0: ਹੋਣਾ। ਮੈਂ ਕਿਹਾ ਅੰਕਲ ਵੀ ਕਿਉਂਕਿ ਮੈਨੂੰ ਲੱਗਿਆ ਕਿ ਯਾਰ ਹੁਣ ਖਬਰਾਂ ਕੀ ਚੱਕਰ ਹੈ। ਮੈਂ ਕਿਹਾ ਅੰਕਲ ਤੁਸੀਂ ਬੱਚਿਆਂ ਨੂੰ ਪੁੱਛ ਲਿਓ ਘਰੇ ਜਾ ਕੇ ਤੇ ਉਹ ਤੁਹਾਨੂੰ ਸਮਝਾ ਦੇਣਗੇ। ਕਹਿੰਦੇ ਨਹੀਂ ਨਹੀਂ ਉਹਨਾਂ ਕੋਲ ਟਾਈਮ ਹੈ ਨੀਗਾ, ਉਹ ਤਾਂ ਬਿਜ਼ੀ ਰਹਿੰਦੇ ਆਪਦਾ। ਮੈਂ ਫੋਨ ਚਲੋ ਮੈਂ ਦੇਖਿਆ ਤੇ ਚਲੋ ਕੁਦਰਤੀ ਫੋਨ ਨੂੰ ਲੌਕ ਲੱਗਿਆ ਹੋਇਆ। ਮੈਂ ਕਿਹਾ ਅੰਕਲ ਇੱਥੇ ਤਾਂ ਲੌਕ ਲੱਗਿਆ। ਕਹਿੰਦੇ ਨਹੀਂ ਨਹੀਂ ਤੂੰ ਦਿਖਾ ਦੇ ਵੀ। ਮੈਂ ਕਿਹਾ ਅੰਕਲ ਵੀ ਮੇਰੇ ਤੋਂ ਇਹ ਖੁੱਲਣਾ ਨਹੀਂ ਹੈਗਾ, ਇੱਥੇ ਲੌਕ ਲੱਗਿਆ ਹੋਇਆ ਵੀ ਤੁਸੀਂ ਬੱਚੇ ਨੂੰ ਪੁੱਛ ਲਿਓ। ਫਿਰ ਉਹ ਯਾਰ ਕਹਿਣ ਕਿ ਨਹੀਂ ਨਹੀਂ ਬੱਚੇ ਤਾਂ ਬਿਜ਼ੀ ਨੇ, ਤੂੰ ਦੇਖ ਇਹਨੂੰ ਖੋਲ ਖੋਲ ਕੇ ਮੈਨੂੰ ਦੱਸ ਕਿਵੇਂ ਚਲਾਉਣਾ। ਤੇ ਚਲੋ ਮੇਰੇ ਤੋਂ ਨਹੀਂ ਹੋਇਆ। ਮੈਂ ਉਹਨਾਂ ਨੂੰ ਫਿਰ ਕਿਹਾ, ਕਹਿੰਦੇ ਚੱਲ ਠੀਕ ਹੈ ਚੱਲ ਕੋਈ ਨਾ। ਪਤਾ ਨਹੀਂ ਯਾਰ ਮੈਨੂੰ ਗੱਲ ਥੋੜ੍ਹੀ ਜਿਹੀ ਔਡ ਜਿਹੀ ਲੱਗੀ। ਮੈਂ ਫਿਰ ਘਰੇ ਵੀ ਗੱਲ ਕੀਤੀ ਤੇ ਉਹ ਕਹਿੰਦੇ, ਮੇਰੀ ਵਾਈਫ ਕਹਿੰਦੀ ਕਿ ਨਹੀਂ ਨਵੀ ਹੋ ਜਾਂਦਾ ਕਈ ਵਾਰ ਵੀ ਨਹੀਂ ਉਹਨਾਂ ਨੂੰ ਪਤਾ ਹੈਗਾ, ਬੱਚੇ ਕਈ ਵਾਰ ਫੜਾ ਦਿੰਦੇ ਆ ਤੇ ਦੱਸਦੇ ਨੇ। ਮੈਂ ਕਿਹਾ ਐਂ ਕਿਵੇਂ ਹੋ ਸਕਦਾ ਵੀ ਬੱਚੇ ਫੋਨ ਲੈ ਦੇਣਗੇ ਬਟ ਇਹ ਨਹੀਂ ਦੱਸਣਗੇ ਕਿ ਚਲਾਉਣਾ ਕਿਵੇਂ ਆ। ਉਹ ਵੀ ਇੱਕ ਬਜ਼ੁਰਗ ਨੂੰ, ਕਾਫੀ ਬਜ਼ੁਰਗ ਸੀਗੇ ਅੰਕਲ ਉਹ। ਹੁਣ ਜੇ ਆਪਾਂ ਆਪਣੇ ਫੈਮਿਲੀ ਨੂੰ ਕੋਈ ਖਾਸ ਤੌਰ ਬਜ਼ੁਰਗਾਂ ਨੂੰ ਕੋਈ ਫੋਨ ਕੋਈ ਟੈਬਲੇਟ, ਆਪਾਂ ਟੀਵੀ ਤੱਕ ਵੀ ਉਹਨਾਂ ਨੂੰ ਰਿਮੋਟ ਦਿੰਦੇ ਹਾਂ, ਸਿਖਾਉਂਦੇ ਹਾਂ ਕਿ ਟੀਵੀ ਦਾ ਰਿਮੋਟ ਆਏ ਚਲਾਉਣਾ। ਹੁਣ ਫੋਨ ਵੀ ਲੈ ਤਾ ਤੇ ਇਹ ਵੀ ਨਹੀਂ ਦੱਸਿਆ ਵੀ ਔਨ ਕਿਵੇਂ ਕਰਨਾ, ਇਹ ਵੀ ਨਹੀਂ ਦੱਸਿਆ ਕਾਲ ਕਿਵੇਂ ਲਾਉਣੀ ਹੈ, ਇਹ ਵੀ ਨਹੀਂ ਦੱਸਿਆ ਮੈਸੇਜ ਕਿਵੇਂ ਭੇਜਣਾ। ਕੁਛ ਨਹੀਂ ਸੀ ਉਹਨਾਂ ਨੂੰ ਪਤਾ, ਔਨ ਬਟਨ ਕਿੱਥੇ ਇਹ ਵੀ ਨਹੀਂ ਸੀ ਪਤਾ। ਸੋ ਦੇਖੋ ਮੇਰਾ ਗੱਲ ਕਰਨ ਦਾ ਮਕਸਦ ਇਹ ਹੈ ਕਿ ਆਪਣੇ ਬਜ਼ੁਰਗਾਂ ਨੂੰ ਕੁਛ ਦੇ ਰਹੇ ਹੋ ਨਾ, ਸਿਖਾ ਦਿਆ ਕਰੋ। ਇੰਨੇ ਕਿੱਥੇ ਬਿਜ਼ੀ ਹਾਂ ਆਪਾਂ, 5-10-15 ਮਿੰਟ ਕੱਢ ਨਹੀਂ ਸਕਦੇ ਕਿ ਆਪਾਂ ਉਹਨਾਂ ਨੂੰ ਸਿਖਾ ਦਈਏ ਵੀ ਟੈਕਨੋਲੋਜੀ ਕੰਮ ਕਿਵੇਂ ਕਰਦੀ ਹੈ। ਜੇ ਤੁਸੀਂ ਉਹਨਾਂ ਨੂੰ ਫੋਨ ਲੈ ਕੇ ਦੇ ਰਹੇ ਹੋ ਉਹਨਾਂ ਦੀ ਇੱਕ ਸੇਫਟੀ ਦੇ ਲਈ, ਜਾਂ ਚਲੋ ਤੁਹਾਨੂੰ ਪਤਾ ਹੋਵੇ ਵੀ ਉਹ ਕਿੱਥੇ ਨੇ, ਉਹਨਾਂ ਨੂੰ ਕਦੇ ਲੋੜ ਪੈ ਜਾਵੇ, ਤੁਸੀਂ ਉਹਨਾਂ ਨੂੰ ਸਿਖਾ ਤਾਂ ਦਿਓ ਕਿ ਯਾਰ ਕਾਲ ਕਿਵੇਂ ਲਾਉਣੀ ਹੈ, ਜਾਂ ਪਤਾ ਨਹੀਂ ਹੋਰ ਕੋਈ ਚੱਕਰ ਹੋਣਾ, ਆਈ ਡੋਂਟ ਨੋ ਹੋਰ ਕੀ ਹੋ ਸਕਦਾ। ਬਟ ਮੈਨੂੰ ਗੱਲ ਥੋੜ੍ਹੀ ਜਿਹੀ ਅਜੀਬ ਜਿਹੀ ਲੱਗੀ ਅਤੇ ਖੈਰ ਬਜ਼ੁਰਗ ਨੂੰ ਸਿਖਾ ਦਿਆ ਕਰੋ ਕਿਵੇਂ ਚੀਜ਼ਾਂ ਚਲਾਉਣੀਆਂ। 4790 ਹੈਲੋ
1: ਹੈਲੋ ਨਵੀਰ
0: ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕਿਵੇਂ ਹੋ?
1: ਬਹੁਤ ਹੀ ਬਹੁਤ ਵਧੀਆ ਤੇ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਵੀਰੇ।
0: ਮੈਨੂੰ
1: ਲੱਗਦਾ ਵੀਰੇ ਜਾਂ ਤਾਂ ਉਹ ਬਜ਼ੁਰਗ ਨੂੰ ਫੋਨ ਕਿਤੋਂ ਮਿਲਿਆ ਹੋਊਗਾ, ਲਾਈਕ ਹਨਾ ਕੋਈ ਭੁੱਲ ਗਿਆ ਹੋਣਾ ਕਿਤੇ ਤਾਂ ਉਹਨਾਂ ਨੇ ਚੱਕ ਲਿਆ ਹੋਊਗਾ, ਕੋਈ ਸੀਨ ਹੋ ਸਕਦਾ। ਹਾਂ ਏਦਾਂ ਹੋ ਸਕਦਾ ਕਿਉਂਕਿ ਜਿੱਦਾਂ ਹੁਣ ਬੱਚੇ ਕੋਈ ਦਿੰਦੇ ਆਪਣੇ ਪੇਰੈਂਟਸ ਨੂੰ ਫੋਨ ਤੋਂ ਦੱਸਦੇ ਆ ਵੀ ਆਹ ਇਹਦਾ ਪਿੰਨ ਆ
0: ਹਨਾ,
1: ਫੇਸ ਲੱਗ ਦਊਗਾ, ਜੇ ਐਂਡਰਾਇਡ ਫੋਨ ਆ ਤਾਂ ਉਹ ਪਿੰਨ ਦੱਸਣਗੇ, ਜੇ ਆਈਫੋਨ ਆ ਜਾਂ ਫੇਸ ਉਹਨਾਂ ਦਾ ਲਾਊਗਾ ਹਨਾ ਫੇਸ ਆਈ ਡੀ, ਤੇ ਉਹ ਲਾਈਕ ਏਦਾਂ ਤਾਂ ਨੀ ਹੋ ਸਕਦਾ ਵੀ ਲੋਕ ਵੀ ਨਾ ਉਹ ਦੱਸਿਆ ਹੋਵੇ ਉਹਨਾਂ ਨੇ ਤੇ ਉਹਨਾਂ ਨੂੰ ਉਹ ਨਾ ਪਤਾ ਹੋਵੇ। ਹੋ ਸਕਦਾ ਫੋਨ ਮਿਲਿਆ ਹੀ ਹੋਊਗਾ ਉਹਨਾਂ ਨੂੰ ਕਿਤੇ ਡਿੱਗੇ ਡੁੱਗਿਆ ਤੇ ਉਹ ਤਾਂ ਕਰਕੇ ਤੁਹਾਡੇ ਤੋਂ ਪੁੱਛਦੇ ਹੋਣੇ ਵੀ ਕਿੱਦਾਂ ਖੁੱਲਦਾ ਖੁੱਲਦਾ ਜਾਂ ਕੁਛ ਵੀ।
0: ਪਰ ਫਿਰ ਵੀ ਗੱਲ ਗਲਤ ਹੈ, ਜੇ ਉਹਨਾਂ ਨੂੰ ਕਿਤੋਂ ਲੱਭਿਆ ਫਿਰ ਉਹ ਆਏ ਕਿਉਂ ਕਰ ਰਹੇ ਆ, ਜਿਵੇਂ ਕਿ ਉਹਨਾਂ ਨੂੰ ਦਿੱਤਿਆ ਬੱਚਿਆਂ ਨੇ, ਉਹ ਕਹਿ ਦੇਣਗੇ ਪੁੱਤ ਮੈਨੂੰ ਇਹ ਲੱਭਿਆ ਤਾਂ ਮੈਂ ਕੀ ਕਰਾਂ।
1: ਹਾਂ ਵੀਰੇ ਲਾਈਕ ਉਹਨਾਂ ਨੂੰ ਏਦਾਂ ਹੋਗਾ ਨਾ ਵੀ ਜੇ ਇੱਕ ਖੁੱਲ ਗਿਆ ਜੇ ਚੱਲ ਪਿਆ ਅੰਦਰ ਤਾਂ ਚਲੋ ਹੋ, ਕਿਉਂਕਿ ਬਜ਼ੁਰਗਾਂ ਨੂੰ ਵਿਚਾਰਿਆਂ ਨੂੰ ਪਤਾ ਨੀ ਨਾ ਹੁੰਦਾ ਵੀ ਇੱਥੇ ਫੋਨ ਲੱਭੇ ਦਾ ਵੀ ਕੋਈ ਫਾਇਦਾ ਨੀ ਹੁੰਦਾ ਕਿਉਂਕਿ ਉਹ ਨਾ ਹੀ ਚੱਲਣਾ ਹੁੰਦਾ, ਤੇ ਹੋ ਸਕਦਾ ਆਹ ਹੀ ਕਾਰਨ ਹੋ ਸਕਦਾ ਮੈਨੂੰ ਲੱਗਦਾ ਵੀਰੇ, ਕਿਉਂਕਿ ਜਿਹੜਾ ਜਿਹੜੇ ਬੱਚੇ ਆਪਣੇ ਪੇਰੈਂਟਸ ਨੂੰ ਦਿੰਦੇ ਨਾ ਫੋਨ ਉਹ ਤਾਂ ਦੱਸਦੇ ਆ ਬੇਸਿਕ ਜਿਹਾ ਤਾਂ ਦੱਸਦੇ ਹੀ ਹੁੰਦੇ ਆ ਫੋਨ ਕਿਵੇਂ ਤੁਸੀਂ ਵੇਚਣਾ।
0: ਹਾਂ ਵੀ ਇਹਦਾ ਕੋਡ ਕੀ ਹੈ ਜਾਂ ਇਹ ਚਲੋ ਇੰਨਾ ਕੁ ਸਿਖਾ ਦਿੰਦੇ ਆ ਵੀ ਕਾਲ ਕਿਵੇਂ ਲਾਈਦੀ ਹੈ।
1: ਹਾਂਜੀ ਹਾਂ ਕਿਉਂਕਿ ਉਹ ਬੇਸਿਕਲੀ ਤਾਂ ਦੱਸਣਗੇ ਉਹ ਏਦਾਂ ਤਾਂ ਹੈ ਫੋਨ ਫੜਾਤਾ ਤੇ ਬੈਸ ਲੌਕ ਲੱਗਿਆ ਹੋਊਗਾ
0: ਤਾਂ
1: ਉਹ ਫਿਰ ਖੋਲਣਾ
0: ਨਹੀਂ। ਮੈਂ ਤਾਂ ਹੀ ਮੈਂ ਥੋੜੇ ਜਿਹਾ ਮੈਨੂੰ ਵੀ ਸ਼ੱਕ ਜਿਹਾ ਪਿਆ ਕਿ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਔਨ ਕਿਵੇਂ ਕਰਨਾ।
1: ਹਾਂਜੀ ਮੈਨੂੰ ਇਹੀ ਲੱਗਦਾ ਵੀਰੇ ਫਿਰ ਉਹ ਮਿਲਿਆ ਹੀ ਹੋਊਗਾ ਉਹਨਾਂ ਨੂੰ ਡਿੱਗੇ ਡੁੱਗੇ ਕਿਤੇ
0: ਹਾਂ ਡਿੱਗੇ ਡੁੱਗੇ ਉਹਨਾਂ ਚੱਕ ਲਿਆ ਹੋਣਾ
1: ਹਾਂ ਕਿਤੇ ਮਿਲ ਗਿਆ ਹੋਊਗਾ ਉਹਨਾਂ ਨੂੰ।
0: ਹਾਂਜੀ ਯਾ ਚਲੋ
1: ਆ ਹੀ ਹੋ ਸਕਦਾ।
0: ਮੈਂ ਫਿਰ ਬੜਾ ਨਹੀਂ ਪੁੱਛਿਆ, ਥੈਂਕ ਯੂ ਵੀਰੇ। ਮੈਂ ਕਿਹਾ ਚਲੋ ਠੀਕ ਹੈ ਅੰਕਲ, ਮੈਂ ਕਿਹਾ ਘਰੇ ਜਾ ਕੇ ਬੱਚਿਆਂ ਨੂੰ ਪੁੱਛ ਲਿਆ, ਮੈਂ ਤਾਂ ਇੰਨਾ ਕੁ ਕਹਿ ਕੇ ਚਲੋ ਮੈਂ ਗੱਲ ਜੀ ਟਾਲਤੀ। ਹੁਣ ਆਪਾਂ ਥੋੜੋ ਇੰਨਾ ਹੁਣ ਨਾ ਆਪਾਂ ਨੂੰ ਪਤਾ ਕਿ ਕਿੱਥੋਂ ਮਿਲਿਆ ਕੀ ਹੈਗਾ ਕੀ ਕਹਾਣੀ ਆ, ਮੈਂ ਬਹਿ ਕੇ ਉੱਥੇ ਖੋਲਣ ਖੁੱਲਣ ਲੱਗ ਜਾਵਾਂ ਜਾਂ ਅਨਲੋਕ ਕਰਨ ਦੀ ਕੋਸ਼ਿਸ਼ ਕਰਾਂ, ਐਵੇਂ ਇਹਨੂੰ ਜਿਹੜੀ ਚੀਜ਼ ਦਾ ਨਹੀਂ ਪਤਾ ਹੁੰਦਾ ਉਸ ਤੋਂ ਦੂਰ ਹੀ ਰਹਿਣਾ ਚੰਗਾ। ਇਹੀ ਕਹਿ ਦਿਓ ਕਿ ਘਰਦਿਆਂ ਨੂੰ ਤੁਸੀਂ ਦੱਸ ਦਿਓ ਅਤੇ ਉਹ ਤੁਹਾਨੂੰ ਆਪੇ ਸਿਖਾ ਦੇਣਗੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੂੰ ਤੁਸੀਂ ਸਾਰੇ ਯਾਦ ਰੱਖੋ, ਵਧੀਆ ਟੋਪ ਟੋਪ ਟੋਪ ਦੇ ਰੈਸਟੋਰੈਂਟ 'ਤੇ ਜਾਣਾ ਨਾ। ਸਿੰਪਲੀ ਇੰਡੀਅਨ ਸਵੀਟਸ ਨੇ ਇੱਕ ਤਾਂ ਗੋਲ ਗੱਪੇ ਦਾ ਸਟੈਂਡ ਲਾਇਆ ਹੋਇਆ ਅਨਲਿਮਿਟਡ, ਜਿੰਨੇ ਮਰਜ਼ੀ ਗੋਲ ਗੱਪੇ $9.99 'ਚ, ਅਤੇ ਬਾਕੀ ਆਈਸ ਗੋਲਾ $3.99 ਨੂੰ ਇਹਨਾਂ ਨੇ ਲਾਈਵ ਸਟੇਸ਼ਨ ਲਾਏ ਹੋਏ ਨੇ। ਦਹੀਂ ਟਿੱਕੀ ਚਾਟ $5.99 ਦੀ, 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਕੈਸਲ ਮੋਰ ਸਿੰਪਲੀ ਇੰਡੀਅਨ, ਜਾਂ 85 ਮਾਊਂਟ ਪੈਲੀਅਰ ਸਟਰੀਟ ਮਿਸਾਗਰ ਰੋਡ ਐਂਡ ਫਾਈਨੈਂਸ਼ੀਅਲ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਸਟੂਡੀਓ 'ਚ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ, ਨੰਬਰ ਹੈ ਆਪਣਾ 905-673-3337, ਆਪਣਾ ਫੋਨ ਨੰਬਰ ਹੈ 905-673-3333 37905673337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਖੂਬ ਹੋ ਰਹੀਆਂ ਨੇ। ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਹੁੰਦੇ ਹਾਂ ਵੀ ਅਪਲਾਇੰਸ ਜੰਕਸ਼ਨ ਦੀ, ਤੇ ਮਨਜੀਤ ਹੁਣੇ ਸਾਡੇ ਨਾਲ ਜੁੜ ਰਹੇ ਨੇ। ਮਨਜੀਤ ਤੋਂ ਕੁਝ ਇੱਕ ਵਧੀਆ ਜਿਹੀ ਡੀਲਾਂ ਲੈ ਲਈ। ਦੇਖੋ ਮੰਡੇ ਆ, ਮੰਡੇ ਨੂੰ ਤਾਂ ਵੈਸੇ ਹੀ ਸਟਾਰਟ ਆਫ ਦਾ ਵੀਕ ਪਹਿਲੇ ਦਿਨ ਹੀ ਤੁਹਾਨੂੰ ਵਧੀਆ ਕੋਈ ਚੱਕਵੀਂ ਜਿਹੀ ਡੀਲ ਮਿਲ ਜਾਵੇ ਨਾ ਤੁਹਾਡੇ ਅਪਲਾਇੰਸਿਸ 'ਤੇ, ਤਾਂ ਬੰਦੇ ਦੀ ਉਹੀ ਰੂਹ ਖੁਸ਼ ਹੋ ਜਾਂਦੀ ਹੈ। ਸੋ ਮਨਜੀਤ ਸਾਡੇ ਨਾਲ ਫਰੋਮ ਅਪਲਾਇੰਸ ਜੰਕਸ਼ਨ ਬੜੀ ਹੀ ਜਲਦ ਜੁੜ ਰਹੇ ਨੇ ਤੇ ਦੇਖੀਏ ਮਨਜੀਤ ਦੀ ਲਾਈਨ ਮਿਲਦੀ ਹੈ। ਦਿਓ ਮਿੰਟ ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475045 1557। ਜੀ ਮਨਜੀਤ, ਵੈਲਕਮ।
2: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 5 ਪੀਸ ਦਾ ਅਪਲਾਇੰਸ ਬੰਡਲ ਦੇਖ ਰਹੇ ਨੇ, ਜੇ ਤੁਸੀਂ ਨਵੇਂ ਘਰ 'ਚ ਮੂਵ ਹੋ ਰਹੇ ਹੋ, ਸੋ ਇਹ 5 ਪੀਸ ਦਾ ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ, ਜਿਹਦੇ ਨਾਲ ਇਸ ਵੀਕ 65 ਇੰਚ ਦਾ LG ਬ੍ਰਾਂਡ ਦਾ TV ਬਿਲਕੁਲ ਫ੍ਰੀ ਦਿੱਤਾ ਜਾ ਰਿਹਾ। ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $49.99 ਚ ਤੁਸੀਂ ਲਗਾ ਸਕਦੇ ਹੋ, ਤੇ ਨਾਲ LG ਬ੍ਰਾਂਡ ਦਾ 65 ਇੰਚ ਦਾ LED ਸਮਾਰਟ 4K TV ਬਿਲਕੁਲ ਫ੍ਰੀ ਇਸ ਬੰਡਲ ਦੇ ਨਾਲ ਇਸ ਵੀਕ ਤੁਸੀਂ ਲਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਅਪ ਟੂ 35% 35% ਤੱਕ ਡਿਸਕਾਊਂਟ ਅਪਲਾਇੰਸ ਜੰਕਸ਼ਨ ਦੀਆਂ ਦੋਨੋਂ ਲੋਕੇਸ਼ਨ ਤੇ ਇਸ ਵੀਕ ਅਵੇਲੇਬਲ ਹੈ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਲਾਂਡਰੀ ਸੈਕਸ਼ਨ 'ਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 'ਚ ਤੁਸੀਂ ਲਗਾ ਸਕਦੇ ਆ। ਸੋ ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ।
0: ਥੈਂਕ ਯੂ ਮਨਜੀਤ। 905-450-0054 905-450-0054 ਤੇ ਤੁਸੀਂ ਜ਼ਰੂਰ ਗੇੜਾ ਮਾਰੋ ਤੇ ਤੁਹਾਡੇ ਲਈ ਹਾਜ਼ਰ ਇੱਕੋ ਇੱਕ ਅਪਲਾਇੰਸ ਜੰਕਸ਼ਨ ਦੀ ਟੀਮ। ਸੁਣੋ ਦੋਗਬੋ

0: ਰਿਕਲਾਈਨਰ ਸੋਫਾ ਸੈੱਟ ਜਿਹਦੀ ਰੈਗੂਲਰ ਕੀਮਤ $2500 ਸੀ, ਇਸ ਵੀਕਐਂਡ ਦੇ ਉੱਪਰ ਸਪੈਸ਼ਲ ਸਿਰਫ $999 ਦਾ। ਜੀ ਹਾਂ, $2500 ਵਾਲਾ ਰਿਕਲਾਈਨਰ ਸੋਫਾ ਸੈੱਟ $1000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੰਪਲੀਟ ਸੋਫਾ ਸੈੱਟ, ਚੋਕਲੇਟ ਕਲਰ ਦਾ, ਲੈਦਰ ਦਾ ਰਿਕਲਾਈਨਰ ਸੋਫਾ ਸੈੱਟ $1000 ਦਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਕਿੱਥੇ ਆ ਜੀ? 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਨਵੀ ਭਾਜੀ।
1: ਕਿਆ ਬਾਤ ਹੈ, 6685 ਟੋਮਕਨ ਰੋਡ, ਡੇਰੀ ਟੋਮਕਨ ਤੇ ਤੁਸੀਂ ਇੱਕ ਵਾਰ ਮਾਰੋ ਗੇੜਾ ਤੇ ਵਧੀਆ ਟੋਪ ਦੀਆਂ ਡੀਲਾਂ ਤੁਸੀਂ ਲਓ। ਤੁਹਾਡੇ ਲਈ ਸੁੱਖ ਭਾਜੀ ਹਾਜ਼ਰ ਨੇ। ਮਾਸਟਰ ਜੂਲਰਸ ਤੇ ਵੀ ਪਹੁੰਚੋ, ਏਅਰਪੋਰਟ ਰੋਡ ਤੇ ਮੇਫੀਲਡ ਦੇ ਨਵੇਂ ਪਲਾਜ਼ੇ ਦੇ ਵਿੱਚ। ਇੱਕ ਤਾਂ ਇਹ ਪਲਾਜ਼ਾ ਬੜਾ ਯਾਰ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਇੱਥੇ। ਸੋ ਏਅਰਪੋਰਟ ਐਂਡ ਮੇਫੀਲਡ ਤੇ ਜਾਓ, ਵਧੀਆ ਟੋਪ ਟੋਪ ਟੋਪ ਦੀ ਜੂਲਰੀ ਲੈਣੀ ਹੈ, ਸੋਨੇ ਦੀ ਖਰੀਦਦਾਰੀ ਕਰਨੀ ਹੈ ਤਾਂ ਮਾਸਟਰ ਜੂਲਰਸ, ਹਰ ਕਿਸਮ ਦੀ ਸੋਨੇ ਦੀ ਜੂਲਰੀ, ਗੋਲਡ ਖਰੀਦੋ ਐਟ ਮਾਸਟਰ ਜੂਲਰਸ, ਏਅਰਪੋਰਟ ਰੋਡ ਐਂਡ ਮੇਫੀਲਡ, 6231 ਮੇਫੀਲਡ ਰੋਡ, ਏਅਰਪੋਰਟ ਮੇਫੀਲਡ ਦੇ ਕੋਰਨਰ ਤੇ ਪਹੁੰਚੋ। 9181 ਹਾਂਜੀ ਠੀਕ ਹੈ ਜੀ, ਵਧੀਆ ਵਧੀਆ ਦੱਸੋ। ਹਾਂਜੀ ਕੋਈ ਨਾ, ਕੋਈ ਲਾ ਦਿੰਦੇ ਜੀ, ਸੌਂਗ ਤਾਂ ਲੱਗ ਰਹੇ ਹੁਣ ਵਧੀਆ, ਜਿਹੜੇ ਲੱਗ ਰਹੇ ਉਹਨਾਂ ਨੂੰ ਸੁਣੋ ਤੇ ਇੰਜੋਏ ਕਰੋ।
2: ਚਲੋ ਠੀਕ ਹੈ,
1: ਚੰਗਾ, ਹਾਂ ਕੋਈ ਨਾ, ਲੱਭ ਲੈਂਦੇ ਹਾਂ, ਲਾ ਦਿੰਦੇ ਹਾਂ ਹੁਣ ਜਿਹੜੇ ਲੱਗ ਗਏ। ਠੀਕ ਹੈ, ਹੁਣ ਕਈ ਵਾਰ ਇੱਕ ਅੱਧਾ ਯਾਰ ਨਹੀਂ ਲੱਭਦਾ, ਕੋਸ਼ਿਸ਼ ਤਾਂ ਕਰੀਦੀ ਹੈ ਕਿ ਸਾਰੇ ਲੱਭ ਜਾਣ, ਬਟ ਸਮਟਾਈਮਸ ਕਿਤੇ ਕਿਤੇ ਕੀ ਹੁੰਦੇ ਗਾਣੇ ਜਿਹੜੇ ਥੋੜ੍ਹੇ ਜਿਹੇ ਲੁਕੇ ਜਿਹੇ ਰਹਿ ਜਾਂਦੇ ਆ।
3: This

0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
2: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ

0: ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਵਾਹ ਨਹੀਂ ਬਾਕੀ ਯਾਰ, ਮੈਂ ਇਹਨਾਂ ਤੋਂ ਖੁਦ ਆਪ ਕੁਝ ਇੱਕ ਪਲਾਂਟਿੰਗ ਦਾ, ਫਲਾਵਰਸ ਦਾ ਕੰਮ ਕਰਾਇਆ। ਤੁਸੀਂ ਜ਼ਰੂਰ ਕੋਈ ਵੀ ਫੁੱਲ ਬੂਟੇ ਲਵਾਉਣੇ ਨੇ ਜਾਂ ਹੁੰਦੀ ਹੈ ਕੋਈ ਵੀ ਲੈਂਡਸਕੇਪਿੰਗ ਤਾਂ 437-655-1984। ਬੜੀ ਰੀਝ ਨਾਲ, ਬੜੇ ਕਹਿੰਦੇ ਹੁੰਦੇ ਨਾ ਕਿ ਲਗਨ ਦੇ ਨਾਲ ਕੰਮ ਕਰਦੇ ਆ, ਤੁਸੀਂ ਜ਼ਰੂਰ ਇਹਨਾਂ ਨੂੰ ਇੱਕ ਵਾਰ ਕਾਲ ਕਰੋ। ਸੋ ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਖਬਰਾਂ ਦਾ ਬੁਲੇਟਿਨ ਵੀ ਜਲਦੀ ਹਾਜ਼ਰ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਇੱਕ ਤਾਂ ਨਿਊ ਹਾਈਟਸ ਕਿਚਨ ਨੂੰ ਵੀ ਪੱਕਾ ਯਾਦ ਰੱਖੋ। ਜਿਨ੍ਹਾਂ ਨੇ ਕਿਚਨ ਰੈਡੀ ਕਰਾਉਣੀ ਹੈ, ਐਸੀ ਕਿਚਨ ਤਿਆਰ ਕਰਾਓ ਕਿ ਬੰਦਾ ਘਰੇ ਆਵੇ ਤੇ ਪੁੱਛੇ ਜ਼ਰੂਰ ਕਿ ਭਾਜੀ ਬਾਕੀ ਦੀਆਂ ਗੱਲਾਂ ਬਾਅਦ ਚ, ਪਹਿਲਾਂ ਇਹ ਦੱਸੋ ਕਿਚਨ ਕਿੱਥੋਂ ਆ। ਸੋ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੇ ਕਿਆ ਸੋਹਣਾ ਕੰਮ ਕਰਦੇ ਆ। 416-859-1920, 416-859-1920, ਬ੍ਰੈਂਡ ਨਿਊ ਕਿਚਨ, ਬੜੀ ਟੌਪ ਦੀ ਨਿਊ ਹਾਈਟਸ ਕਿਚਨ, 416-859-1920 ਤੇ ਤੁਸੀਂ ਕਾਲ ਕਰੋ। ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਵਾਉਣੀ ਹੈ ਤਾਂ ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੇ ਮਿਸਟਰ ਗੁਰਲਾਲ ਬਾਈ ਜੀ ਨੂੰ ਤੁਸੀਂ ਜ਼ਰੂਰ ਕਾਲ ਕਰ ਲਓ। ਦੇਖੋ ਹੁਣ ਹੀ ਹੈ ਰੂਫ ਦਾ ਕੰਮ, ਬਾਅਦ ਦੇ ਵਿੱਚ ਲੇਟ ਹੋ ਗਏ, ਤੁਸੀਂ ਆਪ ਕਹੋਗੇ ਨਵੀਂ ਯਾਰ ਪਹਿਲਾਂ ਕਰਾ ਲੈਂਦੇ, ਹੁਣ ਤਾਂ ਇੱਕ ਤਾਂ ਠੰਡ ਹੋ ਜਾਂਦੀ ਹੈ, ਔਖਾ ਕੰਮ ਹੋ ਜਾਂਦਾ, ਬਾਕੀ ਫਿਰ ਸਨੋ ਸਨੂ ਪੈ ਜਾਵੇ ਤਾਂ ਹੋਰ ਵੀ ਲੀਕ ਦਾ ਡਰ ਹੈ। ਸੋ ਪੈਸ਼ਨ ਰੂਫਿੰਗ ਫੁੱਲੀ ਇੰਸ਼ੋਰਡ ਕੰਪਨੀ, 647-919-94-13, 647-919-94-13।

ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਜੁੜੇ ਹੋਏ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ, ਕਿਉਂਕਿ ਅੱਜ ਬਾਈ ਮੌਸਮ ਬੜਾ ਖੂਬਸੂਰਤ ਆ, ਔਰ ਖੂਬਸੂਰਤ ਮੌਸਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਹੋ, ਫਿਰ ਤੋਂ ਪ੍ਰਭ ਸੰਧੂ ਹੋਵੇ, ਫਿਰ ਤਾਂ ਗੱਲ ਬਣ ਜਾਂਦੀ ਆ ਕਿ ਹਾਲ ਚਾਲ ਆ, ਠੀਕ ਠਾਕ ਹੋ। ਦੇਖੋ, ਆਪਣੀ ਤਾਰੀਫ ਆਪ ਕਰਨ ਦਾ ਸਵਾਦ ਹੀ ਕੁਛ ਵੱਖਰਾ ਆ,

ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਅਤੇ ਕੀ ਹਾਲ ਚਾਲ ਆ ਦੋਸਤੋ, ਇੱਕ ਹਫ਼ਤੇ ਬਾਅਦ ਫਿਰ ਗੱਲਾਂ ਬਾਤਾਂ ਹੋ ਰਹੀਆਂ ਤੁਹਾਡੇ ਨਾਲ, ਅਤੇ ਕਿਵੇਂ ਅੱਜ ਦੀ ਸ਼ਾਮ ਨੂੰ ਇੰਜੋਏ ਕਰ ਰਹੇ ਹੋ? ਹਾਏ ਹਾਏ, ਖੂਨ ਚੱਲ ਪੈਂਦਾ ਚੰਗਾ ਮਿਊਜ਼ਿਕ ਸੁਣ ਕੇ। ਵਾਹ ਵਾਹ ਰਾਜ।

ਸੋ ਕੀ ਹਾਲ ਚਾਲ ਹੈ ਦੋਸਤੋ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੁਹਾਨੂੰ ਸਟੂਡੀਓ ਦੇ ਘੜੀ ਦੇ ਮੁਤਾਬਕ 8:29 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8:45 ਤੱਕ ਰਹਿਣਾ, ਉਸ ਤੋਂ ਬਾਅਦ ਖਬਰਾਂ ਨਾਲ ਜੁੜਾਂਗੇ, ਫਿਰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ।

ਅੱਛਾ ਯਾਰ, ਕੱਲ ਕਮਾਲ ਹੋ ਗਈ। ਕਿੰਨੇ ਕਿੰਨੇ ਕੱਲ ਪੰਜਾਬੀ ਵਿਰਸਾ ਵੇਖਿਆ, ਕਿਹੜੇ ਕਿਹੜੇ ਦੋਸਤ ਗਏ ਸੀ ਪੰਜਾਬੀ ਵਿਰਸਾ ਵੇਖਣ? ਮਨਮੋਹਨ ਵਾਰਸ, ਕਮਲ ਹੀਰ ਤੇ ਸਿੰਘਤਾਰ ਦੀ ਗਾਇਕੀ ਦਾ ਯਾਰ ਉਹ ਸੁਮੇਲ, ਕਿੰਨਾ ਕਿੰਨਾ ਨੇ ਕੱਲ ਜਲਵਾ ਵੇਖਿਆ। ਅੱਛਾ, ਮੈਂ ਬੈਟਰ ਰਹੂਗਾ ਕਿ ਮੈਂ ਜੇ ਕੋਈ ਦੋਸਤ ਕੱਲ ਪੰਜਾਬੀ ਵਿਰਸਾ ਵੇਖਣ ਗ੍ਰੇਟ ਕੈਨੇਡੀਅਨ ਸੈਂਟਰ ਦੇ ਵਿੱਚ ਗਿਆ ਸੀ ਥੀਏਟਰ ਦੇ ਵਿੱਚ, ਅਤੇ ਉਹ ਮੈਨੂੰ ਜੇ ਮੇਰੇ ਨਾਲ ਗੱਲ ਕਰਨਾ, ਮੈਂ ਰਿਲੇਟ ਕਰ ਸਕਦਾ। ਇੱਦਾਂ ਮੈਂ ਇਕੱਲੀ ਦੱਸੂੰਗਾ, ਜਿਹੜੇ ਦੋਸਤ ਨਹੀਂ ਗਏ ਸੀ ਉਹਨਾਂ ਨੂੰ ਸਮਝ 'ਚ ਨਹੀਂ ਆਉਣਾ, ਅਤੇ ਫਿਰ ਮੈਂ ਗੱਲ ਕਰੂੰਗਾ। ਜੇ ਕੋਈ ਪੰਜਾਬੀ ਵਿਰਸਾ ਕੱਲ੍ਹ ਵੇਖਣ ਗਿਆ ਸੀ ਤਾਂ ਮੈਨੂੰ ਕਾਲ ਕਰੋ, ਗੱਲਬਾਤ ਕਰਨੀ ਆ ਬਹੁਤ ਪਿਆਰੀ। 905-673-3337 9056673-3337 ਯਾਰ ਕਮਾਲ ਹੋ ਗਿਆ ਕੱਲ੍ਹ, ਕਮਾਲ।

0: ਕਈ ਵਾਰ ਨਾ ਅਸੀਂ ਸੋਚਦੇ ਹਾਂ ਕਿ ਜਿਹੜੀ ਕੁਛ ਗਾਇਕੀ ਬਹੁਤ ਬਹੁਤ ਸਾਰੇ ਕਲਾਕਾਰ ਜਿਨ੍ਹਾਂ ਨੇ ਇੱਕ ਦਹਾਕੇ ਗਾਇਆ, ਦੋ ਦਹਾਕੇ ਗਾਇਆ, ਸਾਨੂੰ ਇਹ ਲੱਗਦਾ ਕਿ ਹੁਣ ਨਵਾਂ ਯੂਥ ਆ ਗਿਆ, ਨਵੇਂ ਯੰਗ ਮੈਨ ਬਹੁਤ ਸਾਰੇ ਆਰਟਿਸਟ ਆ ਗਏ ਆ, ਸੋ ਹੁਣ ਉਹਨਾਂ ਦਾ ਦੌਰ ਆ, ਨਵੇਂ ਆਰਟਿਸਟ ਦਾ ਦੌਰ ਆ। ਪਰ ਯਾਰ ਕੱਲ੍ਹ ਇੱਕ ਅਲੱਗ ਤਰ੍ਹਾਂ ਦਾ ਜਲਵਾ, ਇੱਕ ਅਲੱਗ ਤਰ੍ਹਾਂ ਦੀ ਜਿਹੜੀ ਵਾਈਬ, ਇੱਕ ਅਲੱਗ ਤਰ੍ਹਾਂ ਦੀ ਨਾ ਐਨਰਜੀ ਵੇਖਣ ਨੂੰ ਮਿਲੀ ਸਟੇਡੀਅਮ ਦੇ ਵਿੱਚ। ਉਹ ਸਟੇਡੀਅਮ ਸੀ ਯਾਰ, ਕਿਆ ਕਮਾਲ ਸੀ ਯਾਰ ਉਸ ਥੀਏਟਰ ਦੇ ਵਿੱਚ। ਦੇਖੋ ਬਹੁਤ ਸਾਰੇ ਜਿਹੜੇ ਸੱਜਣ ਗਏ ਹੋਣਗੇ ਉਹ ਰਿਲੇਟ ਕਰਨਗੇ। ਮੇਰੇ ਨਾਲ ਸੁਮਨਪ੍ਰੀਤ ਜੁੜੇ ਹੋਏ ਨੇ। ਸੁਮਨਪ੍ਰੀਤ ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ?
1: ਸਤਿ ਸ਼੍ਰੀ ਅਕਾਲ ਜੀ ਭਾਜੀ, ਵਧੀਆ, ਤੁਸੀਂ ਸੁਣਾਓ ਜੀ, ਠੀਕ ਠਾਕ ਜੀ?
0: ਚੜ੍ਹਦੀ ਕਲਾ।
1: ਅਸੀਂ ਭਾਜੀ ਗਏ ਤਾਂ ਨਹੀਂ ਪੰਜਾਬੀ ਵਿਰਸਾ ਸੁਣਨ ਤੇ ਨਾ ਹੀ ਦੇਖਣ, ਤੇ ਭਾਜੀ ਜਾਇਆ ਨਹੀਂ ਗਿਆ, ਤੇ ਪਰ ਸੁਣਿਆ ਵੀ ਕਹਿੰਦੇ ਜੀ ਉੱਥੇ ਅਨਾਰ ਬੜੇ ਚੱਲੇ ਆ ਭਾਜੀ, ਇਹ ਵੀ ਗੱਲ ਸੁਣੀ ਹੈ ਜੀ।
0: ਹਾਂਜੀ, ਅੱਛਾ ਦੇਖੋ ਕੱਲ ਜਿਹੜੇ ਦੋਸਤ ਜਿਹੜੇ ਗਏ ਆ ਜਿਨ੍ਹਾਂ ਨੇ ਪੰਜਾਬੀ ਵਿਰਸਾ ਵੇਖਿਆ ਯਾਰ, 3500 ਦੀ ਆਈ ਥਿੰਕ 4000 ਮਾਫ ਕਰਨਾ 3500 ਪਲੱਸ ਦੀ ਕਪੈਸਿਟੀ ਸੀ ਔਰ ਸਾਰਾ ਸੋਲਡ ਆਊਟ ਸੀਗਾ। ਪਰ ਉੱਥੇ ਮੈਂ ਸੁਮਨ ਉਦੋਂ ਗੱਲ ਕਰੂੰਗਾ ਜਦੋਂ ਕੋਈ ਸੋਹਣਾ ਸੱਜਣ ਮਿੱਤਰ ਪਿਆਰਾ ਆਇਆ ਹੋਵੇ ਜਿਹਨੇ ਵੇਖਿਆ ਹੋਵੇ। ਪਤਾ ਕਿਉਂ? ਕੱਲ੍ਹ ਇੱਕ ਵਾਈਬ ਵੱਖਰੀ ਸੀ। ਮੈਂ ਆਪਣੀ 30 ਸਾਲਾਂ ਦੀ ਉਮਰ ਦੇ ਵਿੱਚ ਨਾ ਪਹਿਲੀ ਵਾਰ ਉੱਥੇ ਇੱਕ ਖਾਸ ਤਰ੍ਹਾਂ ਦਾ ਜਲਵਾ ਦੇਖਿਆ। ਮੈਂ ਬਹੁਤ ਸ਼ੋਅ ਵੇਖਿਆ, ਮੈਂ ਬਹੁਤ
1: ਉਹ ਤਾਂ ਠੀਕ ਆ ਪ੍ਰਭ ਜੀ ਤੁਹਾਡੀ ਗੱਲ, ਗੱਲ ਤਾਂ ਆਪਾਂ ਜਿਹੜੀ ਕਰ ਰਹੇ ਆ ਮਤਲਬ ਕਾਫੀ ਅੱਜ ਚਰਚਾ ਵੀ ਚੱਲ ਰਹੀ ਹੈ ਇਹ ਚੀਜ਼ ਦੀ, ਕਾਫੀ ਮੈਂ ਟਿਕਟੋਕ ਤੇ ਵੀ ਸੁਣ ਰਿਹਾ ਸੀ ਕਾਫੀ ਚੈਨਲਾਂ ਵੱਲੋਂ, ਤੇ ਉਹ ਕਾਫੀ ਲੋਕ ਪਰੇਸ਼ਾਨ ਵੀ ਹੈ ਜੀ ਕਾਫੀ ਜ਼ਿਆਦਾ।
0: ਦੇਖੋ ਪਰੇਸ਼ਾਨ ਤਾਂ ਹੈ, ਦੋਨੋਂ ਚੀਜ਼ਾਂ ਹੀ ਆ,
1: ਬਾਜੀ ਬਹੁਤ ਜ਼ਿਆਦਾ ਹੋਈ ਹੈ।
0: ਹਾਂ, ਦੋਨੋਂ ਚੀਜ਼ਾਂ ਹੀ ਆ। ਦੇਖੋ ਮੈਂ ਉਹ ਤਾਂ ਹੀ ਕਹਿ ਰਿਹਾ ਨਾ, ਮੈਨੂੰ ਕੋਈ ਜੇ ਬੰਦਾ ਆਵੇ ਤੇ ਮੈਂ ਗੱਲ ਕਰਾਂ। ਸੋ ਮੈਂ ਦੋਨੋਂ ਪੱਖ ਆ, ਪੰਜਾਬੀ ਆ ਤੁਸੀਂ ਜੀ ਉੱਥੇ ਹੁੰਦੇ ਨਾ ਤੇ ਫਿਰ ਤੁਸੀਂ ਕੰਪਲੇਨ ਨਹੀਂ ਕਰਨੀ ਸੀ।
1: ਨਹੀਂ ਭਾਜੀ ਚੱਲਦਾ ਤਾਂ ਹੈਗਾ, ਜੇ ਮੰਨ ਲਓ ਹੁਣ ਜਿਵੇਂ ਉਹ ਬੰਦਾ ਚੜ ਗਿਆ ਸੀ ਉੱਪਰ ਸਟੇਜ ਤੇ, ਮੈਂ ਵੀਡੀਓ ਦੇਖੀ ਆ ਜੀ ਉਹ, ਜੇ ਰੱਬ ਨਾ ਕਰੇ ਕੋਈ ਉਹ ਇਨਸੀਡੈਂਟ ਕਰ ਦਿੰਦਾ ਜੀ ਬੰਦਾ ਉੱਥੇ ਉੱਪਰ ਉਹ
0: ਫੇਰ। ਹਾਂ, ਇਹ ਦੇਖੋ ਇਹ ਚੀਜ਼ਾਂ ਤਾਂ
1: ਤੁਸੀਂ ਸੋਚ
0: ਕੇ ਜੀ ਇਹ ਚੀਜ਼ਾਂ ਦਾ ਸਿਕਿਉਰਿਟੀ ਦੇਖੋ ਇਹਦੇ ਵਿੱਚ ਕੁਝ ਚੀਜ਼ਾਂ ਮੈਂ ਤਾਂ ਹੀ ਕਹਿ ਰਿਹਾ ਕਿ ਦੋ ਤਿੰਨ ਗੱਲਾਂ ਆ, ਹੁਣ ਤੀਜੀ ਗੱਲ ਵੀ ਰਲ ਗਈ ਹੈ ਤੁਹਾਡੇ ਕਹਿਣ ਦੇ ਮੁਤਾਬਕ। ਸੋ ਚਲੋ ਇਹ ਇੱਕ ਇੰਸੀਡੈਂਟ ਹੋਇਆ, ਪਰ ਇਹ ਆਈ ਥਿੰਕ ਇਟਸ ਕਾਮਨ, ਮੈਨੂੰ ਲੱਗਦਾ ਕਿ ਤੁਸੀਂ ਬਿਲਕੁਲ ਸਟ੍ਰਿਕਟ ਜੇ ਕਰੋ। ਇਹ ਨਾ ਇਸ ਤਰ੍ਹਾਂ ਦਾ ਸੀਗਾ ਮਾਹੌਲ, ਅਸੀਂ ਬਿਲਕੁਲ ਨਾਲ ਦੇ ਜਿੱਥੇ ਮੁੰਡੇ ਨੇ ਛਾਲ ਮਾਰ ਕੇ ਜਿੱਦਾਂ ਚੜ੍ਹਿਆ ਨਾ, ਅਸੀਂ ਵੀ ਸੋਚ ਨਹੀਂ ਸਕਦੇ ਸੀ ਕਿਉਂਕਿ ਅਸੀਂ ਦੂਜੀ ਲਾਈਨ ਦੇ ਵਿੱਚ ਸੀਗੇ, ਅਤੇ ਉਹ ਜਿਸ ਤਰ੍ਹਾਂ ਮੁੰਡੇ ਨੇ ਜਿੰਨੀ ਫੁਰਤੀ ਮਾਰੀ, ਮਤਲਬ ਉਹਨਾਂ ਨੇ ਸੋਚਿਆ ਨਹੀਂ ਸੀ ਬੰਦਾ ਨੱਚਦਾ ਨੱਚਦਾ ਇੱਦਾਂ ਕੁਇਕ ਐਕਸ਼ਨ ਲਊਗਾ। ਕਿਉਂਕਿ ਦੇਖੋ ਉਹ ਜਿਹੜੀ ਸਿਕਿਉਰਿਟੀਜ਼ ਆ ਨਾ, ਉਹ ਕੋਈ ਪਰਸਨਲ ਗਾਰਡ ਨਹੀਂ ਹੁੰਦੇ ਗੇ, ਉਹਨਾਂ ਨੂੰ ਇਹ ਹੁੰਦਾ ਕਿ ਬੰਦਾ ਕੋਈ ਲੜੇ ਨਾ, ਬਹੁਤ ਜ਼ਿਆਦਾ ਖਰੋਧ ਨਾ ਪਾਵੇ। ਹੁਣ ਇੱਕ ਬੰਦਾ ਨੱਚਦਾ ਰਿਹਾ, ਉਹਦੀ ਜਿਹੜੀ ਮਨੋਦਸ਼ਾ ਕਿਸੇ ਨੂੰ ਨਹੀਂ ਪਤਾ ਉਹਨੇ ਕੀ ਕਰਨਾ। ਸੋ ਉਹ ਇੰਨਾ ਮੌਕਾ ਨਹੀਂ ਦਿੱਤਾ ਉਹਨੇ ਕਿਸੇ ਨੂੰ ਵੀ ਸੰਭਲਣ ਦਾ। ਸੋ ਉਹ ਬਹੁਤ ਕੁਇਕ ਮੁੰਡਾ ਐਕਸ਼ਨ ਲੈ ਗਿਆ। ਸੋ ਬਾਏ ਦਾ ਵੇ, ਚਲੋ ਐਨੀਵੇ ਉਹ ਮੁੰਡੇ ਨੂੰ ਆਈ ਥਿੰਕ ਸਿਕਿਉਰਿਟੀ ਨੇ ਬਾਹਰ ਕਰਤਾ ਸੀ, ਪਰ ਤੁਸੀਂ ਆਪਣੀ ਜਗ੍ਹਾ ਜਾਇਜ਼ ਹੋ ਬਿਲਕੁਲ। ਔਰ ਹਾਂ, ਦੋ ਪਹਿਲੂ ਬਣਦੇ ਉੱਥੇ। ਕੱਲ੍ਹ ਦੀ ਜਿਹੜੀ ਸ਼ੋਅ ਦੀ ਐਨਰਜੀ ਸੀ ਉਹ ਲਾਈਕ ਐਂਡ ਕਲਾਸ ਸੀ, ਪਰ ਜਦੋਂ ਇਹ ਕਹਿੰਦੇ ਕਿ ਰਿਸੈਸ਼ਨ ਆ ਗਿਆ, ਹੁਣ ਸ਼ੋਅ ਵਿਕਦੇ ਨਹੀਂ, ਪੁਰਾਣੇ ਹੋ ਗਏ ਆ ਕਲਾਕਾਰ, ਇੱਦਾਂ ਯਾਰ ਉਹ ਚੀਜ਼ ਤਾਂ ਮੈਨੂੰ ਕਿਤੇ ਨਹੀਂ ਵਿਖੀ। ਬਿਲਕੁਲ। ਤੇ ਬਾਕੀ ਦੂਜੀ ਗੱਲ ਇਹ ਸੀ ਵੀ ਜਦੋਂ ਉਹ ਨਹੀਂ ਵੀ ਗਾਉਂਦੇ ਸੀ, ਜਦੋਂ ਉਹ ਮਿਊਜ਼ਿਕ ਵੀ ਨਹੀਂ ਵੱਜਦਾ ਸੀ, ਜਦੋਂ ਬੋਲ ਰਹੇ ਹੁੰਦੇ ਸੀ ਭੰਗੜੇ ਉਦੋਂ ਵੀ ਪੈ ਰਹੇ ਸੀਗੇ, ਚੀਕਾਂ ਕੂਕਾਂ ਉਦੋਂ ਵੀ ਵੱਜ ਰਹੀਆਂ ਸੀ। ਪਰ ਉਹ ਜਿੱਥੇ ਫੈਮਲੀਆਂ ਨੂੰ ਇਹਦੇ ਵਿੱਚ ਥੋੜ੍ਹੀ ਜੀ ਪ੍ਰੋਬਲਮ ਆਈ ਆ, ਬੱਚਿਆਂ ਨੂੰ, ਬਹੁਤ ਸਾਰੇ ਬੱਚਿਆਂ ਨੂੰ ਲੈ ਕੇ ਪੇਰੈਂਟਸ ਬਾਹਰ ਚਲੇ ਗਏ ਸੀ, ਪਰ ਜਿਹੜੇ ਦੇਖੋ ਯੰਗ ਮੁੰਡੇ ਬੱਚੇ ਜਿਹੜੇ ਇੰਜੋਏ ਕਰ ਰਹੇ ਸੀਗੇ। ਪਰ ਉੱਥੋਂ ਦੇਖ ਕੇ ਮੈਨੂੰ ਇੱਕ ਖੁਸ਼ੀ ਵੀ ਹੋਈ ਆ, ਦੇਖੋ ਚੜ੍ਹਦੀ ਕਲਾ 'ਚ ਰਹਿਣਾ, ਤੁਸੀਂ ਆਪਣੇ ਆਪ ਨੂੰ ਇੰਜੋਏ ਕਰਨਾ, ਇਹ ਬੜੀ ਖੂਬਸੂਰਤ ਗੱਲ ਆ।
1: ਗੱਲ ਇੱਦਾਂ ਨਾ ਭਾਜੀ, ਦੇਖੋ ਇੰਜੋਏ ਕਰੋ ਲਿਮਿਟ ਦੇ ਵਿੱਚ ਰਹਿ ਕੇ, ਨਾ ਕਿ ਆਪਾਂ ਦੂਸਰੇ ਲੋਕਾਂ ਨੂੰ ਪਰੇਸ਼ਾਨ ਕਰੀਏ।
0: ਸੁਮਨ, ਆਪਾਂ ਪੰਜਾਬੀ ਫਿਰ ਇਹੀ ਤਾਂ, ਲਿਮਿਟਾਂ ਤਾਂ ਆਪਣੀਆਂ ਹੈ ਨਹੀਂ ਆ, ਲਿਮਿਟਾਂ ਆਪਣੀਆਂ ਹੈ ਨਹੀਂ ਆ ਇੰਨੀ ਜੀ, ਆਪਾਂ ਨੂੰ ਥੋੜ੍ਹੀ ਜਿਹੀ ਸੈਂਸ ਆਪਾਂ ਰੱਖ ਲਈਏ ਤੇ ਆਪਾਂ ਬਹੁਤ ਵਧੀਆ ਕਮਿਊਨਿਟੀ ਬਣ ਕੇ ਸਾਬਤ ਹੋ ਸਕਦੀ
1: ਹੈ ਨਾ, ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ ਜੀ ਇਹ ਚੀਜ਼ ਦਾ।
0: ਜੀ ਬਿਲਕੁਲ, ਹੇਟ ਬਹੁਤ ਫੈਲ ਰਹੀ ਹੈ, ਉਹ ਉਹ 'ਚ ਵੀ ਆਪਾਂ ਕਿਸੇ ਦਿਨ ਗੱਲਬਾਤ ਕਰਾਂਗੇ। ਸੋ ਹੇਟ, ਹਾਲਾਂਕਿ ਜੇ ਆਪਾਂ ਅੰਟਾਰੀਓ ਦੀ ਗੱਲ ਕਰੀਏ ਤਾਂ ਬਹੁਤ ਘੱਟ ਆ, ਪਰ ਆਸ ਪਾਸ ਹੇਟ ਬਹੁਤ ਜ਼ਿਆਦਾ ਜਿਹੜੇ ਹੈਪਨਸ ਹੋਣ ਲੱਗ ਗਈਆਂ ਆ। ਸੋ ਐਨੀ ਵੇ ਉਸ ਤੋਂ ਬਾਅਦ 'ਤੇ ਆਪਾਂ ਗੱਲ ਕਰਾਂਗੇ। ਬਿਲਕੁਲ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। 905-673-33-37, 905-673-33-37। ਅੱਛਾ ਕੋਈ ਨਹੀਂ ਕਿਹਾ ਯਾਰ, ਰੇਡੀਓ ਪ੍ਰੋਗਰਾਮ ਉਡਾਨ ਨੂੰ ਜਿੰਨੇ ਵੀ ਦੋਸਤ ਸੁਣ ਰਹੇ ਆ, ਕੋਈ ਵੀ ਸੱਜਣ ਨਹੀਂ ਗਿਆ ਗਾ ਕੱਲ੍ਹ ਵਾਰਸ ਭਰਾਵਾਂ ਦਾ ਸ਼ੋਅ ਵੇਖਣ, ਪੰਜਾਬੀ ਵਿਰਸਾ। ਇਸ ਦਾ ਮਤਲਬ ਤਾਂ ਜੇ ਤੁਸੀਂ ਆਪਣੇ ਸ਼ੋਅ ਨੂੰ ਸੁਣਨ ਵਾਲੇ ਨਹੀਂ ਗਏ, ਫਿਰ ਤਾਂ ਤੁਸੀਂ ਬਹੁਤ ਸਾਰੇ ਸ਼ੋਅ ਮਿਸ ਕੀਤੇ ਹੋਣੇ ਆ। 905-673-33-37 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਕੱਲ੍ਹ ਪੁੱਛ ਰਹੇ ਸੀ, ਪਰ ਜਿੰਨਾ ਚਿਰ ਤੁਸੀਂ ਦੱਸੋਗੇ ਨੇ ਵੀ ਕਿਹੜੇ ਕਿਹੜੇ ਸੱਜਣ ਗਏ ਸੀ, ਉਹਨਾਂ ਚਿਰ ਉਹ ਗੱਲ ਕਰਨ ਦਾ, ਰਿਲੇਟ ਕਰਨ ਦਾ ਸਵਾਦ ਨਹੀਂ ਆਉਣਾ। ਸੋ 905-673-33-37 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ।
2: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ? ਫਸਟ, ਸੈਕਿੰਡ, ਥਰਡ ਮੋਰਗੇਜ ਦੀ ਭਾਲ ਵਿੱਚ ਹੋ? ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ, ਐਕਸਪਰਟ ਸਲਾਹ, ਛੇਤੀ ਬਣੋ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317-3487, ਬ੍ਰੋਕਰੇਜ ਲਾਇਸੈਂਸ 10039।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509,
5: ਔਰ ਵਿਜ਼ਿਟ insuranceforyou.ca।
6: ਹਰ ਤਰ੍ਹਾਂ ਦੀ ਫਸਟ, ਸੈਕੰਡ ਜਾਂ ਥਰਡ ਮੋਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487। ਬੈਸਟ ਰੇਟਸ, ਝਟਪਟ ਸਰਵਿਸ ਲਈ ਮਨੀਸ਼, 416-317-3487।
7: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਕਲਗੀ ਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਇਸ ਸੱਚ ਨੂੰ ਸਿੱਧਵਾਂ ਵਾਲੇ ਰਣਜੀਤ ਸਿੰਘ ਸਤਿੰਦਰਪਾਲ ਸਿੰਘ ਦਾ ਜੱਥਾ ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਹੇ ਇਉਂ ਬਿਆਨ ਕਰਦੇ ਹਨ

0: ਹਾਂ ਵੇਖਿਆ ਇੱਦਾਂ ਵੱਟ ਕੱਢਦੇ ਸਤਿੰਦਰਪਾਲ ਸਿੰਘ ਸਾਡੇ ਸਿੱਧਵਾਂ ਵਾਲਾ ਜਿਹੜਾ ਢਾਡੀ ਜੱਥਾ ਜਦੋਂ ਆਉਂਦਾ ਫਿਰ ਕਮਾਲ ਆ ਯਾਰ। ਕਵੀਸ਼ਰੀ ਵੀ ਇੱਕ ਐਸੀ ਦੇਖੋ ਗਾਇਕੀ ਸਾਡੇ ਗੁਰੂ ਮਹਾਰਾਜ ਨੇ ਬਣਾਈ ਕਿ ਸੁਣਦਿਆਂ ਸਾਰ ਹੀ ਨਾ ਖੂਨ ਖੋਲ ਜਾਂਦਾ ਸੀ। ਹੈ ਗੁਮਨਾਮ, ਕੀ ਹਾਲ ਚਾਲ ਆ? ਗੁਮਨਾਮ ਵੀ ਜੁੜੇ ਹੋਏ ਨੇ ਮੇਰੇ ਨਾਲ ਸਟੂਡੀਓ ਦੇ ਵਿੱਚ, ਅਤੇ ਗੁਮਨਾਮ ਨਾਲ ਗੱਲਾਂ ਬਾਤਾਂ ਕਰਦੇ। ਗੁਮਨਾਮ ਕਿਵੇਂ ਹੋ? ਠੀਕ ਹੋ?
1: ਹਾਂਜੀ ਠੀਕ ਹੈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਮੈਂ ਗੁਮਨਾਮ।
0: ਗੁਮਨਾਮ ਕੱਲ੍ਹ ਸ਼ੋਅ ਤੁਸੀਂ ਦੇਖਣ ਗਏ ਸੀ?
1: ਹਾਂਜੀ ਗਿਆ ਸੀ।
0: ਕਿੱਦਾਂ ਦਾ ਰਿਹਾ?
1: ਬਹੁਤ ਜ਼ਿਆਦਾ ਹੀ ਵਧੀਆ ਸੀ, ਐਨਰਜੀ ਬਹੁਤ ਸੀਗੀ। ਮੈਂ ਪਹਿਲੀ ਵਾਰ ਇੱਕ ਛੱਤ ਥੱਲੇ ਇੰਨੇ ਕਮਿਊਨਿਟੀ ਨੂੰ ਸਪੋਰਟ ਕਰਦੇ, ਉਹ ਵੀ ਆਪਣੇ ਬੰਦਿਆਂ ਨੂੰ ਪਹਿਲੀ ਵਾਰ ਦੇਖਿਆ ਜੀ। ਮੇਰਾ ਤਾਂ ਕਾਫੀ ਦਿਲ ਖੁਸ਼ ਹੋਇਆ, ਭੰਗੜੇ ਬਹੁਤ ਪਏ
0: ਯਾਰ, ਕਮਾਲ ਹੋ ਗਿਆ। ਕੱਲ੍ਹ ਤਾਂ ਮੈਂ ਵੀ ਨੱਚ ਲਿਆ, ਮੈਨੂੰ ਨੱਚਣਾ ਉੱਚਣਾ ਖੈਰ ਆਉਂਦਾ ਨਹੀਂ, ਕੱਲ੍ਹ ਤਾਂ ਮੈਂ ਵੀ ਹੱਥ ਪੈਰ ਜੇ ਮਾਰ ਲਈ। ਐਨੀਵੇ 0 0 4 18 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ
0: ਜੀ ਸਰ।
2: ਬਹੁਤ ਮਤਲਬ ਪ੍ਰੋਗਰਾਮ ਚ ਇੱਕ ਹੁਣੇ ਕਵਿਸ਼ਰੀ ਸੁਣਾਈ ਆ, ਮੈਂ ਥੋੜੀ ਜਿਹੀ ਗੱਲ ਕਰਨੀ ਹੈ, ਬਿਲਕੁਲ ਥੋੜੀ ਜਿਹੀ ਬਿਲਕੁਲ
0: ਜੀ ਜੀ।
2: ਕਿ ਕਵਿਸ਼ਰੀ ਨਾ ਇੱਕ ਇਹੋ ਜਿਹਾ ਰਾਗ ਹੈ ਜਾਂ ਇਹੋ ਜਿਹੀ ਬੰਦਗੀ ਹੈ ਕਿ ਤੋਂ ਕਦੇ ਵੀ ਮਨ ਨਹੀਂ ਭਰਦਾ।
0: ਬਿਲਕੁਲ,
2: ਤੁਸੀਂ ਜਿੰਨੀ ਮਰਜ਼ੀ ਸੁਣ ਲਓ, ਦੂਜੇ ਮਿਊਜ਼ਿਕ ਨਾ ਧੂਮ ਧੜੱਕੇ ਵਾਲੇ, ਨੱਚਣ ਵਾਲੇ, ਹੈ ਉਦਾਸ ਜਾਂ ਹੋਰ ਸਾਰੇ ਤਰ੍ਹਾਂ ਦੇ, ਤੁਸੀਂ ਸੁਣ ਕੇ ਕਦੇ ਨਾ ਕਦੇ ਅੱਕੋਗੇ। ਪਰ ਇਹ ਲਗਾਤਾਰ ਸੁਣਦੇ ਜਾਓ ਤੁਸੀਂ, ਕਦੇ ਵੀ ਤੁਹਾਨੂੰ ਐਂ ਨਹੀਂ ਲੱਗੂਗਾ ਵੀ ਯਾਰ ਮੈਂ ਇਹ ਨਾ ਸੁਣਾ ਸਾਰਾ। ਹੋਰ
0: ਬਿਲਕੁਲ
2: ਬਹੁਤ ਵਧੀਆ, ਤੁਹਾਨੂੰ ਵਧੀਆ ਲੱਗਿਆ ਹੁਣੇ ਤੁਸੀਂ ਨਾ ਇਹ ਕਵਿਸ਼ਰੀ ਚਲਾਈ।
0: ਬਹੁਤ ਸ਼ੁਕਰੀਆ। ਮੇਰਾ ਜਦੋਂ ਜਦੋਂ ਮੈਨੂੰ ਬਿਲਕੁਲ ਜੀ ਸਿੱਧਵਾਂ ਸਾਹਿਬ ਜੀ ਦਾ ਆਵਾਜ਼ ਸੁਣ ਕੇ ਹੀ ਨੌ ਬਰ ਨੌ ਹੋ ਜਾਈਦਾ, ਅਤੇ ਜਦੋਂ ਇਹ ਕਵਿਸ਼ਰੀ ਲਾ ਲੈਣਾ, ਮੈਂ ਮੇਰੇ ਕੋਲ ਇਹ ਕੰਪਿਊਟਰ 'ਤੇ ਪਈ ਹੋਈ ਆ, ਸੋ ਜਦੋਂ ਵੀ ਮੈਨੂੰ ਲੱਗੇ ਨਾ ਕਿ ਹੁਣ ਥੋੜ੍ਹੀ ਜਿਹੀ ਐਨਰਜੀ ਚਾਹੀਦੀ ਆ, ਉਦੋਂ ਫਿਰ ਮੈਂ ਪੰਥ ਤੇਰੇ ਦੀ ਗੂੰਜਾ ਸੁਣ ਲੈਂਦਾ ਹੁੰਦਾ।
2: ਹਾਂ ਬਸ ਫਿਰ ਉਹ ਸਿਕੰਜਵੀ ਦਾ ਗਲਾਸ ਜਾਂ
0: ਆਹ
2: ਪੀ ਲਿਆ, ਲੱਸੀ ਦਾ ਗਲਾਸ ਪੀ ਲਿਆ, ਬਰਾਬਰ ਹੋ ਜਾਂਦਾ।
0: ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ,
2: ਥੈਂਕ ਯੂ ਸੋ ਮਚ।
0: 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਸੋ ਗੱਲਾਂ ਬਾਤਾਂ ਆਪਾਂ 9 ਤੋਂ 10 ਰੇਡੀਓ ਪ੍ਰੋਗਰਾਮ 'ਚ ਅੱਜ ਨਾ ਗੁਮਨਾਮ ਅੱਜ ਗੱਲਾਂ ਬਾਤਾਂ ਕਰਾਂਗੇ ਬਹੁਤ ਖੂਬਸੂਰਤ।
1: ਹਾਂਜੀ
0: ਅੱਜ ਆਪਾਂ ਰਿਕਾਰਡ ਕਰੀਏ।
1: ਜ਼ਰੂਰ ਜੀ।
0: ਹਾਂ ਅੱਜ ਆਪਾਂ ਰਿਕਾਰਡ ਕਰਾਂਗੇ ਕਿਉਂਕਿ ਰੀਲਾਂ ਜੀ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ, ਅਤੇ ਅੱਜ ਆਪਾਂ ਪ੍ਰੋਗਰਾਮ ਸਾਡੇ ਕੋਲ ਵਿਸ਼ਾ ਬਹੁਤ ਸੋਹਣਾ ਆ, ਅਤੇ ਹਮੇਸ਼ਾ ਦੀ ਤਰ੍ਹਾਂ ਗੱਲਬਾਤ ਅੱਜ ਕੁਝ ਖੂਬਸੂਰਤ ਕਰਾਂਗੇ, ਅਤੇ ਦੇਖਾਂਗੇ ਜੇ ਅੱਜ ਲਾਈਵ ਵੀ ਹੋਏ ਤਾਂ, ਜੇ ਜਦੋਂ ਲਾਈਵ ਹੋਵਾਂਗੇ ਜਾਂ ਰਿਕਾਰਡ ਕਰਾਂਗੇ, ਇੱਕੋ ਕੰਮ ਕਰਨਾ ਪੈਣਾ। ਇੱਕ ਟਾਈਮ ਕਹਿੰਦੇ ਇੱਕ ਕੰਮ ਕਰੀਏ ਫਿਰ ਸਿਰੇ ਲੱਗਦੇ ਬੰਦੇ,
1: ਸਿਰੇ ਲੱਗ ਜੀ।
0: ਜੇ ਦੋ ਪਾਸੇ ਹੋ ਗਿਆ, ਦੋ ਕੁਰਸੀਆਂ ਕਹਿਣ ਲੱਗੇ ਸੀ, ਦੋ ਕਿਸ਼ਤੀਆਂ ਦੇ ਜੇ ਪੈਰ ਰੱਖੀ ਕੀ ਹੁੰਦਾ?
1: ਡੁੱਬ ਜਾਂਦੇ ਆ ਜੀ, ਕਿਸ਼ਤੀਆਂ ਡੁੱਬ ਜਾਂਦੀਆਂ।
0: ਮੈਂ ਤਾਂ ਸੋਚਿਆ ਕਿਤੇ ਹੋਰ ਕੁਛ ਕਹਿਣਾ,
1: ਉਹ ਪਾਰ ਨਹੀਂ ਲੱਗਦੇ ਜੀ, ਬੇਸਿਕਲੀ ਉਹ ਡੁੱਬ ਜਾਂਦੇ।
0: ਦੋ ਕਿਸ਼ਤੀਆਂ ਦੇ ਕਹਿੰਦੇ ਸਵਾਰ ਪਾਰ ਨਹੀਂ ਲੱਗਦੇ, ਪਰ ਦੋ ਕਿਸ਼ਤੀਆਂ ਜਿਹਨੇ ਪੈਰ ਰੱਖੇ ਉਹਨਾਂ ਦਾ ਹਾਲ ਕੀ ਹੋਊਗਾ?
1: ਔਖਾ ਹੀ ਹੈ, ਇਮੇਜਿਨ ਵੀ ਕਰਨਾ ਔਖਾ ਹੈ।
0: 905-673-3337 905-673-3337 ਅੱਛਾ ਇਹ ਵੀ ਗੱਲਬਾਤ ਕਰ ਸਕਦੇ।
1: ਹਾਂਜੀ
0: ਵੀ ਜੇ ਕਿਸੇ ਨੇ ਦੋ ਕਿਸ਼ਤੀਆਂ ਦੇ ਪੈਰ ਰੱਖਿਆ ਉਹਦਾ ਕੀ ਹਾਲ ਹੋਊਗਾ?
1: ਉਹਦਾ ਕੀ ਹਾਲ ਹੋਊਗਾ? ਅਤੇ ਕਿਤੇ ਤੁਸੀਂ ਤਾਂ ਨਹੀਂ ਰੱਖੀ ਵੇਖੋ,
0: ਇਮੇਜਿਨ ਕਰਕੇ ਵੇਖੋ, ਬੰਦੇ ਨੇ ਦੋ ਕਿਸ਼ਤੀਆਂ ਦੇ ਪੈਰ ਰੱਖੇ ਹੋਏ ਤਾਂ ਕੀ ਹਾਲ ਹੋਊਗਾ?
1: ਸਹੀ ਗੱਲ,
0: ਕਿੱਧਰ ਜਾਵੇ ਕਿੱਧਰ?
1: ਵੈਸੇ ਇਹ ਆਪਣੀ ਕਲਾ 'ਚ ਵੀ ਇਹ ਚੀਜ਼ ਲਾਗੂ ਹੁੰਦੀ ਹੈ ਕਿ ਬੰਦੇ ਨੂੰ ਇੱਕ ਕਲਾ 'ਤੇ ਫੋਕਸ ਕਰਨਾ ਚਾਹੀਦਾ
0: ਜ਼ਿੰਦਗੀ 'ਚ।
1: ਹਾਂਜੀ
0: ਜ਼ਿੰਦਗੀ ਦੇ ਹਰ ਰਸਤੇ 'ਚ,
1: ਹਾਂਜੀ
0: ਤੁਹਾਡੇ ਜੀਵਨ ਦੇ ਵਿੱਚ ਇਸ ਚੀਜ਼ ਨੂੰ ਜੇ ਆਪਾਂ ਨਹੀਂ ਢਾਲਦੇ, ਤੁਸੀਂ ਆਪਣੇ ਨਿਸ਼ਾਨੇ 'ਤੇ ਫੋਕਸ ਨਹੀਂ ਹੈਗੇ, ਤੁਸੀਂ ਆਹ ਵੀ ਕੰਮ ਕਰ ਲਿਆ ਉਹ ਵੀ ਕਰ ਲਿਆ, ਜੇ ਇੱਧਰ ਉੱਧਰ ਘੁੰਮਦੇ ਰਹੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਮੰਜ਼ਿਲ ਤੋਂ ਭਟਕ ਜਾਓਗੇ।
1: ਹਾਂਜੀ
0: ਚਾਹੇ ਉਹ ਖਾਣ ਪੀਣ ਦੇ ਲੈ ਕੇ ਕਨਫਿਊਜ਼ਨ ਹੋਵੇ, ਜ਼ਿੰਦਗੀ 'ਚ ਤੁਹਾਡੇ ਨਿਸ਼ਾਨੇ ਚੁਣਨੇ ਹੋਣ ਉਹਨੂੰ ਲੈ ਕੇ ਹੋਵੇ, ਜਾਂ ਫਿਰ ਪਰਿਵਾਰਕ ਰਿਸ਼ਤਿਆਂ ਦੇ ਵਿੱਚ।
1: ਹਾਂਜੀ
0: ਤੁਸੀਂ ਕਈ ਵਾਰ ਇੱਧਰ ਉੱਧਰਲੀਆਂ ਚੀਜ਼ਾਂ 'ਚ ਸਵਾਰ ਹੋ ਜਾਂਦੇ ਹੋ, ਅਤੇ ਹੈ ਤਾਂ ਮਾੜਾ ਹੀ ਆ,
1: ਮਾੜਾ
0: ਮੰਜ਼ਿਲ 'ਤੇ ਪਹੁੰਚਣ ਤਾਂ ਦੂਰ ਦੀ ਗੱਲ ਆ, ਤੁਸੀਂ ਵੈਸੇ ਹੀ ਚੱਡੇ ਪੜਵਾ ਲੈਣੇ।
1: ਕਈ ਵਾਰ ਬੰਦਾ ਜੀ ਸਹੀ ਚੱਲਦੀ ਜ਼ਿੰਦਗੀ ਨੂੰ ਗਲਤ ਦਿਸ਼ਾ ਵੱਲ ਮੋੜ ਲੈਂਦਾ।
0: ਇੱਦਾਂ ਹੀ ਕਹਿੰਦੇ ਹੁੰਦੇ ਨਾ ਸਾਡੇ ਬਜ਼ੁਰਗ,
1: ਹਾਂਜੀ
0: ਵੀ ਤੁਸੀਂ ਕੰਮ ਉਲਟਾ ਕਰਵਾ ਲੈਣਾ। 905-673-3337 ਬਜ਼ੁਰਗ ਕਹਿੰਦੇ ਹੁੰਦੇ ਉਹ ਵੇਖੀ ਨਿਆਣੇ ਕਿਤੇ ਆਹ ਕੰਮ ਨਾ ਕਰ ਲਈ। 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਗੱਲਾਂ ਬਾਤਾਂ ਚੱਲ ਰਹੀਆਂ ਬਹੁਤ ਠੰਡੀਆਂ ਪਿਆਰੀਆਂ ਮਿੱਠੀਆਂ, ਅਤੇ ਸਮਾਂ ਖਬਰਾਂ ਦਾ ਹੋ ਚੁੱਕਿਆ, ਅਤੇ ਖਬਰਾਂ ਦੇ ਨਾਲ ਜੁੜਾਂਗੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ। ਬਸ ਜਿੱਦਾਂ ਹੀ ਜੁੜਦੇ ਆ, ਅਤੇ ਤਦ ਤੱਕ ਫਿਰ ਪੰਥ ਤੇਰੇ ਦੀਆਂ ਗੂੰਜਾਂ ਥੋੜ੍ਹੀਆਂ ਜਿਹੀਆਂ ਹੋਰ ਗੂੰਜਾਂ ਪਵਾ ਲਈਏ, ਅਤੇ ਫਿਰ 9 ਵਾਰ 9 ਹੋ ਜਾਣਾ, ਅਤੇ ਉਸ ਤੋਂ ਬਾਅਦ ਪੰਜਾਬ ਚੱਲਦੇ ਹਾਂ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਰਹੇ ਨੇ।

0: ਸੋ ਬਿਲਕੁਲ ਜੀ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ, ਔਰ ਸਮਾਂ ਹੋ ਚੁੱਕਿਆ ਪੰਜਾਬ ਦੀ ਧਰਤੀ ਤੋਂ ਦੇਸ਼ ਦੁਨੀਆਂ ਦੀਆਂ ਖਬਰਾਂ ਦੇ ਨਾਲ ਜੁੜਨ ਦਾ। ਸੋ ਖਬਰਾਂ ਲੈ ਕੇ ਪ੍ਰੋਫੈਸਰ ਸੁਦੀਪ ਸਿੰਘ ਚਲੋ ਪਹੁੰਚ ਚੁੱਕੇ ਨੇ। ਸੋ ਖਬਰਾਂ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਹਾਜ਼ਰੀ ਭਰਾਂਗੇ। 9 to 10 ਜੁੜੇ ਰਹੋ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ। ਸੋ ਚੱਲਦੇ ਹਾਂ ਜੀ ਪੰਜਾਬ, ਪ੍ਰੋਫੈਸਰ ਸੁਦੀਪ ਸਿੰਘ ਢਿਲੋਂ।
1: ਬਾਹਰ ਜ਼ਬਰਦਸਤ ਹੰਗਾਮਾ ਵੀ ਵੇਖਣ ਨੂੰ ਮਿਲਿਆ। ਵਿਰੋਧੀ ਧਿਰ ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਇੱਕੋ ਦਿਨ ਵਿੱਚ 8 ਬਿੱਲ ਪੇਸ਼ ਕਰਨ, ਬਾਹਰੀ ਸੂਬਿਆਂ ਦੇ ਨੌਜਵਾਨਾਂ ਨੂੰ ਪੰਜਾਬ ਵਿੱਚ ਨੌਕਰੀਆਂ ਦੇਣ ਅਤੇ ਕਈ ਹੋਰ ਮੁੱਦਿਆਂ ਉੱਤੇ ਸਰਕਾਰ ਨੂੰ ਘੇਰਿਆ ਗਿਆ। ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਟੇਲਾਂ ਤੱਕ ਪੁੱਜਦਾ ਕੀਤੇ ਜਾਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਹਮਾਇਤ ਵਿੱਚ ਧੰਨਵਾਦੀ ਮਤਾ ਪਾਸ ਕੀਤਾ ਗਿਆ। ਵਿਧਾਇਕ ਲਾਡੀ ਢੋਸ ਨੇ ਸਦਨ ਵਿੱਚ ਮਤਾ ਪੇਸ਼ ਕੀਤਾ ਅਤੇ ਬਹਿਸ ਮਗਰੋਂ ਮਤੇ ਨੂੰ ਪਾਸ ਕੀਤਾ ਗਿਆ। ਇਸ ਮਗਰੋਂ ਹਫ਼ਤੇ ਭਰ ਚੱਲਿਆ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਦੇ ਇਜਲਾਸ ਦੇ ਇਸੇ ਅਖੀਰਲੇ ਦਿਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਲੈ ਕੇ ਇੱਕ ਬੇਹੱਦ ਵੱਡਾ ਫੈਸਲਾ ਵੀ ਲਿਆ ਗਿਆ। ਸੂਬਾ ਸਰਕਾਰ ਵੱਲੋਂ ਪੰਜਾਬ ਪੰਚਾਇਤੀ ਰਾਜ ਐਕਟ ਵਿੱਚ ਸੋਧ ਕਰਨ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿਸ ਤਹਿਤ ਹੁਣ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਦੇ ਅਹੁਦਿਆਂ ਨੂੰ ਆਪਸ ਵਿੱਚ ਮਿਲਾ ਕੇ ਇੱਕ ਸਾਂਝਾ ਅਤੇ ਨਵਾਂ ਕਾਡਰ ਤਿਆਰ ਕੀਤਾ ਜਾਵੇਗਾ। ਇਸ ਇਤਿਹਾਸਿਕ ਪ੍ਰਸ਼ਾਸਨਿਕ ਸੁਧਾਰ ਦਾ ਮੁੱਖ ਮੰਤਵ ਪੇਂਡੂ ਪੱਧਰ ਉੱਤੇ ਵਿਕਾਸ ਕਾਰਜਾਂ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਅਤੇ ਪ੍ਰਸ਼ਾਸਨਿਕ ਕੰਮਕਾਜ ਨੂੰ ਹੋਰ ਜ਼ਿਆਦਾ ਸੁਚਾਰੂ ਅਤੇ ਤੇਜ਼ ਬਣਾਉਣਾ ਦੱਸਿਆ ਜਾ ਰਿਹਾ ਹੈ। ਇਸ ਨਵੀਂ ਸੋਧ ਦੇ ਲਾਗੂ ਹੋਣ ਨਾਲ ਦੋਵਾਂ ਅਹੁਦਿਆਂ ਦੇ ਅਧਿਕਾਰੀ ਅਤੇ ਕਰਮਚਾਰੀ ਇੱਕੋ ਸਾਂਝੇ ਕਾਡਰ ਦਾ ਹਿੱਸਾ ਬਣ ਜਾਣਗੇ, ਜਿਸ ਨਾਲ ਉਹਨਾਂ ਦੀ ਸੀਨੀਅਰਤਾ, ਤਰੱਕੀਆਂ ਅਤੇ ਸੇਵਾ ਨਿਯਮਾਂ ਵਿੱਚ ਵੀ ਇਕਸਾਰਤਾ ਆਵੇਗੀ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿੱਚ ਹੋਰ ਵੀ ਕਈ ਬਿੱਲ ਪਾਸ ਕੀਤੇ ਗਏ ਨੇ। ਵਿਧਾਨ ਸਭਾ ਵਿੱਚ ਫੀਸ ਰੈਗੂਲੇਸ਼ਨ ਸੰਬੰਧੀ ਬਿੱਲ ਵੀ ਬਹੁਮਤ ਨਾਲ ਪਾਸ ਕੀਤਾ ਗਿਆ, ਜਿਸ ਨਾਲ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਖਤਮ ਹੋਣ ਦੀ ਗੱਲ ਆਖੀ ਜਾ ਰਹੀ ਹੈ। ਕੁੱਲ ਮਿਲਾ ਕੇ ਇਸ ਇਜਲਾਸ ਦੇ ਅਖੀਰਲੇ ਦਿਨ ਵਿਧਾਨ ਸਭਾ ਵੱਲੋਂ 9 ਅਹਿਮ ਬਿੱਲ ਪਾਸ ਕੀਤੇ ਗਏ ਨੇ। ਬਹੁਤ ਚਰਚਿਤ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ਵਿੱਚ ਬਕਾਇਆ ਜਾਂਚ ਨਾਲ ਜੁੜੀ ਸਟੇਟਸ ਰਿਪੋਰਟ ਬੰਦ ਲਿਫਾਫੇ ਵਿੱਚ ਦਾਖਲ ਕਰ ਦਿੱਤੀ ਗਈ ਹੈ। ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰੀ ਵਕੀਲ ਨੇ ਇਹ ਰਿਪੋਰਟ ਪੇਸ਼ ਕੀਤੀ ਹੈ, ਜਿਸ ਨੂੰ ਅਦਾਲਤ ਨੇ ਰਿਕਾਰਡ ਵਿੱਚ ਲੈਂਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਕਾਨੂੰਨੀ ਪ੍ਰਕਿਰਿਆ ਵਿੱਚ ਇੱਕ ਵਾਰ ਫੇਰ ਤੇਜ਼ੀ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕੁਝ ਸਮੇਂ ਦੌਰਾਨ ਸਿੱਟ ਵੱਲੋਂ ਬਹਿਬਲ ਕਲਾਂ ਤੇ ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਮੁੜ ਸ਼ੁਰੂ ਕਰਦਿਆਂ ਕਈ ਅਹਿਮ ਥਾਵਾਂ ਦਾ ਦੌਰਾ ਕੀਤਾ ਗਿਆ ਤੇ ਕੁਝ ਪ੍ਰਮੁੱਖ ਸ਼ਖਸੀਅਤਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਅਦਾਲਤ ਵਿੱਚ ਪੇਸ਼ ਕੀਤੀ ਗਈ ਤਾਜ਼ਾ ਸਟੇਟਸ ਰਿਪੋਰਟ ਵਿੱਚ ਜਾਂਚ ਦੇ ਹੁਣ ਤੱਕ ਦੇ ਵੇਰਵਿਆਂ ਤੇ ਅੱਗੇ ਦੀ ਕਾਰਵਾਈ ਬਾਰੇ ਦੱਸਿਆ ਗਿਆ। ਪੀੜਤ ਪਰਿਵਾਰਾਂ ਤੇ ਇਨਸਾਫ਼ ਦੀ ਉਡੀਕ ਕਰ ਰਹੀਆਂ ਸਿੱਖ ਸੰਗਤਾਂ ਦੀ ਨਜ਼ਰ ਆਉਣ ਇਸ ਅਦਾਲਤੀ ਕੇਸ ਦੀ ਅਗਲੀ ਸੁਣਵਾਈ ਉੱਤੇ ਟਿੱਕੀ ਹੈ, ਕਿਉਂਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਚਰਚਾਵਾਂ ਚੱਲ ਪਈਆਂ ਸੀ ਕਿ ਅਕਾਲੀ ਭਾਜਪਾ ਗੱਠਜੋੜ ਇੱਕ ਵਾਰ ਫੇਰ ਪੰਜਾਬ ਵਿੱਚ ਹੋ ਸਕਦਾ। ਹੁਣ ਇਸ ਬੰਨੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਇੱਕ ਬਿਆਨ ਆਇਆ, ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਨਾਲ ਗੱਠਜੋੜ ਨਹੀਂ ਹੋ ਰਿਹਾ ਤੇ ਉਹ ਇਕੱਲੇ ਹੀ ਚੋਣ ਲੜਨਗੇ। ਅਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਹਨਾਂ ਕਿਆਸ ਰਾਈਆਂ ਨੂੰ ਇੱਕ ਤਰੀਕੇ ਨਾਲ ਵਿਰਾਮ ਲਾ ਦਿੱਤਾ ਹੈ ਕਿ ਗੱਠਜੋੜ ਮੁੜ ਹੋ ਸਕਦਾ ਹੈ, ਅਤੇ ਉਹਨਾਂ ਦਾ ਕਹਿਣਾ ਕਿ ਭਾਜਪਾ ਸੂਬੇ ਦੀਆਂ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਉੱਤੇ ਚੋਣ ਲੜੇਗੀ ਅਤੇ ਅਕਾਲੀ ਦਲ ਦੇ ਨਾਲ ਗੱਠਜੋੜ ਦਾ ਕੋਈ ਸਵਾਲ ਹੀ ਨਹੀਂ ਬਣਦਾ। ਸੁਖਬੀਰ ਬਾਦਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਈ ਗੱਲਬਾਤ ਦੇ ਮੁੱਦੇ ਉੱਤੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਉੱਤੇ ਗੱਲ ਕੀਤੀ ਹੋਵੇਗੀ, ਜਦਕਿ ਗੱਠਜੋੜ ਸੰਬੰਧੀ ਕੋਈ ਵੀ ਚਰਚਾ ਨਹੀਂ ਹੋਈ। ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਇੰਦਰਾ ਗਾਂਧੀ ਕਤਲ ਕੇਸ ਵਿੱਚ ਫਾਂਸੀ ਦਿੱਤੇ ਗਏ ਕੇਹਰ ਸਿੰਘ ਦੇ ਪੁੱਤਰ ਸਤਵੰਤ ਸਿੰਘ ਨੂੰ ਬੱਸੀ ਪਠਾਣਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ। ਇਹ ਐਲਾਨ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੀ ਮੌਜੂਦ ਸਨ। ਪਾਰਟੀ ਦੇ ਆਗੂਆਂ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਪੰਥ ਅਤੇ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਪਰਿਵਾਰਾਂ ਨੂੰ ਮਾਨਤਾ ਦੇਣਾ ਤੇ ਸਨਮਾਨਿਤ ਕਰਨਾ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪਿੰਗਲਵਾੜਾ ਦੇ ਸੰਸਥਾਪਕ ਮਹਾਨ ਸਮਾਜ ਸੁਧਾਰਕ ਅਤੇ ਪਰਉਪਕਾਰੀ ਭਗਤ ਪੂਰਨ ਸਿੰਘ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦਿੱਤੇ ਜਾਣ ਦੀ ਜ਼ੋਰਦਾਰ ਮੰਗ ਕੀਤੀ ਹੈ। ਉਹਨਾਂ ਨੇ ਸੰਬੰਧੀ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨੂੰ ਰਸਮੀ ਤੌਰ ਤੇ ਪੱਤਰ ਵੀ ਲਿਖਿਆ। ਸਾਹਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਗਤ ਪੂਰਨ ਸਿੰਘ ਨੇ ਆਪਣਾ ਪੂਰਾ ਜੀਵਨ ਲਾਵਾਰਸ ਬਿਮਾਰ ਅਪਾਹਜ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸੀ ਅਤੇ ਉਹਨਾਂ ਵੱਲੋਂ ਸਥਾਪਿਤ ਕੀਤਾ ਗਿਆ ਪਿੰਗਲਵਾੜਾ ਅੱਜ ਵੀ ਸਮਾਜ ਦੇ ਕਮਜ਼ੋਰ ਵਰਗਾਂ ਲਈ ਚਾਨਣ ਮੁਨਾਰਾ ਬਣਿਆ ਹੋਇਆ। ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਅਜਿਹੇ ਮਹਾਨ ਯੁੱਗ ਪੁਰਸ਼ ਨੂੰ ਮਰਨ ਉਪਰੰਤ ਭਾਰਤ ਰਤਨ ਦੇਣਾ ਪੂਰੇ ਦੇਸ਼ ਤੇ ਖਾਸ ਕਰ ਪੰਜਾਬ ਲਈ ਮਾਣ ਵਾਲੀ ਗੱਲ ਹੋਵੇਗੀ। ਪਿਛਲੇ ਕੁਝ ਦਿਨਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦਾ ਮੁੱਦਾ ਇੱਕ ਵਾਰ ਫੇਰ ਭਖ ਗਿਆ ਅਤੇ ਇਹ ਚੈਨਲ ਜੋ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਕਰਨਾ ਚਾਹੁੰਦੇ ਨੇ ਉਹਨਾਂ ਵੱਲੋਂ ਲਗਾਤਾਰ ਇਸ ਸੰਬੰਧੀ ਗੱਲ ਉਠਾਈ ਜਾ ਰਹੀ ਹੈ। ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ। ਪ੍ਰਾਈਵੇਟ ਡਿਜੀਟਲ ਚੈਨਲ GTC ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਅਦਾਲਤੀ ਕਾਰਵਾਈ ਦੌਰਾਨ ਸੂਬੇ ਦੀ ਉੱਚ ਅਦਾਲਤ ਵਿੱਚ ਸਾਲ 2008 ਦੇ ਇੱਕ ਪੁਰਾਣੇ ਹਲਫਨਾਮੇ ਦਾ ਹਵਾਲਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਕਾਨੂੰਨੀ ਪੈਂਤੜਾ ਸਾਹਮਣੇ ਆਇਆ। GTC ਚੈਨਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪ੍ਰਸਾਰਣ ਅਧਿਕਾਰਾਂ ਅਤੇ ਪਿਛਲੇ ਸਮੇਂ ਦੌਰਾਨ ਹੋਏ ਸਮਝੌਤਿਆਂ ਅਤੇ ਕਾਨੂੰਨੀ ਪਹਿਲੂਆਂ ਤਹਿਤ ਉਹ ਆਪਣੇ ਪੱਖ ਉੱਤੇ ਕਾਇਮ ਨੇ। ਇਸ ਮਾਮਲੇ ਨੂੰ ਲੈ ਕੇ ਕਾਨੂੰਨੀ ਹਲਕਿਆਂ ਅਤੇ ਸਿੱਖ ਸੰਸਥਾਵਾਂ ਵਿੱਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਅਤੇ ਅਦਾਲਤ ਇਸ ਮਾਮਲੇ ਵਿੱਚ ਸੁਣਵਾਈ ਕਰ ਰਹੀ ਹੈ। ਬਠਿੰਡਾ ਦੀ ਇੱਕ ਅਦਾਲਤ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ, ਜਿਸਨੂੰ ਕਮਲ ਭਾਬੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਤੇ ਕਤਲ ਦੇ ਸੰਬੰਧ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਰਣਜੀਤ ਸਿੰਘ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਨੇ। ਇਸ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਤੈਅ ਕੀਤੀ ਗਈ ਹੈ। ਲੁਧਿਆਣਾ ਦੀ ਰਹਿਣ ਵਾਲੀ 36 ਸਾਲਾ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਪਿਛਲੇ ਸਾਲ 11 ਜੂਨ ਦੀ ਰਾਤ ਨੂੰ ਬਠਿੰਡਾ ਚੰਡੀਗੜ੍ਹ ਰਾਜ ਮਾਰਗ ਉੱਤੇ ਇੱਕ ਕਾਰ ਦੀ ਪਿਛਲੀ ਸੀਟ ਉੱਤੇ ਮ੍ਰਿਤਕ ਪਾਈ ਗਈ ਸੀ। ਮੋਗਾ ਜ਼ਿਲ੍ਹੇ ਦੇ ਮਹਿਰੋ ਪਿੰਡ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਉੱਤੇ ਇਸ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਹੋਣ ਦਾ ਦੋਸ਼ ਲੱਗਾ ਸੀ, ਜੋ ਵਾਰਦਾਤ ਤੋਂ ਬਾਅਦ ਭਗੌੜਾ ਐਲਾਨ ਦਿੱਤਾ ਗਿਆ ਸੀ ਤੇ ਬਾਅਦ ਵਿੱਚ 10 ਅਪ੍ਰੈਲ ਨੂੰ UAE ਤੋਂ ਡਿਪੋਰਟ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਭਾਰਤ ਵਾਪਸ ਲਿਆਂਦਾ ਗਿਆ ਸੀ। ਉਦੋਂ ਤੋਂ ਹੀ ਉਹ ਇਸ ਮਾਮਲੇ ਸੰਬੰਧੀ ਨਿਆਇਕ ਹਿਰਾਸਤ ਵਿੱਚ ਬੰਦ ਹੈ। ਮੌਸਮ ਦੀ ਜਾਣਕਾਰੀ ਤੁਹਾਨੂੰ ਦਈਏ ਤਾਂ ਦੇਸ਼ ਦੇ ਹਿਮਾਚਲ ਅਤੇ ਹਿਮਾਲਿਆ ਦੇ ਕੁਝ ਖੇਤਰਾਂ ਵਿੱਚ ਆਉਣ ਵਾਲੇ ਹਫ਼ਤੇ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਦੌਰਾਨ ਮੌਨਸੂਨ ਦੇ ਮੀਂਹ ਦਾ ਅਸਰ ਘਟਿਆ ਅਤੇ ਕੋਈ ਤੇਜ਼ ਮੀਂਹ ਨਹੀਂ ਪਿਆ, ਪਰ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਮੁਤਾਬਕ ਭਾਰਤੀ ਸਮੇਂ ਮੁਤਾਬਕ ਅੱਜ 11 ਅਗਸਤ ਅਤੇ ਫਿਰ 13 ਅਗਸਤ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਪੰਜਾਬ ਦੇ ਪੂਰਬੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ, ਜਦਕਿ ਪੱਛਮੀ ਅਤੇ ਦੱਖਣੀ ਹਿੱਸਿਆਂ ਵਿੱਚ ਥੋੜਾ ਘੱਟ ਮੀਂਹ ਪੈਣ ਦੀ ਗੱਲ ਦੱਸੀ ਗਈ ਹੈ। ਪਿਛਲੇ 48 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਨਸੂਨ ਨੂੰ ਆਮ ਅਤੇ ਕਈ ਥਾਵਾਂ ਤੇ ਕਮਜ਼ੋਰ ਦੱਸਿਆ ਗਿਆ ਹੈ, ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ 2 ਦਿਨ 11 ਤੇ 13 ਅਗਸਤ ਪੰਜਾਬ ਵਿੱਚ ਮੌਨਸੂਨ ਇੱਕ ਵਾਰ ਫੇਰ ਦਸਤਕ ਦੇਵੇਗਾ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦਿੱਲੀ ਤੋਂ ਬਾਅਦ ਹੁਣ ਝਾਰਖੰਡ ਸੂਬੇ ਵਿੱਚ ਵੀ ਵਿਦਿਆਰਥੀਆਂ ਦਾ ਅੰਦੋਲਨ ਵੇਖਿਆ ਗਿਆ, ਜਿੱਥੇ ਕਿ ਪੇਪਰ ਲੀਕ ਦੀ ਘਟਨਾ ਵਾਪਰੀ ਸੀ ਤੇ ਲਾਠੀਚਾਰਜ ਤੇ ਅਥਰੂ ਗੈਸ ਵਿਚਾਲੇ ਉੱਥੋਂ ਦੇ ਵਿਦਿਆਰਥੀਆਂ ਨੇ ਝਾਰਖੰਡ ਦੀ ਵਿਧਾਨ ਸਭਾ ਦਾ ਘਿਰਾਓ ਕੀਤਾ ਅਤੇ 8 ਬੈਰੀਕੇਡ ਤੋੜ ਕੇ ਵਿਦਿਆਰਥੀ ਵਿਧਾਨ ਸਭਾ ਤੱਕ ਪਹੁੰਚੇ ਤੇ ਆਪਣੀ ਗੱਲ ਰੱਖਣ ਦੀ ਮੰਗ ਕੀਤੀ। ਪਾਰਲੀਮੈਂਟ ਦੇ ਵਿੱਚ ਮੌਨਸੂਨ ਸੈਸ਼ਨ ਦੌਰਾਨ ਹੰਗਾਮਿਆਂ ਦਾ ਦੌਰ ਜਾਰੀ ਹੈ। ਅਯੋਧਿਆ ਦੇ ਸ਼੍ਰੀ ਰਾਮ ਮੰਦਿਰ ਵਿਖੇ ਚੜਾਵਾ ਚੋਰੀ ਦੇ ਮਾਮਲੇ ਉੱਤੇ ਕਾਂਗਰਸ ਅਤੇ ਵਿਰੋਧੀ ਧਿਰਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਕਾਂਡ ਵਿੱਚ ਬਰੀ ਕੀਤੇ ਜਾਣ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਣਵਾਈ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਮੁਅੱਤਲ DIG ਹਰਚਰਨ ਭੁੱਲਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਦੂਜੀ ਵਾਰ ਵੀ ਰਾਹਤ ਨਹੀਂ ਮਿਲੀ ਅਤੇ ਜ਼ਮਾਨਤ ਅਰਜ਼ੀ ਖਾਰਜ ਹੋ ਗਈ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਅਤੇ ਦੱਸਿਆ ਗਿਆ ਕਿ 10 ਅਕਤੂਬਰ ਨੂੰ ਸ੍ਰੀ ਹੇਮਕੁੰਡ ਸਾਹਿਬ ਦੇ ਕਿਵਾੜ ਬੰਦ ਹੋਣਗੇ ਤੇ ਉਦੋਂ ਤੱਕ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਹੈ। ਨੀਟ UG ਪ੍ਰੀਖਿਆ ਦੇ ਤਣਾਅ ਦਾ ਮੁੱਦਾ ਲਗਾਤਾਰ ਵਿਦਿਆਰਥੀਆਂ ਲਈ ਇੱਕ ਚੁਣੌਤੀ ਬਣਿਆ ਹੋਇਆ ਤੇ ਹੁਣ ਇਹ ਵੀ ਪਤਾ ਲੱਗਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਮਾਲੇਵਾਲ ਦਾ 21 ਸਾਲ ਦਾ ਨੌਜਵਾਨ ਨੀਟ ਦਾ ਨਤੀਜਾ ਵੇਖਣ ਗਿਆ, ਘਰ ਵਾਪਸ ਨਹੀਂ ਆਇਆ ਤੇ ਪਰਿਵਾਰ ਉਸਦਾ ਕਾਫੀ ਜ਼ਿਆਦਾ ਚਿੰਤਤ ਹੈ। ਅੰਮ੍ਰਿਤਸਰ ਨੇੜੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 200 ਲੋਕਾਂ ਦੇ ਨਾਲ 2 ਠੱਗਾਂ ਵੱਲੋਂ 50 ਕਰੋੜ ਦੀ ਠੱਗੀ ਮਾਰੀ ਗਈ ਹੈ। ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰਨੇ ਸ਼ੁਰੂ ਕੀਤੇ ਨੇ ਤੇ ਜਲਦ ਮਾਮਲਾ ਵੀ ਦਰਜ ਹੋਵੇਗਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸੁਣਦੇ ਰਹੋ AM 530। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: 530. CHLO AM. Serving Brampton, Mississauga, Toronto, the GTA, and the world at am530.ca.
1: ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
2: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
0: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
0: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: Pizza to go, best pizza in the town, Pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo, malai momo sun ke aaya na munh vich pani, so ajj apne yaaran dostan te parivar de naal kuch vadhiya te quality wala khaan nu dil kar reha na, ta ਇੱਕੋ ਇੱਕ ਨਾਮ ਯਾਦ ਰੱਖੋ, Pizza to go, best pizza in the town। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, Pizza to go, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, Pizza to go। 905-840-9696, 905-840-9696।
4: ਸੱਚ ਕਿਹੋ ਜਿਹਾ ਹੁੰਦਾ?
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
6: ਮਿੱਟੀ ਚੁਗਦੀ ਫਸਲ ਸੱਚ ਹੈ,
5: ਖੁਰੋ ਦੀ ਪਾਣੀ ਸੱਚ ਹੈ,

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਨਕਾਬ ਹੂੰ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਹਾਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸ਼ਾਮ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

0: ਸਨਮੀਦਾ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ, ਚੜ੍ਹਦੀ ਕਲਾ ਵਾਲਾ, ਖੁਸ਼ਗਵਾਰ ਅਤੇ ਖੂਬਸੂਰਤ ਰਿਹਾ ਹੋਏਗਾ। ਅਤੇ ਸ਼ਾਮ ਦੇ ਵਿੱਚ ਫਿਰ ਗੱਲਾਂ ਬਾਤਾਂ ਕਰਨ ਦੇ ਲਈ ਜੁੜ ਚੁੱਕੇ ਹਾਂ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਸਾਥ ਦੇ ਰਹੇ ਨੇ ਗੁੰਮ ਨਾਮ।
1: ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਗੁਮਨਾਮ।
0: ਸਤਿ ਸ਼੍ਰੀ ਅਕਾਲ ਗੁਮਨਾਮ, ਕੀ ਹਾਲ ਚਾਲ ਆ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ ਪ੍ਰਭ ਜੀ?
0: ਚੜ੍ਹਦੀ ਕਲਾ 'ਚੋਂ?
1: ਹਾਂਜੀ, ਚੜ੍ਹਦੀ ਕਲਾ 'ਚ ਜੀ।
0: ਗੁਮਨਾਮ ਜੀ, ਕਹਿੰਦੇ ਕਿ ਬਹੁਤੇ ਲੰਘੇ ਥੋੜ੍ਹੇ ਹੀ ਰਹਿ ਗਏ।
1: ਹਾਂਜੀ,
0: ਬਹੁਤੇ ਲੰਘੇ ਥੋੜ੍ਹੇ ਹੀ ਰਹਿ ਗਏ, ਕੁਝ ਪੰਨੇ ਜੋ ਮੋੜੇ ਹੀ ਰਹਿ ਗਏ।
1: ਆਏ,
0: ਬਹੁਤੇ ਲੰਘੇ ਥੋੜ੍ਹੇ ਹੀ ਰਹਿ ਗਏ, ਕੁਝ ਪੰਨੇ ਜੋ ਮੋੜੇ ਹੀ ਰਹਿ ਗਏ, ਖਾਲੀ ਸਾਰਾ ਖੇਤ ਹੋ ਗਿਆ, ਪਿੱਛੇ ਥੋੜ੍ਹੇ ਬਹੁਤੇ ਓੜੇ ਰਹਿ ਗਏ।
1: ਆਏ ਹਾਏ, ਵਾਹ ਜੀ ਵਾਹ।
0: ਅੱਛਾ, ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਹੋਣਾ ਕਿ ਓੜੇ ਕੀ ਹੁੰਦੇ ਆ।
1: ਹਾਂਜੀ,
0: ਪਤਾ ਹੋਊਗਾ?
1: ਮੈਨੂੰ ਵੀ ਨਹੀਂ ਪਤਾ ਜੀ, ਵੈਸੇ
0: ਓੜਿਆਂ ਦਾ ਨਹੀਂ ਪਤਾ?
1: ਨਹੀਂ,
0: ਕਦੇ ਬਾਪੂ ਨਾਲ ਖੇਤ ਹਲ ਵਹਾਇਆ ਹੋਵੇ ਤਾਂ ਜ਼ਰੂਰ ਪਤਾ ਹੋਵੇ ਕਿ ਓੜੇ ਕੀ ਹੁੰਦੇ ਆ।
1: ਨਹੀਂ, ਮੈਂ ਨਹੀਂ ਇਸ ਚੀਜ਼ ਤੋਂ ਹੋਏਗਾ।
0: ਹੁਣ ਤਾਂ ਖੈਰ ਮਾਡਰਨ ਹੋ ਗਈ ਨਾ ਬਾਈ ਖੇਤੀ, ਟਰੈਕਟਰਾਂ ਨਾਲ ਮਸ਼ੀਨੀ ਹੋ ਗਈ ਖੇਤੀ।
1: ਹਾਂਜੀ,
0: ਜਦੋਂ ਬਲਦਾਂ ਦੇ ਨਾਲ ਓੜੇ ਕੱਢਣੇ, ਸਿਆਲ ਕੱਢਣੇ ਬਾਪੂ ਦੇ ਨਾਲ, ਅੱਜ ਉਹ ਨਜ਼ਾਰਾ ਟਰੈਕਟਰਾਂ ਦੇ ਸੁਹਾਗਿਆਂ 'ਤੇ ਬਹਿ ਕੇ ਨਹੀਂ ਆਉਂਦਾ, ਜਿਹੜੀ ਬਲਦਾਂ ਦੀ ਜੋੜੀ ਪਿੱਛੇ ਬਾਪੂ ਦੇ ਨਾਲ ਫੜ ਕੇ ਬਾਪੂ ਨੇ ਬਾਂਹ ਫੜ ਕੇ ਉੱਥੇ ਖਿਲਾੜਨਾ ਨਾ।
1: ਪ੍ਰਭ ਜੀ, ਮੈਨੂੰ ਲੱਗਦਾ ਤੁਹਾਨੂੰ ਆਪਣਾ ਬਚਪਨ ਦਾ ਸਮਾਂ ਯਾਦ ਆ ਰਿਹਾ।
0: ਹਾਂ,
1: ਕੀ ਰੀਜ਼ਨ ਹੈ?
0: ਬਚਪਨ ਦੀਆਂ ਗੱਲਾਂ ਬਾਤਾਂ ਯਾਰ, ਬਚਪਨ ਗੱਲ ਜਦੋਂ ਵੀ ਕਰਦੇ ਹਾਂ ਨਾ ਉਦੋਂ, ਅੱਛਾ ਸਭ ਤੋਂ ਖੂਬਸੂਰਤ ਯਾਦਾਂ ਹੀ ਬਚਪਨ ਦੀਆਂ ਹੁੰਦੀਆਂ।
1: ਹਾਂਜੀ,
0: ਜਵਾਨੀ ਦੀਆਂ ਵੀ ਯਾਦਾਂ ਬਹੁਤ ਬਿਹਤਰੀਨ ਆ, ਪਰ ਬਚਪਨ ਦੀ ਜਿਹੜੀ ਯਾਦ ਆ ਨਾ ਉਹ ਬਹੁਤ ਸੱਚੀ ਅਤੇ ਸੁੱਚੀ ਹੁੰਦੀ ਆ।
1: ਹਾਂਜੀ,
0: ਬੜੀ ਪਿਓਰ ਹੁੰਦੀ ਆ। ਜਵਾਨੀ 'ਚ ਹੋ ਸਕਦਾ ਵਿੱਚ ਸ਼ਰਾਰਤਾਂ ਵੀ ਹੋਣ ਯਾਦਾਂ 'ਚ
1: ਹੁੰਦੀ,
0: ਪਰ ਬਚਪਨ ਦੇ ਵਿੱਚ ਜਿਹੜੀ ਬਚਪਨ ਆ ਉਹਦੇ 'ਚ ਨਿਰੀ ਸੱਚਾਈ ਹੁੰਦੀ ਆ, ਉਹਨਾਂ ਉਹਨਾਂ ਸ਼ਰਾਰਤਾਂ ਦੇ ਵਿੱਚ ਵੀ ਸੱਚਾਈ ਹੁੰਦੀ ਆ।
1: ਬਿਲਕੁਲ ਜੀ।
0: ਸੋ ਅੱਜ ਬਚਪਨਾਂ ਦੀਆਂ ਗੱਲਾਂ ਬਾਤਾਂ ਕਰਾਂਗੇ, ਬਚਪਨ ਦੀਆਂ, ਬਚਪਨਾਂ ਦੀਆਂ ਵੀ ਕਹਿ ਸਕਦੇ ਹਾਂ ਕਿਉਂਕਿ ਸਾਰਿਆਂ ਦੇ ਬਚਪਨ ਦੀ ਗੱਲਬਾਤ ਕਰਾਂਗੇ। ਸੋ 905-673-3337, 905-673-3337, 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ। ਅਤੇ ਜੇ ਤੁਸੀਂ ਨੰਬਰ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਉਡਾਨ ਸੁਣਨਾ ਚਾਹੁੰਦੇ ਹੋ, ਅਮੈਰੀਕਾ ਨੂੰ ਜਾ ਰਹੇ ਹੋ, ਰਸਤੇ 'ਚ ਨੈਟਵਰਕ ਨਹੀਂ ਆ ਰਿਹਾ, ਦੂਰ ਦੁਰਾਡੇ ਘਰਾਂ ਦੇ ਵਿੱਚ, ਬੱਸਾਂ 'ਚ, ਗੱਡੀਆਂ 'ਚ, ਕਾਰਾਂ 'ਚ, ਜਿੱਥੋਂ ਜਿੱਥੋਂ ਵੀ ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਨੂੰ ਸੁਣਨਾ ਚਾਹੁੰਦੇ ਹੋ ਤਾਂ 416-477-2040, 416-477-2040 ਤੁਸੀਂ ਡਾਇਲ ਕਰਨਾ ਆ, ਅਤੇ ਇੱਦਾਂ ਹੀ ਤੁਹਾਨੂੰ ਅਸੀਂ ਉੱਥੇ ਬੋਲਦੇ ਸੁਣਾਂਗੇ। ਸੋ 905-673-3337। ਗੁਮਨਾਮ, ਆਪਾਂ ਨਾ ਜਦੋਂ ਬਚਪਨ ਦੇ ਵਿੱਚ, ਪਹਿਲਾਂ ਤਾਂ ਬਚਪਨ ਬੜਾ ਖੂਬਸੂਰਤ ਹੁੰਦਾ, ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਬਚਪਨ ਬਹੁਤ ਸੁੱਚਾ, ਪਵਿੱਤਰ, ਜਿਹਦੇ ਵਿੱਚ ਕੋਈ ਵਿਅੰਗਵਾਲ ਨਹੀਂ।
1: ਹਾਂਜੀ,
0: ਬੜੀਆਂ ਜਿਵੇਂ ਪਿਆਰੀਆਂ ਹਰਕਤਾਂ ਕਰਨੀਆਂ ਬਚਪਨ ਦੇ ਵਿੱਚ ਨਾ, ਬੱਚਿਆਂ ਦੇ ਨਾਲ ਖੇਡਦੇ, ਗਲੀਆਂ 'ਚ ਖੇਡਦੇ, ਘਰਾਂ ਦਿਆਂ ਵਿਹੜਿਆਂ 'ਚ ਖੇਡਦੇ, ਕੱਚੇ ਵਿਹੜਿਆਂ 'ਚ,
1: ਹਾਂਜੀ,
0: ਕੁਝ ਕੁਝ ਗੱਲਾਂ ਪੱਕੀਆਂ ਕਰ ਜਾਂਦੇ ਸੀ।
1: ਸਹੀ ਗੱਲ ਹੈ,
0: ਕੱਚੇ ਘਰਾਂ 'ਚ ਰਹਿੰਦੇ, ਕੱਚੀਆਂ ਜਗ੍ਹਾ 'ਤੇ ਖੇਡਦੇ, ਪਰ ਗੱਲਾਂ ਬੜੀਆਂ ਪੱਕੀਆਂ ਕਰ ਜਾਂਦੇ ਸੀ, ਉਹਨਾਂ ਤੋਂ ਹਿਲਦੇ ਨਹੀਂ ਸੀ।
1: ਸਹੀ,
0: ਅੱਜ ਕੱਲ੍ਹ ਤਾਂ ਲੋਕ ਪਰ ਨੋਟ ਭਰਾ ਲਓ,
1: ਹਾਂਜੀ,
0: ਲਿਖਤਾਂ ਕਰਾ ਲਓ,
1: ਲਿਖਤਾਂ ਕਰਾ ਲਓ, ਸਹੀ ਗੱਲ,
0: ਲੋਕ ਉਹਨਾਂ ਤੋਂ ਵੀ ਮੁੱਕਰ ਜਾਂਦੇ।
1: ਹਾਂਜੀ, ਇਹ ਸੱਚ ਹੈ।
0: ਅਤੇ ਬਚਪਨ 'ਚ ਖੇਡਦਿਆਂ ਕਿਸੇ ਨੇ ਕਿਹਾ ਕਿ ਭਾਈ ਤੂੰ ਅੱਖਾਂ ਖੋਲ੍ਹ ਕੇ ਵੇਖਣਾ ਨਹੀਂ ਮੈਂ ਜਿੱਥੇ ਲੁਕਣ ਲੱਗਿਆ,
1: ਸਹੀ,
0: ਤੈਨੂੰ ਸੌਂ ਲੱਗੇ।
1: ਹਾਂਜੀ,
0: ਉਦੋਂ ਸੌਵਾਂ ਪਾਉਂਦੇ ਹੁੰਦੇ ਸੀ ਨਿੱਕੀਆਂ ਨਿੱਕੀਆਂ, ਅਤੇ ਮਜਾਲ ਆ ਕੋਈ ਸੌਂ ਤੋੜ ਜਾਂਦਾ ਸੀ।
1: ਇਹ ਵੀ ਗੱਲ ਸਹੀ ਹੈ ਜੀ,
0: ਉਦੋਂ ਡਰਦੇ ਸੀ, ਰਿਸ਼ਤਿਆਂ ਦੀ ਕਦਰ ਹੁੰਦੀ ਸੀ, ਅੰਦਰ ਕੂੜ ਨਹੀਂ ਸੀ, ਅੰਦਰ ਫਰੇਬ ਨਹੀਂ ਸੀ,
1: ਸਹੀ ਗੱਲ,
0: ਸੱਚੇ ਅਤੇ ਪਵਿੱਤਰ ਸੀ ਉਦੋਂ। ਬਚਪਨ ਤਾਂ ਹੁੰਦਾ ਹੀ ਸੱਚਾ ਅਤੇ ਪਵਿੱਤਰ ਆ,
1: ਹਾਂਜੀ,
0: ਚਾਹੇ ਉਹ ਅੱਜ ਦਾ ਹੋਵੇ ਚਾਹੇ ਪੁਰਾਣਾ ਹੋਵੇ।
1: ਪ੍ਰਭ ਜੀ, ਤੁਸੀਂ ਕੋਈ ਸੌਂ ਖਾਧੀ ਹੈ ਜੀ ਕਦੇ?
0: ਬਹੁਤ, ਪਰ ਸੌਵਾਂ ਹੁੰਦੀਆਂ ਕਿਹੜੀਆਂ ਕਿਹੜੀਆਂ ਸੀ ਬਚਪਨ ਦੇ ਵਿੱਚ? ਓਕੇ, ਤੁਸੀਂ ਬਚਪਨ ਦੇ ਵਿੱਚ ਜਦੋਂ ਆਪਣੀਆਂ ਛੋਟੇ ਹੁੰਦਿਆਂ ਆਪਣੀਆਂ ਸੱਜਣਾ ਮਿੱਤਰਾਂ ਪਿਆਰਿਆਂ ਦੇ ਨਾਲ ਖੇਡਦੇ ਸੀ ਅਤੇ ਉਦੋਂ ਨਿੱਕੀਆਂ ਨਿੱਕੀਆਂ ਸੌਵਾਂ ਪਾਉਂਦੇ ਹੁੰਦੇ ਸੀ, ਤੈਨੂੰ ਪਈ ਉਹਦੀ ਸਹੁ, ਤੈਨੂੰ ਇਹਦੀ ਸਹੁ, ਕਿਹੜੀਆਂ ਉਹ ਸਹੁਆਂ ਕਿਹੜੀਆਂ ਕਿਹੜੀਆਂ ਹੁੰਦੀ ਸੀ? ਅੱਛਾ, ਇੱਕ ਸਹੁ ਤਾਂ ਬਹੁਤ ਫੇਮਸ ਸੀ,
1: ਹਾਂਜੀ,
0: ਇੱਕ ਸਹੁ ਤਾਂ ਬਾਹਲੀ ਪਾਪੂਲਰ ਸੀ, ਚਾਹੇ ਉਹ ਮਾਝਾ, ਮਾਲਵਾ, ਦੁਆਬਾ। ਅੱਛਾ, ਇਹ ਹੋ ਸਕਦਾ ਕਿ ਅਲੱਗ ਅਲੱਗ ਪੰਜਾਬ ਦੇ ਖਿੱਤਿਆਂ 'ਚ, ਇਲਾਕਿਆਂ ਦੇ ਵਿੱਚ ਸਹੁਆਂ ਦਾ ਫੇਰ ਬਦਲ ਹੋਵੇ?
1: ਹਾਂਜੀ,
0: ਸਾਡੇ ਮਾਲਵੇ ਦੇ ਵਿੱਚ ਤਾਂ ਇੱਕ ਸਹੁ ਬੜੀ ਪ੍ਰਚਲਿਤ ਸੀ, ਭਾਈ ਤੈਨੂੰ ਉਹਦੀ ਸਹੁ ਮੈਂ ਨਹੀਂ ਦੱਸਣਾ, ਸਰੋਤੇ ਦੱਸਣਗੇ। ਤੁਸੀਂ ਬਚਪਨ ਦੇ ਵਿੱਚ ਕਿਹੜੀਆਂ ਕਿਹੜੀਆਂ ਸਹੁਆਂ ਖਾ ਪਾਉਂਦੇ ਰਹੇ ਹੋ, ਪਾਉਂਦੇ ਰਹੇ ਹੋ ਅਤੇ ਖਾਂਦੇ ਰਹੇ ਹੋ? ਜਿਹੜੀ ਕੋਮਨ ਸਹੁ ਸੀ ਉਹ ਕਿਹੜੀ ਸਹੁ ਸੀ ਜਦੋਂ ਤੁਸੀਂ ਆਪਣੇ ਨਿੱਕੇ ਨਿੱਕੇ ਬਚਪਨ ਦੇ ਵਿੱਚ ਖੇਡਦਿਆਂ ਖੇਡਦਿਆਂ ਪਾਉਂਦੇ ਸੀ? ਤੈਨੂੰ ਉਹਦੀ ਸਹੁ, ਤੈਨੂੰ ਇਹਦੀ ਸਹੁ, ਤੂੰ ਐਂ ਨਹੀਂ ਕਰਨਾ, ਤੈਨੂੰ ਇਹ ਸਹੁ ਲੱਗੇ ਜੇ ਤੂੰ ਐਂ ਕੀਤਾ। ਅਤੇ ਬੜੀਆਂ ਪਿਆਰੀਆਂ ਸਹੁ ਹੁੰਦੀਆਂ ਸੀ ਨਿੱਕੀਆਂ ਨਿੱਕੀਆਂ।
1: ਅਤੇ ਇਹ ਵੀ ਪੁੱਛ ਲੈਂਦੇ ਜੀ, ਤੋੜੀਆਂ ਕਿੰਨੀਆਂ ਨੇ?
0: ਹਾਂ, ਚਲੋ ਤੋੜੀਆਂ ਤਾਂ ਉਦੋਂ ਨਹੀਂ ਤੋੜਦਾ ਸੀ ਕੋਈ, ਬਚਪਨ ਉਹ ਟੁੱਟ ਵੀ ਗਈਆਂ ਅਤੇ ਬਚਪਨ ਤਾਂ ਪਵਿੱਤਰ ਸੀ ਸਭ, ਉਹ ਕੋਈ ਜਾਣ ਬੁੱਝ ਕੇ ਨਹੀਂ ਤੋੜੀਆਂ ਸੀ ਜੇ ਟੁੱਟ ਵੀ ਗਈਆਂ ਹੋਈਆਂ। ਸੋ ਸਹੁਆਂ ਦੱਸਣੀਆਂ। ਅੱਛਾ ਨਹੀਂ, ਦੋ ਦੋ ਕਾਮਨ ਸਹੁਆਂ ਚੇਤੇ ਆ ਗਈਆਂ,
1: ਕਿਹੜੀਆਂ ਜੀ?
0: ਐ ਮੈਂ ਥੋੜ੍ਹੀ ਦੱਸੂਗਾ,
1: ਤੁਸੀਂ ਮੇਰਾ ਇੰਟਰਸਟ ਹੋਰ ਜ਼ਿਆਦਾ ਵਧਾ ਰਹੇ ਜੀ, ਮੈਨੂੰ ਹੋਰ ਜ਼ਿਆਦਾ ਕਿਉਰੀਓਸਿਟੀ ਹੋ ਰਹੀ ਹੈ।
0: ਬਹੁਤ ਕਾਮਨ ਮਾਲਵੇ ਵਿੱਚ ਤਾਂ ਬਹੁਤ ਕਾਮਨ ਸੀ, ਪਰ ਹੁਣ ਇਹ ਨਹੀਂ ਪਤਾ ਕਿ ਉਹ ਸਹੁਆਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਬਚਪਨ ਦੇ ਵਿੱਚ ਖਾਣ ਖਾਣ ਵਾਲੀਆਂ ਨਿੱਕੀਆਂ ਨਿੱਕੀਆਂ ਸਹੁਆਂ ਦੀ ਗੱਲਬਾਤ ਕਰ ਰਹੇ ਹਾਂ। 905-673-3333 ਤੁਸੀਂ ਆਪਣੇ ਬਚਪਨ 'ਚ ਜਿਹੜੀਆਂ ਨਿੱਕੀਆਂ ਨਿੱਕੀਆਂ ਸਹੁਆਂ ਖਾਂਦੇ ਸੀ ਖੇਡਦੇ ਹੋਏ ਆ, ਉਹ ਕਿਹੜੀਆਂ ਸੀ? 905-673-3333 ਆ ਜਾਓ ਰੇਡੀਓ ਪ੍ਰੋਗਰਾਮ 'ਚ ਗੱਲਾਂ ਬਾਤਾਂ ਕਰਦੇ ਹਾਂ, ਅਤੇ ਨਾਲੇ ਬਚਪਨ ਚੱਲਦੇ ਹਾਂ, ਕਰੋ ਚੇਤੇ ਹੁਣ ਕਿ ਕਿਹੜੀਆਂ ਕਿਹੜੀਆਂ ਸਹੁਆਂ ਪਾਉਂਦੇ ਸੀ ਤੁਸੀਂ ਜਾਂ ਖਾਂਦੇ ਸੀ, ਤੁਹਾਡੇ ਯਾਰ ਬੇਲੀ ਤੁਹਾਨੂੰ ਕਿਹੜੀਆਂ ਸਹੁਆਂ ਪਾਉਂਦੇ ਸੀ? 905-673-3333 ਮੈਂ ਦੋ ਤਿੰਨ ਮਿੰਟ ਵੇਟ ਕਰੂੰਗਾ,
1: ਹਾਂਜੀ,
0: ਮੈਂ ਇੱਕ ਸਹੁੰ ਦੱਸੂੰਗਾ, ਉਸ ਤੋਂ ਬਾਅਦ ਬਾਕੀ ਤੁਸੀਂ ਆਪੇ ਚੇਤੇ ਕਰ ਲੈਣੀ ਆ। 905-673-3333

0: ਪਰ ਮੈਂ ਆਪਣੀ ਕਾਪੀ ਘਰ ਭੁੱਲ ਗਿਆ, ਮੈਂ ਲੈ ਕੇ ਨਹੀਂ ਆਇਆ।
1: ਅੱਛਾ, ਪਰ ਸੌਂਹ ਕਿਹੜੀ ਹੁੰਦੀ ਸੀ? ਤੁਸੀਂ ਹੁਣ ਚਲੋ ਥੋੜਾ ਜਿਹਾ ਸਸਪੈਂਸ ਖੋਲਤਾ। ਉਦੋਂ ਇੱਕ ਸੌਂ ਸੀ ਜਿਹੜੀ ਕਾਮਨ ਖਾਂਦੇ ਸੀ, ਤੈਨੂੰ ਤੇਰੇ ਮਾਂ ਪਿਓ ਦੀ ਸੌਂ, ਬੜੀਆਂ ਹੋਰ ਪਿਆਰੀਆਂ ਪਿਆਰੀਆਂ ਸਹੁੰਆਂ ਸੀ, ਸਾਰੇ ਚੇਤੇ ਕਰੋ ਤੇ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਸੋ 905-673-3337। ਅੱਛਾ, ਇਹ ਕਾਮਨ ਸੌਂ ਸੀ, ਤੈਨੂੰ ਤੇਰੇ ਮਾਂ ਪਿਓ ਦੀ ਸੌਂ ਜੇ ਤੂੰ ਭਾਈ ਏਦਾਂ ਕੀਤਾ। 905, ਮੇਰੀ ਆਵਾਜ਼ ਸਹੀ ਜਾ ਰਹੀ ਹੈ? ਮੇਰੀ ਆਵਾਜ਼, ਮੈਨੂੰ ਲੱਗਦਾ ਕਿ ਮੇਰੀ ਆਵਾਜ਼ ਥੋੜ੍ਹੀ ਜਿਹੀ ਹੁਣ ਠੀਕ ਹੋ ਗਈ ਲੱਗਦਾ। ਮੈਨੂੰ ਕਾਲ ਕਰਕੇ ਦੱਸਿਓ ਕਿ ਮੇਰੀ ਆਵਾਜ਼ ਔਨ ਏਅਰ ਠੀਕ ਆ ਰਹੀ ਆ। ਮੇਰਾ ਵੈਸੇ ਗਲਾ ਖਰਾਬ ਆ, ਪਰ ਮੈਨੂੰ ਮੇਰੇ ਕੰਨਾਂ ਦੇ ਵਿੱਚ ਮੇਰੀ ਆਵਾਜ਼ ਬੜੀ ਭੈੜੀ ਪੈ ਰਹੀ ਹੈ ਯਾਰ। ਇੱਦਾਂ ਕਿੱਦਾਂ ਹੋ ਗਿਆ? 905-673-3337, ਮੇਰੀ ਆਵਾਜ਼ ਔਨ ਏਅਰ ਸਹੀ ਜਾ ਰਹੀ ਆ? 905-673-3337। ਬਚਪਨ 'ਚ ਖੇਡਾਂ ਕਿਹੜੀ ਕਿਹੜੀ ਖੇਡਦੇ ਰਹੇ ਹੋ ਤੁਸੀਂ ਗੁਮਨਾਮ?
2: ਮੈਂ ਹੀ ਸਭ ਤੋਂ ਵੱਡੀ ਤਾਂ ਗੁੱਲੀ ਡੰਡਾ ਖੇਡਦਾ ਰਿਹਾ।
1: ਗੁੱਲੀ ਡੰਡਾ?
2: ਹਾਂਜੀ।
1: ਬੰਟੇ ਵੀ ਖੇਡਦੇ ਹੁੰਦੇ ਸੀ?
2: ਬੰਟੇ ਬਹੁਤ ਖੇਡੇ ਨੇ ਜੀ, ਬੰਟਿਆਂ ਵਿੱਚ ਤਾਂ ਲੜਦੇ ਬਹੁਤ।
1: ਸੌਂ ਕਿਹੜੀ ਖਾਂਦੇ ਨੇ ਉਹ ਦੱਸੋ।
2: ਮੈਂ ਜੀ ਜ਼ਿਆਦਾਤਰ ਤਾਂ ਜਿੱਥੇ ਮੈਂ ਸੱਚਾ ਹਾਂ ਉੱਥੇ ਮਾਂ ਦੀ ਸੌਂ ਹੀ ਖਾਂਦੀ।
1: ਬੜੀ ਗਰੰਟੀ ਨਾਲ ਵੀ ਮੈਂ ਬਿਲਕੁਲ ਸੱਚਾ।
2: ਹਾਂਜੀ।
1: ਸੋ ਬਿਲਕੁਲ ਜੀ, 905-673-3337, 905-673-3337। ਬਹੁਤ ਸਾਰੀਆਂ ਕਾਲਸ ਨੇ, ਵਨ ਬਾਏ ਵਨ ਸਭ ਨੇ ਗੱਲਬਾਤ ਕਰਾਂਗੇ ਜੀ। 1695, ਤੁਸੀਂ ਆਨਰ ਹੋ ਜੀ।
3: ਜੀ ਕੀ ਹਾਲ ਜੇ?
1: ਜੀ ਸਰ, ਚੜ੍ਹਦੀ ਕਲਾ, ਸਭ ਠੀਕ ਹੈ, ਤੁਸੀਂ ਸੁਣਾਓ, ਠੀਕ ਹੋ?
3: ਮੈਂ ਕਿਹਾ ਤੁਹਾਡੀ ਆਵਾਜ਼ ਮੁਕੇਸ਼ ਕਿਸ਼ੋਰ ਤੋਂ ਵੀ ਪਿਆਰੀ ਹੈ, ਤੁਸੀਂ ਕਿਉਂ ਕਹਿੰਦੇ ਜੇ ਮੇਰੀ ਆਵਾਜ਼ ਬੜੀ ਪਿਆਰੀ ਹੈ? ਤੁਸੀਂ ਜਿਹੜੇ ਗੱਲਾਂ ਕਰਦੇ ਜੇ ਨਾ ਤੇ ਉਹ ਮਜ਼ੇਦਾਰ ਹੁੰਦੀਆਂ, ਤੇ ਉਹ ਇੱਕ ਘੰਟਾ ਜਿਹੜਾ ਨਾ ਸਾਨੂੰ ਪਤਾ ਨੀ ਲੱਗਦਾ, ਤੇ ਮਜ਼ੇਦਾਰ ਗੱਲ ਹੈ। ਤੇ ਸਾਡੇ ਇੱਧਰ ਕਸਮ ਖਾਧੀ ਜਾਂਦੀ ਸੀ, ਖੁਦਾ ਦੀ ਕਸਮ,
1: ਖੁਦਾ ਦੀ ਕਸਮ ਸੋਹਣਿਆ। ਇਹ ਸਾਨੂੰ ਹੀ, ਮੈਂ ਵੀ, ਇਹ ਮੇਰੇ ਬਹੁਤ ਸਾਰੇ ਪਾਕਿਸਤਾਨੀ ਸੱਜਣ ਵੀਰ ਮਿੱਤਰ ਆ, ਉਹਨਾਂ ਨੇ ਕਹਿਣਾ ਸਰਦਾਰਾ ਅੱਲਾ ਦੀ ਕਸਮ ਹੀ, ਖੁਦਾ ਦੀ ਕਸਮ ਹੀ।
3: ਓਕੇ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਛਾ, ਇਹ ਉਧਰਲੇ ਪੰਜਾਬ ਵਾਲਿਆਂ ਦੀ ਸੌਂਹ ਹੁੰਦੀ ਸੀਗੀ, ਤੈਨੂੰ ਅੱਲਾ ਦੀ ਕਸਮ, ਖੁਦਾ ਦੀ ਕਸਮ। ਅਤੇ ਅੱਛਾ, ਇਹ ਸੌਂਹ ਉਦੋਂ ਖਾਧੀਆਂ ਜਾਂਦੀਆਂ ਜਦੋਂ ਅਸੀਂ ਆਪਣੇ ਆਪ 'ਤੇ ਪੂਰਾ ਯਕੀਨ ਹੋਵੇ, ਸੱਚੇ ਹੋਈਏ। 905-673-3337, ਬਹੁਤ ਸਾਰੀਆਂ ਕਾਲਸ ਆਈਆਂ ਸੀ, ਘੱਟ ਗਈਆਂ ਬਈ, ਕੀ ਗੱਲ ਹੋ ਗਈ, ਤੁਹਾਨੂੰ ਸੌਂਹਾਂ ਭੁੱਲ ਗਈਆਂ? ਸੌਂਹਾਂ ਕਿਹੜੀਆਂ ਕਿਹੜੀਆਂ ਖਾਂਦੇ ਸੀ? ਮਾਂ ਪਿਓ ਦੀ ਸੌਂਹ ਹੋ ਗਈ, ਖੁਦਾ ਦੀ ਕਸਮ ਹੋ ਗਈ, ਅੱਲਾ ਦੀ ਕਸਮ ਹੋ ਗਈ। ਜੀ ਰੁਪਿੰਦਰ ਜੀ, ਤੁਹਾਡੀ ਕਾਲ ਕੱਟ ਗਈ ਹੈ। 905-673-3337, ਦੁਬਾਰਾ ਕਾਲ ਕਰ ਲਓ, 905-673-3337। ਗੁਮਨਾਮ, ਚੇਤਾ ਕਰੋ ਹੋਰ ਕਿਹੜੀਆਂ ਕਿਹੜੀਆਂ ਸੌਂ ਹੁੰਦੀ ਸੀ?
2: ਵਿਦਿਆ ਪੜ੍ਹਾਈ ਦੀ ਹੁੰਦੀ ਸੀ।
1: ਆ ਇੱਥੇ ਰੱਖ, ਤੂੰ ਮੇਰੀ ਤੂੰ ਸਸਪੈਂਸ ਹੀ ਖੋਲਦਾ। ਖਾ ਵਿਦਿਆ ਪੜ੍ਹਾਈ ਦੀ ਸੌਂ,
2: ਖਾ ਵਿਦਿਆ ਪੜ੍ਹਾਈ ਦੀ ਸੌਂ। ਹਾਂਜੀ।
1: ਅੱਛਾ, ਇਹ ਵਿਦਿਆ ਪੜ੍ਹਾਈ ਦੀ ਸੌਂ ਕੋਈ ਨੀ ਖਾਂਦਾ ਸੀਗਾ?
2: ਕੋਈ ਨੀ,
1: ਬਈ ਨਾ ਬਈ, ਫੇਲ ਹੋ ਜਾਏਂਗੇ,
2: ਅਨਪੜ੍ਹ ਹੋ ਜਾਏਂਗੇ।
1: ਸੋ 905-673-3337, ਅੱਛਾ ਵਿਦਿਆ ਪੜ੍ਹਾਈ ਦੀ ਸੌਂ ਕੌਣ ਕੌਣ ਪਾਉਂਦਾ ਸੀਗਾ, ਇਹ ਪੁੱਛਣਾ ਬੰਦਾ।
2: ਜ਼ਿਆਦਾਤਰ ਜੀ ਫਰੈਂਡ ਸਰਕਲ 'ਚ ਹੁੰਦੇ ਸੀਗੇ, ਜਾਂ ਆਪਣੇ ਪੇਰੈਂਟਸ ਨੂੰ ਜਦੋਂ ਕਦੇ ਕਹਿਣਾ ਵੀ ਮੈਂ ਇੱਥੇ ਸੱਚਾਂ, ਜਾਂ ਮੈਂ ਸਕੂਲ ਗਿਆ ਸੀਗਾ ਵਿੱਦਿਆ ਪੜ੍ਹਾਈ ਦੀ ਸੌਂ ਲੱਗੀ।
1: ਹਾਂ, ਜਾਂ ਕਈ ਵਾਰ ਤੁਹਾਡੇ ਆਸ ਪਾਸ ਕੋਈ ਬਾਬਾ ਹੁੰਦਾ ਸੀਗਾ, ਕੋਈ ਜਗ੍ਹਾ ਬਣੀ ਹੋਣੀ, ਉਹਦੀ ਸੌਂ ਪਾਉਣੀ,
2: ਉਹਦੀ ਸੌਂ ਪਾਉਣੀ,
1: ਕਿਉਂਕਿ ਫੇਮਸ ਜਿਹੜੀ ਚੀਜ਼ ਆ।
2: ਹਾਂਜੀ ਹਾਂਜੀ।
1: ਅੱਛਾ, ਜਿਹਦਾ ਡਰ ਆ ਤੁਹਾਡੇ ਆਸੇ ਪਾਸੇ,
2: ਜਿਹਦਾ ਸੱਚਾ ਡਰ ਆ।
1: ਹਾਂ, ਅੱਛਾ, ਸੌਂ ਵੀ ਡਰ ਵਾਲੀ ਚੀਜ਼ ਦੀ ਪੈਂਦੀ ਸੀ?
2: ਹਾਂਜੀ।
1: ਦੂਜੀ ਚੀਜ਼ ਨੂੰ ਤਾਂ ਗੋਲਦੇ ਨੀ ਸੀ ਨਿਆਣੇ,
2: ਜਾਂ ਜਿਹਨੂੰ ਆਪਾਂ ਖੋਣ ਤੋਂ ਡਰਦੇ ਸੀ, ਜਿਵੇਂ ਆਪਾਂ ਓਬਵੀਅਸਲੀ ਮਾਂ ਪਿਓ ਨਾਲ ਬਹੁਤ ਪਿਆਰ ਕਰਦੇ ਹਾਂ, ਆਪਾਂ ਉਹਨਾਂ ਦੀ ਸੌਂ ਉਦੋਂ ਹੀ ਖਾਂਦੇ ਆ ਜਦੋਂ ਆਪਾਂ।
1: ਸੋ ਇਹ ਤਿੰਨ ਸੌਂ ਹੋ ਗਈਆਂ ਬਹੁਤ ਜਿਹੜੀਆਂ ਸੀਰੀਅਸ, ਖੁਦਾ ਦੀ ਕਸਮ, ਮੱਲਾ ਦੀ ਕਸਮ, ਵਿੱਦਿਆ ਪੜ੍ਹਾਈ ਦੀ ਸੌਂ, ਮਾਂ ਪਿਓ ਦੀ ਸੌਂ। ਹੋਰ ਕਿਹੜੀ ਸੌਂ ਹੁੰਦੀ ਸੀ ਜਿਹੜੀ ਨਿੱਕੇ ਨਿੱਕੇ ਹੁੰਦੇ ਸੀ ਖਾਂਦੇ ਹੁੰਦੇ ਸੀ, ਜਾਂ ਪਾਉਂਦੇ ਹੁੰਦੇ ਸੀ ਸੌਂਹਾਂ ਤੁਸੀਂ? 905-673-3337, 905-673-3337। ਦੋ ਕਮਰਸ਼ੀਅਲ ਲੈ ਲਈਏ, ਫਿਰ ਗਏ ਤੇ ਆਏ, ਤਦ ਤੱਕ ਤੁਸੀਂ ਸੌਂਹਾਂ ਚੇਤੇ ਕਰੋ, ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਆ ਤਾਂ ਗੁਮਨਾਮ ਸਿੰਘ ਆਪਣੇ ਨਾਲ ਉਹ ਹੋ ਗਈ, ਜੱਗੋ ਤੇਰਵੀਂ ਹੋ ਗਈ। 905-673-3337 ਆਪਾਂ ਲਾਈ ਸੀ ਰਿਕਾਰਡਿੰਗ, ਤੇ ਰਿਕਾਰਡਿੰਗ ਮੈਂ 15 ਮਿੰਟ ਹੋ ਗਏ।

0: ਅੱਜ ਵੇਖ ਵੇਖ ਗੱਲਾਂ ਕਰ ਰਿਹਾ ਅਤੇ ਰਿਕਾਰਡਿੰਗ ਮੈਨੂੰ ਲੱਗਦਾ ਹੋਣੀ ਨਹੀਂ ਆਪਣੀ। ਸੋ ਐਨੀਵੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ ਜਿਹੜਾ ਰੇਡੀ ਪ੍ਰੋਗਰਾਮ ਉਡਾਣ ਦੇ ਨਾਲ ਏਮ 5:30 ਤੋਂ ਪ੍ਰਭ ਸੰਧੂ ਦੇ ਨਾਲ ਸੌ ਕਿਹੜੀ ਕਿਹੜੀ ਤੁਸੀਂ ਖਾਂਦੇ ਸੀ ਇਹ ਜ਼ਰੂਰ ਦੱਸਿਓ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਕਿਆ ਬਾਤ ਹੈ ਜੀ। ਸੋ ਪਹੁੰਚੋ ਜੀ ਲਵਾਨਾ ਵੈਲਨੈਸ ਸਪਾ ਅਤੇ ਨਾਲੇ ਮਸਾਜ ਮਸੂਜ ਕਰਾਓ ਅਤੇ ਨਾਲੇ ਬਿਊਟੀ ਸਰਵਿਸ ਲਓ ਉੱਥੇ ਜਾ ਕੇ, ਅਤੇ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ 20% ਡਿਸਕਾਊਂਟ ਮਿਲ ਜਾਣਾ। ਲਵਾਨਾ ਵੈਲਨੈਸ ਸਪਾ ਗੂਗਲ ਕਰ ਲਿਓ। ਲੱਕ ਦੀ ਪੀੜ, ਬੈਕ ਪੇਨ, ਜਿਹੜੀ ਪੁਰਾਣੀ ਨਵੀਂ ਸਭ ਚੱਕ ਦੇਣੀ, ਇਹਨਾਂ ਕੋਲ ਰਜਿਸਟਰਡ ਥੈਰਾਪਿਸਟ ਆ। ਮੇਰੀ 5-7 ਸਾਲ ਪੁਰਾਣੀ ਪੀੜ ਸੀ ਗੁਮਨਾਮ,
2: ਹਾਂਜੀ,
0: ਚੱਕ ਕੇ ਪਰਾਂ ਮਾਰੀ, 2-3 ਵਾਰੀ ਮਸਾਜ ਜਿਹਾ ਕਰਾਇਆ ਮੈਂ ਇਹਨਾਂ ਤੋਂ। ਸਾਡੇ ਡਰਾਈਵਰ ਵੀਰ ਜਿਹੜੇ ਬਹੁਤ ਲੰਬੀ ਸਮੇਂ ਡਰਾਈਵਰੀ ਕਰਦੇ ਆ ਨਾ, ਜਾਂ ਘਰੋਂ ਜਿਹੜਾ ਕੰਮ ਕਰਦੇ ਆ, ਜਿਹੜਾ ਵਰਕ ਫਰੋਮ ਹੋਮ ਹੁੰਦਾ,
2: ਹਾਂਜੀ,
0: ਅਤੇ ਉਦੋਂ ਬਹਿ ਕੇ ਕੁਰਸੀ 'ਤੇ ਫਿਰ ਬੈਕ ਪੇਨ ਸਟਾਰਟ ਹੋ ਜਾਂਦੀ ਹੈ। ਮਸਲ ਕਈ ਵਾਰੀ ਤੁਹਾਡੇ ਉੱਦਾਂ ਦੇ ਹੋ ਜਾਂਦੇ ਆ, ਨਰਵ ਜਿਹੜੀਆਂ ਹੁੰਦੀਆਂ ਉਹ ਨਾ ਵੀਕ ਹੋ ਜਾਂਦੀਆਂ, ਅਤੇ ਉਹ ਸਾਰੇ ਕੜਾਲੀ ਕੱਢ ਦਿੰਦੇ ਆ। ਬਾਕੀ ਬਿਊਟੀ ਸਰਵਿਸ ਆ, ਵਾਲ ਬੁੱਲ ਹੋਣੇ ਆ, ਸੋਹਣੇ ਬੰਨਾ ਚਿਹਰੇ ਚੁਹਰੇ 'ਚ ਸੋਹਣੇ ਕਰਾਉਣੇ ਆ, ਉਹਦੇ ਲਸ਼ਕਾਉਣੇ ਆ ਪੂਰੇ, ਬੁੱਲ ਬੱਲ 'ਚ ਮੋਟੇ ਮਾਟੇ ਕਰਾਉਣੇ, ਬਾਹਲੀਆਂ ਸਰਵਿਸ ਆ ਨਾ ਗੁਲਨਾ, ਇਹ ਤਾਂ ਵਾਹ ਵਾਹ ਬੋਲਦੀ ਸੰਗ ਆ ਰਹੀ ਆ। ਪਹੁੰਚੋ ਭਾਈ ਉੱਥੇ, ਸਾਰੀਆਂ ਭੈਣਾਂ ਬੀਬੀਆਂ ਮਾਈਆਂ, ਅਤੇ ਬਹੁਤ ਵਧੀਆ ਸਰਵਿਸ ਦਿੰਦੇ ਆ, ਅਤੇ ਬਾਕੀ ਸਾਡਾ ਨਾਮ ਲੈ ਦੋਗੇ ਅਤੇ ਡਿਸਕਾਊਂਟ ਵੀ ਮਿਲ ਜਾਣਾ ਜੀ। ਜੀ ਸਤਿ ਸ਼੍ਰੀ ਅਕਾਲ ਜੀ, 1 6972 ਤੁਸੀਂ ਆਉਣੇ ਹੋ ਜੀ।
3: ਨਮਸਕਾਰ ਬਾਬੂ ਜੀ।
0: ਨਮਸਕਾਰ ਸਰ ਜੀ, ਕੀ ਹਾਲ ਚਾਲ?
3: ਠੀਕ ਠਾਕ।
0: ਸੌ ਸੁਣਾਓ, ਕਿਹੜੇ ਕਿਹੜੇ ਖਾਂਦੇ ਸੀ?
3: ਸੌ ਤਾਂ ਆਪਣਾ ਤੁਹਾਨੂੰ ਪਤਾ ਹੀ ਹੈ, ਮੈਂ ਮੋਗੇ ਤੋਂ ਹਾਂ। ਅੱਛਾ, ਅਤੇ ਤੁਹਾਡੇ ਨਾਲ ਹੀ ਆ ਫਰੀਦਕੋਟ। ਆਪਾਂ ਬਚਪਨ 'ਚ ਸੌ ਇਹੀ ਖਾਂਦੇ ਸੀ, ਮਹਾਰਾਜ ਦੀ ਸੌਣ ਲੱਗੇ
0: ਜਾਂ ਮਹਾਰਾਜ ਦੀ
3: ਮਹਾਰਾਜ ਦੀ ਸੌਣ ਲੱਗੇ ਅਤੇ ਜਾਂ ਰੱਬ ਦੀ ਸੌਣ ਲੱਗੇ। ਹੈਂ, ਇੱਕ ਹੋਰ ਹੁੰਦਾ ਸੀਗਾ, ਹੈਲੋ
0: ਜੀ ਜੀ ਜੀ ਜੀ, ਹੋਰ ਕੀ ਹੁੰਦਾ ਸੀ?
3: ਇੱਕ ਹੋਰ ਹੁੰਦਾ ਸੀਗਾ, ਤੂੰ ਮਾਰਿਆ ਨਹੀਂ ਸੌਣ ਲੱਗੇ, ਮੈਂ ਨਹੀਂ ਮਾਰਿਆ ਪੱਦ।
0: ਚਲੋ ਐਨੀਵੇ, ਇਹ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਮੋਗਾ ਚਾਹ ਜੋਗਾ ਕਿਉਂ ਕਹਿੰਦੇ ਸੀ?
3: ਨਹੀਂ ਹੁਣ ਤਾਂ ਹੈ ਨੀਗਾ,
0: ਹੁਣ ਨੀ ਚਾਹ ਜੋਗਾ, ਹੁਣ ਤਾਂ ਬਹੁਤ ਨਹੀਂ, ਪਹਿਲਾਂ ਵੀ ਨੀ ਸੀਗਾ, ਮਤਲਬ ਕਹਿੰਦੇ ਕਿਉਂ ਸੀ?
3: ਪਤਾ ਨੀ ਕਿਉਂ ਕਹਿੰਦੇ ਸੀਗੇ ਸੌ ਲੱਗੇ।
0: ਅੱਛਾ ਸੌ ਲੱਗੇ, ਸੌ ਲੱਗੇ ਤੁਹਾਨੂੰ ਨਹੀਂ ਪਤਾ? ਤੁਸੀਂ ਤੁਸੀਂ ਕਹੋ ਸੌ ਲੱਗੇ, ਮੈਨੂੰ ਨੀ ਪਤਾ
3: ਸੌ ਲੱਗੇ, ਮੈਨੂੰ ਨੀ ਪਤਾ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਮੋਗੇ ਵਾਲਿਓ, ਬਹੁਤ ਪਿਆਰ ਬਹੁਤ ਮੁਹੱਬਤ। 905-673-33 ਮੋਗਾ ਬਹੁਤ ਪਿਆਰਾ ਸ਼ਹਿਰ ਆ, ਲੋਕ ਬੜੇ ਪਿਆਰੇ ਮੋਗੇ ਦੇ, ਅਤੇ ਮੋਗੇ ਚਾਹ ਜੋਗੇ ਬਿਲਕੁਲ ਨਹੀਂ ਆ। 905-673-33 ਸੌਵਾਂ ਦੀ ਗੱਲ, ਬਾਈ ਜੀ ਕਹਿੰਦੇ ਕਿ ਮਹਾਰਾਜ ਦੀ ਸੌਂ ਇਹ ਵੀ ਖਾਂਦੇ ਹੁੰਦੇ ਸੀ, ਮੈਨੂੰ ਵੱਡੇ ਮਹਾਰਾਜ ਦੀ ਸੌਂ, ਇੱਕ ਫਿਲਮ ਦੇ ਵਿੱਚ ਵੀ ਆਇਆ ਸੀ ਮੈਨੂੰ ਵੱਡੇ ਮਹਾਰਾਜ ਦੀ ਸੌਂ। ਸਤਿ ਸ਼੍ਰੀ ਅਕਾਲ ਜੀ ਸਰਬਜੀਤ ਜੀ, ਤੁਸੀਂ ਆਉਣੇ ਰਹੋ। ਜੀ ਠੀਕ ਠਾਕ, ਤੁਸੀਂ ਸੁਣਾਓ ਠੀਕ ਹੋ?
4: ਖਾਂਦੇ
0: ਸੀ ਨੇੜੇ ਜਗ੍ਹਾ ਬਣੀ ਹੋਣੀ, ਜਿਵੇਂ ਤੁਹਾਡੇ ਮੋਗੇ ਦੇ ਨੇੜੇ ਆਪਣੇ ਜਗ੍ਹਾ ਬਣੀ ਆ,
4: ਸਾਡੇ ਉੱਥੇ ਪਿੰਡ ਸਾਡੇ ਬਾਬੇ ਗੁੱਦੜ ਦੀ ਜਗ੍ਹਾ,
0: ਹਾਂਜੀ,
4: ਇੱਕ ਬੀਬੀ ਮਾਨ ਕੌਰ ਜੀ,
0: ਇੱਕ ਬਾਬਾ ਤੇਗੇ ਦੀ ਜਗ੍ਹਾ ਵੀ ਹੈਗੀ ਤੁਹਾਡੇ ਆਸ ਪਾਸ, ਆਈ ਥਿੰਕ
4: ਕਿਹੜੀ ਜੀ?
0: ਤੇਗੇ ਦੀ ਬਾਬਾ ਤੇਗਾ, ਆਈ ਥਿੰਕ
4: ਚੰਦ ਪੁਰਾਣਾ ਜੀ, ਪੁਰਾਣਾ ਉਹ ਤਾਂ, ਹਾਂਜੀ ਉਹ ਨਹੀਂ ਨਹੀਂ ਉਹ ਤਾਂ ਦੂਰ ਪੈ ਜਾਂਦਾ, ਸਾਡੇ ਤਾਂ ਪਿੰਡ ਜੀ, ਜਿਵੇਂ
0: ਓਕੇ
4: ਜਦੋਂ ਆਪਾਂ ਪੜ੍ਹਦੇ ਹੁੰਦੇ 10ਵੀਂ 11ਵੀਂ 12ਵੀਂ ਤਾਂ ਕਈ ਦਾ ਨੀ ਪਤਾ ਹੁੰਦਾ ਦੂਰ ਦਾ, ਤਾਂ ਨੇੜੇ ਨੇੜੇ ਦਾ ਹੀ ਪਤਾ ਹੁੰਦਾ, ਬਸ ਆਈ ਕਹਿੰਦੇ ਸੀ ਬਾਬੇ ਗੁੱਦੜ ਦੀ ਸੌਣ ਲੱਗੀ ਸਾਰੇ ਸੌਣ ਲੱਗੇ, ਹਾਂਜੀ ਹਾਂ ਹੋਰ
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
4: ਠੀਕ ਹੈ ਜੀ, ਥੈਂਕ
0: ਯੂ। ਅੱਜ ਲੱਗਦਾ ਮੋਗੇ ਵਾਲੇ ਜ਼ਿਆਦਾ ਪ੍ਰੋਗਰਾਮ ਸੁਣ ਰਹੇ ਆ। 905-673-3337 ਚਿਰਾਗ ਵਰਮਾ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ।
2: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
2: ਭਾਈ ਮੈਂ ਤੁਹਾਨੂੰ ਛੋਟੀ ਸਟੋਰੀ ਦੱਸਦਾ ਕੁਇਕਲੀ
0: ਜੀ।
2: ਜਿਵੇਂ ਖੇਤਾਂ 'ਚ ਟਿਊਬਵੈਲ ਨਹੀਂ ਲੱਗੀ ਹੁੰਦੀ, ਉੱਥੇ ਅਸੀਂ ਮਤਲਬ ਛੋਟੇ ਹੁੰਦੇ ਨਹਾਉਣ ਚੱਲ ਗਏ
0: ਜੀ।
2: ਇੱਕ ਬੰਦਾ ਨਾ ਗੰਨੇ ਪੁੱਟਣ ਲੱਗ ਗਿਆ, ਤੇ ਕਿਸਾਨ ਨੇ ਦੇਖ ਲਿਆ ਹੋਣਾ ਵੀ ਗੰਨੇ ਪੁੱਟ ਲਿਆ। ਉਹ ਕਿਸਾਨ ਭਈ ਵੀ ਲੈ ਕੇ ਆ ਗਿਆ, ਤੇ ਪਹਿਲਾਂ ਤਾਂ ਉਹਨੇ ਪੂਰਾ ਡੰਡਾ ਭੜਕਾਇਆ। ਤੇ ਇੱਕ ਮੁੰਡਾ, ਇੱਕ ਉਹ ਕਹਿੰਦਾ, ਮੁੰਡਾ ਕਹਿੰਦਾ, ਰੱਬ ਦੀ ਸੁਣ ਲੱਗੇ, ਰੱਬ ਦੀ ਮਾਂ ਦੀ ਸੁਣ ਲੱਗੇ, ਅਸੀਂ ਨੀ ਕਰਿਆ ਹੈਗਾ ਕੁਛ ਵੀ। ਤੇ ਫਿਰ ਕਿਸਾਨ ਕਹਿੰਦਾ, ਤੇ ਤੁਸੀਂ ਮੇਰੇ ਗੰਨੇ ਪੱਟੇ ਆ।
0: ਮੈਨੂੰ ਲੱਗਦਾ ਕਿ ਸੋਹਾਂ ਦੇ ਵੀ ਬੜੇ ਰੂਪ ਬੜੇ ਆਕਾਰ ਸੀਗੇ। ਜਿਵੇਂ ਮੈਂ ਕਹਿ ਕੇ ਹਟਿਆ ਕਿ ਜੇ ਤੁਹਾਡੇ ਆਸ ਪਾਸ ਕੋਈ ਐਸੀ ਜਗ੍ਹਾ ਬਣੀ ਸੀ ਜਿਹਦਾ ਤੁਹਾਨੂੰ ਡਰ ਜ਼ਿਆਦਾ ਹੁੰਦਾ ਸੀ, ਉਹਦੀ ਵੀ ਸੌਂਹ ਖਾ ਲੈਂਦੇ ਸੀਗੇ। ਸੋ ਸੌਂਹਾਂ ਵੀ ਬੜਾ ਬੜੇ ਸੋਹਣੇ, ਬੜੇ ਕਿੱਸੇ ਜੁੜੇ ਹੋਣੇ ਸਾਡੇ ਦੋਸਤਾਂ ਨਾਲ। ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਲਾਈਨ ਸਾਰੀਆਂ ਬਿਜ਼ੀ ਨੇ। ਬਹੁਤ ਸ਼ੁਕਰੀਆ ਵੀਰੇ ਚਿਰਾਗ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। ਲੰਬੇ ਸਮੇਂ ਤੋਂ ਹਰਦੀਪ ਬਾਈ ਜੀ ਓਨਰ ਨੇ, ਗ੍ਰੈਂਡ ਹੋਮ ਫਰਨੀਚਰ 'ਤੇ ਸਾਡੀ ਕਾਲ ਲੱਗ ਚੁੱਕੀ ਆ। ਅਤੇ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਆ ਕਿਸੇ ਵੀ ਤਰ੍ਹਾਂ ਦੀ, ਤੁਹਾਡੇ ਦਿਮਾਗ 'ਚ ਅਤੇ ਤੁਹਾਡੇ ਮਨ 'ਚ, ਦਿਮਾਗ, ਦਿਲ, ਮਨ, ਜਿਹੜੀ ਜਿਹੜੀ ਚੀਜ਼ ਹੁੰਦੀ ਸੋਚਣ ਵਾਲੀ, ਇੱਕੋ ਹੀ ਖਿਆਲ ਆਉਣਾ ਚਾਹੀਦਾ, ਕਿਉਂਕਿ ਬੈਸਟ ਪ੍ਰਾਈਜ਼ ਦੀ ਗਰੰਟੀ ਆ ਅਤੇ ਨਾਲ ਤੋਹਫਿਆਂ ਦੀ ਵੀ ਗਰੰਟੀ ਆ, ਉਹ ਅਸੀਂ ਲੈਂਦੇ ਹਾਂ। ਤੁਸੀਂ 6685 ਟੋਮਕਰ ਰੇਡ ਜਾਂ ਤੁਸੀਂ 294 ਵਾਕਡ ਰੋਡ, ਦੋ ਇਹ ਸਟੋਰ ਯਾਦ ਰੱਖਣੇ ਆ, ਗ੍ਰੈਂਡ ਹੋਮ ਫਰਨੀਚਰ। ਸੁੱਖ ਬਾਈ ਜੀ ਆ ਗਏ, ਸੁੱਖ ਬਾਈ ਜੀ ਆ ਜਾਓ।
5: ਬਹੁਤ ਸ਼ੁਕਰੀਆ, ਧੰਨਵਾਦ ਸੰਤੂ ਸਾਹਿਬ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ। ਤੁਸੀਂ ਆਪਣੇ ਮਾਸਟਰ ਬੈਡਰੂਮ ਦੇ ਲਈ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਤੇ ਇਸ ਵੀਕਐਂਡ ਦੇ ਉੱਪਰ ਲੋਏਸਟ ਪ੍ਰਾਈਸ ਤੱਕ ਗਰੰਟੀ ਮਿਲਣੀ ਆ, ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਤੇ ਜਿਨ੍ਹਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਡਾਇਨਿੰਗ ਟੇਬਲ ਬਾਏ ਕਰਨਾ, ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ ਵੈਲਵਟ ਦੀਆਂ ਚੇਅਰਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1500 ਸੀ, ਓਨਲੀ ਫੋਰ ਦਿਸ ਵੀਕਐਂਡ $499 ਦਾ। ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ $499 ਦਾ, ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਣਾ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $499 ਦਾ, ਤੇ ਨਾਲ ਮਾਈਕ੍ਰੋਵੇਵ ਫ੍ਰੀ ਦਿੱਤਾ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਕਿੱਥੇ ਆ ਜੀ? 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਦਿੱਲੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਸੰਸਾਰ।
0: ਬਹੁਤ ਸ਼ੁਕਰੀਆ ਜੀ, 6685 ਟੋਮਕਨ ਰੋਡ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ 'ਤੇ ਤੁਸੀਂ ਜ਼ਰੂਰ ਇਸ ਵੀਕਐਂਡ 'ਤੇ ਪਹੁੰਚਣਾ, ਬਹੁਤ ਸਾਰੀਆਂ ਡੀਲਸ ਔਰ ਬਹੁਤ ਸਾਰੇ ਤੋਹਫੇ ਤੁਹਾਨੂੰ ਮਿਲਣਗੇ। ਗ੍ਰੈਂਡ ਹੋਮ ਫਰਨੀਚਰ ਤੋਂ 905-673-3337। ਗੱਲਾਂ ਬਾਤਾਂ ਹੋ ਰਹੀਆਂ, ਸਾਡੇ ਨਾਲ ਨਾਗਪਾਲ ਸਰ ਵੀ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ ਅੱਗੇ ਜਾ ਕੇ। ਅਤੇ ਸੌਹਾਂ ਦੀ ਗੱਲਬਾਤ ਹੋ ਰਹੀ ਹੈ, ਬਚਪਨ 'ਚ ਤੁਸੀਂ ਕਿਹੜੀਆਂ ਕਿਹੜੀਆਂ ਸੌਹਾਂ ਖਾਂਦੇ ਸੀ, ਹੋਰ ਕੋਈ ਸੌਹਾਂ ਯਾਦ ਆਈ ਤੁਹਾਨੂੰ ਗੁਮਨਾਮ?
6: ਨਹੀਂ ਜੀ, ਹੋਰ ਤਾਂ ਫਿਲਹਾਲ ਤਾਂ ਕੋਈ ਮੇਰੇ ਜ਼ਿਹਨ 'ਚ ਨਹੀਂ ਆ ਰਹੀ, ਪਰ ਸਰੋਤਿਆਂ ਤੋਂ ਜ਼ਰੂਰ ਜਾਣਨਾ ਚਾਹੁੰਦਾ।
0: ਅੱਛਾ, ਸੌਹਾਂ ਦੇ ਨਾਲ ਨਾਲ ਨਾ ਬਚਪਨ ਦੀਆਂ ਹੋਰ ਬੜੀਆਂ ਸਾਰੀਆਂ ਗੱਲਾਂ ਯਾਦ ਆ ਰਹੀਆਂ।
6: ਹਾਂਜੀ,
0: ਜਦੋਂ ਵੀ ਅਸੀਂ ਬਚਪਨ ਦੀ ਇਸ ਤਰ੍ਹਾਂ ਦੀ ਗੱਲ ਕਰਦੇ ਹਾਂ ਨਾ, ਅਤੇ ਹੋਰ ਬੜੀਆਂ ਚੀਜ਼ਾਂ ਯਾਦ ਆਉਂਦੀਆਂ। 905-673-3337 ਜੀ ਸਰ, 3097 ਮਾਲਕੋ, ਆਪਣਾ ਰੇਡੀਓ ਥੋੜ੍ਹਾ ਜਿਹਾ ਸਲੋ ਕਰ ਲਓ ਜੀ। ਸਰ ਸਤਿ ਸ਼੍ਰੀ ਅਕਾਲ ਜੀ, 3097 ਵਾਲਿਓ, ਆਪਣਾ ਰੇਡੀਓ ਥੋੜ੍ਹਾ ਜਿਹੀ ਆਵਾਜ਼ ਘੱਟ ਕਰ ਲਓ, ਸਾਡੀ ਆਵਾਜ਼ ਸੁਣ ਲਓ।
7: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
7: ਹਾਂਜੀ, ਆਪਾਂ ਜਦੋਂ ਛੋਟੇ ਹੁੰਦੇ ਸੀ ਆਪਾਂ ਵਿਦਿਆ ਪੜ੍ਹਾਈ ਦੀ ਸੌਂਹ ਬੜੀ ਖਾਂਦੇ ਹੁੰਦੇ ਸੀਗੇ।
0: ਹਾਂ, ਵਿਦਿਆ ਪੜ੍ਹਾਈ ਦੀ ਸੌਂਹ ਇਹ ਕਾਮਨ ਸੌਂਹ ਸੀ। ਹੋਰ ਕਾਮਨ ਸੌਂਹ ਕਿਹੜੀ ਸੀ ਜਿਹੜੀ ਸੀ ਪੱਕੀ ਹੁੰਦੀ ਸੀ, ਵੀ ਇੱਕ ਮੇਨ ਸੌਂਹ ਹੁੰਦੀ ਸੀ ਨਾ, ਮਤਲਬ ਜਿਹ ਤੋਂ ਬੰਦੇ ਸਾਰੇ ਡਰ ਜਾਂਦੇ ਸੀ?
7: ਵੱਡੇ ਮਹਾਰਾਜ ਦੀ ਸੌਂਹ।
0: ਹਾਂ, ਵੱਡੇ ਮਹਾਰਾਜ ਦੀ ਸੌਂਹ, ਜਾਂ ਕਹਿ ਦਿੰਦੇ ਸੀ ਆਪਾਂ ਕਿ ਮਾਂ ਪਿਓ ਦੀ ਸੌਂਹ, ਤਿੰਨ ਤੇਰੇ ਮਾਂ ਪਿਓ ਦੀ ਸੌਂਹ ਲੱਗੀ।
7: ਹਾਂਜੀ ਹਾਂਜੀ।
0: ਹੋਰ ਕੋਈ ਦਿਮਾਗ 'ਚ ਆ ਰਹੀ ਹੈ? ਅੱਛਾ, ਕੁੜੀਆਂ ਵੀ ਇਹੀ ਸੌਂਹ ਖਾਂਦੀਆਂ, ਸਾਨੂੰ ਤੇ ਅਸੀਂ ਮੁੰਡੇ ਖਾਂਦੇ, ਤੁਹਾਡੀਆਂ ਸੌਂਹਾਂ ਵੱਖਰੀ ਨਹੀਂ ਹੁੰਦੀਆਂ ਸੀ ਕੁੜੀਆਂ ਦੀਆਂ?
7: ਨਾ ਨਾ, ਇਹੀ ਖਾਂਦੇ ਸਾਰੇ ਵਿਦਿਆ ਪੜ੍ਹਾਈ ਦੀ।
0: ਅੱਛਾ, ਮੈਂ ਕਿਹਾ ਸ਼ਾਇਦ ਸੌਂਹਾਂ ਦੇ ਵਿੱਚ ਵੀ ਜੈਂਡਰ ਨਾ ਹੋਵੇ ਕੋਈ।
7: ਨਹੀਂ
0: ਨਹੀਂ। ਓਕੇ, ਚਲੋ ਇਹ ਕਾਮਨ ਸੌਂਹ ਸੀ, ਚਲੋ ਇਹ ਵੀ ਪਤਾ ਲੱਗ ਗਿਆ ਸਾਨੂੰ। ਇਹ ਸੀਗੇ ਕਿ ਤੇ ਸ਼ਾਇਦ ਕੁੜੀਆਂ ਦੀਆਂ ਸੌਂਹਾਂ ਨਿੱਕੀਆਂ ਨਿੱਕੀਆਂ ਪਿਆਰੀਆਂ ਪਿਆਰੀਆਂ ਹੋਰ ਹੁੰਦੀਆਂ ਹੋਣੀਆਂ, ਮੁੰਡੇ ਦੀਆਂ ਥੋੜ੍ਹੀਆਂ ਸਖਤ ਹੁੰਦੀਆਂ ਜੀ। ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਜਿਹੜੇ ਪੰਜਾਬੀ ਦੇ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਦੇ ਨਾਲ, ਅਤੇ ਨਾਲ ਦੀ ਨਾਲ ਤੁਹਾਨੂੰ ਸੁਨੇਹਾ ਦੇ ਦਈਏ ਜੀ, ਬੀ ਡੀ ਹੋਮ ਪੇਂਟਿੰਗ ਦਾ 905-965-6311, ਤੁਸੀਂ ਘਰ ਨੂੰ, ਬੇਸਮੈਂਟ ਨੂੰ, ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਵਾਉਣਾ ਆ, ਇੱਕ ਵਧੀਆ ਪੇਂਟਰ ਲੱਭ ਰਹੇ ਸੀਗੇ, ਤਾਂ ਤੁਸੀਂ ਬੀ ਡੀ ਐਸ ਹੋਮ ਪੇਂਟਿੰਗ ਦੇ ਜੁਗਰਾਜ ਬਾਈ ਜੀ ਨੂੰ ਯਾਦ ਰੱਖੋ, ਵਧੀਆ ਅਤੇ ਭਰੋਸੇ ਵਾਲੇ ਇਨਸਾਨ ਨੇ, ਵਧੀਆ ਪੇਂਟ ਕਰਕੇ ਜਾਣਗੇ, ਇੱਕਦਮ ਘਰ ਨਵੇਂ ਘਰ ਨੂੰ ਹੋਰ ਨਵਾਂ ਬਣਾ ਦੇਣਗੇ ਅਤੇ ਪੁਰਾਣੇ ਨੂੰ ਨਵਾਂ ਬਣਾ ਦੇਣਗੇ। ਵੇਲਾ ਐਂ ਮੌਕਾ ਸਾਂਭ ਲੈਂਦਾ ਗਮਨਾਮ,
6: ਸਹੀ ਗੱਲ ਨਹੀਂ
0: ਹੈ ਨਾ। ਸੋ ਪੁਰਾਣੇ ਘਰ ਨੂੰ ਨਵਾਂ ਬਣਾ ਦੇਣਗੇ ਜਗਰਾਜ ਬਾਈ, ਉਹਨਾਂ ਨਾਲ ਗੱਲਬਾਤ ਕਰ ਲਓ। ਡੈੱਕ ਫੈਂਸ ਪੇਂਟ ਕਰਵਾਉਣੀ ਹੋਵੇ ਜਾਂ ਤੁਸੀਂ ਫਲੋਰਿੰਗ ਦਾ ਕੰਮ ਕਰਵਾਉਣਾ, ਟਾਇਲ ਦਾ ਕੰਮ ਕਰਵਾਉਣਾ, ਸਾਰੇ ਕੰਮ ਏ ਟੂ ਜੈਡ ਕਰ ਦੇਣਗੇ ਬੀ ਡੀ ਐਸ ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨਾਲ ਗੱਲਬਾਤ ਕਰ ਲਓ। 905-965-6311, 905-965-6311, ਬੀ ਡੀ ਐਸ ਹੋਮ ਪੇਂਟਿੰਗ ਦੇ ਜੁਗਰਾਜ ਬਾਈ ਜੀ। ਅਤੇ ਕਾਲ ਬਹੁਤ ਸਾਰੀਆਂ ਨੇ, ਮੈਂ ਇੱਕ ਕਾਲ ਹੋਰ ਲਊਂਗਾ, ਉਸ ਤੋਂ ਬਾਅਦ ਨਾਗਪਾਲ ਸਰ ਵੱਲ ਚੱਲਦੇ ਹਾਂ ਜੀ। ਸਰ ਸਤਿ ਸ਼੍ਰੀ ਅਕਾਲ ਜੀ, 0169 ਤੁਸੀਂ ਆਉਣੇ ਹੋ ਜੀ।
8: ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ
8: ਜੀ? ਆਪਣੇ ਬਸ ਠੀਕ ਠਾਕ ਜੀ, ਦੁਆ ਕਰਦੇ ਕਰੋ। ਸੋਹਾਂ ਦੀ ਗੱਲ ਹੋ ਰਹੀ ਹੈ, ਦੇਖੋ ਬਚਪਨ ਦੀਆਂ ਸੋਹਾਂ ਮਾਂ ਦੇ ਦੁੱਧ ਵਰਗੀਆਂ ਖਰੀਆਂ ਹੁੰਦੀਆਂ, ਉਹਨਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਬਰਕਤ ਸੀ ਬਚਪਨ, ਤਾਂ ਹੁਣ ਆ ਜਾਓ ਇਹ ਕਿ ਪਚਪਨ ਨਾਲ, ਤੇ ਜਿਸ ਵੇਲੇ ਵਿਅਕਤੀ ਇਹ ਕਿ ਵੱਡਾ ਵੱਡਾ 55 ਦਾ, ਹੁਣ ਤੇ ਸੋਹਾਂ ਨੂੰ ਵੀ ਕਾਰੋਬਾਰ ਬਣਾ ਰਿਹਾ ਨੇ।
0: ਬਿਲਕੁਲ,
8: ਹੁਣ ਤੇ ਕਿ ਕੁਰਾਨ ਦੇ ਉੱਪਰ ਹੱਥ ਰੱਖ ਕੇ ਕਾਰੋਬਾਰ ਹੈ ਜੀ। ਅੱਛਾ, ਗੀਤਾ ਪਰੇ ਕੇ, ਗੁਟਕਾ ਸਾਹਿਬ ਪਰੇ ਕੇ ਹੱਥ ਰੱਖ ਕੇ, ਅੱਛਾ ਬਾਈਬਲ ਉੱਪਰ ਹੱਥ ਰੱਖ ਕੇ, ਫਿਰ ਉਹ ਹੁਣ ਇਹ ਕਿ ਦੇਖੋ ਇਹ ਕਿ ਉਹ ਇੱਕ ਕਾਰੋਬਾਰ ਦਾ ਕਾਰੋਬਾਰ ਹੋ ਗਿਆ
0: ਜੀ।
8: ਹੁਣ ਰੱਬ ਤੁਹਾਡਾ ਭਲਾ ਕਰੇ, ਮੈਂ ਅਗਰ ਮੈਂ ਨੀ, ਮੈਂ ਕਿਸੇ ਦਾ ਇਹ ਕਿ ਐਵੇਂ ਜੋ ਦੂਸਰਾ ਕਰਦੇ ਨੇ ਉਹਨਾਂ ਦੇ ਆਪਣੇ ਮਸਲੇ, ਅਗਰ ਮੈਂ ਇਹ ਕਿ ਦਾਰੂ ਨੀ ਪੀਂਦਾ, ਮੈਂ ਨਸ਼ਾ ਨੀ ਕਰਦਾ, ਹੁਣ ਮੈਨੂੰ ਇਹ ਕਿ ਮੈਂ ਕਿਸੇ ਕਈ ਜਗ੍ਹਾ ਇਹ ਕਿ ਆਪਣੇ ਨਾ ਸੋਚ ਆ, ਜਦ ਮੈਂ ਇੱਕ ਕੰਮ ਨਹੀਂ ਪਿਆ ਕਰਦਾ
0: ਜੀ,
8: ਮੈਨੂੰ ਕਿਹੜੀ ਜ਼ਰੂਰਤ ਹੈ ਕਿ ਸੋਚ ਆਣ ਦੀ ਹੈ ਕਿ ਜਾਣਾ, ਮੇਰਾ ਕਿਰਦਾਰ ਲੋਕੀ ਜਾਣ ਦੇਣ, ਜਾਂ ਉਹ ਇਹ ਕਿ ਪਰਮਾਤਮਾ ਮੈਂ ਉੱਪਰ, ਉਹਨੇ ਅੱਖਾਂ ਦਿੱਤੀਆਂ, ਉਹ ਅੱਖਾਂ ਨਾਲ ਦੇਖਦਾ ਵੀ ਹੈ। ਦੇਖੋ ਅੱਜ ਦੇ ਟਾਈਮ ਚ ਜਿਸ ਤਰ੍ਹਾਂ ਇਹ ਕਿ ਧਰਮ ਨੂੰ ਨਾ ਇੱਕ ਬਸ ਸੋਹਾਂ ਨੂੰ ਇਹ ਕਿ ਕਾਰੋਬਾਰ ਇਹ ਕਿ ਬਣਾ ਕੇ ਉਹ ਬਸ ਇੱਕ ਕੀਤਾ ਜਾ ਰਿਹਾ, ਪਿੱਛੇ ਤੁਸੀਂ ਵੀ ਇਹ ਕਿ ਬੜੀ ਭਲੀ ਭਲੀ ਜਾਣਦੇ ਹੋ, ਮੈਂ ਵੀ ਜਿੱਥੇ ਅਸੀਂ ਪਿੱਛੇ ਵਾਂ, ਤੇ ਇਹ ਕਿ ਮੈਨੂੰ ਪਤਾ ਹੈ ਕਿ ਰੋਜ਼ਾਨਾ ਦਾ ਇੱਕ ਕਾਰੋਬਾਰ ਹੀ ਹੈ, ਉਹਦੇ ਵਿੱਚ ਫਿਰ ਇਹ ਕਿ ਆਪਣੇ ਨਾ ਕਿੱਥੇ
0: ਬਾਦਸ਼ਾਹ। ਉਹ ਇੱਦਾਂ ਆ ਕਿ ਅਸੀਂ ਬਚਪਨ ਦੀ ਜਦੋਂ ਸੋਹਾਂ ਦੀ ਗੱਲ ਕਰਦੇ ਨਾ, ਉਦੋਂ ਅਸੀਂ ਅੰਦਰੋਂ ਬੜੇ ਸੁੱਚੇ ਪਵਿੱਤਰ ਤੇ ਸਾਫ਼ ਹੁੰਦੇ ਸੀਗੇ, ਅੱਜ ਕੱਲ੍ਹ ਤੇ ਅਸੀਂ ਪਰਨੋਟ ਭਰ ਕੇ ਵੀ ਮੁੱਕਰ ਜਾਂਦੇ ਹਾਂ, ਤੇ ਰੱਬ ਨੂੰ ਤਾਂ ਅਸੀਂ ਧੰਦਾ ਬਣਾ ਲਿਆ, ਤੇ
8: ਚਲੋ ਜਿਹੜੇ ਮਹਿਬੂਬ ਨੇ ਉਹ ਇੱਕ ਦੂਜੇ ਦੇ ਨਾਲ ਸੋਹਾਂ ਚਾਹੁੰਦੇ ਕਿ ਉਹ ਇੱਕ ਜਜ਼ਬਾਤ ਹੁੰਦੇ ਨੇ, ਉਹ ਜਿਸ ਤਰ੍ਹਾਂ ਦੀ ਸੋਹ ਹੈ ਨਾ, ਉਹ ਇਹ ਕਿ ਇੱਕ ਦੂਜੇ ਨਾਲ ਲੱਗੇ ਨੇ, ਕੋਈ ਇਹ ਕਿ ਨਹੀਂ ਕਿ ਦੁਨੀਆਂ ਨੂੰ ਇਹ ਕਿ ਆਪਣੇ ਕੋਈ ਹੇਰਾ ਫੇਰੀ ਕਰਦੇ ਨੇ ਪਏ।
0: ਬਸ ਉਹ ਪੈਸਾ ਅਸੀਂ ਮੁੱਖ ਰੱਖ ਲਿਆ ਆ, ਸਾਨੂੰ ਪੈਸੇ ਤੋਂ ਵੱਡਾ ਕੁਛ ਦਿਖਦਾ ਨਹੀਂ ਆ, ਤੇ ਉਹਦੇ ਉੱਪਰ ਇਹ ਆ ਕਿ ਬਹੁਤੇ ਲੰਘੇ ਥੋੜੇ ਹੀ ਰਹਿ ਗਏ, ਖਾਲੀ ਸਾਰਾ ਖੇਤ ਹੋ ਗਿਆ। ਹਾਂਜੀ,
8: ਗੁਟਕਾ ਸਾਹਿਬ ਪੈਸੇ ਹੀ ਕੁਰਾਨ, ਬਸ ਇਹ ਹੋਈ ਹੈ ਕਿ ਹੁਣ ਰਹਿ ਗਿਆ।
0: ਆਹ ਹਾਂ, ਕੀ ਬਾਤ ਆ। ਚਲੋ ਜੀ, ਐਨੀਵੇ 905-673-3337, 905-673-3337, ਬਹੁਤ ਸਾਰੀਆਂ ਕਾਲਸ ਨੇ, ਕੋਸ਼ਿਸ਼ ਕਰਾਂਗੇ, ਸਾਡੇ ਨਾਲ ਰਸ਼ਮੀਤ ਜੀ ਵੀ ਜੁੜ ਚੁੱਕੇ ਨੇ, ਨਾਗਪਾਲ ਸਾਹਿਬ ਵੱਲ ਚੱਲਦੇ ਹਾਂ। 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
9: ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਜੀ?
9: ਹੈਲੋ,
0: ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ?
9: ਵਧੀਆ ਜੀ, ਵਧੀਆ ਜੀ, ਤੁਸੀਂ ਦੱਸੋ ਜੀ।
0: ਜੀ ਸਰ, ਅੱਜ ਦਾ ਮੈਸੇਜ ਦਈਏ, ਆਪਾਂ ਕਿਵੇਂ ਸਾਡੇ ਪਰਿਵਾਰਾਂ ਦੀ ਹੈਲਪ ਕਰ ਸਕਦੇ ਹਾਂ ਸਕਿੱਲ ਡਿਵੈਲਪ ਕਰਨ ਦੇ ਵਿੱਚ, ਨਾਲ ਦੀ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਪਿਛਲੇ 8 ਸਾਲ ਤੋਂ ਐਜੂਕੇਸ਼ਨ ਕੰਸਲਟੈਂਸੀ ਦਾ ਕੰਮ ਕਰ ਰਹੀ ਆ, ਬਹੁਤ ਸਾਰੇ ਪਰਿਵਾਰਾਂ ਨੂੰ ਤੁਸੀਂ ਹੈਲਪ ਕਰ ਰਹੇ ਹੋ, ਦਿਓ ਮੈਸੇਜ ਜੀ।
9: ਹਾਂਜੀ, ਸੋ ਲਾਈਕ ਆਪ ਸਕਿੱਲ ਡਿਵੈਲਪ ਕਰਨਾ ਚਾਹਤੇ ਹੈ, ਹਮਾਰੇ ਪਾਸ ਗਵਰਨਮੈਂਟ ਲਾਈਕ ਸਪੋਰਟਡ ਪ੍ਰੋਗਰਾਮਸ ਹੈ, ਜਿਸਮੇ ਆਪ ਲਾਈਕ 50-170,000 ਤੱਕ ਲੋਨ ਕੋ ਹਾਸਿਲ ਕਰਤੇ ਹੈ 0% ਪੇ ਵਿਦਾਊਟ ਕ੍ਰੈਡਿਟ ਚੈੱਕ ਕੇ, ਚਾਹੇ ਆਪਕਾ ਸਕੋਰ 0 ਵੀ ਹੈ ਤਬ ਵੀ ਆਪ ਐਲੀਜੀਬਲ ਹੈ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪ ਆਸਾਮ ਸੇ ਕੋਰਸਿਸ ਕਰਤੇ ਹੈ, ਬਿਜ਼ਨਸ ਮੈਨੇਜਮੈਂਟ ਹੋ ਗਿਆ ਲਾਈਕ ਬਾਕੀ ਅਕਾਊਂਟਿੰਗ ਹੋ ਗਿਆ, ਤੋ ਆਪ ਸੀਖ ਵੀ ਰਹੇ ਹੈ ਕੁਛ ਫੁਲੀ ਆਨਲਾਈਨ ਘਰ ਕੇ ਕੰਫਰਟ ਸੇ, ਐਂਡ ਨੋ ਐਗਜ਼ਾਮਿਨੇਸ਼ਨ, ਓਨਲੀ ਆਸਾਨ ਸੀ ਲਾਈਕ ਅਸਾਈਨਮੈਂਟਸ ਹੈ, ਕੁਛ ਕੋਰਸਿਸ ਐਸੇ ਵੀ ਜਿਨਮੇ ਅਸਾਈਨਮੈਂਟਸ ਨਹੀਂ ਹੈ, नो एज लिमिट और इसमें लाइक 30 से 90 डेज में आपके अकाउंट में फंडिंग आ जाती है। काम होने के बाद हमारी फंडिंग, हमारी चीज कितनी है, $200 है सिर्फ, और कोई इसमें कैच नहीं है, कोई इसमें हिडन चीज नहीं है, कोई कमीशन, कोई परसेंटेज नहीं है। तो आप कॉल करें, अभी भी आप हमें व्हाट्सएप कॉल कर सकते हैं, हमारे ऑफिस आप कल आ सकते हैं 218 एक्सपोर्ट बुलेवर्ड पे, हर एंटर डेरी पे, लाइक 1000 स्क्वायर फीट का ऑफिस है, 7 एम्प्लॉई काम कर रहे हैं, बहुत टाइम होगा, बहुतों को असिस्ट कर चुके हैं, जितने लोग हमें सुन रहे हैं ना अभी उसमें से 30% तुम्हारे क्लाइंट्स ही हैं, तो इसलिए पीछे ना रहिए, फंडिंग हासिल करें, साथ में स्किल हासिल करें। नंबर नोट करें 4372431375 4372643174317 5। हमारी छोटी सी फीस भी काम होने के बाद में है, पहले कुछ भी नहीं है। 4372431375 सारे असली कागज लगते हैं जी, 4372431375 4372643174 3175।
0: नागपाल सर नंबर एक और फिर दे दियो।
9: नंबर जी है 4372431375।
0: और कुछ ऐड करना चाहोगे जी?
9: नहीं जी, बहुत लोग अब लाइक इसका लाहा ले चुके ने, एंड देन जो रह गए ने वो भी आज बैच स्टार्ट होने वाला है नेक्स्ट वीक, तो हम ये लाइक अभी आप अपने
0: जी करें 4372431375 4372431375 4372431375 यूनी ग्लोबल एडवाइजर रबता कर लो जे तुसीं ये सारी फंडिंग लैनी है, ये लोन्स इन्हां दा इंटरेस्ट नागपाल सर एक बार दसोंगे फिर श्रोतियों नूं?
9: हाँ जी, इंटरेस्ट अगर 2 साल का कोर्स है तो ये लोन 0% पे है, बच्चे ज्यादा है, फैमिली साइज ज्यादा है, लोन $170,000 तक भी चला जाता है
0: जी।
9: कोर्स खत्म होने के बाद किस्त स्टार्ट होती है, 2 साल का कोर्स है तो 0% और नो किस्त, नो इंस्टॉलमेंट, 2.5 साल बाद इंस्टॉलमेंट जब स्टार्ट होती है तो वो 2.5% ब्याज हो जाता है पूरे साल का 2.5%, और 15 साल में उस लोन को चुकाते हैं। गारंटी लेके कहता हूँ इससे बढ़िया लोन आपको कहीं भी नहीं मिलेगा
0: जी। बिल्कुल जी, सो 4372431375 4372431375 यूनी ग्लोबल एडवाइजरी। थैंक यू सो मच नागपाल सर। 905-673-33 जी, बहुत सारिया कॉल ने, गलां बातें सब नाल करांगे। 905-673-3337। सो सोहां की गलबात आपां छेड़ ली आ, ये काम लंबा हो जाना मैनूं लगदा, सोहां तो मुकड़िया नहीं है। सो 905-673-33-37 एक कॉल लैके उस तो बाद रश्मीत जी होने वाल चलेंगे। 905-673-33-37 जी सर सत श्री अकाल। 0790 तुसीं आउणे रहो जी। सत श्री अकाल बादशाह, की हाल चाल?
10: हाल वधिया, तुसीं दस्सो।
0: चढ़दी कला जी।
10: ਤੁਸੀਂ ਹੁਣ ਪੁਰਾਣੀਆਂ, ਮੈਂ ਕਿਹਾ ਸੋਹਾਂ ਤਾਂ ਬਾਲ ਗਿਆ ਜੀ ਆਪਾਂ, ਜਿਵੇਂ ਉਹ ਰਿਜ਼ਕ ਦੀ ਸੋਹ, ਸੂਰਜ ਮੱਥੇ ਲੱਗਦਾ ਉਹਦੀ ਸੋਹ, ਰਹਿ ਰਹਾ ਟਾਈਮ ਉਹਦੀ ਸੋਹ।
0: ਇਹ ਇਹ ਸਿਆਣੇ ਖਾਂਦੇ ਹੁੰਦੇ ਸੀਗੇ, ਬੱਚਿਆਂ ਦੀ ਸੋਹ ਕਿਹੜੀਆਂ, ਬੱਚਿਆਂ ਨੂੰ ਪਤਾ ਨੀ ਹੁੰਦੇ ਨੇ ਚੀਜ਼ਾਂ। ਹਾਂਜੀ ਬੱਚੇ, ਆਪਾਂ ਬੱਚੇ ਜਿਹੜੇ ਹੁੰਦੇ ਸੀਗੇ ਨਿੱਕੇ ਨਿੱਕੇ ਬਚਪਨ ਚ, ਆਪਾਂ ਸੋਹਾਂ ਬਚਪਨ ਚ ਕਿਹੜੀਆਂ ਕਿਹੜੀਆਂ ਖਾਂਦੇ ਰਹੇ ਆ। ਮਾਲਵੇ ਤੋਂ ਕਿ ਦੁਆਬੇ ਤੋਂ? ਕਿਹੜਾ ਏਰੀਆ ਜੀ? ਰਾਏਕੋਟ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-33-37 ਸੋ 905-673-3337 ਆਪਾਂ ਗੱਡੀ ਮੋੜੀਏ ਹੁਣ, ਕਾਲ ਮੌਰਗੇਜ ਦੇ ਵੱਲ ਚੱਲਦੇ ਹਾਂ। ਮੌਰਗੇਜ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ 'ਤੇ ਗੱਲਬਾਤ ਕਰਦੇ ਹਾਂ ਅਤੇ ਮੁਸ਼ਕਲਾਂ ਨੂੰ ਆਸਾਨੀ ਦੇ ਵਿੱਚ ਤਬਦੀਲ ਕਰਦੇ ਹਾਂ। ਤੁਸੀਂ ਮੌਰਗੇਜ ਦਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੋਵੇ, ਬਸ ਗੂਗਲ ਕਰ ਲਿਆ ਕਰੋ, RASHMEET ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਣਾ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
11: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਮੈਨੂੰ ਲੱਗਦਾ ਮੈਂ ਘੱਟੋ ਘੱਟ 10 ਸਾਲ ਤੋਂ ਜ਼ਿਆਦਾ ਹੋ ਗਏ ਨੇ ਰੇਡੀਓ ਕਰਦੇ ਨੂੰ
0: ਜੀ,
11: ਕਿਸੇ ਨੇ ਸਪੈਲਿੰਗ ਨਹੀਂ ਗਏ, ਇਹ ਬੈਸਟ ਤਰੀਕਾ ਸੀ, ਕਿਉਂਕਿ ਨਾ ਮੈਨੂੰ ਲੱਗਦਾ ਅਧਿਆਨ ਨੂੰ ਮੇਰਾ ਨਾਮ ਹੀ ਨਹੀਂ ਸਮਝ ਆਉਂਦਾ ਹੈਗਾ, ਰਸ਼ਮੀਤ ਅਗਰ ਰਸ਼ਮੀ, ਬੜਾ ਕੁਛ ਡਿਫਰੈਂਟ ਡਿਫਰੈਂਟ ਮੈਨੂੰ ਸੁਣਨ ਨੂੰ ਮਿਲਦਾ, ਤੇ ਵੀ ਆਈ ਥਿੰਕ ਜ਼ਰੂਰੀ ਹੈਗਾ ਅਗਰ ਗੂਗਲ ਕਰਨਾ ਹੋਏ ਤੇ RASHMEET। ਥੈਂਕ ਯੂ ਫੋਰ ਦੈਟ। ਬਾਕੀ ਮੋਰਗੇਜ ਰਿਲੇਟਿਡ ਜਿੱਦਾਂ ਤੁਸੀਂ ਮੈਂਸ਼ਨ ਕੀਤਾ, ਕੋਈ ਵੀ ਕੁਐਸਚਨ ਹੈਗਾ ਆਪਣੇ ਲਿਸਨਰ ਦਾ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਗਰੰਟੋਰ ਬਾਰੇ। ਗਰੰਟੋਰ ਕੌਣ ਹੁੰਦਾ? ਜਿਹੜਾ ਕਿ ਗਰੰਟੀ ਪਾ ਰਿਹਾ ਸਾਡੀ ਮੋਰਗੇਜ ਵਿੱਚ, ਕਦੋਂ ਜਾਂ ਤੇ ਸਾਡੀ ਮੋਰਗੇਜ ਹੋ ਨਹੀਂ ਰਹੀ, ਅਸੀਂ ਕੁਆਲੀਫਾਈ ਨਹੀਂ ਕਰ ਰਹੇ, ਇਨਕਮ ਥੋੜ੍ਹੀ ਰਹੀ ਹੈ ਕਿ ਮੈਨੂੰ ਕਿਸੇ ਹੋਰ ਦਾ ਨਾਮ ਪਾਉਣਾ ਪੈ ਰਿਹਾ, ਜਾਂ ਕਈ ਵਾਰ ਕੀ ਹੁੰਦਾ ਹੈਗਾ ਕਲਾਇੰਟ ਮੇਜਰ ਬੈਂਕ ਨਾਲ ਕੁਆਲੀਫਾਈ ਨਹੀਂ ਕਰ ਰਹੇ, ਬੀ ਲੈਂਡਰ ਨਾਲ ਕਰਦੇ ਨੇ, ਬਟ ਮੇਜਰ ਬੈਂਕ ਨਾਲ ਜਾਣ ਵਾਸਤੇ ਉਹਨਾਂ ਨੂੰ ਇਨਕਮ ਹੋ ਚਾਹੀਦੀ ਹੈ ਤਾਂ ਕਿਸੇ ਦਾ ਨਾਂ ਪਵਾ ਲੈਂਦੇ ਨੇ। ਹੁਣ ਜੇ ਅਸੀਂ ਗਰੰਟੋਰ ਵੱਲ ਵੇਖੀਏ, ਅਗਰ ਉਹਨਾਂ ਨੂੰ ਨੁਕਸਾਨ ਕੀ ਹੈਗਾ ਕਿ ਫਸਟ ਆਫ ਆਲ ਘਰ ਚ ਭਾਵੇਂ ਤੁਹਾਡੀ ਜ਼ੀਰੋ ਜਿਹੜੀ ਹੈਗੀ ਹੈ, ਕੋਈ ਸ਼ੇਅਰ ਨਹੀਂ ਹੈਗਾ, ਬਟ ਤੁਹਾਡੀ ਲਾਇਬਿਲਟੀ ਜਿਹੜੀ ਹੈ 100% ਬਣਦੀ ਹੈ ਕਿਉਂਕਿ ਤੁਸੀਂ ਗਰੰਟੀ ਪਾਈ ਹੈਗੀ ਕਿਸੇ ਚੀਜ਼ ਦੀ। ਅਗਰ ਜਿਹਦਾ ਘਰ ਹੈ ਉਹਨੇ ਮੋਰਗੇਜ ਪੇਮੈਂਟ ਮਿਸ ਕੀਤੀ, ਉਹ ਤੁਹਾਡੇ ਕ੍ਰੈਡਿਟ ਤੇ ਦਿਸਦੀ ਹੈਗੀ ਹੈ ਤੇ ਤੁਹਾਡਾ ਕ੍ਰੈਡਿਟ ਵੀ ਇਫੈਕਟ ਹੁੰਦਾ ਹੈਗਾ। ਇਸ ਦੇ ਨਾਲ ਨਾਲ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ, ਤੁਸੀਂ ਉਹ ਪ੍ਰਿਵਿਲੇਜ ਲੂਜ਼ ਕਰ ਜਾਂਦੇ ਹੈਗੇ ਹੋ ਬਿਕੋਜ਼ ਤੁਹਾਡਾ ਨਾਮ ਕਿਸੇ ਹੋਰ ਦੇ ਘਰ ਵਿੱਚ ਹੈ। ਹੁਣ ਦੂਜੇ ਪਾਸੇ ਦੇਖੀਏ, ਜਦੋਂ ਅਸੀਂ ਨਾਮ ਕੱਢਣਾ ਹੈ, ਨਾਮ ਕੱਢਣ ਵੇਲੇ ਵੀ ਜਿਹੜਾ ਹੈਗਾ ਇਸ਼ੂਜ਼ ਆਉਂਦੇ ਨੇ। ਇਸ਼ੂਜ਼ ਇਨ ਦਾ ਸੈਂਸ ਕਿ ਤੁਹਾਨੂੰ ਖਰਚਾ ਬਹੁਤ ਹੋ ਜਾਏਗਾ, ਜੇ ਤੁਸੀਂ ਪੈਸੇ ਸੇਵ ਕਰਨ ਵਾਸਤੇ ਕਿਸੇ ਦਾ ਨਾਮ ਪਾਇਆ ਸੀਗਾ, ਖਰਚੇ ਵਿੱਚ ਲੈਂਡ ਟ੍ਰਾਂਸਫਰ ਟੈਕਸ ਵਕੀਲ ਦੁਬਾਰਾ ਕਰਨਾ ਪੈ ਗਿਆ, ਤੇ ਸਾਰੀ ਮੋਰਗੇਜ ਜਿਹੜੀ ਹੈ ਦੁਬਾਰਾ ਕਰਨੀ ਪੈ ਸਕਦੀ ਹੈਗੀ ਹੈ। ਸੋ ਇਹਦੇ ਕਰਕੇ ਕੀ ਹੈ ਕਿ ਇਸ ਆਪਸ਼ਨ ਤੋਂ ਬਚਿਆ ਜਾ ਸਕਦਾ, ਪਹਿਲਾਂ ਇਹ ਕੋਸ਼ਿਸ਼ ਕਰੀਏ ਕਿ ਬਿਨਾਂ ਗਰੰਟੋਰ ਤੋਂ ਮੋਰਗੇਜ ਕੀਤੀ ਜਾਵੇ, ਕਿਉਂਕਿ ਉਹੀ ਬੈਸਟ ਤਰੀਕਾ ਹੈਗਾ। ਬਟ ਜੇ ਹੁਣ ਵੀ ਤੁਹਾਡੇ ਘਰ ਵਿੱਚ ਕਿਸੇ ਦਾ ਐਜ਼ ਅ ਗਰੰਟੋਰ ਨਾਮ ਪਿਆ ਹੋਇਆ, ਤੁਸੀਂ ਕੱਢਣਾ ਹੈਗਾ, ਜਾਂ ਤੁਹਾਨੂੰ ਕੋਈ ਕੁਐਸਚਨ ਹੈ ਗਰੰਟੋਰ ਰਿਲੇਟਡ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ, 647-539-4499-647-549-4499. ਧੰਨਵਾਦ।
0: ਰਸ਼ਮੀਤ ਜੀ, ਜਾਂਦੇ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਤੁਸੀਂ ਦੱਸ ਦਿਓ ਕਿ ਸਰਚ ਕਿੱਦਾਂ ਕਰਨਾ, ਨਾਲੇ ਮੇਰੀ ਤਾਰੀਫ ਕਰ ਦਿਓ।
11: ਤਾਰੀਫ ਤੇ ਤੁਸੀਂ ਮੰਨੋਗੇ ਨਹੀਂ, ਅਗੇਨ ਐਜ਼ ਅ ਹੋਸਟ ਯੂ ਆਰ ਦ ਬੈਸਟ ਸੋ ਫਾਰ, ਜਿੰਨੇ ਵੀ ਮੈਂ ਕਿੰਨੇ ਸ਼ੋਅ ਕਰ ਲਏ ਨੇ। ਬਾਕੀ ਜਿਹੜੀ ਤੁਸੀਂ ਉਹ ਗੱਲ ਕਰਦੇ ਸੀਗੇ ਕਸਮ ਵਾਲੀ, ਉਹ ਅਸੀਂ ਕਹਿੰਦੇ ਨੇ ਸੀ ਬਾਈ ਗੋਡ।
0: ਹਾਂ, ਇਹ ਪੜ੍ਹੇ ਲਿਖੇ ਬੱਚੇ ਦੀ ਸੋਚ ਸੀ, ਸਾਡੀ ਵੱਡੇ ਮਹਾਰਾਜ ਉਹੀ ਸੇਮ ਹੀ ਆ।
11: ਉਸ ਵੇਲੇ ਪੜ੍ਹੇ ਲਿਖੇ ਨਹੀਂ ਸੀ, ਸ਼ਹਿਰੀ ਸੀਗੇ।
0: ਸ਼ਹਿਰੀ ਮਤਲਬ ਉਹੀ ਹੈ ਨਾ, ਸਾਡਾ ਵੱਡਾ ਮਹਾਰਾਜ ਤੇ ਤੁਹਾਡਾ ਬਸ ਬਾਈ ਗੋਡ ਸੇਮ ਹੀ ਆ।
11: ਸਾਡਾ ਇੰਗਲਿਸ਼ ਵਿੱਚ ਸੀਗਾ ਬਾਈ ਗੋਡ
0: ਜੀ। ਪਰ ਨਾਲ ਦੀ ਨਾਲ ਇਹ ਵੀ ਕਹੋ ਕਿ ਪਹਿਲੀ ਵਾਰ ਤੁਹਾਡਾ ਨਾਂ ਕਿਸ ਨੇ ਸਹੀ ਪ੍ਰੋਨਾਂਸ ਕੀਤਾ, ਵੀ ਸਰਚ ਕਿਵੇਂ ਕਰਨਾ। ਸਿੰਪਲ ਗੂਗਲ ਕਰਨਾ RASHMEET ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ। ਇੱਕ ਵਾਰੀ ਤੁਸੀਂ ਕੁਛ ਨੀ ਪਾਉਣਾ, ਕੱਲਾ ਰਸ਼ਮੀਤ ਕੌਰ ਪਾ ਜਾਓ। ਮੈਂ ਕੱਲ ਟਰਾਈ ਕਰ ਰਿਹਾ ਸੀਗਾ ਤੇ ਮੈਂ ਵਾਕਈ ਮੈਂ ਰੋਜ਼ ਕਹਿ ਦਿੰਦਾ ਹੈ ਕਿ ਤੁਸੀਂ ਰਸ਼ਮੀਤ ਜੀ ਪਾਉਣਾ ਆ ਜਾਂਦਾ, ਵਾਕਈ ਤੁਸੀਂ ਆ ਗਏ। ਸੋ
11: ਨਹੀਂ ਉਹ ਨਾ ਕਈ ਵਾਰ ਇੱਕ ਹੋਰ ਮੇਰੇ ਨਾਮ ਦੇ ਮੈਨੂੰ ਮੇਰੇ ਨੇਮ ਸੇਕ ਮੈਨੂੰ ਅੱਜ ਤੱਕ ਨਹੀਂ ਮਿਲੇ ਨੇ, ਬਟ ਰਸ਼ਮੀਤ ਕੌਰ ਇੱਕ ਸਿੰਗਰ ਵੀ ਹੈ,
0: ਉਡਾਨ ਦੇ ਨਾਲ ਏਐਮ 530 ਤੋਂ ਪ੍ਰਭ ਸੰਧੂ ਨਾਲ ਗੱਲਾਂ ਬਾਤਾਂ ਬੜੀਆਂ ਖੂਬਸੂਰਤ ਚੱਲ ਰਹੀਆਂ ਯਾਰ। ਓਹੋ ਭਾਈ ਮਿਊਜ਼ਿਕ ਬੰਦ ਕਰੋ। 905-673-3337 ਬਲਵੀਰ ਧਾਮੀ ਜੀ ਸਾਡੇ ਨਾਲ ਜੁੜ ਚੁੱਕੇ ਨੇ। ਬਲਵੀਰ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ
12: ਜਿਹੜੇ
0: ਬੱਚੇ ਸ਼ਹਿਰਾਂ ਵਾਲੇ ਆ, ਮੇ ਬੀ ਕਿਉਂਕਿ ਗਊ ਨੂੰ ਪੂਜਿਆ ਜਾਂਦਾ, ਕਿਉਂਕਿ ਪੇੜੇ ਵੀ ਖਵਾਏ ਜਾਂਦੇ ਆ ਮੰਗਲਵਾਰ ਨੂੰ, ਮੇ ਬੀ ਦੈਟਸ। ਪਰ ਆਪਣੇ ਤੁਸੀਂ ਸ਼ਹਿਰ ਚ ਰਹਿੰਦੇ ਸੀ ਪਿੰਡ ਚ? ਆਪਾਂ ਅਣਜਾਣ ਲੋਕਾਂ ਨੂੰ ਸਪੋਰਟ ਕਰਦੇ ਆ, ਪਰ ਜਿਹੜੇ ਜਿਹਨੂੰ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਸਾਡੇ ਰਿਸ਼ਤੇਦਾਰੀਆਂ 'ਚ ਭੈਣ ਭਰਾ ਸਾਡੇ, ਅਸੀਂ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ, ਕਿਤੇ ਉਹਨਾਂ ਦੀ ਰੀਲ ਸਾਡੇ ਅੱਗੇ ਆ ਜਾਏ ਨਾ ਅਸੀਂ ਇੱਦਾਂ ਚੱਕ ਕੇ ਮਾਰਦੇ ਹਾਂ ਜਿਵੇਂ ਮੱਖੀ ਨਹੀਂ ਕੱਢਦੇ ਚਾਹ 'ਚ ਉਪਰਾਹ ਮਾਰਦੇ ਹਾਂ। ਸੋ ਇਹ ਆਪਾਂ ਇੱਦਾਂ ਦੀ ਆਦਤ ਬਣਾਈ ਹੈ, ਆਪਾਂ ਆਪਣੇ ਆਲੇ ਦੁਆਲੇ ਜਿੰਨੇ ਭੈਣ ਭਰਾ ਸਾਡੇ ਜਾਣ ਪਹਿਚਾਣ 'ਚ ਉਹਨਾਂ ਨੂੰ ਸਪੋਰਟ ਕਰਿਆ ਕਰੋ। ਬੜੀ ਸੋਹਣੀ ਗੱਲ ਕੀਤੀ, ਔਰ ਕਾਕਾ ਕੌਣੀ ਵਾਲੇ ਦੀ ਮੈਂ ਗੱਲ ਕਰਦਾ, ਮੈਂ ਵੀ ਗੁਆਂਢੀ ਹਾਂ, ਮੈਂ ਵੀ ਤੁਹਾਡਾ ਗੁਆਂਢੀ ਹਾਂ ਫਿਰ। ਹਾਂ ਬਸ ਮੈਂ ਵੀ, ਮੈਂ ਜੈਤੋ ਦਾ ਜੀ, ਤੇ ਉਹ ਬਹੁਤ ਸੋਹਣਾ ਲਿਖਦੇ ਨੇ ਔਰ ਬੜਾ ਹੀ ਸੋਹਣਾ ਗਾਉਂਦੇ ਨੇ
12: ਗੀਤ ਹੁੰਦੇ ਉਹਦੇ, ਆ ਤੜਕੇ ਚ ਉਹਦੇ ਲਾ ਦਿੰਦੇ ਨਿਸਦੇ ਅਸੀਂ ਗੀਤ ਉਹਦੇ ਲਾਉਂਦੇ ਆ ਹਾਂ ਜਿਹੜਾ ਕੀ ਸਰਤਾਜ ਦੇ,
0: ਹਾਂ ਨਾਲ ਦੀ ਨਾਲ ਆਪਾਂ ਚੱਲਦੇ ਹਾਂ ਜੀ ਐਮ ਕੰਦੋਲਾ ਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਨਰ ਹੋ।
13: ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ?
0: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
13: ਠੀਕ ਠਾਕ ਵਧੀਆ ਜੀ।
0: ਜਿਵੇਂ
13: ਸਾਡੇ ਜਿਹੜੀ ਜ਼ਿਆਦਾ ਸੌਂਹ ਪਾਉਂਦੇ ਸੀ, ਸੌਂਹ ਵਾਹਿਗੁਰੂ ਦੀ ਕਹਿੰਦੇ ਸੀ ਜ਼ਿਆਦਾਤਰ ਛੋਟੇ ਹੁੰਦੇ ਨਾ, ਸੌਂਹ ਵਾਹਿਗੁਰੂ ਦੀ।
0: ਵਾਹਿਗੁਰੂ ਦੀ,
13: ਹਾਂਜੀ ਹਾਂਜੀ।
0: ਹੋਰ ਕੋਈ ਸੌਂਹ ਨਹੀਂ? ਇੱਕ ਬਾਬੇ ਦੀ ਵਾਹਿਗੁਰੂ ਸੌਂਹ ਚੱਲਦੀ ਸੀ?
13: ਨਹੀਂ ਸਾਡੇ, ਅਸੀਂ ਤਾਂ ਛੋਟੇ ਹੁੰਦੇ ਨੇ ਇਹੀ ਜ਼ਿਆਦਾ ਚੱਲੀ ਆ ਸਾਡੇ, ਮਤਲਬ ਏਰੀਏ 'ਚ ਹੀ ਪੈਂਦਾ ਤਾਂ ਵੀ ਜ਼ਿਆਦਾਤਰ ਇੱਥੇ।
0: ਸੌਂਹ ਪਾਉਂਦੇ ਹੁੰਦੇ ਸੀ ਜਦੋਂ ਤੁਸੀਂ ਖੇਡਣਾ ਜਾਂ ਕੋਈ ਬੱਚਿਆਂ ਦੇ ਨਾਲ ਕੋਈ ਗੱਲਬਾਤ, ਬੜੀ ਸੌਂਹ ਕਾਮਨ ਚੀਜ਼ਾਂ ਹੁੰਦੀਆਂ ਸੀ।
13: ਹਾਂਜੀ ਹਾਂਜੀ ਹਾਂਜੀ ਬਿਲਕੁਲ।
0: ਬਚਪਨ ਚੇਤੇ ਆ ਗਿਆ ਬਾਈ ਜੀ?
13: ਬਿਲਕੁਲ ਬਿਲਕੁਲ ਯਾਦ ਹੀ
0: ਆ। ਅੱਛਾ, ਇੱਕ ਦਿਨ ਨਾ ਗੱਲਬਾਤ ਕਰ ਰਹੇ ਸੀ ਆਪਾਂ ਬਹੁਤ ਸਾਰੇ ਦੋਸਤਾਂ ਨਾਲ, ਵੀ ਬਚਪਨ 'ਚ ਜਿਹੜੇ ਹੁਣ ਜਿਹੜੇ ਆ ਸੱਜਣਾ ਮਿੱਤਰਾਂ ਬੇਲੀਆਂ ਨਾਲ ਨਿੱਕੇ ਨਿੱਕੇ ਨਾਲ ਆਪਾਂ ਖੇਡਦੇ ਰਹੇ ਹਾਂ, ਕੀ ਤੁਸੀਂ ਉਹਨਾਂ ਦੇ ਨਾਂ ਉਹਨਾਂ ਨੂੰ ਅੱਜ ਤੱਕ ਯਾਦ ਆ ਤੁਹਾਨੂੰ? ਕਿੰਨਾ ਕਿੰਨਾ ਖੇਡਦੇ ਹੁਣ ਤਾਂ ਭੁੱਲ ਭੱਲ ਹੀ ਗਏ ਹੋਣੇ ਆ।
13: ਨਹੀਂ ਬਚਪਨ ਵਾਲੇ ਸਗੋਂ ਯਾਦ ਨੇ, ਜਿਹੜੇ ਬਾਅਦ ਚ ਕਾਲਜ ਟਾਈਮ ਵਾਲੇ ਜ਼ਿਆਦਾ ਭੁੱਲ ਗਏ।
0: ਅੱਛਾ, ਬਚਪਨ ਵਾਲੇ ਯਾਦ ਆ ਇਹ? ਅੱਛਾ, ਇਹ ਉਲਟਾ ਕੰਮ ਹੋ ਗਿਆ ਤੁਹਾਡੇ ਨਾਲ। ਮੈਂ ਇੱਕ ਦਿਨ ਗੱਲਬਾਤ ਕਰ ਰਿਹਾ ਸੀ, ਬਜ਼ੁਰਗ ਕਹਿੰਦੇ ਯਾਰ ਉਹ ਤਾਂ ਹੁਣ ਯਾਦ ਹੀ ਨਹੀਂ, ਨਾ ਕੌਣ ਖੇਡਦਾ ਸੀ, ਕਹਿੰਦੇ ਉਹ ਤਾਂ ਪਤਾ ਨਹੀਂ ਆ, ਪਰ ਕਹਿੰਦੇ ਵੀ ਉਹ ਟਾਈਮ ਹੋ ਗਿਆ ਖਾਸਾ। ਪਰ ਮੈਨੂੰ ਲੱਗਦਾ ਤੁਹਾਡੀ ਗੱਲ ਸਹੀ ਹੈ, ਬਚਪਨ ਵਾਲੇ ਨਹੀਂ ਭੁੱਲਣੇ ਚਾਹੀਦੇ।
13: ਹਾਂ, ਉਹ ਕੁਛ ਯਾਦਾਂ ਸਗੋਂ ਬਚਪਨ ਵਾਲੀਆਂ ਯਾਦ ਰਹਿੰਦੀਆਂ, ਬਾਅਦ ਵਾਲੀਆਂ ਭੁੱਲ ਜਾਂਦੇ ਆਪਾਂ, ਉਹ ਪਤਾ ਨਹੀਂ ਇਦਾਂ ਦਾ ਹੁੰਦਾ
0: ਜੀ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਕਿੱਥੋਂ ਬਾਈ ਜੀ, ਪੰਜਾਬ ਤੋਂ? ਪਿੱਛੋਂ ਗੱਲਾਂ ਬਾਤਾਂ ਬੜੀਆਂ ਖੂਬਸੂਰਤ ਚੱਲ ਰਹੀਆਂ। ਅੱਜ ਤਾਂ ਮੇਰਾ ਜੀ ਨਹੀਂ ਕਰ ਰਿਹਾ ਕਿ ਮੈਂ ਐਡਾ ਬੋਲਾਂ, ਪਰ ਭਾਈ ਮੈਨੂੰ ਰੋਟੀ ਕਿਹਨੇ ਦੇਣੀ ਹੈ ਨਾ, ਉਸ ਬਾਰੇ 6 37 37 ਬਹੁਤ ਸਾਰੀਆਂ ਕਾਲਸ ਨੇ। ਸੋ ਪ੍ਰਵੀਨ ਜੀ ਵੀ ਲਾਈਨ 'ਤੇ ਨੇ, ਪ੍ਰਵੀਨ ਜੀ ਬਸ ਹੋਲਡ ਰੱਖਿਓ, ਨਾਲ ਦੀ ਨਾਲ 04180418 ਵੀ ਲਾਈਨ 'ਤੇ ਨੇ। ਫਰੈਸ਼ ਹੇਅਰ ਟੋਨਿਕ ਜਫਰ ਮਲਕ, ਇੰਨੇ ਦੋਸਤਾਂ ਦੀਆਂ ਕਾਲਾਂ ਆਉਂਦੀਆਂ ਨੇ ਬਾਈ ਜੀ, ਵਾਲ ਝੜਦੇ ਪਏ, ਗੰਜੇ ਹੋਣ ਤੋਂ ਬਚ ਗਏ ਅਸੀਂ। ਦੋ ਬਾਈਆਂ ਦੇ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਆਏ, ਜਫਰ ਮਲਕ ਜੀ ਦਾ ਨੰਬਰ ਮੰਗਿਆ। ਜਫਰ ਮਲਕ ਜੀ ਨੇ 21 ਸਾਲਾਂ ਦੇ ਤਜ਼ਰਬੇ ਤੋਂ ਬਾਅਦ ਇੱਕ ਟੋਨਿਕ ਬਣਾਇਆ ਆ, ਗੰਜੇ ਹੋਣ ਤੋਂ ਬਚਣਾ ਹੈ ਨਾ ਅਤੇ ਟੋਨਿਕ ਲਾ ਲਓ, ਬਾਅਦ 'ਚ $1,000 ਦੀਆਂ ਦਵਾਈਆਂ ਖਾਣ ਨਾਲੋਂ, $1,000 ਦੇ ਜਿਹੜੇ ਉਹ ਸਿਰ 'ਚੋਂ ਝੋਨੇ ਵਾਂਗੂ ਪਟਾ ਕੇ ਲਵਾਉਂਦੇ ਫਿਰੋਂਗੇ, ਉਹਦੇ ਨਾਲੋਂ ਬੈਟਰ ਆ ਕਿ ਤੁਸੀਂ ਭਾਈ ਰਾਈਟ ਨਾਓ ਕਾਲ ਕਰਕੇ ਜਫਰ ਮਲਕ ਨੂੰ ਉਹ ਤੇਲ ਮੰਗਾਓ, ਉਹ ਟੋਨਿਕ ਮੰਗਾ ਲਓ। ਇਹ ਕੈਨੇਡਾ ਦਾ, ਮੇਡ ਇਨ ਕੈਨੇਡਾ, ਕੈਨੇਡਾ ਦਾ ਕਿਹਾ ਮੈਂ, ਕਿਉਂਕਿ ਪਿਓਰ ਕੈਨੇਡਾ, ਕੈਨੇਡਾ ਸਾਡਾ ਕੈਨੇਡਾ, 100% ਹਰਬਲ ਓਇਲ, ਇਹ ਚਾਈਨੀਜ਼ ਨਹੀਂ ਹੈਗਾ, ਸਟਿੱਕਰ ਲਾ ਕੇ ਨਹੀਂ ਦਿੰਦੇ ਲੋਕਾਂ ਵਾਂਗ, ਆਪਣਾ ਬਣਾਇਆ ਹੋਇਆ 21 ਸਾਲਾਂ ਤੋਂ। ਪਹਿਲਾਂ ਤੁਸੀਂ ਕੰਸਲਟ ਕਰੋ, ਤੁਸੀਂ ਕਾਲ ਕਰਕੇ ਕੰਸਲਟ ਕਰਨਾ ਆਪਣੇ ਵਾਲਾਂ ਬਾਰੇ, ਉਸ ਤੋਂ ਬਾਅਦ ਤੁਸੀਂ ਆਰਡਰ ਕਰਨਾ। 2 ਸ਼ੀਸ਼ਿਆਂ ਦੇ ਨਾਲ 1 ਸ਼ੀਸ਼ੀ ਬਿਲਕੁਲ ਫਰੀ ਆ, ਅਮੈਰੀਕਾ ਕੈਨੇਡਾ ਦੇ ਵਿੱਚ ਸ਼ਿਪਿੰਗ ਬਿਲਕੁਲ ਫਰੀ ਆ। ਜਫਰ ਮਲਕ ਨੰਬਰ ਨੋਟ ਕਰ ਲਓ, ਵਾਲਾਂ ਦੀਆਂ ਸਮੱਸਿਆਵਾਂ ਤੁਹਾਡੇ ਪਰਿਵਾਰ 'ਚ, ਘਰ 'ਚ, ਆਸ ਪਾਸ ਯਾਰਾਂ ਦੋਸਤਾਂ ਨੂੰ ਜ਼ਰੂਰ ਨੰਬਰ ਦਿਓ, ਨੰਬਰ ਨੋਟ ਕਰ ਲਓ, ਚੱਕੋ ਕਾਪੀ ਪੈਨ, ਚੱਕ ਲਿਆ, 647-521-5159। ਤੁਸੀਂ ਮੈਨੂੰ ਥੈਂਕ ਯੂ ਕਰੋਗੇ, ਮਹੀਨੇ ਬਾਅਦ ਮੈਨੂੰ ਕਾਲ ਕਰਿਓ, ਪੈਸੇ ਤੁਹਾਡੇ ਵੇਸਟ ਮੈਂ ਕਰਾਏ ਜਾਂ ਤੁਹਾਡੇ ਪੈਸੇ ਸਹੀ ਜਗ੍ਹਾ 'ਤੇ ਲੱਗੇ, ਮੈਨੂੰ ਕਾਲ ਕਰਿਓ, 647-521-5159, 6475215159। ਗੁਮਨਾਮ, ਮੈਂ ਗਰੰਟੀਆਂ ਵਾਲੀਆਂ ਚੱਕ ਲੈਣਾ ਲੱਗਦਾ ਨਾ, ਪਰ ਚੰਗੀ ਚੀਜ਼ ਦੀ ਗਰੰਟੀ ਚੱਕਣੀ ਚਾਹੀਦੀ ਆ, ਹੈਨਾ? ਤੇਰੀ ਆਵਾਜ਼ ਘੱਟ ਆ ਰਹੀ ਮੈਨੂੰ। ਓਕੇ, ਮੈਂ ਬਟਨ ਨਹੀਂ ਗਲਤ ਦੱਬਦਾ, 905 ਸੌਂ ਲੱਗੇ ਵੱਡੇ ਮਹਾਰਾਜ ਦੀ ਗਲਤੀ ਨਾਲ ਹੋ ਗਿਆ, 9056733337। ਓਕੇ, ਨਾਲ ਦੀ ਨਾਲ ਅਗਲਾ ਮੈਸੇਜ ਤੁਹਾਨੂੰ ਦਈਏ, ਉਹ ਮੈਸੇਜ ਕਿਹੜੇ ਦੇਣੇ ਆ, ਐਡ ਹੈ ਨਹੀਂ ਆਪਣੇ ਕੋਲ ਵਾਲੀਆਂ। ਚਲੋ ਫੈਸ਼ਨ ਆਈ ਕਿਉਂ ਦਾ ਮੈਸੇਜ ਦੇ ਦਿੰਦੇ ਹਾਂ, ਫੈਸ਼ਨ ਆਈ ਕਿਉਂ ਭਾਈ, ਸਾਨੂੰ ਐਡਸ ਚਾਹੀਦੀਆਂ ਨੇ, ਤੁਸੀਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰਦੇ ਹੋ, ਬਹੁਤ ਵਾਜਬ ਰੇਟਾਂ 'ਤੇ ਤੁਹਾਡੀ ਐਡਵਰਟਾਈਜ਼ ਕਰਾਂਗੇ। ਆਪਾਂ ਤਾਂ ਸ਼ੌਂਕ ਨਾਲ ਗੱਲਾਂ ਬਾਤਾਂ ਕਰੀਦੀਆਂ, ਮੁਹੱਬਤ ਨਾਲ ਰੇਡੀਓ ਪ੍ਰੋਗਰਾਮ ਉਡਾਣ ਕਰੀਦਾ, ਅਤੇ ਤੁਸੀਂ ਆਪਣੇ ਪ੍ਰੋਗਰਾਮ ਨੂੰ, ਆਪਣੇ ਬਿਜ਼ਨਸ ਨੂੰ ਸਾਡੇ ਪ੍ਰੋਗਰਾਮ 'ਤੇ ਐਡਵਰਟਾਈਜ਼ ਕਰਨਾ ਹੋਵੇ ਤਾਂ ਤੁਸੀਂ ਜ਼ਰੂਰ ਕਾਲ ਕਰਿਓ। ਇਹ ਸਾਰਾ ਕੁਛ ਅੱਜ ਉਲਟਾ ਪੁਲਟਾ ਹੋ ਗਿਆ, ਬਚਪਨ 'ਚ ਕਾਹਦੇ ਚਲੇ ਗਏ, ਸਾਰਾ ਕੁਛ ਉਲਟਾ ਪੁਲਟਾ ਹੋ ਰਿਹਾ
6: ਅੱਜ ਗਏ ਜੀ ਅੱਜ।
0: ਹਾਂ, ਸੋ ਪ੍ਰਵੀਨ ਜੀ ਦੁਬਾਰਾ ਕਾਲ ਕਰ ਲਓ, ਕਾਲਾਂ ਬਹੁਤ ਆ ਰਹੀਆਂ, ਕੱਟੋ ਨਾ ਯਾਰ, ਮੈਂ ਲਊਂਗਾ ਕਾਲ ਤੁਹਾਡੀ। ਆਈ ਨੋ ਕਿ ਤੁਸੀਂ ਬਿਜ਼ੀ ਹੋ ਅਤੇ ਮਾਫ਼ ਕਰਨਾ, ਮੈਂ ਇਸ ਐਡਵਰਟਾਈਜ਼ ਤੋਂ ਬਾਅਦ ਤੁਹਾਡੀ ਕਾਲ ਲਊਂਗਾ। ਫੈਸ਼ਨ ਆਈ ਕਿਊ ਗੁਰਪ੍ਰੀਤ ਬਾਈ ਸੀ, ਉਹਨੇ ਬਹੁਤ ਪਿਆਰੇ ਇਨਸਾਨ ਨੇ, ਫੈਸ਼ਨ ਆਈ ਕਿਊ 'ਤੇ ਜਾ ਕੇ ਤੁਹਾਨੂੰ ਪੰਜਾਬ ਇੰਡੀਆ ਵਰਗਾ ਮਾਹੌਲ ਮਿਲਣਾ ਆ। ਅੰਦਰ ਜਾਂਦੇ ਤੁਸੀਂ, ਤੁਹਾਨੂੰ ਇਹ ਲੱਗਣਾ ਕਿ ਤੁਸੀਂ ਇੰਡੀਆ ਪਹੁੰਚ ਗਏ। ਫੈਸ਼ਨ ਆਈ ਕਿਊ 'ਤੇ ਇੰਨੀਆਂ ਕਮਾਲ ਕਮਾਲ ਦੀਆਂ ਡੀਲਸ ਲੱਗੀਆਂ ਹੋਈਆਂ ਨੇ ਨਾ, ਕਮਾਲ ਕਮਾਲ ਦੀਆਂ ਡੀਲਸ ਲੱਗੀਆਂ ਹੋਈਆਂ ਨੇ। ਤੁਸੀਂ ਫੈਸ਼ਨ ਆਈ ਕਿਊ 'ਤੇ ਕੁੜਤੇ ਪਜਾਮੇ, ਪੱਗਾਂ, ਪੈਂਟ ਕੋਟ, ਸੂਟ, ਥਰੀ ਪੀਸ ਸੂਟ, ਲਹਿੰਗੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ, ਲੇਡੀਜ਼ ਸੂਟ ਤਾਂ $30 ਤੋਂ ਸਟਾਰਟ ਆ, ਅਤੇ ਤਿੰਨ ਪੀਸਾਂ ਵਾਲਾ ਲਗੇ ਸੈੱਟ $145 ਤੋਂ। ਭਾਈ ਕਮਾਲ ਆ, ਤੁਸੀਂ ਇੱਕ ਗੇੜਾ 258 ਕਵੀਨ ਸੀਟੋ ਲੋਕੇਸ਼ਨ 'ਤੇ ਮਾਰੋ, ਜਾਂ 77 ਏਅਰਪੋਰਟ, ਜਾਂ 16995 ਮੇਫੀਲਡ 11655, ਮਾਫ਼ ਕਰਨਾ 11655, ਮੈਨੂੰ ਇੰਨਾ ਕੁ ਯਾਦ ਆ, 11655 ਮੈਕਵਿਨ ਵਾਲੇ ਪਲਾਜ਼ੇ ਦੇ ਵਿੱਚ ਜਾਣਾ ਆ ਫੈਸ਼ਨ ਆਈ ਕਿਊ। ਸੋ ਜ਼ਰੂਰ ਤੁਸੀਂ ਫੈਸ਼ਨ ਆਈ ਕਿਊ 'ਤੇ ਪਹੁੰਚੋ, ਰੇਡੀਓ ਉਡਾਣ ਦਾ ਰੈਫਰੈਂਸ ਦਿਓ, ਪਿਆਰੇ ਪਿਆਰੇ ਤੋਹਫੇ ਗਿਫਟ ਸਾਡੇ ਵੱਲੋਂ ਮਿਲਣਗੇ। ਫੈਸ਼ਨ ਆਈ ਕਿਊ 905-673-3337। ਸੋਵਾਂ ਵਾਲਾ ਜੀ ਮਿੱਤਰ ਪਿਆਰਿਓ, ਤੁਹਾਡੀਆਂ ਕਾਲ ਮਾਫ਼ ਕਰਨਾ, ਮੈਂ ਲੈ ਨਹੀਂ ਪਾਇਆ ਗੱਲਾਂ ਬਾਤਾਂ 'ਤੇ, ਮੈਂ ਉਲਝ ਜਾਂਦਾ, ਤੁਸੀਂ ਬਿਜ਼ੀ ਹੋ ਜਾਂਦੇ ਹੋ। ਆਈ ਨੋ ਕਿ ਤੁਹਾਡਾ ਟਾਈਮ ਬਹੁਤ ਕੀਮਤੀ ਆ, ਮਾਫ਼ ਕਰਨਾ। ਸੋ ਮੈਂ ਥੋੜ੍ਹਾ ਜਿਹਾ ਦੂਜੇ ਪਾਸੇ ਬਿਜ਼ੀ ਹੋ ਜਾਂਦਾ, ਗੱਲਾਂ ਦੇ ਬਹਾਅ ਦੇ ਵਿੱਚ ਜਦੋਂ ਬਹਿ ਜਾਈਦਾ ਫਿਰ ਪਤਾ ਨਹੀਂ ਲੱਗਦਾ। ਗੁਰਨਾਮ,
6: ਹਾਂਜੀ
0: ਬਾਈ ਜੀ ਦਾ ਸਵਾਗਤ ਕਰੋ।
6: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਨੇ ਜੀ ਤੁਹਾਡੇ? ਆਪਾਂ ਗੱਲ ਕਰ ਰਹੇ ਹਾਂ 0418 ਨਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ ਆਉਣੇ ਹੋ ਜੀ?
14: ਸਤਿ ਸ਼੍ਰੀ ਅਕਾਲ ਜੀ, ਗੁਰਨਾਮ ਜੀ, ਮੈਂ ਤੁਹਾਨੂੰ ਗੁਰਨਾਮ ਜੀ ਕਹਿਣਾ ਹੁੰਦਾ।
6: ਠੀਕ ਹੈ ਜੀ।
14: ਤੇ ਅੱਛਾ, ਜਿੰਨੀਆਂ ਕੁ ਸੋਹਾਂ ਦਾ ਜ਼ਿਕਰ ਹੋਇਆ ਸਰੋਤਿਆਂ ਵੱਲੋਂ ਵੀ, ਆਪਣੇ ਵੀਰ ਜੀ ਵੱਲੋਂ ਵੀ, ਉਹ ਸੋਹਾਂ ਦਾ ਆਪਾਂ ਨੂੰ ਨਤੀਜਾ ਜਿਹੜਾ ਪਤਾ ਨੀ ਕਦੋਂ ਮਿਲੇ ਨਾ ਮਿਲੇ, ਇੱਕ ਸੋਹ ਹੈ ਮੈਨੂੰ ਦੱਸੋ, ਉਹਦਾ ਨਤੀਜਾ ਆਪਾਂ ਨੂੰ ਨਾ 5 ਸਾਲ ਮਿਲਦਾ ਰਹਿੰਦਾ ਹੈ।
0: ਅੱਛਾ,
14: ਉਹ ਜੇ ਜੇ ਜੇ ਸ਼ਾਤਰ ਬੰਦਾ ਚੱਕ ਲੇ ਤਾਂ ਆਪਾਂ ਨੂੰ ਬਰਬਾਦ ਕਰ ਦਿੰਦਾ ਹੈ, ਜੇ ਉਹ ਸੋਹ ਚੰਗਾ ਬੰਦਾ ਚੱਕ ਲੇ ਤਾਂ ਆਬਾਦ ਕਰ ਦਿੰਦਾ ਹੈ।
0: ਇਹ ਤਾਂ ਤੁਸੀਂ ਹੁਣ ਦੱਸ ਕੇ ਜਾਓ, ਇਹ ਨਾ ਹੋਵੇ ਕਿ ਮਿੰਟ ਰਹਿ ਗਏ ਸਾਡੇ ਕੋਲੇ 8 ਤੇ ਸਾਨੂੰ ਸਾਰੀ ਰਾਤ ਸੋਚ ਰਹੇ ਲੰਘ ਜੀ, ਬਾਈ ਜੀ ਪਤਾ ਨਹੀਂ ਕੀ ਲੈਣੀ।
14: ਸੰਵਿਧਾਨ ਦੀ ਸੌਂ ਜੀ, ਸੰਵਿਧਾਨ ਦੀ ਸੌਂ ਚੱਕਦੇ ਆ,
6: ਸੰਵਿਧਾਨ ਦੀ ਸੌਂ।
0: ਇਹ ਇਹ ਹੁਣ ਤੁਸੀਂ ਦੱਸਤਾ, ਹੁਣ ਕੱਲ ਨੂੰ ਆਪਾਂ ਹਫ਼ਤੇ ਕੁ ਬਾਅਦ ਜਦੋਂ ਸਾਰੇ ਸਰੋਤੇ ਭੁੱਲ ਗਏ ਫਿਰ ਆਪਾਂ ਪ੍ਰੋਗਰਾਮ ਕਰਾਂਗੇ।
14: ਹਾਂ ਠੀਕ ਹੈ, ਹਾਂ ਓਕੇ,
0: ਫਿਰ ਉਦੋਂ ਤੁਸੀਂ ਆ ਕੇ ਸਸਪੈਂਸ ਨਾ ਤੋੜ ਦਿਓ। ਬਹੁਤ ਵਧੀਆ ਗੱਲ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਪਿਆਰ, ਬਹੁਤ ਮੁਹੱਬਤ। 905-673-3337, ਕਿੱਡੀ ਵਧੀਆ ਗੱਲ ਆ।
6: ਹਾਂਜੀ,
0: 5 ਸਾਲ ਸੌਂ ਚੱਕ ਕੇ ਝੂਠ ਮਾਰਨੇ,
6: ਹਾਂਜੀ,
0: ਔਰ ਠੋਕ ਠੋਕ ਕੇ ਮਾਰਨੇ, ਵੱਧ ਵੱਧ ਕੇ ਮਾਰਨੇ, ਔਰ ਬਿਨਾਂ ਪਰਵਾਹ ਤੋਂ ਮਾਰਨੇ, ਬਿਨਾਂ ਡਰ ਤੋਂ ਮਾਰਨੇ, ਜਿਗਰਾ ਚਾਹੀਦਾ, ਇਹ ਜਿਗਰਾ ਸਾਡੇ ਨੇਤਾ ਕੋਲ ਆ। 905-673-3337 ਨਾਲ ਦੀ ਨਾਲ ਤੁਹਾਨੂੰ ਮੈਸੇਜ ਦਈਏ, ਡਰੀਮ ਹੋਮ ਅਪਲਾਈਸਿਸ ਦਾ ਸਾਡੇ ਪ੍ਰਾਊਡ ਸਪੋਂਸਰ ਨੇ, ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੈਣੇ ਆ ਤਾਂ ਡਰੀਮ ਹੋਮ ਅਪਲਾਈਸਿਸ, ਬਸ ਤੁਸੀਂ ਡਰੀਮ ਹੋਮ ਅਪਲਾਈਸਿਸ 'ਤੇ ਪਹੁੰਚ ਜਾਓ, ਪ੍ਰਾਈਜ਼ ਬੀਟ ਕਰਕੇ ਦੇਣਗੇ, ਗਰੰਟੀਡ ਆ, ਕਿਤੋਂ ਵੀ ਤੁਹਾਨੂੰ ਐਸਾ ਪ੍ਰਾਈਜ਼ ਮਿਲਣਾ ਹੀ ਨਹੀਂ ਆ। ਰੇਡੀ ਉਡਾਣ ਦਾ ਰੈਫਰ ਦਿਓ, ਡਿਲੀਵਰੀ ਬਿਲਕੁਲ ਫਰੀ, ਨਾਲ ਦੀ ਨਾਲ ਇੰਸਟਾਲੇਸ਼ਨ ਬਿਲਕੁਲ ਫਰੀ। ਇਸ ਤੋਂ ਵੀ ਇਲਾਵਾ ਜੇ ਤੁਸੀਂ ਕਹਿੰਦੇ ਹੋ ਕਿ ਬਈ ਫਲਾਨੇ ਸਟੋਰ 'ਤੇ ਆਹ ਮੈਂ ਡੀਲ ਸੁਣੀ, ਆਹ ਮੇਰੇ ਕੋਲ ਰਿਕਾਰਡ ਆ, ਆਹ ਦੇਖੋ ਔਨਲਾਈਨ ਇੰਨੇ ਦੀ ਡੀਲ ਆ, ਅਤੇ ਗਰੰਟੀਡ ਤੁਹਾਨੂੰ ਉਹ ਡੀਲ ਮੈਚ ਨਹੀਂ, ਬੀਟ ਕਰਕੇ ਦੇਣਗੇ, ਦੱਸ ਹੋਰ ਕੀ ਚਾਹੀਦਾ। ਬੀਟ ਕਰਨ ਦਾ ਮਤਲਬ ਆ ਕਿ ਤੁਹਾਨੂੰ ਪੂਰੇ ਓਨਟਾਰੀਓ ਦੇ ਵਿੱਚੋਂ ਸਸਤੇ ਅਪਲਾਈਸਿਸ ਮਿਲਣੇ ਆ, ਇਹ ਗਰੰਟੀ ਆ। ਤੁਸੀਂ ਮੈਨੂੰ ਕਾਲ ਕਰ ਲਿਓ, ਮੈਂ ਪੈਸੇ ਵਾਪਸ ਕਰਵਾਊਂਗਾ ਜੇ ਉਸ ਸਟੋਰ ਤੋਂ ਤੁਸੀਂ ਦਿਖਾਉਣ ਤੋਂ ਬਾਵਜੂਦ ਮਹਿੰਗੀ ਲੈ ਕੇ ਆਏ ਹੋ। ਡਰੀਮ ਹੋਮ ਅਪਲਾਈਸਿਸ, ਅਪਲਾਈਸਿਸ ਲੈਣੇ ਆ ਤਾਂ ਬਸ ਇੱਕੋ ਇੱਕ ਨਾਮ, ਡਰੀਮ ਹੋਮ ਅਪਲਾਈਸਿਸ, 2915 ਅਰਜੈਂਟੀਆ ਰੋਡ, ਮਿਸੀਸਾਗਾ, 905-805-3000, ਇਹੀ ਆ ਨੰਬਰ ਆਈ ਥਿੰਕ, 905-805-3000, ਡਰੀਮ ਹੋਮ ਅਪਲਾਈਸਿਸ, ਅਰਜੈਂਟ 2915 ਅਰਜੈਂਟੀਆ ਰੋਡ, ਮਿਸੀਸਾਗਾ। ਸੋ ਡਰੀਮ ਹੋਮ ਅਪਲਾਈਸਿਸ। ਸੋ ਸੌਵਾਂ ਬਹੁਤ ਹੋ ਗਈਆਂ ਗੁਮਨਾਮ,
6: ਹਾਂਜੀ
0: ਵਧੀਆ ਸੌਵਾਂ ਹੈ ਨਾ,
6: ਹਾਂਜੀ
0: ਸੋਹਣੀਆਂ ਸੀ ਸੋਹਾਂ ਸਾਰੀਆਂ
6: ਸੋਹਾਂ ਬਹੁਤ ਪਿਆਰੀਆਂ ਸੀ ਜੀ ਇੱਕ ਇੱਕ ਪੱਲੀ ਤਾਂ ਇੱਦਾਂ ਲੱਗਿਆ ਕਿ ਆਪਾਂ ਸ਼ਾਇਦ ਹੱਲੇ ਵੀ ਬੱਚੇ ਆ ਤੇ ਬਚਪਨ ਯਾਦ ਕਰਾਤਾ ਅੱਜ ਦੇ ਟੌਪਿਕ ਨੇ ਤਾਂ
0: ਬਚਪਨ 'ਚ ਸਾਨੂੰ ਮੈਨੂੰ ਲੱਗਦਾ ਕਿ ਜਿਹੜੇ ਹਾਲਾਤਾਂ 'ਚ ਅਸੀਂ ਰਹਿੰਦੇ ਸਾਨੂੰ ਬਚਪਨ ਨੂੰ ਚੇਤੇ ਕਰਦੇ ਰਹੀਏ ਅਤੇ ਸਾਨੂੰ ਘੜੀ ਪਲ ਜਿਹੜੀਆਂ ਚਿੰਤਾਵਾਂ ਤੋਂ ਮੁਕਤੀ ਹੋ ਸਕਦੀ ਸਾਡੀ
6: ਬਚਪਨ ਜੀ ਮੈਂ ਸਮਝਦਾ ਸਭ ਤੋਂ ਬੇਫਿਕਰਾ ਟਾਈਮ ਹੁੰਦਾ ਤੇ ਕਿਤੇ ਨਾ ਕਿਤੇ ਸਾਨੂੰ ਹੱਲੇ ਵੀ ਆਪਣਾ ਬਚਪਨਾ ਜੋ ਹੋਇਆ ਥੋੜ੍ਹਾ ਜਿਹਾ ਬਾਹਰ ਲਿਆਉਣਾ ਚਾਹੀਦਾ ਕਿਤੇ ਕਿਤੇ ਹੱਲੇ ਵੀ ਆਪਾਂ ਨੂੰ ਇੱਕ ਬੱਚਿਆਂ ਵਾਂਗ ਜ਼ਿੰਦਗੀ ਜਿਉਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ ਸੋ ਪ੍ਰਭ ਜੀ ਤੁਸੀਂ ਦੱਸੋ ਜੀ ਤੁਹਾਡੀ ਸਭ ਤੋਂ ਫੇਵਰੇਟ ਸੌਂਗ ਕਿਹੜੀ ਸੀ ਜਾਂ ਤੁਸੀਂ ਸਭ ਤੋਂ ਜ਼ਿਆਦਾ ਕਿਹੜੀ ਖਾਧੀ ਹੋ
0: ਮੇਰੀ ਤਾਂ ਆਹੀ ਸੀ ਜੀ ਵਿੱਦਿਆ ਪੜ੍ਹਾਈ ਤੋਂ ਅਤੇ ਮੈਨੂੰ ਸੌਂ ਲੱਗ ਵੀ ਗਈ ਮੈਂ ਤੋੜੀਆਂ ਬਹੁਤ ਅਤੇ ਮੈਂ ਸਾਰੀ ਉਮਰ ਪੜ੍ਹੇ ਪੜ੍ਹ ਹੀ ਨਹੀਂ ਪਾਇਆ ਸੱਚੀ ਹਾਂ ਹੁਣ ਮੈਂ ਇਹ ਨਹੀਂ ਦੱਸਣਾ ਕਿ ਮੈਂ ਕੀ ਗੁਲ ਖਿਲਾਏ ਪਰ ਮੈਂ ਪੜ੍ਹ ਨਹੀਂ ਪਾਇਆ ਗੁਲ ਮਿਲਾ ਕੇ ਬਸ ਇਹੀ ਸਮਝ ਲਓ ਅਤੇ ਮੈਂ ਸੌਂ ਬਹੁਤ ਤੋੜੀਆਂ ਅਤੇ ਮੈਨੂੰ ਸੌਂ ਲੱਗ ਗਈ ਸੋ ਵਿੱਦਿਆ ਪੜ੍ਹਾਈ ਮੇਰੇ ਲਾਗੇ ਚਾਗੇ ਨਹੀਂ ਆਈ ਸੋ 905-673-33-37 905-673-33-37 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਸੋ ਬਹੁਤ ਹੀ ਉਮਦਾ ਗੱਲਾਂ ਬਾਤਾਂ ਹੋਈਆਂ ਅੱਜ ਅਤੇ ਬਹੁਤ ਪਿਆਰੇ ਪਿਆਰੇ ਮੈਸੇਜ ਵੀ ਮੈਨੂੰ ਤੁਹਾਡੇ ਆ ਰਹੇ ਆ ਇੰਸਟਾਗ੍ਰਾਮ 'ਤੇ ਸੋ ਇੱਦਾਂ ਹੀ ਪਿਆਰ ਮੁਹੱਬਤ ਦਿੰਦੇ ਰਹੋ ਅਤੇ ਕੱਲ੍ਹ ਨੂੰ ਫਿਰ ਇਸੇ ਵੇਲੇ ਇਸੇ ਘੜੀ ਇਸੇ ਪਲ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਜੁੜਾਂਗੇ ਤੁਸੀਂ ਸਾਨੂੰ ਰੇਡੀਓ ਪ੍ਰੋਗਰਾਮ ਉਡਾਨ ਦਾ ਨਾ ਆਪਣਾ ਇੱਕ ਪੇਜ ਆ ਰੇਡੀਓ ਉਡਾਨ ਟੋਰਾਂਟੋ ਜਾਂ ਆਰ ਜੇ ਪ੍ਰਭ ਸੰਧੂ ਤੁਸੀਂ ਇੰਸਟਾਗ੍ਰਾਮ ਦੇ ਨਾਲ ਜ਼ਰੂਰ ਜੁੜੋ ਅੱਗੇ ਜਾ ਕੇ ਬਹੁਤ ਹੀ ਖੂਬਸੂਰਤ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਉਹ ਤੁਹਾਨੂੰ ਤਾਂ ਹੀ ਦੇ ਸਕਦੇ ਹਾਂ ਜੇ ਤੁਸੀਂ ਸਾਡਾ ਇੰਸਟਾਗ੍ਰਾਮ 'ਤੇ ਜੁੜੇ ਹੋਵੋਗੇ ਸੋ ਜਿੰਨੇ ਕੁ ਦੋਸਤ ਸਾਨੂੰ ਸੁਣ ਰਹੇ ਆ ਜੇ ਤੁਸੀਂ ਚਾਹੋ ਤਾਂ ਸਾਨੂੰ ਇੰਸਟਾਗ੍ਰਾਮ ਦੇ ਨਾਲ ਸਾਡੇ ਨਾਲ ਜੁੜ ਸਕਦੇ ਹੋ ਫੋਲੋ ਕਰ ਸਕਦੇ ਹੋ ਕਿਉਂਕਿ ਅੱਗੇ ਬਹੁਤ ਵਧੀਆ ਅਪਕਮਿੰਗ ਸ਼ੋਜ਼ ਲੈ ਕੇ ਆ ਰਹੇ ਤੁਹਾਡੇ ਵਾਸਤੇ ਅਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਡੇ ਸੁਣਨ ਵਾਲਿਆਂ ਨੂੰ ਕੁਛ ਗਿਫਟ ਕਰੀਏ ਅਤੇ ਸਾਡੇ ਸੁਣਨ ਵਾਲਿਆਂ ਨੂੰ ਕਰੀਏ ਤਾਂ ਜ਼ਿਆਦਾ ਬਿਹਤਰ ਆ ਤੁਸੀਂ ਕਾਲ ਕਰ ਲਿਓ 905-673-33-37 ਜਾਂ ਮੈਨੂੰ ਰੇਡੀਓ ਪ੍ਰੋਗਰਾਮ ਉਡਾਉਣ ਤੋਂ ਬਾਅਦ ਕਾਲ ਕਰਨੀ ਹੈ ਗੱਲਬਾਤ ਕਰਨੀ ਹੈ ਜਾਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਦੀ ਕੋਈ ਗੱਲਬਾਤ ਕਰਨੀ ਹੈ ਆਪਣੇ ਬਿਜ਼ਨਸ ਨੂੰ ਵਧੀਆ ਉਡਾਨ ਦੇਣੀ ਆ ਆਪਣੇ ਬਿਜ਼ਨਸ ਨੂੰ ਉੱਪਰ ਵੱਲ ਲੈ ਕੇ ਜਾਣਾ ਤਰੱਕੀਆਂ ਵੱਲ ਲੈ ਕੇ ਜਾਣਾ ਤਾਂ ਤੁਸੀਂ 437-8700-1 437-8700-0001 ਸੋ ਮਿਲਦੇ ਹਾਂ ਜੀ ਕੱਲ੍ਹ ਨੂੰ

0: ਆਰਨੇਤ ਟੋਰਾਂਟੋ ਆ ਰਿਹਾ ਬਾਈ, ਘੈਂਟ ਸਿੰਗਰ, ਹਿੱਕ ਦੇ ਜ਼ੋਰ ਤੇ ਗਾਉਣ ਵਾਲਾ ਗਾਇਕ ਆਰਨੇਤ ਟੋਰਾਂਟੋ ਆ ਰਿਹਾ ਅਕਤੂਬਰ 'ਚ।
1: ਜੀ
2: ਆਰਨੇਤ ਤਾਂ ਮੇਰਾ ਫੇਵਰੇਟ ਹੈ, ਤੁਸੀਂ ਮੈਨੂੰ ਦੱਸਿਆ ਹੀ ਨਹੀਂ।
0: ਇਹ ਬਸ ਇੱਦਾਂ ਹੀ ਸਰਪ੍ਰਾਈਜ਼ ਦੇ ਤਾ ਆਪਾਂ, ਅਤੇ ਫੇਵਰੇਟ ਤਾਂ ਫਿਰ ਹੁਣ ਸਾਰੇ ਟੋਰਾਂਟੋ ਵਾਸੀਆਂ ਨੂੰ ਮਿਲਾਵਾਂਗੇ ਆਪਾਂ। ਪਹਿਲੀ ਵਾਰੀ ਆ ਰਿਹਾ ਟੋਰਾਂਟੋ 'ਚ।
2: ਕਦੋਂ ਆ ਰਿਹਾ ਜੀ?
0: ਅਕਤੂਬਰ। ਇਹ ਵੀ ਸਰਪ੍ਰਾਈਜ਼ ਮੈਂ ਖੋਲ੍ਹਤਾ ਆ, ਕਿਉਂਕਿ ਹੁਣ ਇੰਸਟਾਗ੍ਰਾਮ ਬਹੁਤ ਸਾਰੇ ਦੋਸਤ ਮੇਰੇ ਨਾਲ ਜੁੜੇ ਹੋਏ ਆ, ਅਤੇ ਆਰਨੇਤ ਨੂੰ ਸੁਣਾਂਗੇ ਬਾਈ ਲਾਈਵ ਟੋਰਾਂਟੋ ਦੇ ਵਿੱਚ ਬਹੁਤ ਜਲਦੀ।

0: ਇਮਰਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001।
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000 ਡ੍ਰੀਮ ਹੋਮ ਅਪਲਾਈਂਸਿਸ, 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ।

ਜੀ ਸਤਿ ਸ਼੍ਰੀ ਅਕਾਲ, ਗੁੱਡ ਨਾਈਟ, ਮਿਲਦੇ ਹਾਂ ਜੀ ਕੱਲ੍ਹ ਨੂੰ। ਬਹੁਤ ਜਲਦੀ ਆਪਾਂ ਆਰਨੀਤ ਨੂੰ ਲੈ ਕੇ ਆ ਰਹੇ ਹਾਂ ਟੋਰਾਂਟੋ ਦੇ ਵਿੱਚ, ਅਤੇ ਤੁਸੀਂ ਇੰਜੋਏ ਕਰੋ ਇਹ ਗੀਤ, ਅਤੇ ਆਪਾਂ ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ ਇਸੇ ਕੜੀ ਇਸੇ ਪਲ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਸੋ ਗੁੱਡ ਨਾਈਟ, ਸ਼ੁਭ ਰਾਤਰੀ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ। ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ। ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ। ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਮੇ ਲਗਾਈਏ। ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦੁਆਵਾਂ ਰੁੱਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼

ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ, ਉੱਪਰ ਜੀ ਆਇਆਂ ਨੂੰ ਲਿਖਿਆ ਹੋਇਆ ਸੀ। ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ, ਉੱਪਰ ਜੀ ਆਇਆਂ ਨੂੰ ਲਿਖਿਆ ਹੋਇਆ ਸੀ। ਵਾਇਲਨ ਦਾ ਗਜ ਫੇਰ ਰਿਹਾ ਸੀ ਸੀਖਾਂ ਤੇ, ਜੇਲ ਚ ਇੱਕ ਸਾਜਿੰਦਾ ਡੱਕਿਆ ਹੋਇਆ ਸੀ। ਅਥਰੂ ਟੈਸਟ ਟਿਊਬ ਵਿੱਚ ਪਾ ਕੇ ਦੇਖਾਂਗੇ, ਕੱਲ ਰਾਤੀ ਤੂੰ ਕਿਸ ਮਹਿਬੂਬ ਲਈ ਰੋਇਆ ਸੀ, ਕੱਲ ਰਾਤੀ ਤੂੰ ਕਿਸ ਮਹਿਬੂਬ ਲਈ ਰੋਇਆ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਬਰੰਗ ਦਾ ਸੂਤਰਤਾਰ ਡਾਕਟਰ ਦਰਸ਼ਨਦੀਪ, ਹਾਜ਼ਰ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਕ੍ਰਿਸਟਲ ਕਲੀਅਰ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਤੁਸੀਂ ਹੁਣੇ ਹੁਣੇ 9 ਤੋਂ 10 ਸੁਣਿਆ ਰੇਡੀਓ ਪ੍ਰੋਗਰਾਮ ਸਬਰੰਗ ਪ੍ਰਭ ਸੰਧੂ ਦੇ ਨਾਲ, ਔਰ ਉਸ ਤੋਂ ਪਹਿਲਾਂ ਲਗਾਤਾਰ ਇਹ ਸਿਲਸਿਲਾ ਸਵੇਰੇ 4 ਵਜੇ ਤੋਂ ਸ਼ੁਰੂ ਹੁੰਦਾ ਅਤੇ ਰਾਤ ਨੂੰ ਸਾਡੇ ਪ੍ਰੋਗਰਾਮ ਦੀ ਸਮਾਪਤੀ ਤੱਕ ਸਾਡੇ ਦੋਸਤ ਮਿੱਤਰ ਭੈਣ ਭਰਾ, ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ, ਜਿਹੜੇ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ, ਆਪਣੇ ਆਪਣੇ ਟੈਲੈਂਟ ਦੇ ਮੁਤਾਬਕ ਤੁਹਾਡਾ ਮਨੋਰੰਜਨ ਵੀ ਕਰਦੇ ਨੇ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ। ਬਹੁਤ ਅੱਛਾ ਲੱਗਦਾ ਹੈ ਜਦੋਂ ਦੋਸਤ ਮਿੱਤਰਾਂ ਨੂੰ, ਮੈਂ ਅਕਸਰ ਕਈ ਵਾਰ ਮੈਨੂੰ ਸੁਣਨ ਦਾ ਮੌਕਾ ਮਿਲਦਾ ਹੈ ਕਈ ਦੋਸਤਾਂ ਦੇ ਪ੍ਰੋਗਰਾਮ, ਬਹੁਤ ਸਾਰੇ ਦੋਸਤ ਮਿੱਤਰ ਫੋਨ ਉੱਥੇ ਵੀ ਕਰਦੇ ਨੇ। ਮੇਰੇ ਨਾਲ ਵੀ ਬਹੁਤ ਸਾਰੇ ਦੋਸਤ ਮਿੱਤਰ ਜੁੜੇ ਹੋਏ ਨੇ, ਕਿਉਂਕਿ ਸਾਡਾ ਟਾਈਮ ਹੁੰਦਾ ਇਸ ਵੇਲੇ 10 ਵਜੇ ਤੋਂ ਲੈ ਕੇ 11 ਵਜੇ ਤੱਕ। ਨੋ ਡਾਊਟ ਕਿ ਇਸ ਵੇਲੇ ਦੋਸਤ ਮਿੱਤਰ ਆਪਣੇ ਆਪਣੇ ਘਰਾਂ ਦੇ ਵਿੱਚ, ਆਪਣੇ ਆਪਣੇ ਕੰਮਾਂ ਕਾਰਾਂ ਤੋਂ ਫ੍ਰੀ ਹੋ ਕੇ, ਖਾਣਾ ਵਾਣਾ ਖਾ ਕੇ ਆਪਣੇ ਪਰਿਵਾਰ ਦੇ ਨਾਲ ਬੈਠੇ ਹੁੰਦੇ ਹੈ। ਕੁਛ ਇੱਕ ਜਲਦੀ ਜਿਹੜੇ ਅਰਲੀ ਟੂ ਬੈੱਡ, ਅਰਲੀ ਟੂ ਰਾਈਜ਼ ਵਾਲੇ ਜਿਹੜੇ, ਉਹ ਹੋ ਸਕਦਾ ਹੈ ਕਿ ਆਪਣੇ ਆਪਣੇ ਬਿਸਤਰਿਆਂ ਦੇ ਉੱਪਰ ਵੀ ਪਹੁੰਚ ਗਏ ਹੋਣ, ਲੇਕਿਨ ਫਿਰ ਵੀ ਮੈਨੂੰ ਬਹੁਤ ਅੱਛਾ ਰਿਸਪੌਂਸ ਮਿਲਦਾ ਹੈ। ਬਹੁਤ ਸਾਰੇ ਦੋਸਤ ਮਿੱਤਰ ਫੋਨ ਕਰਦੇ ਨੇ, ਬਹੁਤ ਸਾਰੇ ਦੋਸਤ ਮਿੱਤਰ ਆਫ ਦੀ ਏਅਰ ਵੀ ਮੇਰੇ ਨਾਲ ਫੋਨ 'ਤੇ ਗੱਲ ਕਰਦੇ ਨੇ ਕਿ ਅਸੀਂ ਫੋਨ ਨਹੀਂ ਕਰ ਸਕਦੇ ਲੇਕਿਨ ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਰੋਜ਼ ਹਾਂ। ਸੋ ਇਹ ਬਹੁਤ ਵੱਡੀ ਇੱਕ ਹਲਾਸ਼ੇਰੀ ਹੁੰਦੀ ਹੈ, ਬੜੀ ਵੱਡੀ ਇਹ ਮੋਰਲੀ ਸਪੋਰਟ ਹੁੰਦੀ ਹੈ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ। ਫੋਨ ਨੰਬਰ ਸਾਡਾ ਹਰ ਰੋਜ਼ ਦੀ ਤਰ੍ਹਾਂ ਹੋਈ 647-367-5353, 647-367-5353, 647-367-5353। ਸਬਰੰਗ ਰੇਡੀਓ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ। ਇਸ ਦੀ ਐਪ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.hd ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਨਵੀਆਂ, ਪੁਰਾਣੀਆਂ, ਪੂਰੀਆਂ ਕਲਾਸਿਕ, ਅੱਛੀਆਂ ਅੱਛੀਆਂ, ਬਿਲਕੁਲ ਲੇਟੈਸਟ ਰਿਲੀਜ਼ ਹੋਈਆਂ ਸਾਰੀਆਂ ਫਿਲਮਾਂ ਅਸੀਂ ਅਪਲੋਡ ਉਹਦੇ ਉੱਤੇ ਕੀਤੀਆਂ ਹੋਈਆਂ ਨੇ ਅਤੇ ਉਹ ਉਸ 'ਤੇ ਚੱਲਦੀਆਂ ਰਹਿੰਦੀਆਂ ਨੇ। ਸਾਡਾ ਇਹ ਪ੍ਰੋਗਰਾਮ ਵੀ ਅਸੀਂ ਅਗਲੇ ਦਿਨ ਅਪਲੋਡ ਕਰਦੇ ਹਾਂ, ਵੀ ਦੋਸਤ ਮਿੱਤਰ ਭੈਣ ਭਰਾ ਜਿਹੜੇ ਇਸ ਵੇਲੇ ਸਾਡੇ ਨਾਲ ਜੁੜਨ ਤੋਂ ਵਾਂਝੇ ਰਹਿ ਗਏ ਕਿਸੇ ਕੰਮ ਦੇ ਕਾਰਨ, ਕਿਸੇ ਰੁਝੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ ਫਿਰ ਅਸੀਂ 6:30 ਤੋਂ ਲੈ ਕੇ 7 ਦੇ ਵਿੱਚ ਵਿੱਚ ਇਸ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ। ਤੁਸੀਂ ਉੱਥੇ ਇਸ ਨੂੰ ਫਿਰ ਦੁਬਾਰਾ ਵੀ ਸੁਣ ਸਕਦੇ ਹੋ। ਸੋ ਕਿੱਦਾਂ ਰਿਹਾ ਤੁਹਾਡਾ ਵੀਕਐਂਡ? ਵੀਕਐਂਡ ਬਣਾ ਕੇ ਆਏ ਹੋ? ਸੈਟਰਡੇ ਸੰਡੇ ਬੜੇ ਵਧੀਆ ਖੂਬਸੂਰਤ ਦਿਨ ਸੀ, ਮੌਸਮ ਦੇ ਪੱਖ ਤੋਂ ਵੀ ਵਧੀਆ ਸੀ, ਕੋਈ ਨਾ ਜ਼ਿਆਦਾ ਕੋਈ ਗਰਮੀ ਸੀ, ਨਾ ਜ਼ਿਆਦਾ ਕੋਈ ਸਰਦੀ ਸੀ। 10 ਅਗਸਤ ਦਾ ਅੱਜ ਦਿਨ ਹੋ ਗਿਆ, ਵੀਕਐਂਡ ਖਤਮ ਹੋ ਗਿਆ, ਆਪਣੇ ਆਪਣੇ ਕੰਮਾਂ ਕਾਰਾਂ ਤੋਂ ਤੁਸੀਂ ਫ੍ਰੀ ਹੋ ਕੇ ਅੱਜ ਦਾ ਦਿਨ ਵੀ ਤੁਹਾਡਾ ਬਸ ਬੀਤ ਹੀ ਗਿਆ, ਕਿਉਂਕਿ ਥੋੜ੍ਹਾ ਟਾਈਮ ਬਾਕੀ ਹੈ, ਕੱਲ੍ਹ ਨੂੰ 11 ਅਗਸਤ ਸ਼ੁਰੂ ਹੋ ਜਾਣੀ ਹੈ। 11 ਅਗਸਤ ਨੂੰ ਕੱਲ੍ਹ 28 ਡਿਗਰੀ ਰਹਿਣ ਦੀ ਸੰਭਾਵਨਾ ਟੈਂਪਰੇਚਰ ਦੀ। 6:18 ਤੇ ਸੂਰਜ ਦੇਵਤਾ ਜੀ ਕੱਲ੍ਹ ਦਰਸ਼ਨ ਦੇਣਗੇ ਔਰ 8:28 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ ਔਰ ਕੱਲ੍ਹ ਥੰਡਰ ਸਟੋਰਮ ਦੀ ਪੋਸੀਬਿਲਟੀ ਜਿਹੜੀ ਹੈ ਨਾ, ਉਹ ਮੌਸਮ ਦੇ ਵਿੱਚ ਦੱਸੀ ਹੋਈ ਹੈ। ਥੰਡਰ ਸਟੋਰਮ ਜਿਹੜੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੋਸੀਬਿਲਟੀ ਹੈ ਹੀ ਹੈ, ਕਿਉਂਕਿ ਬਰਸਾਤਾਂ ਬਰਸੂਤਾਂ ਦੇ ਦਿਨ ਨੇ, ਕਿਸੇ ਕਿਸੇ ਦਿਨ ਬਰਸਾਤ ਹੈ, ਕਿਸੇ ਕਿਸੇ ਦਿਨ ਥੰਡਰ ਸਟੋਰਮ ਹੈ, ਅਤੇ ਹੌਲੀ ਹੌਲੀ ਹੌਲੀ ਹੌਲੀ ਜਿਹੜੀ ਮੌਸਮ ਦੀ ਤਬਦੀਲੀ, ਮੇਰਾ ਖਿਆਲ ਹੈ ਅਗਸਤ ਦੇ ਐਂਡ ਜੇ ਤੱਕ ਨਾ ਸ਼ੁਰੂ ਹੋ ਹੀ ਜਾਂਦਾ, ਸੈਪਟੈਂਬਰ ਦੇ ਵਿੱਚ ਤਾਂ ਫਿਰ ਸਵੇਰ ਸ਼ਾਮ ਦਾ ਜਿਹੜਾ ਮੌਸਮ ਬਹੁਤ ਪਲੈਜ਼ੈਂਟ ਹੋਣ ਲੱਗ ਪੈਂਦਾ ਅਤੇ ਬੜਾ ਵਧੀਆ ਮੌਸਮ ਹੋ ਜਾਂਦਾ। ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਨਵੰਬਰ 'ਚ ਜਾ ਕੇ ਫਿਰ ਪੁਰਾਣਾ ਜਿਹੜਾ ਉਹ ਹੀ ਮੌਸਮ ਉਹ ਸਟਾਰਟ ਫਿਰ ਹੋ ਜਾਂਦਾ ਹੈ। ਚਲੋ ਕੋਈ ਗੱਲ ਨਹੀਂ, ਇਹ ਵੀ ਇੱਕ ਇੱਥੋਂ ਦਾ ਬੜਾ ਕੁਦਰਤ ਦਾ ਤੋਹਫ਼ਾ ਹੈ,
ਕੈਨੇਡਾ ਜਿਸ ਦੇਸ਼ ਦੇ ਵਿੱਚ ਅਸੀਂ ਰਹਿੰਦੇ ਹਾਂ ਬਹੁਤ ਖੂਬਸੂਰਤ ਦੇਸ਼ ਹੈ। ਮੈਂ ਅੱਜ ਬਾਈ ਚਾਂਸ ਦੇਖ ਰਿਹਾ ਸੀ ਕਿ ਪੂਰੇ ਕੈਨੇਡਾ ਦੇ ਵਿੱਚ ਜਿਹੜਾ 40% ਏਰੀਆ ਨਾ ਕੈਨੇਡਾ ਦਾ ਉਹ ਜੰਗਲਾਂ ਦੇ ਨਾਲ ਟੱਕਿਆ ਹੋਇਆ ਪੂਰਾ 40% ਏਰੀਆ ਜਿਹੜਾ ਔਰ 63% ਟੋਟਲ ਦੁਨੀਆ ਦਾ ਜਿਹੜਾ ਵਾਟਰ ਪਾਣੀ ਹੈ ਨਾ ਉਹਦੇ ਵਿੱਚੋਂ 63% ਜਿਹੜਾ ਕੈਨੇਡਾ ਦੇ ਕੋਲ ਹੈ। 8,000 ਕਿਲੋਮੀਟਰ ਲੰਬੀ ਨੈਸ਼ਨਲ ਹਾਈਵੇ ਜਿਹੜੀ 401 ਜਿਹਨੂੰ ਅਸੀਂ ਕਹਿੰਦੇ ਹਾਂ ਦੁਨੀਆ ਦੀ ਲੌਂਗੈਸਟ ਹਾਈਵੇ ਦੇ ਵਿੱਚੋਂ ਇੱਕ ਹੈ। ਹੈਲਥ ਸਰਵਿਸਿਸ ਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਕਿ ਤੀਸਰੇ ਨੰਬਰ ਦੇ ਉੱਪਰ ਕੈਨੇਡਾ ਦਾ ਨਾਮ ਆਉਂਦਾ ਜਿਹੜੇ ਫ੍ਰੀ ਹੈਲਥ ਸਰਵਿਸਿਸ ਦੁਨੀਆ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਪਹਿਲੇ ਨੰਬਰ 'ਤੇ ਬ੍ਰਾਜ਼ੀਲ ਹੈ, ਦੂਸਰੇ ਨੰਬਰ 'ਤੇ UK ਹੈ ਔਰ ਤੀਸਰੇ ਨੰਬਰ ਦੇ ਉੱਪਰ ਸਾਡਾ ਕੈਨੇਡਾ ਆਉਂਦਾ ਹੈ। ਸੋ ਇਹਦੇ 'ਚ ਅਜੇ ਤੁਹਾਡੇ ਦੋਸਤਾਂ ਦੇ ਮਨ ਵਿੱਚ ਕਈ ਵਾਰੀ ਆਉਂਦਾ ਹੋਵੇਗਾ ਕਿ ਹੈਲਥ ਸਰਵਿਸਿਸ ਦੇ ਵਿੱਚ ਇੱਥੇ ਇੰਤਜ਼ਾਰ ਬਹੁਤ ਕਰਨੀ ਪੈਂਦੀ ਹੈ। ਚਲੋ ਉਹ ਇੱਕ ਗੱਲ, ਇੱਕ ਸੈਪਰੇਟ ਇਸ਼ੂ ਹੈ ਕਿਉਂਕਿ ਹੈਲਥ ਸਰਵਿਸਿਸ ਥੋੜ੍ਹਾ ਜਿਹਾ ਕੁਆਂਟਿਟੀ ਇਹਨਾਂ ਕੋਲ ਅਜੇ ਹੋਸਪਿਟਲ ਦੀ ਗਿਣਤੀ ਅਜੇ ਥੋੜ੍ਹੀ ਘੱਟ ਹੈ, ਅਦਰਵਾਈਜ਼ ਜਿਹੜੀਆਂ ਹੋਸਪਿਟਲ ਦੀ ਟ੍ਰੀਟਮੈਂਟ ਦੀ ਜਿਹੜੀ ਕੁਆਲਿਟੀ ਹੈ ਨਾ ਉਹ ਬਹੁਤ ਖੂਬਸੂਰਤ ਹੈ। ਬ੍ਰਾਜ਼ੀਲ ਦਾ ਤਾਂ ਮੈਂ ਪੜ੍ਹ ਰਿਹਾ ਸੀ, ਉੱਥੇ ਚਾਹੇ ਕੋਈ ਸੁਪਰ ਵੀਜ਼ੇ 'ਤੇ ਹੈ ਚਾਹੇ ਕੋਈ ਵਿਜ਼ਿਟਰ ਵੀਜ਼ੇ 'ਤੇ ਹੈ, ਸਾਰੇ ਹੀ ਉੱਥੇ ਆਉਣ ਵਾਲੇ ਜਿਹੜੇ ਨਾ 100% ਜਿਹੜੀ ਉਹ ਫ੍ਰੀ ਜਿਹੜੀ ਕਵਰੇਜ ਉਹਨਾਂ ਦੀ ਹੈ। ਤਾਂ ਬ੍ਰਾਜ਼ੀਲ ਜਿਹੜਾ ਨੰਬਰ 1 ਕੰਟਰੀ ਦੇ ਤੌਰ 'ਤੇ ਜਾਣਿਆ ਜਾਂਦਾ ਹੈਲਥ ਸਰਵਿਸਿਸ ਦੇ ਵਿੱਚ। ਬਹੁਤ ਅੱਛਾ ਦੇਸ਼ ਹੈ, ਬਹੁਤ ਖੂਬਸੂਰਤ ਦੇਸ਼ ਹੈ। ਸਭ ਤੋਂ ਅੱਛਾ ਇਸ ਕਰਕੇ ਵੀ ਹੈ ਕਿ ਸਾਡੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਇਹ ਧਰਤੀ ਹੈ ਜਿੱਥੇ ਸਾਡੇ ਬੱਚੇ ਬੜੇ ਬੜੇ ਵੱਡੇ ਆਪਣੇ ਸੁਪਨੇ ਲੈ ਕੇ ਆਏ ਨੇ, ਆਪਣੀ ਜ਼ਿੰਦਗੀ ਨੂੰ ਬਹੁਤ ਬਿਹਤਰ ਬਣਾਉਣ ਦੇ ਲਈ ਇੱਥੇ ਆਏ ਨੇ ਔਰ ਉਹਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ, ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਕੈਨੇਡਾ ਦਾ ਬਹੁਤ ਅੱਛਾ ਸਿਸਟਮ ਜਿਹੜਾ, ਕੈਨੇਡਾ ਦਾ ਬਹੁਤ ਅੱਛਾ ਵਾਤਾਵਰਨ ਜਿਹੜਾ, ਕੈਨੇਡਾ ਦੇ ਵਿੱਚ ਬਹੁਤ ਅੱਛੇ ਲੋਕ ਜਿਹੜੇ ਵੱਖੀਆਂ ਵੱਖਰੀਆਂ ਐਥਨਿਕ ਨਸਲਾਂ ਦੇ ਲੋਕ, 198 ਐਥਨਿਕ ਨਸਲਾਂ ਦੇ ਲੋਕ ਇੱਥੇ ਰਹਿੰਦੇ ਨੇ ਕੈਨੇਡਾ ਦੇ ਵਿੱਚ ਔਰ 70 ਤੋਂ ਵੱਧ ਭਾਸ਼ਾਵਾਂ ਜਿਹੜੀਆਂ ਬੋਲੀਆਂ ਜਾਂਦੀਆਂ ਸਾਡੇ ਇਸ ਕੈਨੇਡਾ ਦੇਸ਼ ਦੇ ਵਿੱਚ। ਤਾਂ ਹੀ ਤੁਸੀਂ ਦੇਖਦੇ ਹੋ ਨਾ ਕਿ ਹੁਣ ਸਾਡੀਆਂ ਕਮਿਊਨਿਟੀ ਵੱਖਰੇ ਵੱਖਰੇ ਜਿਹੜੇ ਮੇਲੇ ਆਯੋਜਿਤ ਕੀਤੀਆਂ ਜਾਂਦੀਆਂ ਨੇ ਪਾਰਕਾਂ ਦੇ ਵਿੱਚ, ਉਹਨਾਂ ਦਾ ਨਾਮ ਰੱਖਿਆ ਜਾਂਦਾ ਮਲਟੀਕਲਚਰਡ ਮੇਲੇ, ਮਲਟੀਕਲਚਰਡ ਮੇਲਾ। ਸੋ ਮਲਟੀਕਲਚਰਡ ਕਿ ਵੱਖਰੇ ਵੱਖਰੇ ਦੇਸ਼ਾਂ ਤੋਂ ਆਏ ਹੋਏ ਦੋਸਤ ਮਿੱਤਰ ਭੈਣ ਭਰਾ ਆਪਣੇ

0: ਲੈਬੀ ਦੇ ਵਿੱਚੋਂ ਕੀਤਾ ਜਾਂ ਹੋਰ ਪਾਸਿਓ ਡੋਨੇਸ਼ਨ ਆਈ ਆ, ਪਰ ਇਹਨਾਂ ਨੂੰ ਉਹ ਫੰਡ ਦੇ ਹਿਸਾਬ ਦੇ ਨਾਲ $125 million ਕੰਸਟਰਕਸ਼ਨ ਸ਼ੁਰੂ ਕਰ ਦੇਣੀ ਚਾਹੀਦੀ ਜਲਦੀ ਜਲਦੀ। ਇਹਨਾਂ ਨੇ ਲਾਸਟ ਈਅਰ 28 March ਨੂੰ ਇਹਦੀ ਓਪਨਿੰਗ ਕੀਤੀ, ਗ੍ਰੈਂਡ ਬ੍ਰੇਕਿੰਗ ਕੀਤੀ, ਪਰ ਕੁਛ ਨਹੀਂ ਹੋਇਆ ਹਾਲ ਤੱਕ।
1: ਮੈਨੂੰ ਭੰਗੜੇ ਬੂਟੇ ਉੱਗਣ ਲੱਗ ਪਏ ਉੱਥੇ, ਜਿਸ ਹਿਸਾਬ ਨਾਲ ਉਹ ਘਾਹ ਉੱਗਿਆ ਹੋਇਆ, ਪਰ ਜਦੋਂ ਆਪਾਂ ਆਵਾਜ਼ ਉਠਾਈ ਇਹਨਾਂ ਨੇ ਘਾਹ ਕੱਢ ਦਿੱਤਾ। ਇੱਕ ਇੱਥੇ ਸਾਡੇ ਪਿਛਲੇ ਪਾਸੇ ਮਸ਼ੀਨ ਖੜੀ ਸੀ ਬੈਕਹੋ, ਜਦੋਂ ਮੈਂ ਉਹਦੇ ਬਾਰੇ ਕਿਹਾ ਵੀ ਮਸ਼ੀਨ ਖੜੀ ਨੂੰ 8 ਮਹੀਨੇ ਤੋਂ ਵੱਧ ਹੋ ਗਏ ਹਨ, ਵੀ ਉਹਦਾ ਮੰਥਲੀ ਕਿਰਾਇਆ ਕੌਣ ਦੇ ਰਿਹਾ, ਫਿਰ ਉਹ ਮਸ਼ੀਨ ਮੂਵ ਕਰ ਦਿੱਤੀ। ਹੁਣ ਆਪਾਂ ਇੱਥੇ ਆ ਕੇ ਇੰਟਰਵਿਊ ਕਰਨ ਲੱਗੇ, ਸ਼ਾਇਦ ਥੱਲੇ ਉੱਪਰ ਹੌਸਪੀਟਲ ਆ ਜਾਵੇ।
0: ਨਹੀਂ ਥੱਲੇ ਤਾਂ ਉੱਪਰ, ਇਹ ਤਾਂ ਚਲੋ ਮਜ਼ਾਕ ਦੀ ਗੱਲ ਆ, ਥੱਲੇ ਤਾਂ ਉੱਪਰ ਨਹੀਂ ਆਉਣਾ। ਅਤੇ ਇਹ ਤਾਂ ਪਰ ਇਹਨਾਂ ਨੂੰ ਜਿਹੜੀਆਂ ਸਰਵਿਸ ਹੋਰ ਵੀ ਸਿਟੀ ਦੀਆਂ ਹੈਗੀਆਂ ਬਹੁਤ ਕੱਟ ਰਹੇ ਆ, ਅਤੇ ਇਹਨਾਂ ਦਾ ਫੋਕਸ ਜਿਹੜਾ ਹੈਗਾ ਇਹ ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਨੀ ਹੈਗਾ। ਇਹਨਾਂ ਦਾ ਸਿਰਫ ਆਪੋ ਆਪਣੇ ਜਿਹੜੀਆਂ ਹੈਗੀਆਂ ਆਪਦੀ ਇਹ ਪਰਸਨਲ ਚੀਜ਼ਾਂ ਵਾਸਤੇ ਲੱਗੇ ਹੋਏ ਆ ਇਹ, ਅਤੇ ਬਾਕੀ ਐਂ ਵੀ ਇਹ ਜਿਵੇਂ ਲੋਕਾਂ ਨੂੰ ਇਹਦੇ ਬਾਰੇ ਆਵਾਜ਼ ਚੁੱਕਣੀ ਚਾਹੀਦੀ ਆ ਬਈ ਜਿਹੜੇ ਸਰਵਿਸਿਸ ਹੋਰ ਪਾਸੇ ਵੀ ਬਹੁਤ ਸਰਵਿਸਿਸ ਕੱਟੀਆਂ ਗਈਆਂ। ਦੇਖੋ ਜਿਵੇਂ ਤੁਸੀਂ ਦੇਖੋ, ਇੱਕ ਪਹਿਲਾਂ ਆਪਣੇ ਕੋਲ ਜਿਵੇਂ 2001 ਦੇ ਵਿੱਚ ਬ੍ਰੈਂਪਟਨ ਹਾਈਡਰੋ ਵਿਕ ਗਈ ਸੀਗੀ, ਅੰਟੇਰੀਓ ਨੈਟਵਰਕਸ ਨੇ ਖਰੀਦੀ ਸੀਗੀ $260 million ਦੀ। ਉਹਦਾ $260 million ਦੇ ਵਿੱਚੋਂ ਬਾਕੀ ਸਾਰੇ ਉਹਨਾਂ ਨੇ ਡੈਟ ਵਗੈਰਾ ਕੱਢ ਕੇ ਉਹ $200 million ਇੱਕ ਲੈਗਸੀ ਫੰਡ ਕ੍ਰੀਏਟ ਕੀਤਾ ਸੀ। ਉਹ $200 million ਜਿਹੜਾ ਲੈਗਸੀ ਫੰਡ ਸੀਗਾ, ਉਹਦੇ ਵਿੱਚੋਂ ਜਿਹੜੀ ਉਹਦੀ ਇਨਵੈਸਟਮੈਂਟ ਦੇ ਵਿੱਚੋਂ ਇੰਟਰਸਟ ਕਾ ਦੀ ਜਾਂ ਰੈਵਨਿਊ ਹੁੰਦਾ ਸੀ ਜਾਂ ਹੋਰ ਆਉਂਦਾ ਸੀ ਇਨਵੈਸਟਮੈਂਟ ਦੇ ਵਿੱਚ, ਉਹਨੂੰ ਇਹ ਟੈਕਸ ਸੈਟ ਆਫ ਆਫ ਦੇ ਵਿੱਚ ਓਪਰੇਟਿੰਗ ਦੇ ਵਿੱਚ ਯੂਜ਼ ਕਰਦੇ ਸੀ। ਹੁਣ ਦੇਖੋ ਤੁਸੀਂ ਉਹ ਫੰਡ ਵੀ ਯੂਜ਼ ਹੋ ਸਕਦਾ ਸੀ, ਪਰ ਉਹ ਫੰਡ ਇਹਨਾਂ ਨੇ, ਇਹ ਪਿਛਲੀ ਰਿਪੋਰਟ ਹੈਗੀ 2024 ਦੀ, ਉਹ ਤਾਂ ਆਲਰੇਡੀ ਬਿਲੋ 9 million ਇਸ ਵਕਤ। ਜੇ ਸਿਟੀ ਕੌਂਸਲ ਚਾਹੇ ਤਾਂ ਇਹ ਬਹੁਤ ਜਲਦੀ ਹਸਪਤਾਲ ਦੀ ਕੰਸਟਰਕਸ਼ਨ ਸ਼ੁਰੂ ਹੋ ਸਕਦੀ। ਪਲੱਸ ਤੁਸੀਂ ਦੇਖੋ ਜਿਹੜਾ ਟੈਕਸ ਦੇ ਵਿੱਚੋਂ ਉਹਦੇ ਵਿੱਚ ਜਿਹੜਾ ਰੈਵਨਿਊ ਹੁੰਦਾ ਸੀ $200 million ਦੇ ਵਿੱਚੋਂ, ਉਹ ਬਹੁਤ ਸਾਰਾ ਰੈਵਨਿਊ ਜਿਹੜਾ ਸੀ ਉਹ ਯੂਜ਼ ਕੀਤਾ ਜਾਂਦਾ ਸੀਗਾ ਟੈਕਸ ਪ੍ਰੋਫਿਟ ਟੈਕਸ ਨੂੰ ਸਟੇਬਲ ਰੱਖਣ ਵਾਸਤੇ। ਪਰ ਹੁਣ ਉਹ ਜਿਹੜਾ $200 million ਜਿਹੜਾ ਲੈਗਸੀ ਫੰਡ ਆ ਉਹ ਫਿਨਿਸ਼ ਹੋ ਚੁੱਕਾ ਕਰ ਦਿੱਤਾ, ਉਹਦੇ ਵਿੱਚੋਂ ਹੁਣ ਇਹਨਾਂ ਨੂੰ ਰੈਵਨਿਊ ਨਹੀਂ ਆਉਣਾ। ਪਰ ਜੇ ਉਹ $200 million ਅੱਜ ਤੋਂ 25 ਸਾਲ ਪਹਿਲਾਂ ਕਿਸੇ ਸਹੀ ਇਨਵੈਸਟਮੈਂਟ 'ਤੇ ਕੀਤਾ ਹੁੰਦਾ, ਅੱਜ ਓਵਰ $5 to $10 billion ਹੋਣਾ ਸੀਗਾ ਇਨਵੈਸਟਮੈਂਟ ਇੰਨੇ ਸਾਲ ਦੇ ਵਿੱਚ।
1: ਹੁਣ ਲੋਕੀ ਵੀ ਅੱਕ ਗਏ ਹਨ, ਥੱਕ ਗਏ ਹਨ, ਹਰੇਕ ਸਾਲ ਰੇਡੀਓ ਸਾਊਂਡ ਕਰ ਲਓ, ਫੰਡ ਇਕੱਠਾ ਕਰ ਲਓ, ਪਰ ਹੌਸਪੀਟਲ ਫਿਰ ਨਹੀਂ ਦਿਸ ਰਿਹਾ। ਹੁਣ ਤਾਂ ਜਿਹੜੇ ਸੇਵਾ ਕਰਦੇ ਸੀਗੇ ਜਾਂ ਸੇਵਾ ਦੇ ਹਿਸਾਬ ਨਾਲ ਪੈਸੇ ਦਿੰਦੇ ਸੀਗੇ, ਉਹ ਵੀ ਸਵਾਲ ਉਠਾਉਣ ਲੱਗ ਪਏ। ਉਹ ਰੇਡੀਓ ਵਾਲੇ, ਤੁਸੀਂ ਤਾਂ ਮੂੰਹ ਵੱਡੇ ਆ, ਸਾਨੂੰ ਗੱਲਾਂ ਕਹਿਣ ਲੱਗ ਪਏ ਹਨ ਵੀ ਉਹ ਜਿਹੜਾ ਪੈਸਾ ਇਕੱਠਾ ਕੀਤਾ ਕਿੱਥੇ ਗਿਆ, ਹੁਣ ਸਾਨੂੰ ਵੀ ਜਵਾਬ ਦੇਣਾ
0: ਪੈਣਾ। ਤੰਬੜ ਸਾਹਿਬ, ਜਿਹੜੀ ਡੋਨੇਸ਼ਨ ਇਕੱਠੀ ਹੁੰਦੀ ਹੈ ਕਮਿਊਨਿਟੀ ਦੇ ਵਿੱਚੋਂ, ਬਿਜ਼ਨਸਮੈਨ ਦਿੰਦੇ ਜਾਂ ਲੋਕ ਛੋਟੀ ਡੋਨੇਸ਼ਨ ਦਿੰਦੇ ਆ, ਉਹ ਜਦੋਂ ਉਹਨਾਂ ਨੂੰ ਅੱਗੇ ਕੋਈ ਐਂਡ ਆਫ ਦਾ ਲਾਈਟ ਨਹੀਂ ਦਿਸਦੀ ਵੀ ਕੰਸਟਰਕਸ਼ਨ ਸ਼ੁਰੂ ਨਹੀਂ ਹੋ ਰਹੀ, ਤੇ ਉਹ ਜਿਹੜੀ ਕਮਿਊਨਿਟੀ ਕੰਟਰੀਬਿਊਸ਼ਨ ਉਹ ਘੱਟ ਜਾਂਦੀ ਆ। ਇਸ ਕਰਕੇ ਇਹਦੀ ਕੰਸਟਰਕਸ਼ਨ ਜਲਦੀ ਤੋਂ ਜਲਦੀ ਸ਼ੁਰੂ ਹੋਣੀ ਚਾਹੀਦੀ, ਸਰਵਿਸਿਸ ਵਧਾਉਣੀਆਂ ਚਾਹੀਦੀਆਂ ਸਿਟੀ ਦੇ ਹੌਸਪ੿ਟਲ ਦੀਆਂ। ਬਾਕੀ ਲਈ
1: ਸੁਪਰ, ਪਰ ਹੁਣ ਇੰਨੇ ਸਾਲ ਹੋ ਗਏ, ਜੇ ਕਿਸੇ ਨਾ ਕਿਤੇ ਘਰ ਬਣਦਾ ਹੋਵੇ ਜਾਂ ਕਮਰਸ਼ੀਅਲ ਪ੍ਰੋਪਰਟੀ ਬਣਦੀ ਹੋਵੇ, ਉੱਥੇ ਆਲੇ ਦੁਆਲੇ ਸਾਈਨ ਲੱਗੇ ਹੁੰਦੇ ਆ, ਯੈਲੋ ਪੱਟੀਆਂ ਲੱਗੀਆਂ ਹੁੰਦੀਆਂ, ਇੱਥੇ ਤਾਂ ਕੱਖ ਵੀ ਨਹੀਂ, ਖੋਖੇ ਖੜੇ ਕੀਤੇ ਹੋਏ ਆ ਬਰਡ ਕੰਸਟਰਕਸ਼ਨ ਦੇ ਕਾਫੀ ਲੰਬੇ ਸਮੇਂ ਤੋਂ। ਕਿੰਨੀ ਇਹਨਾਂ ਦਾ ਆਪਣਾ ਹੌਸਪਿਟਲ ਹੈ, ਕਿੰਨਾ ਕੁ ਟਾਈਮ ਲਾ ਦੇਣਗੇ ਆਪਾਂ, ਅੰਡਰਗਰਾਊਂਡ ਕੀ ਚੱਲ ਰਿਹਾ ਹੈਗਾ।
0: ਬਾਕੀ ਦੇਖੋ ਐਂ ਨਾ, ਸੈਲਟ ਫੈਂਸ ਵਗੈਰਾ ਲੱਗੀ ਹੁੰਦੀ ਹੈ, ਹਲੇ ਕੰਸਟਰਕਸ਼ਨ ਚਾਂਸ ਨਹੀਂ ਹੈਗੇ, ਆਹ ਸਾਲ ਦੇ ਵਿੱਚ ਸ਼ੁਰੂ ਹੋਊਗੀ। ਅਤੇ ਜਿਸ ਹਿਸਾਬ ਨਾਲ ਇਹਨਾਂ ਦੀ ਲੱਗ ਰਹੀ ਹੈ ਕੰਸਟਰਕਸ਼ਨ ਸਾਈਡ, ਕਿ ਮੈਂ ਬਹੁਤ ਲੰਬੇ ਸਮੇਂ ਤੋਂ ਕੰਸਟਰਕਸ਼ਨ 'ਚ ਰਿਹਾ
1: ਜੀ,
0: ਅਤੇ ਜਾਂ ਕੋਈ ਹਲੇ ਇਹਦੀ ਮੇਰਾ ਖਿਆਲ ਹਲੇ ਟਾਈਮ ਲਾਊਗੇ।
1: ਸੋ ਬੈਸਟ ਆਫ ਲੱਕ,
0: ਹਾਂਜੀ,
1: ਹੱਥ ਜੋੜ ਕੇ ਬੇਨਤੀ ਹੈਗੀ ਆ,
0: ਹਾਂਜੀ ਹਾਂਜੀ,
1: ਰੱਬ ਤੁਹਾਡੀ ਜਿੱਤ ਪ੍ਰਾਪਤ ਕਰੇ। ਜਿੱਤ ਕੋ ਪ੍ਰਾਪਤ ਕੌਣ ਸਕਦਾ,
0: ਹਾਂਜੀ
1: ਲੋਕੀ ਕਰ ਸਕਦੇ, ਲੋਕੀ ਵੋਟ ਪਾਉਣਗੇ, ਜਿੱਤ ਪ੍ਰਾਪਤ ਹੋਵੇਗੀ। ਤੇ ਮੈਂ ਇਹੀ ਕਹਿਣਾ ਚਾਹੁੰਦਾ, ਅੰਦਰ ਜਾ ਕੇ ਪਹਿਲਾਂ ਨਾ ਇਹਨਾਂ ਨੇ ਕੀ ਕੁਝ ਕੀਤਾ ਸਾਨੂੰ ਉਹੀ ਦੱਸ ਦਿਓ, ਭਾਵੇਂ ਟੈਕਸ ਵਧਾ ਦਿਓ, ਸਾਡਾ ਸਾਨੂੰ ਪਤਾ ਲੱਗ ਜਾਵੇ ਵੀ ਅੰਦਰ ਹੋ ਕੀ ਰਿਹਾ, ਵੀ ਜਿਹੜਾ ਹੌਸਪਿਟਲ ਨਹੀਂ ਆ ਰਿਹਾ ਹੈਗਾ।
0: ਦੇਖੋ ਤੰਬੜ ਸਾਹਿਬ, ਇਹ ਮੈਂ ਤੁਹਾਨੂੰ ਦੱਸਦਾ ਇੱਕ ਗੱਲ, ਜਿਹੜਾ ਜਿਵੇਂ ਲੈਗਸੀ ਫੰਡ ਖਤਮ ਹੋ ਗਿਆ
1: ਜੀ,
0: ਇਹ ਬਹੁਤ ਜੇ ਇਹ ਕੌਂਸਲ ਦੁਆਰਾ ਰਿਪੀਟ ਹੁੰਦੀ ਆ, ਇਹ ਬਹੁਤ ਸਬਸਟੈਂਸ਼ੀਅਲ ਪ੍ਰੋਫਿਟ ਟੈਕਸ ਵਧਾਏਗੀ ਬ੍ਰੈਂਪਟਨ ਦੇ ਰੈਜੀਡੈਂਟ ਦਾ ਰੈਜੀਡੈਂਸ਼ੀਅਲ, ਕਿਉਂਕਿ ਜਿਹੜਾ ਸਾਡੇ ਵੈਸੇ ਹੀ ਪ੍ਰੋਫਿਟ ਟੈਕਸ ਜਿਹੜਾ ਸਾਡਾ ਹੈਗਾ ਸਰਾਊਂਡਿੰਗ ਸਿਟੀ ਨੂੰ 40% ਹਾਈ ਹੈ
1: ਜੀ।
0: ਤੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਵੀ ਜਦੋਂ ਤੁਸੀਂ ਜਿਹੜੀਆਂ ਤੁਹਾਡੀਆਂ ਸਰਵਿਸਿਸ ਕੱਟ ਹੋ ਰਹੀਆਂ, ਤੁਹਾਡੇ ਪਾਰਕ ਇੰਨੇ ਡਰਟੀ ਆ, ਤੁਹਾਡਾ ਰੋਡ ਇਨਫਰਾਸਟ੍ਰਕਚਰ ਦੇ ਵਿੱਚ ਇੰਨੇ ਪੋਟ ਹੋਲ ਦਾ, ਰੋਡਸ ਆਰ ਬ੍ਰੋਕਨ, ਤੁਹਾਡੇ ਰਿਕ੍ਰੀਏਸ਼ਨ ਸੈਂਟਰ ਦੇ ਵਿੱਚ ਕੋਈ ਮੈਂਟੇਨੈਂਸ ਨਹੀਂ ਹੈਗੀ, ਤੁਹਾਡੇ ਹੌਸਪਿਟਲ ਸਰਵਿਸਿਸ, ਇਹ ਲੋਕ ਕਹਿੰਦੇ ਪ੍ਰੋਵਿੰਸ਼ੀਅਲ ਇਸ਼ੂ ਹੈ, ਪ੍ਰੋਵਿੰਸ਼ੀਅਲ ਇਸ਼ੂ ਨਹੀਂ ਹੈਗਾ, ਇਹ ਸਾਰੀ ਜਿਹੜੀ ਇਨੀਸ਼ੀਅਲ ਫੰਡਿੰਗ ਆ ਸਿਟੀ ਵੱਲੋਂ ਆਉਂਦੀ ਆ। ਪਰ ਪ੍ਰੋਬਲਮ ਕੀ ਆ, ਜਿਹੜੇ ਸਾਡੇ ਰੈਜੀਡੈਂਟ ਹੈ ਵੋਟ ਨਹੀਂ ਪਾਉਣ ਜਾਂਦੇ
1: ਜੀ।
0: ਪਿਛਲੀ ਵਾਰ ਜਿਹੜੀ ਵੋਟ ਆ 22% ਪੋਲ ਹੋਈ ਸੀ, ਜੇ ਵੋਟ ਕਿਉਂਕਿ ਇਹਨਾਂ ਨੇ ਬਹੁਤ ਸਾਰੀ ਵੋਟ ਲੌਕ ਕੀਤੀ ਵੀ ਆ, ਬਹੁਤ ਸਾਰੀਆਂ ਜਿਹੜੀਆਂ ਹੋਰ
1: ਪੁਰਾਣੇ ਬੈਠੇ ਹਨ
0: ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਜਾਂ ਕਲੱਬਸ ਹੈਗੀਆਂ ਜਾਂ ਹੋਰ, ਉਹਨਾਂ ਨੂੰ ਬਹੁਤ ਜ਼ਿਆਦਾ ਫੰਡਿੰਗ, ਐਕਸੈਸਿਵ ਫੰਡਿੰਗ ਇਹ ਦਿੰਦੇ ਆ ਡੋਨੇਸ਼ਨ ਦੇ ਤੌਰ 'ਤੇ, ਅਤੇ ਉਹ ਫਿਰ ਸਾਰੀਆਂ ਪਾਰਟੀਜ਼ ਰੈਡੀ ਕਰਦੇ, ਉੱਥੇ ਜਾ ਕੇ ਸਪੀਚ ਦਿੰਦੇ ਆ, ਸਟਰੀਟ ਐਸੋਸੀਏਸ਼ਨ ਪਾਰਟੀਜ਼ ਹੋ ਗਈਆਂ ਜਾਂ ਹੋਰ ਪਾਰਟੀ

0: ਹੋ ਗਿਆ, ਪਰ ਉਹ ਜਿਹੜਾ ਤੁਹਾਡਾ ਮਿਲੀਅਨਸ ਡਾਲਰ ਤੁਹਾਡਾ ਵੇਸਟ ਹੁੰਦਾ, ਇਹ ਤੁਹਾਡੀ ਵੋਟ ਬਾਇੰਗ ਬੈਂਕ ਹੈ
1: ਇਹ ਫੰਡ। ਪਰ ਫੰਡ ਤਾਂ ਫਿਰ ਵੀ ਮਿਲ ਸਕਦਾ ਜੇ ਕੰਮ ਕਰਨ, ਲੋਕਾਂ ਨੂੰ ਤਾਂ ਫੰਡ ਉੱਦਾਂ ਹੀ ਮਿਲ ਸਕਦਾ ਇੰਨਾ ਪੈਸਾ ਬਚਾਵਾਂਗੇ।
0: ਹਾਂਜੀ,
1: ਲੋਕਾਂ ਨੂੰ ਫੰਡ ਦੀ ਵੇਟ ਨਾ ਕਰਨੀ ਪਈ, ਉੱਦਾਂ ਖੁਸ਼ ਹੋਣ ਵੀ ਸਾਡੇ ਕੋਲ ਪੈਸਾ ਬਹੁਤ ਹੋ ਗਿਆ, ਸਾਡਾ ਪ੍ਰੋਪਰਟੀ ਟੈਕਸ ਘੱਟ ਗਿਆ, ਸਾਨੂੰ ਕੰਮ ਦਿਸੇ ਤੇ ਕੰਮ ਦਿਸ ਨਹੀਂ ਰਿਹਾ ਹੈਗਾ। ਸੋ ਬੈਸਟ ਆਫ ਲੱਕ ਸਾਡੇ ਵਾਸਤੇ, ਸਾਰੇ ਹੀ ਆਪਣੇ ਹਨ। ਜੇ ਗੱਲਾਂ ਮੇਰੇ ਕੁਐਸਚਨ ਨਹੀਂ ਚੰਗੇ ਲੱਗੇ, ਜਿਹਨਾਂ ਨਹੀਂ ਚੰਗੇ ਲੱਗੇ ਨਾ, ਇੱਧਰ ਇੱਥੇ ਖੜੇ ਹੋ ਤੇ ਉਹਨਾਂ ਦੇ ਜਵਾਬ ਦੇ ਦਿਓ, ਤੇ ਅਭੀ ਜੀ ਆਪਣੇ ਬਾਰੇ ਦੱਸ ਦਿਓ।
0: ਕੰਬਰ ਸਾਹਿਬ, ਮੈਂ ਤਾਂ ਇਹੀ ਲੋਕ ਸਾਰੇ ਬ੍ਰੈਮਟੋਨੀਅਨਸ ਨੂੰ ਅਪੀਲ ਕਰਦਾ ਵੀ ਵੋਟ ਤੁਸੀਂ ਆਪਦਾ ਯੂਜ਼ ਕਰਿਆ ਕਰੋ ਅਧਿਕਾਰ ਆਪਦਾ। ਫਿਰ ਤੁਸੀਂ 4 ਸਾਲ ਕੰਪਲੇਂਟ ਕਰਨ ਦੀ ਬਜਾਏ ਜਿਹੜਾ ਇੱਕ ਦਿਨ ਹੁੰਦਾ ਤੁਹਾਡੇ ਕੋਲ, ਐਰਕੀ 26 ਅਕਤੂਬਰ ਨੂੰ ਬਾਹਰ ਆਵੋ, ਘਰੋ ਘਰੋ ਆਪਦੇ ਫੈਮਿਲੀਜ਼ ਨੂੰ, ਫਰੈਂਡਸ ਨੂੰ, ਹੋਰ ਸਾਰਿਆਂ ਨੂੰ ਵੋਟ ਪਾਉਣ ਜਾਓ, ਪਾਓ ਜਿਹਨੂੰ ਮਰਜ਼ੀ। ਸੋ ਮੈਂ ਮੇਅਰ ਦੀ ਇਲੈਕਸ਼ਨ ਲੜ ਰਿਹਾ ਸਿਟੀ ਆਫ ਬਰੈਂਪਟਨ ਦੇ ਵਿੱਚ, ਅਤੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ 26 ਅਕਤੂਬਰ ਨੂੰ ਬਾਕੀ ਐਡਵਾਂਸ ਪੋਲ ਦੀਆਂ ਡੇਟਸ ਹੋਣਗੀਆਂ, ਉਹਦੇ ਹਿਸਾਬ ਨਾਲ ਤੁਸੀਂ ਬਾਹਰ ਆਓ, ਵੋਟ ਪਾਓ। ਇਹ ਹਮੇਸ਼ਾ ਜਿਹੜੀ ਡੈਮੋਕ੍ਰੇਸੀ ਦਾ ਪਿੱਲਰ ਹੈ, ਇਹ ਤਾਂ ਹੀ ਸਟਰੋਂਗ ਹੁੰਦਾ ਜੇ ਤੁਸੀਂ ਆਪਦਾ ਵੋਟ ਦਾ ਰਾਈਟ ਅਧਿਕਾਰ ਯੂਜ਼ ਕਰਦੇ ਹੋ, ਅਤੇ ਪਲੱਸ ਤੁਸੀਂ ਟਾਈਮ ਟੂ ਟਾਈਮ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨੂੰ ਚੇਂਜ ਕਰਦੇ ਹੋ, ਉਹਨੂੰ ਅਕਾਊਂਟੇਬਲ ਬਣਾਉਂਦੇ ਹੋ।
1: ਜੀ
0: ਹਾਂਜੀ,
1: ਬਹੁਤ ਬਹੁਤ ਧੰਨਵਾਦ ਅਵੀ ਧਾਲੀਵਾਲ ਜੀ। ਮੇਅਰ ਦੀ ਸੀਟ ਲੜ ਰਹੇ ਹਨ ਸਿਟੀ ਆਫ ਬਰੈਂਪਟਨ ਵਿੱਚ, ਬੋਰ ਕਿਹਨੂੰ ਪਾਣੀ ਆਪਾਂ ਤੁਹਾਡੇ ਦੇ ਛੱਡ ਦਿੰਦੇ ਹੈਗੇ, ਜਿਹੜੀ ਇਨਫੋਰਮੇਸ਼ਨ ਹੈਗੀ ਆ ਆਪਾਂ ਸਾਂਝੀ ਕਰ ਦਿੱਤੀ ਹੈਗੀ ਆ। ਜੇ ਕਿਸੇ ਨੂੰ ਲੱਗਦਾ ਵੀ ਇਹ ਤਾਂ ਬੋਲਦੇ ਹਨ ਚੰਗਾ ਨਹੀਂ ਲੱਗਦਾ ਨਾ, ਤੁਸੀਂ ਆ ਕੇ ਸਾਡੇ ਕੋਲ ਖੜ੍ਹੇ ਹੋ ਨਾ, ਤੁਸੀਂ ਉਹ ਇਨਫੋਰਮੇਸ਼ਨ ਦੇ ਦੇਵੋ ਜਿਹੜੀ ਲੱਗਦਾ ਅਸੀਂ ਸਹੀ ਨਹੀਂ ਦੇ ਰਹੇ ਹੈਗੇ, ਪਰ ਲੱਗਦਾ ਹੋ ਨਹੀਂ ਰਿਹਾ ਕੁਛ ਪਿੱਛੇ।
0: ਦੇਖੋ ਤੱਬੜ ਸਾਹਿਬ, ਮੈਂ ਪਿਛਲੇ 20-22 ਸਾਲ ਤੋਂ ਸੁਣ ਰਿਹਾ ਹਸਪਤਾਲ ਹਸਪਤਾਲ ਆ ਰਿਹਾ, ਪਰ ਇੱਥੇ ਮੈਨੂੰ ਲੱਗਦਾ ਹੋ ਸਕਦਾ ਕਈ ਵਾਰੀ ਵੀ ਇਹਨਾਂ ਨੇ ਗਰਾਊਂਡ ਬ੍ਰੇਕਿੰਗ ਕੀਤੀ ਆ, ਪਰ ਨਥਿੰਗ ਹੈਪਨਿੰਗ।
1: ਉਹ ਹੋਟਲ ਵਾਲਾ ਕਾਰਡ ਤਾਂ ਨਹੀਂ ਵਰਤ ਰਿਹਾ, ਬੜਾ ਕਲਿੱਕ ਕਰੋ ਹੌਸਪੀਟਲ ਉੱਪਰ ਆਜੂਗਾ।
0: ਹੋ ਸਕਦਾ ਇਹੀ ਇਹਨਾਂ ਦਾ ਪਲਾਨ ਹੋਵੇ ਵੀ ਆਪਾਂ ਗਰਾਊਂਡ ਬ੍ਰੇਕਿੰਗ ਕਰਤੀ ਆ, ਵੀ ਕਿਤੇ ਰਾਤ ਨੂੰ ਕਿਵੇਂ ਵੀ ਕਿਤੇ ਅੰਦਰੋਂ ਥੱਲੇ ਹਸਪਤਾਲ ਬਾਹਰ ਆਜੂਗਾ, ਤੇ ਫਿਰ ਸਵੇਰੇ ਲੋਕ ਕਹਿਣਗੇ ਤਾਂ ਬਣ ਗਿਆ ਆਲਰੇਡੀ।
1: ਮੈਂ ਤਾਂ ਭੰਗ ਦੀ ਸਮੈਲ ਲੱਗਦੀ ਆ, ਭੰਗ ਦੇ ਬੂਟੇ ਉੱਗਣ ਲੱਗ ਪੈਣੇ ਆ। ਜਿਹੜੇ ਵੀ ਹਨ ਮਿਹਨਤ ਕਰੋ, ਲੋਕਾਂ ਲੋਕੀ ਪੈਸੇ ਦੇ ਰਹੇ ਹਨ, ਟੈਕਸ ਦੇ ਪੈਸੇ ਦੇ ਰਹੇ, ਸਹੀ ਤਰੀਕੇ ਨਾਲ ਵਰਤੇ ਜਾਣ, ਸਭ ਤੋਂ ਬੈਸਟ ਹੈਗਾ।
0: ਕਮਰ ਸਾਹਿਬ, ਜਿਹੜੀ ਬ੍ਰੈਂਪਟਨ ਦੀ ਕਮਿਊਨਿਟੀ ਹੈ ਬਹੁਤ ਵਾਈਬ੍ਰੈਂਟ ਕਮਿਊਨਿਟੀ ਹੈ, ਬਹੁਤ ਹਾਰਡ ਵਰਕਿੰਗ ਲੋਕ ਆ, ਇਹ ਕੋਈ ਜ਼ਿਆਦਾ ਨਹੀਂ ਮੰਗਦੇ ਸਿਟੀ ਤੋਂ। ਦੇ ਆਰ ਨਾਟ ਆਸਕਿੰਗ ਫਾਰ ਮਿਰਾਕਲਸ, ਦੇ ਆਰ ਆਸਕਿੰਗ ਦਾ ਰਾਈਟ ਸਰਵਿਸਿਸ ਸੋ ਦੇ ਕੈਨ ਰੇਜ਼ ਦੇਅਰ ਫੈਮਿਲੀਜ਼, ਦੇ ਆਰ ਆਸਕਿੰਗ ਕਲੀਨ ਪਾਰਕਸ, ਦੇ ਆਰ ਆਸਕਿੰਗ ਲੋਅਰ ਪ੍ਰੋਪਰਟੀ ਟੈਕਸ, ਦੇ ਆਰ ਆਸਕਿੰਗ ਬੈਟਰ ਰੋਡ ਇਨਫਰਾਸਟ੍ਰਕਚਰ। ਸੋ ਇਹੀ ਕੋਈ ਜ਼ਿਆਦਾ ਇਹਨਾਂ ਦੀ ਡਿਮਾਂਡ ਨਹੀਂ ਹੈਗੀ, ਦੇ ਆਰ ਵਰਕਿੰਗ ਵੈਰੀ ਹਾਰਡ ਟੂ ਮੇਕ ਸ਼ੋਰ ਦੇ ਆਰ ਪੁਟਿੰਗ ਦਾ ਫੂਡ ਔਨ ਦੇਅਰ ਟੇਬਲਸ।
1: ਧੰਨਵਾਦ, ਮਿਰਾਕਲ ਹੋ ਜਾਣਾ ਹੈਪਨ, ਹੌਸਪੀਟਲ ਆ ਜਾਣਾ ਕਦੋਂ ਮੈਨੂੰ ਨਹੀਂ ਪਤਾ। ਸਤਿ ਸ੍ਰੀ ਅਕਾਲ ਜੀ,
0: ਥੈਂਕ ਯੂ,
1: ਹੈਵ ਅ ਗੁੱਡ ਡੇ।
2: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
3: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
4: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
5: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ, CWC Immigration. ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ, CWC Immigration 905-670-4444.
3: ਤੁਸੀਂ ਹੋ ਜੇ ਏਜ਼ਡ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
4: CWC Immigration is one of the largest immigration companies and they char office Canada ch ne te 12 India ch. Main Mr. Kheran nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
5: Sitariyan di pasand thodi sariyan di pasand CWC Immigration. Express entry, work permit, family sponsorship, immigration appeals, immigration de har masle da hal. CWC Immigration 905-670-4444.
1: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਤੁਸੀਂ ਗੱਲਬਾਤ ਸੁਣੀ ਅਵੀ ਧਾਲੀਵਾਲ ਜੀ ਦੀ। ਤੁਹਾਡਾ ਸ਼ਹਿਰ ਆਪਣਾ ਸ਼ਹਿਰ ਹੁੰਦਾ ਆ, ਇਹੀ ਹੱਥ ਜੋੜ ਕੇ ਬੇਨਤੀ ਹੈਗੀ ਆ, ਕੋਸ਼ਿਸ਼ ਕਰਿਆ ਕਰੋ ਕਿਉਂਕਿ ਤੁਸੀਂ ਪੈਸੇ ਦੇ ਰਹੇ ਹੋ। ਐਟ ਦੀ ਐਂਡ ਤੁਹਾਡਾ ਪੈਸਾ ਕਿੱਥੇ ਲੱਗਦਾ, ਕਿੱਥੇ ਲੱਗਣਾ ਚਾਹੀਦਾ, ਕੀ ਲੱਗ ਰਿਹਾ ਹੈ ਕਿ ਨਹੀਂ ਰਿਹਾ, ਇਹ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਜੋ ਸਾਹਮਣੇ ਹੈਗਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਬ੍ਰੈਂਪਟਨ ਦੇ ਵਿੱਚ ਹੌਸਪੀਟਲ ਹਜੇ ਨਹੀਂ ਦਿਸ ਰਿਹਾ ਹੈਗਾ ਆ। ਕਈ ਵਾਰੀ ਇਹਨਾਂ ਨੇ ਕਹਿ ਦੇਣਾ ਸਾਡੇ ਅਧੂਰੇ ਕੰਮ ਰਹਿ ਗਏ, ਆਪਾਂ ਉਹ ਪੂਰੇ ਕਰਨਾ ਚਾਹੁੰਦੇ, ਸਾਨੂੰ ਫਿਰ ਵੋਟਾਂ ਪਾਵੋ। ਯਾਰ 10 ਸਾਲ ਤੋਂ ਵੱਧ ਹੋ ਗਏ ਹਨ, ਪੁਰਾਣਾ ਪੈਸਾ ਕਿੱਥੇ ਗਿਆ, ਰਿਜ਼ਰਵ ਫੰਡ ਕਿੱਥੇ ਗਿਆ? ਇਹ ਆਪਣੇ ਬੱਚਿਆਂ ਨੂੰ ਨਾਲ ਬਿਠਾ ਕੇ ਪੁੱਛਿਆ ਕਰੋ। ਯਾਰ ਰਾਤ ਦਿਨ ਆਪਾਂ ਮਿਹਨਤ ਕਰਦੇ ਹਾਂ, ਕਰਨੀ ਵੀ ਚਾਹੀਦੀ ਆ, ਟੈਕਸ ਵੀ ਦੇਣਾ ਚਾਹੀਦਾ, ਪਰ ਰੇਟ ਆਫ ਰਿਟਰਨ ਜਦੋਂ ਵਾਪਸ ਨਹੀਂ ਆਉਂਦਾ ਨਾ, ਫਿਰ ਦੁੱਖ ਲੱਗਦਾ। ਹੌਸਪੀਟਲ ਕਿੱਥੇ ਗਿਆ, ਸਾਰੀ ਇਨਫੋਰਮੇਸ਼ਨ ਸਾਨੂੰ ਮਿਲ ਗਈ ਹੈਗੀ ਆ। ਆਪਾਂ ਆਉਣ ਵਾਲੇ ਦਿਨਾਂ ਵਿੱਚ ਸ੍ਰੀ ਮਿਸਾਗਾ ਵਿੱਚ ਵੀ ਜਾਵਾਂਗੇ, ਉੱਥੇ ਵੀ ਗੱਲਬਾਤ ਕਰਾਂਗੇ। ਉੱਥੇ ਇੰਨੇ ਹੌਸਪੀਟਲ ਇਕੱਲੇ ਆ ਗਏ, ਪਾਪੂਲੇਸ਼ਨ ਘੱਟ ਆ, ਅਤੇ ਸਾਡੇ ਵਾਲੇ ਕੀ ਕਰ ਰਹੇ ਹਨ? ਤੁਸੀਂ ਪੁੱਛਣੇ ਸਵਾਲ ਸਾਡੇ ਵਾਸਤੇ ਸਾਰੇ ਹੀ ਆਪਣੇ ਹਨ, ਰਿਸਪੈਕਟਡ ਚੁਣੇ ਗਏ ਆ, ਪਰ ਕੰਮ ਨਹੀਂ ਦਿਸ ਰਿਹਾ। ਮੈਂ ਦਰਖਤ ਦੀ ਗੱਲਬਾਤ ਕੀਤੀ ਸੀ ਸਾਈਡ ਵਾਕ 'ਤੇ, ਸ਼ਾਇਦ ਉਹ ਕੱਟ ਦਿੱਤਾ ਹੋਵੇ। ਜਦੋਂ ਵਾਪਸ ਆਪਾਂ ਕੈਨੇਡਾ ਪਹੁੰਚਿਆ ਗਿਆ, ਇਸ ਵੇਲੇ ਅਮੈਰੀਕਾ ਮੈਂ ਪਹੁੰਚਿਆ ਹੋਇਆ ਹੈਗਾ ਹਾਂ, ਕੰਮ ਲਈ ਪਹੁੰਚੇ ਹੋਏ ਹੈਗੇ ਹਾਂ, ਅਤੇ ਜਦੋਂ ਵਾਪਸ ਆਪਾਂ ਆਵਾਂਗੇ ਸ਼ਾਇਦ ਉਹ ਦਰਖਤ ਕੱਟ ਦਿੱਤਾ ਹੋਵੇਗਾ, ਸਾਈਡ ਵਾਕ ਕਲੀਨ ਕਰ ਦਿੱਤੀ ਹੋਵੇਗੀ। ਪਰ ਮੈਂ ਇਹ ਵੀ ਪੁੱਛਣਾ ਚਾਹੁੰਦਾ, ਤੁਸੀਂ ਕਿੱਥੇ ਸੀਗੇ? ਉਹ ਦਰਖਤ ਇੱਕ ਓਵਰਨਾਈਟ 'ਤੇ ਐਡਾ ਵੱਡਾ ਨਹੀਂ ਹੋਇਆ, ਕਿੰਨੇ ਮਹੀਨੇ ਲੱਗ ਗਏ ਹੋਣਗੇ, ਲੋਕ ਉਹ ਸਾਈਡ ਵਾਕ 'ਤੇ ਤੁਰਦੇ ਨਹੀਂ, ਉਹਨਾਂ ਦੇ ਸਾਹਮਣੇ ਬਿਜ਼ਨਸ ਆ, ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ ਮੈਨੂੰ ਕਦੋਂ ਕੱਟੂਗੇ। ਸਭ ਕੁਛ ਕਈ ਵਾਰੀ ਮੀਡੀਆ 'ਤੇ ਨਾ ਛੱਡਿਆ ਕਰੋ, ਜੋ ਦਿਸਦਾ ਸਾਹਮਣੇ ਕਾਲ ਕਰਕੇ, ਈਮੇਲ ਕਰਕੇ ਰੈਕੋਰਡ ਰੱਖ ਲਿਆ ਕਰੋ, ਕਿਉਂਕਿ ਰੈਕੋਰਡ ਤੋਂ ਬਗੈਰ ਕੁਛ ਨਹੀਂ ਬਣਦਾ, ਨਹੀਂ ਜਿਹਨਾਂ ਨੇ ਗੇਮ ਘੁਮਾਈ ਜਾਣੀ ਆ। ਰੈਕੋਰਡ ਰੱਖਿਆ ਕਰੋ। ਅਸੀਂ ਬਹੁਤ ਸਾਰੀਆਂ ਈਮੇਲਾਂ ਕੀਤੀਆਂ ਵੀ ਹੌਸਪੀਟਲ ਦਾ ਪੈਸਾ ਜਿਹੜਾ ਇਕੱਠਾ ਕੀਤਾ ਸੀਗਾ, ਭਾਵੇਂ $1,000, ਭਾਵੇਂ $1, ਭਾਵੇਂ $1,00,000, ਭਾਵੇਂ $2,00,000 ਇਕੱਠਾ ਕਰਕੇ ਦਿੱਤਾ, ਪਰ ਤੁਹਾਡਾ ਪੈਸਾ ਉਹ ਗਿਆ ਕਿੱਥੇ ਅਤੇ ਲੱਗਾ ਕਿੱਥੇ ਆ? ਪਹਿਲਾਂ ਵੀ ਇਕੱਠੇ ਕੀਤੇ ਸੀਗੇ, ਹਿਸਾਬ ਤਾਂ ਮੰਗ ਲਏ। ਮੈਂ ਵੀ ਕਿਹਾ ਸੀਗਾ ਵੀ ਕਲਾਸ ਐਕਸ਼ਨ ਲਾਸੂਟ ਹੋਣਾ ਚਾਹੀਦਾ, ਵੀ ਪਤਾ ਲੱਗੇ ਇਹਨਾਂ ਨੂੰ ਵੀ ਤੁਹਾਡਾ ਪੈਸਾ ਕਿਸ ਤਰ੍ਹਾਂ ਸਾਂਭਣਾ। ਆਪਾਂ ਇਹਨਾਂ ਦੇ ਅਗੇਂਸਟ ਨਹੀਂ ਹੈਗੇ, ਪਰ ਜਵਾਬ ਮੰਗਦੇ ਹਾਂ ਯਾਰ। ਸੋ ਆਉਣ ਵਾਲੇ ਦਿਨਾਂ ਵਿੱਚ ਦੂਸਰੇ ਸ਼ਹਿਰ ਵਿੱਚ ਇਕੱਲੇ ਇੰਨੇ ਹੌਸਪੀਟਲ ਪਹੁੰਚ ਗਏ, ਸਾਡੇ ਸ਼ਹਿਰ ਵਿੱਚ ਦੂਸਰਾ ਨਹੀਂ ਹਜੇ ਬਣ ਰਿਹਾ ਹੈਗਾ ਆ। ਤੁਸੀਂ ਖੁਦ ਜਾ ਕੇ ਯਾਰ ਡਰਾਈਵ ਕਰਕੇ ਆਓ, ਆਸੇ ਪਾਸੇ ਸਾਰੇ ਪਾਸੇ ਚਲੇ ਜਾਂਦੇ ਆ, ਦੇਖ ਕੇ ਆਵੋ। ਜਿਹੜੇ ਤੁਸੀਂ ਪੈਸੇ ਦਿੱਤੇ ਸੀਗੇ, ਉਹ ਹੌਸਪੀਟਲ ਅੰਡਰਗਰਾਊਂਡ ਬਣ ਰਿਹਾ ਹੈਗਾ ਆ, ਕਿ ਬਟਨ ਪ੍ਰੈਸ ਕਰਕੇ ਉੱਪਰ ਨੂੰ ਆ ਜਾਊਗਾ। ਕਿੰਨੇ ਕੁ ਸਾਲ ਹੋਰ ਲੱਗਣਗੇ, ਕਿੰਨੇ ਕੁ ਟੈਕਸਪੇਅਰ ਦੇ ਪੈਸੇ ਇਕੱਠੇ ਕਰਕੇ ਇਹ ਆਸੇ ਪਾਸੇ ਲਗਾਏ ਜਾਣਗੇ? ਚੇਂਜ ਆਰਡਰ ਪਤਾ ਕੀ ਹੁੰਦਾ ਆ, ਆਪਣੇ ਬੱਚੇ ਕੋਲ ਪਤਾ ਕਰ ਲਿਓ। ਜਦੋਂ ਕਿਸੇ ਨੂੰ ਕੌਂਟਰੈਕਟ ਦਿੱਤਾ ਜਾਂਦਾ ਆ, ਬਾਅਦ ਚੇਂਜ ਆਰਡਰ ਪਰ ਚੇਂਜ ਵਰਾਈ ਜਾਂਦੇ ਆ, ਵੀ ਹੋਰ ਪੈਸਾ ਲਗਾਉਣਾ ਪੈ ਗਿਆ, ਹੋਰ ਪੈਸਾ ਲਗਾਉਣਾ ਪੈ ਗਿਆ। ਹੈ ਕਿਹਦਾ? ਜੇ ਇਹਨਾਂ ਦਾ ਆਪਣਾ ਹੋਵੇ ਨਾ, ਕਦੇ ਨਾ ਲਗਾਉਣ, ਤੁਹਾਡਾ ਪੈਸਾ, ਟੈਕਸਪੇਅਰ ਦਾ ਪੈਸਾ। ਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਆਉਣ ਵਾਲੇ ਦਿਨਾਂ ਵਿੱਚ, ਕੋਈ ਚੇਂਜ ਲੈਣਾ ਚਾਹੁੰਦੇ ਹੋ, ਆਪਾਂ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਹਾਂ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ, ਮੈਂ ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰਦਾ ਵਾਂ ਜਿਹੜੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਸੋ ਜਿਹਦੇ ਵਿੱਚੋਂ ਸਟਾਰਗੇਲ ਜੈਸੋ ਹੈਪੀ ਸੋਤਾ ਸਾਹਿਬ, ਮੈਂ ਨੰਬਰ ਦੇ ਦਿੰਦਾ 416-566-3536, 416-566-3536 ਅਤੇ 3526 ਹੈਗਾ ਨੰਬਰ। ਇਹਨਾਂ ਨੂੰ ਮਕੈਨਿਕ ਚਾਹੀਦੇ ਹਨ ਅਤੇ ਮਕੈਨਿਕ ਦੀ ਭਾਲ ਵਿੱਚ ਹਨ। ਵਧੀਆ ਕੰਮ ਆ, ਕੰਪਨੀ ਬਹੁਤ ਵਧੀਆ, ਔਨ ਟਾਈਮ ਪੈਸਾ ਮਿਲਦਾ, ਤਨਖਾਹ ਮਿਲਦੀ ਆ, ਅਤੇ ਇਹਨਾਂ ਨੂੰ ਉਹ ਮਕੈਨਿਕ ਚਾਹੀਦੇ ਜਿਹੜੇ ਇਲੈਕਟ੍ਰੀਕਲ ਕੰਮ ਜਾਂ ਡੀ ਪੀ ਐਫ ਨੂੰ ਸਮਝ ਸਕਣ, ਉਹਨਾਂ ਦੇ ਨੁਕਸ ਕੱਢ ਸਕਣ, ਆਪਣੇ ਇਹਨਾਂ ਦੇ ਟਰੱਕ ਹਨ, ਆਪਣੀ ਮਕੈਨਿਕ ਸ਼ੋਪ ਹੈ, ਉੱਥੇ ਹਾਇਰ ਕਰਨਾ ਚਾਹੁੰਦੇ ਹੋ ਤੁਸੀਂ, ਹੈਪੀ ਸਹੂਲਤਾਂ ਸਾਹਿਬ ਨਾਲ ਸਟਾਰਗੇਟ ਲੈਜਰਸ 'ਤੇ ਗੱਲਬਾਤ ਕਰ ਲੈਣੀ ਆ। ਅਤੇ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਸਾਨੂੰ ਸਦਾ ਸਪੋਰਟ ਦਿੰਦੇ ਹੋ, ਤੁਹਾਡੇ ਵਿਚਾਰ ਆਪਾਂ ਸਾਂਝੇ ਕਰ ਦੇਈਦੇ ਹਨ, ਪਰ ਕੋਸ਼ਿਸ਼ ਕਰੋ ਆਪਾਂ ਆਪਸ ਵਿੱਚ ਨਾ ਲੜੀਏ। ਉਹ ਪਹਿਲਾ ਕਾਲਰ ਕੀ ਕਹਿ ਗਿਆ ਅਤੇ ਮੈਂ ਕੀ ਕਹਿਣਾ ਚਾਹੁੰਦਾ, ਮੈਂ ਉਹਨੂੰ ਥੱਲੇ ਲਾ ਤਾ, ਮੈਂ ਇੱਦਾਂ ਕਰਤਾ, ਇਹ ਕੋਈ ਗੱਲਾਂ ਨਹੀਂ ਹੁੰਦੀਆਂ। ਮੁੱਦੇ 'ਤੇ ਰਿਹਾ ਕਰੋ ਯਾਰ, ਉਸ ਮੁੱਦੇ 'ਤੇ ਰਹਿ ਕੇ ਕੁਝ ਨਾ ਕੁਝ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰੀਏ, ਸਾਡਾ ਇਹੀ ਕੰਮ ਹੁੰਦਾ ਆ। ਸੋ ਕਈ ਵਾਰੀ ਉਹ ਵੀ ਗੁੱਸੇ ਹੋ ਜਾਂ ਚਿੱਠੀਆਂ ਪਾ ਦਿੰਦੇ ਹਨ, ਚਿੱਠੀਆਂ ਦਾ ਸਾਨੂੰ ਕੋਈ ਡਰ ਨਹੀਂ ਹੈਗਾ, ਕੋਈ ਲੋਕਾਂ ਨੂੰ ਪਤਾ। ਮੈਂ ਸਦਾ ਹੀ ਕਹਿੰਦਾ ਹੁੰਦਾ, ਜੇ ਲੱਗਦਾ ਕਿਸੇ ਨੂੰ ਆਪਾਂ ਗਲਤ ਬੋਲਦੇ ਆ ਜਾਓ ਏਅਰ 'ਤੇ ਆਵੋ, ਜੇ ਲੱਗਦਾ ਮੈਂ ਕਿਤੇ ਗਲਤੀ ਕੀਤੀ ਏਅਰ 'ਤੇ ਆਵੋ, ਮੈਂ ਤੁਹਾਡੇ ਨਾਲ ਸਾਰੀ ਇਨਫੋਰਮੇਸ਼ਨ ਸਾਂਝੀ ਕਰੂੰਗਾ, ਪਰ ਹਵਾ ਏਅਰ 'ਤੇ ਆ ਕੇ ਕਰੋ, ਜਿਹੜਾ ਬਾਕੀਆਂ ਨੂੰ ਪਤਾ ਲੱਗੇ ਕੌਣ ਸੱਚ ਬੋਲਦਾ ਅਤੇ ਕੌਣ ਝੂਠ ਬੋਲਦਾ। ਇਹਨਾਂ ਨੇ ਦੰਦੀਆਂ ਕੱਢ ਕੇ ਚੱਲ ਜਾਂਦੇ, ਫੰਕਸ਼ਨ ਦੇ ਜਾਂਦੇ ਆ, ਪਰ ਤੁਹਾਡਾ ਪੈਸਾ ਖਰਚ ਕੇ ਜਾਂਦੇ ਹਨ। ਸੋ ਬਾਰਬਿਕਿਊ ਕਰਨੇ ਹਨ, ਕਿੱਦਾਂ ਸਪੋਰਟ ਦੇਣੀ ਆ। ਕੋਈ ਕਹਿੰਦਾ ਸਾਡੇ ਪਿੰਡ ਦਾ, ਸਾਡੇ ਚਾਚੇ ਤਾਏ ਦਾ ਮੁੰਡਾ ਉਹ ਆ, ਮੈਂ ਉਹਨੂੰ ਜਾਣਦਾ ਆ, ਫਿਰ ਦੇਈ ਜਾਵੋ ਪੈਸੇ, ਤੁਹਾਡੇ ਪੈਸੇ ਦੇਈ ਜਾਵੋ, ਫਿਰ ਖੁਸ਼ ਹੈ ਤੁਸੀਂ। ਜੇ ਖੁਸ਼ ਹੈਗੇ ਆ ਤਾਂ ਪਾਈ ਜਾਵੋ ਵੋਟਾਂ, ਜੇ ਨਹੀਂ ਹੈਗੇ ਤਾਂ ਚੇਂਜ ਲਿਆ ਸਕਦੇ ਹਾਂ। ਕਿਹਨੂੰ ਚੇਂਜ ਕਰਨੀ ਆ, ਬਹੁਤ ਸਾਰੇ ਰਜਿਸਟਰ ਹੋ ਰਹੇ ਹਨ ਇਹਨਾਂ ਇਲੈਕਸ਼ਨ ਦੇ ਵਿੱਚ, ਮਿਊਨਿਸਪਲ ਇਲੈਕਸ਼ਨ ਦੇ ਵਿੱਚ ਅਸੀਂ ਵੀ ਆ ਕੇ ਆਪਣਾ ਐਡਰੈਸ ਚੇਂਜ ਕਰਾਂਗੇ, ਉਹ ਮੈਂ ਨਵੀਂ ਜਗ੍ਹਾ ਮੂਵ ਹੋ ਜਾਣਾ ਬ੍ਰਹਮਪੁਰ ਵਿੱਚ, ਅਤੇ ਸ਼ਾਇਦ ਆਪਾਂ ਵੀ ਤੁਹਾਡੇ ਵਾਸਤੇ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰੀਏ। ਸੋਚ ਰਹੇ ਹੈਗੇ ਆ, ਮੈਨੂੰ ਲੋੜ ਨਹੀਂ ਹੈਗੀ ਆ ਸਭ, ਮੈਂ ਤਾਂ ਗਾਣੇ ਲਾ ਕੇ ਜਾ ਸਕਦਾ, ਵਧੀਆ ਪੈਸੇ ਕਮਾ ਸਕਦਾ, ਪਰ ਰੇਡੀਓ ਟੀ ਵੀ ਦੇ ਆਪਾਂ ਪੈਸੇ ਨਹੀਂ ਕਮਾਈਦੇ। ਅਸੀਂ ਜੋ ਕੁਛ ਕਮਿਊਨਿਟੀ ਵਿੱਚ ਹੋ ਰਿਹਾ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰੀ ਦੀ ਹੈਗੀ ਆ, ਤੁਹਾਨੂੰ ਜਾਗਰਤ ਕਰਨ ਦੀ ਕੋਸ਼ਿਸ਼ ਕਰੀ ਦੀ ਆ। ਯਾਰ ਸੌਖੇ ਹੋ ਜਾਊਂਗੇ, ਬ੍ਰਹਮਪੁਰ ਦੀ ਇੰਸ਼ੋਰੈਂਸ ਇੰਨੀ ਮਹਿੰਗੀ ਹੋ ਗਈ ਹੈਗੀ ਆ, ਕਾਰ ਇੰਸ਼ੋਰੈਂਸ, ਕਾਰ ਪੇਮੈਂਟ ਅਤੇ ਸਮਝੋ ਲਾਈਫ ਇੰਸ਼ੋਰੈਂਸ, ਇਹ ਐਡ ਅਪ ਕਰਕੇ ਦੇਖ ਲਵੋ। ਫਿਰ ਕਹਿੰਦੇ ਬੱਚੇ ਘਰ ਨਹੀਂ ਲੈ ਸਕਦੇ, ਕਿੱਦਾਂ ਲੈਣਗੇ, ਖਰਚੇ ਹੀ ਬਹੁਤ ਹਨ, ਘਟ ਸਕਦੇ ਹਨ। ਅਲਬਰਟਾ ਦੀ ਪ੍ਰੀਮੀਅਰ ਨੇ ਕੀ ਕਿਹਾ ਸੀਗਾ, ਉਹ ਕਹਿੰਦੀ ਜਿਸ ਹਿਸਾਬ ਨਾਲ ਸਰਕਾਰ ਸਾਡੇ ਪੈਸੇ ਖਰਚ ਰਹੀ ਸਾਡੇ ਪ੍ਰੋਵਿੰਸ ਦੇ, ਅਸੀਂ $5,000 ਇੱਕ ਘਰ ਦਾ ਬਚਾ ਸਕਦੇ ਹਾਂ ਟੈਕਸ ਵਿੱਚੋਂ, ਜੇ ਇਹ ਪੈਸਾ ਸਹੀ ਤਰ੍ਹਾਂ ਖਰਚ, ਇਸੇ ਤਰ੍ਹਾਂ ਤੁਹਾਡੀ ਸਿਟੀ ਵਿੱਚ ਆ, ਜੇ ਸਿਟੀ ਪੈਸਾ ਸਹੀ ਤਰ੍ਹਾਂ ਖਰਚ ਜਿਹੜਾ ਪ੍ਰੋਪਰਟੀ ਟੈਕਸ ਫਰੀਜ਼ ਜਾਂ ਘਟਣਾ ਚਾਹੀਦਾ, ਵਧਣਾ ਨਹੀਂ ਚਾਹੀਦਾ ਹੈਗਾ, ਘਰਾਂ ਦੀਆਂ ਪ੍ਰਾਈਸਾਂ ਡਿੱਗ ਪਈਆਂ ਹਨ। ਚਲੋ ਤਾਂ ਪਹਿਲੇ ਉਹ ਮਹਿੰਗੀਆਂ ਕਰਦੇ ਜੀ, ਇਹਨਾਂ ਨੇ ਕੀਤੀਆਂ, ਉਹ ਵੀ ਇਹਨਾਂ ਨੇ ਕੀਤੀਆਂ, ਕਿਉਂ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਇੰਨੇ ਲੋਕ ਆਪਾਂ ਸਾਂਭਾਂਗੇ ਕਿੱਦਾਂ, ਮੁੜ ਕੇ ਘਰਾਂ ਦੀਆਂ ਪ੍ਰਾਈਸਾਂ, ਸਪਲਾਈ ਐਂਡ ਡਿਮਾਂਡ। ਹੁਣ ਤਾਂ ਕਈ ਰੀਅਲ ਸੇਟ ਵਾਲੇ ਵੀ ਪਾਂਡੇ ਕੋਲ ਜਾਂਦੇ ਹਨ, ਹੁਣ ਕਹਿੰਦੇ ਪਾਂਡੇ ਵੀ ਪੈਸਾ ਲੈ ਕੇ ਭੱਜ ਗਿਆ, ਦੈਟਸ ਓਕੇ, ਉਹਦੀ ਬਿਜ਼ਨਸ ਸੀਗੀ। ਜੇ ਤੁਹਾਨੂੰ ਲੱਗਦਾ ਤੁਹਾਡਾ ਹੱਥ ਦੇਖ ਕੇ ਕੁਝ ਨਾ ਕੁਝ ਚੇਂਜ ਕਰ ਸਕਦੇ ਆ, ਵਾਈ ਨਾਟ ਗੋ ਬੀ ਮਾਈ ਗੈਸਟ। ਹੁਣ ਤੁਹਾਡੇ ਪੈਸੇ ਚਲ ਗਏ, ਨਹੀਂ ਨਹੀਂ ਹੁਣ ਬਿਜ਼ਨਸ ਕੀਤਾ ਯਾਰ। ਸੋ ਸੋਚਿਆ ਕਰੋ, ਸਮਝਿਆ ਕਰੋ ਯਾਰ, ਇਹ ਕੈਨੇਡਾ ਬਹੁਤ ਸੁੰਦਰ ਕੰਟਰੀ ਹੈ, ਇਸ ਅ ਬਿਊਟੀਫੁਲ ਪਲੇਸ ਟੂ ਲਿਵ ਇਨ, ਇਹਨੂੰ ਖਰਾਬ ਨਾ ਹੋਣ ਦੇਵੋ। ਹੱਥ ਜੋੜ ਕੇ ਬੇਨਤੀ ਆ, ਜਿੱਦਾਂ ਪੰਜਾਬ ਦੇ ਵਿੱਚ ਆਪਾਂ ਇੱਕ ਪਾਰਟੀ ਨੂੰ ਵੋਟਾਂ ਪਾਈ ਗਏ, ਖਾਈ ਗਈ ਪਾਰਟੀ, ਖਾਈ ਗਈ, ਕੋਈ ਨਹੀਂ ਕੋਈ ਨਹੀਂ, ਆ ਕੋਈ ਨਹੀਂ ਕਰਕੇ ਇੱਥੇ ਤੱਕ ਪਹੁੰਚ ਗਏ, ਇੱਦਾਂ ਹੀ ਇੱਥੇ ਹੋ ਰਿਹਾ ਹੈਗਾ ਆ। ਕਦੇ ਨਾ ਸੋਚਿਓ ਤੁਹਾਡੀ ਪਾਵਰ ਜਿੱਤ ਨਹੀਂ ਸਕਦੀ, ਬਾਹਰ ਆ ਕੇ ਵੋਟਾਂ ਪਾਓਗੇ ਨਾ ਬਹੁਤ ਕੁਝ ਕਰ ਸਕਦੇ ਆ ਤੁਸੀਂ। ਸੋ ਵੋਟ ਪਾਇਓ ਜ਼ਰੂਰ। ਅਤੇ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਅਤੇ ਉਸ ਤੋਂ ਬਾਅਦ ਵਾਪਸ ਆਉਂਦੇ, ਥੋੜ੍ਹਾ ਬਹੁਤਾ ਐਂਟਰਟੇਨਮੈਂਟ ਹੋ ਜਾਵੇ, ਕਿਉਂਕਿ ਤਿੰਨਾਂ ਭਰਾਵਾਂ ਦਾ ਸ਼ੋਅ ਜਿਹੜਾ ਆ ਰਿਹਾ ਹੈਗਾ ਐਤਵਾਰ ਨੂੰ, ਉਹ ਤੁਸੀਂ ਦੇਖਣਾ ਜ਼ਰੂਰ, ਆਨੰਦ ਮਾਨਣਾ, ਐਂਟਰਟੇਨਮੈਂਟ ਐਂਟਰਟੇਨਮੈਂਟ ਹੀ ਹੁੰਦੀ ਆ, ਖੂਬ ਇੰਜੋਏ ਕਰਕੇ ਆਉਣਾ। ਮਨਮੋਹਰ ਵਾਰਿਸ, ਕਮਲ ਹੀਰ ਅਤੇ ਸੰਗਤਾਰ ਮੇਰੇ ਵੀਰ ਦਾ ਸ਼ੋਅ ਹੈਗਾ ਐਤਵਾਰ ਨੂੰ, ਜੇ ਟਿਕਟਾਂ ਹਜੇ ਮਿਲਦੀਆਂ ਲੈ ਲਿਓ ਅਤੇ ਸ਼ੋਅ ਦੇਖ ਕੇ ਜ਼ਰੂਰ ਆਇਓ। ਆਪਾਂ ਦੇਖਦੇ ਹਾਂ ਇੱਕ ਅਤੇ ਸੁਣਦੇ ਹਾਂ ਇੱਕ ਗਾਣਾ ਅਤੇ ਫਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀ ਵੀ 'ਤੇ। ਮੈਂ ਸ਼ੰਮੀ ਭੱਟਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਮੇਰੀ ਗੈਰ ਹਾਜ਼ਰੀ ਦੇ ਵਿੱਚ ਕਈ ਵਾਰੀ ਮੈਨੂੰ ਵੀ ਬਾਹਰ ਜਾਣਾ ਪੈਂਦਾ ਸ਼ੇਰ ਆਟੇ ਦੇ ਲਈ, ਪ੍ਰੋਗਰਾਮ ਕਰਦੇ ਹਨ, ਵਧੀਆ ਪ੍ਰੋਗਰਾਮ ਕਰਦੇ ਹਨ, ਰਿਸਪੈਕਟ ਕਰਦਾ, ਰਿਸਪੈਕਟ ਦਿੰਦਾ, ਕਿਉਂਕਿ ਔਖੇ ਵੇਲੇ ਬੰਦਾ ਕੰਮ ਆ ਜਾਂਦਾ ਹੈਗਾ, ਕੰਮ ਦੇ ਨਾਲ ਬੰਦਾ ਸਾਥ ਦਿੰਦਾ। ਸੋ ਭਰਾਵਾਂ ਵਾਂਗੂ ਇਹਨਾਂ ਨੇ ਪ੍ਰੋਗਰਾਮ ਕੀਤਾ, ਬਹੁਤ ਬਹੁਤ ਧੰਨਵਾਦ, ਤੁਸੀਂ ਪਸੰਦ ਕੀਤਾ। ਤੁਸੀਂ ਮੈਨੂੰ ਬਾਅਦ ਵਿੱਚ ਕਦੇ ਵੀ ਕਾਲ ਕਰ ਸਕਦੇ ਹੋ 416-451 ਬਾਈ ਬਾਈ 'ਤੇ। ਇੱਕ ਗੀਤ ਸੁਣਦੇ ਹਾਂ, ਸ਼ੁੱਕਰਵਾਰ ਦਾ ਦਿਨ ਆ, ਅਤੇ ਫਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ, ਵਿਰਾਸਤ ਟੀ ਵੀ 'ਤੇ।

0: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ, ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ। 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ ਦੇ, ਪੁਰਾਣੀਆਂ ਇੰਟਰਵਿਊਜ਼ ਅਤੇ ਨਾਲ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਦੇਈਦੇ ਹਨ ਅਤੇ ਪੋਡਕਾਸਟ ਵੀ ਪਏ ਹਨ ਸਾਡੇ ਯੂਟਿਊਬ ਚੈਨਲ 'ਤੇ। ਸੋ ਕਾਫੀ ਸਾਰੀਆਂ ਇੰਟਰਵਿਊ ਸਾਰੀਆਂ ਯੂਟਿਊਬ ਚੈਨਲ 'ਤੇ ਵੀ ਤੁਸੀਂ ਦੇਖ ਸਕਦੇ ਹੋ, ਸੁਣ ਸਕਦੇ ਹੋ। ਇੰਸਟਾਗ੍ਰਾਮ ਹੈਗਾ, ਫੇਸਬੁੱਕ ਹੈਗਾ, ਲਾਈਵ ਕਰੋ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰੀ ਫਿਰ ਜੀ ਆਇਆਂ ਨੂੰ। ਅੱਜ ਮੈਂ ਸਟੂਡੀਓ ਦੇ ਵਿੱਚ ਫੋਨ ਕਾਲ ਨਹੀਂ ਲੈ ਸਕਦਾ ਕਿਉਂਕਿ ਰਿਕਾਰਡ ਪ੍ਰੋਗਰਾਮ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹੈਗੇ ਹਾਂ, ਪਰ ਫਿਰ ਵੀ ਤੁਸੀਂ ਇੰਨਾ ਪਿਆਰ ਦਿੰਦੇ ਹੋ। ਸ਼ੰਮੀ ਭੱਟਲ ਸਾਹਿਬ ਨੇ ਸਾਡਾ ਪ੍ਰੋਗਰਾਮ ਕੀਤਾ ਪਿਛਲੇ ਲੰਘੀ ਦੇਣੀ ਕਿਉਂ, ਮੈਂ ਆਊਟ ਆਫ ਟਾਊਨ ਸੀਗਾ, ਉਹਨਾਂ ਦਾ ਧੰਨਵਾਦ। ਅਤੇ ਮੁੜ ਕੇ ਫਿਰ ਆਪਾਂ ਸੋਮਵਾਰ ਨੂੰ ਬਿਲਕੁਲ ਲਾਈਵ ਹੋਵਾਂਗੇ 530 AM ਡਾਇਲ 'ਤੇ ਅਤੇ ਵਿਰਾਸਤ ਟੀਵੀ 'ਤੇ। ਹੁਣ ਵੀ ਤੁਸੀਂ ਇਸ ਵੇਲੇ ਬਹੁਤ ਸਾਰੇ ਪ੍ਰੋਗਰਾਮ ਵਿਰਾਸਤ ਟੀਵੀ 'ਤੇ ਦੇਖ ਸਕਦੇ ਹੋ, ਥੱਲੇ ਪੰਜਾਬੀ ਵਿੱਚ ਖਬਰਾਂ ਇੰਗਲਿਸ਼ ਵਿੱਚ ਖਬਰਾਂ ਪੜ੍ਹ ਸਕਦੇ ਹੋ। ਅਤੇ ਸਪੋਂਸਰ ਵੀਰਾਂ ਦੇ ਸੰਦੇਸ਼, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਸਾਰੇ ਹੀ ਸਾਰੇ ਆਪਣੇ ਹਨ। ਨਵੇਰ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ, ਧੰਨਵਾਦ ਇਹਨਾਂ ਦਾ ਜਿਹੜੇ ਪ੍ਰੋਗਰਾਮ ਸਪੋਂਸਰ ਕਰਦੇ ਹਨ। ਗੁਰਪ੍ਰੀਤ ਖਹਿਰਾ ਸਾਹਿਬ, ਮੈਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰਾਉਣੀ ਆ। ਸਾਨੂੰ ਕਈ ਵਾਰ ਲੱਗਦਾ ਬੱਚਿਆਂ ਨੇ ਨਾ ਕੈਨੇਡਾ ਖਰਾਬ ਕਰ ਦਿੱਤਾ। ਹਾਂ ਥੋੜ੍ਹੇ ਹਨ, ਪਰ ਇਹਨਾਂ ਦੀ ਉਂਗਲੀ ਕਿਨ ਫੜੀ ਸੀ, ਕੈਨੇਡਾ ਸਰਕਾਰ ਨੇ ਫੜੀ ਸੀਗੀ, ਸੱਦਿਆ ਸੀਗਾ ਇੱਥੇ, ਇੱਕ ਸੁਪਨਾ ਦਿਖਾ ਲਿਆ ਸੀਗਾ ਵੀ ਤੁਸੀਂ ਪੜ੍ਹ ਕੇ ਪਰਮਿਟ ਲੈ ਕੇ ਜੋਬ ਜੋ ਵੀ ਸਿਸਟਮ ਸੀਗਾ, ਇੱਕ ਵਧੀਆ ਫੈਮਿਲੀ ਵਧੀਆ ਜ਼ਿੰਦਗੀ ਇੱਥੇ ਕੱਟ ਸਕਦੇ ਹੋ, ਪਰ ਸੁਪਨੇ ਕਈ ਅਧੂਰੇ ਰਹਿ ਗਏ। ਸੋ ਇਕੋਨਮੀ ਚੇਂਜ ਹੋ ਗਈ, ਕਾਫੀ ਕੁਝ ਹੁੰਦਾ ਰਿਹਾ ਇਮੀਗ੍ਰੇਸ਼ਨ ਦੇ ਵਿੱਚ, ਜਿਸ ਹਿਸਾਬ ਨਾਲ ਆਈਲੈਟ ਪਾਸ ਕੀਤੇ ਗਏ ਜਿੱਦਾਂ ਬੱਚੇ ਪਹੁੰਚੇ ਸੀ, ਪਰ ਇਹਦੀ ਡਿਊਟੀ ਕਿਹਦੀ ਸੀ? ਇਹ ਡਿਊਟੀ ਸੀ ਸਰਕਾਰ ਦੀ ਫੜਨ ਵਾਸਤੇ, ਜੋ ਕੋਈ ਬੰਦਾ ਗਲਤ ਆ ਰਿਹਾ ਸੀਗਾ ਨਾ ਅਤੇ ਇਮੀਗ੍ਰੇਸ਼ਨ ਅਫਸਰ ਇਹਨਾਂ ਨੂੰ ਫੜਨਾ ਸੀਗਾ, ਪਰ ਫਿਰ ਵੀ ਜਿਹੜੇ ਜੁਗਾੜ ਲਾ ਕੇ ਇੱਥੇ ਪਹੁੰਚੇ ਹਨ ਅਤੇ ਹੁਣ ਕਈਆਂ ਬੱਚਿਆਂ ਦੇ ਜਿਹੜੇ ਇੰਡੀਆ ਵਿੱਚ ਸਭ ਕੁਝ ਵੇਚ ਕੇ ਪੰਜਾਬ ਵਿੱਚ ਇੱਥੇ ਪਹੁੰਚ ਗਏ, ਆਪਣੀ ਨਵੀਂ ਜ਼ਿੰਦਗੀ ਇੱਕ ਵਸਾਉਣਾ ਚਾਹੁੰਦੇ ਸੀਗੇ, ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਅਤੇ ਹੁਣ ਤਾਂ ਸਰਕਾਰ ਵੀ ਕਹਿ ਰਹੀ ਆ ਗੋ ਬੈਕ ਹੋਮ, ਉਹਨਾਂ ਦਾ ਵੀ ਰਾਈਟ ਬਣਦਾ। ਕੀ ਇਹ ਆਹ ਜਿਹੜੇ ਧਰਨੇ ਲਾ ਕੇ ਕੋਈ ਜਿੱਤ ਪ੍ਰਾਪਤ ਕਰ ਸਕਦੇ ਹਨ ਕਿ ਨਹੀਂ? ਗੁਰਪ੍ਰੀਤ ਖਹਿਰਾ ਸਾਹਿਬ ਦੀ ਇੰਟਰਵਿਊ ਸੁਣਿਓ, ਸਾਰੇ ਜਵਾਬ ਉੱਥੇ ਮਿਲ ਜਾਣਗੇ। ਪਰ ਫਿਰ ਵੀ ਕਈ ਵਾਰੀ ਮਿਰਕਲ ਵੀ ਹੈਪਨ ਹੋ ਸਕਦਾ, ਇਹਨਾਂ ਨੂੰ ਰੱਖ ਵੀ ਸਕਦੇ ਹਨ। ਪਰ ਜਿਸ ਹਿਸਾਬ ਨਾਲ ਅਲਬਰਟਾ ਦੇ ਪ੍ਰੀਮੀਅਰ 'ਤੇ ਜਾਂ ਮਾਰਕ ਕਾਰਨੀ ਨੇ ਬਿਆਨ ਦਿੱਤੇ ਹਨ, ਕਹਿੰਦੇ ਇਫ ਯੂ ਵਰਕ ਪਰਮਿਟ ਐਕਸਪਾਇਰਡ ਦੈਨ ਯੂ ਗੈਟ ਅ ਗੋ ਬੈਕ ਹੋਮ, ਕੀ ਇਹ ਬੱਚੇ ਰਹਿ ਸਕਦੇ ਕਿ ਨਹੀਂ? ਉਹ ਗੱਲਬਾਤ ਆਪਾਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਕੀਤੀ ਸੀਗੀ। ਆਓ ਸੁਣਦੇ ਹਾਂ ਅਤੇ ਦੇਖਦੇ ਹਾਂ, ਫਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀਵੀ 'ਤੇ। ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਗੱਲਬਾਤ ਕਰਦੇ ਹਾਂ। ਗੁਰਪ੍ਰੀਤ ਖਹਿਰਾ ਸਾਹਿਬ, ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਲਜਿੰਦਰ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਾਰੇ ਹੀ ਆਪਣੇ ਹਨ, ਕੈਨੇਡਾ ਵੀ ਆਪਣਾ, ਬੱਚੇ ਆਏ ਹੋਏ ਹਨ, ਬਹੁਤ ਕੁਝ ਪ੍ਰੋਮਿਸ ਕੀਤਾ ਗਿਆ। ਐਟ ਦੀ ਐਂਡ ਫਾਈਨਲ ਲਾਈਨ ਹੀ ਦੱਸ ਸਕਦੀ ਆ ਵੀ ਬੱਚੇ ਸਟੇ ਕਰ ਸਕਦੇ ਕਿ ਨਹੀਂ। ਧਰਨੇ ਲਗਾਉਣੇ ਸੌਖੇ ਹੁੰਦੇ ਹਨ, ਔਖੇ ਵੀ ਹੁੰਦੇ ਜਿਹੜੇ ਲਗਾ ਰਹੇ ਹਨ, ਪਰ ਇਹ ਕੋਈ ਹੱਲ ਹੈਗਾ?
1: ਧਰਨੇ ਲਾਉਣਾ ਨਹੀਂ ਹੱਲ ਹੈਗਾ
0: ਜੀ,
1: ਇਮੀਗ੍ਰੇਸ਼ਨ ਲਾਅ ਹੈਗਾ ਅਤੇ ਜੇ ਲਾਅ 'ਚ ਕੋਈ ਮਿਸਟੇਕ ਹੁੰਦਾ ਹੈਗਾ ਉਹਦੇ ਲਈ ਕੋਰਟ ਹੈਗਾ
0: ਜੀ।
1: ਸੋ ਜੇ ਤੁਹਾਨੂੰ ਰਿਫਿਊਜ਼ਲ ਆ ਗਿਆ ਹੋਇਆ ਤਾਂ ਤੁਹਾਡੇ ਕੋਲ 15 ਦਿਨਾਂ ਦਾ ਟਾਈਮ ਹੈ ਉਹਨੂੰ ਜੁਡੀਸ਼ਲ ਰਿਵਿਊ ਲਈ ਫੈਡਰਲ ਕੋਰਟ 'ਚ ਅਪੀਲ ਕਰਨ ਲਈ।
0: ਹੁਣ ਤੁਸੀਂ ਕਿਹਾ ਜੇ ਰਿਫਿਊਜ਼ਲ ਆ ਗਿਆ, ਆਪਾਂ ਕਰਦੇ ਹੁਣ ਬੱਚਿਆਂ ਦੀ ਗੱਲ, ਜਿਹੜੇ ਐਡਮਿੰਟਨ ਵਿੱਚ ਕੈਲਗਰੀ ਵਿੱਚ ਬੈਠੇ ਹਨ ਧਰਨੇ 'ਤੇ, ਉਹਨਾਂ ਨੂੰ ਜੇ ਰਿਫਿਊਜ਼ਲ ਆ ਗਿਆ ਹੈਗਾ ਤਾਂ ਕੀ ਕਰਨਾ ਚਾਹੀਦਾ?
1: ਉਹਨਾਂ ਨੂੰ ਜੁਡੀਸ਼ਲ ਰਿਵਿਊ ਫਾਈਲ ਕਰਨਾ ਚਾਹੀਦਾ ਜਿਹਨੂੰ ਫੈਡਰਲ ਕੋਰਟ ਦੇ ਵਿੱਚ ਅਪੀਲ ਕਹਿੰਦੇ ਆ। ਫੋਰ ਐਗਜ਼ਾਮਪਲ, ਸਿੰਪਲ ਮੈਂ ਐਨਾਲੋਜੀ ਨਾਲ ਸਮਝਾਉਣਾ ਚਾਹੁੰਦਾ ਹੈਗਾ, ਪੁਲਿਸਮੈਨ ਆਪਾਂ ਨੂੰ ਟਿਕਟ ਦੇ ਦਿੰਦਾ
0: ਜੀ,
1: ਆਪਾਂ ਕੀ ਕਰਦੇ ਹਾਂ 15 ਦਿਨਾਂ ਦੇ ਵਿੱਚ ਜਾ ਕੇ ਕੋਰਟ 'ਚ ਅਪੀਲ ਕਰਦੇ ਹਾਂ?
0: ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਵੀ ਕਰਦੇ, ਨਾ ਦੇ,
1: ਹੁਣ ਜੇ ਉਹ ਫੈਸਲਾ ਕਰ ਚੁੱਕਿਆ ਤਾਂ ਆਪਣੇ ਕੋਲ ਹੱਕ ਹੈ ਕਿ ਆਪਾਂ 15 ਦਿਨਾਂ ਦੇ ਵਿੱਚ ਵਿੱਚ ਅਪੀਲ ਕਰੀਏ। ਇਮੀਗ੍ਰੇਸ਼ਨ ਵੀ ਲਾਅ ਹੈਗਾ, ਇਮੀਗ੍ਰੇਸ਼ਨ ਕੋਈ ਸਰਵਿਸ ਤਾਂ ਹੈ ਨੀ
0: ਜੀ,
1: ਸੋ ਇਮੀਗ੍ਰੇਸ਼ਨ ਲਾਅ ਹੈ। ਜੇ ਇੱਕ ਆਫਿਸਰ ਨੇ, ਇੱਕ ਲਾਅ ਇਨਫੋਰਸਮੈਂਟ ਆਫਿਸਰ ਨੇ ਇੱਕ ਡਿਸੀਜਨ ਕਰਤਾ, ਚਾਹੇ ਜੁਡੀਸ਼ਲੀ ਰਿਵਿਊਬਲ ਹੈਗਾ
0: ਜੀ,
1: ਉਹਨੂੰ ਆਪਾਂ ਜੁਡੀਸ਼ਲ ਰਿਵਿਊ ਫਾਈਲ ਕਰ ਸਕਦੇ ਹਾਂ। ਫਿਰ ਇੱਕ ਜੱਜ ਫੈਸਲਾ ਕਰੂਗਾ ਕਿ ਉਹਦਾ ਫੈਸਲਾ ਸਹੀ ਹੈ ਕਿ ਨਹੀਂ ਹੈਗਾ। ਹੁਣ ਪਰਟੀਕੁਲਰਲੀ ਜੇ ਮੈਟਰ ਤੇ ਗੱਲ ਕਰੀਏ ਆਪਾਂ, ਤਾਂ ਉਹਨਾਂ ਨੂੰ ਰਿਫਿਊਜ਼ ਕੀਤਾ ਜਾ ਰਿਹਾ ਕਿਉਂਕਿ ਉਹ ਨੋਨ ਕ੍ਰੈਡਿਟ ਅਰਨਿੰਗ ਪ੍ਰੋਗਰਾਮ ਹੈਗੇ ਆ
0: ਜੀ।
1: ਪਰ ਇਸ ਮਾਮਲੇ ਦੀ ਜਾਣਕਾਰੀ ਕਿਤੇ ਵੀ ਨਹੀਂ ਦਿੱਤੀ ਗਈ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਪ੍ਰਾਇਰ ਕਿ ਆਮ ਚੇਂਜ ਹੋਣ ਜਾ ਰਿਹਾ
0: ਜੀ।
1: ਇੱਕ ਛੋਟੀ ਜਿਹੀ ਲਾਈਨ ਹਾਊ ਟੂ ਅਪਲਾਈ, ਵੇਅਰ ਟੂ ਅਪਲਾਈ ਵਾਲੇ ਸੈਕਸ਼ਨ ਦੇ ਵਿੱਚੋਂ ਐਡ ਕਰ ਦਿੱਤੀ ਗਈ
0: ਜੀ।
1: ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਸਮਝਣ ਵਾਲੀ ਕੀ ਹੈ, ਉਹ ਸਮਝਣ ਵਾਲੀ ਕੀ ਹੈ ਕਿ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੇ ਇਹ LMIA ਐਗਜ਼ੈਂਪਟ ਵਰਕ ਪਰਮਿਟ ਨੇ
0: ਜੀ।
1: ਇਹਨਾਂ ਦਾ ਓਰੀਜਿਨ ਕਿੱਥੋਂ ਹੁੰਦਾ? ਇਹਨਾਂ ਦਾ ਓਰੀਜਿਨ ਹੁੰਦਾ ਸੈਕਸ਼ਨ 205 ਦੇ ਥੱਲੋਂ, ਜਿੱਥੇ ਕਿ ਮਿਨਿਸਟਰ ਕੋਲ ਅਧਿਕਾਰ ਹੈ ਕਿ ਉਹ ਪਬਲਿਕ ਪਾਲਿਸੀ ਬਣਾ ਸਕਦਾ ਹੈਗਾ
0: ਜੀ,
1: ਜਿਹੜੀ ਕਿ ਕੈਨੇਡੀਅਨ ਇਕਨੋਮੀ ਨੂੰ ਜਾਂ ਐਜੂਕੇਸ਼ਨ ਇੰਸਟੀਟਿਊਸ਼ਨਸ ਦੀ ਕੰਪੈਟੀਟਿਵਨੈਸ ਨੂੰ ਬੈਨੀਫਿਟ ਕਰਦੀ ਹੋਵੇ
0: ਜੀ।
1: ਹੁਣ ਇਹ ਓਰੀਜਿਨ ਹੈ ਜਿਹੜਾ ਇਹ ਹੋਇਆ ਕਿ ਜਿਹੜੇ ਬਾਕੀ ਮੁਲਕ ਨੇ ਜਿੱਥੇ ਸਟੂਡੈਂਟ ਪੜ੍ਹਨ ਜਾਂਦੇ ਨੇ ਉਹਨੂੰ ਕੰਮ ਕਰਨ ਦਾ ਅਧਿਕਾਰ ਮਿਲਦਾ
0: ਜੀ।
1: ਸੋ ਇਹ ਕਾਨੂੰਨ ਇਸੇ ਲਈ ਬਣਾਇਆ ਗਿਆ ਸੀ ਤਾਂ ਕਿ ਕੈਨੇਡਾ 'ਚ ਸਟੂਡੈਂਟ ਅਟਰੈਕਟਡ ਹੋਣ, ਤਾਂ ਕਿ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਬਾਅਦ 'ਚ ਮਿਲੇ। ਹੁਣ ਕੰਮ ਕਰਨ ਦੀ ਇਜਾਜ਼ਤ ਕਿਉਂਕਿ ਮਿਨਿਸਟਰ ਕੋਲ ਪਬਲਿਕ ਪਾਲਿਸੀ ਬਣਾਉਣ ਦਾ ਅਧਿਕਾਰ ਹੈ, ਉਹ ਸਮੇਂ ਸਮੇਂ 'ਤੇ ਇਹਨੂੰ ਬਦਲ ਸਕਦੇ ਹੈਗੇ ਨੇ
0: ਜੀ।
1: ਪਰ ਜਿਹੜੀ ਐਗਜ਼ੈਂਪਸ਼ਨ ਦੀਆਂ ਰਿਕੁਆਇਰਮੈਂਟ ਨੇ ਉਹ ਲਿਖਿਤ 'ਚ ਬਦਲੀਆਂ ਹੋਣੀਆਂ ਜ਼ਰੂਰੀ ਨੇ, ਜਿਹੜੀਆਂ ਕਿ ਮਾਮਲੇ 'ਚ ਨਹੀਂ ਹੋਈਆਂ। ਇਸੇ ਕਰਕੇ ਇਹ ਬਹੁਤ ਚੰਗਾ ਕੇਸ ਹੈਗਾ ਜਿਹੜਾ ਕੋਰਟ ਨੇ ਇਹਨਾਂ ਦੇ ਹੱਕ 'ਚ ਗ੍ਰਾਂਟ ਕਰ ਦੇਣਾ, ਪਰ ਪੋਸੀਬਿਲਿਟੀ ਤਾਂ ਹੈ ਜੋ ਗ੍ਰਾਂਟ ਹੋਊਗਾ। ਹੁਣ ਇਕੱਲਾ ਇਹ ਨਹੀਂ ਕਿ ਅਸੀਂ ਧਰਨਾ ਲਾ ਲਈਏ ਅਤੇ ਉਹਨੂੰ ਬਦਲਾਅ ਹੋ ਜੂਗਾ ਕੋਈ
0: ਜੀ,
1: ਬਹੁਤ ਮੁਸ਼ਕਲ ਹੈ। ਇਹਦਾ ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਕਿ ਜੇ ਇਹੀ ਟ੍ਰੈਂਡ ਇਮਰਜ ਹੁੰਦਾ ਰਿਹਾ
0: ਜੀ,
1: ਹੁਣ ਆਫਿਸਰ ਨੇ ਗਲਤ ਡਿਸੀਜਨ ਦੇਤਾ
0: ਜੀ,
1: ਤੇ ਜੇ ਗਲਤ ਡਿਸੀਜਨ ਦੇਤਾ ਉਹਨੂੰ ਕੋਈ ਤਾਂ ਰੈਸ਼ਨਲ ਦਿੱਤਾ ਨਾ, ਹੁਣ ਕਿਸੇ ਨੇ ਤਾਂ ਟ੍ਰੇਨ ਕਰਿਆ, ਇਹਦਾ ਮਤਲਬ ਫਿਰ ਟ੍ਰੇਨਿੰਗ ਗਲਤ ਹੈ। ਸੋ ਉਹ ਇਸ਼ੂ ਨਹੀਂ ਹੈਗਾ। ਹੁਣ ਮੈਨੂੰ ਲੱਗਦਾ ਜੋ ਮੇਰਾ ਅਸੈਸਮੈਂਟ ਹੈ, ਸਰਕਾਰ ਨਹੀਂ ਇਹ ਗੱਲ 'ਤੇ ਝੁਕਣ ਵਾਲੀ, ਉਹ ਦੇਖਣਗੇ ਕਿ ਜੇ ਜੁਡੀਸ਼ਲ ਰਿਵਿਊ ਫਾਈਲ ਹੋਇਆ ਤਾਂ ਜੁਡੀਸ਼ਲ ਰਿਵਿਊ 'ਤੇ ਕੋਰਟ ਫੈਸਲਾ ਦੇਵੇ। ਹਾਂ, ਕੋਰਟ ਉਹਨਾਂ ਦੇ ਹੱਕ 'ਚ ਫੈਸਲਾ ਦਿੰਦਾ ਤਾਂ ਉਹਨਾਂ ਨੂੰ ਉਹ ਫੈਸਲਾ ਮੰਨਣਾ ਹੀ ਪਊਗਾ। ਸੋ ਇਨਸਟੈਡ ਕਿ ਧਰਨੇ ਲਾਏ ਜਾਣ, ਉਹ ਜੋ ਕਾਨੂੰਨੀ ਚਾਰਾ ਜੋਈ ਹੈ, ਜੋ ਪ੍ਰੋਸੀਜਰ ਹੈ, ਉਹਨੂੰ ਫੋਲੋ ਕਰਿਆ ਜਾਵੇ ਤਾਂ ਕਿ ਉਹਦਾ ਰਿਜ਼ਲਟ ਹੈ ਕੋਈ, ਉਹ ਉਹਨਾਂ ਦੇ ਹੱਕ ਦੇ ਵਿੱਚੋਂ ਆਵੇ।
0: ਸੋ ਜਿਹੜੇ ਬੱਚੇ ਬੈਠੇ ਹਨ ਉਹਨਾਂ ਨੂੰ ਚਿੱਠੀਆਂ ਆਈਆਂ ਕੀ ਆਇਆ ਉਹਨਾਂ?
1: ਹਾਂਜੀ ਬਿਲਕੁਲ, ਉਹਨਾਂ ਨੂੰ ਰਿਫਿਊਜ਼ਲ ਦਾ ਚਿੱਠੀ ਆਈ, ਰਿਫਿਊਜ਼ਲ ਦਾ ਚਿੱਠੀ ਆ ਕੇ ਉਹਨਾਂ ਨੂੰ 15 ਦਿਨਾਂ ਦਾ ਟਾਈਮ ਹੈ ਅਤੇ 15 ਦਿਨਾਂ ਦੇ ਵਿੱਚ ਉਹ ਆਪਦਾ ਅਪੀਲ ਕਰ ਸਕਦੇ ਆ ਜੀ।
0: ਜਿਹਨਾਂ ਨੇ ਨਹੀਂ ਕੀਤਾ ਤੇ ਉਹ ਐਕਸਪਾਇਰ ਹੋ ਗਏ, ਉਹਨਾਂ ਦਾ ਕੀ ਹੋਵੇਗਾ?
1: ਉਹਨਾਂ ਦਾ ਨਹੀਂ ਹੋ ਸਕਦਾ ਜੀ ਕੁਛ, ਉਹਦਾ ਰੀਜ਼ਨ ਕੀ ਹੈ ਕਿ ਉਹ 15 ਦਿਨਾਂ ਦਾ ਆਪਦਾ ਟਾਈਮ ਹੈ ਜਿਹੜਾ ਉਹ ਲੂਜ਼ ਕਰ ਚੁੱਕੇ ਨੇ।
0: ਓਕੇ,
1: ਇੱਕ ਅਧਿਕਾਰ ਹੋਰ ਹੈਗਾ, ਉਹ ਲੇਟ ਫਾਈਲਿੰਗ ਆਫ ਅਪੀਲ ਹੈਗਾ
0: ਜੀ।
1: ਜੇ ਉਹਨਾਂ ਕੋਲ ਇਨਫ ਗਰਾਊਂਡਸ ਹੈਗੇ ਨੇ ਕਿ ਕਿਹੜੇ ਕਾਰਨਾਂ ਕਰਕੇ ਉਹ 15 ਦਿਨਾਂ ਦੇ ਵਿੱਚ ਨਹੀਂ ਦਾਖਲ ਕਰ ਸਕੇ ਅਪੀਲ, ਤਾਂ ਲੇਟ ਫਾਈਲ ਵੀ ਕਰ ਸਕਦੇ ਨੇ। ਹੁਣ ਲੇਟ ਫਾਈਲ ਕਰਨ ਵੇਲੇ ਉਹਨਾਂ ਨੂੰ ਇਹ ਪ੍ਰੂਵ ਕਰਨਾ ਪਊ ਉਹਨਾਂ ਨੇ ਲੇਟ ਫਾਈਲ ਕਿਉਂ ਕੀਤਾ, ਤਾਂ ਹੀ ਉਹਨਾਂ ਦੀ ਅਪੀਲ ਐਕਸੈਪਟ ਹੈ ਜਿਹੜੀ ਹੋਣੀ ਹੈਗੀ ਹੈ। ਸੋ ਜਿਹੜੇ ਸਲਾਹਾਂ ਦਿੱਤੀਆਂ ਜਾਂਦੀਆਂ ਨੇ ਕਿ ਰੀਕਨਸਿਡਰੇਸ਼ਨ ਕਰ ਦਿਓ, ਇੱਕ ਮੈਂ ਸੋਸ਼ਲ ਮੀਡੀਆ 'ਤੇ ਦੇਖਦਾ ਕਿ ਇਹੋ ਜਿਹੇ ਲੋਕ ਉੱਥੇ ਆ ਕੇ ਸਲਾਹਾਂ ਦਿੰਦੇ ਨੇ ਜਿਨ੍ਹਾਂ ਦਾ ਇਮੀਗ੍ਰੇਸ਼ਨ ਨਾਲ ਕੋਈ ਸੰਬੰਧ ਨਹੀਂ, ਜਿਨ੍ਹਾਂ ਦਾ ਕਾਨੂੰਨ ਨਾਲ ਕੋਈ ਸੰਬੰਧ ਨਹੀਂ
0: ਜੀ।
1: ਇੱਕ ਇੰਡੀਵਿਜੁਅਲ ਕਹਿ ਰਿਹਾ ਕਿ ਮੈਂ ਤੁਹਾਨੂੰ ਚਿੱਠੀ ਬਣਾ ਕੇ ਦਿੰਦਾ, ਤੁਸੀਂ ਇਹ ਚਿੱਠੀ ਬਣਾ ਕੇ ਇਮੀਗ੍ਰੇਸ਼ਨ ਨੂੰ ਭੇਜ ਦਿਓ, ਤੁਹਾਡਾ ਕੰਮ ਹੋਜੂਗਾ। ਕਿਵੇਂ ਹੋਜੂਗਾ ਬਲਜਿੰਦਰ
0: ਜੀ?
1: ਸੋ ਇਹ ਖਾਸ ਕਰਕੇ ਜਿਹੜਾ ਸੋਸ਼ਲ ਮੀਡੀਆ 'ਤੇ ਇਹੋ ਜਿਹਾ ਪ੍ਰਚਾਰ ਹੈ ਕਿ ਤੁਸੀਂ ਇੱਦਾਂ ਕਰ ਦਿਓ, ਤੁਸੀਂ ਇੱਦਾਂ ਕਰ ਦਿਓ, ਨਹੀਂ ਹੈਗਾ ਜੀ, ਕਾਨੂੰਨ ਕਾਨੂੰਨ ਹੈ। ਸੋ ਜਿਹੜਾ ਕਾਨੂੰਨ ਹੈ ਉਹ ਵੈਰੀ ਕਲੀਅਰ ਹੈ ਕਿ ਜੇ ਰਿਫਿਊਜ਼ਲ ਆਇਆ ਉੱਥੇ ਅਪੀਲ ਦਾਖਲ ਕਰੋ ਤੁਸੀਂ।
0: ਬਹੁਤ ਸਾਰੇ ਲੋਕ ਖੁਦ ਚਲੇ ਜਾਂਦੇ ਹਨ, ਚਾਹੇ ਸੇਵਾ ਦੇ ਲਈ, ਜਲ ਦੇ ਦਿੱਤਾ, ਫਰੈਸ਼ ਫਰੂਟ ਦੇ ਦਿੱਤਾ, ਖਾਣ ਨੂੰ ਦੇ ਦਿੱਤਾ, ਜਾਂ ਕੋਈ ਬੈਠਣ ਵਾਸਤੇ ਜਗ੍ਹਾ ਦੇ ਦਿੱਤੀ, ਪਰ ਸਭ ਤੋਂ ਬੈਸਟ ਹੈਗਾ MP ਨੂੰ ਫੜ ਲਵੋ, ਉੱਥੇ ਲੈ ਕੇ ਜਾਵੋ, ਵੀ ਇਹਨਾਂ ਦਾ ਕੀ ਹੋ ਸਕਦਾ। ਵੱਡੀ ਸੇਵਾ ਤਾਂ ਇਹ ਹੈਗੀ ਆ, ਅਸਲੀ ਇਨਫੋਰਮੇਸ਼ਨ ਦੇਣੀ, ਤੁਸੀਂ ਵੀ ਖੁਦ ਚੈੱਕ ਕਰ ਸਕਦੇ। ਚਲੋ ਜਿਹਨਾਂ ਦਾ ਹੁਣ ਨਹੀਂ ਫਾਇਲ ਕੀਤਾ ਉਹਦਾ ਆਪਾਂ ਦੱਸ ਦਿੱਤਾ, ਜਿਹਨਾਂ ਨੇ ਫਾਇਲ ਕਰ ਦਿੱਤਾ ਉਹਨਾਂ ਦਾ ਕੀ ਹੋ ਸਕਦਾ?
1: ਹਾਂਜੀ, ਉਹਨਾਂ ਦਾ ਕੋਰਟ ਦਾ ਪ੍ਰੋਸੀਜਰ ਹੈ, ਕੋਰਟ ਦੇ ਪ੍ਰੋਸੀਜਰ ਦੇ ਮੁਤਾਬਕ ਉਹਨਾਂ ਦੀ ਹੇਅਰਿੰਗ ਮਿਲੂਗੀ ਉਹਨਾਂ ਨੂੰ। ਹੇਅਰਿੰਗ ਮਿਲਣ ਤੋਂ ਬਾਅਦ ਉਹ ਆਪਦਾ ਪੱਖ ਰੱਖ ਸਕਦੇ ਨੇ, ਫਿਰ ਇੱਕ ਜੱਜ ਹੈ ਜਿਹੜਾ ਉਹ ਡਿਸੀਜਨ ਕਰੂਗਾ ਕਿ ਉਹਨਾਂ ਜੋ ਆਫਿਸਰ ਦਾ ਫੈਸਲਾ ਉਹ ਸਹੀ ਸੀ ਜਾਂ ਆਫਿਸਰ ਦਾ ਫੈਸਲਾ ਗਲਤ ਸੀਗਾ।
0: ਸੋ ਕੈਨੇਡਾ ਕੋ ਰਾਈਟ ਹੈਗਾ, ਰਾਈਟ ਟੂ ਰਿਫਿਊਜ਼ਲ, ਬਿਕੋਜ਼ ਦੀਸ ਆਰ ਸਟੂਡੈਂਟਸ।
1: ਐਬਸੋਲੂਟਲੀ। ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਕੀ, ਆਪਾਂ ਜਦੋਂ 205 ਸੈਕਸ਼ਨ ਦੇ ਓਰੀਜਿਨ ਦੀ ਗੱਲ ਕੀਤੀ ਸੀ
0: ਜੀ,
1: ਇਹ ਐਗਜ਼ੈਂਪਸ਼ਨ ਤਾਂ ਮਿਲਿਆ ਕਿਉਂਕਿ ਉਹ ਕੈਨੇਡਾ ਦੀ ਇਕਨੋਮੀ ਨੂੰ ਤੇ ਕੈਨੇਡਾ ਦੇ ਐਜੂਕੇਸ਼ਨ ਇੰਸਟੀਟਿਊਸ਼ਨਸ ਦੀ ਕੰਪੈਟੀਟਿਵਨੈਸ ਨੂੰ ਬੈਨੀਫਿਟ ਕਰਨਗੇ, ਇਸ ਲਈ ਦਿੱਤਾ। ਪਰ ਇਹ ਸਮੇਂ ਸਮੇਂ ਸਿਰ ਬਦਲਦਾਰ ਹੈ, ਜਿਵੇਂ ਕਿ ਪਹਿਲਾਂ ਜਿਹੜਾ ਸਟੂਡੈਂਟ ਆਉਂਦਾ ਸੀ ਉਹਦੇ ਸਪਾਊਸ ਨੂੰ ਵਰਕ ਪਰਮਿਟ ਮਿਲ ਜਾਂਦਾ ਸੀ, ਉਹ ਬੰਦ ਕਰਤਾ। ਉਹ ਅਧਿਕਾਰ ਹੈ ਮਿਨਿਸਟਰ ਦਾ, ਉਹ ਕਦੇ ਵੀ ਬਦਲਾਅ ਕਰ ਸਕਦਾ, ਪਰ ਉਹਨੂੰ ਇਸ ਸਮੇਂ ਤੋਂ ਪਹਿਲਾਂ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਆਹ ਚੇਂਜ ਇੰਨੀ ਤਰੀਕ ਨੂੰ ਆਊਗਾ, ਨਾ ਕਿ ਇੱਕ ਲਾਈਨ ਬਦਲ ਕੇ ਆਪਦੀ ਵੈਬਸਾਈਟ 'ਤੇ ਉਹ ਬਦਲਾਅ ਕਰ ਸਕਦੇ ਨੇ। ਇਹੀ ਪ੍ਰੋਸੀਜਰਲੀ ਫੇਅਰ ਨਹੀਂ ਹੈਗਾ ਜੋ ਇਹ ਫੈਸਲੇ ਦੇ ਵਿੱਚ ਹੋਇਆ ਹੈਗਾ।
0: ਬਹੁਤ ਵਾਰੀ ਇਹ ਵੀ ਸੁਣਨ ਵਿੱਚ ਆਇਆ, ਕਹਿੰਦੇ ਵੀ ਸਾਡੀ ਜ਼ਿੰਦਗੀ ਨਾਲ ਖੇਡ ਰਹੇ ਹਨ, ਅਸੀਂ ਇੰਨਾ ਪੈਸਾ ਲਗਾ ਕੇ ਇੱਥੇ ਸਾਨੂੰ ਪ੍ਰੋਮਿਸ ਕੀਤਾ ਗਿਆ ਤੁਹਾਨੂੰ ਵਰਕ ਪਰਮਿਟ ਮਿਲ ਜਾਵੇਗਾ, ONIP ਜਿੰਨੇ ਵੀ ਪ੍ਰੋਗਰਾਮ, ਕੋਈ ਉਹ ਵੈਲਿਊਜ਼ ਕੰਮ ਆ ਸਕਦੇ ਇਹਨਾਂ ਦੇ ਕਿ ਨਹੀਂ?
1: ਪ੍ਰੋਮਿਸ ਕੀਤਾ ਗਿਆ ਤੁਹਾਨੂੰ ਵਰਕ ਪਰਮਿਟ ਦਿੱਤਾ ਜਾਊਗਾ, ਕਿਤੇ ਵੀ ਪ੍ਰੋਮਿਸ ਨਹੀਂ ਹੈਗਾ
0: ਜੀ।
1: ਇੱਕ ਕ੍ਰਾਈਟੀਰੀਆ ਤੇ ਕ੍ਰਾਈਟੀਰੀਆ ਮੀਟ ਕਰੋਗੇ ਤੁਹਾਨੂੰ ਤਾਂ ਵਰਕ ਪਰਮਿਟ ਮਿਲਣਾ
0: ਜੀ।
1: ਤੁਸੀਂ ਕ੍ਰਾਈਟੀਰੀਆ ਮੀਟ ਨਹੀਂ ਕਰਦੇ ਤੁਹਾਨੂੰ ਕਿਵੇਂ ਪ੍ਰੋਮਿਸ ਕੀਤਾ ਜਾ ਸਕਦਾ ਤੁਹਾਨੂੰ ਵਰਕ ਪਰਮਿਟ ਮਿਲ ਜੂਗਾ? ਸੋ ਹਾਂਜੀ, ਇਹ ਕਹਿਣਾ ਸਹੀ ਹੋਊਗਾ ਕਿ ਜਦੋਂ ਅਸੀਂ ਇਹ ਪੜ੍ਹਾਈ ਸ਼ੁਰੂ ਕੀਤੀ ਸੀ ਉਦੋਂ ਸਾਨੂੰ ਇਹ ਦੱਸਿਆ ਗਿਆ ਸੀ
0: ਜੀ
1: ਕਿ ਜੇ ਤੁਸੀਂ ਇਹ ਕੋਰਸ ਕਰੋਗੇ ਤੇ ਪਾਸ ਕਰ ਲੈਂਦੇ ਹੋ ਫਿਰ ਤੁਹਾਨੂੰ ਵਰਕ ਪਰਮਿਟ ਮਿਲੂਗਾ। ਇਹ ਕਹਿਣਾ ਸਹੀ ਹੋਊਗਾ, ਇਹ ਕਹਿਣਾ ਸਹੀ ਨਹੀਂ ਹੋਊਗਾ ਕਿ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਮੈਂ ਆਹ ਕੋਰਸ ਕਰੂੰਗਾ ਮੈਨੂੰ ਵਰਕ ਪਰਮਿਟ ਮਿਲ ਜੂਗਾ।
0: ਹੁਣ ਜਿਹੜੇ ਬੱਚੇ ਧਰਨੇ ਦੇ ਬੈਠੇ ਹਨ ਜਾਂ ਬੈਠਣਾ ਚਾਹੁੰਦੇ ਹਨ ਜਾਂ ਹੋਰ ਆ ਰਹੇ ਹਨ, ਜੇ ਉਹਨਾਂ ਨੇ ਤੁਹਾਡੇ ਨਾਲ ਜ਼ੂਮ ਮੀਟਿੰਗ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ? ਮੈਂ ਕਹਿੰਦਾ ਵਧੀਆ, ਵਨ ਟੂ ਵਨ ਸਵਾਲਾਂ ਦੇ ਜਵਾਬ ਮਿਲ ਜਾਣ, ਸੋ ਇੰਟਰਵਿਊ ਦੇਖ ਲੈਣੀ ਹੈਗੀ ਹੈ, ਜੇ ਕਰਨਾ ਤਾਂ ਕਰ ਸਕਦੇ ਹੋ, ਅਸੀਂ ਤੁਹਾਡੇ ਲਈ ਬੈਠੇ ਹਾਂ। ਸੋ ਮੈਨੂੰ ਸੀਗਾ ਵੀ ਇੱਕ ਇੰਟਰਵਿਊ ਲੈ ਕੇ ਆਈਏ, ਲੋਕਾਂ ਨੂੰ ਸਹੀ ਸਲਾਹ ਦੇਣ ਦੀ ਕੋਸ਼ਿਸ਼ ਕਰੀਏ। ਸੋ ਅਗਲਾ ਸਟੈਪ ਬੱਚਿਆਂ ਦਾ ਕੀ ਹੋ ਸਕਦਾ? ਧਰਨੇ 'ਤੇ ਬੈਠੇ ਰਹਿਣ, ਸ਼ਾਇਦ ਇਹਨਾਂ ਕੋਈ ਅਰਦਾਸ ਸੁਣ ਲਵੇ ਕਿ ਲੀਗਲ ਪ੍ਰੋਸੀਡਿੰਗ ਕਰਨਾ।
1: ਜੇ ਆਪਾਂ ਧਰਨਾ ਕਾਮਯਾਬ ਹੁੰਦਾ ਦੇਖਿਆ ਤਾਂ ਹਾਲੇ ਤੱਕ ਇੱਕੋ ਹੀ ਸਿਚੁਏਸ਼ਨ 'ਚ ਦੇਖਿਆ ਜਿੱਥੇ ਕਿ ਨਕਲੀ ਕਾਗਜ਼ ਲਾ ਕੇ ਤੇ ਸਟੂਡੈਂਟਸ ਦੀ ਐਡਮਿਸ਼ਨਸ ਕਰ ਦਿੱਤੀਆਂ ਗਈਆਂ ਸੀਗੀਆਂ
0: ਜੀ।
1: ਉੱਥੇ ਉਹ ਕਿਉਂ ਕਾਮਯਾਬ ਹੋਇਆ? ਕਿਉਂਕਿ ਉੱਥੇ ਸਰਕਾਰ ਐਟ ਫੇਲੀਅਰ ਸੀ
0: ਜੀ।
1: ਉਹਨਾਂ ਦੇ ਸਿਸਟਮ ਨੇ ਇੱਕ ਜਗ੍ਹਾ ਤੇ ਨਹੀਂ ਮਲਟੀਪਲ ਟਾਈਮਸ ਉਸ ਚੀਜ਼ ਨੂੰ ਡਿਟੈਕਟ ਕਰਨ ਦੇ ਵਿੱਚੋਂ ਜਿਹੜੀ ਨਾਕਾਮੀ ਸਾਬਤ ਹੋਈ ਉਹਨਾਂ ਦੀ, ਇਸ ਕਰਕੇ ਉਹਨਾਂ ਨੇ ਦੇਖਿਆ ਕਿ ਸਾਡਾ ਕਸੂਰ ਹੈਗਾ ਇਹਦੇ ਵਿੱਚੋਂ, ਇਹਨਾਂ ਦਾ ਕੋਈ ਕਸੂਰ ਨਹੀਂ ਜਿਹਨਾਂ ਦੇ ਨਾਲ ਇਹ ਧੋਖਾ ਹੋਇਆ। ਉੱਥੇ ਜ਼ਰੂਰ ਬਦਲਾਅ ਹੋਇਆ, ਉਹ ਵੀ ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਦਿੱਤੇ ਗਏ। ਜਾਂ ਦੂਜੇ ਪਾਸੇ ਜਦੋਂ ਲੋਕਾਂ ਨੇ ਆਵਾਜ਼ ਉਠਾਈ ਤਾਂ ਮੈਨੀਟੋਬਾ ਸਰਕਾਰ ਨੇ ਆਪਣੀ ਚਾਰਾਜੋਈ ਕਰਕੇ ਜਿਹੜੇ ਉੱਥੇ ਆਲਰੇਡੀ PNP ਦੇ ਵਿੱਚ ਫਾਈਲਸ ਲੱਗੀਆਂ ਸੀ ਉਹਨਾਂ ਦੇ ਵਧਾਉਣ ਦੇ ਵਿੱਚੋਂ ਕਰਿਆ। ਇਹ ਤੋਂ ਇਹਨਾਂ ਇਲਾਵਾ ਬਲਜਿੰਦਰ ਅੱਜ ਤੱਕ ਕੋਈ ਧਰਨਾ ਕਾਮਯਾਬ ਨਹੀਂ ਹੋਇਆ, ਕਿਉਂਕਿ ਕਾਨੂੰਨੀ ਕਾਰਵਾਈ ਹੈ, ਉਹ ਕਾਨੂੰਨੀ ਕਾਰਵਾਈ ਦੇ ਵਿੱਚ ਲੰਘਣਾ ਪੈਣਾ। ਹੁਣ ਇਸ ਕੇਸ ਦੇ ਵਿੱਚੋਂ ਜੇ ਵਰਡ ਪ੍ਰੋਮਿਸ ਹੈ ਤਾਂ ਫਿਰ ਸਰਕਾਰ ਆਪਣੇ ਵਰਡ ਤੇ ਖੜੀ ਹੈ, ਸਿਰਫ ਉਹਨੇ ਤਾਂ ਕਿਸੇ ਨੂੰ ਪ੍ਰੋਮਿਸ ਨਹੀਂ ਕੀਤਾ ਹੈਗਾ
0: ਜੀ।
1: ਕਾਨੂੰਨ ਦੀ ਰਿਕੁਆਇਰਮੈਂਟ ਪੂਰੀ ਕਰੋਗੇ ਤਾਂ ਹੋ ਜੂਗਾ। ਹਾਂ, ਹੁਣ ਇੱਥੇ ਜੇ ਦੂਜਾ ਪੱਖ ਦੇਖੀਏ ਆਪਾਂ, ਜੇ ਜੋ ਸਟੂਡੈਂਟਸ ਦਾ ਪੱਖ ਹੈ ਜੋ ਵਰਕ ਪਰਮਿਟ ਲਈ ਅਪਲਾਈ ਕਰ ਰਹੇ ਨੇ, ਉਹਨਾਂ ਦਾ ਇਹ ਹੈ ਕਿ ਅਸੀਂ ਰਿਕੁਆਇਰਮੈਂਟ ਪੂਰੀ ਕਰਦੇ ਹਾਂ
0: ਜੀ।
1: ਆਫਿਸਰ ਕਹਿੰਦਾ ਤੁਸੀਂ ਰਿਕੁਆਇਰਮੈਂਟ ਪੂਰੀ ਨਹੀਂ ਕਰਦੇ
0: ਜੀ।
1: ਇਹ ਹੁਣ ਦੋ ਤਰ੍ਹਾਂ ਦੀ ਲੜਾਈ ਹੈ ਜਿਹਨੂੰ ਕੋਰਟ ਹੀ ਇਹਦੇ 'ਤੇ ਜਿਹੜਾ ਆਪਦਾ ਫੈਸਲਾ ਦੇ ਸਕਦਾ ਉਹੀ ਫਾਈਨਲ ਫੈਸਲਾ ਹੋਊਗਾ ਜੀ। ਸੋ ਧਰਨੇ ਨਾਲ ਕੋਈ ਫਾਇਦਾ ਨਹੀਂ ਹੋਣ ਲੱਗਿਆ।
0: ਸੋ ਜਿਹਨਾਂ ਦਾ ਡਿਲੇ ਹੋ ਗਿਆ, ਨਹੀਂ ਫਾਇਲ ਕੀਤਾ, ਉਹਦੀ ਵੀ ਜਾਣਕਾਰੀ ਦਿੱਤੀ ਹੈਗੀ ਆ। ਜਿਹਨਾਂ ਨੇ ਫਾਇਲ ਕੀਤਾ ਹੋਗਾ ਹੋਰ ਜਾਣਕਾਰੀ ਲੈਣੀ ਹੈ ਕਿੱਦਾਂ ਲੈ ਸਕਦੇ ਤੁਹਾਡੇ ਕੋਲ?
1: ਬਿਲਕੁਲ ਜੀ, ਸਾਡੇ ਦੋ ਆਫਿਸ ਹੈਗੇ ਕੈਨੇਡਾ ਦੇ ਵਿੱਚੋਂ, ਬ੍ਰੈਂਪਟਨ ਸਟੀਲਸ ਐਂਡ ਟੋਰਬਨ ਦੇ ਉੱਤੇ ਹੈ, ਇਹਦੇ ਨਾਲ ਨਾਲ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 128 ਸਟਰੀਟ ਤੇ, 80 ਐਵੇਨਿਊ ਚ ਲਿਟਲ ਇੰਡੀਆ ਪਲਾਜ਼ਾ ਦੇ ਵਿੱਚੋਂ ਅਸੀਂ 10 ਤੋਂ 6 ਵਜੇ ਤੱਕ ਅਵੇਲੇਬਲ ਹੁੰਦੇ ਹਾਂ ਜੀ, ਮੰਡੇ ਟੂ ਫਰਾਈਡੇ।
0: ਕੰਮ ਬੜਾ ਔਖਾ ਬੱਚਿਓ, ਸਹੀ ਸਲਾਹ ਲੈ ਲਿਓ, ਆਸੇ ਪਾਸੇ ਵੀ ਕਾਲ ਕਰ ਲਿਓ, ਸਹੀ ਸਲਾਹ ਲੈਣ ਵਾਸਤੇ ਗੁਰਪ੍ਰੀਤ ਖਹਿਰਾ ਸਰ ਨਾਲ ਸੰਪਰਕ ਕਰ ਲਿਓ, ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। ਦੇਖਦੇ ਰਹੋ ਵਿਰਾਸਤ TV ਤੇ, ਸੁਣਦੇ ਰਹੋ ਵਿਰਾਸਤ ਰੇਡੀਓ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਆਸ ਕਰ ਤੁਸੀਂ ਪਸੰਦ ਕੀਤਾ ਹੋਵੇਗਾ। ਬਹੁਤ ਸਾਰੀਆਂ ਪਿਕਨਿਕਸ ਆ ਰਹੀਆਂ ਹਨ, ਸੈਨੀ ਪਿਕਨਿਕ ਵੀ ਆ ਰਹੀ ਹੈਗੀ ਆ, ਉਹਦੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਲੈ ਕੇ ਆਵਾਂਗੇ। ਸੋ ਅਗਸਤ ਦਾ ਮਹੀਨਾ ਵੀ ਖਤਮ ਹੋ ਚੱਲਿਆ ਅਤੇ ਸਪਤੰਬਰ ਵੀ ਸ਼ੁਰੂ ਹੋ ਜਾਣਾ ਹੈਗਾ, ਬੜੀ ਛੇਤੀ ਟਾਈਮ ਭੱਜਦਾ। ਸੋ ਬੱਚਿਆਂ ਨੂੰ ਛੁੱਟੀਆਂ ਜਿਹੜੀਆਂ ਬਾਕੀ ਹਨ, ਘੁੰਮ ਫਿਰ ਕੇ ਆਇਓ। ਮੈਨੂੰ ਪਤਾ ਟਾਈਮ ਔਖਾ ਲੰਘ ਰਿਹਾ ਹੈਗਾ ਆ, ਫਿਰ ਵੀ ਕਿਤੇ ਪਾਰਕ ਵਿੱਚ ਜਾ ਕੇ ਇੱਕ ਪਿਕਨਿਕ ਹੀ ਕਰਿਆ, ਉਹ ਹੀ ਬਹੁਤ ਹੁੰਦੀ ਆ। ਸੋ ਜਿੰਨਾ ਕੁ ਹੈਗਾ ਉਨਾ ਖਰਚਣ ਦੀ ਕੋਸ਼ਿਸ਼ ਕਰਿਓ, ਹੱਥ ਜੋੜ ਕੇ ਹੈਗੀ ਆ ਪਰਿਵਾਰਾਂ ਨੂੰ, ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਸਮਝਣ ਦੀ ਕੋਸ਼ਿਸ਼ ਕਰਿਓ, ਨਾ ਆਪਣੀ ਵਾਈਫ 'ਤੇ ਨਾ ਆਪਣੇ ਪ੍ਰਾਹੁਣੇ ਦੇ ਆਦਮੀ 'ਤੇ ਪ੍ਰੈਸ਼ਰ ਪਾਇਓ। ਕਈ ਵਾਰੀ ਬੰਦਾ ਕਰਨਾ ਕੁਛ ਚਾਹੁੰਦਾ ਹੁੰਦਾ, ਨਹੀਂ ਹੋ ਸਕਦਾ, ਸੁੱਕੇ ਪਾਰਟ ਆਫ ਲਾਈਫ ਆ, ਜੇ ਨਹੀਂ ਕਿਤੇ ਘੁੰਮ ਫਿਰ ਸਕਦੇ ਸੁੱਕੇ, ਘਰ ਰਹਿ ਕੇ ਪਰਿਵਾਰ ਵਿੱਚ ਰਹਿ ਕੇ ਪੈਸੇ ਬਚਾਉਣ ਦੀ ਕੋਸ਼ਿਸ਼ ਕਰੋ, ਮੈਂ ਇਹੀ ਕਹਿਣਾ ਚਾਹੁੰਦਾ ਹੈਗਾ ਆ। ਟਾਈਮ ਔਖਾ ਹੈਗਾ, ਸੌਖੇ ਵੱਲ ਚਲੇ ਜਾਵੇਗਾ, ਇਹ ਵਕਤ ਔਖਾ ਵੀ ਲੰਘ ਜਾਣਾ ਹੈਗਾ ਆ, ਪਰ ਕੋਈ ਗਲਤ ਕੰਮ ਨਾ ਕਰ ਬੈਠਿਓ। ਸਾਡੇ ਲੋਕ ਬਹੁਤ ਸਾਰੇ ਫੜੇ ਜਾ ਰਹੇ ਹਨ ਡਰੱਗ ਲੰਘਾਉਂਦੇ, ਕਈ ਵਾਰੀ ਬੰਦਾ ਲੰਘਾ ਲੈਂਦਾ ਤੇ ਬਚ ਜਾਂਦਾ, ਤੇ ਉਹੀ ਕਮਿਊਨਿਟੀ ਉਹਨਾਂ ਦੇ ਵਿਆਹਾਂ 'ਚ ਨੱਚਦੀ ਹੁੰਦੀ ਆ, ਭਾਵੇਂ ਡਰੱਗ ਦਾ ਪੈਸਾ ਇਕੱਠਾ ਕੀਤਾ ਹੋਵੇ। ਹੁਣ ਇਹਨਾਂ ਲੋਕਾਂ ਨੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਨੀ ਆ। ਨਸ਼ਾ ਕੋਈ ਚੰਗਾ ਨਹੀਂ ਹੁੰਦਾ, ਜਿੰਨੇ ਮਰਜ਼ੀ ਮੱਥੇ ਟੇਕ ਲਵੋ, ਨੱਕ ਰਗੜ ਲਵੋ, ਪਰ ਉੱਪਰ ਵਾਲਾ ਸਭ ਕੁਝ ਜਾਣਦਾ। ਨਸ਼ਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ, ਮੈਂ ਇਹੀ ਕਹਿਣਾ ਚਾਹੁੰਦਾ ਹਾਂ। ਸੋ ਇੱਕ ਵਾਰੀ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਦੋ ਤਿੰਨ ਇੰਟਰਵਿਊਆਂ ਦਿਖਾ ਦਿੱਤੀਆਂ ਹੈਗੀਆਂ, ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਰਾਂਗੇ। ਜਿਹੜੀਆਂ ਮਿਊਨਿਸਪਲ ਇਲੈਕਸ਼ਨਸ ਆ ਰਹੀਆਂ ਬਹੁਤ ਇੰਪੋਰਟੈਂਟ ਹੁੰਦੀਆਂ ਹਨ, ਇਹ ਸੋ ਕਾਲ ਸਿਲੈਕਟਡ ਲੀਡਰ ਕਿੱਦਾਂ ਮੈਨੀਪੁਲੇਟ ਕਰ ਰਹੇ ਹਨ ਤੁਸੀਂ ਅਖਬਾਰਾਂ ਵਿੱਚ ਸਰਚ ਕਰ ਲੈਣਾ। ਸੈਂਡਲਵੁੱਡ ਹਾਈਵੇ 10 ਦੀ ਬਿਲਡਿੰਗ ਹੈਗੀ ਆ, ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਕਿ ਬਈ ਊਬਰ ਲਈ ਦੀ ਹੈਗੀ, ਰੈਸਟੋਰੈਂਟ 'ਤੇ ਜਾਈਦਾ, ਬਿਜ਼ਨਸਮੈਨ ਨੂੰ ਮਿਲਦਾ, ਕਈਆਂ ਨੂੰ ਹਜੇ ਪਤਾ ਨਹੀਂ ਹੈਗਾ ਵੀ ਉੱਥੇ ਕੀ ਹੋਇਆ ਸੀਗਾ। ਵੋਟ ਪਾਉਣ ਤੋਂ ਪਹਿਲਾਂ ਖੋਜੋ, ਕਰਪਸ਼ਨ ਇਨ ਯੋਰ ਸਿਟੀ, ਸਿਟੀ 'ਤੇ ਨਾ ਪਾ ਦੇਵੋ, ਸਭ ਕੁਛ ਬਾਹਰ ਆ ਜਾਵੇਗਾ ਕੀ ਕੁਛ ਹੋਇਆ। ਫਿਰ ਉਹ ਮੀਡੀਆ ਸਰਚ ਕਰ ਲਿਆ, ਨੈਸ਼ਨਲ ਮੀਡੀਆ ਦੀ ਗੱਲ ਕਰ ਰਿਹਾ ਕਿ ਨਹੀਂ ਰਹਿ ਰਿਹਾ ਹੈਗਾ, ਬਾਕੀ ਤੁਸੀਂ ਕਿਸ ਨੂੰ ਸਿਲੈਕਟ ਕਰਨਾ, ਕਿਸ ਨੂੰ ਮੋਹਰੇ ਲੈ ਕੇ ਆਉਣਾ, ਉਹ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਜਿਹੜੇ ਆਪਣਾ ਨਾਂ ਭਰ ਚੁੱਕੇ ਹਨ ਨਾ ਵੱਖ ਵੱਖ ਵਾਰਡ ਦੇ ਵਿੱਚ, ਹਰ ਇੱਕ ਨੂੰ ਮੈਂ ਸੱਦਾ ਦਿੰਦਾ ਆਵੋ ਅਤੇ ਸਾਡੇ ਨਾਲ ਬੈਠ ਕੇ ਗੱਲਬਾਤ ਕਰੋ। ਮੈਂ ਈਮੇਲ ਪਾ ਦੇਵਾਂਗਾ ਹਰ ਇੱਕ ਨੂੰ, ਜਿਹੜੇ ਪੁਰਾਣੇ ਵੀ ਹਨ, ਜਿਹੜੇ ਸੋ ਫਾਰ ਕਰੰਟ ਰੀਜਨਲ ਕੌਂਸਲਰ, ਕੌਂਸਲਰ, ਡੈਪਟੀ ਮੇਅਰ, ਮੇਅਰ ਵੀ ਹਨ, ਉਹਨਾਂ ਨੂੰ ਕਹੂੰਗਾ ਵੀ ਆ ਕੇ ਇੰਟਰਵਿਊ ਦਿਓ, ਸਾਰੇ ਸਵਾਲਾਂ ਦੇ ਜਵਾਬ ਦਿਓ। ਜੇ ਆ ਜਾਣਗੇ ਤਾਂ ਧੰਨਵਾਦ, ਨਹੀਂ ਆਏ ਤਾਂ ਤੁਹਾਡੇ 'ਤੇ ਛੱਡ ਦਿੰਦੇ, ਆਪਾਂ ਤਾਂ ਤੁਹਾਡੀਆਂ ਤੁਹਾਡੇ ਵਾਸਤੇ ਇੱਥੇ ਖੜ੍ਹੇ ਹਾਂ, ਗੱਲਾਂ ਬਾਤਾਂ ਕਰਾਂਗੇ, ਜੋ ਹੈਗਾ ਉਹੀ ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਮੈਂ ਗੱਲਬਾਤ ਕਰ ਰਿਹਾ ਸਾਹਿਬ ਵੀ ਛੁੱਟੀਆਂ ਖਤਮ ਹੋਣ ਲੱਗੀਆਂ ਬੱਚਿਆਂ ਦੀਆਂ, ਹਜੇ ਬਹੁਤ ਸਾਰੇ ਪ੍ਰੋਗਰਾਮ ਗੁਰੂ ਘਰਾਂ ਵਿੱਚ ਚੱਲ ਰਹੇ ਹਨ, ਵੱਖ ਵੱਖ ਗੁਰੂ ਘਰਾਂ ਦੇ ਵਿੱਚ ਬੱਚਿਆਂ ਨੂੰ ਤਬਲਾ, ਹਰਮੋਨੀਅਮ, ਕੁਝ ਵੀ ਸਿਖਾਉਣਾ ਹੋਵੇ, ਪੰਜਾਬੀ ਸਿਖਾਉਣੀ ਹੋਵੇ, ਬਹੁਤ ਸਾਰੀਆਂ ਕਲਾਸਾਂ ਫ੍ਰੀ ਵਿੱਚ ਵੀ ਲੱਗਦੀਆਂ ਹਨ। ਸੋ ਸਦਾ ਫ੍ਰੀ ਨਾ ਲੱਭਿਆ ਕਰੋ, ਜੇ ਕੋਈ ਸੰਸਥਾ ਤੁਹਾਨੂੰ ਦੇ ਰਹੀ ਹੈਗੀ ਆ ਸਰਵਿਸਿਸ, ਕੋਸ਼ਿਸ਼ ਕਰੋ ਥੋੜ੍ਹੀ ਥੋੜ੍ਹੀ ਫੀਸ ਜਿਹੜੀ ਹੈ ਉਹ ਭਰ ਦਿਆ ਕਰੋ। ਬੱਚਿਆਂ ਦਾ ਸੌਕਰ ਖਤਮ ਹੋ ਜਾਣਾ ਬੜੀ ਜਲਦੀ, ਹੋ ਜਾਣਾ ਮੁੜ ਕੇ ਸਕੂਲ ਵੀ ਜਾਣਾ, ਸੋ ਹੁਣ ਲੇਟ ਹੋ ਗਿਆ ਤਾਂ ਇਨਡੋਰ ਸੌਕਰ ਵੀ ਚੱਲ ਪੈਣਾ ਹੈਗਾ, ਸੌਕਰ, ਫੀਲਡ ਹਾਕੀ, ਬਾਸਬਾਲ, ਬੇਸਬਾਲ, ਜੋ ਬੱਚਾ ਖੇਡਣਾ ਚਾਹੁੰਦਾ। ਕਈ ਵਾਰੀ ਬਹੁਤ ਸਾਰੇ ਫ੍ਰੀ ਵਿੱਚ ਹੀ ਪ੍ਰੋਗਰਾਮ ਹੁੰਦੇ ਹਨ, ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ, ਬੰਦਾ ਨਹੀਂ ਅਫੋਰਡ ਕਰ ਸਕਦਾ। ਅਤੇ ਸਮਝਣ ਦੀ ਕੋਸ਼ਿਸ਼ ਕਰੋ ਹਾਊਸ ਲੀਗ ਕੀ ਹੁੰਦੀ ਆ, ਆਲ ਸਟਾਰ ਲੀਗ ਕੀ ਹੁੰਦੀ ਆ। ਇਹ ਨਾ ਸੋਚੋ ਵੀ ਮੈਂ ਜੀ $100 ਦੇ ਤਾਂ ਬੱਚੇ ਨੂੰ ਰਜਿਸਟਰ ਕੀਤਾ ਨਾ, ਇਹ ਪਲੇਅਰ ਨਹੀਂ ਬਣਿਆ, ਹੁਣ ਇੱਕ ਘੰਟੇ ਵਿੱਚ ਉਹ ਕੋਚ ਵੀ ਕੀ ਕਰਨ, ਕਿਉਂਕਿ ਜਿਹੜੇ ਉਹ ਪ੍ਰੋਗਰਾਮ ਹੁੰਦੇ ਸਿਰਫ ਬੱਚਿਆਂ ਨੂੰ ਘਰੋਂ ਬਾਹਰ ਕੱਢਣ ਦੇ ਹੁੰਦੇ ਆ, ਬਾਹਰ ਕੱਢ ਕੇ ਥੋੜ੍ਹਾ ਬਹੁਤਾ ਭੱਜ ਲੈਣਗੇ, ਫਿੱਟ ਹੋ ਜਾਣਗੇ ਅਤੇ ਮਾੜੀ ਸੁਸਾਇਟੀ ਤੋਂ ਦੂਰ ਹੋ ਜਾਣਗੇ। ਜਦੋਂ ਐਨਰਜੀ ਸਹੀ ਜਗ੍ਹਾ ਵਰਤੀ ਜਾਂਦੀ, ਬੱਚਾ ਘਰ ਜਾ ਕੇ ਸੌਂ ਜਾਂਦਾ ਹੈਗਾ। ਜਿਹੜੇ ਆ ਸੈੱਲਫੋਨ ਹੈ ਨਾ, ਸੋਸ਼ਲ ਮੀਡੀਆ, ਇਹਨਾਂ ਨੇ ਬੱਚਿਆਂ ਦੀ ਜ਼ਿੰਦਗੀ ਖਰਾਬ ਕੀਤੀ ਪਈ ਹੈਗੀ ਆ, ਤੁਹਾਨੂੰ ਵੀ ਪਤਾ। ਇੱਕ ਵਾਰੀ ਬੰਦਾ ਇਹਨਾਂ ਮਗਰ ਲੱਗ ਜਾਵੇ ਨਾ, ਮੁੜ ਕੇ ਦੂਰ ਹੋਣਾ ਔਖਾ ਹੋ ਸਕਦਾ, ਅਤੇ ਹੋ ਰਿਹਾ ਹੈਗਾ ਆ। ਬਹੁਤ ਸਾਰੀਆਂ ਨਵੀਆਂ ਸੰਸਥਾਵਾਂ ਖੁੱਲ੍ਹ ਰਹੀਆਂ ਹਨ ਵੀ ਸੋਸ਼ਲ ਮੀਡੀਆ ਤੋਂ ਬੱਚਿਆਂ ਨੂੰ ਕਿਸ ਤਰ੍ਹਾਂ ਦੂਰ ਕਰੀਏ। ਉੱਥੇ ਤੱਕ ਗੱਲ ਨਾ ਪਹੁੰਚਾਵੋ, ਆਪਸ 'ਚ ਬੈਠ ਕੇ ਗੱਲਾਂ ਕਰੋ। ਅਤੇ ਹੁਣ ਮੌਕਾ ਹੈਗਾ, ਐਂਡ 'ਤੇ ਨਾ ਛੱਡਿਓ ਵੀ ਕਿਹੜਾ ਬੰਦਾ ਖੜ੍ਹਾ ਸਾਡੇ ਵਾਰਡ ਦੇ ਵਿੱਚ, ਇਹਨੂੰ ਆਪਾਂ ਕੱਲੇ ਵੋਟ ਪਾਈਏ। ਜੇ ਪੁਰਾਣਾ ਸਿੰਘ ਸਾਡੇ ਵਾਸਤੇ ਕੁਛ ਕੀਤਾ ਹੀ ਨਹੀਂ, ਇਹ ਨਾ ਕਹਿ ਦਿਓ ਸਾਡੇ ਦੇ ਸਰਪੰਚ ਨੇ ਨਹੀਂ ਕੁਛ ਕਰਨ ਦਿੱਤਾ, ਫਿਰ ਸਿਰ 'ਤੇ ਪੱਗ ਕੱਲੇ ਰੱਖੀ ਹੋ ਸੀਗੀ। ਜੇ ਸਰਪੰਚ ਨੇ ਕੁਛ ਕਰਨ ਦਿੱਤਾ, ਕਿਸ ਖਾਤਰ ਰੱਖੀ ਹੋ ਸੀਗੀ? ਗੁਰੂ ਨੂੰ ਮੱਥਾ ਟੇਕਦੇ ਹੋ ਜੇ ਉਹ ਨਹੀਂ ਕੁਛ ਕਰਦਾ, ਆ ਕੇ ਦੱਸੋ ਵੀ ਮੈਂ ਆਹ ਕਰਨਾ ਚਾਹੁੰਦਾ ਸੀਗਾ, ਵੀ ਸਾਡਾ ਲੀਡਰ ਨਹੀਂ ਕਰਨ ਦਿੰਦਾ, ਕੁਰਸੀ ਲਈ ਕੱਲੇ ਬੈਠੇ ਹਾਂ, ਕੀ ਗੇਮਾਂ ਖੇਡ ਰਹੇ ਹੈਗੇ ਹਾਂ। ਇਸ ਵੇਲੇ ਆਹ ਸਰਪੰਚ ਇੱਥੇ ਮੂਵ ਹੋ ਜਾਊਗਾ, ਮੈਂ ਇਹਦੀ ਪੋਜੀਸ਼ਨ ਲੈ ਲਊਂਗਾ, ਉਹ ਇਹਦੀ ਪੋਜੀਸ਼ਨ ਲੈ ਲਊਗਾ, ਮੈਂ ਇਸ ਬੰਦੇ ਨੂੰ ਖੜਾ ਕਰ ਦਿੰਦਾ, ਇਹਦੀ ਵੋਟਾਂ ਟੁੱਟ ਜਾਣਾ। ਐਟ ਦੀ ਐਂਡ ਲੂਜ਼ ਕਿਨ ਕਰਨਾ? ਤੁਸੀਂ ਜਿਹੜੇ ਵੋਟਾਂ ਪਾ ਰਹੇ ਹੋ, ਮੈਂ ਤੁਹਾਡੇ 'ਤੇ ਛੱਡ ਦਿੰਦਾ। ਵੋਟ ਪਾਣੀ ਆਉਣ ਵਾਲੇ ਦਿਨ ਵਿੱਚ ਅਕਤੂਬਰ ਵਿੱਚ ਸੋਚ ਸਮਝ ਕੇ ਪਾਇਓ ਅਤੇ ਖੋਜ ਲਿਓ ਵੀ ਕੌਣ ਤੁਹਾਡੇ ਪਾਸੇ ਖੜ੍ਹਾ, ਕੌਣ ਤੁਹਾਡੇ ਲਈ ਆਵਾਜ਼ ਬਣਨਾ ਚਾਹੁੰਦਾ। ਕਈ ਵਾਰੀ ਕਹਿ ਦਿੰਦੇ ਹਨ ਉਹ ਪਹਿਲੇ ਵੀ ਇੱਦਾਂ ਕਹਿੰਦੇ ਸੀਗੇ, ਜੇ ਪਹਿਲੇ ਕਹਿ ਗਏ ਨਵੇਂ ਨੂੰ ਚਾਂਸ ਦੇ ਦੇਵੋ, ਜੇ ਉਹ ਵੀ ਇੱਦਾਂ ਕਰੋਗੇ ਉਹਨੂੰ ਵੀ ਲਾ ਦਿਓ। ਪਰ ਸਾਨੂੰ ਤਾਂ ਕਿਤੇ ਕਿਸੇ ਨਾ ਕਿਸੇ ਪਾਸੇ ਜਿੱਤ ਪ੍ਰਾਪਤ ਕਰਨੀ ਪੈਣੀ ਹੈ ਨਾ, ਸਾਡਾ ਦਿੱਤਾ ਹੋਇਆ ਪੈਸਾ ਸਹੀ ਜਗ੍ਹਾ ਖਰਚਿਆ ਜਾਵੇ। ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਕੈਨੇਡਾ ਇਜ਼ ਅ ਬਿਊਟੀਫੁਲ ਕੰਟਰੀ, ਲੈਟਸ ਕੀਪ ਇਟ ਦਿਸ ਵੇ। ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਸਾਰਿਆਂ ਦੇ ਕੰਮ ਔਖਾ ਆਇਆ ਪਿਆ ਹੈਗਾ ਆ। ਜੇ ਹੋਰ ਪਾਸੇ ਨਹੀਂ ਪਹੁੰਚ ਸਕਦੇ ਪਰ ਵੋਟਾਂ ਪਾਉਣ ਵੇਲੇ ਪਹੁੰਚਿਓ ਜ਼ਰੂਰ, ਇਹਨਾਂ ਨੂੰ ਦੱਸ ਦਿਓ। ਅਜੇ ਸੈਂਡਲਵੁੱਡ ਅਤੇ ਟੋਲਰਮ ਦੀ ਜਗ੍ਹਾ ਹੈਗੀ ਨਾ, ਉੱਥੇ ਹੁਣ ਮਸ਼ੀਨਾਂ ਖੜੀ, ਕਿਤੇ ਕੁਛ ਬਣ ਰਿਹਾ ਹੈਗਾ ਉੱਤੇ। ਇਹ 25 ਸਾਲ ਮੈਂ ਲਗਾਤਾਰ ਲੱਗਾ ਰਿਹਾ ਨਾ ਮਗਰ, ਵੀ ਗਰਾਊਂਡ ਇਹ ਖਾਲੀ ਆ, ਇਹ ਸਾਨੂੰ ਖੇਡਣ ਵਾਸਤੇ ਵਰਤੋਂ ਦੇ ਦੇਵੋ, ਕਿ ਮਾਂ ਪਿਓ ਨੂੰ ਦੂਰ ਦੂਰ ਜਾਣਾ ਪੈਂਦਾ ਬੱਚਿਆਂ ਨੂੰ ਸੌਕਰ ਖਿਡਾਉਣ ਵਾਸਤੇ, ਵੀ ਗਰਾਊਂਡ ਆਪਾਂ ਆਪ ਖਰਚਾ ਕਰਦੇ, ਫੈਂਸ ਲਗਾ ਦਿੰਦੇ, ਬੱਚੇ ਉੱਥੇ ਖੇਡੀ ਜਾਣਗੇ। ਪਰ ਇਹਨਾਂ ਨੇ ਗਰਾਊਂਡ ਰੇਜ ਦਿੱਤੀ, ਖਾਲੀ ਪਈ ਰਹੀ, ਅਤੇ ਹੁਣ 25-30 ਸਾਲ ਬਾਅਦ ਕੁਝ ਨਾ ਕੁਝ ਬਣਾਉਣ ਲੱਗੇ ਆ। ਯਾਰ ਇਹ ਤਾਂ ਇੰਡੀਆ ਨੂੰ ਮਾੜਾ ਕੰਮ ਹੋ ਗਿਆ, ਕਰਦੇ ਇਕੱਲੇ ਨਹੀਂ, ਆਵਾਜ਼ ਇਕੱਲੇ ਨਹੀਂ ਹੇਠਾਂ ਦੇ, ਬਹੁਤ ਕੁਝ ਹੋ ਰਿਹਾ। ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆ। ਸਾਰੇ ਹੀ ਆਪਣੇ ਹਨ ਰੱਬ ਤੁਹਾਨੂੰ ਰਾਜਖੁਸ਼ੀ ਰੱਖੀ, ਚੜ੍ਹਦੀ ਕਲਾ ਵਿੱਚ ਰੱਖੇ। ਸ਼ੋਅ ਦੇਖਣਾ ਐਤਵਾਰ ਨੂੰ ਅਤੇ ਕਿੱਦਾਂ ਦਾ ਲੱਗਾ ਸੋਮਵਾਰ ਨੂੰ ਕੱਲਾ ਕਰਦੇ, ਅਸੀਂ ਲਾਈਵ ਬੈਠਾਂਗੇ ਤੁਹਾਡੇ ਵਾਸਤੇ ਵਿਰਾਸਤ ਟੀਵੀ 'ਤੇ ਅਤੇ ਵਿਰਾਸਤ ਰੇਡੀਓ 'ਤੇ। 416-451-2222 ਮੇਰਾ ਬਾਅਦ ਦਾ ਨੰਬਰ ਹੈਗਾ ਆ, ਤੁਹਾਡਾ ਬਿਲਕੁਲ ਲਾਈਵ ਹੋਵਾਂਗੇ ਸੋਮਵਾਰ ਨੂੰ ਰੇਡੀਓ 'ਤੇ ਟੀਵੀ 'ਤੇ। ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੱਬ ਤੋਂ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ। ਹੱਥ ਜੋੜ ਕੇ ਬੇਨਤੀ ਆ ਬੱਚਿਆਂ ਨੂੰ, ਜੇ ਕੁੱਤੇ ਬਿੱਲੀਆਂ ਸਾਂਭ ਸਕਦੇ ਆ ਨਾ, ਤਾਂ ਜੇ ਮਾਂ ਪਿਓ ਦੀ ਅਪੁਆਇੰਟਮੈਂਟ ਆ ਜਾਂਦੀ ਹੈਗੀ ਆ, ਡਾਕਟਰ ਲੈ ਜਾਂਦੀ, ਫਿਰ ਪਤਾ ਨਹੀਂ ਮੈਂ ਇੱਧਰੋਂ ਬਿਜ਼ੀ ਹਾਂ ਇੱਧਰੋਂ ਬਿਜ਼ੀ ਹਾਂ। ਜੇ ਤੁਸੀਂ ਨਹੀਂ ਬੋਲੇ ਕੁਛ ਤਾਂ ਸਮਝਾਵੇਗਾ ਕੌਣ? ਸੋ ਬੱਚੇ ਦੀ ਉਂਗਲੀ ਜਿੱਧਰ ਨੂੰ ਮਰਜ਼ੀ ਫੜ ਲਵੋ, ਉੱਧਰ ਨੂੰ ਤੁਸੀਂ ਤੋੜ ਸਕਦੇ ਹੈਗੇ ਆ। ਬੱਚੇ ਵੀ ਕਹਿੰਦੇ ਬਈ ਹੁਣ ਤਾਂ ਇੱਦੇ ਹੀ ਚੱਲਦਾ, ਪਰ ਇੱਦਾਂ ਕੱਲੇ ਚੱਲਦਾ। ਮਾਂ ਪਿਓ ਦੇ ਬੱਚੇ ਤੁਹਾਡੇ ਹੈ ਨਾ, ਖੁਸ਼ ਰਹੋ ਯਾਰ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰਿਓ ਜ਼ਰੂਰ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਪੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929 ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ ਯੂਨੀਫੋਰ ਇਟੋਬੀਕੋ।
2: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
3: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
4: 647-706-6640
5: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ।
6: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
8: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
6: ਕਾਲ ਕਰੋ JN ਗੈਰੀ ਨੂੰ
8: 905-459-5533
6: 905-459-5533 ਤੇ
8: PNJ ਸਪਰਿੰਗ ਵੀਲ ਅਲਾਈਨਮੈਂਟ।
9: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
10: ਡਾਈਨਿੰਗ, ਟੇਕਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
9: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
10: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172।

0: 9899-7877-sofa-studio.ca. Thank you, ji.
1: ਉਹ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
2: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
1: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾ ਨੂੰ ਐਟ 416-618-2761 416-618-2761
3: Ladies and gentlemen, you are not
4: पर हुन थोनू कार लेन ली रेडी करनगे मॉर्गेज द किंग गिरीश शर्मा
5: रेजिडेंशियल कमर्शियल रीफाइनेंसिंग डेट कंसोलिडेशन सेकंड थर्ड मॉर्गेजेस प्राइवेट फंड्स
4: सब ले याद रखो गिरीश शर्मा प्री अप्रूवल ही नहीं क्लोजिंग तक देंगे पूरा साथ डीलिंग विद ऑल बैंक
5: कॉल 6476068110
4: और विजिट sharmamortgages.com
6: संजा विरसा मीडिया ले आए ने सेकंड एनुअल पिकनिक
4: संडे 23rd August 11 AM to 4 PM at Balle Balle Farms.
6: Unlimited fun, masti te apne anda hoega saath pangda, gidda, games, food stalls, mehndi, sab kuch reasonable rates te.
4: Tusi apniyan dishes vi bana ke le aa sakde ho. Pura picnic wala mahol, Punjab waliyan vibes. Aajo fir 23rd August din aitwar sveere 11 baje at Balle Balle Farms, 13219 Trinkozi Road, Caledon.
6: Vadhere jankari ja sponsorship le Harjeet Jajwa nu call karo 645-5294
7: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5294-6478-335-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

ਨਜ਼ਰ ਤਿਰਛੀ ਨੂਰਾਨੀ ਤੇਰੀ ਮੇਰੇ ਲਈ, ਕਹਿੰਦਾ ਨਜ਼ਰ ਤਿਰਛੀ ਨੂਰਾਨੀ ਤੇਰੀ ਮੇਰੇ ਲਈ, ਜੋਵਨ ਹੁਸਨ ਜਵਾਨੀ ਤੇਰੀ ਮੇਰੇ ਲਈ, ਭਰੀ ਮਹਿਫਲ ਦੇ ਵਿੱਚ ਮੈਨੂੰ ਚੁੰਮ ਲੈਣਾ, ਪਿਆਰ ਹੈ ਜਾਂ ਨਦਾਨੀ ਤੇਰੀ ਮੇਰੇ ਲਈ, ਤੂੰ ਹਰ ਵੇਲੇ ਬੋਲ ਪੁਗਾਇਆ ਹੈ ਮੇਰਾ, ਤੂੰ ਹਰ ਵੇਲੇ ਬੋਲ ਪੁਗਾਇਆ ਹੈ ਮੇਰਾ, ਭੁੱਲਾਂ ਕਿਵੇਂ ਕਰਵਾਨੀ ਤੇਰੀ ਮੇਰੇ ਲਈ, ਦਿਲ ਵਿੱਚੋਂ ਨਿਕਲੇ ਨਾ ਇੱਕ ਪਲ ਵੀ, ਸੋਹਣੀ ਸੂਰਤ ਲਸਾਨੀ ਤੇਰੀ ਮੇਰੇ ਲਈ, ਦਰਦ ਦੇਣਾ ਜਿਉਣ ਲਈ ਵਿਛੋੜੇ ਦਾ ਵਰਦਾਨ ਹੈ ਨਿਸ਼ਾਨੀ ਤੇਰੀ ਮੇਰੇ ਲਈ, ਲੱਭਣਾ ਕੋਈ ਬਹਾਨਾ ਮੈਨੂੰ ਮਿਲਣੇ ਦਾ, ਚੰਗੀ ਲੱਗੇ ਮਨਮਾਨੀ ਤੇਰੀ ਮੇਰੇ ਲਈ, ਕਹਿੰਦਾ ਲੋੜ ਬਣ ਕੇ ਰਹਿ ਗਈ ਮਦਹੋਸ਼ ਮੇਰੀ, ਗਹਿਣਾ ਹੈ ਪਰੇਸ਼ਾਨੀ ਤੇਰੀ ਮੇਰੇ ਲਈ। ਕਿਆ ਬਾਤ ਆ,

0: ਕਹਿੰਦਾ ਅੱਧੀ ਦੁਨੀਆ ਖਾਲੀ ਹੁੰਦੀ ਜੇ ਇੱਕ ਹੱਥ ਨਾਲ ਵੱਜਦੀ ਤਾੜੀ ਹੁੰਦੀ। ਅੱਧੀ ਦੁਨੀਆ ਖਾਲੀ ਹੁੰਦੀ ਜੇ ਇੱਕ ਹੱਥ ਨਾਲ ਵੱਜਦੀ ਤਾੜੀ ਹੁੰਦੀ, ਜੇ ਦਿਲ ਸ਼ਕਲ 'ਚੋਂ ਦਿਸਦਾ ਹੁੰਦਾ ਤਾਂ ਕਿੰਨੀ ਦੁਨੀਆ ਕਾਲੀ ਹੁੰਦੀ, ਤਾਂ ਕਿੰਨੀ ਦੁਨੀਆ ਕਾਲੀ ਹੁੰਦੀ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸੰਧਿਆ ਵਰਸਾ। ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜੰਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਹੈਗਾ ਜੀ ਮੰਗਲਵਾਰ 11 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸੰਧਿਆ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸੰਧਿਆ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 19 ਟੈਂਪਰੇਚਰ ਮਿਸਿਸਾਗਾ ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ ਜੜ੍ਹਾਂ ਦੇ ਵਿੱਚ ਕਹਿ ਲਓ, ਅਤੇ 19 ਟੈਂਪਰੇਚਰ ਦਾ ਫੀਲ ਲਾਈਕ ਵੀ ਆਪਾਂ 19 ਹੀ ਕਰਦੇ ਹਾਂ। ਦੁਪਹਿਰ ਨੂੰ 26, ਸ਼ਾਮ ਨੂੰ 28, ਰਾਤ ਨੂੰ 23 ਟੈਂਪਰੇਚਰ। 6:19 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 8:28 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਸਟੂਡੀਓ ਦਾ ਇੱਕੋ ਇੱਕ ਨੰਬਰ 905-673-33-37 905-673-33-37 ਚਲੋ 34 ਵੀ ਮਿਲਾ ਲਓ ਤਾਂ ਵੀ ਕੋਈ ਨਹੀਂ, ਹੋਟਲਾਈਨ ਮਿਲ ਜਾਣਾ। ਅਤੇ ਜੇ ਤੁਸੀਂ ਕੋਈ ਟ੍ਰੈਫਿਕ ਦੀ ਗੱਲਬਾਤ ਕਰਨੀ ਆ, ਕੋਈ ਕੰਸਟਰਕਸ਼ਨ ਕਿਤੇ ਚੱਲਦੀ ਆ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਰੋਡ ਬਲੋਕ ਆ ਕੋਈ ਹਾਈਵੇ ਜਾਂ ਕੋਈ ਲੋਕਲ ਰੂਟ, ਅਤੇ ਤਾਂ ਵੀ ਤੁਸੀਂ ਸਟੂਡੀਓ ਕਾਲ ਕਰਕੇ ਬਾਕੀ ਭੈਣ ਭਰਾਵਾਂ ਨੂੰ ਥੋੜ੍ਹਾ ਜਿਹਾ ਜਾਗਰਤ ਕਰ ਸਕਦੇ ਹੋ, ਦੱਸ ਸਕਦੇ ਹੋ। 905-673-33-37 416-470-2040 ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਵੱਖ ਵੱਖ ਹੋਰ ਐਪਾਂ ਵੀ ਬਹੁਤ ਨੇ, ਅਤੇ ਤੁਸੀਂ ਫਿਰ 530 ਦੇ ਜਿੰਨੇ ਪ੍ਰੋਗਰਾਮ 7 ਦਿਨ ਚੱਲਦੇ ਹੋ, ਪ੍ਰੋਗਰਾਮ ਦੇ ਨਾਲ 24 ਘੰਟੇ ਤੁਸੀਂ ਜੁੜ ਸਕਦੇ ਹੋ। ਜੇ ਮੈਸੇਜ ਕਰਨਾ, ਵਟਸਐਪ ਕਰਨਾ, ਫਿਰ ਭਾਈ ਕੋਈ ਨੰਬਰ 647-835-5594 647-835-5294 ਪਰ ਤੁਸੀਂ ਕਿਸੇ ਨੇ ਆਪਣੀ ਸਪੋਂਸਰਸ਼ਿਪ ਦੇਣੀ ਹੈ, ਕੋਈ ਰੇਡੀਓ ਪ੍ਰੋਗਰਾਮ 'ਤੇ ਐਡ ਚਲਾਉਣੀ ਹੈ, ਕੋਈ ਵੀ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਹੋ, ਅਤੇ 647-835-5594 ਜੇ ਥੋੜ੍ਹੀ ਜਿਹੀ ਗੱਲਬਾਤ ਕਰਨੀ ਆ ਪ੍ਰੋਗਰਾਮ ਤੋਂ ਬਾਅਦ 'ਚ ਕਰ ਲਿਓ, ਅਤੇ ਜੇ ਜ਼ਿਆਦਾ ਲੰਬੀ ਚੌੜੀ ਗੱਲਬਾਤ ਕਰਨੀ ਸ਼ਾਮ ਨੂੰ 4 ਵਜੇ ਤੋਂ ਬਾਅਦ ਐਨੀ ਟਾਈਮ ਕਾਲ ਲਾ ਲਿਓ, 647-835-5594 'ਤੇ ਗੱਲਬਾਤ ਆਪਣੀ ਹੋ ਸਕਦੀ ਹੈ। ਤੁਹਾਡਾ ਕੱਲ੍ਹ ਦਾ ਦਿਨ, ਅੱਜ ਕਿੱਥੋਂ ਆਏ, ਕਿੱਥੇ ਗਏ, ਕਿੱਥੇ ਜਾ ਰਹੇ ਹੋ, ਕਿੱਥੋਂ ਆ ਰਹੇ ਹੋ, ਚਲੋ ਕਾਲ ਆਉਂਦੀ ਇੱਕ ਤੇ ਹੀ ਹੈ। ਜਿਦਾਰ ਭਾਈ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਵਾਗਤ ਆ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
0: ਕਿਰਪਾ ਕਿਰਪਾ, ਤੁਸੀਂ ਸੁਣਾਓ ਕਿੱਦਾਂ?
1: ਠੀਕ ਹੈ ਬਸ, ਲਿਖਣਿਆਂ ਤੋਂ ਹਫ਼ਤਿਆਂ ਦੇ ਅੱਜ ਆ ਗਏ ਪਿੰਡ।
0: ਆ ਚੱਕ, ਵੈਲਕਮ ਟੋਰਾਂਟੋ, ਬ੍ਰੈਂਪਟਨ, ਮਿਸਿਸਾਗਾ।
1: ਜਿੱਦਣ ਛੱਡ ਕੇ ਗਏ ਸੀ ਉੱਧਰ ਤੇ ਅੱਜ ਹੋੜਿਆ ਹਾਲ ਵਾਲਾ।
0: ਆ ਚੱਕ, ਨਹੀਂ ਨਹੀਂ, ਥੋੜ੍ਹੀ ਦਿਨ ਲਾਇਆ, 2 ਹਫ਼ਤੇ ਕਿੱਥੋਂ, 5 ਕੁ ਦਿਨ ਹੈ। ਹਾਂਜੀ ਹਾਂਜੀ ਹਾਂਜੀ, ਕਿੱਦਾਂ ਰਿਹਾ ਤੁਹਾਡਾ ਟੂਰ?
1: ਟੂਰ ਬਹੁਤ ਵਧੀਆ ਸੀ, ਵਿਆਹ ਸੀਗੇ ਆਪਣੀ ਭਾਣਜੇ ਦੀ ਗੁੱਡੀ ਦਾ।
0: ਅੱਛਾ,
1: ਤੇ ਨਾਲ ਟੂਰਨਾਮੈਂਟ ਸੀ ਵੈਨਕੂਵਰ ਵਾਲਾ, ਕੱਲ ਟੂਰਨਾਮੈਂਟ ਵੀ ਦੇਖਿਆ, ਵਿਆਹ ਵੀ ਦੇਖਿਆ, ਅੱਜ ਕਰਦੀ ਵਾਪਸੀ।
0: ਲੈ ਆ ਚੱਕ, ਇੱਕ ਪੰਥ ਦੋ ਕਾਜ ਹੈ।
1: ਮੈਂ ਚੱਲ ਬਾਈ ਜਜੂ ਨੇ ਫਤਿਹ ਸਾਂਝੀ ਕਰੀਏ ਇੱਕ ਪੀਂਗ ਦਾ ਨਹੀਂ ਤੂੰ ਵਿੱਚ ਵੇਰਵਾ ਦਿੱਤਾ ਵਿਆਹ ਕੋ ਦਿੱਤਾ ਜਾਂ ਮੈਂ ਨਹੀਂ ਸੁਣਿਆ ਕਾਹਦਾ ਜਿਹੜੀਆਂ ਪੀਂਗਾਂ ਬਣੀਆਂ ਉੱਥੇ ਪੱਲੇ ਪੱਲੇ ਫਰਮ ਦੇ ਪੀਂਗਾਂ ਦਾ।
0: ਆ ਚੱਕ, ਸਾਰੇ ਹੀ ਕਰ ਦੇਣ
1: ਜਿਹੜੀ ਚੀਜ਼ ਨਹੀਂ ਜਿਹੜੀ ਚੀਜ਼ ਵੈਸੇ ਉਹ ਵੈਸੇ ਸਾਡੇ ਨਾਲ ਸਿਆਣੇ ਆ ਤੇ ਵਧੀਆ ਕਰਦੇ ਆ, ਪਰ ਫਿਰ ਵੀ ਜਿਹੜੇ ਵਿਚਾਰ ਹੁੰਦੇ ਮਾੜੇ ਮੋਟੇ ਸਾਂਝੇ ਕਰਨੇ ਚਾਹੀਦੇ ਆ
0: 100%। ਸ਼ਨੀਵਾਰ ਸੀਗਾ ਐਤਕੀ, ਹੁਣ ਐਤਵਾਰ ਆਉਂਦਾ ਤੇ 23 ਅਗਸਤ ਨੂੰ ਇਹ ਬਹੁਤ ਸਾਰੇ ਸਰੋਤਿਆਂ ਨੇ ਪੁੱਛਗਿੱਛ ਹੋ ਰਹੀ ਆ, ਤੇ ਤੁਸੀਂ ਜੇ ਨਹੀਂ ਹਜੇ ਕਿਸੇ ਨੂੰ ਪਤਾ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਵੀ ਪੋਸਟਰ ਦੇਖ ਸਕਦੇ ਹੋ, ਮੰਗਾ ਵੀ ਸਕਦੇ ਹੋ ਮੇਰੇ ਤੋਂ, ਆਪਾਂ ਗਰੁੱਪਾਂ 'ਚ ਵੀ ਵਾਰ ਵਾਰ ਪਾ ਰਹੇ ਹਾਂ। ਤੇ 647-3552-5494 ਕਿਸੇ ਨੇ ਉੱਥੇ ਕੋਈ ਸਟਾਲ ਲਾਉਣਾ, ਤੁਸੀਂ ਸਪੋਂਸਰਸ਼ਿਪ ਦੇਣੀ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਬਿਜ਼ਨਸ ਉੱਥੇ ਪ੍ਰਮੋਟ ਕਰਾਉਣਾ ਚਾਹੁੰਦੇ ਹੋ ਤੇ ਫਿਰ ਵਧੀਆ ਤੁਹਾਡਾ ਮਾਣ ਸਤਿਕਾਰ ਪੂਰਾ ਕੀਤਾ ਜਾਊਗਾ। ਘੱਟੋ ਘੱਟ 1000-1200 ਬੰਦੇ ਦੀ ਐਤਕੀ ਗੈਦਰਿੰਗ ਹੈਗੀ ਆ ਉੱਥੇ, ਤੇ 800 ਵੀ ਰਹਿ ਸਕਦਾ, ਦੇਖੋ 1000 ਵੀ ਹੋ ਸਕਦਾ, 1500 ਵੀ ਹੋ ਸਕਦਾ, ਤਾਂ ਹੁਣ ਮੌਕੇ 'ਤੇ ਆ ਨਾ, ਹੈ ਨਾ, ਆਪਾਂ ਆਪਣੀ ਆਸ ਆ।
1: ਬਾਕੀ
0: ਜਲੇਬੀਆਂ ਤੁਸੀਂ ਤੱਤੀਆਂ ਖਾਓ ਗਰਮ ਗਰਮ, ਤੇ ਜਾਂ ਫਿਰ ਤੁਸੀਂ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਪਰੌਂਠੇ ਖਾਣੇ ਆ, ਗੋਭੀ ਮੂਲੀ ਆਲੂ ਵਾਲੇ, ਲੱਸੀ ਪੀਣੀ ਆ, ਚਾਹ ਪੀਣੀ ਆ, ਫਲੂਦਾ ਕੁਲਫੀ ਦੇ ਸਟਾਲ ਲੱਗਣੇ ਆ, ਹੋਰ ਬਹੁਤ ਸਾਰੇ ਸਟਾਲ ਲੱਗਣੇ ਆ, ਕੋਈ ਸਮੋਸਾ ਚਾਟ ਲੱਗਦੀ ਲੱਗ ਸਕਦੀ ਆ ਉੱਥੇ, ਗੋਲ ਗੱਪੇ, ਚਾਟ ਪਾਪੜੀ ਹੋ ਗਈਆਂ, ਅਤੇ ਮੈਂ ਸੁਣਿਆ ਸੀ ਕਹਿੰਦੇ ਸ਼ਾਇਦ ਫਿਸ਼ ਦਾ ਵੀ ਅਸੀਂ ਸਟਾਲ ਇੱਕ ਕਹਿੰਦੇ ਲਾਉਣਾ, ਹੁਣ ਪਤਾ ਨਹੀਂ, ਮੈਨੂੰ ਨਹੀਂ ਪਤਾ ਵੀ ਉਹ ਲਾ ਰਹੇ ਆ ਫਿਸ਼ ਦਾ ਜਾਂ ਨਹੀਂ, ਪਰ ਕਹਿੰਦੇ ਸੀ ਵੀ ਅਸੀਂ ਫਿਸ਼ ਵੀ ਵਿੱਚ ਰੱਖਾਂਗੇ, ਹੁਣ ਬਹੁਤ ਸਾਰੇ ਹੋ ਸਕਦੇ ਦੋਸਤ ਮਿੱਤਰ ਹੋਣ ਉੱਥੇ ਫਿਸ਼ ਖਾਣੇ ਵਾਲੇ, ਅਤੇ ਬਾਕੀ ਹੋਰ ਭਾਈ ਚਿਕਨ ਚੁਕਨ ਵੀ ਹੋ ਸਕਦਾ, ਬਾਕੀ ਬਹੁਤ ਸਾਰੇ ਗਿਫਟ ਹੁੰਦੇ ਆ, ਬਹੁਤ ਸਾਰੇ ਇਨਾਮ, ਜਿੰਨੇ ਸਪੋਂਸਰ ਆ ਤਕਰੀਬਨ ਸਾਰਿਆਂ ਵੱਲੋਂ ਦੋ ਦੋ ਤਿੰਨ ਤਿੰਨ ਇਨਾਮ ਨਿਕਲਣੇ ਆ। ਪਲੀਜ਼ ਹੋ ਸਕੇ ਤੁਸੀਂ ਅਰਲੀ ਆਇਓ ਤੇ ਸ਼ਾਮ ਤੱਕ ਫਿਰ ਉੱਥੇ ਰਹੋ, ਤੇ ਆਪਾਂ ਸਾਰੇ ਜਾਣੇ ਇੱਕ ਆਪਣਾ ਪਣ ਕਰਕੇ ਉੱਥੇ ਜਾਣਾ, ਸਭ ਨੇ ਆਪਣਾ ਹੀ ਕੰਮ ਆ, ਤੇ ਕਿਸੇ ਨੇ ਬਸ ਇੱਕ ਬੇਨਤੀ ਆ ਵੀ ਕੋਈ ਅਲਾਂਬੇ ਵਾਲੀ ਗੱਲ ਨਾ ਆਵੇ, ਨਾ ਅਗਲਿਆਂ ਨੂੰ, ਨਾ ਆਪਾਂ ਨੂੰ ਵੀ ਕੱਲ੍ਹ ਨੂੰ ਦੂਏ ਦਿਨ ਆਪਾਂ ਇੱਥੇ ਆ ਕੇ ਨਾਂ ਲੈ ਕੇ ਬੋਲਦੇ ਰਹੀ ਹੈ ਨਾ, ਉਹ ਚੰਗਾ ਨਹੀਂ ਲੱਗਦਾ। ਫੈਮਲੀਆਂ ਨਾਲ ਆਉਂਗੇ ਫਿਰ ਸਾਰਿਆਂ ਦੀ ਇੱਜ਼ਤ ਆ, ਤੁਹਾਡੀ ਵੀ ਸਾਡੀ ਵੀ, ਹੈ ਨਾ, ਇੱਕ ਹੋ ਸਕਦਾ ਆਪਾਂ ਕਿਸੇ ਨੂੰ ਜਾਣਦੇ ਹੋਈਏ, ਹੋ ਸਕਦਾ ਨਾ ਜਾਣਦੇ ਹੋਈਏ, ਪਰ ਇੱਕ ਪਿਆਰ ਆਪਣਾ ਬਣਿਆ ਹੋਇਆ ਪਰਿਵਾਰਕ, ਅਤੇ ਜ਼ਰੂਰ ਜ਼ਰੂਰ ਜ਼ਰੂਰ 23 ਤਰੀਕ ਨੂੰ ਤੁਸੀਂ ਆਇਓ, ਅਤੇ ਜੇ ਕੋਈ ਜਾਣਕਾਰੀ ਲੈਣੀ ਹੈ, ਕੋਈ ਪੋਸਟਰ ਲੈਣਾ ਚਾਹੁੰਦੇ ਹੋ, ਜਾਂ ਕੋਈ ਤੁਸੀਂ ਐਡਰੈਸ ਪੁੱਛਣਾ, ਮੈਨੂੰ ਐਨੀ ਟਾਈਮ 647-835-5494 ਜਾਂ ਫਿਰ ਜਗਤਾਰ ਰੋਕੇ ਸਾਹਿਬ ਨੂੰ ਸੰਪਰਕ ਕਰ ਲਿਓ, 416-820-9946 416-820-9946 'ਤੇ ਗੱਲਬਾਤ ਇਹਨਾਂ ਨਾਲ ਹੋ ਸਕਦੀ ਆ। ਕੋਈ ਪਲੰਬਿੰਗ ਦਾ ਕੰਮ ਆ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ, ਡਰੇਨ ਬੰਦ ਆ, ਟੂਟੀਆਂ ਤਿਪ ਤਿਪ ਕਰਦੀਆਂ, ਫਿਰ ਭਾਈ ਇੱਕੋ ਬਸ ਇਲਾਜ 'ਚ ਇਹਨਾਂ ਨੇ ਕਰ ਜਾਣਾ ਠੀਕ, 416-820-9946 416-820-9946 ਰੋਕੇ ਸਾਹਿਬ ਨਾਲ ਸੰਪਰਕ ਕਰ ਲਿਓ। ਰੋਕੇ ਸਾਹਿਬ ਥੈਂਕ ਯੂ ਸੋ ਮਚ, ਲਵ ਯੂ,
1: ਧੰਨਵਾਦ ਬਹੁਤ ਬਹੁਤ,
0: ਲਵ ਯੂ। ਸੰਧੂ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ, ਲੰਘਿਓ, ਕਿਰਪਾ ਜੀ ਤੁਸੀਂ ਜਾਣੋ ਜੀ, ਭੰਗੜਾ ਜਿਹਾ ਪਾ ਕੇ ਹਟਿਆ, ਕਿੱਦਾਂ ਪਾਉਣ ਦੀ ਤਿਆਰੀ ਆ?
2: ਮੈਂ ਸੋਚਦਾ ਸੀ,
0: ਸੋਚ ਲੈ ਬੱਲੇ, ਇੰਨਾ ਕੰਮ
2: ਸੋਚਦਾ ਸੀ, ਜੇ ਟ੍ਰੈਫਿਕ ਜ਼ਿਆਦਾ ਹੋ ਗਿਆ ਤਾਂ ਗੋਲਫ ਕਾਰ ਲੈਣੀਆਂ ਚਾਹੀਦੀਆਂ, ਕਈ ਦੇ ਬਜ਼ੁਰਗ ਦੂਰੋਂ ਚੱਲ ਕੇ ਨੇ, ਤੇ ਹੋ ਸਕਦਾ ਬਾਏ ਲਾਮ ਤਾਂ ਤੁਸੀਂ ਉੱਥੇ ਗੱਡੀਆਂ ਨੇ ਕੁਛ ਜ਼ਿਆਦਾ ਇਕੱਠ ਹੋ ਗਿਆ।
0: ਨਹੀਂ ਨਹੀਂ ਨਹੀਂ ਲਾ ਲੂ ਆਪਾਂ ਚੱਕ ਦਾਣੇ, ਤੇ ਲਾ ਕੈਨੇਡਾ ਚ ਬੰਦ ਕਰਤੇ, ਕਹਿੰਦੇ ਲਾ ਨਹੀਂ, ਅਸੀਂ ਪੁੱਛਦੇ ਕਹਿੰਦੇ ਹੁਣ ਕੋਈ
2: ਬਥੇਰੇ
0: ਉੱਥੇ 100 ਕਿੱਲਾ ਜ਼ਮੀਨ ਪਈ ਆ, ਜਿੱਦਾਂ ਨੂੰ ਗੱਡੀਆਂ ਬੜਗੀਆਂ ਬਾੜ ਦੇਣੀਆਂ, ਝੜਕ ਲੋ ਬਈ, ਨਹੀਂ ਉਹ ਹੋਰ ਚੀਜ਼ ਸੀ, ਉਹ ਹੋਰ, ਉਹ ਤੁਹਾਨੂੰ ਨੀ ਪਤਾ ਸਟੋਰੀ ਦਾ, ਉਹ ਹੋਰ ਚੀਜ਼ ਸੀਗੀ, ਐਤਕੀ ਨੀ ਆਪਾਂ ਨੀ ਬਲੌਕ ਹੋਣ ਦੇਣਾ ਕੁਛ।
2: ਮੈਂ ਦੀਦੀ ਗੱਲ ਕਰਨੀ ਸੀ, ਦੇਖੋ ਆਪਾਂ ਜਦੋਂ ਪੰਜਾਬ ਨੂੰ ਬਿਲੋਂਗ ਕਰਦੇ ਸਾਡੀਆਂ ਉੱਥੇ, ਮਤਲਬ ਕਹਿ ਲਓ ਕਿ ਰੂਹ ਉੱਥੇ ਭੜਕ ਨਹੀਂ ਸਕਦੀ ਆ,
0: ਹਾਂਜੀ,
2: ਜਾਂ ਸਰਕਾਰ ਨੇ 5 ਦਿਨ ਕੁਛ ਨੀ ਕੀਤਾ, ਇਸ ਦਿਨ ਇਕੱਠੇ ਬਿੱਲ ਆਉਂਦੇ,
0: ਹਾਂਜੀ,
2: ਨਾ ਪੜ੍ਹਨ ਦਾ ਕਿਸੇ ਨੂੰ ਮੌਕਾ ਮਿਲਿਆ, ਕਿੰਨੇ ਸੀਰੀਅਸ ਬਿੱਲ ਹੁੰਦੇ, ਮੈਨੂੰ ਤਾਂ ਕਹਿੰਦੇ ਨਾ ਹੁਣੇ ਪੜ੍ਹਦਾ ਹੀ ਟੈਕਨੀਕਲ, ਮੈਂ ਦਾਅਵਾ ਕਰਦਾ ਤੇ ਕਈ ਵਿਧਾਇਕ ਨੂੰ ਉਸਦਾ ਉਹਨਾਂ ਨੂੰ ਟੈਕਨੀਕਲ ਬਾਅਦ ਪੰਜਾਬੀ ਤਰਜਮਾ ਵੀ ਨਾ ਆਉਂਦਾ ਹੋਵੇ, ਸਰਕਾਰਾਂ ਲੋਕਾਂ ਦਾ ਭਲਾ ਜੀ ਕਰਦੀਆਂ ਨੇ ਜੀਵਨ ਦੀ
0: ਬਹਿ, ਇਹ ਤਾਂ ਬਦਲਾਅ ਵਾਲੀ ਸਰਕਾਰ ਆਪਾਂ ਹੀ ਚੁਣੀ ਆ ਨਾ, ਆਪਾਂ ਆਪਾਂ ਤਾਂ ਮੇਨ ਆ ਸਰਕਾਰ ਚੁਣਨ ਵਾਲਿਆਂ ਚ, ਮੁੱਖ ਮੰਤਰੀ ਸਾਹਿਬ ਨੂੰ ਵੀ ਨੀ ਪਤਾ ਹੋਣੀ ਆ ਗੱਲ ਤਾਂ, ਬੀਬੀ ਸਰਬਜੀਤ ਮਾਨੂ ਕੇ ਕੱਲ ਸ਼ਰੇਆਮ ਕਹਿੰਦੀ ਆ, ਸ਼ਰੇਆਮ ਕੱਲ ਕਿਹਾ, ਕਹਿੰਦੀ ਸਾਡੇ ਫਲਾਨੇ ਫਲਾਨੇ ਪਿੰਡ ਗਣਾਏ ਨਾਲ ਵੀਡੀਓ ਹੈਗੀ ਆ, ਹੁਣ ਨੀ ਕੋਈ ਕਹਿ ਸਕਦਾ ਵੀ ਉੱਥੇ ਦਾਅਵੇ ਆ, ਕਾਹਦੇ ਦਾਅਵੇ ਨੇ, ਉਹ ਕਹਿੰਦੀ ਨਾ ਸਾਡੇ ਵਾਸ਼ਰੂਮ ਆ ਉੱਥੇ ਸਕੂਲਾਂ ਚ, ਨਾ ਸਕੂਲਾਂ ਦੀਆਂ ਕੰਧਾਂ ਨੇ, ਸਾਡੇ 2 ਟੀਚਰ ਨੇ, ਉਹਨਾਂ ਨੂੰ ਜੇ ਦੋਨਾਂ ਨੂੰ ਮਿਲਾ ਕੇ 1 ਪੀਰੀਅਡ ਕੀਤਾ ਜਾਵੇ ਸਾਡੇ ਹੋਰ ਸਕੂਲ ਨੂੰ ਫਾਇਦਾ ਹੋਜੂ, ਇਹ ਕਹਿੰਦੇ ਸਿੱਖਿਆ ਕ੍ਰਾਂਤੀ ਸੀ, ਸਿੱਖਿਆ ਕ੍ਰਾਂਤੀ ਦੇ ਉਹਨਾਂ ਦੇ ਟੀਚਰ ਫਿਰਦੇ ਸੀ ਸਿੰਗਾਪੁਰ, ਕੋਈ ਪਤਾ ਨਹੀਂ ਕਿੱਥੇ ਕਿੱਥੇ ਘੁਮਾਤੇ, ਕੀ ਕੱਟਿਆ ਉਹਨਾਂ ਨੇ ਆ ਕੇ, ਕੀ ਕਰਿਆ ਉਹਨਾਂ ਨੇ ਆ ਕੇ, ਕਿਹੜਾ ਦਿੱਲੀ ਮਾਡਲ, ਦਿੱਲੀ ਦਾ ਫੇਰ ਹੋ ਗਿਆ ਇਹਨਾਂ ਦਾ, ਨਹੀਂ ਹਜੇ ਹਜੇ ਤਾਂ 2-3 ਮਹੀਨੇ ਰਹਿ ਗਈ, ਚਲੋ ਮੰਨ ਲਓ 4

0: ਥੈਂਕ ਯੂ ਸੋ ਮਚ। ਲਵ ਯੂ ਰੰਗਲਾ ਪੰਜਾਬ ਸ਼ੋ ਹੋ ਰਿਹਾ ਭਾਈ ਆਪਣੇ ਸ਼ਹਿਰ ਦੇ ਵਿੱਚ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ। ਮੈਨੂੰ ਜੀ ਹੁਣੇ ਲੈ ਕੇ ਆ ਰਹੇ ਆ, ਐਤਵਾਰ ਦਾ ਦਿਨ ਆਉਂਦਾ ਆਉਣਾ ਜਿਹੜਾ ਹੁਣ ਆਉਣਾ 16 ਤਰੀਕ 16 ਅਗਸਤ ਅਨਮੋਲ ਜਾਦੂਗਰ ਦਾ ਉੱਥੇ ਜਾਦੂ ਹੋਣਾ ਭਾਈ। ਰੰਗਲੇ ਸਰਦਾਰ ਭਰਾਵਾਂ ਨੇ ਸਾਰਿਆਂ ਨੇ ਚਾਰਾਂ ਮੁੰਡਿਆਂ ਨੇ ਗੀਤ ਗਾਉਣੇ ਆ ਅਤੇ ਫਿਰ 250 ਡਰੋਨ ਹੋਣਾ ਉੱਥੇ। ਡਰੋਨ ਬਹੁਤ ਵੱਡੀ ਚੀਜ਼ ਯਾਰ, ਡਰੋਨ ਇੱਦਾਂ ਸਾਰੇ ਬਣਨੇ ਹੈ ਨਾ, ਫੋਟੋਆਂ ਬਣਦੀਆਂ ਉੱਪਰ ਜਾ ਕੇ ਜਾਂ ਹੋਰ ਪਤਾ ਨਹੀਂ ਕੀ ਕਰਦੇ ਹੁੰਦੇ ਆ। ਅਤੇ ਫਿਰ ਉੱਥੇ ਆਪਾਂ ਸਾਰਿਆਂ ਨੇ ਜਾਣਾ, ਦੁਪਹਿਰੇ 3-4 ਵਜੇ ਹੋ ਜਾਣਾ ਸਟਾਰਟ, ਸ਼ਾਮੀ 10-11 ਵਜੇ ਤੱਕ। 416-672-1996 'ਤੇ ਕਰ ਲਿਓ ਮੈਨੂੰ ਨਾਲ ਸੰਪਰਕ, 416-672-1996 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਤੁਸੀਂ ਲੈਣ ਬਾਰੇ ਸੋਚਦੇ ਹੋ ਤਾਂ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ। 416-618-2761 416-618-2761 'ਤੇ ਸੰਪਰਕ ਕਰ ਲਿਓ। ਸਤਨਾਮ ਭਾਅ ਜੀ, ਪਿਕਨਿਕ ਹੁਣ ਹੈਗੀ ਆ ਐਤਵਾਰ ਦੀ, ਹੁਣ ਨਾ ਕਹਿ ਦਿਓ ਵੀ ਮੈਨੂੰ ਕੰਮ ਆ, ਕਿਉਂਕਿ ਮੈਨੂੰ ਪਤਾ 2 ਦਿਨ ਤੁਹਾਡੀ ਹੁੰਦੀ ਹੈ ਛੁੱਟੀ ਸ਼ਨੀਵਾਰ ਐਤਵਾਰ। ਮੈਨੂੰ ਪਤਾ ਮਜਬੂਰੀ, ਪਰ ਸੰਡੇ ਤਾਂ ਹੁਣ ਐਤਕੀ ਤਾਂ ਬੱਚੇ ਘਰੇ ਹੀ ਹੋਣੇ ਆ।
1: ਸੁੱਖ ਚਾਹੀਦੀ, ਸੁੱਖ ਚਾਹੀਦੀ। ਇੱਕ ਬੇਨਤੀ ਸੁਣੀ ਮੇਰੀ,
0: ਆਉਣ ਦੋ।
1: ਇੱਕ ਨਾ ਸੀਟ ਮਿਲਦੀ ਹੈ ਜੀ ਵਾਲਮਾਰਟ ਚ 10 ਰੁਪਏ ਦੀ ਕੁਰਸੀ।
0: ਅੱਛਾ,
1: ਹਰੇਕ ਬੁੜਾ ਜਾਣੀ ਗੱਜ ਪਾ ਕੇ ਰੱਖੇ ਤੇ ਬੱਸਾਂ ਦੀ ਸਰਵਿਸ ਹੋ ਗਈ ਅੱਧੀ ਅੱਗੇ ਨਾਲੋਂ।
0: ਅੱਛਾ,
1: ਹਾਂਜੀ, ਗੱਜ ਪਾ ਕੇ ਰੱਖੇ ਤੇ ਜਿਹੜੇ ਗੁਰਦੁਆਰੇ ਜਾਣਾ ਤੇ ਜਿਹੜੀ ਪਿਕਨਿਕ ਤੇ ਜਾਣਾ ਉਹਦੀ ਨਾਲ ਸੀਟ ਲੈ ਕੇ ਜਾਣ ਜਿੱਥੇ ਵੀ ਜਾਣਾ।
0: ਜੇ ਬੱਸ ਅੱਡੇ ਤੇ ਜਾ ਖੜਨਾ ਪੈ ਗਿਆ ਤਾਂ ਵੀ ਬਹਿ ਸਕਦੇ ਨਾ।
1: ਹਾਂ ਬਿਲਕੁਲ, ਆਰਾਮ ਨਾਲ ਤੇ ਬਹਿ ਜੂਗੀ, ਸਹੀ ਹੈ ਨਾ। 10 ਰੁਪਏ ਦੀ ਵਾਲਮਾਰਟ ਚ ਆਮ ਪਈਆਂ।
0: ਅੱਛਾ,
1: ਹਾਂਜੀ, ਆਪਦੀ ਲੈ ਕੇ ਨਾਲੇ ਤਾਂ 2 ਕੰਮ ਹੋ ਜਾਣਗੇ, ਪਿਕਨਿਕਾਂ ਦੇਖਣ ਨਾਲੇ ਮੇਲੇ ਦੇਖਣ।
0: ਆਹ ਦੇਖ ਲਓ,
1: ਮੁਰਗ ਤੇ ਇੱਕ ਦੂਜੇ ਵੱਲ ਝਾਕਦੇ, ਮੈਨੂੰ ਸੀਟਾਂ ਮਿਲ ਜਾਵੇ, ਮੈਨੂੰ ਸੀਟਾਂ ਮਿਲ ਜਾਵੇ।
0: ਗੱਲ
1: ਆਪਦੇ ਸੰਦ ਦਾ ਫਾਇਦਾ ਹੀ ਫਾਇਦਾ ਜੀ,
0: ਆਪਣੇ ਸੰਦ ਦਾ ਫਾਇਦਾ ਹੀ ਫਾਇਦਾ।
1: ਹਾਂਜੀ, ਮੈਂ ਤਾਂ ਲੈ ਕੇ ਕੱਲ 2 ਰੱਖ ਲਾਂਗਾ।
0: ਬਸ ਠੀਕ ਆ, ਹੁਣ ਆਪਣੀ ਗੱਡੋ 'ਚ ਸਾਈਕਲ ਤੇ ਜਾਂ ਗੱਡੀ 'ਚ ਰੱਖ ਲਓ, ਜਾਂ ਮੈਨੂੰ ਦੱਸ ਦਿਓ ਵੀ ਰਾਈਡ ਚਾਹੀਦੀ ਹੋਈ ਤੇ ਤੁਹਾਨੂੰ ਐਤਕੀ ਪਿਕਨਿਕ ਤੇ ਲੈ ਕੇ ਜਾਣਾ। ਲੇਡੀਜ਼ ਨੂੰ ਗੇਮ ਕਰਾਉਣੀ ਭਜਾਉਣ ਵਾਲੀ ਰੇਸ, ਤੇ ਫਿਰ ਕੁਰਸੀ ਕੁਰਸੀ ਤਾਂ ਕਹਿੰਦੇ ਚਲੋ ਆਵੇ ਹੀ ਹੁੰਦੀ ਹੈ, ਤਾਂ ਆਵੇ ਹੀ ਗੱਲ ਆ ਬਜ਼ੁਰਗਾਂ ਦੀ, ਬੁੜਿਆਂ ਦੀ, ਮੁੰਡਿਆਂ ਦੀ ਤੇ ਕੁੜੀਆਂ ਦੀ ਹੈ ਨਾ, ਲੇਡੀਜ਼ ਦੀ ਤੇ ਬੱਚਿਆਂ ਦੀਆਂ ਰੇਸਾਂ ਵੀ ਕਾਫੀ ਨੇ। ਫਿਰ ਇੱਕ ਮੈਂ ਵੀ ਸੋਚਦਾ ਸੀਗਾ ਵੀ ਜਿਹੜਾ ਸਭ ਤੋਂ ਵੱਡੀ ਉਮਰ ਦਾ ਬਜ਼ੁਰਗ ਹੋਇਆ ਜਾਂ ਸਭ ਤੋਂ ਛੋਟੀ ਉਮਰ ਦਾ ਬੱਚਾ ਹੋਇਆ ਉਹਨਾਂ ਨੂੰ ਵੀ ਆਪਾਂ ਕੁਛ ਨਾ ਕੁਛ ਗਿਫਟ ਦੇ ਸਕਦੇ ਹਾਂ ਉੱਥੇ ਨਾ, ਅਤੇ ਜ਼ਰੂਰ ਲੈ ਕੇ ਆਇਓ, ਜ਼ਰੂਰ ਆਇਓ ਤੁਸੀਂ ਸਾਰੇ ਜਾਣੇ। ਅਤੇ ਫਿਰ ਰੌਣਕ ਮੇਲਾ, ਇੱਕ ਤਾਂ ਐਂ ਹੋ ਜੂ ਵੀ ਫਲਾਨਾ ਸਿੰਘ ਆਇਆ, ਫਲਾਨੀ ਕੌਰ ਆਈ ਆ, ਨਾਲੇ ਮੈਨੂੰ ਪਤਾ ਲੱਗ ਜੂ ਤੁਸੀਂ, ਨਾਲੇ ਤੁਹਾਨੂੰ ਪਤਾ ਲੱਗ ਜੂ ਮੈਂ ਆਪਾਂ ਪ੍ਰੋਗਰਾਮ ਇੱਥੇ ਕਿੱਦਾਂ ਕਰਦੇ ਹੁੰਦੇ ਨੇ। ਅਤੇ ਫਿਰ ਜਿਹੜੇ ਪਿਛਲੀ ਵਾਰ ਨਹੀਂ ਸੀ ਆਏ, ਪਲੀਜ਼ ਹੱਥ ਜੋੜ ਕੇ ਬੇਨਤੀ ਆ ਵੀ ਐਤਕੀ ਜ਼ਰੂਰ ਸਾਰੇ ਜਾਣੇ ਪਹੁੰਚੋ। ਦੇਖੋ ਮੈਨੂੰ ਕੋਈ ਨਫਾ ਨੁਕਸਾਨ ਤਾਂ ਕੋਈ ਹੈ ਨਹੀਂ, ਮੈਨੂੰ ਕਿਹੜਾ ਕੁਛ ਮਿਲਣਾ ਉੱਥੋਂ ਇੱਦਾਂ ਹੈ ਨਾ, ਅਤੇ ਜੇ ਆਉਂਗੇ ਤਾਂ ਇੱਕ ਰੌਣਕ ਮੇਲਾ ਹੀ ਹੋਊਗਾ, ਆਪਾਂ ਨੂੰ ਵਧੀਆ ਲੱਗੂਗਾ ਵੀ ਆਪਾਂ ਸਾਰੇ ਜਾਣੇ ਇੱਕ ਦੂਜੇ ਨੂੰ ਮਿਲਣੇ ਆ। ਕੱਢਣ ਪਾਉਣ ਵਿੱਚ ਕੁਛ ਨਹੀਂ ਹੈਗਾ, ਜੇ ਕਿਸੇ ਦੇ ਮਨ 'ਚ ਆਇਆ ਹੋਵੇ ਵੀ ਉੱਥੇ ਪਤਾ ਨਹੀਂ ਕੀ ਕਰ ਲੈਣਾ, ਅਤੇ ਬਸ ਇੱਕ ਪਰਿਵਾਰਕ ਮਿਲਣੀ ਜੀ ਆਪਾਂ ਕਰਨੀ ਹੈ ਸਾਰਿਆਂ ਨੇ, ਅਤੇ ਤੁਹਾਡੇ ਦੋਸਤ ਮਿੱਤਰ ਭੈਣ ਭਰਾ ਹੋਣਗੇ, ਕਿਸੇ ਦੇ ਰਿਸ਼ਤੇਦਾਰ ਪੇਕੇ ਹੋਣਗੇ, ਸਹੁਰੇ ਹੋਣਗੇ, ਮਾਪੇ ਹੋਣਗੇ, ਲਿਆਓ ਸਭ ਨੂੰ। ਐਤਕੀ ਖੁੱਲ੍ਹਾ ਹੀ ਕੰਮ ਆ ਵੀ ਚੰਗਾ ਚੰਗਾ ਚੰਗਾ ਚੰਗਾ ਆਪਾਂ ਗੁਣ ਵਜਾਉਣ ਕਰਾਂਗੇ ਉੱਥੇ। 3-4 ਕਲਾਕਾਰ ਵੀ ਨੇ, ਲੈ ਦੇਵਾਂ ਨੌਕ, ਕੱਲੂ ਲਈਏ, ਕੱਲੂ ਲਵਾਂਗੇ, ਛੱਡੋ ਪਰੇ ਅੱਜ ਨਹੀਂ, ਕਿਹੜੇ ਕਿਹੜੇ ਕਲਾਕਾਰ ਨੇ, ਕੱਲੂ ਨੌ ਲਵਾਂਗੇ ਆਪਾਂ ਉਹਨਾਂ ਦੇ, ਅੱਜ ਸ਼ਾਇਦ ਪੋਸਟਰ ਦੇ ਵਿੱਚ ਵੀ ਪਾ ਦਈਏ, ਠੀਕ ਆ, ਚੱਕਦੇ ਹਾਂ ਫਿਰ ਫੱਟੇ, ਦੇਖੀ ਜਾਓ। ਚਲੋ ਆ ਜਾਓ ਫਿਰ, ਮੈਂ ਪਰਮਿੰਦਰ ਨੂੰ ਜੋੜਾਂ, ਫਿਰ ਤੁਹਾਨੂੰ ਸੁਣਾਉਣਾ ਇੱਕ ਗੀਤ। ਆਹ ਗੀਤ ਨਾ ਮੈਨੂੰ 2 ਕੁ ਦਿਨ ਹੋ ਗਏ ਸੀ ਲਾਉਂਦੇ ਨੂੰ, ਲੱਗਦਾ ਨਹੀਂ ਸੀ, ਅੱਜ ਸੁਣਿਓ ਕਿੱਦਾਂ ਦਾ, ਕਿੱਦਾਂ ਦਾ ਗੀਤ ਆ, ਕੀ ਕਹਿੰਦਾ ਹੈ ਫਿਰ ਭੁੱਲਰ ਸਾਹਿਬ।

0: ਬਿਲਕੁਲ ਜੀ, ਸਵਾਗਤ ਆ ਫਿਰ ਤਾਂ ਤੁਹਾਡਾ। ਆਪਾਂ ਇਸ ਟਾਈਮ ਟਿਕਟੋਕ 'ਤੇ ਵੀ ਲਾਈਵ ਹੋ ਗਏ ਹਾਂ, ਅਤੇ ਜੇ ਕਿਸੇ ਨੇ ਟਿਕਟੋਕ 'ਤੇ ਆਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਟਿਕਟੋਕ 'ਤੇ ਆ ਜਾਓ, ਅਤੇ ਆਪਾਂ ਫਿਰ ਕਰਦੇ ਹਾਂ ਗੱਲਾਂ ਬਾਤਾਂ ਰਲ ਮਿਲ ਕੇ, ਅਤੇ ਜਿੰਨਾ ਕੁ ਚਿਰ ਹੋ ਸਕੀਆਂ, ਠੀਕ ਨਹੀਂ? ਅਤੇ ਫਿਰ ਨਾਲੇ ਖਬਰਾਂ ਕਰਾਂਗੇ ਥੋੜ੍ਹੀਆਂ ਜਿਹੀਆਂ। ਮੈਂ ਪੰਗਾ ਜਿਹਾ ਲਿਆ, ਪਰ ਮੈਂ ਦੇਖੂੰਗਾ ਇਹ 'ਚੋਂ ਖਬਰਾਂ ਕਿਵੇਂ ਨਿਕਲ ਸਕਦੀਆਂ, ਮੈਨੂੰ ਬੜਾ ਪਤਾ ਨਹੀਂ ਇਹਦੇ ਬਾਰੇ, ਅਤੇ ਕਿਉਂਕਿ ਇਹਨੂੰ ਫਿਰ ਕਿਵੇਂ ਆਪਾਂ ਦੂਜਾ ਸੀਨ ਕਿਵੇਂ ਕੱਢਾਂਗੇ ਦੇਖਦੇ ਹਾਂ। ਚਲੋ ਪਹਿਲਾਂ ਪਰਮਿੰਦਰ ਨੂੰ ਕਰੀਏ ਜੀ। ਹਾਂ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ, ਲੰਘਿਓ
1: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਬਹੁਤ ਬਹੁਤ। ਆਪਣੇ ਨਾਲ ਪਰਮਿੰਦਰ ਜੀ ਜੁੜੇ ਹੋਏ ਆ ਪੰਜਾਬ ਤੋਂ ਇਸ ਟਾਈਮ, ਅਤੇ ਪਰਮਿੰਦਰ ਜੀ ਹੁਣਾਂ ਨਾਲ ਗੱਲਾਂ ਬਾਤਾਂ ਆਪਾਂ ਖਬਰਾਂ ਵੀ ਕਰਨੀਆਂ, ਅਤੇ ਇੱਥੇ ਕਾਲਰਾਂ ਦੀਆਂ ਕਾਲਾਂ ਵੀ ਲੈਣੀਆਂ, ਅਤੇ ਟਿਕਟੋਕ 'ਤੇ ਵੀ ਆ ਜਾਓ ਜਿਹਨੇ ਜਿਹਨੇ ਆਉਣਾ। ਪਨੇਸਰ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ।
1: ਪਰਮਿੰਦਰ ਜੀ ਨੂੰ ਵੀ ਸਤਿ
0: ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ।
1: ਜੀ ਤੋਂ ਖਬਰਾਂ, ਹੁਣ ਤਾਂ ਬਦਾਮ ਬਦੂਮ ਬਥੇਰੇ ਖਾਂਦੇ ਆ ਪਰਮਿੰਦਰ ਜੀ। ਅੱਛਾ, ਅਤੇ
0: ਬਦਾਮ ਕਿਹੜੇ ਮੁੱਕੀ ਨਹੀਂ ਹਲੇ ਉਹ?
1: ਨਾ
0: ਨਹੀਂ, ਹੁਣ ਤਾਂ 2 ਸਾਲ ਹੋ ਗਏ,
1: 2 ਸਾਲ ਨੂੰ ਖਤਮ ਹੋਣਗੇ।
0: ਅੱਛਾ, 2 ਸਾਲ ਨੂੰ।
1: ਪਰਮਿੰਦਰ ਜੀ ਇੱਕ ਦੱਸੋ, ਜਿਹੜੇ ਸੈਂਟਰ ਵਾਲੇ ਸੀਟਾਂ ਵਧਾ ਰਹੇ ਨੇ, ਇਹ ਚਾਹੁੰਦੇ ਆ ਵੀ ਇੱਕ ਆਪਣੇ ਆਹ ਯੂਪੀ ਤੇ ਇੱਕ ਦੋ ਹੋਰ ਲਾ ਕੇ ਜਿੱਥੇ ਇਹਨਾਂ ਦਾ ਜ਼ੋਰ ਆ ਜ਼ਿਆਦਾ, ਵੀ ਹੁਣ ਇੰਨਿਆਂ ਨਾਲ ਵੀ ਸਾਡੀ ਤਾਂ ਸਰਕਾਰ ਬਣ ਗਿਆ ਕਰਨੀ ਆ, ਇਹ ਸਾਨੂੰ ਤਾਂ ਫਾਇਦਾ, ਤੇ ਇਹਨਾਂ ਨੇ ਸਾਰਾ ਕੁਝ ਜੋੜ ਕਰਕੇ ਪਰਮਿੰਦਰ ਜੀ 16 ਸੀਟਾਂ ਘੱਟ ਗਈਆਂ 2/3 ਚੋਂ। ਅੱਗੇ ਇਹ ਨੀ ਪਤਾ ਇਹਨਾਂ ਦੇ ਨਾਲ ਜਿੰਨੇ ਕੁ ਨਾਲ ਦੇ ਨੇ ਉਹ ਪਾਉਂਦੇ ਆ ਵੋਟ ਕੇ ਨਹੀਂ ਪਾਉਂਦੇ, ਕਿਉਂਕਿ ਅਕਾਲੀਆਂ ਨੂੰ ਵੀ ਲੈ ਲਿਆ, ਸਭ ਨੂੰ ਲੈ ਲਿਆ, ਇਹਨਾਂ ਨੂੰ ਨਾਲ ਦਿਆਂ ਦਾ ਪਤਾ ਨੀ ਕਈਆਂ ਦਾ। ਤੇ ਹੁਣ ਤੁਸੀਂ ਦੱਸੋ ਵੀ ਇਹਦੇ ਨਾਲ ਕਿਸੇ ਨੂੰ ਕੀ ਫਾਇਦਾ, 50% ਤੁਸੀਂ ਔਰਤਾਂ ਨੂੰ ਦੇਣਾ 547 ਚੋਂ ਕਰ ਦੋ, 547 ਨੀ ਘਟਾਉਣੀਆਂ, ਉਹ ਵੀ ਆਪਣੇ ਬੰਦਿਆਂ ਨੂੰ ਸੀਟਾਂ ਦੇਣੀਆਂ ਇਹਨਾਂ ਨੇ, ਟਿਕਟਾਂ ਉਹਨਾਂ ਦੀਆਂ 22 ਨੂੰ ਕਿਸੇ ਦੀ ਕਿਸੇ ਨੂੰ,
2: ਕੋਸ਼ਿਸ਼ ਆ ਰਹੀ ਆ ਕਿ ਜਿਹੜੀ ਆ ਭਾਰਤ ਦੀ ਕਿਉਂਕਿ ਆਬਾਦੀ ਵੱਧ ਗਈ ਆ, ਸੋ ਉਹਦੇ ਹਿਸਾਬ ਨਾਲ ਲੋਕ ਸਭਾ ਦੀਆਂ ਸੀਟਾਂ ਜਿਹੜੀਆਂ 543 ਤੋਂ ਵਧਾ ਕੇ 850 ਕੀਤੀਆਂ ਜਾਣ, ਔਰ ਇਹਦੇ ਵਿੱਚ ਇੱਕ ਔਰਤਾਂ ਨੂੰ ਰਾਖਵੇਂ ਕਰਨ ਦਾ ਵੀ ਮਾਮਲਾ ਆ, ਪਰ ਹਜੀਜੇ ਇਹਦੇ ਵਿੱਚ ਜਿਹੜੀ ਅਸਲ ਪੇਚ ਆ, ਜਿਹੜਾ ਅਸਲ ਘੁੰਡੀ ਆ ਜਿਹੜੀ, ਕਿ ਹਾਲੇ ਤੱਕ ਭਾਰਤ ਦੇ ਵਿੱਚ ਇਹ ਪ੍ਰਚਾਰ ਚੱਲਦਾ ਰਿਹਾ ਕਿ ਬੱਚੇ ਘੱਟ ਪੈਦਾ ਕਰੋ, 1 ਜਾਂ 2 ਬੱਚੇ, ਔਰ ਉਹਨਾਂ ਸੂਬੇ ਸਾਊਥ ਦੇ ਸੂਬਿਆਂ ਤਾਮਿਲਨਾਡੂ, ਕੇਰਲਾ ਜਾਂ ਹੋਰ ਜਿਹੜੇ ਸਾਊਥ ਦੇ ਸੂਬੇ ਨੇ, ਉਹਨਾਂ ਨੇ ਇਸ ਨਾਅਰੇ ਤੇ ਇਸ ਸਲੋਗਨ ਤੇ ਬਹੁਤ ਕੰਮ ਕੀਤਾ, ਔਰ ਉੱਥੇ ਦੀ ਆਬਾਦੀ ਘਟੀ ਆ, ਔਰ ਨਾਲ ਦੀ ਨਾਲ ਪਰ ਜਿਹੜੇ ਪ੍ਰਿੰਸੀਪਲ ਸਾਹਿਬ ਕਹਿ ਕੇ ਗਏ ਨੇ ਕਿ ਯੂਪੀ, ਬਿਹਾਰ, ਰਾਜਸਥਾਨ, MP ਜਾਂ ਮਹਾਰਾਸ਼ਟਰ, ਇਹ ਜਿਹੜੀ ਹਿੰਦੀ ਹਾਟਲਾਈਨ, ਇੱਥੇ ਆਬਾਦੀ ਬਹੁਤ ਜ਼ਿਆਦਾ, ਇਹਨਾਂ ਨੇ ਉੱਥੇ ਕੰਮ ਨਹੀਂ ਕੀਤਾ। ਹੁਣ ਜਿਹੜਾ ਲਿਮਿਟੇਸ਼ਨ ਬਿੱਲ ਆ, ਉਹਦੇ ਵਿੱਚ ਜਿੱਥੇ ਆਬਾਦੀ ਜ਼ਿਆਦਾ ਹੋਣੀ ਆ ਉੱਥੇ ਸੀਟਾਂ ਵੱਧ ਜਾਣੀਆਂ, ਕਹਿਣ ਦਾ ਮਤਲਬ BJP ਸਿੱਧੇ ਤੌਰ ਦੇ ਉੱਪਰ ਇਹਨਾਂ 5-4 ਸੂਬਿਆਂ 'ਚ ਹੋਲਡ, ਕਿਉਂਕਿ ਉਹਨਾਂ ਦਾ ਹੈਗਾ ਆ ਔਰ 25-30 ਸਾਲ ਰਾਜ ਕਰਨ ਦਾ ਸੁਪਨਾ ਲੈ ਕੇ ਇੱਥੇ ਇੰਨੀਆਂ ਕੁ ਸੀਟਾਂ ਵਧਾ ਲਊਗੀ ਕਿ ਬਾਕੀ ਚਾਹੇ ਸਾਊਥ 'ਚੋਂ ਸਾਰੇ ਹਾਰ ਜਾਣ, ਨੌਰਥ ਈਸਟ ਹੀ ਮਨੀਪੁਰ ਮੇਘਾਲਿਆ ਹਾਰ ਜਾਣ, ਜੰਮੂ ਕਸ਼ਮੀਰ ਹਾਰ ਜਾਣ, ਹੋਰ ਕਿਤੇ ਵੀ ਹਾਰ ਜਾਣ, ਪਰ ਇਹਨਾਂ 5-4 ਸੂਬਿਆਂ 'ਚ ਜਿੱਤ ਕੇ ਸੈਂਟਰ 'ਚ ਸਰਕਾਰ ਬਣਦੀ ਹੈ ਉਹਨਾਂ ਦੀ। ਸੋ ਇਹ ਇੱਕ ਮਤਲਬ ਸਿਆਸੀ ਚਾਲ ਆ, ਔਰ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਲੋਕ ਸਭਾ ਰਾਜ ਸਭਾ 'ਚ ਇਹ ਬਿੱਲ ਲਿਆਂਦਾ ਜਾਵੇ, ਪਰ ਜਿਹੜੀ ਵਿਦਿਆਰਥੀਆਂ ਦਾ ਐਜੂਟੇਸ਼ਨ ਆ ਉਹਦੇ ਨਾਲ, ਜਿਵੇਂ ਸ਼ਿਵ ਸੈਨਾ 'ਚ ਜਿਹੜੀ ਟੁੱਟ ਹੋਈ ਸੀ, ਜਾਂ ਜਿਹੜੀ ਮਮਤਾ ਬੈਨਰਜੀ ਦੀ ਪਾਰਟੀ ਟੁੱਟੀ ਸੀ, 20 MP ਚਲੇ ਗਏ ਸੀ, ਉਹ ਵੀ ਹਾਲੇ ਜੱਕੋ ਤੱਕੀ ਜਾ। ਸੋ ਸਰਕਾਰ ਹਾਲੇ ਵੇਟ ਆਊਟ ਵਾਚ ਮਾਮਲੇ 'ਚ ਆ ਕਿ ਬਿੱਲ ਲਿਆਂਦਾ ਜਾਵੇ, ਔਰ ਜੇ ਬਿੱਲ ਫੇਲ ਹੋ ਗਿਆ ਮੈਨੂੰ ਲੱਗਦਾ ਕਿ ਸਰਕਾਰ ਲਈ ਇੱਕ ਹੋਰ ਝਟਕਾ ਹੋ ਸਕਦਾ। ਹਾਲੇ ਦੇਖਿਆ ਜਾ ਰਿਹਾ, ਹਾਲੇ ਗਿਣਤੀਆਂ ਕੀਤੀਆਂ ਜਾ ਰਹੀਆਂ, ਹਾਲੇ ਬਹੁਤ ਸਾਰੇ ਪਹਿਲੂ ਦੇਖੇ ਜਾ ਰਹੇ ਨੇ, ਔਰ ਅਕਾਲੀ ਦਲ ਦਾ ਇੱਕ ਜਿਹੜੀ MP ਆ ਬੀਬੀ ਹਰਸਿਮਰਤ ਕੌਰ ਬਾਦਲ, ਉਹਨਾਂ ਨੂੰ ਵੀ ਅਪਰੋਚ ਕੀਤਾ ਗਿਆ ਸੁਖਬੀਰ ਬਾਦਲ ਦੇ ਜ਼ਰੀਏ। ਸੋ ਦੇਖਦੇ ਹਾਂ ਕਿ ਮਾਮਲਾ ਹੁਣ ਕਿਵੇਂ ਤਾਂ ਅੱਗੇ ਵੱਧਦਾ, ਕੀ ਇਹ ਬਿੱਲ ਆਏਗਾ ਜਾਂ ਨਹੀਂ ਆਏਗਾ, ਇਹ ਦੇਖਣ ਵਾਲੀ ਗੱਲ ਹੈ ਜੀ।
0: ਬਿਲਕੁਲ, ਤੁਸੀਂ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 'ਤੇ ਸੰਪਰਕ ਕਰ ਲਿਓ, ਤੁਸੀਂ ਕੋਈ ਵਧੀਆ ਖਾਣਾ ਖਾਣਾ ਚਾਹੁੰਦੇ ਹੋ, ਬੈਠ ਕੇ ਖਾਣਾ, ਘਰ ਲੈ ਜਾ ਕੇ ਖਾਣਾ, ਕੇਟਰਿੰਗ ਤੁਸੀਂ ਕਰਵਾਉਣੀ ਚਾਹੁੰਦੇ ਹੋ, 40-25 ਬਰੈਂਡਰ ਗੇਟਰ ਮਾਲਟਨ ਮਿਸਾਗਾ ਦੇ ਵਿੱਚ ਨੇ, ਜਾਂ ਫਿਰ ਦੂਜੀ ਲੋਕੇਸ਼ਨ 10178 ਹੋਰਨਟਾਰੀਓ ਸਟਰੀਟ ਬਰੈਂਪਟਨ ਦੇ ਵਿੱਚ ਨੇ, 905-840-6006 'ਤੇ ਸੰਪਰਕ ਕੀਤਾ ਜਾ ਸਕਦਾ। ਨਾਭੇਰ ਕੌਂਪੜ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਤੁਸੀਂ 647-706-4640 ਏਸੀ ਦਾ ਕੋਈ ਕੰਮ ਆ, ਫਰਨਸ ਲਗਾਉਣੀ ਚਾਹੁੰਦੇ ਹੋ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਪਾਉਣੀ ਆ, ਅਤੇ 647-706-4640 'ਤੇ ਸੰਪਰਕ ਕਰ ਲਿਓ। ਹੀਟ ਪੰਪ ਲਗਾਉਣਾ ਚਾਹੁੰਦੇ ਹੋ ਤਾਂ ਵੀ 647-706-4640 'ਤੇ ਨਾਭੇਰ ਕੌਂਪੜ ਤੋਂ ਸੰਧੂ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਗਿੱਟੇ ਮੋਢੇ ਗੋਡਿਆਂ 'ਚ ਕਿਤੇ ਕੋਈ ਦਰਦ ਆ ਤਾਂ ਡਾਕਟਰ ਰਜਿੰਦਰ ਗੁਰਾਇਆ ਸਾਹਿਬ ਨਾਲ ਸੰਪਰਕ ਕਰ ਲਿਓ। 416-884-5486 'ਤੇ ਚੰਗੂਜੀ ਐਂਡ ਵਿਲੀਅਮ ਦਾ ਏਰੀਆ ਬਣਦਾ ਹੈ। 416-884-5486। ਹਰਗੁਰਜੀਤ ਭਾਅ ਜੀ ਥੈਂਕ ਯੂ ਸੋ ਮਚ, ਲਵ ਯੂ ਤੁਹਾਨੂੰ, ਅਤੇ ਜੁੜੇ ਹੋਏ ਤੁਸੀਂ ਇੱਧਰ, ਅਤੇ ਵੈਰੀ ਵੈਰੀ ਗੁੱਡ। ਅਤੇ ਨਾਲ ਦੀ ਨਾਲ ਮੈਂ ਨਾ ਵਟਸਐਪ ਦਾ ਜਗਾੜ ਜਿਹਾ ਖੋਲ੍ਹਣ ਨੂੰ ਫਿਰਦਾ, ਨਾਲ ਜੇ ਖੁੱਲ੍ਹ ਜਾਵੇ, ਚਲੋ ਮੈਂ ਦੇਖਾਂ ਟਰਾਈ ਕਰਕੇ, ਜੇ ਇੱਦਾਂ ਹੋ ਜਾਵੇ ਮੈਨੂੰ ਹੁਣ ਪੰਗਾ ਤਾਂ ਲਊਂਗਾ ਹੀ ਲਊਂਗਾ, ਚਾਹੇ ਹੋ ਜਾਵੇ। ਚੈੱਕ ਟੌਪ ਰਾਈਟ। ਜਸਪ੍ਰੀਤ ਭਾਅ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਇਕਹੱਤਰ ਬਾਤਾਂ ਤੋਂ ਰਾਜ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਆਂਟੀ ਕੁਮਾਰੀ ਜੀ, ਥੈਂਕ ਯੂ ਸਰ, ਥੈਂਕ ਯੂ। ਅਤੇ ਅੱਛਾ ਚਲੋ ਆ ਜਾਓ ਪਰਮਿੰਦਰ ਜੀ। ਪਰਮਿੰਦਰ ਜੀ ਇੱਕ ਖਬਰ ਜੇ ਆਪਾਂ ਪਹਿਲਾਂ ਇੱਧਰੋਂ ਹੀ ਚਲੋ ਕਰ ਲੈਂਦੇ ਹਾਂ, ਕਹਿੰਦੇ ਜਿਹੜੇ ਆਪਣੇ ਦੂਜੇ ਨੇ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਸਾਰੇ, ਅਤੇ ਕਹਿੰਦੇ ਉਹ ਕਹਿੰਦੇ ਅਸੀਂ ਵੋਟਾਂ 'ਚ ਖੜ੍ਹਨਾ 117 ਅਤੇ 13 'ਚ, ਕਹਿੰਦੇ ਅਸੀਂ ਕਿਸੇ ਨੂੰ ਰਲਾਉਣਾ ਹੀ ਨਹੀਂ, ਨਾਲ ਨਾ ਰਲਣਾ, ਕਹਿੰਦੇ ਅਸੀਂ ਨਾ, ਸਰਕਾਰ ਸਾਡੀ ਬਣਨੀ ਹੈ।
2: ਬਿਲਕੁਲ ਸਹੀ, ਬਿਲਕੁਲ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਪੰਥਕ ਸਿਆਸਤ ਕਹਿ ਲਈਏ ਕਿ ਇੱਕ ਨਵੇਂ ਉਤਰਾਅ ਚੜਾਅ ਦੇਖੇ ਗਏ ਨੇ ਕਿ ਅੱਜ ਤੋਂ 2 ਸਾਲ ਪਹਿਲਾਂ ਆਪਾਂ ਦੇਖਿਆ, ਸੁਣ ਸੋਚ ਵੀ ਨਹੀਂ ਸਕਦੇ ਸੀ ਕਿ ਵਾਰਸ ਪੰਜਾਬ ਦੇ ਨਾਂ ਦੀ ਕੋਈ ਜਥੇਬੰਦੀ ਬਣੇਗੀ, ਉਹਦਾ ਕੋਈ MP ਵੀ ਬਣ ਸਕਦਾ। ਸੋ ਨਾ ਬਹੁਤ ਸਾਰੇ ਪੁਨਰ ਸੁਰਜੀਤ ਅਕਾਲੀ ਦਲ ਇੱਕ ਬਣ ਗਿਆ, ਸੋ ਇੱਕ ਨਵਾਂ ਦਲ ਜਿਹੜਾ ਪੰਜਾਬ ਦੀ ਸਿਆਸਤ 'ਚ ਉਤਰ ਲਈ ਪਰ ਤੋੜ ਰਿਹਾ। ਔਰ ਉਹ ਵੈਸੇ ਤਾਂ ਧਾਰਮਿਕ ਜਿਹੜੀ ਰਹਿਤ ਮਰਿਆਦਾ ਆ ਉਹਦੇ ਵੀ ਜਾਣੇ ਜਾਂਦੇ ਨੇ ਦਮਦਮੀ ਟਕਸਾਲ ਵਾਲੇ। ਸੋ ਉਹ ਹੁਣ ਜਿਹੜੇ ਦਮਦਮੀ ਟਕਸਾਲ ਵਾਲੇ ਕਹਿੰਦੇ 2027 ਦੀਆਂ ਇਲੈਕਸ਼ਨਾਂ 'ਚ ਵਿਧਾਨ ਸਭਾ ਚੋਣਾਂ ਲੜ ਸਕਦੇ ਨੇ ਅਜੀਤ ਜੀ, ਔਰ ਉਹਨਾਂ ਨੇ ਸਿੱਧੇ ਤੌਰ 'ਤੇ ਨਾ ਉਤਰਨ ਦਾ ਫੈਸਲਾ ਕਰਦੇ ਹੋਏ ਇੱਕ ਦਮਦਮੀ ਟਕਸਾਲ ਸੇਵਕ ਜਥੇ ਦਾ ਗਠਨ ਕਰ ਲਿਆ। ਔਰ ਇਸ ਸੇਵਕ ਜਥੇ ਦੇ ਤਹਿਤ 117 ਦੇ ਕਰੀਬ ਵਿਧਾਨ ਸਭਾ ਹਲਕਿਆਂ ਦੇ ਔਰ 13 ਲੋਕ ਸਭਾ ਹਲਕਿਆਂ ਦੇ ਇੰਚਾਰਜ ਨਿਯੁਕਤ ਕੀਤੇ ਜਾ ਰਹੇ ਨੇ। ਸੋ ਇੱਕ ਵੱਡੀ ਹਲਚਲ ਪੰਥਕ ਸਿਆਸਤ 'ਚ ਜਾਂ ਪੰਜਾਬ ਦੀ ਸਿਆਸਤ 'ਚ ਦੇਖੀ ਜਾ ਰਹੀ ਆ। ਔਰ ਨਾਲ ਦੀ ਨਾਲ ਇੱਕ ਹੋਰ ਗੂੰਜ ਵੀ ਪਈ ਆ, ਅੱਜ ਅਕਾਲੀ ਦਲ ਵਾਰਸ ਪੰਜਾਬ ਵਾਲਿਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਨਗਾਰੇ ਤੇ ਚੋਟ ਲਾਤੀ ਆ ਜੀ। ਪਹਿਲਾ ਉਮੀਦਵਾਰ ਉਹਨਾਂ ਨੇ ਐਲਾਨ ਤਾਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਤਲ ਕਾਂਡ ਦੇ ਵਿੱਚ ਫਾਂਸੀ ਲੱਗੇ ਕਿਹਰ ਸਿੰਘ ਦੇ ਪੁੱਤਰ ਸਤਵੰਤ ਸਿੰਘ ਜਿਹੜੇ ਉਹ ਬੱਸੀ ਪਠਾਣਾ ਤੋਂ ਉਮੀਦਵਾਰ ਹੋਣਗੇ। ਪਰ ਇਹ ਜਾਣਕਾਰੀ ਵਾਰਸ ਪੰਜਾਬ ਦੇ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਤਰਸੇਮ ਸਿੰਘ ਔਰ MP ਸਰਬਜੀਤ ਸਿੰਘ ਨੇ ਕੀਤੀ ਆ। ਸੋ ਤਿਆਰੀਆਂ ਬਹੁਤ ਜ਼ੋਰਾਂ ਨਾਲ ਸ਼ੁਰੂ ਹੋ ਗਈਆਂ ਨੇ, ਦੇਖਦੇ ਹਾਂ ਵੈਸੇ ਇਸ ਵਾਰ ਮੁਕਾਬਲਾ ਜਿਹੜਾ ਕਿਸੇ ਹੋਰ ਤਰੀਕਿਆਂ ਨਾਲ, ਕਿਉਂਕਿ ਬਹੁਤ ਸਾਰੀਆਂ ਅਜੀਤ ਜੀ ਧਿਰਾਂ ਆ ਗਈਆਂ ਨੇ। ਅਕਾਲੀ ਦਲ ਦੇ ਵਿੱਚ ਹੀ 5-4 ਧਿਰਾਂ ਨੇ, ਕਾਂਗਰਸ ਕਰੇਲੇ ਖੜੀਆਂ ਹੋਈ ਫਿਰਦੀ ਆ, ਭਾਜਪਾ ਦੇ ਵਿੱਚ ਸਾਰੇ ਮੁੱਖ ਮੰਤਰੀ ਨੇ, ਕੋਈ ਮਤਲਬ ਉਹਦੇ ਵਿੱਚ ਮੰਤਰੀ ਵੀ ਨਹੀਂ ਕੋਈ, ਉਹ ਸਾਰੇ ਮੁੱਖ ਮੰਤਰੀ ਉਹਦੇ ਵਿੱਚ ਜਿਹੜੇ ਸ਼ਾਮਿਲ ਹੋਏ ਫਿਰਦੇ ਨੇ। ਔਰ ਆਮ ਆਦਮੀ ਪਾਰਟੀ ਕੀ ਦੁਬਾਰਾ ਲੈ ਜਾਏਗੀ? ਇਸ ਹਾਲਾਤ ਤਾਂ ਵੈਸੇ ਇਸੇ ਤਰੀਕੇ ਦੇ ਬਣਦੇ ਨੇ, ਪਰ ਸਿਆਸਤ ਦੇ ਵਿੱਚ ਅਜੀਤ ਜੀ ਜਿਵੇਂ ਕਹਿੰਦੇ ਨੇ ਕਿ ਕੁਝ ਵੀ ਕਹਿਣਾ ਮੁਸ਼ਕਲ ਹੁੰਦਾ, ਸਾਰਾ ਕੁਝ ਸੰਭਵ ਹੁੰਦਾ। ਦੇਖਦੇ ਹਾਂ ਨਗਾਰੇ ਤੇ ਚੋਟ ਲੱਗਦੀ ਹੈ, ਗੱਲ ਕਿੱਧਰ ਨੂੰ ਚੱਲੀ ਆ।
0: ਜਾਲੀ ਦਸਤਾਵੇਜ਼ ਜਮ੍ਹਾਂ ਕਰਵਾਉਣ ਵਾਲੇ ਸਾਬਕਾ BC ਮੋਰਗੇਜ ਬ੍ਰੋਕਰ ਗੁਰਸ਼ੇਰ ਸਿੰਘ ਬੈਂਸ ਤੇ $30,000 ਜੁਰਮਾਨਾ, ਜ਼ਿੰਦਗੀ ਭਰ ਲਈ ਪਾਬੰਦੀ। ਇਹ ਬ੍ਰਿਟਿਸ਼ ਕੋਲੰਬੀਆ ਦੀ ਖਬਰ ਆ ਜੀ, ਅਤੇ ਨਾਲ ਦੇ ਨਾਲ ਉੱਧਰੋਂ ਕਹਿੰਦੇ ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਐਮਰਜੈਂਸੀ ਵਰਗੇ ਹਾਲਾਤ, 20,000 ਤੋਂ ਵੱਧ ਲੋਕ ਘਰ ਛੱਡਣ ਲਈ ਮਜਬੂਰ ਹੋ ਗਏ ਨੇ। ਕੈਨੇਡਾ 'ਚ ਸਿੱਖ ਵਕੀਲ ਦੀ ਧਾਰਮਿਕ ਆਸਥਾ ਨਾਲ ਜੁੜਿਆ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ। ਉਹ ਕਹਿੰਦੇ ਜੀ ਮੈਂ ਵਕੀਲ ਬਣ ਗਿਆ, ਮੈਂ ਸਹੁੰ ਕੈਨੇਡਾ ਦੇ ਸੰਵਿਧਾਨ ਮੁਤਾਬਕ ਜਾਂ ਕਿਸੇ ਵੀ ਉਹਦੇ ਨਾਲ ਨਹੀਂ ਚੁੱਕਣੀ, ਮੈਂ ਪੰਥ ਨਾਲ ਕਹਿੰਦੇ ਜੁੜਿਆ, ਅਤੇ ਫਿਰ ਮੈਂ ਅਕਾਲ ਪੰਥ ਦੀ ਉਹ ਕਹਿੰਦੇ ਸਹੁੰ ਚੁੱਕਣੀ ਆ। ਅਤੇ ਹੁਣ ਵਕੀਲ ਸਾਹਿਬ ਦਾ ਭਾਈ ਬਣਦੀ ਹੈ ਗੱਲ ਕਿ ਨਹੀਂ ਬਣਦੀ, ਰੱਬ ਜਾਣਦਾ, ਦੇਖਦੇ ਹੁਣ ਕੀ ਬਣਦਾ ਹੈ। ਇਹ ਹੈਗੀ ਆ ਐਡਮਿੰਟਨ ਦੀ ਖਬਰ। ਕੈਨੇਡਾ 'ਚ ਪੰਜਾਬੀ ਨੌਜਵਾਨ 'ਤੇ ਨਸਲੀ ਹਮਲੇ, ਗੋਰੇ ਨੇ ਮਾਰਿਆ ਮੁੱਕਾ ਪੱਗ ਲਈ, ਮਾੜੀ ਗੱਲ ਹੈ ਜੀ। ਅਤੇ ਗੌਤਮ ਅਡਾਨੀ ਨੂੰ ਹੋ ਗਈ ਅਮਰੀਕਾ 'ਚ ਵੱਡੀ ਕਾਨੂੰਨੀ ਰਾਹਤ ਮਿਲ ਗਈ ਆ। ਅਤੇ ਅਮਰੀਕਾ 'ਚ 1,75,000 ਤੋਂ ਵੱਧ ਵੀਜ਼ੇ ਰੱਦ ਕੀਤੇ, ਵਿਦੇਸ਼ ਵਿਭਾਗ ਨੇ ਕੀਤਾ ਖੁਲਾਸਾ। ਅਤੇ ਬਾਕੀ ਵਿਅਕਤੀ ਹੈ ਅੱਛਾ, ਕੋਲੰਬੀਆ 'ਚ 7.4 ਤੀਬਰਤਾ ਦੇ ਭੂਚਾਲ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ 111 ਲੋਕਾਂ ਦੀ ਮੌਤ ਹੋ ਗਈ। ਚੋਕੋ ਦੀ ਗਵਰਨਰ ਨੂਬੀਆ ਕੈਰੋਲੀਨਾ ਕੋਰਡੋਬਾ ਕਿਊਰੀ ਨੇ ਦੱਸਿਆ ਕਿ ਸੂਬੇ ਦੀ ਰਾਜਧਾਨੀ ਕੈਵਰਡਾ 'ਚ ਲੋਕ ਜ਼ਖਮੀ ਹੋਏ ਨੇ। ਚਲੋ ਮਾੜੀ ਖਬਰ ਹੈ ਜੀ ਬਹੁਤ। ਅਤੇ ਪਰਮਿੰਦਰ ਜੀ ਕੋਟਕਪੂਰਾ ਬਾਈਬਲ ਕਾਂਡ ਕੀ ਕਹਿੰਦਾ ਹੁਣ, ਕਿੱਥੇ ਕੁ ਤੱਕ ਪਹੁੰਚੀ ਗੱਲ?
2: ਕੋਟਕਪੂਰਾ ਬਾਈਬਲ ਕਲਾਂ ਦੇ ਵਿੱਚ ਜਿਹੜੀ ਪੰਜਵੀਂ ਸਿੱਟ ਬਣੀ ਹੈ ਹਰਜੀਤ ਜੀ, ਉਹਨੇ ਜਾਂਚ ਨੂੰ ਖੰਭ ਲਾਤੇ ਨੇ। ਸੋ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ, ਔਰ ਅੱਜ ਜਿਹੜੀ ਆ ਨਵੀਂ ਸਿੱਟ ਜਿਹੜੀ ਬਣੀ ਆ ਉਹਨੇ ਆਪਣੀ ਜਿਹੜੀ ਸਟੇਟਸ ਰਿਪੋਰਟ ਆ, ਜਾਂਚ ਰਿਪੋਰਟ ਆ, ਮੋਹਾਲੀ ਦੀ ਅਦਾਲਤ 'ਚ ਸੀਲਬੰਦ ਲਿਫਾਫੇ 'ਚ ਦਮ ਜਮ੍ਹਾਂ ਕਰਾਤੀ ਆ। ਔਰ ਇਸ ਕਰਕੇ ਵੀ ਇਹ ਖਬਰ ਇੰਪੋਰਟੈਂਟ ਆ ਕਿਉਂਕਿ ਇਸ ਸਾਰੇ ਮਾਮਲਿਆਂ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਇਨਵੋਲਵ ਨੇ ਉਸ ਵੇਲੇ ਦੇ ਉਪ ਮੁੱਖ ਮੰਤਰੀ ਔਰ ਗ੍ਰਹਿ ਮੰਤਰੀ ਰਹੇ ਸੁਖਬੀਰ ਬਾਦਲ, ਸਾਬਕਾ ਡੀ ਜੀ ਪੀ ਜਿਹੜੇ ਨੇ ਸੁਮੇਧ ਸੈਣੀ, ਪਰਮਰਾਜ ਉਮਰਾ ਨੰਗਲ, ਸੀਨੀਅਰ ਪੁਲਿਸ ਅਧਿਕਾਰੀ ਚਰਨਜੀਤ ਸ਼ਰਮਾ ਉੱਥੇ ਦੇ ਵੱਡੇ ਅਧਿਕਾਰੀ ਸੀ ਕੋਟਕਪੂਰਾ ਦੇ, ਅਮਰ ਸਿੰਘ ਚਾਰ, ਸੁਖਵਿੰਦਰ ਸਿੰਘ ਮਾਨ। ਸੋ ਹੁਣ ਕੀ ਜਾ ਰਿਹਾ, ਹੁਣ ਗੱਲ ਗਵਾਹੀਆਂ ਤੇ ਆ ਜਾਣੀ ਆ ਕਿ ਅਗਲੀਆਂ ਗਵਾਹੀਆਂ ਕੀ ਹੁੰਦੀਆਂ ਨੇ ਜਾਂ ਅਗਲੇ ਮਾਮਲੇ ਕਿਵੇਂ ਚੱਲਦੇ ਨੇ। ਹਾਲ ਦੀ ਘੜੀ ਸਿੱਟ ਆ ਜਿਹੜੀ ਪੱਬਾਂ ਭਾਰ ਹੋਈ ਫਿਰਦੀ ਆ, ਔਰ ਜਾਂਚ ਰਿਪੋਰਟ ਦੇ ਵਿੱਚ ਕੀ ਆ ਹਾਲੇ ਕਿਸੇ ਨੂੰ ਨੀ ਪਤਾ। ਵੈਸੇ ਇਹ ਖੁਲਾਸਾ ਤਾਂ ਜਿਹੜੀ ਜਿਸ ਸਪੀਡ ਦੇ ਨਾਲ ਸਿੱਟ ਕੰਮ ਕਰ ਰਹੀ ਆ ਉਹਦੇ ਤੋਂ ਯਾਦ ਆ ਕਿ ਹੁਣ ਨਿਸ਼ਾਨੇ ਕਿੱਥੇ ਕਿੱਥੇ ਲੱਗਣੇ ਨੇ ਜੀ।
0: ਬਿਲਕੁਲ, ਅਤੇ ਜੇ ਆਪਾਂ ਦੂਜੀ ਗੱਲ ਕਰ ਲੈਂਦੇ ਹਾਂ ਉਹ ਤੋਂ ਪਹਿਲਾਂ ਹੌਰਨਬਿਲ ਇੰਸ਼ੋਰੈਂਸ ਰਮਨਦੀਪ ਦਾ ਨੰਬਰ ਦੇਈਏ। ਜੇ ਤੁਹਾਡੇ ਕੋਲ ਕਿਸੇ ਕੋਲ ਇੰਸ਼ੋਰੈਂਸ ਦਾ ਲਾਇਸੈਂਸ ਹੈਗਾ, ਤੁਹਾਡਾ ਕੰਮ ਨਹੀਂ ਚੱਲਦਾ, ਜਾਂ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ, ਉਹਦੇ 'ਚ ਤੁਹਾਡੀ ਹੈਲਪ ਕੀਤੀ ਜਾ ਸਕਦੀ ਆ। ਰਮਨਦੀਪ ਨਾਲ ਸੰਪਰਕ ਕਰ ਲਿਓ 647-237-3131 'ਤੇ ਹੀ, 647-237-3131 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮੌਰਗੇਜ ਦਾ ਕੋਈ ਕੁਐਸਚਨ ਆ ਅਤੇ ਤੁਸੀਂ ਗਿਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ। ਪਹਿਲੀ, ਦੂਜੀ, ਤੀਜੀ ਮੌਰਗੇਜ ਲੈਣੀ ਆ, ਹੋਮ ਇਕਿਊਟੀ ਘਰ 'ਚ ਕਢਾਉਣੇ, ਕੰਸਟਰਕਸ਼ਨ ਦਾ ਲੋਨ ਲੈਣਾ, ਬਿਜ਼ਨਸ ਲੋਨ ਲੈਣਾ ਚਾਹੁੰਦੇ ਹੋ, 647-606-8110, 647-606-8110 'ਤੇ ਸੰਪਰਕ ਕੀਤਾ ਜਾ ਸਕਦਾ। ਅੰਪੀਰੀਅਲ ਕਰਾਈਸ਼ਨ ਐਂਡ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ 437-235-2527-0, 905-487-7374। ਇਹ ਵੀ ਆਪਣੀ ਪਿਕਨਿਕ ਦੇ ਬਹੁਤ ਵੱਡੇ ਸਪੋਂਸਰ ਬਣੇ ਆ। ਅਤੇ ਡਰਾਈ ਕਲੀਨ ਦਾ ਕੋਈ ਕੰਮ ਆ, ਫੈਸ਼ਨ ਦਾ, ਅਲਟਰਨੇਸ਼ਨ, ਜਵੈਲਰੀ, ਗਾਰਮੈਂਟਸ ਰਿਪੇਅਰ ਤੁਸੀਂ ਕੋਈ ਕਰਾਉਣੀ ਚਾਹੁੰਦੇ ਹੋ, 353 ਵੈਟਰਨਸ ਡਰਾਈਵ ਬ੍ਰੈਂਪਟਨ ਦੇ ਵਿੱਚ ਨੇ, 437-235-2700 ਦੇ ਉੱਪਰ ਸੰਪਰਕ ਕਰ ਲਿਓ। ਦਾਣਾ ਮੰਡੀ ਸੁਪਰ ਮਾਰਕੀਟ, ਜੇ ਗਰੋਸਰੀ ਕਿਸੇ ਪ੍ਰਕਾਰ ਦੀ ਤੁਸੀਂ ਕੋਈ ਕਰਨੀ ਚਾਹੁੰਦੇ ਹੋ, ਆਪਣੇ ਕੁਈਨ ਐਂਡ ਬ੍ਰੈਮਲੀ ਦਾ ਖੁੰਜਾ ਹੀ ਬਣਦਾ, 905-286-9957, 905-286-9957 'ਤੇ ਸੰਪਰਕ ਕਰ ਲਿਓ। ਉੱਥੇ ਤੁਸੀਂ ਖਾਣਾ ਵੀ ਖਾ ਸਕਦੇ ਹੋ, ਬੈਠ ਕੇ ਘਰ ਜਾ ਕੇ ਵੀ ਖਾ ਸਕਦੇ ਹੋ, ਕੱਚਾ ਮੀਟ ਲੈ ਕੇ ਜਾਣਾ, ਜਿਵੇਂ ਫਿਸ਼ ਲੈ ਕੇ ਜਾਣੀ ਹੈ ਤੁਸੀਂ, ਬੱਕਰੇ ਦਾ ਗੋਟ ਮੀਟ ਲੈ ਕੇ ਜਾਣਾ ਚਾਹੁੰਦੇ ਹੋ, ਜਾਂ ਤੁਸੀਂ ਚਿਕਨ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਵੀ ਦਾਣਾ ਮੰਡੀ 'ਤੇ ਸੰਪਰਕ ਕਰ ਲਿਓ। 1729 ਕੁਈਨ ਸਟਰੀਟ ਈਸਟ, 905-286-9957 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਪੀ ਐਂਡ ਜੇ ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕਾਂ ਟਰੈਲਿਆਂ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ, ਬੁਸ਼ਿੰਗ ਦਾ, ਅਲਾਈਨਮੈਂਟ ਦਾ, ਕਿੰਗ ਪੈਨ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, 5330 ਬੁਲੇਵਰਡ ਮਿਸਿਸ ਹੈਗਾ, ਡੈਕਸੀ ਐਂਡ ਮੈਥਸਨ ਦਾ ਏਰੀਆ, ਮੰਡੇ ਟੂ ਸੈਟਰਡੇ ਖੁੱਲ੍ਹਦੇ 9 ਵਜੇ ਤੋਂ ਲੈ ਕੇ 6 ਵਜੇ ਤੱਕ, 905-459-8553, 905-459-8553 'ਤੇ ਸੰਪਰਕ ਕੀਤਾ ਜਾ ਸਕਦਾ। ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰ ਵੀਜ਼ਾ, RESP, RRSP ਕਰਾਉਣੇ ਤਾਂ ਮੇਰੇ ਨਾਲ ਸੰਪਰਕ ਕਰ ਲਿਓ ਐਨੀ ਟਾਈਮ, 647-835-5294-6475529-4 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਕੱਲ੍ਹ ਇੱਕ ਭਾਜੀ ਦਾ ਫੋਨ ਆਇਆ ਸੀ ਗਰੇਵਾਲ ਸਾਹਿਬ ਦਾ, ਉਹ ਕਹਿੰਦੇ ਸਾਡੇ ਵਿਆਹ ਏ, ਈਵੈਂਟ ਆ, ਚਲੋ 400-500 ਬੰਦੇ ਦੀ ਗੈਦਰਿੰਗ ਹੈਗੀ 500 ਦੀ, ਅਤੇ ਉਹ ਕਹਿੰਦੇ ਵੀ ਜੇ ਕੋਈ ਉੱਥੇ ਬੰਦਾ ਲੜ ਪਵੇ ਜਾਂ ਲੜ ਕੇ ਕੋਈ ਬਾਹਰ ਚਲ ਜਾਵੇ, ਕੋਈ ਦਾਰੂ ਪੀ ਕੇ ਗੱਡੀ ਚਲਾ ਲਵੇ, ਅਗਲਾ ਵਾਰ ਰੱਬ ਨਾ ਕਰੇ ਕੋਈ ਹੈਪਨ ਹੋ ਜਾਵੇ ਉਹਨਾਂ ਨਾ, ਵੀ ਉਹਦੀ ਇੰਸ਼ੋਰੈਂਸ ਦਾ ਕੀ ਮਸਲਾ? ਮੈਂ ਕਿਹਾ ਵੀ ਮੈਂ ਇੱਦਾਂ ਕਦੇ ਕੀਤੀ ਨਹੀਂ ਸੀ, ਫਿਰ ਮੈਂ ਬ੍ਰੋਕਰ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਨਹੀਂ, ਇਹ ਆਪਾਂ ਨਹੀਂ ਕਰ ਸਕਦੇ, ਇਹ ਆਪਣੀ ਕਾਰ ਇੰਸ਼ੋਰੈਂਸ ਜਿਹੜੀ ਘਰਾਂ ਦੀ ਹੋਮ ਇੰਸ਼ੋਰੈਂਸ ਹੁੰਦੀ ਹੈ ਉਹ ਕਰ ਸਕਦੇ ਨੇ, ਹੈ ਨਾ, ਅਤੇ ਵੀ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ। ਅਤੇ ਫਿਰ ਉਹਨਾਂ ਨੂੰ, ਫਿਰ ਭਾਅ ਜੀ ਉਹਨਾਂ ਨੂੰ ਮੈਂ ਦੱਸਤਾ ਸੀਗਾ, ਅਤੇ ਉਹ ਕਹਿੰਦੇ ਵੀ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਫਿਰ ਆਪਾਂ ਨੰਬਰ ਦਿੱਤਾ ਸੀ ਅਮਨਦੀਪ ਕੌਰ ਦਾ, ਅਤੇ ਅਮਨਦੀਪ ਨਾਲ ਉਹਨਾਂ ਦੀ ਮੈਨੂੰ ਲੱਗਦਾ ਗੱਲ ਹੋਈ ਜਾਂ ਨਹੀਂ ਹੋਈ ਹੈ ਮੈਨੂੰ ਨਹੀਂ ਪਤਾ, ਸ਼ਾਇਦ ਅੱਜ ਹੋ ਜੂਗੀ। ਅਤੇ 416-618-27 ਕੱਢ 'ਤੇ ਤੁਸੀਂ ਅਮਨਦੀਪ ਨਾਲ ਸੰਪਰਕ ਕਰ ਲਿਓ ਘਰਾਂ ਦੀ ਅਤੇ ਕਾਰਾਂ ਦੀ ਇੰਸ਼ੋਰੈਂਸ ਲੈਣ ਲਈ, ਅਤੇ ਫਿਰ ਘੱਟ ਤੋਂ ਘੱਟ ਪ੍ਰਾਈਜ਼ ਉਹਨਾਂ ਨੇ ਦੇਣੀ ਆ, 25-30 ਕੰਪਨੀਆਂ ਨਾਲ ਉਹ ਸਰਚ ਕਰ ਲੈਂਦੇ, ਫਿਰ ਰਾਈਟ ਵੇ ਜਦੇ ਉਂਗਲਾਂ ਜੀਆਂ ਮਾਰ ਕੇ ਕੰਪਿਊਟਰ 'ਤੇ ਕੀਬੋਰਡ 'ਤੇ ਐਂ ਕੱਢ ਦਿੰਦੇ ਰੇਟ ਜਦੇ, 416-618-27-61 'ਤੇ ਸੰਪਰਕ ਕਰ ਲਿਓ। ਪਰਮਿੰਦਰ ਜੀ, ਕਾਂਗਰਸ ਦਾ ਕੀ ਹਿਸਾਬ ਕਿਤਾਬ ਜੀ ਆ, ਕਾਂਗਰਸ ਕੀ ਕਹਿੰਦੀ ਆ ਪੰਜਾਬ ਦੀ?
2: ਜੀ ਜੀ, ਹਾਲੇ ਹੁਣ ਕਹਿਣ ਜੋਗੀ ਰਹਿ ਗਈ ਆ। ਕਾਂਗਰਸ 'ਚ ਇੱਕ ਹੋਰ ਫੁੱਟ ਪੈ ਗਈ ਆ ਜੀ, ਪੰਜਾਬ ਕਾਂਗਰਸ ਦੇ ਵਿੱਚ ਹੁਣ ਆਪਾਂ ਚੰਨੀ ਦੇ ਰਾਜਾ ਵੜਿੰਗ ਦੀ ਆਪਾਂ ਜਿਹੜੀ ਉਹ ਤਾਂ ਦੇਖ ਹੀ ਰਹੇ ਸੀਗੇ, ਕਸ਼ਮਕਸ਼ ਚੱਲ ਰਹੀ ਆ ਲਗਾਤਾਰ, ਦਿੱਲੀ ਤੱਕ ਦੌੜਾਂ ਲੱਗੀਆਂ ਹੋਈਆਂ ਨੇ ਔਰ ਹਾਈਕਮਾਨ ਦੇ ਵੀ ਹੱਥ ਖੜੇ ਆ ਆਲਮੋਸਟ ਕਿ ਚੰਨੀ ਤੇ ਰਾਜਾ ਵੜਿੰਗ ਦਾ ਮਾਮਲਾ ਕਿਵੇਂ ਸੋਰਟ ਆਊਟ ਕੀਤਾ ਜਾਵੇ। ਪਰ ਹੁਣ ਪ੍ਰਤਾਪ ਬਾਜਵਾ ਉਹਨਾਂ ਨੇ ਝੰਡਾ ਗੱਢ ਦਿੱਤਾ, ਪ੍ਰਤਾਪ ਬਾਜਵਾ ਨੇ ਵਿਰੋਧੀ ਧਿਰ ਦੇ ਆਗੂ ਜਿਹੜੇ ਪ੍ਰਤਾਪ ਬਾਜਵਾ ਨੇ 15 ਕਾਂਗਰਸੀ ਵਿਧਾਇਕਾਂ ਦੇ ਨਾਲ ਚੰਡੀਗੜ੍ਹ 'ਚ ਗੁਪਤ ਮੀਟਿੰਗ ਕੀਤੀ ਆ, ਰਾਹੁਲ ਗਾਂਧੀ ਨੂੰ ਇੱਕ ਚਿੱਠੀ ਵੀ ਲਿਖੀ ਆ ਔਰ ਨਾਲ ਦੀ ਨਾਲ ਪਹੁੰਚ ਗਏ ਨੇ ਦਿੱਲੀ ਪ੍ਰਤਾਪ ਬਾਜਵਾ, ਕੁਝ ਵਿਧਾਇਕ ਵੀ ਨਾਲ ਲੈ ਕੇ ਗਏ ਨੇ ਕਾਂਗਰਸ ਦੇ। ਕੀ ਕਰਨ ਗਏ ਨੇ ਉਹ? ਕਹਿੰਦੇ ਰਾਹੁਲ ਗਾਂਧੀ ਨੂੰ ਅਸੀਂ ਮਿਲਣਾ, ਪੰਜਾਬ ਕਾਂਗਰਸ ਦੇ ਵਿੱਚ ਕਿਹੋ ਜਿਹੇ ਹਾਲਾਤ ਚੱਲਦੇ ਨੇ ਇਹ ਵੀ ਦੱਸਣਾ, ਤੇ ਨਾਲ ਦੀ ਨਾਲ ਰਾਹੁਲ ਗਾਂਧੀ ਤੋਂ ਅਸੀਂ ਪੰਜਾਬ ਕਾਂਗਰਸ ਨੂੰ ਕਿਵੇਂ ਜਿਤਾ ਕੇ ਅਗਲੀ ਸਰਕਾਰ ਬਣਾਉਣੀ ਆ ਉਹ ਰੋਡ ਮੈਪ ਵੀ ਲੈ ਕੇ ਆਉਣਾ। ਸੋ ਪ੍ਰਧਾਨ ਤਾਂ ਰਾਜਾ ਵੜਿੰਗ ਨੇ ਔਰ ਚਰਨਜੀਤ ਚੰਨੀ ਕਹਿੰਦੇ ਵੀ ਮੁੱਖ ਮੰਤਰੀ ਮੈਂ ਹੀ ਆ, ਚਿਹਰਾ ਵੀ ਮੈਨੂੰ ਬਣਾ ਦਿਓ, ਪਰ ਪ੍ਰਤਾਪ ਬਾਜਵਾ ਵਿੱਚ ਦੀ ਲੰਘਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਦੇਖਦੇ ਹਾਂ ਸਫਲ ਕੌਣ ਹੁੰਦਾ। ਹਾਲ ਦੀ ਘੜੀ ਮੈਨੂੰ ਲੱਗਦਾ ਕਿ ਕਾਂਗਰਸ 'ਚ ਪੰਜਾਬ ਕਾਂਗਰਸ ਨੂੰ ਜੇ ਸੂਬੇ ਦੇ ਹਾਲਾਤ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਇੰਨੇ ਕੁ ਮੁੱਦੇ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਕਿ ਕਾਂਗਰਸ ਆਉਣ ਵਾਲੇ ਟਾਈਮ ਦੇ ਵਿੱਚ 27 'ਚ ਚੰਗੀ ਮਤਲਬ ਵੱਡੀ ਗਿਣਤੀ 'ਚ ਸੀਟਾਂ ਜਿੱਤ ਕੇ ਲਿਜਾ ਸਕਦੀ ਆ, ਪਰ ਆਪਣੀ ਫੁੱਟ ਨਾਲ ਕਿਵੇਂ ਉਹਨਾਂ ਨੇ ਨਜਿੱਠਣਾ ਮੈਨੂੰ ਲੱਗਦਾ ਇਹ ਉਹਨਾਂ ਨੂੰ ਨਹੀਂ ਆਉਂਦਾ। ਸੋ ਦੇਖਦੇ ਹਾਂ ਕਿ ਕਾਂਗਰਸ ਜਿਹੜੀ ਪਹਿਲਾਂ ਵੀ ਫੁੱਟ ਦਾ ਸ਼ਿਕਾਰ ਹੋ ਕੇ ਜਿੱਤੀ ਹੋਈ ਬਾਜੀ ਹਾਰਦੀ ਆਈ ਆ ਪੰਜਾਬ 'ਚ ਕਿਵੇਂ ਰਹਿੰਦਾ 2027 'ਚ। ਸੋ ਕਾਂਗਰਸ ਲਈ ਵੱਡੀਆਂ ਚੁਣੌਤੀਆਂ ਨੇ ਆਪਣੀ ਪਾਰਟੀ 'ਚ। ਜੀ
0: ਬਿਲਕੁਲ, ਇੱਕ ਮਿੰਟ ਸੰਧੂ ਸਾਹਿਬ ਆ ਗਏ। ਸੰਧੂ ਸਾਹਿਬ ਜੀ ਯਾਰ
3: ਮੈਂ ਤੇ ਗੱਲ ਕਰਨੀ ਨੀ ਕਿਹੜੀ,
0: ਥੋੜੀ ਆਵਾਜ਼ ਬੜੀ ਥੋੜੀ ਆਉਂਦੀ ਹੈ ਸੰਧੂ ਸਾਹਿਬ, ਮਾੜਾ ਜਿਹਾ ਕਰਿਓ ਉੱਚੀ।
3: ਮੈਂ ਕਰਦਾ ਜੀ, ਹੁਣ ਉਹ ਠੀਕ ਨੀ?
0: ਬਸ ਠੀਕ ਹੈ, ਸਮਝ ਲਾਂਗੇ ਕੋਈ ਨੀ।
3: ਮੈਂ ਗੱਲ ਇਹ ਕਰਨੀ ਕਿਹੜੀ ਸੋਚਦੇ ਕਹਿੰਦੇ ਡਿਬੇਟ ਪ੍ਰੋਗਰਾਮ ਚੱਲਦੇ ਵੀ ਚੈੱਕ ਆਉਂਦੇ ਜਾਂ ਨਹੀਂ ਆਉਂਦੇ, ਮੈਂ ਕਹਿੰਦਾ ਬਿਲਕੁਲ ਚੈੱਕ ਆਉਂਦੇ, ਤੁਸੀਂ ਉਹਨਾਂ ਦੀ ਵਿਟਨੈਸ ਦੇ ਸਕਦੇ ਹੋ ਕਿਹੜੇ ਕੁਐਸਚਨ ਦੇ ਵੀ ਗਵਰਨਮੈਂਟ ਪੈਸੇ ਕਿਉਂ ਦਿੰਦੀ ਆ ਤੇ 6 ਹਫ਼ਤੇ ਬਾਅਦ ਚੈੱਕ ਕਰ ਲੈਂਦਾ। ਮੈਂ ਕਿਹਾ ਕਿਹੜੀ ਕੁਐਸਚਨ ਵੀ ਗਵਰਨਮੈਂਟ ਸਾਨੂੰ ਕਿਉਂ ਪੈਸੇ ਦਿੰਦੀ, ਜ਼ਰੂਰ ਤੁਸੀਂ ਦੱਸਿਓ ਤੁਸੀਂ ਵੀ ਉਸਦੀ ਵਿਟਨੈਸ। ਬਾਕੀ ਮੈਂ ਟਿੱਪਣੀ ਕਰਨੀ ਰਾਜਨੀਤਿਕ ਟਿੱਪਣੀ ਇਹ ਕਰਨੀ ਚਾਹੁੰਦਾ, ਜਿਹਨੂੰ ਮੇਰੇ ਵਗੈਰਾ ਘਰੋਂ ਵੋਟਾਂ ਪਾਉਣ ਦੀ ਉਮੀਦ ਹੁੰਦੀ ਉਹ ਵੀ ਭਾਰਤੀ ਤੁਲਨਾ ਲੱਗ ਰਹੀਆਂ ਇਲੈਕਸ਼ਨ ਆਉਂਦੀ, ਉਹਨੂੰ ਪ੍ਰਬੰਧਕ ਦੱਸੋ ਇਹਦੇ ਬਾਰੇ ਕੀ ਖਿਆਲ ਤੁਹਾਡਾ ਸੁਣ ਮੈਂ।
0: ਥੈਂਕ ਯੂ ਪ੍ਰਬੰਧਕ ਜੀ, ਆਈ ਕੋਈ ਸਮਝ ਸੰਧੂ ਸਾਹਿਬ ਦੀ ਕੀ ਕਹਿ ਗਏ?
2: ਮੈਨੂੰ ਘਟਾ ਰਹੀ ਹੈ ਬਹੁਤ ਜ਼ਿਆਦਾ। ਹਾਂਜੀ,
0: ਉਹ ਕਹਿੰਦੇ ਪਤਾ ਨੀ ਘਰੋਂ ਵੋਟਾਂ ਕਿਹਨੂੰ ਪਾ ਕੇ ਨਿਕਲਦਾ ਕੁਛ ਐਂ ਕਰਕੇ ਕਾਲੀ ਜੀ, ਤੇ ਪਤਾ ਮੈਨੂੰ ਵੀ ਇੱਕਦਮ ਅੰਬਰ ਸਰੀਏ ਬੋਲਦੇ ਬੜੇ ਕਾਲੀ ਨੇ ਭਾਊ ਸਾਰੇ ਜਿੰਨੇ ਨੇ ਹਨਾ।
2: ਅਸਲ 'ਚ ਮੈਨੂੰ ਲੱਗਦਾ ਜੀ ਜੀ ਜਿਹੜੀ ਮੈਨੂੰ ਮੇਰੀ ਆਪਣੀ ਜਜਮੈਂਟ ਆ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਬਹੁਤ ਸਾਰੇ ਸਾਡੇ ਜਿਹੜੇ ਕਾਲਰ ਨੇ ਉਹ ਸਪੀਕਰ ਫੋਨ ਤੇ ਲਾ ਕੇ ਗੱਲ ਕਰਦੇ ਨੇ, ਸੋ ਕਿਰਪਾ ਕਰਕੇ ਸਪੀਕਰ ਫੋਨ ਤੇ ਨਾ ਲਾਇਆ ਜਾਵੇ। ਪ੍ਰਿੰਸੀਪਲ ਸਾਹਿਬ ਨੂੰ ਆਪਾਂ ਬੇਨਤੀ ਕੀਤੀ ਸੀ, ਉਹਨਾਂ ਦੀ ਆਵਾਜ਼ ਵੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ। ਸੋ ਮੈਂ ਤਾਂ ਵੈਸੇ ਬਦਾਮ ਖਾ ਕੇ ਬੈਠਾ ਹੁੰਦਾ, ਹਾਲੇ ਮੇਰੇ ਕੋਲ ਬਾਸੀ ਸਾਹਿਬ ਵਾਲਾ ਬੋਰਾ ਮੁੱਕਿਆ ਨਹੀਂ। ਸੋ ਭਾਈ ਤੁਸੀਂ ਵੀ ਹੁਣ ਥੋੜਾ ਜਿਹਾ ਮਤਲਬ ਸਪੀਕਰ ਕੱਟ ਲਾਇਆ ਕਰੋ ਤਾਂ ਕਿ ਤੁਸੀਂ ਵੀ ਬਦਾਮਾਂ ਦਾ ਮਤਲਬ ਉਸ ਹਿਸਾਬ ਨਾਲ ਅਸਰ ਲੈ ਸਕੋ। ਜੀ
0: ਜਗਰੂਪ ਭਾਅ ਜੀ ਕਹਿੰਦੇ ਵੀ ਮੈਂ ਬ੍ਰਿੰਪਟਨ ਤੋਂ ਹੀ ਹਾਂ ਤੇ ਸਿੰਘ ਲਵਲੀ ਕਹਿੰਦੇ ਕਿਹੜੇ ਨੰਬਰ ਤੇ ਫੋਨ ਕਰਾਂ। ਲਵਲੀ ਭਾਅ ਜੀ ਨੰਬਰ ਹੈਗਾ ਕਿੰਨਾ ਆਪਣਾ ਸਟੂਡੀਓ ਦਾ? 905-673-3337 905-673-3337 ਆ ਜਾਓ ਕਰਾਂ 905। ਲਵਲੀ ਕਿਤੇ ਆਪਣੇ ਉਹੀ ਤਾਂ ਨਹੀਂ ਆਪਣੇ ਬਾਈ ਲੱਗਦਾ ਲਵਲੀ ਸ਼ਾਇਦ, ਦੇਖਦੇ ਹਾਂ ਕਾਲ ਜਦ ਕਰਨਗੇ। ਹੁਣ ਫਿਰ ਟਿਕਟੋਕ 'ਤੇ ਪਤਾ ਨਹੀਂ ਆਈਡੀਆਂ ਕੁਛ ਹੋਰ ਰੱਖੀਆਂ ਹੁੰਦੀਆਂ, ਇਹ ਵੀ ਹੋ ਸਕਦਾ ਅਤੇ ਚਲੋ ਕੋਈ ਨਹੀਂ। ਅੱਛਾ ਪਰਮਿੰਦਰ ਜੀ, ਹਰਭਜਨ ਭੱਜੀ ਦਾ ਕੀ ਹਿਸਾਬ ਕਿਤਾਬ ਜਿਹਾ, ਕਿੱਥੇ ਭੱਜੇ ਫਿਰਦੇ ਨੇ ਉਹ?
2: ਹਰਭਜਨ ਭੱਜੀ ਭੱਜੇ ਫਿਰਦੇ ਨੇ ਕ੍ਰਿਕਟ ਦੇ ਵਿੱਚ, ਜਦੋਂ ਛੱਕਾ ਮਾਰੀਦਾ ਨਾ ਉਹ ਕਈ ਵਾਰੀ ਬੰਦਾ ਸਟੰਪ ਆਊਟ ਹੋ ਜਾਂਦਾ, ਪਿੱਛੋਂ ਵਿਕਟ ਉਡਾ ਦਿੰਦਾ ਵਿਕਟ ਕੀਪਰ। ਸੋ ਹਰਭਜਨ ਭੱਜੀ ਜਿਹੜੇ ਪਹਿਲਾਂ ਕ੍ਰਿਕਟਰ ਰਹੇ ਨੇ, ਸਪਿਨ ਗੇਂਦਬਾਜ਼ੀ ਕਰਦੇ ਹੁੰਦੇ ਸੀ, ਉਹਨਾਂ ਨੇ ਇੱਕ ਨਵਾਂ ਹੀ ਜਿਹੜਾ ਕਸੂਤਾ ਜਿਹਾ ਕੰਮ ਕਰ ਲਿਆ। ਅਸਲ ਦੇ ਵਿੱਚ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੁਰੀ ਫਿਰਦੀ ਆ ਜਿਹਦੇ ਵਿੱਚ ਦੋ ਸਿੱਖ ਨੌਜਵਾਨ ਜਿਹੜੇ ਇੱਕ ਪੈਟਰੋਲ ਪੰਪ ਦੇ ਮੂਹਰੇ ਨਸ਼ੇ ਦੀ ਹਾਲਤ 'ਚ ਨਜ਼ਰ ਆਉਂਦੇ ਨੇ ਔਰ ਉਹ ਕੋਡਾ ਜਿਹਾ ਹੋ ਕੇ ਜਦੋਂ ਖੜ੍ਹ ਜਾਂਦੇ ਨੇ ਉਹਨਾਂ ਨੂੰ ਜੌਂਬੀ ਕਹਿੰਦੇ ਨੇ। ਤੋ ਉਹ ਜੌਂਬੀ ਵਾਲੀ ਵੀਡੀਓ ਜਿਹੜੀ ਹਰਭਜਨ ਭੱਜੀ ਨੇ ਆਪਣੇ ਐਕਸ ਟਵਿੱਟਰ ਦੇ ਉੱਪਰ ਪਾਤੀ ਆ ਔਰ ਨਾਲ ਦੀ ਨਾਲ ਕਿਉਂਕਿ ਅੱਜ ਕੱਲ੍ਹ ਭਾਜਪਾ ਚਲੇ ਗਏ ਨੇ, ਆਮ ਆਦਮੀ ਪਾਰਟੀ ਦੇ ਰਾਜ 'ਚ ਉਹਨਾਂ ਨੂੰ ਨੁਕਸ ਬੜੇ ਨਜ਼ਰ ਆਉਂਦੇ ਨੇ ਪੰਜਾਬ ਦੇ ਵਿੱਚ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦੇਖ ਲਓ, ਨੌਜਵਾਨ ਕਿਵੇਂ ਨਸ਼ੇ ਕਰਦੇ ਨੇ। ਪਰ ਹੋਇਆ ਕੀ ਆ, ਸਟੰਪ ਆਊਟ ਕਿਵੇਂ ਹੋਏ ਨੇ ਕਿ ਅਸਲ ਦੇ ਵਿੱਚ ਉਹ ਵੀਡੀਓ ਪੰਜਾਬ ਦੀ ਨਹੀਂ ਸੀ, ਰਾਜਸਥਾਨ ਦੀ ਸੀ ਜਿੱਥੇ ਭਾਜਪਾ ਦਾ ਰਾਜ ਆ। ਔਰ ਇਸ ਗੱਲ ਦੀ ਪੁਸ਼ਟੀ ਪੰਜਾਬ ਪੁਲਿਸ ਨੇ ਵੀ ਕੀਤੀ ਆ, ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਨੇ ਵੀ ਕਹਿਤਾ ਕਿ ਹਰਭਜਨ ਭੱਜੀ ਜਦੋਂ ਸਾਡੇ ਅਸੀਂ ਹੀ ਇਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਸੀ, ਕਦੇ ਰਾਜ ਸਭਾ 'ਚ ਬੋਲੇ ਤਾਂ ਹੈ ਨਹੀਂ ਕਿ ਪੰਜਾਬ 'ਚ ਨਸ਼ਿਆਂ ਵਾਲਾ ਮਾਮਲਾ। ਹੁਣ ਜਦੋਂ ਪੰਜਾਬ 'ਚ ਅਸੀਂ ਨਸ਼ੇ ਖਤਮ ਕਰ ਰਹੇ ਹਾਂ ਤਾਂ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਿਹੜਾ ਸੁਨੇਹਾ ਆਉਂਦਾ ਇਹਨਾਂ ਨੂੰ, PMO ਤੋਂ ਜਿਹੜਾ ਸੁਨੇਹਾ ਆਉਂਦਾ, ਉਹ ਝੂਠ ਫੈਲਾਉਣ ਦਾ ਇਹਨਾਂ ਨੂੰ ਠੇਕਾ ਦੇਤਾ ਲੱਗਦਾ ਕਹਿੰਦੇ। ਸੋ ਕਾਫੀ ਘੜਮਸ ਪਿਆ ਹੋਇਆ ਇਸ ਮਾਮਲੇ ਨੂੰ ਲੈ ਕੇ ਜੀ।
0: ਸੱਚੀ ਗੱਲ ਆ, ਹੁਣ ਹੋਲਡ ਰੱਖਿਓ ਮੈਨਾਂ ਪਰਮਿੰਦਰ ਜੀ, ਇੱਧਰ ਟਿਕਟੋਕ 'ਤੇ ਬੜਾ ਪੰਗਾ ਪਿਆ, 500 450 ਹੋ ਗਿਆ, ਮੈਂ 500 ਦਾ ਟਾਰਗੇਟ ਰੱਖਿਆ ਸੀ, 472 ਕੁ ਮੈਨੂੰ ਸ਼ੋਅ ਹੁੰਦਾ, ਹੁਣ ਦੇਖਦੇ ਹਾਂ ਕੀ ਹਿਸਾਬ ਕਿਤਾਬ ਆ। ਇੱਕ ਗਾਣਾ ਦੋ ਕੁ ਬੋਲ ਲਾ ਲੈਣ ਦੋ ਮੈਨੂੰ, ਨਾਲੇ ਗਾਣਾ ਸੁਣਾਉਣਾ ਸਰੋਤਿਆਂ ਨੂੰ। ਹੋਲਡ ਰੱਖਿਓ।

0: ਪਰਮਿੰਦਰ ਜੀ ਆ ਜਾਓ ਕਾਲ ਵਾਲੇ ਅੱਜ ਸਰੋਤੇ ਪਤਾ ਨਹੀਂ ਭਾਈ ਕਿੱਧਰ ਚਲੇ ਗਏ ਸਾਡੇ ਕਾਲਰ ਜਿਹੜੇ ਨੇ ਅਤੇ ਨਾਲ ਦੀ ਨਾਲ ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਕਰਨੀ ਸੀਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਣ ਮਾਮਲਾ ਪਰਮਿੰਦਰ ਜੀ ਫਿਰ ਕੋਈ ਸੁਰਖੀਆਂ 'ਚ ਕੀ ਹਿਸਾਬ ਕਿਤਾਬ ਆਉਣੇ ਨਿਬੜਦਾ ਨਹੀਂ ਹਲੇ
1: ਬਿਲਕੁਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਜਿਹੜਾ ਗੁਰਬਾਣੀ ਪ੍ਰਸਾਰਣ ਵਾਲਾ ਮਾਮਲਾ ਹੋਰ ਦੀ ਹੋਰ ਉਲਝ ਰਿਹਾ ਹਰਜੀਤ ਜੀ ਕਿਉਂ ਕਿਉਂਕਿ ਪਹਿਲਾਂ ਪੀਟੀਸੀ ਕੋਲ ਸੀ ਬੜਾ ਵਿਵਾਦ ਵੀ ਹੋਇਆ ਬਹੁਤ ਸਮਾਂ ਪਹਿਲਾਂ ਔਰ ਉਸ ਤੋਂ ਬਾਅਦ ਐਸਜੀਪੀਸੀ ਨੇ ਕਿਹਾ ਅਸੀਂ ਆਪਣਾ ਯੂਟਿਊਬ ਚੈਨਲ ਬਣਾਉਣਾ ਪਰ ਫਿਰ ਪੀਟੀਸੀ ਕੋਲ ਰਿਹਾ ਔਰ ਪੀਟੀਸੀ ਦੇ ਜਿਹੜੇ ਫਾਊਂਡਰ ਮੈਂਬਰ ਸੀ ਪਿਛਲੇ ਦਿਨੀ ਉਹਨਾਂ ਨੇ ਇੱਕ ਨਵਾਂ ਆਪਣਾ ਚੈਨਲ ਬਣਾਇਆ ਸੀ ਜੀਟੀਸੀ ਰਵਿੰਦਰ ਨਰਾਇਣਨ ਉਹਨਾਂ ਨੇ ਪੁੱਛ ਹੀ ਨਹੀਂ ਕਿਸੇ ਨੂੰ ਸਿੱਧਾ ਹੀ ਆਪੇ ਹੀ ਟੈਲੀਕਾਸਟ ਕਰਨਾ ਸ਼ੁਰੂ ਕਰਤਾ ਔਰ ਪੀਟੀਸੀ ਨੇ ਹਾਲਾਂਕਿ ਨਾਲ ਦੀ ਨਾਲ ਐਸਜੀਪੀਸੀ ਨੇ ਕਾਨੂੰਨੀ ਨੋਟਿਸ ਵੀ ਭੇਜਿਆ ਪਰ ਰਵਿੰਦਰ ਨਾਰਾਇਣ ਮੰਨਦੇ ਨਹੀਂ ਉਹ ਕਹਿੰਦੇ ਸਾਰਿਆਂ ਨੂੰ ਅਧਿਕਾਰ ਆ ਅੱਜ ਇਸ ਮਾਮਲੇ 'ਚ ਕੁੱਦ ਗਏ ਨੇ ਪੁਨਰ ਸੁਰਜੀਤ ਅਕਾਲੀ ਦਲ ਦੇ ਲੀਡਰ ਜਗੀਰ ਕੌਰ ਬੀਬੀ ਜਗੀਰ ਕੌਰ ਉਹ ਕਹਿੰਦੇ ਸਾਰਿਆਂ ਨੂੰ ਅਧਿਕਾਰ ਹੋਣਾ ਚਾਹੀਦਾ ਪਰ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਅੱਜ ਬੋਲੇ ਨੇ ਉਹ ਕਹਿੰਦੇ ਨਹੀਂ ਇਹ ਰਾਈਟ ਸਿਰਫ ਐਸਜੀਪੀਸੀ ਕੋਲ ਆ ਹੁਣ ਗੁਰੂ ਦੀ ਗੁਰਬਾਣੀ ਸੁਣਨ ਦੇ ਲਈ ਵੀ ਕਿਵੇਂ ਕਸ਼ਮਕਸ਼ ਹੋ ਰਹੀ ਆ ਕਿਵੇਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਪਣੇ ਆਪ ਦੇ 'ਚ ਬਹੁਤ ਦੁਖਦਾਈ ਗੱਲ ਆ ਵੈਸੇ ਮੈਨੂੰ ਲੱਗਦਾ ਕਿ ਐਸਜੀਪੀਸੀ ਕੋਲ ਇੰਨਾ ਸਰਮਾਇਆ ਇੰਨਾ ਮਾਇਆ ਜਾਂ ਇੰਨੇ ਸਾਧਨ ਨੇ ਇੰਨੇ ਗੁਰੂ ਘਰ ਦੇ ਪ੍ਰੇਮੀ ਬੰਦੇ ਨੇ ਕਿ ਆਪਣੇ ਹੀ ਕੋਈ ਚੈਨਲ ਬਣਾ ਲੈਣ ਭਾਈ ਟਾਂਟਾ ਹੀ ਨਿਬੇੜ ਆਪਣਾ ਕਰੀ ਜਾਣ ਸੋ ਮੈਨੂੰ ਲੱਗਦਾ ਇਹ ਮਾਮਲਾ ਹੋਰ ਜ਼ਿਆਦਾ ਉਲਝਣ ਜਾ ਰਿਹਾ ਜੀ
0: ਬਿਲਕੁਲ ਤੇ ਜੇ ਤੁਸੀਂ ਸੋਫਾ ਸਟੂਡੀਓ ਤੇ ਜਾਣਾ ਚਾਹੁੰਦੇ ਹੋ ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ ਐਲ ਸ਼ੇਪ ਯੂ ਸ਼ੇਪ ਬੀ ਸ਼ੇਪ ਕਿੱਧਰ ਨੂੰ ਬਣਾਉਣੀ ਆ ਤੇ ਤੁਸੀਂ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ 905 705 799 8877 905 799 8877 ਦਾ ਸੰਪਰਕ ਕਰ ਲਿਓ ਕਲਾਰਕ ਐਂਡ ਟੋਰਗਰਾਮ ਦਾ ਏਰੀਆ ਬਣਦਾ ਠੀਕ ਹੈ ਤੇ 905 799 8877 ਦੇ ਸੰਪਰਕ ਕਰ ਲਿਓ ਤੁਸੀਂ ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਨਾਲ ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ ਵੀਡੀਓ ਫੋਟੋਗ੍ਰਾਫੀ ਡੀਜੇ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਵੀਡੀਓ ਫੋਟੋਗ੍ਰਾਫੀ ਡੀਜੇ ਪ੍ਰੀ ਵੈਡਿੰਗ ਈਵੈਂਟ ਕਰਾਉਣਾ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ ਅਤੇ ਤਾਂ ਵੀ ਤੁਸੀਂ ਇਹਨਾਂ ਨੇ ਸੇਵਾਵਾਂ ਲੈ ਲਿਓ ਆਪਣੇ ਪਿਕਨਿਕ ਨੂੰ ਇਹ ਸਪੋਂਸਰ ਵੀ ਕਰ ਰਹੇ ਆ ਆਪ ਇੰਨੇ ਨਿਕਲ ਗਿਆ ਵਿੱਚੋਂ ਅਤੇ ਨਾਲ ਦੀ ਨਾਲ ਇਹ ਸਾਰਾ ਜਿੰਨਾ ਇਹਨਾਂ ਦਾ ਮੂਵੀ ਦਾ ਉੱਥੇ ਸਾਰਾ ਪ੍ਰੋਗਰਾਮ ਹੋਊਗਾ ਉਹ ਵੀ ਸਾਰਾ ਇਹ ਕਰ ਰਹੇ ਆ ਅਤੇ ਨਾਲ ਦੀ ਨਾਲ ਜਿੰਨਾ ਉੱਥੇ ਟੈਂਟ ਦੀਆਂ ਸੇਵਾਵਾਂ ਉਹ ਵੀ ਸਾਰੀਆਂ ਜਗਦੀਸ਼ ਭਾਅ ਜੀ ਹੋਣਾਂ ਵੱਲੋਂ ਨੇ ਅਤੇ ਤੁਸੀਂ ਸੰਪਰਕ ਕਰ ਲਿਓ ਨਾਲੇ ਮਿਲਿਓ ਗਿਲਿਓ ਇਹਨਾਂ ਨੂੰ ਉੱਥੇ ਨੰਬਰ ਹੈਗਾ ਇਹਨਾਂ ਦਾ 416 930 1251 416 930 1251 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ ਤੰਦੂਰੀ ਬੋਇਜ਼ ਬੈਠ ਕੇ ਤੁਸੀਂ ਖਾਣਾ ਘਰ ਲਿਜਾ ਕੇ ਖਾਣਾ ਕੇਟਰਿੰਗ ਤੁਸੀਂ ਕਰਾਉਣੀ ਚਾਹੁੰਦੇ ਹੋ LLB ਦਾ ਲਾਇਸੈਂਸ ਹੈਗਾ ਉੱਥੇ ਪਾਣੀ ਜਿਹੜੇ ਮਰਜ਼ੀ ਪੀ ਲਿਓ ਖੱਟੇ ਨੀਲੇ ਹਰੇ ਪੀਲੇ ਚਿੱਟੇ ਲਾਲ ਕੌੜੇ ਜਿਹੜੇ ਮਰਜ਼ੀ ਪਰ ਪਲੀਜ਼ ਦਾਰੂ ਪੀ ਕੇ ਗੱਡੀ ਨਾ ਚਲਾ ਡੂ ਨੋਟ ਡਰਿੰਕ ਐਂਡ ਡਰਾਈਵ 905 956 5111 ਚਾਰ ਲੋਕੇਸ਼ਨਾਂ ਤੋਂ ਇਹ ਸਰਵ ਕਰਦੇ ਆ ਪਹਿਲੀ ਹੈਗੀ ਇਹਨਾਂ ਦੀ ਟੋਰਬਰਮ ਐਂਡ ਡੈਰੀ ਦਾ ਏਰੀਆ ਬਣਦਾ ਲਖਨਊ ਡਰਾਈਵ ਦੇ ਕੋਲ ਆ ਦੂਜੀ ਹੈਗੀ ਆ ਕੁਈਨ ਐਂਡ ਮਿਕਲਾਗਣ ਦੇ ਏਰੀਏ ਦੇ ਵਿੱਚ ਤੀਜੀ ਹੈਗੀ ਆ ਔਰੰਜ ਬੈਲ ਦੇ ਵਿੱਚ ਚੌਥੀ ਹੈਗੀ ਆ ਵੈਸਟਰਨ ਚਰਚਲ ਐਂਡ ਫੋਰੋਬਾਨ ਦੇ ਜੇ 3211 ਡੈਰੀ ਰੋਡ ਬੈਸਟ 905 956 5111 ਸਟੀਫਨ ਫਰਨੀਚਰ 905 790 0560 ਅਤੇ ਜਸਵੀਰ ਭਾਈ ਨਾਲ ਸੰਪਰਕ ਕਰ ਲਿਓ 2575 ਸਟੀਲ ਐਵਨਿਊ ਈਸਟ ਯੂਨਿਟ ਨੰਬਰ 14 ਤੋਂ 17 905 790 0560 ਅਤੇ ਗੱਲਬਾਤ ਹੋ ਸਕਦੀ ਹੈ ਅਤੇ ਨਾਲ ਦੀ ਨਾਲ ਤੁਸੀਂ ਜੇ ਕੁਆਲਿਟੀ ਲੋਜਿਸਟਿਕ ਅੰਕ ਵਾਲਿਆਂ ਦੇ ਜਾਣਾ ਤੁਸੀਂ 416 700 1799 ਜਾਣਾ ਕੀ ਕਰਨਾ ਐਪਲੀਕੇਸ਼ਨ ਕਰਨ ਜੇ ਡਰਾਈਵਰੀ ਕਰਨੀ ਆ ਤੁਸੀਂ ਓਨਰ ਆਪਰੇਟਰ ਹੋ ਤਾਂ ਵੀ ਤੁਸੀਂ ਹੈਰ ਉੱਥੇ ਚੱਲਦੀ ਆ ਤੁਸੀਂ ਹੈਰ ਹੋ ਸਕਦੇ ਹੋ ਸਿਟੀ ਦੇ ਵਿੱਚ ਮੌਂਟਰੀਅਲ ਦੇ ਗੇੜੇ ਵੀ ਹੈਗੇ ਉਹਨਾਂ ਦੇ ਕੋਲ 416 455 93 11 416 700 1729 ਜਗਤਾਰ ਸਿੰਘ ਚੱਠਾ ਸਾਹਿਬ ਨਾਲ ਜਾਂ ਜਸਵੀਰ ਭਾਅ ਜੀ ਨਾਲ ਗੁਰਬਖਸ਼ ਭਾਅ ਜੀ ਉਹਨਾਂ ਨਾਲ ਸੰਪਰਕ ਹੋ ਸਕਦਾ 1497 ਬੁਲੇਵਾਰਡ ਯੂਨਿਟ ਨੰਬਰ 4 ਈਟੋਬਿਕੋ ਦੇ ਵਿੱਚ ਨੇ 416 700 1729 39 416 455 9311 ਮੈਂ ਟਾਈਮ ਵੀ ਦੇਖਣਾ ਪੈਂਦਾ ਉੱਧਰ ਨੂੰ ਮੈਨੂੰ ਕਿਤੇ ਹੋ ਜਾਵੇ ਪਰ ਮੈਨੂੰ ਕਮਲ ਕੌਰ ਭਾਬੀ ਵਾਲਾ ਕੀ ਮਸਲਾ
1: ਬਿਲਕੁਲ ਕਮਲ ਕੌਰ ਭਾਬੀ ਵਾਲਾ ਕੇਸ ਅੱਗੇ ਵੱਧ ਰਿਹਾ ਜੀ ਬਿਲਕੁਲ ਔਰ ਕਮਲ ਕੌਰ ਭਾਬੀ ਚਰਚਿਤ ਜਿਹੜੀ ਕੰਚਨ ਜਿਹਨਾਂ ਦਾ ਨਾਂ ਸੀ ਕੰਚਨ ਕੁਮਾਰੀ ਸੋ ਉਹਨਾਂ ਦਾ ਮਰਡਰ ਜਿਹੜਾ ਹੋਇਆ ਸੀ 9-10 ਜੂਨ ਦੀ ਰਾਤ 2025 ਨੂੰ ਹੋਇਆ ਸੀ ਬਠਿੰਡਾ ਦੇ ਵਿੱਚ ਸੋ ਉਸ ਮਾਮਲੇ 'ਚ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਔਰ ਰਣਜੀਤ ਸਿੰਘ ਗ੍ਰਿਫਤਾਰ ਹੋਏ ਸੀ ਉਹਨਾਂ ਦੇ ਖਿਲਾਫ ਦੋਸ਼ ਤੈਅ ਹੋ ਗਏ ਨੇ ਔਰ ਇਸ ਮਾਮਲੇ 'ਚ ਅਗਲੀ ਸੁਣਵਾਈ ਜਿਹੜੀ ਆ 22 ਸਤੰਬਰ 2026 ਨੂੰ ਰੱਖੀ ਗਈ ਆ ਰਜੀਜੀ ਵੈਸੇ ਉਸ ਵੇਲੇ ਦਾਵਾ ਤਾਂ ਬਹੁਤ ਕੀਤਾ ਗਿਆ ਸੀ ਕਿ ਸੋਸ਼ਲ ਮੀਡੀਆ ਤੋਂ ਅਸ਼ਲੀਲਤਾ ਖਤਮ ਹੋ ਜਾਊਗੀ, ਤੁਹਾਡਾ ਕੀ ਖਿਆਲ ਆ, ਖਤਮ ਹੋਈ ਕਿ ਨਹੀਂ ਹਾਲੇ? ਜੀ
0: ਬਿਲਕੁਲ ਬਿਲਕੁਲ। ਤੇ ਪਰਮਿੰਦਰ ਜੀ ਅਗਲੀ ਖਬਰ ਜੇ ਤੁਹਾਡੇ ਨਾਲ, ਅੱਜ ਖਬਰਾਂ ਹੀ ਬੜੀਆਂ ਕਰ ਲਈਆਂ ਆਪਾਂ, ਮੈਂ ਟਿਕਟੋਕ ਦਾ ਪੰਗਾ ਲੈ ਲਿਆ ਸਰ ਮੈਂ ਕਰਕੇ, ਹੈ ਨਾ। ਚਲੋ ਆਹ ਕਿਹੜੀ ਗੱਲ ਜੀ ਬਣਾਈ ਜਾਂਦੇ, ਲਓ ਕਰ ਲਓ ਕਹਿੰਦੇ ਗੱਲ, ਗੁਰੂ ਹਰਸਰ ਵਾਲੇ ਥਾਣੇ 'ਚ ਤੈਨਾਤ ਸਿਪਾਹੀ ਨੇ ਚਾੜਤਾ ਚੰਦ, ਕੀ ਕਰਤਾ ਹੁਣ ਇਹਨੇ?
1: ਜਿਹੜੇ ਮਾਲਖਾਨੇ 'ਚ ਡਿਊਟੀ ਲੱਗੀ ਸੀ ਉੱਥੋਂ 12 ਮੋਟਰਸਾਈਕਲ ਕੱਢ ਕੇ ਮਾਰਕੀਟ 'ਚ ਵੇਚਿਆ ਆ,
0: ਉਹ ਤੁਹਾਡੀ
1: ਮਾਰਕੀਟ 'ਚ ਵੇਚਿਆ ਆ। ਤੇ ਉਸ ਔਰ ਕਮਾਲ ਦੀ ਗੱਲ ਹਰਜੀਤ ਜੀ ਇਹ ਵੀ ਆ ਕਿ ਗੁਰੂ ਹਰ ਸਿੰਘ ਇਹਦੀ ਉਸੇ ਥਾਣੇ ਦੀ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਜਦੋਂ ਚੋਰੀ ਦਾ ਮੋਟਰਸਾਈਕਲ ਉਹਨਾਂ ਨੇ ਰੋਕਿਆ, ਉਹ ਕਹਿੰਦੇ ਇਹ ਤਾਂ ਸਾਡੇ ਥਾਣੇ ਦੇ ਮਾਲਖਾਨੇ 'ਚ ਪਿਆ ਸੀ, ਇੱਥੋਂ ਕਿੱਥੋਂ ਆ ਗਿਆ? ਉਹ ਬੰਦਾ ਫੜਿਆ, ਇੱਕ ਹੋਰ ਬੰਦਾ ਫੜਿਆ ਔਰ ਅੰਤ ਤੇ ਕਾਬੂ ਆ ਗਿਆ ਇਸੇ ਥਾਣੇ 'ਚ ਸਿਪਾਹੀ ਏਕ ਜੋਤ ਕੌਰ, ਏਕ ਜੋਤ ਸਿੰਘ। ਸੋ ਹੁਣ ਏਕ ਜੋਤ ਸਿੰਘ ਜਿਹੜੇ ਤੇ ਨਾਲ ਦੀ ਨਾਲ ਉਹਨਾਂ ਦੇ ਨਾਲ ਕਾਬੂ ਆਏ ਜਸਪ੍ਰੀਤ ਤੇ ਲਵੇਸ਼, ਉਹਨਾਂ ਨੂੰ ਹਰਜੀਤ ਜੀ ਉਹੀ ਪਟਾ ਫਿਰ ਰਿਹਾ ਜਿਹਦੇ ਤੇ ਲਿਖਿਆ ਹੁੰਦਾ ਆਨ ਮੈਨੂੰ ਸੱਜਣਾ ਜੀ।
0: ਬਿਲਕੁਲ। ਤੇ ਪਰਮਿੰਦਰ ਜੀ 55 ਹੋ ਗਏ, ਜੇ ਆਪਾਂ ਟਿਕਟੋਕ ਵਾਲੇ ਦੋਸਤਾਂ ਮਿੱਤਰਾਂ ਨੂੰ ਦਿਖਾ ਸਕਦੇ ਹਾਂ ਵੀ 3 ਮਿੰਟ ਆਪਣੇ ਕੋਲ ਪਏ ਆ, ਜੇ 3 ਮਿੰਟਾਂ 'ਚ 5 ਗੱਲਾਂ ਆ ਗਈਆਂ ਵੀ ਸੁਣਦੇ ਆ ਆਪਾਂ ਨੂੰ ਪ੍ਰੋਗਰਾਮ ਬਾਹਰ ਕਿ ਨਹੀਂ ਟੈਲੀਫੋਨ 'ਤੇ 905-673-33-37 'ਤੇ ਗੱਲਬਾਤ ਕਰਦੇ ਹੋ, 3 ਮਿੰਟ 'ਚ 5 ਗੱਲਾਂ ਲੈਣੀਆਂ, ਦੇਖਦੇ ਹਾਂ ਕੌਣ ਕੌਣ ਕਰਦਾ। ਸਨੀ ਬਾਈ ਨਾਲ ਸੰਪਰਕ ਕਰ ਲਿਓ 647-470-1245, ਗਰਾਜ ਡੋਰ ਰਿਪੇਅਰ ਦਾ ਤੁਸੀਂ ਕੋਈ ਕੰਮ ਕਰਾਉਣਾ ਚਾਹੁੰਦੇ ਹੋ 647-470-1245 'ਤੇ ਸੰਪਰਕ ਕਰ ਲਿਓ, ਪੰਜਾਬੀ ਟਿਫਨ ਸਰਵਿਸ ਤੋਂ ਐਂਡ ਕੇਟਰਿੰਗ ਤੋਂ ਸੰਪਰਕ ਕਰ ਲਿਓ ਪਰਮਜੀ ਹੁਣਾਂ ਨਾਲ 437-430-1063 'ਤੇ ਸੰਪਰਕ ਕਰ ਲਿਓ। ਅਤੇ ਮਿਸ਼ਨ ਟੈਸਟ ਕਰਾਉਣਾ ਤੁਸੀਂ ਤੁਸੀਂ ਆਪਣੇ ਟਰੱਕਾਂ ਦਾ ਟ੍ਰੇਲਰਾਂ ਦਾ, ਤਾਂ ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ 647-919-9946 647-919-9946 ਤੇ 8109। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆ ਨੰਗੇ ਸਵਾਗਤ ਆ।
2: ਸਤਿ ਸ਼੍ਰੀ ਅਕਾਲ ਜੀ। ਇੱਕ ਸ਼ੇਅਰ ਕਰਨਾ ਜੀ, ਸਵੇਰੇ ਸਵੇਰੇ ਰੱਬ ਦੇ ਮੋਹਰੇ ਬੰਦਾ ਮੰਗਦਾ ਰਹਿੰਦਾ ਹਮੇਸ਼ਾ, ਮੈਨੂੰ ਆਹ ਦੇ ਦੇ। ਉਹ ਕਹਿੰਦਾ ਜੀ ਉਹ ਜਦ ਮੈਂ ਜੋ ਜੋ ਮੰਗਿਆ ਤੂੰ ਦਿੱਤਾ ਤੇ ਦੇ ਕੇ ਜਤਾਇਆ ਨਾ, ਮੰਗ ਇੱਕ ਮੰਗੀ ਦੂਜੀ ਸ਼ੁਰੂ ਹੋਈ, ਉਹ ਮਨ ਮੇਰਾ ਕਦੇ ਪਰ ਆਇਆ ਨਾ, ਉਹ ਕਦੇ ਆਹ ਮੰਗਲਾ ਕਦੇ ਉਹ ਮੰਗਲਾ, ਮੰਗਾਂ ਮੇਰੀਆਂ ਦਾ ਅੰਤ ਕਦੇ ਆਇਆ ਨਾ, ਹੁਣ ਸੋਚਦਾ ਇਹਨੂੰ ਤੇ ਤੋਈ ਮੰਗਲਾ ਤਾਂ ਕਿ ਕੁਝ ਵੀ ਰਵੇ ਬਕਾਇਆ।
0: ਕੀ ਬਾਤ ਆ, ਥੈਂਕ ਯੂ
2: ਭਾਜੀ। ਨਾਲੇ ਜਿਹੜਾ ਮੈਂ ਦੱਸਿਆ ਨਾ ਜੀ ਪੱਟੇ ਤੇ ਆਣ ਮੇਲੋ ਸੱਜਣਾ ਲਗਾਇਆ ਹੁੰਦਾ ਉੱਥੇ ਚੇਂਜ ਕਰਦੇ, ਉਹ ਤਾਂ 40 ਸਾਹਿਬ ਵੱਲੋਂ 45
0: ਲਵ ਜੂ, ਮੈਂ ਕਰਾਉਣਾ ਜਾ ਕੇ ਕਹਿੰਦਾ ਮਾਨ ਸਾਹਿਬ ਨੂੰ ਲਵ ਜੂ
2: ਉੱਤੇ ਲਿਖੋ ਜੀ ਹੁਣ ਤੇਰੇ ਮੈਨੂੰ ਰਹੇ ਨਹੀਂ ਸਕਦੇ।
0: ਥੈਂਕ ਯੂ ਲਵ ਜੂ। ਆਹ ਕਿੱਧਰ ਜੁੜ ਗਈ 8205 ਵੀ ਕੱਟ ਕੇ, 2 ਗੱਲਾਂ ਹੋਰ ਕੱਟ ਗਈਆਂ, ਕਰਿਓ ਮਾੜਾ ਜਿਹਾ, ਅੱਧਾ ਮਿੰਟ ਹੈਗਾ ਆਪਣੇ ਕੋਲ। ਕਹਿੰਦੇ 1000 ਤੱਕ ਪਰਮਿੰਦਰ ਜੀ ਮੇਰਾ ਸੀਗਾ, 1000 ਤੋਂ ਟੱਪਾ ਤਾ ਭਰਾਵਾਂ ਨੇ ਉਧਰੋਂ ਦਿਲ ਜਿਹਾ ਪਤਾ ਨੀ ਕੀ ਸੀ, ਗਰਚਾ ਵੀ ਵੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ?
3: ਬਹੁਤ ਵਧੀਆ ਹੁੰਦਾ, ਡੱਬੀ ਚੱਲੋ ਕੰਮ ਨੂੰ ਇੱਕ।
0: ਥੈਂਕ ਯੂ ਲਵ ਜੂ, ਥੈਂਕ ਯੂ। ਤੇ ਕਹਿੰਦੇ ਫੋਨ ਤੇ ਦੱਸੋ ਮਹਿੰਦਰ ਸਿੰਘ ਭਾਜੀ, ਕਹਿੰਦੇ ਮਨਿੰਦਰ ਸਿੰਘ ਕਹਿੰਦੇ, ਅੱਛਾ ਚਲੋ ਥੈਂਕ ਯੂ, ਬਹੁਤ ਵਧੀਆ। ਚਲੋ ਪਰਮਿੰਦਰ ਜੀ ਫਿਰ ਇੱਕ ਖਬਰ ਕਰ ਲਈਏ, ਹੋਰ ਹੈਗੀ ਕੋਈ? ਫਗਵਾੜੇ 'ਚ ਕੀ ਹੋ ਗਿਆ?
1: ਫਗਵਾੜਾ ਦੇ ਨੇੜੇ ਪਿੰਡ ਪੈਂਦਾ ਜੀ ਮੌਲੀ, ਉੱਥੇ ਇੱਕ ਸੰਸਨੀ ਖੇਜ ਕਤਲ ਹੋਇਆ ਜੀ। ਸਾਬਕਾ ਕਬੱਡੀ ਖਿਡਾਰੀ ਜਿਹਨਾਂ ਨੂੰ ਕਬੱਡੀ ਦਾ ਖੁੰਡ ਕਿਹਾ ਜਾਂਦਾ ਸੀ, ਗੁਰਚਰਨ ਸਿੰਘ 60 ਸਾਲ ਉਮਰ ਸੀ, ਬਜ਼ੁਰਗ ਹੋ ਗਏ ਸੀ, ਘਰੋਂ ਰੋਟੀ ਪਾਣੀ ਖਾ ਕੇ ਰਾਤ ਸੌਣ ਗਏ ਨੇ ਔਰ ਅਣਪਛਾਤੇ ਹਮਲਾਵਾਰਾਂ ਨੇ ਉਹਨਾਂ ਦਾ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰਤਾ ਜੀ।
0: ਚਲੋ ਪਰਮਿੰਦਰ ਜੀ ਥੈਂਕ ਯੂ ਸੋ ਮਚ, ਲਵ ਜੂ। ਤੇ ਅੱਜ ਟਿਕਟੋਕ ਦੇ ਕਰਕੇ ਆਪਣੀਆਂ ਸਾਰੀਆਂ ਦੇਖੋ ਖਬਰਾਂ ਹੋ ਗਈਆਂ, ਇੱਧਰ ਮੈਂ ਪੰਗਾ ਲਿਆ ਹੋਇਆ, 1000 ਕੁ ਦਿਲ ਜਿਹਾ ਮਿਲ ਗਿਆ, ਹੁਣ ਪਤਾ ਨਹੀਂ ਉਹ ਕੀ ਹੁੰਦਾ ਦਿਲ, 1000 ਕਿਹੜਾ ਹੁੰਦਾ, ਪਤਾ ਨਹੀਂ ਲਾਈਕ ਪਤਾ ਨਹੀਂ ਕੀ ਆ। ਚਲੋ ਜੋ ਵੀ ਆਪਣੇ ਭਰਾਵਾਂ ਨੇ ਦੱਸ ਦੇਣਾ ਆਪਾਂ ਨੂੰ, ਤੇ ਥੈਂਕ ਯੂ ਸੋ ਮਚ ਤੁਹਾਡਾ, ਬਹੁਤ ਬਹੁਤ ਥੈਂਕ ਯੂ, ਲਵ ਯੂ। ਤੇ ਆਪਾਂ ਮਿਲਦੇ ਹਾਂ ਕੱਲ੍ਹ ਦੇ ਪ੍ਰੋਗਰਾਮ 'ਚ, ਬਹੁਤ ਬਹੁਤ ਵਧੀਆ। ਅਤੇ ਇੱਧਰੋਂ ਇਹਨਾਂ ਤੋਂ ਵੀ ਲੈ ਲਈਏ ਇਜਾਜ਼ਤ, ਚੰਗਾ ਜੀ, ਬਾਏ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਟਿਕਟੋਕ ਵਾਲਿਓ ਮਿਲਦੇ ਹਾਂ ਆਪਾਂ ਕੱਲ੍ਹ ਨੂੰ, ਲਵ ਯੂ। ਇੱਕ ਹਾਂ ਪਹੁੰਚ ਗਿਆ ਵੀ 1100 ਤੇ ਵੀ 85 ਸੋਈ, ਬੱਲੇ ਬੱਲੇ। ਚਲੋ ਲਵ ਯੂ ਸਾਰਿਆਂ ਨੂੰ, ਬਹੁਤ ਬਹੁਤ ਥੈਂਕ ਯੂ, ਮਿਲਦੇ ਹਾਂ। ਅਤੇ ਆਪਾਂ ਹੁਣ ਚੱਲੀਏ ਭਾਈ ਘਰਾਂ ਨੂੰ, ਆਪਣੇ ਤੋਂ ਬਾਅਦ ਸ਼ਮੀ ਪੱਠਲ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ। ਆਪਾਂ ਨੂੰ ਦਿਓ ਇੱਥੇ ਇਜਾਜ਼ਤ, ਵਾਧਾ ਘੱਟਾ ਬੋਲਿਆ ਗਿਆ ਵੇ ਕਰ ਦਿਓ ਮਾਫ, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ, 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ, ਕੱਲ੍ਹ ਨੂੰ ਮਿਲਦੀ ਉਮੀਦ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
4: ਫਤਿਹ। ਨਾਲੇ ਚੋਪੜੀਆਂ ਨਾਲੇ ਦੋ ਦੋ।
5: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
6: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
5: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ।
6: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ।
5: ਕਾਲ ਗਗਨ ਔਰ ਗੁਰਿੰਦਰ ਐਟ 905-286-9257।
7: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
8: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
1: ਸੰਡੇ 23 ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮਸ
0: ਅਨਲਿਮਿਟਿਡ ਫਨ ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ ਭੰਗੜਾ ਗਿੱਧਾ ਗੇਮਸ ਫੂਡ ਸਟਾਲਸ ਮਹਿੰਦੀ ਸਭ ਕੁਛ ਰੀਜਨੇਬਲ ਰੇਟਸ ਤੇ
1: ਤੁਸੀਂ ਆਪਣੀਆਂ ਡਿਸ਼ਿਜ਼ ਵੀ ਬਣਾ ਕੇ ਲਿਆ ਸਕਦੇ ਹੋ ਪੂਰਾ ਪਿਕਨਿਕ ਵਾਲਾ ਮਾਹੌਲ ਪੰਜਾਬ ਵਾਲੀਆਂ ਵਾਈਬਸ ਆ ਜਾਓ ਫਿਰ 23 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ 13219 ਟ੍ਰਿੰਕੂਜ਼ੀ ਰੋਡ ਕੈਲੇਡਨ
0: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5294
2: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ ਜੇ ਗੈਰੀ ਨੂੰ
5: 905-459-5533
3: 905-459-5533
5: PNJ ਸਪ੍ਰਿੰਗ ਵੀਲ ਅਲਾਈਨਮੈਂਟ

0: Du besad jap asas du asas hebises nadet hosi bisas bole sone hal sasiyal kal
1: ਕਾਟੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

ਗੁੱਡ ਮਾਰਨਿੰਗ ਜੀ, ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਜਿਹਦੇ ਵਿੱਚ ਖਬਰਸਾਰ ਆਪਾਂ ਤੁਹਾਡੇ ਨਾਲ ਕੁਛ ਸਾਂਝੀਆਂ ਕਰਾਂਗੇ ਅਤੇ ਤੁਹਾਡੇ ਵਿਚਾਰਾਂ ਦੀ ਵੀ ਸਾਂਝ ਬਾਕੀ ਸਾਰਿਆਂ ਦੇ ਨਾਲ ਪਾਵਾਂਗੇ। ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ, ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਪੀਅਰਸਨ ਏਅਰਪੋਰਟ 'ਤੇ ਇਸ ਵਕਤ ਦਾ ਤਾਪਮਾਨ ਹੈ ਜਿਹੜਾ 20 ਡਿਗਰੀ ਸੈਲਸੀਅਸ, ਅਤੇ ਅੱਜ ਦੁਪਹਿਰ ਵੇਲੇ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ 28 ਡਿਗਰੀ ਅਤੇ ਫੀਲ ਲਾਈਕ 32 ਡਿਗਰੀ ਸੈਲਸੀਅਸ ਹੋਵੇਗਾ। ਕਹਿੰਦੇ ਗੁੱਸੇ ਵਿੱਚ ਵਕਤੀ ਜਿਹਾ ਵੇਗ ਹੈ, ਜਦੋਂ ਇਹ ਆਉਂਦਾ ਹੈ ਤਾਂ ਆਦਮੀ ਨੂੰ ਅੰਨਾ ਬੋਲਾ ਕਰ ਦਿੰਦਾ ਅਤੇ ਉੱਤਰ ਜਾਣ ਪਿੱਛੋਂ ਇਹ ਮਨੁੱਖ ਕੋਲ ਇੱਕੋ ਚੀਜ਼ ਛੱਡ ਦਿੰਦਾ, ਉਹ ਹੈ ਪਛਤਾਵਾ। ਜੋ ਇਨਸਾਨ ਸਿੱਧੀ ਅਤੇ ਸਾਫ਼ ਗੱਲ ਕਰਦਾ ਉਸ ਦੀ ਬਾਣੀ ਕਠੋਰ ਹੋ ਸਕਦੀ ਹੈ, ਪਰ ਉਹ ਕਦੇ ਕਿਸੇ ਨੂੰ ਧੋਖਾ ਨਹੀਂ ਦੇ ਸਕਦਾ। ਕਿਸੇ ਦੇ ਮਨ ਨੂੰ ਚੋਟ ਪਹੁੰਚਾਈ ਹੈ ਤਾਂ ਤੁਹਾਨੂੰ ਮਾਨਸਿਕ ਪੀੜਾ ਮਿਲੇਗੀ, ਕਿਸੇ ਦੇ ਸਰੀਰ ਨੂੰ ਚੋਟ ਪਹੁੰਚਾਈ ਹੈ ਤਾਂ ਸਰੀਰ ਹੈ ਜਿਹੜਾ ਉਹ ਤੁਹਾਡੇ ਨੂੰ ਵੀ ਹੈ ਜਿਹੜਾ ਪੀੜਾ ਦਾ ਸਾਹਮਣਾ ਕਰਨਾ ਪਵੇਗਾ। ਪਰਮਾਤਮਾ ਦਾ ਨਾਮ ਹੀ ਸਭ ਤੋਂ ਵੱਡੀ ਤਾਕਤ ਹੈ। ਜਦੋਂ ਦਿਲ ਭਾਰਾ ਹੋਵੇ, ਰਾਹ ਨਾ ਸਮਝ ਆਵੇ, ਇੱਕ ਵਾਰੀ ਸੱਚੇ ਦਿਲ ਤੋਂ ਪਰਮਾਤਮਾ ਕਹੋ, ਅੰਦਰੋਂ ਸਕੂਨ ਹੈ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਂਦਾ ਹੈ। 1 ਰੁਪਈਆ 1 ਲੱਖ ਅੱਗੇ ਕੁਝ ਨਹੀਂ ਹੁੰਦਾ, 1 ਰੁਪਈਆ 1 ਲੱਖ ਅੱਗੇ ਕੁਝ ਨਹੀਂ ਹੁੰਦਾ, ਪਰ ਜੇ 1 ਰੁਪਈਆ 1 ਲੱਖ ਦੇ ਵਿੱਚੋਂ ਨਿਕਲ ਜਾਵੇ ਤਾਂ ਫਿਰ ਲੱਖ ਵੀ ਨਹੀਂ ਰਹਿੰਦਾ। ਜੋ ਗੱਲਬਾਤ ਬਰਦਾਸ਼ਤ ਕਰ ਲਈਏ ਤਾਂ ਰਿਸ਼ਤੇ ਬਣੇ ਰਹਿੰਦੇ ਨੇ, ਜੇ ਗੱਲ ਕਹਿ ਲਈਏ ਤਾਂ ਰਿਸ਼ਤੇ ਆ ਜਿਹੜੇ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਨੇ। ਦੋਸਤੋ, ਅੱਜ 11 ਅਗਸਤ ਹੈ। ਅੱਜ ਦੇ ਦਿਨ ਹੈ ਜਿਹੜਾ ਇਤਿਹਾਸ ਦੀ ਬੁੱਕਲ ਦੇ ਵਿੱਚ ਕੀ ਕੁਝ ਲੁਕਿਆ ਹੋਇਆ। 11 ਅਗਸਤ 1635 ਨੂੰ ਲਾਹੌਰ ਵਿੱਚ ਮਹਾਨ ਸੂਫੀ ਸੰਤ ਸਾਈ ਮੀਆਂ ਮੀਰ ਜੀ ਦਾ ਦੇਹਾਂਤ ਹੋਇਆ ਸੀ, ਤੇ 11 ਅਗਸਤ 1664 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਬਕਾਲਾ ਵਿਖੇ ਗੁਰਗੱਦੀ ਦਿੱਤੀ ਗਈ ਸੀ। 11 ਅਗਸਤ 1908 ਮੁਜ਼ੱਫਰਪੁਰ ਜੇਲ੍ਹ ਦੇ ਵਿੱਚ ਬੰਗਾਲੀ ਇੱਕ ਕ੍ਰਾਂਤੀਕਾਰੀ ਖੁਦੀ ਰਾਮ ਬੋਸ ਨੂੰ ਫਾਂਸੀ ਦਿੱਤੀ ਗਈ ਸੀ, ਤੇ 11 ਅਗਸਤ 1943 ਨੂੰ ਸਰ ਚਿੰਤਾਮਨ ਦਵਾਰਕਾ ਨਾਥ ਦੇਸ਼ਮੁਖ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਪਹਿਲੇ ਗਵਰਨਰ ਵਜੋਂ ਅਹੁਦਾ ਜਿਹੜਾ ਆ ਸੰਭਾਲਿਆ ਸੀ। ਸੋ ਇਹ ਕੁਛ ਹੈ ਜਿਹੜਾ ਇਤਿਹਾਸ ਆਪਣੀ ਬੁੱਕਲ ਦੇ ਵਿੱਚ ਸਮੋਈ ਬੈਠਾ। ਦੋਸਤੋ, ਮੈਂ ਇੱਕ ਰਿਪੋਰਟ ਦੇ ਨਾਲ ਸ਼ੁਰੂ ਕਰਦਾ, ਉਸ 'ਤੇ ਤੁਸੀਂ ਆਪਣੀ ਟੀਕਾ ਟਿੱਪਣੀ ਕਰ ਸਕਦੇ ਹੋ। ਉਸ ਤੋਂ ਬਾਅਦ ਫਿਰ ਕੁਝ ਕੁ ਜਿਹੜੀਆਂ ਖਬਰਾਂ ਨੇ ਲੋਕਲ, ਉਹਨਾਂ ਵੱਲ ਆਪਾਂ ਰੁੱਖ ਕਰਾਂਗੇ। ਇਹ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਵੀ ਟੋਰੋਂਟੋ ਦੇ ਵਿੱਚ, ਜਾਂ ਕਹਿ ਲਈਏ ਵੀ GTA ਦੇ ਵਿੱਚ, ਨੋਨ ਅਲਕੋਹਲਿਕ ਜਾਂ ਫਿਰ 0% ਜਿਹੜੀ ਬੀਅਰ ਹੈ ਉਹਦੀ ਲੋਕਪ੍ਰਿਯਤਾ ਜਿਹੜੀ ਹੈ ਤੇਜ਼ੀ ਦੇ ਨਾਲ ਵੱਧ ਰਹੀ ਹੈ। ਹੁਣ ਲੋਕ ਸਿਰਫ ਅਲਕੋਹਲ ਛੱਡਣ ਲਈ ਨਹੀਂ, ਸਗੋਂ ਸਵਾਦ, ਸਿਹਤ ਅਤੇ ਸੋਸ਼ਲ ਡਰਿੰਕਿੰਗ ਦੇ ਬਿਹਤਰ ਵਿਕਲਪ ਵਜੋਂ ਇਹ ਡਰਿੰਕਸ ਹੈ ਜਿਹੜੇ ਚੁਣ ਰਹੇ ਹਨ। ਪਹਿਲਾਂ ਜਿਹੜੇ ਨੋਨ ਅਲਕੋਹਲਿਕ ਬੀਅਰ ਨੂੰ ਆ ਜਿਹੜਾ ਫਿੱਕੇ ਸਵਾਦ ਵਾਲੀ ਮੰਨਿਆ ਜਾਂਦਾ ਸੀਗਾ ਜਦੋਂ ਇਹ ਇੰਟਰੋਡਿਊਸ ਹੋਈ ਸੀਗੀ, ਪਰ ਹੁਣ ਜਿਹੜੀਆਂ ਲੋਕਲ ਬਰਿਊਰੀਜ਼ ਹੈ ਉਹਨਾਂ ਵੱਲੋਂ ਆ ਜਿਹੜਾ ਕਈ ਤਰ੍ਹਾਂ ਦੀਆਂ ਕਿਸਮਾਂ ਅਤੇ ਉਹਨਾਂ ਦੇ ਵਿੱਚ ਬਿਹਤਰ ਫਲੇਵਰ ਵਾਲੇ ਆਪਸ਼ਨਸ ਬਣਾਏ ਜਾ ਰਹੇ ਹਨ। ਟੋਰੋਂਟੋ ਅਤੇ ਕੈਨੇਡਾ ਦੇ ਵਿੱਚ ਰਿਟੇਲਰਸ ਕੋਲ ਵੀ ਨੋਨ ਅਲਕੋਹਲਿਕ ਬੀਅਰਸ ਦੀ ਵਰਾਇਟੀ ਹੈ ਜਿਹੜੀ ਉਹ ਕਾਫੀ ਵੱਧ ਰਹੀ ਹੈ। ਇਸ ਟ੍ਰੈਂਡ ਦੇ ਪਿੱਛੇ ਕੀ ਵੱਡੇ ਕਾਰਨ ਨੇ? ਕੀ ਲੋਕ ਸੋਸ਼ਲ ਓਕੇਜ਼ਨਸ ਵਿੱਚ ਡਰਿੰਕ ਤਾਂ ਕਰਨਾ ਚਾਹੁੰਦੇ ਨੇ ਪਰ ਅਲਕੋਹਲ ਦੇ ਇਫੈਕਟਸ ਹੈ ਜਿਹੜੇ ਉਹਨਾਂ ਤੋਂ ਬਚਣਾ ਚਾਹੁੰਦੇ ਨੇ, ਜਾਂ ਫਿਰ ਲੋਕਲ ਕ੍ਰਾਫਟ ਜਿਹੜੀਆਂ ਬਰਿਊਰੀਜ਼ ਨੇ ਉਹਨਾਂ ਉਹ ਮਾਰਕੀਟ ਦੇ ਵਿੱਚ ਇੰਨੀਆਂ ਜ਼ਿਆਦਾ ਆ ਰਹੀਆਂ ਨੇ? ਉਦਾਹਰਣ ਵਜੋਂ ਕਲੈਕਟਿਵ ਆਰਟਸ ਆਪਣੀਆਂ ਨੋਨ ਅਲਕੋਹਲਿਕ ਬੀਅਰਸ ਨੂੰ ਟ੍ਰੈਡੀਸ਼ਨਲ ਕ੍ਰਾਫਟ ਬੀਅਰ ਵਰਗੇ ਫਲੇਵਰਸ ਹੈ ਜਿਹੜੇ ਉਹਨਾਂ ਦੇ ਨਾਲ ਪੇਸ਼ ਕਰਦੀ ਹੈ। ਸੋ ਮਤਲਬ ਹੈ ਜਿਹੜਾ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਵੀ ਨੋਨ ਅਲਕੋਹਲਿਕ ਜਿਹੜੀਆਂ ਬੀਅਰਸ ਹੈ ਉਹਨਾਂ ਵੱਲ ਲੋਕਾਂ ਦਾ ਰੁਝਾਨ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ, ਅਤੇ ਕਈ ਹੈ ਜਿਹੜੇ ਉਹਨਾਂ ਨੇ ਦਾਰੂ ਹੈ ਜਿਹੜੀ ਪੀਣੀ ਛੱਡ ਦਿੱਤੀ ਜਾਂ ਬੀਅਰ ਹੈ ਜਿਹੜੀ ਉਹ ਪੀਣੀ ਛੱਡ ਦਿੱਤੀ। ਹੁਣ ਸਵਾਲ ਇਹ ਹੈ ਵੀ ਤੁਸੀਂ

0: ਸਬੂਤ ਹੈ ਤੇ ਉਹ ਛੱਡ ਸਕਦਾ। ਕੀ ਰੈਸਟੋਰੈਂਟਸ ਅਤੇ ਪਾਰਟੀਜ਼ ਦੇ ਵਿੱਚ ਵੀ ਨੋਨ ਅਲਕੋਹਲਿਕ ਜਿਹੜੀਆਂ ਆਪਸ਼ਨਸ ਹੈ ਉਹ ਹੋਰ ਵੱਧ ਹੈ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ? ਤੁਹਾਡੇ ਲਈ ਡਰਿੰਕ ਚੁਣਦੇ ਸਮੇਂ ਕੀ ਜ਼ਿਆਦਾ ਮਹੱਤਵਪੂਰਨ ਹੈ, ਸਵਾਦ, ਸਿਹਤ ਜਾਂ ਫਿਰ ਤੁਹਾਡਾ ਕੋਈ ਹੋਰ ਸੋਸ਼ਲ ਐਕਸਪੀਰੀਅੰਸ? ਸੋ ਜਿਹੜੀਆਂ ਨੋਨ ਅਲਕੋਹਲਿਕ ਬੀਅਰਸ ਹੈ ਇਹਨਾਂ ਦਾ ਜਿਹੜਾ ਰੁਝਾਨ ਵੱਧਦਾ ਜਾ ਰਿਹਾ, ਸੋ ਇਸ ਨੂੰ ਹੈ ਜਿਹੜਾ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਜਾਂ ਤੁਸੀਂ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਦਾਰੂ ਦਾ ਸੇਵਨ ਜ਼ਿਆਦਾ ਕਰਦੇ ਸੀਗੇ ਪਰ ਹੁਣ ਛੱਡ ਦਿੱਤੀ ਹੈ, ਕਈ ਵਾਰ ਇਹੋ ਜਿਹਾ ਤਜਰਬਾ ਹੋ ਜਾਂਦਾ, ਬੰਦਾ ਜਿਹੜਾ ਆ ਅਲਕੋਹਲ ਤੋਂ ਦੂਰ ਹੋ ਜਾਂਦਾ, ਨੋਨ ਅਲਕੋਹਲਿਕ ਹੋ ਜਾਂਦਾ, ਅਤੇ ਜਿਹੜੇ ਬਾਕੀ ਹੋਰ ਵੀ ਹੁੰਦੇ ਉਹਨਾਂ ਨੂੰ ਵੀ ਹੈ ਜਿਹੜਾ ਉਹ ਆਪਣੇ ਤਜਰਬਿਆਂ ਦਾ ਐਕਸਪੀਰੀਅੰਸ ਕਰਦੇ ਵੀ ਭਾਈ ਤੁਸੀਂ ਵੀ ਹੈ ਜਿਹੜਾ ਇਹਨਾਂ ਚੀਜ਼ ਨੂੰ ਜਾਂ ਛੱਡ ਦਿਉ। ਦੇਖੋ ਨਾ ਤਾਂ ਮਸ਼ਹੂਰੀ ਕਰ ਰਿਹਾ ਅਤੇ ਨਾ ਹੀ ਮੈਂ ਕੋਈ ਪੱਖ ਦੀ ਗੱਲ ਕਰ ਰਿਹਾ, ਇੱਕ ਰਿਪੋਰਟ ਆਈ ਸੀਗੀ ਉਹਦੇ ਆਧਾਰ 'ਤੇ ਹੀ ਹੈ ਜਿਹੜਾ ਮੈਂ ਤੁਹਾਨੂੰ ਇਹ ਕੁਝ ਕੁ ਸਵਾਲ ਪੁੱਛ ਰਿਹਾ। ਕੀ ਤੁਸੀਂ ਨੋਨ ਅਲਕੋਹਲਿਕ ਬੀਅਰ ਹੈ ਜਿਹੜੀ ਜਾਂ 0% ਜਿਹੜੀ ਹੈ ਬੀਅਰ ਹੈ ਉਹਨੂੰ ਕਦੇ ਟਰਾਈ ਕੀਤਾ? ਜਾਂ ਤੁਹਾਡੇ ਖਿਆਲ ਦੇ ਵਿੱਚ ਨੋਨ ਅਲਕੋਹਲਿਕ ਜਿਹੜੀਆਂ ਇਹ ਡਰਿੰਕਸ ਹੈ ਜਿਹੜੀਆਂ ਲੋਕਾਂ ਨੂੰ ਅਲਕੋਹਲ ਦੀ ਕੰਜ਼ਪਸ਼ਨ ਘਟਾਉਣ ਦੇ ਵਿੱਚ ਇਹ ਮਦਦ ਕਰ ਸਕਦੀਆਂ ਨੇ, ਜੋ ਇੱਦਾਂ ਦੇ ਪ੍ਰੋਡਕਟਸ ਹੈ ਜਿਹੜੇ ਮਾਰਕੀਟ ਦੇ ਵਿੱਚ ਆ ਰਹੇ ਹੈ, ਜਾਂ ਫਿਰ ਤੁਹਾਨੂੰ ਲੱਗਦਾ ਇਹਨਾਂ ਦਾ ਵੀ ਹੈ ਜਿਹੜਾ ਕੋਈ ਸਾਈਡ ਇਫੈਕਟ ਹੈ ਜਿਹੜਾ ਉਹ ਹੁੰਦਾ ਹੈ? ਸਟੂਡੀਓ ਦੇ ਵਿੱਚ ਦੋਸਤੋ ਕਾਲ ਕਰ ਸਕਦੇ ਹੋ, ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਹੈ ਜਿਹੜੇ ਉਹ ਦੱਸ ਸਕਦੇ ਹੋ। ਕੀ ਤੁਹਾਨੂੰ ਲੱਗਦਾ ਵੀ ਜਿਹੜੀਆਂ ਨੋਨ ਅਲਕੋਹਲਿਕ ਡਰਿੰਕਸ ਹੈ ਜਿਹੜੀਆਂ ਆ ਰਹੀਆਂ ਨੇ ਮਾਰਕੀਟ ਦੇ ਵਿੱਚ ਉਹ ਦਾਰੂ ਦੀ ਕੰਜ਼ਪਸ਼ਨ ਹੈ ਜਿਹੜੀ ਉਹ ਘਟਾਉਣ ਦੇ ਵਿੱਚ ਮਦਦਗਾਰ ਸਾਬਤ ਹੋ ਸਕਦੀਆਂ ਨੇ ਜਾਂ ਨਹੀਂ ਹੋ ਸਕਦੀਆਂ ਨੇ? ਸੋ ਇਹਦੇ 'ਤੇ ਹੈ ਜਿਹੜਾ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ 905-673-3337। ਬਾਕੀ ਤੁਸੀਂ ਸਾਨੂੰ ਇਹ ਡਾਇਲ ਟੂ ਲਿਸਨ ਕਰਕੇ ਵੀ ਸੁਣ ਸਕਦੇ ਹੋ। ਜੇ ਡਾਇਲ ਟੂ ਲਿਸਨ ਆਪਣੇ ਫੋਨ ਜ਼ਰੀਏ ਕੈਨੇਡਾ ਦੇ ਵਿੱਚ ਸੁਣਨਾ ਚਾਹੁੰਦੇ ਹੋ ਤਾਂ 416-477-2040 416-477-2040। ਬਾਕੀ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ 'ਤੇ ਤੁਸੀਂ AM 530 ਮਲਟੀ ਕਲਚਰਲ ਹੈ ਜਿਹੜਾ ਰੇਡੀਓ ਹੈ ਜਿਹੜਾ ਇਹ ਲੱਭ ਸਕਦੇ ਹੋ। ਸੋ ਇਸ ਰਿਪੋਰਟ ਦੇ ਨਾਲ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਿਹਾ। ਮੈਂ ਇਹ ਇੱਕ ਸੋਸ਼ਲ ਐਕਸਪੀਰੀਅੰਸ ਹੁੰਦਾ ਦੋਸਤੋ, ਜਾਂ ਸੋਸ਼ਲ ਇੱਕ ਤਜਰਬਾ ਹੁੰਦਾ ਜਿਹਦੇ ਵਿੱਚ ਤੁਸੀਂ ਆਪੋ ਆਪਣੇ ਜਿਹੜੇ ਵਿਚਾਰ ਦੱਸਦੇ ਹੋ ਵੀ ਬਾਕੀ ਜੋ ਇਹ ਚੀਜ਼ਾਂ ਮਾਰਕੀਟ ਦੇ ਵਿੱਚ ਜਾਂ ਫਿਰ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੁੰਦੀਆਂ ਨੇ ਇਹਨਾਂ 'ਤੇ ਸਮਾਜ ਦੇ ਉੱਤੇ ਕੀ ਅਸਰ ਪੈਂਦਾ, ਸਕਾਰਾਤਮਕ ਪੈਂਦਾ ਜਾਂ ਨਕਾਰਾਤਮਕ ਪੈਂਦਾ ਪਿਆ। ਸੋ ਲੈਟ ਸੀ ਤੁਹਾਡੇ ਜਿਹੜੇ ਵਿਚਾਰ ਹੈ ਜਿਹੜੇ ਕੀ ਕਹਿੰਦੇ ਨੇ। ਸਟੂਡੀਓ ਦਾ ਨੰਬਰ 905-673-3337 905-673-3337 8248 ਜੀ ਸਵਾਗਤ ਹੈ ਜੀ, ਗੁੱਡ ਮਾਰਨਿੰਗ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਸ਼ਮੀ ਜੀ।
0: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ ਜੀ?
1: ਹੈਲੋ
0: ਹੈਲੋ ਹਾਂਜੀ ਭਾਜੀ, ਤੁਸੀਂ ਆਉਂਦੀ ਏਅਰ ਹੋ?
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ।
1: ਤੁਹਾਡਾ ਪ੍ਰੋਗਰਾਮ ਵੈਸੇ ਮੈਂ ਤਾਂ ਝੂਠ ਨਹੀਂ ਬੋਲਣਾ ਚਾਹੁੰਦਾ ਕਿ ਰੋਜ਼ ਸੁਣਦਾ, ਪਰ ਜਦੋਂ ਵੀ ਮੇਰੀ ਸ਼ਿਫਟ ਦੌਰਾਨ ਮੌਕਾ ਮਿਲਦਾ ਜ਼ਰੂਰ ਸੁਣਦਾ
0: ਜੀ।
1: ਧੰਨਵਾਦ ਜੀ, ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ
0: ਜੀ।
1: ਔਰ ਤੁਹਾਡੇ ਪ੍ਰੋਗਰਾਮ ਸੁਣ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਮੇਰਾ ਇੱਕ ਸਵਾਲ ਅੱਜ ਰੋਜ਼ ਮਨ ਚ ਆਉਂਦਾ, ਅੱਜ ਮੈਂ ਉਹਦਾ ਜਾਨਣਾ ਚਾਹੁੰਦਾ ਜੀ, ਜਿਹੜਾ ਇੱਕ ਬੱਚਾ ਪਹਿਲੀ ਪੌੜੀ ਪਾਠ ਕਰਦਾ ਜੀ, ਉਹ ਆਪਣਾ ਕਿੰਨੀ ਉਮਰ ਆ ਤੇ
0: ਹਾਂਜੀ ਭਾਜੀ, ਜਦੋਂ ਰਿਕਾਰਡ ਕੀਤਾ ਗਿਆ ਸੀਗਾ ਤੇ ਉਹਦੀ ਉਮਰ ਹੈ ਜਿਹੜੀ ਉਹ 7 ਸਾਲ ਸੀਗੀ ਜੀ, ਜਦੋਂ ਰਿਕਾਰਡ ਕੀਤਾ ਗਿਆ ਹੈ ਮੂਲ ਮੰਤਰ। ਚਲੋ ਬਹੁਤ ਟਾਈਮ ਹੋ ਗਿਆ ਜੀ, ਅਸੀਂ ਉਸੇ ਨੂੰ ਗਿਆ ਜਿਹੜਾ ਇਹ ਰੱਖਿਆ, ਹੁਣ ਤਾਂ ਚਲੋ ਉਹ 11 ਸਾਲ ਦਾ ਹੋ ਗਿਆ
1: ਜੀ।
0: ਹਾਂਜੀ ਬੇਟਾ ਜੀ, ਬੇਟਾ ਜੀ, ਮੇਰਾ ਬੇਟਾ ਹਰਸ਼ਾਨ ਹੈ ਉਹਦਾ ਨਾਮ। ਮੰਗੜ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ ਜੀ।
2: ਸ਼ਮੀ ਜੀ ਗੁੱਡ ਮਾਰਨਿੰਗ
0: ਜੀ। ਗੁੱਡ ਮਾਰਨਿੰਗ ਭਾਜੀ,
2: ਇਹ ਮੇਰਾ ਜ਼ੀਰੋ ਅਲਕੋਹਲ ਦੀ ਜਿਹੜੀ ਬੀਅਰ ਆ ਇਹ ਸਰਕਾਰ ਇੰਨੀ ਤਾਂ ਉਹ ਹੈ ਨੀ ਪਾਗਲ
0: ਹਨਾ,
2: ਇਹ ਛੋੜ ਜਮੀ ਨਵੀਂ ਜਨਰੇਸ਼ਨ ਨੂੰ ਉਹਦੇ ਤੇ ਲਾ ਕੇ, ਕਿਉਂਕਿ ਜੇ ਅਲਕੋਹਲ ਦੀ ਕੰਜਮਪਸ਼ਨ ਘੱਟ ਗਈ ਇਹਨਾਂ ਦਾ ਰੈਵਨਿਊ ਡਾਊਨ ਹੋਜੂ, ਠੀਕ ਹੈ। ਸਰਕਾਰਾਂ ਦੀ ਪਾਲਿਸੀ ਆ ਸ਼ਮੀ ਵੀਰ।
0: ਅੱਛਾ ਜੀ,
2: ਇਹ ਸਮਝਣ ਵਾਲੀ ਗੱਲ ਆ, ਤੇ ਇਹ ਪਹਿਲਾਂ ਹੁਣ ਆਪਣੇ ਯੰਗ ਜਨਰੇਸ਼ਨ ਨੂੰ ਇਹ ਤੋਂ ਜ਼ੀਰੋ ਅਲਕੋਹਲ ਤੇ ਲਾਊਗੀ,
0: ਠੀਕ ਹੈ ਨਾ,
2: ਫੇਰ ਉਹ ਜ਼ੀਰੋ ਅਲਕੋਹਲ ਤੋਂ ਦੂਜੇ ਪਾਸੇ ਪੈਰ ਜਾਊ ਉਹਨਾਂ ਦਾ। ਇਹ ਸਰਕਾਰ ਦੀ ਬਹੁਤ ਤਗੜੀ ਪਾਲਿਸੀ ਆ ਵੀਰ, ਇਹ ਸਮਝਣ ਵਾਲੀਆਂ ਗੱਲਾਂ ਨੇ।
0: ਸੋ ਮੰਗੜ ਸਾਹਿਬ ਤੁਸੀਂ ਇਹ ਕਹਿ ਰਹੇ ਹੋ ਕਿ

0: ਲੋਕਾਂ ਦਾ ਜਿਹੜਾ ਅਲਕੋਹਲ ਤੋਂ ਲੋਕਾਂ ਦਾ ਰੁਝਾਨ ਨਾ ਘਟੇ, ਇਸ ਕਰਕੇ ਜਿਹੜਾ ਇਹ ਰਾਹ ਅਪਣਾਇਆ ਜਾ ਰਿਹਾ।
1: ਹਾਂਜੀ ਹਾਂਜੀ, ਕਿਉਂਕਿ ਸਰਕਾਰ ਦਾ ਰੈਵੀਨਿਊ ਘੱਟ ਜੂ, ਜਿੱਥੇ $3 ਦੀ $2.5 ਦੀ ਚੀਜ਼ ਆ ਉਹ ਜੀ
0: ਜੀ ਜੀ
1: ਜਿਹੜੀ ਆਪਾਂ ਹਾਰਡ ਲੀਕਰ ਲੈਣੀ ਆ ਉਹ ਮਹਿੰਗੀ ਆ। ਜੇ ਆਪਾਂ ਕੋਈ ਵੀ ਆ, ਤੁਸੀਂ ਆਪਦਾ ਬਿਜ਼ਨਸ ਕਰਦੇ ਹੋ ਹਨਾ, ਤੁਸੀਂ ਇਹ ਤਾਂ ਨੀ ਕਹਿੰਦੇ ਮੇਰਾ ਰੈਵੀਨਿਊ ਘਟੇ। ਉਹ ਇਹ ਬਹੁਤ ਤਕੜੀ ਸਰਕਾਰ, ਮੈਂ ਦੇਖਦਾ, ਮੈਂ ਵੀ ਚਲੋ ਮੈਂ ਡਰਿੰਕ ਕਰਦਾ ਹਨਾ, ਮੈਂ ਐਸਜੀਬੀਯੂ ਚ ਦੇਖਦਾ ਨਵੀਂ ਜਨਰੇਸ਼ਨ ਬਹੁਤ ਉਹ ਪ੍ਰੋਡਕਟ ਚੱਕਦੀ ਆ।
0: ਕੀ ਭਾਜੀ ਤੁਸੀਂ ਇਹ ਕਦੇ ਟਰਾਈ ਕੀਤਾ ਨੋਨ ਅਲਕੋਹਲਿਕ ਪ੍ਰੋਡਕਟ? ਕਦੇ ਨਹੀਂ ਕੀਤਾ,
1: ਮੈਂ ਨਹੀਂ ਕੀਤਾ। ਇਹਦਾ ਬਾਥਰੂਮ ਦਾ ਘਰ ਆ ਜੀ, ਪੀ ਚੱਲੋ ਬਾਥਰੂਮ ਕਰੀ ਚੱਲੋ।
0: ਜੀ ਜੀ,
1: ਮੈਂ ਨਹੀਂ ਕੀਤਾ, ਐਵੇਂ ਕਹਿੰਦਾ ਵੀਰੇ ਯਾਰ।
0: ਜੀ ਜੀ ਜੀ
1: ਜੀ,
0: ਥੈਂਕ ਯੂ ਥੈਂਕ ਯੂ ਮਾਂਗੜ ਸਾਹਿਬ, ਥੈਂਕ ਯੂ। ਸੋ ਭਾਜੀ ਹੁਣੀ ਕਹਿੰਦੇ ਵੀ ਇਹ ਸਰਕਾਰਾਂ ਦੀ ਇੱਕ ਚਾਲ ਹੈ ਵੀ ਪਹਿਲਾਂ ਇੱਧਰਲੇ ਪਾਸੇ ਲਾ ਕੇ ਤੇ ਫਿਰ ਆ ਜਿਹੜਾ ਅਲਕੋਹਲਿਕ ਪਾਸੇ। ਪਰ ਰਿਪੋਰਟਾਂ ਕੁਝ ਕਹਿ ਰਹੀਆਂ ਨੇ ਵੀ ਕਈ ਲੋਕ ਆ ਜਿਹੜਾ ਅਲਕੋਹਲਿਕ ਹੈ ਜਿਹੜਾ, ਜਾਂ ਫਿਰ ਦਾਰੂ ਆ ਸ਼ਰਾਬ ਹੈ ਜਿਹੜੀ ਉਹ ਛੱਡ ਰਹੇ ਨੇ, ਤੇ ਨੋਨ ਅਲਕੋਹਲਿਕ ਜਿਹੜੇ ਇਹੋ ਜਿਹੇ ਪ੍ਰੋਡਕਟ ਨੇ ਉਹਨਾਂ ਦਾ ਜਿਹੜਾ ਸੇਵਨ ਆ ਜਿਹੜਾ ਹੌਲੀ ਹੌਲੀ ਆ ਜਿਹੜਾ ਕਰ ਰਹੇ ਨੇ, ਜੋ ਕਿ ਇੱਕ ਵਧੀਆ ਸਰਕਾਰਾਂ ਵੱਲੋਂ ਆ ਜਾਂ ਰਿਪੋਰਟਾਂ ਜਿਹੜੀਆਂ ਆਈਆਂ ਉਹ ਕਹਿ ਰਹੀਆਂ ਨੇ ਵੀ ਇੱਕ ਵਧੀਆ ਰੁਝਾਨ ਹੈ। ਪਰ ਤੁਹਾਨੂੰ ਕੀ ਲੱਗਦਾ ਵੀ ਕੀ ਇਹਦੇ ਨਾਲ ਜਿਹੜੇ ਅਲਕੋਹਲਿਕ ਪ੍ਰੋਡਕਟਸ ਨੇ ਉਹਨਾਂ ਦੀ ਕੰਜ਼ਪਸ਼ਨ ਘਟਾਉਣ ਦੇ ਵਿੱਚ ਇਹ ਜਿਹੜੀਆਂ ਨੋਨ ਅਲਕੋਹਲਿਕ ਡਰਿੰਕਸ ਮਾਰਕੀਟ ਦੇ ਵਿੱਚ ਆ ਰਹੀਆਂ ਨੇ ਉਹ ਮਦਦਗਾਰ ਸਾਬਤ ਹੋ ਸਕਦੀਆਂ ਨੇ, ਜਾਂ ਫਿਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹੇਗਾ ਵੀ ਇਹ ਚੀਜ਼ ਕਰ ਲਈ, ਜਾਂ ਇਹਦੇ ਕੋਈ ਸਾਈਡ ਇਫੈਕਟਸ ਵੀ ਨੇ? ਹੁਣ ਗੱਲ ਇਹ ਆ, ਕਿਉਂਕਿ ਮੈਂ ਵੀ ਇਸ ਚੀਜ਼ ਦਾ ਕਦੇ ਸੇਵਨ ਨਹੀਂ ਕੀਤਾ, ਪਰ ਇੱਕ ਰਿਪੋਰਟ ਆ ਗਈ, ਮੈਂ ਕਿਹਾ ਸ਼ਾਇਦ ਤੁਹਾਡੇ ਦੇ ਵਿੱਚੋਂ ਕਿਸੇ ਨੇ ਵੀ ਜੇ ਇਸ ਚੀਜ਼ ਦਾ ਸੇਵਨ ਕੀਤਾ ਹੋਵੇ ਤਾਂ ਜ਼ਰੂਰ ਦੱਸ ਸਕਦੇ ਹੈ ਵੀ ਬਾਕੀ ਆ ਜਿਹੜਾ ਇਸ ਚੀਜ਼ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਚੇਂਜ ਲਿਆਉਂਦਾ ਹੈ ਜਾਂ ਨਹੀਂ। ਸੋ ਸਟੂਡੀਓ ਨੰਬਰ 905-673-3337 ਤੇ ਉੱਥੇ ਹੀ ਦੋਸਤੋ ਅੰਟਾਰੀਓ ਲਿਬਰਲ ਪਾਰਟੀ ਦੇ ਨਵੇਂ ਲੀਡਰ ਦੀ ਚੋਣ ਲਈ ਮੁਕਾਬਲਾ ਜਿਹੜਾ ਆ ਉਹ ਤੇਜ਼ ਹੋ ਗਿਆ। 5 ਉਮੀਦਵਾਰ ਨੇ 10 ਅਗਸਤ ਨੂੰ ਆਪਣੀ ਪਹਿਲੀ ਲੀਡਰਸ਼ਿਪ ਡਿਬੇਟ ਦੇ ਵਿੱਚ ਹਿੱਸਾ ਜਿਹੜਾ ਆ ਉਹ ਲਿਆ, ਤੇ ਹਰ ਇੱਕ ਦਾ ਆਪਣਾ ਆਪਣਾ ਉਹਨਾਂ ਨੇ ਆਪਣਾ ਵਿਜ਼ਨ ਪੇਸ਼ ਕੀਤਾ, ਤੇ ਨਵੇਂ ਲੀਡਰ ਲਈ ਜਿਹੜੀ ਆਨਲਾਈਨ ਵੋਟਿੰਗ ਹੈ ਉਹ 9 ਨਵੰਬਰ ਤੋਂ 20 ਨਵੰਬਰ ਤੱਕ ਹੋਵੇਗੀ, ਤੇ ਜੇਤੂ ਦਾ ਜਿਹੜਾ ਐਲਾਨ ਹੈ 21 ਨਵੰਬਰ ਨੂੰ ਕੀਤਾ ਜਾਵੇਗਾ। ਹੁਣ 5 ਜਿਹੜੇ ਉਮੀਦਵਾਰ ਹੈ, ਸਭ ਤੋਂ ਪਹਿਲਾਂ ਨਾਮ ਆ ਜਾਂਦਾ ਨਵਦੀਪ ਬੈਂਸ, ਜੋ ਫੈਡਰਲ ਰਾਜਨੀਤੀ ਦਾ ਲੰਬਾ ਤਜਰਬਾ ਰੱਖਦੇ ਨੇ, ਤੇ ਉਹ ਪਹਿਲਾਂ ਮਿਸੀਸਾਗਾ ਬ੍ਰੈਂਪਟਨ ਸਾਊਥ ਅਤੇ ਬਾਅਦ ਦੇ ਵਿੱਚ ਮਿਸੀਸਾਗਾ ਮਾਲਟਨ ਤੋਂ ਸੰਸਦ ਮੈਂਬਰ ਰਹੇ। ਟਰੂਡੋ ਸਰਕਾਰ ਦੇ ਵਿੱਚ ਉਹ ਇਨੋਵੇਸ਼ਨ ਸਾਇੰਸ ਐਂਡ ਇੰਡਸਟਰੀ ਮੰਤਰੀ ਵੀ ਰਹੇ। ਉਹਨਾਂ ਦੀ ਮੁਹਿੰਮ ਦਾ ਮੁੱਖ ਜਿਹੜਾ ਸੁਨੇਹਾ ਉਹ ਕਹਿੰਦੇ ਵੀ ਚੰਗੀਆਂ ਨੌਕਰੀਆਂ, ਘਰਾਂ ਦੀ ਅਫੋਰਡੇਬਿਲਟੀ, ਸੁਰੱਖਿਅਤ ਕਮਿਊਨਿਟੀ ਅਤੇ ਮਜ਼ਬੂਤ ਸਰਕਾਰੀ ਸੇਵਾਵਾਂ, ਇਹ ਉਹਨਾਂ ਦਾ ਜਿਹੜਾ ਆ ਇਹ ਮੋਟੋ ਹੈ, ਜਾਂ ਫਿਰ ਇਹ ਉਹਨਾਂ ਦੇ ਚੋਣੀ ਜਿਹੜੇ ਵਾਅਦੇ ਨੇ ਜਿਹੜੇ ਇਹ ਨੇ। ਅਗਲੀ ਜਿਹੜੀ ਲੀਡਰ ਹੈ ਉਹ ਹੈ ਸਟੈਫਨੀ ਬੋਮੈਨ, ਜੋ ਡੌਨ ਵੈਲੀ ਵੈਸਟ ਤੋਂ ਮੌਜੂਦਾ MPP ਨੇ ਤੇ ਓਨਟਾਰੀਓ ਦੇ ਲਿਬਰਲ ਫਾਈਨੈਂਸ ਕ੍ਰਿਟਿਕ ਵੀ ਨੇ। ਰਾਜਨੀਤੀ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਲਗਭਗ 25 ਸਾਲ ਹੈ ਜਿਹੜਾ ਫਾਈਨੈਂਸ ਦੇ ਖੇਤਰ ਦੇ ਵਿੱਚ ਕੰਮ ਕੀਤਾ, ਤੇ ਬੈਂਕ ਆਫ ਕੈਨੇਡਾ ਦੇ ਬੋਰਡ ਨਾਲ ਵੀ ਉਹ ਜੁੜੀ ਰਹੇ ਨੇ। ਉਹਨਾਂ ਦਾ ਫੋਕਸ ਜ਼ਿੰਮੇਵਾਰ ਲੀਡਰਸ਼ਿਪ ਅਤੇ ਬਿਹਤਰ ਫੈਸਲਾ ਲੈਣ 'ਤੇ ਹੈ। ਅਗਲੇ ਬੀਬੀ ਨੇ ਲੀ, ਜੋ ਕਿ ਇਟੋਬਿਕੋ ਲੇਕਸ਼ੋਰ ਤੋਂ MPP ਹਨ, ਅਤੇ ਉਹਨਾਂ ਦਾ ਪਿਛੋਕੜ ਹੈਲਥ ਕੇਅਰ ਦੇ ਨਾਲ ਜੁੜਿਆ ਹੋਇਆ, ਅਤੇ ਉਹ ਸੇਂਟ ਮੈਰੀ ਜਨਰਲ ਹਸਪੀਟਲ ਦੀ ਪ੍ਰਧਾਨ ਰਹਿ ਚੁੱਕੇ ਨੇ। ਉਹਨਾਂ ਦੀ ਮੁਹਿੰਮ ਵਿੱਚ ਸਿਹਤ ਸੇਵਾਵਾਂ ਤੱਕ ਬਿਹਤਰ ਪਹੁੰਚ ਅਤੇ ਸਰਕਾਰੀ ਸੰਸਥਾਵਾਂ ਵਿੱਚ ਲੋਕਾਂ ਦਾ ਭਰੋਸਾ ਜਿਹੜਾ ਆ ਮੁੜ ਕਾਇਮ ਕਰਨਾ ਹੈ। ਅਗਲੇ ਨੇ ਐਰਿਕ ਸਾਹਿਬ, ਇਹ ਹਾਊਸਿੰਗ ਐਡਵੋਕੇਟ ਨੇ ਅਤੇ ਮੋਰ ਨੇਬਰਸ ਟੋਰਾਂਟੋ ਦੇ ਸੰਸਥਾਪਕ ਹਨ, ਤੇ ਉਹਨਾਂ ਨੇ ਹਾਊਸਿੰਗ ਅਫੋਰਡੇਬਿਲਟੀ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ, ਅਰਥ ਵਿਵਸਥਾ ਅਤੇ ਵੱਧ ਘਰ ਬਣਾਉਣ ਦੀ ਆਪਣੀ ਮੁਹਿੰਮ ਦੇ ਮੁੱਖ ਮੁੱਦੇ ਆ ਜਿਹੜੇ ਇਹ ਰੱਖਿਆ ਹੋਇਆ। ਸੋ ਹੁਣ ਲਾਸਟ ਬਟ ਨਾਟ ਲੀਸਟ ਡਿਲਨ ਮੋਰਾਂਡੋ, ਇਹ 15 ਸਾਲਾਂ ਤੋਂ ਰਾਜਨੀਤੀ ਦੇ ਪਿੱਛੇ ਕੰਮ ਕਰਦੇ ਆਏ ਨੇ। ਡੈਲਟਨ ਮੈਗੈਂਟੀ, ਕੈਥਲਿਨ ਵਿਨ ਅਤੇ ਜਸਟਿਨ ਟਰੂਡੋ ਦੀਆਂ ਟੀਮਾਂ ਦੇ ਨਾਲ ਇਹ ਕੰਮ ਕਰ ਚੁੱਕੇ ਨੇ। ਉਹਨਾਂ ਦਾ ਟੀਚਾ ਓਨਟਾਰੀਓ ਲਿਬਰਲ ਪਾਰਟੀ ਨੂੰ ਮਜ਼ਬੂਤ ਕਰਨਾ, ਅਤੇ ਅਗਲੀ ਜਿਹੜੀ ਸੂਬਾਈ ਓਨਟਾਰੀਓ ਪ੍ਰੋਵਿੰਸ਼ਲ ਚੋਣ ਦੇ ਵਿੱਚ ਪ੍ਰੀਮੀਅਰ ਡੱਗ ਫੋਰਡ ਦੀ PC ਸਰਕਾਰ ਨੂੰ ਚੁਣੌਤੀ ਦੇਣਾ। ਸੋ ਇਹ 5 ਆਗੂ ਆ ਜਿਹੜੇ ਇਸ ਵਕਤ ਜਿਹੜੇ ਅੰਟਾਰੀਓ ਲਿਬਰਲ ਲੀਡਰਸ਼ਿਪ ਦੀ ਦੌੜ ਦੇ ਵਿੱਚ ਨੇ। ਤੁਹਾਡੇ ਮੁਤਾਬਕ ਇਹਨਾਂ ਪੰਜਾਂ ਵਿੱਚੋਂ ਅੰਟਾਰੀਓ ਲਿਬਰਲ ਪਾਰਟੀ ਦਾ ਸਭ ਤੋਂ ਮਜ਼ਬੂਤ ਲੀਡਰ ਹੈ ਜਿਹੜਾ ਕੌਣ ਬਣ ਸਕਦਾ ਅਤੇ ਕਿਉਂ? ਕਿਉਂਕਿ ਪੰਜਾਂ ਬਾਬਤ ਹੈ ਜਿਹੜਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਚਾਨਣਾ ਪਾਇਆ ਉਹਨਾਂ ਦਾ ਕੀ ਬੈਕਗਰਾਊਂਡ ਹੈ ਅਤੇ ਕੀ ਹੈ ਜਿਹੜਾ ਉਹ ਵਿਜ਼ਨ ਲੈ ਕੇ ਆ ਜਿਹੜਾ ਇਸ ਲੀਡਰਸ਼ਿਪ ਮੈਦਾਨ ਦੇ ਵਿੱਚ ਅੱਗੇ ਆਏ ਨੇ। ਕੀ ਨਵਦੀਪ ਬੈਂਸ ਦਾ ਫੈਡਰਲ ਰਾਜਨੀਤੀ ਦਾ ਤਜਰਬਾ ਉਹਨਾਂ ਨੂੰ ਬਾਕੀ ਉਮੀਦਵਾਰਾਂ ਨਾਲੋਂ ਫਾਇਦਾ ਦੇਵੇਗਾ? ਕਿਉਂਕਿ ਬਾਕੀ ਆ ਜਿਹੜੇ ਉਹ ਪ੍ਰੋਵਿੰਸ਼ੀਅਲ ਦੇ ਵਿੱਚ ਰਹੇ ਨੇ ਜ਼ਿਆਦਾ ਐਕਟਿਵ, ਪਰ ਜਿਹੜੇ ਨਵਦੀਪ ਬੈਂਸ ਹੈ ਉਹ ਫੈਡਰਲ ਦੇ ਵਿੱਚ ਵੀ ਮਿਨਿਸਟਰ ਰਹੇ ਨੇ, ਕੈਬਨਿਟ ਮਿਨਿਸਟਰ ਰਹੇ ਨੇ, ਕਿ ਇਸ ਚੀਜ਼ ਦਾ ਉਹਨਾਂ ਨੂੰ ਆ ਜਿਹੜਾ ਫਾਇਦਾ ਮਿਲੇਗਾ? ਓਨਟਾਰੀਓ ਦੇ ਵੋਟਰਾਂ ਲਈ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਕਿਹੜਾ ਹੈ? ਮਹਿੰਗਾਈ, ਹਾਊਸਿੰਗ, ਹੈਲਥ ਕੇਅਰ, ਜੋਬਸ ਜਾਂ ਫਿਰ ਟੈਕਸਿਸ? ਕੀ ਕੋਈ ਇਹਨਾਂ ਵਿੱਚੋਂ ਨਵਾਂ ਲਿਬਰਲ ਲੀਡਰ ਤੁਹਾਨੂੰ ਲੱਗਦਾ ਵੀ ਡੱਗ ਫੋਰਡ ਨੂੰ ਅਗਲੀ ਚੋਣ ਦੇ ਵਿੱਚ ਸਖ਼ਤ ਟੱਕਰ ਆ ਜਿਹੜਾ ਉਹ ਦੇ ਸਕੇਗਾ? ਸੋ ਇਹ ਜਿਹੜੇ ਕੁਝ ਕੁ ਸਵਾਲ ਨੇ ਇਹ ਪੰਜ ਆਗੂਆਂ ਦੇ ਉੱਤੇ ਆ ਜਿਹੜੇ ਇਸ ਟਾਈਮ ਆ ਜਿਹੜੇ ਇਹ ਲੋਕ ਪੁੱਛ ਰਹੇ ਨੇ ਵੀ ਕੀ ਕੋਈ ਇਹੋ ਜਿਹਾ ਆਗੂ ਅੰਟਾਰੀਓ ਦੀ ਲਿਬਰਲ ਲੀਡਰਸ਼ਿਪ ਦੀ ਕਮਾਨ ਆ ਜਿਹੜੀ ਉਹ ਸੰਭਾਲ ਸਕਦਾ? ਕੈਨੇਡਾ ਵਿੱਚ ਟੋਰਨੈਡੋ ਅਤੇ ਜਿਹੜੇ ਝੱਖੜ ਭਿਆਨਕ ਤੂਫਾਨਾਂ ਦੀ ਜਿਹੜੀ ਚੇਤਾਵਨੀ ਪ੍ਰਣਾਲੀ ਹੈ ਉਹਨੂੰ ਹੋਰ ਸਟੀਕ ਬਣਾਇਆ ਜਾ ਰਿਹਾ। ਇਨਵਾਇਰਮੈਂਟ ਅਤੇ ਕਲਾਈਮੇਟ ਚੇਂਜ ਕੈਨੇਡਾ ECCC 11 ਅਗਸਤ ਤੋਂ ਨਵਾਂ ਟਾਰਗੇਟਡ ਅਲਰਟ ਸਿਸਟਮ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਪਹਿਲਾਂ ਕੀ ਹੁੰਦਾ ਸੀਗਾ, ਜਿਸ ਖੇਤਰ ਦੇ ਵਿੱਚ ਟੋਰਨੈਡੋ ਹੈ ਜਿਹੜਾ ਆਉਣਾ ਹੁੰਦਾ ਸੀਗਾ, ਤਕਰੀਬਨ ਆਲੇ ਦੁਆਲੇ ਵੀ ਜਿੰਨੇ ਹੋਰ ਨੇਬਰਹੁੱਡ ਸੀਗੇ ਉਹਨਾਂ ਨੂੰ ਅਲਰਟ ਸਿਸਟਮ ਹੈ ਜਿਹੜਾ ਚਲੇ ਜਾਂਦਾ। ਪਰ ਟੈਕਨੋਲੋਜੀ ਹੈ ਜਿਹੜੀ ਹਰ ਦਿਨ ਹੈ ਜਿਹੜੀ ਤਰੱਕੀ ਕਰ ਰਹੀ ਹੈ। ਹੁਣ ਤੱਕ ਸਵੇਅਰ ਥੰਡਰਸਟੋਮ ਜਾਂ ਟੋਰਨੈਡੋ ਵਾਰਨਿੰਗ ਕਈ ਵਾਰ ਬਹੁਤ ਵੱਡੇ ਇਲਾਕੇ ਲਈ ਜਾਰੀ ਕਰ ਦਿੱਤਾ ਜਾਂਦਾ, ਜਿਸ ਕਾਰਨ ਉਹਨਾਂ ਲੋਕਾਂ ਦੇ ਫੋਨਾਂ 'ਤੇ ਵੀ ਅਲਰਟ ਆ ਜਾਂਦਾ ਸੀ ਜੋ ਅਸਲ ਖਤਰੇ ਵਾਲੇ ਖੇਤਰ ਤੋਂ ਕਾਫ਼ੀ ਦੂਰ ਹੁੰਦੇ ਸਨ। ਪਰ ਜਿਹੜੀ ਇਹ ਨਵੀਂ ਪ੍ਰਣਾਲੀ ਹੈ ਇਹਦੇ ਵਿੱਚ ਪੋਲੀਗਨ ਬੇਸਡ ਵਾਰਨਿੰਗ ਏਰੀਆ ਵਰਤਿਆ ਜਾਣਗੇ ਜੋ ਤੂਫਾਨ ਦੀ ਦਿਸ਼ਾ ਅਤੇ ਜੋ ਉਹਦਾ ਰਸਤਾ ਹੋ ਸਕਦਾ ਜੋ ਬਦਲਦੇ ਰਹਿੰਦੇ ਨੇ। ਇਸ ਦੇ ਨਾਲ ਚੇਤਾਵਨੀ ਮੁੱਖ ਤੌਰ 'ਤੇ ਉਹਨਾਂ ਲੋਕਾਂ ਤੱਕ ਪਹੁੰਚੇਗੀ ਜੋ ਸੱਚਮੁੱਚ ਹੈ ਜਿਹੜੇ ਪ੍ਰਭਾਵਿਤ ਹੋ ਸਕਦੇ ਨੇ ਅਤੇ ਆਪਣੇ ਆਪ ਦੇ ਵਿੱਚ ਉਹ ਤਿਆਰੀ ਕਰ ਸਕਦੇ ਨੇ ਵੀ ਭਾਈ ਟੋਰਨੈਡੋ ਹੈ ਜਿਹੜਾ ਇੱਧਰਲੇ ਪਾਸੇ ਵੀ ਹੈ ਜਿਹੜਾ ਆ ਸਕਦਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 10 ਅਗਸਤ ਨੂੰ ਇੱਕ ਐਗਜ਼ੈਕਟਿਵ ਆਰਡਰ ਹੈ ਜਿਹੜੇ ਸਾਈਨ ਕੀਤੇ, ਜਿਸ ਦੇ ਵਿੱਚ ਬੱਚਿਆਂ ਨੂੰ ਲੱਗਣ ਵਾਲੀਆਂ ਜਿਹੜੀਆਂ ਵੈਕਸੀਨਾਂ ਨੇ ਇੱਕੋ ਸਮੇਂ ਦੇਣ ਦੀ ਬਜਾਏ ਵੱਖ ਵੱਖ ਮੁਲਾਕਾਤਾਂ ਜਾਂ ਫਿਰ ਅਪੁਆਇੰਟਮੈਂਟਸ ਦੇ ਵਿੱਚ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਖਾਸ ਤੌਰ 'ਤੇ ਟਰੰਪ ਨੇ MMR ਵੈਕਸੀਨ, ਮੇਜ਼ਲਸ, ਮੰਪਸ ਅਤੇ ਰੂਬੀਲਾ ਨੂੰ 3 ਵੱਖ ਵੱਖ ਵੈਕਸੀਨਾਂ ਵਜੋਂ ਦੇਣ ਦੀ ਗੱਲ ਕੀਤੀ ਹੈ। ਪਰ ਜਿਹੜੇ ਅਮਰੀਕੀ ਬੱਚਿਆਂ ਦੇ ਡਾਕਟਰ ਅਤੇ ਹੋਰ ਮੈਡੀਕਲ ਮਾਹਿਰ ਆ ਉਹਨਾਂ ਦਾ ਕਹਿਣਾ ਵੀ ਇਸ ਤਰ੍ਹਾਂ ਵੈਕਸੀਨਾਂ ਵਿੱਚ ਜੇ ਵੱਧ ਫਾਸਲਾ ਜਾਂ ਅੰਤਰ ਰੱਖਿਆ ਜਾਵੇ ਤਾਂ ਬੱਚੇ ਅਗਲੀ ਡੋਜ਼ ਮਿਲਣ ਤੋਂ ਪਹਿਲਾਂ ਬਿਮਾਰੀ ਦੀ ਚਪੇਟ ਦੇ ਵਿੱਚ ਆ ਸਕਦੇ ਨੇ। ਇਹ ਹੁਣ ਕਾਹਤੋਂ ਕੀਤਾ ਗਿਆ? ਟਰੰਪ ਨੇ ਵੈਕਸੀਨਾਂ ਦੀ ਗਿਣਤੀ ਜਾਂ ਟਾਈਮਿੰਗ ਅਤੇ ਔਟਿਜ਼ਮ ਵਿਚਕਾਰ ਸੰਭਾਵਿਤ ਸੰਬੰਧ ਬਾਰੇ ਵੀ ਗੱਲ ਕੀਤੀ, ਪਰ ਜਿਹੜੇ ਮੈਡੀਕਲ ਵਿਗਿਆਨ ਦੀ ਮੌਜੂਦਾ ਸਹਿਮਤੀ ਮੁਤਾਬਕ ਬੱਚਿਆਂ ਦੀਆਂ ਵੈਕਸੀਨਾਂ ਅਤੇ ਔਟਿਜ਼ਮ ਵਿਚਕਾਰ ਕੋਈ ਸਾਬਤ ਸੰਬੰਧ ਨਹੀਂ ਹੈ। ਸੋ ਉਹ ਕਹਿੰਦੇ ਵੀ ਇਹਦੇ ਨਾਲ ਔਟਿਜ਼ਮ ਵੱਧਦਾ ਜੇ ਇਕੱਠੀਆਂ ਵੈਕਸੀਨਾਂ ਠੋਕ ਦਿੱਤੀਆਂ ਜਾਣ, ਟਰੰਪ ਸਾਹਿਬ ਕਹਿੰਦੇ ਨੇ। ਪਰ ਜਿਹੜੇ ਮਾਹਿਰ ਨੇ, ਡਾਕਟਰਸ ਨੇ, ਉਹ ਕਹਿੰਦੇ ਵੀ ਇੱਦਾਂ ਦਾ ਕਿਤੇ ਕੋਈ ਹੈ ਜਿਹੜਾ ਲਿੰਕ ਹੈ ਜਿਹੜਾ ਉਹ ਨਹੀਂ ਮਿਲਿਆ। ਸੋ ਇਹ ਕੁਛ ਕੁ ਜਿਹੜੀਆਂ ਦੋਸਤੋ ਖਬਰਾਂ ਸੀਗੀਆਂ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ, ਅਤੇ ਅੱਜ ਇੱਕ ਹੋਰ ਜਿਹੜੀ ਆਪਾਂ ਸਟੋਰੀ ਹੈ ਜਿਹੜੀ ਉਹ ਕਰਦੇ ਹਾਂ ਸ਼ਾਮਿਲ, ਅਤੇ ਉਹਦੇ 'ਤੇ ਫਿਰ ਜਿਹੜਾ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਇੱਕ ਤਾਂ ਮੈਂ ਇਸ ਰਿਪੋਰਟ ਤੋਂ ਬਾਅਦ ਇੱਕ ਖਬਰ ਸਾਂਝੀ ਕਰਦਾ, ਉਸ ਤੋਂ ਬਾਅਦ ਫਿਰ ਤੁਹਾਡੇ ਮੈਂ ਵਿਚਾਰ ਲੈਂਦਾ। ਲਿਬਰਲ ਸੰਸਦ ਮੈਂਬਰ ਹੈ ਜਿਹੜੇ ਸ਼ੌਨ ਚੈਨ, ਉਹਨਾਂ ਨੇ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਸੰਸਦ ਮੈਂਬਰ ਦੇ ਅਹੁਦੇ ਤੋਂ ਆ ਕਹਿੰਦੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਸਕਾਰਬਰੋ ਨੌਰਥ ਹਲਕੇ ਦੀ 2015 ਤੋਂ ਉਹ ਨੁਮਾਇੰਦਗੀ ਕਰਦੇ ਆ ਰਹੇ ਨੇ। ਚੈਨ ਨੇ ਦੱਸਿਆ ਕਿ ਪਿਛਲੇ ਸਾਲ ਹੋਏ ਇੱਕ ਕਾਰ ਹਾਦਸੇ ਵਿੱਚ ਲੱਗੀਆਂ ਚੋਟਾਂ ਦੇ ਲੰਬੇ ਸਮੇਂ ਦੇ ਪ੍ਰਭਾਵ ਕਾਰਨ ਉਹਨਾਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਕਰਕੇ ਉਹਨਾਂ ਲਈ ਆਪਣੀ ਸੰਸਦੀ ਜ਼ਿੰਮੇਵਾਰੀ ਅਨੁਸਾਰ ਵਾਰ ਵਾਰ ਜਿਹੜਾ ਆਟਵਾ ਜਾਣਾ ਹੈ ਜਿਹੜਾ ਮੁਸ਼ਕਿਲ ਹੋ ਗਿਆ ਹੈ। ਪਰਿਵਾਰ ਦੇ ਨਾਲ ਉਹਨਾਂ ਨੇ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਅਹੁਦਾ ਜਿਹੜਾ ਛੱਡਣ ਦਾ ਫੈਸਲਾ ਕੀਤਾ। ਅੱਛਾ, ਕੌਂਸਟੀਟਿਊਸੀ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਸੀਗੀ। ਕੱਲੇ ਪਰਿਵਾਰ ਵਾਲਿਆਂ ਨੇ ਤਾਂ ਨਹੀਂ ਉਹਨਾਂ ਨੂੰ ਹੈ ਜਿਹੜਾ ਉਸ ਅਹੁਦੇ ਤੱਕ ਪਹੁੰਚਾਇਆ ਸੀਗਾ। ਸੋ ਸ਼ਨੀਵਾਰ ਨੂੰ ਹੈ ਜਿਹੜਾ ਉਹ ਅਧਿਕਾਰਿਕ ਤੌਰ 'ਤੇ ਹੈ ਜਿਹੜਾ ਅਸਤੀਫਾ ਕਹਿੰਦੇ ਦੇਣਗੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਸ਼ੌਨ ਚੈਨ ਦੀ ਨੌਜਵਾਨਾਂ ਲਈ ਕੀਤੀ ਵਕਾਲਤ ਅਤੇ ਨਸਲਵਾਦ ਖਿਲਾਫ ਉਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਦੋਸਤੋ ਇਹਦੇ ਨਾਲ ਹੀ ਹੈ ਜਿਹੜਾ ਮੈਂ ਹੁਣ ਜਿਹੜੀ ਸਟੋਰੀ ਕਵਰ ਕਰਨ ਜਾ ਰਿਹਾ। ਕੈਨੇਡਾ ਦੇ ਵਿੱਚ ਸੰਸਦ ਮੈਂਬਰਾਂ ਦੇ ਲਗਾਤਾਰ ਅਸਤੀਫਿਆਂ ਕਾਰਨ 2026 ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਬਾਈ ਇਲੈਕਸ਼ਨਸ ਦਾ ਖਰਚਾ ਜਿਹੜਾ ਟੈਕਸ ਪੇਅਰ ਲਈ $24 million ਤੋਂ ਵੱਧ ਸਕਦਾ ਹੈ। ਇਲੈਕਸ਼ਨ ਕੈਨੇਡਾ ਮੁਤਾਬਕ ਇੱਕ ਜਿਹੜੀ ਬਾਈ ਇਲੈਕਸ਼ਨ ਹੁੰਦੀ ਹੈ ਉਹਦਾ ਤਕਰੀਬਨ ਐਵਰੇਜ ਜਿਹੜਾ ਖਰਚਾ ਪੈਂਦਾ ਉਹ $2 million ਪੈਂਦਾ ਆ ਜੇ ਇੱਕ ਬਾਈ ਇਲੈਕਸ਼ਨ ਹੁੰਦੀ ਹੈ। ਇਸ ਸਾਲ ਹੁਣ ਤੱਕ ਜਿਹੜੀਆਂ 3 ਬਾਈ ਇਲੈਕਸ਼ਨਸ ਆ ਜਿਹੜੀਆਂ ਹੋ ਚੁੱਕੀਆਂ ਅਤੇ 3 ਹੋਰ ਆ ਜਿਹੜੀਆਂ 31 ਅਗਸਤ ਲਈ ਆ ਜਿਹੜੀਆਂ ਤੈਅ ਨੇ। ਇਸ ਤੋਂ ਇਲਾਵਾ ਕਈ ਹੋਰ ਸੰਸਦੀ ਸੀਟਾਂ ਜਿਹੜੀਆਂ ਖਾਲੀ ਹੋਣ ਜਾਂ MP ਜਿਹੜੇ ਅਸਤੀਫੇ ਦੇਣ ਦੀ ਸੰਭਾਵਨਾ ਹੈ। ਜੇ ਸਾਰੀਆਂ ਉਮੀਦਾਂ ਕੀਤੀਆਂ ਜਾਣ ਤਾਂ ਬਾਈ ਇਲੈਕਸ਼ਨਸ ਆ ਜਿਹੜੀਆਂ 2026 ਦੇ ਵਿੱਚ ਤਕਰੀਬਨ 12 ਹੋ ਸਕਦੀਆਂ ਨੇ ਅਤੇ 1978 ਤੋਂ ਬਾਅਦ ਇੱਕ ਸਾਲ ਦੇ ਵਿੱਚ ਸਭ ਤੋਂ ਵੱਧ ਗਿਣਤੀਆਂ ਦੇ ਵਿੱਚੋਂ ਇੱਕ ਹੈ। ਇਹ ਜਿਹਾ ਸਾਲ ਹੈ ਜਿੱਥੇ ਬਾਈ ਇਲੈਕਸ਼ਨਸ ਆ ਜਿਹੜੀਆਂ ਇੰਨੀਆਂ ਜ਼ਿਆਦਾ ਹੋਣ ਜਾ ਰਹੀਆਂ ਨੇ। ਹੁਣ ਰਾਜਨੀਤਿਕ ਮਾਹਿਰ ਆ ਜਿਹੜੇ ਉਹਨਾਂ ਦਾ ਕਹਿਣਾ ਹੈ ਵੀ MPs ਵੱਲੋਂ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਅਸਤੀਫਾ ਦੇਣ ਨਾਲ ਸਿਰਫ ਚੋਣਾਂ ਦਾ ਖਰਚਾ ਹੀ ਨਹੀਂ ਵੱਧਦਾ ਸਗੋਂ ਵੋਟਰ ਨੂੰ ਕੁਝ ਸਮੇਂ ਲਈ ਸੰਸਦ ਵਿੱਚ ਨੁਮਾਇੰਦਗੀ ਤੋਂ ਵੀ ਵਾਂਝੇ ਰਹਿਣਾ ਪੈਂਦਾ ਹੈ। ਦੂਜੇ ਪਾਸੇ ਇਹ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਲੋਕਤੰਤਰ ਚਲਾਉਣ ਲਈ ਚੋਣਾਂ ਦਾ ਖਰਚਾ ਜ਼ਰੂਰੀ ਹੈ ਅਤੇ MPs ਨੂੰ ਨਿੱਜੀ ਜਾਂ ਪੇਸ਼ਾਵਰ ਕਾਰਨਾਂ ਕਰਕੇ ਅਹੁਦਾ ਛੱਡਣ ਦਾ ਹੱਕ ਹੈ ਜਿਹੜਾ ਹੋਣਾ ਚਾਹੀਦਾ। ਸਵਾਲ ਹੁਣ ਇਹ ਹੈ ਕਿ ਤੁਹਾਡੇ ਖਿਆਲ ਦੇ ਵਿੱਚ ਜਿਹੜੇ MPs ਹੈ ਜਿਹੜੇ ਚੋਣ ਜਿੱਤਦੇ ਨੇ ਉਹਨਾਂ ਨੂੰ ਆਪਣਾ ਪੂਰਾ ਕਾਰਜਕਾਲ ਹੈ ਜਿਹੜਾ ਪੂਰਾ ਕਰਨਾ ਲਾਜ਼ਮੀ ਹੋਣਾ ਚਾਹੀਦਾ ਆ। ਕਈ ਵਾਰ ਆਪਾਂ ਦੇਖੀਏ ਵੀ ਫੈਮਿਲੀ ਰੀਜ਼ਨਸ ਕਰਕੇ ਕਹਿੰਦੇ ਵੀ ਅਸੀਂ ਆਪਣਾ ਅਹੁਦਾ ਛੱਡ ਰਹੇ ਹਾਂ ਜਾਂ ਫਿਰ ਕਹਿ ਰਹੇ ਆ ਜਾਂ ਫਿਰ ਉਹਨਾਂ ਨੂੰ ਹੈ ਜਿਹੜਾ ਕਿਤੇ ਹੋਰ ਪ੍ਰਾਈਵੇਟ ਕੰਪਨੀ ਦੇ ਵਿੱਚ ਵਧੀਆ ਜੌਬ ਮਿਲ ਜਾਂਦੀ ਹੈ ਤਾਂ ਫਿਰ ਉਹ ਆਪਣਾ ਅਹੁਦਾ ਛੱਡ ਦਿੰਦੇ ਨੇ। ਕੀ ਕੋਈ MP ਕਿਸੇ ਹੋਰ ਨੌਕਰੀ ਜਾਂ ਫਿਰ ਜਦੋਂ ਉਹਨੂੰ ਕੋਈ ਹੋਰ ਰਾਜਨੀਤਿਕ ਮੌਕੇ ਲਈ ਅਸਤੀਫਾ ਦਿੰਦਾ ਕੀ ਇਹ ਉਪ ਚੋਣ ਦਾ ਜਿਹੜਾ ਇੰਨਾ ਖਰਚਾ ਆ ਉਹ ਟੈਕਸ ਪੇਅਰ 'ਤੇ ਪਾਉਣਾ ਠੀਕ ਹੈ ਜਾਂ ਫਿਰ ਅਸਤੀਫਾ ਦੇਣ ਵਾਲਾ ਜਿਹੜਾ MP ਜਾਂ ਉਹਨਾਂ ਦੀ ਪਾਰਟੀ ਨੂੰ ਹੈ ਜਿਹੜਾ ਬਾਈ ਇਲੈਕਸ਼ਨ ਦੇ ਖਰਚੇ ਦਾ ਕੁਝ ਹਿੱਸਾ ਜਿਹੜਾ ਉਹ ਭਰਨਾ ਚਾਹੀਦਾ ਹੈ ਜਾਂ ਫਿਰ ਇਹ ਖਰਚਾ ਲੋਕਤੰਤਰ ਦੀ ਕੀਮਤ ਹੈ ਜਿਸ ਨੂੰ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸੋ ਇਹਦੇ 'ਤੇ ਇਹ ਸਵਾਲ ਉੱਠਦੇ ਆ ਵੀ ਜਿਹੜੇ MP ਹੈ ਜਿਹੜੇ ਵਿੱਚ ਵਿਚਾਲੀ ਆਪਣੀ ਸੀਟ ਛੱਡ ਜਾਂਦੇ ਨੇ ਫਿਰ ਉਹ ਕਹਿ ਦਿੰਦੇ ਨੇ ਇਹ ਆਮ ਹੁੰਦਾ ਆ ਵੀ ਅਸੀਂ ਆਪਣੇ ਫਰੈਂਡਸ ਅਤੇ ਆਪਣੇ ਫੈਮਿਲੀ ਦੇ ਨਾਲ ਸਲਾਹ ਕਰਕੇ ਆ ਜਿਹੜਾ ਮੈਂ ਇਹ ਭਾਈ ਡਿਸੀਜਨ ਲਿਆ ਵੀ ਹੁਣ ਮੈਂ ਇਸ ਅਹੁਦੇ ਤੋਂ ਆ ਜਿਹੜਾ ਪਿੱਛੇ ਹਟਣਾ ਚਾਹੁੰਦਾ ਜਾਂ ਫਿਰ ਮੈਂ ਆਪਣੀ ਪਾਰਟੀ ਛੱਡਣਾ ਚਾਹੁੰਦਾ ਜਾਂ ਫਿਰ ਮੈਂ ਚੁੱਪ ਕਰਕੇ ਕੋਈ ਹੋਰ ਨੌਕਰੀ ਮਿਲ ਗਈ ਉੱਥੇ ਜਾਣਾ ਚਾਹੁੰਦਾ। ਪਰ ਜਿਨ੍ਹਾਂ ਨੇ ਤੁਹਾਨੂੰ ਆ ਜਿਹੜਾ ਚੁਣਿਆ ਉਹਨਾਂ ਤੋਂ ਤੁਸੀਂ ਕਦੇ ਸਲਾਹ ਲਿੱਤੀ ਹੈ ਵੀ ਅਸੀਂ ਆਹ ਛੱਡਣਾ ਚਾਹੁੰਦੇ ਹਾਂ। ਸੋ ਇਹਦੇ 'ਤੇ ਤੁਹਾਨੂੰ ਕੀ ਲੱਗਦਾ ਵੀ ਇੱਕ ਬਾਈ ਇਲੈਕਸ਼ਨ ਹੈ ਜੇ ਕਰਾਉਣੀ ਹੈ ਨਾ ਉਹਦਾ 2 million ਦੇ ਕਰੀਬ ਖਰਚਾ ਆਉਂਦਾ ਦੋਸਤ। 2 million ਲਾ ਲਈਏ ਜਾਂ 20 lakh ਲਾ ਲਈਏ ਸੋ 2 million ਦੇ ਕਰੀਬ ਹੈ ਜਿਹੜਾ ਖਰਚਾ ਆਉਂਦਾ। ਕੀ ਤੁਹਾਨੂੰ ਲੱਗਦਾ ਵੀ ਇਹ ਜਾਇਜ਼ ਹੈ ਟੈਕਸ ਪੇਅਰ 'ਤੇ ਇੰਨਾ ਜ਼ਿਆਦਾ ਪੈਸਾ ਜਿਹੜਾ ਆ ਇਹਨਾਂ ਬਾਈ ਇਲੈਕਸ਼ਨਸ 'ਤੇ ਬਰਬਾਦ ਹੋ ਜਾਂਦਾ ਅਤੇ ਇਸ ਸਾਲ ਕਹਿੰਦੇ ਹੈ ਵੀ ਸ਼ਾਇਦ 24 million ਤੋਂ ਵੱਧ ਜਿਹੜਾ ਖਰਚਾ ਜਿਹੜਾ ਬਾਈ ਇਲੈਕਸ਼ਨਸ 'ਤੇ ਹੀ ਲੱਗ ਜਾਵੇ। ਕੀ ਇਸ ਪੈਸੇ ਦੀ ਹੈ ਜਿਹੜੀ ਹੋਰ ਵਧੀਆ ਵਰਤੋਂ ਹੈ ਜਿਹੜੀ ਕੀਤੀ ਜਾ ਸਕਦੀ ਹੈ? ਸੋ ਸਟੂਡੀਓ ਦਾ ਨੰਬਰ 905-673-3337 'ਤੇ ਦੋਸਤੋ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਇਹ ਇੱਕ ਗੰਭੀਰ ਵਿਸ਼ੇ ਨੇ ਮੁੱਦੇ ਨੇ ਜਿਨ੍ਹਾਂ 'ਤੇ ਗੱਲਬਾਤ ਕਰਨੀ ਬਣਦੀ ਹੈ। ਸੋ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਦੇ ਵਿੱਚ ਮਹਾਰਤ ਰੱਖਦੇ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੁਹਾਡੀ ਹੋਮ ਆਟੋ ਇੰਸ਼ੋਰੈਂਸ ਆ ਗਈ ਹੈ, ਰਿਨਿਊਅਲ ਵੱਧ ਗਈ ਹੈ ਤਾਂ ਸ਼ੋਪ ਅਰਾਊਂਡ ਕਰ ਲਓ। ਪਰ ਇੱਕ ਵਾਰ ਮਨਵੀਰ ਸਿੰਘ ਹੋਣਾ ਨੂੰ ਵੀ ਕਾਲ ਕਰ ਲਿਓ 4-647-219-2870 6472192870 'ਤੇ ਸੰਪਰਕ ਕੀਤਾ ਜਾ ਸਕਦਾ। ਬਾਕੀ ਹੈ ਜਿਹੜਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਰੀਅਲ ਸਟੇਟ ਬਾਬਤ। ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੈ ਜਿਹੜਾ ਤੁਸੀਂ ਹੈ ਜਿਹੜਾ ਪਲੈਨਿੰਗ ਕਰ ਰਹੇ ਹੋ ਵੀ ਮੈਂ ਘਰ ਲੈਣਾ ਚਾਹੁੰਦਾ ਚਾਹੁੰਦੀ ਹਾਂ, ਕਿਉਂਕਿ ਪਲੈਨਿੰਗ ਬਹੁਤ ਜ਼ਰੂਰੀ ਹੈ, ਬੈਂਕ ਬਹੁਤ ਸਟ੍ਰਿਕਟ ਹੈ, ਇਸ ਕਰਕੇ ਤੁਹਾਨੂੰ ਤੁਹਾਨੂੰ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ ਚੱਲਣਾ ਪਵੇਗਾ। FHSA ਵਰਗੇ ਜਿਹੜੇ ਸਮਾਰਟ ਫਾਈਨੈਂਸ਼ੀਅਲ ਟੂਲਸ ਹੈ ਉਹਨਾਂ ਦੀ ਵਰਤੋਂ ਕਰਕੇ ਤੁਸੀਂ ਆਪਣੀ ਜਿਹੜੀ ਕਲੋਜ਼ਿੰਗ ਕੋਸਟ ਦੇ ਖਰਚੇ ਆ ਜਿਹੜੇ ਉੱਥੋਂ ਕੱਢ ਸਕਦੇ ਹੋ। ਸੋ ਨੰਬਰ ਮੇਰਾ 416-917-63416-917-7736 'ਤੇ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ਮੀ ਪੱਠਲ। 8418 ਜੀ ਸਵਾਗਤ ਹੈ ਭਾਜੀ।
1: ਆਪਣੇ ਜਿਹੜਾ ਇੱਕ ਸਿੰਘ ਖੜਾ ਆ, ਮੈਂ ਨਾਂ ਨੀ ਲੈਣਾ ਚਾਹ, ਤੁਸੀਂ ਸਮਝ ਜਾਉਂਗਾ
0: ਜੀ ਜੀ।
1: ਤੇ ਉਹ ਪਹਿਲਾਂ ਕਿਉਂ ਅਸਤੀਫਾ ਦਿੱਤਾ ਸੀ ਹਨਾ, ਉਹ ਕਿਹਾ ਇਨਵੈਸਟੀਗੇਸ਼ਨ ਹੋਈ ਆ, ਮੈਂ ਕਿੰਨਾ ਪੈਸੇ ਦੀ ਘਪਲਾ ਕੀਤਾ ਸੀ, ਇਹਦਾ ਮਤਲਬ ਇੰਡੀਆ ਵਾਲਾ ਕੰਮ ਹੈ, ਵੀ ਮੁੜ ਕੇ ਫੈਲਾ ਮੁੜ ਕੇ ਬੰਦ ਕਰਕੇ ਰੱਖ ਲਾ ਅਲਮਾਰੀਆਂ ਚ, ਮੁੜ ਕੇ ਦੁਬਾਰਾ 2-3 ਸਾਲ ਤਾਂ ਬਹਿ ਜਾਓ ਘਰ, ਮੁੜ ਕੇ ਦੁਬਾਰਾ ਫਿਰ ਇਲੈਕਸ਼ਨ ਲਈ ਖੜ
0: ਜਾਓ।
1: ਇੱਥੇ ਅੱਗੇ ਆਪਣੀ ਬੀਬੀ ਇੱਕ ਪ੍ਰਾਈਮ ਮਿਨਿਸਟਰ ਦੀ ਰੇਸ ਲੈ ਆਈ ਸੀ ਸਿਵਲ ਚ, ਉਹਨੂੰ ਉਦੇ ਵੀ ਨੀ ਭਜਾ ਦਿੱਤਾ ਵੀ ਤੂੰ ਰੇਸ ਚ ਵੀ ਨੀ ਆ ਸਕਦੀ, ਤਾਂ ਉਹਨੇ ਕੀ ਕੀਤਾ ਸੀ 10 ਸਾਲ
0: ਜੀ।
1: ਹਾਂਜੀ, ਇਹ ਮੇਰੇ ਹਿਸਾਬ ਨਾਲ ਆਪਣੇ ਬੰਦੇ ਚਾਹੀਦੇ ਨੀ
0: ਜੀ ਜੀ ਜੀ।
1: ਕੈਨੇਡਾ ਕੈਨੇਡਾ ਕੈਨੇਡਾ ਰਹੂ ਤਾਂ ਹੀ ਰਹੂਗਾ।
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਭਾਜੀ। ਭਾਜੀ ਹੁਣਾਂ ਦੇ ਆਪਣੇ ਵਿਚਾਰ ਹੈ, ਪਰ ਦੋਸਤੋ ਮੇਰਾ ਸਵਾਲ ਇਹ ਵੀ ਹੈ ਵੀ ਜਿਹੜੇ ਕਈ ਐਮ ਪੀ ਆ ਜਿਹੜੇ ਵਿੱਚ ਵਿਚਾਲੇ ਹੀ ਆ ਜਿਹੜਾ ਆਪਣਾ ਅਹੁਦਾ ਛੱਡ ਦਿੰਦੇ ਨੇ, ਹਾਂਜੀ ਲੋਕਾਂ ਦੀ ਇੱਕ ਨੁਮਾਇੰਦਗੀ ਕਰਦੇ ਹੁੰਦੇ ਨੇ, ਅਤੇ ਵਿੱਚ ਵਿਚਾਲੇ ਕਹਿੰਦੇ ਵੀ ਮੈਂ ਆਪਣੇ ਫੈਮਿਲੀ ਦੇ ਨਾਲ ਆਪਣੇ ਫਰੈਂਡਸ ਦੇ ਨਾਲ ਜਿਹੜੇ ਸਲਾਹ ਮਸ਼ਵਰਾ ਕੀਤਾ ਅਤੇ ਮੈਂ ਇਸ ਨਤੀਜੇ 'ਤੇ ਪਹੁੰਚ ਗਿਆ, ਪਰ ਜਿਹੜੇ ਉਹ ਕੌਂਸਟੀਟਿਊਸੀ ਦੇ ਜਿਹੜੇ ਹਜ਼ਾਰਾਂ ਲੱਖਾਂ ਲੋਕਾਂ ਨੇ ਜਿਹੜਾ ਤੁਹਾਨੂੰ ਉੱਥੇ ਪਹੁੰਚਾਇਆ ਹੁੰਦਾ, ਅਤੇ ਫਿਰ ਜਿਹੜਾ ਉਸ ਬਾਏ ਇਲੈਕਸ਼ਨ ਕਰਾਉਣ 'ਤੇ 2 ਮਿਲੀਅਨ ਦੇ ਕਰੀਬ ਜਿਹੜਾ ਟੈਕਸਪੇਅਰ ਦੇ ਪੈਸੇ ਵੇਸਟ ਹੁੰਦੇ ਆ, ਉਹਦਾ ਜਵਾਬ ਦੇ ਕੌਣ ਗਾ। 1510 ਭੁਪਿੰਦਰ ਭਾਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ। ਸਮੇਂ ਜੀ, ਜੇ ਕੋਈ ਸਿਆਸਤੀ ਨਾ ਕਿਸੇ ਵੀ ਕਾਰਨ ਅਹੁਦਾ ਛੱਡਦਾ ਜਾਂ ਮਰ ਜਾਂਦਾ
0: ਜੀ,
2: ਤਾਂ ਜਿਹੜਾ ਦੂਜੇ ਨੰਬਰ ਤੇ ਉਹ ਤੋਂ ਹਾਰਿਆ ਹੁੰਦਾ ਉਹਨੂੰ ਮੌਕਾ ਦੇਣਾ ਚਾਹੀਦਾ ਦੁਬਾਰਾ ਗਿੱਦੜ ਪਰਚੀਆਂ ਪਾਉਣ ਦਾ ਮਤਲਬ ਹੀ ਕੋਈ ਨੀ। ਉਹ ਜਿੰਦਾ ਹੁੰਦਾ, ਉਹ ਤਾਂ ਨੀ ਮਰਿਆ ਹੁੰਦਾ, ਉਹਦਾ ਹੱਕ ਵੀ ਉਹਦਾ ਬਣਦਾ ਆ। ਇਹਦੇ ਵਿੱਚ ਕੋਈ ਲੋੜ ਹੀ ਨੀ ਉਹਨੂੰ ਕਹਿਣ ਭਾਈ ਝੋਲਾ ਚੱਕ ਕੇ ਤੂੰ ਆ ਜਾ, ਉੱਥੇ ਕੀ ਉੱਥੇ ਖੂਹ ਪੁੱਟਣਾ ਆ।
0: ਹਾਂ ਇਹ ਤਾਂ ਹੈ, ਇਹ ਵੀ ਗੱਲ ਸਹੀ ਹੈ ਤੁਹਾਡੀ, ਵੀ ਸੈਕਿੰਡ ਨੰਬਰ ਤੇ ਤਾਂ ਅਗਲਾ ਹੈਗਾ, ਵੀ ਉਹਨੂੰ ਵੀ ਤਾਂ ਵੋਟਾਂ ਪਈਆਂ ਨੇ ਦੂਜੇ ਨੰਬਰ ਵਾਲੇ।
2: ਦੁਬਾਰਾ ਦੁਬਾਰਾ ਕਿਸੇ ਤੋਂ ਵੋਟਾਂ ਪਾਵਾਂ, ਹਫ਼ਤੇ ਬਾਅਦ ਪੋਈ ਚੱਲੋ, ਇਹ ਕੰਮ ਤਾਂ ਮੁੱਕਣਾ ਹੀ ਨੀ। ਜਿੰਨੀ ਵਾਰ ਤੁਸੀਂ ਵੋਟਾਂ ਪਵਾਈ ਜਾਓਗੇ ਇੱਕ ਨੇ ਹਾਰੀ ਜਾਣਾ, ਇੱਕ ਨੇ ਜਿੱਤੀ ਜਾਣਾ, ਇਹ ਤਾਂ ਕੋਈ ਜੇ ਕੋਈ ਇੱਕ ਜਿੱਤ ਗਈ ਤਾਂ ਮਤਲਬ ਪੱਕਾ ਥੋੜੀ ਆ, ਉਹ ਵੀ ਇੰਨੇ ਬਾਅਦ ਫੇਰ ਪਵਾ ਲਓ, ਉਹਨੇ ਹਾਰ ਜਾਣਾ ਦੂਜੇ ਨੇ ਜਿੱਤੀ ਜਾਣਾ।
0: ਕਿੰਨਾ ਭਾਜੀ ਪੈਸਾ ਵੇਸਟ ਹੋ ਰਿਹਾ ਤੁਸੀਂ ਦੇਖ ਲਓ, ਇਹ ਤਾਂ ਰਿਪੋਰਟ ਦੇ ਵਿੱਚ ਹੁਣ ਪਤਾ ਚੱਲਦਾ ਵੀ 1-2 ਮਿਲੀਅਨ ਦੇ ਕਰੀਬ ਖਰਚਾ, ਬਹੁਤ ਜ਼ਿਆਦਾ ਹੁੰਦਾ ਜੀ ਇਹ।
2: 2 ਮਿਲੀਅਨ ਦਾ ਤਾਂ ਬੰਦਾ ਨੀ ਜਿਹੜਾ ਛੱਡ ਗਿਆ ਜਾਂ ਮਰ ਗਿਆ, ਤੇ 2 ਮਿਲੀਅਨ ਦਾ ਲੋਕਾਂ ਦਾ ਵੀ ਕੋਈ ਫਾਇਦਾ ਨੀ ਹੋਣਾ, ਉਹ ਲੋਕਾਂ ਦੀ ਜੇਬਾਂ ਚੋਂ ਸਗੋਂ ਜਾਣੇ ਆ। ਇੱਕ ਖਾਨਾ ਪੂਰਤੀ ਕਰਨੀ ਆ, ਸੀਟੇ ਪੱਕੀ ਕਰਨੀ, ਉਹਨੇ ਉੱਥੇ ਲੋਕਾਂ ਲਈ ਕੀ ਤਾਰੇ ਤੋੜ ਲਏ ਉਹਨੇ ਜਾਂ ਕੀ ਕਰਨਾ। ਇਹ MP ਵੀ ਭਾਵਾਂ ਉੱਥੇ 5 ਬੈਠੇ ਹੋਣ, ਭਾਵੇਂ 50 ਬੈਠੇ ਹੋਣ, ਇਹ ਤਾਂ ਜੋਕਾਂ ਲੋਕਾਂ ਨੂੰ ਚੰਬੜੀਆਂ
0: ਜੀ। ਸਹੀ ਗੱਲ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ। ਢਿੱਲੋ ਸਾਹਿਬ ਜੀ ਆਏ ਨੇ ਭਾਜੀ, ਸਤਿ ਸ਼੍ਰੀ ਅਕਾਲ
3: ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ,
3: ਮੈਂ ਢਿੱਲੋ ਨੀ ਜੀ,
0: ਸੁੱਚਾ ਸਿੰਘ ਆ ਜੀ ਜੀ।
3: ਹਾਂਜੀ, ਤੇ ਅੱਛਾ ਜੀ, ਜਿਹੜੀ ਪਹਿਲਾ ਕਾਲਰ ਸੀ ਵੀ ਆਪਣੇ ਬੰਦੇ ਜਿਹੜੇ ਉਹ ਪੋਲਿਟਿਕਸ ਵਿੱਚ ਨਹੀਂ ਹੋਣਾ ਚਾਹੀਦੇ ਨਾ।
0: ਹਾਂਜੀ,
3: ਇਹ ਗੱਲ ਸਹੀ ਹੈ। ਇੱਕ ਬੰਦਾ, ਤੁਸੀਂ ਮੈਨੂੰ ਵੀ 30 ਸਾਲ ਹੋ ਗਏ ਚਲੇ, ਇਹਨਾਂ ਨੂੰ ਇੱਕ ਬੰਦਾ ਨੀ ਹੈ ਜਿਹੜਾ ਕਿ ਬਾਂਹ ਖੜੀ ਕਰਕੇ ਕਹਿ ਦੇਵੇ, ਜਾਂ ਕੋਈ ਬੰਦਾ ਸਪੋਰਟਰ ਕਹਿ ਦੇ ਵੀ ਇਹਨੇ ਵੇਖੋ ਜੀ ਦੇਸ਼ ਵਾਸਤੇ ਜਾਂ ਕੌਮ ਵਾਸਤੇ ਕੋਈ ਐਸਾ ਕੰਮ ਕੀਤਾ ਹੋਵੇ ਆਪਣੇ ਰਾਈਡਿੰਗ ਵਾਸਤੇ। ਆਪਣੇ ਤੁਸੀਂ ਲਾ ਲਓ, ਤੁਸੀਂ ਬਰੈਂਪਟਨ ਵਿੱਚ ਹਰ ਸਾਲ 2-3 ਸਾਲ ਰੌਲਾ ਪੈਂਦਾ ਹੋਸਪਿਟਲ, ਸੈਕਿੰਡ ਹੋਸਪਿਟਲ। ਮੈਨੂੰ 15 ਸਾਲ ਤਾਂ ਮੈਨੂੰ ਇਸ ਗੱਲ ਨੂੰ ਸੁਣਦੇ ਨੂੰ ਹੋ ਗਏ, ਕਿਉਂਕਿ ਪਹਿਲਾਂ ਬਹੁਤਾ ਇਸ ਬੰਦੇ ਧਿਆਨ ਨਹੀਂ ਦੇਈਦਾ। ਹੁਣ 15 ਸਾਲਾਂ ਚ ਇੱਕ ਵਾਰ ਕੋਈ ਬੰਦਾ ਕਹਿ ਦੇਵੇ ਵੀ ਮੈਂ ਗੱਲ ਹੀ ਨਹੀਂ ਕੀਤੀ ਹੋਸਪਿਟਲ ਦੀ, ਜੇ ਗੱਲ ਕਰਦੇ ਨੇ ਇਲੈਕਸ਼ਨ ਚ, ਬਾਅਦ ਚ ਕੋਈ ਉਸ ਬੰਦੇ ਧਿਆਨ ਹੀ ਨਹੀਂ ਦਿੰਦਾ। ਜਦੋਂ ਇੱਕ ਵਾਰੀ ਜਿੱਤ ਜਾਂਦੇ ਨੇ, ਤੁਸੀਂ ਇੱਕ ਗੱਲ ਦਾ ਧਿਆਨ ਰੱਖੋ, ਕੋਈ ਬੰਦਾ ਖੜ ਗਿਆ ਜਾਂ ਕੱਲ ਨੀ ਕਹਿ ਦੇਵੇ ਕੋਈ ਵੀ ਹਾਂ ਵੀ ਡੋਰ ਟੂ ਡੋਰ ਸੈਕਿੰਡ ਟਾਈਮ ਵੀ ਆਏ ਸੀ, ਫਲਾਨਾ ਆਇਆ ਸੀ। ਪਹਿਲਾਂ ਟੂ ਡੋਰ ਸਾਰੇ ਹੀ ਆਉਂਦੇ, ਭਾਵੇਂ MP ਹੋਵੇ, ਭਾਵੇਂ MPP ਹੋਵੇ, ਭਾਵੇਂ ਸਿਟੀ ਕੌਂਸਲਰ ਹੋਵੇ, ਭਾਵੇਂ ਕੋਈ ਹੋਵੇ, ਜਦੋਂ ਸੈਕਿੰਡਾਂ ਨੂੰ ਪਤਾ ਲੱਗਣਾ
0: ਜੀ, ਸੁੱਚਾ ਸਿੰਘ ਜੀ
3: ਤੁਹਾਨੂੰ ਜਦੋਂ ਹਾਰਦਾ ਨੀ
0: ਜੀ,
3: ਉਹਨੂੰ ਸੱਦੋ ਤਾਂ ਵੀ ਨੀ ਆਉਂਦਾ। ਸਾਡੇ ਏਰੀਏ ਦੇ ਵਿੱਚ ਐਮਪੀ ਜਿੱਤੀ ਸੀ ਮੈਂ ਨਾਂ ਵੀ ਲੈ ਦੂੰਗਾ ਕੋਈ ਗੱਲ ਨੀ ਸਿੱਧੂ ਜਿਹੜੀ ਆ ਉਹਨੂੰ ਸੈਕਿੰਡ ਟਾਈਮ ਮੈਂ ਪਹਿਲੇ ਫਸਟ ਟਾਈਮ ਜਦੋਂ ਆਈ ਸੀ ਸਾਡੇ ਘਰ ਆਈ ਸੀ ਮੇਰਾ ਇੱਕ ਫਰੈਂਡ ਆ ਪ੍ਰੀਤ ਉਹ ਲੈ ਕੇ ਆਇਆ ਇਸ ਨਾਲ ਉਹਨਾਂ ਨੂੰ ਮੈਂ ਆਪਣੇ ਵਧੀਆ ਤਰੀਕੇ ਨਾਲ ਗੱਲਾਂ ਦੱਸੀਆਂ ਮੈਂ ਕਿਹਾ ਇੰਡੀਆ ਦੀ ਪੋਲੀਟੀਸ਼ਨ ਇਸ ਤਰ੍ਹਾਂ ਕਰਦੀ ਆ ਤੁਸੀਂ ਵੀ ਏਦਾਂ ਨਾ ਕਰੋ ਤੁਸੀਂ ਵੀ ਇੰਡੀਅਨ ਨਾ ਤੇ ਮੁੜਕੇ ਇਹਨਾਂ ਨੇ ਸਾਡੀ ਗੱਲ ਹੀ ਸੁਣੋ ਮੈਂ ਉਹ ਮੈਨੂੰ ਕਿਹਾ ਇੱਕ ਛੋਟਾ ਜਿਹਾ ਕੰਮ ਪੈ ਗਿਆ ਫਿਰ ਮੇਰਾ ਕੋਈ ਰਿਸ਼ਤੇਦਾਰ ਇੰਡੀਆ ਤੋਂ ਵਿਜ਼ਟਰ ਇੱਥੇ ਆਇਆ ਸੀ ਉਹ 3 ਕੁ ਮਹੀਨੇ ਪਹਿਲਾਂ ਮੁੜ ਗਿਆ ਸੀ ਮੁੜਕੇ ਸਾਡੇ ਮੇਰੇ ਬੇਟੇ ਦੀ ਮੈਰਿਜ ਸੀਗੀ ਉਹਨੂੰ ਫਿਰ ਬੁਲਾਇਆ ਵੀ ਤੂੰ ਆ ਜਾ ਉਹਨੂੰ ਇੱਥੇ ਏਅਰਪੋਰਟ ਤੇ ਆਉਣ ਨਾ ਦੇਣ ਮੈਂ ਉਹਦੇ ਆਫਿਸ ਚਲੇ ਗਿਆ ਵੀ ਉਹਨੂੰ ਸਿਰਫ 5 ਦਿਨ ਦਾ ਵੀਜ਼ਾ ਦੇ ਦਿਓ ਤੁਸੀਂ 5 ਦਿਨ ਰਹੂਗਾ ਉਹ ਚੱਲ ਜੂਗਾ ਪਰ ਉਹਨਾਂ ਦੇ ਆਫਿਸ ਵਿੱਚੋਂ ਕਹਿੰਦੇ ਜੀ ਉਹ ਤਾਂ ਓਟਵਾ ਗਈ ਸੀ ਮੈਂ ਕਿਹਾ ਓਟਵਾ ਤੋਂ ਆਉਣਾ ਕਿਦੋਂ ਆ ਕਹਿੰਦੇ ਜੀ ਸਾਨੂੰ ਨੀ ਪਤਾ ਮੈਂ ਕਿਹਾ ਆਫਿਸ ਨੂੰ ਨੀ ਪਤਾ ਤੇ ਫਿਰ ਪਤਾ ਕਿਹਨੂੰ ਆ ਸੈਕਿੰਡ ਟਾਈਮ ਮੈਂ ਬੜੇ ਮੈਸੇਜ ਕੀਤੇ ਉਹਨਾਂ ਨੂੰ ਵੀ ਉਸ ਦਿਨ ਕਹੋ ਵੀ ਸੁੱਚਾ ਸਿੰਘ ਕਹਿੰਦਾ ਮੇਰੇ ਘਰੇ ਆਇਓ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਤੇ ਮੈਂ ਸਪੋਰਟ ਵੀ ਕਰੂ ਤੁਹਾਡੀ ਉਹ ਨਹੀਂ ਆਈ ਉਹਨੂੰ ਪਤਾ ਸੀ ਵੀ ਉਹਨਾਂ ਨੇ ਸਾਡੇ ਮੂੰਹ ਤੇ ਪੁੱਛਣਾ ਤੇ ਇਹ ਇੱਕ ਦੀ ਗੱਲ ਨੀ ਜੀ ਸਾਰੇ ਹੀ ਏਦਾਂ ਕਰਦੇ ਤੁਸੀਂ ਕੋਈ ਬੰਦਾ ਕਹਿ ਦੋ ਵੀ ਸੈਕਿੰਡ ਟਾਈਮ ਤਾਂ ਵੀ ਡੋਰ ਟੂ ਡੋਰ ਆਇਆ ਹੋਵੇ ਕੋਈ ਨੀ ਆਉਂਦਾ ਤੇ ਇਹ ਇੰਡੀਆ ਵਾਲੀ ਪੋਲੀਟਿਕਸ ਇੱਥੇ ਵੜ ਗਈ ਇਹ ਇਹਨਾਂ ਦੇ ਆਪਣੇ ਸਾਡੇ ਕੰਮ ਵਿੱਚ ਮੈਂ ਵੀ ਵਿੱਚ ਹੀ ਆ ਜਿੰਨੇ ਹੈਗੇ ਇੰਡੀਆ ਲੋਕ ਨੇ ਅਸੀਂ ਸਾਨੂੰ ਉੱਥੋਂ ਪਿਛਲੇ ਜਰਾਸੀਮ ਜਿਹੜੇ ਉਹ ਨਹੀਂ ਜਾਂਦੇ ਉੱਥੋਂ ਵਾਲਾ ਸਾਰਾ ਕੁਛ ਸਿਸਟਮ ਇੱਥੇ ਫਿੱਟ ਕਰਨਾ ਚਾਹੁੰਦੇ ਉਹ ਕਰੀ ਜਾਂਦੇ ਹੌਲੀ ਹੌਲੀ ਤੇ ਜਿਹੜੀ ਗੱਲ ਹੈਗੀ ਸੈਕਿੰਡ ਜਿਹੜੀ ਜਦੋਂ ਰਿਜ਼ਾਇਨ ਕਰ ਦਿੰਦੇ ਨੇ ਕੋਈ ਵੀ ਰੀਜਨ ਤੇ ਇੱਕ ਕਾਲਰ ਨੇ ਦੱਸ ਹੀ ਦਿੱਤਾ ਕਿ ਪਹਿਲਾਂ ਆਪਣਾ ਇੱਕ ਐਮਪੀ ਸੀਗਾ ਉਹ ਅਸਤੀਫਾ ਦੇ ਗਿਆ ਮੇਰੇ ਪਰਿਵਾਰਕ ਮਸਲਿਆਂ ਤਾਂ ਕਰਕੇ ਹੁਣ ਸਾਰੇ ਪਰਿਵਾਰ ਮਸਲੇ ਨਜਿੱਠੇ ਗਏ ਜਾਂ ਪਰਿਵਾਰ ਛੱਡਤਾ ਉਹਨੇ ਉਹ ਸਿਰਫ ਇਹ ਆ ਵੀ ਘਬਲਾ ਘੁਬਲਾ ਨਜਿੱਠਿਆ ਗਿਆ ਤੇ ਹੁਣ ਫੇਰ ਆ ਗਏ ਇੱਧਰ ਇੱਧਰ ਹੀ ਹੋਣੇ ਚਾਹੀਦੀ ਜਿੱਦਾਂ ਜਿਹੜੇ ਪਾਰਟੀਆਂ ਛੱਡ ਕੇ ਚੱਲ ਜਾਂਦੇ ਉਹ ਮੁੜ ਕੇ ਵੋਟਰ ਨੂੰ ਕਿਸੇ ਨੂੰ ਨੀ ਪੁੱਛਦਾ ਨਾ ਹੀ ਮੁੜ ਕੇ ਜਦੋਂ ਰਿਜ਼ਾਇਨ ਕਰਦਾ ਤਾਂ ਉਹ ਕੋਈ ਵੋਟਰ ਨੂੰ ਪੁੱਛਦਾ ਉਦੋਂ ਪਰਿਵਾਰਕ ਮੈਂਬਰ ਹੀ ਸਿਰਫ ਵੋਟਾਂ ਪਾਉਂਦੇ ਆ ਜਾਂ ਉਹਦੇ ਦੋਸਤ ਹੀ ਪਾਉਂਦੇ ਵੋਟਾਂ ਇਹ ਨਹੀਂ ਹੋਣਾ ਚਾਹੀਦਾ ਜੀ
0: ਜੀ ਜੀ ਬਿਲਕੁਲ
3: ਤੇ ਉਹਨਾਂ ਦਾ ਖਰਚਾ ਉਹਨਾਂ ਸਿਰ ਹੀ ਪਾਉਣਾ ਚਾਹੀਦਾ ਜੀ ਉਹਨਾਂ ਨੇ ਲੋਕਾਂ ਦਾ ਨੁਕਸਾਨ ਕੀਤਾ ਨਾ ਕਿ ਕੋਈ ਫਾਇਦਾ ਕੀਤਾ
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਥੈਂਕ ਯੂ ਭਾਜੀ ਥੈਂਕ ਯੂ ਸੁੱਚਾ ਸਿੰਘ ਜੀ ਮੈਂ ਤਾਂ ਇਹ ਵੀ ਕਹਿੰਦਾ ਹਾਂ ਜੇ ਪਤਾ ਨਹੀਂ ਤੁਸੀਂ ਮੇਰੇ ਨਾਲ ਗੱਲ ਨਾਲ ਕਿੰਨੀ ਸਹਿਮਤ ਹੋ ਕੋਈ ਐਮਪੀ ਏਦਾਂ ਜਾਂ ਐਮਪੀਪੀ ਭਾਵੇਂ ਐਮਪੀ ਹੋਵੇ ਜਾਂ ਐਮਪੀਪੀ ਵਿੱਚ ਵਿਚਾਲੇ ਜੇ ਅਹੁਦਾ ਕੋਈ ਆਪਣਾ ਪੋਜੀਸ਼ਨ ਹੈ ਜਿਹੜਾ ਛੱਡਦਾ ਆ ਤੇ ਉਹ ਕੁਛ ਖਰਚਾ ਜਿਹੜਾ ਆ ਬਾਈ ਇਲੈਕਸ਼ਨ ਜੇ ਉਸ ਏਰੀਏ ਦੀ ਹੁੰਦੀ ਹੈ ਤੇ ਉਹਨੂੰ ਵੀ ਪਾਉਣਾ ਚਾਹੀਦਾ ਫਿਰ ਦੇਖਿਓ ਕਿੰਨੇ ਕੁ ਜਿਹੜੇ ਛੱਡ ਕੇ ਜਾਂਦੇ ਆ ਜਿਹੜੇ ਟੈਕਸ ਪੇਅਰ ਦਾ ਪੈਸਾ ਜਿਹੜਾ ਆ ਉਹ ਗਵਾਉਣਾ ਸੌਖਾ ਆ ਪਰ ਆਪਣੀ ਜੇਬ ਤੋਂ ਆ ਜਿਹੜੇ $2 ਕੱਢਣੇ ਬੜੇ ਔਖੇ ਹੁੰਦੇ ਆ ਦੋਸਤੋ ਪਤਾ ਹੁੰਦਾ ਨਾ ਵੀ ਕਿੱਦਾਂ ਆਪਾਂ ਉਹ ਪੈਸੇ ਕਮਾਏ ਆ ਸੋ ਇਹਦੇ 'ਤੇ ਆ ਜਿਹੜੇ ਤੁਸੀਂ ਆਪਣੇ ਵਿਚਾਰ ਦੇ ਰਹੇ ਹੋ ਵੀ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਐਮਪੀ ਐਮਪੀਪੀ ਵਿੱਚ ਵਿਚਾਲੇ ਜਿਹੜੇ ਅਹੁਦਾ ਛੱਡ ਦਿੰਦੇ ਨੇ ਅਤੇ ਐਮਪੀ ਦੀ ਜਿਹੜੀ ਆ ਇੱਕ ਬਾਈ ਇਲੈਕਸ਼ਨ ਹੁੰਦੀ ਹੈ ਅਤੇ ਉਹਦੇ 'ਤੇ 2 ਮਿਲੀਅਨ ਦਾ ਟੈਕਸ ਪੇਅਰ ਦਾ ਪੈਸਾ ਜਿਹੜਾ ਆ ਉਹ ਵੇਸਟ ਜਾਂਦਾ ਆ ਕੀ ਤੁਸੀਂ ਚਾਹੁੰਦੇ ਆ ਵੀ ਇਹਨਾਂ ਦਾ ਜਿਹੜਾ ਇਹ ਖਰਚਾ ਆ ਉਹਦਾ ਕੁਛ ਕੁ ਹਿੱਸਾ ਉਸ ਪਾਰਟੀ ਜਾਂ ਫਿਰ ਉਸ ਐਮਪੀ ਨੂੰ ਵੀ ਆ ਜਿਹੜਾ ਦੇਣਾ ਚਾਹੀਦਾ ਤਾਂ ਕਿ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਜਾਂ ਟੈਕਸ ਪੇਅਰ ਦੇ ਪੈਸੇ ਦੀ ਹੋਰ ਦੁਰਵਰਤੋਂ ਆ ਜਿਹੜੀ ਨਾ ਹੋਵੇ ਸੋ ਸਟੂਡੀਓ ਦਾ ਨੰਬਰ 905-673-3337 'ਤੇ ਦੋਸਤੋ ਕਾਲ ਕਰ ਸਕਦੇ ਹੋ ਅਗਲੀ ਕਾਲ ਲੈਂਦਾ ਉਸ ਤੋਂ ਪਹਿਲਾਂ ਸਮਾਈਲਸ ਔਨ ਵੀਲਸ ਦ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਸਿਰਫ ਇੱਕ ਨੰਬਰ ਘੁਮਾਉਣਾ ਤੇ ਇਹਨਾਂ ਨੇ ਆਪਣਾ ਡੈਂਟਲ ਟਰੱਕ ਤੁਹਾਡੇ ਡਰਾਈਵੇ ਤੇ ਲੈ ਕੇ ਖੜਾ ਕਰ ਦੇਣਾ ਫਿਰ ਇੱਕ ਇੱਕ ਪਰਿਵਾਰ ਦਾ ਜੀ ਹੈ ਜਿਹੜਾ ਉਹ ਆਪਣੇ ਦੰਦਾਂ ਦੀ ਮਸੂੜਿਆਂ ਦੀ ਸੰਭਾਲ ਕਰਵਾ ਸਕਦਾ ਓਰਲ ਹੈਲਥ ਬਹੁਤ ਜ਼ਰੂਰੀ ਹੈ ਇੱਕ ਨਰੋਏ ਸਰੀਰ ਵਾਸਤੇ ਸੋ ਸਮਾਈਲ ਔਨ ਵੀਲਸ ਦੇ ਬਲਬੀਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ ਆਪਣੇ ਅਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਅੱਜ ਹੀ ਸੰਪਰਕ ਕਰੋ ਦੋਸਤੋ 6479609008 'ਤੇ ਸੰਪਰਕ ਕਰੋ ਅਤੇ ਪ੍ਰੋਗਰਾਮ ਦਾ ਹਵਾਲਾ ਜਿਹੜਾ ਆ ਉਹ ਜ਼ਰੂਰ ਦੇ ਦਿਆ ਕਰੋ ਤਾਂ ਕਿ ਅਗਲੇ ਨੂੰ ਵੀ ਪਤਾ ਚੱਲ ਜਾਂਦਾ ਵੀ ਤੁਸੀਂ ਕਿਹਨਾਂ ਨੂੰ ਆ ਜਿਹੜਾ ਸੁਣ ਕੇ ਆਏ ਅਤੇ ਕੋਈ ਨਾ ਕੋਈ ਡਿਸਕਾਊਂਟ ਹੈ ਜਿਹੜਾ ਮੇਰੇ ਜਿੰਨੇ ਵੀ ਸਪੋਂਸਰ ਹੈ ਤੁਹਾਨੂੰ ਆ ਜਿਹੜਾ ਕਿਸੇ ਪ੍ਰਕਾਰ ਦਾ ਡਿਸਕਾਊਂਟ ਜ਼ਰੂਰ ਦਿੰਦੇ ਨੇ ਅਤੇ ਉੱਥੇ ਹੀ ਦੋਸਤੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਤੁਸੀਂ ਉੱਥੇ ਕਾਲ ਕਰੋਗੇ ਤੁਸੀਂ ਕਹੋਗੇ ਸਰਜਰੀ ਸਵੇਰ ਸ਼ੰਮੀ ਭੱਠਲ ਨੂੰ ਸੁਣ ਕੇ ਆਏ ਹਾਂ ਤੁਹਾਨੂੰ ਪੀ ਐੱਮ ਇੰਸਪੈਕਸ਼ਨ ਇਲੈਕਸ਼ਨ ਜਾਂ ਹੋਰ ਕੁਛ ਨਾ ਕੁਛ ਜਿਹੜੀ ਕੰਪਲੀਮੈਂਟਰੀ ਹੈ ਜਿਹੜਾ ਦਿੱਤਾ ਜਾਵੇਗਾ। ਸੋ ਆਇਲ ਚੇਂਜ ਕਰਾਉਣਾ, ਇੰਜਨ ਰਿਪੇਅਰ, ਜਾਂ ਫਿਰ ਤੁਸੀਂ ਇਹ ਜਿਹੜਾ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਮਹਾਰਤ ਟੀਮ ਨਾਲ ਸੰਪਰਕ ਕਰ ਸਕਦੇ ਹੋ 519-4961 5194009061 ਜਾਂ ਫਿਰ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ ਤੁਸੀਂ ਵਿਜ਼ਿਟ ਕਰ ਸਕਦੇ ਹੋ 2232। ਆਪਣੇ ਮੁਲਤਾਨੀ ਸਾਹਿਬ ਤੁਹਾਡੀ ਕਾਲ ਡਰੋਪ ਹੋ ਗਈ, ਪਲੀਜ਼ ਦੁਬਾਰਾ ਕਾਲ ਕਰ ਲਿਓ। 2232 ਜੀ, ਸਵਾਗਤ ਹੈ ਜੀ, ਗੁੱਡ ਮਾਰਨਿੰਗ ਭਾਅ ਜੀ।
4: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ?
0: ਬਹੁਤ ਵਧੀਆ ਸਰਵਿੰਦਰ ਭਾਅ ਜੀ, ਤੁਸੀਂ ਸੁਣਾਓ।
4: ਬਸ ਠੀਕ ਠਾਕ ਆ, ਬਿਲਕੁਲ ਸਹੀ ਗੱਲ ਆ, ਸਾਡਾ ਬੰਦਿਆਂ ਨੂੰ ਪੋਲੀਟਿਕਸ 'ਚ ਹੋਣਾ ਹੀ ਨਹੀਂ ਚਾਹੀਦਾ।
0: ਆਪਾਂ ਇੰਨੇ ਅੱਕ ਗਏ ਆ ਭਾਜੀ ਆਪਣੇ ਬੰਦਿਆਂ
4: ਤੋਂ। ਮੈਂ ਕਹਿੰਦਾ ਜੀ ਤੁਸੀਂ ਗੱਲ ਹੀ ਛੱਡ ਦੋ, ਵੀ ਤੁਸੀਂ ਆਪ ਦੱਸ ਦੋ, ਤੁਸੀਂ ਵੀ ਇੰਨਾ ਚਿਰ ਦੇ ਇੱਥੇ ਹੀ ਹੋ, ਠੀਕ ਹੈ ਕਿ ਨਾ? ਤੁਸੀਂ ਦੱਸ ਦੋ, ਤੁਸੀਂ ਮੀਡੀਆ 'ਚੋਂ ਵੀ ਭਾਈ ਆਹ ਬੰਦੇ ਨੇ ਸਾਡੇ ਲਈ ਕਿਸੇ ਨੇ ਕੋਈ ਵੀ ਕੰਮ ਕੀਤਾ ਹੋਵੇ ਕਿ ਜਿਹੜੇ ਇਹਨਾਂ ਨੇ ਇੱਥੇ ਵਾਅਦੇ ਕੀਤੇ ਨੇ, ਕੋਈ ਤੁਸੀਂ ਦੱਸ ਦੋ, ਇੱਕ ਵੀ ਦੱਸ ਦੋ ਵੀ ਆਹ ਭਾਈ ਇਹਨਾਂ ਨੇ ਕੰਮ ਕੀਤਾ ਵਾ, ਤੇ ਆਹ ਦੇਖੋ ਤੁਸੀਂ ਆਪਣੇ ਹੋਸਪਿਟਲ ਆ ਕਿੰਨੀ ਵਾਰੀ ਡੋਨੇਟ ਕੀਤੇ ਨੇ ਲੋਕਾਂ ਨੇ ਪੈਸੇ, ਉਹ ਪੈਸੇ ਕਿੱਧਰ ਗਏ, ਠੀਕ ਹੈ ਕਿ ਨਾ? ਤੇ ਬਾਕੀ ਗੱਲ ਹੈਗੀ ਆ ਵੀ ਉਹ ਜਿਹੜੀ ਆਪਣੇ ਕਿੱਦਾਂ ਉਹਨਾਂ ਦੀ ਚੋਣ ਕਰਨੀ, ਉਹ ਜਿਹੜਾ ਸੈਕਿੰਡ ਬੰਦਾ ਸੀ ਤੁਸੀਂ ਦੱਸਿਆ ਸੀ, ਨਾ ਤਾਂ ਮੈਂ ਭੁੱਲ ਗਿਆ, ਉਹਨਾਂ ਦਾ ਫਾਈਨਾਂਸ ਦਾ ਸੀਗਾ ਜਿਹੜਾ, ਉਹ ਬੰਦੇ ਨੂੰ ਹੋਣਾ ਚਾਹੀਦਾ ਉਹਦਾ ਲੀਡਰ, ਬਾਕੀ ਸਾਰਿਆਂ ਨੂੰ ਮੈਂ ਨੀ ਮੰਨਦਾ। ਤੇ ਤੀਜੀ ਇੱਕ ਤੁਸੀਂ ਗੱਲ ਕੀਤੀ ਸੀ ਅਲਕੋਹਲ, ਨੋਨ ਅਲਕੋਹਲ ਆਈ ਆ ਆਪਣੇ, ਤੁਸੀਂ ਹੁਣ ਦੇਖ ਲਓ ਇਹਨਾਂ ਨੇ ਪਹਿਲਾਂ ਉਹ ਵੇਪ ਵੀ ਕੱਢੀ ਗਈ ਨੇ ਵੀ ਸਿਗਰਟ ਦਾ ਖਹਿੜਾ ਛੁੱਟ ਜੂ, ਉਹ ਲੋਕੀ ਵੇਪ ਕਿੰਨੀ ਪੀਣ ਲੱਗ ਗਏ ਨੇ, ਜਵਾਕ ਵੀ ਸਕੂਲਾਂ ਚ ਪੀਣ ਲੱਗ ਗਏ ਨੇ, ਠੀਕ ਹੈ ਨਾ? ਇਹ ਤਾਂ ਸਭ ਐਵੇਂ ਕਢਵਾਂਜਾ ਇਹਨਾਂ ਲੋਕਾਂ ਦੇ, ਮਤਲਬ ਕਿ ਕੁਛ ਨੀ ਹੋਣ ਵਾਲਾ ਇਹਨਾਂ ਦਾ, ਹਨਾ? ਜਿਹਨੇ ਹਟਣਾ, ਜਿਹਨੇ ਨਹੀਂ ਪੀਣੀ, ਮੈਂ ਸਾਰੀ ਜ਼ਿੰਦਗੀ ਪੀਤੀ ਨੀ, ਠੀਕ ਹੈ ਨਾ? ਮੈਂ ਕਦੇ ਹੱਥ ਨੂੰ ਸ਼ਰਾਬ ਨੂੰ, ਮੈਂ ਨਾ ਕਦੇ ਹੋਰ ਚੀਜ਼ ਨੂੰ, ਕੋਈ ਮੈਨੂੰ ਐ ਵੀ ਹੈ ਨੀਗਾ, ਜਿਮ ਜਾਈਦਾ, ਖਾਈਦਾ, ਚੰਗਾ ਪੀਦਾ, ਠੀਕ ਹੈ ਨਾ? ਸੋ ਇਸ ਕਰਕੇ ਭਾਜੀ ਇਹ ਹੋਣੇ ਨੀ ਚਾਹੀਦੇ ਪੋਲੀਟਿਕਸ, ਬਿਲਕੁਲ। ਮੈਂ ਤਾਂ ਕਹਿੰਦਾ ਵੀ ਸਾਡੇ ਬੰਦੇ ਵਾਈਪ ਆਊਟ ਹੋਣੇ ਚਾਹੀਦੇ, ਸਾਡਾ ਬੰਦਾ ਤਾਂ ਕੋਈ ਸੁਪਰ ਸਪਾਈਜ਼ ਨੀ ਹੋਣਾ ਚਾਹੀਦਾ, ਸੱਚੀ ਗੱਲ। ਇੱਥੇ ਤੱਕ ਇਹਨਾਂ ਨੂੰ ਜੇ ਮਾੜਾ ਜੇ ਉਹਦਾ ਮਿਲ ਜੇ, ਆਪਦੇ ਖੰਭ ਖਿਲਾਰ ਲੈਂਦੇ ਜਦੇ ਚਾਰੇ ਪਾਸੇ
0: ਜੀ। ਧੰਨਵਾਦ। ਉੱਥੇ ਹੀ ਆ ਜਿਹੜਾ ਤੁਸੀਂ ਆ ਜਿਹੜਾ ਆਪਣੇ ਆਪ ਨੂੰ ਜਾਂ ਬੱਚਿਆਂ ਨੂੰ ਆ ਜਿਹੜਾ ਭੰਗੜਾ ਜਾਂ ਗਿੱਧੇ ਦੇ ਵਿੱਚ ਇਨਰੋਲ ਕਰਾਉਣਾ ਚਾਹੁੰਦੇ ਹੋ, ਸੱਭਿਆਚਾਰ ਵਿਰਸੇ ਅਮੀਰ ਵਿਰਸੇ ਦੇ ਨਾਲ ਜੋੜਨਾ ਚਾਹੁੰਦੇ ਹੋ, ਤਾਂ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਹਰ ਵਰਗ ਦੇ ਬੱਚੇ, ਹਰ ਵਰਗ ਦੇ ਉਮਰ ਦੇ ਜਿਹੜੇ ਲੋਕ ਹੈ ਜਿਹੜੇ ਉਹ ਇਸ ਅਕੈਡਮੀ ਦੇ ਨਾਲ ਜੁੜ ਰਹੇ ਨੇ, ਦਾ ਭੰਗੜਾ ਅਕੈਡਮੀ। ਨੰਬਰ ਹੈ 647-7-76-72 6475077672 ਤੇ ਸੰਪਰਕ ਕੀਤਾ ਜਾ ਸਕਦਾ। ਸਿੱਧੂ ਸਾਹਿਬ ਜੀ ਆਇਆਂ ਨੂੰ ਭਾਜੀ ਸਤਿ ਸ਼੍ਰੀ ਅਕਾਲ ਜੀ। ਗੁਰਮੀਤ ਭਾਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਂਦੀ ਹੋ ਜੀ। ਬਸ ਠੀਕ ਆ ਭਾਜੀ, ਤੁਸੀਂ ਸੁਣਾਓ ਜੀ। ਪਿੱਛੋਂ ਭਾਜੀ ਮਾੜੀ ਰੇਡੀਓ ਦੀ ਆਵਾਜ਼ ਹੌਲੀ ਕਰ ਲੂੰਗੇ ਪਲੀਜ਼, ਆਵਾਜ਼ ਜ਼ਿਆਦਾ ਆਉਂਦੀ ਜੀ ਜੀ। ਗੁਰਮੀਤ ਭਾਜੀ ਤੁਸੀਂ ਆਉਂਦੀ ਯਾਰੋ ਆਪਣੇ ਬੰਦੇ ਵੀ ਆ ਜਿਹੜੇ ਪੋਲੀਟੀਸ਼ਨ ਚ ਹੈਗੇ ਆ ਕੁਛ ਕ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਕੰਮ ਕੀਤਾ।
5: ਬਿਲਕੁਲ ਬਿਲਕੁਲ
0: ਕੋਈ ਨਾਮ ਲੈਣਾ ਚਾਹੋਗੇ ਇਹੋ ਜਿਹੇ ਪੋਲੀਟੀਸ਼ਨ ਦਾ? ਜੀ ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਉੱਥੇ ਦੋਸਤੋ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ ਟਰੱਕਾਂ ਟ੍ਰੇਨਾਂ ਦੇ ਕਮਾਉਣੀਆਂ ਦਾ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ, ਤਾਂ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ ਦੇ ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ। ਕਿੰਗ ਪਿੰਨ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਆਇਲ ਚੇਂਜ ਵੈਲਡਿੰਗ ਦਾ ਕੋਈ ਕੰਮ ਕਰਾਉਣਾ, ਪ੍ਰੋਗਰਾਮ ਦਾ ਹਵਾਲਾ ਦੇ ਦਿਓ। 15% ਤੱਕ ਦਾ ਡਿਸਕਾਊਂਟ ਹੈ ਜਿਹੜਾ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ ਤੋਂ ਲੈ ਸਕਦੇ ਹੋ। 5303 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਤੁਸੀਂ ਹੈ ਜਿਹੜਾ ਇਹਨਾਂ ਨੂੰ ਵਿਜ਼ਿਟ ਹੈ ਜਿਹੜਾ ਉਹ ਕਰ ਸਕਦੇ ਹੋ। ਘਰ ਦੇ ਵਿੱਚ ਆਈ ਪੀ ਟੀ ਵੀ ਬਾਕਸ ਲਵਾਉਣਾ ਅਤੇ ਰੁਦਰਾ ਆਈ ਪੀ ਟੀ ਵੀ ਆਲਰੇਡੀ ਲੱਗਾ ਅਤੇ ਸਰਵਿਸਿਸ ਤੋਂ ਤੁਸੀਂ ਖੁਸ਼ ਨਹੀਂ ਹੋ, ਅਤੇ $75 ਦੇ ਵਿੱਚ ਸਾਲ ਦੀ ਜਿਹੜੀ ਇਹਨਾਂ ਦੀ ਫੀਸ ਹੈ ਉਹਦੇ ਵਿੱਚ ਹੀ ਹੈ ਜਿਹੜਾ ਤੁਸੀਂ ਸਵਿੱਚ ਕਰ ਸਕਦੇ ਹੋ। ਸੋ ਰੁਦਰਾ ਆਈ ਪੀ ਟੀ ਵੀ ਨੰਬਰ 4372-4437-236-4700 ਤੇ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ। 1013 ਸੁਸ਼ੀਲ ਜੀ, ਜੀ ਆਇਆਂ ਨੂੰ ਸਰ, ਵੈਰੀ ਗੁੱਡ ਮਾਰਨਿੰਗ।
6: ਗੁੱਡ
5: ਮਿਹਰਬਾਨੀ ਜੀ,
0: ਦੇਖ ਲੋ ਜੀ, ਤੁਹਾਨੂੰ ਨੀ ਅਸੀਂ ਭੁੱਲਦੇ।
5: ਤਕੀਆ ਕਲਾਮ
0: ਜੀ, ਜੀ ਤਕੀਆ ਕਲਾਮ, ਹੋਰ ਜੀ ਜੀ ਕੀ ਕਹਿਣਾ ਚਾਹੁੰਦੇ ਹੋ
5: ਜੀ? ਪੋਲੀਟਿਕਸ ਦਾ ਹੀ ਬਹੁਤ ਚੰਗਾ, ਗੁਰਦੁਆਰੇ ਜਾਓ, ਮੰਦਰ ਜਾਓ, ਚਰਚ ਜਾਓ, ਇਹਨਾਂ ਲੋਕਾਂ ਨੂੰ ਭੁੱਲ ਜਾਓ ਪੋਲੀਟਿਸ਼ੀਅਨ ਦੇ,
0: ਫਿਰ ਦੇਸ਼ ਕਿੱਦਾਂ ਚੱਲੂਗਾ ਜੀ? ਜੇ ਇਹਨਾਂ ਨੂੰ ਭੁੱਲ ਗਏ ਦੇਸ਼ ਕਿੱਦਾਂ ਚੱਲੂਗਾ? ਫਿਰ
5: ਦੇਸ਼ ਤਾਂ ਜੀ ਹੁਣ ਚੱਲੀ ਜਾ ਰਿਹਾ, ਕੋਈ ਕੋਈ ਸੱਚੇ ਕੋਈ ਝੂਠੇ, ਝੂਠੇ ਜਾ ਰਿਹਾ
0: ਜੀ। ਜੀ ਸਹੀ ਗੱਲ ਹੈ, ਸਹੀ ਗੱਲ ਹੈ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ ਜੀ, ਬਹੁਤ ਬਹੁਤ ਧੰਨਵਾਦ। ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ।
5: ਇਹਨਾਂ ਕੋਲ ਇੱਕ ਸੈਂਟ ਦਾ ਬੈਨੀਫਿਟ ਨੀ ਮਿਲਿਆ ਇਹਨਾਂ ਕੋਲ, ਸਗਾ ਅਸੀਂ ਨੁਕਸਾਨ ਹੀ ਕੀਤਾ। ਜਦੋਂ ਤੁਸੀਂ ਇਹਨਾਂ ਦੀਆਂ ਪਾਰਟੀਆਂ ਚ ਤੁਹਾਨੂੰ ਕਿਤੇ ਬੁਲਾਉਂਦੇ ਆ ਨਾ, ਤੇ ਤੁਹਾਡੇ ਕੋਲ ਫੰਡ ਮੰਗਦੇ ਸਗਾ, ਤੁਹਾਡੀਆਂ ਜੇਬਾਂ ਖਾਲੀ ਕਰਦੇ ਆ। ਇਹਨਾਂ ਕੋਲ ਕੋਈ ਫਾਇਦਾ ਨੀ ਭਾਜੀ। ਇਹ ਕੈਨੇਡਾ ਜਿਹੜਾ ਗੋਰਿਆਂ ਦੀ ਕੰਟਰੀ ਹੈ, ਇਹ ਸਾਡੇ ਪੰਜਾਬੀ ਜਿਹੜੇ ਆ ਨਾ ਇਹ ਪੋਲੀਟੀਸ਼ਨ, ਇਹ ਜੁਥੀ ਭਾਵੇਂ ਇੱਥੇ ਦੇ ਵੀ ਜੰਮੇ ਪਲੇ ਆ ਨਾ, ਸਾਡੇ ਲੋਕੀ ਇਹਨਾਂ ਨੂੰ ਇਹੋ ਜਿਹਾ ਟੀਚ ਕਰ ਕਰਕੇ ਨੇ ਇਹਨਾਂ ਦੇ ਅੰਦਰ ਇੰਡੀਆ ਵਾਲੀ ਪੋਲੀਟੀਸ਼ਨ ਵਾੜ ਦਿੰਦੇ ਆ। ਇਹਨਾਂ ਦੇ ਬਿਲਕੁਲ ਟੈਸਟ ਕਰੋ ਭਾਜੀ, ਇਹ ਬੰਦੇ ਦੀ ਠੀਕ। ਆਪਾਂ ਤਾਂ ਕਹਿੰਦੇ ਵੀ ਗੋਰੇ ਆਉਣ, ਇਹ ਗੋਰਿਆਂ ਦੀ ਕੰਟਰੀ ਹੈ, ਸਾਡੇ ਬੰਦਿਆਂ ਦਾ ਕੀ ਕੰਮ ਹੈ ਇਹਨਾਂ ਨੂੰ ਪੋਲੀਟਿਕਸ ਕਰਨੀ ਨੀ ਆਉਂਦੀ? ਦੱਸੋ ਤੁਸੀਂ, ਤੁਹਾਡੀ ਕਿੰਨੀ ਕੁ ਹੈਲਪ ਕੀਤੀ ਹੈ ਪਰਸਨਲੀ, ਤੁਸੀਂ ਦੱਸ ਦਿਓ। ਮੇਰੀ ਤਾਂ ਕੋਈ ਕੀਤੀ ਕਿਸੇ ਨੇ, ਸ਼ਮੀ ਭਾਜੀ ਤੁਹਾਡੀ ਗੱਲ ਕਿਸੇ ਨੇ ਹੈਲਪ ਕੀਤੀ ਇੱਥੇ?
0: ਨਾ ਆਪਾਂ ਲਈ ਹੈ ਜੀ, ਨਾ ਹਜੇ ਪਹੁੰਚ ਗਈ,
5: ਨਾ ਲਈ ਹੈ। ਇਹਦਾ ਮਤਲਬ ਇਹੀ ਹੈ ਵੀ ਤੁਸੀਂ ਆਪਣਾ ਕੰਮ ਮਿਹਨਤ ਕਰ ਰਹੇ ਹੋ, ਤੇ ਉਹੀ ਆਪਾਂ ਦੇ
0: ਜੀ।
5: ਮੇਰਾ ਵੀ ਮਤਲਬ ਇਹੀ ਹੈ ਵੀ ਆਪਣੀ ਸਿਹਤ ਦਾ ਧਿਆਨ ਰੱਖੋ, ਆਪਣਾ ਕੰਮ ਕਰੋ, ਦੱਸ ਇਹਨਾਂ ਕੋਲ ਸਾਨੂੰ ਕੋਈ ਬੈਨੀਫਿਟ ਮਿਲਣ ਵਾਲਾ ਨੀ। ਸਰਕਾਰ ਆਪਣੀ ਚੱਲੀ ਜਾਣੀ ਹੈ ਏਦਾਂ ਹੀ, ਅਸੀਂ ਸਾਡੇ ਬੋਲਣ ਨਾਲ ਇੱਥੇ ਕੀ ਸਰਕਾਰ ਕੀ ਕਰ ਲਈ, ਜ਼ਿਆਦਾ ਵਧੀਆ ਕਰ ਦੇਗੀ, ਕੁਛ ਵੀ ਨੀ ਕਰਨਾ ਇਹਨਾਂ ਨੇ, ਕੋਈ ਚੇਂਜ ਨੀ ਹੋਣੀ। ਜਿਵੇਂ ਭੁਪਿੰਦਰ ਭਾਜੀ ਦੇ
0: ਜੀ, ਬਹੁਤ ਬਹੁਤ ਧੰਨਵਾਦ। ਦੇਖੋ ਆਵਾਜ਼ ਤਾਂ ਜਿਹੜੀ ਆ ਉਹ ਚੱਕਣੀ ਪੈਂਦੀ ਆ, ਹੱਕਾਂ ਵਾਸਤੇ ਲੜਨਾ ਪੈਂਦਾ, ਤਾਂ ਹੀ ਆ ਜਿਹੜਾ ਕੋਈ ਨਾ ਕੋਈ ਸੁਣਵਾਈ ਹੁੰਦੀ ਆ, ਨਹੀਂ ਤਾਂ ਆਪ ਹੁਦਰੀਆਂ ਹੀ ਹੋਣ। ਬਸ ਇੱਕ ਵਾਰ ਜਿੱਤ ਗਏ, ਜਿਹੜੇ ਜਿੱਤ ਗਏ ਉਹਨਾਂ ਨੇ ਫਿਰ ਕਹਿਣਾ ਸਾਨੂੰ ਕਿਹਨੇ ਪੁੱਛਣਾ ਕਿ ਤੁਸੀਂ ਐ ਲੋਕ, ਤਾਂ ਹੀ ਆ ਜਿਹੜੇ ਅਗਲੇ ਆ ਜਿਹੜੇ ਡਰਦੇ ਆ ਵੀ ਲੋਕ ਸਾਨੂੰ ਪੁੱਛੂਗਾ। ਪਿੱਛੇ ਕੁਛ ਐਮ ਪੀ ਪੀਸ ਦੇ ਆ ਜਿਹੜੇ ਕੁਛ ਫਰੋਲੇ ਗਏ ਆਏ, ਹਜੇ ਕਹਿੰਦੇ ਵੀ ਸ਼ਾਇਦ ਜਾਂਚ ਚੱਲ ਰਹੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੱਚੇ ਚਿੱਠੇ ਆ ਜਿਹੜੇ ਬਾਹਰ ਆ ਸਕਦੇ ਨੇ। ਸੋ ਦੋਸਤੋ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਲੈਣੀ ਹੈ, ਤੁਸੀਂ ਕੋਈ ਲਾਈਫ ਇੰਸ਼ੋਰੈਂਸ ਜਾਂ ਫਿਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲੈਣਾ ਆ, ਆਹ ਜਿਹੜਾ ਸੀ ਆਈ ਦਾ ਪਲਾਨ ਹੈ ਨਾ ਕ੍ਰਿਟੀਕਲ ਲੈਂਦਾ, ਜਿਹਦੇ ਵਿੱਚ 25 ਇਲਨੈਸ ਕਵਰਡ ਹੈ, ਇੱਦਾਂ ਦਾ ਜ਼ਰੂਰ ਲੈ ਕੇ ਰੱਖੋ। ਮੈਂ ਤਾਂ ਕਹਿੰਦਾ ਤੁਹਾਡੇ ਪੈਸੇ ਆ ਇੱਕ ਤਰ੍ਹਾਂ ਜਿੱਦਾਂ ਸੇਵਿੰਗ ਅਕਾਊਂਟ 'ਚ ਜਾਂਦੇ ਪਏ ਉਸ ਤਰ੍ਹਾਂ ਸੇਵ ਵੀ ਰਹਿੰਦੇ ਨੇ, ਅਤੇ ਨਾਲ ਦੀ ਨਾਲ ਜਿਹੜੀ ਤੁਹਾਨੂੰ ਕਵਰੇਜ ਆ ਜਿਹੜੀ ਉਹ ਵੀ ਮਿਲਦੀ ਹੈ 20 ਸਾਲ ਜਾਂ ਫਿਰ 65 ਸਾਲ ਦੀ ਉਮਰ 'ਤੇ ਜਾ ਕੇ ਜਿੰਨਾ ਵੀ ਤੁਸੀਂ ਕੰਪਨੀ ਨੂੰ ਪ੍ਰੀਮੀਅਮ ਦਿੱਤਾ ਉਹ ਸਾਰਾ ਜਿਹੜਾ ਆ ਤੁਹਾਨੂੰ ਵਾਪਸ ਆ ਜਾਂਦਾ ਆ। ਸੋ ਨੰਬਰ ਮੇਰਾ 416-916-7763-416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਜਿਹੜੀਆਂ 2 ਕੁ ਪ੍ਰੋਪਰਟੀਆਂ ਜਿਹੜੀਆਂ ਦੱਸੀਆਂ ਸੀਗੀਆਂ, ਮੈਨੂੰ ਬਹੁਤ ਜ਼ਿਆਦਾ ਲਾਜਵਾਬ ਕਾਲਸ ਤੁਸੀਂ ਦਿੱਤੀਆਂ, ਉਹਦੇ 'ਤੇ ਮੈਂ ਵਰਕ ਕਰ ਰਿਹਾ, ਬਹੁਤ ਬਹੁਤ ਧੰਨਵਾਦ। ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਅਪਸਾਈਜ਼ ਕਰਨਾ ਚਾਹੁੰਦੇ ਹੋ ਗੌਰ ਜਾਂ ਗੌਰ ਅਤੇ ਆਪਣੇ ਕੰਟਰੀ ਸਾਈਡ ਦੇ ਕੋਲ, ਮੇਰੇ ਕੋਲ ਆ ਜਿਹੜਾ 4500 ਸਕੇਅਰ ਫੀਟ ਦਾ ਜਿਹੜਾ ਡਿਟੈਚ ਟ੍ਰਿਪਲ ਕਾਰ ਗਰਾਜ ਹੈ, ਤੁਸੀਂ ਅਪਸਾਈਜ਼ ਕਰਨਾ ਚਾਹੁੰਦੇ ਹੋ, ਅਤੇ ਨੰਬਰ ਮੇਰਾ 416-917-7763। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
6: ਸ਼ਮੀ ਭਾਜੀ ਤੁਹਾਨੂੰ, ਤੁਹਾਡੇ ਰੱਬ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਅਤੇ ਚੜ੍ਹਦੀ ਕਲਾ ਜੀ।
0: ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
6: ਸ਼ਮੀ ਜੀ ਬਿਲਕੁਲ ਪੋਲੀਟਿਕਸ ਬੰਦੇ ਚਾਹੀਦੇ ਆ, ਆਪਣੇ ਕੀ ਸਾਰੇ ਵੱਖਰੇ ਵੱਖਰੇ ਹੋਣੇ ਚਾਹੀਦੇ। ਮੈਂ ਤਾਂ ਕਹੂੰਗਾ ਵੀ ਟਰਮਿੰਗ ਇੱਕ ਹੋਣੀ ਚਾਹੀਦੀ ਆ ਜੀ, ਚਾਹੇ 4 ਸਾਲਾਂ ਜਾਂ 5 ਜਿੰਨੇ ਸਿਰ ਬਸ ਹੁੰਦੀ ਆ, ਇੱਕ ਇੱਕ ਚਾਂਸ ਦੇ ਦਿਓ ਬੰਦੇ ਨੂੰ ਜਿਹਨੇ

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਕੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬਰਵਾਲ ਪੈਰ ਪਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਅਤੇ ਵਿਰਾਸਤ ਰੇਡੀਓ ਤੁਸੀਂ ਸੁਣਦੇ ਸੁਣਦੇ ਅਤੇ ਹੁਣ ਵਿਰਾਸਤ ਟੀ ਵੀ ਤੁਸੀਂ ਦੇਖ ਰਹੇ ਹੋ ਇਸ ਨਾਲ ਨਾਲ 530 AM ਡਾਇਲ 'ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਸਵੇਰ ਤੋਂ ਸ਼ਾਮ 24 ਘੰਟੇ 7 ਦਿਨ ਤੁਸੀਂ ਭਰਮਾ ਹੰਗਾਰਾ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਮੇਰੇ ਤੋਂ ਪਹਿਲਾਂ ਸ਼ੰਮੀ ਪੱਠਲੀ ਬਹੁਤ ਵਧੀਆ ਸ਼ੋਅ ਕਰਕੇ ਗਏ ਹਨ ਹਰ ਇੱਕ ਦਾ ਵੱਖਰਾ ਅੰਦਾਜ਼ ਹੁੰਦਾ ਤੁਸੀਂ ਪਸੰਦ ਕਰਦੇ ਹੋ ਖਬਰਾਂ ਅਪਡੇਟ ਹੋ ਜਾਂਦੀਆਂ ਹਨ ਖਬਰਾਂ ਪੁਰਾਣੀਆਂ ਸ਼ੇਅਰ ਕਰ ਦੇਈਦੀਆਂ ਜੋ ਹੋ ਰਿਹਾ ਉਹੀ ਆਪਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰੀਦੀ ਆ ਪਰ ਆਪਣਾ ਇੱਕ ਮੀਡੀਆ ਹੱਬ ਹੈਗਾ ਵਿਰਾਸਤ ਮੀਡੀਆ ਅਤੇ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਟਿਕਟੋਕ 'ਤੇ ਘੱਟ ਜਾਈਦਾ ਪਰ ਫੇਸਬੁੱਕ ਅਤੇ ਯੂਟਿਊਬ ਦੇ ਉੱਪਰ ਸਾਡੇ ਕਾਫੀ ਸਾਰੇ ਪੁਰਾਣੇ ਪ੍ਰੋਗਰਾਮਸ ਹੁੰਦੇ ਹਨ ਅਤੇ ਨਾਲ ਦੀ ਨਾਲ ਲਾਈਵ ਔਨ ਲੋਕੇਸ਼ਨ ਕਰ ਦੇਈਦੇ ਹਨ ਕਦੇ ਵੀ ਸਾਡੇ ਨਾਲ ਜੁੜਨਾ ਹੋਵੇ ਜੇ ਵਿਰਾਸਤ ਮੀਡੀਆ ਕੈਨੇਡਾ ਸਰਚ ਕਰੋਗੇ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੁਹਾਨੂੰ ਰਾਈਟ ਵੇ ਜਦੋਂ ਆਪਾਂ ਲਾਈਵ ਹੋਈ ਦਾ ਪਤਾ ਲੱਗ ਜਾਂਦਾ ਕੋਈ ਨਵੀਂ ਖਬਰ ਪਾ ਦੇਈਦੀ ਉਹਦਾ ਪਤਾ ਲੱਗ ਜਾਂਦਾ ਹੈਗਾ ਆ ਹੁਣ ਤੁਸੀਂ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 530 AM ਡਾਇਲ 'ਤੇ ਸਾਡੇ ਸਟੂਡੀਓ ਦਾ ਨੰਬਰ 416-837-1515 ਸਟੂਡੀਓ ਨੰਬਰ ਹੈਗਾ ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ 7 ਵਜੇ ਤੱਕ ਪ੍ਰੋਗਰਾਮ ਚੱਲਣਾ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਵਾਸਤੇ ਔਰ ਆਪਣਾ ਹੀ ਚੈਨਲ ਹੈਗਾ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ ਬਹੁਤ ਸਾਰੀਆਂ ਖਬਰਾਂ ਹਨ ਮੰਗਲਵਾਰ ਦਾ ਦਿਨ ਹੈ ਅਗਸਤ ਮਹੀਨੇ ਦੀ 11 ਤਰੀਕ ਹੋ ਗਈ ਮੌਸਮ ਅੱਜ ਦਾ ਬੱਦਲ ਵੀ ਛਾਏ ਰਹਿਣਗੇ ਧੁੱਪ ਵੀ ਰਹੇਗੀ 29 degrees ਤੱਕ ਟੈਂਪਰੇਚਰ ਦੱਸਦੇ ਹਨ ਅਤੇ ਕੱਲ੍ਹ ਨੂੰ ਕਹਿੰਦੇ ਮੀਂਹ ਵੀ ਪੈ ਸਕਦਾ ਅਤੇ ਬਿਜਲੀ ਵੀ ਲੱਛ ਸਕਦੀ ਹੈਗੀ ਆ ਡਬਲ ਸਟੈਬਿੰਗ ਇਨ ਬਰੈਂਪਟਨ ਇਹ ਖਬਰਾਂ ਬਾਹਰ ਆ ਰਹੀਆਂ ਹਨ ਇਸ ਦੇ ਨਾਲ ਨਾਲ 2 ਦੱਸ ਰਹੇ ਹਨ ਅੰਡਰ ਦੀ ਏਜ ਆਫ 18 ਜਿਹੜੀ ਸਟੈਬਿੰਗ ਹੋਈ ਸੀਗੀ ਸੋ ਅੰਡਰ ਦੀ ਏਜ ਆਫ 18 ਛੁਰੇਬਾਜ਼ੀ ਜਿਹੜੀ ਹੋਈ ਆ ਉਹਦੀ ਖਬਰਾਂ ਆ ਰਹੀਆਂ ਹਨ ਅਤੇ ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ ਬਹੁਤ ਸਾਰੀਆਂ ਹੋਰ ਖਬਰਾਂ ਜਿਹਦੇ ਵਿੱਚ 7.4 ਮੈਗਨੀਟਿਊਡ ਜਿਹੜਾ ਅਰਥ ਕੁਇਕ ਉਹ ਆਇਆ ਸੀਗਾ ਵੈਸਟਰਨ ਕੋਲੰਬੀਆ ਦੇ ਵਿੱਚ ਅੰਕੜੇ ਵੱਖਰੇ ਵੱਖਰੇ ਕਿੰਨੀਆਂ ਕੁ ਮੌਤਾਂ ਹੋ ਗਈਆਂ ਕੋਈ 400 ਦੱਸਦਾ ਕੋਈ 200 ਦੱਸਦਾ ਪਰ ਮੌਤਾਂ ਹੋਈਆਂ ਲੋਕ ਹਜੇ ਫਸੇ ਹੋਏ ਹਨ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਲੱਗੇ ਹੋਇਆ ਕਰਨ ਇਹ ਅਰਥ ਕੋਈ ਵੈਸਟਰਨ ਕੋਲੰਬੀਆ ਦੇ ਵਿੱਚ ਆਇਆ ਸੀਗਾ ਕੱਲ੍ਹ ਇਹ ਖਬਰ ਹੈਗੀ ਆ ਅਤੇ ਨਾਲ ਨਾਲ ਟਰੰਪ ਦੀ ਥਰੈਟ ਤਾਂ ਆਏ ਰਹਿੰਦੇ ਹਨ ਜੋ ਬੋਲਦੇ ਹਨ ਸੋ ਕੋਈ ਵੀ ਲੀਡਰ ਹੋਵੇ ਜਾਂ ਕੋਈ ਹਾਈਲਾਈਟ ਹੋਇਆ ਹੋਵੇ ਤਾਂ ਥਰੈਟ ਤਾਂ ਆਉਂਦੇ ਰਹਿੰਦੇ ਹਨ ਇੱਕ ਥਰੈਟ ਆਇਆ ਸੀਗਾ ਜਿੱਥੇ ਡੋਨਲਡ ਟਰੰਪ ਆਪਣਾ ਪਲੇਨ ਛੱਡ ਕੇ ਦੇ ਫੂਡ ਟਰੱਕ ਦੇ ਵਿੱਚ ਬੈਠ ਕੇ ਜਿਹੜਾ ਫੂਡ ਡਿਲੀਵਰ ਕਰਦੇ ਆ ਅਤੇ ਪਲੇਨਾਂ ਨੂੰ ਅਤੇ ਦੂਸਰੇ ਪਲੇਨ ਵਿੱਚ ਉਹ ਗਏ ਸੀਗੇ ਕਹਿੰਦੇ ਇਰਾਨ ਵੱਲੋਂ ਕਾਫੀ ਥਰੈਟ ਆ ਰਹੇ ਹਨ ਆਈ ਵੰਡਰ ਵਾਈ ਮੈਂ ਇਹ ਛੱਡਦਾ ਹੈਗਾ ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਪ੍ਰੋਗਰਾਮ ਸਪੋਂਸਰ ਕਰਦੇ ਹਨ ਮੋਨਾ ਮਹਿੰਗੇ ਜੀ ਲਾਈਸੈਂਸ ਇੰਸ਼ੋਰੈਂਸ ਬ੍ਰੋਕਰ ਹਨ ਲਾਈਫ ਕ੍ਰਿਟੀਕਲ ਡਿਸਬਿਲਟੀ ਇੰਸ਼ੋਰੈਂਸ ਕਰਵਾਉਣੀ ਹੋਵੇ ਤੁਸੀਂ ਮੋਨਾ ਮਹਿੰਗੀ ਜੀ ਕੋਲੋਂ ਕਰਵਾ ਸਕਦੇ ਹੋ ਨੰਬਰ 416-509-1509 ਹੈਗਾ ਆ ਇਸ ਨਾਲ ਨਾਲ ਦੱਸ ਦੇਵਾਂ ਪਿਕਨਿਕਸ ਬਹੁਤ ਸਾਰੀਆਂ ਆ ਰਹੀਆਂ ਹਨ ਸੈਣੀ ਪਿਕਨਿਕ ਸੰਡੇ ਅਗਸਤ ਦੀ 23 ਤਰੀਕ ਨੂੰ ਬੈਲਾ ਗਾਰਡਨ ਵਿੱਚ ਹੁੰਦੀ ਆ ਤਾਰਾ ਸਿੰਘ ਨਾਲ ਗੱਲਬਾਤ ਕਰ ਲੈਣੀ ਆ 6479928799 ਖਾਣਾ ਖੇਡਾਂ ਇੱਕ ਦੂਸਰੇ ਨੂੰ ਮਿਲਣਾ ਇਹ ਹੁੰਦਾ ਹੈ ਵੱਖ ਵੱਖ ਪਿਕਨਿਕ ਸੈਣੀ ਪਿਕਨਿਕ ਸੰਡੇ ਅਗਸਤ ਦੀ 23 ਤਰੀਕ ਨੂੰ ਹੈਗੀ ਆ ਅਤੇ ਸਾਂਝਾ ਵਿਰਸਾ ਪਿਕਨਿਕ ਇਹ ਵੀ 23 ਤਰੀਕ ਨੂੰ ਹੈਗੀ ਬੱਲੇ ਬੱਲੇ ਫਾਰਮ ਦੇ ਵਿੱਚ ਹਰਜੀਤ ਜੰਜੋ ਸਾਹਿਬ ਜਿਹੜੇ ਪ੍ਰੋਗਰਾਮ 4 ਵਜੇ ਤੋਂ ਲੈ ਕੇ 5 ਵਜੇ ਤੱਕ ਕਰਦੇ ਹਨ 530 AM ਡਾਇਲ 'ਤੇ ਸਾਂਝਾ ਵਿਰਸਾ ਪਿਕਨਿਕ ਸੰਡੇ ਅਗਸਤ ਦੀ 23 ਤਰੀਕ ਨੂੰ ਬੱਲੇ ਬੱਲੇ ਫਾਰਮ ਹਰਜੀਤ ਜੰਜੋ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਮੈਂ ਦੇ ਦਿੰਦਾ 6478355294 'ਤੇ ਗੱਲ ਕਰਨੀ ਆ ਅਤੇ ਹੈਪੀ ਸਹੂਲਤਾਂ ਨੂੰ ਮਕੈਨਿਕ ਚਾਹੀਦੇ ਨੇ ਹੈਪੀ ਸਹੂਲਤਾਂ ਨੂੰ ਇੰਜਨ ਡਾਇਗਨੋਸ ਜਿਹੜਾ ਕਰਨਾ ਜਾਣਦਾ ਹੋਵੇ ਡੀ ਪੀ ਐਫ ਡਾਇਗਨੋਸ ਕਰਨਾ ਜਾਣਦਾ ਹੋਵੇ ਇਲੈਕਟ੍ਰੀਕਲ ਮਕੈਨਿਕ ਇਲੈਕਟ੍ਰੀਕਲ ਵਾਲੀ ਵੱਧ ਜਾਣਦਾ ਹੋਵੇ ਤਾਂ ਗ੍ਰੇਟ ਪਲੇਸ ਟੂ ਵਰਕ ਹੈਗਾ ਸੱਚੀ ਗੱਲ ਹੈ ਵਧੀਆ ਤਨਖਾਹ ਦਿੰਦੇ ਹਨ ਟ੍ਰੇਨਿੰਗ ਵੀ ਪ੍ਰੋਵਾਈਡ ਕਰ ਸਕਦੇ ਹਨ ਹੈਪੀ ਸਹੂਲਤਾਂ ਨੰਬਰ 416-566-3526 ਹੈਗਾ 416-566-3526 'ਤੇ ਗੱਲਬਾਤ ਕਰ ਸਕਦੇ ਹੋ ਜਸਵਿੰਦਰ ਖੋਸਾ ਜੀ ਹੁਣ ਦਾ ਜਿਹੜਾ ਪੰਜਾਬ ਡੇ ਮੇਲਾ ਹੈਗਾ ਅਸੀਂ ਬਹੁਤ ਲੰਬੇ ਟਾਈਮ ਇਸ ਮੇਲੇ ਦੇ ਪਾਰਟ ਰਹੇ ਹੋ ਅਤੇ ਜਸਵਿੰਦਰ ਖੋਸਾ ਜੀ ਔਰ ਖੁਦ ਵਨ ਮੈਨ ਸ਼ੋਅ ਅਤੇ ਕਾਫੀ ਵੱਡੀ ਟੀਮ ਹੈਗੀ ਹੈ ਪੰਜਾਬ ਡੇ ਮੇਲਾ ਕਰਵਾਉਂਦੇ ਹਨ ਸੋ ਪੰਜਾਬ ਡੇ ਮੇਲਾ ਇਹ ਸੈਚਰਡੇ ਅਗਸਤ ਦੀ 22 ਤਰੀਕ ਨੂੰ ਹੈਗਾ ਆ 416-894-9400 'ਤੇ ਤੁਸੀਂ ਜਸਵਿੰਦਰ ਖੋਸਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ ਲੀਡਰਸ਼ਿਪ ਡਿਬੇਟ ਹੋਈ ਸੀਗੀ ਇਹਦੀ ਮੈਂ ਗੱਲਬਾਤ ਕਰੂੰਗਾ ਸੋ ਕੌਣ ਬਣੇਗਾ ਲੀਡਰ ਪ੍ਰੋਵਿੰਸ਼ੀਅਲ ਪਾਰਟੀ ਦਾ ਅਤੇ ਆਪਸ ਵਿੱਚ ਇਹ ਦੱਸ ਰਹੇ ਸਨ ਸੋ ਪਾਰਟੀ ਇੱਕ ਆ
ਕੰਪਨੀ ਇੱਕ ਕਹਿ ਸਕਦੇ ਹੈਗੇ ਆ, ਸੋ ਚਿਹਰੇ ਵੱਖਰੇ ਵੱਖਰੇ ਅੱਗੇ ਆਣਗੇ। ਪਰ ਮੈਂ ਤੁਹਾਡੇ ਵਾਸਤੇ ਵੀ ਰੱਖ ਦੂੰਗਾ ਥੋੜ੍ਹੇ ਠਹਿਰ ਕੇ ਸਵਾਲ, ਇਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਜੇ ਆਪਾਂ ਘਪਲੇ ਕੀਤੇ ਵੀ ਇਹ ਨਵਾਂ ਲਾ ਲੈ ਕੇ ਆਵੋ, ਵੀ ਜੋ ਕੁਛ ਪਾਸ ਵਿੱਚ ਸਾਡੀ ਕੰਪਨੀ ਵਿੱਚ ਹੋਇਆ ਮੈਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੂੰਗਾ, ਬਾਕੀ ਜੋ ਕੁਛ ਤੁਸੀਂ ਕਰਨਾ ਉਹ ਸਾਨੂੰ ਪਤਾ ਹੈਗਾ ਕੀ ਕਰਨਾ। ਬਹੁਤ ਸਾਰੇ ਜਿਹੜੇ ਇੱਥੇ ਆਏ ਹਨ, ਕੋਈ ਜੋਬ ਛੱਡ ਗਿਆ ਸੀਗਾ, ਪਹਿਲ ਕੱਲੇ ਜੋਬ ਛੱਡ ਗਿਆ ਸੀਗਾ, ਹੋਰ ਜੋਬ ਆਪਣੀ ਸੀਟ ਛੱਡ ਗਏ ਸੀਗੇ, ਸੀਟ ਛੱਡ ਕੇ ਵੱਡੀ ਜੋਬ ਲੈ ਲਈ, ਹੁਣ ਦੁਬਾਰਾ ਫਿਰ ਵਾਪਸ ਆਉਣਾ ਚਾਹੁੰਦੇ ਸੀ। ਸੀਟ ਛੱਡਣ ਦੀ ਰਿਪਲੇਸ ਕਰਨ ਦੀ ਕੋਸਟ ਪਤਾ ਕਿੰਨੀ ਹੁੰਦੀ ਆ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਸੋ ਦੱਸ ਰਹੇ ਸਨ ਵੀ ਮੈਂ ਆਹ ਕਰੂੰਗਾ, ਤੁਸੀਂ ਕੱਖ ਨਹੀਂ ਕਰਨਾ, ਬਹੁਤ ਘੱਟ ਕਰਨਾ ਜੇ ਕਰਨਾ ਵੀ ਹੈਗਾ ਹੈਗਾ ਆ। ਪਰ ਇਸ ਵੇਲੇ ਸਵਾਲ ਇਹ ਹੋਣੇ ਚਾਹੀਦੇ ਹਨ, ਜੇ ਤੁਸੀਂ ਕੋਈ ਘਪਲਾ ਕੀਤਾ ਤੁਹਾਡੀਆਂ ਪ੍ਰੋਪਰਟੀ ਸੀਜ਼ ਹੋਣੀਆਂ ਚਾਹੀਦੀਆਂ, ਅਤੇ ਇੱਥੇ ਤੁਸੀਂ ਹਾਂ ਕਰੋ, ਫਿਰ ਦੇਖਦੇ ਕੌਣ ਖੜਦਾ ਇਹ ਲੀਡਰਸ਼ਿਪ ਦੀ ਰੇਸ ਦੇ ਵਿੱਚ। ਚਲੋ ਜੀ, ਬਹੁਤ ਸਾਰੀਆਂ ਮੈਂ ਗੱਲਾਂ ਬਾਤਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ, ਤੁਹਾਡਾ ਆਪਣਾ ਹੀ ਪ੍ਰੋਗਰਾਮ, ਸਟੂਡੀਓ ਨੰਬਰ 416-816-3715 ਹੈਗਾ ਆ। ਕਾਫੀ ਸਾਰੀਆਂ ਖਬਰਾਂ ਮੇਰੇ ਕਿਹਾ ਜਿਹੜੇ ਮੈਂ ਸਾਂਝ ਪਾਣੀ ਚਾਹੁੰਦਾ, ਸਪੋਂਸਰ ਵੀਰਾਂ ਦੇ ਸੰਦੇਸ਼, ਤੁਸੀਂ ਬੜਾ ਪਿਆਰ ਦਿੰਦੇ ਹੋ, ਤੁਹਾਡਾ ਧੰਨਵਾਦ ਮੈਂ ਕਰਨਾ ਚਾਹੁੰਦਾ ਹੈਗਾ। ਮੈਂ ਛੋਟੀ ਜਿਹੀ ਬ੍ਰੇਕ ਲੈਂਦਾ, ਬ੍ਰੇਕ ਤੋਂ ਵਾਪਸ ਆਉਂਦੇ ਆ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ 'ਤੇ।

0: स्वीट फैक्टरी जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1115 ते 416-213-1165।
1: ओहो, सर्दी च हीट नहीं चलदी ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन। नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
3: 647-706-6640।
4: रोकी, तू अपनी इंश्योरेंस किस तो करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दई मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो, मोना मेंगी फ्रॉम इंश्योरेंस फॉर यू
5: 416-509-1509।
7: एक बार फिर प्रोग्राम दे विच जी असर फोन कॉल आ रहे हैं 416-837-1515 पहली बारी आवेगी 3012 ते इन्हां नाल गल्लबातां करांगे। कई बार वेखो खबरां बहुत सारी रह जांदियां, जो अक्खर बोल जांदे उहदे उपर ही टाक शो चल पैंदा हैगा आ। 3012 सत श्री अकाल जी, जी आयां नूं प्रोग्राम दे विच।
8: ਹਾਂਜੀ ਤੰਬੜ ਸਾਹਿਬ, ਸਤਿ ਸ੍ਰੀ ਅਕਾਲ ਜੀ।
7: ਸਤਿ ਸ੍ਰੀ ਅਕਾਲ ਜੀ।
8: ਮੈਂ ਪੁੱਛਣਾ ਸੀ, ਜਿਹੜੀਆਂ ਟਰੱਕ ਡਰਾਈਵਰ ਦੀ ਰੈਲੀ ਹੋ ਰਹੀ ਹੈ, ਵੀ ਕਾਹਦੇ ਵਾਸਤੇ ਪੇ ਰੇਟ ਬਾਰੇ ਆ, ਜਾਂ ਕੁਝ ਮੇਨ ਤਾਂ ਚੀਜ਼ ਪ੍ਰੋਬਲਮ ਇਸ ਟਾਈਮ ਪੇ ਰੇਟ ਦੀ ਆ, ਵੀ ਇਹ ਕੀ ਕਿਹੜਾ ਇਸ਼ੂ ਆ ਜਿੱਦਾਂ ਜਿਹਦੇ ਵਾਸਤੇ ਰੈਲੀ ਹੋ ਰਹੀ ਆ।
7: ਮੈਂ ਸਖਰਾਜ ਸੰਧੂ ਸਾਹਿਬ ਨਾਲ ਗੱਲਬਾਤ ਕਰ ਲਵਾਂਗਾ, ਤੁਸੀਂ ਆਪਣਾ ਇਨਪੁਟ ਪਾ ਦਿੱਤਾ। ਹੋਰ ਕੁਝ ਕਹਿਣਾ ਸਾਹਿਬ, ਕਹਿ ਵੀ ਦੱਸ ਵੀ ਦੇਵਾਂਗਾ ਵੀ ਲੋਕੀ ਪੇ ਰੋਲ ਬਾਰੇ ਪੁੱਛਣਾ ਚਾਹੁੰਦੇ ਹਨ, ਹੋਰ ਕੁਝ ਕੀ ਕਹਿਣਾ ਚਾਹੁੰਦੇ ਵੀਰ ਮੇਰੇ?
8: ਹਾਂਜੀ, ਇਹ ਪੇ ਰੇਟ ਜਿਹੜਾ ਮਤਲਬ ਕਿ ਮੇਨ ਪ੍ਰੋਬਲਮ ਪੇ ਰੇਟ ਦੀ ਆ, ਨਾ ਕਿ ਪੇ ਰੋਲ ਦੀ ਆ। ਚਲੋ ਪੇ ਰੋਲ ਦੀ ਵੀ ਹੈਗੀ, ਉਹਦਾ ਦੇਖੋ ਪੇ ਰੋਲ ਆ ਨਾ ਜਿਹੜਾ, ਉਹ ਗਵਰਨਮੈਂਟ ਨੇ ਕੰਪਨੀਆਂ ਤੇ ਇਨਫੋਰਸ ਕਰਨਾ ਵਾ
7: ਜੀ।
8: ਉਹ ਕੰਪਨੀਆਂ ਦੀ ਰਿਸਪੋਂਸੀਬਿਲਟੀ ਹੈ ਕਿ ਲੂਪਹੋਲ ਕਰਨਾ ਆ, ਕਿ ਜਾਂ ਤੁਸੀਂ ਆਪਣੇ ਦੂਜਾ ਨਾ ਜੋ ਸਹੀ ਰੈਗੂਲੇਸ਼ਨ ਆ ਗਵਰਨਮੈਂਟ ਦਾ, ਇੰਪਲੋਇਮੈਂਟ ਲਾ ਕਹਿੰਦਾ ਵੀ ਆਪਾਂ ਇੰਪਲੋਈ ਨੂੰ ਪੇ ਰੋਲ ਤੇ ਪੈ ਜਾਣੇ ਆ, ਪਰ ਉਹ ਇਹਨਾਂ ਨੇ ਹੁਣ ਲੂਪਹੋਲ ਲੱਭ ਲਿਆ ਵਾ ਨਾ।
7: $100 million ਦੇਣਾ ਸ਼ਿਪਿੰਗ ਵਿੱਚ, ਜਿਹੜੇ ਕੋਸਟ ਆ ਰਹੀਆਂ ਹਨ। ਇਸੇ ਤਰ੍ਹਾਂ ਜੇ ਸਮਝਦੇ ਹਨ ਵੀ ਆ ਜੋਬਾਂ ਸਾਹਮਣੇ ਬੜੀ ਔਖੀ ਆ, ਇਹ ਪ੍ਰੋਫੈਸ਼ਨਲ ਹਨ, ਇਹਦੇ ਨਾਲ ਬਹੁਤ ਪ੍ਰੋਫੈਸ਼ਨਲਿਜ਼ਮ ਚਾਹੀਦੀ ਆ, ਜੇ ਸਰਕਾਰ ਕਹਿ ਦੇਵੇ ਹਰ ਇੱਕ ਕੰਪਨੀ ਵੀ ਇੰਨਾ ਕੁ ਪੈਸਾ ਦੇਣਾ ਬੜਾ ਜ਼ਰੂਰੀ ਹੈਗਾ, ਜੇ ਇਹ ਜੋਬ ਦੇਣੀ ਹੋਵੇ, ਵੀ $30 ਹੋਣ, $32 ਹੋਣ, $35 ਹੋਣ, ਉਸ ਤੋਂ ਬਾਅਦ ਵੱਧ ਦੇ ਦੇਣ ਪਰ ਘੱਟ ਨਾ ਦੇਣ। ਇਹ ਸਰਕਾਰ ਨੂੰ ਜੇ ਕੰਪਨੀ ਨਹੀਂ ਸਾਂਭ ਸਕਦੀ, ਮੈਚ ਕਰ ਦੇਣਾ ਚਾਹੀਦਾ ਜਿੱਥੇ ਹੋਰ ਪਾਸੇ ਪੈਸੇ ਦਿੰਦੇ ਹਨ, ਇਸ ਇੰਡਸਟਰੀ ਵਿੱਚ ਪੈਸੇ ਸਿੱਟਣ। ਮੈਂ ਗੱਲ ਇਹ ਤਾਂ ਕਹਿ ਰਿਹਾ ਹੈਗਾ, ਕਈ ਕੰਪਨੀਆਂ ਬੜੀਆਂ ਮਿਹਨਤ ਕਰਦੀਆਂ, ਸੱਚੇ ਦਿਲ ਨਾਲ ਮਿਹਨਤ ਕਰਦੀਆਂ, ਕੋਈ ਘਪਲੇ ਨਹੀਂ ਕਰਦੀਆਂ, ਪਰ ਉਹਨਾਂ ਬਸ ਅਫੋਰਡੇਬਿਲਟੀ ਬੜੀ ਔਖੀ ਹੋ ਜਾਂਦੀ, ਕਿਉਂਕਿ ਵੱਡੀਆਂ ਕੰਪਨੀਆਂ ਘਪਲੇ ਕੀਤੇ ਹੁੰਦੇ, ਵੱਡੀਆਂ ਛੋਟੇ ਘਪਲੇ ਕੀਤੇ ਹੁੰਦੇ ਆ, ਉਹ ਵੱਖਰੇ ਤਰੀਕੇ ਨਾਲ ਪੈਸੇ ਕਮਾ ਕੇ ਆਪਣੇ ਡਰਾਈਵਰ ਨੂੰ ਵਰਤਦੇ ਹਨ। ਅਤੇ ਇੱਕ ਨੈਸ਼ਨਲੀ ਮੈਂ ਕਹਿੰਦਾ ਇੱਕ ਰੇਟ ਸੈੱਟ ਕਰਨਾ ਚਾਹੀਦਾ, ਵੀ ਇੰਨਾ ਮਿਨੀਮਮ ਜ਼ਰੂਰ ਹੋਣਾ ਚਾਹੀਦਾ,
8: ਘੱਟੋ ਘੱਟ ਨਹੀਂ $35 ਤੋਂ ਘੱਟ ਨਹੀਂ ਹੋਣਾ ਚਾਹੀਦਾ, ਜੇ ਇਹਨਾਂ ਨੇ ਫੇਰ ਉਹ ਇਨਫੋਰਸ ਕਰਨਾ। ਜੇ ਹੁਣ ਵਰਕਰ ਨੂੰ ਹੀ ਆਪਣੇ ਘੱਟ ਰੇਟ ਤੇ ਕਰਕੇ ਤੁਸੀਂ ਹੀ ਆਪਣੇ ਚਿੱਠੀਆਂ ਪਾਉਣੀਆਂ, ਫਿਰ ਤਾਂ ਠੀਕ ਨਹੀਂ ਹੈਗਾ
7: ਜੀ। ਮੈਂ ਤੁਹਾਡੀ ਆਵਾਜ਼ ਸਖਰਾਜ ਸੰਧੂ ਕੋਲੋਂ ਪਹੁੰਚਾ ਦੇਵਾਂਗਾ, ਵੀ ਜਿਹੜੀ ਉਹ ਟਰੈਕਿੰਗ ਦੀ ਜਿਹੜੀ ਆ ਮੀਟਿੰਗ ਹੋਣੀ ਆ, ਜਿਹੜੀ ਰਾਈਡ ਕਰੋਸ ਕੈਨੇਡਾ ਹੋਣੀ ਆ, ਉਹਦੇ ਵਿੱਚ ਕਿਹੜੇ ਕਿਹੜੇ ਮੁੱਦੇ ਇਹਨਾਂ ਨੇ ਸਾਂਝੇ ਕਰਨੇ ਹਨ, ਕਿਸ ਵਿਸ਼ੇ ਤੇ ਗੱਲ ਕਰਨੀ ਆ, ਜਾਂ ਤੁਸੀਂ ਆਪਣੀ ਕੋਈ ਇਨਪੁਟ ਦੇ ਜਿੱਦਾਂ ਦਿੱਤੀ ਹੈਗੀ, ਇਹ ਵੀ ਮੈਂ ਪੇਸ਼ ਕਰ ਦੇਵਾਂ, ਦੱਸ ਦੇਵਾਂਗਾ ਉਹਨਾਂ ਨੂੰ। ਮੋਨਾ ਮਹਿੰਗੀ ਜੀ, ਤੁਸੀਂ ਆਪਣੀ ਲਾਈਨ ਹੋਲਡ ਤੇ ਕਰੋ, ਪਰ ਮੈਂ ਦੱਸ ਦੇਵਾਂ ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਤੁਸੀਂ ਪ੍ਰੋਗਰਾਮ ਨੂੰ ਬਹੁਤ ਸਾਰੀ ਸਪੋਰਟ ਦਿੰਦੇ ਹੋ, ਧੰਨਵਾਦ। ਸਪੋਂਸਰ ਦਾ ਸਹਿਯੋਗ ਬੜਾ ਜ਼ਰੂਰੀ ਹੁੰਦਾ ਇੱਥੇ ਏਅਰ ਦੇ ਉੱਪਰ ਰਹਿਣ ਵਾਸਤੇ। ਸੱਚੀ ਗੱਲ ਮੈਂ ਦੱਸਦਾ, ਇੰਡੀਆ ਬਾਜ਼ਾਰ ਵਾਲੇ ਹਨ, ਦੋ ਇਹਨਾਂ ਦੀਆਂ ਲੋਕੇਸ਼ਨਾਂ ਚੈਨ ਸਿੰਘ ਬੋਲਾ ਦੀਆਂ, ਇੱਕ ਕੈਂਡੀ ਰੋਡ ਬਰੈਂਪਟਨ 'ਤੇ ਹੈਗੀ ਆ, ਬਰੈਂਪਟਨ ਵੈਸਟ ਏਰੀਏ ਵਿੱਚ, ਨੌਰਥ ਆਫ ਬਵੇਰ, ਸਾਊਥ ਆਫ ਸੈਂਡਰਵੁੱਡ, ਇੰਡੀਆ ਬਾਜ਼ਾਰ ਦਾ ਬਹੁਤ ਵੱਡਾ ਗਰੋਸਰੀ ਸਟੋਰ ਹੈਗਾ, ਅਤੇ ਰੈਸਟੋਰੈਂਟ ਵੀ ਹੈਗਾ ਆ, ਕੇਟਰਿੰਗ ਵੀ ਕਰਵਾ ਸਕਦੇ ਹੋ, ਅਤੇ ਵਧੀਆ ਗਰੋਸਰੀ ਅਤੇ ਗ੍ਰੇਟ ਪ੍ਰਾਈਸਿਸ, ਸ਼ੇਰ ਆਟਾ ਇਹਨਾਂ ਦਾ, ਦੇਗ ਆਟਾ ਵੀ ਇੱਥੋਂ ਮਿਲਦਾ ਅਤੇ ਮਲਟੀਗ੍ਰੇਨ ਆਟਾ ਵੀ ਮਿਲਦਾ। ਪੰਜਾਬੀ ਗਰੋਸਰੀ ਕਰਨੀ ਹੋਵੇ ਅਤੇ ਭਾਰਤੀ ਗਰੋਸਰੀ ਨਾਲ ਦੀ ਨਾਲ ਮੀਟ ਲੈਣਾ ਹੋਵੇ ਅਤੇ ਵੈਜ ਨੌਨ ਵੈਜ ਛਕਣਾ ਹੋਵੇ, ਤੁਸੀਂ ਇੰਡੀਆ ਬਾਜ਼ਾਰ 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਰੈਕਸਟਲ ਵਿੱਚ ਇਹਨਾਂ ਦੀ ਦੂਸਰੀ ਲੋਕੇਸ਼ਨ ਹੈਗੀ ਆ, 2645 ਇਜ਼ਰਲ ਐਵਨਿਊ ਰੈਕਸਟਲ ਵਿੱਚ, ਨੰਬਰ 905-840-1116 ਅਤੇ ਅਵੀ ਧਾਲੀਵਾਲ ਜੀ ਫ੍ਰੀਵੇ ਗਰੁੱਪ ਵਾਲੇ ਹਨ ਜਿਹੜੇ ਵੱਖ ਵੱਖ ਕਮਰਸ਼ੀਅਲ ਡੀਲਸ ਕਰਦੇ ਹਨ ਅਤੇ ਮੇਅਰ ਦੀ ਸੀਟ ਲਈ ਵੀ ਖੜ੍ਹੇ ਹਨ। 416-882-1200 ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ ਛਕਣਾ ਚਾਹੁੰਦੇ ਹੋ ਸ਼ੇਰ ਆਟਾ, ਇਹਨਾਂ ਦਾ ਦੇਗ ਆਟਾ ਪ੍ਰਸ਼ਾਦ ਆਟਾ ਵੀ ਪਹੁੰਚ ਗਿਆ ਹੈਗਾ ਵੱਖ ਵੱਖ ਸਟੋਰਾਂ ਦੇ ਵਿੱਚ। ਲਓ ਜੀ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰਦੇ ਹਾਂ, ਫਿਰ ਖਬਰਾਂ ਬਹੁਤ ਸਾਰੀਆਂ ਮੇਰੇ ਕੋਲ ਹਨ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
3: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
7: ਵੈਰੀ ਗੁੱਡ ਮਾਰਨਿੰਗ। ਸਵੇਰੇ ਸਵੇਰੇ ਮੈਂ ਹੀ ਕੰਨ ਫੜ ਲੈਂਦਾ ਕਿਉਂਕਿ ਮੈਂ ਦੱਸ ਕੇ ਨਹੀਂ ਗਿਆ, ਮੈਂ ਬਾਹਰ ਗਿਆ ਸਾ, ਤੁਸੀਂ ਕਾਲ ਕਰਦੇ ਰਹੇ, ਸੌਰੀ ਹੈਗੀ ਆ। ਕੰਨ ਫੜਨੇ ਬੜੇ ਜ਼ਰੂਰੀ ਹੁੰਦੇ, ਮਨ ਜਿਹੜਾ ਕਹਿੰਦੇ ਹਾਂਜੀ ਹਾਂਜੀ ਕਹਿ ਕੇ ਚਲੋ ਤਾਂ ਜ਼ਿੰਦਗੀ ਵਧੀਆ ਨਿਕਲ ਜਾਂਦੀ ਹੈਗੀ ਆ। ਸੋ ਪਾਰਟ ਭਲਾਈ ਹੈਗਾ, ਕਈ ਵਾਰੀ ਸਾਡੇ ਕੋਲ ਵੀ ਗਲਤੀ ਹੋ ਜਾਂਦੀ ਹੈ। ਮੈਂ ਤਾਂ ਇਹ ਤਾਂ ਕਹਿ ਦਿੰਦਾ ਹੈਗਾ ਮੋਨਾ ਜੀ, ਆਪਾਂ ਬਹੁਤ ਸਾਰੀਆਂ ਖਬਰਾਂ ਦੀ ਸਾਂਝ ਪਾਈ ਦੀ ਆ। ਕਈ ਦੇਖੋ ਜੀ, ਕਈਆਂ ਨੂੰ ਚੰਗੀਆਂ ਲੱਗਦੀਆਂ, ਕਈਆਂ ਨੂੰ ਸਹੀ ਲੱਗਦੀਆਂ, ਕਈ ਸੋਚਦੇ ਯਾਰ ਕੁਝ ਹੋਣਾ ਤਾਂ ਹੈਰਾ ਨਹੀਂ, ਪਰ ਸਾਡਾ ਫਰਜ਼ ਬਣਦਾ ਇਨਫੋਰਮੇਸ਼ਨ ਦੇਣ ਦਾ, ਖਬਰਾਂ ਕਵਰ ਕਰਨ ਦਾ। ਜੇ ਲੱਗਦਾ ਕਿਤੇ ਆਪਾਂ ਕੋਈ ਗਲਤ ਕਰ ਰਹੇ ਹੈਗੇ ਤਾਂ ਮੈਂ ਕਹਿੰਦਾ ਹੁੰਦਾ ਵੀ ਸਾਡੇ ਕੋਲ ਸੀਟ ਹੈਗੀ, ਔਨ ਏਅਰ ਆ ਕੇ ਆਪਾਂ ਗੱਲਾਂ ਕਰੀਏ, ਆਪਾਂ ਕਮਿਊਨਿਟੀ ਕਮਿਊਨਿਟੀ ਰਲ ਮਿਲ ਕੇ ਤੋਰਨੀ ਹੈਗੀ। ਇਸੇ ਤਰ੍ਹਾਂ ਜਿਹੜੀ ਇਨਸ਼ੋਰੈਂਸ ਇੰਡਸਟਰੀ ਹੈਗੀ ਜਾਂ ਕੋਈ ਇਨਵੈਸਟਮੈਂਟ ਹੈਗੀ, ਇਹਨੇ ਬਹੁਤ ਕੰਮ ਆਉਂਦੀ ਆ, ਔਖੇ ਵੇਲੇ ਕੰਮ ਆਉਂਦੀ ਹੈਗੀ ਆ। ਆਪਾਂ ਕਾਰ ਇੰਸ਼ੋਰੈਂਸ ਵੀ ਲੈਂਦੇ ਹਾਂ, ਘਰ ਦੀ ਇੰਸ਼ੋਰੈਂਸ ਵੀ ਲੈਂਦੇ ਹੈਗੇ ਹਾਂ, ਇਸੇ ਤਰ੍ਹਾਂ ਲਾਈਫ ਇੰਸ਼ੋਰੈਂਸ ਦਾ ਇੱਕ ਬਹੁਤ ਵੱਡਾ ਪਾਰਟ ਹੁੰਦਾ ਆ ਜਿਹੜੀ ਲੈਣੀ ਬੜੀ ਜ਼ਰੂਰੀ ਹੁੰਦੀ ਹੈ ਅਤੇ ਔਖੇ ਵੇਲੇ ਕੰਮ ਆ ਜਾਂਦੀ ਹੈਗੀ ਆ। ਸੋ ਅੱਜ ਕਿਸ ਵਿਸ਼ੇ 'ਤੇ ਗੱਲਬਾਤ ਕਰਨੀ ਆ?
3: ਬਲਜਿੰਦਰ ਜੀ, ਤੁਸੀਂ ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ ਹੈਗੀ ਤਾਂ ਉਸ ਵਿਸ਼ੇ ਤੇ ਹੀ ਗੱਲ ਕਰ ਲੈਂਦੇ ਹੈਗੇ ਆ, ਕਿਉਂਕਿ ਚਾਹੇ ਲਾਈਫ ਇੰਸ਼ੋਰੈਂਸ ਹੋਵੇ, ਚਾਹੇ ਸਾਡੀ ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰੀਏ, ਸੋ ਇਹਨਾਂ ਪਾਲਿਸੀਜ਼ ਨੂੰ ਲੈਣ ਵੇਲੇ ਦੋ ਸਿਚੁਏਸ਼ਨਸ ਹੁੰਦੀਆਂ ਨੇ। ਅਕਸਰ ਜ਼ਿਆਦਾਤਰ ਦੋ ਸਿਚੁਏਸ਼ਨਸ ਦੇਖਣ ਨੂੰ ਮਿਲਦੀਆਂ ਨੇ ਜਿਹਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਇਸ ਟਾਈਮ ਤੇ ਬਜਟ ਬਹੁਤ ਘੱਟ ਹੈ, ਚਾਹੁੰਦੇ ਵੀ ਹਾਂ ਅਸੀਂ ਲਾਈਫ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹਾਂ, ਕ੍ਰਿਟੀਕਲ ਇਲਨੈਸ ਕਰਵਾਉਣਾ ਚਾਹੁੰਦੇ ਹਾਂ, ਡਿਸੇਬਿਲਟੀ ਇੰਸ਼ੋਰੈਂਸ ਵੀ ਕਰਵਾਉਣਾ ਚਾਹੁੰਦੇ ਹਾਂ, ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਲਾਈਫ ਇੰਸ਼ੋਰੈਂਸ ਦੇ ਵਿੱਚ ਅਸੀਂ ਕੋਈ ਹਾਫ ਮਿਲੀਅਨ ਕਹਿ ਲਓ ਕਿ $500,000 ਦੀ ਕਵਰੇਜ ਲੈ ਰਹੇ ਹਾਂ, $1,000,000 ਦੀ ਕਵਰੇਜ ਲੈ ਰਹੇ ਹਾਂ, ਤਾਂ ਪਰਸਨ ਨੂੰ ਲੱਗਦਾ ਕਿ ਲੱਖਾਂ ਦੀ ਕਵਰੇਜ ਹੈਗੀ ਹੈ ਤਾਂ ਸ਼ਾਇਦ ਪ੍ਰੀਮੀਅਮਸ ਬਹੁਤ ਜ਼ਿਆਦਾ ਹੋਣੇ ਹੈ। ਪਰ ਐਜ਼ ਅ ਬ੍ਰੋਕਰ ਮੈਂ ਹਮੇਸ਼ਾ ਇਹੀ ਕਹਿੰਦੀ ਹਾਂ ਕਿ ਅਸੀਂ ਹਮੇਸ਼ਾ ਇਹ ਗਰੰਟੀ ਕਰਦੇ ਹਾਂ ਕਿ ਜੋ ਵੀ ਪਰਸਨ ਦੀ ਸਿਚੁਏਸ਼ਨ, ਜੋ ਵੀ ਬਜਟ ਹੁੰਦਾ, ਉਸ ਦੇ ਹਿਸਾਬ ਦੇ ਨਾਲ ਪਾਲਿਸੀ ਡੈਫੀਨੇਟਲੀ ਡਿਜ਼ਾਈਨ ਕੀਤੀ ਜਾ ਸਕਦੀ ਹੁੰਦੀ ਹੈਗੀ ਹੈ। ਇਸ ਟਾਈਮ ਤੇ ਜੇ ਮੈਂ ਕਹਾਂ ਕਿ ਲਾਈਫ ਇੰਸ਼ੋਰੈਂਸ, ਕੋਈ ਵੀ ਪਰਸਨ ਅੱਜ ਦੀ ਡੇਟ ਦੇ ਵਿੱਚ ਇੱਥੇ ਲਾਈਫ ਸ਼ੁਰੂ ਕਰਨਾ ਚਾਹੁੰਦੇ, ਕੋਈ 25 ਦੀ ਏਜ ਹੈਗੀ ਹੈ, 28, 30 ਦੀ ਏਜ ਹੈਗੀ ਹੈ, ਸੋ ਉਹਨਾਂ ਦੇ ਲਈ ਅਸੀਂ ਜੇ ਸੋਚੀਏ ਕਿ ਹਾਂ ਇਸ ਟਾਈਮ ਤੇ ਬਜਟ ਬਹੁਤ ਘੱਟ ਹੈਗਾ, ਤਾਂ ਇਸ ਟਾਈਮ ਤੇ ਉਹ ਜੇ ਲਾਈਫ ਇੰਸ਼ੋਰੈਂਸ 500,000 ਦੀ ਲੈਣਾ ਚਾਹਣ, ਕ੍ਰਿਟੀਕਲ ਇਲਨੈਸ 50,000 ਦੀ ਲੈਣਾ ਚਾਹਣ, ਤਾਂ ਉਹਨਾਂ ਨੂੰ ਨਾਲ ਦੇ ਨਾਲ ਡਿਸੇਬਿਲਟੀ ਇੰਸ਼ੋਰੈਂਸ 2,000 ਪਰ ਮੰਥ ਦੀ ਗੱਲ ਕਰੀਏ, ਜਿਹਦੇ ਵਿੱਚ ਇੰਜਰੀ ਤੇ ਸਿਕਨੈਸ ਦੋਨੋਂ ਚੀਜ਼ਾਂ ਕਵਰ ਹੋਣਗੀਆਂ, ਲਾਈਫ ਇੰਸ਼ੋਰੈਂਸ ਦੇ ਨਾਲ ਫੈਮਲੀ ਨੂੰ ਪ੍ਰੋਟੈਕਟ ਕਰ ਲਿਆ, ਕ੍ਰਿਟੀਕਲ ਇਲਨੈਸ ਦੇ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਕਰ ਲਿਆ ਜੇ ਕੱਲ ਨੂੰ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੁੰਦੀ ਹੈ, ਡਿਸੇਬਿਲਟੀ ਦੇ ਨਾਲ ਆਪਣੀ ਇਨਕਮ ਨੂੰ ਪ੍ਰੋਟੈਕਟ ਕਰ ਲਿਆ, ਜੇ ਕੱਲ ਨੂੰ ਕੋਈ ਸਿਕਨੈਸ ਜਾਂ ਇੰਜਰੀ ਹੁੰਦੀ ਤਾਂ ਉਸ ਟਾਈਮ ਤੇ 2,000 ਪਰ ਮੰਥ ਉਹਨਾਂ ਨੂੰ ਮਿਲਣਾ, ਸੋ ਇਹ ਸਾਰੀਆਂ ਕਵਰੇਜਿਸ ਉਹਨਾਂ ਨੂੰ ਤਿੰਨੋਂ ਦੇ ਤਿੰਨੋਂ ਜਸਟ $68 ਦੇ ਵਿੱਚ ਮਿਲ ਸਕਦੀਆਂ ਹੁੰਦੀਆਂ ਨੇ। ਸੋ ਹੁਣ ਇਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਅਪਰੋਕਸੀਮੇਟਲੀ $2-2 ਤੁਸੀਂ ਪਰ ਡੇ ਦੇ ਹਿਸਾਬ ਦੇ ਨਾਲ ਦਿੱਤੀ ਤੇ ਤੁਹਾਨੂੰ ਤਿੰਨੋਂ ਕਵਰੇਜਿਸ ਮਿਲ ਸਕਦੀਆਂ ਹੁੰਦੀਆਂ ਨੇ। ਪਰ ਨਾਲ ਦੇ ਨਾਲ ਇੱਕ ਹੋਰ ਸਿਚੁਏਸ਼ਨ ਹੁੰਦੀ ਹੈਗੀ ਹੈ, ਜਦੋਂ ਸਾਡੇ ਕੋਲ ਅਸੀਂ ਬਹੁਤ ਸਾਲ ਲਗਾ ਲਿੱਤੇ, ਸਾਡੇ ਕੋਲ ਬਹੁਤ ਜ਼ਿਆਦਾ ਵੈਲਥ ਵੀ ਹੈਗੀ ਆ, ਹੁਣ ਇਸ ਟਾਈਮ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਵੀ ਐਸੈਟਸ ਬਣੇ ਨੇ, ਕੋਈ ਵੈਲਥ ਬਣਾਈ ਹੈਗੀ ਹੈ, ਨੈਕਸਟ ਜਨਰੇਸ਼ਨ ਨੂੰ ਟੈਕਸ ਫ੍ਰੀ ਪਾਸ ਆਨ ਹੋਵੇ, ਕਿਉਂਕਿ ਕਈ ਵਾਰ ਅਸੀਂ ਜਸਟ ਜੋ ਅਸੀਂ ਦੇਖਦੇ ਹਾਂ ਆਲੇ ਦੁਆਲੇ ਕਿ ਅਸੀਂ TFSA ਵਿੱਚ ਇਨਵੈਸਟ ਕਰ ਲਾਂਗੇ, FHSA, RRSP ਵਿੱਚ ਇਨਵੈਸਟਮੈਂਟ ਹੋ ਗਈ ਹੈਗੀ ਹੈ, ਉਹਨਾਂ ਦੇ ਨਾਲ ਹੀ ਆਪਾਂ ਚੱਲਦੇ ਰਹਿੰਦੇ ਹਾਂ, ਪਰ ਉਹਦੇ ਨਾਲ ਹੋਰ ਦੂਜੇ ਆਪਸ਼ਨਸ ਵੀ ਅਵੇਲੇਬਲ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਟੈਕਸ ਫ੍ਰੀ ਅੱਗੇ ਆਪਣੇ ਐਸੈਟਸ ਨੂੰ, ਵੈਲਥ ਨੂੰ ਪਾਸ ਆਨ ਕਰ ਸਕਦੇ ਹੁੰਦੇ ਹੋ, ਚਾਹੇ ਤੁਹਾਡੀ ਪਰਸਨਲ ਵੈਲਥ ਹੈਗੀ ਹੈ, ਚਾਹੇ ਤੁਹਾਡੇ ਕੋਲ ਇਸ ਟਾਈਮ ਤੇ ਕਾਰਪੋਰੇਸ਼ਨਸ ਹੈਗੀਆਂ ਨੇ। ਕਾਰਪੋਰੇਸ਼ਨਸ ਦੇ ਵਿੱਚ ਕਾਫੀ ਵਾਰ ਹੁੰਦਾ ਰਿਟੇਨ ਅਰਨਿੰਗ ਬਣੀ ਜਾ ਰਹੀ ਹੁੰਦੀ, ਆਪਾਂ ਨੂੰ ਲੱਗਦਾ ਕਿ ਜਸਟ ਚਲੋ ਪਈ ਹੈਗੀ ਹੈ, ਸਾਨੂੰ ਕੋਈ ਜ਼ਿਆਦਾ ਇੰਪੈਕਟ ਨਹੀਂ ਪੈ ਰਿਹਾ ਹੈਗਾ, ਪਰ ਜਦੋਂ ਵੀ ਉਹ ਮਨੀ ਤੁਸੀਂ ਕਢਾਉਣੀ ਹੈ, ਤੁਹਾਡੀ ਨੈਕਸਟ ਜਨਰੇਸ਼ਨ ਨੇ ਕਢਾਉਣੀ ਹੈ, ਤਾਂ ਉਸ ਟਾਈਮ ਤੇ ਟੈਕਸੇਸ਼ਨ ਅਕਰ ਹੋਣਾ ਹੀ ਹੋਣਾ ਹੈ। ਸੋ ਉਹਦੇ ਨਾਲੋਂ ਬੈਟਰ ਆਪਸ਼ਨ ਹੁੰਦੀ ਹੈ ਕਿ ਉਸੇ ਕਾਰਪੋਰੇਸ਼ਨਸ ਤੋਂ ਹੀ ਅਸੀਂ ਮਨੀ ਅੱਗੇ ਇਨਵੈਸਟ ਕਰ ਸਕਦੇ ਹੁੰਦੇ ਹਾਂ, ਜਿਹੜੀ ਕਿ ਤੁਹਾਨੂੰ ਟੈਕਸ ਫ੍ਰੀ ਪਾਸ ਆਨ ਵੀ ਦੇਗੀ, ਜੇ ਤੁਸੀਂ ਆਪਣੇ ਲਈ ਟੈਕਸ ਫ੍ਰੀ ਪਲੈਨਿੰਗ, ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹੋਗੇ, ਉਸੇ ਆਪਸ਼ਨ ਦੇ ਨਾਲ ਕਰ ਸਕਦੇ ਹੁੰਦੇ ਹੋ। ਸਾਡੇ ਲਿਸਨਰਸ ਦੀ ਕੋਈ ਵੀ ਸਿਚੁਏਸ਼ਨ ਹੈ, ਕੋਈ ਵੀ ਤੁਹਾਡੇ ਮਾਈਂਡ ਦੇ ਵਿੱਚ ਕੰਸਰਨਸ ਹੈ, ਚਾਹੇ ਇੰਸ਼ੋਰੈਂਸ, ਚਾਹੇ ਇਨਵੈਸਟਮੈਂਟ ਜਾਂ ਫਿਰ ਆਪਣੀ ਸਟੇਟ ਪਲੈਨਿੰਗ ਦੇ ਬਾਰੇ, ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਨੇਂਗੀ ਫਰੋਮ ਇੰਸ਼ੋਰੈਂਸ ਫੋਰ ਯੂ, ਐਟ
7: ਮਹੀਨੇ ਬਾਅਦ ਕਿਸਨੇ ਸਾਡੇ ਨਾਲ ਇੰਸ਼ੋਰੈਂਸ ਕਰਵਾਈ ਸੀ ਆਰ ਈ ਐਸ ਪੀ ਲਈ ਜੋ ਵੀ ਲਿਆ ਕੀਤੀ ਸੀ ਉਹਨਾਂ ਨੂੰ ਆਹ ਫਾਇਦਾ ਹੋਇਆ ਇੱਕ ਲੈ ਕੇ ਆਓ ਕਿਸਨੇ ਸਾਡੀ ਇੰਸ਼ੋਰੈਂਸ ਕਰਵਾਈ ਸੀਗੀ ਪਰ ਇੰਨੇ ਖੁਸ਼ ਨਹੀਂ ਸੀਗੇ ਵੀ ਤੁਸੀਂ ਦੱਸਣਾ ਵੀ ਕਿਸ ਕਰਕੇ ਪਹਿਲਾਂ ਕਈ ਵਾਰੀ ਚੀਜ਼ਾਂ ਬੰਦਾ ਦੱਸਦੇ ਹੈ ਨਹੀਂ ਬਾਅਦ ਵਿੱਚ ਪੈਦਾ ਹੋ ਜਾਂਦੀ ਹੈਗੀ ਆ ਆਪਾਂ ਸਰੋਤਿਆਂ ਲਈ ਦਰਸ਼ਕਾਂ ਲਈ ਲੋਕਾਂ ਲਈ ਬੈਠੇ ਹਾਂ ਕਮਿਊਨਿਟੀ ਲਈ ਬੈਠੇ ਹਾਂ ਤੋ ਕਿਹਨੂੰ ਫਾਇਦਾ ਹੋਇਆ ਕਿਹਦਾ ਨੁਕਸਾਨ ਇੱਕ ਅੱਧਾ ਕੇਸ ਆਪਾਂ ਸਾਂਝਾ ਕਰਿਆ ਕਰੀ ਜਿਹਦੇ ਵਿੱਚ ਆਪਾਂ ਸਮਝ ਸਕੀ ਵੀ ਇਹਦਾ ਕਿੰਨਾ ਕੁ ਫਾਇਦਾ ਹੈਗਾ ਆ ਫਾਇਦਾ ਤਾਂ ਹੈਗਾ ਹੀ ਹੈਗਾ ਆ ਵੀ ਕਿੰਨੀ ਕੁ ਕੋਸਟ ਵਿੱਚ ਕਿੰਨੀ ਬੱਚਤ ਹੋ ਸਕਦੀ ਹੈ ਕਿਸੇ ਔਖੇ ਵੇਲੇ ਸੌਖਾ ਟਾਈਮ ਹੋ ਸਕਦਾ ਆਪਾਂ ਇੱਕ ਅੱਧਾ ਕੇਸ ਲੈ ਕੇ ਆਇਆ ਕਰਾਂਗੇ ਕਈ ਵਾਰ ਜਦੋਂ ਇੰਸ਼ੋਰੈਂਸ ਵਾਲੇ ਕੋਈ ਇੱਦਾਂ ਭਾਈ ਜਿੱਦਾਂ ਮੈਂ ਮੈਥ ਚਲੋ ਭਾਈ ਦਾ ਹੁੰਦਾ ਸੀ ਨਾ ਬੋਲੇ ਇਹ ਅੱਜ ਫੇਰ ਆ ਗਿਆ ਪੜ੍ਹਾਉਣ ਸਾਨੂੰ ਭੱਜੀ ਦਾ ਸੀਗਾ ਇਸੇ ਤਰ੍ਹਾਂ ਕਈ ਵਾਰੀ ਆਪਾਂ ਜਦੋਂ ਇੰਸ਼ੋਰੈਂਸ ਦੀ ਗੱਲ ਕਰੀਏ ਲੋਕ ਡਰਦੇ ਭੱਜ ਜਾਂਦੇ ਹਨ ਪਰ ਇਹ ਜਿੱਦਾਂ ਮੈਥ ਸਿੱਖਣਾ ਬੜਾ ਜ਼ਰੂਰੀ ਆ ਐਜੂਕੇਸ਼ਨ ਬੜੀ ਇਸੇ ਤਰ੍ਹਾਂ ਇੰਸ਼ੋਰੈਂਸ ਜਿਹੜੀ ਲਾਈਫ ਵਿੱਚ ਲੈਣੀ ਬਹੁਤ ਜ਼ਰੂਰੀ ਹੁੰਦੀ ਆ ਸੋ ਆਪਾਂ ਜੋੜ ਕੇ ਰੱਖਿਆ ਕਰਾਂਗੇ ਕਮਿਊਨਿਟੀ ਨੂੰ ਇਸੇ ਤਰ੍ਹਾਂ ਇੱਕ ਅੱਧਾ ਕੇਸ ਲੈ ਕੇ ਆਇਆ ਕਰੋ ਆਪਾਂ ਸਾਂਝਾ ਕਰਿਆ ਕਿਸੇ ਨੌ ਦੱਸਣ ਦੀ ਲੋੜ ਹੈ ਨਹੀਂ ਪਰ ਸਾਡੇ ਕੋਲ ਹੋਵੇ ਹਾਂ ਵੀ ਇਸ ਬੰਦੇ ਨੂੰ ਇੰਨਾ ਕੁ ਫਾਇਦਾ ਹੋਇਆ ਇਹਨਾਂ ਨੇ ਇੰਨਾ ਕੁ ਪੈਸਾ ਇਨਵੈਸਟ ਕੀਤਾ ਜੀ ਗੋ ਹੈਡ
3: ਬਿਲਕੁਲ ਇੱਕ ਸਿਚੁਏਸ਼ਨ ਛੋਟੀ ਜਿਹੀ ਸ਼ੇਅਰ ਕਰ ਦਿੰਦੀ ਹਾਂ ਜਿਹੜੀ ਕਿ ਪਿੱਛੇ ਕੁਛ ਟਾਈਮ ਦੇ ਵਿੱਚ ਦੋ ਤਿੰਨ ਵੀਕ ਪਹਿਲਾਂ ਕਲੇਮ ਪੇ ਆਊਟ ਕੀਤਾ ਹੈਗਾ ਲਾਈਫ ਇੰਸ਼ੋਰੈਂਸ ਦਾ ਜਿਹਨਾਂ ਦੀ ਪਾਲਿਸੀ ਮੈਂ ਅਪਰੋਕਸੀਮੇਟਲੀ 9 ਈਅਰਸ ਪਹਿਲਾਂ ਕੀਤੀ ਸੀਗੀ ਹਸਬੈਂਡ ਐਂਡ ਵਾਈਫ ਆਫਿਸ ਦੇ ਵਿੱਚ ਆਏ ਕਹਿੰਦੇ ਕਿ ਅਸੀਂ ਜਸਟ ਮਿਲਣਾ ਜਸਟ ਇਨਫੋਰਮੇਸ਼ਨ ਲੈਣੀ ਹੈ ਹਸਬੈਂਡ ਨੇ ਕਿਹਾ ਕਿ ਕਹਿੰਦੇ ਕਿ ਮੇਰੀ ਤਾਂ ਹੈਲਥ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਹੈਗੀਆਂ ਡਾਇਬਟੀਜ਼ ਵੀ ਹੈਗੀਆਂ ਬਲੱਡ ਪ੍ਰੈਸ਼ਰ ਵੀ ਹੈਗਾ ਵੀ ਉਹ ਵੀ ਕਾਫੀ ਹੈਲਥ ਇਸ਼ੂਜ ਹੈਗੇ ਮੇਰੀ ਤਾਂ ਹੋਣੀ ਨਹੀਂ ਚਲੋ ਵਾਈਫ ਦੀ ਹੈਲਥ ਚੰਗੀ ਹੈ ਤਾਂ ਆਪਾਂ ਇਹਨਾਂ ਦੀ ਕਰ ਦਿੰਦੇ ਹਾਂ ਸੋ ਅਸੀਂ ਉਹਨਾਂ ਮੈਂ ਉਹਨਾਂ ਨੂੰ ਰਿਕਮੈਂਡ ਕੀਤਾ ਕਿ ਨਹੀਂ ਆਪਾਂ ਤੁਹਾਡੀ ਵੀ ਕਰ ਸਕਦੇ ਹਾਂ ਕਿਉਂਕਿ ਨਾਨ ਮੈਡੀਕਲ ਪਾਲਿਸੀਜ਼ ਹੁੰਦੀਆਂ ਨੇ ਲੈਟਸ ਡਿਸਕਸ ਦ ਸਿਚੁਏਸ਼ਨ ਉਹਨਾਂ ਨੇ ਆਪਣੀ ਡਿਸਕਸ ਕੀਤੀ ਸਿਚੁਏਸ਼ਨ ਆਪਣੇ ਹੈਲਥ ਇਸ਼ੂਜ਼ ਬਾਰੇ ਦੱਸਿਆ ਮੈਂ ਉਹਨਾਂ ਨੂੰ ਵੀ ਟਰਮ ਇੰਸ਼ੋਰੈਂਸ ਉਹ ਕਹਿੰਦੇ ਕਿ ਸਾਡਾ ਬਜਟ ਹੋਲ ਲਾਈਫ ਦਾ ਨਹੀਂ ਹੈਗਾ ਅਸੀਂ 20 ਸਾਲ ਦੀ ਟਰਮ ਕੀਤੀ ਉਹਨਾਂ ਦੀ 20 ਸਾਲ ਦੀ ਟਰਮ ਹਸਬੈਂਡ ਉਹਨਾਂ ਦੀ ਕੀਤੀ ਕਵਰੇਜ ਅਮਾਊਂਟ ਮੈਂ ਮੈਂਸ਼ਨ ਨਹੀਂ ਕਰੂੰਗੀ ਜਸਟ ਫੋਰ ਦਾ ਕੋਨਫੀਡੈਂਸ਼ੀਅਲਟੀ ਸੋ ਉਹਦੇ ਵਿੱਚ ਇਹ ਹੈਗਾ ਕਿ ਜਦੋਂ ਉਹਨਾਂ ਦੀ ਟਰਮ 20 ਕੀਤੀ ਤੇ ਨਾਲ ਵਾਈਫ ਦੀ ਵੀ ਕਵਰੇਜ ਕਰ ਦਿੱਤੀ ਅਸੀਂ ਸੋ ਹੁਣ ਉਸ ਟਾਈਮ ਤੋਂ ਬਾਅਦ ਜਿਵੇਂ ਕਿ ਚਲੋ ਲਾਈਫ ਚੱਲਦੀ ਰਹੀ ਹੁਣ ਅਪਰੋਕਸੀਮੇਟਲੀ 9 ਈਅਰਸ ਬਾਅਦ ਮੈਨੂੰ ਪਤਾ ਲੱਗਿਆ ਕਿ ਹੁਣ ਜੋ ਮੇਲ ਪਰਸਨ ਸੀ ਉਹ ਪਾਸ ਅਵੇ ਹੋ ਗਿਆ ਅਨਫੋਰਚੁਨੇਟਲੀ ਐਂਡ ਹੁਣ ਇਹਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਬਲਜਿੰਦਰ ਜੀ ਜਦੋਂ

0: ਜੇ ਕੋਈ ਪ੍ਰੋਬਲਮ ਆ ਗਈ, ਕੋਈ ਮਿਸਹੈਪ ਹੋ ਗਿਆ ਤਾਂ ਫੈਮਿਲੀ ਨੂੰ ਕੁਛ ਨੀ ਮਿਲਣਾ। ਸੋ ਇਹ ਇੱਕ ਲੈਸਨ ਹੈ ਕਿ ਜੇ ਆਪਾਂ ਨੇ ਇੰਸ਼ੋਰੈਂਸ ਹੈ ਨੀ ਗੀ ਤੁਹਾਡੇ ਕੋਲ, ਚਾਹੇ ਟਰਮ ਇੰਸ਼ੋਰੈਂਸ ਕਰਵਾਓ ਚਾਹੇ ਮਨੀ ਬੈਕ ਵਾਲੀ ਕਰਵਾਓ, ਇੰਸ਼ੋਰੈਂਸ ਜ਼ਰੂਰ ਹੋਣੀ ਚਾਹੀਦੀ ਹੈ। ਕਿਉਂਕਿ ਹੁਣ ਜਦੋਂ ਉਹਨਾਂ ਦਾ ਕਲੇਮ ਪੇ ਆਊਟ ਕੀਤਾ ਤਾਂ ਕਿਸੇ ਨੇ ਇਹ ਨੀ ਪੁੱਛਿਆ ਕਿ ਕੋਈ ਟਰਮ ਇੰਸ਼ੋਰੈਂਸ ਸੀ ਜਾਂ ਮਨੀ ਬੈਕ ਸੀਗੀ। ਵੀ ਵਰ ਜਸਟ ਕੰਸੀਡਰਿੰਗ ਕਿ ਹਾਂ ਕਵਰੇਜ ਕਿੰਨੀ ਅਮਾਊਂਟ ਦੀ ਹੈਗੀ ਹੈ, ਦੈਟਸ ਦਾ ਮੇਨ ਪੁਆਇੰਟ। ਤੇ ਉਹ ਫੈਮਿਲੀ ਨੂੰ ਹੈਲਪ ਆਊਟ ਹੋਇਆ ਹੈਗਾ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਹੋਵੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੇ ਬਾਰੇ, ਈਵਨ ਕਿ RESP ਦੇ ਬਹੁਤ ਸਾਰੇ ਵਿਡਰੋਲਸ ਹੋ ਰਹੇ ਨੇ ਇਸ ਟਾਈਮ ਤੇ, ਮੇਕ ਸ਼ੁਰ ਕਰੋ ਆਪਣੇ ਬੱਚਿਆਂ ਦੇ ਲਈ ਜ਼ਰੂਰ ਪਲੈਨਿੰਗ ਕਰਕੇ ਰੱਖੋ। ਜਦੋਂ 18 ਸਾਲ ਦੇ ਹੋਣਾ, ਯੂਨੀਵਰਸਿਟੀ ਕਾਲਜ ਜਾਣਾ ਹੈਗਾ, ਉਹਨਾਂ ਨੂੰ ਸਭ ਨਾਲੋਂ ਪਹਿਲਾਂ ਫੰਡਿੰਗ ਚਾਹੀਦੀ ਹੈਗੀ ਹੈ। ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜੀ, ਇੰਸ਼ੋਰੈਂਸ ਫੋਰ ਯੂ ਦੇ ਆਫਿਸ ਆ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ, 416-509-1509।
1: ਥੈਂਕ ਯੂ, ਬਹੁਤ ਬਹੁਤ ਗੁੱਡ ਡੇ ਮੋਨਾ ਮਹਿੰਗੀ ਜੀ। ਇਸ BB ਵਿੱਚ ਬੜੀ ਜਾਣ ਆ, ਸਵੇਰੇ ਸਵੇਰੇ ਦੇਖੋ ਕਿੰਨੇ ਪ੍ਰੋਫੈਸ਼ਨਲ ਤਰੀਕੇ ਸਾਨੂੰ ਇਨਫੋਰਮੇਸ਼ਨ ਦਿੰਦੇ ਹਨ। ਸੇਵਾਵਾਂ ਲੈਣੀ ਹੋਣ ਤੁਸੀਂ ਲੈ ਸਕਦੇ ਹੋ। ਆਉਣ ਵਾਲੇ ਦਿਨਾਂ ਵਿੱਚ ਕੋ ਹੌਸਲਾ ਲਾਣੇ ਮੈਂ, ਕਿਉਂਕਿ ਉੱਠ ਖੜਦੇ ਆ ਸਵੇਰੇ ਸਵੇਰੇ ਮੇਰੇ ਵਾਂਗੂ। ਲਓ ਜੀ, ਗੁਰਦੀਪ ਸਿੰਘ ਸੈਣੀ ਸਾਹਿਬ ਰੀਅਲ ਸਟੇਟ ਵਿੱਚ ਵੀ ਹਨ ਅਤੇ ਸਾਡੇ IML ਦੀ ਟੀਮ ਦੇ ਮੈਂਬਰ ਵੀ ਹਨ। ਕਈ ਵਾਰ ਹੁਣ IML ਜਿਹੜਾ ਇੰਟਰਨੈਸ਼ਨਲ ਮੇਲਾ ਨਾਗਰਾ ਫਾਲ ਦਾ, ਅਤੇ ਉਹ ਰੋਕਿਆ ਗਿਆ ਥੋੜ੍ਹਾ ਦੇਰ ਦੇ ਲਈ, ਕਿਉਂਕਿ ਅਫੋਰਡ ਕਰਨਾ ਸਾਡੇ ਪਾਸੇ ਬੜਾ ਔਖਾ ਹੋ ਗਿਆ ਸੀਗਾ। ਸਾਡੇ ਸਪੋਂਸਰਾਂ ਵਾਸਤੇ ਵੀ ਮੇਲੇ ਦੀ ਕੋਸਟ ਬਹੁਤ ਵੱਡੀ ਹੁੰਦੀ। ਆਉਣ ਵਾਲੇ ਦਿਨਾਂ ਵਿੱਚ ਮੇਲਾ ਵਾਪਸ ਲੈ ਕੇ ਆਵਾਂਗੇ ਜ਼ਰੂਰ। ਅਤੇ ਇਹਨਾਂ ਨੇ ਮੈਨੂੰ ਮੈਸੇਜ ਭੇਜਿਆ ਵੀ ਕਿਹੜੀ ਪਿਕਨਿਕ ਆ ਰਹੀ ਹੈਗੀ ਆ ਸੈਣੀ ਪਿਕਨਿਕ, ਉੱਥੇ ਪਹੁੰਚਣਾ ਜ਼ਰੂਰ, 10 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਚੱਲੇਗੀ। ਅਤੇ ਉਹ ਬਹਿਲਾ ਗਾਰਡਨ ਦੇ ਸੈਣੀ ਪਿਕਨਿਕ ਇਹ ਹੋਣੀ ਹੈਗੀ ਆ। ਕੋਈ ਜਾਣਕਾਰੀ ਨਹੀਂ ਤੁਸੀਂ ਗੁਰਦੀਪ ਸਿੰਘ ਸੈਣੀ ਸਾਹਿਬ ਨਾਲ ਵੀ ਗੱਲਬਾਤ ਕਰ ਸਕਦੇ ਹੋ। ਪਰ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV, ਖਬਰਾਂ ਵੇਖੋ ਬਹੁਤ ਸਾਰੀਆਂ ਹਨ। ਬੀਬੀ ਦੀ ਵੀ ਗੱਲਬਾਤ ਸੁਣੀ ਪੈਂਦੀ, ਮੋਨਾ ਮਹਿੰਗੀ ਜੀ ਪ੍ਰੋਫੈਸ਼ਨਲ ਹਨ। ਰਿਸਪੈਕਟ ਆਲ ਦਾ ਵੂਮਨ, ਆਈ ਆਲਵੇਜ਼ ਰਿਸਪੈਕਟ ਦੈਮ, ਅਤੇ ਬੜਾ ਵਧੀਆ ਤਰੀਕੇ ਨਾਲ ਕੰਮ ਕਰਦੇ ਹੋ। ਕੋਈ ਸੇਵਾਵਾਂ ਲੈਣੀ ਹੋ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਇਸ ਦੇ ਨਾਲ ਨਾਲ ਨਿਊ ਬੈਸਟ ਟਰੱਕ ਰਿਪੇਅਰ ਹੈ, ਟਾਇਰ ਸੈਂਟਰ ਵਿੱਚ ਟਰੱਕਾਂ ਦੀ ਰਿਪੇਅਰ ਕਰਦੇ ਹਨ। ਉੱਥੇ ਨਾਲ ਦੀ ਨਾਲ ਡਾਇਮੰਡ ਟਰੱਕ ਪਾਰਟਸ ਵੀ ਵੇਚਦੇ, ਟਰੱਕਾਂ ਦੇ ਪਾਰਟਸ ਚਾਹੀਦੇ ਹਨ ਤੁਸੀਂ ਲੈ ਸਕਦੇ ਹੋ। ਫਰੰਟ ਗੇਲ ਕਰੋਮ ਵਾਲੇ ਬੰਪਰ ਚਾਹੀਦੇ, ਲਾਈਟਾਂ ਚਾਹੀਦੀਆਂ, ਯੂ ਨੇਮ ਇਟ, ਦੇ ਹੈ ਵੀਰੇ। ਕਾਲ ਕਰ ਲਿਓ ਟਰੱਕ ਪਾਰਟਸ ਲੈਣ ਵਾਸਤੇ, ਸੁਰਜੀਤ ਜਾਂ ਬਲਕਾਰ ਜੀ ਨਾਲ ਤੁਸੀਂ ਗੱਲਬਾਤ ਕਰ ਲਿਓ ਨਿਊ ਬੈਸਟ ਟਰੱਕ ਫੇਅਰ ਐਂਡ ਟਾਇਰ ਸੈਂਟਰ ਦੇ। ਮੈਨੂੰ ਬ੍ਰੇਕ ਲੈਣੀ ਪਈ, ਮੈਸੇਜ ਬਹੁਤ ਸਾਰੇ ਆਏ ਹਨ। ਬੂਟਾ ਧਾਲੀਵਾਲ ਜੀ ਪ੍ਰੋਗਰਾਮ ਸੁਣ ਰਹੇ ਹਨ, ਕਸ਼ਮੀਰ ਧਾਨੀ ਜੀ, ਸਖਰਾਜ ਸੰਧੂ ਸਾਹਿਬ, ਬਲਜਿੰਦਰ ਸਿੰਘ ਬੈਂਸ, ਇਹਨਾਂ ਨੇ ਮੇਲਾ ਕਰਵਾਇਆ ਸੀਗਾ ਐਲਸਟਨ ਦੇ ਵਿੱਚ, ਪਾਰਟ ਆਫ ਦਾ ਮੇਲਾ ਸੀਗੇ ਇਹ ਪਟੇਡੋ ਫੈਸਟੀਵਲ। ਬੜੀ ਮਿਹਨਤ ਕਰਦੇ ਹਨ ਅਤੇ ਬੜਾ ਸਹਿਯੋਗ ਮਿਲਿਆ ਉਹਨਾਂ ਨੂੰ, ਬਹੁਤ ਬਹੁਤ ਧੰਨਵਾਦ ਜੀ। ਲਓ ਜੀ, ਮੈਂ ਬ੍ਰੇਕ ਲੈਂਦਾ, ਕਿ ਮੈਨੂੰ ਬਹੁਤ ਸਾਰੇ ਟੈਕਸਟ ਮੈਸੇਜ ਚੈੱਕ ਕਰਨੇ ਪੈਣੇ ਆ। ਤੁਸੀਂ ਦੇਖਦੇ ਰਹੋ ਵਿਰਾਸਤ TV ਅਤੇ ਸੁਣਦੇ ਰਹੋ ਵਿਰਾਸਤ ਰੇਡੀਓ, 416-837-1515 ਸਟੂਡੀਓ ਦਾ ਨੰਬਰ ਹੁੰਦਾ।
2: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ, 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
3: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292।
2: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟਸ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666, ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
1: ਪ੍ਰੋਗਰਾਮ ਦੇ ਵਿੱਚ GN ਕਸ਼ਮੀਰ

0: ਨਹੀਂ ਜੀ ਦਾ ਮੈਸੇਜ ਆਇਆ, ਆਈ ਮੇਲਾ ਦੇ ਐਗਜ਼ੈਕਟਿਵ ਟੀਮ ਮੈਂਬਰ ਹੀ ਕਹਿ ਸਕਦਾ ਹੈ, ਬੜੇ ਸਪੋਂਸਰਸ਼ਿਪ ਇਕੱਠੀ ਕਰਕੇ, ਸਪੋਂਸਰਸ਼ਿਪ ਵਗੈਰਾ ਨਹੀਂ ਕੋਈ ਚੱਲ ਰਿਹਾ, ਉਹਨਾਂ ਦਾ ਮੈਸੇਜ ਆਇਆ। ਧੰਨਵਾਦ ਤੁਹਾਡਾ ਮੈਸੇਜ ਕਰਨ ਦਾ, ਮੈਨੂੰ ਇੱਕ ਦੋ ਸਵਾਲ ਵੀ ਆਏ ਹਨ, ਆਂਸਰ ਕਰਨ ਦੀ ਕੋਸ਼ਿਸ਼ ਕਰਾਂਗਾ। ਜਗਾਹਰ ਲਾਉਣ ਵੇਲੇ ਲੋਕ ਸੱਚੀ ਡਰਦੇ ਨਹੀਂ ਹੈਗੇ, ਮੈਨੂੰ ਪਤਾ। ਇੱਕ ਵਾਰੀ ਨਾ ਜਦੋਂ ਮੈਂ ਬਹੁਤ ਦੇਰ ਪਹਿਲਾਂ ਇੱਕ ਟੀਵੀ ਸਟੇਸ਼ਨ ਫ੍ਰੀ ਵਿੱਚ ਕੰਮ ਕੀਤਾ ਸੀਗਾ, ਅਤੇ ਉਦੋਂ ਮੈਂ ਨਾ ਟੋਰਾਂਟੋ ਦੀ ਮੀਡੀਆ ਪੁਲਿਸ ਆਈ ਡੀ ਬਣਵਾਈ ਸੀਗੀ। ਉਸ ਵੇਲੇ ਟੋਰਾਂਟੋ ਪੁਲਿਸ ਵਾਲੇ ਤੁਹਾਨੂੰ ਮੀਡੀਆ ਦੀ ਪੁਲਿਸ ਆਈ ਡੀ ਬਣਾ ਕੇ ਦਿੰਦੇ ਸੀਗੇ, ਅਤੇ ਤੁਸੀਂ ਕਿਤੇ ਰਿਪੋਰਟ ਕਰਨੀ ਹੋਵੇ ਵਰਤ ਸਕਦੇ ਹੋ। ਉਹ ਇੱਕ ਦੋ ਬੰਦਿਆਂ ਨੇ ਹੋਰ ਨੇ ਕਿਹਾ ਤਾਂ ਸਾਨੂੰ ਵੀ ਬਣਾ ਦੇ, ਉਹ ਆਈ ਡੀ ਬਣਾ ਦਿੱਤੀ ਸੀਗੀ। $25 ਲੱਗੇ ਸੀਗੇ ਪੂਰੇ ਸਾਲ ਦੇ, ਪਰ ਆਈ ਡੀ ਨਾ ਜਦੋਂ ਲੋਕ ਗਲਤ ਜਗ੍ਹਾ ਵਰਤਣ ਲੱਗ ਪੈਂਦੇ ਹਨ, ਫਿਰ ਪ੍ਰੋਬਲਮ ਪੈ ਜਾਂਦੀ ਆ। ਕਈ ਇੰਡੀਆ ਜਾ ਕੇ ਟੋਰਾਂਟੋ ਦੀ ਪੁਲਿਸ ਆਈ ਡੀ ਸ਼ੋਅ ਕਰਨ ਲੱਗ ਪਏ ਮੀਡੀਆ ਵਾਲੇ, ਫਿਰ ਤੇ ਪੱਗ ਰੱਖ ਕੇ ਫਿਰ ਵੀ ਗੰਦੇ ਕੰਮ ਕਰਨੇ ਹਟਦੇ ਨਹੀਂ ਹੈਗੇ। ਉਹ ਵੀ ਐਫ ਐਮ ਸੀਗੀ ਇੱਕ ਵਾਰੀ। ਸੋ ਉਹ ਉਹਨਾਂ ਨੇ ਆਈ ਡੀ ਬੰਦ ਕਰ ਦਿੱਤੀ। ਇਸੇ ਤਰ੍ਹਾਂ ਇੱਕ ਨਾ ਪਾਇਲਟ ਸੀਗਾ, ਫਾਰਮਰ ਪਾਇਲਟ, ਅਤੇ ਜੋਬ ਤਾਂ ਛੱਡਤੀ ਸੀਗੀ ਉਹਨਾਂ ਜੀ, ਆਪਣੀ ਪੁਰਾਣੀ ਆਈ ਡੀ ਵਰਤ ਵਰਤ ਕੇ ਬੜੀਆਂ ਫਲਾਈਟਾਂ ਲਈਆਂ, ਕਦੇ ਕਿਤੇ ਚਲ ਗਿਆ ਫਲਾਈਟ ਲੈ ਕੇ ਐਜ਼ ਆ ਪਾਇਲਟ, ਕਦੇ ਕਿਤੇ ਚਲ ਗਿਆ ਫਲਾਈਟ ਲੈ ਕੇ, ਅਤੇ ਹੁਣ ਫੜਿਆ ਗਿਆ। ਸੋ ਜਗਾਹਰ ਲਾਉਣ ਵੇਲੇ ਹਟਦੇ ਹੈ ਨਹੀਂ, ਹੁਣ ਕਾਫੀ ਸਾਰੇ ਪੈਸੇ ਵੀ ਲੱਗਣਗੇ ਅਤੇ ਨਾਲ ਦੀ ਨਾਲ ਜੇਲ੍ਹ ਵੀ ਹੋਵੇਗੀ। ਡੈਲਸ ਪ੍ਰੋਕਨ ਇੱਕ ਸੀਗਾ ਜਿਹਨਾਂ ਨੇ ਫੇਕ ਆਈ ਡੀ ਪਾਇਲਟ ਦੀ ਯੂਜ਼ ਕੀਤੀ ਸੀਗੀ, ਫੜਿਆ ਗਿਆ। 200 ਤੋਂ ਵੱਧ ਫਲਾਈਟਾਂ ਲਈਆਂ ਫਰੀ ਦੇ ਵਿੱਚ, ਕਿਆ ਬਾਤ ਆ, ਇਹਨੂੰ ਕਹਿੰਦੇ ਆ ਜਗਾੜ। ਖਬਰਾਂ ਮੇਰੇ ਕੋਲ ਬਹੁਤ ਸਾਰੀਆਂ ਖਬਰਾਂ ਹੀ ਪਾਉਣੀਆਂ, ਤੁਹਾਡੇ ਫੋਨ ਕਾਲ ਵੀ ਲੈਣੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਗੈਸ ਪ੍ਰਾਈਸਿਸ ਵਿਲ ਗੋ ਅਪ, ਲਓ ਜੀ, ਨੋ ਹੋਪ ਐਟ ਹਰਮੋਨਸ ਮੀਨਜ਼ ਨੋ ਹੋਪ ਐਟ ਪੰਪਸ। ਜਦ ਤੱਕ ਉਹ ਰਾਸਤਾ ਨਹੀਂ ਖੁੱਲ੍ਹਦਾ, ਜਦ ਤੱਕ ਪੰਪਾਂ ਦੀਆਂ ਪ੍ਰਾਈਸਾਂ ਜਿਹੜੀਆਂ, ਗੈਸ ਦੀ ਪ੍ਰਾਈਸ ਵੱਧਦੀ ਹੀ ਜਾਣੀ ਹੈਗੀ ਆ, ਕਿੱਥੇ ਪੰਗਾ ਲੈ ਬੈਠੇ। ਗਾਣਾ ਲਾਉਣਾ ਚਾਹੀਦਾ ਲੋਕ ਦੇ ਸਿੰਘਾਂ ਨੂੰ, ਹੱਥ ਲਾ ਕੇ ਇੱਦਾਂ ਹੀ ਹੁੰਦਾ ਨਾ ਕਿਸੇ ਕਰਕੇ। ਸੋ ਟਰੰਪ ਨੇ ਪੰਗਾ ਲਿਆ, ਸਭ ਕੁਝ ਸੋਹਣਾ ਖੁੱਲ੍ਹਿਆ ਸੀਗਾ, ਸਭ ਕੁਝ ਚੱਲਦਾ ਸੀਗਾ, ਅਤੇ ਹੁਣ ਕੌਣ ਪੈਸੇ ਪੇ ਕਰ ਰਿਹਾ? ਅਸੀਂ ਪੈਸੇ ਪੇ ਕਰ ਹੈਗੇ। ਕਹਿੰਦੇ ਗੈਸ ਪ੍ਰਾਈਸ ਵਿਲ ਗੋ ਅਪ ਅਬਾਊਟ 6 ਸੈਂਟਸ, ਕੱਲ੍ਹ ਨੂੰ ਸ਼ਾਇਦ ਇਹ ਅਪ ਹੋ ਜਾਣ। ਕੋਈ ਹੋਪ ਨਹੀਂ ਦਿਸਦੀ ਹੈਗੀ ਗੈਸ ਅਤੇ ਡੀਜ਼ਲ ਪ੍ਰਾਈਸਾਂ ਡਾਊਨ ਆ ਜਾਣ। ਇਸੇ ਤਰ੍ਹਾਂ ਮਿਸਸਾਗਰ ਜਿਹੜੀ ਐੱਲ ਆਰ ਟੀ ਹੈਗੀ, ਹੇਜ਼ਲ ਮਕੈਲੀ ਐੱਲ ਆਰ ਟੀ ਲਾਈਨ ਹੈਗੀ, ਉਹ ਟੈਸਟ ਹੋਣੀ ਆ ਅੱਜ ਤੋਂ ਟੈਸਟ, ਗੱਡੀਆਂ ਦੀ ਟੈਸਟਿੰਗ ਸ਼ੁਰੂ ਹੋ ਜਾਣੀ ਹੈਗੀ ਆ। ਅਤੇ ਇਸ ਦੇ ਨਾਲ ਕਹਿੰਦੇ ਵੀ ਜਿਹੜੀ ਆਟੋ ਥੈਫਟ ਹੈਗੀ ਆ, ਉਹ 10% ਡਾਊਨ ਹੋ ਗਈ ਆ ਫਸਟ ਕੁਆਟਰ ਆਫ 2026। ਗੁੱਡ ਨਿਊਜ਼, ਜੇ 10% ਡਾਊਨ ਹੋ ਗਈ ਆ ਆਟੋ ਥੈਫਟ, ਅਤੇ 500 ਤੋਂ ਵੱਧ ਜਿਹੜੀਆਂ ਕਲਿਸ਼ਨਸ ਆ, ਜਾਣੀ ਕਿ ਐਕਸੀਡੈਂਟ ਹੋਏ ਹਨ, ਚਾਹੇ ਈ ਬਾਈਕਸ ਹੋਣ, ਚਾਹੇ ਡਿਲੀਵਰੀ ਵਾਲੇ ਬਾਈਕ ਹੋ ਜਾਣ, ਚਾਹੇ ਉਹ ਜਿਹੜੇ ਈ ਸਕੂਟਰ ਹੋਣ, ਨਾ 500 ਤੋਂ ਵੱਧ ਇਹ ਐਕਸੀਡੈਂਟ ਹੋਏ ਹਨ। ਅਤੇ ਇਹਨੂੰ ਵੀ ਲੱਗਦਾ ਹੁਣ ਜਿਹੜੇ ਹੈਗੇ ਆ ਰੂਲਸ ਰੈਗੂਲੇਸ਼ਨ ਇਹਦੇ ਪਾਸੇ ਲੈ ਕੇ ਆਉਣਗੇ, ਥੋੜ੍ਹੇ ਟਫ ਕੀਤੇ ਜਾਣਗੇ। ਵਾਈ ਨਾਟ, ਕਈ ਵਾਰੀ ਨਾ ਲੋਕ 80 ਦੀ ਸਪੀਡ ਹੁੰਦੀ, ਉੱਥੇ ਲੈ ਕੇ ਈ ਬਾਈਕਸ ਵੜ ਜਾਂਦੇ ਹਨ, ਜਾਂ ਛੋਟੇ ਛੋਟੇ ਸਕੂਟਰ ਲੈ ਕੇ ਵੜ ਜਾਂਦੇ ਹਨ, ਡਰਾਈਵਰਸ ਵਾਸਤੇ ਬੜਾ ਔਖਾ ਹੋ ਜਾਂਦਾ ਹੈਗਾ ਆ, ਅਤੇ ਐਕਸੀਡੈਂਟ ਵੱਧ ਹੋਣ ਲੱਗ ਪਏ ਹਨ। 500 ਤੋਂ ਵੱਧ ਕਲਿਸ਼ਨਸ ਹੋਈਆਂ ਇਹਦੇ ਵਿੱਚ। ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਜੇ ਵੀ ਫੋਰੈਸਟ ਨੂੰ, ਯਾਨੀ ਕਿ ਜੰਗਲ ਨੂੰ ਅੱਗ ਲੱਗੀ ਹੋਈ ਹੈਗੀ ਆ। 21,400 ਲੋਕ ਜਿਹੜੇ ਆ ਆਪਣੇ ਘਰਾਂ 'ਚੋਂ ਬਾਹਰ ਹਨ BC ਦੇ ਵਿੱਚ, ਅਤੇ 11,000 ਹੋਰ ਨੂੰ ਹਜੇ ਨੋਟਿਸ ਦਿੱਤੇ ਜਾ ਰਹੇ ਹਨ ਵੀ ਤੁਸੀਂ ਵੀ ਛੱਡ ਕੇ ਜਾਵੋ, ਕਿਉਂਕਿ ਅੱਗ ਜਿਹੜੀ ਹੈ ਸਾਂਭ ਨਹੀਂ ਜਾ ਰਹੀ ਇਹ ਜਿਹੜੀ ਹੈਗੀ ਆ। ਕਈ ਵਾਰੀ ਇਨਵੈਸਟੀਗੇਟ ਕੀਤਾ ਜਾਂਦਾ, ਕਈ ਵਾਰੀ ਜਾਣ ਕੇ ਲਗਾ ਦਿੰਦੇ ਆ। ਸੋ RCMP ਜਿਹੜੀ ਹੈਗੀ ਆ ਇਨਵੈਸਟੀਗੇਟ ਕਰ ਰਹੀ ਹੈਗੀ ਆ। ਜਿਹੜੀ ਬਾਲਡ ਰੇਂਜ ਫਾਇਰ ਨੀਅਰ ਸਦਰ ਸੰਬਰਲੈਂਡ ਵਿੱਚ ਹੋਈ ਸੀਗੀ ਸ਼ੁੱਕਰਵਾਰ ਨੂੰ, ਇੱਕ ਐਕਸਪਲੋਜਨ ਵੀ ਹੋਈ ਸੀਗੀ। 156 ਕਿਲੋਮੀਟਰ ਜਿਹੜੀ ਆ ਅੱਗ ਇਹ ਫੈਲੀ ਹੋਈ ਹੈਗੀ ਆ, ਅਤੇ 80 ਸਾਲ ਦੀ ਔਰਤ ਵੀ ਮਰ ਗਈ ਸੀਗੀ ਹੈਗੀ। ਸੋ ਅੱਗ ਲੱਗੀ ਹੋਈ ਵੱਖ ਵੱਖ ਏਰੀਆ ਦੇ ਵਿੱਚ, ਸਪੈਸ਼ਲੀ BC ਦੇ ਵਿੱਚ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈਗੀ ਆ। ਕਾਫੀ ਸਾਰੀਆਂ ਜਿਹੜੀਆਂ ਅੱਗ ਲੱਗਦੀ ਹਨ, ਲਗਾਈਆਂ ਜਾਂਦੀਆਂ ਹਨ, ਲੋਕ ਫੜੇ ਵੀ ਜਾਂਦੇ ਹਨ, ਫਿਰ ਵੀ ਇਹ ਮਾੜੇ ਕੰਮ ਕਰਨ ਤੋਂ ਹਟਦੇ ਨਹੀਂ ਹੈਗੀ। ਕਿੰਨੇ ਹਜ਼ਾਰ ਲੋਕ ਆਪਣੇ ਘਰਾਂ ਤੋਂ ਬਾਹਰ ਹਨ, ਬਹੁਤ ਸਾਰੇ ਲੋਕਾਂ ਦੇ ਘਰ ਸੜ ਵੀ ਗਏ ਹਨ। ਇਸੇ ਤਰ੍ਹਾਂ ਕੈਲਗਰੀ ਪੁਲਿਸ ਵਾਲੇ ਸੀਗੇ, ਅਤੇ ਇਹਨਾਂ ਨੇ ਜੀ ਇੱਕ ਬੰਦੇ ਨੂੰ ਰੋਕਿਆ, ਜੋ ਰੋਕਿਆ ਅਤੇ ਹੁਣ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਫਿਰ ਭੱਜ ਗਿਆ। ਜਦੋਂ ਭੱਜ ਗਿਆ ਫਿਰ ਹੈਲੀਕਾਪਟਰ ਵੱਲ ਵੀ ਗੋਲੀਆਂ ਚਲਾਈਆਂ, ਅਤੇ ਫਿਰ ਭੱਜ ਇੱਕ ਹੋਰ ਗੱਡੀ ਚੋਰੀ ਕਰ ਲਈ, ਫਿਰ ਭੱਜਿਆ, ਫਿਰ ਫਸ ਗਿਆ, ਅਤੇ ਫਿਰ ਮਰਿਆ ਹੋਇਆ ਦਿਸਿਆ ਇੱਕ ਏਰੀਏ ਦੇ ਵਿੱਚ। ਅਤੇ ਉਹ ਕਹਿ ਰਹੇ ਹਨ ਵੀ ਦੇਖੋ ਜੀ, ਪਹਿਲਾ ਕੁਆਸ਼ਚਨ ਇਹੀ ਦੱਸਿਆ ਵੀ ਪੁਲਿਸ ਨੇ ਉਹਨੂੰ ਰੋਕਿਆ ਕੱਲੇ ਸੀਗਾ। ਇੱਥੇ ਕਹਿੰਦੇ ਤੁਸੀਂ ਵਿਦਾਊਟ ਰੀਜ਼ਨ ਕਿਸੇ ਨੂੰ ਰੋਕ ਨਹੀਂ ਸਕਦੇ, ਜਾਂ ਰੋਕੂਗੇ ਤਾਂ ਹੀ ਇੱਦਾਂ ਬੰਦੇ ਨੂੰ ਫੜੂਗੇ। ਜੇ ਰੋਕ ਕੇ ਪੁੱਛ ਵੀ ਲਿਆ 2 ਮਿੰਟ ਵੀ ਤੂੰ ਵੀ ਕਰ ਕੀ ਰਿਹਾ, ਕੁਛ ਖਾਧਾ ਪੀਤਾ ਨਹੀਂ ਹੈਗਾ, ਤਾਂ ਹੋ ਕੀ ਗਿਆ ਹੈਗਾ, ਇਹ ਅਲਾਓ ਕਰੋ ਯਾਰ। ਕਈ ਕਹਿੰਦੇ ਵੀ ਸਾਨੂੰ ਜਾਣ ਕੇ ਰੋਕਦੇ ਹਨ ਵੀ ਸਾਡਾ ਰੰਗ ਆ ਹੈਗਾ ਆ, ਸਫਾਈ ਹੋ ਜਾਵੇਗੀ ਜਿਹੜੇ ਉਸ ਰੰਗ ਦੇ ਲੋਕ ਮਾੜੇ ਕੰਮ ਕਰਦੇ ਹਨ, ਇਹੀ ਗੱਲ ਹੈਗੀ ਨਾ। ਪਰ ਆਪਾਂ ਕੈਨੇਡਾ ਨੂੰ ਵਰਤਣਾ ਬਹੁਤ ਸ਼ੁਰੂ ਕੀਤਾ ਹੋਇਆ ਹੈਗਾ ਆ ਇਸ ਸਮੇਂ। amazing how much we are using Canada. ਇਹਨਾਂ ਨਾਲ ਵਰਤਿਆ ਕਰੋ ਯਾਰ. ਕਨਵਿਕਟਡ ਡਰੱਗ ਟ੍ਰੈਫਿਕਰ, ਆਹ ਵੀ ਖਬਰ ਸੁਣਨ ਵਾਲੀ. ਹੇ ਕੱਲ੍ਹ ਮੈਂ ਇਹ ਪੂਰੀ ਕਰਨੀ ਸੀਗੀ. ਹੈਲਾਫੈਕਸ ਏਰੀਆ ਦਾ ਬੰਦਾ ਸੀਗਾ ਅਤੇ 2,40,000 ਦਾ ਫਾਈਨ ਹੋਇਆ ਅਤੇ ਚਾਹੁੰਦੇ ਸੀਗੇ ਬਈ ਇਹਦਾ ਘਰ ਵੀ ਜਿਹੜਾ ਹੈ ਉਹ ਵੀ ਸੀਜ਼ ਕੀਤਾ ਜਾਵੇ, ਪਰ ਕਹਿ ਦਿੱਤਾ ਗਿਆ, ਡਿਸੀਜਨ ਬਣਾਈ ਗਈ ਹੈਲਾਫੈਕਸ ਪ੍ਰੋਵਿੰਸ਼ੀਅਲ ਕੋਰਟ ਜੱਜ ਅਲਿਜ਼ਬੈਥ ਬਕਲ ਦੈਟ ਕਹਿੰਦੇ ਜਿਹੜਾ ਘਰ ਇਹਨੇ ਬਣਾਇਆ ਸੀਗਾ ਇਹਦੀ ਇੱਕ ਹੋਰ ਬਿਜ਼ਨਸ ਵੀ ਚੱਲਦੀ ਸੀਗੀ, ਉਹ ਬਿਜ਼ਨਸ ਵਿੱਚੋਂ ਇਹਨੂੰ ਪੈਸਾ ਕਮਾ ਕੇ ਘਰ ਨੂੰ ਆਪਣੇ ਅਫੋਰਡ ਕਰਦਾ ਸੀਗਾ. ਪਰ ਜਦੋਂ ਪੁਲਿਸ ਨੇ ਘਰ ਦੀਆਂ ਫੋਟੋਆਂ ਖਿੱਚੀਆਂ ਤਾਂ ਮਹਿੰਗੇ ਤੋਂ ਮਹਿੰਗੇ ਪਰਸ, ਮਹਿੰਗੇ ਤੋਂ ਮਹਿੰਗੇ ਬੈਗ ਉਸ ਕਲੋਜ਼ਡ ਵਿੱਚ ਸੀਗੇ. ਕਹਿੰਦੇ ਬਹੁਤ ਸਾਰਾ ਪੈਸਾ ਜਿਹੜਾ ਕਮਾਇਆ ਡਰੱਗ ਤੋਂ ਹੀ ਕਮਾਇਆ ਸੀਗਾ. ਪਰ ਕੈਨੇਡਾ ਹੈਗਾ ਆ, ਕਹਿੰਦੇ ਨਹੀਂ ਦੂਸਰੇ ਪਾਸੇ ਦੀ ਬਿਜ਼ਨਸ ਵੀ ਚੱਲਦੀ ਸੀ, ਉਹਦੇ ਵਿੱਚੋਂ ਪੈਸਾ ਕਮਾ ਕੇ ਆਪਣੇ ਘਰ ਦੀ ਟੇਕ ਕੇਅਰ ਕਰਦਾ, ਤਾਂ ਇਸ ਤਾਂ ਕਰਕੇ ਆਪਾਂ ਇਹਨੂੰ ਇੱਥੋਂ ਛੋੜ ਦਿੰਦੇ ਹਾਂ. ਸੱਚ ਆ ਸੈਡ ਸਟੋਰੀ. ਅਤੇ ਜਿਹੜੀ ਵੱਡੀ ਗੱਲ ਮੈਂ ਕਰਨਾ ਚਾਹੁੰਦਾ ਅੱਜ ਤੁਹਾਡੇ, ਮੈਂ ਕਾਲ ਵੀ ਲਵਾਂਗੇ ਇਹਦੇ ਉੱਪਰ, ਜਿਹੜੀ ਡਿਬੇਟ ਹੋਈ ਸੀਗੀ ਇਹਦੇ ਵਿੱਚ ਕੌਣ ਕੌਣ ਖੜ੍ਹਾ ਹੈਗਾ, ਉਹ ਵੀ ਮੈਂ ਦੱਸ ਦੇਵਾਂਗਾ. ਗੱਲਬਾਤ ਕਰਾਂਗਾ ਬਈ ਜੋ ਸਾਡੇ ਲੀਡਰ ਬਣਦੇ ਹਨ, ਲੀਡਰ ਬਣਨਾ ਚਾਹੁੰਦੇ ਹਨ, ਕਿੱਦਾਂ ਦੇ ਕੁਐਸਚਨ ਨੂੰ ਆਂਸਰ ਕਰਨੇ ਚਾਹੀਦੇ. ਸਾਰੇ ਕਹਿੰਦੇ ਆ ਮੈਂ ਤੁਹਾਡੇ ਲਈ ਖੜ੍ਹਾ, ਮੈਂ ਤੁਹਾਡੇ ਵਾਸਤੇ ਬਹੁਤ ਕੁਝ ਕਰੂੰਗਾ. ਕਿੰਨਿਆਂ ਨੇ ਕੀ ਕੁਝ ਕੀਤਾ ਤੁਹਾਡੇ ਵਾਸਤੇ? ਸਿਟੀ ਦੀ ਮਿਊਨਸੀਪਲ ਇਲੈਕਸ਼ਨ ਆ ਰਹੀ ਹਨ, ਕੀ ਕੁਝ ਕਰ ਦਿੱਤਾ? ਪਾਰਕ ਵਿੱਚ ਆ ਕੇ ਸਪੀਕਰ ਲੈ ਕੇ ਮਾਈਕ ਲੈ ਕੇ ਪਿਕਨਿਕ ਦੇ ਬੋਲਦੇ ਹਨ ਯਾਰ, ਮਾਈਕ ਫੜ ਕੇ ਪੁੱਛ ਲਿਆ ਕਰੋ, ਆਹ ਜਵਾਬ ਦੇਵੋ ਵੀ ਸਾਡਾ ਹੋਸਪਿਟਲ ਕਿੱਥੇ ਗਿਆ? ਕਿੰਨਾ ਔਖਾ ਸਵਾਲ ਹੈਗਾ, ਪੁੱਛ ਲਿਆ ਕਰੋ. ਡਰਦੇ ਆ, ਲੱਤਾਂ ਕੰਬਲ ਲੱਗ ਪਏ ਜਾਂ ਢੋਲਕੀ ਖੜਕਦੀ ਹੁੰਦੀ ਹੈ, ਨਾ ਕਰਿਆ ਕਰੋ ਦਰੇ ਕੰਮ. ਉਹ ਤੁਹਾਡਾ ਹੱਕ ਬਣਦਾ ਯਾਰ, ਤੁਸੀਂ ਟੈਕਸ ਦੇ ਪੈਸੇ ਦੇ ਰਹੇ ਹੋ ਵੀ ਸਾਡਾ ਹੋਸਪਿਟਲ ਕਿੱਥੇ ਗਿਆ? ਸਾਡੀਆਂ ਸੜਕਾਂ ਕੱਲ੍ਹ ਠੀਕ ਹੋ ਰਹੀਆਂ, ਇੱਕ ਬ੍ਰਿਜ ਨੂੰ ਚੇਂਜ ਆਰਡਰ ਦੇਈ ਜਾਂਦੇ, ਅਤੇ ਪੈਸੇ ਕਿੱਥੇ, ਕਿਹਨਾਂ ਦੇ ਲੱਗ ਰਹੇ ਹੈਗੇ ਆ? ਤੁਹਾਡੇ ਲੱਗ ਰਹੇ ਹੈਗੇ. ਇਸੇ ਤਰ੍ਹਾਂ ਜਿਹੜੀਆਂ ਪ੍ਰੋਵਿੰਸ਼ਲੀ ਲੀਡਰ ਚੂਜ਼ ਕਰਨਾ ਜਾਂ ਕਰਿਆ ਜਾਣਾ, ਅਤੇ ਡਿਬੇਟ ਹੋਈ ਸੀਗੀ ਰਾਤੀ ਅਤੇ ਕੌਣ ਕੌਣ ਖੜ੍ਹਾ ਸੀਗਾ, 5 ਜਾਣੇ ਹਨ, ਉਹਨਾਂ ਦੇ 9 ਮੈਂ ਦੱਸ ਦੇਵਾਂਗਾ. ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬ੍ਰੇਕ ਮੈਨੂੰ ਲੈਣੀ ਪੈਣੀ ਆ. ਮੇਰੇ ਮੈਸੇਜ ਬਹੁਤ ਸਾਰੇ ਕਾਲ ਤੁਸੀਂ ਕਰ ਸਕਦੇ, ਅੱਜ ਕਾਲਾਂ ਘੱਟ ਰਹੀਆਂ ਜਾਂ ਮੈਂ ਅਨਾਊਂਸ ਨਹੀਂ ਕੀਤਾ. 416-837-1515 ਸਟੂਡੀਓ ਨੰਬਰ ਹੁੰਦਾ, 416-837-1515. ਮੈਂ ਬ੍ਰੇਕ ਤੋਂ ਬਾਅਦ ਵਾਪਸ ਆਉਂਦਾ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀ ਵੀ 'ਤੇ. ਗੁਰਮੁਖ ਸਿੰਘ ਬਾਜਵਾ ਸਾਹਿਬ ਅਗਲੇ ਹਫ਼ਤੇ ਆਇਆ ਕਰਨਗੇ, ਤੁਹਾਡੇ ਨਾਲ ਪੂਰੀਆਂ ਖਬਰਾਂ ਦੀ ਸਾਂਝ ਪਾਇਆ ਕਰਨਗੇ.
1: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ. ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ.
2: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ.
1: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ.
3: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ.
4: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ. ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA. ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ. Top Auto Collision provide karde ne fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal karde ne. Complete collision repair and car painting. Top Auto Collision.
0: ਪ੍ਰੋਗਰਾਮ ਦੇ ਵਿੱਚ ਜੀ ਐਨ ਤੁਹਾਡੇ ਕੱਲ੍ਹ ਮੈਂ ਲੈ ਲੈਂਦਾ 416-837-1515 416-837-1515 ਸਟੂਡੀਓ ਦਾ ਨੰਬਰ ਹੁੰਦਾ. ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ. ਹਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ.
5: ਹੈਲੋ
0: ਹਾਂਜੀ ਭਾਈ, ਤੁਸੀਂ ਇੱਥੇ ਹੋ ਜੀ?
5: ਹਾਂਜੀ ਸਤਿ ਸ਼੍ਰੀ ਅਕਾਲ ਤਮਰ ਸਾਹਿਬ, ਕੀ ਹਾਲ ਚਾਲ ਤੁਹਾਡਾ?
0: ਠੀਕ ਠਾਕ ਵੀਰੇ, ਤੁਸੀਂ ਦੱਸੋ ਕਿੱਦਾਂ?
5: ਵਧੀਆ, ਚੜ੍ਹਦੀ ਕਲਾ. ਮੈਂ ਗੱਲ ਕਰਨੀ ਸੀਗੀ, ਤੁਸੀਂ ਹੋਸਪਿਟਲ ਦੀ ਗੱਲ ਕਾਫੀ ਕਰਦੇ ਹੋ, ਕਰਨੀ ਵੀ ਚਾਹੀਦੀ ਆ, ਤੇ ਬਟ ਐਟ ਦ ਸੇਮ ਟਾਈਮ ਤੁਸੀਂ 413 ਹਾਈਵੇ ਦੀ ਕਦੇ ਗੱਲ ਨਹੀਂ ਕਰਦੇ, ਉਹ ਵੀ ਨਾਲ ਮੁੱਦਾ ਉਠਾਇਆ ਕਰੋ, ਉਹਦੀ ਕੋਈ ਅਪਡੇਟ ਜੇ ਹੈ ਤਾਂ ਦੱਸੋ, ਉਹਦੀ ਵੀ ਗੱਲ ਕਰਿਆ ਕਰੋ ਨਾਲ ਨਾ.
0: 413 ਦਾ ਮੁੱਦਾ 28 ਦਾ, ਕਿਉਂਕਿ ਉਹ ਆਪਾਂ 28 ਹੀ ਜਾਣਾ, ਜਿਹੜੀ ਖਬਰ ਸਾਹਮਣੇ ਹੁੰਦੀ ਆ ਉਹ ਵੀ ਆਪਾਂ ਗੱਲ ਕਰੀਏ. ਮੈਨੂੰ ਇੱਕ ਟੈਕਸਟ ਮੈਸੇਜ ਆਇਆ ਸੀ, ਕਹਿੰਦੇ ਤੁਸੀਂ ਜਿਹੜੇ ਬੰਦੇ ਨੇ ਹੋਟਲ ਦੇ ਕਮਰੇ ਵਰਤੇ ਸੀਗੇ ਉਹਨਾਂ ਬਾਰੇ ਕੋਈ ਜਾਣਕਾਰੀ, ਉਹਨਾਂ ਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ, ਜਦੋਂ ਰਿਪੋਰਟ ਬਾਹਰ ਆ ਗਈ ਉਹ ਵੀ ਮੈਂ ਸਾਂਝੀ ਕਰਾਂਗਾ. ਪਰ 413 ਹਾਈਵੇ ਦੀ ਮੈਂ ਗੱਲਬਾਤ ਜ਼ਰੂਰ ਕਰਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ. ਅਗਲੇ ਹਫ਼ਤੇ ਫੁੱਲ ਫਲੈਜ ਗੱਲਬਾਤ ਕਰੇ, ਕਿੱਥੇ ਖੜਾ, ਕੀ ਕੁਝ ਹੋਇਆ, ਕੀ ਪ੍ਰੋਸੈਸ ਚੱਲ ਰਿਹਾ, ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜ਼ਰੂਰ ਵੀ ਵੀਰੇ.
5: ਹਾਂਜੀ, ਪਿਛਲੇ ਨਾ ਸਮਰ ਦੇ ਵਿੱਚ ਆਪਣਾ ਸਰਕਾਰੀਆ ਸਾਹਿਬ ਕਿਸੇ ਰੇਡੀਓ ਦੇ ਇੰਟਰਵਿਊ ਤੇ ਜਾ ਕੇ ਕਹਿੰਦੇ ਸੀ ਪਿਛਲੇ ਸਮਰ ਜਿਹਨਾਂ ਨੇ ਕੰਸਟਰਕਸ਼ਨ ਸ਼ੁਰੂ ਕਰਨੀ ਸੀ ਉਹਦੀ, ਤੇ ਹੁਣ ਤਾਂ ਆਹ ਸਮਰ ਵੀ ਲੰਘ ਗਿਆ ਤੇ ਕੋਈ ਜ਼ਿਆਦਾ ਪਤਾ ਹੀ ਕੁਛ ਨੀ ਉਹਦਾ, ਕਰਨਾ ਕਿ ਨਹੀਂ ਕਰਨਾ, ਇਹਨਾਂ ਨੇ ਕਦੋਂ ਕਰਨਾ ਕੁਛ।
0: ਇਸ ਵੀਕਐਂਡ ਤੱਕ ਜੇ ਮੈਨੂੰ ਕਿਤੇ ਲੱਗਾ ਕਿਸੇ ਪਿਕਨਿਕ ਤੇ ਗਏ ਹੋਣ ਜਾਂ ਬਾਰਵੀਂ 'ਚ ਗਏ, ਮੈਂ ਕੈਮਰਾ ਲੈ ਕੇ ਭੱਜ ਜਾਵਾਂਗਾ, ਇਹ ਸਵਾਲ ਪੁੱਛ ਲਵਾਂਗੇ। 413 ਦੀ ਸਿਰਫ ਰਿਪੋਰਟ ਹੀ ਦੇ ਦੇਵੋ ਕੀ ਹੋਇਆ ਕੀ ਨਹੀਂ ਹੋਇਆ। ਧੰਨਵਾਦ ਤੁਹਾਡਾ।
5: ਹਾਂਜੀ, ਥੈਂਕ ਯੂ।
0: ਸਤਿ ਸ਼੍ਰੀ ਅਕਾਲ ਜੀ। ਹੌਸਪੀਟਲ ਦੀ ਮੈਂ ਤਾਂ ਗੱਲਬਾਤ ਕਰਦਾ ਨਾ, ਇਹ ਸਾਰਿਆਂ ਦੇ ਕੰਮ ਆਉਣਾ ਯਾਰ। ਵੱਖ ਵੱਖ ਸਿਟੀ ਵਿੱਚ ਬਹੁਤ ਸਾਰੇ ਹੌਸਪੀਟਲ ਬਣ ਗਏ, ਸਾਡੀ ਸਿਟੀ ਆਫ ਬਰੈਂਪਟਨ, ਸਾਡੇ ਮੇਰੀ ਤਾਂ ਸਾਰੀਆਂ ਸਿਟੀਆਂ ਨਾ, ਮੈਂ ਤਾਂ ਕੈਲਗਰੀ ਵਿੱਚ ਰਹਿੰਦਾ, ਪਰ ਸਾਨੂੰ ਖਬਰਾਂ ਹੀ ਸਾਂਝ ਪਾਉਣੀ ਪੈਣੀ। ਇਸ ਸਿਟੀ ਵਿੱਚ ਬਰੈਂਪਟਨ ਦੇ ਵਿੱਚ ਹੌਸਪੀਟਲ ਦੂਸਰਾ ਨਹੀਂ ਹਜੇ ਬਣ ਸਕਿਆ, ਇੱਕ ਹੌਸਪੀਟਲ ਬਣਿਆ, ਇੱਕ ਛੋਟਾ ਜਿਹਾ ਬਣਿਆ ਹੈਗਾ, ਉਹਦੀ ਐਕਸਟੈਂਸ਼ਨ ਜਿਹੜੀ ਹੈਗੀ। ਮੈਂ ਕੱਲ੍ਹ ਜਾਣਾ ਸੀਗਾ ਚੈੱਕ ਕਰਨ, ਗਰਾਊਂਡ ਰਿਪੋਰਟ ਲੈ ਕੇ ਆਉਣੀ ਸੀਗੀ। ਜਿਹੜੀ ਆਪਾਂ ਦਰਖਤ ਦੀ ਗੱਲਬਾਤ ਕੀਤੀ, ਉਹ ਦਰਖਤ ਕੱਟਿਆ ਕਿ ਨਹੀਂ ਕੱਟਿਆ, ਜਿਹੜਾ ਸਾਈਡਵਾਕ ਰੁਕਿਓ ਸੀ ਬਿਲਕੁਲ ਹੌਸਪੀਟਲ ਦੇ ਨਾਲ। ਮੈਨੂੰ ਇਹ ਵੀ ਦੁੱਖ ਲੱਗਦਾ ਵੀ ਉਹ ਦਰਖਤ ਓਵਰਨਾਈਟ ਹੀ ਗਰੋ ਹੋ ਸਕਦਾ, ਨਾ ਕੋਈ ਪਲਾਂਟ ਕਰ ਸਕਦਾ, ਉਹਨੂੰ ਮਹੀਨੇ ਸਾਲ ਲੱਗ ਗਏ ਹੋਣੇ ਆ। ਉਹ ਲੋਕੀ ਜਿਹੜੇ ਲੰਘਦੇ ਸੀਗੇ, ਕਿਸੇ ਨੇ ਆਵਾਜ਼ ਹੀ ਨਹੀਂ ਉਠਾਈ। ਸੱਚ ਅ ਸੈਡ ਨਿਊਜ਼। ਅਤੇ ਕੱਟਿਆ ਕਿ ਨਹੀਂ ਕੱਟਿਆ ਉਹ ਆਪਾਂ ਦੱਸ ਦੇਵਾਂਗੇ। ਲਾਈਨਾਂ ਮੇਰੀਆਂ ਸਾਰੀਆਂ ਵੀ ਸੀਗੀਆਂ। ਰੇਸ਼ਮ ਬਰਾੜ ਸਾਹਿਬ, ਕਿਆ ਬਾਤ ਆ, ਅਤੇ 305 ਸੇ ਤੁਹਾਡੀ ਪਹਿਲਾਂ ਆ ਜਾਓ ਯਾਰ। ਤੇ
6: ਕੰਬੜ ਵੀਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
6: ਚੜ੍ਹਦੀ ਕਲਾ ਭਾਜੀ, ਚੜ੍ਹਦੀ ਕਲਾ। ਤੁਸੀਂ ਸਾਹ, ਤੁਹਾਡਾ ਕੀ ਹਾਲ ਚਾਲ ਆ?
0: ਬਹੁਤ ਵਧੀਆ, ਮੁੜ ਕੇ ਆ ਗਏ ਆ।
6: ਤੁਸੀਂ ਪਿਛਲੇ ਹਫ਼ਤੇ ਤੁਸੀਂ ਇੱਕ ਗਰਾਊਂਡ ਦੇ ਉੱਤੇ ਲੈਟ ਕੇ ਕੰਨਾਂ ਜਾਂ ਆਵਾਜ਼ ਸੁਣ ਰਹੇ ਸੀਗੇ, ਉਹ ਲੱਭਿਆ ਕੁਝ ਉੱਥੇ ਹਸਪੀਟਲ ਵਗੈਰਾ ਅੰਡਰਗਰਾਊਂਡ ਚੱਲਦੀ ਜਿਹੜੀ ਕੰਸਟਰਕਸ਼ਨ?
0: ਉਹ ਮੈਂ ਨਾ ਐਕਚੁਅਲੀ
6: ਆਵਾਜ਼ ਆਈ ਕਿਤੇ ਮਾੜੀ ਮੋਟੀ,
0: ਮੈਂ ਦੱਸਦਾ ਹੋਲ ਤੇ ਰੱਖਿਓ ਲਾਈਨ। ਮੈਂ ਨਾ ਉੱਥੇ ਗਿਆ ਸੀਗਾ ਤੇ ਆਪਾਂ ਰਿਪੋਰਟੇ ਕਰਨੀ ਸੀ। ਮੈਂ ਸੋਚਿਆ ਵੀ ਗੱਲਾਂ ਤਾਂ ਮੈਂ ਕਰਦਾ, ਕਿਉਂਕਿ ਮੈਨੂੰ ਲੱਗਿਆ ਵੀ ਸ਼ਾਇਦ ਅੰਡਰਗਰਾਊਂਡ ਹੌਸਪੀਟਲ ਬਣਦਾ ਹੋਵੇ। ਫਿਰ ਮੈਂ ਉੱਥੇ ਲਿਟ ਗਿਆ ਘਾਹ ਦੇ ਉੱਪਰ, ਮੈਂ ਦੇਖਿਆ, ਸੁਣਨ ਦੀ ਕੋਸ਼ਿਸ਼ ਕੀਤੀ, ਉੱਧਰ ਅਵੀ ਧਾਲੀਵਾਲ ਆ ਗਿਆ। ਉਹ ਸੋਚਿਆ ਖਰੇ ਮੈਨੂੰ ਕੁਛ ਹੋ ਗਿਆ, ਮੈਨੂੰ ਚੱਕਣ ਲੱਗ ਗਿਆ, ਕਹਿੰਦੇ ਕੀ ਹੋ ਗਿਆ? ਮੈਂ ਕਿਹਾ ਸ਼ਾਇਦ ਅੰਡਰਗਰਾਊਂਡ ਹੌਸਪੀਟਲ ਬਣਦਾ ਹੋਵੇ, ਪਰ ਕੱਖ ਬਣਦਾ ਦਿਸਦਾ ਨਹੀਂ ਆ ਰਿਹਾ। ਪਰ ਜਿਹੜੀ ਆਪਾਂ ਆਵਾਜ਼ ਉਠਾਈ ਹੈਗੀ ਆ, ਜਦੋਂ ਕਿਹਾ ਸੀਗਾ ਵੀ ਇੱਥੇ ਕੱਖ ਨਹੀਂ ਹੈਗਾ, ਇਹਨਾਂ ਨੇ ਘਾਹ ਕੱਢ ਦਿੱਤਾ। ਫਿਰ ਆਪਾਂ ਕਿਹਾ ਇੱਥੇ ਮਸ਼ੀਨ ਖੜੀ ਨੂੰ ਪਤਾ ਨਹੀਂ ਸਾਲ ਹੋ ਗਿਆ, ਪਤਾ ਨਹੀਂ ਕਿੰਨੇ ਹਜ਼ਾਰ ਡਾਲਰ ਉਹਦੀ ਪੇ ਕੀਤੇ ਹੋਏ, ਕਿਹਨੇ ਪੇ ਕੀਤੇ ਆ, ਕਿੰਨੇ ਪੇ ਕੀਤੇ ਆ, ਅਤੇ ਮਸ਼ੀਨ ਚੱਕ ਕੇ ਲੈ ਗਏ। ਫਿਰ ਆਪਾਂ ਦਰਖਤ ਵਾਲੇ ਦੱਸਿਆ, ਉਹ ਦਰਖਤ 10 ਫੁੱਟ ਦੀ ਸਾਈਡ ਵੋਕ ਰੋਕ ਰਿਹਾ, ਸ਼ਾਇਦ ਉਹ ਕੱਟ ਤਾਂ ਹੋਵੇਗਾ, ਅੱਜ ਮੈਂ ਪਤਾ ਕਰਕੇ ਆਵਾਂਗਾ। ਪਰ ਅਸੀਂ ਤੁਹਾਡੀ ਆਵਾਜ਼ ਬਣ ਕੇ ਬੈਠੇ ਹਾਂ, ਹੌਸਪੀਟਲ ਦੀ ਲੋੜ ਹੈਗੀ ਆ, ਲੋਕੀ ਤਸ
6: ਰਹੇ। ਦੂਸਰੀ ਗੱਲ ਆਪਾਂ ਜੀ, ਜਿੱਦਾਂ ਆਪਣੇ ਮੰਤਰੀ ਸੰਤਰੀ ਜਿੰਨੇ ਉਦੋਂ ਆਏ ਸੀਗੇ, 4-5 ਜਣੇ ਆਪਣੇ ਸਪੈਸ਼ਲੀ ਬ੍ਰਹਮਟਨ ਦੇ ਸਾਰੇ ਨੇਤਾ ਜੀ, ਜਿਹੜੀ ਬੜੀ ਬੁਲੰਦ ਆਵਾਜ਼ ਵਿੱਚ ਕਹਿ ਸਕਦਾ ਵੀ ਅਸੀਂ ਹੌਸਪੀਟਲ ਬਣਾਵਾਂਗੇ, 413 ਲਿਆਵਾਂਗੇ, ਇੱਕ ਡੱਗ ਫੋੜ ਹੀ ਆ ਵੀ ਜਿਹੜਾ ਟਰੰਪ ਨੂੰ ਹੈਕ ਤਾਣ ਕੇ ਖੜ ਸਕਦਾ ਮੂਹਰੇ। ਤੇ ਉਹ ਮੰਤਰੀ ਸਾਹਿਬ ਹੁਣ ਲੱਭੇ ਨੇ, ਉਹ ਮੋਟਰਾਂ ਮਾਟਰ ਦੇ ਸੌਂਗ ਸੌਣ ਲੱਗ ਪਏ ਜਾ ਕੇ ਘਰੇ ਘੁਰੇ ਵੀ ਆਉਂਦੇ ਆ, ਉਹਦੇ ਬਾਰੇ ਦੱਸੋ ਵੀ ਕਿੱਥੇ ਰਹਿੰਦੇ ਉਹ?
0: ਦੱਸਾਂਗੇ ਜ਼ਰੂਰ। ਰੇਸ਼ ਬਰਾੜ ਜੀ, ਤੁਸੀਂ ਨੈਕਸੋ ਸੰਘਾ ਸਾਹਿਬ, ਤੁਸੀਂ ਵੀ ਨੈਕਸੋ 3645। ਰੇਸ਼ ਬਰਾੜ ਸਾਹਿਬ ਆਇਓ ਜੀ, ਕੀ ਹਾਲ ਚਾਲ?
7: ਅਸੀਂ ਤਾਂ ਮਰਸਾਂ ਕੀ ਹਾਲ ਆ ਜੀ?
0: ਬਸ ਠੀਕ ਠਾਕ ਵੀਰ ਮੇਰੇ,
7: ਉਹਦੇ ਚੜ੍ਹਦੀ ਗੱਲਾਂ ਬਾਈ ਜੀ, ਬਹੁਤ ਵਧੀਆ ਤੁਹਾਨੂੰ ਚੱਲੀ ਜਾਂਦਾ।
0: ਧੰਨਵਾਦ
7: ਬਾਈ ਜੀ। ਆਪਾਂ ਮਿਲੇ ਸੀ, ਕਿਹਾ ਤੁਹਾਨੂੰ ਪਤਾ, ਆਪਾਂ ਗੇਟਵੇ ਦੇ ਮਿਲੇ ਸੀ, ਉਹਦੇ ਵਿੱਚ ਇੱਕ ਬਾਬਲ ਥਾਂ ਸੀਗਾ, ਕਾਫੀ ਚੜ੍ਹਦੀ ਗੱਲ ਆ ਇਹ।
0: ਕਿਸ ਚੀਜ਼ ਦੀ ਗੱਲ? ਮੈਨੂੰ ਮਾਫ਼ ਕਰਨਾ ਵਿੱਚ, ਤੁਹਾਡੇ ਫੋਨ 'ਚ ਕੁਛ ਕੀ ਕਹਿ ਰਹੇ ਹੋ?
7: ਮੈਂ ਕਿਹਾ ਆਪਾਂ ਲੋਕਡਾਊਨ ਮਿਲੇ ਸੀ ਉੱਥੇ ਆਪਣੇ ਗੇਟਵੇ ਦੇ ਟੈਕਸਾਲ 'ਚ, ਟੁੱਟਣਾ ਸੀਗਾ ਬਾਬਲ ਥਾਂ ਬਾਈ, ਰੈਂਟ ਕਰਾਇਆ ਸੀਗਾ, ਕਾਫੀ ਚੜ੍ਹਦੀ ਗੱਲ ਆ
0: ਜੀ।
7: ਤੇ ਉਹ ਤੋਂ ਬਾਅਦ ਮਿਲੀ ਸੀ ਆਪਾਂ ਇੱਥੇ ਨਾਗਰਾਫਾਲ ਦੇ ਮੇਲੇ ਦੇ ਮਿਲੇ ਸੀ। ਹਾਂਜੀ, ਤੇ ਬਾਕੀ ਗੱਲ ਤੇ ਆਪਣੇ ਦਾੜੀ ਨੂੰ ਕੁਛ ਨੀ ਬਣਾਇਆ ਜਾਣਾ, ਨਾ ਹਾਈਵੇ ਤੇ ਨਾ ਹੋਸਪਿਟਲ ਬਾਈ ਜੀ, ਕੁਛ ਨੀ ਬਣਾਇਆ, ਕੁਛ ਨੀ ਕੀਤਾ ਗਾ। ਤੁਸੀਂ ਚਲੇ ਜਾਓ ਅਮੈਰੀਕਾ ਬਾਈ ਜੀ, ਉੱਥੇ ਹਾਈਵੇ ਹਰ ਸਟੇਟ ਦੇ ਵਧੀਆ ਬਣਾਏ ਹੋਏ ਆ, ਤੇ ਇਹਨਾਂ ਨੇ ਦੱਸ ਹੋਸਪਿਟਲ।
0: ਤੁਸੀਂ ਨਾ ਅਮੈਰੀਕਾ ਦੀ ਗੱਲ ਕੀਤੀ ਆ ਬਰਾੜ ਸਾਹਿਬ, ਮੈਂ ਇਹੀ ਗੱਲ ਕੀਤੀ ਸੀਗੀ, ਹੁਣ ਆਫ ਏਅਰ ਸੁਣ ਲਵੋ, ਮੈਂ ਵੀ ਇਹੀ ਗੱਲ ਕੀਤੀ। ਅਮੈਰੀਕਾ ਵਿੱਚ ਸਾਰੇ ਪਾਸੇ ਹਾਈਵੇ ਛਾਏ ਪਏ ਹਨ, ਸਾਡੇ ਕੈਨੇਡਾ ਵਿੱਚ ਇਨਵਾਇਰਮੈਂਟ ਜ਼ਿਆਦਾ ਇੰਪੋਰਟੈਂਟ ਹੈਗੀ ਆ, ਇਨਵਾਇਰਮੈਂਟ ਇੰਪੋਰਟੈਂਟ ਹੈਗੀ ਆ, ਕਿੱਥੇ ਬਣਨਾ ਚਾਹੀਦਾ ਉਹ? ਸਾਡੇ ਕੋਲ ਤਾਂ ਇੱਕ ਨਹੀਂ, 407 ਬਣਾਇਆ ਸੀ, ਉਹ ਤੁਸੀਂ ਵੇਚ ਦਿੱਤਾ ਬੜੀ ਸਸਤੀ ਪ੍ਰਾਈਸ ਦੇ ਵਿੱਚ, ਅਤੇ ਹੁਣ ਪੂਰਾ ਠੋ ਕੇ ਪੈਸਾ ਲੈ ਰਹੇ ਹਨ ਉਹ। ਇਸ ਦੇ ਨਾਲ ਇੱਕ ਬਣਾਉਣਾ ਉਹ ਵੀ ਨਹੀਂ ਬਣ ਸਕਦਾ, ਅਮੈਰੀਕਾ ਨਾਲ ਕਿੱਦਾਂ ਤੁਸੀਂ ਚੈਲੰਜ ਕਰੋਗੇ? ਡੱਗ ਫੋੜ ਕਹਿੰਦੇ ਲਾਈਟਾਂ ਬੰਦ ਕਰ ਦੇਵਾਂਗੇ, ਹੁਣ ਤਾਂ ਇਹਨੇ ਸ਼ਰਾਬ ਮੁੜ ਕੇ ਫੇਰ ਰੱਖ ਦੇਣੀ ਹੈਗੀ ਆ, ਕੱਖ ਨਹੀਂ ਉਹਨਾਂ ਕੋਲੋਂ, ਇਹ ਪੇਪਰ ਵਰਕ ਹੀ ਕਰਦੇ ਹਨ, ਉਹ ਵੀ ਅੱਧਾ ਅਧੂਰਾ ਰਹਿ ਜਾਂਦਾ ਹੈਗਾ ਆ। ਪਰ ਜੇ ਅਮੈਰੀਕਾ ਵਿੱਚ ਇੰਨੇ ਹਾਈਵੇ ਬਣਦੇ, ਸਾਡੇ ਇੱਥੇ ਕਿਉਂ ਨਹੀਂ ਬਣ ਸਕਦੇ? ਸਾਨੂੰ ਕਾਹਦੇ ਰੋਕ ਲੱਗੀ ਹੋਈ ਹੈਗੀ ਆ? ਕੁਛ ਬਣਾਵੋਗੇ ਤਾਂ ਹੀ ਫੈਕਟਰੀਆਂ, ਤਾਂ ਹੀ ਕੰਪਨੀ ਆਉਣਗੀ ਇੱਥੇ, ਨਹੀਂ ਤਾਂ ਕਿੱਥੇ ਨੇ? 401 'ਤੇ ਸਵੇਰ ਤੋਂ ਸ਼ਾਮ ਤੱਕ ਟਰੱਕ ਸਟੱਕ ਰਹਿੰਦੇ ਆ, ਉਹ ਵਿਚਾਰੇ ਟਰੱਕ ਡਰਾਈਵਰ ਵੀ ਔਖੇ ਹੋ ਜਾਂਦੇ, ਕਹਿੰਦੇ ਸਾਡੀ ਤਾਂ ਬੁੱਕ ਇੱਥੇ ਮੁੱਕ ਗਈ ਹੈਗੀ ਆ, ਗਾਹਾਂ ਆਪਾਂ ਕੀ ਕੰਮ ਕਰਨਾ? ਸੰਘਾ ਜੀ ਆ ਜਾਓ।
8: ਹੈਲੋ
0: ਸੰਘਾ ਸਾਹਿਬ, ਸਤਿ ਸ਼੍ਰੀ ਅਕਾਲ ਜੀ।
8: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੰਬੜ ਸਾਹਿਬ, ਤੁਹਾਡੇ ਕੋਲ ਨਿਊਜ਼ ਹੈਗੀ ਸਟੀਲ ਤੋਂ ਮੇਅਰਫੀਲਡ ਤੇ 410?
9: ਹਾਂਜੀ,
8: ਦੋ ਲੈਣਾ ਜਾਂਦੀਆਂ, ਬੜੀ ਜ਼ਿਆਦਾ ਟ੍ਰੈਫਿਕ ਰਹਿੰਦੀ ਆ, ਟਰਾਂਸਪੋਰਟ ਮੰਤਰੀ ਨੂੰ ਉਠਾ ਲਓ ਥੋੜ੍ਹਾ ਬੜਾ, ਜਿੱਦ
0: ਇਹ ਸਾਨੂੰ ਨਾ ਦੇਖਣਾ ਵੀ ਨਹੀਂ ਪੈਂਦਾ ਜਾਂ ਚੈੱਕ ਕਰਨਾ ਪੈਂਦਾ ਕਿੰਨਾ ਕੁ ਬਿਜ਼ੀ। ਸਾਨੂੰ ਪਤਾ ਸਵੇਰ ਤੋਂ ਸ਼ਾਮ ਤੱਕ ਬਿਜ਼ੀ ਹੈਗਾ। ਤੁਸੀਂ ਮੇਫੀਲਡ ਤੋਂ ਚੜ ਜਾਵੋ ਮਸੀ ਜਾ ਕੇ ਜਿੱਥੇ 401 ਜੁੜਨ ਲੱਗਦਾ ਉੱਥੇ ਮਸੀ ਥੋੜ੍ਹਾ ਰਸਤਾ ਖੁੱਲਦਾ। ਸਟੀਲ ਤੋਂ ਨੌਰਥ ਵੱਲ ਨੂੰ ਆ ਜਾਓ, ਸਵੇਰ ਤੋਂ ਸ਼ਾਮ ਤੱਕ ਬਿਜ਼ੀ ਰਹਿੰਦਾ। ਜਗ੍ਹਾ ਹੈਗੀ ਆਸੇ ਪਾਸੇ, ਇਹੀ ਚੌੜਾ ਕਰ ਦੇਵੋ ਅਤੇ ਗਾਹਾਂ ਤਾਂ ਅਨਾਊਂਸ ਕਰਦਾ ਵੀ ਹੋਰ ਵੀ ਲੰਬਾ ਕਰਾਂਗੇ, ਪਰ ਜਿਹੜਾ ਹੈਗਾ ਉਸਨੂੰ ਹੀ ਚੌੜਾ ਕਰ ਦੇਵੋ, ਉਸਨੂੰ ਹੀ ਸੰਭਾਲ ਲਵੋ। ਧੰਨਵਾਦ ਤੁਹਾਡਾ ਕਾਲ ਕਰਨ ਦਾ। ਉਹ ਸੋਰੀ, ਮੈਂ ਹੋਲਡ 'ਤੇ ਪਾਉਣਾ ਸਾ, ਕਾਲ ਕੱਟ ਹੋਈ, ਦੁਬਾਰਾ ਕਾਲ ਕਰ ਲਿਓ। 3645 ਤੁਸੀਂ ਇਹਤੇ ਹੋ ਜੀ।
9: ਹਾਂਜੀ ਤੰਬੜ ਸਾਹਿਬ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
9: ਤੰਬੜ ਸਾਹਿਬ, ਦੇਖੋ ਹਸਪਤਾਲ ਦਾ 20 ਸਾਲ ਹੋ ਗਏ ਸਾਨੂੰ ਵੀ ਸੁਣਦੇ ਹਨ। ਮੈਂ ਉਹ ਕੰਮ ਤੋਂ ਆਉਂਦਾ ਹੁੰਦਾ ਸਵੇਰ ਨੂੰ, ਜਾਂ ਰੇਡੀਓ ਲਾਉਣਾ, ਉਹ ਦੋ ਤਿੰਨ ਹੁੰਦੇ ਸੀ, ਇੱਕ ਮੇਰੇ ਖਿਆਲ ਬਿਰਦੀ, ਇੱਕ ਗਰੇਵਾਲ, ਰੇਡੀਓ ਪ੍ਰੋਗਰਾਮ ਦਿੰਦੇ ਸੀ। ਇਹਦੇ ਹਸਪਤਾਲ ਦੀ ਗੱਲ ਕਰਨੀ, ਆਹ ਦੇਖ ਲਓ 20 ਸਾਲ ਹੋ ਗਏ, ਕੋਈ ਨੀ। ਅਸੀਂ ਇੱਥੇ ਦੂਜਾ ਪੈਟਰਨ ਕਰਾਉਣ ਆਇਆ ਜੀ ਸਾਡੇ ਪਾਰਕ 'ਚ, ਅਸੀਂ ਉਹਨੂੰ ਪੁੱਛਿਆ, ਅਸੀਂ ਉਹਨੂੰ ਖਾਸ ਕਰਕੇ ਹਸਪਤਾਲ ਦੇ ਬਾਰੇ ਦੱਸ, ਸਾਨੂੰ ਤਾਂ ਇਹਦੇ ਬਾਰੇ ਦੱਸ। ਉਹ ਲੈ ਜੀ, ਬੰਦਾ ਜਦੋਂ ਉਹਦੇ ਸਟੇਜ ਤੇ ਚੜਿਆ, ਉਹਨੇ ਹਸਪਤਾਲ ਦਾ ਨਾਂ ਨੀ ਲਿਆ, ਕਹਿੰਦਾ ਜੀ ਜਿਮ, ਮੈਂ ਅਗਲੇ ਬਜਟ 'ਚ ਤੁਹਾਡੀ ਜਿਮ ਮੈਂ ਪਾ ਦੂੰਗਾ। ਹੁਣ ਕੋਈ ਉਹਨੂੰ ਇੱਕ ਹੋਰ ਹੀ, ਉਹ ਜਿਹੜਾ ਮੁੰਡਾ ਕੈਲਗਰੀ ਤੋਂ ਆਇਆ ਸੀ, ਆਪਣਾ ਐਮ ਪੀ ਆਇਆ ਸੀ, ਉਹਦੇ ਨਾਲ ਹੱਸਣ ਲੱਗ ਪਿਆ, ਤੈਨੂੰ ਕ੍ਰੋਸ ਬਾਕ ਤੈਨੂੰ, ਉਹਦੇ ਨਾਲ ਬਸ ਗੱਲਾਂ ਉਹਦੀ ਹੀ ਕੀਤੀ, ਔਰ ਕੋਈ ਗੱਲ ਨੀ ਕੀਤੀ। ਬਾਕੀ ਇਹਨਾਂ ਨੂੰ ਸਾਡੇ ਜਿਹੜੇ ਇੱਥੇ ਐਮ ਪੀ ਪੀ ਆ, ਜਾਂ ਇਹਨਾਂ ਨੂੰ ਮਾੜਾ ਮੋਟਾ ਕੁਛ ਸੋਚਣਾ ਚਾਹੀਦਾ, ਹਸਪਤਾਲ ਬਾਰੇ ਜ਼ਰੂਰ ਕਰਨ ਇਹ ਹੈ ਜੀ। ਬਾਕੀ ਟੰਬਰ ਸਾਹਿਬ, ਇੱਕ ਖਬਰ ਆਈ ਸੀ ਏਅਰ ਇੰਡੀਆ, ਜਿਹੜਾ ਪਿੱਛੇ ਜਿਹੇ ਜਿਹੜਾ ਹੋਜ ਕੇ ਖਾ ਕੇ ਉਹ ਫਿਰ ਉਹ ਬਚ ਗਏ ਲੋਕ, ਉਹ ਸੁਣਿਆ, ਉਹ ਕਹਿੰਦੇ ਜਿਹੜੇ ਪਾਇਲਟ ਸੀ ਉਹਨਾਂ ਨੇ ਨਸ਼ੇ ਖਾਧੇ ਸੀ, ਤੁਹਾਨੂੰ ਇਸ ਖਬਰ ਬਾਰੇ ਪਤਾ ਲੱਗਾ ਕਿ ਨਹੀਂ?
0: ਇਹ ਮੈਂ ਕਨਫਰਮ ਕਰ ਨਹੀਂ ਸਕਦਾ, ਨਸ਼ਾ ਕੀਤਾ ਸੀ। ਸਾਨੂੰ ਪਤਾ, ਆਪਾਂ ਏਅਰਪੋਰਟ 'ਤੇ ਸਿਕਿਉਰਿਟੀ ਕੀਤੀ ਸੀਗੀ, ਕਈ ਕਰਦੇ ਹਨ, ਆਪਾਂ ਕੀਤੀ ਸਿਕਿਉਰਿਟੀ, ਇਹ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿੱਧਰ ਨੂੰ ਜਾਣਾ, ਚਲੋ ਉਹਨੂੰ ਦੱਸਣਾ ਪੈਂਦਾ, ਕਈ ਕੀ ਕਹਾਂ ਹੁਣ। ਸੋ ਉੱਥੇ ਕੀ ਹੋਇਆ ਸੀ, ਉਸ ਵੇਲੇ ਕੀ ਹੋਇਆ ਸੀ, ਉਹਦੀ ਮੈਂ ਸਮਝ ਨਹੀਂ ਪਾ ਸਕਦਾ। ਪਰ ਹਾਂ, ਕਈ ਫੜੇ ਵੀ ਗਏ ਹਨ ਨਸ਼ੇ ਕਰਦੇ ਪਾਇਲਟ, ਪਹਿਲਾਂ ਬੀੜਾ ਪੀਂਦੇ ਫੜੇ ਗਏ ਹਨ। ਇਸ ਸੈਡ ਸਟੋਰੀ, ਕੋਨਸੀਕੁਐਂਸ ਬਹੁਤ ਘੱਟ ਹੁੰਦੇ ਹਨ। ਪਰ ਏਅਰ ਇੰਡੀਆ ਦੇ ਉਸ ਵੇਲੇ ਜਿਹੜੀ ਲੈਂਡਿੰਗ ਵਿੱਚ ਪ੍ਰੋਬਲਮ ਆਈ ਸੀ, ਕੀ ਹੋਇਆ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ, ਕਿਉਂਕਿ ਜਿਸ ਚੀਜ਼ ਦਾ ਪਤਾ ਹੈ ਨਹੀਂ, ਮੈਂ ਕੱਲ੍ਹ ਹੀ ਉਹਦੀ ਸਾਂਝ ਪਾਵਾਂ। ਪਰ ਮੈਂ ਗੱਲਬਾਤ ਕਰਨੀ ਹੈ, ਜਿਹੜੇ ਆ 5 ਜਣੇ ਆ ਲੀਡਰਸ਼ਿਪ ਦੀ ਰੇਸ ਵਾਸਤੇ ਖੜੇ ਹਨ, ਪਹਿਲਾਂ ਮੁਲਤਾਨੀ ਦੀ ਗੱਲ ਸੁਣ ਲੈਂਦੇ ਹਾਂ। ਆ ਜਾਓ ਭਾਜੀ, ਕੀ ਹਾਲ ਚਾਲ?
10: ਬਹੁਤ ਵਧੀਆ ਤੰਬੜ ਸਾਹਿਬ, ਦਿਲੋਂ ਤੁਹਾਨੂੰ ਸਤਿਕਾਰ ਸਾਰੇ, ਭੈਣ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
10: ਜਿਹੜੇ ਰੇਸ਼ਮ ਬਰਾਲ ਸਾਹਿਬ ਨੇ ਦੱਸੇ ਸੀ ਨਾ ਜੀ, ਗੱਲ ਸੱਚੀਆਂ ਨੇ ਭਾਜੀ, ਅਮੈਰੀਕਾ ਦੇ ਵਿੱਚ ਬਹੁਤ ਸੋਹਣੇ ਹਾਈਵੇ ਨੇ ਜੀ ਭਾਜੀ, ਇਹਨਾਂ ਨੂੰ ਮਤਲਬ ਕੀ ਕਹੀਏ ਤੇ ਕੀ ਨਾ ਕਹੀਏ
0: ਜੀ,
10: ਇਹ ਮਾੜੀ ਗੱਲ ਆ ਭਾਜੀ। ਇਹਨਾਂ ਨੂੰ ਲਿਆਓ ਦੋ ਚਾਰ ਜਣੇ ਨੂੰ ਰੂਰ ਕੇ ਫੜ ਫੁੜ ਕੇ
0: ਪ੍ਰੋਮਿਸ ਕੀਤਾ ਆਉਣ ਵਾਸਤੇ, ਤੇ ਲਾਈਨਾਂ ਤੁਹਾਡੇ ਵਾਸਤੇ ਖੋਲ ਦੇਵਾਂਗੇ, ਸਦਾ ਹੀ ਲਾਈਨਾਂ ਖੁੱਲੀਆਂ ਹੁੰਦੀਆਂ ਹਨ, ਵਿਰਾਸਤ ਰੇਡੀਓ, ਵਿਰਾਸਤ ਟੀਵੀ ਦੀਆਂ, ਜੋ ਤੁਸੀਂ ਮੰਗਦੇ ਹੋ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਦੀ ਹੈਗੀ ਆ। ਮੈਂ ਬ੍ਰੇਕ ਲਵਾਂ, ਬ੍ਰੇਕ ਲੈਣੀ ਬੜੀ ਜ਼ਰੂਰੀ ਹੁੰਦੀ, ਸਪੋਂਸਰ ਵੀਰ ਬਹੁਤ ਸਹਿਯੋਗ ਦਿੰਦੇ ਹਨ, ਜਿੱਥੇ ਸਾਡੇ ਮੇਨ ਸਪੋਂਸਰ ਰਹੇ ਹਨ ਅਲਫਾ ਟਰਾਂਸ ਵਾਲੇ, ਅਤੇ ਹੁਣ ਵੀ ਹਨ, ਅਤੇ ਆਈ ਐਮ ਐਲ ਏ ਦੀ ਨਾਗਰਾ ਫਾਲ ਦੇ ਵਿੱਚ ਜਿਹੜਾ ਹੁੰਦਾ ਸੀਗਾ ਅਲਫਾ ਟਰਾਂਸ, ਵਨ ਦਾ ਮੇਨ ਸਪੋਂਸਰ ਸਦਾ ਹੀ ਰਹੇ ਅਲਫਾ ਟਰਾਂਸ ਤੋਂ, ਲੱਕੀ ਅਤੇ ਸੁਖੀ ਸੈਣੀ ਸਾਹਿਬ, ਅਤੇ ਇਹਨਾਂ ਦਾ
11: ਇਹਦੀ ਬੈਸਟ ਟਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
12: ਅਲਫਾ ਟਰਾਂਸ ਨੂੰ ਚਾਹੀਦੇ ਨੇ ਏਜ਼ੈਡ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ, ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
11: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਪਟਨ।
13: CWC Immigration is one of the largest immigration companies and they have 4 offices in Canada and 12 in India. I know Mr. Kheran personally, I have also gone to their office. ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
0: ਸਤਾਰਿਆਂ ਦੀ ਪਸੰਦ, ਤੁਹਾਡੀ ਸਾਰਿਆਂ ਦੀ ਪਸੰਦ, CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ, CWC Immigration, 905-670-4444।
14: ਅੱਜ ਖੁਸ਼ ਤੋਂ ਬਾਅਦ ਹੋ ਗਿਆ,
15: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
14: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ।
16: ਕਰਤਾ ਤੁਮਾਰੇ ਪਾਸ
17: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
18: ਚੱਲ ਕੇ ਰਹੇ ਯਹਾਂ ਪਰ
17: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
19: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
17: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
0: ਹੋਰ ਕੋਈ ਸੇਵਾ ਸੇਵਾ ਕਰਦੇ ਹਨ ਢਿੱਲੋਂ ਵੀਡੀਓ ਵਾਲੇ ਬਹੁਤ ਵਧੀਆ ਰੇਡੀਓ ਜਿਹੜੇ ਲੈ ਕੇ ਆਏ ਹਨ ਕਈ ਵਾਰੀ ਬਜ਼ੁਰਗ ਉਹਨੇ ਹੀ ਇਹ ਸੈੱਲ ਫੋਨ ਵਰਤਨੇ ਆਉਂਦੇ ਜਾਂ ਕੋਈ ਰਸਤਾ ਮਿਲਦਾ ਹੁੰਦਾ ਤੁਸੀਂ ਰਸਤਾ ਖੋਲ੍ਹ ਦਿੱਤਾ ਇਹਨਾਂ ਨੇ ਤੁਸੀਂ ਗੁਰਬਾਣੀ ਰੇਡੀਓ ਲੈਣਾ ਚਾਹੁੰਦੇ ਹੋ ਜਾਂ ਆਈ ਪੀ ਟੀ ਵੀ 4K ਵਾਲਾ ਡਿਵਾਈਸ ਲੈਣਾ ਚਾਹੁੰਦੇ ਹੋ ਲੈ ਸਕਦੇ ਢਿੱਲੋਂ ਵੀਡੀਓ ਕੋਲ ਢਿੱਲੋਂ ਸਾਹਿਬ ਢਿੱਲੋਂ ਦਾ ਪਰਿਵਾਰ 905-204-13-13 ਇਹਨਾਂ ਦਾ ਨੰਬਰ ਹੈਗਾ ਆ ਕਾਲ ਕਰਕੇ ਤੁਸੀਂ ਬਹੁਤ ਵਧੀਆ ਗਿਫਟ ਵੀ ਹੁੰਦਾ ਇਹ ਕਿਸੇ ਨੂੰ ਗਿਫਟ ਦੇਣਾ ਹੋਵੇ ਨਾ ਵਧੀਆ ਗਿਫਟ ਹੈਗਾ ਆ ਸਸਤਾ ਵੀ ਆ ਅਤੇ ਉਹਨਾਂ ਦੇ ਕੰਮ ਵੀ ਆ ਜਾਂਦਾ ਬਾਣੀ ਨਾਲ ਜੁੜੇ ਰਹੋ ਨਿਮਰਤਾ ਮਿਲਦੀ ਆ ਬਾਣੀ ਦੇ ਨਾਲ ਸੁਣ ਲਿਆ ਕਰੋ ਧੰਨਵਾਦ ਕਰਿਆ ਕਰੋ ਵਾਹਿਗੁਰੂ ਸੱਤੇ ਪਾਤਸ਼ਾਹ ਦਾ ਇੱਕ ਬੰਦਾ ਹੈਗਾ ਉੱਪਰ ਕੌਣ ਹੈਗਾ ਰਿਸਪੈਕਟ ਦੇ ਨਾਲ ਧੰਨਵਾਦ ਕਰਿਆ ਕਰੋ ਜਿੱਥੇ ਨਿਮਰਤਾ ਮਿਲਦੀ ਹੈਗੀ ਆ ਗੁਰੂ ਦੀ ਬਾਣੀ ਦੇ ਨਾਲ ਸੁਣਿਆ ਕਰੋ ਜ਼ਰੂਰ ਸਪੋਂਸਰ ਕੀਤਾ ਹੁੰਦਾ ਆਪਣਾ ਸਪੋਂਸਰ ਵੀਰ ਦਾ ਧੰਨਵਾਦ ਕਰਦਾ ਮੈਂ ਫਿਰ ਗੱਲਬਾਤ ਜ਼ਰੂਰ ਕਰਨੀ ਆ ਜਿਹੜੇ 5 ਕੁ ਜਣੇ ਖੜ੍ਹੇ ਹਨ ਲੀਡਰਸ਼ਿਪ ਦੀ ਰੇਸ ਦੇ ਲਈ ਡਾਇਮੰਡ ਟਰੱਕ ਪਾਰਟ ਚਾਹੀਦੇ ਹਨ ਟਰੱਕਾਂ ਦੇ ਪਾਰਟ ਚਾਹੀਦੇ ਆ ਸੁਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰ ਲਿਓ ਕਰੋਮ ਦੇ ਬੰਪਰ ਹੋਏ ਲਾਈਟਾਂ ਹੋਈਆਂ ਹੋਰ ਟਰੱਕ ਪਾਰਟਸ ਮਿਲਦੇ ਹਨ 905-212-9900 ਇਹਨਾਂ ਦਾ ਨੰਬਰ ਹੈਗਾ ਆ ਅਤੇ ਜਸ ਭੁੱਲ ਸਾਹਿਬ ਮੋਰਗੀ ਦੀਆਂ ਸੇਵਾਵਾਂ ਦਿੰਦੇ ਹਨ 416-732-11 BK ਟੈਕਸ ਹਨ ਅਕਾਊਂਟਿੰਗ ਅਤੇ ਪਾਲ ਮਾਂਗੜ ਸਾਹਿਬ ਦਾ ਨੰਬਰ 905-451-1414 905-451-1414 ਜਸਪਾਲ ਗੋਹਣੀ ਨੰਬਰ 416-674-7050 LB ਰੂਫਿੰਗ ਬਲਵਿੰਦਰ ਸਿੰਘ ਛੱਤਾਂ ਦੇ ਸ਼ਿੰਗਲ ਚੇਂਜ ਕਰਕੇ ਦਿੰਦੇ ਆ ਕਮਰਸ਼ੀਅਲ ਰੂਫ ਵੀ ਰਿਪੇਅਰ ਅਤੇ ਰਿਪਲੇਸ ਕਰਕੇ ਦਿੰਦੇ ਹਨ ਅਤੇ ਕੌਂਕਰੀਟ ਦਾ ਕੰਮ ਵੀ ਕਰਦੇ ਹਨ ਬਲਵਿੰਦਰ ਸਿੰਘ ਦਾ ਨੰਬਰ 416-602-7216 ਸਟਾਰਲੇਨ ਪੇਂਟਿੰਗ ਹੋਟਲ ਮੋਟਰ ਪੇਂਟ ਕਰਨ ਵਾਸਤੇ 416-230-4000 ਅਤੇ ਮਾਡਰਨ ਡਾਇਗਨੋਸ ਟਰੱਕ ਰਿਪੇਅਰ ਵਾਲੇ ਇਲੈਕਟ੍ਰੀਕਲ ਰਿਪੇਅਰ ਕਰਦੇ ਵਾਇਰਿੰਗ ਦਾ ਕੰਮ ਕਰਕੇ ਦਿੰਦੇ DPF ਕਲੀਨਿੰਗ ਐਂਡ ਸੈਂਸਰ ਵੀ ਲੱਭਦੇ ਹਨ ਸੈਂਸਰ ਇਸ਼ੂ ਵੀ ਲੱਭਦੇ ਹਨ 3472713834 ਮੈਸੇਜ ਆਇਆ ਸੀਗਾ ਬਾਰੀ ਸਾਹਿਬ ਆਣਗੇ ਅਗਲੇ ਹਫ਼ਤੇ ਖਬਰਾਂ ਲੈ ਕੇ ਛੁੱਟੀਆਂ 'ਤੇ ਗਏ ਸੀਗੇ ਅਤੇ ਮੁੜ ਕੇ ਵਾਪਸ ਆ ਜਾਂਦੇ ਖਬਰਾਂ ਦੀ ਸਾਂਝ ਪਾਇਆ ਕਰਨਗੇ ਸਾਡੇ ਰੇਡੀਓ ਦੇ ਉੱਪਰ ਅਤੇ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰਸ ਤੁਸੀਂ ਗੁਰਮਿੰਦਰ ਤਨੇਸਰ ਹਿੰਦਾਬਾਈ ਨਾਲ ਗੱਲਬਾਤ ਕਰ ਲੈਣੀ ਬਹੁਤ ਵਧੀਆ ਫਲੈਟ ਬੈੱਡ ਬੀ ਟ੍ਰੇਨ ਡਰੋਪ ਡੈਕ ਟ੍ਰੇਲਰਸ ਬਣਾਉਂਦੇ ਹਨ 1170 ਫੀਸ ਡਰਾਈਵ 'ਤੇ 905-212-0080 ਅਤੇ ਇੰਡੀਅਨ ਪੰਜਾਬੀ ਬਜ਼ਾਰ ਫਾਦਰ ਟੋਵਨ ਰੋਡ 'ਤੇ ਹਨ ਅਤੇ ਫਾਦਰ ਟੋਵਨ ਅਤੇ ਟੋਬਰਮ ਦੇ ਬਿਲਕੁਲ ਖੂੰਜੇ 'ਤੇ ਹਨ ਇੰਡੀਅਨ ਪੰਜਾਬੀ ਬਜ਼ਾਰ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਟੇਕ ਆਊਟ ਰੈਸਟੋਰੈਂਟ ਅਤੇ ਮੀਟ ਸ਼ੋਪ ਵੀ ਹੈ ਬਿਰਿਆਨੀ ਅਤੇ ਮੀਟ ਬਹੁਤ ਵਧੀਆ ਬਣਾ ਕੇ ਦਿੰਦੇ ਹਨ ਮਸਾਲੇ ਵਾਲਾ ਮੀਟ ਤੁਸੀਂ ਖੁਦ ਘਰ ਲਿਆ ਕੇ ਬਣਾ ਸਕਦੇ ਹੋ ਬਣਿਆ ਬਣਿਆ ਮੀਟ ਅਤੇ ਨਾਲ ਸਾਲ ਨਾਨ ਕਿਆ ਵੱਖ ਵੱਖ ਡਿਸ਼ਿਜ਼ ਲੈ ਸਕਦੇ ਹੋ ਅਤੇ ਬਹੁਤ ਵਧੀਆ ਗਰੋਸਰੀ ਸਟੋਰ ਵੀ ਹੈਗਾ 905-799-5658 ਐਲੇ ਟਰੱਕ ਤੋਂ ਰਾਜਾ ਬਾਈ ਨੇ ਫੋਨ ਸਪੋਂਸਰ ਕੀਤਾ ਅਤੇ ਪ੍ਰੋਫੈਸ਼ਨ ਹਨ ਮਨਜੀਤ ਚੀਮਾ ਜੀ ਘਰ ਖਰੀਦਣਾ ਹੋਵੇ ਵੇਚਣਾ ਹੋਵੇ ਤੁਸੀਂ ਮਨਜੀਤ ਚੀਮਾ ਜੀ ਨਾਲ ਸੰਪਰਕ ਕਰ ਲਿਓ 416-357-9965 ਰੈਜੀਡੈਂਸੀ ਜਾਂ ਕਮਰਸ਼ਲ ਪ੍ਰੋਪਰਟੀ ਲੈਣ ਵਾਸਤੇ ਮਨਜੀਤ ਚੀਮਾ ਦਾ ਨੰਬਰ 416-357-9965 ਹੈਗਾ ਜੀ ਦੁਆਬਾ ਸਵੀਸ ਰੈਸਟੋਰੈਂਟ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਰੱਬ ਤੁਹਾਨੂੰ ਰਾਜਖੁਸ਼ੀ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਮੈਂ ਗੱਲਬਾਤ ਕਰਨਾ ਚਾਹੁੰਦਾ ਸੀਗਾ ਜਿਹੜੀ ਹੈ ਨਾ ਲੀਡਰਸ਼ਿਪ ਰੇਸ ਦੀ ਡਿਬੇਟ ਵੀ ਹੋਈ ਸੀ ਕੌਣ ਕੌਣ ਖੜ੍ਹਾ ਨਵਦੀਪ ਬੈਂਸੀ ਖੜ੍ਹੇ ਹਨ ਇਹਦੇ ਵਿੱਚ ਫਾਰਮਰ ਸਾਇੰਸ ਐਂਡ ਇੰਡਸਟਰੀ ਮਿਨਿਸਟਰ ਇਹ ਰਹੇ ਹਨ ਨਵਦੀਪ ਬੈਂਸ ਸਾਹਿਬ ਅਤੇ ਤੁਸੀਂ ਇਹਨਾਂ ਬਾਰੇ ਜਾਣਦੇ ਹੋ ਅਤੇ ਅਸੀਂ ਵੀ ਬਹੁਤ ਕੁਝ ਜਾਣਦੇ ਹੈਗੇ ਹਾਂ ਅਤੇ ਇਹਨਾਂ ਨੇ ਆਪਣੀ ਸੀਟ ਛੱਡ ਦਿੱਤੀ ਗਈ ਸੀਗੀ ਜਦੋਂ ਕੋਈ ਸੀਟ ਆਪਣੀ ਛੱਡਦਾ ਹੈਗਾ ਆ ਤਾਂ ਰੀਪਲੇਸ ਕਰਨ ਵਾਸਤੇ ਨਾ ਜਿਹੜੀ ਕਹਿੰਦੇ ਵੀ ਦੁਬਾਰਾ ਇਲੈਕਸ਼ਨ ਬਾਏ ਇਲੈਕਸ਼ਨ ਹੋ ਰਹੀ ਹੈਗੀ ਆ ਮਿਲੀਅਨਸ ਆਫ ਡਾਲਰ ਦੀ ਕੋਸਟ ਪੈਂਦੀ ਆ ਜਦੋਂ ਕੋਈ ਸੀਟ ਛੱਡ ਦੇਵੇ ਨਾ ਤਾਂ ਖਰਚਾ ਉਹਨੂੰ ਵੀ ਥੋੜ੍ਹਾ ਬਹੁਤਾ ਕਵਰ ਕਰਨਾ ਚਾਹੀਦਾ ਕਿਸ ਰੀਜ਼ਨ ਵਾਸਤੇ ਸੀਟ ਛੱਡੀ ਆ ਮੇਰੀ ਫੈਮਿਲੀ ਪ੍ਰੋਬਲਮ ਸੀ ਵੀ ਖੜ੍ਹਾ ਕਰ ਲਏ ਸੀਗਾ ਜਿਹੜੀ ਰਿਪਲੇਸ ਕਰਨ ਵਾਸਤੇ ਐਨੀ ਮਹਿੰਗੀ ਉੱਧਰ ਬੌਣੀ ਕਰੋਮ ਵੀ ਇੱਕ ਵਾਰੀ ਗਈ ਸੀਗੀ ਆਪਣੀ ਮੇਅਰ ਦੀ ਸੀਟ ਛੱਡ ਕੇ ਫਿਰ ਉਹਨੂੰ ਰਿਪਲੇਸ ਕਰਨਾ ਪਿਆ ਕਿੰਨੀ ਕੋਸਟ ਪੈਂਦੀ ਟੈਕਸ ਪੇਅਰ 'ਤੇ ਪਰ ਇਹ ਆਪਣੀਆਂ ਜੋਬਾਂ ਲਈ ਮੋਹਰੇ ਮਾਰ ਹਨ ਨਵਦੀਪ ਬੈਂਸੀ ਸਟੀਫਨ ਬਾਓਵਨ ਜਿਹੜੇ MPP ਰਹੇ ਆ ਡੌਨ ਵੈਲੀ ਵੈਸਟ ਤੋਂ ਸਿੰਸ 2022 ਅਤੇ ਅਕਾਊਂਟਰ ਅਤੇ ਫਾਰਮਰ ਬੈਂਕ ਐਗਜੈਕਟਿਵ ਹਨ ਲੀ ਫੇਅਰਗਲੋ ਫਸਟ ਟਾਈਮ MPP ਰੈਪ੍ਰਜੈਂਟੇਟਿਵ ਹੋ ਗਏ ਲੇਕਸ਼ੋਰ ਇਹ ਵੀ ਲੀਡਰਸ਼ਿਪ ਦੀ ਰੇਸ ਵਾਸਤੇ ਖੜ੍ਹੇ ਹਨ ਅਤੇ ਨਾਲ ਨਾਲ ਐਰਿਕ ਲੰਬਾਰਡੀ ਫਾਊਂਡਰ ਆਫ ਦੀ ਐਡਮਸੀ ਗਰੁੱਪ ਇਹ ਵੀ ਲੀਡਰਸ਼ਿਪ ਦੀ ਰੇਸ ਵਾਸਤੇ ਖੜ੍ਹੇ ਹਨ ਅਤੇ ਡਾਇਲਨ ਮੋਰੈਂਡੋ ਇਹ ਪਾਲਿਸੀ ਐਡਵਾਈਜ਼ਰ ਫਾਰ ਦ ਲਿਬਰਲ ਪ੍ਰੀਮੀਅਰ ਕੈਥਰੀਨ ਵਿਨ ਇਹ ਵੀ ਸੀਟ ਲਈ ਖੜ੍ਹੇ ਹਨ। ਸੋ ਕੌਣ ਲੀਡਰ ਬਣਦਾ? ਅਤੇ ਕੱਲ੍ਹ ਡਿਬੇਟ ਹੋਈ ਸੀਗੀ, ਬਹੁਤ ਸਾਰੇ, ਕੋਈ ਕਹਿੰਦਾ ਮੈਂ ਆਹ ਕਰੂੰਗਾ, ਮੈਂ ਆਹ ਕਰੂੰਗਾ, ਮੈਂ ਆਹ ਕਰੂੰਗਾ, ਪਰ ਇਹਨਾਂ ਨੂੰ ਪੁੱਛਣਾ ਚਾਹੀਦਾ ਜੇ ਤੁਸੀਂ ਲੀਡਰ ਬਣ ਗਏ, ਤੁਹਾਡੇ ਐਮ ਪੀ ਪੀ ਨੇ ਜਾਂ ਤੁਸੀਂ ਕੋਈ ਘਪਲਾ ਕੀਤਾ ਜਾਂ ਕੋਈ ਆਪਣੇ ਮਿੱਤਰਾਂ ਦੋਸਤਾਂ ਨੂੰ ਸਿਰਫ ਕਾਊਂਟਰਾਂ ਹੀ ਦੇ ਦਿੱਤੇ, ਕੌਂਸਕੈਂਸ ਤੁਹਾਡੇ ਦੇ ਕੀ ਹੋਣੇ ਚਾਹੀਦੇ? ਕਿਹੜੇ ਕਿਹੜੇ ਲਾਅ ਚੇਂਜ ਕਰਕੇ ਲੈ ਕੇ ਆਉਂਗੇ ਜੇ ਸਾਡੀ ਪਾਰਟੀ ਵਿੱਚ ਜਾਂ ਮੈਂ ਲੀਡਰ ਬਣਿਆ ਕਿਸੇ ਨੇ ਤੁਹਾਡੇ ਟੈਕਸ ਮੇਰੇ ਦੇ ਪੈਸੇ ਗਲਤ ਤਰੀਕੇ ਨਾਲ ਵਰਤੇ ਤਾਂ ਕਿਹੜਾ ਲਾਅ ਹੋਣਾ ਚਾਹੀਦਾ? ਇੱਧਰ ਦੇ ਕੁਐਸਚਨ ਪੁੱਛਣੇ ਚਾਹੀਦੇ ਆ, ਫਿਰ ਇਹ ਅਕਾਊਂਟੇਬਲ ਹੋਣ। ਸੀਟਾਂ ਲੈ ਕੇ ਬੈਠ ਜਾਂਦੇ, ਸੀਟਾਂ ਛੱਡ ਦਿੰਦੇ ਹਨ। ਆ ਵੀ ਜਿਹੜੀ ਚੈਰਿਟੀ ਵਿੱਚ ਕਿੰਨਾ ਘਪਲਾ ਹੋਇਆ ਸੀਗਾ, ਵੀ ਚੈਰਿਟੀ, ਜਸਟਿਨ ਟਰੂਡੋ ਦੀ ਮਾਂ, ਵਾਈਫ ਸਾਰੇ ਇਹਦੇ ਵਿੱਚ ਸੀਗੇ, $900 million। ਬੜੀ ਇਨਵੈਸਟੀਗੇਸ਼ਨ ਹੋਈ, ਦੁਬਾਰਾ ਫਿਰ ਖੁੱਲ੍ਹਣੀ ਹੈਗੀ ਉਹ ਇਨਵੈਸਟੀਗੇਸ਼ਨ, ਪਤਾ ਲੱਗ ਰਿਹਾ ਦੁਬਾਰਾ ਫਿਰ ਖੁੱਲ੍ਹ ਜਾਣੀ ਹੈਗੀ ਆ। ਇਹ ਲੋਕ ਤੁਹਾਡੇ ਪੈਸੇ ਦਾ ਕੀ ਕੁਝ ਕਰਦੇ ਹਨ? ਜਿੱਥੇ ਜਸਟ ਟਰੂਡੋ ਨੇ ਵਧੀਆ ਬੋਲਿਆ ਉੱਥੇ ਵਧੀਆ ਵੀ ਕਹਿੰਦੇ, ਕਿਹਾ ਸੀਗਾ ਵੀ ਸਾਡੀ ਕੰਟਰੀ ਵਿੱਚ ਕਿਸੇ ਹੋਰ ਨੇ ਸਾਡੇ ਸਿਟੀਜ਼ਨ ਮਾਰ ਜਾਣਾ ਵੀ ਆਪਾਂ ਸਹਿ ਨਹੀਂ ਸਕਦੇ, ਖੁਦ ਪਾਰਲੀਮੈਂਟ ਵਿੱਚ ਬੋਲੇ ਸੀਗੇ, ਉਹ ਚੰਗਾ ਕੰਮ ਕੀਤਾ ਸੀਗਾ। ਪਰ ਜਿਹੜੇ ਮਾੜਾ ਕੀਤਾ ਜਾਂ ਘਬਲੇ ਕੀਤੇ ਉਹ ਵੀ ਸਾਹਮਣੇ ਆਉਣੇ ਚਾਹੀਦੇ ਹਨ। ਸੋ ਇਸੇ ਤਰ੍ਹਾਂ ਜੋ ਆਹ ਲੀਡਰ ਬਣ ਰਹੇ, ਬਣਨਾ ਚਾਹੁੰਦੇ ਹਨ ਪ੍ਰੋਵਿੰਸ਼ੀਅਲ ਪਾਰਟੀ, ਮਗਰ ਇਹ ਸਵਾਲ ਪੁੱਛਣੇ ਚਾਹੀਦੇ ਆ ਕਿ ਤੁਹਾਡੀ ਪਾਰਟੀ ਜਾਂ ਤੁਹਾਡੇ ਤੁਹਾਡੇ ਜਿਹੜੇ ਨਾਲ ਚੁਣੇ ਗਏ ਐਮ ਪੀ ਪੀ ਹਨ ਉਹ ਘਪਲਾ ਕਰਨ, ਉਹਨਾਂ ਦੇ ਕੌਂਸਕੈਂਸ ਕੀ ਹੋਣੇ ਚਾਹੀਦੇ ਆ? ਕੰਮ ਨਾ ਕਰੋਗੇ ਤਾਂ ਕੀ ਹੋਣਾ ਚਾਹੀਦਾ? ਇੱਧਰ ਇੱਧਰ ਰੂਲਸ ਐਂਡ ਰੈਗਲੇਸ਼ਨ ਪਹਿਲਾਂ ਪਾਸ ਹੋਣੇ ਚਾਹੀਦੇ, ਇਹ ਵੀ ਥੋੜ੍ਹੇ ਬਹੁਤ ਲਾਇਬਲ ਹੋਣ, ਨਹੀਂ ਤਾਂ ਆਪਣੇ ਪੈਸੇ ਕਮਾ ਕੇ ਪਾਸੇ ਹੋ ਜਾਂਦੇ ਹਨ। ਦੈਟਸ ਅ ਸੈਡ ਨਿਊਜ਼। ਪੈਸੇ ਵੀ ਕਮਾਉਣੇ ਚਾਹੀਦੇ ਆ। ਅਤੇ ਜਿਹੜੀ ਮੈਂ ਗੱਲਬਾਤ ਕੀਤੀ ਸੀਗੀ ਆਪਣੇ ਈ ਬਾਈਕਸ ਅਤੇ ਈ ਸਕੂਟਰ ਦੀ, ਅਤੇ ਬਹੁਤ ਸਾਰੇ ਐਕਸੀਡੈਂਟ ਹੋ ਰਹੇ ਹਨ। ਸਰ ਤੁਹਾਡੇ ਬੱਚੇ ਕੋਲ, ਸਾਡੇ ਵੀ ਇੱਥੇ ਘਰ ਵਿੱਚ ਇੱਕ ਈ ਸਕੂਟਰ ਹੈਗਾ, ਲੈ ਕੇ ਦਿੱਤਾ ਆਪਣੇ ਬੱਚਿਆਂ ਨੂੰ, ਬੱਚੇ ਵਰਤਦੇ ਹਨ, ਪਰ ਇਹਨਾਂ ਨਾਲ ਐਕਸੀਡੈਂਟ ਬਹੁਤ ਹੋ ਰਹੇ ਹਨ, ਖਰਚੇ ਬਹੁਤ, 500 ਤੋਂ ਵੱਧ ਕਲੀਜਨ ਹੋਈਆਂ, ਬਜ਼ੁਰਗ ਵੀ ਬਹੁਤ ਸਾਰੇ ਸਕੂਟਰ ਵਰਤਦੇ ਹਨ। ਉਹ ਕਹਿੰਦੇ ਸ਼ਾਇਦ ਇਹਦੇ ਉੱਪਰ ਰੂਲਸ ਰੈਗੂਲੇਸ਼ਨ ਪਾਸ ਕਰੀਏ ਵੀ ਥੋੜ੍ਹੇ ਸਖਤ ਕੀਤੇ ਜਾਣ ਵੀ ਇੰਨੇ ਐਕਸੀਡੈਂਟ ਨਾ ਹੋਣ। ਇਹਦੇ ਨਾਲ ਅੱਗਾਂ ਵੀ ਬਹੁਤ ਲੱਗ ਰਹੀ, ਜਿਹੜੀ ਲਿਥੀਅਮ ਬੈਟਰੀ ਹੈ ਇਹਨਾਂ ਨਾਲ ਅੱਗਾਂ ਵੀ ਬਹੁਤ ਲੱਗ ਰਹੀਆਂ ਹਨ ਵੀ ਨਾ ਲੱਗਣ, ਕਦੋਂ ਚਾਰਜ ਕਰਨੇ ਆ, ਕਦੋਂ ਰੱਖਣੇ ਹਨ। ਅਤੇ ਨਾਲ ਨਾਲ ਬਿੱਲੀ ਬਿੱਲੀ ਲੱਭ ਗਈ, ਲੱਭ ਜੀ ਬਿੱਲੀ ਦੀ ਗੱਲ ਕੀਤੀ ਆ ਤਾਂ ਬਲਦੇਵ ਸਿੰਘ ਜੀ, ਬਲਦੇਵ ਸਿੰਘ ਮੈਂ ਤੁਹਾਡੀ ਲਾਈਨ ਨਹੀਂ ਕੱਟਣੀ, ਤੁਸੀਂ ਮੈਨੂੰ ਸਦਾ ਕੰਪਲੇਨ ਕਰ, ਤੁਸੀਂ ਮੇਰੀ ਲਾਈਨ ਕੱਟ ਦਿੰਦੇ ਹੈਗੇ ਆ। ਮੈਂ ਹੁਣ ਪ੍ਰੋਗਰਾਮ ਦੇ ਵਿੱਚ 4 ਮਿੰਟ ਬਾਕੀ ਹਨ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਿਮਰਤਾ ਦੇ ਨਾਲ, ਰਿਸਪੈਕਟ ਨਾਲ ਜੋ ਕੁਝ ਕਹਿਣਾ ਕਹਿ ਦੇਵੋ, ਕੀ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਜੀ ਬਲਦੇਵ ਸਿੰਘ ਜੀ, ਜੀ ਆਇਆਂ ਨੂੰ।
16: ਤੁਸੀਂ ਵੱਡੇ ਭਾਈ, ਮੈਂ ਕਿਸੇ ਨੂੰ ਗਲਤ ਕਹਿੰਦਾ ਹੀ
0: ਨਹੀਂ, ਦੱਸੋ ਕੀ ਕਹਿਣਾ ਚਾਹੁੰਦੇ ਹੋ?
16: ਨਾਲੇ ਬਿੱਲੀ ਬਿੱਲੀ ਕਰੀ ਜਾਂਦਾ, ਬਿੱਲੀ ਲੱਭੀ
0: ਨਹੀਂ? ਨਹੀਂ, ਬਿੱਲੀ ਮੈਨੂੰ ਪਤਾ ਗੁਆਚੀ ਹੋਈ ਹੈਗੀ ਆ, ਤੇ ਸੋਨੇ ਦੀ ਬਿੱਲੀ
16: ਰਹੇ ਹਨ। ਜਿਹੜਾ ਕਹਿੰਦਾ 413 ਡੰਗ ਫੋੜ ਸੁਣ ਸੁਣੇ ਫੜਾ ਗਿਆ, ਸੁਣ ਸੁਣੇ ਨਾ ਭਾਈ ਮੁੜ ਕੇ ਆਏ ਨੀ, ਕਹਿੰਦਾ ਅਸੀਂ ਡੰਗ ਫੋੜ ਜਿੱਦਾਂ ਦਾ ਹੁਣ ਸੁਣ ਸੁਣੇ ਫੜਾ ਗਿਆ, ਫੜ ਲਓ ਬੋਝ, ਲੱਖ ਲਾਣ ਦੇ ਲੋਕਾਂ ਦੇ, ਤੇ ਮੁੜ ਕੇ ਫਿਰ ਉਹਨਾਂ ਵੋਟਾਂ ਪਾਈ ਜਾਂਦੇ ਆ। ਤਾਂ ਤੁਹਾਡੇ ਮੇਅਰ 10 ਮੇਅਰ ਖੜ ਗਏ ਇੱਕ ਦੂਜੇ ਨੂੰ ਹਰਾਉਣ ਵਾਸਤੇ, ਉਹਨਾਂ ਨੇ ਫਿਰ ਪੈਟਰਿਕ ਬਣਾਉਣ ਜਿੱਦਾਂ ਦੇਣਾ। ਆਪਣੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਜਿਹਨਾਂ ਨੇ ਵੋਟਾਂ ਪਾਉਂਦੇ ਨੀ, ਤੇ ਜਿਹਨਾਂ ਨੇ ਵੋਟਾਂ ਹੈ ਨੀ ਉਹ ਬੋਲੀ ਜਾਂਦੇ। ਧੰਨਵਾਦ ਵੀਰੇ,
0: ਬਸ ਦੈਟਸ ਇਟ। ਮੈਂ ਕੱਟ ਦਵਾਂ ਲਾਈਨ? ਲਓ ਜੀ ਕੱਟ ਦੇ, ਕਹਿੰਦੇ ਵੀ ਲਾਈਨ ਪਹਿਲਾਂ ਕੱਟ। ਦੇਖੋ ਜੀ, ਆਪਾਂ ਕਿਸੇ ਨੂੰ ਅਕਿਊਜ਼ ਨਹੀਂ ਕਰ ਸਕਦੇ ਵੀ ਇਹ ਖੜੇ ਹਨ ਸਿਰਫ ਵੋਟਾਂ ਤੋੜਨ ਵਾਸਤੇ। ਹਾਂ, ਤੁਹਾਨੂੰ ਜੇ ਲੱਗਦਾ ਹੈਗਾ ਖੜਾ ਕੋਈ ਹੈਗਾ ਪੇਪਰ ਵਰਕ, ਹਾਂ ਵੀ ਸਿਰਫ ਵੋਟਾਂ ਤੋੜਨ ਵਾਸਤੇ ਖੜਾ, ਤਾਂ ਤੁਸੀਂ ਕਿਸੇ ਦਾ ਨਾਂ ਨਹੀਂ ਲਿਆ, ਵਧੀਆ ਕੀਤਾ। ਪਰ ਕਈ ਵਾਰ ਲੱਗਦਾ ਹੁੰਦਾ ਵੀ ਆਹ ਬੰਦਾ ਖੜਿਆ ਸਿਰਫ ਵੋਟਾਂ ਤੋੜਨ ਵਾਸਤੇ ਖੜਿਆ, ਕਈ ਆਂਟੀਆਂ ਵੀ ਖੜ ਜਾਂਦੀਆਂ ਵੋਟਾਂ ਤੋੜਨ ਵਾਸਤੇ, ਤੁਸੀਂ ਖੁਦ ਜਾਣਦੇ ਹੋ। ਅਤੇ ਤੁਸੀਂ ਕਿਹਾ ਪੈਟਰਿਕ ਬਰਾਊਨ ਕੋਈ ਹਰਾ ਨਹੀਂ ਸਕਦਾ, ਹਰਾ ਸਕਦੇ ਹਨ, ਪੈਟਰਿਕ ਬਰਾਊਨ ਜਿੱਤ ਵੀ ਸਕਦਾ ਜੇ ਲੱਗਦਾ ਚੰਗੇ ਕੰਮ ਕੀਤੇ ਜਿਤਾ ਦੇਵੋ, ਮਾੜੇ ਕੰਮ ਕੀਤੇ ਹਰਾ ਦੇਵੋ, ਤੁਹਾਡੇ ਛੱਡ ਦਿੰਦੇ ਹੈਗੇ ਆ, ਤੁਹਾਡੇ ਸਾਹਮਣੇ ਸਭ ਕੁਝ। ਸੋ ਇੱਕ ਭਾਈ ਸਾਹਿਬ ਨੇ ਕਿਹਾ ਸਾਹਿਬ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਹਸਪਤਾਲ ਬਾਰੇ, ਹੋ ਕਿਸੇ ਹੋਰ ਕਿਸੇ ਐਮ ਪੀ ਨਾਲ ਗੱਲਬਾਤ ਕਰਨ ਲੱਗ ਪਏ, ਹੱਸਣ ਲੱਗ ਪਏ, ਪੂਰੀ ਬੇਇੱਜ਼ਤੀ ਹੈ। ਤਾਂ ਜਦੋਂ ਜਵਾਬ ਨਹੀਂ ਮਿਲਦਾ ਨਾ ਸਵਾਲ ਦਾ ਸਟੇਜ ਦੇ ਉੱਪਰ, ਪੂਰੀ ਬੇਇੱਜ਼ਤੀ ਹੈ ਸਾਡੀ ਕਮਿਊਨਿਟੀ ਦੀ, ਚਾਹੇ ਕਨੇਡੀ ਹੋਣ, ਚਾਹੇ ਹਿੰਦੀ ਹੋਣ, ਚਾਹੇ ਪੰਜਾਬੀ ਹੋਣ, ਚਾਹੇ ਪੀ ਆਰ ਹੋਣ, ਬੇਇੱਜ਼ਤੀ ਨਾ ਕਰਵਾਓ, ਪੁੱਛ ਲਵੋ ਯਾਰ। ਐਂਡ ਮੈਂ ਇਹੀ ਕਹਿੰਦਾ ਹੁੰਦਾ, ਜੇ ਲੇਟ ਹੋ ਗਏ ਹਨ ਦੱਸ ਦੇਵੋ ਕਿਸ ਕਾਰਨ ਲੇਟ ਹੋ ਗਏ ਹਨ, ਇੰਨੇ ਸਾਲ ਲੇਟ ਹੋ ਗਏ। ਮੈਂ ਕਲਾਸ ਐਕਸ਼ਨ ਲਾ ਸੂਟ ਲੋਅਰ ਲੱਭ ਰਿਹਾ ਹੈਗਾ ਲੈ ਕੇ ਆਉਣਾ, ਕਿਉਂ ਅਸੀਂ ਪੈਸਾ ਇਕੱਠਾ ਕੀਤਾ ਸੀਗਾ, ਬਹੁਤ ਵਾਰੀ ਇਕੱਠਾ ਕੀਤਾ, ਮੈਂ ਪਹਿਲੀ ਵਾਰੀ ਪੈਸਾ ਇਕੱਠਾ ਕੀਤਾ ਕਿਸੇ ਵਾਸਤੇ, ਅਤੇ ਉਹ ਪੈਸਾ ਲੱਗ ਨਹੀਂ ਰਿਹਾ ਹੈਗਾ, ਕਿੱਥੇ ਗਿਆ ਪੈਸਾ? ਕੋਈ ਜਵਾਬ ਚੰਗੀ ਤਰੀਕੇ ਨਾਲ ਮਿਲ ਨਹੀਂ ਗਿਆ ਵੀ ਅਸੀਂ ਕਮਿਊਨਿਟੀ ਲਈ ਖੜੇ ਹਾਂ, ਕਮਿਊਨਿਟੀ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈਗੀ ਆ। ਜੇ ਕਮਿਊਨਿਟੀ ਇੰਪੋਰਟੈਂਟ ਹੈਗੀ ਆ ਤਾਂ ਹੋਸਪਿਟਲ ਕੱਲ੍ਹ ਹੀ ਨਹੀਂ ਆ ਰਿਹਾ, ਹੁਣ ਬੋਲਦੇ ਕੱਲ੍ਹ ਹੀ ਨਹੀਂ ਹੈਗੇ। ਬਹੁਤ ਸਾਰੇ ਹੀ ਆਪਣੇ ਹਨ, ਸਪੈਸ਼ਲੀ ਜੋ ਸਿਰ ਤੇ ਪੱਗ ਰੱਖੀ ਜਾਂਦੀ ਹੈ ਨਾ ਤਾਂ ਰਿਸਪੈਕਟ ਤੇ ਤੁਹਾਡੇ ਤੇ ਜਿਹੜੇ ਪ੍ਰੈਸ਼ਰ ਤੇ ਨਾਲ ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈਗੀ ਆ, ਕਿਉਂਕਿ ਤੁਸੀਂ ਉਸ ਕਮਿਊਨਿਟੀ ਨੂੰ ਰੈਪ੍ਰੈਜੈਂਟ ਕਰਦੇ ਆ ਜਿਹਨਾਂ ਨੇ ਇੰਨੀਆਂ ਆਜ਼ਾਦੀਆਂ ਪ੍ਰਾਪਤ ਕੀਤੀਆਂ, ਪਰ ਤੁਸੀਂ ਇਸ ਪੱਗ ਦਾ ਗਲਤ ਇਸਤੇਮਾਲ ਕਰ ਰਹੇ ਲੱਗਦਾ ਹੈਗਾ, ਕਈ ਵਾਰੀ ਇੱਦਾਂ ਲੱਗਦਾ ਹੈਗਾ। ਜਵਾਬ ਦੇ ਦਿਓ ਯਾਰ, ਕਿੱਥੇ ਕੀ ਹੋ ਰਿਹਾ, ਇਕੱਲੇ ਇਕੱਲੇ ਹੋ ਰਿਹਾ ਹੈਗਾ। ਆਹ ਬਿਲਡਿੰਗਾਂ ਵੇਚ ਕੇ ਜੇ ਕਿਸੇ ਨੇ ਵੇਚ ਲਈ, ਮੈਂ ਕਿਹਾ ਜੇ ਮੈਨੂੰ ਬਿਲਡਿੰਗ ਵੇਚ ਕੇ ਖਰੀਦ ਲਓਗੇ ਵਾਪਸ ਤਾਂ ਮੇਰਾ 50 ਮਿਲੀਅਨ ਬਣ ਜਾਵੇ, ਮੈਂ 25 ਮਿਲੀਅਨ ਡੋਨੇਟ ਕਰ ਦੂੰਗਾ ਹੋਸਪਿਟਲ ਵਾਸਤੇ। ਇਹ ਬਣਾਇਆ ਕਿਹਨੇ ਆ, ਬਹੁਤ ਕੁਝ ਹੋ ਰਿਹਾ ਹੈਗਾ ਆ ਯਾਰ। ਦਰਸ਼ਕ ਸਰੋਤੇ ਪੁੱਛ ਰਹੇ ਹਨ ਵੀ ਆਹ ਨਹੀਂ ਹੋਇਆ ਆਹ ਨਹੀਂ ਹੋਇਆ, ਇਹ ਇੰਨਾ ਹੀ ਦੱਸ ਦੇਵੋ। ਪਿਕਨਿਕ 'ਤੇ ਮਾਈਕ ਫੜ ਕੇ ਬੋਲਣਾ ਅਤੇ ਮੈਂ ਤੁਹਾਡੇ ਏਰੀਏ ਦਾ ਪਤਾ, ਮੈਨੂੰ ਵੋਟਾਂ ਪਾਵੋ, ਮੈਂ ਉਸ ਏਰੀਏ ਦੇ ਬੰਦੇ ਕਰ ਪਾ ਦਿਓ ਵੋਟਾਂ, ਤੁਹਾਡਾ ਹੱਕ ਹੈਗਾ ਜਿਹਨੂੰ ਮਰਜ਼ੀ ਵੋਟ ਪਾਵੋ, ਪਰ ਸੋਚ ਸਮਝ ਕੇ ਪਾਇਓ। ਬੇਇੱਜ਼ਤੀ ਤੁਹਾਡੀ ਹੋਣੀ ਆ ਵੱਖ ਵੱਖ ਪ੍ਰੋਗਰਾਮ ਦੇ ਵਿੱਚ, ਕਿਉਂਕਿ ਮੈਂ ਤੁਹਾਡੇ ਅਗੇਂਸਟ ਬੋਲੂੰਗਾ ਵੀ ਆਹ ਬੰਦੇ ਨੇ ਤੁਸੀਂ ਹੀ ਜਿਤਾਇਆ ਵੀ ਕੱਲ੍ਹ ਹੀ ਜਿਤਾਇਆ। ਪੁੱਛੂੰਗਾ ਜ਼ਰੂਰ, ਸਾਡੇ ਪਿੰਡ ਦਾ ਸੀਗਾ, ਸਾਨੂੰ ਜਾਣਦਾ ਹੈਗਾ, ਮੈਨੂੰ ਕੋਈ ਨਹੀਂ ਜਾਣਦਾ। ਜਦੋਂ ਮਾਈਕ ਕਿਤੇ ਬੈਠ ਜਾਂਦਾ ਹੈਗਾ ਨਾ, ਮੈਂ ਆਪਣੇ ਲੋਕਾਂ ਵਾਸਤੇ, ਸਰੋਤਿਆਂ ਵਾਸਤੇ, ਦਰਸ਼ਕਾਂ ਵਾਸਤੇ ਬੈਠਾ ਇੱਥੇ। ਲੋਕ ਘਰਾਂ ਨੂੰ ਬਚਾਉਣ ਦੀ ਕੋਸ਼ਿਸ਼ ਲੱਗੇ ਹੋਇਆ ਕਰਨ, ਡਰਾਈਵੇ ਤਾਂ ਚੌੜੇ ਕੀਤੇ, ਇੱਕ ਕਾਰ ਹੋਰ ਲੱਗ ਜਾ ਪਰ ਰੈਂਟ 'ਤੇ ਦੇ ਸਕੀ, ਆਪਣਾ ਘਰ ਆਪਾਂ ਸਾਂਭ ਸਕੀ। ਜਦੋਂ ਚੌੜੇ ਕੀਤੇ ਉਦੋਂ ਕੁਛ ਨਹੀਂ ਕਿਹਾ, ਇਹਨਾਂ ਦੇ ਮਿੱਤਰਾਂ ਦੋਸਤਾਂ ਨੇ ਡਰਾਈਵਰ ਚੌੜੇ ਕੀਤੇ ਹੋਏ ਹਨ, ਮੈਂ ਸਾਰੇ ਲੂਪਹੋਲ ਖੋਲਾਂਗਾ ਵੀ ਕਿਹਨੇ ਗਲਤੀ ਨਾਲ ਇਹ ਚੌੜੇ ਕੀਤੇ ਆ, ਅਤੇ ਦੱਸੂੰਗਾ ਜ਼ਰੂਰ ਵੀ ਕਿਹਨੇ ਪਾਸ ਕਰਵਾਏ ਹਨ। ਲਾਈਵ ਔਨ ਲੋਕੇਸ਼ਨ ਕਰਿਆ ਕਰਾਂਗੇ ਪ੍ਰੋਗਰਾਮ, ਪਰ ਆਪਣੇ ਵੋਟਰਸ ਵਾਸਤੇ, ਆਪਣੀ ਕਮਿਊਨਿਟੀ ਵਾਸਤੇ, ਆਪਣੇ ਲੋਕਾਂ ਵਾਸਤੇ ਕੁਝ ਨਾ ਕੁਝ ਆਵਾਜ਼ ਬਣ ਕੇ ਬਣੋ ਅਤੇ ਕੁਝ ਨਾ ਕੁਝ ਕਰੋ। ਲਾਸਟ ਕਾਲ ਲੈਣੀ ਆ ਕਮਲ ਜੀ, ਸਹੀ ਸਤਿ ਸ਼੍ਰੀ ਅਕਾਲ ਜੀ।
18: ਜੀ ਤੰਬਰ ਸਾਹਿਬ ਸਤਿ ਸ਼੍ਰੀ ਅਕਾਲ, ਤੇ ਦੇਖੋ ਸਾਜੀ ਲੜਾਈ ਲੜਨੀ ਪੈਣੀ ਆ। ਜੇ ਕੋਈ ਬੰਦਾ ਕਹਿੰਦੇ ਮੈਂ ਹਰ ਨਹੀਂ ਸਕਦਾ, ਫਲਾਨਾ ਨਹੀਂ ਸਕਦਾ, ਨਹੀਂ, ਉਹ ਨਿਆਣਿਆਂ ਨੇ ਦੇਖ ਲਓ ਇੰਡੀਆ ਵਿੱਚ ਮੋਦੀ ਵਿਧਾ ਲਿਆ, ਜਿਹੜਾ ਕਹਿੰਦਾ ਸੀ ਕਦੀ ਸਾਡੇ ਸਰਕਾਰ ਦੇ ਸੀਸੇ ਨਹੀਂ ਹੁੰਦੇ, ਅੱਜ ਉੱਥੇ ਲੈਣੇ ਜੇ ਦੇਣੇ ਪਏ ਆ, ਸਰਕਾਰ ਕਦੀ ਵੀ ਡਿੱਗ ਸਕਦੀ ਇੰਡੀਆ ਦੀ ਇਸ ਵੇਲੇ, ਤੇ ਅਸੀਂ ਇੱਥੇ ਇਕੱਠੇ ਹੋਈਏ, ਪਾਰਕਾਂ ਦੇ ਵਿੱਚ ਜਾਇਆ ਕਰੋ, ਬਹੁਤ ਸਾਰੀਆਂ ਗੇਮਾਂ ਚੱਲਦੀਆਂ, ਤੁਸੀਂ ਬੱਚਿਆਂ ਦੇ ਪੇਰੈਂਟਸ ਨਾਲ ਗੱਲ ਕਰੋ, ਜਿਹੜੀ ਵੀ ਕਮਿਊਨਿਟੀ ਦੇ ਬੰਦੇ ਆ, ਐਂਡ ਲਿਸਨ ਟੂ ਯੂ, ਨਹੀਂ ਤਾਂ ਅੰਗਰੇਜ਼ੀ ਆਪਾਂ ਨੂੰ ਆਉਂਦੀ ਆ, ਆਪਾਂ ਜਿੰਨੀ ਗੱਲ ਸਮਝਾਉਣੀ ਆ, ਤੇ ਬ੍ਰੈਂਪਟਨ ਨੂੰ ਚੇਂਜ ਚਾਹੀਦੀ ਹੋ ਚਾਹੀਦੀ ਆ। ਅਸੀਂ ਅਪਰੋਚ ਕਿੰਨੀ ਕਰਦੇ ਹਾਂ ਵਲੰਟੀਅਰ ਤੌਰ ਦੇ ਉੱਤੇ, ਇਹ ਸਾਡੇ ਤੇ ਡਿਪੈਂਡ ਆ। ਤੇ ਬਾਕੀ ਸਰ ਦੇਖੋ, ਦੁਨੀਆ ਪਰੇ ਤੋਂ ਪਰੇ ਆਈ, ਪਰੇ ਤੋਂ ਪਰੇ ਗਏ, ਨਥਿੰਗ ਫੋਰ ਐਵਰ, ਤੇ ਤੁਸੀਂ ਸੱਚ ਦੇ ਪਹਿਰਾ ਦਿਓ। ਤੰਬਰ ਸਾਹਿਬ ਤੁਹਾਡੇ ਨਾਲ ਖੜੇ ਆ, ਏਅਰ ਤੇ ਗੱਲ ਕਰ ਰਿਹਾ, ਮੈਂ ਆਪਦੀ ਖੁਦ ਦੀ ਗੱਲ ਕਰ ਰਿਹਾ ਸਰ। ਥੈਂਕ ਯੂ ਜੀ,
0: ਬਹੁਤ ਬਹੁਤ ਧੰਨਵਾਦ। ਸਾਰੇ ਹੀ ਮੇਰੇ ਸਾਰੇ ਆਪਣੇ ਜਿਹੜੇ ਕਰੰਟ ਹਨ ਜਾਂ ਫੋਰਮ ਹਨ ਜਾਂ ਨਵੇਂ ਖੜੇ ਹਨ ਜਾਂ ਬਣਨਾ ਚਾਹੁੰਦੇ ਹਨ, ਮੈਂ ਸਾਰਿਆਂ ਵਾਸਤੇ ਇੱਥੇ ਖੜਾ। ਪਰ ਇੱਕ ਹੱਥ ਜੋੜ ਕੇ ਬੇਨਤੀ ਆ, ਲੋਕ ਅੱਕ ਗਏ ਹਨ, ਥੱਕ ਗਏ ਹਨ, ਕੱਖ ਨਹੀਂ ਬਣਾਇਆ ਗਿਆ ਇੱਥੇ, ਸਪੈਸ਼ਲੀ ਹੋਸਪਿਟਲ ਜਿਹੜੇ ਬਜ਼ੁਰਗਾਂ ਨੂੰ ਚਾਹੀਦਾ, ਨੈਵਰ ਹੂਜ਼ ਕਰਨਾ ਗਿਆ ਸੀ, ਸਾਨੂੰ ਵੀ ਚਾਹੀਦਾ ਹੈਗਾ, ਪਤਾ ਨਹੀਂ ਕਿਹੜੇ ਵੇਲੇ ਕੰਮ ਆ ਜਾਣਾ ਹੈਗਾ। ਹਾਲਵੇ ਵਿੱਚ ਬੈਠ ਬੈਠ ਕੇ ਲੋਕ ਅੱਕ ਜਾਂਦੇ ਜਦੋਂ ਦਰਦ ਹੁੰਦੀ ਆ, ਅਤੇ ਇਹਨਾਂ ਨੂੰ ਬੈੱਡ ਨਹੀਂ ਮਿਲਦੇ, ਅਤੇ ਸੈਕਿੰਡ ਹੋਸਪਿਟਲ ਨਹੀਂ ਹਜੇ ਬਣ ਸਕਿਆ। ਕਹਿੰਦੇ ਬਰਡਸ ਕਰਕਸ਼ਨ ਕੰਪਨੀ ਦਿੱਤਾ ਹੋਇਆ ਕੰਮ, ਉਹ ਕਰ ਰਹੇ ਹਨ, ਕੀ ਕਰ ਰਹੇ ਹਨ ਆਉਣ ਵਾਲਾ ਟਾਈਮ ਦੱਸਾਂਗਾ। ਟਾਈਸ ਫਾਊਜ ਵੱਲ ਚੱਲ ਗਿਆ, ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222, ਮੇਰੇ ਵੱਲੋਂ ਸਾਰੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ, ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਗੁੱਡ ਬਾਏ।
20: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.
4: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
6: 416-509-1509
7: ਔਰ ਵਿਜ਼ਿਟ insuranceforyou.ca।
8: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
9: ਸੰਡੇ 23rd August 11 AM ਟੂ 4 PM ਐਟ ਬੱਲੇ ਬੱਲੇ ਫਾਰਮਸ।
8: ਅਨਲਿਮਿਟਿਡ ਫਨ, ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ। ਭੰਗੜਾ, ਗਿੱਧਾ, ਗੇਮਸ, ਫੂਡ ਸਟਾਲਸ, ਮਹਿੰਦੀ, ਸਭ ਕੁਝ ਰੀਜ਼ਨੇਬਲ ਰੇਟਸ ਤੇ।
9: ਤੁਸੀਂ ਆਪਣੀਆਂ ਡਿਸ਼ਸ ਵੀ ਬਣਾ ਕੇ ਲਿਆ ਸਕਦੇ ਹੋ। ਪੂਰਾ ਪਿਕਨਿਕ ਵਾਲਾ ਮਾਹੌਲ, ਪੰਜਾਬ ਵਾਲੀਆਂ ਵਾਈਬਸ। ਆ ਜਾਓ ਫਿਰ 23rd August ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ 13219 ਚਿੰਕੂਸੀ ਰੋਡ, ਕੈਲੇਡਨ।
8: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5594।
10: ਇਹ ਸੱਚ ਕਿਹੋ ਜਿਹਾ ਹੁੰਦਾ?
11: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
12: ਮਿੱਟੀ ਚੁਗਦੀ ਫਸਲ ਸੱਚ ਹੈ,
11: ਖੁਰੋ ਦੀ ਪਾਣੀ ਸੱਚ ਹੈ,

0: ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ ਸਟੂਡੀਓ ਦੇ, ਕਿਉਂਕਿ ਨੰਬਰ 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਸੋ ਇੱਕ ਵਾਰ ਫਿਰ ਜੀ ਆਇਆਂ ਆਖਦੀਆਂ ਜੀ ਪੰਜਾਬੀ ਲਹਿਰ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਅਤੇ ਰਮੇਸ਼ ਹੁਸ਼ਿਆਰਪੁਰ ਜੀ ਵੱਲੋਂ ਤੁਹਾਡਾ ਸਭ ਦਾ ਜੀ ਆਇਆਂ ਨੂੰ। ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਪੰਜਾਬ ਦੀਆਂ ਤਰਕਾਲਾਂ, ਲੋਡਾ ਵੇਲਾ, ਸ਼ਾਮਾਂ ਅਤੇ ਕੈਨੇਡਾ ਦੀ ਧਰਤੀ ਦੀ ਸੋਹਣੀ ਸੱਜੀ ਸਵੇਰ ਦੇ ਵੱਲੋਂ ਰਮੇਸ਼ ਜੀ ਦਾ ਵੀ ਜੀ ਆਇਆਂ ਨੂੰ ਕਹਿੰਦੇ ਹਾਂ, ਵੈਲਕਮ ਕਰਦੇ ਹਾਂ। ਸਤਿ ਸ੍ਰੀ ਅਕਾਲ ਰਮੇਸ਼ ਜੀ, ਜੀ ਆਇਆਂ ਨੂੰ।
1: ਪ੍ਰਭ ਸੰਧੂ ਜੀ ਸ਼ੁਕਰੀਆ ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਨਾਲ ਦੀ ਨਾਲ ਤੁਹਾਨੂੰ ਨੰਬਰ ਦੇ ਦਈਏ, ਜੇ ਤੁਸੀਂ ਕੈਨੇਡਾ ਦੇ ਕਿਸੇ ਵੀ ਹਿੱਸੇ ਤੋਂ ਰੇਡੀਓ ਪ੍ਰੋਗਰਾਮ ਨੰਬਰ ਡਾਇਲ ਕਰਕੇ ਫੋਨ ਦੇ ਜ਼ਰੀਏ ਸੁਣਨਾ ਚਾਹੁੰਦੇ ਹੋ, 416-477-2040 416-477-2040 ਤੁਸੀਂ ਇਹ ਨੰਬਰ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਸੁਣ ਸਕਦੇ ਹੋ, ਕਿਉਂਕਿ ਬਹੁਤ ਸਾਰੇ ਸਰੋਤੇ ਸਿਰਫ ਸਟੂਡੀਓ ਦੇ ਵਿੱਚ ਕਾਲ ਕਰਕੇ ਅਤੇ ਪ੍ਰੋਗਰਾਮ ਸੁਣ ਰਹੇ ਹੁੰਦੇ ਆ, ਤੋ ਉਹ ਕਾਲਸ ਹੋਲਡ ਹੋ ਜਾਂਦੀਆਂ, ਫਿਰ ਬਹੁਤ ਸਾਰੇ ਸਰੋਤੇ ਕਾਲ ਨਹੀਂ ਕਰ ਪਾਉਂਦੇ। ਸੋ ਤੁਸੀਂ ਜੇ ਸਿਰਫ ਰੇਡੀਓ ਪ੍ਰੋਗਰਾਮ ਸੁਣਨਾ ਆ, ਸ਼ਿਰਕਤ ਨਹੀਂ ਕਰਨੀ, ਤਾਂ 416-477-2040 ਡਾਇਲ ਕਰਕੇ ਰੇਡੀਓ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਦੱਸਾਂਗਾ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸਿਸ। ਟੈਂਟ ਰੈਂਟਲ, ਟੇਬਲ ਚੇਅਰ ਰੈਂਟਲ ਅਤੇ ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ ਮੱਲੀ ਟੈਂਟ ਸਰਵਿਸ। ਆਊਟਡੋਰ ਟੈਂਟਸ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸਿਸ, 647-999-2569 ਮੱਲੀ ਟੈਂਟ ਸਰਵਿਸਿਸ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਗਿੱਲ ਫਾਰਮ, ਹਰ ਤਰ੍ਹਾਂ ਦੀ ਪਨੀਰੀ, ਚੱਕੀ, ਆਟਾ, ਤਾਜ਼ੀਆਂ ਸਬਜ਼ੀਆਂ, ਡਿਕਸੀ ਅਤੇ ਕਿੰਗ ਰੋਡ ਸਟਰੀਟ 'ਤੇ ਲੋਕੇਟਡ ਗਿੱਲ ਫਾਰਮ, 416-898-7778। ਚੱਲਦੇ ਹਾਂ ਜੀ ਪਹਿਲੀ ਖਬਰ ਦੇ ਵੱਲ, ਪੰਜਾਬ ਅਤੇ ਦੇਸ਼ ਦੁਨੀਆ ਦੀ ਖਬਰਾਂ 'ਤੇ ਝਾਕ ਪਾਵਾਂਗੇ। ਬੜੇ ਜਦੋਂ ਕਾਟੋ ਕਲੇਸ਼ ਦਾ ਨਾਮ ਆਉਂਦਾ, ਫਿਰ ਸਭ ਤੋਂ ਪਹਿਲਾਂ ਰਮੇਸ਼ ਜੀ ਤੁਹਾਡੀਆਂ ਗੱਲਾਂ ਕਈਆਂ ਚੇਤੇ ਆ ਜਾਂਦੀਆਂ। ਕਾਟੋ ਕਲੇਸ਼ ਦੇ ਨਾਮ ਨਾਲ ਕਾਂਗਰਸ ਪਾਰਟੀ ਹੁਣ ਸਾਡੇ ਅੱਖਾਂ ਅੱਗੇ ਆਉਣ ਲੱਗ ਗਈ ਆ। ਸੋ ਪੰਜਾਬ ਦੀ ਕਾਂਗਰਸ ਵਿੱਚ ਹੁਣ ਕਹਿੰਦੇ ਇੱਕ ਧੜਾ ਹੋਰ ਬਣ ਗਿਆ, ਅੱਗੇ ਕੋਈ ਕਸਰ ਸੀ ਜੀ? ਜੀ
1: ਰਵ ਸੰਧੂ ਜੀ, ਕਾਂਗਰਸ ਪਾਰਟੀ ਦਾ ਅਸੀਂ ਬੀਤੇ ਕਈ ਦਿਨਾਂ ਤੋਂ ਜ਼ਿਕਰ ਕਰਦੇ ਆ ਰਹੇ ਹਾਂ। ਪਹਿਲਾਂ ਥੋੜ੍ਹੇ ਬਹੁਤੇ ਰੌਲੇ ਰੱਪੇ ਪਏ, ਕਮਰਿਆਂ 'ਚ ਬੈਠ ਕੇ ਮੀਟਿੰਗਾਂ ਕੀਤੀਆਂ, ਦੋ ਧੜੇ 'ਤੇ ਜਗਜਾਹਰ ਹੋ ਗਏ ਸੀ, ਇੱਕ ਚਰਨਜੀਤ ਸਿੰਘ ਚੰਨੀ ਵਾਲਾ ਧੜਾ ਅਤੇ ਇੱਕ ਮੌਕੇ ਦੇ ਪ੍ਰਧਾਨ ਰਾਜਾ ਬੜਿੰਗ ਵਾਲਾ। ਚਲੋ ਇਹ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਸੀ, ਧੜੇਬੰਦੀ ਹੁੰਦੀ ਹੈ, ਧੜੇਬੰਦੀ ਫਿਰ ਉਸ ਹਾਲਾਤਾਂ 'ਤੇ ਪਹੁੰਚ ਗਈ ਜਿਹਨੂੰ ਆਪਾਂ ਕਹਿੰਦੇ ਕਿ ਕਾਟੂ ਕਲੇਸ਼ 'ਤੇ ਜਗਜਾਹਰ ਹੋ ਗਈ। ਪ੍ਰੋਗਰਾਮ 'ਤੇ ਕਾਂਗਰਸ ਪਾਰਟੀ ਨੇ ਰੱਖੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ, ਪਰੰਤੂ ਸੱਚੀ ਗੱਲ ਇਹ ਹੈ ਕਿ ਪਿਛਲੇ ਹਫ਼ਤੇ ਜੋ ਕੁਛ ਪੰਜਾਬ ਦੇ ਵਿੱਚ ਜਦੋਂ ਭੁਪੇਸ਼ ਬਘੇਲ ਆਏ ਸੀ, ਜੋ ਸਮਾਗਮ ਇਹਨਾਂ ਨੇ ਕੀਤੇ ਕਾਂਗਰਸ, ਜੋ ਉੱਥੇ ਰੌਲਾ ਰੱਪਾ ਪਿਆ, ਉਹ ਕਾਂਗਰਸ ਦੀ ਮਜ਼ਬੂਤੀ 'ਤੇ ਛੱਡੋ, ਬਹੁਤ ਵੱਡੇ ਪੱਧਰ 'ਤੇ ਜਿਹੜੀਆਂ ਗੱਲਾਂ ਕੇਵਲ ਕਮਰਿਆਂ ਤੱਕ ਸੀਮਤ ਸੀ, ਅੰਦਰ ਤੱਕ ਸੀਮਤ ਸੀ, ਜਗਜਾਹਰ ਹੋ ਗਈਆਂ, ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀਆਂ ਸ਼ੁਰੂ ਹੋ ਗਈਆਂ, ਕੋਈ ਕਿਸੇ ਨੂੰ RSS ਦਾ ਏਜੰਟ ਦੱਸਣ ਲੱਗ ਪਿਆ, ਕੋਈ ਕਿਸੇ ਨੂੰ ਗਦਾਰ ਰੱਖਣ ਲੱਗ ਪਿਆ, ਕਈ ਕੁਛ ਹੋਇਆ। ਭੁਪੇਸ਼ ਬਘੇਲ ਕਾਂਗਰਸ ਦਾ ਆਪਣਾ ਆਗੂ, ਉਹਦੇ ਗੋ ਬੈਕ ਦੇ ਨਾਅਰੇ ਲੱਗ ਗਏ ਪੰਜਾਬ ਦੇ ਵਿੱਚ, ਬੜਾ ਕੁਛ ਹੋਇਆ। ਉਹ ਦੋ ਧੜਿਆਂ ਦੀ ਗੱਲ ਤੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਹੁਣ ਆਸ ਸੀਗੀ ਕਿ ਜਿਹੜਾ ਭੁਪੇਸ਼ ਬਘੇਲ ਹੁਣੀ ਆ ਉਹ ਦਿੱਲੀ ਪਹੁੰਚ ਗਿਆ, ਔਰ ਦਿੱਲੀ ਪਹੁੰਚ ਕੇ ਕੋਈ ਉੱਥੋਂ ਸੁੱਖ ਸੁਨੇਹਾ ਹੁਣ ਆ ਜਾਏਗਾ, ਜਿਹੜੀ ਕੇਂਦਰੀ ਜਿਹਨੂੰ ਹਾਈ ਕਮਾਂਡ ਆਖਦੇ ਆ ਉਹ ਹੱਲ ਕਰ ਦੇਗੀ। ਪਰੰਤੂ ਅਚਾਨਕ ਇੱਕ ਤੀਜਾ ਧੜਾ ਹੁਣ ਪੰਜਾਬ ਦੇ ਵਿੱਚ ਉੱਠ ਪਿਆ। ਉਹ ਤੀਜਾ ਧੜਾ ਆ ਪ੍ਰਤਾਪ ਸਿੰਘ ਬਾਜਵੇ ਵਾਲਾ ਕਹਿ ਸਕਦੇ ਹਾਂ। ਉਹਨਾਂ ਨੇ 15 ਵਿਧਾਇਕਾਂ ਤੇ ਦਸਤਖਤ ਕੀਤੀ ਇੱਕ ਚਿੱਠੀ ਰਾਹੁਲ ਗਾਂਧੀ ਨੂੰ ਭੇਜੀ ਹੈ ਕਿ ਰਾਹੁਲ ਗਾਂਧੀ ਜੀ, ਪੰਜਾਬ ਦੇ ਵਿੱਚ ਬਹੁਤ ਮੰਦਾ ਹਾਲ ਹੈ ਤੁਹਾਡੀ ਕਾਂਗਰਸ ਦਾ। ਆ ਜੋ ਕੁਛ ਕਹਿੰਦੇ ਆ ਬੀਤੇ ਦਿਨਾਂ ਚ ਇਹਨਾਂ ਨੇ ਗੁਲ ਖਿਲਾਏ ਆ ਇੱਥੇ, ਜਿਸ ਢੰਗ ਦੇ ਨਾਲ ਕਹਿੰਦੇ ਕਾਂਗਰਸ ਦਾ ਇਹਨਾਂ ਨੇ ਨੁਕਸਾਨ ਕੀਤਾ, ਉਹ ਕਿਤੇ ਪੂਰਤੀ ਐਵੇਂ ਹੋ ਜਾਣੀ ਹੈ। ਬਾਕੀ ਪ੍ਰਤਾਪ ਸਿੰਘ ਬਾਜਵੇ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕੀਤੇ। ਇੱਕ ਤੇ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਪੰਜਾਬ ਦੇ ਮਸਲਿਆਂ ਦੀ, ਕਾਂਗਰਸ ਦੇ ਜੋ ਹੈਗੇ ਆ ਕਿ ਇੱਥੇ ਤੇ ਟਿਕਟਾਂ ਵੰਡੀ ਜਾਂਦੇ ਆਪ ਹੀ, ਕੋਈ ਆਪਣੇ ਆਪ ਨੂੰ ਇੰਚਾਰਜ ਦੱਸੀ ਜਾਂਦਾ ਹੈ ਤੇ ਧੜੇਬੰਦੀ ਹੈ। ਇੱਕ ਤੇ ਕਾਂਗਰਸ ਦੇ ਮਸਲਿਆਂ ਤੇ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ, ਕਾਂਗਰਸ ਦੀ ਗਰਾਊਂਡ ਪੱਧਰ ਦੀ ਤਸਵੀਰ ਚਿੱਠੀ ਰਾਹੀਂ ਲਿਖ ਕੇ ਜਿੰਨੇ ਕੁ ਵਿਧਾਇਕ ਹੈ ਪੰਜਾਬ ਦੇ ਉਹਨਾਂ ਦੀ ਉੱਥੇ ਭੇਜ ਦਿੱਤੀ ਰਾਹੁਲ ਗਾਂਧੀ ਨੇ। ਤੇ ਦੂਸਰਾ ਉਹਨਾਂ ਨੇ ਆਪਣਾ ਭੋਰਾ ਕੋਲੂ ਵੀ ਸਿੱਧਾ ਕਰ ਲਿਆ ਕਿ ਭਾਈ ਇਹ ਦੋ ਧੜੇ ਤੇ ਲੜੀ ਜਾਂਦੇ ਆ ਤੇ ਤੀਸਰਾ ਮੈਂ ਹੀ ਆ ਇੱਕ ਢੰਗ ਦਾ ਜਿਹੜਾ ਸਾਂਭ ਸਕਦਾ ਹੈ। ਹੁਣ ਇਹ ਤਿੰਨ ਧੜਿਆਂ ਦੇ ਵਿੱਚ ਆ ਕੇ ਕਾਂਗਰਸ ਦੋ ਧੜੇ ਤੇ ਪਹਿਲਾਂ ਹੀ ਸੀ, ਇੱਕ ਪ੍ਰਤਾਪ ਸਿੰਘ ਬਾਜਵੇ ਦਾ ਹੋ ਗਿਆ। ਹੁਣ ਇਹ ਧੜੇਬੰਦੀ ਕਿੱਥੇ ਰੁਕਦੀ ਹੈ, ਕਿੱਥੇ ਬ੍ਰੇਕ ਲੱਗਦੀ ਹੈ ਰੱਬ ਜਾਣਦਾ। ਕਾਂਗਰਸ ਹਾਈ ਕਮਾਂਡ ਤੇ ਆਪਣੇ ਕੰਮਾਂ ਕਾਜਾਂ ਚ ਉਲਝੀ ਪਈ ਹੈ, ਉੱਥੇ ਤੇ ਹੋਰ ਹੀ ਰੋਜ਼ ਦਿੱਲੀ ਚ ਨਵੀਂ ਸਿਆਸਤ ਹੈ, ਉੱਥੇ ਤੇ ਪਾਰਲੀਮੈਂਟ ਦੇ ਰੌਲੇ ਨਹੀਂ ਮੁੱਕਦੇ ਤੇ ਪੰਜਾਬ ਵਾਲੇ ਪਾਸੇ ਨੂੰ ਕਿਵੇਂ ਧਿਆਨ ਦੇਣਾ। ਸੋ ਹਾਈ ਕਮਾਂਡ ਨੇ ਕਦ ਧਿਆਨ ਦੇਣਾ, ਕਿੱਦਾਂ ਮਸਲਾ ਨਿਬੇੜਨਾ, ਇਹ ਪ੍ਰਭ ਸੰਧੂ ਜੀ ਕੋਈ ਨਹੀਂ ਜਾਣਦਾ, ਰਾਹੁਲ ਗਾਂਧੀ ਜਾਣੇ ਜਾਂ ਇਹਨਾਂ ਦੇ ਹੋਰ ਲੀਡਰ ਜਾਣਨ, ਪਰੰਤੂ ਪੰਜਾਬ ਦੀ ਕਾਂਗਰਸ ਦੇ ਜਿਹੜੇ ਰੌੜੇ ਜਿਸ ਕਦਰ ਪਹੁੰਚ ਚੁੱਕੇ ਆ, ਜਿੱਡੀਆਂ ਕੁ ਧੜੇਬੰਦੀਆਂ ਖੜੀਆਂ ਹੋ ਚੁੱਕੀਆਂ, ਇੱਕ ਗੱਲ ਬੜੀ ਸਾਫ਼ ਹੈ ਕਿ ਕਾਂਗਰਸ ਦਾ ਨਿੱਤ ਰੋਜ਼ ਜਿਹੜਾ ਸਿਆਸੀ ਤੌਰ ਤੇ ਵੱਡਾ ਨੁਕਸਾਨ ਹੋ ਰਿਹਾ ਹੈ।
0: ਜੀ ਬਿਲਕੁਲ ਜੀ, 905-673-3337 9053333 7 ਇੱਕ ਮੈਸੇਜ ਲਵਾਨਾ ਵੈਲਨੈਸ ਸਪਾ ਵੱਲੋਂ ਵੀ ਤੁਹਾਨੂੰ ਦੇ ਦਈਏ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: 905-673-3337 ਨਾਲ ਦੀ ਨਾਲ ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈ ਦਾ ਮੈਸੇਜ ਦਈਏ। ਤੁਸੀਂ ਬਿਲਡਿੰਗ ਰੈਨੋਵੇਸ਼ਨ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਆਈਟਮਾਂ ਲੈਣੀਆਂ, ਬੈਸਟ ਵੈਲਿਊ, ਬੈਸਟ ਪ੍ਰਾਈਜ਼ ਅਤੇ ਬੈਸਟ ਸਰਵਿਸਿਸ ਦੇ ਨਾਲ ਤੁਹਾਨੂੰ ਸਰਵਕਾਰ ਦਾ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਜੇ ਤੁਸੀਂ ਕੰਟਰੈਕਟਰ ਹੋ, ਤੁਸੀਂ ਘਰ ਰੈਨੋਵੇਸ਼ਨ ਕਰਨਾ, ਤਾਂ ਤੁਹਾਡੇ ਵਾਸਤੇ ਇੱਕੋ ਛੱਤ ਥੱਲੇ ਸਾਰੀਆਂ ਹੀ ਆਈਟਮਾਂ ਤੁਹਾਨੂੰ ਮਿਲ ਜਾਣੀਆਂ। ਉਹ ਚਾਹੇ ਪਲੰਬਿੰਗ ਦਾ ਸਮਾਨ ਹੋਵੇ, ਚਾਹੇ ਫਿਕਸਚਰਸ, HVAC ਸਮੱਗਰੀ ਦਾ ਸਮਾਨ, ਜਾਂ ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ ਟੂਲਸ, ਹਾਰਡਵੇਅਰ, ਵੈਂਟੀ, ਫੋਸਟ, ਕਿਸੇ ਵੀ ਤਰ੍ਹਾਂ ਦਾ ਬਿਲਡਿੰਗ ਸਪਲਾਈ ਦਾ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜ਼ਰੂਰ ਬਰਾਊਜ਼ ਕਰਿਓ, www.bestvaluebuildingsupplies.ca 'ਤੇ ਜਾ ਕੇ। ਸਟੀਲ ਅਤੇ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ। 647-961-0585 647-961-0585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ। ਰਮੇਸ਼ ਜੀ, ਪੰਜਾਬ ਵਾਰਸ ਪੰਜਾਬ ਪਾਰਟੀ ਨੇ ਪੰਜਾਬ ਦੀ ਸਿਆਸਤ ਨੂੰ ਇੱਕ ਹੋਰ ਨਵਾਂ ਮੋੜ ਦੇ ਦਿੱਤਾ। ਇਹ ਕਿਹੜਾ ਨਵਾਂ ਮੋੜ ਆ ਜਿਹੜਾ ਇਸ ਪਾਰਟੀ ਨੇ ਹੁਣ ਸਿਆਸਤ ਨੂੰ ਦਿੱਤਾ ਜੀ?
1: ਪ੍ਰਭ ਸੰਧੂ ਜੀ, ਪਾਰਸ ਪੰਜਾਬ ਦੀ ਪਾਰਟੀ ਕੋਈ ਬਹੁਤ ਪੁਰਾਣੀ ਪਾਰਟੀ ਨਹੀਂ, ਅਜੇ ਕੱਲ ਦੀਆਂ ਗੱਲਾਂ ਨੇ। ਅੰਮ੍ਰਿਤਪਾਲ ਸਿੰਘ ਨਾਮ ਦਾ ਇੱਕ ਨੌਜਵਾਨ ਅਚਾਨਕ ਵਿਦੇਸ਼ ਦੀ ਧਰਤੀ ਤੋਂ ਪੰਜਾਬ ਆਉਂਦਾ, ਵਿਦੇਸ਼ ਵਿੱਚ ਕਾਰੋਬਾਰ ਕਰਦਾ ਸੀ, ਕਾਰੋਬਾਰ ਕਰਦਾ ਕਰਦਾ ਪੰਜਾਬ ਚ ਆ ਗਿਆ ਤੇ ਪੰਜਾਬ ਦੇ ਵਿੱਚ ਆ ਕੇ ਉਸਨੇ ਇੱਕ ਉਸ ਸੰਸਥਾ ਦੀ, ਉਸ ਜਥੇਬੰਦੀ ਦੀ ਕਮਾਂਡ ਸੰਭਾਲੀ ਜਿਹੜੀ ਜਥੇਬੰਦੀ ਦੀਪ ਸਿੱਧੂ ਨੇ ਬਣਾਈ ਸੀ ਵਾਰਸ ਪੰਜਾਬ। ਵਾਰਸ ਪੰਜਾਬ ਦੀ ਜਥੇਬੰਦੀ ਦੀ ਜਿਸ ਢੰਗ ਦੇ ਨਾਲ ਅੰਮ੍ਰਿਤਪਾਲ ਸਿੰਘ ਨੇ ਕਮਾਂਡ ਸੰਭਾਲੀ ਉਹ ਵੀ ਬੜਾ ਆਪਣੇ ਆਪ ਚ ਕਮਾਲ ਦੀ ਗੱਲ ਸੀ ਕਿ ਜਿਸ ਢੰਗ ਦੇ ਨਾਲ ਉਹਦੀ ਦਸਤਾਰਬੰਦੀ ਹੋਈ ਤੇ ਫਿਰ ਤੇ ਚੱਲ ਸੋ ਚੱਲ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਨਿਵੇਕਲੇ ਢੰਗ ਦੇ ਨਾਲ ਕਾਰਜ ਕਰਦੇ ਨਜ਼ਰ ਆਏ। ਉਹਨਾਂ ਨੇ ਸਪਸ਼ਟ ਸੁਨੇਹਾ ਇਹੀ ਦਿੱਤਾ ਕਿ ਅਸਲ ਵਿੱਚ ਉਹੀ ਪੰਥ ਦੇ ਰਾਖੇ ਹੈ, ਉਹਨਾਂ ਦੀ ਵਿਚਾਰਧਾਰਾ ਹੀ ਪੰਥਕ ਵਿਚਾਰਧਾਰਾ, ਬਾਕੀ ਤੇ ਐਵੇਂ ਰੌਲਾ ਰੱਪਾ ਪਾਉਣ ਵਾਲੇ ਆ। ਉਹਨਾਂ ਨੇ ਬਹੁਤ ਕੁਛ ਅਜਿਹਾ ਕੀਤਾ ਜਿਹਦੇ ਨਾਲ ਥੋੜੇ ਹਫ਼ਤਿਆਂ ਵਿੱਚ ਹੀ ਚਾਰੇ ਪਾਸੇ ਅੰਮ੍ਰਿਤਪਾਲ ਅੰਮ੍ਰਿਤਪਾਲ ਹੋ ਗਈ। ਖੈਰ ਬਾਅਦ ਚ ਕੁਛ ਏਦਾਂ ਦੇ ਘਟਨਾਕ੍ਰਮ ਵਾਪਰੇ ਜਿਹ ਚ ਅੰਮ੍ਰਿਤਪਾਲ ਸੂ ਲਗਾਤਾਰ ਕਿੰਨਾ ਹੀ ਸਮਾਂ ਹੋ ਗਿਆ ਜੇਲ੍ਹ ਚ ਬੈਠਾ ਆ, ਤੇ ਜੇਲ੍ਹ ਚ ਬੈਠਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਚੋਣ ਲੜੀ ਲੋਕ ਸਭਾ ਦੀ ਤੇ ਉਹ ਲੋਕ ਸਭਾ ਦੀ ਚੋਣ ਅੰਮ੍ਰਿਤਪਾਲ ਬਹੁਤ ਸ਼ਾਨਾ ਮਤੀ ਜਿੱਤਦੇ ਨੇ ਖਡੂਰ ਸਾਹਿਬ ਤੋਂ। ਉਸ ਚੋਣ ਦੇ ਨਾਲ ਨਾਲ ਇੱਕ ਚੋਣ ਫਰੀਦਕੋਟ ਵਾਲੀ ਵੀ, ਲੋਕ ਸਭਾ ਦੀ ਚੋਣ ਜਿਹੜੀ ਭਾਈ ਖਾਲਸਾ ਜੀ ਸਾਡੇ ਉਹਨਾਂ ਨੇ ਜਿੱਤ ਲਈ, ਦੋ ਚੋਣਾਂ ਪੰਜਾਬ ਦੇ ਵਿੱਚ ਖੂਬ ਕਹਿ ਸਕਦੇ ਹਾਂ ਕਿ ਚਰਚਾ ਚ ਆ ਗਈਆਂ, ਤੇ ਉਹ ਤੋਂ ਬਾਅਦ ਇੱਕ ਪਾਰਟੀ ਬਣਦੀ ਜਿਹਦਾ ਤੁਸੀਂ ਹੁਣੇ ਜ਼ਿਕਰ ਕਰਕੇ ਹਟੇ ਹੋ, ਵਾਰਸ ਪੰਜਾਬ। ਹੁਣ ਵਾਰਸ ਪੰਜਾਬ ਦੀ ਪਾਰਟੀ ਪੰਜਾਬ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਬਣੇ ਸੀ ਆਜ਼ਾਦ ਜਿੱਤ ਕੇ, ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਤੇ ਕੁਝ ਹੋਰ ਆਗੂ ਜਿਹੜੇ ਉਹਨਾਂ ਨਾਲ ਜੁੜੇ ਉਹ ਚਲਾ ਰਹੇ ਆ। ਵਾਰਸ ਪੰਜਾਬ ਦੀ ਜਥੇਬੰਦੀ ਨੇ ਇੱਕ ਰਾਜਨੀਤਿਕ ਪਾਰਟੀ ਚ ਆਪਣੇ ਆਪ ਨੂੰ ਤਬਦੀਲ ਕਰ ਦਿੱਤਾ ਹੋਇਆ। ਵਾਰਸ ਪੰਜਾਬ ਦੀ ਪਾਰਟੀ ਇਹ ਕਹਿ ਚੁੱਕੀ ਹੈ ਕਿ ਅਸੀਂ ਪੋਲੀਟੀਕਲ ਪਾਰਟੀ ਦੀ ਤਰਜ਼ ਤੇ ਕੰਮ ਕਰ ਰਹੇ ਹਾਂ ਔਰ ਕਰ ਵੀ ਰਹੇ ਹੈ। 2027 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਸਪਸ਼ਟ ਐਲਾਨ ਕਰ ਚੁੱਕੇ ਹੈ ਔਰ ਇਹ ਵੀ ਗੱਲ ਆਖ ਚੁੱਕੇ ਕਿ ਅੰਮ੍ਰਿਤਪਾਲ ਸਿੰਘ ਵੀ ਚੋਣ ਲੜੇਗਾ ਵਿਧਾਨ ਸਭਾ ਦੀ। ਤੇ ਜਿਹੜੇ ਤੁਸੀਂ ਨਵੇਂ ਮੋੜ ਦਾ ਜ਼ਿਕਰ ਕੀਤਾ, ਉਹ ਨਵੇਂ ਮੋੜ ਇਹ ਆ ਕਿ ਵਾਰਸ ਪੰਜਾਬ ਦੀ ਜਥੇਬੰਦੀ ਨੇ ਪੰਜਾਬ ਦੇ ਵਿੱਚ ਪਹਿਲੀ ਟਿਕਟ ਐਲਾਨ ਕਰ ਦਿੱਤੀ ਹੈ, ਪਹਿਲੀ ਟਿਕਟ। ਹੁਣ ਸਵਾਲ ਇਹ ਕੋਈ ਬਹੁਤ ਵੱਡਾ ਨਹੀਂ, ਸਾਰੀਆਂ ਪਾਰਟੀਆਂ ਨੇ ਐਲਾਨ ਕਰਨੇ ਆ। ਆਮ ਆਦਮੀ ਪਾਰਟੀ ਵੀ ਤੇ 2-4 ਜਗ੍ਹਾ ਤੇ ਐਲਾਨ ਕਰ ਹੀ ਚੁੱਕੀ ਹੈ ਵਿੰਗੇ ਟੇਢੇ ਢੰਗ ਦੇ ਨਾਲ। ਹੁਣ ਐਲਾਨ ਜਿਹੜਾ ਵਾਰਸ ਪੰਜਾਬ ਦੇ ਨੇ ਕੀਤਾ ਉਹ ਇੱਕ ਅਜਿਹਾ ਐਲਾਨ ਹੈ ਜਿਹੜਾ ਪੰਜਾਬ ਚ ਵਾਕਈ ਇੱਕ ਵੱਖਰੇ ਢੰਗ ਦੀ ਸਿਆਸਤ ਹੈ, ਜਿਹੜੀ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ ਅੰਮ੍ਰਿਤਪਾਲ ਸਿੰਘ ਨੇ ਵੱਖਰੇ ਢੰਗ ਦੇ ਨਾਲ ਐਂਟਰੀ ਕੀਤੀ, ਵੱਖਰੇ ਢੰਗ ਦੀ ਪ੍ਰਥਾ ਚਲਾਈ, ਵੱਖਰੇ ਢੰਗ ਦੇ ਨਾਲ ਨਾਮ ਕਮਾਇਆ। ਔਰ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਨੇ ਟਿਕਟ ਐਲਾਨ ਕੀਤੀ ਉਹ ਮਨਪ੍ਰੀਤ ਆਲੀ ਦੀ ਨਹੀਂ ਕੀਤੀ, ਜਿਹੜੇ ਇਸ ਵੇਲੇ ਵੀ ਵਿਧਾਇਕ ਹੈ, ਨਾ ਅੰਮ੍ਰਿਤਪਾਲ ਸਿੰਘ ਦੇ ਪਿਤਾ ਦੀ ਕੀਤੀ ਹੈ, ਨਾ ਸਰਬਜੀਤ ਸਿੰਘ ਖਾਲਸਾ ਦੀ ਕੀਤੀ, ਨਾ ਹੋਰ ਕਿਸੇ ਦੀ ਕੀਤੀ ਹੈ। ਕੀਤੀ ਕਿਹਦੀ ਹੈ? ਸਤਵੰਤ ਸਿੰਘ। ਹੁਣ ਸਤਵੰਤ ਸਿੰਘ ਕੌਣ ਹੈ? ਸਤਵੰਤ ਸਿੰਘ ਕੇਰ ਸਿੰਘ ਦਾ ਪੁੱਤਰ ਹੈ। ਇਹ ਉਹ ਕੇਰ ਸਿੰਘ ਹੈ ਜਿਹੜਾ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕੇਸ ਵਿੱਚ ਇਸਨੂੰ ਫਾਂਸੀ ਹੋਈ ਸੀ। ਹੁਣ ਇਹ ਦੇਖੋ ਤੁਸੀਂ ਕਿੱਥੇ ਜਾ ਕੇ ਗੱਲ ਜੁੜੀ ਹੈ। ਜਿਹੜੀ ਚੀਜ਼ ਨੂੰ ਬਾਕੀ ਤੇ ਛੱਡੋ, ਪੰਜਾਬ ਦੇ ਸਿੱਖ ਵੀ ਭੁਲਾ ਚੁੱਕੇ ਆ ਕਿ ਕੇਰ ਸਿੰਘ ਕੌਣ ਸੀ। ਕੇਰ ਸਿੰਘ ਦੇ ਪੁੱਤਰ ਨੂੰ ਟਿਕਟ ਦੇਣੀ ਔਰ ਵਸੀ ਪਠਾਣਾ ਤੋਂ ਆਪਣਾ ਉਮੀਦਵਾਰ ਆਖ ਦੇਣਾ, ਇਹ ਬਹੁਤ ਵੱਡੀ ਗੱਲ ਹੈ। ਪੰਜਾਬ ਦੀ ਪਹਿਲੀ ਟਿਕਟ ਵਾਰਸ ਪੰਜਾਬ ਨੇ ਐਲਾਨ ਕੀਤੀ। ਹੁਣ ਵਾਰਸ ਪੰਜਾਬ ਦੀ ਜਥੇਬੰਦੀ ਦੇ ਕੋਲ ਜੇ ਮੈਂ ਸਮਝਦਾ ਤਾਂ ਹੈ ਵੱਖ ਵੱਖਰਾ ਪਾਨੀ ਹੈ ਨਾ, ਉਹਨਾਂ ਦੇ ਕੋਲ ਬਹੁਤ ਵੱਡੀ ਕੋਈ ਧਨ ਦੌਲਤ ਹੈ, ਨਾ ਬਹੁਤ ਵੱਡੇ ਕੋਈ ਸਿਆਸੀ ਲੀਡਰ ਹੈ। ਅਸੀਂ ਕਹੀਏ ਜੀ ਉਹਨਾਂ ਤੋਂ ਤਾਂ ਪੁਰਾਣੇ ਸਿਆਸੀ ਲੀਡਰ ਹੀ ਬੜੇ ਹੈ। ਸਰਬਜੀਤ ਸਿੰਘ ਖਾਲਸਾ ਠੀਕ ਹੈ ਸਿਆਸੀ ਲੀਡਰ ਹੈ, ਪਰੰਤੂ ਉਹ ਵੀ ਤੇ ਕੱਲ ਦਾ ਬਣਿਆ ਲੀਡਰ ਹੈ, ਉਹ ਕਿਹੜਾ ਬਹੁਤ ਪੁਰਾਣਾ ਹੈ। ਮਨਪ੍ਰੀਤ ਆਲੀ ਠੀਕ ਹੈ, ਇੱਕ ਥੋੜਾ ਤਜਰਬਾ ਰੱਖਦੇ ਹੈ, ਬਾਕੀ ਤੇ ਬਹੁਤ ਸਾਰੇ ਚਿਹਰੇ ਨਵੇਂ ਹੈ। ਹੁਣ ਵਾਰਸ ਪੰਜਾਬ ਦੀ ਜਥੇਬੰਦੀ ਦੇ ਕੋਲ ਪ੍ਰਭ ਸੰਧੂ ਜੀ ਜੇ ਕੁਛ ਹੈਗਾ ਤੇ ਵਾਕਈ ਇਹੀ ਚੀਜ਼ ਹੈ ਕਿ ਉਹ ਪੰਥ ਨੂੰ ਇਹ ਦੱਸਣ ਕਿ ਅਸੀਂ ਹੀ ਪੰਥ ਦੀ ਜਿਹੜਾ ਅਗਵਾਈ ਕਰਨ ਵਾਲੇ ਹਾਂ, ਅਸੀਂ ਹੀ ਪੰਥ ਦੇ ਰਾਖੇ ਹਾਂ, ਅਸੀਂ ਹੀ ਪੰਥ ਦੇ ਸੇਵਾਦਾਰ। ਪਰ ਮੈਨੂੰ ਲੱਗਦਾ ਕਿ ਆਹ ਚੀਜ਼ ਕਹਿ ਕੇ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਹੈ ਵੱਖਰੇ ਢੰਗ, ਔਰ ਇਹ ਬੜਾ ਕਮਾਲ ਦਾ ਸੁਨੇਹਾ ਹੈਗਾ ਆ। ਹੁਣ ਇਹ ਸੁਨੇਹੇ ਦੇ ਮਗਰ ਸਿਆਸਤ ਵੀ ਹੈ ਤੇ ਇਸ ਸੁਨੇਹੇ ਦੇ ਮਗਰ ਪੰਜਾਬ ਦੀਆਂ ਉਹ ਭਾਵਨਾਵਾਂ ਵੀ ਹੈ ਜਿਹੜੀਆਂ ਪੰਜਾਬੀਆਂ ਦਾ ਇੱਕ ਹਿੱਸਾ ਸਦਾ ਹੀ ਉਸ ਭਾਵਨਾਵਾਂ ਦੇ ਨਾਲ ਜੁੜਿਆ। ਸੋ ਵਾਰਸ ਪੰਜਾਬ ਦੀ ਜਥੇਬੰਦੀ ਨੇ ਇੱਕ ਇਹ ਵਿਸ਼ੇਸ਼ ਪੈਂਤੜਾ ਜਿਹੜਾ ਖੇਡ ਲਿਆ। ਬਾਕੀ ਵੇਖਦੇ ਹਾਂ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਵਾਰਸ ਪੰਜਾਬ ਦੀ ਜਥੇਬੰਦੀ ਪੰਜਾਬ ਚ ਸਿਆਸੀ ਤੌਰ ਤੇ ਕਿਹੜੇ ਕਿਹੜੇ ਰੰਗ ਦਿਖਾਉਂਦੀ ਹੈ ਤੇ ਫਿਰ 2027 ਤੱਕ ਜਾਂਦਿਆਂ ਜਾਂਦਿਆਂ ਕੀ ਸਥਿਤੀਆਂ ਬਣਦੀਆਂ।
0: ਜੀ ਬਿਲਕੁਲ ਜੀ, ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਸਾਡੇ ਨਾਲ 6685 ਟੋਮਕੋ ਰੋਡ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਜੁੜ ਚੁੱਕੇ ਨੇ। ਫਰਨੀਚਰ ਦੀਆਂ ਜਿਹੜੀਆਂ ਇਸ ਵੀਕਐਂਡ 'ਤੇ ਤੁਹਾਨੂੰ ਬਹੁਤ ਵੱਡੀਆਂ ਡੀਲਾਂ ਅਤੇ ਬਹੁਤ ਵੱਡੇ ਵੱਡੇ ਤੋਹਫੇ ਦੇਣ ਜਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਤੁਸੀਂ ਓਨਰ ਹੋ।
3: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਵੀਕਣ ਦੇ ਉੱਪਰ, ਤੁਸੀਂ ਆਪਣੇ ਘਰ ਦੇ ਲਈ ਮਾਸਟਰ ਬੈਡਰੂਮ ਸੈੱਟ ਦਾ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਕੌਫੀ ਟੇਬਲ ਚਾਹੀਦੇ ਨੇ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤਾਂ ਜ਼ਰੂਰ ਇਸ ਵੀਕਣ ਦੇ ਉੱਪਰ ਇੱਕ ਚੱਕਰ ਲਾਓ। 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ, ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਜੀ ਹਾਂ, ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਜਿਹਦੀ ਰੈਗੂਲਰ ਕੀਮਤ 6700 ਡਾਲਰ ਸੀ, ਸਿਰਫ 199 ਦਾ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਤੁਹਾਨੂੰ ਸਿਰਫ 199 $199 ਦਾ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਡ ਦੇ ਉੱਪਰ। ਸੋ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਹੈ ਤਾਂ ਜ਼ਰੂਰ ਇੱਕ ਚੱਕਰ ਲਾਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ। ਸਤੂ ਸਾਹਿਬ
0: ਬਹੁਤ ਸ਼ੁਕਰੀਆ ਜੀ। ਸੋ ਨਾਲ ਦੀ ਨਾਲ ਅਸੀਂ ਵੀ ਇੱਕ ਵਾਰ ਮੈਸੇਜ ਦੇ ਦਿੰਦੇ ਹਾਂ ਕਿ ਤੁਸੀਂ ਇਸ ਵੀਕਐਂਡ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ 6685 ਟੋਮਕਨ ਰੋਡ 'ਤੇ ਜ਼ਰੂਰ ਪਹੁੰਚਣਾ, 905-673-3337। ਨਾਲ ਦੀ ਨਾਲ ਹਰਵੀਨ ਮਾਵੀ ਜੀ ਦਾ ਸੁਨੇਹਾ ਤੁਹਾਨੂੰ ਦਈਏ, ਤੁਸੀਂ ਘਰ ਦੀ ਇੰਸ਼ੋਰੈਂਸ ਔਰ ਨਾਲ ਦੀ ਨਾਲ ਆਟੋ ਇੰਸ਼ੋਰੈਂਸ ਵਿੱਚ ਬਹੁਤ ਵੱਡੀ ਸੇਵਿੰਗ ਕਰਨਾ ਚਾਹੁੰਦੇ ਹੋ, ਤੁਸੀਂ ਆਪਣੀ ਇੰਸ਼ੋਰੈਂਸ ਦੇ ਵਿੱਚ ਡਿਸਕਾਊਂਟ, ਬੰਡਲ ਡਿਸਕਾਊਂਟ ਐਡ ਕਰਕੇ ਆਪਣੇ ਬਹੁਤ ਸਾਰੇ ਡਾਲਰ ਬਚਾਉਣਾ ਚਾਹੁੰਦੇ ਹੋ, ਤਾਂ ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 12 ਸਾਲਾਂ ਦਾ ਤਜ਼ਰਬਾ ਹਿੰਦੀ, ਪੰਜਾਬੀ, ਉਰਦੂ ਦੇ ਵਿੱਚ ਸਰਵ ਕਰਦੇ ਨੇ। 6472780906674647287097।

0: ਆਮ ਆਦਮੀ ਪਾਰਟੀ ਨੇ ਬੜਾ ਉਸ ਨੂੰ ਭੰਡਿਆ ਜਾ ਰਿਹਾ। ਸੋ ਇਹ ਸਾਰੀ ਕੀ ਖਬਰ ਆ ਜੀ? ਸਿਆਸੀ ਸਿੱਕਾ ਕਹਿੰਦੇ ਪੁੱਠਾ ਪੈ ਗਿਆ।
1: ਪ੍ਰਭ ਸੰਧੂ ਜੀ, ਗੱਲ ਇਹ ਆ ਜਿਹੜੇ ਪੰਜਾਬੀ ਖਾਸ ਕਰਕੇ ਪੰਜਾਬੀ ਜਿਹਨਾਂ ਦੇ ਕੋਲ 4 ਪੈਸੇ ਆ ਜਾਣ ਤੇ ਫਿਰ ਉਹ ਬੜੇ ਮਹਿੰਗੇ ਸ਼ੌਂਕ ਕਈ ਵਾਰੀ ਪਾਲਦੇ ਆ। ਇਹ ਸੁਭਾਅ ਆ ਪੰਜਾਬੀਆਂ ਦਾ ਤੇ ਹਰਭਜਨ ਸਿੰਘ ਵੀ ਉਸ ਸੁਭਾਅ ਦਾ ਮੈਂ ਸਮਝਦਾ ਸ਼ਿਕਾਰ। ਹਰਭਜਨ ਸਿੰਘ ਨੇ ਬੜਾ ਨਾਮ ਨਾ ਖੱਟਿਆ, ਚਲੋ ਪੈਸੇ ਵੀ ਕਮਾਏ ਭਾਈ, ਆਪਣੀ ਕਾਬਲੀਅਤ ਤੇ ਕਮਾਏ, ਆਪਣੀ ਯੋਗਤਾ ਤੇ ਕਮਾਏ, ਆਪਣੀ ਕਲਾ ਤੇ ਕਮਾਏ, ਕੋਈ ਇਤਰਾਜ਼ ਨਹੀਂ ਹੈ। ਔਰ ਹਰਭਜਨ ਸਿੰਘ ਨੂੰ ਪੰਜਾਬੀ ਭਾਈਚਾਰੇ ਨੇ, ਪੰਜਾਬੀ ਕਿਉਂ, ਦੁਨੀਆਂ ਚ ਬੜੇ ਵੱਡੇ ਪੱਧਰ ਤੇ ਨਾਮਨਾ ਵੀ ਮਿਲਿਆ, ਸਤਿਕਾਰ ਵੀ। ਪਰੰਤੂ ਜਦੋਂ ਵਿਅਕਤੀ ਦੀ ਜੇਬ ਚ 4 ਪੈਸੇ ਆ ਜਾਣ, ਜਿਹੜਾ ਮੈਂ ਤੁਹਾਨੂੰ ਹੁਣੇ ਕਹਿ ਕੇ ਹਟਿਆ, ਤੇ ਹਰਭਜਨ ਸਿੰਘ ਵੀ ਫਿਰ ਸਿਆਸਤ ਦੇ ਵਿੱਚ ਐਂਟਰੀ ਕਰ ਲੈਂਦੇ ਆ। ਹਰਭਜਨ ਸਿੰਘ ਸਿਆਸਤ ਚ ਐਂਟਰੀ ਤੇ ਕਰ ਗਏ, ਪਰੰਤੂ ਸੱਚ ਇਹ ਹੈ ਜੋ ਮੇਰਾ ਤਜਰਬਾ ਆਖਦਾ ਹੈ ਸੰਧੂ ਸਾਹਿਬ, ਹਰਭਜਨ ਸਿੰਘ ਨੂੰ ਨਾ ਤੇ ਸਿਆਸਤ ਮਾਫਕ ਬੈਠੀ ਹੈ, ਨਾ ਬੈਠਣੀ ਚਾਹੀਦੀ ਸੀ ਤੇ ਨਾ ਬੈਠ ਸਕਦੀ ਹੈ। ਔਰ ਜਿਹੜਾ ਤੁਸੀਂ ਜ਼ਿਕਰ ਕੀਤਾ ਹਰਭਜਨ ਸਿੰਘ ਦਾ ਜਿਹੜਾ ਸਿਆਸੀ ਸਿਕਸਰ ਹੈ ਉਹ ਪੁੱਠਾ ਪੈ ਗਿਆ, ਪੈਣੇ ਹੀ ਪੈਣੇ ਆ। ਜੇ ਤੁਸੀਂ ਆਉਣ ਵਾਲੇ ਸਮੇਂ ਚ ਵੇਖਿਓ ਕਿੰਨਾ ਕੁਛ ਪੈਣਾ ਹੈ। ਹਰਭਜਨ ਸਿੰਘ ਨੇ ਆਪਣਾ ਸਿਆਸੀ ਸਫ਼ਰ ਆਮ ਆਦਮੀ ਪਾਰਟੀ ਵਿੱਚ ਰਾਜ ਸਭਾ ਵਾਲੇ ਪਾਸਿਓਂ ਸ਼ੁਰੂ ਕੀਤਾ ਸੀ, ਵਿੱਚ ਵਿਚਾਲੇ ਭਾਰਤੀ ਜਨਤਾ ਪਾਰਟੀ ਚ ਚਲੇ ਗਏ, ਤੇ ਜਿੱਦਣ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਪੰਜਾਬ ਚ ਰਾਜ ਸਭਾ ਮੈਂਬਰ ਚੁਣੇ ਗਏ ਸੰਧੂ ਸਾਹਿਬ, ਉਦੋਂ ਇਹਨਾਂ ਨੂੰ ਪੰਜਾਬ ਚ ਨਸ਼ਾ ਨਹੀਂ ਨਜ਼ਰ ਆਉਂਦਾ ਸੀ, ਉਦੋਂ ਇਹਨਾਂ ਨੂੰ ਪੰਜਾਬ ਦੀਆਂ ਟੁੱਟੀਆਂ ਸੜਕਾਂ ਦਾ ਫਿਕਰ ਨਹੀਂ ਸੀਗਾ, ਉਦੋਂ ਇਹਨਾਂ ਨੂੰ ਪੰਜਾਬ ਦੇ ਮਸਲੇ ਨਜ਼ਰ ਨਹੀਂ ਆਉਂਦੇ ਸੀ। ਹੁਣ ਬੜਾ ਪੰਜਾਬ ਦਾ ਫਿਕਰ ਹੈ, ਪੰਜਾਬ ਦੀ ਕਾਨੂੰਨ ਵਿਵਸਥਾ ਦਾ ਵੀ ਫਿਕਰ ਪੈ ਗਿਆ, ਪੰਜਾਬ ਚ ਨੌਜਵਾਨ ਨਸ਼ੇ ਕਰਕੇ ਸੜਕਾਂ ਤੇ ਤੁਰੇ ਫਿਰਦੇ ਆ, ਉਹ ਵੀ ਫਿਕਰ ਪੈ ਗਿਆ। ਅਸਲ ਵਿੱਚ ਇਹ ਪੰਜਾਬੀਆਂ ਦਾ ਫਿਕਰ ਨਹੀਂ ਹੈ, ਇਹ ਭਾਰਤੀ ਜਨਤਾ ਪਾਰਟੀ ਦੇ ਕਹੇ ਦਾ ਫਿਕਰ ਹੈ। ਜੋ ਭਾਰਤੀ ਜਨਤਾ ਪਾਰਟੀ ਚ ਗਏ ਆ ਤੇ ਅਗਲਿਆਂ ਨੇ ਜਿਹੜੇ ਫਿਕਰ ਪਾਏ ਉਹ ਫਿਕਰ ਨਿਭਾ ਰਿਹਾ ਹਰਭਜਨ ਸਿੰਘ। ਮੈਂ ਤਾਂ ਹੀ ਉਹ ਕਿਹਾ ਕਿ ਹਰਭਜਨ ਸਿੰਘ ਨੂੰ ਨਾ ਤੇ ਸਿਆਸਤ ਮਾਫਕ ਬੈਠੀ, ਨਾ ਮਾਫਕ ਬੈਠਣੀ ਹੈ। ਅੱਜ ਤੁਸੀਂ ਹਰਭਜਨ ਸਿੰਘ ਦਾ ਜ਼ਿਕਰ ਕੀਤਾ, ਹਰਭਜਨ ਸਿੰਘ ਨੇ ਕਹਿ ਲਈਏ ਕਿ ਇੱਕ ਅੱਧਾ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ, ਕਿਉਂਕਿ ਸੁੱਖ ਦੇ ਨਾਲ ਬਥੇਰੇ ਲੋਕ ਜੁੜੇ ਹੁੰਦੇ ਆ ਸੋਸ਼ਲ ਮੀਡੀਆ ਤੇ, ਕਿਉਂਕਿ ਜਾਣੀ ਪਹਿਚਾਣੀ ਹਸਤੀ ਹੈ, ਉੱਥੇ ਇੱਕ ਤਸਵੀਰਾਂ, ਇੱਕ ਵੀਡੀਓ ਕਲਿੱਪ ਦਾ ਪ੍ਰਗਟਾਵਾ ਕੀਤਾ ਕਿ ਆਹ ਵੇਖੋ ਪੰਜਾਬ ਦੀਆਂ ਸੜਕਾਂ ਤੇ ਦੋ ਨੌਜਵਾਨ ਆ, ਨੌਜਵਾਨ ਸਿੱਖ ਭਾਈਚਾਰ ਸਿੱਖ ਨੇ, ਸਰਦਾਰ ਨੌਜਵਾਨ ਹੈ, ਉਹ ਕਹਿੰਦੇ ਆਹ ਵੇਖੋ ਨਸ਼ੇ ਦਾ ਸੇਵਨ ਕਰਕੇ ਕਿਵੇਂ ਘੁੰਮ ਰਹੇ ਆ ਪੰਜਾਬ ਦੀਆਂ ਸੜਕਾਂ ਤੇ। ਪੁਲਿਸ ਨੇ ਘੋਖ ਪੜਤਾਲ ਕੀਤੀ, ਪੁਲਿਸ ਨੇ ਖੁਲਾਸਾ ਕਰ ਦਿੱਤਾ ਕਿ ਭਾਈ ਇਹ ਵੀਡੀਓ ਤੇ ਪੰਜਾਬ ਦੀ ਹੈ ਹੀ ਨਹੀਂ, ਇਹ ਤੇ ਵੀਡੀਓ ਰਾਜਸਥਾਨ ਦੀ ਆ, ਗੰਗਾਨਗਰ ਦੀ। ਹੁਣ ਕਿੱਡਾ ਵੱਡਾ ਇਹ ਦੋਸ਼ ਲੱਗ ਗਿਆ ਕਿ ਅਸੀਂ ਪੰਜਾਬ ਨੂੰ ਬਦਨਾਮ ਕਰਨ ਤੇ ਲੱਗੇ ਹਾਂ, ਵੀਡੀਓ ਕੋਈ ਹੈ ਕਿਤੇ ਦੀ ਹੈ ਤੇ ਅਸੀਂ ਕਹਿੰਦੇ ਜੀ ਪੰਜਾਬ ਦੇ ਨੌਜਵਾਨ ਪੰਜਾਬ ਦੀਆਂ ਸੜਕਾਂ ਤੇ ਨਸ਼ਾ ਕਰਕੇ ਘੁੰਮ ਰਹੇ ਹਾਂ। ਪੰਜਾਬ ਦੀ ਪੁਲਿਸ ਨੇ ਹੁਣ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹਰਭਜਨ ਸਿੰਘ ਨੂੰ। ਆਮ ਆਦਮੀ ਪਾਰਟੀ ਵਾਲੇ ਹੁਣ ਉਹ ਜਿਵੇਂ ਕਹਿੰਦੇ ਹੁੰਦੇ ਆ ਹਲੀ ਲਲੀ ਕਰਕੇ ਪੈ ਗਏ ਆ ਹਰਭਜਨ ਸਿੰਘ ਨੂੰ ਕਿ ਭਾਈ ਦੱਸ ਕਿਹੜਾ ਪੰਜਾਬ ਹੈ, ਕਿਹੜੀ ਸੜਕ ਹੈ, ਕਿੱਥੇ ਦੀ ਗੱਲ ਹੈ। ਹਰਭਜਨ ਸਿੰਘ ਨੂੰ ਹੁਣ ਗੱਲ ਨਹੀਂ ਆ ਰਹੀ। ਔਰ ਦਲਜੀਤ ਸਿੰਘ ਚੀਮਾ ਵਰਗੇ, ਮਾਫ ਕਰਨਾ, ਜਿਹੜੇ ਸਾਡੇ ਐਡਵੋਕੇਟ ਹਰਪਾਲ ਸਿੰਘ ਚੀਮਾ ਵਰਗੇ ਆ, ਉਹ ਕਹਿੰਦੇ ਜੀ ਅਸੀਂ ਤੇ ਪਰਚਾ ਦਰਜ ਕਰਾਉਣਾ ਹਰਭਜਨ ਸਿੰਘ ਤੇ, ਅਸੀਂ ਤੇ ਕੇਸ ਚਲਾਉਣਾ, ਮਾਨਹਾਨੀ ਤਾਂ ਇਸਨੇ ਪੰਜਾਬੀਆਂ ਨੂੰ ਬਦਨਾਮ ਕੀਤਾ, ਪੰਜਾਬ ਨੂੰ ਬਦਨਾਮ ਕੀਤਾ। ਸੋ ਹਰਭਜਨ ਸਿੰਘ ਸਿਆਸਤ ਦੇ ਵਿੱਚ ਨਵਾਂ ਨਵਾਂ ਪੈਰ ਧਰਾਵਾ ਕੀਤਾ, ਤੇ ਉਹੀ ਹਰਭਜਨ ਸਿੰਘ ਹੈ ਜਿੱਦਣ ਤੇ ਆਪ ਸੀ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਪਾਸੇ, ਇਹਨੂੰ ਪੰਜਾਬ ਦੀ ਕੋਈ ਮੁਸ਼ਕਲ ਨਜ਼ਰ ਨਹੀਂ ਆਈ। ਜਦੋਂ ਹੁਣ ਭਾਜਪਾ ਚ ਚਲਾ ਗਿਆ ਤੇ ਪੰਜਾਬ ਦੀਆਂ ਮੁਸ਼ਕਲਾਂ ਨਜ਼ਰ ਆਉਣ ਲੱਗ ਪਈਆਂ। ਇਹ ਉਹੀ ਹਰਭਜਨ ਸਿੰਘ ਹੈ ਜਿਸਨੇ ਜਦੋਂ ਭਾਜਪਾ ਚ ਚਲਾ ਗਿਆ ਸੀ ਤੇ ਇੱਕ ਸ਼ਰੇਆਮ ਖੁਲਾਸਾ ਕੀਤਾ ਸੀ, ਸ਼ਰੇਆਮ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੀਆਂ ਜਿਹੜੀਆਂ ਸੀਟਾਂ ਨੇ ਪੈਸੇ ਲੈ ਕੇ ਵੇਚੀਆਂ, ਹਰਭਜਨ ਸਿੰਘ ਨੇ ਖੁਲਾਸਾ ਕੀਤਾ ਸੀ। ਪਰੰਤੂ ਇਹ ਨਹੀਂ ਖੁਲਾਸਾ ਕੀਤਾ ਸੀ ਕਿ ਮੈਂ ਖਰੀਦੀ ਆ ਜਾਂ ਮੇਰੀ ਝੋਲੀ ਪੈ ਗਈ ਜਾਂ ਮੈਨੂੰ ਕਿਹੜਾ ਗਿਫਟ ਮਿਲਿਆ, ਇਹ ਨਹੀਂ ਖੁਲਾਸਾ ਕੀਤਾ ਸੀ। ਇਹ ਵੀ ਕਿਹਾ ਸੀ ਜੇ ਕੇਜਰੀਵਾਲ ਦੱਸ ਦੂਗਾ ਠੀਕ ਆ, ਨਹੀਂ ਤੇ ਮੈਂ ਦੱਸਾਂਗਾ, ਉਹ ਅੱਜ ਤੱਕ ਨਹੀਂ ਦੱਸਿਆ। ਜਿੱਦਣ ਤੇ ਆਪ ਆਮ ਆਦਮੀ ਪਾਰਟੀ ਸੀ ਉਦਣ ਸਾਰਾ ਕੁਛ ਠੀਕ ਸੀ, ਜਦੋਂ ਹੁਣ ਭਾਜਪਾ ਚਲੇ ਗਏ ਤੇ ਪੰਜਾਬ ਦਾ ਨਸ਼ਾ ਵੀ ਨਜ਼ਰ ਆਉਣ ਲੱਗ ਪਿਆ, ਪੰਜਾਬ ਦੀਆਂ ਰਾਜ ਸਭਾ ਸੀਟਾਂ ਕਿਨ ਖਰੀਦੀਆਂ ਕਿਨ ਵੇਚੀਆਂ ਉਹ ਵੀ ਦਿਸਣ ਲੱਗ ਪਿਆ। ਸੋ ਹਰਭਜਨ ਸਿੰਘ ਮੈਂ ਸਮਝਦਾ ਹਾਂ ਕਿ ਜਿਹੜੇ ਪਾਸੇ ਨੂੰ ਤੁਰ ਪਿਆ ਹਰਭਜਨ ਸਿੰਘ ਵਾਸਤੇ ਉਹ ਬਣਿਆ ਨਹੀਂ ਸੀ, ਚੰਗੀ ਗੱਲ ਹੈ ਮੋੜਾ ਪਾ ਲੈ, ਨਹੀਂ ਤੇ ਭਾਈ ਸਿਆਸਤ ਦੇ ਵਿੱਚ ਫਿਰ ਕਦੇ ਦਾਦੇ ਤੇ ਕਦੇ ਪੋਤੇ ਦੀਆਂ ਚੱਲਦੀਆਂ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ।

0: ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੋ 905-673-3337, 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਤੁਹਾਨੂੰ ਹਰਪ੍ਰੀਤ ਸੈਣੀ ਹੋਣਾ ਦਾ ਨੰਬਰ ਜ਼ਰੂਰ ਦੇਈਏ। ਤੁਸੀਂ ਆਟੋ, ਮਾਫ਼ ਕਰਨਾ, ਤੁਸੀਂ ਲਾਈਫ ਇੰਸ਼ੋਰੈਂਸ, ਤੁਸੀਂ ਡਿਸਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ ਜਾਂ ਟਰੈਵਲ ਇੰਸ਼ੋਰੈਂਸ ਲੱਭ ਰਹੇ ਸੀ ਤਾਂ ਹਰਪ੍ਰੀਤ ਸੈਣੀ ਟੋਪ ਚੋਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ। ਨਾਲ ਦੀ ਨਾਲ ਪਰਿਵਾਰਾਂ ਨੂੰ ਸੁਰੱਖਿਆ, ਫਾਈਨੈਂਸ਼ੀਅਲ ਪਲੈਨਿੰਗ ਅਤੇ ਇੰਸ਼ੋਰੈਂਸ ਦੀ ਸਲਾਹ ਦਿੰਦੇ ਆ। ਤੁਸੀਂ 416-817-6500 ਅਤੇ ਹਰਪ੍ਰੀਤ ਸੈਣੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਹਰਮਨ ਬੱਤਾ, ਮੌਰਗੇਜ ਬ੍ਰੋਕਰ। ਮੌਰਗੇਜ ਲੈਣ ਦੇ ਵਿੱਚ ਦਿੱਕਤ ਆ ਰਹੀ ਆ, ਆਉਂਦੀਆਂ ਹੀ ਆ। ਅੱਜ ਦਾ ਸਮਾਂ ਇਸ ਤਰ੍ਹਾਂ ਦਾ ਕਿ ਮੌਰਗੇਜ ਹੁਣ ਬੈਂਕ ਵੀ ਸਟ੍ਰਿਕਟ ਹੋ ਗਏ ਆ, ਪਰ ਜੇ ਤੁਹਾਡੇ ਕੋਲ ਕੋਈ ਵਧੀਆ ਮੌਰਗੇਜ ਬ੍ਰੋਕਰ ਆ ਤਾਂ ਫਿਰ ਤੁਹਾਨੂੰ ਮੌਰਗੇਜ ਦੇ ਵਿੱਚ ਚਿੰਤਾ ਕਰਨ ਦੀ ਲੋੜ ਨਹੀਂ ਆ। ਹਰਮਨ ਬੱਤਾ ਮੌਰਗੇਜ ਬ੍ਰੋਕਰ ਨੂੰ ਤੁਸੀਂ ਯਾਦ ਰੱਖਣਾ ਆ, ਘਰ ਖਰੀਦਣਾ ਆ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਕਰਵਾਉਣੀ ਆ, ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਲੱਭ ਰਹੇ ਹੋ, ਤਾਂ ਤੁਸੀਂ ਹਰਮਨ ਬੱਤਾ ਨੂੰ ਯਾਦ ਰੱਖੋ। 647-685-9000, 647-685-9000 ਹਰਮਨ ਬੱਤਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਉਸ ਤੋਂ ਬਾਅਦ ਬਹੁਤ ਸਾਰੀਆਂ ਕਾਲਜ ਨੇ, ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਤੁਹਾਡੇ ਸਵਾਲ ਅਤੇ ਰਮੇਸ਼ ਹੁਸ਼ਿਆਰਪੁਰੀ ਦੇ ਜਵਾਬ ਹੋਣਗੇ। ਇੱਕ ਖਬਰ ਤੋਂ ਬਾਅਦ ਫਿਰ ਜਲਦੀ ਆਪਾਂ ਚੱਲਦੇ ਹਾਂ ਕਾਲਜ ਦੇ ਵੱਲ। ਰਮੇਸ਼ ਜੀ, ਦੇਸ਼ ਦੇ ਪਾਰਲੀਮੈਂਟ ਵਿੱਚ ਅੱਜ ਫਿਰ ਵਿਰੋਧੀਆਂ ਅਤੇ ਸੱਤਾਧਾਰੀ ਵੱਲੋਂ ਮੱਕੜ ਦੁਆਰ ਅਤੇ ਇੱਕ ਦੂਜੇ ਖਿਲਾਫ਼ ਪ੍ਰਦਰਸ਼ਨ ਹੋਇਆ। ਇਹ ਮੱਕੜ ਦੁਆਰ ਕੀ ਚੀਜ਼ ਹੈ ਜੀ?
2: ਇਹ ਮਕਾਰ ਜਿਹੜੇ ਜਿਸ ਦਰਵਾਜ਼ੇ ਚੋਂ ਬਹੁਤੇ ਮਕਾਰ ਲੰਘਣ ਉਹਨੂੰ ਮੱਕਰ ਦੁਆਰ, ਸ਼ਾਇਦ ਮੈਨੂੰ ਤੇ ਇਹੀ ਲੱਗਦਾ ਕਿ ਨਾਮ ਤਾਂ ਹੀ ਰੱਖਿਆ ਹੋਣਾ ਕਿਉਂਕਿ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਹੈ। ਦੇਖੋ, ਚਾਹੇ ਸੱਤਾਧਾਰੀ ਤੇ ਚਾਹੇ ਵਿਰੋਧੀ, ਪ੍ਰਭ ਸੰਧੂ ਜੀ ਸਥਿਤੀ ਸਮਝੋ ਕੀ ਹੈ। 20 ਜੁਲਾਈ ਨੂੰ ਦੇਸ਼ ਦਾ ਪਾਰਲੀਮੈਂਟ ਸੈਸ਼ਨ ਸ਼ੁਰੂ ਹੁੰਦਾ ਹੈ, 20 ਜੁਲਾਈ ਨੂੰ। ਅੱਜ 11 ਅਗਸਤ ਹੈ, ਬੀਤ ਗਈ ਭਾਰਤ ਦੀ, ਤੁਹਾਡੀ ਸ਼ੁਰੂ ਹੋਈ ਹੈ, ਸਾਡੀ 11 ਅਗਸਤ ਬੀਤ ਗਈ। 13 ਅਗਸਤ ਨੂੰ ਸਮਾਪਤੀ ਹੈ, 20 ਜੁਲਾਈ ਤੋਂ 13 ਅਗਸਤ ਤੱਕ ਦਾ ਸੈਸ਼ਨ ਹੈ। ਕੇਵਲ 2 ਦਿਨ ਰਹਿ ਗਏ, ਕੇਵਲ 2 ਦਿਨ। ਔਰ ਇੰਨੇ ਦਿਨ ਦੇ ਵਿੱਚ ਉਸ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜੇ ਕਿਸੇ ਨੇ ਕਹਿ ਲਈਏ ਕਿ ਅੰਦਰ ਕਿਤੇ 8-10-15 ਘੰਟੇ, ਇੰਨੇ ਦਿਨਾਂ ਦੀ ਗੱਲ ਕਰਦਾ, ਇੱਕ ਦਿਨ ਦੀ, 8-10 ਘੰਟੇ ਵੀ ਟੋਟਲ ਜੋੜ ਲਈਏ ਤੇ ਉਹ ਨਹੀਂ ਬਣਦੇ ਜਿਹੜੀ ਕਾਰਵਾਈ ਉੱਥੇ ਅੰਦਰ ਚੱਲੀ। ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਇੱਕ ਨਵਾਂ ਟ੍ਰੈਂਡ ਭਾਰਤ ਵਿੱਚ ਜਨਮ ਲੈ ਚੁੱਕਾ ਆ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅੰਦਰ ਜਾ ਕੇ ਅਸੀਂ ਕਰਨਾ ਕੀ ਹੈ। ਨਾ ਸਾਡੇ ਤੋਂ ਸਵਾਲ ਹੈ, ਸਵਾਲ ਕਰਨ ਵਾਲਿਆਂ ਤੋਂ ਸਵਾਲ ਨਹੀਂ ਹੈਗੇ ਤੇ ਜਵਾਬ ਦੇਣ ਵਾਲਿਆਂ ਤੋਂ ਜਵਾਬ ਨਹੀਂ। ਹੁਣ ਸਵਾਲ ਵੀ ਤੇ ਉਹੀ ਕਰਦਾ ਨਾ ਕਿ ਭਾਈ ਤੁਸੀਂ ਫਲਾਨੇ ਦਾ ਸੰਘਾ ਕਿਉਂ ਘੁੱਟ ਰਹੇ ਹੋ, ਤੁਸੀਂ ਕਰਜ਼ਾ ਕਿਉਂ ਲੈ ਰਹੇ ਹੋ, ਤੁਹਾਡੇ ਰਾਜ 'ਚ ਟੁੱਟੀਆਂ ਸੜਕਾਂ, ਕਿਹੜੇ ਮੂੰਹ ਦੇ ਨਾਲ ਮੈਂ ਸਵਾਲ ਕਰਾਂਗਾ। ਪ੍ਰਭ ਸੰਧੂ ਜੀ, ਜਦੋਂ ਮੇਰਾ ਰਾਜ ਸੀ ਮੈਂ ਵੀ ਤੇ ਆਹ ਕੁਛ ਹੀ ਕਰਦਾ ਰਿਹਾ। ਬਾਕੀ ਸਵਾਲ ਵਾਲੇ ਸਵਾਲ ਕਰਨ ਜੋਗੇ ਨਹੀਂ, ਜਵਾਬ ਦੇਣ ਵਾਲਿਆਂ ਤੋਂ ਜਵਾਬ ਨਹੀਂ। ਦੋਹਾਂ ਧਿਰਾਂ ਦੀ ਜ਼ਰੂਰਤ ਹੈ ਕਿ ਉਹ ਅੰਦਰ ਘੱਟ ਤੇ ਬਾਹਰ ਜ਼ਿਆਦਾ ਰੌਲਾ ਪਾਉਣ। ਇਹ ਬੀਤੇ ਸਮੇਂ 'ਚ ਇੱਕ ਟ੍ਰੈਂਡ ਭਾਰਤ ਵਿੱਚ ਉੱਭਰਿਆ। ਸ਼ੁਰੂਆਤੀ ਦੌਰ 'ਚ ਲੱਗਦਾ ਸੀ ਕਿ ਸ਼ਾਇਦ ਫਲਾਨਾ ਆਗੂ, ਫਲਾਨਾ ਲੀਡਰ ਜਿਹੜਾ ਅੰਦਰ ਬੜਾ ਹੀ ਉੱਚੀ ਉੱਚੀ ਰੌਲਾ ਪਾਉਂਦਾ, ਪਤਾ ਨਹੀਂ ਲੋਕਾਂ ਦਾ ਕਿੰਨਾ ਕੁ ਸਹਾਈ ਹੈ, ਲੋਕਾਂ ਦਾ ਕਿੰਨਾ ਕੁ ਮਦਦਗਾਰ ਹੈ। ਮੈਂ ਉਦੋਂ ਤੋਂ ਇਹ ਮਸਲਾ ਚੁੱਕ ਰਿਹਾ ਕਿ ਜੋ ਭਾਰਤ ਦੀਆਂ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਇੱਕ ਨਵਾਂ ਟ੍ਰੈਂਡ ਜਨਮ ਲੈ ਚੁੱਕਾ ਹੈ, ਬੇ ਲੋੜੇ ਮੁੱਦੇ ਖੜੇ ਕਰਕੇ, ਛੋਟੇ ਮੁੱਦੇ ਨੂੰ ਉਲਝਾ ਕੇ ਵੱਡੇ ਮੁੱਦੇ ਖੜੇ ਕਰਨੇ, ਵਾਕਆਊਟ ਦੀ ਪਰੰਪਰਾ ਪੈ ਗਈ। ਵਿਰੋਧੀ ਧਿਰਾਂ ਸੱਤਾਧਾਰੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਸੱਤਾਧਾਰੀ ਜਾਣ ਬੁੱਝ ਕੇ ਵਿਰੋਧੀ ਧਿਰ ਨੂੰ ਉਕਸਾਉਂਦੇ ਨੇ, ਸਮਾਂ ਨਹੀਂ ਦਿੰਦੇ ਕਿ ਉਹ ਰੌਲਾ ਪਾਉਣ, ਵਾਕਆਊਟ ਕਰਨ ਤੇ ਗੱਲ ਚੱਲੇ ਨਾ। ਅਸੀਂ ਵੀ ਕਹੀਏ ਜੀ ਕਾਰਵਾਈ ਮੁਲਤਵੀ, ਦਿਨ ਵਿੱਚ ਮੁਲਤਵੀ ਵੱਧ ਹੁੰਦੀ ਹੈ, ਚੱਲਦੀ ਘੱਟ ਹੈ। ਦੇਸ਼ ਦੀ ਪਾਰਲੀਮੈਂਟ ਦੇ ਵਿੱਚ 2 ਦਿਨ ਰਹਿ ਗਏ ਹੈ, ਅੱਜ 14 ਮਿੰਟਾਂ ਦੇ ਵਿੱਚ 2 ਕਾਨੂੰਨ ਜ਼ਰੂਰ ਪਾਸ ਹੋਏ ਆ, 14 ਮਿੰਟਾਂ 'ਚ 2 ਕਾਨੂੰਨ। ਹੁਣ ਤੁਸੀਂ ਆਪ ਦੇਖ ਲਓ ਕਿ ਜੇ 14 ਮਿੰਟਾਂ 'ਚ 2 ਕਾਨੂੰਨ ਪਾਸ ਹੋਏ ਆ ਲੋਕ ਸਭਾ ਵਿੱਚ ਤੇ ਕਿੰਨੀ ਕੁ ਚਰਚਾ ਹੋਈ ਹੋਵੇਗੀ। 14 ਮਿੰਟਾਂ 'ਚ 2 ਕਾਨੂੰਨ, ਜੇ ਉਧਰ ਰਾਜ ਸਭਾ ਦੇ ਵਿੱਚ ਮਲਿਕ ਅਰਜਨ ਖੜਗੇ ਹੋਣੀ ਤੇ ਨਾਲ ਵਿਰੋਧੀ ਧਿਰ ਤੇ ਆਗੂ ਇਸ ਕਰਕੇ ਬਾਈਕਾਟ ਕਰਕੇ ਕਿ ਇੱਕ ਉੱਥੇ ਕਾਨੂੰਨ ਜਿਹੜਾ ਪੇਸ਼ ਕੀਤਾ ਗਿਆ, ਮਾਫ ਕਰਨਾ ਬਿੱਲ, ਕਾਨੂੰਨੀ ਕਾਨੂੰਨ ਤੇ ਬਾਅਦ ਚ ਬਣੇਗਾ, ਜਿਹੜਾ ਬਿੱਲ ਪੇਸ਼ ਕੀਤਾ ਗਿਆ ਦ ਟ੍ਰਿਬਿਊਨਲ ਆਫ ਦਾ ਰਿਫੋਰਮੈਂਸ ਬਿੱਲ 226, ਉਹ ਕਹਿੰਦੇ ਮੈਂ ਬੋਲਣਾ ਤੇ ਉਹਨੂੰ ਬੋਲਣ ਨਹੀਂ ਦਿੱਤਾ ਉਹ ਬਾਤ। ਔਰ ਕਾਂਗਰਸ ਪਾਰਟੀ ਨੂੰ ਫਿਕਰ ਇਸ ਗੱਲ ਦਾ ਆ ਕਿ ਅਯੁੱਧਿਆ ਮੰਦਿਰ ਦਾ ਚੰਦਾ ਚੋਰੀ ਹੋ ਗਿਆ, ਉਸ ਚੰਦੇ ਚੋਰੀ ਨੂੰ ਲੈ ਕੇ ਬਾਹਰ ਰੋਜ਼ ਰੌਲਾ ਪਾਉਂਦੇ ਆ। ਉਹਨਾਂ ਨੇ ਨਵਾਂ ਮੁੱਦਾ ਫੜ ਲਿਆ, ਉਹ ਕਹਿੰਦੇ ਜੀ ਤੁਸੀਂ ਸਾਡੇ ਦਿੱਲੀ ਦੇ ਵਿਦਿਆਰਥੀਆਂ ਦੀ ਗੱਲ ਕਰਦੇ ਹੋ, ਰਾਂਚੀ ਚ ਤੁਹਾਡੀ ਸਰਕਾਰ ਹੈ ਝਾਰਖੰਡ ਚ, ਪਹਿਲਾਂ ਉੱਥੇ ਦਾ ਜਵਾਬ ਦਿਓ ਕਿ ਉੱਥੇ ਵਿਦਿਆਰਥੀਆਂ ਤੇ ਕਿਉਂ ਲਾਠੀਚਾਰਜ ਕੀਤਾ, ਕਿਉਂ ਕੱਲ ਸੁੱਖ ਦੇ ਨਾਲ ਉਹ ਵੀ ਬਥੇਰੇ ਕੁੱਟੇ ਆ ਵਿਦਿਆਰਥੀ। ਅੱਜ ਦੇਸ਼ ਦੀ ਲੋਕ ਸਭਾ ਦੇ ਜਿਸ ਦੁਆਰ ਦਾ ਤੁਸੀਂ ਜ਼ਿਕਰ ਕੀਤਾ, ਉਸ ਪਾਸੇ ਮੱਕਰ ਦੁਆਰ ਵਾਲੇ ਪਾਸੇ ਇੱਕ ਪਾਸੇ ਸੱਤਾਧਾਰੀ ਵਾਲੇ, ਇੱਕ ਪਾਸੇ ਵਿਰੋਧੀ। ਵਿਰੋਧੀ ਕਹਿੰਦੇ ਕਿ ਸੱਤਾਧਾਰੀ ਵਾਲੇ ਮਾੜੇ ਹੈ, ਅਮਿਤ ਸ਼ਾਹ ਗਾਇਬ ਹੈ, ਅਮਿਤ ਸ਼ਾਹ ਨੂੰ ਆ ਕੇ ਬਿਆਨ ਦੇਣਾ ਚਾਹੀਦਾ, ਅਮਿਤ ਸ਼ਾਹ ਵਿਦਿਆਰਥੀਆਂ ਦੇ ਅੰਦੋਲਨ ਤੇ ਟਿੱਪਣੀ ਕਰੇ। ਸੱਤਾਧਾਰੀ ਵਾਲੇ ਕਹਿੰਦੇ ਕਿ ਅਮਿਤ ਸ਼ਾਹ ਤੇ ਆਉਣ ਨੂੰ ਵੀ ਤਿਆਰ ਹੈ, ਬੋਲਣ ਨੂੰ ਵੀ ਤਿਆਰ ਹੈ, ਪਰੰਤੂ ਇਹ ਪਾ ਹੀ ਇਕੱਲਾ ਰੌਲਾ ਰਹੇ ਹੈ, ਸੁਣ ਨੂੰ ਤਿਆਰ ਨਹੀਂ। ਭਾਵ ਕਿ 5 ਪੈਸੇ ਦੀ ਕੰਮ ਦੀ ਗੱਲ ਕਿਸੇ ਧਿਰ ਵੱਲੋਂ ਨਹੀਂ ਕੀਤੀ ਜਾ ਰਹੀ, ਮੁੱਦਿਆਂ ਨੂੰ ਉਲਝਾ ਕੇ, ਮੁੱਦਿਆਂ ਨੂੰ ਖੜੇ ਕਰਕੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਲੋਕਾਂ ਲਈ ਬੋਲਣ ਦੀ ਥਾਂ ਤੇ ਸੱਤਾਧਾਰੀ ਵੱਲੋਂ ਲੋਕਾਂ ਦੇ ਜਵਾਬ ਲੋਕਾਂ ਤੱਕ ਭੇਜਣ ਦੀ ਥਾਂ ਤੇ ਕੇਵਲ ਪ੍ਰਦਰਸ਼ਨ ਦਾ ਅਖਾੜਾ ਬਣਾ ਕੇ ਰੱਖ ਦਿੱਤੀਆਂ ਨੇ ਵਿੱਚੇ ਵਿਧਾਨ ਸਭਾਵਾਂ ਤੇ ਵਿੱਚੇ ਲੋਕ ਸਭਾਵਾਂ, ਜਿੱਦ ਨੂੰ ਇਹ ਕਾਰ ਪਈਆਂ, ਜਿੱਦ ਨੂੰ ਇਹ ਪਰੰਪਰਾ ਚੱਲ ਪਈ ਹੈ, ਸਿਆਸੀ ਪਾਰਟੀਆਂ ਨੂੰ ਤੇ ਬੜੀ ਮਾਫਕ ਹੈ। ਕਿਉਂਕਿ ਕਹਿਣ ਨੂੰ ਤੇ ਕਾਗਜ਼ਾਂ 'ਚ ਆ ਗਿਆ, ਅੰਕੜਿਆਂ 'ਚ ਆ ਗਿਆ, ਜਦੋਂ ਅਸੀਂ 5 ਸਾਲ ਪੂਰੇ ਕਰਦੇ ਹਾਂ, ਮੈਂ ਗਣਾਉਣਾ ਹੈ ਕਿ ਦੇਖੋ ਜੀ ਅਸੀਂ ਇੰਨੇ ਦਿਨ ਵਿਧਾਨ ਸਭਾ ਦੀ ਕਾਰਵਾਈ ਚਲਾਈ, ਦੇਖੋ ਜੀ ਅਸੀਂ ਇੰਨੇ ਦਿਨ ਲੋਕ ਸਭਾ ਦੀ ਚਲਾਈ, ਇੰਨੇ ਦਿਨ ਰਾਜ ਸਭਾ ਦੀ ਚਲਾਈ, ਪਰੰਤੂ ਨਿਕਲਣ ਪੈਣ ਨੂੰ ਕੀ ਹੈ। ਆ ਤੁਸੀਂ ਵੇਖ ਲਓ 20 ਜੁਲਾਈ ਤੋਂ 13 ਅਗਸਤ ਤੱਕ 14 ਮਿੰਟਾਂ 'ਚ 2 ਕਾਨੂੰਨ ਪਾਸ ਕਰਨੇ ਤੇ ਬਾਹਰ 3 ਘੰਟੇ ਆਪਾਂ ਹੰਗਾਮਾ ਕਰਨਾ। ਸੋ ਇਸ ਕਰਕੇ ਜਿੱਦ ਨੂੰ ਪਰੰਪਰਾ ਚੱਲ ਪਈ ਹੈ, ਚਾਹੇ ਵਿਰੋਧੀ ਹੈ ਤੇ ਚਾਹੇ ਸੱਤਾਧਾਰੀ, ਦੋਨੇ ਜ਼ਿੰਮੇਵਾਰ ਹੈ। ਹਾਲਾਂਕਿ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ, ਮੁੱਦੇ ਚੁੱਕਣੇ ਚਾਹੀਦੇ, ਪਰੰਤੂ ਬਾਹਰ ਨਹੀਂ ਅੰਦਰ ਚੁੱਕਣੇ ਚਾਹੀਦੇ ਆ। ਮੈਨੂੰ ਲੱਗਦਾ ਕਿ ਹੁਣ ਭਾਰਤ ਦੇ ਵਿੱਚ ਚਾਹੇ ਉਹ ਵਿਦਿਆਰਥੀ ਹੈ ਤੇ ਚਾਹੇ ਜਿਹਨਾਂ ਨੂੰ ਅਸੀਂ ਕਿਸਾਨ ਆਖ ਦਿੰਦੇ ਹਾਂ ਜਾਂ ਅੰਦੋਲਨਕਾਰੀ ਆਖਦੇ ਨੇ, ਉਹਨਾਂ ਨੂੰ ਇੱਕ ਨਵਾਂ ਸੰਘਰਸ਼ ਕਰਨਾ ਪੈਣਾ ਕਿ ਇਹਨਾਂ ਨੂੰ ਭਾਈ ਕਿ ਰੱਬ ਦੇ ਵਾਸਤੇ ਤੁਸੀਂ ਬਾਹਰ ਨਹੀਂ ਅੰਦਰ ਜਾ ਕੇ ਲੜੋ, ਅੰਦਰ ਜਾ ਕੇ ਲੋਕਾਂ ਦੀ ਗੱਲ ਕਰੋ। ਇਹ ਮੈਨੂੰ ਲੱਗਦਾ ਕਿ ਭਾਰਤ ਵਿੱਚ ਇਹੋ ਇੱਕ ਨਵੀਂ ਜਿਹੜੀ ਆ ਲੋਕ ਲਹਿਰ ਹੁਣ ਖੜੀ ਕਰਨੀ ਪੈਣੀ ਆ ਲੋਕਾਂ ਨੂੰ।
1: ਸੋ ਬਿਲਕੁਲ ਜੀ, ਆਲਮੋਸਟ ਜਿਹੜਾ ਆ ਉਹਨਾਂ ਦਾ ਕਾਲ ਸੀ ਉਹ ਪੂਰਾ ਹੋ ਚੁੱਕਿਆ ਆਮ ਆਦਮੀ ਪਾਰਟੀ ਦਾ। ਹੁਣ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਕਿਹਾ ਕਿ ਇਹ ਸਾਰੇ ਹੁੰਦੇ ਇੱਕੋ ਹੀ ਆ ਸਾਰੇ, ਸਾਨੂੰ ਲੱਗਦਾ ਕਿ ਅਸੀਂ ਬਦਲਾਵ ਲੈ ਕੇ ਆਏ ਹਾਂ। ਉਹ ਬੜਾ ਖੂਬ ਲਿਖਿਆ ਕਿਸੇ ਨੇ ਕਿ ਬਦਲ ਗਈਆਂ ਨੇ ਸ਼ਕਲਾਂ, ਰਾਗ ਪੁਰਾਣੇ ਨੇ, ਸੱਦੇ ਸਿਰਫ ਨਵੇਂ, ਕਾਗ ਪੁਰਾਣੇ ਨੇ, ਨਵੀਂ ਪਟਾਰੀ ਵੇਖ ਕੇ ਵਿਸਰ ਜਾਵੀ ਨਾ, ਅਤੇ ਬੀਨਾ ਦੇ ਸੁਰ ਦੱਸਦੇ ਨੇ ਕਿ ਨਾਗ ਪੁਰਾਣੇ ਨੇ। ਇਹ ਕਿ ਸਾਰੇ ਨਾਗ ਹੀ ਆ। 9056573337 9056733337 ਰਮੇਸ਼ ਜੀ, ਥੋੜ੍ਹੀ ਇਜਾਜ਼ਤ ਹੋਵੇ ਤਾਂ ਆਪਾਂ ਕਾਲਜ ਦੇ ਵੱਲ ਚਲੀਏ
2: ਜੀ। ਸੰਤੂ ਸਾਹਿਬ
1: ਜੀ, ਪਹਿਲੀ ਕਾਲ ਲੰਬੇ ਸਮੇਂ ਤੋਂ ਨਾਵਰ ਕੰਫਰਟ ਤੋਂ ਸੰਤੂ ਸਾਹਿਬ ਹੋਲਤੇ ਨੇ, ਸੁਖਵਿੰਦਰ ਜੀ ਹੋਲਤੇ ਨੇ, ਕੁਲਦੀਪ, ਮੇਰੇ ਕੋਲ ਟਾਈਮ ਨਹੀਂ ਆ ਰਿਹਾ, ਸੋ ਅੱਜ ਟਾਈਮ ਨਹੀਂ ਮੈਨੂੰ ਸ਼ੋ ਹੋ ਰਿਹਾ, ਸੋ ਸੰਤੂ ਸਾਹਿਬ ਤੋਂ ਸ਼ੁਰੂ ਕਰਦੇ ਹਾਂ ਜੀ। ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਪੰਜਾਬੀ ਲਹਿਰਾਂ 'ਚ
3: ਜੀ। ਮੈਂ ਤੁਹਾਨੂੰ ਰਮੇਸ਼ ਜੀ, ਮੇਰੀ ਇੱਕ ਟਿੱਪਣੀ ਇਹ ਆ ਕਿ ਆਪਾਂ ਦੁਨੀਆਂ 'ਚ ਬਹੁਤ ਸਾਰੇ ਮਾਡਲ ਦੇਖੇ, ਮਾਰਕਸਵਾਦ ਦੇਖਿਆ, ਲੈਨਿਨਵਾਦ ਦੇਖਿਆ, ਕਮਿਊਨਿਜ਼ਮ ਦੇਖਿਆ, ਔਰ ਨਵਾਂ ਡੈਮੋਕ੍ਰੇਸੀ ਆਈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੀ ਗੱਲ ਕਰਦੇ ਆ, ਚਾਹੇ ਵਿਧਾਨ ਸਭਾ ਚਾਹੇ ਲੋਕ ਸਭਾ। ਹਜ਼ਾਰਾਂ ਤੇ ਲੱਖਾਂ ਡਾਲਰ ਦਾ ਖਰਚਾ ਦਿੱਲੀ ਦਾ ਜਦੋਂ ਇਹ ਜਾਂਦੇ ਆ ਵਿਧਾਨ ਸਭਾ 'ਚ, ਔਰ ਯਕੀਨ ਕਰਿਓ ਸਾਡੇ 9 ਬਿੱਲ ਪਾਸ ਕੀਤੇ ਇੱਕ ਦਿਨ 'ਚ, ਲੋਕਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ। ਮੈਨੂੰ ਇਹੋ ਜਿਹੇ ਭਾਰੇ ਵਰਡ ਲੱਗਦੇ ਜਿਹੜਾ ਇਹਨੇ 9 ਬਿੱਲ ਪਾਸ ਕੀਤੇ, ਕੀ ਇਹਨਾਂ ਨੂੰ ਚਾਹੀਦਾ ਨਹੀਂ ਸੀ ਕਿ ਲੋਕਾਂ ਦੇ ਜਿਹੜੇ ਬਿੱਲ ਪਾਸ ਕਰਨ ਤੋਂ ਪਹਿਲਾਂ ਜਿਹੜੇ ਆਪਣੇ MP ਆ, MLA ਆ, ਇਹਨਾਂ ਨੂੰ ਪੜ੍ਹਾਏ ਜਾਣ, ਲੋਕਾਂ 'ਚ ਗੱਲ ਕੀਤੀ ਜਾਵੇ? ਪਰ ਮੈਨੂੰ ਲੱਗਦਾ ਕਿ ਡੈਮੋਕ੍ਰੇਸੀ ਨਾਂ ਤੇ ਜਿਹੜਾ ਤਮਾਸ਼ਾ ਕਰ ਰਹੀ ਆ ਸਰਕਾਰ ਪੰਜਾਬ 'ਚ ਜਾਂ ਇੰਡੀਆ 'ਚ, ਮੈਂ ਉਹਦੇ ਬਾਰੇ ਟਿੱਪਣੀ ਲੈਣੀ ਚਾਹੂੰਗਾ ਰਮੇਸ਼ ਜੀ ਕੋਲ। ਥੈਂਕ ਯੂ ਤੁਹਾਨੂੰ ਤੁਹਾਡਾ ਟਾਈਮ ਦੇਣ ਲਈ।
1: ਜੀ ਰਮੇਸ਼ ਜੀ,
2: ਤੁਸੀਂ ਕੱਲ ਵਾਲੇ 9 ਬਿੱਲਾਂ ਦਾ ਜ਼ਿਕਰ ਕੀਤਾ ਪੰਜਾਬ ਦੀ ਵਿਧਾਨ ਸਭਾ ਦੇ, ਮੈਂ ਨਾਲ 2 ਅੱਜ ਵਾਲੇ ਜੋੜ ਦਿੱਤੇ ਜਿਹੜੇ ਲੋਕ ਸਭਾ 'ਚ 14 ਮਿੰਟਾਂ ਦੇ ਵਿੱਚ। ਗੱਲ ਇੱਕੋ ਹੀ ਹੈ, ਲੋਕਤੰਤਰ ਦੀਆਂ ਧੱਜੀਆਂ ਸਾਰੀ ਅੜਾ ਰਹੇ। ਮੈਂ ਬੜਾ ਸਪਸ਼ਟ ਗੱਲ ਕਹੀ ਹੈ ਕਿ ਅਸਲ ਵਿੱਚ ਜਿਨ੍ਹਾਂ ਨੇ ਸਵਾਲ ਕਰਨਾ ਉਹ ਸਵਾਲ ਕਰਨ ਯੋਗੇ ਨਹੀਂ ਹੈ, ਉਹ ਪਹਿਲਾਂ ਹੀ ਕਾਣੇ ਹੈ। ਜਿਨ੍ਹਾਂ ਨੇ ਜਵਾਬ ਦੇਣਾ ਉਹ ਜਵਾਬ ਦੇਣ ਨੂੰ ਤਿਆਰ ਨਹੀਂ ਹੈ, ਤੇ ਜਦੋਂ ਸਵਾਲ ਕਰਨ ਵਾਲੇ ਦਾ ਸਵਾਲ ਨਹੀਂ ਤੇ ਜਵਾਬ ਦੇਣ ਵਾਲਾ ਜਵਾਬ ਨਹੀਂ ਦੇਣਾ ਚਾਹੁੰਦਾ ਤੇ ਫਿਰ ਲੋਕਤੰਤਰ ਕਾਹਦਾ ਰਹਿ ਗਿਆ? ਦੇਖੋ ਗੱਲ ਤੇ ਮੈਨੂੰ ਲੱਗਦਾ ਕਾਨੂੰਨ ਪਹਿਲਾਂ ਇਹ ਲੋਕਾਂ ਨੂੰ ਕਹਿ ਕੇ ਪਾਸ ਕਰਾਉਣਾ ਪੈਣਾ ਕਿ ਜਿਹੜੇ ਤੁਸੀਂ ਬਿੱਲ ਸਦਨ 'ਚ ਲੈ ਕੇ ਆਉਂਦੇ ਹੋ, ਕਿਉਂਕਿ ਜਿੰਨਾ ਕੁ ਮੈਂ ਸਮਝ ਸਕਿਆ ਅੱਜ ਤੱਕ ਜਦੋਂ ਬਿੱਲ ਲੈ ਕੇ ਆਉਂਦੇ ਆ, ਸਿਰਫ ਤੇ ਸਿਰਫ ਥੋੜਾ ਸਮਾਂ ਪਹਿਲਾਂ, ਕਈ ਵਾਰ ਇੱਕ ਅੱਧਾ ਦਿਨ ਪਹਿਲਾਂ, ਯਾਨੀ ਕੱਲ੍ਹ ਆਉਣਾ ਤੇ ਅੱਜ ਸ਼ਾਮ ਨੂੰ, ਨਹੀਂ ਤੇ ਬਹੁਤੀ ਵਾਰੀ ਤੇ ਥੋੜਾ ਸਮਾਂ ਪਹਿਲਾਂ ਉਹਨਾਂ ਦੇ ਪਹਿਲਾਂ ਤੇ ਚਲੋ ਪ੍ਰਿੰਟ ਰੂਪ ਦੇ ਵਿੱਚ ਵੰਡਿਆ ਜਾਂਦਾ ਸੀ, ਅੱਜ ਕੱਲ ਸਕਰੀਨਾਂ ਲੱਗੀਆਂ ਆ ਉਹਦੇ ਉੱਪਰ ਜਿਹੜਾ ਡਿਜੀਟਲ ਤੌਰ ਤੇ ਆ ਜਾਂਦਾ। ਹੁਣ ਜਿਹੜੇ ਬਿੱਲ ਹੈ ਕੋਈ 5-7 ਲਾਈਨਾਂ ਦੇ ਬਿੱਲ ਤੇ ਹੁੰਦੇ ਨਹੀਂ, ਬਿੱਲ ਤੇ ਹੁੰਦੇ ਆ ਕਈ ਸੈਂਕੜੇ ਪੇਜਾਂ ਦੇ, ਤੇ ਕਿਹੜਾ ਇਹਨਾਂ ਚੋਂ ਵਿਧਾਇਕ ਜੰਪਿਆ ਜਿਹੜਾ ਉੱਥੇ ਅੰਗਰੇਜ਼ੀ ਭਾਸ਼ਾ ਫਟਾਫਟ ਪੜ੍ਹ ਕੇ ਜਿਹੜਾ ਇੱਕ ਵਾਰੀ ਦੇਖ ਲਈ ਤੇ ਉਹਦੇ ਦਿਮਾਗ ਚ ਪਤਾ ਲੱਗ ਗਿਆ ਕਿ ਬਿੱਲ ਚੰਗਾ ਕਿ ਮਾੜਾ। ਕੋਈ ਵੀ ਨਹੀਂ ਹੋਊਗਾ ਕੋਈ ਟਾਮਾ, ਮੈਂ ਕਹਿੰਦਾ ਇੱਕ ਵੀ ਨਹੀਂ ਹੋ ਸਕਦਾ ਜਿਹੜਾ 1-2 ਘੰਟੇ ਦੇ ਵਿੱਚ ਅਨੈਲਿਸਿਸ ਕਰ ਸਕੇ। ਉਹ ਤੇ ਬਿਲਕੁਲ ਗਲਤ ਹੈ, ਪਰੰਪਰਾ ਹੀ ਗਲਤ ਹੈ। ਹਾਲਾਂਕਿ ਇਹਦੇ ਲਈ ਮੈਂ ਕਿਸੇ ਇੱਕ ਪਾਰਟੀ ਨੂੰ ਦੋਸ਼ੀ ਨਹੀਂ ਕਹਿਣਾ, ਸਾਰਿਆਂ ਨੂੰ ਕਹਿਣਾ। ਪਹਿਲਾਂ ਤੇ ਕਾਨੂੰਨ ਇਹ ਪੇਸ਼ ਕਰਨ ਕਿ ਭਾਈ ਅਸੀਂ 24 ਘੰਟੇ ਪਹਿਲਾਂ ਵਿਧਾਇਕਾਂ ਦੇ ਕੋਲ ਭੇਜਣਾ ਉਹ ਬਿੱਲ, ਡਿਜੀਟਲ ਵੀ ਭੇਜਾਂਗੇ, ਹਾਰਡ ਕਾਪੀ ਵੀ ਭੇਜਾਂਗੇ, ਉਹਨੂੰ ਆਪਾਂ ਪੰਜਾਬੀ ਚ ਪੰਜਾਬ ਦਾ ਸੂਬਾ ਤੇ ਪੰਜਾਬੀ ਚ ਵੀ ਅਲੱਥਾ ਕਰਕੇ ਭੇਜਾਂਗੇ। ਕਰੋ ਅੰਗਰੇਜ਼ੀ ਚ ਪਾਸ, ਪਰੰਤੂ ਅਲੱਥਾ ਹੋ ਕੇ ਪੰਜਾਬੀ ਚ ਵੀ ਆਵੇ। ਜੇ ਹੋਰ ਸੂਬੇ ਦਾ, ਹੋਰ ਸੂਬੇ ਦੀ ਜਿਹੜੀ ਭਾਸ਼ਾ ਉਹਦੇ ਵਿੱਚ ਅਲੱਥਾ ਹੋ ਕੇ ਆਵੇ, ਉਹਨੂੰ ਡਿਸਕਸ ਕਰਨ। ਡਿਸਕਸ ਤੋਂ ਬਾਅਦ ਉੱਤੇ ਚਰਚਾ ਹੋਵੇ, ਉਹਦੇ ਲਈ ਚਰਚਾ ਲਈ ਸਮਾਂ ਮਿੱਥਿਆ ਜਾਵੇ। ਆ ਪੰਜਾਬ ਦੀ ਵਿਧਾਨ ਸਭਾ ਚ ਤਾਂ ਮੈਂ ਐਤਕੀ ਨਵੀਂ ਪਰੰਪਰਾ ਵੇਖ ਲਈ ਕਿ ਮਤੇ ਲੈ ਉਹ ਆਪਣੇ ਹੱਕ ਵਿੱਚ ਤਾੜੀਆਂ ਮਰਾ ਕੇ ਆਪੇ ਪੇਸ਼ ਕਰਨੇ ਤੇ ਆਪੇ ਪਾਸ ਕਰ ਲੈਣੇ, ਘਰ ਨੂੰ ਉੱਠ ਕੇ ਚਲੇ ਜਾਣਾ। ਉਹ ਦੇਸ਼ ਦੀ ਲੋਕ ਸਭਾ ਦੇ ਵਿੱਚ ਅੰਦਰ ਜਾਂਦਾ ਹੀ ਕੋਈ ਨੀ, ਰਾਹੁਲ ਗਾਂਧੀ ਬਾਹਰ ਹੀ ਖੜਾ ਹੈ। ਉਹ ਰਾਹੁਲ ਗਾਂਧੀ ਨੂੰ ਦੇਖ ਕੇ ਜਿਹੜੇ 4 ਕੰਦਰ ਬੈਠੇ ਸੀ ਉਹ ਕਹਿੰਦੇ ਅੰਦਰ ਅਸੀਂ ਕੀ ਕਰਨਾ ਹੈ, ਕਿਉਂਕਿ ਹੈ ਤੇ ਉਹਨਾਂ ਦੇ ਕੋਲ ਵੀ ਕੁਛ ਕਰਨ ਨੂੰ ਭਾਜਪਾ ਵਾਲੇ, ਉਹ ਵੀ ਬਾਹਰ ਆ ਗਏ। ਸੋ ਇੱਕ ਦੂਜੇ ਨੂੰ ਐਵੇਂ ਹੀ ਇੱਕ, ਅੱਜ ਦੇਖੋ ਕਿੱਡਾ ਨਵਾਂ ਮੁੱਦਾ ਵੱਲੋਂ ਤੁਸੀਂ ਉੱਥੋਂ ਸਮਝੋ। ਰਾਹੁਲ ਗਾਂਧੀ ਕਹਿੰਦੇ ਆ ਜਾਂ ਕਹੀਏ ਕਿ ਕਾਂਗਰਸ ਪਾਰਟੀ ਜਾਂ ਵਿਰੋਧੀ ਧਿਰਾਂ ਕਹਿੰਦੀਆਂ ਕਿ ਅਮਿਤ ਸ਼ਾਹ ਐਬਸੈਂਟ ਹੈ, ਗੈਰ ਹਾਜ਼ਰ ਹੈ। ਮੰਨ ਲੈਂਦੇ ਇਹ ਗੱਲ ਮੰਨਣ ਵਾਲੀ ਹੈ, ਉਹ ਗੈਰ ਹਾਜ਼ਰ ਹੈ, ਉਹ ਆਵੇ ਬਿਆਨ ਦੇਵੇ। ਤੇ ਉਹ ਸੱਤਾਧਾਰੀ ਵਾਲੇ ਕਹਿੰਦੇ ਜੀ ਉਹ ਤੇ ਬਿਆਨ ਦੇਣ ਨੂੰ ਤਿਆਰ ਹੈ, ਸੁਣਨ ਨੂੰ ਤਿਆਰ ਨਹੀਂ। ਦੱਸੋ ਅਸੀਂ ਕਿਹਦੀ ਸੱਚ ਮੰਨੀਏ, ਕਿਉਂਕਿ ਉਹਨਾਂ ਦੋਹਾਂ ਨੇ ਆਪਣੀ ਆਪਣੀ ਗੱਲ ਜਚਾ ਦਿੱਤੀ ਹੈ, ਲੋਕਾਂ ਚ ਭੇਜ ਦਿੱਤੀ ਹੈ। ਤੇ ਹੁਣ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਾਂਝ ਪਾ ਰਹੇ ਹਾਂ ਉਹ ਆਪਣੇ ਘਰਾਂ ਨੂੰ ਵਾਪਸ ਇਸ ਵੇਲੇ ਜਾ ਚੁੱਕੇ ਹੋਣਗੇ, ਤੇ ਕੱਲ ਨੂੰ ਫਿਰ ਉਸ ਲੋਕਤੰਤਰ ਦੇ ਰੰਗ ਤਮਾਸ਼ੇ ਦੇ ਵਿੱਚ ਉਹ ਹਾਜ਼ਰੀ ਭਰਨਗੇ ਤੇ ਸਾਡੀਆਂ ਤੁਹਾਡੀਆਂ ਭਾਵਨਾਵਾਂ ਨੂੰ ਠਗਣਗੇ।
1: ਜੀ ਬਿਬਲ ਜੀ, 905-673-3337। ਸੁਖਵਿੰਦਰ ਜੀ, ਸੁਖਵਿੰਦਰ ਸਾਂਪਲੀ ਜੀ, ਤੁਸੀਂ ਆਨਰ ਹੋ ਜੀ।
4: ਹਾਂਜੀ ਸੰਦੂ ਸਾਹਿਬ, ਰਮੇਸ਼ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
1: ਜੀ। ਸਰ, ਸਤਿ ਸ਼੍ਰੀ ਅਕਾਲ।
4: ਮੈਨੂੰ ਪੋਲਿਟਿਕਸ ਦਾ ਕੋਈ ਨੌਲੇਜ ਨਹੀਂ, ਮੈਂ ਕਿ ਨਾ ਸੋਸ਼ਲ ਮੀਡੀਆ ਨਿਊਜ਼ ਸੁਣੀ ਸੀ SSC ਭੁੱਲਰ ਦੀ, ਹਨਾ, ਵੀ ਉਹਨਾਂ ਨੂੰ ਉਹ ਕਹਿੰਦੇ ਵੀ ਮੈਂ, ਅਸੀਂ ਸਾਰੀ ਟੀਮ ਰਿਟਾਇਰ ਅਸਤੀਫਾ ਦੇ ਰਹੇ ਹਾਂ, 7 ਸਾਲ ਦੇ ਤੇ 7 ਵਜੇ ਮੂਵੀ ਦਾ ਇਫੈਕਟ ਹੋਇਆ ਹਨਾ, ਤੇ ਉਹ ਉਹਨਾਂ ਦਾ ਵੀਜ਼ਾ ਆਪਣਾ ਅਕਸੈਪਟ ਕੀਤਾ ਗਿਆ, ਉਹ ਪਤਾ ਕਰਨਾ ਸੀਗਾ ਜੀ।
1: ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਸੁਖਵਿੰਦਰ ਜੀ। ਜੀ ਰਮੇਸ਼ ਜੀ,
2: ਕਿਤੇ ਟਾਵੇਂ ਟਾਵੇਂ ਅਫਸਰ ਦੀ, ਪੁਲਿਸ ਵਾਲੇ ਦੀ ਜ਼ਮੀਰ ਏਦਾਂ ਜਾਗ ਪਵੇ ਤੇ ਫਿਰ ਹੋਰ ਕੀ ਚਾਹੀਦਾ ਹੈ। ਸਰੋਤਿਓ, ਸੋਸ਼ਲ ਮੀਡੀਆ ਤੱਕ ਹੀ ਹੈ, ਇਹ ਤੋਂ ਅੱਗੇ ਕੁਛ ਨਹੀਂ ਹੈ। ਬਿਲਕੁਲ ਵੀ ਇਹ ਇਸ ਗੱਲ ਤੇ ਮੈਨੂੰ ਲੱਗਦਾ, ਮੈਂ ਤੇ 0% ਵੀ ਨਹੀਂ, ਬਿਲਕੁਲ ਟਿੱਪਣੀ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਲੱਗਦਾ ਕਿ ਉਹ ਸੋਸ਼ਲ ਮੀਡੀਆ ਦੇ ਉੱਪਰ ਹੀ ਹੋਇਆ ਇਹੋ ਡਰਾਮਾ ਜਿਹਾ ਹੈਗਾ ਆ। ਮੈਂ ਤੇ ਇਹ ਵੀ ਕਹਿ ਸਕਦਾ ਕਿ ਉਹ ਜਿਹੜੇ ਅੰਮ੍ਰਿਤਸਰ ਦੇ ਥੋੜੇ ਦਿਨ ਪਹਿਲਾਂ ਪੁਲਿਸ ਕਮਿਸ਼ਨਰ ਸੀ ਬਦਲੇ, ਜਾਂ ਹੋਰ ਅਫਸਰ ਜਿਹੜੇ ਕਹਿੰਦੇ ਜੀ ਅਸੀਂ ਅਸਤੀਫਾ ਦੇ ਦੇਣਾ, ਉਹ ਮੈਨੂੰ ਲੱਗਦਾ ਕਿ ਝੂਠੀ ਇੱਕ ਵੀਡੀਓ ਕਲਿੱਪ ਸੀਗਾ, ਇਹੋ ਜਿਹੀ ਸੱਚਾਈ ਨਹੀਂ ਹੁੰਦੀ। ਕਿਉਂਕਿ ਅੱਜ ਦੇ ਜਿੱਦਾਂ ਦਾ ਸਿਸਟਮ ਹੈਗਾ, ਉਹਦੇ ਵਿੱਚ ਜ਼ਮੀਰਾਂ ਜ਼ਮੂਰਾਂ ਜਾਗਣ ਵਾਲੀ ਗੱਲ ਮੈਨੂੰ ਨਹੀਂ ਲੱਗਦਾ ਕਿ ਰਹਿ ਗਈ ਹੈ।
1: ਸੋ ਬਿਲਕੁਲ ਜੀ, 905-673-3337, 905-673-3337। ਨਾਲ ਦੀ ਨਾਲ ਅਪਲਾਈਂਸ ਜੰਕਸ਼ਨ ਦਾ ਸੁਣੀਆਂ ਤੁਹਾਨੂੰ ਦਈਏ, ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਦੇ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਤਾਂ ਅਪਲਾਈਂਸ ਜੰਕਸ਼ਨ 2 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦਾ ਜੀ। 905-450-0054, ਫਰਿੱਜ, ਸਟੋਵ, ਡਿਸ਼ ਵਾਸ਼ਰ, ਡਰਾਇਰਸ, ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ ਤੁਸੀਂ ਲੈਣੇ ਆ ਤਾਂ ਅਪਲਾਈਂਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ, 905-450-0054, ਅਪਲਾਈਂਸ ਜੰਕਸ਼ਨ। ਮੋਨਾ ਮਹਿੰਗੀ ਜੀ, ਉਹਨਾਂ ਦਾ ਸੁਨੇਹਾ ਵੀ ਤੁਹਾਨੂੰ ਦਈਏ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਕਵਰੇਜ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨ ਦੇ ਲਈ ਤੁਸੀਂ ਮੋਨਾ ਮਹਿੰਗੀ ਇੰਸ਼ੋਰੈਂਸ ਫੋਰ ਯੂ ਤੋਂ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ। 416-509-1509, 416-509-1509, ਮੋਨਾ ਮਹਿੰਗੀ ਜੀ। ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ, 8900। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ।
5: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ, ਆਵਾਜ਼ ਆ ਰਹੀ ਜੀ?
1: ਜੀ ਸਰ।
5: ਹਾਂਜੀ ਰਮੇਸ਼ ਜੀ, ਆਪਾਂ 3-4 ਮਹੀਨੇ ਤੋਂ ਡਿਸਕਸ ਕਰ ਰਹੇ ਹਾਂ ਪੰਜਾਬ ਦੇ ਬਾਰੇ ਮੇ, ਠੀਕ ਹੈ ਨੀ। ਪੰਜਾਬ ਦੇ ਹੁਣ ਪਾਰਟੀ ਤੁਹਾਡੇ ਸਾਹਮਣੇ ਤੁਸੀਂ ਦੱਸ ਹੀ ਦਿੱਤਾ, ਕਾਂਗਰਸ ਦੇ ਵਿੱਚ ਧੜੇਬੰਦੀ ਜ਼ਿਆਦਾ ਹੋ ਚੁੱਕੀ ਹੈ, ਬੀਜੇਪੀ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਂਦੇ, ਠੀਕ ਹੈ ਨੀ। ਆਮ ਪਾਰਟੀ ਲੋਕਾਂ ਨੂੰ ਭਰਮਾ ਰਹੀ ਆ ਫ੍ਰੀ ਫ੍ਰੀ ਦੇ ਨਾਂ ਤੇ। ਅਕਾਲੀ ਦਲ ਦਾ ਬੀਜੇਪੀ ਨਾਲ ਗਠਜੋੜ ਨਹੀਂ ਹੁੰਦਾ, ਜੇ ਤੱਕ ਤੱਕ ਇਹਨਾਂ ਦਾ ਗਠਜੋੜ ਨਹੀਂ ਹੋਏਗਾ ਜਦ ਤੱਕ ਅਕਾਲੀ ਦਲ ਨਹੀਂ ਦੁਬਾਰਾ ਆ ਸਕਦਾ ਸੱਤਾ ਦੇ ਵਿੱਚ, ਮਤਲਬ ਚਾਂਸ ਹੀ ਨਹੀਂ, 1% ਵੀ ਚਾਂਸ ਨਹੀਂ। ਇਹਨਾਂ ਸਭ ਦੇ ਗੱਲਾਂ ਨੂੰ ਦੇਖਦੇ ਹੋਏ ਮੈਂ ਤੁਹਾਨੂੰ ਯਾਦ ਹੋਏਗਾ ਰਮੇਸ਼ ਜੀ, 3-4 ਮਹੀਨੇ ਤੋਂ ਕਹਿ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਇਹਦੀ ਪਾਰਟੀ ਜੇ ਬਣਾਏਗਾ ਪੋਲੀਟੀਕਲ ਤੌਰ ਤੇ ਉਹ ਪੂਰੀ ਤਰ੍ਹਾਂ ਆਰਗਨਾਈਜ਼ ਕਰੇਗਾ, ਇਹ ਆਮ ਪਾਰਟੀ ਨੂੰ ਝਟਕਾ ਦੇਗਾ। ਮੇਰੇ ਹਿਸਾਬ ਨਾਲ ਮੈਂ 3-4 ਮਹੀਨੇ ਤੋਂ ਵੀ ਪਹਿਲੇ ਇਹ ਕਿਹਾ ਸੀ ਤੇ ਹੁਣ ਵੀ ਇਹ ਕਹਿ ਰਹੇ। ਅੱਜ ਤੁਸੀਂ ਵੀ ਥੋੜਾ ਦੱਸਿਆ ਵੀ ਉਹ ਥੋੜਾ ਆਰਗਨਾਈਜ਼ ਕਰ ਰਹੇ ਨੇ ਤੇ ਪਹਿਲੀ ਟਿਕਟ ਉਹਨਾਂ ਨੇ ਦੇ ਵੀ ਦਿੱਤੀ ਹੈ, ਤੇ ਮੈਨੂੰ ਤਾਂ ਇੱਥੇ ਹੀ ਲੱਗਦਾ ਵੀ ਆਮ ਪਾਰਟੀ ਨੂੰ ਜੇ ਕੋਈ ਝਟਕਾ ਦੇਗਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਸਕਦੀ ਇਸ ਟਾਈਮ। ਬਾਕੀ ਕੋਈ ਨੀ, ਕੋਈ ਕਾਂਗਰਸ ਵਾਲੇ ਆਪਸ ਲੜੀ ਜਾਂਦੇ, ਬੀਜੇਪੀ ਅਕਾਲੀ ਦਲ ਗਠਜੋੜ ਨਹੀਂ ਹੋਣਾ, ਤੁਹਾਡੇ ਕੀ ਵਿਚਾਰ ਹੈ? ਥੈਂਕ ਯੂ ਸੋ ਮਚ
1: ਜੀ ਰਮੇਸ਼ ਜੀ।
2: ਬਹੁਤਾ ਜਾਨੀ ਕਹਿ ਲਈਏ ਕਿ ਅਸੀਂ ਕਹੀਏ ਕਿ ਪੂਰਨ ਤੌਰ ਤੇ ਮਜ਼ਬੂਤੀ ਨਾਲ ਕਹਿਣਾ ਔਖਾ ਹੈ। ਉਵੇਂ ਜੇ ਅੱਜ ਦੇ ਸੰਦਰਭ 'ਚ ਜੋ ਸਥਿਤੀਆਂ ਨੇ ਜੇ ਗੱਲ ਕਹਿਣੀ ਹੋਵੇ, ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਸਿੰਘ ਦਲ ਦਾ ਤੇ ਭਾਜਪਾ ਦਾ ਸਮਝੌਤਾ ਹੋਣਾ ਹੈ, ਔਰ ਜਿਹੜਾ ਵਾਰਸ ਪੰਜਾਬ ਦੀ ਜਥੇਬੰਦੀ ਹੈ, ਇਹ ਜਥੇਬੰਦੀ ਤੋਂ ਇਹੋ ਜਿਹੇ ਕਾਰਜ ਕਰਾਏ ਜਾ ਰਹੇ ਹੈ ਜਿਹੜੇ ਕਾਰਜ ਭਾਰਤੀ ਜਨਤਾ ਪਾਰਟੀ ਨੂੰ ਮਾਫਕ ਬੈਠਣੇ ਹੈ ਜਾਂ ਬਿਠਾਈ ਜਾਣ, ਮੈਨੂੰ ਐਂ ਲੱਗਦਾ। ਰਹੀ ਗੱਲ ਕਾਂਗਰਸ ਦੀ, ਦੇਖੋ ਕਾਂਗਰਸ ਦਾ ਜਿਹੜਾ ਆਪਸੀ ਇਹਨਾਂ ਦਾ ਰੌਲਾ ਵੈਸੇ ਪਹਿਲਾਂ ਵੀ ਹੁੰਦਾ ਸੀ, ਐਤਕੀ ਵੱਧ ਪੈ ਗਿਆ ਥੋੜਾ, ਤੇ ਕਾਂਗਰਸੀਆਂ ਨੇ ਇਕੱਠੇ ਹੋ ਜਾਣਾ ਹੈ, ਮਨੋ ਨਹੀਂ ਹੋਣਾ, ਤਨੋ ਹੋਣਾ, ਬਾਹਰੋਂ ਬਾਹਰੋਂ ਹੋਣਾ, ਹੋ ਜਾਣਾ, ਹਾਈਕਮਾਂਡ ਨੇ ਕਰ ਲੈਣੇ ਹੈ। ਪਰੰਤੂ ਇਹ ਠੀਕ ਹੈ, ਨੁਕਸਾਨ ਕਰਾ ਕੇ ਕੀਤੇ ਹੈ, ਨੁਕਸਾਨ ਕਰਾ ਕੇ ਕਰਨੇ ਕਾਫੀ ਕਰਾ ਲਿਆ। ਆਮ ਆਦਮੀ ਪਾਰਟੀ ਦੀਆਂ ਸਥਿਤੀਆਂ ਵੀ ਉਹ ਮਜ਼ਬੂਤੀ ਦੇ ਨਾਲ ਨਹੀਂ ਹਨ ਜਿਹੜੀਆਂ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ। ਇਸ ਕਰਕੇ ਮੈਂ ਪੱਕੇ ਠੱਕੇ ਢੰਗ ਦੇ ਨਾਲ ਨਹੀਂ ਦਾਵਾ ਕਹਿ ਸਕਦਾ ਕਿ ਕਿਹੜੀ ਇੱਕ ਨੰਬਰ ਤੇ ਜਾਵੇਗੀ, ਕਿਹੜੀ ਇੱਕ ਦੋ ਨੰਬਰ ਤੇ ਜਾਏਗੀ। ਅਜੇ ਤੱਕ ਸਾਰੇ ਹੀ ਉਸ ਕਤਾਰ ਵਿੱਚ ਹੈ ਜਿਹੜੇ, ਜਿਹਨੂੰ ਆਪਾਂ ਕਹਿ ਦਈਏ ਕਿ ਰੇਸ ਹੈ ਲੰਬੀ ਦੌੜ ਵਾਲੇ ਵਿੱਚ ਹੈਗੇ ਸਾਰੇ, ਤੇ ਉਸ ਲੰਬੀ ਦੌੜ 'ਚ ਕੌਣ ਜਿੱਤਦਾ ਅਜੇ ਤੱਕ ਮੈਨੂੰ ਲੱਗਦਾ ਕਾਫੀ ਪੜਾਅ ਬਾਕੀ ਹੈ। ਸੋ ਇਸ ਕਰਕੇ ਇੰਤਜ਼ਾਰ ਕਰਦੇ ਹਾਂ ਜੀ, ਬਹੁਤਾ ਅਜੇ ਤੱਕ ਵੱਡਾ ਫੈਸਲਾ ਤਾਂ ਨਹੀਂ, ਮੈਨੂੰ ਲੱਗਦਾ ਮੈਂ ਉਸ ਚਰਚਾ 'ਚ ਬਹੁਤ ਮਜ਼ਬੂਤ ਗੱਲ ਅਜੇ ਨਹੀਂ ਕਹਿ ਸਕਦਾ
1: ਜੀ। ਬਿਲਕੁਲ ਜੀ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀ। ਨਾਲ ਦੀ ਨਾਲ ਬਰੈਂਪਟਨ ਕ੍ਰੈਮਟੋਰੀਅਮ ਦਾ ਮੈਸੇਜ ਤੁਹਾਨੂੰ ਦਈਏ, ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਅੱਜ ਦੇ ਪ੍ਰਾਈਜ਼ ਲੌਕ ਕਰਨਾ ਚਾਹੁੰਦੇ ਹੋ, ਤਾਂ ਬਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। ਬਰੈਂਪਟਨ ਕ੍ਰੈਮਟੋਰੀਅਮ ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। 905-458-2222 905-458-2222 ਬਰੈਂਪਟਨ ਕ੍ਰੈਮਟੋਰੀਅਮ। ਬਹੁਤ ਸਾਰੀਆਂ ਕਾਲ ਦਿੰਦੇ, ਪਰ ਸਾਡੇ ਨਾਲ ਇਸ ਵੇਲੇ ਕਾਲ 'ਤੇ ਰਸ਼ਮੀਤ ਜੀ ਜੁੜ ਚੁੱਕੇ ਨੇ, ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, ਹਮੇਸ਼ਾ ਹੀ ਤੁਹਾਨੂੰ ਮੋਰਗੇ ਦੇ ਵਿਸ਼ਿਆਂ 'ਤੇ ਅਵੇਅਰ ਕਰਦੇ ਰਹੀਦਾ ਆ। ਸੋ ਬਹੁਤ ਸਾਰੇ ਵਿਸ਼ੇ ਹੁੰਦੇ ਆ ਮੋਰਗੇ ਦੇ, ਬਹੁਤ ਸਾਰੇ ਸਵਾਲ ਹੁੰਦੇ ਆ ਸਾਡੇ, ਉਹ ਚਾਹੇ ਰੀਫਾਈਨੈਂਸ ਨੂੰ ਲੈ ਕੇ ਹੋਣ, ਚਾਹੇ ਪ੍ਰੀ ਅਪਰੂਵਲ ਨੂੰ ਲੈ ਕੇ ਹੋਣ, ਚਾਹੇ ਤੁਹਾਡੇ ਡੈਟ ਕੰਸੋਲੀਡੇਟ ਬਾਰੇ ਹੋਣ। ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ ਆਇਆਂ ਨੂੰ ਤੁਹਾਡਾ ਪੰਜਾਬੀ ਲੜਨ ਦੇ ਵਿੱਚ।
6: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਬਿਲਕੁਲ ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਅੱਜ ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਕ੍ਰੈਡਿਟ ਅਗਰ ਸਾਡਾ ਵਧੀਆ ਨਹੀਂ ਹੈਗਾ ਕਿ ਪਾਸ ਵਿੱਚ ਜਾਂ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਸੀਗੀ, ਤੇ ਹੁਣ ਅਸੀਂ ਕ੍ਰੈਡਿਟ ਇਸਟੈਬਲਿਸ਼ ਕਰਨਾ ਚਾਹੁੰਦੇ ਹੈਗੇ ਆ, ਸੋ ਕੀ ਕਰ ਸਕਦੇ ਹਾਂ ਅਸੀਂ? ਨੋਰਮਲੀ ਬੈਂਕ ਕੀ ਚਾਹੁੰਦਾ, 2-2-2 ਦਾ ਰੂਲ, 2 ਟਰੇਡ ਲਾਈਨਸ, 2000 ਦੀ ਲਿਮਿਟ ਤੇ 2 ਸਾਲ ਦੀ ਹਿਸਟਰੀ। 2 ਟਰੇਡ ਲਾਈਨਸ ਦਾ ਮਤਲਬ ਕੀ ਹੈ? ਕਿਸੇ ਵੀ ਤਰ੍ਹਾਂ ਦੇ 2 ਲੋਨ, ਕਾਰ ਲੋਨ ਹੋ ਸਕਦਾ, ਤੁਹਾਡੀ ਲਾਈਨ ਆਫ ਕ੍ਰੈਡਿਟ ਹੋ ਸਕਦੀ ਹੈ, ਕੋਈ ਕ੍ਰੈਡਿਟ ਕਾਰਡ ਹੈ, ਸੋ 2 ਲੋਨ ਜਿਨ੍ਹਾਂ ਦੀ ਮਿਨੀਮਮ ਲਿਮਿਟ 2000 ਦੀ ਹੋਵੇ ਤੇ 2 ਸਾਲ ਵਾਸਤੇ। ਤੁਸੀਂ ਉਸ 2 ਟਰੇਡ ਲਾਈਨਸ ਨੂੰ ਇਸਟੈਬਲਿਸ਼ ਕਰਕੇ ਰੱਖੋ, ਮਤਲਬ ਕਿ ਕਦੀ ਕੋਈ ਪੇਮੈਂਟ ਮਿਸ ਨਾ ਕਰੋ, ਟਾਈਮ ਸਿਰ ਪੇਮੈਂਟਸ ਕਰੋ। ਮੋਰ ਓਵਰ ਉਹਦੀ ਯੂਟੀਲਾਈਜੇਸ਼ਨ, ਉਹਨੂੰ ਯੂਜ਼ ਜਦੋਂ ਕਰਨਾ ਹੈਗਾ, ਸੇ ਸਪੋਜ਼ $1,000 ਦੀ ਤੁਹਾਡੀ ਲਿਮਿਟ ਹੈਗੀ ਹੈ, ਉਹਨੂੰ $500-600 ਤੱਕ ਵਰਤੋ। ਨੋਰਮਲੀ ਕੀ ਹੁੰਦਾ, ਕਈ ਵਾਰ ਅਸੀਂ ਸੋਚਦੇ ਹਾਂ ਕਿ ਮੈਂ 900 ਵੀ ਵਰਤਿਆ ਹੋਇਆ ਜਾਂ 950 ਵਰਤਿਆ ਹੋਇਆ, ਬਟ ਮੈਂ ਵਿਦ ਇਨ ਲਿਮਿਟਸ ਹਾਂ। ਬਟ ਜਦੋਂ ਅਸੀਂ ਜ਼ਿਆਦਾ ਵਰਤਦੇ ਹਾਂ, ਕਲੋਜ਼ ਟੂ ਦਾ ਲਿਮਿਟ ਵਰਤਦੇ ਹੈਗੇ ਹਾਂ, ਉਸ ਵੇਲੇ ਵੀ ਸਾਡਾ ਸਕੋਰ ਜਿਹੜਾ ਥੱਲੇ ਜਾਂਦਾ ਹੈਗਾ, ਭਾਵੇਂ ਅਸੀਂ ਕੋਈ ਵੀ ਪੇਮੈਂਟ ਮਿਸ ਨਹੀਂ ਕੀਤੀ। ਰੀਜ਼ਨ ਬੀਂਗ, ਅਸੀਂ ਇਹਨੂੰ ਆਪਣੀ ਟੈਕਨੀਕਲ ਟਰਮਸ ਕਹਿ ਦਿੰਦੇ ਹਾਂ ਓਵਰ ਯੂਟੀਲਾਈਜੇਸ਼ਨ ਆਫ ਕ੍ਰੈਡਿਟ, ਕਿ ਅਸੀਂ ਆਪਣੇ ਕ੍ਰੈਡਿਟ ਤੇ ਜ਼ਿਆਦਾ ਡਿਪੈਂਡ ਕਰ ਰਹੇ ਹੈਗੇ ਹਾਂ। ਸੋ ਪੇਮੈਂਟ ਨਾ ਮਿਸ ਕਰੋ, ਉਹਨੂੰ 50% ਤੱਕ ਮੇ ਬੀ ਯੂਜ਼ ਕਰੋ ਆਪਣੇ ਕ੍ਰੈਡਿਟ ਕਾਰਡ ਨੂੰ, ਆਪਣੀ ਟ੍ਰੇਡ ਲਾਈਨਸ ਨੂੰ, ਤੇ ਉਹਨੂੰ 2 ਸਾਲ ਲਈ ਮੇਨਟੇਨ ਕਰਨਾ ਹੁੰਦਾ ਜਦੋਂ ਅਸੀਂ ਵਾਪਸ ਬੈਂਕ ਕੋਲ ਜਾਣਾ। ਬਟ ਇੱਥੇ ਇਹ ਵੀ ਐਡ ਕਰਾਂਗੀ ਕਿ ਸਾਡੇ ਕੋਲ ਅਕਾਲ ਮੋਰਗੇਜਸ ਤੇ ਇਹੋ ਜਿਹੇ ਲੈਂਡਰਸ ਵੀ ਹੈ ਜਿਹਦੇ ਵਿੱਚ ਅਗਰ ਤੁਹਾਡੇ 2 ਸਾਲ ਨਹੀਂ ਹੋਏ ਜਾਂ ਤੁਹਾਡਾ ਕ੍ਰੈਡਿਟ ਵਧੀਆ ਨਹੀਂ ਹੈਗਾ ਜਾਂ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੋ ਤਾਂ ਵੀ ਮੌਰਗੇਜ ਦੀਆਂ ਕਾਫੀ ਆਪਸ਼ਨਸ ਅਵੇਲੇਬਲ ਨੇ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀ ਹੈ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਔਰ ਨਾਲ ਦੀ ਨਾਲ ਹਰਵੀਨ ਮਾਵੀ ਜੀ ਦਾ ਸੁਨੇਹਾ ਤੁਹਾਨੂੰ ਦਈਏ। ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਲੰਮੇ ਸਮੇਂ ਦਾ ਤਜਰਬਾ ਹਰਵੀਨ ਮਾਵੀ ਜੀ, 12 ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਆ। ਇਹਨਾਂ ਕੋਲ ਗਰੁੱਪ ਡਿਸਕਾਊਂਟ, ਬੰਡਲ ਡਿਸਕਾਊਂਟ ਆਏ ਹੋਏ ਨੇ। ਹੋਮ ਅਤੇ ਆਟੋ ਇੰਸ਼ੋਰੈਂਸ ਵਿੱਚ ਬਹੁਤ ਸਾਰੀ ਤੁਸੀਂ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 6470720976 6472870976 ਹਰਵੀਨ ਮਾਵੀ ਜੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਔਰ ਪੰਜਾਬੀ ਹਿੰਦੀ ਉਰਦੂ ਦੇ ਨਾਲ ਤੁਹਾਨੂੰ ਸਰਵ ਕਰਦੇ ਨੇ। ਕਾਲ ਕਰ ਲੈਣੀ ਹੈ ਜੀ 6472870976 ਹਰਵੀਨ ਮਾਵੀ ਜੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਚਵੰਤ ਭੱਟੀ ਜੀ ਤੁਸੀਂ ਆਉਣੇ ਰਹੋ, ਸਤਿ ਸ਼੍ਰੀ ਅਕਾਲ ਜੀ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
7: ਰਮੇਸ਼ ਜੀ ਤੁਹਾਡੀ ਗੱਲ ਬਿਲਕੁਲ ਦਰੁਸਤ ਆ ਵੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਗਿਆ, ਇਹ ਹਲੇ ਨਿਊਜ ਬਾਹਰ ਨਹੀਂ ਮੇਰਾ ਖਿਆਲ ਕੱਢਣਗੇ। ਜਿਹੜਾ ਬਾਦਲ ਸਾਹਿਬ ਗਏ ਦਿੱਲੀ ਮੋਦੀ ਨੂੰ ਮਿਲਣ ਤੇ ਇਹ ਹੋ ਗਿਆ, ਪਰ ਇਹ ਚੱਕਰ ਇਹ ਪੈਣਾ ਵੀ ਐਤਕੀ ਭਾਜਪਾ ਨੇ 60-40 ਦਾ ਰੇਸ਼ੋ ਰੱਖਣਾ, ਅੱਗੇ ਵਾਂਗੂ 90-10 ਦਾ ਨਹੀਂ ਰੱਖਣਾ। ਐਤਕੀ ਭਾਜਪਾ ਮੰਗੂਗੀ 60% ਸੀਟਾਂ ਤੇ ਬਾਦਲ ਦਲ ਨੂੰ ਦੇਣਗੇ 40% ਸੀਟਾਂ, ਤੇ ਇਹਦੇ ਬਾਰੇ ਜ਼ਰੂਰ ਦੱਸਿਓ। ਤੇ ਬਾਕੀ ਵੀ ਹੁਣ ਆਮ ਆਦਮੀ ਪਾਰਟੀ ਦੇ ਤਾਂ ਕਾਫੀ ਬੀਬੀ ਨਕੋਦਰ ਵਾਲੀ ਵੀ ਕਾਫੀ ਹੁਣ ਤਾਂ ਘਾਬਰੀ ਫਿਰਦੀ ਆ ਵੀ ਕਹਿੰਦੇ ਆ ਕਿ ਮੇਰੀ ਟਿਕਟ ਕੱਟ ਹੋ ਜਾਣੀ ਆ, ਤੇ ਇਹਦੇ ਬਾਰੇ ਦੱਸਿਓ ਵੀ ਟਿਕਟਾਂ ਕਿੰਨੀਆਂ ਕਦੀਆਂ ਕੱਟ ਹੋਣ ਵਾਲੀਆਂ, ਤੇ ਇਹ ਜ਼ਰੂਰ ਜਾਣਨਾ ਪਿਆ। ਧੰਨਵਾਦ। ਇਹ ਤਾਂ ਹੋ ਗਿਆ ਸਮਝੌਤਾ, ਉਹ ਤਾਂ ਲੈ ਕੇ ਕਰਿਆ ਇਹ ਬਾਦਲ ਸਾਹਿਬ ਛੋਟੇ, ਇਹ 60-40 ਦੇ ਰੇਸ਼ੋ ਦੇ ਹਿਸਾਬ ਨਾਲ ਹੁਣ ਇਹਨਾਂ ਦਾ ਸਿਰਫ ਇਹੀ ਰੇੜਕਾ ਪੈਣਾ ਵੀ ਕਿੰਨੀਆਂ ਕੁ ਸੀਟਾਂ ਕਿੰਨੀਆਂ ਕੁ ਕਿਹਨੂੰ ਛੱਡਦੇ, ਪਰ ਭਾਜਪਾ ਇੱਕ ਲੱਤ ਉੱਤੇ ਰੱਖੂਗੀ। ਧੰਨਵਾਦ ਤੁਹਾਡਾ ਸਮਾਂ
1: ਜੀ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਚਲੋ ਆਪਣੇ ਆਪਣੇ ਤਜਰਬੇ ਚੋਂ ਆ, ਮੈਂ ਵੀ ਇੱਕ ਥੋੜੀ ਜਿਹੀ ਟਿੱਪਣੀ ਕਰਦਾ ਇੱਥੇ। ਮੈਨੂੰ ਇਹ ਲੱਗਦਾ ਕਿ 40% ਭਾਜਪਾ ਨੂੰ ਸੀਟਾਂ ਅਲਾਟ ਹੋਣੀਆਂ, 60% ਅਕਾਲੀ ਦਲ ਨੂੰ ਹੋਣੀਆਂ। ਗੱਲ ਬਿਲਕੁਲ ਉਲਟ ਹੋ ਗਈ ਸਰੋਤਿਆਂ ਦੇ, ਪਰੰਤੂ ਮੈਨੂੰ ਇਹ ਤੋਂ ਅਗਲੀ ਜਿਹੜੀ ਚੀਜ਼ ਜਿਹੜੀ ਮੈਨੂੰ ਲੱਗਦੀ ਹੈ ਵਾਪਰੂਗੀ ਨਾਲ, ਹੋ ਸਕਦਾ 35 ਹੋਣ ਭਾਰਤੀ ਜਨਤਾ ਪਾਰਟੀ, ਬਾਕੀ 30-35-40 ਸੀਟਾਂ, 40 ਸੀਟਾਂ ਹੋਣੀਆਂ ਭਾਜਪਾ ਤੋਂ ਤੇ ਬਾਕੀ ਜਿਹੜੀਆਂ 70-77 ਸੀਟਾਂ ਉਹ ਅਕਾਲੀ ਦਲ ਤੋਂ, ਤੁਹਾਨੂੰ ਸਾਨੂੰ ਦੱਸਣ ਨੂੰ ਜੋ ਸਾਹਮਣੇ ਨਜ਼ਰ ਆਵੇਗਾ। ਪਰੰਤੂ ਮਗਰ ਕੀ ਹੋਣਾ ਹੈ, ਕੁਝ ਕੁ ਸੀਟਾਂ ਏਦਾਂ ਦੀਆਂ ਹੋਣੀਆਂ ਆ, ਕੁਝ ਕੁ ਸੀਟਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ 60%, ਉਹ ਵਾਕਿਆ ਉਹ ਜਿਹੜੀਆਂ ਬਾਕੀ 20-25 ਸੀਟਾਂ ਬਚਣੀਆਂ ਹੈ ਉਹ ਏਦਾਂ ਦੀਆਂ ਹੋਣੀਆਂ ਹੈ ਜਿਹੜੇ ਦੇਖਣ ਨੂੰ ਤੇ ਹੋਣੇ ਆ ਅਕਾਲੀ ਦਲ ਦੇ ਉਮੀਦਵਾਰ ਹੋਣੇ ਉਹ ਭਾਜਪਾ ਦੇ ਹੈ। ਜਿਵੇਂ ਮੈਂ ਉਦਾਹਰਨ ਦਿੰਦਾ, ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕੀਤਾ, ਮਾਇਆਵਤੀ ਨੇ ਸਮਝੌਤਾ ਕਰਕੇ 17 ਸੀਟਾਂ ਤੇ ਕਹਿੰਦੇ ਚੋਣ ਲੜੇਗਾ ਬਹੁਜਨ ਸਮਾਜ ਪਾਰਟੀ, ਆ ਪਿਛਲੀਆਂ ਚੋਣਾਂ 'ਚ ਹੋਇਆ ਸੀ ਜਿਹੜੀਆਂ 20-22 'ਚ ਪਈਆਂ। ਉਹ ਜਿਹੜੀਆਂ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਅਲਾਟ ਹੋਈਆਂ ਪ੍ਰਭ ਸੰਧੂ ਜੀ, ਸੀਟਾਂ ਉਹ ਜਿਹੜੀਆਂ ਨਿਰੋਲ ਅਕਾਲੀਆਂ ਦੀ ਜਿੱਥੇ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਹੀ ਨਹੀਂ
1: ਜੀ।
2: ਬਹੁਜਨ ਸਮਾਜ ਪਾਰਟੀ ਨੂੰ ਫਿਰ ਅਕਾਲੀ ਦਲ ਨੇ ਹੌਸਲਾ ਦਿੱਤਾ, ਘਬਰਾਉਂਦਾ ਕਿਉਂ ਤੂੰ, ਤੈਨੂੰ ਸੀਟਾਂ ਦਿੱਤੀਆਂ ਨਾ 17, ਅਸੀਂ ਉਮੀਦਵਾਰ ਵੀ ਤੈਨੂੰ ਦਿੰਦੇ ਹਾਂ। ਉਹਨਾਂ ਨੇ ਆਪਣੇ ਉਮੀਦਵਾਰ ਬਹੁਜਨ ਸਮਾਜ ਪਾਰਟੀ ਸ਼ਾਮਿਲ ਕਰਾਤੇ, ਭਾਵ ਕਿ ਸਾਰੀਆਂ ਦੀਆਂ ਸਾਰੀਆਂ ਸੀਟਾਂ ਤੇ ਅਕਾਲੀ ਦਲ ਹੀ ਚੋਣ ਲੜਿਆ ਸੀ, ਬਹੁਜਨ ਸਮਾਜ ਪਾਰਟੀ ਤੇ ਕਿਤੇ ਲੜੀ ਹੀ ਨਹੀਂ। ਇਵੇਂ ਇੱਥੇ ਆਉਣਾ ਇਸ ਵਾਰੀ, ਤੁਸੀਂ ਵੇਖਿਓ ਬੜਾ ਆਉਣ ਵਾਲੇ ਸਮੇਂ ਚ ਬੜੀਆਂ ਹੀ ਇੱਦਾਂ ਦੀਆਂ ਦਿਲਚਸਪ ਚੀਜ਼ਾਂ ਤੁਹਾਨੂੰ ਪੰਜਾਬ ਦੀ ਸਿਆਸਤ ਚ ਨਜ਼ਰ ਆਉਣਗੀਆਂ। ਕਿ ਜਿਵੇਂ ਰਾਜ ਸਭਾ ਦੇ ਵਿੱਚ ਸਾਨੂੰ ਤੁਹਾਨੂੰ ਭੁਲੇਖਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਆਮ ਲੋਕ ਭੇਜ ਦਿੱਤੇ ਰਾਜ ਸਭਾ ਦੇ ਵਿੱਚ ਤੇ ਉਹ ਕਿਹੜੇ ਨਿਕਲੇ, ਗੱਲ ਜਾ ਹੋ ਗਈ ਨਾ ਸਾਫ਼। ਉਦੋਂ ਮੇਰੇ ਵਰਗਾ ਪੱਤਰਕਾਰ ਕਹਿੰਦਾ ਤੇ ਗੱਲ ਪੈਂਦੇ ਸੀ ਸਾਰੇ, ਤੇ ਉਹ ਚੀਜ਼ ਹੋ ਗਈ। ਇਵੇਂ ਹੀ ਬਹੁਤ ਸਾਰੀਆਂ ਸਿਆਸੀ ਤਬਦੀਲੀਆਂ ਤੁਸੀਂ ਆਉਂਦੇ ਦਿਨਾਂ ਚ ਵੇਖੋਗੇ। ਸੋ ਰੁਕੋ ਥੋੜਾ ਸਿਰ, ਥੋੜਾ ਜਿਹਾ ਸਮਾਂ, ਬੜਾ ਕੁਛ ਪੰਜਾਬ ਦੀ ਸਿਆਸਤ ਚ ਬਦਲਣੇ ਵਾਲਾ।
1: ਇਹ ਰਮੇਸ਼ ਜੀ ਨੇ ਇੱਕ ਜਦੋਂ 10-15 ਯਾਰ ਬੇਲੀ ਇਕੱਠੇ ਹੋਣੇ ਤੇ ਉਦੋਂ ਇੱਕ ਖੇਡ ਖੇਡੀ ਜਾਂਦੀ ਹੁੰਦੀ ਸੀ, ਉਹਨੂੰ ਕੰਬਲ ਕੁੱਟ ਕਹਿੰਦੇ ਸੀਗੇ, ਵੀ ਕੁੱਟ ਜ਼ਰੂਰੀ ਪੈਣੀ ਆ, ਕੁੱਟ ਕਿਹੜਾ ਗਿਆ ਇਹ ਨਹੀਂ ਪਤਾ ਲੱਗਣਾ, ਕੰਬਲ ਕੁੱਟ ਲਈ ਤਿਆਰ ਰਹੋ, ਹੁਣ ਕੁੱਟਣਾ ਕੀ ਨਹੀਂ ਉਹ ਨਹੀਂ ਪਤਾ। ਸੋ 905-673-3337 ਕੁਲਦੀਪ ਜੀ ਸਾਡੇ ਨਾਲ ਲਾਈਨ 'ਤੇ ਨੇ। ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
8: ਹਾਂਜੀ ਸਤਿ ਸ਼੍ਰੀ ਅਕਾਲ ਜੀ। ਜਿਹਦੇ ਚ 13 ਨੌਕਰੀਆਂ ਦਾ ਪੇਪਰ ਜੇ ਦੇਖਿਆ ਗਿਆ ਉਹਦੇ ਚ 10 ਜਿਹੜੇ ਬੰਦੇ ਨੇ ਉਹ ਹਰਿਆਣੇ ਦੇ ਨੇ, ਜੇ ਕਿਸੇ ਨੂੰ ਐਡਰੈਸ ਦੇਈ ਗਏ ਉਹਨਾਂ ਦੇ ਉਹ ਵੀ ਮੇਰੇ ਕੋਲ ਹੈਗੇ ਨੇ, ਤੇ ਰਮੇਸ਼ ਜੀ ਕੋਈ ਵੀ ਹੈਗੇ ਨੇ ਪੁੱਛ ਲਿਓ। ਤੇ ਰਮੇਸ਼ ਜੀ ਤਿੰਨਾਂ ਨੂੰ ਨੌਕਰੀਆਂ ਮਿਲੀਆਂ ਪੰਜਾਬ ਦੀਆਂ ਨੂੰ, 10 ਬੰਦੇ ਨੇ ਉਹ ਹਰਿਆਣੇ ਦੇ ਨੇ, ਪੰਜਾਬ ਦੇ ਵਿੱਚ ਕਾਬਲੀਅਤ ਜਿਹੜੀ ਉਹ ਖਤਮ ਹੋ ਗਈ ਹੈ, ਜਾਂ ਅਸੀਂ ਵੈਸੇ ਗੱਲ ਕਰੀਏ ਵੀ ਸਾਡੇ ਜਿਹੜੇ ਨੇ ਸਹੁਰੇ ਨੇ ਉਹ ਰਾਜਸਥਾਨ ਚ ਨੇ ਤੇ ਅਸੀਂ ਤਾਂ ਪਹਿਲ ਦਿੰਦੇ ਹਾਂ ਉਹਨਾਂ ਨੂੰ। ਹਾਂਜੀ, ਤੇ ਦੂਸਰੀ ਗੱਲ ਇਹ ਹੈ ਵੀ ਜਿਹੜੇ ਤੁਸੀਂ ਕੱਲ ਵੀ ਗੱਲ ਕੀਤੀ ਵੀ 9 ਬਿੱਲ ਪਾਸ ਹੋਏ ਨੇ, ਇੱਕ ਇਹਨਾਂ ਕੋਲ ਪੜਿਆ ਨੀ ਗਿਆ, 9 ਪੜ੍ਹ ਕੇ ਇਹਨਾਂ ਨੇ ਪਾਸ ਕਰ ਦਿੱਤੇ ਨੇ। ਰਮੇਸ਼ ਜੀ ਮੈਨੂੰ ਤਾਂ ਇਹ ਲੱਗਦਾ ਜਿਹੜਾ ਫੁੱਫੜ ਹੈ ਨਾ, ਫੁੱਫੜ ਦਾ ਵਿਆਹ ਦੇ ਵੀ ਪੰਗਾ ਹੁੰਦਾ, ਜਿਹੜਾ ਪਠਾਨ ਮਾਏ ਦਾ ਫੁੱਫੜ ਨੇ ਗੱਲ ਕਹੀਏ ਵਿਧਾਨ ਸਭਾ ਚ ਵੀ ਵਾਟਰ ਕੂਲਰ ਜਿਹੜੇ ਨੇ ਜੇਲਾਂ ਚ ਲਵਾ ਦਿਓ ਤੇ ਪੱਖੇ ਵੀ ਲਵਾਓ, ਆਉਣ ਵਾਲੇ ਟਾਈਮ ਤੇ ਪਤਾ ਨੀ ਲੱਗਦਾ ਕਿਹਨੂੰ ਜਾਣਾ ਪੈਣਾ,
2: ਭੁਲੇਖੇ ਨਾਲ ਸੱਚ ਬੋਲਿਆ ਜਾਂਦਾ, ਉਹ ਸੱਚ ਹੀ ਬੋਲ ਬੈਠਾ ਸਾਰਾ ਕੁਛ। ਉਹ ਕਹਿੰਦਾ ਭਰਾਓ ਗੱਲ ਇਹ ਹੈ ਕਿ ਮੈਂ ਰਿਹਾ ਆ ਜੇਲ੍ਹ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ, ਜੇਲ੍ਹਾਂ ਦੇ ਪ੍ਰਬੰਧ ਬਹੁਤੇ ਠੀਕ ਨਹੀਂ ਹੈ, ਇੱਕ ਵਾਟਰ ਕੂਲਰ ਲੱਗਾ ਤੇ ਲਾਈਨ ਚ ਖੜ ਕੇ ਪਾਣੀ ਲੈਣਾ ਪੈਂਦਾ ਠੰਡਾ, ਤੇ ਹਾਲਾਤ ਬੜੇ ਮੰਦੇ ਆ, ਪੱਖੇ ਵੀ ਹੈ ਨੀ ਗੇ, ਇਸ ਕਰਕੇ ਜੇਲ੍ਹਾਂ ਵਾਲੇ ਪਾਸੇ ਧਿਆਨ ਦਿਓ। ਤੇ ਨਾਲ ਹੀ ਉਹਨੇ ਇਹ ਕਹਿਤੀ ਕਿ ਗੱਲ ਐਵੇਂ ਭੁਲੇਖੇ ਚ ਨਾ ਰਿਹਾ, ਹਾਂ ਅਸੀਂ ਕਿਹੜਾ ਜਾਣਾ, ਕਹਿੰਦਾ ਇੱਥੇ ਕੋਈ ਪਤਾ ਨੀ ਕਿਹਨੂੰ ਜਾਣਾ ਪੈ ਜਾਵੇ, ਮੈਂ ਕਿਹੜਾ ਸੋਚਿਆ ਸੀ, ਪੁੱਛੋ ਤਾਂ ਕਹਿੰਦਾ ਭੁੱਲਰ ਨੂੰ ਸੋਚਿਆ ਸੀ ਕਿ ਜੇਲ੍ਹ ਚ ਜਾਣਾ ਪਏਗਾ, ਇਸ ਕਰਕੇ ਕੱਲ ਨੂੰ ਕਿਹਦੀ ਵਾਰੀ ਆ ਜਾਏ। ਇਹ ਵਿਧਾਨ ਸਭਾ ਦੇ ਅੰਦਰ ਲੀਆਂ ਗੱਲਾਂ ਨੇ, ਇਹ ਕੋਈ ਸਿਆਸੀ ਬਿਆਨ ਨੀ ਮੈਂ ਗੱਲ ਕਰਦਾ, ਸੋ ਇਸ ਕਰਕੇ ਇਹ ਵਾਕਈ ਗੱਲ ਸਹੀ ਆ ਕਿ ਜਿਹੜੇ ਸਿਆਸੀ ਲੀਡਰ ਆ ਜੇਲ੍ਹਾਂ ਚੰਗੀਆਂ ਕਰ ਲੈਣ, ਚੰਗੇ ਰਹਿਣਗੇ, ਨਹੀਂ ਤੇ ਭਾਈ ਫਿਰ ਗਰਮੀ ਚ ਉੱਥੇ ਪੁੱਜਣਾ ਪੈਣਾ, ਕਿਉਂਕਿ ਜਾਣਾ ਬਹੁਤਿਆਂ ਨੂੰ ਪੈਣਾ ਹੀ ਪੈਣਾ ਹੈ। ਬਾਕੀ ਜਿਹੜਾ ਨੌਕਰੀਆਂ ਵਾਲਾ ਮਸਲਾ ਹੈ ਨਾ ਪ੍ਰਭ ਸੰਧੂ ਜੀ, ਇਹ ਮਸਲਾ ਟੈਕਨੀਕਲ ਮਸਲਾ ਹੈ, ਇਹਦਾ ਸੰਬੰਧ ਕੱਲਾ ਕੋਈ ਪੰਜਾਬ ਦੇ ਨਾਲ ਨਹੀਂ। ਅਸੀਂ ਕਹੀਏ ਕਿ ਪੰਜਾਬ ਦੇ ਵਿੱਚ ਰਾਜਸਥਾਨੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਹਰਿਆਣਵੀਆਂ ਨੂੰ ਜਾਂ ਆਮ ਆਦਮੀ ਪਾਰਟੀ ਹੁਣ ਆ ਕੇ ਦੇਣ ਲੱਗੀ, ਬਿਲਕੁਲ ਗਲਤ ਹੋਏਗਾ, ਕਿਉਂਕਿ ਇਹਨੂੰ ਅਸੀਂ ਸਰਕਾਰ ਨਾਲ ਜੋੜ ਕੇ ਨਾ ਟਿੱਪਣੀ ਕਰੀਏ, ਸਰਕਾਰਾਂ ਨਾਲ ਜੋੜ ਕੇ ਕਰੀਏ। ਪਹਿਲਾਂ ਵੀ ਨੌਕਰੀਆਂ ਮਿਲਦੀਆਂ ਰਹੀਆਂ ਹਰਿਆਣਵੀਆਂ ਨੂੰ ਰਾਜਸਥਾਨੀਆਂ, ਪੰਜਾਬ ਵਾਲਿਆਂ ਨੂੰ ਵੀ ਰਾਜਸਥਾਨ ਮਿਲਦੀਆਂ, ਮੈਂ ਇੱਕ ਸੱਚ ਦੱਸਦਾ, ਪੰਜਾਬ ਵਾਲਿਆਂ ਨੂੰ ਦਿੱਲੀ ਵੀ ਮਿਲਦੀਆਂ, ਪੰਜਾਬ ਵਾਲਿਆਂ ਨੂੰ ਮਹਾਰਾਸ਼ਟਰ ਵੀ ਮਿਲਦੀਆਂ, ਇਹ ਨਹੀਂ ਅਸੀਂ ਕਹਿ ਸਕਦੇ ਕਿ ਇਕੱਲੀਆਂ ਪੰਜਾਬ ਚ ਹੀ ਮਿਲਦੀਆਂ। ਇਹ ਭਾਰਤੀ ਕਾਨੂੰਨ ਪ੍ਰਣਾਲੀ ਦੇ ਹਿੱਸੇ ਆਈ ਚੀਜ਼ ਹੈ, ਉਹਦੇ ਤਹਿਤ ਆ, ਇਹਦੇ ਵਿੱਚ ਭਗਵੰਤ ਮਾਨ ਸਰਕਾਰ ਨੂੰ ਨੇਰਾ ਪੂਰਾ ਗਲਤ ਨਾ ਕਹੀਏ। ਹਾਂ, ਜੇ ਆਪਾਂ ਨੂੰ ਇਸ ਸਿਸਟਮ ਚ ਨੁਕਸ ਲੱਗਦਾ ਤੇ ਮੰਗ ਕਰੀਏ ਕਿ ਭਾਈ ਸੂਬੇ ਦੀਆਂ ਨੌਕਰੀਆਂ ਸੂਬੇ ਦੇ ਲੋਕਾਂ ਨੂੰ ਮਿਲਣ, ਪੰਜਾਬ ਵਾਲਿਆਂ ਨੂੰ ਰਾਜਸਥਾਨ ਨਹੀਂ ਮਿਲਣੀਆਂ ਚਾਹੀਦੀਆਂ, ਰਾਜਸਥਾਨ ਵਾਲਿਆਂ ਨੂੰ ਪੰਜਾਬ ਨਹੀਂ ਮਿਲਣੀਆਂ ਚਾਹੀਦੀਆਂ, ਮੰਗ ਇਹ ਕਰੋ ਜੇ ਕਰਨੀ ਆ। ਇਹ ਨਹੀਂ ਕਿ ਪੰਜਾਬ ਤੇ ਰਾਜਸਥਾਨ ਵਾਲਿਆਂ ਨੂੰ ਨਹੀਂ ਮਿਲਣੀਆਂ ਚਾਹੀਦੀਆਂ ਪਰੰਤੂ ਪੰਜਾਬੀਆਂ ਨੂੰ ਰਾਜਸਥਾਨ ਮਿਲਣ। ਬਾਕੀ ਇਹਦੇ ਵਿੱਚ ਨੁਕਸ ਵੀ ਹੈਗਾ, ਉਧਰਲੇ ਪਾਸੇ ਨੂੰ ਮੈਂ ਨਹੀਂ ਗਿਆ, ਸਰੋਤੇ ਇਤਰਾਜ਼ ਕਰ ਸਕਦੇ ਕਿ ਨੁਕਸ ਵਾਲੇ ਪਾਸੇ ਨੂੰ ਨਹੀਂ ਗਿਆ, ਮੈਂ ਨੁਕਸ ਦੀ ਥਾਂ ਤੇ ਟੈਕਨੀਕਲ ਗਿਆ, ਕਿਉਂਕਿ ਮਸਲਾ ਇਹ ਅੱਜ ਦਾ ਨਹੀਂ, ਬੜੇ ਸਮੇਂ ਦਾ ਮਸਲਾ ਆ, ਵੱਡਾ ਹੁੰਦਾ ਜਾ ਰਿਹਾ, ਤੇ ਇਹ ਜਿੱਧਰ ਨੂੰ ਸਿਆਸੀ ਪਾਰਟੀਆਂ ਸਾਨੂੰ ਕਹਿੰਦੀਆਂ ਉੱਥੇ ਰੁਕਣਾ ਨਹੀਂ ਹੈ। ਇਹ ਨਹੀਂ ਹੋ ਸਕਦਾ ਕਿ ਪੰਜਾਬ ਦੀ ਵਿਧਾਨ ਸਭਾ ਚ ਕਾਨੂੰਨ ਬਣ ਜਾਏ ਜੀ ਅਸੀਂ ਦੂਜੇ ਸੂਬੇ ਨੂੰ ਨੌਕਰੀ ਨਹੀਂ ਦੇਣੀ, ਭਾਰਤੀ ਸੰਵਿਧਾਨ ਦੀ ਉਲੰਘਣਾ ਹੋ ਜਾਣੀ, ਬਿੱਲ ਤੇ ਦਸਤਖਤ ਹੀ ਨਹੀਂ ਹੋਣੇ, ਇਹ ਵਿਹਲੀ ਨਹੀਂ ਬਣਨਾ, ਨਾ ਰਾਜਪਾਲ ਕਰੇ ਨਾ ਰਾਸ਼ਟਰਪਤੀ ਦਸਤਖਤ ਕਰੇ। ਸੋ ਇਸ ਕਰਕੇ ਇਹ ਇਹਦਾ ਟੈਕਨੀਕਲ ਹੱਲ ਲੱਭ ਲਵਾਂਗੇ, ਠੀਕ ਹੈ, ਨਹੀਂ ਤੇ ਐਵੇਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀ ਗੱਲ ਹੋਣੀ।
1: ਸੋ ਬਿਲਕੁਲ ਜੀ, ਇੱਕੋ ਹੀ ਕਾਲ ਲੈ ਪਾਵਾਂਗੇ, ਬਹੁਤ ਸਾਰੀਆਂ ਕਾਲਸ ਨੇ, ਸੋ ਆਪਾਂ ਲਾਸਟ ਕਾਲ ਲੈਂਦੇ ਹਾਂ ਜੀ, 5 2 9 8 9। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
9: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਜੀ ਸਰ, ਸਤਿ ਸ਼੍ਰੀ ਅਕਾਲ।
9: ਮੈਂ ਕਿਹਾ ਜੀ, ਆਪਣਾ ਇੱਕ ਸਿੰਘ ਤੁਰਿਆ ਵਾ, ਮਤਲਬ ਗੁਰਦੁਆਰਿਆਂ ਦੇ ਜਿਹੜੇ ਸਕੇਟਿੰਗ ਦੇ ਨਾਲ, ਉਹਦੇ ਬਾਰੇ ਕੋਈ ਗੱਲਬਾਤ ਦੱਸੋ, ਜੇ ਆਪਾਂ ਕੋਈ ਮਤਲਬ ਵੀ ਸੇਵਾ ਕਰ ਸਕਦੇ ਹਾਂ ਤੇ ਉਹਦੇ ਬਾਰੇ ਕੋਈ ਕੰਟੈਕਟ ਕਰਕੇ ਉਹਨਾਂ ਨਾਲ ਦੱਸੋ ਜੀ ਵੀ ਕੁਛ ਹੋ ਸਕਦਾ ਇੱਦਾਂ ਦਾ, ਮਿਹਰਬਾਨੀ
1: ਜੀ। ਬਹੁਤ ਸ਼ੁਕਰੀਆ। ਆਈ ਥਿੰਕ ਰਮੇਸ਼ ਜੀ ਇੱਕ ਸੋਸ਼ਲ ਮੀਡੀਆ ਤੇ ਨੌਜਵਾਨ ਬੱਚਾ ਆ, ਉਹ ਸਕੇਟਿੰਗ ਦੇ ਰਾਹੀਂ ਕਰ ਰਿਹਾ, ਉਹਨਾਂ ਦੀ ਗੱਲਬਾਤ ਕਰ ਰਿਹਾ ਜੀ।
2: ਮੈਂ ਵੀ ਨਾ, ਸੱਚੀ ਗੱਲ ਇਹ ਹੈ ਕਿ ਕੋਈ ਸੰਪਰਕ ਨਹੀਂ, ਕਈ ਵਾਰ ਜਾਣੇ ਅਣਜਾਣੇ ਚ ਧਿਆਨ ਵੀ ਨਹੀਂ ਦੇ ਹੁੰਦਾ, ਮਸਲੇ ਇਹੋ ਜਿਹੇ। ਮੈਂ ਵੀ ਸੋਸ਼ਲ ਮੀਡੀਆ ਤੇ ਹੀ ਤੁਹਾਡੇ ਵਾਂਗੂ ਵੇਖਿਆ, ਔਰ ਕੋਈ ਬਹੁਤ ਪੁਰਾਣੀ ਗੱਲ ਨਹੀਂ, ਇੱਕ ਅੱਧੇ ਦਿਨ ਦੀ ਪਹਿਲੀ ਦੀ ਗੱਲ ਹੈ, ਸ਼ਾਇਦ ਕੱਲ ਦੀ ਹੋਵੇਗੀ ਜਾਂ ਹੋ ਸਕਦਾ ਪਰਸੋਂ ਜਾਂ ਅੱਜ ਦੀ। ਮੈਂ ਵੀ ਦੇਖਿਆ, ਮੈਨੂੰ ਬਹੁਤੀ ਜਾਣਕਾਰੀ ਉਸ ਮਸਲੇ ਤੇ ਸਰੋਤਿਓ ਨਹੀਂ ਹੈ, ਬਸ ਇਹੀ ਅਪੀਲ ਹੈ ਕਿ ਜਿਹਦੇ ਕੋਲ ਕੋਈ ਜਾਣਕਾਰੀ ਹੋਈ ਆਉਂਦੇ ਕੱਲ ਇਸ ਪਲੇਟਫਾਰਮ ਤੇ ਜ਼ਰੂਰ ਸਾਂਝੀ ਕਰਿਓ, ਮੈਂ ਵੀ ਯਤਨ ਕਰਾਂਗਾ।
1: ਸੋ ਬਿਲਕੁਲ ਜੀ, ਆਪਾਂ ਇੱਕ ਖਬਰ ਬਹੁਤ ਜ਼ਰੂਰੀ ਆ, ਉਸ 'ਤੇ ਜ਼ਰੂਰ ਸਾਂਝ ਪਾ ਲਈਏ। ਪੰਜਾਬ ਦੇ ਇੱਕ ਸਾਧ ਨੂੰ ਬਲਾਤਕਾਰ ਦੇ ਮਾਮਲੇ 'ਚ ਸਜ਼ਾ ਹੋ ਗਈ ਹੈ ਜੀ, ਇਹ ਕੋਈ ਨਵਾਂ ਸਾਧ ਆ ਜਾਂ ਚਰਚਾ ਚ ਰਹਿਣ ਵਾਲਾ ਕੋਈ ਪੁਰਾਣਾ ਸਾਧੀ ਹੈ ਜੀ।
2: ਰਵਸੰਧੂ ਜੀ, ਤੁਸੀਂ ਵੀ ਦੇਖੋ ਕਿੱਦਾਂ ਠੋਕ ਕੇ ਕਿਹਾ ਕਿ ਪੰਜਾਬ ਦੇ ਸਾਧ ਨੂੰ, ਤੇ ਹਰਿਆਣੇ ਵਾਲੇ ਤਾਂ ਕੋਈ ਜ਼ਿਕਰ ਹੀ ਨਹੀਂ ਕਰਦਾ ਜਿਹੜਾ ਸਜ਼ਾ ਭੁਗਤ ਕੇ ਵੀ ਇਵੇਂ ਛੁੱਟੀ ਤੇ ਆਉਂਦਾ ਜਿਵੇਂ ਫੌਜੀ ਛੁੱਟੀ ਤੇ ਆਉਂਦਾ।
1: ਖਿਆਲਾਂ ਦੇ ਵਿੱਚ ਉਹੀ ਆਉਂਦਾ ਜੀ ਸਾਧਨ ਨਾਲ ਲਈ ਜਦੋਂ।
2: ਚਲੋ ਠੀਕ ਹੈ, ਆਉਣਾ ਵੀ ਚਾਹੀਦਾ ਸਾਰਿਆਂ ਦੇ, ਆਉਣਾ ਚਾਹੀਦਾ ਜਿੱਡਾ ਗੁਨਾਹ ਉਸ ਵਿਅਕਤੀ ਨੇ ਕੀਤਾ। ਠੀਕ ਹੈ, ਭਾਰਤੀ ਕਾਨੂੰਨ ਭਾਰਤੀ ਸਰਕਾਰਾਂ ਉਹਦੇ ਹੱਥ ਚ ਭੁਗਤ ਜਾਣ ਵੱਖਰੀ ਗੱਲ ਹੈ, ਪਰੰਤੂ ਜਿਹੜੀ ਕਹਿੰਦੇ ਆ ਨਾ ਪਰ ਲੋਕਾਂ ਦੀ ਕਚਹਿਰੀ ਹੁੰਦੀ ਹੈ, ਲੋਕਾਂ ਦੀ ਕਚਹਿਰੀ ਦੇ ਵਿੱਚ ਮੈਨੂੰ ਲੱਗਦਾ ਕਿ ਇਨਸਾਫ਼ ਹੋ ਕੇ ਰਹਿੰਦਾ ਹੁੰਦਾ ਚਾਹੇ ਕੋਈ ਵੀ ਹੋਵੇ। ਜਿਹੜਾ ਤੁਸੀਂ ਅੱਜ ਮੈਨੂੰ ਪੁੱਛਿਆ ਨਾ ਪੰਜਾਬ ਦਾ ਸਾਧ, ਇਹ ਸਾਧ ਸੁੱਖ ਦੇ ਨਾਲ ਜਿੱਥੇ ਕਿ ਮੈਂ ਵੱਸਦਾ ਉੱਥੇ ਲਾਗੇ ਇੱਕ ਪਿੰਡ ਹੈ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹੈ, ਉਸ ਪਿੰਡ ਇੱਕ ਡੇਰਾ ਬਣਿਆ ਪੱਲੀ ਚਿੱਕੀ ਪਿੰਡ ਹੈ, ਪੱਲੀ ਚਿੱਕੀ ਚ ਇੱਕ ਬੜਾ ਲੰਬੇ ਸਮੇਂ ਤੋਂ ਇੱਕ ਡੇਰਾ ਚੱਲਦਾ ਹੈ, ਉਹਨੂੰ ਰੂਹਾਨੀ ਚੈਰੀਟੇਬਲ ਟਰੱਸਟ ਕਹਿੰਦੇ ਆ, ਤੇ ਉਹਦਾ ਇੱਕ ਬਾਬਾ ਧਨਵੰਤ ਸੂ, ਉਹ ਧਨਵੰਤ ਸੂ ਨੇ ਚੰਦ ਸੰਨ 2000 ਚ ਚਾੜਿਆ ਸੀ ਬਲਾਤਕਾਰ ਦਾ, ਸੰਨ 2000 ਦੇ ਵਿੱਚ ਇੱਕ ਲੜਕੀ ਸ਼ਰਧਾਵਾਨ ਕਿਸੇ ਬਾਬੇ ਤੋਂ ਲੈ ਕੇ ਆਇਆ ਕਿ ਬਾਬਾ ਜੀ ਇੱਥੇ ਪੜ੍ਹਨਾ ਨੀ ਚਾਹੁੰਦੀ, ਕਹਿੰਦੀ ਮੈਂ ਪੜ੍ਹਨੋਂ ਹਟ ਜਾਣਾ, ਕਹਿੰਦਾ ਮੇਰੇ ਕੋਲ ਰਾਤ ਛੱਡ ਕੇ ਜਾਓ ਮੈਂ ਇਹਨੂੰ ਗਿਆਨ ਦਿੰਦਾ, ਤੇ ਗਿਆਨ ਉਹ ਦੇਖ ਲਓ ਕੀ ਦਿੱਤਾ ਸੀ। ਬਾਅਦ ਵਿੱਚ ਰੌਲਾ ਰੱਪਾ ਪਰਿਵਾਰ ਨੇ ਪਾਇਆ, ਫਿਰ ਪਰਚਾ ਦਰਜ ਹੁੰਦਾ ਹੈ। ਸੰਨ 2000 ਚੋਂ ਸਾਧ ਦੀ ਗ੍ਰਿਫਤਾਰੀ ਹੋਈ ਸੀ, 2005 ਵਿੱਚ ਜਿਹੜਾ ਉਹਨੂੰ ਸਜ਼ਾ ਹੋ ਜਾਂਦੀ ਹੈ 10 ਸਾਲ ਦੀ, ਫਿਰ ਉਹ ਜ਼ਮਾਨਤ ਤੇ ਚਲਾ ਗਿਆ, ਹਾਈ ਕੋਰਟ ਚਲਾ ਗਿਆ, ਹਾਈ ਕੋਰਟ ਨੇ ਅੱਜ ਉਹ ਸਾਧ ਦੀ ਸਜ਼ਾ ਮੁੜ ਬਹਾਲ ਕਰ ਦਿੱਤੀ ਹੈ, ਭਾਵ ਕਿ ਉਹ ਸਾਧ ਤੇ 100% ਠੱਪਾ ਲੱਗ ਗਿਆ ਕਿ ਉਹ ਸਾਧ ਬਲਾਤਕਾਰੀ ਹੈ, ਅੱਜ ਉਹਨੂੰ ਮੁੜ ਹਾਈ ਕੋਰਟ ਨੇ 10 ਸਾਲ ਦੀ ਸਜ਼ਾ ਬਰਕਰਾਰ ਰੱਖੀ ਹੈ। ਇਹ ਘਟਨਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹੈ ਪੱਲੀ ਚਿੱਕੀ, ਤੇ ਉੱਥੇ ਦਾ ਇੱਕ ਸਾਧ ਧਨਵੰਤ ਸਿੰਘ ਸੀਗਾ ਜਿਹਨੂੰ ਅੱਜ ਹਾਈ ਕੋਰਟ ਨੇ ਮੁੜ ਤੋਂ ਸਜ਼ਾ ਬਹਾਲ ਰੱਖਦੇ ਹੋਏ ਮੁੜ ਤੋਂ ਜੇਲ੍ਹ ਭੇਜ ਦਿੱਤਾ
1: ਜੀ। 2005 ਦੇ ਵਿੱਚ ਸਜ਼ਾ ਹੋਈ ਅਤੇ 2026 ਚੱਲ ਰਿਹਾ ਅਤੇ 10 ਸਾਲ ਦੀ ਸਜ਼ਾ, ਅਤੇ ਇਹ ਤਾਂ ਵਾਰੇ ਵਾਰੇ ਜਾਈਏ ਆਪਣੇ ਕਾਨੂੰਨ ਦੇ। ਚਲੋ ਸਮਾਂ ਹੋ ਚੁੱਕਿਆ ਜੀ, ਬਾਕੀ ਦੀਆਂ ਗੱਲਾਂ ਕੱਲ੍ਹ ਨੂੰ ਕਰਦੇ ਹਾਂ, ਕੱਲ੍ਹ ਨੂੰ ਇਸੇ ਵੇਲੇ ਇਸੇ ਸਮੇਂ ਇਸੇ ਘੜੀ ਇਸੇ ਪਲ ਪੰਜਾਬੀ ਲਹਿਰਾਂ ਦੇ ਵਿੱਚ ਫਿਰ ਰਮੇਸ਼ ਜੀ ਨਾਲ ਤੁਹਾਡੇ ਰੂਬਰੂ ਹੋਵਾਂਗੇ। ਰਮੇਸ਼ ਜੀ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਸੋ ਮੱਚ ਪੰਜਾਬੀ ਲਹਿਰ ਦੇ ਇਸ ਹਿੱਸੇ ਦੇ ਵਿੱਚ ਜੁੜਨ ਦੇ ਲਈ
2: ਜੀ। ਸੰਸੋ ਬਹੁਤ ਬਹੁਤ ਮਿਹਰਬਾਨੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਸੋ ਇਹ ਸੀ ਜੀ ਅੱਜ ਦਾ ਪ੍ਰੋਗਰਾਮ, ਇਸ ਤੋਂ ਬਾਅਦ ਤੁਸੀਂ ਨਵੀਂ ਸਿੱਧੂ ਮੇਰਾ ਹਰਮਨ ਪਿਆਰਾ ਪ੍ਰੋਗਰਾਮ ਡਰਾਈਵ ਟਾਈਮ ਪ੍ਰਾਈਮ ਟਾਈਮ ਪੰਜਾਬੀ ਲਹਿਰਾਂ ਦੇ ਨਾਲ ਜੁੜੇਗਾ। ਸਟੇ ਟਿਊਨਡ AM 530 ਦੀ ਸੁਪਰ ਹਿੱਟ ਫਰੀਕੁਐਂਸੀ ਦੇ ਨਾਲ, ਅਤੇ ਮੈਨੂੰ ਇੱਥੇ ਜੋ ਇਜਾਜ਼ਤ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਸ਼ਾਮ ਨੂੰ ਮਿਲਦੇ ਹਾਂ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਸੋ ਅੱਜ ਦਾ ਦਿਨ ਤੁਹਾਡਾ ਸ਼ੁਭ ਹੋਵੇ, ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼
10: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM530.
11: Surgery chuni hai. Eh hai premium cataract surgery. Maadi nazar nu vi customize kar.

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: स्पिरिट हजे तक भी तुसी अगर अपने सिक्योरिटी कैमरे नहीं लगवाए ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Till long video 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 905-204-1313 905-204-1313 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-78

0: ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਵੈਲਕਮ, ਪਿਆਰ ਸਤਿਕਾਰ, ਸਵਾਗਤ ਹੈ। ਵੈਰੀ ਵੈਰੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਕਹਿ ਕੇ ਦਿਲ ਲੈ ਗਈ ਪਤਲੀ ਪਤੰਗ ਵਰਗੀ ਹੈ। ਸੋ ਗੁੱਡ ਮਾਰਨਿੰਗ ਕਹਿਣ ਨਾਲ ਨਾ ਬੜਾ ਬੈਨੀਫਿਟ ਹੈ, ਕਿਸੇ ਦਿਲ ਵੀ ਲੁੱਟਿਆ ਜਾ ਸਕਦਾ ਤੇ ਵੈਸੇ ਯਾਰ ਹਰੇਕ ਨੂੰ ਇੱਕ ਉਡੀਕ ਜੀ ਰਹਿੰਦੀ ਹੈ ਕਿ ਸਾਨੂੰ ਕੋਈ ਗੁੱਡ ਮਾਰਨਿੰਗ ਕਵੇ, ਸਾਡਾ ਕੋਈ ਸਵੇਰੇ ਸਵੇਰੇ ਹਾਲ ਚਾਲ ਹੀ ਪੁੱਛ ਲਵੇ। ਸੋ ਗੁੱਡ ਮਾਰਨਿੰਗ ਐਂਡ ਸ਼ੁਭ ਸਵੇਰ, ਕਿਉਂਕਿ ਸਵੇਰ ਨਾ ਬੜੀ ਖਾਸ ਹੈ। ਤੁਹਾਡੀ ਸਵੇਰ ਵਧੀਆ ਲੰਘ ਜਾਵੇ ਤੇ ਫਿਰ ਮੈਨੂੰ ਲੱਗਦਾ ਹੁੰਦਾ ਕਿ ਸਾਰਾ ਤੁਹਾਡਾ ਦਿਨ ਹੀ ਬੜਾ ਖੂਬਸੂਰਤ ਜਿਹਾ ਰਹਿੰਦਾ। ਜੇ ਕਿਤੇ ਸਵੇਰੇ ਸਵੇਰੇ ਕੋਈ ਕਹਿ ਲਓ ਬੰਦਾ ਫਸ ਜਾਵੇ, ਕੰਮ ਤੇ ਲੇਟ ਹੋ ਜਾਵੇ, ਜਾਂ ਘਰੋਂ ਨਿਕਲਣ ਵੇਲੇ ਕੋਈ ਨਾ ਕੋਈ ਉਨੀ ਕੀ ਹੋ ਜਾਂਦੀ ਹੈ, ਫਿਰ ਸਾਰੇ ਦਿਨ ਹੀ ਉਸ ਇੱਕ ਇੰਸੀਡੈਂਟ ਦਾ ਅਸਰ ਰਹਿੰਦਾ। ਸੋ ਕੋਸ਼ਿਸ਼ ਕਰਿਆ ਕਰੋ ਕਿ ਆਪਣੀ ਸਵੇਰ ਦੀ ਥੋੜ੍ਹੀ ਬਹੁਤੀ ਹਲਕੀ ਜਿਹੀ ਪਲੈਨਿੰਗ ਕਰ ਲਿਆ ਕਰੋ। ਅੱਛਾ ਵੀ ਸਵੇਰੇ ਮੈਂ ਤੁਰਨਾ 7 ਵਜੇ, 6 ਵਜੇ ਬੰਦਾ ਉੱਠੇ, 6 ਵਜੇ ਨਹਾ ਧੋ ਕੇ ਤੇ ਫਿਰ ਬੰਦਾ ਬ੍ਰੈਕਫਾਸਟ ਖਾ ਕੇ ਮੇਕ ਸ਼ੋਰ ਕਰੋ ਕਿ ਕੱਪੜੇ ਤੁਹਾਡੇ ਉਸ ਤੋਂ ਪਹਿਲਾਂ ਹੀ ਯਾਨੀ ਕਿ ਰਾਤ ਨੂੰ ਹੀ ਰੈਡੀ ਹੋਣ ਤੇ ਵਧੀਆ ਯਾਰ ਬੰਦਾ ਪਲੈਨਿੰਗ ਲੈ ਕੇ ਚੱਲਦਾ ਤਾਂ ਕਦੇ ਕੋਈ ਇੱਦਾਂ ਦੀਆਂ ਔਕੜਾਂ ਆਉਂਦੀਆਂ ਨੇ। ਲੰਚ ਲੁੰਚ ਰੈਡੀ ਪੈਕ ਕੀਤਾ ਹੋਵੇ, ਸਵੇਰੇ ਉੱਠੇ ਬੰਦਾ ਰੈਡੀ ਹੋ ਕੇ ਤਿਆਰ ਸ਼ਿਆਰ ਹੋ ਕੇ ਖਾਣਾ ਪੀਣਾ ਖਾ ਕੇ ਚੱਕੋ ਜੀ ਬੈਗ, ਚਲੋ ਜੀ ਚੱਲੀਏ ਤੇ ਆਰਾਮ ਨਾਲ ਤੁਸੀਂ 5-10 ਮਿੰਟ ਪਹਿਲਾਂ ਪਹੁੰਚੇ ਹੋ, ਉਹਦੇ ਵਰਗੀ ਰੀਸ ਹੀ ਕੋਈ ਨਹੀਂ। ਜਦੋਂ ਨਾ ਕਿਤੇ ਜਾਣਾ ਹੋਵੇ ਤੇ ਤੁਹਾਡਾ ਤੁਹਾਡੀ ਕਹਿ ਲਓ ਅਪੋਇੰਟਮੈਂਟ ਹੈ ਕੋਈ 10 ਵਜੇ, ਬੰਦਾ 9:50 ਤੇ ਉੱਥੇ ਖੜਾ ਪਾਰਕਿੰਗ ਅਲੋਟ ਤੇ ਤੁਹਾਡੇ ਮਨ ਨੂੰ ਇੱਕ ਖੁਸ਼ੀ ਜਿਹੀ ਮਿਲਦੀ ਹੈ ਕਿ ਹਾਂ ਬਈ ਨਵੀਂ ਯਾਰ ਤਾਂ ਤੂੰ ਤਾਂ ਬੜਾ ਹੀ ਪਲੈਨਿੰਗ ਨਾਲ ਚੱਲਦਾ। ਸੋ ਖੈਰ ਸਟੂਡੀਓ 'ਚ ਵੈਲਕਮ ਹੈ, ਤੁਹਾਡਾ ਸਭ ਦਾ ਸਵਾਗਤ ਹੈ ਤੇ ਨੰਬਰ ਹੈ ਆਪਣਾ 9056733777-905-673-3337। ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਆਲਵੇਜ਼ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਹੈ। ਇੰਸਟਾਗ੍ਰਾਮ 'ਤੇ ਤੁਸੀਂ ਸਾਨੂੰ ਬੜੇ ਮੈਸੇਜ ਰੋਜ਼ ਹੀ ਮੈਂ ਕਹਿੰਦਾ ਕਿ ਬਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੇਜਦੇ ਰਹਿੰਦੇ ਹੋ, ਭਾਜੀ ਆਹ ਨੰਬਰ ਭੇਜ ਦਿਓ, ਭਾਜੀ ਉਹ ਨੰਬਰ ਭੇਜ ਦਿਓ। ਜ਼ਰੂਰ ਕੋਈ ਵੀ ਨੰਬਰ ਚਾਹੀਦੇ ਹੁੰਦੇ ਕਿਸੇ ਵੀ ਬਿਜ਼ਨਸ ਦੇ, ਸਾਡੇ ਇੰਸਟਾਗ੍ਰਾਮ ਪੇਜ ਤੋਂ ਤੁਸੀਂ ਜ਼ਰੂਰ ਲੈ ਸਕਦੇ ਹੋ ਐਂਡ ਐਨੀ ਟਾਈਮ ਮੈਸੇਜ ਕਰਦਿਆ ਕਰੋ। ਕੱਲ੍ਹ ਰਾਤ ਸਟੀਲਸ ਕੈਨੇਡੀ, ਬਹੁਤ ਹੀ ਬਿਜ਼ੀ ਏਰੀਆ ਆਪਣੀ ਬਰੈਂਪਟਨ ਦੀ, ਸਟੀਲ ਅਤੇ ਕੈਨੇਡੀ 11 ਵਜੇ ਦੇ ਆਸ ਪਾਸ ਸਟੈਬਿੰਗ ਹੋਈ ਅਤੇ 2 ਜਾਣੇ ਇੰਜਰਡ, ਇੱਕ ਨੂੰ ਕ੍ਰਿਟੀਕਲੀ ਇੰਜਰਡ ਕੀਤਾ ਗਿਆ, ਇੱਕ ਡਬਲ ਸਟੈਬਿੰਗ। ਕਹਿੰਦੇ ਦੋਨੋਂ ਮੁੰਡੇ 18 ਸਾਲ ਦੀ ਉਮਰ ਤੋਂ ਘੱਟ ਨੇ, ਦੇਖ ਲਓ ਤੁਸੀਂ। ਸੋ ਦੋਨੇ ਇੰਜਰ ਕੀਤੇ ਗਏ ਅਤੇ ਇੱਕ ਨੂੰ ਟਰੋਮਾ ਸੈਂਟਰ ਲੈ ਕੇ ਜਾਣਾ ਪਿਆ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ, ਅਤੇ ਦੂਜਾ ਸੀਰੀਅਸ ਬਟ ਨੋਨ ਲਾਈਫ ਥ੍ਰੈਟਨਿੰਗ ਇੰਜਰੀਜ਼। ਦੋਨੋਂ ਹੁਣ ਸਟੇਬਲ ਨੇ ਬਟ ਦੇ ਆਰ ਰਿਕਵਰਿੰਗ। 18 ਸਾਲ ਦੀ ਉਮਰ ਤੋਂ ਘੱਟ ਸਟੈਬਿੰਗ ਦੇ ਵਿੱਚ ਇਨਵੋਲਵ, ਲਾ ਲਓ ਸਾਹਿਬ ਤੁਸੀਂ 18 ਸਾਲ ਦੀ ਉਮਰ ਜਾਂ 16-17 ਸਾਲ ਦੀ ਉਮਰ ਦੇ ਵਿੱਚ ਯਾਰ ਇੱਦਾਂ ਦੇ ਪੰਗਿਆਂ ਦੇ ਵਿੱਚ ਪੈਣਾ। ਹਮੇਸ਼ਾ ਕਹੀਦਾ ਕਿ ਬੱਚਿਆਂ ਨੂੰ ਥੋੜ੍ਹੇ ਯਾਰ ਆਪਾਂ ਇੱਕ ਨਾ ਸੁਪਰਵਿਜ਼ਨ ਹੇਠ ਰੱਖੀਏ, ਇੰਨਾ ਖੁੱਲ੍ਹਾ ਨਾ ਛੱਡੋ ਵੀ ਬਸ 16-17 ਸਾਲ ਦੀ ਉਮਰ 'ਚ ਜਾਓ ਭੱਜੋ ਬਈ, ਕਰਨਾ ਜੋ ਕਰਨਾ ਠੀਕ ਹੈ ਚਲੋ, ਆਏ ਨਹੀਂ ਮੈਂ ਕਹਿ ਰਿਹਾ ਕਿ ਬੰਨ ਕੇ ਰੱਖੋ, ਬਟ ਆਪਾਂ ਨੂੰ ਅੰਦਾਜ਼ਾ ਜਿਹਾ ਹੁੰਦਾ ਸਾਡੇ ਬੱਚੇ ਕਿੱਦਾਂ ਦੇ ਨੇ, ਕਿੱਥੇ ਜਾਂਦੇ ਨੇ, ਕਿੱਥੇ ਕੀ ਹਰਕਤਾਂ ਕਰਦੇ ਨੇ। ਸੋ ਜਿੱਥੇ ਨੂੰ ਲੱਗਦਾ ਯਾਰ ਕਿ ਬੱਚੇ ਬਿਲਕੁਲ ਥੋੜ੍ਹਾ ਬਹੁਤਾ ਇੱਕ ਬੈਡ ਕੰਪਨੀ ਨਾਲ ਰਲੇ ਆ, ਥੋੜ੍ਹੀ ਜਿਹੀ ਨਿਗਾਹ ਵੱਧ ਰੱਖਣੀ ਜ਼ਰੂਰੀ ਆ। ਸੋ ਸਰਬ ਰਤਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਮਾਰਕੀਟ ਦੀ ਅਪਡੇਟ ਲੈਣੇ ਆ, ਅਤੇ ਸਰਬ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਸਭ ਤੋਂ ਪਹਿਲਾਂ ਤਾਂ ਪੰਜਾਬੀ ਲਹਿਰਾਂ ਦੇ ਪਲੇਟਫਾਰਮ ਦਾ ਬਹੁਤ ਬਹੁਤ ਧੰਨਵਾਦ, ਤੇ ਆਪਣੇ ਜਿਹੜੇ ਲਿਸਨਰਸ ਨੇ ਜਿਹੜੇ ਹੁਣ ਤਕਰੀਬਨ 20 ਸਾਲ ਤੋਂ ਵੱਧੇ ਵਕਫੇ ਤੋਂ ਜੁੜੇ ਹੋਏ ਨੇ। ਸੋ ਆਈ ਐਮ ਵੈਰੀ ਡਿਲਾਈਟਡ ਟੂ ਅਨਾਊਂਸ ਕਿ ਮੈਂ ਕੱਲ੍ਹ ਦੇਖ ਰਿਹਾ ਸੀਗਾ, ਆਈ ਗੋਟ ਅਰਾਊਂਡ 340 ਕਲਾਇੰਟਸ, ਜਿਨ੍ਹਾਂ ਚੋਂ ਤਕਰੀਬਨ 50% ਦੇ ਕਰੀਬ ਨੂੰ ਆਪਾਂ ਜਿਹੜਾ ਹੈਗਾ ਵੈ ਮਿਲੀਅਨ ਡਾਲਰ ਕੈਟੇਗਰੀ ਦੇ ਵਿੱਚ ਲੈ ਚੁੱਕੇ ਹਾਂ। ਔਰ ਮੋਰ ਦੈਨ 85% ਆਫ ਦੋਜ਼ ਪੀਪਲ ਆਰ ਫੈਮਿਲੀ ਕਲਾਸ ਲਾਈਕ ਮੀ, ਦੇ ਆਰ ਨੋਟ ਕਮਿੰਗ ਆਊਟ ਆਫ ਐਫਲੂਐਂਟ ਫੈਮਿਲੀ ਬੈਕਗਰਾਊਂਡ, ਔਰ ਨਾ ਹੀ ਆਈ ਵੁੱਡ ਸੇ ਬਹੁਤ ਜ਼ਿਆਦਾ ਮਿਹਨਤ ਕਰਨ ਵਾਲੇ ਉਹ ਲੋਕ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਤੇ ਹੁਣ ਖੁਸ਼ੀ ਮੈਨੂੰ ਇਸ ਕਰਕੇ ਹੋ ਰਹੀ ਹੈ ਜ਼ਿਆਦਾ ਕਿ ਆਪਣੇ ਕੋਲ ਮੁਸਕੋਕਾ, ਕਿਚਨਰ, ਵਾਟਰਲੂ, ਨਿਆਗਰਾ, ਦੂਰੋਂ ਦੂਰੋਂ ਕਲਾਇੰਟਸ ਆਉਂਦੇ ਨੇ ਪੀਟਰਬੋਰੋ, ਐਂਡ ਵੈਨ ਦੇ ਸੀ ਦਾ ਨੰਬਰਸ, ਵੈਨ ਦੇ ਸੀ ਦਾ ਪ੍ਰੋਸੈਸ, ਵੈਨ ਦੇ ਸੀ ਕਿ ਓਵਰ ਆ ਪੀਰੀਅਡ ਆਫ ਟਾਈਮ ਮਾਰਕੀਟ ਦੀ ਮੂਵਮੈਂਟ ਤੇ ਪੈਸੇ ਦੀ ਗਰੋਥ ਇੱਕ ਦੂਜੇ ਤੋਂ ਅਪੋਜ਼ਿਟ ਹੈ, ਕਿਉਂਕਿ ਮਾਰਕੀਟਸ ਨੇ ਕਾਫੀ ਜਿਟਰਸ ਦਿੱਤੀਆਂ ਹੈਗੀਆਂ ਪਿਛਲੇ ਸਾਲਾਂ ਦੇ ਵਿੱਚ, ਕੋਵਿਡ ਤੋਂ ਜਾਂ ਕੋਵਿਡ ਤੋਂ ਪਿੱਛੇ ਵੀ ਚਲੇ ਜਾਈਏ, ਲੇਕਿਨ ਡਿਸਪਾਈਟ ਦਾ ਫੈਕਟ ਜਿਹੜੀ ਆਪਣੀ ਹਾਈ ਡਬਲ ਡਿਜਿਟ ਰੇਟ ਆਫ ਰਿਟਰਨ ਹੈ ਉਹਨੇ ਲੋਕਾਂ ਨੂੰ ਅਮੇਜ਼ ਕੀਤਾ ਔਰ ਮੋਰ ਓਵਰ ਮੋਟੀਵੇਟ ਵੀ ਕੀਤਾ। ਕਿਉਂਕਿ ਇਹ ਗੱਲ ਮੈਂ ਬੜੇ ਸਪਸ਼ਟਤਾ ਦੇ ਨਾਲ ਤੇ ਧਿਆਨ ਦੇ ਨਾਲ ਬੋਲਣਾ ਚਾਹੁੰਦਾ ਕਿ ਵੈਨ ਸੰਬੜੀ ਕਮਸ ਟੂ ਮੀ, ਅਸੀਂ ਉਹਨਾਂ ਨੂੰ ਰਿਐਲਿਟੀ ਚੈੱਕ ਦਿੰਦੇ ਹਾਂ, ਅਸੀਂ ਉਹਨਾਂ ਨੂੰ ਕੋਈ ਖਿਆਲੀ ਪਲਾਵ ਨਹੀਂ ਬਣਾਉਂਦੇ, ਡ੍ਰੀਮ ਸੈਲਿੰਗ ਨਹੀਂ ਹੁੰਦੀ ਕਿ ਵਿਲ ਡੂ ਦਿਸ ਦਿਸ ਐਂਡ ਦੈਟ। ਇੱਕ ਪ੍ਰੋਸੈਸ ਹੈ ਜਿਹਦੇ ਚੋਂ ਮੈਂ ਵੀ ਗੁਜ਼ਰਿਆ 22-23 ਸਾਲ ਤੋਂ ਕਿ ਇਨਵੈਸਟਮੈਂਟਸ ਕਿਵੇਂ ਵਰਕ ਕਰਦੀਆਂ, ਲੋ ਪੀਰੀਅਡਸ ਕਿਵੇਂ ਨੇ, ਹਾਈ ਪੀਰੀਅਡਸ ਕਿਵੇਂ ਨੇ। ਲੇਕਿਨ ਇਹਦੇ ਵਿੱਚ ਤੁਹਾਡੀ ਰੀਅਲ ਟੈਸਟ ਜਿਹੜੀ ਹੈਗੀ ਹੈ ਉਹ ਡਿਟਰਮੀਨੇਸ਼ਨ ਦੀ ਹੈ, ਅੰਡਰਸਟੈਂਡਿੰਗ ਤੇ ਨੌਲੇਜ ਦੀ ਹੈ, ਕੰਸਿਸਟੈਂਸੀ ਦੀ ਹੈ ਤੇ ਬਿਲੀਫ ਸਿਸਟਮ ਦੀ ਹੈ ਕਿ ਵਾਈ ਵੀ ਨੀਡ ਟੂ ਟਰਸਟ ਵੇਅਰ ਦਾ ਮਨੀ ਇਜ਼ ਮੇਡ ਐਂਡ ਵਾਈ ਵੀ ਨੀਡ ਟੂ ਸਟੇ ਅਵੇ ਫਰੋਮ ਦੋਸ ਥਿੰਗਸ ਵਿਚ ਅਫੈਕਟ ਆਰ ਮਾਇੰਡ ਸੈਟ। ਸੋ ਇੱਕ ਮੈਂ ਛੋਟੇ ਜਿਹੀ ਐਗਜ਼ਾਮਪਲ ਦੇ ਕੇ ਅੱਜ ਦਾ ਟੋਪਿਕ ਖਤਮ ਕਰਾਂਗਾ। ਸੋ ਆਈ ਹੈਡ ਦਿਸ ਇੰਡੀਵਿਜੁਅਲ ਵਿਚ ਇਜ਼ ਇਨ ਟੂ ਬਿਜ਼ਨਸ, ਨਵੀਂ ਟੈਕਨੋਲੋਜੀ ਦਾ ਉਹਨਾਂ ਦਾ ਬਿਜ਼ਨਸ ਹੈ ਔਰ ਕਾਫੀ ਅੱਛੇ ਪੈਸੇ ਯੰਗ ਏਜ ਤੋਂ ਹੀ ਅਰਾਊਂਡ 28 ਤੋਂ ਹੀ ਉਹਨਾਂ ਨੇ ਬਣਾਉਣੇ ਸ਼ੁਰੂ ਕਰਤੇ ਸੀ। ਹੀ ਜੁਆਇਨ ਮੀ 12 ਈਅਰਸ ਅਗੋ, ਵੀ ਪੁੱਟ ਹਿਸ $100,000 ਇਨਟੂ ਇਨਵੈਸਟਿੰਗ ਐਂਡ ਵੀ ਬੋਰੋਡ ਅਰਾਊਂਡ $300,000। ਹੀ ਟੋਲਡ ਮੀ ਦੈਟ ਹੀ ਵਿਲ ਬੀ ਗਿਵਿੰਗ ਅਨਦਰ $400,000 ਓਵਰ 10 ਈਅਰਸ ਔਰ ਤਕਰੀਬਨ $200,000 ਦਾ ਖਰਚਾ ਉਹਨਾਂ ਦਾ ਇੰਟਰਸਟ ਦਾ ਆ ਗਿਆ ਜਿਹੜਾ ਉਹਨਾਂ ਨੇ ਰਾਈਟ ਆਫ ਕੀਤਾ। And we were sitting at close to $3.4 million after 10 years. And this testament, I will very shortly share on my review handle also. Unnanu pehla, he was an astute stock investor himself. Unnanu lagda siga, oh bade khas reference to aaye sige, ki ye na possible nahi hai. Fund industry do not perform the way stocks perform. Te aaj main ye gal ye tez karke kar reha hai, naam nahi main le sakda. But reason ye hai ka gal karan da, ਵੀ ਨੀਡ ਟੂ ਬਿਲਡ ਦਾ ਅੰਡਰਸਟੈਂਡਿੰਗ ਕਿ ਕਿਸ ਤਰ੍ਹਾਂ ਦੇ ਨਾਲ ਇਨਵੈਸਟਮੈਂਟਸ ਜਿਹੜੀਆਂ ਹੈਗੀਆਂ ਵਰਕ ਕਰਦੀਆਂ, ਰਾਦਰ ਦੈਨ ਇਨ ਡਿਫਰੈਂਟ ਐਟੀਚਿਊਡ ਬਣਾਉਂਦੇ ਹੋਏ ਤੁਸੀਂ ਸਾਈਡ ਲਾਈਨਸ ਤੇ ਬੈਠੇ ਰਹੋ। ਸੋ ਇਸ ਕਰਕੇ ਵੀ ਆਲ ਨੀਡ ਟੂ ਪੇ ਅਟੈਂਸ਼ਨ ਟੂ ਅਵਰ ਫਾਈਨੈਂਸਿਸ, ਵੀ ਆਲ ਨੀਡ ਟੂ ਟੇਕ ਕੇਅਰ ਆਫ ਰਿਟਾਇਰਮੈਂਟ, ਬੱਚਿਆਂ ਦੀਆਂ ਨੀਡਸ, ਵੀ ਆਲ ਨੀਡ ਟੂ ਟੇਕ ਕੇਅਰ ਆਫ ਐਮਰਜੈਂਸੀ ਐਕਸਪੈਂਸਿਸ। ਸਾਡੀ ਲਾਈਫ ਦੇ ਵਿੱਚ ਪੈਸੇ ਦਾ ਬਹੁਤ ਵੱਡਾ ਰੋਲ ਹੈ। ਇਹੀ ਮੇਰਾ ਸੰਦੇਸ਼ ਹੈ ਕਿ ਇਹਨੂੰ ਪਹਿਚਾਨੋ ਤੇ ਇਹਦੇ ਉੱਪਰ ਕੰਮ ਕਰਨਾ ਸ਼ੁਰੂ ਕਰੋ। ਇਹ ਕੋਈ ਲੋਟਰੀ ਵਿਨਿੰਗ ਨਹੀਂ ਹੈ, ਨਾ ਹੀ ਇਹ ਕੋਈ ਸੱਟਾ ਖੇਲਣਾ ਹੈ। ਇਹ ਪ੍ਰੋਪਰ ਡਿਸਿਪਲਿਨ ਇੱਕ ਇਨਵੈਸਟਿੰਗ ਅਪਰੋਚ ਹੈ ਜਿਹਨੂੰ ਅਪਣਾਉਂਦੇ ਹੋਏ ਰਿਜ਼ਲਟ ਆ ਜਾਂਦੇ ਨੇ। ਜਿਹਨੂੰ ਲੱਗਦਾ ਨਹੀਂ ਆਉਂਦੇ, ਪਲੀਜ਼ ਆਓ, ਬੈਠੋ ਐਂਡ ਗੋ ਥਰੂ ਇਟ ਐਂਡ ਯੂ ਵਿਲ ਗੈਟ ਦਾ ਆਨਸਰਸ ਇਨ ਦਾ ਮੋਸਟ ਟਰੂਐਸਟ ਫਾਰਮ। 416-833-8533, 416-833-8533. ਨਵੀਂ ਆਲਵੇਸ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ। 416-833-8533 ਤੇ ਕਾਲ ਤੁਸੀਂ ਐਨੀ ਟਾਈਮ ਕਰ ਸਕਦੇ ਹੋ। 416-833-8533 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜਿਹੜੇ ਮੇਰੇ ਬਾਸਕਟਬਾਲ ਦੇ ਸ਼ੌਕੀਨ ਨੇ ਮੇਰੇ ਵਾਂਗ, ਹੁਣ NBA ਨੇ ਆਪਣਾ ਓਪਨਿੰਗ ਸਕੈਜੂਅਲ ਅੱਜ ਪੇਸ਼ ਕੀਤਾ। ਕਦੋਂ ਕਿਹੜੀਆਂ ਟੀਮਾਂ ਖੇਡ ਰਹੀਆਂ, ਕਿਸ ਦਿਨ ਸ਼ੁਰੂਆਤ ਹੋ ਰਹੀ ਹੈ। ਸੋ ਓਪਨਿੰਗ ਨਾਈਟ ਵਾਲੇ ਦਿਨ ਟਿਊਜ਼ਡੇ 20 ਅਕਤੂਬਰ ਨੂੰ ਗੇਮਾਂ ਸ਼ੁਰੂ ਹੋ ਜਾਣੀਆਂ। ਦੁਪਹਿਰ 3 ਵਜੇ ਬੋਸਟਨ ਡਿਟਰੋਇਟ, ਅਤੇ ਫਿਰ 7 ਵਜੇ ਫਿਲਡੈਲਫੀਆ ਨਿਊਯਾਰਕ, ਅਤੇ ਫਿਰ 9:30 ਓਕਲਾਹੋਮਾ ਸਿਟੀ ਐਂਡ ਸੈਨ ਐਂਟੋਨੀਓ। ਵਾਹ ਵੀ ਵਾਹ। ਸੋ ਟੋਰਾਂਟੋ ਰੈਪਟਰ ਪਤਾ ਨਹੀਂ ਖੇਡ ਰਹੀ ਕਦੋਂ ਰਹੇ ਆ। ਅਤੇ ਕ੍ਰਿਸਮਸ ਡੇ ਵਾਲੀਆਂ ਗੇਮਾਂ ਵੀ ਬੜੀਆਂ ਖਾਸ ਨੇ। ਕ੍ਰਿਸਮਸ ਡੇ ਨੂੰ ਜਿਹੜੇ ਜਾਣਦੇ ਨੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਸਕਟਬਾਲ ਹੀ ਚੱਲਦੀ ਹੈ। ਕ੍ਰਿਸਮਸ ਨੂੰ ਵੀ 5 ਗੇਮਾਂ ਨੇ। ਸੋ ਬਹੁਤ ਹੀ ਜਲਦ, ਦੇਖੋ ਸਮਰ ਖਤਮ ਹੁੰਦੀ ਹੈ ਨਾ ਕੁਛ ਫਿਰ ਵੀ ਬੜਾ ਐਕਸਾਈਟਿੰਗ ਹੁੰਦਾ। ਐਕਸਾਈਟਿੰਗ ਇਹ ਹੈ ਕਿ ਸਪੋਰਟਸ ਦੀ ਸ਼ੁਰੂਆਤ ਹੋ ਜਾਂਦੀ ਹੈ ਸਮਰ ਦੇ ਖਤਮ ਹੋਣ ਦੇ ਨਾਲ ਨਾਲ। ਸੋ ਹੁਣ ਫੁੱਟਬਾਲ, ਅਮੈਰੀਕਨ ਫੁੱਟਬਾਲ ਦੇ ਜਿਹੜੇ ਸ਼ੌਕੀਨ ਨੇ, NFL ਦੇ, NFL ਸ਼ੁਰੂ ਹੋ ਰਹੀ ਹੈ, ਅਤੇ ਫਿਰ NFL ਤੋਂ ਬਾਅਦ NBA, NHL ਦੀ ਸ਼ੁਰੂਆਤ ਹੋ ਜਾਣੀ ਹੈ। ਸੋ ਸਪੋਰਟਸ ਆਰ ਕਮਿੰਗ ਐਂਡ ਵੈਰੀ ਗੁੱਡ, ਕਿਆ ਬਾਤ ਹੈ। ਉਡੀਕ ਮੈਨੂੰ ਲੱਗਦਾ ਸਭ ਨੂੰ ਹੀ ਹੁੰਦੀ ਹੈ ਕਿ ਖਾਸ ਤੌਰ 'ਤੇ ਟੋਰਾਂਟੋ ਦੇ ਵਿੱਚ ਬਾਸਕਟਬਾਲ ਐਂਡ ਹਾਕੀ ਦਾ ਬਹੁਤ ਇੱਕ ਪ੍ਰਭਾਵ ਹੈ ਕਿ ਸ਼ੁਰੂ ਹੋਣ ਅਤੇ ਮੈਚਿਸ ਦੇਖੀਏ। ਸੋ ਅੱਜ ਇੱਕ ਡਿਸਕਸ਼ਨ ਤੁਹਾਡੇ ਨਾਲ ਕਰਨੀ ਹੈ, ਅਤੇ ਇੱਕ ਮੈਂ ਪਹਿਲਾਂ ਤੁਹਾਨੂੰ ਮੈਸੇਜ ਜ਼ਰੂਰ ਦੇ ਦੇਵਾਂ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ, 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ।

0: ਉੱਤੇ ਤੁਸੀਂ ਕਾਲ ਕਰੋ। ਸੋ ਕਰਦੇ ਜਲਦੀ ਤੁਹਾਡੇ ਨਾਲ ਗੱਲਬਾਤ ਦੀ ਸ਼ੁਰੂਆਤ। ਸਟੇ ਟਿਊਨ, ਮੈਨੂੰ ਤੁਸੀਂ ਬਸ ਇੱਕ ਮਿੰਟ ਦਾ ਸਮਾਂ ਦਿਓ, ਮੈਂ ਚਾਹੁੰਦਾ ਥੋੜੀ ਲੈਂਡਸਕੇਪਿੰਗ ਕਰਵਾ ਦਈਏ ਵਧੀਆ ਜੀ ਟੋਪ ਦੀ, ਪਤਾ ਲੱਗੇ ਕਿ ਫੁੱਲ ਬੂਟੇ ਲਾਏ ਆ ਕਿਸਨੇ।
1: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984।
0: ਇੱਕ ਨਾ ਨਿਊਜ਼ ਹੈ ਇੰਡੀਆ ਤੋਂ, ਇੱਕ ਬੰਦਾ 74 ਸਾਲ ਦਾ ਤੇ ਉਹਦੀ ਨਾ ਡੈਥ ਹੋਈ, ਰਹਿ ਰਿਹਾ ਸੀਗਾ ਇੱਕ ਓਲਡ ਏਜ ਹੋਮ ਚ ਸੋਨੀਪਤ ਦੇ ਵਿੱਚ, ਤੇ ਬਹੁਤ ਵੱਡੀ ਇਮੋਸ਼ਨਲ ਡਿਬੇਟ ਹੁਣ ਇੰਡੀਆ ਦੇ ਵਿੱਚ ਵੱਡਿਆਂ ਦੀ ਇੱਕ ਆਈਸੋਲੇਸ਼ਨ ਨੂੰ ਲੈ ਕੇ, ਫੈਮਿਲੀ ਦੀ ਇੱਕ ਜ਼ਿੰਮੇਵਾਰੀ ਨੂੰ ਲੈ ਕੇ ਉੱਠ ਰਹੀ ਹੈ। ਕਾਫੀ ਚਿਰ ਤੋਂ ਇੱਕ ਬਿਮਾਰੀ ਦੇ ਨਾਲ ਡੀਲ ਕਰ ਰਿਹਾ ਸੀ ਤੇ ਇੰਸੀਡੈਂਟ ਉਦੋਂ ਥੋੜ੍ਹਾ ਜਿਹਾ ਵਾਇਰਲ ਹੋਇਆ ਵੀ ਉਹਦੀਆਂ ਨਾ 3 ਬੜੀਆਂ ਵੈਲ ਸੈਟਲਡ ਬੇਟੀਆਂ ਨੇ ਤੇ ਉਹ ਫਿਊਨਰਲ 'ਤੇ ਆਈਆਂ ਨਹੀਂ, ਉਹ ਬਿਜ਼ੀ, ਕਹਿੰਦੀ ਅਸੀਂ ਬਿਜ਼ੀ ਹਾਂ, ਸਾਡੇ ਤੋਂ ਆ ਨਹੀਂ ਹੋਣਾ। ਤੇ ਜੋ ਵੀ ਅਖੀਰਲੇ ਚਲੋ ਰਾਈਟਸ ਹੁੰਦੇ ਨੇ, ਫਿਊਨਰਲ ਹੁੰਦਾ, ਕ੍ਰਿਮੇਸ਼ਨ ਆਦਿ ਹੁੰਦੀ ਆ, ਉਹਨਾਂ ਨੇ ਵੀਡੀਓ ਕਾਲ ਦੇ ਰੂਪ ਦੇ ਵਿੱਚ ਦੇਖੀ। ਸੋ ਹੁਣ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਯਾਰ ਬੱਚੇ ਹੋਣ ਦੇ ਨਾਤੇ ਤੁਹਾਡਾ ਇੰਨਾ ਕੁ ਤਾਂ ਇੱਕ ਫਰਜ਼, ਇੰਨੀ ਕੁ ਤਾਂ ਤੁਹਾਡੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਜੋ ਮਰਜ਼ੀ ਹੋਇਆ ਹੋਵੇ ਤੁਹਾਡੇ ਵਿਚਕਾਰ, ਵੀ ਤੁਹਾਡੇ ਅਕਸਰ ਪੇਰੈਂਟਸ ਨੇ, ਉਹਨਾਂ ਦੇ ਤੁਸੀਂ ਕਮ ਸੇ ਕਮ ਫਿਊਨਰਲ 'ਤੇ ਤਾਂ ਆਓ, ਹੋਰ ਕਿਤੇ ਚਲੋ ਆਉਣਾ ਨਾ ਆਓ, ਕੋਈ ਬਰਥਡੇ ਪਾਰਟੀ, ਕੋਈ ਇਹ ਹੈ, ਕੋਈ ਵੋ ਹੈ, ਬਟ ਫਿਊਨਰਲ 'ਤੇ ਤਾਂ ਆਉਣਾ ਆਈ ਥਿੰਕ ਇੱਕ ਆਪਣੀ ਜ਼ਰੂਰ ਸਭ ਤੋਂ ਵੱਧ ਜ਼ਿੰਮੇਵਾਰੀ ਹੈ। ਸੋ ਪਹਿਲਾਂ ਉਹਦੀ ਵਾਈਫ ਵੀ ਉੱਥੇ ਰਹਿ ਰਹੀ ਸੀਗੀ, ਉਹਦੀ ਮੌਤ ਪਹਿਲਾਂ ਹੋ ਗਈ ਬੰਦੇ ਦੀ ਵਾਈਫ ਦੀ, ਅਤੇ ਉਸ ਤੋਂ ਬਾਅਦ ਫਿਰ ਕਹਿੰਦਾ ਯਾਰ ਕਿ ਮੈਂ ਇੰਡੀਪੈਂਡੈਂਟਲੀ ਰਹਾਂਗਾ, ਅਤੇ ਉੱਥੇ ਓਲਡ ਏਜ ਹੋਮ ਦੇ ਵਿੱਚ ਗੁਪਤਾ ਸਾਹਿਬ ਨੇ ਡਿਸਾਈਡ ਕੀਤਾ ਕਿ ਮੈਂ ਰਹਾਂਗਾ। ਇਹਦੀਆਂ ਬੱਚੀਆਂ ਮੁੰਬਈ, ਆਜ਼ਮਗੜ੍ਹ ਅਤੇ ਨੇਪਾਲ ਦੇ ਵਿੱਚ ਰਹਿ ਰਹੀਆਂ ਨੇ। ਇਹ ਵੀ ਕਿਹਾ ਗਿਆ ਓਲਡ ਏਜ ਹੋਮ ਦੇ ਵੱਲੋਂ ਕਿ ਬੱਚੀਆਂ ਨੂੰ ਪਤਾ ਸੀ ਕਿ ਸਾਡਾ ਬਾਪ ਪਿਛਲੇ 20 ਦਿਨ
2: ਸਾਹਿਬ ਨੇ ਡਿਸਾਈਡ ਕੀਤਾ ਕਿ ਮੈਂ ਰਹਾਂਗਾ। ਇਹਦੀਆਂ ਬੱਚੀਆਂ ਮੁੰਬਈ, ਆਜ਼ਮਗੜ੍ਹ ਅਤੇ ਨੇਪਾਲ ਦੇ ਵਿੱਚ ਰਹਿ ਰਹੀਆਂ ਨੇ। ਇਹ ਵੀ ਕਿਹਾ ਗਿਆ ਓਲਡ ਏਜ ਹੋਮ ਦੇ ਵੱਲੋਂ ਕਿ ਬੱਚੀਆਂ ਨੂੰ ਪਤਾ ਸੀ ਕਿ ਸਾਡਾ ਬਾਪ ਪਿਛਲੇ 20 ਦਿਨਾਂ ਤੋਂ ਬਿਮਾਰ ਹੈ ਅਤੇ ਕੋਈ ਦੇਖਣ ਵੀ ਨਹੀਂ ਆਇਆ, ਐਂਡ ਉਸ ਤੋਂ ਬਾਅਦ ਫਿਰ ਡੈਥ ਹੋਈ ਅਤੇ ਸੋਨੀਪਤ ਇਹ ਬੰਦਾ ਰਹਿ ਰਿਹਾ ਸੀ, ਉੱਥੇ ਕੋਈ ਬੱਚਾ ਨਹੀਂ ਇਹਦਾ ਆਇਆ। ਫਿਊਨਰਲ

0: ਸਕਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। ओके सॉरी यार मैं लगता किसी एक टेक्निकल डिफिकल्टी कारण कुछ चिर तो थोड़े तो दूर हो गए सी आई डोंट नो किन्ना चिर बट खैर इट्स ओके वी आर बैक एंड रेडी टू रो। सो ओके मैं पता नहीं तुसी मेरी जो मैं अज डिस्कशन शेयर कर रहा सी थोड़े तो वो गल सुनी गई या नहीं मैं फिर तो एक बार रिपीट कर देना सॉरी अबाउट दैट। सो मैं ना एक स्टोरी थोड़े ना शेयर कर रहा सी एक बंदा जो इंडिया दे विच एक सीनियर होम दे विच रह रहा सीगा सोनीपत दे विच ते उदी डैथ होगी ते उदियां तीन बच्चियां ने वैल सैटल्ड ते उन्हां विचों एक रहिंदी है मुंबई एक रहिंदी है यूपी एक रहिंदी है नेपाल ते तिन्हां विचों कोई भी बेटी अपने डैड दे फ्यूनरल ते नहीं आई एंड ये भी पता सी कि डैड साडा 20 दिनों तो बीमार है। सो ओल्ड एज होम वाले कहिंदे कि तिन्हां विचों कोई नहीं आई बस एक ने 5100 रुपया जरूर भेज दिता कि यू नो फ्यूनरल है तो पा लो हेल्प दे लई जो भी अखीरलियां क्रीमेशन आदि जो भी होना है तो उसकी मदद दे विच 5100 रुपया कुड़ी ने भेज दिता। हुण मेरा सवाल तुहानूं ये सी कि की यार कोई एड्डी वड्डी एक्सक्यूज़ भी हुंदी है भी असीं बिजी हाँ कम्मां ते फैमिली दे विच भी साडे तों फ्यूनरल ते नहीं आ होना या आखिर दे विच यार आपां अपने पेरेंट्स ने अपनी इन्नी तां जिम्मेवारी बनदी है चाहे तुसीं जिन्ना मर्जी कम्म दे विच बिजी हो ते तुसीं फ्यूनरल ते एटलीस्ट कम से कम पहुँचो। ते इसदा नाम सीगा शिव चरण गुप्ता बड़ा वड्डा ਕਲੋਥ ਅਤੇ ਟੈਕਸਟਾਈਲ ਦਾ ਮਰਚੈਂਟ ਮੁੰਬਈ ਦੇ ਵਿੱਚ ਇਹ ਬੰਦਾ ਰਿਹਾ ਅਤੇ ਦੇਖੋ ਆਖਿਰ ਦੇ ਵਿੱਚ ਇੱਕ ਵੀ ਬੇਟੀ ਆਪਣੇ ਡੈਡ ਦੇ ਫਿਊਨਰਲ 'ਤੇ ਨਹੀਂ ਆਈ। ਹੁਣ ਕੁਝ ਕੁ ਲੋਕ ਕਹਿਣਗੇ ਨਵੀਂ ਯਾਰ ਕਈ ਵਾਰ ਖਾਸ ਤੌਰ 'ਤੇ ਕੁੜੀਆਂ ਲਈ ਆਪਣੇ ਪਰਿਵਾਰਾਂ 'ਚ ਬਿਜ਼ੀ ਕੰਮਾਂ ਕਾਰਾਂ 'ਚ ਬਿਜ਼ੀ ਆਉਣਾ ਔਖਾ ਹੋ ਜਾਂਦਾ ਬਟ ਆਈ ਡੋਂਟ ਨੋ ਐਡੀ ਵੀ ਕੋਈ ਐਕਸਕਿਊਜ਼ ਹੁੰਦੀ ਹੈ ਕਿ ਤੁਸੀਂ ਆਪਣੇ ਪੇਰੈਂਟਸ ਦੇ ਫਿਊਨਰਲ 'ਤੇ ਨਹੀਂ ਪਹੁੰਚ ਸਕਦੇ। ਸੋ ਥੋੜ੍ਹੀਆਂ ਕੁਝ ਕੋਲਸ ਲਵਾਂਗੇ ਤੁਹਾਡਾ ਕੀ ਖਿਆਲ ਹੈ ਵੀ ਕੀ ਕੋਈ ਐਡੀ ਵੱਡੀ ਵੀ ਗੱਲ ਹੁੰਦੀ ਹੈ ਵੀ ਤੁਸੀਂ ਫਿਊਨਰਲ 'ਤੇ ਨਹੀਂ ਪਹੁੰਚ ਸਕਦੇ। ਲੋਕ ਤਾਂ ਜੋਬਾਂ ਕੁਇਟ ਕਰ ਕਰਕੇ ਜੇ ਕੋਈ ਇੰਪਲੋਇਰ ਕਹਿੰਦਾ ਨਹੀਂ ਬਈ ਤੂੰ ਟਾਈਮ ਨਹੀਂ ਆਫ ਲੈ ਸਕਦਾ ਬੰਦਾ ਕਹਿੰਦਾ ਛੱਡ ਪਰਾਂ ਜੋਬ ਹੋਰ ਮਿਲ ਜੂਗੀ ਬਟ ਮੈਂ ਫਿਊਨਰਲ ਨਹੀਂ ਮਿਸ ਕਰਨਾ। ਲੋਕ ਤਾਂ ਕਰਜ਼ੇ ਚੱਕ ਚੱਕ ਕੇ ਟਿਕਟਾਂ ਲੈ ਕੇ ਕਹਿੰਦੇ ਨਹੀਂ ਯਾਰ ਫਿਊਨਰਲ 'ਤੇ ਤਾਂ ਜਾਣਾ ਹੀ ਜਾਣਾ। ਸੋ ਨੰਬਰ ਹੈ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ 905-673-3337 905-673-3337 ਨੰਬਰ ਹੈ ਆਪਣਾ 905-673-3337 ਦੇ ਉੱਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਸਕਦੀ ਹੈ ਅਤੇ ਦੇਖਦੇ ਹਾਂ ਤੁਹਾਡਾ ਕੀ ਓਪੀਨੀਅਨ ਹੈ। ਅਤੇ ਸੋਰੀ ਯਾਰ ਥੋੜ੍ਹੀ ਜਿਹਾ ਇੱਕ ਟੈਕਨੀਕਲ ਡਿਫੀਕਲਟੀ ਕਾਰਨ ਥੋੜ੍ਹੇ ਜਿਹਾ ਔਫ ਏਅਰ ਹੋ ਗਏ ਸੀਗੇ ਬਟ ਬੈਕ ਔਨ ਏਅਰ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਜ਼ਰੂਰ ਹੁਣ ਕਰਦੇ ਹਾਂ ਅਤੇ ਸਮਾਂ ਆਪਣੇ ਕੋਲ ਥੋੜ੍ਹਾ ਜਿਹਾ ਘੱਟ ਹੈ ਇਹ ਹਲਕੀ ਜਿਹੀ ਪ੍ਰੋਬਲਮ ਕਰਕੇ ਬਟ ਕੋਈ ਗੱਲ ਨਹੀਂ ਹੁਣ 20 ਮਿੰਟ ਹੈਗੇ ਆ ਤੁਸੀਂ ਜ਼ਰੂਰ ਜਲਦੀ ਫੋਨ 'ਤੇ ਆਓ ਅਤੇ ਜਲਦੀ ਹੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ 905-673-3337 905-673-3337 905-673-3337 ਨੰਬਰ ਹੈ ਆਪਣਾ 6929 ਹੈਲੋ
1: ਹਾਂਜੀ ਨਵੀਂ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਮੈਂ ਸੁਣ ਰਹੀ ਸੀ ਤੁਹਾਡਾ ਪ੍ਰੋਗਰਾਮ ਆਲਵੇਜ਼ ਬਹੁਤ ਵਧੀਆ ਹੁੰਦਾ ਹੈ ਬਟ ਇਹ ਜਿਹੜੀ ਹੈਗੀ ਮੈਂ ਤੁਸੀਂ ਸਟੋਰੀ ਸ਼ੇਅਰ ਕੀਤੀ ਆ ਪਰ ਇਹਦੇ ਵਿੱਚ ਕੋਈ ਐਕਸਕਿਊਜ਼ ਨਹੀਂ ਇਸ ਤੋਂ ਵੱਧ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੋ ਹੀ ਨਹੀਂ ਸਕਦਾ ਇਸ ਤੋਂ ਵੱਡਾ ਜ਼ਰੂਰੀ ਕੰਮ ਹੋਰ ਕੀ ਹੋ ਸਕਦਾ ਕਿ ਤੁਹਾਡਾ ਫਾਦਰ ਹੀ ਦੁਨੀਆ ਤੋਂ ਚਲਾ ਗਿਆ ਹੈ
0: ਜੀ
1: ਇਟ ਡਸਨਟ ਮੈਟਰ ਤੁਸੀਂ ਕੀ ਹੈਗਾ ਕੀ ਸਿਚੁਏਸ਼ਨ ਹੈਗੀ ਹੈ ਤੁਸੀਂ ਹਰ ਹਾਲਤ ਦੇ ਵਿੱਚ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋਗੇ ਕਿ ਆਹ ਤਾਂ ਕੋਈ ਐਕਸਕਿਊਜ਼ ਨਹੀਂ ਕਿ ਵੀ ਨਹੀਂ ਕੋਈ ਵੀ ਨਹੀਂ ਆਇਆ ਪੈਸੇ ਭੇਜ ਦਿੱਤੇ ਜੇ ਤੁਸੀਂ ਪੈਸੇ ਭੇਜ ਸਕਦੇ ਹੋ ਕਿ ਉਹ ਤਾਂ ਫਿਰ ਉਹ ਜੇ ਉੱਥੇ ਰਹਿੰਦੇ ਸੀ ਤਾਂ ਉਹਨਾਂ ਨੇ ਉਹ ਵੀ ਕਰ ਦੇਣਾ ਸੀਗਾ ਮੇਰੇ ਹਿਸਾਬ ਨਾਲ ਤਾਂ ਇਹ ਟੋਟਲੀ ਗਲਤ ਹੈਗਾ ਕੋਈ ਜਿੱਦਾਂ ਹੈਗਾ ਨਾ ਵੀ ਪਿਆਰ ਤਾਂ ਡਿਫਰੈਂਟ ਗੱਲ ਹੈਗੀ ਆ ਕਿ ਬਈ ਜੇ ਉਹ ਇੱਕ ਆਪਾਂ ਲੋਕ ਇਲਾਜ ਨੂੰ ਹੀ ਆ ਜਾਂਦੇ ਹਾਂ ਆਪਣੇ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਲੋਕ ਇਲਾਜ ਨੂੰ ਲੋਕ ਦਿਖਾਵੇ ਲਈ ਹੈਗਾ ਕਿ ਪਹੁੰਚ ਜਾਈਏ ਆਪਾਂ ਹੈਗਾ ਕਿ ਜਾਣ ਪਛਾਣ ਦੇ ਵਿੱਚ ਵੀ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਬਟ ਇਹ ਤਾਂ ਕੋਈ ਐਕਸਕਿਊਜ਼ ਨਹੀਂ।
0: ਕਿਹਾ ਜਾ ਰਿਹਾ ਕਿ ਟਰੈਵਲ ਡਿਫਿਕਲਟੀ ਕਾਰਨ ਜਾਂ ਉਹਨਾਂ ਕੋਲ ਟਾਈਮ ਹੈ ਨਹੀਂ ਸੀਗਾ ਤਾਂ ਨਹੀਂ ਆ ਸਕੀਆਂ।
1: ਜੇ 20 ਦਿਨਾਂ ਤੋਂ ਸਿੱਖ ਸੀਗੇ ਤੇ ਪਹਿਲਾਂ ਵੀ ਤਾਂ ਜਾ ਸਕਦੇ ਸੀਗੇ। ਅੱਜ ਕੱਲ ਤਾਂ ਵੀਡੀਓ ਕਾਲ ਤੇ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਬੰਦੇ ਦੀ ਕਿੰਨੀ ਕੋ ਹੈਗੀ ਆ, ਕਿੰਨਾ ਕੁ ਬੰਦਾ ਸਰਵਾਈਵ ਕਰ ਸਕਦਾ। ਹਾਂ ਅੱਜ ਕੱਲ ਤਾਂ ਸੋਰਸਿਸ ਵੀ ਬਹੁਤ ਨੇ ਕਿ ਇਹ ਤਾਂ ਬਿਲਕੁਲ ਹੀ ਐਕਸਕਿਊਜ਼ ਕਹੂੰਗੀ ਮੈਂ ਕਿ ਵੀ ਇਹ ਤਾਂ ਨਾ ਮਾਫ ਕਰਨ ਵਾਲਾ ਐਕਸਕਿਊਜ਼ ਆ ਕਿ ਵੀ ਮੇਰੇ ਹਿਸਾਬ ਨਾਲ, ਬਾਕੀ ਸਭ ਦੀ ਆਪਣੀ ਹੈਗੀ ਆ ਵੀ ਸੋਚ।
0: ਨਹੀਂ ਠੀਕ ਹੈ, ਤੁਹਾਡੀ ਗੱਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਦੇਖੋ ਹੋਰ ਚਾਹੇ ਤੁਸੀਂ ਕਿਸੇ ਇਵੈਂਟ ਲਈ ਜਾਂ ਕੋਈ ਓਕੇਜ਼ਨ ਲਈ ਨਾ ਪਹੁੰਚੋ, ਬਟ ਫਿਊਨਰਲ ਤੇ ਤਾਂ ਤੁਹਾਨੂੰ ਲੱਗਦਾ ਕਿ ਜੋ ਮਰਜ਼ੀ ਹੈ ਆਪਣਾ ਪਹੁੰਚਣ ਦੀ ਜ਼ਰੂਰ ਇੱਕ ਜ਼ਿੰਮੇਵਾਰੀ ਹੈ। ਠੀਕ ਹੈ, ਓਕੇ ਜੀ, ਬਹੁਤ ਸ਼ੁਕਰੀਆ ਤੁਹਾਡਾ। 7573 ਹੈਲੋ
2: ਹੈਲੋ
0: ਜੀ, ਵੈਲਕਮ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੇਰਾ ਮੰਨਣਾ ਹੈ ਕਿ ਉਹਨਾਂ ਨੂੰ ਆਉਣਾ ਚਾਹੀਦਾ। ਮੇਰੇ ਖੁਦ ਨਾਲ ਇੱਦਾਂ ਹੋਇਆ ਕਿ ਰੀਸੈਸ਼ਨ ਹੋਇਆ ਸੀ ਨਾ, ਤੁਹਾਨੂੰ ਯਾਦ ਹੋਊਗਾ, ਜੇ 15-16 ਸਾਲ ਪਹਿਲਾਂ
0: ਜੀ।
2: ਤਾਂ ਮੇਰੇ ਡੈਡ ਬਹੁਤ ਜ਼ਿਆਦਾ ਸਿੱਕ ਹੋ ਗਏ ਸੀ, ਮੇਰੇ ਕੋਲ ਵੀ ਜੋਬ ਹੈ ਨਹੀਂ ਸੀ, ਮੇਰੇ ਹਸਬੈਂਡ ਕੋਲ ਵੀ ਜੋਬ ਹੈ ਨਹੀਂ ਸੀ। ਜਦੋਂ ਮੈਨੂੰ ਪਤਾ ਲੱਗਾ ਕਿ ਡੈਡ ਬਸ ਥੋੜੀ ਦੇਰ ਲਈ ਹੈਗੇ, ਮੈਨੂੰ ਮਤਲਬ ਮਾਮਲੇ ਦੱਸਿਆ, ਮੇਰੇ ਬ੍ਰਦਰ ਨੇ ਦੱਸਿਆ, ਮੈਂ ਮੇਰੇ ਹਸਬੈਂਡ ਨੂੰ ਕਿਹਾ ਕਿ ਮਤਲਬ ਜੋ ਵੀ ਹੈਗਾ ਜੇ ਜੋਬ ਨਹੀਂ ਆ ਮੇਰੇ ਕੋਲ, ਮੈਂ ਜਾਣਾ ਆ, ਹਨਾ ਇਕੱਲੀ ਨੇ ਜਾਣਾ ਆ, ਤੁਸੀਂ ਨਹੀਂ ਜਾਣਾ, ਤੁਸੀਂ ਦੇਖੋ ਹਨਾ ਤੁਹਾਡੀ ਲੁੱਕ ਆਊਟ ਆ, ਪਰ ਮੈਂ ਜਾ ਰਹੀ ਹਾਂ। ਤੇ ਮੇਰੇ ਹਸਬੈਂਡ ਕੋਲ ਵੀ ਜੋਬ ਹੈ ਨਹੀਂ ਸੀ, ਪਰ ਉਹਨਾਂ ਨੂੰ ਇੰਨਾ ਮੇਰਾ ਹੋਇਆ ਕਿ ਨਹੀਂ ਅਸੀਂ ਸਾਰੇ ਚੱਲਦੇ, ਦੋ ਬੱਚੇ ਸੀ ਸਕੂਲ ਦੇ, ਦੋਨਾਂ ਕੋਲ ਜੋਬ ਨਹੀਂ, ਚਾਰੋ ਜਾਣੇ ਅਸੀਂ ਗਏ, ਕਿੱਦਾਂ ਸਰਵਾਈਵ ਹੋਇਆ ਸਾਨੂੰ ਪਤਾ ਹਨਾ, ਪਰ ਉੱਥੇ ਪਹੁੰਚੇ
0: ਜ਼ਰੂਰੀ ਆ।
2: ਤੁਸੀਂ ਕਿੰਨਾ ਕੁ ਕਲੋਜ਼ ਆ, ਤੁਸੀਂ ਕਿੰਨਾ ਕੁ ਆਪਣੇ ਪੇਰੈਂਟਸ ਨੂੰ ਮੰਨਦੇ ਆ, ਹਨਾ ਸੋ ਜ਼ਰੂਰੀ ਆ।
0: ਠੀਕ ਹੈ, ਨਹੀਂ ਚਲੋ, ਥੈਂਕ ਯੂ ਸੋ ਮਚ, ਤੁਸੀਂ ਆਪਣੀ ਇੱਕ ਤੁਸੀਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕੀਤਾ। ਹੁਣ ਕੁਝ ਕੁ ਲੋਕ ਕਹਿਣਗੇ ਕਿ ਨਹੀਂ ਯਾਰ ਨਵੀਂ, ਬਹੁਤ ਸਾਰੇ ਲੋਕਾਂ ਨੂੰ, ਹੁਣ ਮੈਂ ਇੱਕ ਦਿਨ ਆਪਾਂ ਡਿਸਕਸ਼ਨ ਕੀਤੀ ਸੀ, ਇੱਕ ਬੰਦਾ ਉਹਨੂੰ ਫਾਈਨੈਂਸ਼ੀਅਲ ਇਸ਼ੂ ਸੀਗਾ, ਪੈਸੇ ਪੂਸੇ ਹੈ ਨਹੀਂ ਸੀ, ਅਤੇ ਆਪਣੀ ਵਾਈਫ ਨੂੰ ਟਿਕਟ ਨਹੀਂ ਲੈ ਸਕਿਆ ਇੰਡੀਆ ਦੀ, ਉਹਦੇ ਵਾਈਫ ਦੇ ਡੈਡ ਦੀ ਡੈਥ ਹੋ ਗਈ, ਅਤੇ ਫਿਰ ਵੀ ਬੜੇ ਲੋਕ ਕਹਿੰਦੇ ਨਹੀਂ ਯਾਰ ਨਵੀਂ ਟਿਕਟ ਕਿਸੇ ਵੀ ਹਾਲਾਤ ਦੇ ਵਿੱਚ ਲੈ ਕੇ ਦਿੰਦਾ ਸਗਾ, ਅਤੇ ਆਪ ਵੀ ਜਾਂਦਾ ਚਾਹੇ ਕਰਜ਼ਾ ਚੁੱਕ ਕੇ ਜਾਂਦਾ। ਹੁਣ ਕਰਜ਼ਾ ਚੁੱਕ ਕੇ ਜਾਣਾ ਕਈ ਲੋਕਾਂ ਲਈ, ਚਲੋ ਆਪਾਂ ਨੂੰ ਹੁਣ ਲੱਗਦਾ ਹੁੰਦਾ ਯਾਰ ਕਿ ਕਹਿਣਾ ਆਸਾਨ ਹੈ ਨਾ, ਕਹਿੰਦੇ ਆ, ਬਟ ਖੈਰ। ਇੱਕ ਅਗਲੀ ਕਾਲ ਲੈਣ ਤੋਂ ਪਹਿਲਾਂ ਮੈਂ ਕਮਲਜੀਤ ਨੂੰ ਵੈਲਕਮ ਕਰਦਾ, ਕਮਲਜੀਤ ਢਿੱਲੋਂ ਸਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਕਮਲਜੀਤ ਦਾ ਵਾਅਦਾ ਹੈ ਕਿ ਤੁਹਾਨੂੰ$500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਆਪਣੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਲੈ ਕੇ ਦਿੰਦੇ ਨੇ। ਸੋ ਕਮਲਜੀਤ ਵੈਲਕਮ।
3: ਥੈਂਕ ਯੂ ਨਵੀ, ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਸਾਰੇ ਲਿਸਨਰਸ ਨੂੰ। ਅਗਰ ਕਿਸੇ ਦੀ ਵੀ ਰਿਨਿਊਅਲ ਆਈ ਹੋਈ ਹੈ, ਕਿਸੇ ਦਾ ਪ੍ਰਾਈਜ਼ ਵੱਧ ਕੇ ਆਇਆ ਹੋਇਆ, ਕਿਸੇ ਨੂੰ ਵੀ ਕੋਈ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਆ, ਤਾਂ ਸਾਨੂੰ ਜ਼ਰੂਰ ਕਾਲ ਕਰ ਲੈਣਾ। ਸਾਡੇ ਕੋਲ ਅਪ ਟੂ 40% ਡਿਸਕਾਊਂਟ ਚੱਲ ਰਿਹਾ। ਜਿਵੇਂ ਤੁਸੀਂ ਕਿਹਾ ਕਿ ਅਗਰ ਕੋਈ ਸਾਲ ਦਾ $500 ਤੋਂ ਲੈ ਕੇ $1,000 ਸੇਵ ਕਰੇਗਾ, ਤਾਂ ਮੈਂ ਤਾਂ ਹੀ ਰਿਕਮੈਂਡ ਕਰਾਂਗੀ ਕਿ ਤੁਸੀਂ ਆਪਣੀ ਪੋਲਿਸੀ ਸਾਡੇ ਨਾਲ ਚੇਂਜ ਕਰੋ। ਨਵੀਂ ਜੋ ਮੇਰੇ ਹੁਣ ਕਲਾਇੰਟ ਹੈਗੇ ਨੇ, ਉਹ ਇਸ ਤੋਂ ਵੀ ਜ਼ਿਆਦਾ ਸੇਵ ਕਰ ਰਹੇ ਨੇ। ਸੋ ਕੋਈ ਵੀ ਆਪਣੀ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਤੇ ਜ਼ਿਆਦਾ ਤੋਂ ਜ਼ਿਆਦਾ ਸੇਵ ਕਰਨਾ ਚਾਹੁੰਦਾ, ਤੇ ਮੈਨੂੰ ਜ਼ਰੂਰ ਕਾਲ ਕਰਨਾ। ਫੋਨ ਨੰਬਰ ਹੈਗਾ 6473944369, 6473943439। ਅਗਰ ਤੁਹਾਡਾ ਰੈਕਡ ਕਲੀਨ ਹੈ ਤੇ ਤੁਸੀਂ ਹਾਈ ਇੰਸ਼ੋਰੈਂਸ ਪ੍ਰੀਮੀਅਮ ਪੇ ਕਰਦੇ ਹੋ, ਤੇ ਆਪਾਂ ਤੁਹਾਡਾ ਪ੍ਰੀਮੀਅਮ ਹੋਰ ਵੀ ਜ਼ਿਆਦਾ ਘੱਟ ਕਰਵਾ ਕੇ ਦੇਵਾਂਗੇ, ਕਿਉਂਕਿ ਤੁਸੀਂ ਕਲੇਮ ਫਰੀ ਤੇ ਕਨਵਿਕਸ਼ਨ ਫਰੀ ਡਿਸਕਾਊਂਟ ਲੈ ਕੇ ਆਪਣਾ ਪ੍ਰੀਮੀਅਮ ਹੋਰ ਘੱਟ ਕਰ ਸਕਦੇ ਹੋ। ਅਗਰ ਤੁਸੀਂ ਕੋਈ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਤੇ ਸ਼ਾਪ ਅਰਾਊਂਡ ਕਰ ਰਹੇ ਹੋ ਤੇ ਜ਼ਿਆਦਾ ਤੋਂ ਜ਼ਿਆਦਾ ਸੇਵ ਕਰਨਾ ਚਾਹੁੰਦੇ ਹੋ, ਤਾਂ ਮੈਨੂੰ ਇੱਕ ਵਾਰ ਜ਼ਰੂਰ ਕਾਲ ਕਰ ਲੈਣਾ। ਇਸ ਤੋਂ ਬਿਨਾਂ ਅਗਰ ਤੁਹਾਨੂੰ ਕੋਈ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੀ ਇੰਸ਼ੋਰੈਂਸ ਚਾਹੀਦੀ ਹੈ, ਤਾਂ ਸਾਡੇ ਕੋਲ ਉਹਦੇ ਵੀ ਕਾਫ਼ੀ ਵਧੀਆ ਡਿਸਕਾਊਂਟ ਚੱਲ ਰਹੇ ਨੇ। ਅਗੇਨ ਫੋਨ ਨੰਬਰ ਹੈਗਾ 6473944369,
0: 647-394-3469 ਤੇ ਫੋਨ ਕਰੋ ਕਮਲਜੀਤ ਨੂੰ ਰਾਈਟ ਵੇ। ਫੈਸ਼ਨ ਆਈ ਕਿਊ ਤੋਂ ਮੈਨੂੰ ਯਾਰ ਇੱਕ ਮੈਸੇਜ ਆਇਆ ਕਹਿੰਦੇ ਨਵੀ ਅਸੀਂ ਵੰਸ ਇਨ ਅ ਲਾਈਫ ਟਾਈਮ ਵਰਗੀਆਂ ਸੇਲਾਂ ਲਾ ਰਹੇ ਹਾਂ, ਸੋ ਲੇਡੀਜ਼ ਹੋ ਜਾਓ ਤਿਆਰ। ਲੇਡੀਜ਼ ਦੇ ਲਈ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਤੇ, ਜੂਲਰੀ ਲਓ ਇੱਕ ਦੂਜੀ ਅੱਧੀ ਪ੍ਰਾਈਸ 'ਤੇ, ਲੇਡੀਜ਼ ਦੀ ਜੁੱਤੀ ਇੱਕ ਲਓ ਦੂਜੀ ਅੱਧੀ ਪ੍ਰਾਈਸ 'ਤੇ, ਸਾਡੇ ਵੀਰਾਂ ਲਈ ਕੁੜਤਾ ਪਜਾਮਾ ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ ਅਤੇ ਦੂਜੇ 25% ਔਫ। ਇੰਡੀਆ ਦਾ ਸੀਜ਼ਨ ਚੱਲ ਰਿਹਾ ਸੋ 3 ਪੀਸ ਸਟੈਚੀ ਦਾ ਸੈੱਟ 149 'ਚ, 3 ਕੁਇਲਟ ਅਤੇ ਕੰਫਰਟਰ ਸੈੱਟ $99 'ਚ, 6 ਬੈੱਡਸ਼ੀਟ $99। ਸੋ ਕੁਈਨ ਐਂਡ ਕੈਨੇਡੀ 258 ਕੁਈਨ ਸਟਰੀਟ ਈਸਟ, ਫੈਸ਼ਨ ਆਈ ਕਿਊ 7071 ਏਅਰਪੋਰਟ ਰੋਡ ਏਅਰਪੋਰਟ ਡੇਰੀ, ਫੈਸ਼ਨ ਆਈ ਕਿਊ 11655 ਮਕਵੀਨ ਡਰਾਈਵ ਮਕਵੀਨ ਮੇਫੀਲਡ, ਅਤੇ 509 ਵਿਲਸਨ ਐਵਨਿਊ ਕਿਚਨਰ, ਫੈਸ਼ਨ ਆਈ ਕਿਊ 9054532225 7857। ਹੈਲੋ
4: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਨਵੀ,
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਮੈਂ ਵੀ ਕਹਿਣਾ ਚਾਹੁੰਦੀ ਹਾਂ ਜਾਣਾ ਚਾਹੀਦਾ ਹੈਗਾ, ਪਰ ਕਈ ਵਾਰ ਕਿਸੇ ਦੀ ਸਿਚੁਏਸ਼ਨ ਕਿਸੇ ਇੱਕ ਫੈਮਿਲੀ ਦੀ ਇੱਕ ਸਿਸਟਰ ਦੀ ਹੋ ਸਕਦੀ ਹੈ ਨਾ, ਕੋਈ ਬੱਚਿਆਂ ਦੀ ਪ੍ਰੋਬਲਮ ਹੋ ਸਕਦੀ। ਜਿੱਦਾਂ ਆਪਾਂ ਰੀਸੈਂਟਲੀ ਦੇਖ ਮੈਂ ਸੁਣ ਰਹੀ ਹਾਂ ਸੋਸ਼ਲ ਮੀਡੀਆ ਤੇ, BC ਤੋਂ ਕੋਈ ਫਲਾਈਟ ਜਾ ਰਹੀ ਸੀ, ਉਹ ਬੱਚਾ ਛੋਟਾ ਸੀਗਾ, ਉਹ ਇੰਨਾ ਡਰ ਗਿਆ ਕਿ ਉਹਨੇ ਮਨੇ ਕਰਤਾ ਕਿ ਮੈਂ ਨਾ ਬੈਠਣਾ ਸੀਟ ਤੇ ਨਾ ਮੈਂ ਸੀਟ ਬੈਲਟ ਲਾਣੀ ਆ। ਉਹਦੇ ਕਰਕੇ ਮਤਲਬ ਪੇਰੈਂਟਸ ਨੂੰ ਵੀ ਵਾਪਸ ਆਉਣਾ ਪਿਆ ਤੇ ਫਲਾਈਟ ਵੀ ਲੇਟ ਹੋ ਗਈ। ਮੇਰਾ ਕਹਿਣ ਤੋਂ ਮਤਲਬ ਕਈਆਂ ਦੇ ਬੱਚਿਆਂ ਦੀ ਹੁੰਦੀ ਰੀਅਲੀ ਪ੍ਰੋਬਲਮ ਹੁੰਦੀ, ਜਿਵੇਂ ਲਾਈਕ ਮੇਰੀ ਫੈਮਿਲੀ ਚ ਇੱਦਾਂ ਹੈਗਾ, ਮੇਰੇ ਫਾਦਰ ਵੀ ਇੰਡੀਆ ਚ ਪਾਸਟ ਵੀ ਇੱਥੋਂ ਹੀ ਗਏ ਸੀ, ਵੈਸੇ ਹੋ ਗਏ, ਮੈਂ ਨਹੀਂ ਸੀ ਜਾ ਸਕਦੀ, ਮੈਨੂੰ ਪਤਾ ਮੇਰੇ ਹਸਬੈਂਡ ਮੇਰੀ ਆਪਣੀ ਫੈਮਿਲੀ।
0: ਤੁਸੀਂ ਤੁਸੀਂ ਕਿਉਂ ਨਹੀਂ ਸੀ ਜਾ ਸਕਦੇ?
4: ਮੇਰੇ ਹਸਬੈਂਡ ਠੀਕ ਨਹੀਂ ਸੀ, ਮੈਂ ਉਹਨਾਂ ਨੂੰ ਛੱਡ ਕੇ ਜਾ ਨਹੀਂ ਸੀ ਸਕਦੀ ਹੈਗੀ, ਰੱਬ ਨਾ ਕਰੇ ਉਹਨਾਂ ਨੂੰ ਬਾਅਦ ਚ ਕੁਛ ਹੋ ਜਾਂਦਾ ਤੇ ਮੈਂ ਤਾਂ ਸਾਰੀ ਉਮਰ ਫਿਰ ਰਿਗਰੈਟ ਕਰਨਾ ਸੀ ਨਾ। ਪਰ ਮੇਰੇ ਬ੍ਰਦਰ ਗਏ, ਮੇਰੀ ਸਿਸਟਰ ਗਈ, ਸਾਡੀ ਹੋਰ ਫੈਮਿਲੀ ਇੱਥੇ ਹੈਗੀ ਆ, ਜੇ ਇੱਦਾਂ ਦਾ ਕਿਸੇ ਦਾ ਵਿਆਹ ਸ਼ਾਦੀ ਦਾ ਕੋਈ ਪ੍ਰੋਗਰਾਮ ਹੋਵੇ ਅਰਜੈਂਟ ਹੋਵੇ ਇੰਡੀਆ, ਅਸੀਂ ਆਪਸ ਵਿੱਚ ਭੈਣ ਭਰਾ ਡਿਸਕਸ ਕਰੀਦਾ ਵੀ ਜਿਹੜਾ ਜਾ ਸਕਦਾ ਉਹਨੂੰ ਜਾਣਾ ਚਾਹੀਦਾ। ਤੇ ਉਹ ਤਿੰਨਾਂ ਸਿਸਟਰਾਂ ਨੂੰ ਇੰਨਾ ਤਾਂ ਉਹਨਾਂ ਦੀ ਆਪਸ ਵਿੱਚ ਕਮਿਊਨੀਕੇਸ਼ਨ ਹੋਣੀ ਚਾਹੀਦੀ ਆ ਨਾ, ਜੇ ਕਿ ਕਿਸੇ ਇੱਕ ਨੂੰ ਪ੍ਰੋਬਲਮ ਠੀਕ ਇੱਦਾਂ ਫੈਮਿਲੀ ਦੀ ਹੋ ਸਕਦੀ ਆ ਤੇ ਜਾਣਾ 100%। ਇਹ ਤਾਂ ਬਾਕੀ ਆਈ ਕੈਨ ਨੋਟ ਨੋ ਕਿ ਉਹ ਕਿੱਦਾਂ ਬਾਅਦ ਚ ਲਿਵ ਕਰਨੇ, ਕਿੱਦਾਂ ਰਿਗਰੈਟ ਚ ਰਹਿਣਗੇ ਕਿ ਅਸੀਂ ਆਪਣੇ ਪੇਰੈਂਟਸ, ਜਿੰਨਾ ਮਰਜ਼ੀ ਪ੍ਰੋਬਲਮ ਆਪਣੇ ਬ੍ਰਦਰ ਸਿਸਟਰ ਦੀ ਕਿੰਨੀ ਆਪਣੀ ਕੋਈ ਪ੍ਰੋਬਲਮ ਹੋਵੇ, ਹਜੇ ਆਪਾਂ ਕਹਿੰਦੇ ਹੁੰਦੇ ਵਿਆਹ ਸ਼ਾਦੀ ਤੇ ਨਾ ਵੀ ਪਹੁੰਚ ਹੋਵੇ ਇੱਦਾਂ ਦੇ ਟਾਈਮ, ਤਾਂ ਆਈ ਕੈਂਟ ਅੰਡਰਸਟੈਂਡ ਯੂ ਨੋ ਹਰ ਇੱਕ ਦੀ।
0: ਪਰ ਨਾਲ ਦੀ ਨਾਲ ਤੁਹਾਨੂੰ ਲੱਗਦਾ ਕਿ ਕਈ ਵਾਰ ਕੁਝ ਕੁ ਮਜਬੂਰੀਆਂ ਹੁੰਦੀਆਂ ਵੀ ਆਪਾਂ ਪਹੁੰਚ ਨਹੀਂ ਸਕਦੇ?
4: ਹੁੰਦੀਆਂ ਮੈਨੂੰ ਹੈਗੀਆਂ, ਹਾਂਜੀ ਹਾਂਜੀ ਮੈਨੂੰ ਹੈਗੀਆਂ ਨਾ, ਮੈਂ ਦੈਟਸ ਵਾਈ ਮੈਂ ਕਹਿੰਦੀ ਹਾਂ, ਪਰ ਅਸੀਂ ਉੱਥੇ ਹੁੰਦਾ ਆਪਣੇ ਬ੍ਰਦਰ ਸਿਸਟਰ ਨੂੰ ਜੇ ਮਤਲਬ ਠੀਕ ਹੈ, ਉਹ ਤਾਂ ਚਲੋ ਓਕੇ ਹੈਗੇ ਫਾਈਨੈਂਸ਼ਲੀ ਜਾ ਸਕਦੇ, ਪਰ ਫਿਰ ਵੀ ਆਪਣੇ ਵੱਲ ਇੱਦਾਂ ਕਹਿ ਦਾ ਨੋ ਪ੍ਰੋਬਲਮ ਕਿ ਠੀਕ ਹੈ ਓਕੇ ਆਪਾਂ ਟਿਕਟ ਸ਼ੇਅਰ ਕਰ ਲੈਣੇ, ਜਾਂ ਮਤਲਬ ਲੈਣਾ ਤਾਂ ਕਿਸੇ ਨੇ ਨਹੀਂ ਹੁੰਦਾ, ਆਪਾਂ ਜਸਟ ਅਗਲੇ ਨੂੰ ਕਹਿਣਾ ਹੀ ਹੁੰਦਾ ਆਪਣੇ ਬ੍ਰਦਰ ਸਿਸਟਰ ਨੂੰ ਯੂ ਨੋ ਕਿ ਮੇਰੀ ਸਿਚੁਏਸ਼ਨ ਨਹੀਂ ਜਾ ਸਕਦੀ, ਜਾਣਾ ਚਾਹੀਦਾ ਹੈਗਾ। ਪਰ ਹਾਂ ਆਪਾਂ ਕਹਿਣਾ ਬਹੁਤ ਸੌਖਾ ਹਰ ਇੱਕ ਦੀ ਸਿਚੁਏਸ਼ਨ ਦੀ, ਕਿਉਂਕਿ ਯੂ ਨੋ ਜਦੋਂ ਤੁਸੀਂ ਫੈਮਿਲੀ ਚੁਣੇ, ਮੈਂ ਓਨੈਸਟਲੀ ਕਹਿੰਦੀ ਹਾਂ ਠੀਕ ਹੈ ਆਪਾਂ ਪੇਰੈਂਟਸ ਹੈ 100% ਹੈ, ਪਰ ਮੇਰੇ ਲਈ ਮੇਰੇ ਬੱਚੇ ਮੇਰੇ ਹਸਬੈਂਡ ਤੇ ਜਦੋਂ ਤੁਹਾਡੇ ਬ੍ਰਦਰ ਸਿਸਟਰ ਹੈਗੇ ਆ ਦੇਖਣ ਵਾਲੇ ਤੇ ਮੇਰੇ ਲਈ ਹਰ ਇੱਕ ਦੀ ਆਪਣੀ ਆਪਣੀ
0: ਠੀਕ ਹੈ। ਚਲੋ ਸ਼ੁਕਰੀਆ ਜੀ। ਸੋ ਇਹ ਕਹਿੰਦੇ ਕਿ ਨਵੀਂ ਕਈ ਵਾਰ ਮਜਬੂਰੀਆਂ ਹੁੰਦੀਆਂ, ਹੁਣ ਇਹਨਾਂ ਦੀ ਵੀ ਮਜਬੂਰੀ ਸੀ ਆਪਣੇ ਡੈਡ ਦੇ ਫਿਊਨਰਲ ਤੇ ਜਾ ਨਹੀਂ ਸਕੇ ਬਿਕਾਜ਼ ਘਰੇ ਇਹਨਾਂ ਦੇ ਹਸਬੈਂਡ ਦਾ ਕੋਈ ਇਸ਼ੂ ਸੀਗਾ, ਉਹਦਾ ਟੇਕ ਕੇਅਰ ਕਰਨਾ ਪੈਂਦਾ। ਸੋ ਅਗੇਨ ਦੇਖੋ ਗੱਲਾਂ ਕਈ ਵਾਰ ਇਹੀ ਹੁੰਦੀਆਂ, ਹੁਣ ਇਹ ਜਿਹੜੀਆਂ ਕੁੜੀਆਂ ਜਾ ਨਹੀਂ ਸਕੀਆਂ, ਆਪਾਂ ਨੂੰ ਕੀ ਪਤਾ ਕਿ ਇਹਨਾਂ ਨੂੰ ਵੀ ਕੋਈ ਫੈਮਿਲੀ ਪੱਖੋਂ ਜਾਂ ਕੋਈ ਹੈਲਥ ਪੱਖੋਂ ਕੋਈ ਲਿਮਿਟੇਸ਼ਨ ਨਾ ਹੋਵੇ। ਬਟ ਅਗੇਨ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਲੋਕ ਕਹਿੰਦੇ ਨਾ ਵੀ ਜੋ ਮਰਜ਼ੀ ਹੋ ਜਾਵੇ, ਚਾਹੇ ਤੁਸੀਂ ਤੁਹਾਡੇ ਘਰੇ ਕੋਈ ਤੰਗੀ ਹੈ, ਕੋਈ ਤੁਹਾਡੇ ਘਰੇ ਪ੍ਰੋਬਲਮ ਹੈ, ਪਰ ਜਦੋਂ ਮਾਂ ਬਾਪ ਦਾ ਕੋਈ ਇੱਦਾਂ ਵੱਡਾ ਤੁਹਾਨੂੰ ਕੋਈ ਸਦਮਾ ਮਿਲਦਾ ਤਾਂ ਫਿਰ ਜੋ ਮਰਜ਼ੀ ਹੋ ਜਾਵੇ ਜਾਣਾ ਤਾਂ ਚਾਹੀਦਾ, ਜਿਵੇਂ ਮਰਜ਼ੀ ਜਾਓ। ਇੱਕ ਤੁਸੀਂ ਸਬਜ਼ੀ ਮਾਰਕੀਟ ਨੂੰ ਯਾਦ ਰੱਖੋ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਤੁਹਾਨੂੰ ਮਿਲਦੀਆਂ ਨੇ ਸਬਜ਼ੀ ਮਾਰਕੀਟ 'ਤੇ। ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ। ਇੱਥੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, ਇੱਕ ਕਿਲੋ ਦੂਜੀ ਫ੍ਰੀ, 10 ਲੋਰਮੈਲ ਗੇਟ, ਸੈਂਡਲਵੁੱਡ ਮਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਸਬਜ਼ੀ ਮਾਰਕੀਟ 'ਤੇ ਜ਼ਰੂਰ ਜ਼ਰੂਰ ਜ਼ਰੂਰ ਪਹੁੰਚ ਸਕਦੇ ਹੋ। 6664। ਹੈਲੋ,
5: ਹਾਂਜੀ ਨਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਕਿਵੇਂ ਹੋ?
5: ਬਸ ਠੀਕ। ਨਵੀ ਮੈਨੂੰ ਨਹੀਂ ਲੱਗਦਾ ਇਹ ਉਹ ਕੁੜੀਆਂ ਜਾਣਾ ਹੀ ਨਹੀਂ ਸੀ ਚਾਹੁੰਦੀਆਂ, ਕੋਈ ਉਹਨਾਂ ਦੇ ਫੈਮਿਲੀ ਚ ਕਾਫੀ ਜ਼ਿਆਦਾ ਵੱਡਾ ਇਸ਼ੂ ਹੋਣਾ ਜਿਹੜਾ ਉਹ ਜਾਣਾ ਹੀ ਨਹੀਂ ਸੀ ਚਾਹੁੰਦੀਆਂ, ਕਿਉਂਕਿ ਕੋਈ ਐਕਸਕਿਊਜ਼ ਐਡਾ ਮਤਲਬ ਕੋਈ ਵੀ ਕੰਮ ਇੰਨਾ ਵੱਡਾ ਨਹੀਂ ਹੋ ਸਕਦਾ ਕਿ ਅਸੀਂ ਆਪਣੇ ਪੇਰੈਂਟਸ ਦੇ ਫਿਊਨਰਲ ਤੇ ਵੀ ਨਾ ਪਹੁੰਚ ਸਕੀਏ, ਹਨਾ। ਇੱਕ ਦੀ ਮਜਬੂਰੀ ਹੋ ਸਕਦੀ ਹੈ, ਦੋ ਦੀ ਹੋ ਸਕਦੀ ਹੈ, ਤਿੰਨੋਂ ਹੀ ਨਹੀਂ ਆ ਸਕਦੀਆਂ, ਜਦਕਿ ਉਹ ਉੱਥੇ ਹੀ ਰਹਿ ਰਹੀਆਂ, ਇੰਡੀਆ ਵਿੱਚ ਹੀ ਰਹਿ ਰਹੀਆਂ, ਐਵੇਂ ਨਹੀਂ ਹੈ ਕਿ ਕੋਈ ਬਾਹਰਲੀ ਕੰਟਰੀਜ਼ ਵਿੱਚ ਰਹਿ ਰਹੀਆਂ। ਨੇਪਾਲ ਵਾਲੀ ਗੱਲ ਮੰਨ ਸਕਦੇ ਹਾਂ, ਚਲੋ ਠੀਕ ਹੈ, ਆਊਟ ਆਫ ਬਾਰਡਰ ਉਹ ਹੋ ਜਾਂਦਾ
0: ਜੀ,
5: ਬਟ ਆਈ ਥਿੰਕ ਉਹਨਾਂ ਦਾ ਸਿਚੁਏਸ਼ਨ, ਉਹਨਾਂ ਦੇ ਰਿਲੇਸ਼ਨ ਵੀ ਇੰਨੇ ਜ਼ਿਆਦਾ ਉਹ ਖਰਾਬ ਸੀ ਕਿ ਉਹ ਆਪਣੇ ਮਤਲਬ ਜਿਵੇਂ ਕਹਿ ਲਓ ਕਿ ਸ਼ਗਲ ਵੀ ਨਹੀਂ ਦੇਖਣਾ ਚਾਹੁੰਦੇ ਇਸ ਤਰ੍ਹਾਂ।
0: ਪਰ ਰਿਲੇਸ਼ਨ ਹੁਣ ਬੜੇ ਲੋਕ ਨੇ ਉਹ ਆਪਣੇ ਮਾਂ ਬਾਪ ਨੂੰ ਬੁਲਾਉਂਦੇ ਤੱਕ ਨਹੀਂ, ਬਟ ਅਕਸਰ ਜਦੋਂ ਫਿਊਨਰਲ ਹੁੰਦਾ ਉੱਥੇ ਤਾਂ ਪਹੁੰਚਦੇ ਪਹੁੰਚਦੇ ਆ, ਚਾਹੇ ਜੋ ਮਰਜ਼ੀ ਰਿਲੇਸ਼ਨ ਹੋ,
5: ਪਹੁੰਚਦੇ ਆ। ਹਾਂਜੀ, ਇਹ ਗਲਤੀ ਹੈਗੀ ਆ ਉਹਨਾਂ ਦੀ ਕੁੜੀਆਂ ਦੀ, ਬਿਲਕੁਲ ਗਲਤੀ ਹੈਗੀ ਆ, ਬਟ ਆਈ ਡੋਂਟ ਥਿੰਕ ਸੋ ਕਿ ਉਹ ਐਵੇਂ ਜਿਹੜਾ ਦੱਸ ਰਹੀਆਂ ਕਿ ਹਾਂਜੀ ਸਾਡੇ ਤੋਂ ਆਇਆ ਨਹੀਂ ਗਿਆ, ਇਹ ਮਜਬੂਰੀਆਂ ਸੀ, ਕੋਈ ਮਜਬੂਰੀ ਨਹੀਂ ਹੈਗੀ। ਉਹ ਆਈ ਥਿੰਕ ਉਹ ਜਾਣਾ ਹੀ ਨਹੀਂ ਸੀ ਚਾਹੁੰਦੀਆਂ, ਕੋਈ ਵੀ ਨਹੀਂ ਸੀ ਜਾਣਾ।
0: ਠੀਕ ਹੈ, ਸੋ
5: ਅਗਰ ਜਦ ਪਤਾ ਕਿ ਪਾਪਾ ਬਿਮਾਰ ਹੈ ਤੇ ਉਦੋਂ ਵੀ ਤਾਂ ਜਾ ਸਕਦੇ ਸੀ ਨਾ, ਕੋਈ ਤਾਂ ਜਾ ਸਕਦਾ ਸੀ ਨਾ।
0: ਸੋ ਬਟ ਤੁਹਾਨੂੰ ਲੱਗਦਾ ਕਿ ਹੁਣ ਫਾਈਨੈਂਸ਼ੀਅਲ ਕੋਈ ਇਸ਼ੂ ਕਰਕੇ ਕਿਸੇ ਦਾ ਬਹਾਨਾ ਹੋਣਾ ਚਾਹੀਦਾ, ਸਾਡੇ ਕੋਲ ਪੈਸਾ ਹੈ ਨਹੀਂ, ਅਸੀਂ ਟਿਕਟ ਨਹੀਂ ਲਾ ਸਕਦੇ, ਜਾ ਨਹੀਂ ਸਕਦੇ?
5: ਨਹੀਂ, ਹੋ ਸਕਦਾ ਫਾਈਨੈਂਸ਼ੀਅਲ ਇਸ਼ੂਸ ਵੀ ਹੋ ਸਕਦੇ, ਬਟ ਤਿੰਨਾਂ ਦੇ ਹੋ ਜਾਂਦੇ, ਕੋਈ ਇੱਕ ਤਾਂ ਜਾ ਪਹੁੰਚੇ ਨਾ, ਤਿੰਨਾਂ ਦੇ ਤਿੰਨੋਂ ਹੀ ਨਹੀਂ ਆਈਆਂ ਤਾਂ ਫਿਰ ਤਾਂ ਕੁਛ ਕੁਛ ਇਸ਼ੂ ਹੈਗਾ ਨਾ। ਹੋਰ ਕੁਛ
0: ਤਿੰਨੋਂ ਤਿੰਨਾਂ ਤਿੰਨਾਂ ਨੇ ਵੀਡੀਓ ਕਾਲ ਤੇ ਦੇਖਿਆ ਐਂਡ ਮੌਕੇ ਤੇ ਵੀ ਕੀ ਹੋ ਰਿਹਾ।
5: ਹਾਂਜੀ ਹਾਂਜੀ,
0: ਚਲੋ ਨਹੀਂ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ। ਗੱਲ ਇਹ ਹੈ ਕਿ ਪਤਾ ਹੁਣ ਰਿਲੇਸ਼ਨਸ਼ਿਪਸ ਆਪਣੇ ਸਾਰਿਆਂ ਦੇ ਨਹੀਂ ਇੱਕੋ ਜਿਹੇ ਹੁੰਦੇ, ਕਿਸੇ ਦੀ ਚਲੋ ਬਣਦੀ ਹੈ, ਕਿਸੇ ਦਾ ਕੋਈ ਨਾ ਕੋਈ ਹੁਣ ਆਰਗੂਮੈਂਟ ਹੋ ਜਾਂਦੀ ਹੈ, ਡਿਸਐਗਰੀਮੈਂਟਸ ਬਹੁਤ ਹੁੰਦੀਆਂ ਨੇ ਪਰਿਵਾਰਾਂ ਦੇ ਵਿੱਚ, ਬਟ ਆਈ ਥਿੰਕ ਇਹੋ ਜਿਹੇ ਮੌਕੇ ਦੇ ਉੱਤੇ ਹਰ ਇੱਕ ਚੀਜ਼ ਮਾਫ਼ ਕਰ ਦੇਣੀ ਚਾਹੀਦੀ ਹੈ। ਅਤੇ ਅਕਸਰ ਪੇਰੈਂਟਸ ਨੇ ਜੋ ਕਿ ਆਪਾਂ ਨੂੰ ਦੁਨੀਆਂ 'ਤੇ ਲੈ ਕੇ ਆਏ ਨੇ, ਅਤੇ ਉਹਨਾਂ ਦੇ ਅਖੀਰਲੇ ਮੌਕੇ 'ਤੇ ਹੀ ਨਾ ਆਪਾਂ ਪਹੁੰਚੇ ਤਾਂ ਆਈ ਡੋਂਟ ਨੋ, ਇੱਕ ਤਾਂ ਚਲੋ ਠੀਕ ਹੈ ਲੁਕਸ ਬੈਡ, ਬਟ ਆਪਾਂ ਚਲੋ ਦੁਨੀਆਂ ਨੂੰ ਥੋੜ੍ਹਾ ਖੁਸ਼ ਕਰਨਾ, ਆਪਣੇ ਆਪ ਨੂੰ ਹੀ ਨਹੀਂ ਇੱਕ ਬੰਦੇ ਨੂੰ ਸਾਰੀ ਉਮਰ ਇੱਕ ਚੈਨ ਜਿਹਾ ਆਉਣਾ ਯਾਰ ਕਿ ਮੈਂ ਕਿਵੇਂ ਮਿਸ ਕਰ ਗਿਆ ਜਾਂ ਕਰ ਗਈ। ਸੋ 905-673-3337 'ਤੇ ਤੁਹਾਡੀਆਂ ਗੱਲਾਂ ਬਾਤਾਂ ਸਾਡੇ ਨਾਲ ਹੋ ਰਹੀਆਂ ਨੇ, 905-673-3337, 905-673-3337 ਆਪਣਾ ਫੋਨ ਨੰਬਰ ਹੈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ ਜਾਂ ਟਰੱਕ ਦੀ ਕੋਈ ਵੀ ਰਿਪੇਅਰ, ਮਿਲਟਨ ਦੇ ਵਿੱਚ 401 ਤੋਂ ਉੱਤਰਨ ਸਾਰ ਈਗਲ ਟਰੱਕ ਟਾਇਰ ਨੇ ਨਵੀਂ ਲੋਕੇਸ਼ਨ ਖੋਲ੍ਹੀ ਹੈ, 10874 ਸਟੀਲਸ ਐਵਨਿਊ ਈਸਟ, ਗ੍ਰੈਂਡ ਓਪਨਿੰਗ, ਬਹੁਤ ਹੀ ਖਾਸ ਡਿਸਕਾਊਂਟਸ ਵੀ ਲੱਗੇ ਹੋਏ ਨੇ, ਤੁਸੀਂ ਇੱਕ ਵਾਰ ਜਾਓ ਮਨੂ ਬਾਈ ਨੂੰ ਮਿਲੋ ਜਾ ਕੇ ਅਤੇ ਡਿਸਕਾਊਂਟ ਲਓ। 6472346293-1781 ਹੈਲੋ
6: ਹੈਲੋ, ਸਤਿ ਸ਼੍ਰੀ ਅਕਾਲ ਨਵੀਂ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
6: ਮੈਂ ਠੀਕ ਹਾਂ, ਤੁਸੀਂ ਕਿਸੇ ਦਿਨ ਟੌਪਿਕ ਲੈ ਕੇ ਆਇਓ ਲੌਂਗ ਡਿਸਟੈਂਸ ਵਿਦ ਪੇਰੈਂਟਸ।
0: ਓਕੇ,
6: ਹਾਂਜੀ, ਕਿਉਂਕਿ ਜਦੋਂ ਅਸੀਂ ਐਸ ਨਿਊ ਕਮਰਸ ਇੱਥੇ ਆਉਂਦੇ ਹਾਂ, ਸਾਡੇ ਪੇਰੈਂਟਸ ਪਿੱਛੇ ਹੁੰਦੇ ਆ, ਰਾਈਟ, ਅਤੇ ਕਾਫੀ ਗੈਪ ਪੈ ਜਾਂਦਾ ਹੈ ਜਾਣੇ ਅਣਜਾਣੇ ਜਾਂ ਕਿਸੇ ਵੀ ਰੀਜ਼ਨਸ ਕਰਕੇ, ਅਤੇ ਉਹ ਕਈ ਵਾਰੀ ਬਹੁਤ ਮੁਸ਼ਕਿਲ ਲੱਗਦਾ ਹੈ। ਇਕੱਲਾ ਲੌਂਗ ਡਿਸਟੈਂਸ ਕੋਈ ਕਪਲ ਜਾਂ ਹਸਬੈਂਡ ਵਾਈਫ ਜਾਂ ਬੋਏਫ੍ਰੈਂਡ ਗਰਲਫ੍ਰੈਂਡ 'ਚ ਨਹੀਂ ਹੁੰਦਾ, ਮੇਰੇ ਐਕਸਪੀਰੀਅੰਸ ਨਾਲ ਕਈ ਵਾਰੀ ਪੇਰੈਂਟਸ ਨਾਲ ਵੀ ਹੋ ਜਾਂਦਾ, ਵਿਚ ਬਿਕਮਸ ਰੀਅਲੀ ਚੈਲੰਜਿੰਗ ਟੂ ਕਵਰ ਅਪ ਲਾਈਕ ਟਾਈਮ ਦੇ ਨਾਲ, ਤੇ ਬੜਾ ਐਫਰਟ ਲੱਗਦਾ ਇਸ ਚੀਜ਼ ਨੂੰ, ਤੇ ਪਲੀਜ਼ ਲੈ ਕੇ ਆਇਓ ਇਹ ਟੌਪਿਕ, ਬਹੁਤ ਜ਼ਰੂਰੀ ਹੈ।
0: ਬਟ ਲੌਂਗ ਡਿਸਟੈਂਸ ਵਿੱਚ ਜੋ ਵੀ ਗੈਪ, ਜੋ ਵੀ ਇਸ਼ੂਜ਼, ਬਟ ਐਂਡ ਆਫ ਦਾ ਡੇ ਫਿਊਨਰਲ ਤੇ ਤਾਂ ਜਾਣਾ ਚਾਹੀਦਾ ਨਾ ਆਪਾਂ ਨੂੰ?
6: 100% ਹਾਂਜੀ, ਜਾਣਾ ਚਾਹੀਦਾ ਹੈ।
0: ਕੋਈ ਨਾ, ਜ਼ਰੂਰ ਇਹਦੇ ਉੱਤੇ ਵੀ ਡਿਸਕਸ਼ਨ ਕਿਸ ਦਿਨ ਕਰਾਂਗੇ। 1275 ਹੈਲੋ।
7: ਹੈਲੋ ਨਵੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
7: ਹਾਂਜੀ, ਮੈਂ ਆਫ ਟਾਇਰ ਗੱਲ ਕਰ ਸਕਦੀ ਤੁਹਾਡੇ ਨਾਲ ਇੱਕ ਮਿੰਟ ਲਈ?
0: ਓਕੇ, ਹੋਲਡ ਕਰ ਲਓ,
7: ਆਪਣਾ ਪਰਸਨਲ ਸੈੱਲ ਫੋਨ ਭੇਜ ਦਿਓ, ਫਿਰ ਮੈਂ ਤੁਹਾਨੂੰ ਬਾਅਦ ਚ ਕਰ ਲਾਂਗੀ।
0: ਸਰ ਸਾਡੀ ਨਾ
7: ਵੈਬ, ਇੱਕ ਮਿੰਟ ਹੋਲਡ ਕਰ,
0: ਸਾਡੀ ਨਾ ਤੁਸੀਂ ਹੋਲਡ ਕਰੋ, ਇੱਕ ਸੈਕਿੰਡ ਹੋਲਡ ਕਰੋ। ਸਾਡੇ ਨਾਲ ਪਰਮਿੰਦਰ ਜੀ ਜੁੜਿਆ ਸੁਜੋਗ ਹੋਮਿਓ ਕਲੀਨਿਕ ਤੋਂ। ਪਰਮਿੰਦਰ ਜੀ, ਗੁੱਡ ਮਾਰਨਿੰਗ, ਕੀ ਹਾਲ ਹੈ?
8: Very good morning Navi, and warm hello to you and all our listeners.
0: So Parminder ji, aaj thodi ji gal baat aapa karde ha, we weight vadhna kyon shuru ho janda post menopausal women de vich, te us nu kive manage kita jave?
8: ਬਿਲਕੁਲ ਨਵੀਂ, ਸੋ ਐਜ਼ ਯੂ ਹੈਵ ਆਲਰੇਡੀ ਐਮਫਸਾਈਜ਼, ਪੋਸਟ ਮੈਨੋਪੌਜ਼ਲ ਇਹਦਾ ਮਤਲਬ ਹੈ, ਸਾਨੂੰ ਇੰਨਾ ਤਾਂ ਪਤਾ ਹੈ ਵੀ ਜਦੋਂ ਮੈਨੋਪੌਜ਼ ਹੁੰਦਾ ਕੁਝ ਹਾਰਮੋਨਲ ਚੇਂਜਸ ਹੁੰਦੇ ਆ, ਨਾਟ ਓਨਲੀ ਇਨ ਮੈਨੋਪੌਜ਼, ਕਿਸੇ ਵੀ ਟਾਈਮ ਕਿਸੇ ਵੀ ਏਜ ਦੇ ਅੰਦਰ, ਉਮਰ ਦੇ ਅੰਦਰ ਜਦੋਂ ਸਾਡਾ ਵਜ਼ਨ ਵੱਧਦਾ, ਇਟਸ ਮੋਰ ਇਨ ਹੈਂਡਸ ਆਫ ਆਰ ਹਾਰਮੋਨਸ ਇਨ ਆਰ ਬਾਡੀ। ਅੱਗੇ ਵੀ ਅਸੀਂ ਬਹੁਤ ਵਾਰ ਗੱਲ ਕੀਤੀ ਹੈ ਵੀ ਹਾਰਮੋਨਸ ਆਰ ਜਸਟ ਦ ਮੈਸੇਂਜਰਸ ਪ੍ਰੋਡਿਊਸ ਬਾਈ ਦ ਗਲੈਂਡਸ, ਜਿਹੜੇ ਕਿ ਸਾਡੇ ਆਰਗਨਸ ਨੂੰ ਫੰਕਸ਼ਨ ਕਰਨ ਲਈ ਸਟਿਮੂਲੇਟ ਕਰਦੇ ਆ, ਵੀ ਤੇਰਾ ਕੰਮ ਸ਼ੁਰੂ ਹੋ ਗਿਆ ਅਤੇ ਹੁਣ ਤੇਰਾ ਕੰਮ ਇਨਫ ਹੋ ਗਿਆ। So when they go out of whack, which means jadon baad they cut there. So postmenopausal obviously sanu pata hai, ovaries shut down and estrogen level karda. Hun ide ch major change ki aandi hai. Major change eh aandi hai navi jadon sharir ch enough estrogen hunda hai ਤਾਂ ਸਾਡੀ ਜਿਹੜੀ ਸਬਕਟੇਨੀਅਸ ਫੈਟ ਜਿਹੜੀ ਉਹ ਡਿਸਟ੍ਰੀਬਿਊਟ ਹੁੰਦੀ ਭਾਵ ਸਰੀਰ 'ਚ ਫੈਟ ਈਵਨਲੀ ਚਮੜੀ ਦੇ ਥੱਲੇ ਪੂਰੇ ਸਰੀਰ 'ਚ ਈਵਨਲੀ ਡਿਸਟ੍ਰੀਬਿਊਟ ਹੁੰਦੀ ਹੈ ਪਰ ਜਦੋਂ ਇਹ ਐਸਟ੍ਰੋਜਨ ਘਟਣ ਲੱਗਦਾ ਦਿਸ ਡਿਸਟ੍ਰੀਬਿਊਸ਼ਨ ਡਿਸਟਰਬਸ ਅਦਰ ਦੈਨ ਕਿ ਇਹ ਪੂਰੇ ਸਰੀਰ ਦੇ ਵਿੱਚ ਸਬਕਟੇਨੀਅਸਲੀ ਇੱਕ ਪਰਤ ਵਾਂਗੂ ਇੱਕ ਬਲੈਂਕਟ ਵਾਂਗੂ ਪੂਰੇ ਸਰੀਰ 'ਤੇ ਚੜ੍ਹੇ ਇਹ ਵਿਸਰਲ ਫੈਟ 'ਚ ਬਦਲਣ ਲੱਗਦੀ ਹੈ ਉਹਦਾ ਕੀ ਮਤਲਬ ਵਿਸਰਲ ਫੈਟ ਮਤਲਬ ਹਰ ਔਰਗਨ ਦੇ ਉੱਤੇ ਚੜ੍ਹਨ ਲੱਗਦੀ ਹੈ ਚਮੜੀ ਦੇ ਉੱਤੇ ਬਲੈਂਕਟ ਵਾਂਗੂ ਨਹੀਂ ਹਰ ਔਰਗਨ ਦੇ ਉੱਤੇ ਬਲੈਂਕਟ ਵਾਂਗੂ ਚੜ੍ਹਨ ਲੱਗਦੀ ਹੈ ਆਂਦਰਾਂ ਦੇ ਉੱਪਰ ਸਾਡੇ ਲਿਵਰ ਦੇ ਉੱਪਰ ਹਾਰਟ ਦੇ ਉੱਪਰ ਐਂਡ ਜਿਸ ਨਾਲ ਔਰਗਨ ਫੰਕਸ਼ਨ ਸਲੋ ਡਾਊਨ ਹੁੰਦਾ ਹੈ ਦੈਟਸ ਵਨ ਰੀਜ਼ਨ ਦੈਨ ਦੇਰ ਕੁਡ ਬੀ ਕਿ ਯੈਸ ਸਲੋ ਮੈਟਾਬੋਲਿਜ਼ਮ ਜਿਉਂ ਜਿਉਂ ਅਸੀਂ ਏਜ ਹੁੰਦੇ ਹਾਂ ਤਾਂ ਸਾਡੀ ਜਿਹੜੀ ਰੈਸਟਿੰਗ ਐਕਸਪੈਂਡੇਚਰ ਆਫ ਐਨਰਜੀ ਹੈਗੀ ਹੈ ਕਿ ਅਸੀਂ ਰੈਸਟ ਦੇ ਵਿੱਚ ਸਾਡਾ ਸਰੀਰ ਕਿੰਨੀ ਐਨਰਜੀ ਲੈ ਰਿਹਾ ਹੈ ਉਹ ਉਮਰ ਦੇ ਨਾਲ ਸਲੋ ਡਾਊਨ ਹੋ ਜਾਂਦਾ ਕਿ ਜੇ ਮੇਰੇ ਔਰਗਨਸ ਨੂੰ 500 ਕੈਲੋਰੀ ਚਾਹੀਦੀ ਹੈ ਤਾਂ ਸਿਰਫ 200 ਹੀ ਰਹਿ ਜਾਂਦੀ ਹੈ ਪਰ ਸਾਡਾ ਖਾਣ ਪਾਣ ਨਹੀਂ ਬਦਲਦਾ ਅਸੀਂ ਰੋਟੀ ਚਾਵਲ ਖਾਣਾ ਪੀਣਾ ਉਨਾ ਹੀ ਖਾਂਦੇ ਹਾਂ ਜਿਸ ਨਾਲ ਐਕਸੈਸ ਕੈਲੋਰੀ ਕੌਜ਼ ਵੇਟ ਗੇਨ ਸੋ ਕਹਿਣਾ ਮਤਲਬ ਇੱਥੇ ਇਹ ਹੈ ਕਿ ਜੇ ਤਾਂ ਅਸੀਂ ਇਸ ਇਹਨਾਂ ਹਾਰਮੋਨਸ ਦੀ ਪ੍ਰੋਬਲਮ ਨੂੰ ਸਮਝਾਂਗੇ ਬਹੁਤ ਸਾਰੇ ਲੋਕ ਉਹਨਾਂ ਦੀ ਨੀਂਦ ਡਿਸਟਰਬ ਹੋਣ ਲੱਗ ਜਾਂਦੀ ਹੈ ਰਾਤ ਨੂੰ ਹਾਟ ਫਲੈਸ਼ਿਸ ਹੋਣ ਲੱਗਦੀਆਂ ਤੇ ਨੀਂਦ ਡਿਸਟਰਬ ਹੋਣ ਨਾਲ ਸਾਡਾ ਗ੍ਰੈਲਿਨ ਹਾਰਮੋਨ ਭਾਵ ਸਾਡਾ ਭੁੱਖ ਲਵਾਉਣ ਵਾਲਾ ਹਾਰਮੋਨ ਵੱਧ ਜਾਂਦਾ ਹੈ ਤੇ ਫੀਮੇਲ ਕਹਿੰਦੀ ਹੈ ਬਾਰ ਬਾਰ ਮੈਂ ਖਾਈ ਜਾਂਦੀ ਢਿੱਡ ਹੀ ਨਹੀਂ ਭਰਦਾ ਹੈਗਾ ਸੋ ਆਲ ਦੀਜ਼ ਹਾਰਮੋਨਸ ਆਰ ਪਲੇਇੰਗ ਰੋਂਗ ਮਿਊਜ਼ਿਕ ਸੋ ਇੱਥੇ ਤੁਸੀਂ ਕੈਲਰੀ ਡੈਫਿਸਿਟ ਕਰ ਲਓ ਜਾਂ ਫਿਰ ਤੁਸੀਂ ਐਕਸੈਸਿਵ ਯੂ ਨੋ ਮੀਲ ਰਿਪਲੇਸਮੈਂਟ ਪ੍ਰੋਗਰਾਮ 'ਤੇ ਚਲੇ ਜਾਓ ਫੀਮੇਲ ਨੂੰ ਹੱਲ ਨਹੀਂ ਮਿਲਦਾ ਹੇਅਰ ਵੀ ਨੀਡ ਟੂ ਵਰਕ ਔਨ ਸਾਡੇ ਜਿਹੜੇ ਹਾਰਮੋਨਸ ਹਿਲ ਗਏ ਉਹਨਾਂ 'ਤੇ ਆਈ ਹੈਵ ਐਂਡਲੈਸ ਪੇਸ਼ੈਂਟਸ ਵਿਦ ਮੀ ਪੋਸਟ ਮੈਨੋਪਾਜ਼ਲ ਜਾਂ ਬੱਚੀਆਂ ਜਿਹੜੀਆਂ ਪੀ ਸੀ ਓ ਡੀ 'ਚ ਚੱਲ ਰਹੀਆਂ ਜਿਹਨਾਂ ਦਾ ਪੀ ਸੀ ਓ ਡੀ ਕਰਕੇ ਹਾਰਮੋਨਲ ਇੰਬੈਲੈਂਸ ਨਾਲ ਵੇਟ ਗੇਨ ਐਂਡ ਇੰਸੂਲਿਨ ਰੈਜ਼ਿਸਟੈਂਸ ਲੀਡਿੰਗ ਟੂ ਹਾਰਮੋਨਲ ਇੰਬੈਲੈਂਸ ਲੀਡਿੰਗ ਟੂ ਮੈਂਸਟਰਲ ਸਾਈਕਲ ਇਰੈਗੂਲੈਰਿਟੀ ਇਹ ਸਾਰਾ ਕੁਛ ਜਿਹੜਾ ਸਿਰਫ ਹਾਰਮੋਨ ਪਲੇਅ ਕਰਦੇ ਨੇ ਨਵੀਂ ਅਤੇ ਇਹਨਾਂ ਦਾ ਇਲਾਜ ਕਰਨਾ ਜ਼ਰੂਰੀ ਹੈ ਉੱਪਰੋਂ ਦੀ ਪੈਚ ਕਰਕੇ ਵੀ ਅੱਜ ਮੈਂ ਸਾਰੀ ਦਿਹਾੜੀ ਕੁਛ ਨਹੀਂ ਖਾਧਾ ਇੰਟਰਮੀਡੈਂਟ ਫਾਸਟਿੰਗ ਕਰ ਲਈ ਫੀਮੇਲ ਵਾਸਤੇ ਇੰਟਰਮੀਡੈਂਟ ਫਾਸਟਿੰਗ ਨਹੀਂ ਬਣੀ ਕਿਉਂਕਿ ਉਹ ਹਾਰਮੋਨ ਕੈਸਕੇਡ ਨੂੰ ਹੋਰ ਹਿਲਾ ਦਿੰਦੀ ਹੈ ਇਸ ਬਾਬਤ ਤੁਹਾਨੂੰ ਹੋਰ ਸਵਾਲ ਨੇ ਤੁਸੀਂ ਕਲੀਨਿਕ ਦੇ ਨੰਬਰ ਤੇ ਕਾਲ ਕਰ ਸਕਦੇ ਹੋ ਪਰਸਨਲ ਅਸੈਸਮੈਂਟ ਕਰਵਾ ਕੇ ਤੁਸੀਂ ਆਪਣੇ ਵੇਟ ਗੇਨ ਤੇ ਹਾਰਮੋਨ ਇਰੈਗੂਲੈਰਿਟੀ ਚਾਹੇ ਉਹ ਪੀ ਸੀ ਓ ਡੀ ਜਾਂ ਪੋਸਟ ਮੈਨੋਪੌਜ਼ਲ ਇਸ਼ੂਜ਼ ਨੇ ਇਹਨਾਂ ਸਾਰਿਆਂ ਨੂੰ ਐਡਰੈਸ ਨੈਚੁਰਲੀ ਕਰ ਸਕਦੇ ਹੋ ਐਂਡ ਐਸ ਵੀ ਆਲਵੇਜ਼ ਸੇ ਸੁਜੋਗ ਹੋਮਿਓ ਕਲੀਨਿਕ ਇਜ਼ ਦਾ ਡੈਸਟੀਨੇਸ਼ਨ
0: ਨੰਬਰ ਇੱਕ ਵਿੱਚ ਹੈ 647-856-2516 ਤੇ ਕਾਲ ਕਰ ਸਕਦੇ ਹੋ 647-856-2516 ਤੇ ਕਾਲ ਕਰੋ ਬਹੁਤ ਸ਼ੁਕਰੀਆ ਪਰਮਿੰਦਰ ਜੀ ਥੈਂਕ ਯੂ
8: ਗੁੱਡ ਡੇ ਨਵੀ
0: ਗੁੱਡ ਡੇ ਜੀ ਥੈਂਕ ਯੂ ਸੋ ਮਚ ਐਂਡ ਇੱਕ ਤੁਸੀਂ ਨਾਲ ਦੀ ਨਾਲ ਜ਼ਰੂਰ ਮੈਸੇਜ ਯਾਦ ਰੱਖਣਾ ਏਰਨ ਮਿਲਸ ਐਕਿਊਰਾ ਦਾ ਇਹਨਾਂ ਨੂੰ ਨਾ ਇੱਕ ਤਾਂ ਲਾਇਸੈਂਸ ਟੈਕਨੀਸ਼ੀਅਨ ਦੀ ਲੋੜ ਹੈ ਏਰਨ ਮਿਲਸ ਐਕਿਊਰਾ ਮੇਪਲ ਐਕਿਊਰਾ ਐਂਡ ਮਿਸਿਸਾਗਾ ਵੋਲਕਸਵੈਗਨ ਹਾਇਰ ਕਰ ਰਹੇ ਨੇ ਲਾਇਸੈਂਸ ਟੈਕਨੀਸ਼ੀਅਨ ਤੁਸੀਂ ਕਰਨ ਸ਼ਰਮਾ ਦੇ ਨਾਲ ਗੱਲਬਾਤ ਕਰੋ 9058285800 ਤੇ ਤੁਸੀਂ ਕਰਨ ਦੇ ਨਾਲ ਗੱਲਬਾਤ ਕਰੋ ਕਰਨ ਤੁਹਾਡੇ ਲਈ ਹਾਜ਼ਰ ਨੇ ਸੋ ਦੇਖੋ ਤੁਹਾਡੀਆਂ ਕਾਲਾਂ ਬਹੁਤ ਸਾਰੀ ਆ ਰਹੀਆਂ ਨੇ ਹੋਰ ਕਾਲ ਸੋਰੀ ਲੈ ਨਹੀਂ ਸਕਦੇ ਬਟ ਜੋ ਮਰਜ਼ੀ ਰਿਲੇਸ਼ਨ ਹੈ ਜੋ ਮਰਜ਼ੀ ਮਜਬੂਰੀਆਂ ਨੇ ਆਈ ਥਿੰਕ ਇੱਕ ਜ਼ਿੰਮੇਵਾਰੀ ਜ਼ਰੂਰ ਬਣਦੀ ਹੈ ਯਾਰ ਬੱਚਿਆਂ ਦੀ ਕਿ ਜਿੰਨੀ ਵੀ ਦੂਰ ਹੋ ਪੇਰੈਂਟਸ ਦੇ ਫਿਊਨਰਲਸ 'ਤੇ ਜ਼ਰੂਰ ਪਹੁੰਚਣਾ ਚਾਹੀਦਾ ਯਾਰ ਨੋ ਮੈਟਰ ਦ ਕੇਸ ਬਟ ਅਗੇਨ ਹਰ ਇੱਕ ਦਾ ਸਿਚੁਏਸ਼ਨ ਇਜ਼ ਯੂਨੀਕ ਐਂਡ ਥੈਂਕ ਯੂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ
9: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
10: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
11: This is AM 530 CHLO AM serving Brampton, Mississauga, Toronto, the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530.
12: Savere 9 to 10 baje tak Radio Awaaz.
13: All advertisements are paid. Awaaz the Voice does not take any responsibility for any paid advertisements during this program.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹੀ ਨਹੀਂ, 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ ਐਟ 905-605-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਪ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਬ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ਼ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸੈਫਰ ਡਰਾਈਵ, ਬਰੈਮਟਨ। ਅਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
3: ਰੀਅਲ ਇਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਇਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰ ਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-617-2000-905-671-2000।
4: ਫੇਅਰ ਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਮਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਮਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾ ਨੂੰ 905-803-8056, 905-803-8056।
6: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP
7: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
8: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
9: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 647-656-2810, दैट इज 647-656-2810।
10: ड्राइव कर रहे हो, सोनो एंजॉय कर रहे हो, कुछ पुल रहे हो?
11: ड्राइविंग लाइसेंस?
10: नो।
11: पुलिस ऑफिसर?
10: नो नो।
11: ट्रैफिक लाइट्स?
10: नो।
11: देन
12: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नु चेक कर ले। आज ही कॉल करो 30 तो वध कंपनीज नाल काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900, 647-325-9100, पवन कौर गिल फ्रॉम डायमंड इंश्योरेंस।
13: जिंदगी एक सफर है सुहाना।
12: की तुसी कैनेडा

0: Jaldi Poncho, 30 Rambler Drive, Brampton. Major intersection, Steels and Kennedy, 90545-12600. Yeah.
1: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ। ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੀ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-8164-84-84-01।
2: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
1: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ, ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141-416-302-9941।
3: ਹਾਂ ਵੀਰ, ਵੀਰ ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
4: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
5: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
6: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
4: ਅੱਛਾ ਜੀ,
7: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।
8: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200, 416-518-3200।

ਕੂੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ, ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ, ਤਾਂ ਬੱਲੇ ਹੀ ਬੱਲੇ ਬੱਲੇ। ਉਸੇ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ। ਅਮਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ।

0: ਲਾਈਵ ਨੇ ਇਦਾਂ ਹੀ ਚੱਲਦੇ ਜਾਣਾ ਹੈਗਾ। ਅੱਜ ਅਗਰ ਸਟਾਕਸ ਦੇ ਵਿੱਚ ਦੇਖਿਆ ਜਾਵੇ ਤਾਂ ਐਨਵੀਡੀਆ ਜਿਹੜੀ ਹੈਗੀ ਆ ਏ ਆਈ ਦੀ ਕੰਪਨੀ, ਅਮੈਰੀਕਾ ਦਾ ਫੇਸ ਏ ਆਈ ਦੇ ਵਿੱਚ, ਉਹਦੇ 'ਚੋਂ ਮਤਲਬ ਵੱਡੀ ਗਿਣਤੀ ਵਿੱਚ, ਜਿਹੜੇ ਆਪਾਂ ਜ਼ੀਰੋ ਨਹੀਂ ਗਿਣ ਸਕਦੇ, ਇੰਨੀ ਗਿਣਤੀ 'ਚ ਲੋਕਾਂ ਨੇ ਪੈਸਾ ਬਾਹਰ ਕਢਾ ਲਿਆ। ਡੋਨਲਡ ਟਰੰਪ ਜਿਹੜਾ ਫੇਸ ਤੋਂ ਵੀ, ਫੇਸ ਵੈਲਿਊ ਤੋਂ ਵੀ ਅਤੇ ਮੂੰਹ ਤੋਂ ਵੀ, ਮੂੰਹ ਦੇ ਅੰਦਰੋਂ ਜੀਭ ਤੋਂ ਵੀ, ਜਿਸ ਤਰ੍ਹਾਂ ਦਾ ਇਨਸਾਨ ਹੈਗਾ ਉਸ ਹਿਸਾਬ ਨਾਲ ਉਹਦੀ ਕੰਪਨੀ ਬੁਰੀ ਤਰ੍ਹਾਂ ਨਾਲ ਡਿੱਗੀ ਆ, ਇਹ ਤਾਂ ਉਹਦਾ ਅਕਸਰ ਗਿਰਦਾ ਹੀ ਰਹਿੰਦਾ। ਸੋ ਉੱਧਰ ਕੁਛ ਹੋਰ ਖਬਰਾਂ ਜਿਨ੍ਹਾਂ ਦੇ ਵਿੱਚ ਜੋ ਡੋਨਲਡ ਟਰੰਪ ਹੈ ਇਹਨੂੰ ਜਿਹੜੇ ਇੱਕ ਮੀਟਿੰਗ ਤੋਂ ਬਾਅਦ ਪ੍ਰਾਈਵੇਟ ਪਲੇਨ ਰਾਹੀਂ, ਜਿਹੜਾ ਫੂਡ ਡਿਲੀਵਰੀ ਕਰਨ ਵਾਲਾ ਟਰੱਕ ਆ ਉਹਦੇ 'ਚ ਏਅਰਪੋਰਟ ਤੋਂ ਬਿਠਾ ਕੇ ਪ੍ਰਾਈਵੇਟ ਪਲੇਨ ਰਾਹੀਂ ਇਹਨੂੰ ਜੀ ਪਹੁੰਚਾਇਆ ਗਿਆ USA। ਮੋਦੀ ਵਾਲੀਆਂ ਹਰਕਤਾਂ 'ਤੇ ਵੀ ਆ ਗਿਆ ਵੀ ਪੁਲਵਾਮਾ ਮੇਂ ਹਮਲਾ ਹੋ ਗਿਆ ਹੈ, ਅਬ ਵਹਾਂ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਹਮਲੇ ਜਿਹੜੇ ਨੇ ਲੋਕਾਂ ਦੇ ਸੈਂਟੀਮੈਂਟ ਨੂੰ ਟੱਚ ਕਰਦੇ ਨੇ ਅਤੇ ਫਿਰ ਉਸ ਤੋਂ ਬਾਅਦ ਇਲੈਕਸ਼ਨ ਹੁੰਦੇ। ਇਹ ਆਦਮੀ ਹੁਣ ਉਹ ਹਿੱਸਿਆਂ 'ਤੇ ਉਤਰਿਆ ਕਿਉਂਕਿ 3 ਮਹੀਨਿਆਂ ਨੂੰ ਜਿਹੜਾ ਇਲੈਕਸ਼ਨ ਹੈ ਉਹ ਤੈਅ ਕਰ ਦੂਗਾ। ਇਹ ਆਦਮੀ ਆਪਣੀ ਨੌਨਸੈਂਸ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਐਵੇਂ ਹੀ ਰੱਖੀ ਚੱਲੂਗਾ। ਮਤਲਬ ਹੁਣ ਤੱਕ 2 ਸਾਲ 'ਚ ਕੋਈ ਰਿਜ਼ਲਟ ਨਹੀਂ ਹੈ ਇਸ ਆਦਮੀ ਦਾ, ਡਿਸਟਰਬੈਂਸ ਤੋਂ ਇਲਾਵਾ। ਜਿਵੇਂ ਤੁਹਾਡੇ ਘਰ ਬੁਲੀ ਜਵਾਕ ਨਹੀਂ ਆ ਜਾਂਦਾ ਵੀ ਭਾਂਡੇ ਤੋੜਦਾ, ਗਲਾਸ ਤੋੜਦਾ, ਟੁੱਟੀ ਕਰਦੇ ਜਾਂਦੇ ਨੇ, ਦਿਖਾ ਰਿਹਾ ਹੁੰਦਾ ਕਿ ਬਾਹਰ ਸਾਰੇ ਕਿੰਨੇ ਡਰਦੇ ਨੇ ਮੇਰੇ ਤੋਂ ਦੇਖੋ। ਸੋ ਕਹਿੰਦਾ ਜੀ ਇਰਾਨ ਨੇ ਹਮਲਾ ਕਰ ਦੇਣਾ ਸੀਗਾ ਮੇਰੇ 'ਤੇ ਅਤੇ ਇਸ ਲਈ ਮੈਂ ਫਿਰ ਉਹ ਲੁੱਕ ਲੁੱਕ ਕੇ ਦੂਜੇ ਟਰੱਕ 'ਚ ਬਹਿ ਕੇ ਇੱਕ ਪ੍ਰਾਈਵੇਟ ਜਹਾਜ਼ 'ਚ ਆਇਆ, ਇਹਦਾ ਆਪਦਾ ਜਹਾਜ਼ ਖਾਲੀ ਲਿਆਇਆ ਗਿਆ ਵੀ ਜੇ ਕਿਸੇ ਨੇ ਸੁੱਟਤਾ, ਜਿਹੜੇ ਵਿੱਚ ਬੰਦੇ ਬੈਠੇ ਨੇ ਉਹ ਬੰਦੇ ਨਹੀਂ ਹੈਗੇ। ਚਲੋ ਉਸ ਤੋਂ ਇਲਾਵਾ BC ਦੀ ਜਿਹੜੀ ਅੱਗ ਹੈ ਉਹ ਘਰਾਂ 'ਚ ਸੇਕ ਆਉਣਾ ਸ਼ੁਰੂ ਹੋ ਗਿਆ ਹੈਗਾ। ਦੁਆ ਕਰਿਓ ਸਾਰੇ ਮਿਲ ਕੇ ਜਦੋਂ ਮਹਾਰਾਜ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹੋ ਕਿ ਹੇ ਸਤਿਗੁਰ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਆਲ੍ਹਣੇ, ਜਿਨ੍ਹਾਂ ਦੇ ਘਰ, ਜਿਨ੍ਹਾਂ ਦੇ ਬੱਚੇ ਨੇ ਇਸ ਦੇ ਵਿੱਚ, ਚਾਹੇ ਉਹ ਜੀਵ ਜੰਤੂ ਪਸ਼ੂ ਪੰਛੀ ਕੁਛ ਵੀ ਨੇ, ਹੇ ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਦੀ ਰੱਖਿਆ ਕਰਨੀ। ਔਰ ਬਹੁਤ ਸਾਰੇ ਲੋਕਾਂ ਦੇ ਘਰਾਂ ਤੱਕ ਸੇਕ ਪਹੁੰਚਣਾ ਸ਼ੁਰੂ ਹੋ ਗਿਆ, ਯਾਨੀ ਕਿ ਅੱਗ ਕਹਿ ਰਹੀ ਹੈ ਕਿ ਮੈਂ ਆਈ, ਹਵਾ ਕਹੇ ਮੈਂ ਚੰਚਲ ਹਨੇਰੀ, ਮਿੰਟਾਂ ਵਿੱਚ ਸਭ ਕਰਦਿਆਂ ਢੇਰੀ। ਸੋ ਅੱਗ ਕਹਿੰਦੀ ਹੈ ਮੈਂ ਸਭ ਢੇਰ ਕਰ ਦੂੰ, ਪਰ ਇੱਕ ਬਾਰਿਸ਼ ਉਸ ਨਿਆਮਤ ਦੀ, ਇਸ ਪਰਮਾਤਮਾ ਦੀ ਅਗਰ ਪੈ ਜਾਂਦੀ ਹੈ, ਉਹ ਬਾਰਿਸ਼ ਨਾਲ ਅੱਗ ਠੰਡੀ ਹੋ ਜੂ ਅਤੇ ਨਵੇਂ ਜੀਵ ਪੈਦਾ ਹੋਣੇ ਸ਼ੁਰੂ ਹੋ ਜਾਣਗੇ। ਦੂਸਰੇ ਪਾਸੇ ਟੋਰਾਂਟੋ ਪੁਲਿਸ ਜਿਹੜੀ ਅੱਜ ਇੱਕ ਸਪੈਸ਼ਲ ਜਿਹੜਾ ਹੈ ਇੱਕ ਬਲਿਟਸ ਚਲਾ ਰਹੀ ਹੈ, ਇੱਕ ਪ੍ਰੋਗਰਾਮ ਚਲਾ ਰਹੀ ਹੈ ਜਿਹਦੇ ਵਿੱਚ ਜਿੰਨੇ ਵੀ ਆ ਸਾਈਕਲ ਜਿਹੇ ਨਹੀਂ ਚੱਕੀ ਫਿਰਦੇ ਹੈਗੇ ਇਲੈਕਟ੍ਰਿਕ ਸਾਈਕਲ, ਚਾਈਨਾ ਦੇ ਵਿੱਚ ਇਹਦੀ ਕੋਈ ਰੈਗੂਲੇਸ਼ਨ ਨਹੀਂ ਹੈ ਪਰ ਵਧੀਆ ਚੱਲਦੇ ਨੇ। ਹੋ ਸਕਦਾ ਇਹਨਾਂ ਨੇ ਪੈਸੇ ਪੂਏ ਇਕੱਠੇ ਕਰਨੇ ਹੋਣ ਇਹਨਾਂ ਤੋਂ, ਹੁਣ ਪੈਸੇ ਵੀ ਆਹ ਫਲਾਣਾ ਟੈਕਸ ਦੇ ਦਿਆ ਕਰੋ, ਇਹਨੂੰ ਰੂਲ ਦੇ ਅੰਡਰ ਲੈ ਕੇ ਆਉਣਾ ਚਾਹੁੰਦੇ ਨੇ। ਆਈ ਡੋਂਟ ਨੋ ਤੁਸੀਂ ਕੀ ਸੋਚੋਗੇ, ਰੂਲਸ ਦੇ ਅੰਡਰ ਮਤਲਬ ਪੁਲਿਸ ਵਾਲਾ ਇਸ ਸਾਈਕਲ ਵਾਲੇ ਨੂੰ ਵੀ ਰੋਕ ਸਕਦਾ, ਹੁਣ ਰੋਕ ਕੇ ਪੁੱਛ ਸਕਦਾ ਉਹਦੀ ਏਜ ਇੰਨੀ ਹੋਣੀ ਚਾਹੀਦੀ। ਉਹਦਾ ਹੈ 454 ਐਕਸੀਡੈਂਟਸ ਜਿਹੜੇ ਨੇ, ਕਦੇ ਇਹ ਟਰੈਕ ਤੋਂ ਡਿੱਗ ਜਾਂਦੇ ਨੇ, ਜਿਹੜੇ ਟਰਾਮ ਦੇ ਟਰੈਕ ਪਾਏ ਹੋਏ ਨੇ ਸੜਕ ਦੇ ਉੱਤੇ, ਕਦੇ ਇਹ ਕਿਸੇ ਦੇ ਵਿੱਚ ਵੱਜਦੇ ਨੇ, ਕਦੇ ਆਪ ਹੀ ਡਿੱਗ ਕੇ ਹੱਡੀਆਂ ਤੜਾ ਲੈਂਦੇ ਨੇ। 454 ਇੰਸੀਡੈਂਟਸ ਜਿਹੜੇ ਨੇ ਐਂਬੂਲੈਂਸ ਨੇ ਜਿਹੜੀਆਂ ਉਹਨਾਂ ਵੱਲੋਂ ਰਜਿਸਟਰ ਕੀਤੇ ਗਏ ਨੇ, ਕਿੰਨਿਆਂ ਕਿੰਨੇ ਕਾਲ ਨਹੀਂ ਕੀਤੀ ਉਹ ਅਲੱਗ ਆ। ਸੋ ਇਹਦੇ ਉੱਪਰ ਜਿਹੜੀ ਆ ਇੱਕ ਗੱਲਬਾਤ ਚੱਲ ਰਹੀ ਹੈ। ਇਸ ਦੇ ਨਾਲ ਨਾਲ ਕੱਲ੍ਹ ਮੈਂ ਜਦੋਂ ਸ਼ੋਅ ਸੁਣ ਰਿਹਾ ਸੀ, ਮੈਂ ਸੋਚਿਆ ਕਿ ਮੈਂ ਇੱਕ ਮਿੰਟ ਨੂੰ ਪ੍ਰੋਪਰਲੀ ਯੂਜ਼ ਕਰਿਆ ਕਰਨਾ। ਕੱਲ੍ਹ ਮੈਂ AM 530 ਸੁਣਿਆ, ਵਧੀਆ ਲੱਗਿਆ। ਚਲੋ ਮੈਨੂੰ ਆਪਣਾ ਹੀ ਚੈਨਲ ਸੁਣਿਆ ਕਿਉਂਕਿ ਜ਼ਿਆਦਾਤਰ ਮੈਂ ਕੰਮ 'ਤੇ ਹੁੰਦਾ, ਅਤੇ ਮੈਂ ਓਨੈਸਟਲੀ ਦੱਸਾਂ, ਮੈਂ ਓਨੈਸਟਲੀ ਬਿਜ਼ਨਸ ਨਿਊਜ਼ ਜਾਂ 10-10 ਹੋ ਗਏ ਜਿਹੜੇ ਡਿਸਕਸ਼ਨਸ ਨੇ ਪੋਲੀਟਿਕਸ ਦੇ ਉੱਪਰ, ਲੋਕਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਪਰ, ਆ ਜਿਹੜੀ ਮੈਂ ਤੁਹਾਨੂੰ ਖਬਰਾਂ ਸੁਣਾਉਂਦਾ, ਕਈ ਵਾਰੀ ਇਹ ਮੇਨ ਸਟ੍ਰੀਮ ਖਬਰਾਂ ਨਹੀਂ ਹੁੰਦੀਆਂ, ਕੁਛ ਖਬਰਾਂ ਇਹਨਾਂ 'ਚੋਂ ਮੈਂ ਲੈ ਕੇ ਆਇਆ ਹੁੰਦਾ ਤੁਹਾਡੇ ਲਈ ਬਣਾ ਕੇ, ਤਾਂ ਜੋ ਤੁਹਾਨੂੰ ਸਮਝ ਆਵੇ। ਜਿਵੇਂ ਆ ਬਾਈਸਾਈਕਲਸ ਨੇ, ਇਲੈਕਟ੍ਰਿਕ ਆਹ ਇਕਿਉਪਮੈਂਟ ਨੇ ਜਿਹੜੇ ਯੂਜ਼ ਕਰਦੇ ਹਾਂ ਆਪਾਂ ਚਾਰਜਿੰਗ ਲਈ, 2-wheelers, ਇਹ ਬਹੁਤ ਸਾਰੇ ਲੋਕਾਂ ਕੋਲ ਹੋਣਗੇ, ਯਾਨੀ ਕਿ ਉਹਨਾਂ ਨੂੰ ਇੱਕ ਨਿਸ਼ਾਨੀ ਆਜੂਗੀ ਕਿ ਹੁਣ ਆਉਣ ਵਾਲੇ ਟਾਈਮ 'ਚ ਇਹ ਰੈਗੂਲੇਸ਼ਨ ਦੇ ਅੰਡਰ ਹੋਣਗੇ, ਤੁਹਾਨੂੰ ਪੁਲਿਸ ਵਾਲਾ ਰੋਕ ਕੇ, ਹੋ ਸਕਦਾ ਤੁਹਾਡੇ ਤੋਂ ਤੁਹਾਨੂੰ ਕੋਈ ਫਾਈਨ ਕਰ ਸਕੇ। ਚਲੋ, ਅਤੇ ਅੱਜ ਦੇ ਸ਼ੋਅ ਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਮੇਰੇ ਨਾਲ ਨੇ, ਮੇਰੇ ਨਾਲ ਚਰਨਪ੍ਰੀਤ ਵੀ ਆ ਹੋਲ ਦੇ ਉੱਤੇ, ਅਤੇ ਮੇਰੇ ਨਾਲ ਜਸਵਿੰਦਰ ਵੀ ਹੋਲ 'ਤੇ ਆ। ਸਟੂਡੀਓਜ਼ ਦੇ ਨੰਬਰ ਨੇ 905-673-3337। ਜਸਵਿੰਦਰ ਸੜਕਾਂ ਦਾ, ਸੰਤੋਸ਼ ਜੀ ਵੀ ਹੋਲ 'ਤੇ ਨੇ, ਇੱਕ ਲਾਈਨ ਖਾਲੀ ਹੈ ਮੇਰੀ ਸਟੂਡੀਓ ਦੀ, 9056733337। ਹੈਲੋ ਜੀ, ਹਾਂਜੀ ਬੋਲੋ,
1: ਜਸਵਿੰਦਰ ਖੋਸਾ ਬੋਲਦਾ, ਕੀ ਹਾਲ ਚਾਲ ਹੈ ਜੀ?
0: ਚੜ੍ਹਦੀ ਕਲਾ ਬਾਈ, ਚੜ੍ਹਦੀ ਕਲਾ, ਕੀ ਹਾਲ ਚਾਲ ਨੇ ਤੁਹਾਡੇ?
1: ਬਸ ਵਧੀਆ, ਚੜ੍ਹਦੀ ਕਲਾ। ਮੈਂ ਮਾੜੀ ਜੀ,
0: ਹਾਂਜੀ, ਤੁਸੀਂ ਆਉਣੇ ਰਹੇ ਹੋ, ਜੀ ਆਉਣੇ ਰਹੇ ਹੋ ਤੁਸੀਂ, ਪਲੀਜ਼ ਦਿਓ। ਮੈਂ
1: ਮੈਂ ਦੱਸਾਂ ਸੰਬੰਧੀ ਆਪਣਾ 22 ਅਗਸਤ ਨੂੰ ਹਰੇਕ ਸਾਲ ਦੀ ਤਰ੍ਹਾਂ ਪੰਜਾਬ ਡੇ ਮੇਲਾ ਹੋਣ ਪੈ ਰਿਹਾ। ਐਦਕੀ ਦੀ ਜਿਹੜੀ ਲੋਕੇਸ਼ਨ ਆ ਉਹ ਡਿਫਰੈਂਟ ਹੋ ਗਈ ਹੈ ਜੀ, ਹਾਈਵੇ 10 ਅਤੇ ਮੈਕਸਨ ਦਾ ਕੋਰਨਰ ਆ। ਹਾਈਵੇ 10 ਦੇ ਉੱਪਰ ਪੈਂਦੇ ਆ, ਪਰ ਜਿਹੜੀ ਐਡਰੈਸ ਇਹਨੂੰ ਮੈਕਸਨ ਦਾ, 22 ਅਗਸਤ ਦਾ ਦਿਨ ਸ਼ਨੀਵਾਰ ਆ, ਸਵੇਰੇ 11 ਵਜੇ ਤੋਂ ਲੈ ਕੇ ਹੋਈ ਸ਼ਾਮ ਦੇ 7 ਵਜੇ ਤੱਕ ਪੰਜਾਬ ਡੇ ਮੇਲਾ ਹਰੇਕ ਸਾਲ ਦੀ ਤਰ੍ਹਾਂ ਹੋਣਾ। ਇਹਦੇ ਵਿੱਚ ਜਿਹੜੇ ਕਾਫੀ ਸਾਰੇ ਕਲਾਕਾਰ ਪਹੁੰਚ ਰਹੇ ਆ, ਜਿਸ ਵਿੱਚ ਗਿੱਲ ਹਰਦੀਪ ਆ ਜੀ, ਨਾਲ ਦੀ ਨਾਲ ਵੀਰ ਸੁਖਵੰਤ ਆ, ਗੁਰਵਿੰਦਰ ਬਰਾੜ ਆ, ਮਿਸ ਨੀਲਮ, ਹਰਿੰਦਰ ਸੰਧੂ ਤੇ ਅਮਨ ਜਿਹੜੀ ਹੈ ਜੀ ਧਾਲੀਵਾਲ ਆ, ਹੋਰ ਤਕਰੀਬਨ ਸਰਕਾਰ ਸੰਧੂ ਅਤੇ ਕਿਰਨ 20-22 ਸਿੰਗਰ ਆ ਜੀ ਜਿਹੜੇ ਹਰੇਕ ਸਾਲ ਦੀ ਤਰ੍ਹਾਂ ਇਸ ਮੇਲੇ ਦੇ ਚਾਹੁੰਦੇ ਆ ਸਿਰਫ ਕਿਉਂਕਿ ਮੋਸਟਲੀ ਤਾਂ ਸਰੋਤਿਆਂ ਨੂੰ ਮੇਲੇ ਦਾ ਪਤਾ ਹੀ ਹੁੰਦਾ ਸਿਰਫ ਐਤਕੀ ਜ਼ਿਆਦਾ ਇਨਫੋਰਮੇਸ਼ਨ ਦੇਣ ਦੀ ਤਾਂ ਜ਼ਰੂਰਤ ਆ ਸਾਡੀ ਜਿਹੜੀ ਲੋਕੇਸ਼ਨ ਉਹ ਚੇਂਜ ਹੋ ਗਈ ਆ ਔਰ ਪਹਿਲਾਂ ਉੱਥੇ ਹਾਈਲੈਂਡ ਫਾਰਮ ਹੁੰਦਾ ਸੀ ਹੁਣ ਜੀ ਫੂਡ ਵਰਲਡ ਉੱਥੇ ਆ ਗਿਆ ਜੀ ਸਟੋਰ ਬਿਲਕੁਲ 50 ਮੈਡੀਸਨ ਆ ਜੀ ਹਾਈਵੇ 10 ਅਤੇ ਮੈਡੀਸਨ ਦਾ ਕੋਰਨਰ ਆ ਕਿਸੇ ਨੇ ਕੋਈ ਵੀ ਸਟਾਲ ਵਾਸਤੇ ਕਿਸੇ ਵੀ ਚੀਜ਼ ਵਾਸਤੇ ਜਾਣਕਾਰੀ ਲੈਣੀ ਹੋਵੇ ਜਾਂ ਜਿਹੜੇ ਸੀਪ ਦੇ ਟੂਰਨਾਮੈਂਟ ਜਾਂ ਕਿਸੇ ਵੀ ਉੱਥੇ ਜਿਹੜੀਆਂ ਐਕਟੀਵਿਸ਼ਨ ਆ ਉਹਦੇ ਵਿੱਚ ਭਾਗ ਲੈਣਾ ਚਾਹੁੰਦੇ ਹੋ ਕਾਲ ਕਰ ਸਕਦੇ ਜੀ 416-894-9400 ਅਤੇ ਜਾਂ ਫਿਰ ਆਫਿਸ ਦਾ ਨੰਬਰ ਹੈ ਜੀ 416-366-1600-416-366-1600 ਜਾਂ 416-894-9400 ਜੀ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ
0: ਬਹੁਤ ਸ਼ੁਕਰੀਆ ਭਾਅ ਜੀ ਥੈਂਕ ਯੂ ਸੋ ਮਚ ਗੁੱਡ ਲੱਕ ਫੋਰ ਇਵੈਂਟ ਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮਚ ਸਰ ਔਰ ਜਸਿੰਦਰ ਸਿੰਘ ਖੁਸਾਨਾ ਵੱਲੋਂ ਤੁਹਾਡੇ ਤੱਕ ਇਨਫੋਰਮੇਸ਼ਨ ਸੀ ਔਰ ਨਾਲ ਨਾਲ ਮੈਂ ਇੱਕ ਇਨਫੋਰਮੇਸ਼ਨ ਰਹਿ ਗਈ ਸੀ ਬਈ ਜਿਨ੍ਹਾਂ ਨੇ ਫਿਊਲ ਅਪ ਕਰਾਉਣੀਆਂ ਗੱਡੀਆਂ ਅਤੇ ਅੱਜ ਜ਼ਰੂਰ ਕਰਾ ਲਿਓ ਫਿਊਲ ਅਪ ਕਰ ਲਿਓ ਫੁੱਲ ਕਰ ਲਿਓ ਉਹਦਾ ਰੀਜ਼ਨ ਕੀ ਹੈ 5-7 cents ਦੇ ਆਸ ਪਾਸ ਗੈਸ ਵਧਣ ਦੇ ਚਾਂਸਿਸ ਨੇ ਕਿਉਂਕਿ ਕੱਲ੍ਹ ਟਰੰਪ ਨੇ ਗਾਲ ਕੱਢੀ ਸੀਗੀ ਜਿਹੜੀ ਇਰਾਨ ਨੂੰ ਇਰਾਨ ਨੇ ਉੱਧਰੋਂ ਚੂੜੀ ਕੱਸੀ ਥੋੜ੍ਹੀ ਜਿਹੀ ਅਤੇ ਹਾਲਾਤ ਸਾਰਿਆਂ ਦੇ ਹੀ ਮਾੜੇ ਨੇ ਉੱਧਰ 50,000 ਫੌਜੀ ਉਹੜਾ ਨੌਰਥ ਕੋਰੀਆ ਵਾਲਾ ਹੈਗਾ ਉਹ ਭੇਜਣ ਲੱਗਿਆ ਹੈਗਾ ਲੜਾਈ ਦੇ ਵਿੱਚ ਅਤੇ ਉਹ ਯੂਕਰੇਨ ਕਹਿ ਰਿਹਾ ਹੈਗਾ ਕਿ ਇਹ ਫੌਜੀ ਪ੍ਰੈਕਟਿਸ ਅਗਰ ਆ ਰਹੀ ਹੈ ਸਾਊਥ ਕੋਰੀਆ ਵੀ ਦੂਜੇ ਪਾਸੇ ਆ ਜਾਵੇ ਹੈ ਨਾ ਅਤੇ ਸੋਰੀ ਮੈਂ ਉਲਟਾ ਕਹਿ ਗਿਆ ਦੋਨਾਂ ਨੂੰ ਹੈ ਨਾ ਸੋ ਉਹ ਚਾਹੁੰਦੇ ਨੇ ਕਿ ਵੀ ਇੱਕ ਕੋਰੀਆ ਇੱਧਰ ਆ ਜਾਵੇ ਇੱਕ ਕੋਰੀਆ ਦੂਜੇ ਪਾਸੇ ਲੱਗ ਜਾਵੇ ਇਹ ਜੰਗ ਕਿਹੜੇ ਵੇਲੇ ਦੀ ਖਤਮ ਹੋ ਸਕਦੀ ਹੈ ਅਗਰ ਸਿਆਣੇ ਲੋਕ ਮੀਡੀਏਸ਼ਨ ਕਰਨ ਪਰ ਸਿਆਸਤ ਖੋਡ ਖੇਡ ਰਿਹਾ ਟਰੰਪ ਸ਼ੁਰੂ ਤੋਂ ਫੇਵਰ ਦੇ ਵਿੱਚ ਰਿਹਾ ਹੈਗਾ ਅਲਟੀਮੇਟਲੀ ਰਸ਼ੀਆ ਦੇ ਰਸ਼ੀਆ ਬਾਰੇ ਇਹ ਜ਼ਿਆਦਾ ਗੱਲਬਾਤ ਨਹੀਂ ਕਦੇ ਵੀ ਕਰਦਾ ਕਦੇ ਨਹੀਂ ਬੋਲਦਾ ਕਿਉਂਕਿ ਇਹਦੇ ਜਿਹੜੇ ਮਗਰ ਬੰਦੇ ਨੇ ਟਰੰਪ ਇਜ਼ ਨਥਿੰਗ ਕੁਛ ਵੀ ਨਹੀਂ ਹੈਗਾ ਇਹ ਤਾਂ ਉਹ ਇੱਕ ਬੰਦਾ ਫੇਸ ਹੈ ਜਦੋਂ ਮਰਜ਼ੀ ਲਾਲਤ ਇਹ ਫੇਸ ਨੂੰ ਮੂਹਰੇ ਕੀਤਾ ਗਿਆ ਕਿ ਤੂੰ ਬੁਲਿੰਗ ਕਰ ਰਹੀ ਹੈ ਬਸ ਵੀ ਹੁਣ ਬੁਲਿੰਗ ਨਾ ਦੱਸਣਾ ਵੀ ਅਮੈਰੀਕਾ ਹੈ 23,000 ਜੌਬ ਲਾਸਟ ਮੰਥ 70 ਆਪਣੀ ਐਡ ਹੋਈ 23 ਟਰੰਪ ਦੀ ਗਈ ਅਤੇ 23,000 ਜੌਬਸ ਟਰੰਪ ਦੀਆਂ ਜਿਹੜੀਆਂ ਗਈਆਂ ਆਪਾਂ ਅੱਜ ਤੱਕ ਦਾ ਸਭ ਤੋਂ ਵੱਡਾ ਐਕਸਪੋਰਟ ਜਿਹੜਾ ਹੈਗਾ ਉਹ ਕਰ ਚੁੱਕੇ ਹਾਂ ਅਮੈਰੀਕਾ ਤੋਂ ਬਾਹਰ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਟ੍ਰੇਡ ਸਰਪਲਸ 'ਚ ਗਏ ਹਾਂ ਜਿਹੜੀ

18,000-20,000 ਤਾਂ ਖਾਲੀ ਆਹ ਖਰਚਾ ਕੱਢਿਆ, ਤੁਸੀਂ ਦੇਖੋ ਇਹੋ ਜਿਹੇ ਕਿੰਨੇ ਕੁ ਨਜਾਇਜ਼ ਖਰਚੇ ਹੋਣਗੇ ਇਹਦੇ ਐਮ ਪੀ ਪੀਸ ਜਿਹੜੇ ਸਾਡੇ ਕੋਲ ਇੱਥੇ ਤੁਰੇ ਫਿਰਦੇ ਨੇ ਰੀਬਨ ਕੱਟਦੇ। ਤੁਹਾਨੂੰ ਕਦੇ ਲੱਗਿਆ ਵੀ ਤੁਹਾਡੇ ਸ਼ਹਿਰ 'ਚ ਕੋਈ ਕਾਰਾਂ ਦੀ ਚੋਰੀ ਦੇ ਉੱਤੇ, ਹਰੇਕ ਆਮ ਦੇ ਵਿੱਚ ਫੈਡਰਲ ਗਵਰਨਮੈਂਟ ਨਹੀਂ ਇਨਵੋਲਵ ਹੁੰਦੀ। ਫੈਡਰਲ ਗਵਰਨਮੈਂਟ ਨੇ ਸੱਤਿਆਨਾਸ ਮਾਰਿਆ ਜਸਟਿਨ ਟਰੂਡੋ ਦੇ ਟਾਈਮ ਦੇ ਵਿੱਚ। ਮੈਂ ਕਹਿੰਦਾ ਹੁੰਦਾ ਵੀ ਜਿਹਨੂੰ ਕੋਈ ਸਾਈਕਲ 'ਤੇ ਨਹੀਂ ਬਿਠਾਉਂਦਾ ਸੀ ਉਹਨਾਂ ਨੂੰ ਅਸੀਂ ਜਹਾਜ਼ਾਂ 'ਚ ਬਿਠਾ ਕੇ ਇੱਥੇ ਲੈ ਕੇ ਆਏ। ਮੈਂ ਹੀ ਇੱਕ ਬੰਦਾ ਜਿਹੜਾ ਦੱਸ ਦਿੰਦਾ ਕਿ ਸਟੂਡੈਂਟ ਵੀਜ਼ੇ ਨੂੰ ਸਭ ਤੋਂ ਵੱਧ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨੇ ਯੂਜ਼ ਕੀਤਾ। ਕੁੜੀਆਂ ਨੇ ਵੇਚੇ ਵੀਜ਼ੇ, ਬੰਦਿਆਂ ਨੇ ਖਰੀਦੇ। ਏਜੰਟ ਵਿੱਚ ਮੀਡੀਏਟਰ ਸੀਗੇ ਜਿਹੜੇ ਅਖਬਾਰਾਂ 'ਚ ਖਬਰ ਲਵਾਉਂਦੇ ਸੀ ਕਿ ਫਲਾਣੇ ਪਿੰਡ 'ਚ ਫਲਾਣੀ ਕੁੜੀ 12ਵੀਂ ਪਾਸ ਹੈ, 12ਵੀਆਂ ਪਾਸਾਂ ਨੂੰ ਲਿਆ ਲਿਆ ਕੇ ਇੱਥੇ ਲੋਕਾਂ ਦੇ ਹਾ ਹੂ ਲੋਕਾਂ ਦੀ ਸੋਸ਼ਲ ਲਾਈਫ ਨੂੰ ਡਿਸਟਰਬ ਕੀਤਾ, ਅਨਪੜ੍ਹ ਬੰਦੇ ਵਿੱਚ ਵਾੜ ਕੇ ਲਿਆ ਕੇ। ਅਤੇ ਇਹ ਮੁਲਕ ਸੀਗੇ ਪੌਸ਼, ਇੱਥੇ ਡਿਜ਼ਰਵਿੰਗ ਪਰਸਨ ਨਹੀਂ ਪਹੁੰਚ ਪਾਉਂਦੇ ਸੀ, ਜਿਹੜੇ ਕੁਆਲੀਫਾਈ ਹੁੰਦੇ ਸੀ ਉਹ ਪਹੁੰਚ ਜਾਂਦੇ ਸੀ ਇੱਥੇ, ਅਤੇ ਉਹ ਪਹੁੰਚ ਕੇ ਡਰਦੇ ਸੀ ਕਿ ਅਸੀਂ ਸਿਸਟਮ ਨਹੀਂ ਤੋੜਨਾ। ਇਹੀ ਬੰਦੇ ਜਿਹੜੇ ਡਬਈ ਦੇ ਵਿੱਚ ਸਾਈਕਲਾਂ ਦੇ ਉੱਤੇ, ਇਲੈਕਟ੍ਰਿਕ ਸਾਈਕਲਾਂ ਦੇ ਉੱਤੇ ਡਿਲੀਵਰੀਆਂ ਕਰਦੇ ਨੇ, ਇੱਥੇ ਆ ਕੇ ਇਹਨਾਂ ਦੇ ਹਾਲਾਤ ਦੇਖਿਓ ਕਿਵੇਂ ਹੋਏ ਹੁੰਦੇ ਨੇ। ਮੈਂ ਖੁਦ ਦੇਖੇ ਹੋਏ ਨੇ ਬੰਦੇ, ਮਤਲਬ ਡਬਈ ਟੱਕੇ ਖਾ ਕੇ ਆਉਂਦੇ, ਇੱਥੇ ਆ ਕੇ ਬਦਮਾਸ਼ੀ ਸ਼ੁਰੂ ਕਰ ਦਿੰਦੇ ਨੇ। ਉੱਥੇ ਮਤਲਬ ਜਿਹੋ ਜਿਹੇ ਹਾਲਾਤ ਨੇ, ਉੱਥੇ ਮੈਂ ਦੇਖ ਕੇ ਆਇਆ ਸੀ ਡਬਈ 'ਚ, ਇਹਨਾਂ ਦੇ ਹਾਲਾਤ ਨਹੀਂ ਹੈ, ਤਰਸ ਹੁੰਦਾ ਸੀ ਇਹਨਾਂ 'ਤੇ ਦੇਖ ਕੇ ਵੀ ਵਿਚਾਰੇ ਇੱਥੇ ਕਿਵੇਂ ਜਾਨਵਰਾਂ ਵਾਂਗੂ ਰੱਖਿਆ ਹੋਇਆ ਇਹਨਾਂ ਨੂੰ ਉਹਨਾਂ ਨੇ। ਅਤੇ ਚਾਈਨਾ ਜਾ ਕੇ ਅੱਗੇ ਦੇਖ ਕੇ ਮੈਨੂੰ ਇਹ ਲੱਗਿਆ ਕਿ ਦੁਨੀਆ 'ਚ ਸੋਧ ਦੀ ਜ਼ਰੂਰਤ ਹੈ, ਜਿਹੜੀ ਆਪਾਂ ਇੱਕ ਫਰੀਡਮ ਦੇ ਨਾਂ ਦੇ ਉੱਤੇ ਨਾ ਲੋਕਾਂ 'ਚ ਡਿਸਟਰਬੈਂਸ ਲਿਆ ਦਿੱਤੀ, ਡਿਸਿਪਲਿਨ ਖਤਮ ਕਰ ਦਿੱਤਾ। ਤੁਸੀਂ ਜਿੱਥੋਂ ਰੋਟੀ ਖਾਂਦੇ ਹੋ, ਤੁਸੀਂ ਕੀ ਆਸ਼ਕੀ ਦੇ ਚੱਕਰਾਂ 'ਚ ਉੱਥੇ ਇੱਕ ਘੰਟੇ 'ਚ ਧੋਖਾ ਦੇ ਸਕਦੇ ਹੋ, ਤੁਸੀਂ ਜਿੱਥੋਂ ਰੋਟੀ ਖਾਂਦੇ ਹੋ ਨਸ਼ੇ ਦੀ ਆੜ ਦੇ ਵਿੱਚ, ਤੁਸੀਂ ਉੱਥੇ ਇੱਕ ਘੰਟੇ। ਚਾਈਨਾ ਇਜ਼ ਨੋਟ ਲਾਈਕ ਦੈਟ, ਡਬਈ ਇਜ਼ ਨੋਟ ਲਾਈਕ ਦੈਟ। ਉਹਨਾਂ ਨੇ ਸ਼ਿਕੰਜਾ ਕੱਸਤਾ, ਤਾਂ ਹੀ ਉਹ ਦੋ ਮੁਲਕ ਦੁਨੀਆ ਦੇ ਵਿੱਚ ਸ਼ਾਈਨਿੰਗ 'ਚ ਨੇ, ਕਿਉਂਕਿ ਡਿਸਿਪਲਿਨ ਬੜੇ ਵੱਡੇ ਲੈਵਲ 'ਤੇ ਲਿਆ ਹੈ। ਹੁਣ ਅੱਜ ਟਰੰਪ ਨੇ $4 ਨੂੰ ਗੈਲਨ ਕਰ ਦਿੱਤੀ ਹੈ। ਆਹ ਮੈਂ ਤੁਹਾਨੂੰ ਕਹਿ ਰਿਹਾ ਵੀ 5 ਸੈਂਟ ਗੈਸ ਸਸਤੀ ਹੋਣੀ ਹੈ ਭਾਈ, ਪਵਾ ਲਿਓ ਆਪਣੇ ਗੱਡੀਆਂ ਦੇ ਵਿੱਚ। ਇਹ ਕੋਈ ਕਰਨੇ ਵਾਲੀਆਂ ਗੱਲਾਂ ਨੇ ਦੱਸੋ ਮਾਈਕ ਦੇ ਉੱਤੇ ਬੈਠ ਕੇ? ਨਹੀਂ ਨਾ, ਇਸ ਆਦਮੀ ਨੇ ਛਿੰਗੜੀ ਛੇੜੀ ਅਤੇ ਸੱਤਿਆ ਨਾਸ ਮਾਰਿਆ ਹੋਇਆ ਇਸ ਵੇਲੇ ਹਰ ਕਾਸੇ ਦਾ। ਕਿਹਦੇ ਮਗਰ ਲੱਗ ਕੇ? ਇਜ਼ਰਾਈਲ ਦੇ ਮਗਰ ਲੱਗ ਕੇ। ਇਜ਼ਰਾਈਲ ਮਗਰ ਲੱਗ ਕੇ ਆਪਣਾ ਘਰ ਪੱਟ ਕੇ ਮੱਝ ਵੇਚ ਕੇ ਘੋੜਾ ਲਿਆਉਂਦਾ, ਦੁੱਧ ਪੀਣੋਂ ਗਏ, ਲਿੱਦ ਚੱਕਣੀ ਪਈ, ਹੁਣ ਲਿੱਦ ਚੱਕਦਾ ਪਿਆ ਘੋੜੇ ਦੀ। ਉਹ ਮਿਡ ਟਰਮ ਇਲੈਕਸ਼ਨ ਡਿਸਾਈਡ ਕਰਨਗੇ ਟਰੰਪ ਦਾ ਕੀ ਬਣਨਾ ਹੈਗਾ। ਅਤੇ ਇੱਧਰ ਪੀਅਰ ਪੋਲੀਅਰ ਕੈਸਾ ਲੀਡਰ ਬੈਠਾ ਹੈ, ਪਿਛਲੀ ਵਾਰ ਵੀ ਟਰੰਪ ਆਇਆ ਸੀ, ਪਿਛਲੀ ਵਾਰ ਵੀ ਟੈਰਿਫ ਲਾਏ ਸੀਗੇ, ਪਿਛਲੀ ਵਾਰ ਉਹਦੇ ਪਿੱਛੇ ਨਾ ਜਿਹੜੇ ਵਾਈਸ ਪ੍ਰੈਜੀਡੈਂਟ ਸੀ ਉਹ ਸਿਆਣੇ ਬੰਦੇ ਬੈਠੇ ਸੀਗੇ, ਸੋਚ ਵਾਲੇ ਬੰਦੇ ਬੈਠੇ ਸੀ ਕਿ ਨਹੀਂ ਇੰਨਾ ਨਹੀਂ ਆਪਾਂ ਕਰ ਸਕਦੇ, ਆਹ ਲਿਮਿਟ ਤੋਂ ਉੱਪਰ ਨਹੀਂ ਜਾ ਸਕਦੇ ਆਪਾਂ। ਐਤਕੀ ਸਾਰੇ ਕਹਿੰਦੇ ਹੁੰਦੇ ਆ ਕਹਾਣੀ ਬਾਣੀ ਲੁੱਚੇ ਲੰਡਿਆਂ ਦੀ ਇਕੱਠੀ ਹੋਈ ਹੋਈ ਆ। ਸੋ ਸਿਆਸਤ ਤੁਹਾਡੀ ਜ਼ਿੰਦਗੀ ਨੂੰ ਇੰਨਾ ਪ੍ਰਭਾਵ ਕਰ ਰਹੀ ਹੈ, ਤੁਹਾਡੀ ਜ਼ਿੰਦਗੀ 'ਤੇ ਇੰਨਾ ਬੁਰਾ ਅਸਰ ਪਾ ਰਹੀ ਹੈ, ਇਹਦਾ ਜ਼ਿੰਮੇਵਾਰ ਤੁਸੀਂ ਸਾਰੇ ਲੋਕ ਹੋ। ਮੈਨੂੰ ਯਾਦ ਆ ਕਿ ਬਫਲੋ 'ਚ ਲੱਕੀ ਨਾਂ ਦਾ ਬੰਦਾ ਬੜਾ ਮਸ਼ਹੂਰ ਕੀਤਾ, ਉਹਨੇ ਕਹਿਣਾ ਟਰੰਪ ਆਇਆ ਵੀਰ ਬਿਜ਼ਨਸ 'ਚ ਦੇਖਿਓ, ਸਭ ਦੇ ਸੱਤਿਆਨਾਸ ਵੱਜ ਕੇ ਵਿਹਲੇ ਬੈਠੇ ਨੇ ਘਰਾਂ 'ਚ, ਰੋ ਰਹੇ ਨੇ ਬੈਠੇ ਇਸ ਵੇਲੇ, ਬਿਜ਼ਨਸਾਂ ਦੇ ਆਹ ਹਾਲ ਕਰ ਦਿੱਤੇ। ਇਸ ਵੇਲੇ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਿਡਲ ਕਲਾਸ ਖਤਮ ਕਰਕੇ ਗਰੀਬੀ ਰੇਖਾ 'ਤੇ ਹੀ ਲੋਕਾਂ ਨੂੰ ਲਿਆਇਆ ਜਾਵੇ, ਔਰ ਇਹ ਸਾਰੀਆਂ ਕੋਸ਼ਿਸ਼ਾਂ ਮਸਕ ਵਰਗੇ ਲੋਕ, ਮੈਂ ਤਾਂ ਬੰਦੇ ਦਾ ਪਛਾੜਾ ਦੇਖ ਕੇ ਦੱਸ ਦਿੰਦਾ ਵੀ ਇਹਦੇ ਨਾਨਕੇ ਕਿੱਥੇ ਨੇ, ਉਹਦੀ ਸ਼ਕਲ ਦੇਖ ਕੇ ਮੈਨੂੰ ਪਤਾ ਲੱਗ ਜਾਂਦਾ ਮਸਕ ਦੇ ਵੀ ਇਹ ਤੋਂ ਵੱਡਾ ਝੂਠਾ ਅਤੇ ਗਲਤ ਬੰਦਾ ਨਹੀਂ ਕੋਈ ਹੋ ਸਕਦਾ। ਇਹ ਜਿਹੜੇ ਵਪਾਰੀ ਨੇ ਨਾ ਮੌਤ ਨੂੰ ਭੁੱਲ ਗਏ ਨੇ, ਅਸਲ 'ਚ ਇਹਨਾਂ 'ਤੇ ਹਉਮੈ ਇੱਦਾਂ ਸਵਾਰ ਹੋ ਗਈ, ਇਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਰਾਮ ਗਿਓ ਰਾਵਣ ਗਿਓ, ਇਹਨਾਂ ਨੂੰ ਚੇਤੇ ਨਹੀਂ ਹੈ ਇਹਨਾਂ ਨੇ ਨਾ ਬਹੁਤ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਹੋਈ ਹੈ ਆਪਣੇ ਫਾਈਨੈਂਸ਼ੀਅਲ ਐਕਟਸ ਦੇ ਨਾਲ, ਜਿਹਦੇ 'ਚ ਇਹ ਪੈਸਾ ਬਣਾਉਣਾ ਚਾਹੁੰਦੇ ਆ। ਔਰ ਇਹਨਾਂ ਕੋਲ ਆਪਣਾ ਪੈਸਾ ਨਹੀਂ ਹੁੰਦਾ, ਇਹਨਾਂ ਦੇ ਸਟਾਕਸ ਦੇ ਵਿੱਚ ਤੁਸੀਂ ਲਾਇਆ ਹੁੰਦਾ, ਜਿਹੜੇ ਅਮੀਰ ਹੋਣ ਦੇ ਚੱਕਰਾਂ 'ਚ ਲਾਏ ਹੁੰਦੇ ਨੇ, ਇਹ ਤੁਹਾਡੇ ਪੈਸਿਆਂ ਦੇ ਨਾਲ ਆਪਣੇ ਆਪ ਨੂੰ ਅਮੀਰ ਕਹਾਉਂਦੇ ਨੇ। ਚਲੋ 9:27 ਹੋ ਗਏ ਸਟੂਡੀਓ ਦੀ ਘੜੀਆਂ ਦੇ ਉੱਤੇ, ਗੈਸ ਪਵਾ ਲਿਓ। ਵੈਸੇ ਟਰੰਪ ਦਾ ਹਾਲ ਇਹ ਹੈ ਵੀ ਉੱਥੋਂ ਲੁੱਕ ਕੇ ਭੱਜ ਕੇ ਆਇਆ, ਫੂਡ ਵਾਲੇ ਟਰੱਕ 'ਚ ਬਹਿ ਕੇ ਏਅਰਪੋਰਟ ਤੋਂ ਇੱਕ ਪ੍ਰਾਈਵੇਟ ਜਹਾਜ਼ 'ਚ ਬਹਿ ਕੇ ਇੱਥੇ ਪਹੁੰਚਿਆ, ਆਖੇ ਮੇਰੇ 'ਤੇ ਹਮਲਾ ਹੋ ਜਾਣਾ ਸੀ, ਮੇਰਾ ਜਹਾਜ਼ ਸਿੱਟ ਲੈਣਾ ਸੀ। ਲੋਕ ਬਾਏ ਨਹੀਂ ਕਰ ਰਹੇ ਇਸ ਵੇਲੇ, ਲੋਕ ਨਰਿੰਦਰ ਮੋਦੀ ਔਰ ਟਰੰਪ ਲਈ ਅੱਖਾਂ ਖੋਲ੍ਹ ਚੁੱਕੇ ਨੇ ਕਿ ਇਹ ਲੋਕ ਕੀ ਕਰਦੇ ਪਏ ਨੇ ਅਤੇ ਕੀ ਹੋ ਰਿਹਾ। ਔਰ ਮੈਂ ਸੈਲਿਊਟ ਕਰੂੰਗਾ ਅਮੈਰੀਕਨ ਓਪੋਜੀਸ਼ਨ ਪਾਰਟੀਜ਼ ਨੂੰ, ਆਈ ਵਿਲ ਸੈਲਿਊਟ ਟੂ ਅਮੈਰੀਕਨ ਸੋਲਜਰਸ, ਅਮੈਰੀਕਨ ਸਿਟੀਜ਼ਨਸ, ਅਮੈਰੀਕਨ ਮੀਡੀਆ, ਖਾਸ ਤੌਰ ਦੇ ਉੱਤੇ ਜ਼ਰੂਰਤ ਰੱਖਦੇ ਨੇ ਦੁਨੀਆ 'ਚ ਚੱਲ ਰਹੇ ਲਾਈਵ ਬ੍ਰੌਡਕਾਸਟ ਦੇ ਉੱਤੇ। ਇਹ ਲੋਕ ਉਹਨੂੰ ਕੁਐਸਚਨ ਪੁੱਛ ਲੈਂਦੇ ਨੇ ਕਿ ਤੂੰ ਤਾਂ ਫਲਾਣੀ ਚੀਜ਼ ਕਹੀ ਸੀ, ਉਹ ਤਾਂ ਝੂਠੀ ਨਿਕਲੀ, ਉਹ ਤਾਂ ਸੱਚੀ ਨਿਕਲੀ ਨਹੀਂ। ਇਹਨਾਂ ਲੋਕਾਂ ਨੇ ਐਪਸਟੀਨ ਵਰਗੀਆਂ ਫਾਈਲ ਚੱਕੀਆਂ ਜਿਹਨੂੰ ਪੂਰੇ ਪ੍ਰਸ਼ਾਸਨ ਨੇ FBI ਤੋਂ ਲੈ ਕੇ ਸਾਰਿਆਂ ਨੇ ਦੱਬਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਇਹ ਲੋਕਾਂ 'ਚ ਲਿਆਏ। ਯੂਨਾਈਟਿਡ ਸਟੇਟਸ ਛੇਤੀ ਗੁਲਾਮ ਨਹੀਂ ਹੋਊਗਾ, ਇਹ ਨਿਸ਼ਾਨੀ ਹੁੰਦੀ ਹੈ ਸ਼ਹਿਰੀਆਂ ਦੀ, ਉੱਥੇ ਗੁਲਾਮ ਨਹੀਂ ਹੋਣਗੇ ਛੇਤੀ। ਬੇਵਕੂਫ ਲੋਕ ਹੋ ਸਕਦੇ ਨੇ ਜਿਹੜੇ ਕਿਸੇ ਝਾਂਸੇ ਮਗਰ ਲੱਗ ਕੇ, ਕਿਸੇ ਚੀਜ਼ ਮਗਰ, ਸਕਿਨ ਕਲਰ ਮਗਰ ਲੱਗ ਕੇ ਕਿ ਚਿੱਟੇ ਲੋਕ ਹੀ ਇੱਥੇ ਆਉਣੇ ਚਾਹੀਦੇ ਨੇ, ਬਾਕੀ ਆਉਣੇ ਹੀ ਨਹੀਂ ਚਾਹੀਦੇ ਇੱਥੇ, ਮੋਟੇ ਦਿਮਾਗ ਦੇ ਲੋਕ ਹੋ ਸਕਦੇ ਨੇ, ਪਰ ਜਿਹੜੇ ਪੜ੍ਹੇ ਲਿਖੇ ਚੰਗੇ ਲੋਕ ਨੇ, ਇਨਸਾਨ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਇਹੋ ਜਿਹੀ ਗਲਤੀ ਨਹੀਂ ਕਰਨਗੇ। ਸੰਤੋਸ਼ ਮੈਨਾ।

0: ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ?
1: ਸਤਿ ਸ਼੍ਰੀ ਅਕਾਲ ਅਮਨ ਜੀ, ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਤੁਸੀਂ ਸਾਰੇ ਸਾਡਾ ਸ਼ੋਅ ਇੰਜੋਏ ਕਰ ਰਹੇ ਹੋਗੇ।
0: ਸੰਤੋਸ਼ ਜੀ, ਮੈਨੂੰ ਨਾ ਇੱਕ ਚੀਜ਼ ਅੱਜ ਮੈਂ ਪੁੱਛਦਾ ਨਾ ਸਾਰਿਆਂ ਨੂੰ ਕਰਕੇ ਕਾਲ, ਕਿ ਆ ਜਿਹੜਾ ਮੈਂ ਬੋਲਦਾ ਹੁੰਨਾ
1: ਜੀ,
0: ਇਜ਼ ਇਟ ਵਰਥ অর ਨਾਟ? ਕਿਸ ਵੇਸਟੇਜ ਆਫ ਟਾਈਮ ਅੱਜ ਮੈਂ 12-13 ਮਿੰਟ ਲਾਏ ਸਮਝਾਉਣ ਲਈ, ਦੱਸਣ ਲਈ? ਇਹ ਮੈਂ ਦੱਸਣ ਲਈ ਤਾਂ ਲਾਏ, ਤੁਹਾਡੇ ਹੈਗੇ ਨੇ ਮਿਊਂਸੀਪਲ ਇਲੈਕਸ਼ਨ ਸਾਰਿਆਂ ਦੇ ਹੁਣ। ਸੰਤੋਸ਼
1: ਬਿਲਕੁਲ,
0: ਇਸ ਵਾਰ ਨਾ ਬਾਹਰ ਨਿਕਲ ਕੇ ਵੋਟ ਪਾਇਓ। ਤੁਹਾਡੀ ਸਿਟੀ ਆਫ ਬ੍ਰੈਂਪਟਨ ਖਾਸ ਤੌਰ ਦੇ ਉੱਤੇ ਬੜੇ ਵੱਡੇ ਟਾਰਗੇਟ ਦੇ ਉੱਤੇ ਆ, ਬੜੀਆਂ ਡਿਸਟਰਬੈਂਸ ਨੇ ਸਿਟੀ ਦੇ ਵਿੱਚ, ਔਰ ਬਹੁਤ ਅਮੀਰ ਸ਼ਹਿਰ ਹੈ, ਗਰੀਬ ਸ਼ਹਿਰ ਨਹੀਂ ਹੈਗਾ, ਅਮੀਰ ਸ਼ਹਿਰ ਹੈ। ਇਸ ਸ਼ਹਿਰ ਦੇ ਉੱਪਰ ਬੜੀਆਂ ਆਫਤਾਵਾਂ ਚੱਲ ਰਹੀਆਂ ਨੇ। ਜਿਹੜੇ ਲੋਕ ਘਰਾਂ 'ਚ ਬੈਠੇ ਨੇ ਨਾ, ਕਿ ਤੁਹਾਨੂੰ ਅਜੇ ਨੋਟਿਸ ਨਹੀਂ ਆਏ ਪ੍ਰੋਪਰਟੀ ਟੈਕਸ ਬਿੱਲ ਦੇ, ਹਾਂਜੀ, ਇਸ ਵਾਰ ਮਿਊਂਸੀਪਲ ਇਲੈਕਸ਼ਨ ਸੋਚ ਕੇ ਪਾਇਓ, ਮੁੜ ਕੇ ਦੇਖਿਓ। ਤੁਹਾਡੇ ਘਰਾਂ 'ਚ ਚਿੱਠੀਆਂ ਭੇਜਦੇ ਵੀ ਨਿਲਾਮੀ 'ਤੇ ਲਾਉਣ ਲੱਗੇ ਹਾਂ, ਆ ਤੁਹਾਡੇ ਜੀ ਅੰਦਰ ਵੜ ਕੇ ਤੁਹਾਡੇ ਘਰਾਂ ਦੇ ਵਿੱਚੋਂ ਅਸੀਂ ਕਮਰੇ ਚੈੱਕ ਕਰਾਂਗੇ ਕਿਹੜਾ ਲੀਗਲ ਹੈ ਕਿਹੜਾ ਨਹੀਂ। ਵੀ ਡੋਂਟ ਗਿਵ ਡੈਮ ਤੁਹਾਡੀ ਸੀ ਬਿਹਾਂਡ ਹੋ ਕਿਸੇ ਚੀਜ਼ 'ਚ, ਅਸੀਂ ਤਾਂ ਆਪਣੇ ਪੈਸੇ ਇਕੱਠੇ ਕਰਨੇ ਤੁਹਾਡੀਆਂ ਜੇਬਾਂ 'ਚੋਂ। ਵੱਡੀਆਂ ਕਾਰਪੋਰੇਟਸ ਨੇ ਘਰ ਪ੍ਰੋਪਰਟੀਆਂ ਵੇਚੀਆਂ, ਇਹਨਾਂ ਨੇ ਉਹਨਾਂ ਨੂੰ ਵੇਚੀਆਂ, ਫਿਰ ਉਹਨਾਂ ਤੋਂ ਬੈਕ ਖਰੀਦੀਆਂ। ਕਦੇ ਕੈਮਰਿਆਂ ਦੀ ਗੱਲ ਆ ਜਾਂਦੀ ਹੈ ਵੀ ਕੈਮਰਿਆਂ ਦੇ ਵਿੱਚ ਵੀ ਬੜੀ ਵੱਡੀ ਗੜਬੜ ਆ, ਕਦੀ ਕਦੇ ਕਿਸੇ ਚੀਜ਼ 'ਚ ਗੜਬੜ ਦੀ ਗੱਲ ਆ ਜਾਂਦੀ ਹੈ। ਜਦੋਂ ਤੁਸੀਂ ਇੱਦਾਂ ਦੇ ਹੋਵੋਗੇ ਨਾ, ਪੋਲੀਟੀਸ਼ੀਅਨਸ ਨੂੰ ਪਤਾ ਕਿ ਸਭ ਕੁਝ ਬਰਦਾਸ਼ਤ ਕਰ ਜਾਂਦੇ, ਅਤੇ ਪਾਸ਼ ਇਸੇ ਲਈ ਕਹਿੰਦਾ ਸੀ ਕਿ ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾ ਭਰ ਜਾਣਾ, ਮੁਰਦਾ ਹੋ ਜਾਣਾ। ਦੇਖੋ, ਅਸੀਂ ਇਸ਼ਤਿਹਾਰ, ਅਸੀਂ ਹੋ ਸਕਦਾ ਜਿਹੜੇ ਪਾਵਰ 'ਚ ਨੇ ਉਹਨਾਂ ਦੇ ਵੀ ਇਸ਼ਤਿਹਾਰ ਚਲਾਈਏ, ਅਸੀਂ ਉਹਨਾਂ ਦੇ ਵੀ ਇਸ਼ਤਿਹਾਰ ਚਲਾਉਣੇ ਨੇ ਜਿਨ੍ਹਾਂ ਨੇ ਇਲੈਕਸ਼ਨ 'ਚ ਲੜਨਾ। ਇਹ ਉਹਨਾਂ ਦੇ ਅਖਲਾਕੀ ਅਧਿਕਾਰ ਨੇ, CRTC ਅਲਾਓ ਕਰਦੀ ਹੈ, ਇੱਥੇ ਸੰਤ ਜਾਂ ਉਹਦੀ ਗੱਲ ਨਹੀਂ ਆਉਂਦੀ। ਅਸੀਂ ਪੱਖਪਾਤੀ ਨਹੀਂ ਹੋ ਸਕਦੇ ਕਿਸੇ ਨਾਲ। ਹਾਂ, ਅਸੀਂ ਜੋ ਰੂਲਿੰਗ ਦੇ ਵਿੱਚ ਬੈਠੇ ਨੇ ਉਹਨਾਂ 'ਚ ਕਮੀਆਂ ਕੀ ਨੇ ਉਹ ਤੁਹਾਨੂੰ ਦੱਸ ਸਕਦੇ ਹਾਂ। ਤੁਸੀਂ ਉਹਨਾਂ ਨੂੰ ਯਾਦ ਰੱਖ ਕੇ ਆਪਣਾ ਵੋਟ ਕੈਸ ਕਰੋ, ਤੁਹਾਡਾ ਇਹ ਕੰਮ ਆ, ਸਾਡਾ ਕੰਮ ਆ ਦੱਸਣਾ। ਅਤੇ ਸੰਤੋਸ਼, ਸਤਿ ਸ਼੍ਰੀ ਅਕਾਲ, ਅਤੇ ਮੇਰੇ ਨਾਲ ਚਰਨਪ੍ਰੀਤ ਵੀ ਹੈ। ਚਰਨਪ੍ਰੀਤ, ਕੀ ਹਾਲ ਚਾਲ ਹੈ? ਕੀ ਹਾਲ ਚਾਲ ਹੈ? ਚੜ੍ਹਦੀ ਕਲਾ, ਮਿਹਨਤਾਂ ਨਾਲ ਲੋਕ ਕੰਮ ਚਲਾ ਰਹੇ ਨੇ। ਇੰਨਾ ਤਾਂ ਮਿੱਟੀ 'ਚ ਮਿੱਟੀ ਹੋਣਾ ਔਖਾ ਹੁੰਦਾ ਜਿੰਨਾ ਹੋ ਕੇ ਲੋਕ ਕੰਮ ਚਲਾ ਰਹੇ ਨੇ। ਅਗਰ ਫਿਰ ਵੀ ਬਰਕਤ ਨਹੀਂ ਹੈਗੀ ਤਾਂ ਸਿਆਸਤਦਾਨ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ। ਮੈਂ ਮਾਰਕ ਕਰਨੀ ਦੀ ਗੱਲ ਕਰੀ ਹੈ ਕਿ ਸਭ ਤੋਂ ਵੱਧ ਹਾਮੀ ਭਰਨ ਵਾਲੇ ਲੋਕਾਂ 'ਚੋਂ ਮੈਂ ਸੀ ਮਾਰਕ ਕਰਨੀ ਨਾ। ਕਾਰਨੀ ਨੂੰ ਘਰ ਦੇ ਅੰਦਰ ਅਤੇ ਬਾਹਰ ਦੋਨੋਂ ਜਗ੍ਹਾ ਕੰਮ ਕਰਨਾ ਪੈਣਾ। ਇਹ ਘਰ ਦੇ ਬਾਹਰ ਕੰਮ ਜ਼ਿਆਦਾ ਕਰ ਰਿਹਾ, ਅੰਦਰ ਘੱਟ ਕਰ ਰਿਹਾ, ਇਹ ਚੀਜ਼ ਵੀ ਹਾਨੀਕਾਰਕ ਹੈ ਆਉਣ ਵਾਲੇ ਸਮੇਂ ਦੇ ਲਈ। ਇਹਨਾਂ ਨੂੰ ਇਹ ਵੀ ਦੇਖਣਾ ਪੈਣਾ ਕਿ ਜਿਹੜੇ ਲੋਕ ਸਾਨੂੰ ਟੈਕਸ ਦੇ ਰਹੇ ਨੇ, ਤਨਖਾਹਾਂ ਆ ਰਹੀਆਂ, ਜਿਹੜੇ ਜਹਾਜ਼ਾਂ 'ਚ ਅਸੀਂ ਘੁੰਮ ਰਹੇ ਹਾਂ ਉਹਨਾਂ 'ਤੇ ਤੇਲ ਪੈ ਰਹੇ ਨੇ, ਇਹ ਰਾਜੇ ਮਹਾਰਾਜਿਆਂ ਵਾਲੀ ਗੱਲ ਨਹੀਂ। ਇਹ ਲੋਕਾਂ ਨੇ ਆਪਣੀ ਇੱਕ ਇੱਕ ਘੰਟੇ ਦੀ ਕਮਾਈ 'ਚੋਂ ਕਾਰਖਾਨੇ 'ਚ ਖੜ੍ਹ ਕੇ ਪੈਸਾ ਦਿੱਤਾ, ਕਿਸੇ ਨੇ ਘਾਹ ਕੱਟ ਕੇ ਕਿਸੇ ਦਾ ਪੈਸਾ ਬਣਾਇਆ ਉੱਥੋਂ ਪੈਸਾ ਦਿੱਤਾ, ਕਿਸੇ ਨੇ ਕੋਈ ਕੰਮ ਕਰ ਰਿਹਾ ਅਲੱਗ ਅਲੱਗ ਤਰ੍ਹਾਂ ਦੇ, ਉਹਨਾਂ ਕੰਮਾਂ 'ਚੋਂ ਲੋਕਾਂ ਨੇ ਪੈਸੇ ਕੱਢ ਕੇ ਤੁਹਾਨੂੰ ਟੈਕਸ ਪੇ ਕੀਤਾ, ਅਤੇ ਉਹ ਪੈਸੇ ਤੁਸੀਂ ਸਾਡੇ ਤੋਂ ਜਦੋਂ ਲੈਂਦੇ ਹੋ ਟੈਕਸ ਦੇ ਰੂਪ ਦੇ ਵਿੱਚ ਸਾਡੀ ਆਮਦਨ 'ਚੋਂ, ਉਹਦਾ ਤੁਸੀਂ ਜਵਾਬਦੇਹੀ ਵੀ ਪ੍ਰੋਪਰਲੀ ਦੇਣੀ ਹੁੰਦੀ ਹੈ। ਤੁਸੀਂ ਐਮਰਟਾਈਜੇਸ਼ਨ ਸਕੈਜਲਸ ਨਹੀਂ ਚੇਂਜ ਕਰ ਸਕੇ। ਮੈਂ ਕਿਹਾ ਸੀ 40 ਈਅਰ ਹੋ ਜਾਂਦਾ, ਜਿਹਦੀ ਘਰ ਦੀ ਕਿਸ਼ਤ ਵੱਧ ਕੇ 3000 ਤੋਂ 4500 'ਤੇ ਗਈ ਹੈ, ਉਹ ਬੈਕ 3200 'ਤੇ ਆ ਜਾਂਦੀ। ਐਟਲੀਸਟ ਉਹ ਸਾਹ ਲੈ ਲੈਂਦੇ, 1500 ਰੁਪਏ ਉਹਨਾਂ ਕੋਲ ਸੇਵਿੰਗ ਸਟਾਰਟ ਹੋ ਜਾਂਦੀ, ਉਹਨਾਂ ਦੇ ਅਕਾਊਂਟ 'ਚ ਆਈ ਜਾਂਦੀ, ਬੈਂਕ ਵਿਆਜ ਵੱਧ ਲਈ ਜਾਂਦਾ, ਲਈ ਚੱਲੇ। ਇੱਥੇ ਕਿਹੜਾ ਹੁਣ ਪਤਾ ਲੱਗਦਾ ਬਹਿ ਕੇ, ਹਰ ਮਹੀਨੇ ਖੋਲ੍ਹ ਕੇ ਆਪਾਂ ਚੈੱਕ ਕਰਦੇ ਹਾਂ ਕਿੰਨੇ ਪੈਸੇ ਕਿੱਧਰ ਗਏ, ਬੜੇ ਕੰਪਲੇ ਹੁੰਦੇ ਨੇ ਵਿਆਜਾਂ ਦੇ ਵਿੱਚ ਵੀ। ਦੈਟ ਵਾਜ਼ ਮਾਈ ਥੋਟ। ਪਰ ਤਵਾ ਕਿਚਨ ਤੋਂ ਚਰਨਪ੍ਰੀਤ ਹੈ। ਚਰਨਪ੍ਰੀਤ ਕਹਿੰਦਾ ਕਿ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਛੱਡੋ, ਵਧੀਆ ਅਤੇ ਅੱਛੀ ਕੁਆਲਿਟੀ ਦੀਆਂ ਸਾਡੇ ਨਾਲ ਲਓ। ਚਰਨਪ੍ਰੀਤ ਦੀ ਸਭ ਤੋਂ ਜ਼ਿਆਦਾ ਜਿਹੜੇ ਤੁਹਾਡੇ ਫੇਵਰੇਟ ਚੀਜ਼ਾਂ ਨੇ ਅੱਜ, ਪਹਿਲਾਂ ਮੈਂ ਸਿਰਫ ਉਹ 'ਤੇ ਗੱਲ ਕਰੂੰਗਾ ਕਿ ਤਵਾ ਕਿਚਨ ਰੈਸਟੋਰੈਂਟ ਤਾਂ ਸਾਰੇ ਹੀ ਨੇ, ਸਾਰੇ ਹੀ ਕੇਟਰਿੰਗ ਕਰਦੇ, ਤੁਸੀਂ ਵੀ ਕਰਦੇ, ਕੀ ਅਨੋਖੀ ਗੱਲ ਹੈ। ਮੇਰਾ ਕੁਸ਼ਚਨ ਰਹੂਗਾ ਕਿ ਤਵਾ ਕਿਚਨ 'ਤੇ ਤੁਸੀਂ ਸਭ ਤੋਂ ਖਾਸ ਗੱਲ ਕੀ ਹੈ, ਅਤੇ ਤੁਹਾਡੇ ਕੋਲ ਕਿੰਨੇ ਕੁ ਪਰਸੈਂਟ ਲੋਕ? ਚਰਨਪ੍ਰੀਤ, ਥੋੜ੍ਹੇ ਜਿਹਾ ਆਰਾਮ ਜਿਹੇ ਨਾਲ ਗੱਲ ਕਰਿਓ, ਐਵੇਂ ਕਾਹਲੀ ਜੀ ਨਾ ਕਰਿਓ, ਆਰਾਮ ਨਾਲ ਰਿਲੈਕਸ ਹੋ ਕੇ ਗੱਲ ਕਰੋ। ਤੁਹਾਡੇ ਕੋਲ ਕਿੰਨੇ ਕੁ ਲੋਕ ਜਿਹੜੇ ਨੇ ਉਹ ਰਿਪੀਟਡ ਆਉਂਦੇ ਨੇ ਗਾਹਕ, ਜਿਹੜੇ ਕੇਟਰਿੰਗਸ ਵਾਸਤੇ? ਇਕੱਲੀ ਗੱਲ ਕਰੂੰਗਾ ਮੈਂ
2: ਸਾਰੀ ਹੀ ਮੈਂ ਹੀ ਹੋਸਟ ਕਰਦਾ ਵਾ ਆਪਣਾ ਵਾਲਮਾਰਟ ਚ ਸਾਡੇ ਚਨੇ ਭਟੂਰੇ ਦੀ ਪਲੇਟਾਂ ਤੋਂ ਲੈ ਕੇ ਪ੍ਰੀ ਪੈਕੇਜ ਪੈਕਿੰਗ, ਕਦੀ ਕਦੀ ਸੈਪਰੇਟ ਪੈਕਿੰਗ ਫੂਡ ਗਿਆ ਵਾ। ਉਸ ਤੋਂ ਇਲਾਵਾ ਆਪਣਾ TJX ਕੰਪਨੀ ਚ ਸਾਡਾ ਕਈ ਵਾਰੀ ਆਪਣਾ ਚਨਾ ਭਟੂਰਾ, ਕਦੇ ਅੰਮ੍ਰਿਤਸਰੀ ਕੁਲਚੇ ਨਾਲ ਹਲਵਾ ਤੇ ਸਾਰਾ ਕੁਛ ਜਾਂਦਾ ਵਾ। ਉਸ ਤੋਂ ਇਲਾਵਾ ਕਈ ਏਦਾਂ ਦੇ ਕਸਟਮਰ ਨੇ, ਰੀਅਲ ਸਟੇਟ ਕੰਪਨੀ ਸਾਡੇ ਨਾਲ ਜੁੜੀ ਹੋਈਆਂ ਨੇ, ਜਿੱਥੇ ਕਿ ਆਪਣਾ ਫੂਡ ਜਿਹੜਾ ਹੈਗਾ ਵਾ ਉਹ ਰੈਗੂਲਰ ਆਪਣੇ ਉਹਨਾਂ ਦੇ ਜਿੰਨੇ ਵੀ ਕਲਾਇੰਟਸ ਹੋ ਗਏ ਸਾਰੇ ਤੋਂ ਸਾਨੂੰ ਰੈਫਰ ਕਰਦੇ ਨੇ ਕਿ ਯਾਰ ਤੁਸੀਂ ਉੱਥੋਂ ਕਰਾ ਲਓ, ਤੁਹਾਨੂੰ ਕੋਈ ਇੱਕ ਵੀ ਚੀਜ਼ ਦੀ ਕੰਪਲੇਂਟ ਨਹੀਂ ਆਊਗੀ ਤੇ ਉਹਨਾਂ ਨੇ ਜਿਹੜੀ ਸਰਵਿਸ ਦੇਣੀ ਹੈ ਜਿਹੜਾ ਫੂਡ ਦੇਣਾ ਵਾ ਉਹ
0: ਤੁਸੀਂ ਖਾਣਾ ਕਿਆ ਕਰ ਨਾਲੇ ਫੂਡ ਨਾ ਕਿਆ ਕਰ ਖਾਣਾ ਜਿਹੜਾ ਅਸੀਂ ਉਹਨਾਂ ਨੂੰ ਖਾਣਾ ਦੇਣਾ ਮੂੰਹ 'ਚ ਪਾਣੀ ਲਿਆਇਆ ਕਰ ਹੈਨਾ ਜਿਹੜਾ ਖਾਣਾ ਹੈਗਾ ਭਾਅ ਜੀ ਇਸ ਮੁੰਡੇ ਦਾ ਹਰ ਜਗ੍ਹਾ ਡਿਲੀਵਰ ਹੁੰਦਾ ਇਹਦੇ ਕੋਲ ਹੈਗੇ ਨੇ ਚਾਰ ਸ਼ੈਫ ਅਤੇ ਇਹਦੇ ਸ਼ੈਫ ਜਿਹੜੇ ਨੇ ਸਭ ਤੋਂ ਵੱਡੀ ਗੱਲ ਆ ਇਹਨਾਂ ਦੇ ਸ਼ੈਫ ਨੰਬਰ 1 ਇਹ ਪ੍ਰੀਮੀਅਮ ਤੁਹਾਨੂੰ ਡਿਲੀਵਰ ਕਰਦੇ ਨੇ ਤੁਸੀਂ ਕੁਆਂਟਿਟੀ ਜਿਹੜੀ ਆ ਅਨਲਿਮਿਟਿਡ ਲੈਂਦੇ ਹੋ ਮਤਲਬ ਕਿ ਖਾਣਾ ਕਦੇ ਵੀ ਕਿਸੇ ਜਗ੍ਹਾ 'ਤੇ ਕਾਲ ਨਹੀਂ ਆਊਗਾ ਘੱਟ ਗਿਆ ਵਧੂਗਾ ਥੋੜ੍ਹਾ ਬਹੁਤ ਉਹ ਕਿਸੇ ਨਾਲ ਅਗਲੇ ਦਿਨ ਖਾ ਲੈਣਗੇ ਦੂਸਰਾ ਹੈਗਾ ਕੋਈ ਵੀ ਕਾਰਪੋਰੇਟ ਪੀਲ ਡਿਸਟ੍ਰਿਕਟ ਸਕੂਲ ਬੋਰਡ ਤੋਂ ਲੈ ਕੇ ਏਅਰ ਦੇ ਉੱਤੇ ਬੋਲਦੇ ਹਾਂ ਰੇਡੀਓ ਦੇ ਉੱਤੇ ਬੋਲਦੇ ਨਾਂ ਲੈ ਕੇ ਬੋਲ ਰਹੇ ਹਾਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਆ ਜਿਹੜੇ ਉਹਦੇ ਲੰਚ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਸਕੂਲਾਂ ਦੇ ਵਿੱਚ ਡਿਲੀਵਰੀ ਕੀਤੀ ਹੋਈ ਹੈ ਠੀਕ ਹੈ ਬੱਚਿਆਂ ਨੂੰ ਇੰਡੀਅਨ ਫੂਡ ਜਿਹੜੇ ਸਮੋਸੇ ਇਹ ਉਹ ਚਾਟ ਜੋ ਵੀ ਉਹ ਆਰਡਰ ਕਰਦੇ ਸੀ ਬੱਚੇ ਰੈਪਸ ਵਗੈਰਾ ਹੋ ਗਏ ਤੀਸਰਾ ਇਹਨਾਂ ਦੇ ਰੈਪਸ ਬਹੁਤ ਮਸ਼ਹੂਰ ਨੇ ਜੇ ਤੁਸੀਂ ਕਦੇ ਭੁੱਖੇ ਹੋਵੋ ਨਾ ਤੁਰੇ ਜਾਂਦੇ ਹੋ ਆ ਸ਼ਵਰਮੇ ਸ਼ੁਰਮੇ ਜੇ ਰਬੜ ਦੀਆਂ ਜਿਹੜੀਆਂ ਰੋਟੀਆਂ ਜਿਹੜੀਆਂ ਹੁੰਦੀਆਂ ਨਾ ਸਭ ਤੋਂ ਪਹਿਲਾਂ ਤਾਂ ਉਹ ਹੈਲਦੀ ਕਿੱਥੋਂ ਆ ਉਹ ਜਿਹੜੀ ਰੋਟੀ 'ਚ ਪਾ ਕੇ ਦਿੰਦੇ ਨੇ ਨਾ ਉਹ ਰੋਟੀ ਰਬੜ ਦੀ ਆ ਉਹਦੇ ਵਿੱਚ ਪ੍ਰਜ਼ਰਵੇਟਿਵਸ ਨੇ ਪ੍ਰਜ਼ਰਵੇਟਿਵਸ ਦਾ ਮਤਲਬ ਆ ਕਿ ਤੁਹਾਡਾ ਦਹੀਂ 3 ਦਿਨਾਂ 'ਚ ਫਰਿੱਜ 'ਚ ਖਰਾਬ ਹੋ ਜਾਂਦਾ ਜਾਂ 4 ਦਿਨਾਂ 'ਚ ਖਰਾਬ ਹੁੰਦਾ ਲੈਸ ਇੱਕ ਬਾਹਰ ਪਿਆ 2 ਦਿਨ 'ਚ ਹੁੰਦਾ ਪ੍ਰਜ਼ਰਵੇਟਿਵਸ ਵਾਲਾ ਦਹੀਂ ਰੱਖ ਲਿਓ ਉਹ ਸਾਲ ਪਿਆ ਰਹੂਗਾ ਬਾਹਰ ਉਹ 'ਚ ਕੈਮੀਕਲਸ ਪਾਏ ਹੋਏ ਨੇ ਨਾ ਖਰਾਬ ਹੋਣ ਵਾਲੇ ਖਾਣੇ ਤੋਂ ਇਲਾਵਾ ਕੈਮੀਕਲਸ ਪਾਉਂਦੇ ਨੇ ਇਸ ਲਈ ਪਿਓਰ ਖਾਣਾ ਖਾਣਾ ਇਹਨਾਂ ਦੇ ਕਿਸੇ ਵੀ ਰੈਸਟੋਰੈਂਟ 'ਚ ਵਾਕ ਇਨ ਫ੍ਰੀਜ਼ਰ ਨਹੀਂ ਹੈ ਯਾਨੀ ਕਿ ਬੇਹੀ ਰੋਟੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪ੍ਰੋਡਕਟ ਸਭ ਤੋਂ ਮਹਿੰਗੇ ਖਰੀਦਦੇ ਨੇ ਸਭ ਤੋਂ ਮਹਿੰਗੇ ਕੁਆਲਿਟੀ ਦੇ ਵਿੱਚ ਆਟਾ ਸਭ ਤੋਂ ਮਹਿੰਗਾ ਇਹ ਖਰੀਦਦੇ ਨੇ ਕਰੀਮਸ ਹੋ ਗਈਆਂ ਰਾਈਸ ਹੋ ਗਏ ਆਇਲ ਹੋ ਗਿਆ ਜਿਹੜਾ ਬਣਾਉਣੇ ਵਾਲਾ ਇਹ ਸਾਰਾ ਕੁਝ ਇਸ ਕੰਪਨੀ ਨੇ ਟੌਪ ਕਲਾਸ ਰੱਖਿਆ ਰੇਟ ਦੇਖੋ ਤੁਸੀਂ 3 ਸਾਲ ਪੁਰਾਣਾ ਇਹਨਾਂ ਦਾ ਮੈਨਿਊ ਅਪਲੋਡ ਹੋਇਆ ਦੇਖੋ ਅੱਜ ਲੋਕਾਂ ਨੇ ਰੇਟ ਘਟਾਏ ਨੇ ਜੀ ਮੈਂ 50% ਮੈਨਿਊ ਆਫ ਕਰਦਾ ਕੌਣ 50% ਆਫ ਕਰਦਾ ਹੁੰਦਾ ਜੀ ਡਰਾਮੇਬਾਜ਼ੀਆਂ ਨੇ $21 ਦੀ ਚੀਜ਼ ਕਰਕੇ ਉਹਨੂੰ 11 ਦੀ ਵੇਚ ਦਿਉ $2 ਉੱਦਾਂ ਘਟਾ ਲਓ ਇਹ ਪਹਿਲਾਂ ਹੀ $9 ਦੀ ਵੇਚ ਰਹੇ ਸੀਗੇ ਗੱਲ ਪੈਸਿਆਂ ਦੀ ਨਹੀਂ ਹੈਗੀ ਗੱਲ ਨੀਅਤ ਦੀ ਹੈ ਵੀ ਨੀਅਤ ਕਿਸ ਤਰੀਕੇ ਨਾਲ ਬਿਜ਼ਨਸ ਕਰਨਾ ਮਾਰਕੀਟ 'ਚ ਇਸੇ ਲਈ ਜਦੋਂ ਇਹ ਫੋਨ ਕੱਟਦਾ ਮੇਰਾ ਇੱਥੋਂ ਸ਼ੋਅ ਤੋਂ ਤੁਹਾਡੇ 2-3-4 ਕਾਲ ਇਹਨਾਂ ਨੂੰ ਜਾਂਦੇ ਜਾਂਦੇ ਮੇਲੇ ਇਹਨੇ ਭਗਤਾਏ ਨੇ ਪਿਕਨਿਕਾਂ ਇਹਨਾਂ ਨੇ ਭਗਤਾਈਆਂ ਜਿਹੜੀਆਂ ਗਰਾਊਂਡਾਂ ਦੇ ਵਿੱਚ ਲਾਉਂਦੇ ਹੋ ਨਗਰ ਕੀਰਤਨਾਂ ਤੋਂ ਲੈ ਕੇ ਇਹਨਾਂ ਨੇ ਕੋਈ ਤਾਂ ਜਗ੍ਹਾ ਹੋਵੇ ਜਿੱਥੇ ਤੁਸੀਂ ਇਹਨੂੰ ਵੈਰੀਫਾਈ ਕਰੋ ਵੀ ਤੁਸੀਂ ਕਿੱਥੇ ਕੰਮ ਕੀਤਾ ਆ ਗਿਆ ਹੁਣ ਖਾਣੇ ਦੀ ਕੁਆਲਿਟੀ ਹੁਣ ਆ ਗਿਆ ਖਾਣੇ ਦਾ ਟੇਸਟ 4 ਸ਼ੈਫ ਨੇ ਇਹਨਾਂ ਕੋਲ ਚਾਰੋਂ ਸ਼ੈਫ ਟੌਪ ਦੇ ਨੇ ਇੱਕ ਸ਼ੈਫ ਇੱਦਾਂ ਦੀ ਆ ਜਿਹਦਾ ਪਿਓ ਵੀ ਹਲਵਾਈ ਸੀਗਾ ਫਾਦਰ ਵੀ ਹਲਵਾਈ ਸੀ ਆਪ ਉਹ ਸ਼ੈਫ ਆ ਤੀਸਰੀ ਪੁਸ਼ਤ ਦੇ ਵਿੱਚੋਂ ਲੇਡੀ ਆ ਫੀਮੇਲ ਅਤੇ ਉਹਨੇ ਦੁਨੀਆ ਦੇ ਅਲੱਗ ਅਲੱਗ ਮੁਲਕਾਂ 'ਚ ਕੰਮ ਕੀਤਾ ਬਾਈ ਜੀ ਡੰਕੇ ਦੀ ਚੋਟ 'ਤੇ ਆ ਔਨ ਏਅਰ ਤੁਸੀਂ ਸਪੈਸ਼ਲੀ ਕਿਉਂਕਿ ਰੇਡੀਓ ਤੋਂ ਸੁਣਿਆ ਸੀ ਉਹ ਸ਼ੈਫ ਦੇ ਖਾਣੇ ਹੱਥ ਦਾ ਖਾਣਾ ਤੁਸੀਂ ਨਾ ਉੱਥੋਂ ਉੱਠ ਕੇ ਬੁੱਕ ਕਰਾ ਕੇ ਆਉਂ ਤਾਂ ਦੱਸਿਓ ਤੁਸੀਂ ਨੰਬਰ ਦਿਓ ਆਪਣਾ ਕੀ ਹੈ ਭਾਅ ਜੀ
2: ਹਾਂਜੀ ਨੰਬਰ ਹੈਗਾ ਜੀ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ 6477338878 647-633-8878 ਜਾਂ ਫਿਰ ਕਿਸੇ ਨੇ ਤਵਾ ਕਿਚਨ ਤੇ ਪੁੱਛਣਾ ਸਵੇਰੇ 10 ਤੋਂ ਲੈ ਕੇ ਅਗਲੇ ਦਿਨ ਸਵੇਰੇ 6 ਵਜੇ ਤੱਕ ਤੁਹਾਡੇ ਕੋਲ 7 ਦਿਨ ਹਾਜ਼ਰ ਹੁੰਦਾ ਵਾ
0: 20 ਘੰਟੇ ਦੀ ਐਪਲੀਕੇਸ਼ਨ ਖੁੱਲਦੀ ਆ ਜਿਹੜੀ ਮਾਊਂਟਨ ਐਂਡ ਬਵੇਡ ਵਾਲੀ ਹੈ ਵੈਸਟਨ ਐਂਡ ਫਿੰਚ ਤੇ ਬਹੁਤ ਲੋਕ ਬ੍ਰੈਂਪਟਨ ਚੋਂ ਜਿਹੜੇ ਉੱਧਰ ਕੰਮ ਕਰਨ ਜਾਂਦੇ ਨੇ ਬਹੁਤ ਲੋਕ ਖਾਣਾ ਲੈਂਦੇ ਨੇ ਅਜੇ ਉੱਥੇ ਹੋਊਗਾ ਤੇ ਇਹਦੇ ਨਾਲ ਨਾਲ ਕੈਨੇਡੀ ਐਂਡ ਸਟੀਲ ਦੀ ਇੱਕ ਲੋਕੇਸ਼ਨ ਹੈ ਇੰਡਸਟਰੀਅਲ ਏਰੀਆ ਦੇ ਬਿਲਕੁਲ ਨਾਲ ਬੜੇ ਲੋਕ ਲੰਚ ਪਿੱਕ ਕਰਦੇ ਆ ਉੱਥੋਂ ਬੜੇ ਲੋਕ ਸਪੈਸ਼ਲ ਆਈਟਮਸ ਇਹਨਾਂ ਦੀਆਂ ਜਿਹੜੀਆਂ ਸਭ ਤੋਂ ਵੱਧ ਵਿਕਦੀਆਂ ਅਗਰ ਊਬਰ 'ਤੇ ਜਾ ਕੇ ਦੇਖੋਗੇ ਤੁਸੀਂ ਡੋਰਡੈਸ਼ 'ਤੇ ਦੇਖੋਗੇ ਇਹਨਾਂ ਦਾ ਇੱਕ ਤਾਂ ਚਣਾ ਭਟੂਰਾ ਬਹੁਤ ਜ਼ਿਆਦਾ ਜਾਂਦਾ ਪਹਾੜ ਗੰਜ ਕੇ ਉਹਨੂੰ ਕਹਿੰਦੇ ਨੇ ਆਇਲ ਫਰੀ ਹੁੰਦਾ ਇੱਕ ਇਹਨਾਂ ਦਾ ਜਾਂਦਾ ਅੰਮ੍ਰਿਤਸਰੀ ਕੁਲਚਾ ਫੁੱਟ ਲੌਂਗ ਕਹਿੰਦੇ ਉਹਨੂੰ ਫੁੱਟ ਲੌਂਗ 1 ਫੁੱਟ ਦਾ ਹੁੰਦਾ ਫੁੱਟ ਲੌਂਗ ਹੋ ਜਾਂਦਾ ਡੀਲ ਦੇ ਉੱਪਰ ਨੇ ਇਹਨਾਂ ਦੇ ਨਿਊਡਲਸ ਜਾਂਦੇ ਨੇ ਹਾਕਾ ਨਿਊਡਲ ਇੰਡੀਅਨ ਸਟਾਈਲ ਦੇ ਵਿੱਚ ਇੱਥੋਂ ਦੇ ਬੋਰਨ ਬੱਚੇ ਲੈ ਕੇ ਜਾਂਦੇ ਨੇ ਆ ਕੇ ਅਤੇ ਇਹਨਾਂ ਦੇ ਕੋਲ ਜਿਹੜੇ ਬਹੁਤ ਸਾਰੇ ਗੋਰੇ ਔਰ ਦੂਸਰੇ ਲੋਕ ਜਿਹੜੇ ਇਹਨਾਂ ਦਾ ਬਟਰ ਚਿਕਨ ਅਤੇ ਸਮੋਸਾ ਇਹਨਾਂ ਦਾ ਬਹੁਤ ਮਸ਼ਹੂਰ ਹੈ ਸਮੋਸਾ ਹੈਂਡਮੇਡ ਹੈ ਇਹਨਾਂ ਦਾ ਬੀਂਗਾ ਟੇਢਾ ਜਿਹਾ ਹੋਊ ਪਰ ਜਿਹੜੇ ਵਿੱਚ ਮਸਾਲੇ ਨੇ ਨਾ ਉਹ ਟੋਰਾਂਟੋ 'ਚ ਕੋਈ ਨਹੀਂ ਭਰਦਾ ਹੈਗਾ ਨੰਬਰ ਦੇ ਦਿਓ ਆਪਣਾ
2: ਹਾਂਜੀ ਫੋਨ ਨੰਬਰ ਹੈਗਾ ਜੀ ਗੇਟਿੰਗ ਦੇ 647-633-8878 6477-633-8878 ਜਾਂ ਫਿਰ ਤਵਾ ਕਿਚਨ ਸਨੀਵੇਲ ਲੋਕੇਸ਼ਨ ਦਾ 905-790-1699
0: ਇੰਡੋਰ ਪਾਰਟੀ ਕਰਨੀ ਹੈ ਇਹਨਾਂ ਦੀ ਇੱਕ ਡਿਵੀਜ਼ਨ ਆ ਨਜ਼ਾਰਾ ਨਜ਼ਾਰਾ ਜ਼ਰੂਰ ਵਿਜ਼ਿਟ ਕਰਿਓ ਡਿਫਰੈਂਟ ਤਰ੍ਹਾਂ ਦੇ ਸ਼ੈਫ ਨੇ ਉੱਥੇ ਮਿਡਲ ਈਸਟਰਨ ਸ਼ੈਫ ਆ ਉੱਥੇ ਅਤੇ ਤੁਸੀਂ ਪਾਰਟੀ ਕਰਨੀ ਆ ਕਿਸੇ ਨੇ ਜਾਂ ਤੁਸੀਂ ਉੱਥੇ ਮੀਟਿੰਗ ਕਰਨੀ ਆ 10 ਜਣਿਆਂ ਦੀ ਗੈਟ ਟੁਗੈਦਰ ਆ ਬਰਥਡੇ ਆ ਤੁਹਾਨੂੰ ਇਹੋ ਜਿਹੇ ਰੈਸਟੋਰੈਂਟ ਹੀ ਨਹੀਂ ਮਿਲਣਾ ਕਿਤੇ ਇੱਦਾਂ ਦਾ ਬਣਿਆ ਹੋਇਆ ਡਿਜ਼ਾਈਨ ਇੱਦਾਂ ਕੀਤਾ ਗਿਆ ਕਿ ਬੂਥ ਵੀ ਬਣਾ ਦਿੱਤੇ ਗਏ ਪ੍ਰਾਈਵੇਟ ਜਿੱਥੇ ਤੁਸੀਂ ਬੈਲ ਵਜਾ ਕੇ ਸਰਵਿਸ ਲੈ ਸਕਦੇ ਹੋ ਔਰ ਓਪਨ ਏਰੀਆ ਵੀ ਦੇ ਦਿੱਤਾ ਗਿਆ ਹੈਗਾ ਨਜ਼ਾਰਾ NAZARA ਅਤੇ ਤੁਸੀਂ ਵਿਜ਼ਿਟ ਕਰਨਾ ਨਜ਼ਾਰਾ ਔਨਲਾਈਨ ਚੱਲਿਓ ਗੂਗਲ 'ਤੇ ਤੁਸੀਂ ਕਿਸੇ ਨੇ ਵੀ ਇਵੈਂਟ ਬੁੱਕ ਕਰਨਾ ਬਹੁਤ ਸਾਰੇ ਡੇਟ ਇਹਨਾਂ ਕੋਲ ਬੁੱਕ ਹੋ ਰਹੇ ਨੇ ਜਿਹੜੇ ਰਿਫਿਊਜ਼ ਕਰ ਰਹੇ ਨੇ ਰੇਟ ਛੱਡੋ, ਪਹਿਲਾਂ ਤੁਹਾਡੇ ਬਹਿਣ ਦਾ ਹੋਵੇ, ਬੈਠਣ ਲਈ ਇਹਨਾਂ ਟੋਪ ਦਾ ਜਿਹੜਾ ਹੈਗਾ ਨਜ਼ਾਰਾ NAZARA ਅਤੇ ਤੁਸੀਂ ਕੰਟੈਕਟ ਕਰਨਾ ਹੈਗਾ ਅਤੇ ਨਾਲ ਨਾਲ ਮੇਰੇ ਨਾਲ ਸੰਤੋਸ਼ ਸੰਤੋਸ਼ ਅੱਜ ਤੁਹਾਡਾ ਕੁਐਸਚਨ ਕੀ ਹੈ ਦੱਸੋ ਮੈਨੂੰ ਪਹਿਲਾਂ ਕੁਇਕਲੀ।
1: ਅਮਨ ਜੀ ਕੁਐਸਚਨ ਮੇਰਾ ਇਹ ਹੈਗਾ ਆ ਕਿ ਦੇਖੋ ਰੋਜ਼ ਹੀ ਸਾਡੇ ਕਦੇ ਕੁਛ ਨਾ ਕੁਛ ਟੁੱਟਦਾ, ਕਦੀ ਗਲਾਸ ਹੀ ਟੁੱਟ ਗਈ, ਕਦੀ ਕੌਲੀ ਟੁੱਟ ਗਈ, ਕਦੀ ਕੁਛ ਟੁੱਟ ਗਿਆ, ਦੁੱਖ ਹੁੰਦਾ ਹੈ, ਬਟ ਥੋੜੇ ਟਾਈਮ ਬਾਅਦ ਫਿਰ ਭੁੱਲ ਜਾਈਦਾ, ਨਵੇਂ ਲਿਆਈਦਾ, ਹਨਾ। ਲੇਕਿਨ ਮੈਨੂੰ ਦੱਸੋ ਤੁਸੀਂ ਏਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਸਾਡੇ ਅਸੀਂ ਤੋੜਨਾ ਨਹੀਂ ਚਾਹੁੰਦੇ, ਸਾਡੇ ਬਹੁਤ ਕਰੀਬ ਹੈ ਲੇਕਿਨ ਉਹ ਟੁੱਟ ਹੀ ਜਾਂਦੀ ਹੈ ਕਈ ਵਾਰ, ਤੇ ਉਹਦਾ ਸਾਨੂੰ ਬਹੁਤ ਟਾਈਮ ਤੱਕ ਦੁੱਖ ਲੱਗਿਆ ਰਹਿੰਦਾ ਹੈ। ਤੁਸੀਂ ਦੱਸ ਸਕਦੇ ਹੋ ਮੈਨੂੰ ਆਹ ਕੁਐਸਚਨ ਦਾ ਆਨਸਰ?
0: ਠੀਕ ਹੈ, ਮਤਲਬ ਕੋਈ ਇਹੋ ਜਿਹੀ ਚੀਜ਼ ਆ ਜਿਹੜੀ ਅਸੀਂ ਤੋੜਨੀ ਨਹੀਂ ਚਾਹੁੰਦੇ ਪਰ ਟੁੱਟ ਜਾਂਦੀ ਹੈ, ਹੈ ਨਾ,
1: ਟੁੱਟ ਜਾਂਦੀ ਹੈ,
0: ਹਰੇਕ ਕੋਲ ਟੁੱਟ ਜਾਂਦੀ ਹੈ, ਹੈ ਨਾ,
1: ਮੋਸਟਲੀ ਟੁੱਟ ਹੀ ਜਾਂਦੀ ਹੈ,
0: ਮੋਸਟਲੀ ਟੁੱਟ ਹੀ ਜਾਂਦੀ ਹੈ,
1: ਹਾਂਜੀ,
0: ਤੇ ਉਹਦਾ ਦੁੱਖ ਬਹੁਤ ਲੱਗਦਾ
1: ਜੀ, ਬਿਲਕੁਲ,
0: ਪਰ ਤੋੜਨਾ ਕੋਈ ਨਹੀਂ ਚਾਹੁੰਦਾ ਹੁੰਦਾ ਪਰ ਟੁੱਟ ਜਾਂਦੇ ਆ, ਤੇ ਕਈ ਵਾਰੀ ਕੋਈ ਜਾਣ ਕੇ ਵੀ ਤੋੜ ਦਿੰਦਾ,
1: ਗਲਤੀ ਨਾਲ ਵੀ ਟੁੱਟ ਜਾਂਦੀਆਂ,
0: ਕਈ ਵਾਰੀ ਜਾਣ ਕੇ ਵੀ ਤੋੜ ਦਿੰਦਾ ਕੋਈ,
1: ਹਾਂਜੀ ਜਾਣ ਕੇ ਵੀ ਤੋੜ ਹੀ ਦਿੰਦੇ
0: ਕਈ ਲੋਕ, ਜਾਣ ਕੇ ਤੋੜ ਦਿੰਦੇ ਨੇ ਵੀ ਤੋੜਨਾ ਇਹਨੂੰ, ਹੈਨਾ, ਐਸੀ ਕਿਹੜੀ ਚੀਜ਼ ਆ? 905-673-3337 905-673-3337 905-673-3337 ਦੇ ਉੱਤੇ ਤੁਸੀਂ ਕਾਲ ਕਰਨਾ ਹੈਗਾ ਅਤੇ 905-673-3337 ਮੇਰੇ ਨਾਲ ਫਰੈਸ਼ ਗ੍ਰੋਸਰੀ ਡਿਪੂ ਭਾਅ ਜੀ ਕੁਇਕਲੀ ਦਿਓ ਜੀ ਇਨਫੋਰਮੇਸ਼ਨ।
3: ਹਾਂਜੀ ਅਮਨ ਭਾਅ ਜੀ ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, 2 ਦਿਨ ਰਹਿ ਗਏ ਨੇ ਜੀ ਸਾਡੇ ਫਲਾਇਰ ਨੂੰ ਫਿਨਿਸ਼ ਹੋਣ ਵਾਸਤੇ, ਸੋ ਡੀਲਸ ਮੈਂ ਸਿਰਫ ਤੁਹਾਨੂੰ ਚੰਦ ਕੁ ਦੱਸਣ ਜਾ ਰਿਹਾ ਜਿਹੜੀਆਂ ਇਸ ਵੀਕ ਹੀ ਹੋਣੀਆਂ, ਇਦੋਂ ਬਾਅਦ ਡੀਲਸ ਨਹੀਂ ਆਉਣੀਆਂ ਪੂਰਾ ਮੰਥ। ਸੋ ਜਿਹਦੇ ਵਿੱਚ ਤੁਸੀਂ ਇੰਡੀਆ ਗੇਟ ਬਾਸਮਤੀ ਰਾਈਸ ਦਾ ਜੇ ਬੈਗ ਲੈ ਕੇ ਜਾਣਾ ਤਾਂ ਸਿਰਫ $13 ਦਾ ਬੈਗ ਮਿਲਣਾ, ਜਿਹੜਾ ਮਿਨੀਮਮ $17-18 ਦਾ ਤੁਹਾਨੂੰ ਬਾਹਰ ਮਿਲਦਾ ਜੀ। ਇਦੋਂ ਇਲਾਵਾ ਵਾਘ ਬੱਕਰੀ ਚਾਹੀਦੀ ਹੈ, ਡੀਲ ਸਿਰਫ ਇਸੇ ਮੰਥ ਵਾਸਤੇ ਆ ਜੀ, ਬਸ ਇਦੋਂ ਬਾਅਦ ਇਹ ਦੁਬਾਰਾ ਹੁਣ ਦੀਵਾਲੀ ਦੇ ਨੇੜੇ ਆਉਣੀ ਆ। ਸੋ ਜੇ ਵਾਘ ਬੱਕਰੀ ਚਾਹ ਤੁਸੀਂ ਲੈ ਕੇ ਜਾਣੀ ਹੈ ਤਾਂ ਸਿਰਫ $8.99 ਦੇ ਵਿੱਚ 2 ਪਾਉਂਡ ਦੀ ਚਾਹ, ਯਾਨੀ $9 ਦੇ ਵਿੱਚ ਬੈਗ ਮਿਲਣਾ ਤੁਹਾਨੂੰ, ਜਿਹੜਾ ਕਿ ਘੱਟੋ ਘੱਟ $16 ਦਾ ਬੈਗ ਤੁਹਾਨੂੰ ਬਾਹਰ ਮਿਲਦਾ ਜੀ ਨੋਰਮਲ ਪ੍ਰਾਈਸ ਦੇ ਉੱਤੇ। ਲਕਸ਼ਮੀ ਮਸਟਰਡ ਆਇਲ ਜਿਹੜਾ ਹੈ ਜੀ ਸਿਰਫ $20 ਦੇ ਵਿੱਚ ਮਿਲਣਾ 5 ਲੀਟਰ ਵਾਲਾ, ਜਿਹੜਾ ਕਿ ਮਿਨੀਮਮ $27-28 ਦਾ ਤੁਹਾਨੂੰ ਬਾਹਰ ਮਿਲਦਾ ਜੀ। ਇਦੋਂ ਇਲਾਵਾ ਆਸ਼ੀਰਵਾਦ ਮਲਟੀਗ੍ਰੇਨ ਆਟਾ ਸਿਰਫ $16 ਦਾ ਬੈਗ ਮਿਲਣਾ ਜੀ, ਜਿਹੜੇ ਵੱਡੇ ਵੱਡੇ ਸਟੋਰਾਂ ਦੇ ਵਿੱਚ ਅਸੀਂ ਆਪ ਜਾ ਕੇ ਪ੍ਰਾਈਸ ਚੈੱਕ ਕੀਤੇ ਆ ਉਹ ਹੈਗਾ ਜੀ $22 ਦੇ ਆਸ ਪਾਸ, ਜਿਹੜਾ ਤੁਹਾਨੂੰ ਸਿਰਫ $16। ਸੋ $6 ਬੈਗ ਮਗਰ ਆਫ ਨੇ ਜੀ। ਔਰ ਇਦੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਫਲਾਇਰ ਦੇ ਉੱਤੇ ਲੱਗੀਆਂ ਹੋਈਆਂ ਆ, ਔਰ ਉਹ ਇਸੇ ਵੀਕ ਵਿੱਚ ਸਿਰਫ ਅੱਜ ਦਾ ਦਿਨ ਟਿਊਜ਼ਡੇ ਔਰ ਵੈਡਨਸਡੇ ਵਾਲੇ ਦਿਨ ਹੀ ਨੇ। ਸੋ ਜ਼ਰੂਰ ਵਿਜਿਟ ਕਰਿਓ ਫਰੈਸ਼ ਗ੍ਰੋਸਰੀ ਡਿਪੂ, 2 ਲੋਕੇਸ਼ਨ ਸਰਵ ਕਰ ਰਹੇ ਹਾਂ ਜੀ ਤੁਹਾਨੂੰ, ਬ੍ਰੈਂਪਟਨ ਦੇ ਵਿੱਚ 31 ਸਟੀਪਲ ਵੁਸ਼ ਐਵਨਿਊ ਬ੍ਰੈਂਪਟਨ, ਫੋਨ ਨੰਬਰ 905-458-1300 905-458-1300। ਸੈਕਿੰਡ ਲੋਕੇਸ਼ਨ ਡਰਹਮ ਏਰੀਏ ਦੇ ਵਿੱਚ ਡੰਡਾਸ ਐਂਡ ਥਿਕਸਨ ਦੇ ਬਿਲਕੁਲ ਕਾਰਨਰ ਦੇ ਉੱਤੇ 1618 ਡੰਡਾਸ ਸਟਰੀਟ ਈਸਟ ਵਿਟਬੀ, ਤੁਸੀਂ ਫਰੈਸ਼ ਗ੍ਰੋਸਰੀ ਡਿਪੂ ਵਿਟਬੀ ਵੀ ਪਾਓਗੇ ਤਾਂ ਗੂਗਲ ਦੇ ਉੱਤੇ ਖੁੱਲ ਜਾਣਾ ਜੀ। ਸੋ ਉੱਥੇ ਪਹੁੰਚੋ ਔਰ ਇਹਨਾਂ ਦੋਵੇਂ ਲੋਕੇਸ਼ਨਾਂ ਦੇ ਉੱਤੇ ਸੇਵਿੰਗਸ ਜਿਹੜੀ ਆ ਤੁਹਾਡੀ ਗਰੋਸਰੀ ਦੀ ਉਹ 110% ਆ ਜੀ। ਅਗੇਨ ਪਹੁੰਚਣਾ ਕਿੱਥੇ? ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ। ਥੈਂਕ ਯੂ ਅਮਨ ਭਾਜੀ,
0: ਥੈਂਕ ਯੂ ਸੋ ਮਚ। ਔਰ ਸ਼ੇਰਜੰਗ ਸਿੰਘ ਰਾਣਾ ਮੇਰੇ ਨਾਲ ਨੇ, ਇੱਕ ਡਿਸੇਬਿਲਿਟੀ ਦੀ ਇਨਫੋਰਮੇਸ਼ਨ ਅਸੀਂ ਰੋਜ਼ ਦਿੰਦੇ ਹਾਂ ਤੁਹਾਨੂੰ, ਜਿਹਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ 49 ਸਾਲ ਤੋਂ ਘੱਟ ਦੀ ਉਮਰ ਦਾ ਇਹ ਫੰਡਸ ਲੈ ਸਕਦਾ, ਜਿਹੜੇ ਕਿ 90,000 ਦੇ ਆਸ ਪਾਸ ਨੇ। ਇਹ ਤੁਹਾਡੀ ਹੈਲਥ ਕਰਕੇ ਤੁਹਾਡੀ ਲਾਈਫ ਦੇ ਉੱਤੇ ਜੋ ਅਸਰ ਪਿਆ, ਇਹ ਉਹਦੇ ਵਿੱਚੋਂ ਇੱਕ ਸਬਸਿਡੀ ਹੈ ਜਿਹੜੀ ਗ੍ਰਾਂਟ ਆ ਦਿੱਤੀ ਜਾਂਦੀ ਹੈ ਤਾਂ ਜੋ ਤੁਹਾਡੀ ਲਾਈਫ ਸਟਾਈਲ ਨੂੰ ਤੁਸੀਂ ਬਰਕਰਾਰ ਰੱਖ ਸਕੋ। ਰਾਣਾ ਜੀ ਦਿਓ ਇਨਫੋਰਮੇਸ਼ਨ।
3: ਅਮਨ ਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਕਈ ਵਾਰੀ ਸਵਾਲ ਆਉਂਦਾ RDSP ਦਾ ਜਿਹੜਾ ਫਾਰਮ ਹੈਗਾ T2201, ਜਿਸ ਤੋਂ ਬਾਅਦ ਕਿ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਹੁੰਦਾ, ਵੀ ਕੌਣ ਕੌਣ ਜਿਹੜੇ ਸਰਟੀਫਾਈਡ ਕਰ ਸਕਦੇ? ਨਾਟ ਓਨਲੀ ਯੂਅਰ ਫੈਮਿਲੀ ਡਾਕਟਰ, ਸੋ ਅਗਰ ਕੋਈ ਇੰਪੇਅਰਡ ਕੰਡੀਸ਼ਨ ਹੈਗੀ, ਜਿਹੜੇ ਨਰਸ ਪ੍ਰੈਕਟੀਸ਼ਨਰ ਉਹ ਵੀ ਸਾਈਨ ਕਰ ਸਕਦੇ ਨੇ। ਇਸ ਤੋਂ ਇਲਾਵਾ ਜੇ ਬੋਲਣ ਦੀ ਕੋਈ ਪ੍ਰੋਬਲਮ ਹੈਗੀ ਹੈ, ਸੁਣਨ ਦੀ ਪ੍ਰੋਬਲਮ ਹੈਗੀ ਹੈ, ਤੇ ਆਡੀਓਲੋਜਿਸਟ ਜਿਹੜੇ ਹੈਗੇ ਨੇ ਉਹ ਵੀ ਕਰ ਸਕਦੇ ਨੇ। ਦੇਖਣ ਦੀ ਪ੍ਰੋਬਲਮ ਹੈਗੀ ਹੈ ਤਾਂ ਆਪਟੋਮੈਸਟਿਸਟ ਜਿਹੜੇ ਹੈਗੇ ਨੇ ਜਾਂ ਆਕੂਪੇਸ਼ਨਲ ਥੈਰੇਪਿਸਟ ਜਿਹੜੇ ਹੈਗੇ ਨੇ, ਫਿਜੀਓਥੈਰੇਪਿਸਟ, ਸਪੀਚ ਲੈਂਗੁਏਜ ਪੈਥੋਲੋਜਿਸਟ ਵੀ ਕਾਫੀ ਜਿਹੜੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਨੇ ਆਪਾਂ ਨੂੰ ਉਹਨਾਂ ਨੇ ਦਿੱਤੀਆਂ ਹੈਗੀਆਂ CRA ਨੇ। ਸੋ ਅਗਰ ਤੁਹਾਡੇ ਵੀ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਤੇ $90,000 ਦੀ ਇੱਕ ਲੌਂਗ ਟਰਮ ਜਿਹੜੀ ਹੈਗਾ ਅਕਾਊਂਟ ਹੈ RDSP ਨੇ, ਜਿਹੜਾ ਅੰਡਰ RDSP ਆਪਾਂ ਓਪਨ ਕਰ ਸਕਦੇ ਹਾਂ, ਲੌਂਗ ਟਰਮ ਸੇਵਿੰਗ ਅਕਾਊਂਟ ਹੈ ਜਿਹਦੇ ਵਿੱਚ $90,000 ਦੀ ਗ੍ਰਾਂਟ ਫੈਡਰਲ ਗੌਰਮੈਂਟ ਵੱਲੋਂ ਦਿੱਤੀ ਜਾ ਰਹੀ ਹੈ। ਐਂਡ ਜਿਹੜੇ ਬੱਚੇ 18 ਸਾਲ ਤੋਂ ਛੋਟੇ ਨੇ ਐਂਡ ਪੇਰੈਂਟਸ ਦੇ ਕੋਲ ਉਹਨਾਂ ਦਾ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਉਹਨਾਂ ਨੂੰ ਅਡੀਸ਼ਨਲ $3480 ਹਰ ਸਾਲ ਗੌਰਮੈਂਟ ਵੱਲੋਂ ਦਿੱਤੇ ਜਾਂਦੇ ਨੇ। ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈ ਉਹਨਾਂ ਨੂੰ $2450 ਹਰ ਸਾਲ ਗੌਰਮੈਂਟ ਵੱਲੋਂ ਦਿੱਤੇ ਜਾ ਰਹੇ ਨੇ। ਪਿਛਲੇ ਸਾਲ ਤੋਂ ਇਹ ਨਵਾਂ ਬੈਨੀਫਿਟ ਸਟਾਰਟ ਹੋਇਆ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ
4: ਮੇਰਾ ਡਾਇਰੈਕਟ ਨੰਬਰ ਹੈ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਤੇ ਨਾਲ ਨਾਲ ਅਪ ਟੂ $40,000 ਤੱਕ ਟੈਕਸ ਰਿਟਰਨ ਵੀ ਜਿਹੜਾ ਹੈਗਾ ਗੌਰਮੈਂਟ ਵੱਲੋਂ ਇਸ਼ੂ ਕੀਤਾ ਜਾ ਰਿਹਾ ਅਕੋਰਡਿੰਗ ਟੂ ਯੂਅਰ ਇਨਕਮ ਤੇ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਰਿਕਵਰ ਕਰ ਸਕਦੇ ਹਾਂ ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ ਫਾਰ ਆਲ ਦੀਸ ਗ੍ਰਾਂਟਸ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਥੈਂਕ ਯੂ ਸੋ ਮਚ ਭਾਜੀ
0: ਥੈਂਕ ਯੂ ਸੋ ਮਚ ਸਰ ਔਰ ਕੱਲ੍ਹ ਮੇਰੀ ਮੁਲਾਕਾਤ ਜਿਹੜੀ ਹੈ ਹਰਪਾਲ ਭਾਜੀ ਨਾਲ ਹੋਈ ਸਮੋਸਾ ਐਂਡ ਸਵੀਟ ਫੈਕਟਰੀ ਪਹਿਲੀ ਵਾਰ ਮਿਲਿਆ ਮੈਂ ਇੰਨੇ ਸਾਲਾਂ ਦੇ ਵਿੱਚ ਇੰਨੇ ਸਾਲ ਬਿਜ਼ਨਸ ਇਕੱਠੇ ਕਰਦੇ ਹੋ ਗਏ ਬੜਾ ਚੰਗਾ ਲੱਗਿਆ ਡਾਊਨ ਟੂ ਅਰਥ ਪਰਸਨ ਐਂਡ ਹਿਊਜ ਹਿਊਜ ਐਡਾ ਵੱਡਾ ਮਤਲਬ ਇਨਵੈਸਟਮੈਂਟ ਆਪਣੀ ਕਮਿਊਨਿਟੀ ਦਾ ਫੂਡ ਦੇ ਵਿੱਚ ਸ਼ਾਇਦ ਕਿਸੇ ਨੇ ਨਹੀਂ ਕੀਤਾ ਹਾਂ ਹੋ ਸਕਦਾ ਬਹੁਤ ਲੋਕ ਨਵੇਂ ਬਿਜ਼ਨਸ 'ਚ ਆਏ ਬੜੇ ਅਲੱਗ ਤਰੀਕਿਆਂ ਨਾਲ ਕੰਮ ਕਰ ਰਹੇ ਨੇ ਇੱਥੇ ਆਹ ਵੀ ਮੁਫਤ ਆ ਉਹ ਵੀ ਮੁਫਤ ਆ ਆਹ ਵੀ ਲੈ ਲਓ ਉਹ ਵੀ ਲੈ ਲਓ ਸੇਮ ਐਜ ਟੈਕਸੀ ਟਰੱਕਿੰਗ ਤੋਂ ਬਾਅਦ ਹੁਣ ਇਹਦਾ ਸੱਤਿਆਨਾਸ ਮਾਰ ਰਹੇ ਆ ਫੂਡ ਤੋਂ ਇਹ ਬਾਅਦ ਹੋਰ ਵੀ ਕਈ ਫੀਲਡ ਨੇ ਜਿਹਨਾਂ ਵਿੱਚ ਕੰਮ ਆਲਮੋਸਟ ਤਮਾਮ ਏ ਕਰਤਾ ਕੰਸਟਰਕਸ਼ਨ 'ਚ ਵੀ ਤਮਾਮ ਏ ਆਲਮੋਸਟ ਖਤਮ ਏ ਕਰਤਾ ਸੋ ਤੁਸੀਂ ਵਧੋ ਫੁੱਲੋ ਪਰ ਪਹਿਲਾਂ ਸਿੱਖੋ ਫਿਰ ਕਰੋ ਪਹਿਲਾਂ ਸਿੱਖਣਾ ਹੈ ਨਹੀਂ ਕਰਨਾ ਉਹ ਫਿਰ ਫੇਲ ਹੋ ਜਾਂਦਾ ਬੰਦਾ ਐਮ ਕੇ ਪੈਲਟਸ ਦਾ ਨੰਬਰ ਨੋਟ ਕਰੋ ਆਪਣੀ ਕਮਿਊਨਿਟੀ ਦੀ ਇਹ ਕੰਪਨੀ ਹੈ ਅਗਰ ਕੋਈ ਵੀ ਵੇਅਰ ਹਾਊਸ ਸੁਪਰਵਾਈਜ਼ਰ ਜਾਂ ਤੁਸੀਂ ਸ਼ਿਪਿੰਗ ਰਿਸੀਵਿੰਗ ਦੇ ਵਿੱਚ ਕੰਮ ਕਰਦੇ ਹੋ ਐਮ ਕੇ ਪੈਲਟਸ ਦਾ ਰੈਫਰੈਂਸ ਜ਼ਰੂਰ ਆਪਣੀ ਕੰਪਨੀ 'ਚ ਦਿਓ ਬੜੇ ਪਿਆਰ ਨਾਲ ਉਹ ਮੇਰੇ ਕੋਲ ਆ ਕੇ ਕਹਿੰਦੇ ਇੱਥੋਂ ਦਾ ਬੋਰਨ ਆ ਮੁੰਡਾ ਕੈਨੇਡੀਅਨ ਬੋਰਨ ਆ ਕਹਿੰਦਾ ਸਾਰਿਆਂ ਨੂੰ ਰਿਕੁਐਸਟ ਕਰਿਓ ਜੀ ਅਤੇ ਮੇਰੇ ਕੰਮ ਵਧਾਉਣ ਦੇ ਵਿੱਚ ਹੈਲਪ ਕਰਨ ਐਮ ਕੇ ਪੈਲਟਸ ਇੱਕ ਵੱਡੀ ਕੰਪਨੀ ਆ ਵੇਅਰ ਹਾਊਸ ਮੈਨੇਜਰ ਓਪਰੇਸ਼ਨ ਮੈਨੇਜਰ ਸ਼ਿਪਿੰਗ ਅਤੇ ਰਿਸੀਵਿੰਗ 'ਚੋਂ ਪਰਚੇਸਿੰਗ ਟੀਮ ਅਗਰ ਸਪੈਸ਼ਲਾਈਜ਼ ਇਨ ਕਸਟਮ ਸਕਿੱਡ ਔਰ ਕਸਟਮ ਪੈਲਟਸ ਕਸਟਮ ਸ਼ਿਪਿੰਗ ਐਂਡ ਇੰਡਸਟਰੀਅਲ ਪੈਕੇਜਿੰਗ ਜਿਹੜੀ ਕਰਨ ਵਾਲੀ ਹੈ ਲੱਕੜ ਦੇ ਨਾਲ ਵੁੱਡ ਨਾਲ ਇਹ ਕਰ ਦਿੰਦੇ ਗਲਾਸ ਤੋਂ ਲੈ ਕੇ ਹਰ ਚੀਜ਼ ਦੀ ਉਹ ਕਸਟਮਾਈਜ਼ ਤਿਆਰ ਕਰਦੇ ਨੇ ISPM 15 ਸਰਟੀਫਿਕੇਟ ਇਹਨਾਂ ਦੇ ਕੋਲ ਯਾਨੀ ਕਿ ਇਹਨਾਂ ਦੀ ਸਕਿੱਡ ਦੁਨੀਆ 'ਚ ਕਿਤੇ ਵੀ ਤੁਸੀਂ ਜਿਹੜਾ ਹੈਗਾ ਐਕਸਪੋਰਟ ਕਰ ਸਕਦੇ ਹੋ ਦੁਨੀਆ 'ਚ ਕਿਤੇ ਵੀ ਐਕਸਪੋਰਟ ਕਰ ਸਕਦੇ ਹੋ ਐਮ ਕੇ ਪੈਲਟਸ ਜਿਹਨਾਂ ਦਾ ਨੰਬਰ ਹੈ info@mkpallets.ca ਤੇ ਈਮੇਲ ਜਾਂ ਤੁਸੀਂ info@mkpallets ਜਾਂ ਫੋਨ ਕਰ ਸਕਦੇ 365-866-2080 ਮਠਿਆਈਆਂ ਦਿਵਾਲੀ ਦੀਆਂ ਸਮੋਸਾ ਐਂਡ ਸਵੀਟ ਫੈਕਟਰੀ ਅਸੀਂ ਇਹਨਾਂ ਦਾ ਵੀ ਬਿਜ਼ਨਸ ਜਿਹੜਾ ਹੈਗਾ ਤੁਹਾਡੇ ਤੱਕ ਲੈ ਕੇ ਆਵਾਂਗੇ ਇਹਦੇ ਨਾਲ ਨਾਲ ਟਰੂ ਨੌਰਥ ਵਾਲੇ ਨੇ ਤੁਸੀਂ ਅਗਰ ਕੰਸਟਰਕਸ਼ਨ ਦਾ ਕੰਮ ਕਰਦੇ ਹੋ ਡਰਾਈਵੇ ਪੱਟਦੇ ਹੋ ਡਰਾਈਵੇ ਤੋੜਦੇ ਹੋ ਬਣਾਉਂਦੇ ਹੋ ਦੁਬਾਰਾ ਉਹਦੇ ਵਿੱਚ ਟਰੂ ਨੌਰਥ ਵਾਲੇ ਤੁਹਾਡੀ ਮਦਦ ਕਰਦੇ ਨੇ ਤੁਸੀਂ ਗਾਰਬੇਜ ਜਿਹੜਾ ਹੈਗਾ ਡਰਾਈਵੇ ਦਾ ਵੇਸਟ ਹੈ ਜਿਹੜੀ ਫਾਊਂਡੇਸ਼ਨ ਦੀ ਮਿੱਟੀ ਟਾਂ ਲਟਰਮ ਫਟਰਮ ਸਭ ਉਹ ਤੁਸੀਂ ਡਰੋਪ ਕਰ ਸਕਦੇ ਹੋ ਲੁੱਕ ਵਗੈਰਾ ਇਹਨਾਂ ਦੇ ਯਾਰਡ ਦੇ ਵਿੱਚ ਉੱਥੇ ਡੰਪਿੰਗ ਸਟੇਸ਼ਨ ਬਣਾਇਆ ਹੋਇਆ ਟਰੂ ਨੌਰਥ ਹੈਗੀ ਆ ਕੈਨੇਡੀ ਐਂਡ ਡੇਰੀ ਦੇ ਉੱਪਰ 416-803-0623 ਜਿਨ੍ਹਾਂ ਨੇ ਗ੍ਰੈਵਲ ਪਾਉਣੀ ਆ ਗ੍ਰੈਵਲ 'ਚ ਟੋਪ ਦੀ ਕੰਪਨੀ ਆ ਟਰੂ ਨੌਰਥ 416-803-0623 ਔਰ ਜਿਹੜੇ ਲੋਕ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਨੇ ਇਸ ਸਮੇਂ ਬੈਂਕਾਂ 'ਚ ਜੋਬ ਲੱਗਣੀਆਂ ਇੱਕ ਐਗਜ਼ਾਮ ਕਲੀਅਰ ਕਰਨਾ ਪੈਂਦਾ ਰਾਈਟ ਵੇ ਬੈਂਕ ਹਾਇਰ ਕਰ ਲੈਂਦੇ ਨੇ ਇਸੇ ਤਰ੍ਹਾਂ ਕਾਰ ਦੀ ਇੰਸ਼ੋਰੈਂਸ ਕੰਪਨੀ ਦੇ ਨਾਲ ਇੰਸ਼ੋਰੈਂਸ ਵੇਚਣ ਦਾ ਕੰਮ ਕਰਨਾ ਗੱਡੀਆਂ ਵੇਚਣ ਦੀ ਡੀਲਰਸ਼ਿਪ ਖੋਲ੍ਹਣੀ ਹੈ ਰੀਅਲ ਸਟੇਟ ਦਾ ਲਾਇਸੈਂਸ ਜਾਂ ਮੌਰਗੇਜ ਦਾ ਲਾਇਸੈਂਸ ਜਾਂ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਮਾਸਟਰ ਯੂਰ ਐਗਜ਼ਾਮ ਕੰਪਨੀ ਆ ਇਹ ਕਹਿੰਦੇ ਨੇ 95% ਸਕਸੈਸ ਰੇਟ ਆ ਤੁਹਾਡੀ ਪੜ੍ਹਾਈ ਜਿੱਦਾਂ ਦੀ ਮਰਜ਼ੀ ਹੈ ਤੁਹਾਡੀ ਪੂਰੀ ਮਦਦ ਕਰਾਂਗੇ ਅਸੀਂ ਤੁਹਾਨੂੰ ਅਸੀਂ ਟ੍ਰੇਨ ਕਰਾਂਗੇ 95% ਸਕਸੈਸ ਰੇਟ ਨਾਲ ਲੋਕ ਲਾਇਸੈਂਸ ਲੈ ਰਹੇ ਨੇ 437-3576-5556-4373-76-5656 'ਤੇ ਕਾਲ ਕਰਨੀ ਹੈ ਟ੍ਰਿਪਲ ਏ ਲੈਂਡਸਕੇਪਿੰਗ ਅਮੀਰ ਧੀਰ ਹੋਣਾ ਦੀ ਕੰਪਨੀ ਹੈ ਲੈਂਡਸਕੇਪਿੰਗ 'ਚ ਬਾਦਸ਼ਾਹ ਕੰਪਨੀ ਹੈ ਕਿਸੇ ਨੇ ਵੀ ਲੈਂਡਸਕੇਪਿੰਗ ਦਾ ਕੋਈ ਵੀ ਪ੍ਰੋਜੈਕਟ ਹੈ ਟ੍ਰਿਪਲ ਏ ਲੈਂਡਸਕੇਪਿੰਗ ਨੂੰ ਕੋਂਟੈਕਟ ਜ਼ਰੂਰ ਔਰ ਜ਼ਰੂਰ ਕਰਨਾ ਹੈਗਾ ਔਰ ਕੋਮਲ ਔਲ ਲਿੰਕ ਟਰੈਵਲ ਤੋਂ ਤੁਸੀਂ ਇੰਡੀਆ ਜਾਣਾ ਸਸਤੀਆਂ ਹਵਾਈ ਟਿਕਟਾਂ ਲਈ ਕੋਮਲ ਦਾ ਨੰਬਰ ਜ਼ਰੂਰ ਯਾਦ ਰੱਖੋ 905-239-9051 ਔਰ ਸ਼ਾਪ ਲਿਫਟਿੰਗ ਦੇ ਉੱਪਰ ਇੱਕ ਨੰਬਰਸ ਆਏ ਨੇ ਦੁਕਾਨਾਂ 'ਚੋਂ ਸਮਾਨ ਚੋਰੀ ਹੋਣਾ ਜਸਟਿਨ ਟਰੂਡੋ ਦੇ ਟਾਈਮ 'ਚ ਸਟਾਰਟ ਹੋਇਆ ਸਟੀਫਨ ਹਾਰਪਰ ਇੱਕ ਲਾਅ ਲੈ ਕੇ ਆਇਆ ਸੀ ਕਿ ਸ਼ਾਪ ਲਿਫਟਿੰਗ 'ਚ ਅਗਰ ਅਰੈਸਟ ਹੋ ਜਾਂਦੇ ਹੋ ਚੋਰੀ ਕਰਦੇ ਤਾਂ ਤੁਹਾਨੂੰ ਪੁਲਿਸ ਔਨ ਸਪੋਟ ਅਰੈਸਟ ਕਰੂਗੀ ਸ਼ਾਪ ਲਿਫਟਿੰਗ 'ਚ 79% ਕੇਸ ਅੱਪ ਗਏ ਨੇ ਪਿਛਲੇ 10 ਸਾਲਾਂ ਦੇ ਵਿੱਚ ਟਰੂਡੋ ਜਿੰਦਾਬਾਦ ਅਤੇ ਇਹ ਇੱਕ ਖਬਰ ਹੈ ਸੰਤੋਸ਼ ਜੀ ਆਪਣੇ ਸਵਾਲ ਤੋਂ ਦੁਬਾਰਾ ਚੱਲਦੇ ਬੈਕ ਆਪਣੇ ਕੋਲ ਲਾਈਨ ਖਾਲੀ ਨੇ 48 ਹੋ ਗਏ 9:48 ਅਤੇ ਹਰਦੀਪ ਪੰਦੇਰ ਬ੍ਰੋਕਰ ਆਫ ਰੈਕਟ ਫੇਅਰ ਡਿਊਰਿਟੀ ਦੇ ਨੇ ਅਤੇ ਸੰਤੋਸ਼ ਉਹਨਾਂ ਦੇ ਨਾਲ ਕੰਮ ਕਰਦੇ ਅਤੇ ਸੰਤੋਸ਼ ਜੀ ਕੁਸ਼ਚਨ ਸੀਗਾ ਅੱਜ ਦਾ ਇੱਕ ਐਸੀ ਚੀਜ਼ ਆ ਸਾਰੀ ਘਰ ਵੀ ਬਾਹਰ ਵੀ ਇਹ ਚੀਜ਼ ਟੁੱਟਦੀ ਹੈ ਇਕੱਲੀ ਘਰ ਦੇ ਅੰਦਰ ਨਹੀਂ ਟੁੱਟਦੀ ਹੈਗੀ ਬਾਹਰ ਵੀ ਟੁੱਟਦੀ ਹੈ ਇੱਕ ਐਸੀ ਚੀਜ਼ ਆ ਸੰਤੋਸ਼ ਨੇ, ਜਦੋਂ ਮੈਨੂੰ ਜਵਾਬ ਦਿੱਤਾ ਮੇਰੇ 'ਚ ਐਕਸਾਈਟਮੈਂਟ ਹੋਰ ਆ ਗਈ। ਮੈਂ ਕਿਹਾ ਤਾਂ ਬਹੁਤ ਵਧੀਆ ਚੀਜ਼ ਹੈ, ਤਾਂ ਦਿਮਾਗ 'ਚ ਵੀ ਨਹੀਂ ਕਿਸੇ ਦੇ ਆਉਣੀ। ਆਮ ਤੌਰ 'ਤੇ ਘਰ 'ਚ ਕੌਲੀ ਜਾਂ ਗਲਾਸ ਟੁੱਟ ਜਾਂਦਾ, ਤੁਸੀਂ ਉਹ ਸੋਚ ਦਿਓਗੇ। ਐਸੀਆਂ ਕਈ ਚੀਜ਼ਾਂ ਨੇ ਜਿਹੜੀਆਂ ਟੁੱਟਦੀਆਂ ਨੇ ਪਰ ਤੁਸੀਂ ਤੋੜਨਾ ਨਹੀਂ ਚਾਹੁੰਦੇ ਸੀਗੇ, ਫਿਰ ਵੀ ਟੁੱਟ ਜਾਂਦੀ ਆ ਨਾ ਚਾਹੁਣ ਦੇ ਬਾਵਜੂਦ ਵੀ। ਤੁਸੀਂ ਜ਼ੋਰ ਲਾ ਰਹੇ ਹੋ, ਤੁਹਾਨੂੰ ਪਤਾ ਲੱਗ ਜਾਂਦਾ ਵੀ ਟੁੱਟ ਜਾਣੀ ਆ, ਹੁਣ ਤੁਸੀਂ ਰੋਕ ਰਹੇ ਹੋ, ਫਿਰ ਵੀ ਉਹ ਟੁੱਟ ਜਾਂਦੀ ਆ। ਕਿਹੜੀ ਐਸੀ ਚੀਜ਼ ਆ, ਦਿਮਾਗ ਲਾ ਲਿਆ ਤੁਸੀਂ, ਤੁੱਕਾ ਮਾਰੋ, ਕਿਹੜੀ ਐਸੀ ਚੀਜ਼ ਆ ਜਿਹੜੀ ਤੁਸੀਂ ਤੋੜਨੀ ਨਹੀਂ ਵੀ ਚਾਹੁੰਦੇ ਫਿਰ ਵੀ ਟੁੱਟ ਜਾਂਦੀ ਆ, ਸਾਰਿਆਂ ਤੋਂ ਘਰੇ ਬਾਹਰ ਸਾਰੇ ਕਿਤੇ ਟੁੱਟ ਜਾਂਦੀ ਆ, ਕੀ ਹੈਗਾ ਇਹੋ ਜਿਹਾ? ਯਾਦ ਕਰੋ ਤਾਂ 905-6773। ਸੰਤੋਸ਼ ਕੁਐਸਚਨ ਥੋੜਾ ਔਖਾ ਪੁੱਛਿਆ ਤੁਸੀਂ ਵੈਸੇ, ਪਰ ਲੋਕ ਇੰਨੇ ਇੰਟੈਲੀਜੈਂਟ ਲੋਕ ਨੇ ਨਾ,
1: ਬਹੁਤ ਇੰਟੈਲੀਜੈਂਟ। ਦੇਖੋ ਮੇਰੇ ਆਨਸਰ ਤੋਂ ਵੀ ਵੱਧ ਕੇ ਆਨਸਰਸ ਮਿਲਣਗੇ
0: ਮੈਨੂੰ। ਓਕੇ, ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
5: ਗੁੱਡ ਮਾਰਨਿੰਗ।
0: ਮਾਰਨਿੰਗ ਸਰ।
5: ਇੱਕ ਤੋਂ ਜੀ ਦਿਲ ਹੈ, ਦੂਸਰਾ ਵਿਸ਼ਵਾਸ ਹੈ।
0: ਦਿਲ ਔਰ ਵਿਸ਼ਵਾਸ। ਆਪਕਾ ਨਾਮ?
5: ਰਿਸ਼ਭ। ਨਿਸ਼ੋਲ।
0: ਨਿਸ਼ੋਲ, ਮੈਂ ਤਾਂ ਮੈਂ ਕਿਹਾ ਮੈਨੂੰ ਗੋਰੇ ਨੇ ਕਿਸੇ ਨੇ ਕਾਲ ਕਿਵੇਂ ਕਰ ਲਿਆ, ਨਿਸ਼ੋਲ। ਦਿਲ ਔਰ, ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ।
6: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
6: ਮੇਰਾ ਆਨਸਰ ਹੈਗਾ ਵੀ ਵਿਸ਼ਵਾਸ।
0: ਵਿਸ਼ਵਾਸ?
6: ਹਾਂਜੀ।
0: ਮਤਲਬ ਤੁਸੀਂ ਤੋੜਨਾ ਨਹੀਂ ਚਾਹੁੰਦੇ ਫਿਰ ਵੀ ਤੋੜ ਦਿੰਦੇ ਹੋ, ਏਦਾਂ ਨਾ?
6: ਨਹੀਂ, ਕਈ ਵਾਰੀ ਦੂਸਰੇ ਬੰਦੇ ਤੋੜ ਜਾਂਦੇ, ਆਪਾਂ ਕਿਸੇ ਤੇ ਵਿਸ਼ਵਾਸ ਕਰਦੇ ਆ।
0: ਤੁਹਾਨੂੰ ਲੱਗਦਾ ਵੀ ਤੁਸੀਂ ਨਹੀਂ ਤੋੜਦੇ ਬਾਕੀ ਤੋੜ ਦਿੰਦੇ ਹੈ? ਨਿਸ਼ੋਲ ਨੇ ਵੀ ਕਿਹਾ ਸੀਗਾ ਵਿਸ਼ਵਾਸ, ਔਰ ਦੂਸਰਾ ਕੁਛ ਹੋਰ ਕਿਹਾ ਸੀ, 905-6773-3337। ਸੰਤੋਸ਼ ਕੁਐਸਚਨ ਫਿਰ ਇੱਕ ਵਾਰ ਰਿਪੀਟ ਕਰਦੇ, ਸੰਤੋਸ਼ ਦੱਸਿਓ ਇੱਕ ਵਾਰ।
6: ਬਿਲਕੁਲ, ਏਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਤੋੜਨਾ ਨਹੀਂ ਚਾਹੁੰਦੇ, ਚਾਹੇ ਘਰ ਹੋਵੇ ਚਾਹੇ ਬਾਹਰ, ਸਾਡੇ ਕੋਲ ਜਾਣੇ ਅਣਜਾਣੇ ਚ ਟੁੱਟ ਜਾਂਦੀ ਹੈ, ਔਰ ਟੁੱਟਣ ਤੋਂ ਬਾਅਦ ਸਾਨੂੰ ਕਈ ਵਾਰ ਦੁੱਖ ਵੀ ਹੁੰਦਾ ਆ, ਗਲਾਸੀਆਂ ਚਲੋ ਕੌਲੀਆਂ ਤੇ ਟੁੱਟਦੀਆਂ, ਹੋਰ ਵੀ ਕਿਹੜੀ ਚੀਜ਼ ਹੈਗੀ ਆ ਜਿਹੜੀ ਨਾ ਚਾਹੁੰਦਿਆਂ ਟੁੱਟ ਹੀ ਜਾਂਦੀ ਹੈ?
0: 905-6773-3337। ਹਜੇ ਵੀ ਜਵਾਬ ਆਏ ਨਹੀਂ ਹੈਗੇ, ਹਜੇ ਹੈਗੀਆਂ ਨੇ ਕੁਛ ਚੀਜ਼ਾਂ ਐਸੀਆਂ। ਸੰਤੋਸ਼ ਨੂੰ ਮੈਂ ਇੱਕ ਦੱਸੀ ਸੀ, ਕਹਿੰਦੀ ਉਹ ਦੈਟਸ ਗੁੱਡ ਆਨਸਰ, ਪਰ ਮੇਰੇ ਵਾਲਾ ਆਨਸਰ ਨਹੀਂ, ਸੰਤੋਸ਼ ਦਾ ਆਨਸਰ ਕੁਛ ਹੋਰ ਆ। 905-6773-3337 ਤੁਸੀਂ ਦੱਸ ਰਹੇ ਹੋ। ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ ਵਾਲੇ ਨੇ ਜਿਹੜੇ ਕਹਿੰਦੇ ਨੇ ਕਿ ਤੁਸੀਂ ਨਾ ਪੁਰਾਣੇ ਫਰਨੀਚਰ ਨੂੰ ਸਿੱਟਿਓ ਨਾ, ਸਾਨੂੰ ਇੱਕ ਵਾਰ ਦਿਖਾ ਦਿਓ, ਫੋਟੋ ਦੇ ਉੱਤੇ ਹੀ ਦਿਖਾ ਦਿਓ, ਅਸੀਂ ਤੁਸੀਂ ਨਾ ਡਿਜ਼ਾਇਨ ਭੇਜ ਦਿਓ, ਤੁਹਾਨੂੰ ਉੱਦਾਂ ਦਾ ਬਣਾ ਕੇ ਦੇ ਦਾਂਗੇ। ਆਰ ਐਸ ਜੀ ਕਸਟਮ ਸੋਫਾ, ਤੁਸੀਂ ਕਸਟਮ ਸੋਫਾ ਦੇਖਣਾ ਕਿਹੋ ਜਿਹਾ ਤਿਆਰ ਹੁੰਦਾ, ਮੈਂ ਤਿਆਰ ਕੀਤਾ, ਕਿਰਾਇਆ ਕਿਸੇ ਨੇ ਫੋਟੋ ਮੰਗਾਉਣੀ ਮੰਗਾਇਓ, ਸਿਰਫ $230 ਦੇ ਵਿੱਚ ਸੋਫਾ ਤਿਆਰ ਹੋਇਆ, ਟੋਪ ਦਾ ਸੋਫਾ, ਆਊਟਸਾਈਡ ਲਾਇਆ ਸੀ, ਆਲ ਸੀਜ਼ਨ ਸੋਫਾ, ਗਰਮੀ ਸਰਦੀ, ਬਾਰਿਸ਼ ਦਾ ਪਾਣੀ ਪੈ ਜਾਵੇ ਕੋਈ ਡਰ ਨਹੀਂ ਹੈਗਾ। 647-1317 647-1315-1317 20 ਮੈਲਨੀ ਡਰਾਈਵ, ਯੂਨਿਟ 10 ਚ ਨੇ, ਆਰ ਐਸ ਜੀ ਕਸਟਮ ਵਾਲੇ। ਤੇ ਮੇਰਾ ਜਸਵੀਰ ਸਿੰਘ ਨੇ, ਜਸਵੀਰ ਜੀ ਸਤਿ ਸ਼੍ਰੀ ਅਕਾਲ। ਸੁਖਵੀਰ ਜੀ, ਸੁਖਵੀਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
7: ਇੱਕ ਭਰੋਸਾ, ਇੱਕ ਕਿਸੇ ਨਾਲ ਪ੍ਰੋਮਿਸ ਕੀਤਾ ਹੋਇਆ ਵਾਅਦਾ।
0: ਹਾਂ, ਬੜਾ ਥੋੜੇ ਚ ਠਹਿਰਾ ਬਹੁਤ ਆ, ਬਰੈਨ ਟਿਕ ਕੇ ਆਰਾਮ ਨਾਲ ਗੱਲ ਕੀਤੀ। ਇੱਕ ਭਰੋਸਾ ਮਤਲਬ ਤੁਹਾਡੇ ਤੋਂ ਟੁੱਟ ਜਾਂਦਾ, ਸਾਡਾ ਕੁਐਸਚਨ ਸੀਗਾ, ਤੁਹਾਡੇ ਤੋਂ ਟੁੱਟ ਜਾਂਦਾ ਭਰੋਸਾ ਅਗਲੇ ਦਾ?
7: ਨਹੀਂ, ਮੇਰਾ ਤਾਂ ਨਹੀਂ, ਮੈਂ ਉਦਾਂ ਰੈਂਡਮਲੀ ਕਿਹਾ ਹੈ।
0: ਨਹੀਂ ਨਹੀਂ, ਆਮ ਜਸਟ ਟਾਕਿੰਗ, ਆਪਾਂ ਇਹ ਤਾਂ ਗੱਲ ਕਰ ਰਹੇ ਹਾਂ, ਮੈਂ ਨਹੀਂ ਕਹਿ ਰਿਹਾ ਹੈਗਾ, ਆਪਾਂ ਤਾਂ ਸਿਰਫ ਗੱਲ ਕਰ ਰਹੇ ਹਾਂ। ਤੁਹਾਨੂੰ ਤੁਸੀਂ ਲੱਗਦਾ ਤੁਸੀਂ ਤੋੜਿਆ ਵਿਸ਼ਵਾਸ ਕਿਸੇ ਦਾ ਪਹਿਲਾਂ?
7: ਮੈਂ ਨਹੀਂ ਤੋੜਿਆ, ਪਰ ਮੇਰੇ ਨਾਲ ਕੀਤਾ ਹੋਇਆ ਟੁੱਟਿਆ।
0: ਬਈ ਇਕੱਲੇ ਲੇਡੀਜ਼ ਕਹਿ ਰਹੀਆਂ ਕਿ ਬੰਦੇ ਵੀ ਕੋਈ ਹੈਗਾ ਇੱਦਾਂ ਦੇ ਸੋਚਣ ਵਾਲੇ ਵੀ ਜਿਹੜੇ ਕਹਿੰਦੇ ਵਿਸ਼ਵਾਸ ਸਾਡਾ ਵੀ ਟੁੱਟਿਆ ਹੈਗਾ? ਤੁਸੀਂ ਸੈਕਿੰਡ ਪਰਸਨ ਹੋ ਜਿਨ੍ਹਾਂ ਨੇ ਕਿਹਾ ਕਿ ਸਾਡਾ ਵਿਸ਼ਵਾਸ ਤੋੜ ਦਿੱਤਾ। 905-6773-3337 ਐਂ ਤਾਂ ਲੋਕ ਬਹੁਤ ਬਿਜ਼ਨਸ ਕਰਦੇ ਨੇ ਬਾਹਰ, ਉਹ ਵੀ ਵਿਸ਼ਵਾਸ ਕਰਕੇ ਕਰਦੇ ਨੇ। 905-6773-3337 ਇਹੋ ਜਿਹੀ ਕਿਹੜੀ ਚੀਜ਼ ਆ ਅਤੇ ਤੁਸੀਂ ਸਾਨੂੰ ਕਾਲ ਕਰ ਰਹੇ ਹੋ 905-6773-3337 ਦੇ ਉੱਤੇ। ਔਰ ਇੱਕ ਵਾਰ ਦੱਸ ਦਵਾਂ, ਅਗਰ ਤੁਸੀਂ ਗੱਡੀ ਕੋਈ ਵੀ ਪੁਰਾਣੀ ਚੱਕੀ ਫਿਰਦੇ ਹੋ, ਫੂਡ ਨੇ ਸਪੈਸ਼ਲ ਚਲਾਇਆ ਹੋਇਆ, ਇੰਪਲੋਈ ਪ੍ਰਾਈਸ ਦੇ ਉੱਤੇ ਤੁਹਾਨੂੰ ਗੱਡੀਆਂ ਦੇ ਰਹੇ, ਇੰਪਲੋਈ ਪ੍ਰਾਈਸ ਦੇ ਉੱਤੇ, ਅਤੇ ਨੰਬਰ ਆ 416-302 99-41 416-302-99-41 'ਤੇ ਕਾਲ ਕਰਨੀ ਹੈ। ਹੈਲੋ ਜੀ, ਹੈਲੋ, ਤੇਂਦਰ, ਤੇਜਿੰਦਰ ਜੀ ਹਾਂਜੀ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹਾਂਜੀ ਨਿਸ਼ਾਨੀ ਯਾਰ ਦੀ ਗੱਲ ਵਿਚ ਪਾ ਲਾ ਗਾਨੀ ਯਾਰ ਦੀ ਹੈ ਓਕੇ ਇਹ ਕਹਿੰਦੇ ਗਾਨੀ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ 9469 ਸਤਿ ਸ਼੍ਰੀ ਅਕਾਲ ਜੀ
8: ਨੀਂਦ ਤੋੜੀ ਨੀਂਦ
0: ਆਏ ਹਾਏ ਨੀਂਦ ਤਾਂ ਵੀ ਸਭ ਤੋਂ ਪਿਆਰੀ ਹੁੰਦੀ ਹੈ ਨਾ ਚਾਹੁੰਦੇ ਤੁਹਾਨੂੰ ਕਿੰਨੀ ਕੁ ਪਿਆਰੀ ਹੈ ਭਾਜੀ ਨੀਂਦ ਦੱਸਿਓ
8: ਭਾਜੀ ਬਹੁਤ ਪਿਆਰੀ ਪਰ ਸੌਣ ਨੂੰ ਟਾਈਮ ਬਹੁਤ ਘੱਟ ਮਿਲਦਾ ਜੀ
0: ਪਰ ਭਾਜੀ ਗੱਲ ਸੁਣੋ ਮੈਨੂੰ ਅੱਧੀ ਜ਼ਿੰਦਗੀ ਦਾ ਤੁਸੀਂ ਜਿਹੜੇ ਮੇਰੇ ਟੱਬਰ 'ਚ ਵੀ ਕਹੇਗਾ ਸੰਤੋਸ਼ ਤਾਂ ਹੱਸ ਰਹੀ ਹੈ ਅਤੇ ਅੱਧੀ ਜ਼ਿੰਦਗੀ ਦੇ ਤੁਸੀਂ ਸੌਂ ਕੇ ਕੱਢ ਦਿੰਦੇ ਫਿਰ ਫਾਇਦਾ ਕੀ ਤੁਹਾਡਾ ਦੁਨੀਆਂ 'ਤੇ ਆਇਆ ਹੁੰਦਾ
8: ਮੈਂ ਤੁਹਾਨੂੰ ਸੌਣ ਦਾ ਟਾਈਮ ਬਹੁਤ ਘੱਟ ਮਿਲਦਾ ਜੀ ਸੌਂਦੇ ਬਹੁਤ ਘੱਟ ਹਾਂ ਜੀ
0: ਅੱਛਾ ਘੱਟ ਸੌਂਦਾ ਸੀ ਉਹਦੀ ਲੌਗ ਬੁੱਕ ਫੜੀ ਗਈ ਹੁਣ ਠੀਕ ਹੈ ਇਹ ਤੁਹਾਨੂੰ ਸਾਰਿਆਂ ਨੂੰ ਅਵੇਅਰ ਕਰਨ ਲੱਗਿਆ ਤਾਂ ਜੋ ਕਿਸੇ ਹੋਰ ਪਰਿਵਾਰ ਚ ਇਹੋ ਜਿਹੀ ਮੰਦਭਾਗੀ ਘਟਨਾ ਨਾ ਵਾਪਰੇ ਉਹਦੀ ਲੌਗ ਬੁੱਕ ਫੜੀ ਗਈ ਉਹਨੂੰ ਹੁਣ ਸਜ਼ਾ ਹੋਣੀ ਆ ਉਹਦੇ ਐਕਸੀਡੈਂਟ 'ਚ ਬੰਦਾ ਮਰ ਗਿਆ ਅੱਖ ਲੱਗਣ ਨਾਲ ਟਰੱਕ ਦੂਜੇ ਪਾਸੇ ਜਾ ਕੇ ਦੂਜੇ ਟਰੱਕ 'ਚ ਵੱਜਿਆ ਉਧਰੋਂ ਇੱਕ ਬੰਦਾ ਆ ਰਿਹਾ ਸੀ ਉਹਨੂੰ ਪਤਾ ਹੀ ਨਹੀਂ ਸੀ ਕਿ ਮੇਰੀ ਮੌਤ ਆ ਰਹੀ ਹੈ ਸਾਹਮਣੇ ਉਹ ਮਾਰਿਆ ਤੁਸੀਂ ਨਾ ਬਾਈ ਜੀ ਛੱਡੋ ਪਰੇ ਹੁਣ ਸਾਰੇ ਕਾਸੇ ਨੂੰ ਇਹ ਜਿੱਦ ਥੋੜੀ ਹੈ ਕੋਈ ਨਹੀਂ ਮੈਂ ਮੈਂ ਤੁਹਾਡੇ ਤੁਹਾਡੇ ਤੁਹਾਡੀ ਕਿਸੇ ਡਰਾਈਵਿੰਗ ਦੇ ਉੱਤੇ ਇੰਡੀਕੇਸ਼ਨ ਨਹੀਂ ਕਰ ਰਿਹਾ ਬਟ ਮੈਂ ਦੱਸ ਰਿਹਾ ਵੀ ਉਹ ਹਾਦਸਾ ਵਾਪਰਿਆ ਇਹਨਾਂ ਨੇ ਜਾ ਕੇ ਇਨਵੈਸਟੀਗੇਸ਼ਨ ਕੱਢ ਕੇ ਉਹਦਾ ਲੌਗ ਲੱਭ ਲਿਆ ਕਿਤੇ ਉਹ ਚੈੱਕ ਹੋਇਆ ਹੋਣਾ ਕਿਤੇ ਉਹ ਇਨਸਪੈਕਸ਼ਨ ਹੋਈ ਹੋਣੀ ਹੈ ਉਹਦੇ ਅਕੋਰਡਿੰਗਲੀ ਡੇ ਮੈਚ ਕਰਕੇ ਉਹ ਪੋਸਟ ਕੀਤਾ ਹੁਣ ਉਹਨੂੰ ਸਜ਼ਾ ਹੋਣੀ ਹੈ ਜੇਲ੍ਹ ਹੋਣੀ ਹੈ ਹਾਂਜੀ ਖਿਆਲ ਰੱਖਿਓ ਸਾਰੇ ਜਿੰਨੇ ਵੀ ਮੇਰੇ ਟਰੱਕ ਭਰਾ ਨੇ ਇਸੇ ਕਰਕੇ ਲੋਕ ਇੰਨਾ ਸੁਣਦੇ ਨੇ ਸ਼ੋਅ ਨੂੰ ਐਵੇਂ ਨਹੀਂ ਸੁਣਦੇ ਲੋਕ ਮੈਂ ਸਿੱਧੀ ਗੱਲ ਸਾਫ਼ ਸੁਥਰੀ ਕਹਿ ਦਿੰਦਾ ਤਾਂ ਜੋ ਲੋਕਾਂ ਦੇ ਮਨਾਂ 'ਚ ਬਹਿ ਜਾਵੇ ਵੀ ਯਾਰ ਮੈਂ ਇਹ ਨਹੀਂ ਕਰਨਾ ਮੇਰੇ ਘਰੇ ਜਵਾਕ ਨੇ ਮੈਂ ਇੱਥੋਂ ਰਹਿ ਨਹੀਂ ਹੋਣਾ ਕਾਲ ਕੋਠੜੀਆਂ ਦੇ ਅੰਦਰ ਐਂਗਜ਼ਾਇਟੀ ਹੋ ਜਾਂਦੀ ਹੈ ਬੰਦੇ ਨੂੰ ਜਿਹਨੂੰ ਜੇਲ੍ਹ ਹੁੰਦੀ ਹੈ ਫਿਰ ਹੈਲੋ ਜੀ ਕੁਲਜਿੰਦਰ ਕੁਲਜਿੰਦਰ ਸਿੰਘ ਹਾਂਜੀ
9: ਹੈਲੋ ਐਨਕ ਜੀ
0: ਕੀ ਹੈ
9: ਐਨਕ
0: ਐਨਕ ਤੁਹਾਡੇ ਲੱਗੀ ਹੋਣੀ ਹੈ ਤੁਹਾਨੂੰ ਫਿਰ ਫਿਕਰ ਰਹਿੰਦਾ ਹੋਣਾ ਵੀ ਟੁੱਟੀ ਜਾਂਦੀ ਹੈ ਘਰੇ ਗਾਲਾਂ ਪੈਂਦੀਆਂ ਹੋਣਗੀਆਂ ਆ ਵੀ ਤੋੜਤੀ ਸਪੈਕਸ ਸਪੈਕਸ ਚੱਲ ਜਾਓ ਜਿਹਦੀ ਐਨਕ ਟੁੱਟੀ ਹੈ ਕਿਸੇ ਦੀ ਔਰ ਜਿਹਨਾਂ ਦੇ ਡੋਰ ਦੀਆਂ ਗਲਾਸ ਟੁੱਟ ਗਿਆ ਲੋਕ ਟੁੱਟ ਗਏ ਟਾਕੀਆਂ 'ਚ ਹਵਾ ਅੰਦਰ ਠੰਡੀ ਆਉਂਦੀ ਹੈ ਤੁਸੀਂ ਕੋਈ ਵੀ ਕੰਮ ਕਰਾਉਣਾ ਘਰ ਦੇ ਆਲੇ ਦੁਆਲੇ ਸੀਲਿੰਗ ਕਰਾਉਣੀ ਹੈ ਵਿੰਡੋਜ਼ ਦੀ ਸਰਦੀਆਂ ਤੋਂ ਪਹਿਲਾਂ ਟਾਕੀਆਂ ਦਰਵਾਜ਼ੇ ਸ਼ੀਸ਼ੇ ਟੁੱਟੇ ਹੋਏ ਨੇ ਤੁਸੀਂ ਉਹ ਠੀਕ ਕਰਾਉਣੇ ਆ MH18 ਡੋਰ ਵਿੰਡੋਜ਼ ਰਿਪੇਅਰ ਵਾਲੇ ਨੇ 647-551-0004 ਕਿਸੇ ਨੇ ਬੈਕਯਾਰਡ ਵਾਲਾ ਡੋਰ ਆ ਜਿਹੜਾ ਉਹ ਠੀਕ ਕਰਾਉਣਾ MH18 ਡੋਰ ਵਿੰਡੋਜ਼ ਰਿਪੇਅਰ ਵਾਲੇ ਨੇ ਰਿਪੇਅਰ ਕਰਦੇ ਨੇ ਇਹ ਅਤੇ ਡੋਰ ਪਾ ਵੀ ਦਿੰਦੇ ਨੇ ਤੁਹਾਡੀਆਂ ਜਾਲੀਆਂ ਜਿਹੀਆਂ ਟੁੱਟੀਆਂ ਹੁੰਦੀਆਂ ਬੈਕ ਡੋਰ ਦੀਆਂ 647-551-0004 ਔਰ ਇਸੇ ਤਰ੍ਹਾਂ ਜਿਹੜੇ ਭੁਪਿੰਦਰ ਸਿੰਘ ਨੇ ਸਾਡੇ ਨਾਲ ਰਿਐਲਟਰ ਨੇ ਇਹਨਾਂ ਦੀਆਂ ਮਲਟੀਪਲ ਲਿਸਟਿੰਗਸ ਨੇ ਅਤੇ ਤੁਸੀਂ ਕਿਚਨਰ ਵਾਟਲੂ ਕੇਂਬਰਿਜ ਦੇ ਏਰੀਏ ਦੇ ਵਿੱਚ ਅਗਰ ਕੋਈ ਵੀ ਟ੍ਰਾਂਜੈਕਸ਼ਨਸ ਕਰਨੀਆਂ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਭੁਪਿੰਦਰ ਸਿੰਘ ਨੇ ਇਹਨਾਂ ਨੂੰ ਜ਼ਰੂਰ ਔਰ ਜ਼ਰੂਰ ਕੰਟੈਕਟ ਕਰੋਗੇ ਇਹਨਾਂ ਕੋਲ ਕੁਛ ਘਰ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਲੀਗਲ ਬੇਸਮੈਂਟਸ ਬਣੇ ਹੋਏ ਨੇ ਅਤੇ ਤੁਸੀਂ ਬਹੁਤ ਹੀ ਸੋਹਣੇ ਫੋਟੋਜ਼ ਮੇਰੇ ਕੋਲ ਪਈਆਂ ਨੇ ਸਿੰਗਲ ਕਾਰ ਗਰਾਜ ਡਬਲ ਕਾਰ ਗਰਾਜ ਦੇ ਨਾਲ 6 ਤੋਂ ਵੱਧ ਲਿਸਟਿੰਗਸ ਨੇ ਕਿਚਨਰ ਵਾਟਲੂ ਕੇਂਬਰਿਜ ਦੇ ਏਰੀਏ 'ਚ IT ਹੱਬ ਦੇ ਕੋਲ ਡਿਟੈਚ ਸੈਮੀ ਘਰ ਇਹਨਾਂ ਕੋਲ ਅਵੇਲੇਬਲ ਨੇ ਅਤੇ ਮੈਂ ਕੱਲ੍ਹ ਦੇ ਸ਼ੋਅ ਦੇ ਵਿੱਚ ਡਿਟੇਲਸ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਿਆ ਕਰੂੰਗਾ ਔਰ ਡਬਲ ਰੈਂਟਲ ਇਨਕਮ ਵਾਲੇ ਘਰ ਨੇ ਮੈਂ ਮੈਪ ਖੋਲ੍ਹ ਕੇ ਦੇਖ ਰਿਹਾ ਸੀ ਇਹਨਾਂ ਨੇ ਮੈਨੂੰ ਬਕਾਇਦਾ ਮੈਪ ਭੇਜਿਆ ਵਾਟਲੂ ਯੂਨੀਵਰਸਿਟੀ ਕਿਚਨਰ 7 or 8 ਹਾਈਵੇ ਦੇ ਕੋਲ ਜਿਹੜਾ ਹੈਗੇ ਨੇ ਪਾਣੀ ਦੀ ਝੀਲਾਂ ਦੇ ਕੋਲ ਇਹਨਾਂ ਦੀਆਂ ਪ੍ਰੋਪਰਟੀਆਂ ਨੇ ਅਤੇ ਤੁਸੀਂ ਭੁਪਿੰਦਰ ਸਿੰਘ ਉਹਨਾਂ ਨੂੰ ਕੰਟੈਕਟ ਕਰਨਾ ਜਿਹੜੇ ਕਿ ਤੁਹਾਡੇ ਲਈ ਰੀਅਲਟਰ ਦੇ ਤੌਰ ਦੇ ਉੱਤੇ ਹੈਲਪ ਕਰਨਗੇ ਤੁਹਾਡੀ 519-590-8254 ਜਿਹੜੇ ਲੋਕ ਰਿਜ਼ਲਟ ਦੇ ਨਾਲ ਛੇਤੀ ਪ੍ਰੋਪਰਟੀ ਕਿਚਨਰ ਵਾਟਲੂ ਕੇਂਬਰਿਜ ਦੇ ਏਰੀਏ 'ਚ ਵੇਚਣੀ ਵੀ ਚਾਹੁੰਦੇ ਨੇ 519-590-8254 519-590-8254 'ਤੇ ਕਾਲ ਕਰਨੀ ਔਰ ਇਸੇ ਤਰ੍ਹਾਂ ਹਾਈਲੈਂਡ ਆਟੋ ਰਿਪੇਅਰ ਸੈਂਟਰ 18 ਸਾਲ MTO ਅਪਰੂਵਡ ਵਰਕਸ਼ਾਪ ਹੈ 19 ਸਾਲ ਪਲੱਸ ਦਾ ਟਾਈਮ ਹੋ ਗਿਆ 20 ਸਾਲ ਹੋ ਗਏ ਨੇ ਇਹਨਾਂ ਨੂੰ 20 ਸਾਲ ਤੋਂ ਗੱਡੀਆਂ ਰਿਪੇਅਰ ਕਰ ਰਹੀ ਹੈ ਹਾਈਲੈਂਡ ਆਟੋ ਰਿਪੇਅਰ ਸੈਂਟਰ ਨੋ ਕੁਐਸਚਨ ਆਸਕ ਕ੍ਰੈਡੀਬਿਲਿਟੀ ਦੇ ਉੱਤੇ, ਰਿਲਾਇਬਿਲਿਟੀ ਦੇ ਉੱਤੇ ਕੋਈ ਪਾਰਟ ਖਰਾਬ ਆ, ਪਹਿਲਾਂ ਹੀ ਦੱਸਣਗੇ ਬਾਈ ਜੀ ਆਪਾਂ ਵਾਲਾ ਪਾਰਟ ਚੇਂਜ ਕਰਨਾ, ਐਂ ਨਹੀਂ ਗੱਡੀ ਖੋਲ੍ਹ ਕੇ ਰੌਲਾ ਪਾਲਣਗੇ। ਅਤੇ 10% ਔਫ ਆ ਰੇਡੀਓ ਵਾਜ਼ ਦਾ ਰੈਫਰੈਂਸ ਦੇਣ 'ਤੇ 905-463-6363 905-463-6363 ਔਰ ਪਰਮਸ ਕੁਇਕ ਲਿਊ ਵਾਲੇ ਨੇ ਨਾਇਗਰਾ ਫੋਲ 'ਚ ਜੇ ਕਿਸੇ ਨੇ ਗੱਡੀ ਰਿਪੇਅਰ ਕਰਾਉਣੀ ਹੈ, ਨਾਇਗਰਾ ਫੋਲ 'ਚ 13 ਰਿਚਮੰਡ ਸਟਰੀਟ ਦੇ ਉੱਪਰ ਨੇ ਥੋਰਲ ਦੇ ਵਿੱਚ, ਪਰਮਸ ਵਾਲੇ ਰਾਈਟ ਵਿੰਡੋ ਫਿੱਟ, ਵਿੰਡੋਜ਼ ਚੇਂਜ ਕਰਾਉਣੀਆਂ, ਲੋਨ ਮਿਲੂਗਾ ਨਾਲ ਅਤੇ ਨਾਲ 25 ਸਾਲ ਦੀ ਗਰੰਟੀ ਵਿੰਡੋ ਖਰਾਬ ਨਹੀਂ ਹੋਣਗੀਆਂ। ਰਾਈਟ ਵਿੰਡੋ ਫੋਰਸ 416-206-3200 'ਤੇ ਕਾਲ ਕਰੋਗੇ। ਨਾਨਕ ਡਕਟ ਕਲੀਨਿੰਗ, ਡਕਟ ਕਲੀਨ ਕਰਾਉਣਾ ਕਿਸੇ ਨੇ ਵੀ, ਡਕਟ ਕਲੀਨਿੰਗ ਲਈ ਨੰਬਰ ਆ ਨਾਨਕ ਵਾਲਿਆਂ ਦਾ ਸੰਯਮ ਦਾ 416-769-1521। ਔਰ ਡੈਂਟਿਸਟਰੀ ਐਟ ਰੈਂਬਲਰ, ਦੰਦਾਂ ਦੀ ਸੰਭਾਲ ਲਈ ਡਾਕਟਰ ਜਤਿੰਦਰ ਕੌਰ ਗਰੇਵਾਲ, 905-452-8211 'ਤੇ ਕਾਲ ਕਰਨੀ ਹੈ। ਸੰਤੋਸ਼ ਜੀ ਆਂਸਰ ਕੀ ਹੈ ਤੁਹਾਡਾ, ਜਲਦੀ ਬੋਲ ਦਿਓ।
1: ਜੀ ਬਿਲਕੁਲ, ਮੇਰਾ ਆਂਸਰ ਪ੍ਰੋਮਿਸ ਆ।
0: ਪ੍ਰੋਮਿਸ, ਜੋ ਵਾਅਦਾ ਕੀ ਹੈ ਉਹ ਨਿਭਾਉਣਾ ਪੜੇਗਾ, ਪਰ ਟੁੱਟ ਜਾਂਦਾ ਕੋਸ਼ਿਸ਼ ਕਰਦੇ ਨਾ ਟੁੱਟੇ। ਮੈਨੂੰ ਸ਼ੋਅ ਤੋਂ ਬਾਅਦ 416-518-3200 'ਤੇ ਕਾਲ ਕਰਨੀ ਹੈ। ਜਿਹਨਾਂ ਕੋਲ ਕਰਜ਼ੇ ਨੇ, ਘਬਰਾਓ ਨਾ, ਡਰੋ ਨਾ, ਲੋ ਦੇ ਹਿਸਾਬ ਨਾਲ ਡੀਲ ਕਰੋ। ਮੈਂ ਆਈ ਵਿਲ ਡੂ ਮਾਈ ਬੈਸਟ। ਤੁਸੀਂ ਜਿੱਥੇ ਖੂਹ 'ਚ ਛਾਲ ਮਾਰੀ ਹੋਈ

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।

0: ਪਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੌਰ ਬ੍ਰਹਮ ਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੌਰ ਬ੍ਰਹਮ ਰੋਡ, ਯੂਨਿਟ ਨੰਬਰ 1, 905-799-8877, ਸੋਫਾ ਸਟੂਡੀਓ .ca। ਥੈਂਕ ਯੂ ਜੀ।
1: ਚਾਰ ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
3: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
4: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340 6474-765-2340।
5: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਤੁਹਾਡੇ ਹੋਸਟ ਜਸਵਿੰਦਰ ਕੌਰ ਤੱਗੜ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 11 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ, ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅੱਜ ਹੈਪੀ ਟਿਊਜ਼ਡੇ ਹੋ ਗਿਆ। ਅਤੇ ਬਿਲਕੁਲ ਜੀ, ਤੁਹਾਡੇ ਲਈ ਭਜਨ ਅੱਜ ਲਗਾਇਆ। ਸੋ ਭਜਨ ਬੜਾ ਹੀ, ਜਿਵੇਂ ਕਹਿੰਦੇ ਆ ਵੀ, ਇੱਕ ਸਕੂਨ ਦਿੰਦਾ। ਇੰਨਾ ਪਿਆਰਾ ਇਹ ਗਾਇਆ ਹੋਇਆ ਸ਼ਬਦ ਭਜਨ, ਅਤੇ ਆਵਾਜ਼ ਵੀ ਬੜੀ ਵਧੀਆ। ਅਤੇ ਆਵਾਜ਼ ਇਹ ਨਾ, ਅਸਲ ਦੇ ਵਿੱਚ ਤਾਂ ਪਹਿਲਾਂ ਇਹ ਗਾਇਆ ਹੋਇਆ ਸ਼ਰਮਾ ਬੰਧੂ ਜਿਹੜੇ ਹੈਗੇ ਆ ਜੀ, ਸ਼ਰਮਾ ਬ੍ਰਦਰਸ ਹੈ ਉਹ, ਯਾਨੀ ਕਿ ਚਾਰ ਬ੍ਰਦਰਸ, ਉਹਨਾਂ ਨੇ ਇਹ ਭਜਨ ਜਿਹੜਾ ਗਾਇਆ ਹੋਇਆ, ਜਿਹੜਾ ਕਿ ਬੜਾ ਮਕਬੂਲ ਹੋਇਆ। ਆਈ ਥਿੰਕ ਬਚਪਨ ਤੋਂ ਜਿਹੜਾ ਉਹ ਇਹ ਵਾਲਾ ਭਜਨ ਆ ਸ਼ਰਮਾ ਬ੍ਰਦਰਸ ਦੀ ਆਵਾਜ਼ ਦੇ ਵਿੱਚ ਆਪਾਂ ਨੇ ਸੁਣਿਆ ਹੈ ਨਾ। ਔਰ ਇੱਕ ਫਿਲਮ ਦੇ ਵਿੱਚ ਵੀ ਇਹਨੂੰ ਲਿੱਤਾ ਗਿਆ ਸੀਗਾ, ਇਹ ਵਾਲੇ ਭਜਨ ਨੂੰ। ਜੇ ਤੁਸੀਂ ਹਿੰਦੀ ਫਿਲਮਾਂ ਦੇ ਸ਼ੌਕੀਨ ਹੋ, ਸੋ ਮੈਂ ਦੇਖੀ ਹੈ ਉਹ ਫਿਲਮ, ਵੈਸੇ TV 'ਤੇ ਆਈ ਹੋਈ ਹੈ, ਜਦੋਂ TV 'ਚ ਆਪਾਂ ਦੇਖਦੇ ਹੁੰਦੇ ਸੀ ਸੰਡੇ ਨੂੰ ਆਉਣੀ, ਉਦੋਂ ਦੇਖੀ ਹੋਈ ਹੈ ਫਿਲਮ। ਸੋ ਜੇ ਤੁਹਾਨੂੰ ਯਾਦ ਹੈ ਨਾ, ਤਾਂ ਤੁਸੀਂ ਦੱਸ ਸਕਦੇ ਹੋ ਵੀ ਕਿਹੜੀ ਫਿਲਮ ਦੇ ਵਿੱਚ ਇਹ ਭਜਨ ਜਿਹੜਾ ਲਿਆ ਗਿਆ। ਸੋ ਜਿਹੜੀ ਹੁਣ ਆਵਾਜ਼ ਸੀਗੀ, ਜੇ ਉਹ ਪਛਾਣਦੇ ਹੋ ਤਾਂ ਵੀ ਦੱਸੋ, ਕਿਉਂਕਿ ਇਹ ਉਹਨਾਂ ਦੀ ਨਹੀਂ ਹੈ, ਸ਼ਰਮਾ ਬੰਧੂ ਦੀ ਆਵਾਜ਼ ਨਹੀਂ ਹੈਗੀ, ਇਹ ਡਿਫਰੈਂਟ ਸਿੰਗਰ ਹੈ, ਬੜੇ ਮਕਬੂਲ ਹੈ ਵੀ, ਬੜੇ ਫੇਮਸ ਹੈ ਆਪਣੇ ਬੋਲੀਵੁੱਡ ਦੇ ਵਿੱਚ, ਅਤੇ ਉਹਨਾਂ ਦੀ ਆਵਾਜ਼ ਹੈ। ਸੋ ਬੜਾ ਹੀ ਇਹ ਨਾ ਮਨ ਨੂੰ ਸਕੂਨ ਪਹੁੰਚਾਉਂਦਾ, ਜਿਵੇਂ ਕਹਿੰਦੇ ਨਾ ਵੀ ਉਹਦੇ ਲਿਰਿਕਸ ਵੀ ਇੱਦਾਂ ਦੇ ਹੀ ਹੈ ਵੀ, ਜੈਸੇ ਸੂਰਜ ਕੀ ਗਰਮੀ ਸੇ ਜਲਤੇ ਹੋਏ ਤਨਕੋ ਮਿਲ ਜਾਏ ਤਰਵਰ ਕੀ ਛਾਇਆ। ਅਤੇ ਇੱਕ ਵਾਰ ਆਪਾਂ ਨੇ ਪ੍ਰੋਗਰਾਮ ਵੀ ਕੀਤਾ ਸੀ ਕਿ ਤਰਵਰ ਦਾ ਕੀ ਮੀਨਿੰਗ ਆਉਂਦਾ ਹੈ, ਸੋ ਉਹ ਵੀ ਤੁਸੀਂ ਉਦੋਂ ਦੱਸਿਆ ਸੀਗਾ। ਅਤੇ ਲਓ ਜੀ, ਜੇ ਆਪਾਂ ਗੱਲ ਕਰੀਏ ਸਾਵਣ ਦੀ, ਸਾਵਣ ਮਹੀਨੇ ਦੀ ਅੱਜ ਹੋ ਗਈ ਜੀ 27 ਤਰੀਕ, ਅਤੇ ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ 10:11, ਅਤੇ 11 ਵਜੇ ਤੱਕ ਹੀ ਗੱਲਬਾਤ ਤੁਹਾਡੀ ਸਾਡੀ ਚੱਲਣੀ ਹੈ। ਅਤੇ ਸਟੂਡੀਓ ਦੇ ਵਿੱਚ ਤੁਸੀਂ ਜਦੋਂ ਕਾਲ ਕਰਨੀ ਹੈ, ਫਿਰ 647-8774-1313 ਨੰਬਰ ਹੈ, 6478-74-1313, ਅਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣੀ ਗੱਲਬਾਤ ਕਰ ਸਕਦੇ ਹੋ। ਨਾਲੇ ਮੇਰਾ ਫੋਨ ਵੀ ਚੈੱਕ ਹੋ ਜੂਗਾ ਵੀ ਸਹੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਹੈ ਨਾ। ਕਈ ਵਾਰ ਕੋਈ ਨਾ ਕੋਈ ਟੈਕਨੀਕਲ ਇਸ਼ੂ ਜਿਹੜਾ ਉਹ ਆ ਜਾਂਦਾ। ਇੱਕ ਇਹਦੇ 'ਚ ਹੈਗਾ ਵੀ ਜਦੋਂ ਤੁਸੀਂ ਫੋਨ ਕਾਲ ਕਰਨੀ ਹੈ, ਮਿਲਾਉਣਾ ਫੋਨ, ਜਦੋਂ ਤੁਸੀਂ ਮਿਲਾ ਲਿਆ ਤਾਂ ਸਟੇ ਔਨਲਾਈਨ, ਕਿਉਂਕਿ ਤੁਹਾਨੂੰ ਸਟੂਡੀਓ ਦੇ ਵਿੱਚ ਕੀ ਚੱਲ ਰਿਹਾ ਉਹਦੀ ਆਵਾਜ਼ ਉਦੋਂ ਆਉਣੀ ਹੈ ਜਦੋਂ ਮੈਂ ਔਨ ਕਰਨਾ ਇੱਥੋਂ, ਠੀਕ ਹੈ ਨਾ। ਸੋ ਇਹ ਨਹੀਂ ਹੈ ਵੀ ਤੁਸੀਂ ਮਿਲਾਈ ਜਾਣਾ ਅਤੇ ਬੰਦ ਕਰੀ ਜਾਣਾ, ਮਿਲਾਈ ਜਾਣਾ ਅਤੇ ਡਰੋਪ ਕਰੀ ਜਾਣਾ, ਇੱਦਾਂ ਨਹੀਂ ਕਰਨਾ। ਇੱਕ ਵਾਰ ਤੁਸੀਂ ਮਿਲਾ ਲਿਆ ਤਾਂ ਸਟੇ ਔਨਲਾਈਨ। 647-8774-1313 ਨੰਬਰ ਹੈ ਜੀ, 6478-74-1313, ਅਤੇ ਤੁਸੀਂ ਜਿਹੜੀ ਆ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਅਤੇ ਲਓ ਜੀ, ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਵਧੀਆ ਬਣਿਆ ਹੋਇਆ, ਅਤੇ ਨਾ ਅਸੀਂ ਅੱਜ ਹੀ ਗੱਲ ਕਰ ਰਹੇ ਸੀਗੇ, ਮੈਂ ਕਿਹਾ ਇੰਨਾ ਸੋਹਣਾ ਮੌਸਮ ਹੈ ਨਾ, ਹੁਣ ਇਸ ਮੌਸਮ ਦਾ ਲਾਹਾ ਜਿਹੜਾ ਫੁੱਲੈਸਟ ਲੈਣਾ ਚਾਹੀਦਾ, ਕਿ ਜ਼ਰੂਰ ਜਿਹੜੀ ਆ ਸੈਰ ਕਰੋ, ਵਾਕ 'ਤੇ ਜਾਓ, ਚਾਹੇ ਮੋਰਨਿੰਗ, ਚਾਹੇ ਕਈ ਤਾਂ ਮੈਂ ਦੇਖਿਆ ਜਿਹੜੇ ਗੋਰੇ ਹੁੰਦੇ ਨਾ, ਉਹ ਭਰੀ ਦੁਪਹਿਰ ਦੇ ਵਿੱਚ 2-3 ਵਜੇ ਹੋਏ ਹੁੰਦੇ ਆ, ਅਤੇ ਕਈ ਕਹਿੰਦੇ ਬੜੀ ਗਰਮੀ ਬੜੀ ਗਰਮੀ, ਅਤੇ ਉਹ ਆਪਣਾ ਆਰਾਮ ਨਾਲ ਵਾਕ ਕਰ ਰਹੇ ਹੁੰਦੇ ਆ ਜਾਂ ਭੱਜ ਰਹੇ ਹੁੰਦੇ ਆ, ਹੈ ਨਾ। ਸੋ ਕਹਿਣ ਦਾ ਮਤਲਬ ਇਹ ਜਿਹੜਾ ਇਹ ਮੌਸਮ ਹੈ ਨਾ, ਇਹ ਮੌਸਮ ਥੋੜ੍ਹੀ ਦੇਰ ਹੀ ਮਿਲਦਾ ਆਪਾਂ ਨੂੰ, ਸੋ ਉਹਨੂੰ ਫੁੱਲ ਇੰਜੋਏ ਕਰਨਾ ਚਾਹੀਦਾ। ਵਾਕ ਕਰੋ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ, ਸਵੇਰੇ ਦੁਪਹਿਰੇ ਸ਼ਾਮ, ਅਰਲੀ ਮੋਰਨਿੰਗ, ਲੇਟ ਨਾਈਟ, ਜਦੋਂ ਵੀ ਦਿਲ ਕਰਦਾ ਨਾ ਜ਼ਰੂਰ ਜਾਓ, ਕਿਉਂਕਿ ਇੱਕ ਤਾਂ ਜਿਹੜੇ ਕੁਦਰਤੀ ਨਜ਼ਾਰੇ ਆ ਉਹ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਦੇ ਵਿੱਚ, ਇੰਨੀ ਵਧੀਆ ਹਵਾ ਚੱਲ ਰਹੀ ਹੁੰਦੀ ਹੈ, ਪਸ਼ੂ ਪੰਛੀ ਤੁਹਾਨੂੰ ਨਜ਼ਰ ਆਉਂਦੇ ਆ, ਫਿਰ ਉਸ ਤੋਂ ਬਾਅਦ ਜਦੋਂ ਅੱਗੇ ਅੱਗੇ ਹੁਣ ਆ ਜਾਣਾ ਨਾ ਸਤੰਬਰ ਤੋਂ ਬਾਅਦ, ਅਕਤੂਬਰ ਨਵੰਬਰ, ਉਦੋਂ ਤਾਂ ਹਵਾ ਬੜੀ ਚੱਲ ਰਹੀ ਹੁੰਦੀ ਹੈ, ਪੱਤੇ ਝੜਨ ਲੱਗ ਜਾਂਦੇ ਆ ਨਾ ਜਦੋਂ ਪੱਤਝੜ ਆ ਜਾਂਦੀ ਹੈ, ਫਿਰ ਠੰਡੀ ਜੀ ਹਵਾ ਚੱਲ ਰਹੀ ਹੁੰਦੀ ਹੈ, ਅਤੇ ਜਾਂ ਬੜੀ ਤੇਜ਼ ਹੁੰਦੀ ਹੈ ਹਵਾ, ਉਦੋਂ ਫਿਰ ਜੀ ਵੀ ਕਈ ਵਾਰ ਕਾਲਾ ਜਿਹਾ ਪੈਂਦਾ ਬਾਹਰ, ਹੈ ਨਾ। ਸੋ ਹੁਣ ਮੌਸਮ ਵਧੀਆ, ਜ਼ਰੂਰ ਇਸ ਮੌਸਮ ਦੇ ਵਿੱਚ ਜਿਹੜੇ ਕੁਦਰਤੀ ਨਜ਼ਾਰੇ ਆ, ਸੋ ਬਾਕੀ ਆਪਣੀ ਜਿਹੜੀ ਹੈਲਥ ਹੈ ਤੁਹਾਡੀ ਉਹ ਵੀ ਵਧੀਆ ਰਹਿੰਦੀ ਹੈ ਜਦੋਂ ਤੁਰਦੇ ਫਿਰਦੇ ਹੋ ਤੁਸੀਂ, ਅਦਰਵਾਈਜ਼ ਤਾਂ ਜਿਹੜੀ ਬੋਡੀ ਹੈ ਨਾ, ਕਹਿੰਦੇ ਉਹ ਜਾਮ ਹੀ ਹੋ ਜਾਂਦੀ ਹੈ ਜੇ ਆਪਾਂ ਨਹੀਂ ਤੁਰਦੇ ਫਿਰਦੇ ਨਾ। ਸੋ ਬੜਾ ਜ਼ਰੂਰੀ ਆ, ਅਤੇ ਜਦੋਂ ਕਹਿੰਦੇ ਆ ਵੀ ਅੱਗੇ ਅੱਗੇ ਏਜ ਹੋਈ ਜਾਂਦੀ ਬੰਦੇ ਦੀ, ਅਤੇ ਫਿਰ ਜੇ ਉਹ ਨਹੀਂ ਤੁਰਦਾ ਫਿਰਦਾ ਤਾਂ ਕਹਿੰਦੇ ਜਾਮ ਹੀ ਹੋ ਜਾਂਦੇ, ਕਹਿੰਦੇ ਨਹੀਂ ਗੋਡੇ ਜਾਮ ਹੋ ਗਏ, ਪਿੱਠ ਜਿਹੜੀ ਆਕੜ ਗਈ, ਉਹ ਤਾਂ ਹੀ ਹੁੰਦੀ ਆ ਕਿ ਅਸੀਂ ਬਹੁਤੀ ਦੇਰ ਬੈਠੇ ਰਹਿੰਦੇ ਹਾਂ ਜਾਂ ਪਏ ਰਹਿੰਦੇ ਹਾਂ। ਸੋ ਤੋਰਾ ਫੇਰਾ ਜਿਹੜਾ ਉਹ ਕਰਦੇ ਰਹਿਣਾ ਚਾਹੀਦਾ। ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਿਹਾ, ਮੈਂ ਮੌਸਮ ਦੀ ਜਾਣਕਾਰੀ ਦੇਣੀ ਸੀ। 23 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਮੋਸਟਲੀ ਸਨੀ ਡੇ ਹੈ, ਹਾਈ ਅੱਜ ਜਾਣਾ ਹੈ ਜੀ 28 ਡਿਗਰੀ ਸੈਲਸੀਅਸ, ਲੋ ਜਾਣਾ ਹੈ, ਹਾਈ ਜਾਣਾ 28 ਡਿਗਰੀ, ਲੋ ਜਾਣਾ 18 ਡਿਗਰੀ। ਸੋ ਪਾਰਟਲੀ ਕਲਾਉਡੀ ਡੇ ਐਕਸਪੈਕਟ ਕੀਤਾ ਜਾ ਰਿਹਾ 4 ਵਜੇ ਤੱਕ। ਹਵਾ ਜਿਹੜੀ 16 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਵਧੀਆ ਮੌਸਮ ਹੈ ਜੀ। ਅਤੇ ਜੇ ਅੱਜ ਗੱਲ ਕਰੀਏ, ਸਾਰਾ ਦਿਨ ਧੁੱਪ ਹੀ ਰਹਿਣੀ ਹੈ, ਸ਼ਾਮ ਨੂੰ ਥੋੜ੍ਹੀ ਬਹੁਤੀ ਬੱਦਲਵਾਈ ਹੋਊਗੀ, 8:28 'ਤੇ ਸਨਸੈਟ ਹੈ, ਅਤੇ ਰਾਤ ਦਾ ਟੈਂਪਰੇਚਰ 22, 21, 18, 17, ਅਤੇ ਸਵੇਰੇ 6 ਵਜੇ 17 ਡਿਗਰੀ, ਅਤੇ 6:20 'ਤੇ ਕੱਲ੍ਹ ਨੂੰ ਸਨਰਾਈਜ਼ ਹੋਣਾ। ਕੱਲ੍ਹ ਨੂੰ ਪੂਰੀ ਧੁੱਪ ਜਿਹੜੀ ਚਮਕਾਰੇ ਮਾਰੂਗੀ। ਸੋ ਇਹ ਸੀ ਮੌਸਮ ਦਾ ਹਾਲ ਚਾਲ, ਅਤੇ ਹੁਣ ਸੁਣਾਓ ਤੁਹਾਡਾ ਕੀ ਹਾਲ ਚਾਲ। ਅਤੇ ਬਾਕੀ ਪੋਲੀਟਿਕਸ ਦੀ ਵੀ ਆਪਾਂ ਗੱਲਬਾਤ ਕਰਦੇ ਹਾਂ, ਅਤੇ ਪੋਲੀਟਿਕਸ ਦੇ ਵਿੱਚ ਮੈਂ ਇਹ ਗੱਲ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਹੁਣ ਜਦੋਂ ਅੱਗੇ ਇਲੈਕਸ਼ਨ ਆਉਣੀ ਹੈ, ਹੈ ਨਾ, ਹੁਣ ਆਪਾਂ ਦੇਖ ਰਹੇ ਹਾਂ ਮਾਰਕ ਕਾਰਨੀ ਸਾਹਿਬ ਵਧੀਆ ਕੰਮ ਕਰ ਰਹੇ ਆ, ਚਾਹੇ ਆਪਾਂ ਕ੍ਰਾਈਮ ਨੂੰ ਲੈ ਕੇ, ਚਾਹੇ US ਦੇ ਨਾਲ ਰਿਲੇਸ਼ਨਸ ਨੂੰ ਲੈ ਕੇ। ਅਤੇ ਬਾਕੀ ਜੇ ਗੱਲ ਕੀਤੀ ਜਾਵੇ ਕਿ ਜੇ ਕੰਜ਼ਰਵੇਟਿਵ ਪਾਰਟੀ ਅੱਗੇ ਆਉਣ ਦੀ ਤੁਹਾਨੂੰ ਲੱਗਦੀ ਹੈ ਵੀ ਜਦੋਂ ਹੁਣ ਇਲੈਕਸ਼ਨ ਹੋਣੇ ਆ ਤਾਂ ਇਹ ਵਧੀਆ ਤਰੀਕੇ ਨਾਲ ਅੱਗੇ ਆ ਸਕਦੇ ਆ, ਇਹਨਾਂ ਨੂੰ ਵਧੀਆ ਲੋਕ ਵੋਟਾਂ ਪਾ ਕੇ ਜਿਤਾ ਸਕਦੇ ਆ, ਕਿ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਕਮੀ ਹੈਗੀ ਆ? ਕਿਉਂਕਿ ਜਿਵੇਂ ਆਪਾਂ ਦੇਖ ਰਹੇ ਹਾਂ ਨਾ, ਪੀਅਰ ਪੋਲੀਵਰ, ਉਹਨਾਂ ਦੀ ਜਿਹੜੀ ਲੋਕਾਂ ਦੇ ਵਿੱਚ ਚਾਹਤ ਹੈ ਉਹ ਘਟੀ ਜਾ ਰਹੀ ਹੈ, ਹੈ ਨਾ, ਬੜਾ ਡਾਊਨ ਆ ਗਏ ਉਹ ਥੱਲੇ ਜਦ ਕੇ ਮਾਰਕ ਕਾਰਨੀ ਸਾਹਿਬ ਨੂੰ ਲੋਕ ਬੜਾ ਪਸੰਦ ਕਰ ਰਹੇ ਆ। ਬਾਕੀ ਜੇ ਦੇਖਿਆ ਜਾਵੇ ਜਿਹੜੇ ਬੜੇ ਸਾਰੇ ਜਿਹੜੇ ਕੰਜ਼ਰਵੇਟਿਵ ਪਾਰਟੀ ਨਾਲ ਜੁੜੇ ਹੋਏ ਆ, ਉਹ ਪਾਰਟੀ ਛੱਡ ਛੱਡ ਕੇ ਜਾਂ ਤਾਂ ਛੱਡ ਰਹੇ ਆ ਜਾਂ ਫਿਰ ਉਹ ਲਿਬਰਲ ਪਾਰਟੀ ਜੁਆਇਨ ਕਰ ਰਹੇ ਆ। ਅਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੰਜ਼ਰਵੇਟਿਵ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਜਾਊਗੀ, ਅਤੇ ਇਹਦੇ 'ਚ ਕਮੀਆਂ ਕੀ ਰਹਿ ਗਈਆਂ? ਲੀਡਰਸ਼ਿਪ ਦੀ ਕਮੀ ਆ, ਜਾਂ ਇਹਨਾਂ ਦਾ ਕੋਈ ਜਿਹੜਾ ਲੀਡਰ ਵਧੀਆ ਬਣੇ ਪਾਰਟੀ ਦਾ, ਜਿਹੜਾ ਕਿ ਫਿਰ ਪਾਰਟੀ ਨੂੰ ਅੱਗੇ ਲੈ ਕੇ ਜਾਵੇ, ਜਾਂ ਫਿਰ ਤੁਹਾਨੂੰ ਲੱਗ ਰਿਹਾ ਵੀ ਨਹੀਂ, ਲੀਡਰਸ਼ਿਪ ਦੀ ਕੋਈ ਗੱਲ ਨਹੀਂ ਹੈ ਪਰ ਜਿਹੜੀ ਲਿਬਰਲ ਪਾਰਟੀ ਆ ਉਹ ਕੰਮ ਹੀ ਬੜੇ ਵਧੀਆ ਕਰ ਰਹੀ ਹੈ, ਹੈ ਇੱਦਾਂ ਲੱਗ ਰਿਹਾ? ਸੋ ਇਹਦੇ ਬਾਰੇ ਥੋੜ੍ਹੇ ਜਿਹੇ ਆਪਾਂ ਜੇ ਗੱਲਾਂ ਬਾਤਾਂ ਕਰੀਏ ਕਿ ਤੁਹਾਨੂੰ ਲੱਗ ਰਿਹਾ ਵੀ ਜਦੋਂ ਹੁਣ ਆਉਣ ਵਾਲੇ ਅੱਗੇ ਇਲੈਕਸ਼ਨ ਜਦੋਂ ਹੋਣਗੇ ਫੈਡਰਲ ਇਲੈਕਸ਼ਨ, ਅਤੇ ਉਦੋਂ ਜਿਹੜੀ ਹੈ ਆਪਣੀ ਲਿਬਰਲਸ, ਜਿਹੜੀ ਲਿਬਰਲ ਪਾਰਟੀ ਹੈ ਉਹ ਅੱਗੇ ਆਊਗੀ, ਅਤੇ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਲੀਡਰਸ਼ਿਪ ਦੇ ਵਿੱਚ ਕਮੀ ਆਈ ਹੈ, ਉਹਨਾਂ ਦਾ ਜਿਹੜਾ ਮੇਨ ਲੀਡਰ ਹੈ ਉਹ ਚੇਂਜ ਹੋਵੇ, ਜਾਂ ਫਿਰ ਨਹੀਂ ਤੁਹਾਨੂੰ ਨਹੀਂ ਲੱਗਦਾ ਪੀਅਰ ਪੋਲੀਵਾਰੀ ਵਧੀਆ ਹੈਗੇ ਆ। ਅਤੇ ਬਾਕੀ ਉਹ ਮਾਰਕ ਕਾਰਨੀ ਸਾਹਿਬ ਨੂੰ ਸੁਜੈਸ਼ਨ ਬੜਾ ਦੇ ਰਹੇ ਆ, ਸੁਜੈਸ਼ਨ ਦੇ ਰਹੇ, ਕਹਿੰਦੇ ਥੋੜ੍ਹੇ ਤਕੜੇ ਰਹੋ US ਨਾਲ, ਕਹਿੰਦੇ ਗੱਲਬਾਤ ਹੈ ਕਰੋ, ਕਹਿੰਦੇ ਤਕੜੇ ਹੋ ਕੇ, ਅਤੇ US ਦੇ ਵਿੱਚ ਮਿਸਟਰ ਡੋਨਲਡ ਟਰੰਪ ਦੀ ਨਾ ਸੁਣੀ ਜਾਓ, ਕਿਉਂਕਿ ਉਹ ਟੈਰਿਫ ਲਾਉਣ ਦੀ ਗੱਲਬਾਤ ਕਰ ਰਹੇ, 50% ਟੈਰਿਫ ਕਹਿੰਦੇ ਲੱਗ ਜਾਣਾ, ਅਤੇ ਕਹਿੰਦੇ ਤੁਸੀਂ ਐਨ ਰਹੋ, ਜਦ ਕਿ ਦੇਖੋ ਮਿਸਟਰ ਮਾਰਕ ਕਾਰਨੀ ਵਧੀਆ ਤਰੀਕੇ ਦੇ ਨਾਲ ਹੈਂਡਲ ਕਰ ਰਹੇ ਆ US ਨੂੰ, ਜਾਂ ਡੋਨਲਡ ਟਰੰਪ ਸਾਹਿਬ ਦੇ ਨਾਲ ਗੱਲਬਾਤ ਜਾਂ ਵਰਲਡ ਵਾਈਡ ਹੀ ਕਿਤੇ ਵੀ ਜਿਹੜੀ ਗੱਲਬਾਤ ਕੋਈ ਟ੍ਰੇਡ ਦੀ ਜਾਂ ਕਿਸੇ ਵੀ ਤਰੀਕੇ ਦੀ ਹੁੰਦੀ ਆ। ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਿਵੇਂ ਕਹਿੰਦੇ ਨਾ, ਸਹਿਜ ਪੱਕੇ ਸੋ ਮਿੱਠਾ ਹੋਇਆ, ਉਹ ਬੜੇ ਆਰਾਮ ਦੇ ਨਾਲ ਗੱਲਬਾਤ ਜਿਹੜੀ ਕਰਨਾ ਚਾਹੁੰਦੇ, ਕਾਲ ਨਹੀਂ ਕੋਈ ਕਰਦੇ, ਇਹ ਉਹਨਾਂ ਦਾ ਪਲੱਸ ਪੁਆਇੰਟ ਹੈਗਾ। ਅਤੇ ਬਾਕੀ ਤੁਸੀਂ ਜੇ ਇਹਦੇ ਬਾਰੇ ਕੋਈ ਵਿਚਾਰ ਦੇਣੇ, ਜਿਵੇਂ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਉੱਥੇ ਦੀ ਪੋਲਿਟਿਕਸ ਦੀ ਗੱਲ ਕਰਦੇ ਹਾਂ, ਅਤੇ ਫਿਰ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਵੀ ਇੱਥੇ ਦੀ ਗੱਲ ਕਰੋ ਜੀ, ਅਸੀਂ ਤਾਂ ਰਹਿੰਦੇ ਹਾਂ ਕੈਨੇਡਾ 'ਚ, ਹੁਣ ਮੈਂ ਗੱਲ ਕੀਤੀ ਹੈ ਤਾਂ ਤੁਹਾਡੇ ਵਿਚਾਰ ਹੈ ਜਿਹੜੇ ਉਹ ਆ ਸਕਦੇ ਆ। 647-8774-1313 ਆਪਣੇ ਸਟੂਡੀਓ ਦਾ ਨੰਬਰ ਹੈ। ਅਤੇ ਲਓ ਜੀ ਹੁਣ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰੀਏ, ਸਾਰਾਂਸ਼ ਸਾਡੇ ਨਾਲ ਜੁੜੇ ਆ, ਸਾਰਾਂਸ਼ ਜਿਹੜੇ ਕਿ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਹੈ, ਅਤੇ ਇਹ ਕਹਿੰਦੇ ਆ ਕਿ ਬੜੇ ਵਧੀਆ ਤੁਹਾਡੇ ਲਈ ਆਪਾਂ ਜਿਹੜਾ ਪ੍ਰਬੰਧ ਕੀਤਾ ਹੋਇਆ, ਤੁਹਾਨੂੰ ਲੋਨ ਦਵਾ ਰਹੇ ਹਾਂ, ਔਰ ਲੋਨ ਵੀ ਹੁਣ ਬਹੁਤ ਜ਼ਿਆਦਾ ਹੋ ਗਿਆ ਤੁਹਾਨੂੰ ਲੈਣ ਵਾਸਤੇ, ਹੈ ਨਾ, ਤਾਂ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਐਜੂਕੇਸ਼ਨ ਆ ਜਿਹੜੀ ਉਹ ਗ੍ਰਹਿਣ ਕਰ ਸਕੋ। ਅਤੇ ਆਪਾਂ ਛੋਟੀ ਜਿਹੀ ਗੱਲਬਾਤ ਕਰਦੇ ਹਾਂ ਸਾਰਾਂਸ਼ ਦੇ ਨਾਲ। ਸਾਰਾਂਸ਼ ਕੀ ਹਾਲ ਚਾਲ? ਸਤਿ
1: ਸ਼੍ਰੀ ਅਕਾਲ ਜੀ, ਵਧੀਆ ਜੀ, ਤੁਸੀਂ ਦੱਸੋ ਜੀ।
0: ਜੀ ਜੀ ਬਹੁਤ ਵਧੀਆ, ਪਹਿਲਾਂ ਤਾਂ ਆਪਣੀ ਕੰਪਨੀ ਬਾਰੇ ਥੋੜ੍ਹੀ ਜਿਹੀ ਦਿਓ ਜਾਣਕਾਰੀ, ਅਤੇ ਐਡਰੈਸ ਵੀ ਦੱਸੋ, ਫੋਨ ਨੰਬਰ ਵੀ ਦੱਸੋ।
1: ਹਾਂਜੀ, ਸੋ ਹਮਾਰੀ ਕੰਪਨੀ ਕਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ ਇਨ, ਹਮਾਰਾ ਆਫਿਸ 218 ਐਕਸਪਰਟ ਬੁਲੇਵਰਡ ਪੇ ਹੈ, ਹਰ ਅੰਟਾਰੀਓ ਡੈਰੀ ਪੇ। ਐਜੂਕੇਸ਼ਨ ਕੰਸਲਟਿੰਗ ਹਮ ਕਰ ਰਹੇ ਹੈ 8 ਸਾਲ ਸੇ, ਹਮ ਉਨ੍ਹੀ ਕੋਰਸਿਸ ਮੈਂ ਡੀਲ ਕਰਤੇ ਹੈ ਜੋ ਕਿ ਆਸਾਨ ਹੈ ਔਰ ਗਵਰਨਮੈਂਟ सपोर्टेड है, मतलब गवर्नमेंट उनको सपोर्ट करती है लोन और छोटी सी ग्रांट के द्वारा, और बाकी क्योंकि लाइक हम उन कोर्सेज में डील नहीं करते कि मतलब राइट अभी आपने पैसे देने पड़े उस कोर्स की, आप स्केल करें 50,000 से लेके $170,000 तक सिक्योरिटी फ्री, इंटरेस्ट फ्री, स्टार मार्क इंटरेस्ट फ्री लोन हासिल करें डिपेंडिंग ऑन योर फैमिली साइज। अगर बच्चे ज्यादा है, फैमिली साइज ज्यादा है, तो ज्यादा लोन आपको आता है, और अगर आपके बच्चे छोटे हैं तो और भी फायदे की गवर्नमेंट आपके कॉलेज की फीस भी।
0: ठीक है, अच्छा सरांश, हुन एनरोलमेंट करना क्यों ज्यादा फायदा हो गया देना?
1: हाँ जी, इसका रीजन ये है कि गवर्नमेंट, हाँ जी, लाइक गवर्नमेंट की ना पॉलिसी हमेशा 2 साल में चेंज होती है एडुकेशन की पॉलिसी, तो इसलिए अगर आप अभी एनरोल करेंगे तो हमने जो आपको रेंज दी है 50,000 से लेके $170,000 तक, उतना लोन आपको 0% पे आएगा। अगर आप 6 महीने बाद एनरोल करेंगे, 4 महीने बाद करेंगे, तो वो 2 साल की कट ऑफ से बाहर ले जाएगा टाइम, फिर रूल्स जो चेंज हो जाते हैं, मैंने नोटिस करा है 2 साल में, हम 8 साल से काम कर रहे हैं, तो दिस इज द बेस्ट टाइम। 0% पे बिना क्रेडिट चेक के, स्कोर आपका 0 भी है तो भी आप लोन के हकदार हैं, आप सिर्फ आसान से कोर्स करते हैं, स्किल डेवलप करते हैं फुली ऑनलाइन, नो एग्जाम्स, और फंडिंग हासिल करते, कितने क्लाइंट्स कर चुके हैं, बहुतों को हम असिस्ट कर चुके हैं ऑलरेडी।
0: जी ते सरांश, लोन दा जेड़ा इंटरेस्ट है एना घट क्यों है, जिवें पहला 0% है, उतो बाद फिर 2.5%?
1: हाँ जी, बिल्कुल सही कहा, आपने 2 साल का कोर्स है तो 2 साल तक इंटरेस्ट लोन पे, इतने बड़े लोन पे 0% है, और उसके बाद लाइक 6 महीने बाद, मतलब आज से 2.5 साल बाद किस्त स्टार्ट है, तब ब्याज दर क्या है 2.5% महीने का, नहीं पूरे साल का, 15 साल में आसान किस्त में आप उस लोन को पे करते, ओपन लोन होता है वो। ओके, अब क्यों है कम इंटरेस्ट रेट, क्योंकि अब एक ब्रोकर बैंक नहीं है, 2.5% का ब्याज गवर्नमेंट आपको डायरेक्ट दे रही है विदाउट एनी बिचौलिया, और मतलब बैंक नहीं है तो मतलब बैंक में सेटिंग नहीं है, बैंक में सेटिंग नहीं है तो मतलब कमीशन नहीं है, मतलब वो चोरी नहीं है, सही डॉक्यूमेंट्स लगते हुए गवर्नमेंट को, आपके पास डॉक्यूमेंट्स पहले से ही गवर्नमेंट के पास, आपके बच्चों का बर्थ सर्टिफिकेट, मैरिज सर्टिफिकेट, ना कि आपके एम्प्लॉयमेंट के डॉक्यूमेंट्स जो कि सेट करने पड़ते हैं, इसलिए यहाँ पे साफ काम है, साफ काम 8 साल से कर रहे हैं, बहुतों को असिस्ट कर चुके हैं इजी तरीके से, आसान तरीके से 50,000 से 1,70,000 अपने अकाउंट में करें 0% पे, और नो क्रेडिट चेक, स्कोर 0 भी है, विदाउट गारंटी कह रहा हूं मैं, विदाउट गारंटी, नो पर्सनल गारंटी।
0: बिल्कुल जी, देखो किन्ना वधिया थानू यह, जे तुसी एनरोल हुंदे हो ना, बड़े वधिया तरीके दे नाल थानू जेड़ी यह लोन दी पेमेंट है थोड़े अकाउंट च आ जानी है, तुसी आराम नाल पढ़ाई कर सकदे हो, उहदे नाल खर्च पानी थोड़ा चली जाना, कोई थोड़ा क्रेडिट चेक नहीं होना। देखो पहला 0% ते थानू जेड़ा लोन है यह रहना, फिर उस तो बाद 2.5% ते हो जाना है ना। सो बहुत वधिया यह लोन दी रकम थानू मिल रही है पढ़ाई वास्ते मिल रही है, क्योंकि ना आपां कई वारी समां इदां दा हुंदा कि उह अद्धे निकली जांदा पहला, ਆਪਾਂ ਇੰਨੇ ਬਿਜ਼ੀ ਹੁੰਦੇ ਹਾਂ ਘਰਾਂ ਦੇ ਕੰਮਾਂ ਕਾਜਾਂ 'ਚ। ਹੁਣ ਤੁਹਾਨੂੰ ਜੇ ਗੌਰਮੈਂਟ ਇਹ ਵਧੀਆ ਪਲਾਨ ਤੁਹਾਡੇ ਲਈ ਲੈ ਕੇ ਆਈ ਹੈ ਤਾਂ ਉਹਦਾ ਜ਼ਰੂਰ ਤੁਸੀਂ ਫਾਇਦਾ ਉਠਾਓ, ਅਤੇ ਤੁਸੀਂ ਸਰਾਂਸ਼ ਨੂੰ ਕਾਲ ਕਰਨੀ ਹੈ, ਅਤੇ ਮੈਂ ਨੰਬਰ ਦੇ ਦਿੰਦੀ ਹਾਂ ਸਰਾਂਸ਼ ਨੂੰ ਕਾਲ ਕਰਨ ਦੇ ਲਈ, 437-264-3175 ਨੰਬਰ ਹੈ, 4372-64-3175। ਅਤੇ ਸਰਾਂਸ਼, ਹੋਰ ਕੁਛ ਕਹਿਣਾ ਚਾਹੁੰਦੇ ਹੋ?
1: ਹਾਂ ਜੀ, ਇਸ ਕੋਈ ਏਜ ਲਿਮਿਟ ਨਹੀਂ ਹੈ, ਆਪ ਹਾਊਸ ਵਾਈਫ ਹੈ, ਉਬਰ ਡਰਾਈਵਰ ਹੈ, चाहे फुल टाइम जॉब करते हैं, एलिजिबल है, PR सिटीजन प्रोटेक्टेड पर्सन है, फुली ऑनलाइन कोर्स आप लोग करते हैं फोन पे चाहे लैपटॉप पे 2 से 3 घंटे, कुछ कोर्सेज में टीचर नहीं है तो वो और आसान है, और फंडिंग आपके अकाउंट में आती है। हमारी फीस काम होने के बाद कितनी है, 199, मतलब $200, नो मीठी बातें, फ्लैट फीस ठा करके हम एयर में बताते हैं, कुछ चलाकी नहीं हमारे अंदर, इतने लोगों को असिस्ट कर चुके हैं। लाइक आप मान के चले कल भी 6 बंदों की फंडिंग उनके अकाउंट में गिरी है, तो एवरीडे 5-6 बंदे होते हैं, 5-6 बंदे भी फंडिंग के खाते में गिरती है, और कोई मतलब चाबी नहीं इस काम के अंदर। और बाकी आप रिफाइनेंसिंग कराएंगे, इतना पैसा 2 नंबर में देंगे अंडर द टेबल, ये वो, और नकली काम तो नकली होता है, असली काम करें, 1-2 काज, स्किल भी डेवलप हुई, उतना ही लोन आया बिना इंटरेस्ट और मतलब बिना गारंटी के। तो ऑफिस का आप एड्रेस नोट करें, 218 एक्सपोर्ट बुलेवर्ड, आप आज भी आ सकते हैं, नंबर नोट करें 437-264-3175, 437-264-3175, हुणे कॉल करो, एस्टीमेट लो 437-264-3175, 437-264-3175। हमारी $200 फीस काम होने के बाद है, शुरू में कुछ भी नहीं है, हमें पता हमारा काम पैच हम साफ तरीके से कर रहे हैं। 437-234-3175 4374-3175।
0: जी थैंक यू, बहुत बहुत धन्यवाद, बिल्कुल थैंक यू। ते बिल्कुल जी, सरांश नाल तुसी गलबात करो ते नंबर तुसी नोट कर लो, एक बार फिर मैं दे दिंदी हाँ नंबर। ते नंबर हैगा जी सरांश दा 437-234-3175, नंबर ते तुसी कॉल करो 4372643175। हाँ जी सत श्री अकाल।
2: हाँ जी सत श्री अकाल जी, की
0: हाँ
2: हाल है?
0: जी जी वधिया, तुसी दसो।
2: भजन जरा लगाया सी बहुत बहुत बहुत अच्छा सी, थोड़ी आवाज बहुत प्यारी है और तुसी बहुत अच्छे तरीके नाल इनू मतलब एक्सप्लेन किया और बहुत

0: ਵਧੀਆ ਤਰੀਕੇ ਦੇ ਨਾਲ ਉਹ ਗਾਉਂਦੇ ਆ, ਜਿਵੇਂ ਕਹਿੰਦੇ ਨੇ ਮਜੇ ਹੋਏ ਕਲਾਕਾਰ ਹੈ। ਸੋ ਇਹ ਆਵਾਜ਼ ਸੀਗੀ ਸੋਨੂ ਨਿਗਮ ਦੀ। ਸੋ ਹੁਣੇ ਨਾ ਉਹਨਾਂ ਦੀ ਲੇਟੈਸਟ ਇੱਕ ਨਿਊਜ਼ ਹੈ ਜਿਹੜੀ ਉਹ ਆ ਰਹੀ ਹੈ, ਉਹ ਇਹ ਹੈ ਕਿ ਉਹਨਾਂ ਦੀ ਨਾ ਕੋਈ ਸਰਜਰੀ ਹੋਈ ਹੋਣੀ ਹੈ ਹੋਸਪਿਟਲ ਦੇ ਵਿੱਚ, ਹੈ ਸਰਜਰੀ, ਅਤੇ ਜਿਵੇਂ ਆਪਾਂ ਕਹਿੰਦੇ ਨਾ ਬਿਲਕੁਲ ਤਿਆਰੀ ਹੋ ਰਹੀ ਹੈ ਬਿਲਕੁਲ ਸਰਜਰੀ ਕਰਨ ਦੀ, ਅਤੇ ਕਿ ਕਾਹਦੀ ਸਰਜਰੀ ਹੈ ਇਹ ਵੈਸੇ ਜਿਹੜਾ ਨਹੀਂ ਦੱਸਿਆ ਗਿਆ। ਅਤੇ ਉੱਥੇ ਨਾ ਉਹ ਆਪਣੇ ਓਪਰੇਸ਼ਨ ਰੂਮ ਦੇ ਵਿੱਚ ਉਹ ਗਾਣਾ ਗਾ ਰਹੇ ਹੈ, ਸੁਹਾਨੀ ਰਾਤ ਢਲ ਚੁੱਕੀ ਨਾ ਜਾਣੇ ਤੁਮ ਕਬ ਆਓਗੇ। ਬੜਾ ਪਿਆਰਾ ਸੌਂਗ ਹੈ, ਮੈਂ ਇਹ ਸੁਣਾਊਂਗੀ, ਹੈ ਨਾ, ਪੁਰਾਣਾ ਸੌਂਗ ਹੈ। ਸੁਹਾਨੀ ਰਾਤ ਢਲ ਚੁੱਕੀ ਨਾ ਜਾਣੇ ਤੁਮ ਕਬ ਆਓਗੇ। ਔਰ ਇਹ ਨਾ ਪੁਰਾਣਾ, ਕਾਫੀ ਪੁਰਾਣੀ ਫਿਲਮ ਹੈ ਇਹ, ਦੁਲਾਰੀ 1949 ਦੀ। ਸੋ ਇਹ ਮੁਹੰਮਦ ਰਫੀ ਸਾਹਿਬ ਦੇ ਜਿਹੜੇ ਸੌਂਗ ਹੈ ਨਾ ਬੜੇ ਕਮਾਲ ਦੇ ਆ। ਸੋ ਇਹ ਸੋਨੂ ਨਿਗਮ ਨੇ ਗਾਇਆ ਹੋਇਆ। ਪਹਿਲਾਂ ਮੈਂ ਮੁਹੰਮਦ ਰਫੀ ਸਾਹਿਬ ਵਾਲਾ ਸੁਣਾਊਂਗੀ, ਫਿਰ ਸੋਨੂ ਨਿਗਮ ਵਾਲਾ ਬਾਅਦ 'ਚ ਸੁਣਾਊਂਗੀ। ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਪਰਮਜੀਤ ਦਿਓਲ ਜੀ ਨਾਲ ਕਰ ਲਈਏ ਰੀਅਲ ਅਸਟੇਟ ਦੀ, ਫਿਰ ਉਸ ਤੋਂ ਬਾਅਦ ਹੋਰ ਗੱਲਬਾਤ ਕਰਾਂਗੇ। ਜੀ ਸਰ, ਸਤਿ ਸ਼੍ਰੀ ਅਕਾਲ
1: ਜੀ। ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਗੱਲ ਭਰੀ ਕੀ ਅੱਜਕੱਲ ਆਪਣੇ ਸਰੋਤਿਆਂ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ ਇੱਕ ਕਮਰਸ਼ੀਅਲ ਯੂਨਿਟ ਡਾਂਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਲੋਕੇਸ਼ਨ ਤੁਹਾਨੂੰ ਕੋਵਿਡ ਅਤੇ ਟੋਰਬਮ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। ਇਹ 1400 ਸਕੁਅਰ ਫੁੱਟ ਦਾ ਯੂਨਿਟ ਆ, ਜਿਹਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਅਗਰ ਤੁਸੀਂ ਯੂਨਿਟ ਇਕੱਲਾ ਖਰੀਦਣਾ ਚਾਹੁੰਦੇ ਹੋ ਇਨਵੈਸਟਮੈਂਟ ਲਈ, ਜਾਂ ਤੁਸੀਂ ਨਾਲ ਬਿਜ਼ਨਸ ਵੀ ਖਰੀਦਣਾ ਚਾਹੁੰਦੇ ਹੋ ਰੈਸਟੋਰੈਂਟ ਦਾ, ਜਿਹੜਾ ਕਿ ਤੁਹਾਨੂੰ ਬਹੁਤ ਹੀ ਟੋਕਮੀ ਲੋਕੇਸ਼ਨ ਤੇ ਮਿਲ ਰਿਹਾ ਵਾ, ਕਸ਼ਮੀਰੀ ਦੇਖਣਾ ਚਾਹੁੰਦੇ ਹੋ ਬ੍ਰਾਮਟਨ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜਾਂ ਮਿਸਾਕਾ ਦੇ ਵਿੱਚ ਲਿਸਟ ਕੀਤਾ ਹੋਇਆ ਇੱਕ ਯੂਨਿਟ ਵਿਦ ਬਿਜ਼ਨਸ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 416-993-7378। ਤੇ ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਤੁਹਾਨੂੰ ਕੈਨੇਡੀ ਅਤੇ ਰਦਰਫੋਰਡ, ਕੈਨੇਡੀ ਅਤੇ ਬੋਵੇਡ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਅਤੇ ਇਸ ਦੀ ਸੇਲ ਜਿਹੜੀ ਆ ਤੁਹਾਨੂੰ 24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਇਨਕਲੂਡਿੰਗ TMI, ਇਨਕਲੂਡਿੰਗ HST। ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬੜੀ ਹੀ ਲੋਅ ਰੱਖੀ ਗਈ ਆ, ਨੈਗੋਸ਼ੀਏਬਲ ਆ। ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਮਟਨ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਕੈਲਡਨ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਮਿਸਿਸਾਗਾ ਦੇ ਵਿੱਚ 2 ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 416-993-7378। ਤੇ ਲਾਸਟ ਦੇ ਵਿੱਚ ਇੱਕ ਇੰਡੀਅਨ ਪੰਜਾਬੀ ਰੈਸਟੋਰੈਂਟ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਹਾਈਵੇ 50 ਦੇ ਨਜ਼ਦੀਕ ਮਿਲ ਰਿਹਾ ਵਾ, ਜਿਸ ਦੀ ਸੇਲ ਮੋਰ ਦੈਨ 50,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਹੋਵੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ, ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ, ਆਸਕਿੰਗ ਪ੍ਰਾਈਸ 230,000 ਆ, ਸਟਿਲ ਨੈਗੋਸ਼ੀਏਬਲ ਆ, ਜਿਹਦੇ ਵਿੱਚ 18 ਬੰਦਿਆਂ ਦੀ ਸਿਟਿੰਗ ਆ। ਅਗਰ ਤੁਸੀਂ ਇਹ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਬ੍ਰਾਮਟਨ ਦੇ ਵਿੱਚ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 416-993-7378 ਜਾਂ 416-993-7378। ਥੈਂਕ ਯੂ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। 416-993-7378 ਤੇ ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ, ਆਪਾਂ ਗੀਤ ਸੁਣੀਏ ਪਹਿਲਾਂ ਥੋੜ੍ਹਾ ਜਿਹਾ, ਫਿਰ ਉਸ ਤੋਂ ਬਾਅਦ ਪੰਜਾਬ ਇੰਸ਼ੋਰੈਂਸ ਆਪਾਂ ਚੱਲਾਂਗੇ। ਇਹ ਪਹਿਲਾਂ ਤਾਂ ਮੈਂ ਚਲੋ ਦੱਸਾਂ, ਜਿਹੜਾ ਮੈਂ ਭਜਨ ਪਹਿਲਾਂ ਲਾਇਆ ਹੈ ਨਾ, ਉਹ ਪਰਣੈ ਫਿਲਮ ਸੀਗੀ ਜਿਹਦੇ ਵਿੱਚ ਸ਼ਬਾਨਾ ਆਜ਼ਮੀ ਸੀਗੀ। ਸੋ ਬੜੀ ਖੂਬਸੂਰਤ ਫਿਲਮ ਸੀਗੀ ਪਰਣੈ। ਪਰਣੈ ਦਾ ਮਤਲਬ ਹੁੰਦਾ ਹੈ ਵਿਆਹ, ਵਿਵਾਹ ਹਿੰਦੀ 'ਚ, ਹੈ ਨਾ। ਸੋ ਉਹ ਫਿਲਮ ਦੇ ਵਿੱਚ ਇਹ ਭਜਨ ਲਿੱਤਾ ਹੋਇਆ ਸੀਗਾ, ਜਿਹੜਾ ਸ਼ਰਮਾ ਬ੍ਰਦਰਸ ਨੇ ਗਾਇਆ ਸੀਗਾ, ਜਿਹੜਾ ਆਪਾਂ ਨੇ ਭਜਨ ਲਾਇਆ ਨਾ, ਕਿਹੜਾ ਉਹ, ਜੈਸੇ ਸੂਰਜ ਕੀ ਗਰਮੀ ਸੇ ਜਲਤੇ ਹੋਏ ਤਨਕੋ ਮਿਲ ਜਾਏ ਤਰਵਰ ਕੀ ਛਾਇਆ, ਉਹਦੇ 'ਚ ਸੀਗਾ ਉਹ ਸੌਂਗ। ਸੋ ਬਾਕੀ ਜਿਹੜਾ ਮੈਂ ਸੁਣਾਇਆ ਉਹ ਸੋਨੂ ਨਿਗਮ ਸਾਹਿਬ ਨੇ ਗਾਇਆ ਹੋਇਆ। ਸੋ ਸੋਨੂ ਨਿਗਮ ਸਾਹਿਬ ਦੀ ਮੈਂ ਗੱਲ ਕਰ ਰਹੀ ਹਾਂ ਕਿ ਕਹਿੰਦੇ ਆ ਵੀ ਜਿਹੜੇ ਡਾਕਟਰ ਸੀ ਨਾ, ਜਿਹੜੇ ਸਰਜਨ ਸੀਗੇ, ਉਹ ਵੀ ਬੜੇ ਖੁਸ਼ ਹੋ ਗਏ ਕਿ ਕਿੱਦਾਂ ਕਿੰਨਾ ਸੋਹਣਾ ਮਾਹੌਲ ਆਪਰੇਸ਼ਨ ਥੀਏਟਰ ਦੇ ਵਿੱਚ ਕਹਿੰਦੇ ਬਣਾ ਦਿੱਤਾ ਉਹਨਾਂ ਨੇ ਇਹ ਗੀਤ ਗਾ ਕੇ। ਸੋ ਪਹਿਲਾਂ ਥੋੜ੍ਹਾ ਜਿਹਾ ਸੁਣੀਏ ਆਪਾਂ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ। ਚਲੋ ਬਈ,

0: ਦੇਖੋ ਕਿੰਨਾ ਪਿਆਰਾ ਇਹ ਸੌਂਗ ਹੈ ਤੇ ਇਹਦੇ ਵਿੱਚ ਜੇ ਆਪਾਂ ਦੇਖੀਏ ਨਾ ਬਈ ਗਾਇਆ ਇਹਨਾਂ ਨੂੰ ਕਿੰਨਾ ਵਧੀਆ ਮੁਹੰਮਦ ਰਫੀ ਸਾਹਿਬ ਨੇ, ਔਰ ਮਿਊਜ਼ਿਕ ਜਿਹੜਾ ਡਾਇਰੈਕਟ ਕੀਤਾ ਨੌਸ਼ਾਦ ਅਲੀ ਨੇ, ਲਿਰਿਕਸ ਹੈਗੇ ਆ ਸ਼ਕੀਲ ਬਦਾਇਉਨੀ। ਸੋ ਇਹਨਾਂ ਦੇ ਨਾ ਜਿਹੜੇ ਸੌਂਗ ਪੁਰਾਣੇ ਉਹ ਬੜੇ ਸਾਰੇ ਕਮਾਲ ਦੇ ਹੁੰਦੇ ਸੀਗੇ, ਤੇ ਫਿਲਮ ਦੇ ਵਿੱਚ ਸੁਰੇਸ਼, ਸ਼ਿਆਮ ਕੁਮਾਰ ਤੇ ਮਧੂਬਾਲਾ ਸੌਂਗ ਦੇ ਵਿੱਚ। ਤੇ ਤੁਸੀਂ ਸੁਣੋ ਜਿਹੜੇ ਹੁਣ ਦੇ ਮਿਊਜ਼ਿਕ ਦੇ ਵਿੱਚ ਆਪਾਂ ਦੇਖਦੇ ਹਾਂ ਗਾਣਿਆਂ ਦੇ ਵਿੱਚ ਕਿੰਨੇ ਤਰ੍ਹਾਂ ਦੇ ਮਿਊਜ਼ਿਕ ਇੰਸਟਰੂਮੈਂਟ ਵੱਜਦੇ ਹੈ ਨਾ। ਇਹ ਦੇਖੋ ਸਿੰਪਲ, ਕੋਈ ਇੰਨਾ ਨਹੀਂ ਹੈਗਾ ਮਿਊਜ਼ਿਕ ਇਕਵਿਪਮੈਂਟ, ਕੋਈ ਹੋਰ ਜਿਹੜੇ ਆ ਇੰਸਟਰੂਮੈਂਟ ਬਹੁਤ ਵੱਜ ਰਹੇ ਹੋਣ, ਹੈ ਨਾ। ਸਿਰਫ ਇੱਕ ਗਿਟਾਰ ਮੈਨੂੰ ਲੱਗਦਾ ਕਿਉਂਕਿ ਫੜੀ ਹੋਈ ਹੀਰੋ ਨੇ, ਤੇ ਬਾਕੀ ਤਬਲਾ ਜਾਂ ਢੋਲਕ ਹੈ। ਤੇ ਲਓ ਜੀ ਆਪਾਂ ਹੁਣ ਚੱਲੀਏ ਪੰਜਾਬ ਇੰਸ਼ੋਰੈਂਸ। ਸਾਡੇ ਨਾਲ ਰਾਣਾ ਭਾਜੀ ਜੁੜਿਆ ਤੇ RDSP ਦੀ ਜਾਣਕਾਰੀ ਹਮੇਸ਼ਾ ਲੈ ਕੇ ਆਉਂਦੇ ਆ, ਕਿਉਂਕਿ ਇਹ ਨਾ ਪਲਾਨ ਬੜਾ ਵਧੀਆ ਹੈਗਾ ਔਰ ਕਾਫੀ ਸਮੇਂ ਤੋਂ ਫੈਡਰਲ ਗਵਰਨਮੈਂਟ ਹੈਲਪ ਕਰ ਰਹੀ ਹੈ ਇਦਾਂ ਦੀ ਫੈਮਿਲੀਜ਼ ਦੀਆਂ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕੋਈ ਡਿਸੇਬਲ ਪਰਸਨ ਹੈ। ਪਰ ਐਕਚੁਅਲੀ ਕੀ ਹੈ ਕਿ ਇਹਦੇ ਬਾਰੇ ਇੰਨੀ ਜਾਣਕਾਰੀ ਨਹੀਂ ਹੈਗੀ। ਸੋ ਜਾਣਕਾਰੀ ਤੁਸੀਂ ਹਾਸਿਲ ਕਰੋ ਤੇ ਤੁਸੀਂ ਜ਼ਰੂਰ ਕਾਲ ਕਰਨੀ ਹੈ ਪ੍ਰੋਗਰਾਮ ਤੋਂ। ਪ੍ਰੋਗਰਾਮ ਦੇ ਵਿੱਚ ਰਾਣਾ ਭਾਜੀ ਦੀ ਗੱਲਬਾਤ ਸੁਣਨ ਤੋਂ ਬਾਅਦ ਤੁਸੀਂ ਕਾਲ ਕਰੋਗੇ ਇਹਨਾਂ ਨੂੰ ਜ਼ਿਆਦਾ ਜਾਣਕਾਰੀ ਲਈ 416-910-9000 4169109000 ਤੇ। ਭਾਜੀ ਸਤਿ ਸ਼੍ਰੀ ਅਕਾਲ ਜੀ।
1: ਮੇਰੇ ਵੱਲੋਂ ਵੀ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਡੈਫੀਨੇਟਲੀ ਸਟਾਰਟ ਵਿੱਚ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਸੀਗਾ, ਬਟ ਫੈਡਰਲ ਗਵਰਨਮੈਂਟ ਨੇ ਜ਼ਰੂਰ ਕਿਹਾ ਹੈਗਾ ਵੀ ਅਗਰ ਤਾਂ ਐਲੀਜੀਬਿਲਿਟੀ ਬਣਦੀ ਹੈ ਤੇ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਉਹ ਵੀ ਆਪਾਂ ਲੈ ਸਕਦੇ ਹਾਂ। $90,000 ਤੱਕ ਦੀ ਗ੍ਰਾਂਟ ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਏਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਪਰ ਜਿਹੜੀ ਉਮਰ ਹੈ 59 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਹੀ ਆਪਾਂ ਗ੍ਰਾਂਟ ਇਹ ਲੈ ਸਕਦੇ ਹਾਂ। ਐਂਡ ਇਸ ਤੋਂ ਇਲਾਵਾ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਜੇ ਸਾਡੇ ਕੋਲ ਹੈਗਾ, ਜਿਹੜੇ ਬੱਚੇ ਸਪੈਸ਼ਲ ਨੀਡ ਵਾਲੇ ਹੈਗੇ ਨੇ, ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ ਤੇ ਪੇਰੈਂਟਸ ਨੂੰ $3,480 ਹਰ ਜਿਹੜਾ ਹੈਗਾ ਐਕਸਟਰਾ ਚਾਈਲਡ ਡਿਸੇਬਿਲਿਟੀ ਬੈਨੀਫਿਟ ਮਿਲ ਰਿਹਾ ਹੈਗਾ। ਐਂਡ ਜਿਹਨਾਂ ਦੀ ਉਮਰ 18 ਤੋਂ ਅਬਵ ਹੈ, ਪਿਛਲੇ ਸਾਲ ਗਵਰਨਮੈਂਟ ਨੇ ਨਵਾਂ ਬੈਨੀਫਿਟ ਸਟਾਰਟ ਕੀਤਾ ਸੀ ਕੈਨੇਡਾ ਡਿਸੇਬਿਲਿਟੀ ਬੈਨੀਫਿਟ, $2,450 ਹਰ ਸਾਲ ਜਿਹੜਾ ਹੈਗਾ ਜਿਹਨਾਂ ਦੀ ਉਮਰ 18 ਤੋਂ ਅਬਵ ਹੈ ਉਹਨਾਂ ਨੂੰ ਮਿਲ ਰਹੇ ਨੇ। ਐਂਡ ਇਸ ਤੋਂ ਇਲਾਵਾ ਭੈਣ $40,000 ਤੱਕ ਜਦੋਂ ਡਿਸੇਬਿਲਿਟੀ ਸਰਟੀਫਿਕੇਟ CRA ਇਸ਼ੂ ਕਰਦਾ, ਅਪ ਟੂ $40,000 ਤੱਕ ਗਵਰਨਮੈਂਟ ਦੀ ਲਿਮਿਟ ਹੈ, ਉਹ ਆਪਾਂ ਨੂੰ ਟੈਕਸ ਰਿਫੰਡ ਵੀ ਇੰਨਾ ਇਮੀਡੀਏਟਲੀ ਕਰ ਦਿੰਦੇ ਹੈਗੇ ਨੇ। ਇਹ ਸਾਰੀਆਂ ਗ੍ਰਾਂਟਸ ਲੈਣ ਲਈ ਤੁਸੀਂ ਪੰਜਾਬ ਇੰਸ਼ੋਰੈਂਸ ਤੇ ਕਾਲ ਕਰਨਾ। ਮੇਰਾ ਡਾਇਰੈਕਟ ਨੰਬਰ ਹੈ 416-910-9000 4169109000। ਵੈਬਸਾਈਟ ਹੈ punjabinsurance.ca। ਐਂਡ ਗਵਰਨਮੈਂਟ ਨੇ ਭੈਣ ਜੀ ਇਹੀ ਕਿਹਾ ਹੈਗਾ ਵੀ ਜਿਹੜੀ ਆਪਾਂ ਡੇਲੀ ਰੂਟੀਨ ਦੀ ਐਕਟੀਵਿਟੀ ਜਿਹੜੀ ਕਰਦੇ ਹਾਂ, ਅਗਰ ਉਹ ਐਕਟੀਵਿਟੀ ਕਰਨ ਦੇ ਵਿੱਚ ਸਾਨੂੰ ਕੋਈ ਦਿੱਕਤ ਆ ਰਹੀ ਹੈ ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਕੱਪੜੇ ਵਿੱਚ, ਤੇ ਆਪਾਂ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਲਈ ਅਪਲਾਈ ਕਰ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੀ ਹੈਲਪ ਕਰਾਂਗੇ ਹਰੇਕ ਸਟੈਪ ਤੇ ਵੀ ਕਿੱਦਾਂ ਮੈਕਸੀਮਮ ਹੈਗਾ ਬੈਨੀਫਿਟਸ ਲਈ ਆਪਾਂ ਕੁਆਲੀਫਾਈ ਹੋ ਸਕਦੇ ਹਾਂ। ਮੇਰਾ ਡਾਇਰੈਕਟ ਨੰਬਰ ਹੈ 416-910-9000 4169109000। ਵੈਬਸਾਈਟ ਹੈ punjabinsurance.ca। ਤੇ ਨਾਲ ਨਾਲ ਭੈਣ ਜੀ ਮੈਂ ਕੁਛ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਜਿਹੜੀ RDSP ਦੀ ਗ੍ਰਾਂਟ ਆਪਾਂ ਅਪਲਾਈ ਕਰ ਸਕਦੇ ਹੈਗੇ ਆ। ਸੋ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਗੱਲ ਕੀਤੀ ਸਪੈਸ਼ਲ ਨੀਡ ਵਾਲੇ ਜਿੰਨੇ ਵੀ ਬੱਚੇ ਹੈਗੇ ਨੇ ਜਾਂ ਜਿਹੜੇ ਅਡਲਟ ਹੈਗੇ ਨੇ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਉਸ ਤੋਂ ਬਾਅਦ 2022 ਤੋਂ ਬਾਅਦ ਗਵਰਨਮੈਂਟ ਨੇ ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਹੈਗੇ ਨੇ ਉਹਨਾਂ ਨੂੰ ਵੀ ਜਿਹੜਾ ਇਹ ਗ੍ਰਾਂਟ ਜਿਹੜਾ ਆਪਣਾ ਐਲੀਜੀਬਲ ਕੀਤਾ ਹੈਗਾ। ਤੇ ਨਾਲ ਨਾਲ ADHD, ਡੈਮੈਂਸ਼ੀਆ ਵਗੈਰਾ ਅਗਰ ਕਿਸੇ ਨੂੰ ਪ੍ਰੋਬਲਮ ਹੈ ਜਾਂ ਕੋਈ ਹਾਰਟ ਦਾ ਪੇਸ਼ੈਂਟ ਹੈ, ਇਲਾਜ ਲੰਬਾ ਚੱਲ ਰਿਹਾ ਹੈਗਾ, ਪੋਲੀਓ, ਪਾਰਕਿੰਸਨ, ਪੈਰਾਲਾਈਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਵਰ ਕੀਤੀਆਂ ਜਾ ਰਹੀਆਂ ਨੇ। ਬਹੁਤ ਲੰਬੀ ਲਿਸਟ ਹੈ, ਜੇ ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਵੈਦਰ ਯੂ ਆਰ ਕੁਆਲੀਫਾਈ ਫੋਰ ਦੀਸ ਗ੍ਰਾਂਟਸ ਆਰ ਨਾਟ। ਐਂਡ ਇਸ ਤੋਂ ਇਲਾਵਾ ਅਗਰ ਕੋਈ ਕਿਡਨੀ ਫੇਲੀਅਰ ਹੈ ਕਿਸੇ ਦੀ, ਡਾਇਲਿਸਿਸ ਕੋਈ ਪੇਸ਼ੈਂਟ ਹੈ ਜਾਂ ਸਵੇਅਰ ਡਿਪਰੈਸ਼ਨ ਹੈ, ਬਾਈਪੋਲਰ ਡਿਸਆਰਡਰਸ, ADHD, ਐਂਗਜ਼ਾਇਟੀ ਡਿਸਆਰਡਰਸ, ਵੀ ਲਰਨਿੰਗ ਡਿਸਬਿਲਿਟੀ, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਇਸ ਤੋਂ ਇਲਾਵਾ ਹਿਪ ਇੰਜਰੀ, ਪੇਨ, ਗਲੂਕੋਮਾ, ਪਾਰਕਿੰਸਨ, ਅਗਰ ਇਹਨਾਂ ਚੋਂ ਕੋਈ ਵੀ ਇਸ਼ੂ ਹੈਗਾ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਕੋਸ਼ਿਸ਼ ਕਰਾਂਗੇ ਮੈਕਸੀਮਮ ਤੁਹਾਨੂੰ ਗ੍ਰਾਂਟ ਲੈ ਕੇ ਦਈਏ। ਮੇਰਾ ਡਾਇਰੈਕਟ ਨੰਬਰ ਹੈ ਭੈਣ ਜੀ 416-910-9000 4169109000। ਇਹ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ 416-910-9000 ਤੇ ਤੁਸੀਂ ਗੱਲਬਾਤ ਜਿਹੜੀ ਹੈ ਉਹ ਪੰਜਾਬ ਇੰਸ਼ੋਰੈਂਸ ਤੋਂ ਸ਼ੇਰ ਜੰਗ ਸਿੰਘ ਜੀ ਰਾਣਾ ਇਹਨਾਂ ਨਾਲ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਕਿਵੇਂ RDSP ਦੇ ਵਿੱਚ ਤੁਸੀਂ ਇਸ ਚੀਜ਼ ਦਾ ਫਾਇਦਾ ਜਿਹੜਾ ਚੁੱਕ ਸਕਦੇ ਹੋ, ਕਿਉਂਕਿ ਨਾ ਬਹੁਤ ਪਰਿਵਾਰਾਂ ਨੂੰ ਪਤਾ ਨਹੀਂ, ਜਿਵੇਂ ਚਲੋ ਭਾਜੀ ਵੀ ਹਮੇਸ਼ਾ ਕਹਿ ਕੇ ਜਾਂਦੇ ਆ ਕਿ ਤੁਸੀਂ ਜਿਨ੍ਹਾਂ ਨੂੰ ਨਹੀਂ ਪਤਾ ਹੈ ਨਾ ਉਹਨਾਂ ਨੂੰ ਵੀ ਦੱਸੋ, ਜਾਂ ਕੋਈ ਤੁਹਾਡੇ ਨੋਨ ਹੈਗੇ ਆ, ਹੋ ਸਕਦਾ ਕਿ ਉਹ ਕਈ ਵਾਰੀ ਇਸ ਟਾਈਮ ਤੇ ਕੋਈ ਹੋਰ ਕੰਮ ਕਰ ਰਹੇ ਹੋਣ ਤੇ ਨਾ ਜੁੜੇ ਹੋਏ ਹੋਣ ਸਾਡੇ ਰੇਡੀਓ ਦੇ ਨਾਲ, ਹੈ ਨਾ, ਤੇ ਫਿਰ ਨਹੀਂ ਪਤਾ ਹੁੰਦਾ। ਸੋ ਜ਼ਰੂਰ ਤੁਸੀਂ ਉਹਨਾਂ ਨੂੰ ਵੀ ਦੱਸ ਕੇ ਉਹਨਾਂ ਦਾ ਲਾਹਾ, ਉਹਨਾਂ ਨੂੰ ਵੀ ਲਾਹਾ ਦਵਾ ਸਕਦੇ ਹੋ। 416-910-9000 ਨੰਬਰ ਹੈ। ਤੇ ਲਓ ਜੀ ਸੋਨੂੰ ਨਿਗਮ ਜੀ ਦੀ ਆਵਾਜ਼ ਦੇ ਵਿੱਚ ਸੁਣੀਏ ਥੋੜ੍ਹਾ ਜਿਹਾ ਗੀਤ, ਇਹ ਵਾਲਾ ਲੱਗ ਰਿਹਾ ਕਿ ਕੋਈ ਹੋਰ ਹੈ।

0: ਬੜਾ ਪਿਆਰਾ ਸੌਂਗ ਹੈ ਜੀ, ਤੇ ਲਓ ਜੀ ਆਪਾਂ ਕੋਲ ਸਮਾਂ ਬਸ ਇੰਨਾ ਕੀ ਹੁੰਦਾ ਹੈ ਨਾ, ਪੂਰਾ ਗੀਤ ਵੈਸੇ ਤਾਂ 3 ਸਾਢੇ 3 ਮਿੰਟ ਦੇ ਹੁੰਦੇ ਆ, ਪਰ ਇੰਨਾ ਕੀ ਸੁਣਾ ਹੋਣਾ। ਤੇ ਲਓ ਜੀ ਮੈਂ ਨੰਬਰ ਤੁਹਾਨੂੰ ਦੁਆਬਾ ਟਰੈਵਲਸ ਦਾ ਦਵਾਂ, ਦੁਆਬਾ ਟਰੈਵਲਸ ਤੋਂ ਤੁਸੀਂ ਦੀਪਾਂਸ਼ ਨੂੰ ਕਾਲ ਕਰਨੀ ਆ, ਤੇ ਬਹੁਤ ਵਧੀਆ ਰੇਟ ਦੇ ਉੱਪਰ ਤੁਸੀਂ ਟਿਕਟਾਂ ਲੈ ਸਕਦੇ ਹੋ, ਕਿਉਂਕਿ ਨਾ ਹੁਣ ਇੰਡੀਆ ਨੂੰ ਆਪਾਂ ਨੇ ਜਾਣਾ ਹੁੰਦਾ ਤੇ ਨਾ ਆਪਾਂ ਦੇਖਦੇ ਰਹਿੰਦੇ ਆ ਵੀ ਕਦੋਂ ਸਾਨੂੰ ਵਧੀਆ ਰੇਟ ਮਿਲੇ, ਤੇ ਹੁਣ ਤਾਂ ਬਹੁਤ ਘੱਟ ਸੀਟਾਂ ਇਹਦੀਆਂ ਰਹਿ ਗਈਆਂ। ਟੋਰੋਂਟੋ ਟੂ ਡੈਲੀ 1 ਵੇ ਹੈ, 995 ਦੀ ਟਿਕਟ ਹੈ, ਤੇ ਆਈ ਥਿੰਕ ਕਿ ਵਿਕਣਾ ਗਈਆਂ ਹੁਣ, ਪਰ ਤੁਸੀਂ ਜਿਹੜਾ ਹੈ ਨੰਬਰ ਨੋਟ ਕਰੋ ਤੇ ਦੀਪਾਂਸ਼ ਨੂੰ ਕਾਲ ਕਰ ਲਓ। ਅਕਤੂਬਰ ਮੰਥ ਦੇ ਵਿੱਚ ਜਾ ਕੇ ਅਕਤੂਬਰ 'ਚ ਹੀ ਵਾਪਸ ਆਉਣਾ, ਉਹ ਵੀ ਟਿਕਟਾਂ ਹੈਗੀਆਂ। ਤੇ ਬਾਕੀ ਤੁਸੀਂ ਜੇਕਰ ਇਹ ਟਿਕਟ ਲੈਣੀ ਹੈ ਟੋਰੋਂਟੋ ਟੂ ਡੈਲੀ ਦੀ 1 ਵੇ ਹੈ $995 ਦੀ, 995 ਦੇ ਵਿੱਚ ਤੁਹਾਨੂੰ ਇਹ ਟਿਕਟ ਮਿਲਣੀ ਹੈ। ਇੱਕ ਸਟੋਪ ਹੈ, 2 ਬੈਗ ਲੈ ਕੇ ਜਾਣੇ ਤੁਸੀਂ, ਤੇ ਬੈਗਾਂ ਦਾ ਵੀ ਬੜਾ ਚੱਕਰ ਹੈ ਕਿਉਂਕਿ ਸਮਾਨ ਲੈ ਕੇ ਜਾਣਾ ਹੁੰਦਾ, ਫਿਰ ਉੱਥੋਂ ਲੈ ਕੇ ਵੀ ਆਉਣਾ ਹੁੰਦਾ ਹੈ, ਤੇ ਫਿਰ ਬੈਗ ਜਿਹੜੇ ਆ ਥੋੜ੍ਹੇ ਰਹਿ ਜਾਂਦੇ ਆ ਤੇ ਸਮਾਨ ਵੱਧ ਜਾਂਦਾ ਹੈ, ਇੰਨਾ ਢੋਆ ਢੁਆਈ ਦਾ ਕੰਮ ਜਿਹੜਾ ਸਾਡਾ ਆਪਣਾ ਸਾਰਿਆਂ ਦਾ ਹੁੰਦਾ। ਸੋ ਅਕਤੂਬਰ ਦੇ ਸ਼ੁਰੂ 'ਚ ਤੁਸੀਂ ਇਹ ਜਾਣਾ ਜੀ, ਜੇ ਟਿਕਟ ਲੈਣਾ ਚਾਹੁੰਦੇ ਹੋ ਵਧੀਆ ਰੇਟ ਦੇ ਉੱਪਰ, ਕਿਉਂਕਿ ਬੜੀਆਂ ਘੱਟ ਸੀਟਾਂ ਕਹਿੰਦੇ ਰਹਿ ਗਈਆਂ, ਪਰ ਪਤਾ ਕਰ ਲਓ ਹੈ ਵੀ ਕਿ ਖਤਮ ਹੋ ਗਈਆਂ, ਪਰ ਚਲੋ ਨਵੀਂ ਨਵੀਆਂ ਆਉਂਦੀਆਂ ਰਹਿੰਦੀਆਂ ਜੀ ਇਹਨਾਂ ਦੇ ਕੋਲ, ਕਿਉਂਕਿ ਇਹ ਫਾਇੰਡ ਆਊਟ ਕਰਦੇ ਰਹਿੰਦੇ ਆ ਤੇ ਲੱਭਦੇ ਰਹਿੰਦੇ ਆ ਵੀ ਕਿੱਥੋਂ ਜਿਹੜੀਆਂ ਘੱਟ ਰੇਟ ਤੇ ਜਿਹੜੀਆਂ ਟਿਕਟਾਂ ਮਿਲਣ, ਤੇ ਸਾਡੇ ਜਿਹੜੇ ਸਰੋਤੇ ਆ ਸੁਣ ਰਹੇ ਆ ਹਨਾ, ਉਹ ਲਾਹਾ ਲੈਣ ਦੁਆਬਾ ਟਰੈਵਲਸ ਤੋਂ। ਤੇ ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈਗਾ ਜੀ ਇਹਨਾਂ ਦਾ 905-673-1400, 905-673-1400 ਤੇ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਤੇ ਲਓ ਜੀ ਹੁਣ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰੀਏ ਕਿ ਜਿਹੜਾ ਨਾ ਕਈ ਵਾਰੀ ਸਮਾਂ ਇੱਦਾਂ ਦਾ ਹੁੰਦਾ ਕਿ ਜਿਹੜੀ ਧਰਤੀ ਹੈ ਪਤਾ ਨਹੀਂ ਉਦੋਂ ਉਹਨੇ ਕਦੋਂ ਹਿੱਲ ਜਾਣਾ ਹੈ ਨਾ, ਤੇ ਕਈ ਵਾਰ ਤਾਂ ਕਹਿੰਦੇ ਦਿਮਾਗ ਹਿੱਲ ਗਿਆ ਬੰਦੇ ਦਾ ਤੇ ਪਤਾ ਨਹੀਂ ਕੀ ਕਰੀ ਜਾਂਦਾ, ਤੇ ਕਈ ਜਿਹੜੀ ਧਰਤੀ ਹੈ ਉਹ ਵੀ ਆਪਣੀਆਂ ਜਿਹੜੀਆਂ ਹਰਕਤਾਂ ਉਹ ਕਰਦੀ ਰਹਿੰਦੀ ਹੈ। ਸੋ ਹੁਣ ਐਟ ਪ੍ਰੈਜੈਂਟ ਕੀ ਹੋਇਆ, ਕੋਲੰਬੀਆ ਦੇ ਵਿੱਚ ਲਾਰਜੈਸਟ ਅਰਥਕੁਐਕ ਆਇਆ, ਕਹਿੰਦੇ ਪਿਛਲੇ ਕਈ ਸਾਲਾਂ ਦੇ ਵਿੱਚ ਇੱਦਾਂ ਦਾ ਨਹੀਂ ਹੋਇਆ, ਜਦੋਂ ਕਿ 132 ਹੁਣ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਤੇ ਸਟੇਟ ਆਫ ਐਮਰਜੈਂਸੀ ਜਿਹੜੀ ਡਿਕਲੇਅਰ ਕਰ ਦਿੱਤੀ ਗਈ ਕੋਲੰਬੀਆ ਦੇ ਵਿੱਚ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ 7.4 ਰਿਐਕਟਰ ਐਂਗਲ ਦਾ ਜਿਹੜਾ ਅਰਥਕੁਐਕ ਹੈ, ਭੂਚਾਲ ਹੈ ਜੀ, ਉਹ ਆਇਆ, ਤੇ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਗਈਆਂ ਹੋਣੀਆਂ, ਕਿਉਂਕਿ ਇੰਨੀਆਂ ਕੁ ਤਾਂ ਉਂਝ ਪਤਾ ਲੱਗਦਾ ਹੈ ਨਾ ਵੀ ਆਹ ਬੰਦੇ ਮਰ ਗਏ, ਜਿਹੜੇ ਹੁਣ ਬਿਲਡਿੰਗਾਂ ਗਿਰ ਜਾਂਦੀਆਂ ਥੱਲੇ ਦੱਬ ਜਾਂਦੇ ਜਦ ਤੱਕ ਉਹਨਾਂ ਨੂੰ ਕੱਢਿਆ ਨਹੀਂ ਜਾਂਦਾ ਹੈ ਨਾ, ਜਦ ਤੱਕ ਫਿਰ ਇਹ ਕਹਿੰਦੇ ਨਹੀਂ ਵੀ ਇੰਨੀ ਗਿਣਤੀ ਹੋ ਗਈ। ਸੋ ਹੁਣ ਤੱਕ 132 ਇਹਨਾਂ ਨੇ ਕਿਹਾ ਕਿ ਲੋਕਾਂ ਦੀ ਮੌਤ ਹੋਈ ਹੈ, ਤੇ ਹੁਣ ਜਿਹੜਾ ਉੱਥੇ ਹਾਲਾਤ ਇੱਦਾਂ ਦੇ ਬਣੇ ਹੋਏ ਆ, ਬੜੇ ਨਾਜ਼ੁਕ ਬਣੇ ਹੋਏ ਆ, ਤੇ ਨੈਸ਼ਨਲ ਡਿਜ਼ਾਸਟਰ ਜਿਹੜਾ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਕੋਲੰਬੀਆ ਦੇ ਵਿੱਚ। ਸੋ ਬਿਲਕੁਲ ਜੀ, ਤਾਂ ਹੀ ਕਹਿੰਦੇ ਆ ਵੈਸੇ ਤਾਂ ਸਵੇਰ ਸ਼ਾਮ ਜਦੋਂ ਸਵੇਰੇ ਉੱਠਦੇ ਆ ਨਾ ਸਰਬੱਤ ਦੇ ਭਲੇ ਦੀ ਅਰਦਾਸ, ਸ਼ਾਮ ਨੂੰ ਸੌਂਦੇ ਹਾਂ ਤਾਂ ਸ਼ੁਕਰ ਕਰਕੇ ਸੌਣਾ ਚਾਹੀਦਾ, ਵੈਸੇ ਆਪਾਂ ਨਹੀਂ ਕਰਦੇ ਹੈ ਨਾ, ਬਹੁਤੇ ਆਪਾਂ ਇੱਦਾਂ ਹੀ ਹਾਂ ਵੀ ਆਹ ਫਲਾਣਾ ਕੰਮ ਤਾਂ ਹੋਏ ਹੀ ਨਹੀਂ, ਆਹ ਇੱਦਾਂ ਹੋ ਗਿਆ, ਉਹ ਉੱਦਾਂ ਹੋ ਗਿਆ, ਮਤਲਬ ਕੋਈ ਨਾ ਕੋਈ, ਕਿਉਂਕਿ ਜ਼ਿੰਦਗੀ ਹੈ ਉਹਦੇ ਵਿੱਚ ਉਤਾਰ ਚੜਾਵ, ਕਮੀਆਂ ਪੇਸ਼ੀਆਂ ਇਹ ਸਾਰਾ ਕੁਛ ਆਉਂਦਾ ਰਹਿੰਦਾ, ਪਰ ਜਿਹੜਾ ਕੁਛ ਹੁੰਦਾ ਉਹਦਾ ਅਸੀਂ ਕਦੇ ਸ਼ੁਕਰ ਨਹੀਂ ਗਾ, ਉਹ ਤਾਂ ਕਹਿੰਦੇ ਆਹ ਤਾਂ ਹੋਣਾ ਹੀ ਸੀਗਾ ਹੈ ਨਾ, ਉਹ ਕਹਿੰਦੇ ਆਹ ਤਾਂ ਹੋਣਾ ਹੀ ਸੀ, ਜਿਹੜੀ ਚੀਜ਼ ਨਹੀਂ ਹੋਈ ਹੁੰਦੀ ਉਹਦਾ ਸਾਨੂੰ ਜ਼ਿਆਦਾ ਚਿੰਤਾ ਪਈ ਰਹਿੰਦੀ ਆ। ਪਰ ਦੇਖੋ ਜਿਹੜੇ ਇੱਦਾਂ ਦੇ ਹਾਲਾਤ ਕਿਤੇ ਬਣਦੇ ਆ ਹੈਂ, ਤੇ ਫਿਰ ਉੱਥੇ ਦੇ ਲੋਕ ਸਾਰਾ ਕੁਛ ਹੀ ਹੈ ਨਾ ਬਰਬਾਦ ਹੋ ਜਾਂਦਾ, ਘਰ ਬਾਹਰ, ਈਵਨ ਕਿ ਫੈਮਿਲੀਜ਼, ਕਿਉਂਕਿ ਜਿਹੜਾ ਸਮਾਂ ਇੱਦਾਂ ਦਾ ਹੁੰਦਾ ਕਿ ਘਰ ਦੇ ਵਿੱਚ ਹੈ ਫੈਮਿਲੀ ਪੂਰੀ ਦੀ ਪੂਰੀ, ਤੇ ਕਈ ਵਾਰ ਪੂਰੀ ਦੀ ਪੂਰੀ ਫੈਮਿਲੀਆਂ ਖਤਮ ਹੋ ਜਾਂਦੀਆਂ, ਸਾਰਾ ਘਰ ਹੀ ਖਤਮ ਹੋ ਜਾਂਦਾ ਜਿਹੜਾ ਕਿ ਕਿਣਕਾ ਕਿਣਕਾ ਲੈ ਕੇ ਆਪਾਂ ਨੇ ਬਣਾਇਆ ਹੁੰਦਾ। ਇਸ ਕਰਕੇ ਦੇਖੋ ਆਪਾਂ ਇੰਨੇ ਵਧੀਆ ਕੰਟਰੀ 'ਚ ਇੱਥੇ ਰਹਿੰਦੇ ਹਾਂ ਨਾ, ਹਮੇਸ਼ਾ ਸ਼ੁਕਰ ਕਰਨਾ ਚਾਹੀਦਾ, ਕਦੀ ਹੋਇਆ ਬੰਦੇ ਨੂੰ ਕਿਸੇ ਕਾਰਨ ਕਰਕੇ ਆਪਾਂ ਬਹੁਤ ਡਿਪਰੈਸ ਜੇ ਹੋ ਗਏ ਹੈ ਨਾ, ਕੋਈ ਪ੍ਰੈਸ਼ਰ ਦਿਮਾਗ ਦੇ ਵਿੱਚ ਹੈ, ਪਰ ਨਹੀਂ ਹੋਣਾ ਚਾਹੀਦਾ। ਕਹਿੰਦੇ ਵੀ ਹਮੇਸ਼ਾ ਇਹ ਕਰੋ ਵੀ ਠੀਕ ਹੈ ਨਾ, ਸੁੱਖ ਸਾਂਦ ਹੈ, ਉਹ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ, ਬਾਕੀ ਤਾਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਹੈ ਨਾ, ਕੋਈ ਮਟੀਰੀਅਲਿਸਟਿਕ ਚੀਜ਼ਾਂ ਦਾ ਇੰਨਾ ਨਹੀਂ ਆਪਾਂ ਨੂੰ ਕਰਨਾ ਚਾਹੀਦਾ, ਪਰ ਨਹੀਂ ਆਪਾਂ ਕਰਦੇ ਹਾਂ। ਪਰ ਦੇਖੋ ਹੁਣ ਉੱਥੇ ਕੀ ਹਾਲਾਤ ਜਿਹੜੇ ਕੋਲੰਬੀਆ 'ਚ ਬਣੇ ਹੋਏ ਹੋਣੇ ਆ, ਕਈ ਵਾਰ ਸਰਕਾਰਾਂ ਦੇ ਹੱਥ ਵੀ ਖੜੇ ਹੋ ਜਾਂਦੇ ਆ ਇੱਦਾਂ ਦੇ ਵਿੱਚ, ਹੁਣ ਦੇਖੋ ਸਰਕਾਰ ਵੀ ਕਿੰਨੀ ਕੁ ਕਿਹਦੀ ਹੈਲਪ ਕਰੂਗੀ ਹੈ ਨਾ। ਸੋ ਕੁਦਰਤ ਦੀ ਮਾਰ ਤੋਂ ਬਚਣਾ ਚਾਹੀਦਾ। ਸੋ ਤਾਂ ਹੀ ਕਹਿੰਦੇ ਆ ਕੋਈ ਗਲਤ ਕੰਮ ਨਾ ਕਰੋ, ਕਈ ਵਾਰ ਆਪਾਂ ਵੀ ਜਿਵੇਂ ਆਪਾਂ ਕਹਿੰਦੇ ਕਰਮਾ ਮੁੜ ਕੇ ਆਉਂਦਾ, ਅਸੀਂ ਬੜੇ ਗਲਤ ਤਰੀਕੇ ਦੇ ਨਾਲ ਪੈਸੇ ਕਮਾਉਂਦੇ ਆ, ਕਿਸੇ ਦੇ ਪੈਸੇ ਨਹੀਂ ਮੋੜਦੇ, ਦਿੰਦੇ ਨਹੀਂ, ਹੈ ਨਾ, ਅਤੇ ਉਹ ਵੀ ਬੜਾ ਗਲਤ ਹੈ। ਤੁਸੀਂ ਜ਼ਰੂਰ ਜੋ ਵੀ ਬਣਦਾ ਹੈ ਨਾ ਤੁਹਾਡਾ, ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਕੰਪਰੋਮਾਈਜ਼ ਕਰਕੇ, ਕੋਈ ਗੱਲਬਾਤ ਕਰਕੇ ਕਿ ਭਾਈ ਮੇਰਾ ਆਇਆ ਤਾਂ ਤੁਹਾਡਾ ਆਇਆ ਤਾਂ ਇੱਦਾਂ ਆਪਾਂ ਕਰ ਸਕਦੇ ਹਾਂ, ਪਰ ਜਿਹੜੇ ਆਪਣਾ ਉਹੀ ਚਾਹੇ ਐਡਾਂ ਦੀ ਗੱਲ ਕਰੀਏ ਜਾਂ ਕਿਸੇ ਨੂੰ ਤੁਸੀਂ ਪੈਸੇ ਦਿੱਤੇ ਸੀ ਉਹ ਨਹੀਂ ਮੋੜਦੇ, ਉਹ ਜਿਵੇਂ ਕਹਿੰਦੇ ਨਾ ਜਦੋਂ ਤੋਂ ਬੰਦੇ ਨੇ ਪੈਸੇ ਲੈਣੇ ਆ ਕਿਵੇਂ ਬੰਦਾ ਭਿਖਾਰੀਆਂ ਦੀ ਤਰ੍ਹਾਂ ਕਹਿ ਦਿੰਦਾ ਵੀ ਮੈਨੂੰ ਦੇ ਦੇ, ਤੇ ਚਲੋ ਬੰਦਾ ਤਰਸ ਕਰਕੇ, ਚਾਹੇ ਕੋਈ ਤੁਹਾਡਾ ਫਰੈਂਡ ਹੈ ਚਾਹੇ ਕੋਈ ਤੁਹਾਡੀ ਫੈਮਿਲੀ ਦਾ ਰਿਲੇਸ਼ਨ ਹੈਗਾ, ਤੇ ਉਦੋਂ ਤਾਂ ਚਲੋ ਉਹ ਲੈ ਲਿੱਤੇ, ਪਰ ਜਦੋਂ ਬੰਦੇ ਨੇ ਵਾਪਸ ਲੈਣੇ ਆ ਫਿਰ ਉਹ ਬੰਦਾ ਬੜਾ ਬੁਰਾ ਬਣਦਾ। ਚਾਹੇ ਉਹ ਆਪਾਂ ਆਪਣੇ ਐਡਾਂ ਵਾਲਿਆਂ ਦੀ ਗੱਲ ਕਰੀਏ, ਫਿਰ ਤਾਂ ਭਿਖਾਰੀਆਂ ਵਾਲਾ ਕੰਮ ਹੁੰਦਾ, ਭਾਈ ਦੇ ਦੇ ਹੈ। ਸੋ ਜਿਹਨੇ ਤੁਹਾਨੂੰ ਤੁਹਾਡੀ ਹੈਲਪ ਕੀਤੀ ਹੁੰਦੀ ਆ ਉਹ ਹੀ ਭਿਖਾਰੀ ਬਣ ਜਾਂਦਾ, ਉਹ ਹੀ ਮੰਗਦਾ ਭਾਈ ਦੇ ਦੇ ਮੇਰੇ ਪੈਸੇ ਵਾਪਸ ਕਰ ਦੇ, ਹੈ ਨਾ, ਤੇ ਬੰਦਾ ਫਿਰ ਨਾ ਫੋਨ ਚੱਕਦਾ ਤੇ ਨਾ ਫਿਰ ਉਹ ਤੁਹਾਡਾ ਜਵਾਬ ਦਿੰਦਾ। ਔਰ ਮੈਂ ਅੱਛਾ ਇਹ ਨਾ ਚਲੋ ਇਧਰੋਂ ਗੱਲ ਉਧਰ ਚੱਲੀ ਆ, ਕਈਆਂ ਦਾ ਮੈਂ ਦੇਖਿਆ ਸਾਨੂੰ ਦੇਣ ਨੂੰ ਜਿਹੜੇ ਵੀ, ਚਲ ਮੈਂ ਸਿਰਫ ਆਪਣੀ ਗੱਲ ਨਹੀਂ ਕਰ ਰਹੀ, ਸਭ ਦੀ ਕਰ ਰਹੀ ਹਾਂ, ਚਾਹੇ ਰੇਡੀਓ ਟੀਵੀ ਤੇ ਕੋਈ ਵੀ ਕਿਤੇ ਵੀ ਐਡ ਕਿਸੇ ਦੀ ਕਰ ਰਿਹਾ, ਉਹਨਾਂ ਨੇ ਉੱਥੋਂ ਪੈਸੇ ਤੁਹਾਡੇ ਦਿੱਤੇ ਨਹੀਂ, ਹੈ ਨਾ, ਹੋਰ ਕਿਤੇ ਐਡ ਚਲਾ ਲਈ ਉੱਥੇ ਦੇ ਰਹੇ ਆ, ਤੁਹਾਡੇ ਪੈਸੇ ਦੇਣ ਨੂੰ ਕਹਿ ਦਿੰਦੇ ਸਾਡੇ ਕੋਲ ਪੈਸੇ ਨਹੀਂ। ਪਹਿਲਾਂ ਭਾਈ ਤੁਸੀਂ ਜਿੱਥੇ ਐਡ ਚਲਾਈ ਉਹਨਾਂ ਦੇ ਪੈਸੇ ਦਿਓ, ਉਹ ਤੋਂ ਬਾਅਦ ਅੱਗੇ ਚਲਾਓ, ਤੇ ਉਹੀ ਹੈ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਤਾਂ ਤੁਸੀਂ ਕਰੀ ਜਾ ਰਹੇ ਹੋ, ਆਪਣੇ ਵਾਸਤੇ ਤੁਹਾਡੇ ਕੋਲ ਹੈ, ਪਰ ਜਿੱਦੋਂ ਤੁਸੀਂ ਲਏ ਜਾਂ ਜਿੱਦੋਂ ਤੁਸੀਂ ਕੰਮ ਕਰਾਇਆ ਉਹਨੂੰ ਨਹੀਂ ਤੁਸੀਂ ਦੇ ਰਹੇ, ਸੋ ਦਿਸ ਇਜ਼ ਵੈਰੀ ਰੋਂਗ। ਤੇ ਉਹੀ ਹੈ ਕਈ ਵਾਰ ਨਾ ਆਪਾਂ ਥੋੜੇ ਜਿਹੇ ਪੈਸੇ ਬਚਾਉਣ ਪਿੱਛੇ ਫਿਰ ਪਤਾ ਨਹੀਂ ਕਿੰਨੇ ਕੁ ਕਿੱਥੇ ਖਰਚ ਹੋ ਜਾਣੇ ਆ ਉਹ, ਸੋ ਇੱਦਾਂ ਕਦੀ ਕਿਸੇ ਨਾਲ ਨਾ ਕਰਿਆ ਕਰੋ ਭਾਈ, ਜਿਹਦੇ ਦੇਣੇ ਆ ਉਹਦੇ ਦੋ, ਤੇ ਕੁਦਰਤ ਦੀ ਮਾਰ ਤੋਂ ਬਚਣਾ ਚਾਹੀਦਾ। ਅੱਛਾ ਹੁਣ ਇਹ ਤਾਂ ਅਰਥਕੁਐਕ ਦੀ ਆਪਾਂ ਨੇ ਗੱਲ ਕੀਤੀ, ਹੁਣ ਸੋਲਰ ਐਕਲਿਪਸ ਦੀ ਗੱਲ ਕਰਦੇ ਆ। ਸੋਲਰ ਐਕਲਿਪਸ ਜਿਹੜਾ ਹੈ ਕੱਲ ਨੂੰ ਲੱਗਣ ਜਾ ਰਿਹਾ, 12 ਅਗਸਤ ਨੂੰ, ਵੈਂਸਡੇ ਵਾਲੇ ਦਿਨ, ਸੂਰਜ ਗ੍ਰਹਿਣ ਜਿਹਨੂੰ ਆਪਾਂ ਕਹਿੰਦੇ ਆ, ਸੋ ਸੂਰਜ ਗ੍ਰਹਿਣ ਲੱਗਣ ਜਾ ਰਿਹਾ, ਪਰ ਇਹਦਾ ਆਪਣੇ ਇੱਥੇ ਨਹੀਂ, ਆਪਾਂ ਨੂੰ ਪਾਰਸ਼ੀਅਲੀ ਦਿਖਣਾ ਇੱਥੇ, ਜ਼ਿਆਦਾ ਤਾਂ ਜਿਹੜਾ ਹੈਗਾ ਮੈਂ ਦੱਸਦੀ ਹਾਂ ਵੀ ਕਿੱਥੇ ਕਿੱਥੇ ਤੁਹਾਨੂੰ ਇਹ ਦਿਖਾਈ ਦਊਗਾ, ਪਰ ਇੱਥੇ ਨਹੀਂ ਇੰਨਾ ਹੈਗਾ। ਸੋ ਟੋਟਲ ਸੋਲਰ ਐਕਲਿਪਸ ਜਿਹੜਾ ਲੱਗਣ ਜਾ ਰਿਹਾ, ਤੇ ਕਹਿੰਦੇ ਪੂਰਾ ਹਨੇਰਾ ਹੋ ਜਾਣਾ ਜਿੱਥੇ ਇਹ ਦਿਖੂਗਾ, ਆਪਣੇ ਇੱਥੇ ਤਾਂ ਪਾਰਸ਼ੀਅਲ ਲੱਗਣਾ, ਪਰ ਇਹ ਦਿਖਣਾ ਕਿੱਥੇ ਕਿੱਥੇ ਹੈਗਾ ਜੀ, ਇਹ ਦਿਖੂਗਾ ਗ੍ਰੀਨਲੈਂਡ, ਆਈਸਲੈਂਡ, ਨਾਰਦਰਨ ਸਪੇਨ, ਨਾਰਥ ਈਸਟਰਨ ਪੋਰਚੁਗਲ 'ਚ, ਉੱਥੇ ਜਿਹੜਾ ਟੋਟਲ ਸੋਲਰ ਐਕਲਿਪਸ ਜਿਹੜਾ ਲੱਗੂਗਾ, ਤੇ ਬਾਕੀ ਆਪਣੇ ਇੱਧਰ ਪਾਰਸ਼ੀਅਲ ਹੋਊਗਾ। ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪਾਰਟਸ ਆਫ ਯੂਰਪ, ਅਫਰੀਕਾ, ਨਾਰਥ ਅਮੈਰੀਕਾ, ਤੇ ਇੱਧਰ ਪਾਰਸ਼ੀਅਲ ਸੋਲਰ ਐਕਲਿਪਸ ਜਿਹੜਾ ਇਹ ਲੱਗਣ ਜਾ ਰਿਹਾ। ਉਂਝ ਕਹਿੰਦੇ ਆ ਵੀ ਕਾਫੀ ਜਿੱਥੇ ਟੋਟਲ ਲੱਗਣਾ ਮਤਲਬ ਪੂਰਾ, ਉੱਥੇ ਤਾਂ ਹਨੇਰਾ ਹੋ ਜਾਣਾ ਬਿਲਕੁਲ। ਔਰ ਜਿਹੜਾ ਸੂਰਜ ਗ੍ਰਹਿਣ ਹੈ ਕਦੋਂ ਲੱਗਦਾ ਹੈ ਕੋਈ ਜਾਣਕਾਰੀ, ਕਿ ਸੂਰਜ ਗ੍ਰਹਿਣ, ਇੱਕ ਚੰਦ ਗ੍ਰਹਿਣ ਲੱਗਦਾ, ਇੱਕ ਸੂਰਜ ਗ੍ਰਹਿਣ, ਸੂਰਜ ਗ੍ਰਹਿਣ ਕਦੋਂ ਲੱਗਦਾ, ਕੀ ਹੁੰਦਾ ਉਦੋਂ, ਤੇ ਫਿਰ ਸੂਰਜ ਗ੍ਰਹਿਣ ਲੱਗਦਾ, ਥੋੜਾ ਜਿਹਾ ਜੇ ਗੱਲਬਾਤ ਇਹਦੇ ਬਾਰੇ ਕਰੀਏ, ਪਹਿਲਾਂ ਤੁਹਾਡੇ ਕੋਲ ਪੁੱਛ ਲੈਂਦੇ ਹਾਂ, ਤੇ ਦੇਖਦੇ ਹਾਂ ਸਾਡੇ ਲਿਸਨਰ ਬੜੇ ਇੰਟੈਲੀਜੈਂਟ ਹੈ ਜੀ, ਸਾਰਿਆਂ ਨੂੰ ਪਤਾ ਹੁੰਦਾ ਕਿ ਕਦੋਂ ਲੱਗਦਾ ਸੂਰਜ ਗ੍ਰਹਿਣ, ਤੇ ਜਦੋਂ ਸੂਰਜ ਗ੍ਰਹਿਣ ਲੱਗਦਾ ਫਿਰ ਕਹਿ ਦਿੰਦੇ ਆ ਵੀ ਕੋਈ ਕੰਮ ਕਾਜ ਨਾ ਕਰੋ, ਹੈ ਨਾ, ਕਈ ਕਹਿ ਦਿੰਦੇ ਆ ਵੀ ਪਾਠ ਪੂਜਾ ਕਰੋ, ਫਿਰ ਉਹ ਤੋਂ ਬਾਅਦ ਦਾਨ ਪੁੰਨ ਵੀ ਕਰਦੇ ਆ, ਕਿ ਕਹਿੰਦੇ ਚੀਜ਼ਾਂ ਜਿਹੜੀਆਂ ਉਹ ਗ੍ਰਹੀਆਂ ਗਈਆਂ, ਸੋ ਉਹ ਚੀਜ਼ ਨੂੰ ਕਹਿੰਦੇ ਠੀਕ ਕਰੋ। ਫਿਰ ਇੰਡੀਆ 'ਚ ਇੱਦਾਂ ਬੜਾ ਕੁਛ ਹੁੰਦਾ ਸੀ, ਇੱਥੇ ਪਤਾ ਨਹੀਂ ਇੱਦਾਂ ਹੁੰਦਾ ਕਿ ਨਹੀਂ ਹੁੰਦਾ। ਸੋ ਬਾਕੀ ਤੁਸੀਂ ਦੱਸੋ ਸੂਰਜ ਗ੍ਰਹਿਣ ਲੱਗਦਾ ਕਦੋਂ ਹੈ, ਤੇ ਕਦੋਂ ਕਿ ਪਿੱਛੇ ਜਾਂ ਤੁਸੀਂ ਸੂਰਜ ਗ੍ਰਹਿਣ ਜਿਹੜਾ ਹੈਗਾ ਦੇਖਿਆ, ਇਹ ਵੀ ਦੱਸੋ। 647-874-1313 ਨੰਬਰ ਹੈ ਜੀ, 6478-74-1313 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਹਾਂਜੀ ਰੇਸ਼ਮ ਭਾਅ ਜੀ, ਕੀ ਹਾਲ ਚਾਲ ਜੀ? ਜੀ
1: ਬਹੁਤ ਵਧੀਆ ਸ਼ੁਰੂ ਕਰ ਰਿਹਾ ਜੀ।
0: ਜੀ ਥੈਂਕ ਯੂ।
1: ਬਾਕੀ ਭੈਣ ਜੀ ਆਪਣੀ ਸਰਕਾਰਾਂ ਕੁਛ ਨੀ ਕਰਦੀਆਂ ਜੀ, ਬਿਲਕੁਲ। ਦੇਖੋ ਆਪਣੇ ਟਰੱਕ ਸਟਾਪ ਆ ਭੂਰਾ ਭੂਰਾ ਜਿਹੜੇ ਸੀ, ਟਰੱਕਾਂ ਦੇ ਕਿੰਨੇ ਔਖੇ ਹੁੰਦੇ ਆ ਜੀ, ਉੱਥੇ ਭੀੜ ਭੜੱਕਾ,
0: ਅੱਛਾ
1: ਟਰੱਕਾਂ ਦੇ ਸੁਣਨਗੇ ਬਾਈ ਆਪਣੇ, ਆ ਜਿੰਨੇ ਮਿੱਟੀ ਸਾਗਾ ਬ੍ਰਹਮਪੁਰ ਦੇ ਵਿੱਚ, ਉਹੀ ਉੱਥੇ ਯੂਟਰਨ ਵੇਹੀ ਸੀ ਨਿਕਲਣਾ ਸੀ ਕਿਸੇ ਪਾਸੇ, ਵੈਸੇ ਵੀ ਛੋਟੇ ਵਾਲੇ ਸੀ। ਮੈਂ ਕਿਹਾ ਵੈਸੇ ਜਿਹੜਾ ਉੱਥੇ ਆਪਣੇ ਗੈਸ ਸਟੇਸ਼ਨਾਂ ਦੀ ਜਿਹੜੀ ਦਾ ਟਰੱਕ ਸਟਾਪ ਆ, ਇਹ ਟਰੂ ਆ ਜੀ, ਜਿਹਨੂੰ ਮੱਝ ਦੇ ਪਸਰੋ ਹਾਈਵੇ 'ਚ ਜਾਂਦੀ ਮੁੰਡੇ ਜਿਹੜੇ ਯੂਐਸਏ ਦੇ,
0: ਠੀਕ ਹੈ। ਅੱਛਾ
1: ਇੱਥੇ
0: ਉੱਥੇ
1: ਕਰਦੇ
0: ਵੀ
1: ਸਰਕਾਰ
0: ਹੈ,
1: ਕੁਛ ਨੀ।
0: ਉੱਥੇ ਠੀਕ ਹੈ, ਇੱਥੇ ਨਹੀਂ ਠੀਕ
1: ਹੈ,
0: ਯੂਐਸ 'ਚ ਠੀਕ
1: ਇੱਥੇ
0: ਹੈ।
1: ਕੰਟਰੀ ਤਾਂ ਆਪਣੀ ਨਹੀਂ ਕੰਟਰੀ ਆਪਣੀ ਵਧੀਆ ਲੀਡਰ ਨਹੀਂ ਕਿਸੇ ਕੰਮ ਦੀ ਆਪਣੇ ਜੀਰੋ ਆ ਜੀ ਮੈਂ ਜੀਰੋ ਕਹਿੰਦਾ ਤੇ ਹੁਣ ਤਾਂ ਵੀ ਉਹਦੇ ਅਲਵਰਟਰ ਦੇ ਕਿਸੇ ਦੇਣੀ ਹੈ ਬਸ ਤੇ ਉਹ ਭਰਾ ਤੂੰ ਭੈਣ ਕੋਈ ਵੀ ਆ ਕੁਛ ਨੀ ਕਰਦੇ ਬਸ ਟੈਕਸ ਮਨੀ ਖਾਈ ਜਾਂਦੇ ਜੀ ਇਹ ਨਾ ਕੋਈ ਹੋਸਪਿਟਲ ਅੰਟਾਰੀਓ ਕੁਛ ਨੀ ਜੀ ਨਾ ਕੋਈ ਖਾਈ ਪਿਆ ਕਿਤੇ ਵੀ ਮੈਂ ਇਹੀ ਕਹਿਣਾ ਜੀ ਸਤਿ ਸ਼੍ਰੀ ਅਕਾਲ ਭੈਣ ਜੀ
0: ਜੀ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਜਿਹੜੀਆਂ ਸਰਕਾਰਾਂ ਹੈ ਨਾ ਉਹਨਾਂ ਨੂੰ ਤਾਂ ਕੰਮ ਕਰਨਾ ਚਾਹੀਦਾ ਹੈ ਤੇ ਆ ਜੇ ਹੁਣ ਜਿਵੇਂ ਹਸਪੀਟਲ ਦੀ ਗੱਲ ਕਰਕੇ ਗਏ ਭਾਜੀ ਕਹਿੰਦੇ ਐਮਰਜੈਂਸੀ 'ਚ ਇੰਨਾ ਬੁਰਾ ਹਾਲ ਹੈ ਕਿ ਇੰਨਾ ਜ਼ਿਆਦਾ ਵੇਟ ਕਰਨਾ ਪੈਂਦਾ ਵੇਟਿੰਗ ਟਾਈਮ ਬਹੁਤ ਹੈ ਐਮਰਜੈਂਸੀ ਮੀਨਸ ਤਾਂ ਇੱਕਦਮ ਉਹਨੂੰ ਸਰਵਿਸ ਮਿਲਣੀ ਚਾਹੀਦੀ ਹੈ ਬੰਦੇ ਨੂੰ ਜਿਹੜਾ ਵੀ ਹੈਗਾ ਕੋਈ ਹੈ ਨਾ ਪੇਸ਼ੈਂਟ ਹਾਂਜੀ ਸਤਿ ਸ਼੍ਰੀ ਅਕਾਲ
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਨਾ ਆਹ ਮੁੱਦੇ ਲਿਆਇਆ ਕਰੋ ਸੋਚ ਕੇ ਇਹਨੂੰ ਕੋਈ ਗੱਲ ਨੀ ਉਹ ਅੱਗੇ 5-7 ਲੱਖ ਲੈ ਕੇ ਦੌੜ ਗਿਆ ਇੱਕ
0: ਅੱਛਾ ਕਿਹੜਾ ਮੁੱਦਾ ਲੈ ਕੇ ਆਉਣਾ
1: ਹੁਣ ਦੇਖੋ ਆਹ ਜਿਹੜੀ ਤੁਸੀਂ ਗੱਲ ਕਰ ਰਹੇ ਜੀ ਹੁਣ ਇਹ ਦੇਖੋ ਬੜੀ ਵਧੀਆ ਗੱਲ ਹੈ ਹੁਣ ਮੈਂ ਗੱਲ ਇੱਥੇ ਹੋਰ ਪੁਆਇੰਟ ਕਰਨਾ ਚਾਹੁੰਦਾ ਜਿਹੜੇ ਭਾਈ ਸਾਹਿਬ ਪਹਿਲਾਂ ਗੱਲ ਕਰਕੇ ਮੈਂ 100% ਐਗਰੀ ਇਹਨਾਂ ਦੇ ਨਾਲ ਹੁਣ ਜਦੋਂ ਵੀ ਅਸੀਂ ਮੈਂ ਵੀ ਟੱਕਦਾ ਵਾਰੀ ਤੇ ਹੁਣ ਤੁਸੀਂ ਦੇਖੋ ਅਸੀਂ ਲੋਡ ਲੈ ਕੇ ਜਾਈਦਾ ਡੀਜ਼ਲ ਕਿੰਨਾ ਮਹਿੰਗਾ ਹੋ ਗਿਆ ਆਪਾਂ ਉਦਾਂ ਗੱਲ ਕਰਦੇ ਹਾਂ ਇਨਵਾਇਰਮੈਂਟ ਦੀ ਪ੍ਰੋਬਲਮ ਹੈ ਜੀ ਇਨਵਾਇਰਮੈਂਟ ਡੇ ਆ ਗਿਆ ਵਾਲਾ ਡੇ ਆ ਗਿਆ ਰਿਐਲਿਟੀ ਕਿਉਂ ਨੀ ਖੁਸ਼ ਹੋ ਰਿਹਾ ਹੁਣ ਗਰਮੀ ਆ ਬਾਹਰ ਅੰਦਰ ਜਿੱਥੇ ਤੁਹਾਡੇ ਕੋਲ ਡਰਾਈਵਰ ਆਉਂਦੇ ਆ ਫਿਰ ਉਹਨਾਂ ਦੇ ਇੱਕ ਬੈਠਣ ਦੇ ਤੁਸੀਂ 2-4 ਚਿਹਰਾ ਲਾ ਦਿਓ ਬੰਦਾ ਡਰਾਈਵਰ ਤੁਹਾਡਾ ਹੀ ਤੇ ਟਰੱਕ ਚਲਾਵੇ ਹੀ ਨਾ ਨਾਲੇ ਤਾਂ ਮਾਲਕ ਦੇ ਡੀਜ਼ਲ ਦੇ ਪੈਸੇ ਬਚਦੇ ਚਾਹੇ ਉਹ ਆਪਰੇਟਰ ਚਾਹੇ ਕੰਪਨੀ ਦਾ ਡਰਾਈਵਰ ਆ ਪਰ ਨਾਲੇ ਉਹ ਇਨਵਾਇਰਮੈਂਟ ਜਿਹੜੀ ਆ ਦੂਜੀ ਉਹਦੀ ਜਿੱਦਾਂ ਜਦੋਂ ਟਰੱਕ ਚੱਲਦਾ ਖੜਾ ਹੀ ਤੇ ਕਿੰਨਾ ਪੋਲੂਸ਼ਨ ਫੈਲਦਾ ਉਹਦਾ ਔਰ ਕਿੰਨੇ ਹਜ਼ਾਰਾਂ ਦੇ ਟਰੱਕ ਲੱਖਾਂ ਦੇ ਟਰੱਕ ਦਾ ਹਿਸਾਬ ਲਿਆ ਟਰੱਕ ਚੱਲਦਾ ਸੀ ਦਿਹਾੜੀ ਦੇ ਵਿੱਚ ਰੋਜ਼ 24 ਘੰਟੇ ਆ ਕਿਉਂ ਨੀ ਇਹ ਕੰਪਨੀਆਂ ਦੇ ਵਿੱਚ ਲੈ ਕੇ ਜਾਈਦਾ ਜਗ੍ਹਾ ਹੀ ਨੀ ਹੈਗੀ ਹਾਲਾਂਕਿ ਉਹਨੇ ਲਿਖਿਆ ਆ ਇਹ ਫਾਇਰ ਰੂਟ ਹੈ ਨੋ ਬਸ ਸਟੈਂਡਿੰਗ ਤੁਸੀਂ ਕੁਛ ਉਹਨਾਂ ਨੇ ਆਪਣਾ ਜੋ ਪੁਰਾਣਾ ਸਮਾਨ ਈਵਨ ਆਟੋ ਪਾਰਕ ਦੀਆਂ ਕੰਪਨੀਆਂ ਜਾਂ ਹੋਰ ਜਿੰਨੇ ਵੀ ਬੜੇ ਬੜੇ ਜਿੰਨੀ ਪੁਰਾਣੀ ਕੰਪਨੀ ਹੈ ਉਨਾ ਹੀ ਜ਼ਿਆਦਾ ਗੰਦ ਹੈ ਔਰ ਬਹੁਤ ਸਾਰੇ ਵੇਅਰ ਹਾਊਸ ਜਿਹੜੇ ਨਵੇਂ ਬਣੇ ਆ ਉਹ ਸਾਰਾ ਕੁਛ ਕੰਪਲੀਟਲੀ ਉਹਨਾਂ ਨੇ ਬਹੁਤ ਵਧੀਆ ਬਣਾਇਆ ਪਰ 90% ਜਿਹੜਾ ਜੀ ਟੋਟਲ ਡਰਾਈਵਰ ਜਿਹੜਾ ਉਹ ਸਫ਼ਰ ਹੋਈ ਜਾਵੇ ਰੋਡ ਤੋਂ ਬੰਦੇ ਬੈਗਾਂ ਲਾ ਰਹੇ ਨੇ ਟੂਵੇ ਵਾਲੀਆਂ ਸੀਟਾਂ ਜਿਹੜੀਆਂ ਉੱਥੋਂ ਤੁਸੀਂ ਲਾ ਰਹੇ ਹੋ ਲਾ ਕੇ ਤੇ ਜਿਹੜਾ ਉਹਨੂੰ ਕਹਿ ਦੋ ਜੀ ਇੱਥੋਂ ਏਦਾਂ ਉਹ ਨਹੀਂ ਨਹੀਂ ਦੂਜਾ ਡਰਾਈਵਰ ਲਾਉਂਦਾ ਤੇ ਦੂਜਾ ਡਰਾਈਵਰ ਲਾ ਦੋ ਉਹ ਤਾਂ ਐਵਰੀਵਨ ਜਾਂ ਸੇਮ ਰਾਈਟ ਮੰਨੋ ਗਾ ਬਾਰੀਆਂ ਬਰਾਬਰ ਨਹੀਂ ਹੈਗੀਆਂ ਔਰ ਪਰ ਕਿਸੇ ਨੂੰ ਕੰਪੇਅਰ ਵੀ ਨਹੀਂ ਕਰ ਸਕਦੇ ਕਿਸੇ ਵੀ ਤੁਸੀਂ ਆ ਉਹ ਕਰ ਸਕਦਾ ਤੂੰ ਕਿਉਂ ਨਹੀਂ ਕਰ ਸਕਦਾ ਨੋ ਇਜ਼ ਨੋ ਦੈਟ ਵੇ ਹਨਾ ਹਰ ਬੰਦਾ ਕੈਪੇਬਲ ਨਹੀਂ ਹੁੰਦਾ ਹਰ ਕੰਮ ਦੇ ਲਈ ਪਰ ਕੰਪਨੀਆਂ ਕਿਉਂ ਨਹੀਂ ਕਰਦੀਆਂ ਹੁਣ ਇਹਨਾਂ ਨੇ ਸਕੇਲ ਬਣਾਤੇ ਇੱਧਰ ਨੂੰ ਆਹ ਜਿਹੜਾ ਆਪਣਾ ਜਾਈਦਾ 9 ਸਾਲੋਂ ਕਿਹੜਾ ਹਾਈਵੇ ਆ ਕਿਉਂਕਿ ਮੈਂ ਤਾਂ ਨੌਕਰੀ ਚੱਲਿਆ ਮੈਨੂੰ ਜ਼ਿਆਦਾ ਪਤਾ ਨੀ ਬਾ ਉੱਥੇ ਉਹ ਬਣਾਤੀ ਆ ਆਹ ਮੋਨਟਰੀਅਲ ਨੂੰ ਜਾਓ ਤੁਸੀਂ ਉੱਥੇ ਦੇਖੋ ਫਾਇਰਾਂ ਦੇ ਉੱਥੇ ਪੁਲਿਸ ਟਿਕਟਾਂ ਦਿੰਦੀ ਹੈ ਜਿਵੇਂ ਆਪਾਂ ਰੈਂਪ ਦੇ ਨਾਲ ਨਾਲ ਲਾਉਂਦੇ ਹਾਂ ਟਰੱਕ ਪਾਸ ਕਰਕੇ ਪਾਸ ਕਰਾਉਣਾ ਡਰਾਈਵਰ ਨੇ ਸੋਹਣਾ ਤਾਂ ਹੈਗਾ ਨਾ ਅੱਗੇ ਤਾਂ ਚਲੋ ਪੇਪਰ ਲੌਗ ਬੁੱਕ ਹੁੰਦੀ ਸੀ 20-25 ਸਾਲ ਪਹਿਲੇ ਹੁੰਦਾ ਹੁਣ ਤਾਂ ਇਲੈਕਟ੍ਰੋਨਿਕ ਲੌਗ ਬੁੱਕ ਆ ਉੱਥੇ ਉੱਥੇ ਡਰਾਈਵਰ ਕੀ ਕਰ ਲੂਗਾ ਸੌਣ ਲਈ ਜਗ੍ਹਾ ਨਹੀਂ ਹੈ ਵਾਸ਼ਰੂਮਾਂ ਦੇ ਬੁਰੇ ਹਾਲ ਹੈ ਇਹਨਾਂ ਦੇ ਮਤਲਬ ਅੰਟੇਰੀਓ ਦੀ ਗਵਰਨਮੈਂਟ ਦਾ ਜੀ ਟੋਟਲੀ ਭੱਠਾ ਬੈਠਾ ਹੈ ਇਸ ਕੰਮ ਦੇ ਵਿੱਚ ਇੰਕਲੂਡਿੰਗ ਦਾ ਟਰਾਂਸਪੋਰਟ ਮਿਨਿਸਟਰ ਜਿਹੜੇ ਕਿ ਸਾਡੀ ਭਾਸ਼ਾ ਜਾਣਦੇ ਨੇ ਸਾਡੀ ਬੋਲੀ ਜਾਣਦੇ ਨੇ ਉਹ ਇਸੇ ਕਰਕੇ ਆਏ ਸੀ ਪਰ ਹੁਣ ਉਹਨਾਂ ਨੂੰ ਸਾਡੀ ਬੁੱਲ ਵੀ ਭੁੱਲ ਗਈ ਆ ਤੇ ਸਾਡੀ ਭਾਸ਼ਾ ਵੀ ਤੇ ਸਾਡੀ ਸਾਰੀ ਗੱਲਬਾਤ ਵੀ ਭੁੱਲ ਗਈ ਐਨੀਵੇ ਨੈਕਸਟ ਟਾਈਮ ਆਪਾਂ ਦੇਖਾਂਗੇ ਇਹਨਾਂ ਨੂੰ ਇਹਦੇ ਉੱਤੇ ਜੀਰੋ ਕੰਮ ਹੋਇਆ ਜੀ ਕਿਉਂ ਨਹੀਂ ਹੋ ਰਿਹਾ ਹਾਂਜੀ ਤੁਸੀਂ ਕੰਪਨੀ ਵਾਲਿਆਂ ਨੂੰ ਕਹੋ ਵੀ ਤੁਸੀਂ ਇੱਥੇ ਤੁਹਾਡੇ ਕੋਲ ਡਰਾਈਵਰ ਆਉਂਦੇ ਆ ਸਾਡਾ ਡਰਾਈਵਰ ਤੇ ਇਲਾਜ ਨਹੀਂ ਕਰੇ ਕਿਉਂ ਔਰ ਦੂਜੀ ਗੱਲ ਜਿਹੜੇ ਵੀ ਡਰਾਈਵਰ ਮਾਲਕਾਂ ਦੇ ਨਾ 2-2 ਘੰਟੇ ਖੜ ਕੇ ਉੱਥੇ ਡਿਲੀਵਰੀ ਹੋ ਗਈ ਕਦੀ ਐ ਨੂੰ ਵਾਲੇ ਟਾਲੇ ਕਦੀ ਐ ਨੂੰ ਟਾਲੇ ਟਾਲੇ 5 ਤੋਂ 5 ਤੋਂ ਸਪੀਡ ਵੀ ਵਧਾਉਂਦੇ ਕਿਲੋਮੀਟਰ ਤੋਂ ਲੌਂਗ ਬੁੱਕ ਚੱਲ ਪੈਂਦੀ ਆ ਭਾਈ ਵੀਰੋ ਇਹ ਤੁਸੀਂ ਪੈਸਾ ਜੋ ਕਮਾ ਰਹੇ ਹੋ ਨਾ ਮਾਲਕਾਂ ਦੇ ਹੇਰਾ ਫੇਰੀਆਂ ਨਹੀਂ ਕਹਿ ਕਰਕੇ ਤੁਸੀਂ ਮਤਲਬ ਹਾਡੇ ਰਾਮੀ ਕਰਕੇ ਇਹ ਪੈਸਾ ਕਦੀ ਪਚਦਾ ਨਹੀਂ ਹੈਗਾ ਮੈਂ ਬੜੇ ਬੰਦੇ ਦੇਖੇ 25 ਸਾਲ ਹੋ ਗਿਆ ਮੈਂ ਵੀ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਇਹਨੂੰ ਕਿਸੇ ਦਾ ਕੱਖ ਨਹੀਂ ਬਣਿਆ ਮਿਹਨਤ ਨਾਲ ਕੰਮ ਕਰੋ ਅੱਜ ਵੱਡੀਆਂ ਕੰਪਨੀਆਂ ਵੱਡੇ ਸਰਮਾਏਦਾਰ ਜਿਹੜੇ ਆ ਉਹ ਪੈਸਾ ਬਣਾ ਰਹੇ ਆ ਅੱਜ 2 ਟਰੱਕਾਂ ਵਾਲਾ 5 ਟਰੱਕਾਂ ਵਾਲਾ 15 ਟਰੱਕਾਂ ਵਾਲਾ ਅੱਜ ਬੰਦਾ ਸਰਵਾਈਵ ਹੋ ਰਿਹਾ ਤੇ ਇਸੇ ਕਰਕੇ ਤੁਸੀਂ ਕੰਪਨੀਆਂ ਦੇ ਨਾਲ ਖੜੋ ਬਗੈਰ ਮਤਲਬ ਕੋਲ ਟਾਈਮ ਪਾਸ ਨਾ ਕਰੋ ਜਿੰਨੇ ਤੁਹਾਡੀ ਡਿਲੀਵਰੀ ਹੋ ਰਿਹਾ ਨਿਕਲੋ ਉੱਥੋਂ ਦੂਜੇ ਨੂੰ ਰਾਹ ਦਿਓ ਦੇਖੋ ਤੁਹਾਡਾ ਟਾਈਮ ਦੇਂਦਾ ਜੀ ਮਿਹਰਬਾਨੀ
0: ਜੀ ਜੀ ਬਹੁਤ ਬਹੁਤ ਧੰਨਵਾਦ ਨਹੀਂ ਇਹ ਵੈਸੇ ਤਾਂ ਜਦੋਂ ਚਲੋ ਟਰੱਕਾਂ ਵਾਲੇ ਆ ਇਹਨਾਂ ਦੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਇਹ ਉਹ ਤੇ ਵਰਕ ਜਿਹੜਾ ਪ੍ਰੋਪਰ ਹੋਣਾ ਚਾਹੀਦਾ ਚਾਹੇ ਕੰਪਨੀਆਂ ਵੱਲੋਂ ਕੀਤਾ ਜਾਵੇ ਚਾਹੇ ਸਰਕਾਰ ਵੱਲੋਂ ਕੀਤਾ ਜਾਵੇ ਤੇ ਆਹ ਦੇਖੋ ਛੋਟੀਆਂ ਛੋਟੀਆਂ ਗੱਲਾਂ ਜਿਹੜਾ ਹੈਗਾ ਉਹਨਾਂ ਨੂੰ ਵਾਸ਼ਰੂਮ ਯੂਜ਼ ਨਹੀਂ ਕਰਨ ਦੇਣੇ, ਹੈ ਨਾ, ਜਾਂ ਰਾਹਾਂ ਦੇ ਵਿੱਚ ਦੇਖੋ ਉਹਨਾਂ ਨੂੰ ਕਿੰਨੀ ਪ੍ਰੋਬਲਮ ਆਉਂਦੀ ਹੈ। ਜਿਹੜੇ ਆਮ ਲੋਕ ਹੈ ਕਈ ਵਾਰ ਉਹ ਪ੍ਰੋਬਲਮਾਂ ਕ੍ਰੀਏਟ ਕਰੀ ਜਾਂਦੇ ਆ, ਉਹੀ ਜਿਵੇਂ ਆਪਾਂ ਕਹਿੰਦੇ ਗੱਡੀਆਂ ਵਾਲੇ ਕਿ ਟਰੱਕਾਂ ਦੇ ਮੂਹਰੇ ਆ ਗਏ। ਕਈ ਵਾਰੀ ਟਰੱਕਾਂ ਵਾਲਿਆਂ ਦੀ ਵੀ ਗਲਤੀ ਹੁੰਦੀ, ਜਿਵੇਂ ਕਈ ਕਹਿੰਦੇ ਆ ਵੀ ਹਾਂ ਉਹ ਜੇ ਦੋ ਤਿੰਨ ਲੇਨਾਂ ਹੈਗੀਆਂ, ਤਿੰਨੋਂ ਲੇਨਾਂ ਦੇ ਵਿੱਚ ਟਰੱਕ ਜਾਈ ਜਾਂਦੇ ਆ, ਤੇ ਉਹ ਜਿਹੜੀ ਟ੍ਰੈਫਿਕ ਹੈ ਉਹ ਜੈਮ ਹੋਈ ਜਾਂਦੀ ਆ। ਸੋ ਇਹ ਨਾ ਹਰ ਇੱਕ ਨੂੰ ਜਿਹੜੇ ਵੀ ਫੀਲਡ ਦੇ ਵਿੱਚ ਜਿਹੜਾ ਹੈਗਾ ਉਹਨੂੰ ਬੜੇ ਤਰੀਕੇ ਦੇ ਨਾਲ ਚੱਲਣ ਦੀ ਲੋੜ ਹੈਗੀ ਆ, ਆਮ ਲੋਕਾਂ ਨੂੰ ਵੀ, ਉਹਨਾਂ ਦੀ ਜਿਹੜਾ ਦੇਖਭਾਲ ਕਰਨ। ਹਾਂ, ਵੱਡੀਆਂ ਵੱਡੇ ਟਰੱਕ ਹੈ, ਕਮਰਸ਼ੀਅਲ ਟਰੱਕ ਹੈ, ਬੱਸਾਂ ਹੈ, ਚਾਹੇ, ਹੈ ਨਾ। ਫਿਰ ਦੇਖੋ ਹੁਣ ਇਹ ਚੀਜ਼ਾਂ ਆਪਾਂ ਦੇਖਦੇ ਹਾਂ ਕਿੰਨੇ ਐਕਸੀਡੈਂਟ ਹੈਪਨ ਹੁੰਦੇ ਆ। ਪਹਿਲਾਂ ਇੱਦਾਂ ਨਹੀਂ ਹੁੰਦਾ ਸੀਗਾ। ਆ ਲੇਟੈਸਟ ਆ ਗੱਡੀਆਂ ਦਾ ਹੀ ਹੋਇਆ ਇੱਥੇ, ਜਿਹੜਾ ਚਿੰਗੂਜ਼ੀ ਤੇ ਕੁਈਨ ਵੱਲ ਡਰਿੰਕ ਵਾਟਰ ਰੋਡ ਤੇ, ਹੈ ਨਾ, ਉਹ ਦੇਖੋ ਕਿੰਨੀਆਂ ਦੋ ਤਿੰਨ ਗੱਡੀਆਂ ਇਨਵੋਲਵ ਹੋ ਗਈਆਂ। ਤੇ ਹੁਣ ਐਕਚੁਅਲ ਦੇ ਵਿੱਚ ਕੀ ਹੋਇਆ ਉਹਦੀ ਰਿਪੋਰਟ ਜਿਹੜੀ ਹਲੇ ਆਉਣੀ ਸੀਗੀ ਵੀ ਕਿਵੇਂ ਕੀ ਆ। ਪਰ ਦੇਖ ਲਓ ਇੰਨੇ ਵਧੀਆ ਰੂਲ ਰੈਗੂਲੇਸ਼ਨ ਹੈ ਨਾ ਇੱਥੇ। ਹੁਣ ਜੇ ਆਪਾਂ ਇੰਡੀਆ ਦੀ ਗੱਲ ਇਹਦੇ ਨਾਲ ਲਾ ਕੇ ਕਰਦੇ ਹਾਂ, ਉੱਥੇ ਦੇਖੋ ਸਾਰੀ ਤਰ੍ਹਾਂ ਦੇ, ਜਿਵੇਂ ਆਪਾਂ ਕਹਿੰਦੇ ਪੈਦਲ ਵੀ ਹੁੰਦੇ ਆ, ਰਿਕਸ਼ਾ ਵਾਲੇ ਵੀ ਹੁੰਦੇ ਆ, ਸਾਈਕਲ ਵਾਲਾ ਵੀ ਆ, ਸਕੂਟਰ ਮੋਟਰਸਾਈਕਲ ਥ੍ਰੀ ਵੀਲਰ ਹੈ, ਸਾਰੇ ਹੁੰਦੇ, ਬੱਸਾਂ ਵੀ ਆ, ਟਰੱਕ ਵੀ ਆ, ਤੇ ਦੇਖੋ ਫਿਰ ਵੀ ਇੰਨੇ ਐਕਸੀਡੈਂਟ ਉੱਥੇ ਹੈਪਨ ਨਹੀਂ ਹੁੰਦੇ। ਕਿੰਨੇ ਸੁਚੇਤ ਰਹਿੰਦੇ ਸਾਰੇ ਵੀ ਪਤਾ ਨਹੀਂ ਕਿਹਨੇ ਕਿੱਥੇ ਨੂੰ ਮੁੜ ਜਾਣਾ, ਕਿਹਨੇ ਕਿਹਨੂੰ ਪਾਸ ਕਰ ਲੈਣਾ, ਓਵਰਟੇਕ ਕਰ ਲੈਣਾ। ਪਰ ਇੱਥੇ ਸਟੋਪ ਸਾਈਨ ਵੀ ਇੰਨੇ ਵਧੀਆ ਲੱਗੇ ਹੋਏ ਆ, ਲਾਈਟਾਂ ਦਾ, ਜਿਹੜੇ ਟ੍ਰੈਫਿਕ ਲਾਈਟਸ ਆ ਉਹ ਵੀ ਸਾਰੀਆਂ, ਪਰ ਫਿਰ ਵੀ ਪਤਾ ਨਹੀਂ ਕਿਉਂ ਜਿਹੜਾ ਹੈ, ਪਤਾ ਨਹੀਂ ਤਾਂ ਯਾਰ ਲੋਕ ਬਸ ਇਹੀ ਕਹਿੰਦੇ ਆ ਵੀ ਮੇਰੇ ਹੀ ਆ, ਜਿਵੇਂ ਵੀ ਹੈਗਾ, ਬਸ ਜੇ ਮੇਰੀ ਲਾਈਟ ਹੋ ਗਈ ਗ੍ਰੀਨ ਤਾਂ ਮੇਰਾ ਅਧਿਕਾਰ ਹੈ, ਮੈਂ ਤਾਂ ਜਾਣਾ ਹੀ ਜਾਣਾ। ਉਹਨੇ ਸੇਫਟੀ ਨਹੀਂ ਦੇਖਣੀ ਵੀ ਹਾਂ ਮੈਂ ਥੋੜ੍ਹਾ ਜਿਹਾ, ਜਿਵੇਂ ਹੁਣ ਕਹਿੰਦੇ ਆ ਵੀ ਜਦੋਂ ਰੈੱਡ ਤੋਂ ਬਾਅਦ ਤੁਹਾਡੀ ਲਾਈਟ ਗ੍ਰੀਨ ਹੁੰਦੀ ਹੈ ਨਾ ਤੁਹਾਨੂੰ ਚੱਲਣ ਵਾਸਤੇ, ਪਹਿਲਾਂ ਤੁਸੀਂ ਸੇਫਟੀ ਵੀ ਦੇਖਣੀ, ਦੇਖਣਾ ਕੋਈ ਉੱਧਰੋਂ ਆ ਤਾਂ ਨਹੀਂ ਰਿਹਾ। ਅਸੀਂ ਕੀ ਕਰਦੇ ਹਾਂ, ਸਾਡਾ ਬਸ ਧਿਆਨ ਉਹ ਟ੍ਰੈਫਿਕ ਲਾਈਟ ਵੱਲ ਹੁੰਦਾ, ਗ੍ਰੀਨ ਹੋਈ ਤੇ ਉੱਧਰ ਆਪਾਂ ਕਾਂਟਾ ਦੱਬ ਦਿੰਦੇ ਹਾਂ ਆਪਣੀ ਗੱਡੀ ਦਾ ਵੀ ਚੱਲ ਭਜਾਓ ਇਹਨੂੰ, ਹੈ ਬ੍ਰੇਕ ਤੋਂ ਪੈਰ ਚੱਕ ਕੇ ਫਟਾਫਟ ਸਪੀਡ ਤੇ ਰੱਖਦੇ ਹਾਂ। ਪਰ ਕਹਿੰਦੇ ਆ ਵੀ ਥੋੜ੍ਹਾ ਜਿਹਾ ਦੇਖ ਕੇ, ਕਿਉਂਕਿ ਕੋਈ ਲੇਟ ਸਵੇਰ, ਕੋਈ ਦੇਰ 'ਚ, ਕੋਈ ਤੇਜ਼ ਆ ਰਿਹਾ ਹੁੰਦਾ, ਜਾਂ ਕੋਈ ਬੰਦਾ ਧਿਆਨ ਹੀ ਨਹੀਂ ਦਿੰਦਾ ਵੀ ਰੈੱਡ ਲਾਈਟ ਹੋ ਗਈ ਆ, ਉਹ ਆ ਰਿਹਾ, ਜਿਵੇਂ ਕਈ ਕਹਿੰਦੇ ਆ ਵੀ ਲੰਘ ਚੱਲੋ ਦੇਖੀ ਜਾਂਦੀ ਹੈ, ਹੈ ਕੋਈ ਗੱਲ ਨਹੀਂ, ਤੇ ਉਧਰੋਂ ਗ੍ਰੀਨ ਲਾਈਟ ਹੋਣ ਤੇ ਬੰਦਾ ਤੁਰ ਪੈਂਦਾ ਤੇ ਆਪੇ ਐਕਸੀਡੈਂਟ ਹੋ ਜਾਂਦੇ। ਮਤਲਬ ਸੇਫਟੀ ਵੱਲ ਦੇਣਾ ਚਾਹੀਦਾ ਧਿਆਨ। ਕਹਿੰਦੇ ਆ ਵੀ ਹਰ ਇੱਕ ਜਿਹੜਾ ਐਕਸੀਡੈਂਟ ਹੈ ਨਾ ਉਹ ਪ੍ਰਿਵੈਂਟਿਵ ਹੁੰਦਾ, ਪਰ ਅਸੀਂ ਪ੍ਰਿਵੈਂਟਿਵ ਕਰਦੇ ਨਹੀਂ, ਕਿਉਂਕਿ ਅਸੀਂ ਆਪਣੇ ਹੱਕ ਜਤਾਉਂਦੇ ਹਾਂ ਕਿ ਰੋਡ ਤੇ ਸਾਡਾ ਹੁਣ ਗ੍ਰੀਨ ਲਾਈਟ ਹੋ ਗਈ, ਬਸ ਹੁਣ ਤਾਂ ਅਸੀਂ ਜਾਣਾ, ਤੂੰ ਭਾਈ ਕਿਵੇਂ ਚਲੇ ਜਾਏਗਾ ਭਾਵੇਂ ਐਕਸੀਡੈਂਟ ਹੋ ਜਾਏ, ਮਤਲਬ ਅਸੀਂ ਬਚਾਉਂਦੇ ਨਹੀਂ। ਸੋ ਇਹ ਚੀਜ਼ਾਂ ਦਾ ਨਾ ਬੜਾ ਰੱਖੋ ਜੀ ਧਿਆਨ। ਤੇ ਲਓ ਜੀ ਆਪਾਂ ਇੱਕ ਕਾਲ ਲੈ ਲਈਏ। ਹਾਂਜੀ ਸਤਿ ਸ੍ਰੀ ਅਕਾਲ।
2: ਮੈਂ ਕਿਹਾ ਤੁਸੀਂ ਰੈੱਡ ਲਾਈਟ ਦੀ ਗੱਲ ਕੀਤੀ ਹੈ, ਦੇਖੋ ਆ ਜਿਹੜਾ ਡਰੰਕ ਡਰਾਈਵ ਤੇ ਹੋਇਆ ਐਕਸੀਡੈਂਟ ਕਿੰਨਾ ਭਿਆਨਕ ਹੋਇਆ। ਇੱਕ ਸਾਨੂੰ ਕੋਈ ਹੋਰ ਫੈਮਿਲੀ ਜਾਣਦੀ ਹੈ, ਉਹਨਾਂ ਦੇ ਵੀ ਬੱਚੇ ਐ ਜਾ ਰਹੇ ਸੀਗੇ ਤੇ ਉਹਨਾਂ ਨੇ ਮੇਨ ਫੀਲਡ ਵਾਲੇ ਪਾਸੇ ਰੈੱਡ ਲਾਈਟ ਪਾਰ ਕਰਤੀ, ਹਨਾ। ਦੇਖੋ ਤੁਸੀਂ ਬੱਚੇ ਐ ਕਾਹਲੀਆਂ ਕਰਦੇ ਵੀ ਰੈੱਡ ਲਾਈਟਾਂ, ਹੁਣ ਮਾਂ ਬਾਪ ਨੂੰ ਕਿੰਨਾ ਉਹਦਾ ਭਰਨਾ ਪੈ ਰਿਹਾ। ਡਾਕਟਰ ਮੈਨੂੰ ਕੱਲ ਹੀ ਪਤਾ ਲੱਗਿਆ, ਕਹਿੰਦੇ ਡਾਕਟਰ ਕਹਿੰਦੇ ਉਹਨੂੰ 2 ਸਾਲ ਲੱਗਣਗੇ ਰਿਕਵਰੀ ਹੋਣ। ਦੇਖੋ 2 ਸਾਲ ਲੱਗਣੇ, 6 ਮਹੀਨੇ ਹੋ ਗਏ ਉਹ ਬੱਚਾ ਹੋਸਪਿਟਲ ਚ ਪਿਆ ਵਾ, ਤੇ 4 ਮੁੰਡੇ ਕਹਿੰਦੇ ਯੰਗ ਸੀਗੇ ਜਾ ਰਹੇ ਸੀ, ਉਹਨਾਂ ਨੇ ਮੇਨਫੀਲਡ ਤੇ ਲਾਈਟਾਂ ਪਾਰ ਕੀਤੀਆਂ ਰੈੱਡ ਲਾਈਟਾਂ, ਤੇ ਬਾਕੀ ਹਜੇ ਇਹਨਾਂ ਨੂੰ ਘੱਟ ਟਾਈਮ ਲੱਗੂ। ਕਹਿੰਦੇ ਉਹ ਜਿਹੜਾ ਚਲਾ ਰਿਹਾ ਸੀ ਇਹਨੂੰ ਡਾਕਟਰ ਕਹਿੰਦੇ 1.5-2 ਸਾਲ ਲੱਗਦੇ ਆ। ਮਤਲਬ ਕਿ ਇੰਨੀ ਕੀ ਜਲਦੀ ਪਈ ਹੈ ਤੁਹਾਨੂੰ ਜਾਣ ਦੀ। ਹੁਣ ਡਸਕ ਤੇ ਜਿਹੜਾ ਐਕਸੀਡੈਂਟ ਹੋਇਆ ਦੇਖਣ ਵਾਲਾ ਸੀਗਾ,
0: ਕੱਟ ਕੇ ਬਾਹਰ ਕੱਢਿਆ ਲੇਡੀ ਨੂੰ, ਹੈ
2: ਉਹ ਜਿਹੜਾ ਸਟੈਂਡ ਸੀਗਾ ਬੱਸ ਸਟੈਂਡ, ਉਹਨੂੰ ਸ਼ੀਸ਼ੇ ਨੂੰ ਤੋੜੇ ਆ, ਫਿਰ ਉਹਦੇ ਵਿੱਚੋਂ ਉਹਨੂੰ ਕੱਢੇ। ਮਤਲਬ ਕਿ ਕਹਿਣ ਦਾ ਮਤਲਬ ਕਿ ਇੰਨੀ ਜਲਦੀ ਉਹ ਬੱਚੇ ਕਰਦੇ ਆ, ਮਾਂ ਬਾਪ ਨੂੰ ਭਰਨਾ ਪੈਂਦਾ। ਹੁਣ ਉਹਨਾਂ ਦੇ ਮਾਂ ਬਾਪ ਦਾ ਤੁਹਾਨੂੰ ਪਤਾ ਲੱਗਦਾ ਵਿਚਾਰੇ ਰਹਿੰਦੇ ਉਹ ਹੋਸਪਿਟਲਾਂ ਚ ਜਾਂਦੇ, ਇੰਨੀ ਕੀ ਜਲਦੀ ਪਈਆਂ ਰੈੱਡ ਲਾਈਟਾਂ ਇੱਕ ਦੂਜੇ ਨੂੰ ਕੱਟ ਕੇ। ਮਤਲਬ ਕਿ ਜਿਹੜਾ ਗੱਡੀਆਂ ਤਾਂ ਸਾਰਿਆਂ ਕੋਲ ਹੀ ਆ, ਤੁਸੀਂ ਕੀ ਦਿਖਾਉਂਦੇ ਹੋ ਕਿ ਤੁਹਾਡੇ ਕੋਲ ਵਧੀਆ ਗੱਡੀਆਂ ਨੇ, ਇੱਥੇ ਕਿਹੜਾ ਕੋਈ ਗੱਡੀ ਤੋਂ ਬਿਨਾਂ ਰਹਿੰਦਾ ਪਿਆ ਵਾ
0: ਜੀ। ਥੈਂਕ ਯੂ,
2: ਆਰਾਮ ਨਾਲ ਚਲਾਉਣੀ ਜੀ।
0: ਧੰਨਵਾਦ ਜੀ ਸੀਮਾ ਜੀ, ਧੰਨਵਾਦ, ਤੁਹਾਡੀ ਬੜੀ ਦੇਰ ਬਾਅਦ ਕਾਲ ਆਈ, ਕਾਲ ਕਰਿਆ ਕਰੋ, ਥੈਂਕ ਯੂ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਵਾਲਾ ਟਾਈਮ ਤਾਂ ਹੋ ਵੀ ਗਿਆ। ਤੇ ਅੱਛਾ ਆਪਾਂ ਨਾ ਇਹ ਗੱਲ ਕਰ ਰਹੇ ਹਾਂ, ਚਲੋ ਐਕਸੀਡੈਂਟ ਦੀ ਗੱਲ ਹੋ ਗਈ ਵਿੱਚ, ਪਰ ਨਾ ਹੈ ਇੱਦਾਂ ਹੀ ਹੈ ਕਿ ਅਸੀਂ ਪਹਿਲਾਂ ਤਾਂ 1 ਸਕਿੰਟ ਵੀ ਨਹੀਂ ਰੁਕਣਾ ਚਾਹੁੰਦੇ ਫਿਰ ਜੇ ਬਾਈ ਚਾਂਸ ਕੋਈ ਏਦਾਂ ਦੀ ਗੱਲ ਹੋ ਜਾਂਦੀ, ਦੇਖੋ ਇੱਕ ਤਾਂ ਵੇਟ ਟਾਈਮ ਕਿੰਨਾ ਵੀ ਹਾਂ ਪੁਲਿਸ ਆਊਗੀ ਜੇ ਥੋੜ੍ਹੀ ਬਹੁਤੀ ਕੋਈ ਗੱਲ ਹੋਈ, ਹੈ ਨਾ। ਫਿਰ ਉਹ ਤੋਂ ਬਾਅਦ ਵਾਲੇ ਚੱਕਰ ਦੇਖੋ, ਆਟੋ ਇੰਸ਼ੋਰੈਂਸ ਵੱਧ ਗਈ ਆ ਕੁਛ, ਜੇ ਸੱਟਾਂ ਲੱਗ ਗਈਆਂ ਜਿਵੇਂ ਹੁਣ ਉਹ ਕਹਿੰਦੇ 2 ਸਾਲ ਤੱਕ ਉਹਨੇ ਠੀਕ ਨਹੀਂ ਹੋਣਾ, ਅਤੇ ਬਾਕੀ ਪਰ ਉਮਰ ਕਈ ਵਾਰ ਉਹ ਚੀਜ਼ ਨਾਲ ਚੱਲੀ ਜਾਂਦੀ ਹੈ ਭਾਈ, ਬੱਚੋ ਇਹਨਾਂ ਚੀਜ਼ਾਂ ਤੋਂ, ਕਾਹਲੀ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ। ਉਂਝ ਆਪਾਂ ਜਲਦੀ ਕੰਮ ਕਰਨ ਦੀ ਕੋਸ਼ਿਸ਼ ਕਰੀਏ, ਪਰ ਜਿਵੇਂ ਕਹਿੰਦੇ ਸਹਿੰਦਾ ਸਹਿੰਦਾ, ਇੰਨੀ ਵੀ ਕਾਹਲੀ ਨਾ ਕਰੋ ਕਿ ਫਿਰ ਉਹ ਸਾਰੀ ਉਮਰ ਉਹਦਾ ਆਪਾਂ ਨੂੰ ਹਰਜਾਨਾ ਭੁਗਤਣਾ ਪਵੇ। ਅਤੇ ਲਓ ਜੀ ਮੈਂ ਨੰਬਰ ਦੇ ਦੇਵਾਂ ਤੁਹਾਨੂੰ ਹੁਣ, ਇਹ ਹੈਗਾ ਨੰਬਰ ਕੈਂਟ ਟਰੱਕ ਦੇ ਜਗਤਾਰ ਰਮਨ ਜੀ ਦਾ। ਇਹਨਾਂ ਨੂੰ ਕੁਝ ਡਰਾਈਵਰ ਚਾਹੀਦੇ ਆ, ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਤੁਹਾਨੂੰ ਜੋਬ ਮਿਲੇ, ਪੈਸੇ ਮਿਲਣ, ਤਨਖਾਹ ਬੜੀ ਵਧੀਆ ਮਿਲੇ, ਤਾਂ ਤੁਸੀਂ ਜਗਤਾਰ ਰਮਨ ਜੀ ਨੂੰ ਕੰਟੈਕਟ ਕਰੋ। ਇਹ 2 ਸਾਲ ਦਾ ਐਕਸਪੀਰੀਅੰਸ ਮੰਗਦੇ ਆ, ਤੁਹਾਡਾ ਸੀਵੀ ਔਰ ਬਿਲਕੁਲ ਕਲੀਨ ਕਲੀਅਰ ਹੋਵੇ। ਨੰਬਰ ਹੈਗਾ 647-5427-2925757। ਅਤੇ ਈਗਲ ਟੈਕਸਿਸ ਦੇ ਬਿੱਲ ਸੇਖੋਂ ਜੀ ਕੋਲ ਟਰੱਕ ਨਵਿਆਂ ਵਰਗੇ ਖੜ੍ਹੇ ਆ, ਅਤੇ ਬੜਾ ਵਧੀਆ ਮੈਨੂੰ ਨਜ਼ਾਰਾ ਦੇਖਣ ਨੂੰ ਮਿਲਿਆ ਕੱਲ੍ਹ ਈਗਲ ਟਰੱਕ ਸੇਲਸ 'ਤੇ। ਸੋ ਤੁਸੀਂ ਵੀ ਨਵੇਂ ਟਰੱਕ ਲੈਣਾ ਚਾਹੁੰਦੇ ਨਾ, ਨਵਿਆਂ ਵਰਗੇ ਟਰੱਕ, ਔਰ ਰੇਟ ਬੜਾ ਵਧੀਆ ਮਿਲਣਾ, ਫਾਈਨਾਂਸਿੰਗ ਔਨ ਦਾ ਸਪੋਟ ਹੈ, 416-819-6000। ਅਤੇ ਔਲ ਟਰੱਕ ਲਿਊਬ ਐਂਡ ਵਾਸ਼, ਅਤੇ ਬਿਲਕੁਲ ਆਪਣੇ ਟਰੱਕਾਂ ਨੂੰ ਵਾਸ਼ ਕਰਾਓ, ਠੀਕ ਕਰਾਓ ਉਹਨਾਂ ਨੂੰ, ਕੋਈ ਵੀ ਖਰਾਬੀ ਹੈ ਉਹਨਾਂ ਦੇ ਵਿੱਚ, ਕੋਈ ਏਸੀ ਰੀਚਾਰਜ ਕਰਾਉਣਾ, ਕੋਈ ਤੁਸੀਂ ਬੈਟਰੀਜ਼ ਇੰਸਟਾਲ ਕਰਵਾਉਣੀਆਂ, ਬਹੁਤ ਵਧੀਆ ਡਿਸਕਾਊਂਟਡ ਪ੍ਰਾਈਸ ਤੁਹਾਨੂੰ ਮਿਲਣੇ ਆ। ਔਲ ਟਰੱਕ ਲਿਊਬ ਐਂਡ ਵਾਸ਼ 'ਤੇ 24/7 ਸਰਵਿਸ ਹੈ, 905-452-9955 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਜਿਹੜਾ PL ਪ੍ਰਾਈਮ ਲੁੱਕ ਸਟੂਡੀਓ ਹੈ, ਕਮਾਲ ਕਰੀ ਜਾਂਦੇ ਆ ਚੰਨੀ ਭੈਣ ਜੀ, ਮੈਨ ਵੀਮੈਨ ਦੋਨਾਂ ਵਾਸਤੇ ਆ, ਔਰ ਰੇਟ ਇਹਨਾਂ ਦੇ ਬੜੇ ਕਮਾਲ ਦੇ ਆ, ਜਿਹੜੇ ਮੈਂ ਰੇਟ ਦੱਸ ਰਹੀ ਹਾਂ ਉਹਨਾਂ 'ਤੇ 20-30% ਤੱਕ ਤੁਹਾਨੂੰ ਡਿਸਕਾਊਂਟ ਮਿਲਣਾ। ਚਾਹੇ ਤੁਸੀਂ ਗੋਲਡ ਦਾ ਫੇਸ਼ੀਅਲ ਕਰਾਓ, ਚਾਹੇ ਤੁਸੀਂ ਐਂਟੀ ਏਜਿੰਗ ਫੇਸ਼ੀਅਲ ਕਰਾਓ, ਜਿਵੇਂ ਐਂਟੀ ਏਜਿੰਗ ਫੇਸ਼ੀਅਲ $85 ਦਾ, ਹੈ ਨਾ, ਅਤੇ ਤੁਸੀਂ ਜਦੋਂ 20% ਔਫ ਮਿਲਣਾ ਜਾਂ ਤੋਂ ਵੱਧ ਵੀ ਮਿਲ ਸਕਦਾ, ਤਾਂ ਦੇਖ ਲਓ ਉਹਦੀ ਕੀਮਤ ਕਿੰਨੀ ਕੁ ਰਹਿ ਜਾਣੀ ਹੈ ਫਿਰ। ਸੋ ਬਾਕੀ ਤੁਸੀਂ ਆਪਣੇ ਹੇਅਰ ਟ੍ਰੀਟਮੈਂਟ ਤੁਸੀਂ ਕਰਾਓ ਵਧੀਆ, ਹਾਈਲਾਈਟਸ ਕਰਾਉਣੇ ਆ ਤੁਸੀਂ, ਬੋਟੋਕਸ ਕਰਾਉਣੇ ਆ, ਕੈਰਾਟੀਨ ਕਰਾਉਣਾ ਵਾਲਾਂ ਨੂੰ, ਤੇ ਬੜੇ ਸੋਹਣੇ ਤੁਹਾਡੇ ਐਨ ਵਾਲ ਬਣ ਜਾਣੇ। ਨੰਬਰ ਨੋਟ ਕਰੋ ਤੁਸੀਂ PL ਪ੍ਰਾਈਮ ਲੁੱਕ ਸਟੂਡੀਓ ਦਾ, 416-722-4015-422-4215 'ਤੇ ਗੱਲਬਾਤ ਹੋ ਸਕਦੀ ਹੈ, 416-722-4015 'ਤੇ। ਸਰਵਿਸ ਇਹਨਾਂ ਦੀ ਬੜੀ ਲਾਜਵਾਬ ਹੈ। ਅਤੇ ਲਓ ਜੀ ਆਪਾਂ ਗੱਲਬਾਤ ਕਰ ਰਹੇ ਸੀ ਕਿ ਸੂਰਜ ਗ੍ਰਹਿਣ ਕਦੋਂ ਲੱਗਦਾ, ਜਦੋਂ ਚੰਦ ਸੂਰਜ ਅਤੇ ਧਰਤੀ ਦੇ ਵਿਚਾਲੇ ਆ ਜਾਂਦਾ ਉਦੋਂ ਸੂਰਜ ਗ੍ਰਹਿਣ ਲੱਗਦਾ, ਤੋ ਜਿੱਥੇ ਜਿੱਥੇ ਲੱਗਣਾ ਨਾ ਕਹਿੰਦੇ ਉੱਥੋਂ ਤਾਂ ਪੂਰਾ ਹਨੇਰਾ ਹੋ ਜਾਣਾ। ਅਤੇ ਲਓ ਜੀ ਹੁਣ ਆਪਣਾ ਸਮਾਂ ਹੀ ਹੋ ਗਿਆ ਪੂਰਾ, 647-725-2340 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਅਤੇ ਹੁਣ ਤੁਹਾਨੂੰ ਮਿਲਾਂਗੇ ਆਪਾਂ ਕੱਲ੍ਹ ਨੂੰ। ਤੁਹਾਡਾ ਦਿਨ ਹੋਵੇ ਵਧੀਆ ਜੀ, ਸਤਿ ਸ਼੍ਰੀ ਅਕਾਲ। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ ਵੀ

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ ਅਤੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ, 416-425-0138, ਗ੍ਰੇਟਰ ਪੰਜਾਬ ਪਲਾਜ਼ਾ, ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ

0: health insurance specialist from Top Choice Insurance Agency.
1: Aaj khush to baat ho gaya
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
1: ਆ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਕਿਆ ਤੁਹਾਡੇ ਪਾਸ
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
3: ਚੱਲ ਕੇ ਰਹੇ ਆਪਰ
2: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
5: A2Z ਕਿਚਨ ਕੈਬਨਟ ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A2Z ਕਿਚਨ ਕੈਬਨਟ 416-720-7073 905-720-7073 ਤੇ ਕਾਲ ਕਰ ਸਕਦੇ ਹੋ
6: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
7: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 905-460-8888 दैट्स 905-460-8888
6: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
8: लाओ जी चक्को फिर खुशखबरी ब्रैम्पटन निवासियां ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवी लोकेशन 1465 मेफिल रोड ब्रैम्पटन ग्रोसरी सब तो नेड़े इंडियन फ्रूट लैंड 905-456-9900

ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ ਔਰ 11 ਵਜ ਕੇ ਤਕਰੀਬਨ 9 ਮਿੰਟ ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਗਏ ਆ। ਪੂਰੇ 12 ਵਜੇ ਤੱਕ ਇਸ ਤਰ੍ਹਾਂ ਗੀਤ ਔਰ ਸੰਗੀਤ, ਕੁਛ ਤੁਹਾਡੇ ਨਾਲ, ਕੁਛ ਸਾਡੀਆਂ, ਕੁਛ ਬਿਜ਼ਨਸਮੈਨਾਂ ਦੇ ਸੰਦੇਸ਼ ਜਿਹੜੇ ਹੋਣਗੇ ਤੁਹਾਡੇ ਤੱਕ ਪਹੁੰਚਾਏ ਜਾਣਗੇ ਔਰ ਗੱਲਾਂ ਬਾਤਾਂ ਸਿਲਸਿਲਾ ਪੂਰੇ 12 ਤੱਕ ਜਾਰੀ ਰਹੇਗਾ। ਸਭ ਤੋਂ ਪਹਿਲਾਂ ਜਿਸ ਵੇਲੇ ਵੀ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ, ਐਵਰੀ ਡੇ ਦਾ ਦੇਖੋ ਇੱਕ ਨੇਮ ਹੀ ਬਣ ਗਿਆ। ਕਮਾਲ ਦੀ ਗੱਲ ਆ, ਜਿਸ ਵੇਲੇ ਬੰਦਾ ਸਵੇਰੇ ਉੱਠਦਾ, ਉਸ ਗੁਰੂ ਸਾਹਿਬਾਂ ਦਾ, ਈਸ਼ਵਰ ਦਾ, ਉਸ ਰਾਮ ਦਾ, ਪਰਵਰਦਿਗਾਰ ਦਾ, ਅੱਲਾਹ ਤਾਲਾ ਦਾ ਥੈਂਕ ਯੂ ਕਰਦਾ ਕਿ ਸੱਚੇ ਪਾਤਸ਼ਾਹ ਸਾਨੂੰ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਹੋਰ ਦੇ ਦਿੱਤਾ। ਜਿਸ ਵੇਲੇ ਮੈਂ ਵੀ ਪ੍ਰੋਗਰਾਮ ਸ਼ੁਰੂ ਕਰਦਾ, ਮੇਰੀ ਵੀ ਅੱਗੋਂ ਸੋਈ ਜਾਂਦੇ ਨੇ ਜਿੰਨੀ ਦੇਰ ਤੱਕ ਤੁਹਾਡੀਆਂ ਸੁੱਖਾਂ ਨਾ ਸੁੱਖਾਵਾਂ, ਤੁਹਾਡੇ ਸਾਰੇ ਪਰਿਵਾਰਾਂ ਵਾਸਤੇ ਖੁਸ਼ੀ ਦੀਆਂ ਅਰਦਾਸਾਂ ਨਾ ਕਰ ਲਵਾਂ ਔਰ ਆਪ ਸਾਰਿਆਂ ਵਾਸਤੇ ਤੰਦਰੁਸਤੀਆਂ ਅਰਦਾਸਾਂ ਨਾ ਕਰ ਲਵਾਂ। ਅੱਗੇ ਪ੍ਰੋਗਰਾਮ ਨਹੀਂ ਚੱਲਦਾ। ਦੇਖੋ, ਰੋਟੀ ਹਰ ਰੋਜ਼ ਖਾਂਦੇ ਹਾਂ, ਪਾਣੀ ਹਰ ਰੋਜ਼ ਪੀਂਦੇ ਹਾਂ, ਠੀਕ ਹੈ ਨਾ, ਇੱਕ ਰੂਟੀਨ ਹੈ ਜ਼ਿੰਦਗੀ ਦੀ। ਕੰਮ 'ਤੇ ਹਰ ਰੋਜ਼ ਜਾਂਦੇ ਹਾਂ, ਉੱਥੇ ਲੰਚ ਟਾਈਮ 'ਤੇ ਲੰਚ ਕੀਤਾ ਜਾਂਦਾ ਹੈ, ਬ੍ਰੇਕ ਟਾਈਮ 'ਤੇ ਬ੍ਰੇਕ ਆਪਾਂ ਯੂਜ਼ ਕਰਦੇ ਹਾਂ ਉੱਥੇ। ਇਸੇ ਤਰ੍ਹਾਂ ਇੱਕ ਰੂਟੀਨ ਬਣ ਗਈ ਹੈ ਪੰਜਾਬੀ ਵਿਰਸਾ ਰੇਡੀਓ ਦੀ, ਸਿੰਘਰ ਜੀ ਸ਼ੋਅ ਦੀ, ਕਿ ਜਿਸ ਵੇਲੇ ਵੀ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ, ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਅਰਦਾਸਾਂ, ਖੁਸ਼ੀਆਂ ਔਰ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਉਸ ਈਸ਼ਵਰ, ਅੱਲਾਹ ਤਾਲਾ, ਪਰਮਾਤਮਾ, ਜੀਸਸ ਮਹਾਰਾਜ ਅੱਗੇ, ਜਿਹਨੂੰ ਤੁਸੀਂ ਮੰਨਦੇ ਹੋ, ਕਿ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਫਿਰ ਅੱਗੇ ਅਸੀਂ ਪ੍ਰੋਗਰਾਮ ਤੋੜਦੇ ਹਾਂ। ਇਸ ਤੋਂ ਵੱਡੀ ਅਰਦਾਸ ਮੇਰਾ ਨਹੀਂ ਖਿਆਲ ਕੋਈ ਦੁਨੀਆ ਵਿੱਚ ਹੋਰ ਕੋਈ ਹੈ, ਕਿਉਂਕਿ ਬੰਦਾ ਤੰਦਰੁਸਤ ਨਾ ਹੋਵੇ, ਮਿਲੀਅਨਸ ਮਿਲੀਅਨਸ ਡਾਲਰ ਵੀ ਪਏ ਹੋਣ, ਹਜ਼ਾਰਾਂ ਡਾਲਰ ਪਏ ਹੋਣ, ਲੱਖਾਂ ਡਾਲਰ ਪਏ ਹੋਣ, ਉਹ ਡਾਲਰ ਜਿਹੜੇ ਆ ਕਿਤੇ ਕੰਮ ਨਹੀਂ ਆਉਣੇ ਜੇ ਤੰਦਰੁਸਤ ਬੰਦਾ ਨਾ ਹੋਏਗਾ। ਜੇ ਡਾਲਰ ਨਹੀਂ ਹੈਗੇ, ਜੇ ਬੰਦਾ ਤੰਦਰੁਸਤ ਹੈ ਤਾਂ ਬੰਦਾ ਮਿਹਨਤ ਕਰਕੇ, ਬਿਜ਼ਨਸ ਕਰਕੇ, ਜੋਬਸ ਕਰਕੇ ਉਹ ਡਾਲਰ ਇਕੱਠੇ ਕਰ ਸਕਦਾ। ਜਿਹੜੀ ਤੰਦਰੁਸਤੀ ਹੈ ਨਾ, ਇਹ ਬੜੀ ਜ਼ਰੂਰੀ ਹੈ। ਕਈ ਵਾਰੀ ਰੋਜ਼ ਤੁਸੀਂ ਸੁਣਦੇ ਹੋ ਨਾ, ਤੁਸੀਂ ਕਹਿੰਦੇ ਹੋ ਨਾ ਹਰਜੀਤ ਐਵਰੀ ਡੇ ਆ ਕੇ ਗੱਲ ਕਰਦਾ, ਪਰ ਜੇ ਤੁਸੀਂ ਇਸ ਚੀਜ਼ ਨੂੰ ਡੀਪਲੀ ਸੋਚੋ, ਜੇ ਇਸ ਚੀਜ਼ ਨੂੰ ਤੁਸੀਂ ਥੋੜ੍ਹਾ ਜਿਹਾ ਡੂੰਘਾਈ ਦੇ ਵਿੱਚ ਜਾਓ, ਤਾਂ ਫਿਰ ਇਸ ਲਫਜ਼ਾਂ ਦੀ ਸਮਝ ਆਉਂਦੀ ਹੈ ਕਿ ਬਾਬਾ ਜੀ ਸਾਰਿਆਂ ਨੂੰ, ਸਾਰੇ ਪਰਿਵਾਰਾਂ ਦੇ ਵਿੱਚ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਓ। ਕਿੰਨੀ ਕੁ ਵੱਡੀ ਡੂੰਘਾਈ ਇਸ ਲਫਜ਼ਾਂ ਦੇ ਵਿੱਚ। ਮੁੰਡਾ ਅਤੇ ਕੁੜੀ ਜਦੋਂ ਵਿਆਹ ਕਰਾ ਕੇ ਆਉਂਦੇ ਆ ਘਰ, ਆ ਕੇ ਸੱਸ ਸਹੁਰੇ ਦੇ, ਕੁੜੀ ਮੱਥਾ ਟੇਕਦੀ ਹੈ, ਅਤੇ ਮੱਥਾ ਟੇਕ ਕੇ ਜਦੋਂ ਅੱਗੋਂ ਸੱਸ ਜਾਂ ਸਹੁਰਾ ਅੱਗੋਂ ਆਸ਼ੀਰਵਾਦ ਦਿੰਦੇ ਆ, ਉਹ ਬੜੇ ਮਾਇਨੇ ਰੱਖਦੀਆਂ ਚੀਜ਼ਾਂ, ਬੜਾ ਉਸ ਦੇ ਵਿੱਚ ਇੱਕ ਪਿਆਰ ਹੈ। ਉਸ ਸੱਸ ਦੇ, ਸਹੁਰੇ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਲਫ਼ਜ਼ ਇੱਕ ਅਰਦਾਸ ਤੋਂ ਘੱਟ ਨਹੀਂ ਹੋ ਸਕਦੇ। ਬੱਚਿਆਂ ਵਾਸਤੇ ਅਸੀਂ ਕਿੰਨੀਆਂ ਅਰਦਾਸਾਂ ਕਰਦੇ ਹਾਂ, ਕਿਸੇ ਪਰਿਵਾਰਾਂ ਵਿੱਚ ਬੱਚੇ ਕੁਛ ਨਾ ਠੀਕ ਹੋਣ, ਡਿਸੇਬਲ ਹੋਣ ਕਿਸੇ ਵਜ੍ਹਾ ਕਰਕੇ, ਅਤੇ ਉਹਨਾਂ ਬੱਚਿਆਂ ਦੀ ਸੁੱਖਾਂ ਸੁੰਘਦੀਆਂ ਮਾਵਾਂ ਨਹੀਂ ਥੱਕਦੀਆਂ, ਦਿਨੇ ਦੁਪਹਿਰੇ ਸ਼ਾਮੀ ਤੜਕੇ ਜਦੋਂ ਵੀ ਜਾਗ ਖੁੱਲ੍ਹਦੀ ਹੈ ਅੰਮ੍ਰਿਤ ਵੇਲੇ, ਆਪਣੇ ਬੱਚਿਆਂ ਦੀਆਂ ਸੁੱਖਾਂ ਸੁੱਖਦੀ ਹੈ। ਕਿਉਂ? ਉਹਨਾਂ ਦਾ ਆਪਣਾ ਖੂਨ ਹੈ, ਉਸਦਾ ਆਪਣਾ ਬਲੱਡ ਹੈ, ਉਸਨੇ ਉਸਨੂੰ ਜੰਮਿਆ ਹੈ। ਕਹਿੰਦੇ ਨੌਂ ਦੇ ਮਾਸ ਦਾ ਰਿਸ਼ਤਾ ਹੁੰਦਾ ਬੱਚਿਆਂ ਦਾ। ਐਸੀਆਂ ਕਮਾਲ ਦੀਆਂ ਜਿਹੜੀਆਂ ਇਹ ਚੀਜ਼ਾਂ ਜ਼ਿੰਦਗੀ ਦੀਆਂ ਬਣੀਆਂ ਹੋਈਆਂ, ਪਰ ਅਸੀਂ ਲੋਕ ਇਹਨਾਂ ਮੁਲਕਾਂ 'ਚ ਆ ਗਏ, ਕਿਤੇ ਨਾ ਕਿਤੇ ਇੱਥੇ ਆਸ਼ੀਰਵਾਦ ਘੱਟ ਗਏ, ਬਲੈਸਿੰਗ ਘੱਟ ਗਈਆਂ, ਵੱਡਿਆਂ ਦੇ ਪੈਰੀ ਹੱਥ ਲਾਉਣੇ ਘੱਟ ਗਏ, ਹੈਲੋ ਮੋਮ, ਹੈਲੋ ਡੈਡ, ਅਤੇ ਜੇ ਕੋਈ ਘਰ ਆ ਗਿਆ ਸਤਿ ਸ਼੍ਰੀ ਅਕਾਲ, ਹੈਲੋ ਜੀ। ਪਰ ਬਹੁਤ ਪਰਿਵਾਰਾਂ ਦੇ ਵਿੱਚ ਹੈ ਜਿਨ੍ਹਾਂ ਦੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਇਹ ਲਰਨ ਕਰਾਇਆ ਹੈ, ਸਿੱਖਿਆ ਦਿੱਤੀ ਹੈ ਕਿ ਤੁਸੀਂ ਘਰ ਆਏ ਬੱਚਿਆਂ ਜਿਹੜੇ ਪਰਿਵਾਰ ਦੇ ਜੀ ਆਉਂਦੇ ਹਨ ਉਹਨਾਂ ਨੂੰ ਕਿਵੇਂ ਸਤਿਕਾਰ ਦੇ ਨਾਲ ਮਿਲਣਾ ਹੈ, ਇਹ ਸਿਖਾਈਆਂ ਜਾਂਦੀਆਂ ਚੀਜ਼ਾਂ। ਪਰ ਇੱਥੇ ਦੇ ਸਮੇਂ ਦੇ ਮੁਤਾਬਕ, ਇੱਥੋਂ ਦੇ ਰੀਤੀ ਰਿਵਾਜ਼ਾਂ ਦੇ ਮੁਤਾਬਕ ਹੈਲੋ ਹਾਏ ਜ਼ਿਆਦਾ ਰਹਿ ਗਿਆ, ਅਤੇ ਮੈਨੂੰ ਲੱਗਦਾ ਕਿ ਆਹ ਚੀਜ਼ਾਂ ਘਟਦੀਆਂ ਜਾ ਰਹੀਆਂ। ਪਰ ਐਨੀਵੇ, ਚਲੋ ਕੋਈ ਗੱਲ ਨਹੀਂ, ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਬਿਲਕੁਲ ਜਾਰੀ ਰਹੇਗਾ ਪੂਰੇ 12 ਤੱਕ। ਨਾਲ ਤੁਹਾਡੇ ਨਾਲ ਕੁਛ ਗੀਤ ਸੰਗੀਤ ਦੀਆਂ ਗੱਲਾਂ ਹੋਣਗੀਆਂ, ਤੁਹਾਨੂੰ ਕਿਹੜੇ ਗੀਤ ਜ਼ਿਆਦਾ ਸੋਹਣੇ ਲੱਗਦੇ ਅੱਜ ਦੇ ਦਿਨ ਦੇ ਵਿੱਚ। ਅੱਜ ਮੌਸਮ ਠੀਕ ਹੀ ਹੈ ਬਾਹਰ ਦਾ, ਇੰਨਾ ਮੌਸਮ ਗਰਮੀ ਦਾ ਨਹੀਂ ਹੈ, ਪਰ ਅੱਛਾ ਮੌਸਮ ਹੈ ਔਰ ਇਸ ਮੌਸਮ ਨੂੰ, ਇਸ ਵੈਦਰ ਨੂੰ ਆਪਾਂ ਸਾਰੇ ਇੰਜੋਏ ਕਰ ਰਹੇ ਹਾਂ।
ਕਹਿੰਦੇ ਆਉਂਦੇ ਆ ਕੁਦਰਤ ਦੇ ਰੰਗਾਂ ਦੇ ਵਿੱਚ ਰਹਿਣਾ ਚਾਹੀਦਾ। ਜਿਸ ਰੰਗ ਦੇ ਵਿੱਚ ਕੁਦਰਤ ਹੋਵੇ ਉਹ ਰੰਗ ਜਿਹੜੇ ਤੁਹਾਨੂੰ ਆਲਵੇਜ਼ ਮਾਣਨੇ ਚਾਹੀਦੇ ਆ, ਉਹਨਾਂ ਰੰਗਾਂ ਨੂੰ ਆਲਵੇਜ਼ ਹੀ ਤੁਹਾਨੂੰ ਵੈਲਕਮ ਕਰਨਾ ਚਾਹੀਦਾ ਹੈ। ਰੱਬ ਕਹਿੰਦੇ ਆਉਂਦੇ ਪਤਾ ਨਹੀਂ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ। ਰੱਬ ਨੂੰ ਨਹੀਂ ਕਦੀ ਸਵਾਲ ਕਰ ਸਕਦੇ, ਅਰਦਾਸ ਕਰ ਸਕਦੇ ਹਾਂ ਰੱਬ ਦੇ ਅੱਗੇ। ਰੱਬ ਨੂੰ ਇਹ ਵੀ ਨਹੀਂ ਕਹਿ ਸਕਦੇ ਤੂੰ ਸਾਡੇ ਨਾਲ ਗਲਤ ਕੀਤਾ। ਸ਼ੁਕਰਾਨਾ ਹਰ ਵੇਲੇ ਕਰ ਸਕਦੇ ਹਾਂ ਗੁਰੂ ਸਾਹਿਬਾਂ ਦਾ ਕਿ ਗੁਰੂ ਸਾਹਿਬ ਜੀ ਤੋਂ ਆਪ ਜੀ ਦਾ ਸ਼ੁਕਰਾਨਾ ਹੈ, ਪਰ ਕਰਨੀ ਜਿਹੜੀ ਉਸਦੀ ਆਪਣੀ ਰਜ਼ਾ ਹੈ, ਉਸਨੇ ਆਪਣੀ ਰਜ਼ਾ ਦੇ ਵਿੱਚ ਹੀ ਸਾਰਿਆਂ ਨੂੰ ਰੱਖਣਾ ਹੈ। ਅਤੇ ਇਸ ਕਰਕੇ ਕਹਿੰਦੇ ਆ ਕਿ ਆਲਵੇਜ਼ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਇਹ ਕਰਨਾ ਚਾਹੀਦਾ ਗੁਰੂ ਸਾਹਿਬਾਂ ਦਾ ਔਰ ਜੋ ਸਾਨੂੰ ਦੱਸਿਆ ਜਾਂਦਾ ਹੈ। ਪਰ ਆਲਵੇਜ਼ ਆਲਵੇਜ਼ ਪੰਜਾਬੀ ਵਿਰਸਾ ਰੇਡੀਓ ਤੁਹਾਡੇ ਵਾਸਤੇ ਹਾਜ਼ਰ ਹੈ, ਸਿੰਘ ਅਰਜੀਤ ਸ਼ੋਅ ਤੁਹਾਡੇ ਵਾਸਤੇ ਹਾਜ਼ਰ ਹੈ। ਅੱਜ ਕੀ ਮਜ਼ਾਜ ਆ, ਕੀ ਤੁਹਾਡਾ ਦਿਲ ਕਰਦਾ, ਕੀ ਤੁਹਾਡਾ ਖਿਆਲਾਤ ਹੈ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਕੇ ਬਾਅਦ, ਕਿ ਅੱਜ ਕਿਹੜਾ ਇੱਦਾਂ ਦਾ ਗੀਤ ਤੁਹਾਡੇ ਵਾਸਤੇ ਸਵੇਰੇ ਸਵੇਰੇ ਆਪਾਂ ਲਾਈਏ ਜਿਹੜਾ ਕਿ ਤੁਹਾਡੇ ਮਨ ਨੂੰ ਬਿਲਕੁਲ ਤਰੋ ਤਾਜ਼ਾ ਕਰ ਦੇਵੇ, ਤੁਹਾਡੇ ਮਨ ਦੇ ਬਿਲਕੁਲ ਬਿਲਕੁਲ ਜਿਵੇਂ ਸ਼ਿਕੰਜਵੀ ਪੀ ਲਓ ਨਿੰਬੂ ਪਾ ਕੇ ਨਾ ਮਿੱਠੇ ਤੋਂ ਬਿਨਾਂ ਵਾਲੀ, ਬੰਦਾ ਥੋੜ੍ਹਾ ਪਸੀਨਾ ਪਸੂਨਾ ਗਰਮੀ ਦੂਰ ਹੋ ਜਾਂਦੀ ਹੈ। ਕੋਈ ਇੱਦਾਂ ਦਾ ਗੀਤ ਹੈ ਤੁਹਾਡੇ ਦਿਲ ਦੇ ਵਿੱਚ ਸਵੇਰੇ ਸਵੇਰੇ ਕੋਈ ਆ ਰਿਹਾ, ਕਿ ਉਹ ਗੀਤ ਲਾਈਏ ਸਵੇਰੇ ਸਵੇਰੇ ਅਤੇ ਉਹ ਗੀਤ ਸੁਣ ਕੇ ਵਾਕਈ ਮੈਨੂੰ ਵੀ ਲੱਗੇ ਕਿ ਵਾਕਈ ਹਰਜੀਤ ਜੀ ਇਹ ਗੀਤ ਦੀ ਵਾਕਈ ਤਲਾਸ਼ ਸੀ। ਸਟੂਡੀਓ ਦੇ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, ਨਾਲੇ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਤੁਹਾਡੀ ਔਰ ਮੇਰੀ ਫਤਿਹ ਸਾਂਝੀ ਹੋ ਜਾਂਦੀ ਹੈ। ਕੁਛ ਸੱਜਣ ਤਕਰੀਬਨ ਰੂਟੀਨ ਦੇ ਵਿੱਚ ਐਵਰੀਡੇ ਫੋਨ ਕਰਦੇ ਆ, ਬਹੁਤ ਲੰਬੀ ਕਹਿੰਦੇ ਹੁੰਦੇ ਆ ਬਈ ਮੈਨੂੰ ਪਤਾ ਆਡੀਅੰਸ ਹੈ ਸਾਡੀ ਪਰਿਵਾਰ ਦੇ ਜੀ ਆ ਸਾਡੇ ਜਿਹੜੇ ਕਿ ਪ੍ਰੋਗਰਾਮ ਨੂੰ ਸੁਣ ਰਹੇ ਆ ਔਰ ਪੰਜਾਬੀ ਵਿਰਸਾ ਨੂੰ ਔਰ ਗੀਤ ਸੰਗੀਤ ਦੇ ਜਿਹੜੇ ਸਿਸਟਮ ਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ। ਤੁਹਾਡੀਆਂ ਸਟ੍ਰੈਸ ਨੂੰ ਰਿਲੀਫ ਕਰਦਾ ਹੈ ਪ੍ਰੋਗਰਾਮ ਪੰਜਾਬੀ ਵਿਰਸਾ, ਤੁਹਾਨੂੰ ਟੈਨਸ਼ਨ ਫਰੀ ਕਰਦਾ ਹੈ ਪੰਜਾਬੀ ਵਿਰਸਾ, ਔਰ ਤੁਹਾਡਾ ਸਿੰਘ ਹਰਜੀਤ ਤੁਹਾਡੇ ਵਾਸਤੇ ਹਾਜ਼ਰ ਹੈ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ 905-673-3337।

0: ਪੰਜਾਬੀ ਵਿਰਸਾ ਹੈਲੋ ਕੁਛ ਲੱਗਦਾ ਸਵੇਰੇ ਸਵੇਰੇ ਵਰਡ ਕਹਿਣਗੇ ਜ਼ਰੂਰ ਕਿਉਂਕਿ ਦੋ ਚਾਰ ਮਿੰਟ ਆਉਂਦਿਆਂ ਨਾਲ ਮੈਂ ਪਹਿਲਾਂ ਹਾਜ਼ਰੀ ਲਵਾਉਣਾ ਹੁੰਦਾ। ਸੈਮੀ ਭਾਜੀ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਬਹੁਤ ਵਧੀਆ।
0: ਸਭ ਤੋਂ ਪਹਿਲਾਂ ਥੈਂਕ ਯੂ ਤੁਹਾਡਾ, ਰਾਤੀ ਮੈਂ 10:15 ਫੋਨ ਕੀਤਾ ਤੁਹਾਨੂੰ ਤੁਹਾਡੇ ਹੌਟਲਾਈਨ ਨੰਬਰ ਤੇ, ਤੇ ਰਾਈਟ ਵੇ ਤੁਸੀਂ ਸਾਡਾ ਜਿਹੜਾ ਆਈ ਪੀ ਬਾਕਸ ਦਾ ਕੰਮ ਕਰਤਾ, ਠੀਕ ਕਰਤਾ, ਨਹੀਂ ਤਾਂ ਆਈ ਪੀ ਬਾਕਸ ਤੋਂ ਪਹਿਲਾਂ ਵੀ ਅੱਜ ਕੱਲ੍ਹ ਕੰਮ ਅਧੂਰਾ ਹੀ ਆ। ਤੇ ਮੈਂ ਇਸ ਵਿੱਚ ਤੁਹਾਡਾ ਔਨ ਏਅਰ ਥੈਂਕ ਯੂ ਕਰ ਰਿਹਾ ਕਿ ਕੱਲ ਸਾਡਾ ਆਈ ਪੀ ਬਾਕਸ ਬੰਦ ਹੋ ਗਿਆ ਸੀ। ਉਹ ਇੱਕ ਸਾਈਨ ਤਾਂ ਆ ਜਾਂਦਾ ਹੁੰਦਾ ਵੀ 5 ਦਿਨ ਪਹਿਲੇ ਵੀ ਤੁਹਾਡਾ ਐਕਸਪਾਇਰ ਹੋਣਾ ਹੈ ਨਾ, ਪਰ ਆਪਾਂ ਭੁੱਲ ਜਾਂਦੇ ਕਈ ਵਾਰੀ, ਪਰ ਆਪਾਂ ਵੀ ਉਦੋਂ ਤੰਗ ਕਰਨਾ ਹੁੰਦਾ ਜਦੋਂ ਅੱਧੀ ਰਾਤ ਹੋਵੇ। ਤੇ ਸਰ ਇਸ ਚੀਜ਼ ਲਈ ਤੁਹਾਡਾ ਥੈਂਕ ਯੂ ਵੀ ਕਰ ਰਹੇ ਹਾਂ।
1: ਬਿਲਕੁਲ ਕੋਈ ਇਸ਼ੂ ਨਹੀਂ ਜੀ, ਤੁਹਾਡੇ ਕਹਿੰਦੇ ਹੁੰਦੇ ਆ ਕਿ ਕਸਟਮਰ ਲਈ ਔਰ ਤੁਹਾਡੇ ਲਈ ਹਮੇਸ਼ਾ ਹਾਜ਼ਰ ਆ। ਸੋ ਦੇਖੋ ਪਤਾ ਕੀ ਆ ਹਰਜੀਤ ਜੀ, ਤੁਹਾਨੂੰ ਉਸੇ ਹੀ ਸਰਵਿਸ ਲੈਣ ਦਾ ਫਾਇਦਾ ਹੁੰਦਾ ਆ ਜਿੱਥੇ ਤੁਹਾਨੂੰ ਬੰਦਾ ਜਦੋਂ ਕੋਈ ਇਸ਼ੂ ਆਵੇ ਤੇ ਉਹ ਐਡਰੈਸ ਕਰੇ, ਰਾਈਟ। ਸੋ ਇਹ ਅੱਜ ਦੀ ਡੇਟ ਦੇ ਵਿੱਚ ਆਪਾਂ ਜਿੰਨੀਆਂ ਵੀ ਟੈਕਨੋਲੋਜੀ ਬੇਸਡ ਡਿਵਾਈਸਿਸ ਵਰਤ ਰਹੇ ਹਾਂ, ਭਾਵੇਂ ਉਹ ਆਈ ਪੀ ਟੀ ਵੀ ਬਾਕਸ ਹੋਵੇ, ਭਾਵੇਂ ਉਹ ਤੁਹਾਡਾ ਆਈਫੋਨ ਹੋਵੇ, ਠੀਕ ਆ ਜੀ, ਤੁਹਾਡਾ ਲੈਪਟਾਪ ਹੋਵੇ, ਤੁਹਾਡਾ ਕੰਪਿਊਟਰ ਹੋਵੇ, ਸੋ ਇਹ ਜਿਹੜੀਆਂ ਇੰਟਰਨੈਟ ਬੇਸਡ ਸਰਵਿਸ ਆ ਇਹਨਾਂ ਦੇ ਵਿੱਚ ਕਦੋਂ ਵੀ ਪ੍ਰੋਬਲਮ ਆ ਸਕਦੀ ਆ, ਭਾਵੇਂ ਤੁਹਾਡਾ ਸਮਾਰਟ ਟੀਵੀ ਹੋਵੇ। ਕਦੋਂ ਨੀ ਇਹ ਪਤਾ ਨੀ ਕਦੋਂ ਇੰਟਰਨੈਟ ਡਾਊਨ ਹੋ ਜਾਣਾ, ਇੰਟਰਨੈਟ ਡਾਊਨ ਹੋਣ ਦੇ ਨਾਲ ਕੁਛ ਨਾ। ਸੋ ਕਸਟਮਰ ਵੀ ਉਦੋਂ ਬਹੁਤ ਜ਼ਿਆਦਾ ਹੈਪੀ ਹੁੰਦਾ ਜੀ। ਤੁਸੀਂ ਤਾਂ ਚਲੋ ਔਨ ਦੀ ਏਅਰ ਕਹਿਤਾ, ਅਸੀਂ ਤਾਂ ਹਰ ਰੋਜ਼ ਕਸਟਮਰ ਨਾਲ ਡੀਲ ਕਰਦੇ ਹਾਂ, ਜਿਹੜੇ ਕਈ ਵਾਰੀ ਜਦੋਂ ਫੋਨ ਚੱਕੀਦਾ ਨਾ ਉਹ ਕਹਿੰਦੇ ਆ ਥੈਂਕ ਯੂ ਯਾਰ ਤੁਹਾਡਾ ਅਲੀ ਤੁਸੀਂ ਸਾਡਾ ਫੋਨ ਚੱਕ ਲਿਆ।
0: ਉਹ ਬੜੀ ਵੱਡੀ ਗੱਲ ਹੁੰਦੀ ਆ 10:30 ਫੋਨ ਚੱਕਣਾ, ਕਿਉਂਕਿ ਬੜਾ ਅੱਛੀ ਗੱਲ ਆ। ਔਰ ਕਿਉਂਕਿ ਕਈ ਵਾਰੀ ਲੇਡੀਜ਼ ਨੇ ਰਾਤ ਨੂੰ ਬੈਠ ਕੇ ਨਾਟਕ ਨੂਟਕ ਦੇਖ ਲੈਂਦੇ, ਆਪਾਂ ਨੂੰ ਪਤਾ ਕਿ ਬੰਦਾ ਜਦੋਂ ਉੱਤੇ ਸੌਂ ਜਾਂਦਾ ਫਿਰ ਥੋੜ੍ਹਾ ਜਿਹਾ ਆਰਾਮ ਕਰਦੀਆਂ ਲੇਡੀਜ਼, ਤੇ ਉਹ ਫਿਰ ਜ਼ਰੂਰੀ ਹੁੰਦਾ ਨਾ ਜੇ ਨਾਟਕ ਲੰਘ ਜਾਂਦੇ ਫਿਰ ਪੰਗਾ ਪੈ ਜਾਂਦਾ ਨਾ। ਗੱਲ ਤਾਂ ਇਹ ਹੈ
1: ਪੰਗਾ ਪੈ ਜਾਂਦਾ। ਔਰ ਜਿਹੜੀ ਗੱਲ ਆਪਾਂ ਰੇਡੀਓ ਤੇ ਕਹਿੰਦੇ ਆ ਉਹ ਅਸੀਂ ਡਿਲੀਵਰ ਕਰਦੇ ਆ। ਸੋ ਤੁਸੀਂ ਤਾਂ ਚਲੋ ਕੱਲ 10:15 ਕਾਲ ਕੀਤਾ ਆ, ਜੇ ਤੁਸੀਂ 10:55 ਤੇ ਵੀ ਕਰ ਲੈਂਦੇ ਨਾ,
0: ਉਹ ਅੱਛਾ
1: 10:59 ਤੇ ਵੀ ਕਰ ਲੈਂਦੇ ਤਾਂ ਵੀ ਤੁਹਾਡਾ ਫੋਨ ਚੱਕਿਆ ਜਾਣਾ ਸੀਗਾ।
0: ਅੱਛਾ 11 ਵਜੇ ਤੱਕ ਸਰਵਿਸ ਹੁੰਦੀ ਤੁਹਾਡੀ ਆਪਣੇ?
1: ਹਾਂਜੀ ਬਿਲਕੁਲ ਜੀ ਬਿਲਕੁਲ, ਤੁਹਾਡੇ ਤਾਂ ਰੇਡੀਓ ਤੇ ਬੋਲੀ ਦਾ ਹਰ ਰੋਜ਼।
0: ਕੀ ਬਾਤ ਹੈ। ਮੈਂ ਸਰ ਬਾਕੀਆਂ ਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਤਾਂ ਪਤਾ ਸੀ ਇਸ ਗੱਲ ਦਾ ਕਿ 11 ਵਜੇ ਤੱਕ ਆਈ ਪੀ ਬਾਕਸ ਕਹਿੰਦੇ ਜੇ ਬੰਦ ਹੋ ਜਾਵੇ ਤੇ ਫਿਰ ਆਈ ਪੀ ਬਾਕਸ ਰਾਤ ਦੇ 11 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡਾ ਚੱਲ ਜਾਂਦਾ ਹੈ। ਔਰ ਮੈਂ ਸਮਝਦਾ ਕਿ ਇਹ ਬੜਾ ਇੱਕ ਵਧੀਆ ਸਿਸਟਮ ਹੈ, ਵਧੀਆ ਬਿਜ਼ਨਸ ਹੈ। ਸੈਮੀ ਸਾਹਿਬ ਅੱਜ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਪਲੀਜ਼?
1: ਬਿਲਕੁਲ ਜੀ, ਸੋ ਜਿਹੜੀ ਆਪਣੀ ਟੈਕਨੀਕਲ ਹੈਲਪਲਾਈਨ ਆ ਉਹ ਸੁਬਹਾ 11 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 7 ਡੇਜ਼ ਅ ਵੀਕ ਅਵੇਲੇਬਲ ਹੁੰਦੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਕੋਸ਼ਿਸ਼ ਆ ਹਰਜੀਤ ਜੀ ਕਿ ਇਹਨੂੰ 24/7 ਅਸੀਂ ਕਰੀਏ।
0: ਵੈਰੀ ਗੁੱਡ, ਠੀਕ ਹੈ, ਬਹੁਤ ਅੱਛੀ ਗੱਲ ਹੈ,
1: ਇਹ ਸਾਡੀ ਕੋਸ਼ਿਸ਼ ਆ। ਹੋਪਫੁਲੀ ਜਿਹੜਾ ਆਪਣਾ 2027 ਦਾ ਆਈ ਪੀ ਐਲ ਆਉਣਾ ਆ ਉਦੋਂ ਪਹਿਲਾਂ ਪਹਿਲਾਂ ਅਸੀਂ ਇਹ ਚੀਜ਼ ਨੂੰ ਸ਼ੁਰੂ ਕਰ ਦਿਆਂਗੇ, ਕਿਉਂਕਿ ਆਈ ਪੀ ਐਲ ਵੇਲੇ ਨਾ ਸਾਡੇ ਕੋਲ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਆ, ਮਤਲਬ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜਾ ਨਵਾਂ ਸਬਸਕ੍ਰਾਈਬਰ ਆ ਤੁਹਾਡੇ ਨਾਲ ਜੁੜਦਾ ਆ। ਸੋ ਇਹ ਕਿ ਉਦੋਂ ਫਿਰ ਕਸਟਮਰ ਨੂੰ ਸਰਵਿਸ ਵਧੀਆ ਮਿਲੇ ਤੇ ਫਿਰ ਉਹ ਕਿਤੇ ਜਾਂਦਾ ਨੀ ਹੈਗਾ ਗਾ। ਅੱਜ ਦੀ ਡੇਟ ਦੇ ਵਿੱਚ ਆਨੈਸਟਲੀ ਤੁਹਾਨੂੰ ਦੱਸਾਂ, ਭਾਵੇਂ ਜਿਹੜਾ ਮਰਜ਼ੀ ਤੁਹਾਡਾ ਬਿਜ਼ਨਸ ਆ, ਤੁਹਾਡਾ ਕੱਪੜੇ ਦਾ ਬਿਜ਼ਨਸ ਆ, ਤੁਹਾਡਾ ਗਰੋਸਰੀ ਸਟੋਰ ਆ, ਤੁਹਾਡਾ ਪੀਜ਼ਾ ਆ, ਅੱਜ ਦੀ ਡੇਟ ਦੇ ਵਿੱਚ ਕਸਟਮਰ ਜਿਹੜਾ ਸਰਵਿਸ ਬੇਸਡ ਜਿਹੜਾ ਬਿਜ਼ਨਸ ਆ, ਜੇ ਤੁਸੀਂ ਕਸਟਮਰ ਨੂੰ ਸਰਵਿਸ ਦਿਓਗੇ ਤਾਂ ਤੁਹਾਡਾ ਕੰਮ ਚੱਲੂਗਾ।
0: ਮੈਂ ਸੈਮੀ ਢਿੱਲੋਂ ਸਾਹਿਬ ਦਾ ਨੰਬਰ ਦੇਣਾ ਚਾਹੁੰਦਾ, ਤਕਰੀਬਨ 40 ਸਾਲ ਤੋਂ ਬਿਜ਼ਨਸ ਵਿੱਚ ਆ। ਪਹਿਲੇ ਉਹਦੇ ਫਾਦਰ ਸਾਹਿਬ ਸੀ, ਹੁਣ ਆਪ ਕਰਦੇ ਆ, ਅੱਗੋਂ ਇਹਨਾਂ ਦੇ ਬੇਟਾ ਜੀ ਵੀ ਨਾਲ ਲੱਗੇ ਹੋਏ ਆ, ਬੜੀ ਅੱਛੀ ਗੱਲ ਹੈ। 905-204-1313 ਆਈ ਪੀ ਬਾਕਸ ਇਹਨਾਂ ਦੇ ਬੰਦ ਨਹੀਂ ਹੁੰਦੇ, ਫਰੀਜ਼ ਨਹੀਂ ਹੁੰਦੇ। ਜੇ ਨਾਟਕ ਕੋਈ ਲੇਡੀਜ਼ ਦੇਖ ਰਹੀਆਂ ਕੰਟੀਨਿਊ ਚੱਲਦਾ, ਜੇ ਕਿਤੇ ਬੰਦ ਹੋ ਜਾਵੇ ਤੇ ਘਰ ਵਾਲੇ ਦਾ ਗੁੱਸਾ ਹੋ ਜਾਂਦੀ ਆ, ਤੇ ਇਸ ਕਰਕੇ ਬਿਨਾਂ ਬੰਦ ਹੋਏ ਆਈ ਪੀ ਬਾਕਸ ਲਵਾਉਣੇ ਘਰ ਦੇ ਵਿੱਚ 905-204-1313 ਦੇ ਕਾਲ ਕੀਤੀ ਜਾ ਸਕਦੀ ਹੈ। ਢਿੱਲੋਂ ਸਾਹਿਬ ਹੋਰ ਕੀ ਕਹਿਣਾ ਚਾਹੋਗੇ ਗੁਰਬਾਣੀ ਰੇਡੀਓ ਬਾਰੇ ਵੀ ਪਲੀਜ਼ ਦੱਸੋ।
1: ਬਿਲਕੁਲ ਬਿਲਕੁਲ ਜੀ, ਗੁਰਬਾਣੀ ਰੇਡੀਓ ਵੈਸੇ ਤਾਂ ਆਪਣੇ ਕੋਲ ਜਿਹੜੇ ਹੈਗੇ ਆ ਗੁਰਬਾਣੀ ਰੇਡੀਓ ਚੱਲ ਹੀ ਰਹੇ ਜੀ, ਲੇਕਿਨ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਪਲੱਗ ਇਨ ਪਲੇ ਗੁਰਬਾਣੀ ਰੇਡੀਓ ਜਿਹੜਾ ਹੈਗਾ ਗੁਰਬਾਣੀ ਪਲੇਅਰ ਉਹਨੂੰ ਰਿਲੀਜ਼ ਕੀਤਾ ਸੀਗਾ। ਉਹਦੇ ਵਿੱਚ ਕੋਈ ਬੈਟਰੀ ਨਹੀਂ ਪੈਂਦੀ, ਮੈਂ ਥੋੜੀ ਜਿਹੀ ਉਹਦੀ ਦੱਸਣਾ ਚਾਹੁੰਦਾ ਆ। ਉਹ ਸਿਰਫ ਤੇ ਸਿਰਫ ਤੁਹਾਡੇ ਘਰ ਦੇ ਇਲੈਕਟ੍ਰੀਕਲ ਆਊਟਲੈਟ ਦੇ ਵਿੱਚ ਤੁਸੀਂ ਉਹਨੂੰ ਪਲੱਗ ਇਨ ਕਰਨਾ ਆ ਔਰ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਚੱਲੂਗਾ। ਉਹਦੇ ਵਿੱਚ ਤੁਸੀਂ 24/7 ਸੁਖਮਨੀ ਸਾਹਿਬ ਚਲਾ ਸਕਦੇ ਹੋ, 24/7 ਨਿਤਨੇਮ ਚਲਾ ਸਕਦੇ ਹੋ, 24/7 ਨਾਮ ਸਿਮਰਨ ਚਲਾ ਸਕਦੇ ਹੋ, ਜਾਂ ਜੇਕਰ ਤੁਹਾਡਾ ਕੋਈ ਮਨਪਸੰਦ ਸ਼ਬਦ ਹੈਗਾ ਆ ਤੁਸੀਂ ਉਸ ਰੇਡੀਓ ਦੇ ਵਿੱਚ ਫੀਡ ਕਰਕੇ ਚਲਾਉਣਾ ਚਾਹੁੰਦੇ ਹੋ ਆਪਣੇ ਘਰ ਦੇ ਵਿੱਚ ਤਾਂ ਡੈਫਨਿਟਲੀ ਸਾਨੂੰ ਦੱਸ ਸਕਦੇ ਹੋ, ਅਸੀਂ ਤੁਹਾਨੂੰ ਕਸਟਮ ਮੇਡ ਉਹ ਬਣਾ ਕੇ ਦੇਵਾਂਗੇ। ਸੋ ਪਲੱਗ ਇਨ ਪਲੇ ਰੇਡੀਓ ਢਿੱਲੋਂ ਵੀਡੀਓ ਤੇ ਅਵੇਲੇਬਲ ਨੇ, ਸਿਰਫ ਤੇ ਸਿਰਫ $20 ਦੀ ਪ੍ਰਾਈਸ ਹੈਗੀ ਹੈ ਜੀ।
0: ਜੀ ਜੀ।
1: ਸੋ ਤੁਸੀਂ ਆ ਕੇ ਜਦੋਂ ਮਰਜ਼ੀ ਸਾਡੇ ਸਟੋਰ ਤੋਂ ਆ ਕੇ
0: $20 ਦਾ ਰੇਡੀਓ,
1: $20 ਜਿਹੜਾ ਪਲੱਗ ਇਨ ਪਲੇ ਰੇਡੀਓ ਜੀ, ਸਿਰਫ ਇਹਦੀ ਪ੍ਰਾਈਸ ਅਸੀਂ $20 ਰੱਖੀ ਹੈ।
0: ਬੜਾ ਚੰਗਾ ਕੀਤਾ ਇਹਦਾ,
1: $20
0: ਇਹ ਤਾਂ ਨਾਲੇ ਬੰਦ ਵੀ ਨਹੀਂ ਹੋਣਾ, ਨਾ ਬੈਟਰੀ ਖਤਮ ਹੋਣੀ, ਪਲੱਗ ਇਨ ਲੱਗੀ ਰੱਖੋ ਤੇ ਨਾਲੇ ਗੁਰਬਾਣੀ ਚੱਲੀ ਜਾਵੇ, ਇਹ ਬੜੀ ਅੱਛੀ ਗੱਲ ਹੈ।
1: ਗੁਰਬਾਣੀ
0: ਕਿਹੜੇ ਨੰਬਰ ਤੇ ਢਿੱਲੋਂ ਸਾਹਿਬ ਕਾਲ ਕੀਤੀ ਜਾ ਸਕਦੀ ਹੈ?
1: ਸੋ ਨੰਬਰ ਆਪਣਾ ਇੱਕੋ ਇੱਕ ਹੈਗਾ ਜੀ, 905-204-1313, 905-204-1313।
0: ਹੋਰ ਕੁਝ ਕਰਨਾ ਚਾਹੋਗੇ ਢਿੱਲੋਂ ਸਾਹਿਬ?
1: ਬਸ ਥੈਂਕ ਯੂ ਤੁਹਾਡਾ ਟਾਈਮ ਦੇਣ ਦਾ,
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ ਸਰ। ਢਿੱਲੋਂ ਸਾਹਿਬ ਬੜੇ ਪੁਰਾਣੇ ਬੰਦੇ ਆ ਔਰ ਡੇਲ ਮੁੰਡੀ ਸਾਹਿਬ ਵੀ ਆ ਗਏ ਆ, ਉਸ ਦੇ ਨਾਲ ਨਾਲ ਪੁਸ਼ਪਿੰਦਰ ਜੀ ਵੀ ਆ ਗਏ, ਲੱਗਦੇ 22 ਅਗਸਤ ਦੇ ਮੇਲੇ ਜਾਣਕਾਰੀ ਦੇਣਗੇ। ਡੇਲ ਮੁੰਡੀ ਸਾਹਿਬ ਕੋਲ ਜਾਣਕਾਰੀ ਲੈ ਲਈ, ਉਸ ਤੋਂ ਨਾਲ ਨਾਲ ਹੀ ਅਸੀਂ ਵਿਧੀ ਛਾਬੜੇ ਨਾਲ ਗੱਲਬਾਤ ਵੀ ਕਰਾਂਗੇ। ਜੀ ਡੇਲ ਜੀ, ਕੀ ਹਾਲ ਚਾਲ ਆ ਸਰ?
2: ਜੀ ਸ਼ੁਕਰੀਆ, ਬਹੁਤ ਵਧੀਆ, ਵਾਹਿਗੁਰੂ ਦੀ ਪੂਰੀ ਕਿਰਪਾ ਜੀ। ਜਿੰਨੇ ਵੀ ਭੈਣ ਭਰਾ ਸੁਣਦੇ ਨੇ ਉਹਨਾਂ ਨੂੰ ਵੀ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਪ੍ਰਵਾਨ ਹੋਵੇ ਜੀ। ਔਰ ਆਪਾਂ ਥੋੜੀ ਜਿਹੀ ਗੱਲ ਢਿੱਲੋਂ ਸਾਹਿਬ ਦੀ ਕਨਵਰਸੇਸ਼ਨ ਮੈਂ ਵੀ ਸੁਣ ਰਿਹਾ ਸੀ, ਸੱਚ ਗ੍ਰੇਟ ਕਿ ਉਹ ਜਿਹੜੀ 24 ਘੰਟੇ ਸਰਵਿਸ ਲੈ ਕੇ ਆਉਣ ਨੂੰ ਗੱਲ ਕਰਦੇ ਨੇ। ਸੋ ਆਈ ਨੋ ਕਿ ਕਈ ਵਾਰੀ ਜਦੋਂ ਆਈ ਪੀ ਟੀਵੀ ਖੜਦਾ
0: ਮੈਨੂੰ ਕਿਸੇ ਨੇ ਗਾਲ ਕੱਢੀ ਲੱਗਦੀ ਹੈ।
2: ਚਲੋ ਹਰਜੀਤ ਜੀ, ਆਪਾਂ ਥੋੜੀ ਜਿਹੀ ਗੱਲ ਨਾਇਗਰਾਫਾਲ ਦੀ ਕਰ ਲੈਂਦੇ
0: ਹਾਂ,
2: ਕਮਿਊਨਿਟੀ ਦੀ ਗੱਲ ਕਰ ਲੈਂਦੇ ਹਾਂ, ਉਹਨਾਂ ਘਰਾਂ ਦੀ ਗੱਲ ਕਰ ਲੈਂਦੇ ਹਾਂ ਜਿਹੜੀਆਂ ਆਪਾਂ ਪਿਛਲੀ ਵੀਕੇ ਕਾਫੀ ਚਰਚਾ ਦੇ ਵਿੱਚ ਰਿਹਾ ਪ੍ਰੋਡਕਟ। ਵੀਕਐਂਡ ਦੇ ਉੱਤੇ ਕਾਫੀ ਪਰਿਵਾਰਾਂ ਦੇ ਮੈਨੂੰ ਫੋਨ ਆਏ ਕਿ ਅਸੀਂ ਇੱਥੇ ਪਹੁੰਚੇ ਹੋਏ ਹਾਂ ਜੀ, ਸਾਨੂੰ ਕਾਲ ਕਰੋ। ਔਰ ਅਸੀਂ ਵੀ ਉੱਥੇ ਸੀ, ਥੋੜਾ ਏਰੀਆ ਦੇ ਵਿੱਚ ਫੋਨ ਸਰਵਿਸ ਉੱਥੇ ਘੱਟ ਹੈ। ਔਰ ਜਿਹੜਾ ਵੀ ਭੈਣ ਭਰਾ ਇਸ ਵਕਤ ਸੁਣਦਾ, ਜੇਕਰ ਤੁਸੀਂ ਚਾਹੁੰਦੇ ਹੋ ਇੱਕ ਇਹੋ ਜਿਹਾ ਘਰ ਲੈਣਾ, ਤੁਸੀਂ ਉਹਦੇ ਵਿੱਚ ਫ੍ਰੀ ਚ ਰਹੋ, ਦੂਜਾ ਬੰਦਾ ਤੁਹਾਡੀਆਂ ਕਿਸ਼ਤਾਂ ਪੇ ਕਰੇ, ਤੁਸੀਂ ਨਵੇਂ ਇਮੀਗ੍ਰੈਂਟ ਆ, ਤੁਹਾਡੇ ਲਈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਇਹੋ ਜਿਹਾ ਪ੍ਰੋਡਕਟ ਤੁਹਾਨੂੰ ਮਾਰਕੀਟ ਦੇ ਵਿੱਚੋਂ ਮੁੜ ਕੇ ਅਜੇ ਤੱਕ ਤਾਂ ਨਹੀਂ ਆਇਆ, ਪਹਿਲੀ ਵਾਰੀ ਆਇਆ, ਮੈਨੂੰ ਲੱਗਦਾ ਹਾਰਡ ਆ ਇਸ ਪ੍ਰਾਈਸ ਦੇ ਉੱਤੇ ਮਿਲਣਾ। ਸੋ ਜੇ ਤੁਸੀਂ ਘਰ ਲੈਂਦੇ ਹੋ, ਤੁਹਾਨੂੰ ਗੌਰਮੈਂਟ ਹੀ ਇਹਦੇ ਵਿੱਚ $86,000-$87,000 ਦਿੰਦੀ ਆ HST, ਜਿਹੜਾ ਪਹਿਲੋਂ ਕਦੀ ਨੀ ਹੋਇਆ, ਪਹਿਲੋਂ ਕਦੀ ਵੀ ਨਹੀਂ ਹੋਇਆ ਹਰਜੀਤ ਜੀ। ਇਹ ਪਹਿਲੀ ਵਾਰ ਹੋਇਆ ਕਿ ਤੁਹਾਨੂੰ ਗੌਰਮੈਂਟ ਤੋਂ ਪੈਸੇ ਮਿਲਦੇ ਆ, ਵੀ 13% ਤਾਂ ਤੁਹਾਡੀ ਡਾਊਨ ਪੇਮੈਂਟ ਹੀ ਹੋ ਗਈ
0: ਜੀ ਜੀ,
2: ਇਹ ਲਈ ਤੁਸੀਂ ਸਾਨੂੰ ਕੰਟੈਕਟ ਕਰ ਲੈਣਾ। ਔਰ $7,50,000 ਦਾ ਇਹ ਪ੍ਰੋਡਕਟ ਆ, ਸਿਰਫ ਤੇ ਸਿਰਫ $7,50,000 ਦਾ। ਹੁਣ $7,50,000 ਦੇ ਵਿੱਚ ਜੇ ਆਪਾਂ ਗੱਲ ਕਰੀਏ, ਸਾਨੂੰ ਇੱਕ ਘਰ ਦੇ ਵਿੱਚ 3 ਘਰ ਮਿਲਦੇ ਆ, 3 ਕਿਚਨਾਂ ਮਿਲਦੀਆਂ, ਸੈਪਰੇਟ ਸੈਪਰੇਟ ਬਾਥਰੂਮ ਮਿਲਦੇ ਆ, ਡਿਫਰੈਂਟ ਡਿਫਰੈਂਟ ਯੂਨਿਟ ਆ, ਕੋਈ ਕੋਈ 2-2 ਬੈਡਰੂਮ ਦੇ ਆ, ਕੋਈ 1 ਬੈਡਰੂਮ ਦਾ, ਕੋਈ 2-3 ਬੈਡਰੂਮ ਦੇ ਵੀ ਇਹਦੇ ਵਿੱਚ। ਸੋ ਇਹ ਡਿਫਰੈਂਟ ਡਿਫਰੈਂਟ ਪ੍ਰੋਡਕਟ ਆ। ਹੁਣ ਜੇ ਤੁਸੀਂ 2 ਹਿੱਸੇ ਰੈਂਟ ਵੀ ਕਰ ਦਿੰਦੇ ਆ, ਇੱਕ ਦੇ ਵਿੱਚ ਆਪ ਰਹੀ ਹੋ, 3 ਯੂਨਿਟ ਆ ਤੁਹਾਡੇ ਕੋਲ ਇੱਕ ਘਰ ਦੇ ਵਿੱਚ, ਸੋ 2 ਹਿੱਸਿਆਂ ਦਾ ਤੁਹਾਨੂੰ ਮਿਨੀਮਮ ਰੈਂਟ ਆ ਜਿਹੜਾ ਉੱਥੇ $3,000 ਆਈ ਜਾਣਾ।
0: ਠੀਕ ਹੈ।
2: ਸੋ ਦੈਟ ਮੀਨਸ ਤੁਸੀਂ ਆਪ ਫ੍ਰੀ ਵਾਂਗੂ ਉਸ ਦੇ ਵਿੱਚ ਰਹਿੰਦੇ ਹੋ, ਇੰਨਾ ਕੀ ਤੁਹਾਡਾ ਖਰਚਾ ਆ ਉਸ ਘਰ ਦਾ। ਸੋ ਸਾਢੇ ਸੱਤ ਲੱਖ ਡਾਲਰ ਦਾ ਘਰ ਆ, 87,000 ਤੁਹਾਨੂੰ

0: 20% ਵੀ ਦਿੰਦੇ ਹਾਂ ਜੇ 10% ਕੁਆਲੀਫਾਈ ਹੁੰਦੇ ਹਾਂ ਤੁਸੀਂ $0 ਜੇਬ ਚੋਂ ਦੇ ਕੇ ਪੂਰੇ ਦਾ ਪੂਰਾ ਬਲਾਕ 12 ਯੂਨਿਟਾਂ ਦਾ ਲੈ ਸਕਦੇ ਹਾਂ ਜੇ ਤੁਸੀਂ 20% ਵੀ ਕਰਦੇ ਹੋ ਤੁਹਾਨੂੰ 7-8% ਪੈਣਾ ਕਿੱਥੋਂ ਕੌਣ ਤੁਹਾਨੂੰ $3,40,000 ਦਿੰਦਾ ਔਰ ਜੇ ਤੁਸੀਂ ਇੱਥੇ $2,00,000 ਇਨਵੈਸਟ ਕਰਦੇ $3,40,000 ਤੁਹਾਨੂੰ ਗੌਰਮੈਂਟ ਦੇ ਰਹੀ ਆ ਕਿੱਥੇ ਇੰਨੀ ਰਿਟਰਨ ਆ ਤੁਹਾਡੇ ਪੈਸੇ ਦੀ ਕਿਸੇ ਵੀ ਏਰੀਏ ਦੇ ਵਿੱਚ ਤੁਸੀਂ ਘੁੰਮਿਓ ਜਿੱਥੇ ਮਰਜ਼ੀ ਪੈਸਾ ਲਾ ਲਓ ਤੁਹਾਡੀ ਇੰਨੀ ਜ਼ਿਆਦਾ ਰਿਟਰਨ ਹੈ ਨਹੀਂ ਆ ਕਿਉਂਕਿ ਰਿਟਰਨ ਤਾਂ ਹੀ ਪੋਸੀਬਲ ਆ ਤੁਹਾਨੂੰ ਆਪ ਤਾਂ ਹੀ ਕੈਸ਼ ਫਲੋ ਗਵਰਨਮੈਂਟ ਤੋਂ ਮਿਲਣਾ ਬਿਕੋਜ਼ ਤੁਸੀਂ ਇਹ ਜਿਹੜਾ ਤੁਹਾਨੂੰ HST ਦਾ ਕ੍ਰੈਡਿਟ ਮਿਲ ਰਿਹਾ ਸੋ ਜਿੰਨੇ ਵੀ ਭੈਣ ਭਰਾ ਪੂਰੇ ਅੰਟਾਰੀਆ ਦੇ ਵਿੱਚ ਸੌਂ ਰਹੇ ਜੇ ਤੁਸੀਂ ਇਨਵੈਸਟਮੈਂਟ ਕਰਨੀ ਆ ਚਾਹੇ ਤੁਸੀਂ ਘਰ ਦੇ ਵਿੱਚ ਮੂਵ ਹੋਣਾ ਤੁਸੀਂ ਫਸਟ ਟਾਈਮ ਬਾਹਰ ਆ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਦੇਣਾ ਚਾਹੁੰਦੇ ਹੋ ਆਪਣੇ ਆਪ ਨੂੰ ਡਾਊਨ ਸਾਈਜ਼ ਕਰਨਾ ਚਾਹੁੰਦੇ ਹੋ ਘਰ ਦੇ ਵਿੱਚ ਤੇ ਸੋਚਦੇ ਹੋ ਤੁਹਾਡੀਆਂ ਕੋਈ ਕਿਸ਼ਤਾਂ ਵੀ ਪੇ ਕਰੇ ਤਾਂ ਤੁਸੀਂ ਉੱਥੇ ਫ੍ਰੀ ਵਾਂਗੂ ਰਵੋ ਤੇ ਪਾਣੀ ਦੇ ਕੰਢੇ ਤੇ ਰਵੋ ਜਿੱਥੇ ਕਿਸ਼ਤੀਆਂ ਚੱਲਦੀਆਂ ਹੋਣ ਪਾਣੀ ਦੇ ਕੋਲ ਪਾਰਕ ਬਣਿਆ ਹੋਵੇ ਬਿਊਟੀਫੁਲ ਇਨਵਾਇਰਮੈਂਟ ਹੋਵੇ ਤੁਹਾਨੂੰ ਪੀਸਫੁਲ ਲਾਈਫ ਚਾਹੀਦੀ ਆ ਤੁਸੀਂ ਵਰਲਡ ਵੰਡਰ ਦੀ ਸਿਟੀ ਦੇ ਵਿੱਚ ਰਹਿੰਦੇ ਹੋ ਏਦੋ ਬੈਟਰ ਪ੍ਰੋਡਕਟ ਆ ਜਿਹੜਾ ਤੁਹਾਡੇ ਲਈ ਪੂਰੇ ਅੰਟਾਰੀਆ ਦੇ ਵਿੱਚ ਇਸ ਟਾਈਮ ਤਾਂ ਹੈ ਨੀਗਾ ਤੁਸੀਂ ਸਾਡਾ ਨੰਬਰ ਨੋਟ ਕਰ ਲਓ ਜੀ 416-300-1313 416-300-1313
1: ਬੜੀ ਮਿਹਰਬਾਨੀ ਡੇਲ ਜੀ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਵੈਰੀ ਮਚ ਔਰ ਪੁਸ਼ਪਿੰਦਰ ਜੀ ਮੇਲੇ ਦੀ ਜਾਣਕਾਰੀ ਦਿਓ ਸਰ
2: ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਪ੍ਰੋਗਰਾਮ ਸੁਣਦੇ ਸਾਰੇ ਸ਼ੋਤਿਆਂ ਨੂੰ ਸੋ 22 ਅਗਸਤ ਕੁਛ ਦਿਨ ਰਹਿ ਗਿਆ ਜੀ ਜਿਹੜੀ ਲੋਕੇਸ਼ਨ ਹੈ ਬਿਲਕੁਲ ਇਸ ਵਾਰੀ ਨਵੀਂ ਨਕੋਰ ਆ ਪੰਜਾਬ ਮੈਸਨ ਬਿਲਵਾੜ ਈਸਟ ਜਿਹੜਾ ਮੈਸਨ ਤੇ ਹਰੰਟੈਰੀਓ ਦਾ ਇੰਟਰਸੈਕਸ਼ਨ ਹੈ ਜਿੱਥੇ ਹਾਈਲੈਂਡ ਫਾਰਮ ਹੁੰਦਾ ਸੀ ਉੱਥੇ ਜਿਹੜਾ ਮੇਲਾ ਸਵੇਰੇ 11 ਵਜੇ ਸ਼ੁਰੂ ਹੋਣਾ ਜਿੱਥੇ ਪਹਿਲਾਂ ਭੈਣਾਂ ਵਾਸਤੇ ਪ੍ਰੋਗਰਾਮ ਬੱਚਿਆਂ ਵਾਸਤੇ ਪ੍ਰੋਗਰਾਮ ਹਰਦੀਪ ਦੀ ਬਾਜੀ ਟਰੱਕ ਸ਼ੋ ਜੀਪ ਸ਼ੋ ਦਸਤਾਰਾਂ ਦਾ ਕੈਂਪ ਤੇ ਨਾਲ ਨਾਲ ਗਿੱਲ ਹਰਦੀਪ ਔਜਲਾ ਬ੍ਰਦਰਸ ਗੁਰਵਿੰਦਰ ਬਰਾੜ ਐਲੀ ਮਾਂਗਟ ਦਿਲਰਾਜ ਨੀਲਮ ਰਿੰਦਰ ਸੰਧੂ ਤੇ ਹੋਰ ਜਿਹੜੇ ਕਲਾਕਾਰ ਆ ਜੀ ਉੱਥੇ ਪਰਫਾਰਮ ਕਰਨਗੇ ਮੇਲਾ ਬਿਲਕੁਲ ਫ੍ਰੀ ਆ ਤੇ ਬਿਲਕੁਲ ਹੀ ਫ੍ਰੀ ਪਾਰਕਿੰਗ ਹੈਗੀ ਆ ਨੰਬਰ ਕੋਈ ਵੀ ਜਾਣਕਾਰੀ ਲੈਣ ਲਈ ਸਿੰਘ ਹਰਜੀਤ ਹੋਣਾ ਤੋਂ ਜਾਂ ਮੇਰੇ ਨਾਲ 416-904-3323 ਜਾਂ ਤੁਸੀਂ ਸਾਹਿਬ ਦਾ 416-894-94 ਸੰਪਰਕ ਕਰ ਸਕਦੇ ਹੋ 22 ਅਗਸਤ ਦਿਨ ਸ਼ਨੀਵਾਰ 50 ਮੈਥਨ ਬਿਲਵਡ ਈਸਟ ਮਿਸਾਗਾ ਚ ਪੰਜਾਬ ਡੇ ਮੇਲਾ ਧੰਨਵਾਦ ਜੀ ਅਗਲੇ ਪ੍ਰੋਗਰਾਮ ਚ ਗੱਲਬਾਤ
1: ਮੇਲੇ ਮੇਲੇ ਮੇਲੇ ਹੋ ਰਹੇ ਆ ਵੀ ਬੜੇ ਮੇਲੇ ਹੋ ਰਹੇ ਆ ਸ਼ੋਅ ਹੋ ਰਹੇ ਆ ਇੰਜੋਏ ਕਰੋ ਜ਼ਿੰਦਗੀ ਦਾ ਜਿੱਥੇ ਜਿੱਥੇ ਜਿਹੜੀ ਜਿਹੜੀ ਚੀਜ਼ ਕਿਸੇ ਨੂੰ ਚੰਗੀ ਲੱਗਦੀ ਉੱਥੇ ਜ਼ਰੂਰ ਜਾਣਾ ਚਾਹੀਦਾ ਔਰ ਅਸੀਂ ਤੁਹਾਨੂੰ ਪਿਛਲੇ ਦਿਨ ਦੱਸਦੇ ਆ ਰਹੇ ਹਾਂ AC ਘਰ ਦੇ ਤੁਹਾਡੇ ਖਰਾਬ ਹੋ ਗਿਆ ਤੇ ਨੰਬਰ ਇੱਕ ਨੋਟ ਕਰ ਲਓ ਸਾਡੇ ਬਹੁਤ ਪਿਆਰੇ ਵੀਰ ਆ ਪਰਮਜੀਤ ਸਿੰਘ ਆ ਨਹੀਂ ਇਹਨਾਂ ਨੂੰ ਔਰ ਟੋਨੀ ਭਾਜੀ ਔਰ ਤੁਹਾਡੇ ਵਾਸਤੇ ਹਾਜ਼ਰ ਹੈ ਨੰਬਰ ਤੁਸੀਂ ਨੋਟ ਕਰ ਲਓ ਪਰਮਜੀਤ ਇਹਨਾਂ ਦਾ ਘਰ ਦੇ AC ਜੇ ਖਰਾਬ ਹੋ ਗਿਆ 416-720-2081 ਤੇ ਕਾਲ ਕੀਤੀ ਜਾ ਸਕਦੀ ਆ ਫਰਨਸ ਖਰਾਬ ਹੋ ਗਈ ਆ ਨੰਬਰ ਇੱਕੋ ਹੀ ਆ 416-720-2081 40 ਸਾਲ ਦਾ ਤਜਰਬਾ ਰੱਖਦੀ ਹੈ ਕੰਪਨੀ ਪਰਮਜੀਤ ਸਿੰਘ ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ ਔਰ ਪਰਮਜੀਤ ਸਿੰਘ ਉਹਨਾਂ ਦਾ AC ਲਾਇਆ ਤੇ ਘਰ 'ਚ ਠੰਡ ਹੋ ਜਾਂਦੀ ਹੈ ਔਰ AC ਜੇ ਗੈਸ ਜੇ ਤੁਹਾਡੇ ਘਰ ਦੀ ਲੀਕ ਕਰਦੀ ਹੈ AC ਦੀ ਉਹ ਨਵੀਂ ਭਰ ਕੇ ਜਾਣਗੇ ਇੱਕ ਕੱਲ੍ਹ ਮੈਂ ਅਨਾਊਂਸਮੈਂਟ ਕੀਤੀ ਸੀ ਉਹ 10 ਬੰਦਿਆਂ ਦੇ ਔਲਰੇਡੀ ਟੈਂਕ ਔਲਰੇਡੀ ਫੁੱਲ ਹੋ ਗਏ ਆ ਅੱਜ 10 ਬੰਦੇ ਹੋਰ ਜਿਨ੍ਹਾਂ ਨੇ ਆਪਣੇ ਪੁਰਾਣੇ ਟੈਂਕ ਪਟਾਉਣੇ ਆ ਜਿਹੜੇ ਕਿ ਪਾਣੀ ਵਾਲੇ ਟੈਂਕ ਹੁੰਦੇ ਆ ਤੇ ਨਵੇਂ ਟੈਂਕ ਉੱਥੇ ਲਵਾਉਣੇ ਆ ਜਿਹੜੇ ਕਿ ਬਿਲਕੁਲ ਛੋਟਾ ਜਿਹਾ ਟੈਂਕ ਆ ਔਰ ਤੁਹਾਡੇ ਕੰਧ ਦੇ ਨਾਲ ਫਰਨਸ ਰੂਮ ਦੇ 'ਚ ਲੱਗ ਜਾਂਦਾ ਰੇਟ ਬੜਾ ਘੱਟ ਆ ਔਰ ਤੁਹਾਨੂੰ ਦੱਸਣਗੇ ਕਿੰਨਾ ਇੱਕ ਮੰਥਲੀ ਪੇ ਲੈਣੀ ਆ ਫੀਸ ਔਰ ਤੁਹਾਡੇ ਵਾਸਤੇ ਇਹ ਜਿਹੜੇ ਟੈਂਕ ਲੱਗ ਜਾਣੇ ਆ ਨੰਬਰ ਇੱਕੋ ਹੀ ਆ 416-720-2081 ਤੇ ਕਾਲ ਕੀਤੀ ਜਾ ਸਕਦੀ ਹੈ 416-720-2081 ਤੇ ਤੁਸੀਂ ਜਲਦੀ ਕਾਲ ਕਰ ਲਿਓ ਵਿਧੀ ਛਾਬੜਾ ਜੀ

ਹੰਸ ਰਾਜ ਹੰਸ ਸਾਹਿਬ ਜੀ, ਇਹ ਗੀਤ ਤੁਸੀਂ ਕੀ ਗਾਤਾ? ਇਹਦਾ ਗੀਤ ਸਾਡੇ ਦਿਲ ਦੇ ਵਿੱਚ ਹੀ ਵਸ ਗਿਆ। ਖਾਲੀ ਦਿਲ ਨਹੀਂ ਹੋ ਰੋਜ਼ੀ ਸ਼ਾਹ ਜੀ, ਖਾਲੀ ਦਿਲ ਨਹੀਂ ਹੋ, ਜਾਨ ਵੀ ਹੈ ਮੰਗਦਾ। ਹੰਸ ਰਾਜ ਹੰਸ ਸਤੰਬਰ 18 ਕੋ ਭਾਈ ਜਾਨ ਆਪਕੇ ਸ਼ਹਿਰ ਮੇ ਆ ਰਹੇ ਹੈ, ਲਿਵਿੰਗ ਆਰਟ ਸੈਂਟਰ ਮਿਸਿਸਾਗਾ ਮੇ।

0: ਪੂਰੇ ਬੈਂਡ ਦੇ ਨਾਲ ਪਰਫਾਰਮ ਕਰਨ ਵਾਸਤੇ, ਪੂਰੇ ਆਰਕੈਸਟਰਾ ਦੇ ਨਾਲ ਪਰਫਾਰਮ ਕਰਨ ਵਾਸਤੇ ਹੰਸਰਾਜ ਹੰਸ ਸਾਹਿਬ ਆਪਣੇ ਸ਼ਹਿਰ ਜਾ ਰਹੇ ਆ। ਟਿਕਟਾਂ VIP ਲਈਆਂ ਤੁਹਾਨੂੰ ਮੈਨੂੰ ਹੀ ਕਾਲ ਕਰਨੀ ਪੈਣੀ ਆ ਜਾਂ ticketmaster.ca ਤੋਂ ਲੈ ਲਓ ਟਿਕਟਾਂ ਜਾ ਕੇ। ਟਿਕਟਾਂ ਜਲਦੀ ਜਲਦੀ ਲੈ ਲਿਓ। ਔਰ 18 ਸਤੰਬਰ ਹੁਣ ਤਕਰੀਬਨ ਮਹੀਨਾ ਕੀ ਰਹਿ ਗਿਆ ਇੱਕ ਤਰ੍ਹਾਂ ਦਾ ਕਹਿ ਲਓ, ਅੱਜ 11 ਤਰੀਕ ਤਾਂ ਹੋ ਗਈ, ਤਕਰੀਬਨ ਇੱਕ ਮਹੀਨਾ 7 ਕੁ ਦਿਨ ਹੀ ਰਹਿ ਗਏ ਆ। ਤੇ ਟਿਕਟਾਂ ਜਲਦੀ ਜਲਦੀ ਲੈ ਲਓ ਜੇ ਵਧੀਆ ਕਵਾਲੀ ਨਾਈਟ ਹੋਣੀ ਆ। ਸਪੈਸ਼ਲ ਤੌਰ ਤੇ ਹੰਸਰਾਜ ਹੰਸੀ ਕਹਿੰਦੇ ਜਨਾਬ ਨੁਸਰਤ ਸਾਹਿਬ ਦੀਆਂ ਕਵਾਲੀਆਂ ਗਾਣੀਆਂ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਫਿਰ ਬੀਬਾ ਸਾਡਾ ਦਿਲ ਹੀ ਮੋੜ ਦੇ, ਹੋਰ ਗੱਲ ਕਰਨ ਦੀ ਲੋੜ ਨਹੀਂ। ਰਕਸ਼ੇ ਕਮਰ ਮੇਰੇ ਬਹੁਤ ਪਿਆਰੇ ਵੀਰ ਆ, ਔਰ ਰੋਜ਼ੀ ਸ਼ਾਹ ਜਿਹਨੂੰ ਅਸੀਂ ਪਿਆਰ ਨਾਲ ਸ਼ਾਹ ਜੀ ਕਹਿੰਦੇ ਹਾਂ, ਔਰ ਬੜਾ ਹੀ ਕਮਾਲ ਦਾ ਵੀਰ ਆ ਮੇਰਾ, ਔਰ ਉਹਨਾਂ ਦੇ ਬ੍ਰਦਰ ਸਪੈਸ਼ਲੀ ਤੌਰ ਤੇ ਕੈਨੇਡਾ ਦੀ ਧਰਤੀ ਤੇ ਆਇਆ ਮਿਸਟਰ ਤੇਜ ਪ੍ਰਤਾਪ ਸਿੰਘ ਜੀ ਦਿੱਲੀ ਵਾਲੇ, ਔਰ ਅਸੀਂ ਪਿਆਰ ਦੇ ਨਾਲ ਉਹਨਾਂ ਨੂੰ ਨੋਨੂ ਜੀ ਕਹਿੰਦੇ ਹਾਂ। ਔਰ ਰੋਜ਼ੀ ਜੀ ਤੁਹਾਨੂੰ ਵੀ ਬਹੁਤ ਬਹੁਤ, ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਔਰ ਪੰਜਾਬੀ ਵਿਰਸਾ ਰੇਡੀਓ ਟੈਲੀਵਿਜ਼ਨ ਦੀ ਤਰਫ ਸੇ ਵੀ ਨੋਨੂ ਬਾਈ ਜਾਨ ਵੈਲਕਮ ਟੂ ਕੈਨੇਡਾ। ਲਓ ਜੀ ਵਿਧੀ ਛਾਬੜਾ ਜੀ ਕੀ ਹਾਲ ਹੈ? ਦਿੱਲੀ ਵਾਲੇ ਬੜੇ ਇਕੱਠੇ ਹੋ ਰਹੇ ਆ, ਦਿੱਲੀ ਇੱਕ ਹੋਰ ਸਵਾਰੀ ਆਈ ਆ ਹੁਣ ਏਅਰਪੋਰਟ ਤੋਂ ਆਏ ਲੈ ਕੇ ਆ ਰਹੇ ਆ। ਦਿੱਲੀ ਵਾਲੇ ਸਾਡੇ ਕੋਲ ਇੱਥੇ ਬੈਠੇ ਆ, ਵਿਧੀ ਛਾਬੜਾ ਜੀ ਦਿੱਲੀ ਵਾਲੇ, ਔਰ ਦਿੱਲੀ ਵਾਲੇ ਦਿੱਲੀ ਤੋਂ ਆ ਰਹੇ ਆ, ਹੁਣ ਕੈਨੇਡਾ ਜਾ ਕੇ ਦਿੱਲੀ ਵਾਲੇ ਨੇ ਆਪਣਾ ਕੰਮ ਕਾਰ ਬਹੁਤ ਵਧੀਆ ਸੈੱਟ ਕਰ ਲਿਆ ਵਿਧੀ ਛਾਬੜਾ ਨੇ, ਠੀਕ ਹੈ ਨਾ ਜੀ?
1: ਹਾਂਜੀ,
0: ਸ਼ੁਕਰ ਕਿਹਦਾ ਹੋਣਾ ਚਾਹੀਦਾ? ਵਾਹਿਗੁਰੂ ਜੀ ਦਾ,
1: ਵਾਹਿਗੁਰੂ ਦਾ ਆਲਵੇਜ਼।
0: ਔਰ ਵਿਧੀ ਛਾਬੜਾ ਜੀ ਇੰਸ਼ੋਰੈਂਸ ਦੇ ਫੀਲਡ ਦੇ ਚ ਤੁਹਾਡੇ ਵਾਸਤੇ ਬਹੁਤ ਵਧੀਆ ਪਲਾਨਸ ਲੈ ਕੇ ਆਉਂਦੇ ਆ, ਔਰ ਤੁਹਾਨੂੰ ਪਤਾ ਕਿ ਈਸਟ ਵਾਲੀ ਸਾਈਡ ਦੇ ਬਹੁਤ ਫੈਮਿਲੀਜ਼ ਆ ਜਿਨ੍ਹਾਂ ਕੋਲ ਆਪਣੇ ਐਡਵਾਈਜ਼ਰ ਘੱਟ ਆ, ਆਪਣੀ ਕਮਿਊਨਿਟੀ ਦੇ ਐਡਵਾਈਜ਼ਰ ਘੱਟ ਆ, ਉਹਨਾਂ ਵਿੱਚੋਂ ਇੱਕ ਨਾਮ ਬਣ ਗਿਆ ਈਸਟ ਵਾਲੀ ਸਾਈਡ ਦੇ ਵਿਧੀ ਛਾਬੜਾ। ਸਭ ਤੋਂ ਪਹਿਲਾਂ ਈਸਟ ਵਾਲੀ ਸਾਈਡ ਦੇ ਸ਼ਹਿਰਾਂ ਦੇ ਨਾਮ ਦੱਸੋ।
1: ਪਹਿਲਾਂ ਇਹ ਦੱਸੋ ਈਸਟ ਵਾਲੀ ਸਾਈਡ ਤੇ ਨਾਂ ਬਣਿਆ, ਵੈਸਟ ਵਾਲੀ ਸਾਈਡ ਤੇ ਨਾਂ ਨਹੀਂ ਬਣਿਆ?
0: ਪਹਿਲੇ ਈਸਟ ਚੱਲਾਂਗੇ ਫਿਰ ਵੈਸਟ ਚੱਲਾਂਗੇ, ਵੈਸਟ ਤੇ ਆਪਾਂ ਬੈਠੇ ਹੋਏ ਹਾਂ ਆਲਰੇਡੀ।
1: ਬਟ ਵੈਸਟ ਵਾਲੀ ਸਾਈਡ ਤੇ ਵੀ ਨਾਂ ਬਹੁਤ ਜ਼ਿਆਦਾ ਬਣ ਗਿਆ।
0: ਨਹੀਂ ਨਹੀਂ, ਨਾਮ ਤਾਂ ਇੱਧਰ ਬਣ ਗਿਆ ਕਿਉਂਕਿ ਉੱਧਰ ਆਪਣੀ ਇੰਡੀਅਨ ਕਮਿਊਨਿਟੀ ਘੱਟ ਹੈ ਨਾ।
1: ਕਿਉਂਕਿ ਉਹ ਤਾਂ ਹੈ, ਉਹ ਤਾਂ ਹੈ, ਬਟ ਵੈਸਟ ਵਾਲੀ ਸਾਈਡ ਬਹੁਤ ਕਲਾਇੰਟਸ ਨੇ ਮੇਰੇ ਤੇ ਮੈਂ ਥੈਂਕ ਯੂ ਕਰਦੀ ਹਾਂ ਸਾਰਿਆਂ ਦਾ ਆਫ ਕੋਰਸ, ਤੇ ਈਸਟ ਵਾਲੀ ਸਾਈਡ ਆਫ ਕੋਰਸ ਸਟਾਰਟਿੰਗ ਫਰਮ
0: ਕਿਉਂਕਿ ਮੈਨੂੰ ਮਜ਼ਾ ਬਣਾਉਂਦਾ ਸੁਣ ਕੇ, ਮੈਨੂੰ ਸ਼ਹਿਰਾਂ ਦਾ ਮੈਨੂੰ ਸ਼ਹਿਰਾਂ ਦਾ ਨਾਮ ਨਹੀਂ ਪਤਾ ਜਿਹੜੇ ਸ਼ਹਿਰਾਂ 'ਚ ਤੁਸੀਂ ਜਾਂਦੇ ਹੋ ਨਾ।
1: ਮੈਂ ਜਾਂਦੀ ਹਾਂ ਜਿਹੜੇ ਸ਼ਹਿਰਾਂ 'ਚ ਅੱਛਾ।
0: ਦੱਸੋ ਪਲੀਜ਼।
1: ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਵਿਡਬੀ, ਆਸ਼ਰਵਾਲ, ਲਿੰਜ਼ੀ, ਪੀਟਰਬਰੋ, ਆਟਵਾ ਤੱਕ।
0: ਓਹ
1: ਠੀਕ ਹੈ, ਕਰਟਸ ਵੀ ਆਉਂਦਾ ਵਿੱਚ ਉਹ, ਪਰ ਮੈਂ ਭੁੱਲ ਜਾਂਦੀ ਹਾਂ। ਪੀਟਰਬਰੋ ਹੈ ਵੀ,
0: ਵਿਟਵੀ
1: ਵਿਟਵੀ ਤਾਂ ਬੋਲਤਾ ਮੈਂ,
0: ਬੋਲਤਾ ਸੀ। ਚਲੋ ਠੀਕ,
1: ਕਿੰਨੇ ਦਾ ਸ਼ਹਿਰ ਨੇ ਉੱਥੇ ਵੀ?
0: ਹਾਂ, ਇਹ ਵਿਧੀ ਛਾਬੜਾ ਨੰਬਰ ਸਭ ਤੋਂ ਪਹਿਲਾਂ ਤੁਸੀਂ ਨੋਟ ਕਰੋ ਸਾਡੇ ਕੋ, ਥੈਂਕ ਯੂ ਤੁਹਾਡਾ ਵੀ ਕਰ ਰਿਹਾ, ਤੁਸੀਂ ਇਹਨਾਂ ਨੂੰ ਬਿਜ਼ਨਸ ਦਿੰਦੇ ਹੋ, ਔਰ ਬੜੀ ਅੱਛੀ ਗੱਲ ਹੈ ਕਿਉਂਕਿ ਇੰਸ਼ੋਰੈਂਸ ਫੀਲਡ ਇੱਕ ਐਸਾ ਫੀਲਡ ਹੈ ਜਿਹੜੀ ਕਿ ਤੁਹਾਡੀ ਸੇਫਟੀ ਹੈ, ਤੁਹਾਡੀ ਫੈਮਿਲੀ ਦੀ ਸੇਫਟੀ ਹੈ। 416-524-3535 ਜੀ ਵਿਧੀ ਜੀ ਕੀ ਕਰਨਾ ਚਾਹੋਗੇ?
1: ਇੰਸ਼ੋਰੈਂਸ ਦੀ ਪ੍ਰੋਟੈਕਸ਼ਨ ਦੀ ਹੀ ਗੱਲ ਕਰਦੀ ਹਾਂ ਅੱਜ। ਮੈਨੂੰ ਪਤਾ ਹੈ, ਮੈਨੂੰ ਬਹੁਤ ਕੁਐਸਚਨ ਆਉਂਦੇ ਨੇ ਕਿ ਤੁਸੀਂ ਇਨਵੈਸਟਮੈਂਟ ਬਾਰੇ ਕਿਉਂ ਨਹੀਂ ਜ਼ਿਆਦਾ ਬੋਲਦੇ ਹੋ। ਇਨਵੈਸਟਮੈਂਟ ਬਾਰੇ ਵੀ ਬੋਲ ਸਕਦੀ ਹਾਂ ਮੈਂ, ਕੋਈ ਉਹ ਨਹੀਂ ਆ, ਬਟ ਹੁੰਦਾ ਕੀ ਹੈ ਜਦੋਂ ਪ੍ਰੋਟੈਕਸ਼ਨ ਦੀ ਗੱਲ ਆਉਂਦੀ ਹੈ, ਮੈਂ ਦੇਖਦੀ ਹਾਂ ਹੁਣੇ ਵੀ ਸਾਡੀ ਕਮਿਊਨਿਟੀ ਦੇ ਅੰਦਰ ਅਗਰ ਅਵੇਅਰਨੈਸ ਵੀ ਹੈ, ਉਹਦੇ ਬਾਅਦ ਵੀ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਮੈਨੂੰ ਉਹਦਾ ਬਿਲਕੁਲ ਕੋਈ ਆਨਸਰ ਨਹੀਂ ਪਤਾ। ਹਰ ਕਿਸੇ ਬੰਦੇ ਦਾ ਦੂਜਾ ਕੋਈ ਹੁੰਦਾ ਐਕਸਕਿਊਜ਼, ਰਾਈਟ, ਜਾਂ ਓਬਜੈਕਸ਼ਨ ਹੁੰਦੀ ਹੈ। ਮੈਂ ਇਹਨੂੰ ਓਬਜੈਕਸ਼ਨ ਨਹੀਂ ਲੈਂਦੀ ਹਾਂ। ਮੇਰੇ ਕੋਲੋਂ ਰੀਸੈਂਟਲੀ ਇੱਕ ਕੇਸ ਆਇਆ ਸੀਗਾ, ਉਹ ਮੈਨੂੰ ਕਹਿੰਦੇ ਸੁਪਰਵੀਜ਼ਰ ਇੰਸ਼ੋਰੈਂਸ ਉਹਨਾਂ ਨੇ ਆਪਣੇ ਪੇਰੈਂਟਸ ਦੀ ਕਰਾਈ ਸੀਗੀ, ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੋਈ ਹੋਰ ਪ੍ਰੋਟੈਕਸ਼ਨ ਲਿੱਤੀ ਹੋਈ ਹੈ, ਕੋਈ ਲਾਈਫ ਇੰਸ਼ੋਰੈਂਸ ਜਾਂ ਕੋਈ ਕ੍ਰਿਟੀਕਲ ਇਲਨੈਸ, ਕੋਈ ਡਿਸਬਿਲਿਟੀ ਇੰਸ਼ੋਰੈਂਸ, ਠੀਕ ਹੈ, ਟਰੱਕ ਚਲਾਉਂਦੇ ਨੇ, ਛੋਟੇ ਬੱਚੇ ਨੇ ਦੋ। ਉਹਨਾਂ ਨੇ ਕਿਹਾ ਬਿਲਕੁਲ ਨਹੀਂ ਲਿੱਤੀ ਹੋਈ ਕੋਈ, ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਕਿਉਂ ਨਹੀਂ ਲਿੱਤੀ ਹੋਈ ਤੁਸੀਂ ਕੋਈ ਇੰਸ਼ੋਰੈਂਸ, ਅਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਆਈ ਐਮ ਨੋਟ ਇੰਟਰਸਟਿਡ। ਉਹ ਜਿਹੜਾ ਆਈ ਐਮ ਨੋਟ ਇੰਟਰਸਟਿਡ ਦੀ ਗੱਲ ਆਉਂਦੀ ਹੈ, ਮੈਂ ਉਹਨੂੰ ਓਬਜੈਕਸ਼ਨ ਨਹੀਂ ਲੈਂਦੀ, ਮੈਂ ਲੈਂਦੀ ਹਾਂ ਕਿ ਮੇ ਬੀ ਉਹਨਾਂ ਨੂੰ ਹੁਣੇ ਪਤਾ ਹੀ ਨਹੀਂ ਹੈ ਇਹਦੀ ਇੰਪੋਰਟੈਂਸ ਕੀ, ਇਹਦੀ ਇੰਪੋਰਟੈਂਸ ਕੀ ਹੈ, ਠੀਕ ਹੈ। ਇਸੇ ਬਾਰੇ ਹੀ ਗੱਲ ਕਰਾਂਗੀ। ਸਭ ਤੋਂ ਪਹਿਲਾਂ ਇੰਸ਼ੋਰੈਂਸ ਦੀ, ਕਿ ਜਿਨ੍ਹਾਂ ਨੂੰ ਵੀ ਹੁਣੇ ਵੀ ਲੱਗਦਾ ਹੈ ਤੁਸੀਂ ਕਿੰਨੀ ਵੀ ਰਿਸਕ, ਜਾਂ ਤੁਸੀਂ ਰਿਸਕੀ ਜੋਬ 'ਤੇ ਨਹੀਂ ਵੀ ਹੋ ਬੈਠੇ ਹੋ, ਆਪਣੇ ਇੰਸ਼ੋਰੈਂਸ ਦਾ ਇੱਕ ਇਹੋ ਜਿਹੀ ਪ੍ਰੋਟੈਕਸ਼ਨ ਹੈ ਜਿਹੜਾ ਤੁਹਾਨੂੰ ਆਪਣੇ ਰਿਸਕ ਕਵਰ ਕਰਨ ਲਈ ਲੈਣੀ ਲੈਣੀ ਹੈ। ਦੂਜੀ ਗੱਲ ਹੈ, ਤੁਸੀਂ ਜਦੋਂ ਗੱਲ ਕਰਦੇ ਹੋ ਵੈਨ ਯੂ ਆਰ ਅਲਾਈਵ, ਅਤੇ ਉਸ ਟਾਈਮ ਜਦੋਂ ਤੁਹਾਨੂੰ ਇੰਸ਼ੋਰੈਂਸ ਕਿਉਂ ਲੈਣੀ ਹੈ, ਤੁਹਾਨੂੰ ਆਪ ਹੀ ਪਤਾ ਹੈ ਜਿਹੜੀ ਇਨਕਮ ਤੁਸੀਂ ਲੈ ਕੇ ਆ ਰਹੇ ਹੋ ਉਹ ਇਨਕਮ ਰੁਕ ਜਾਣੀ ਹੈ, ਅਤੇ ਤੁਹਾਡਾ ਸਾਰਾ ਕੁਝ ਰੁਕ ਹੀ ਜਾਣਾ। ਜਿਵੇਂ ਕਿ ਮੈਂ ਲਾਸਟ ਟਾਈਮ ਵੀ ਕਿਹਾ ਸੀਗਾ ਕਿ ਹਾਂਜੀ ਤੁਸੀਂ ਇਨਕਮ ਲੈ ਕੇ ਆ ਰਹੇ ਹੋ, ਤੁਹਾਡੇ ਖਰਚੇ ਪੂਰੇ ਨਹੀਂ ਹੋ ਰਹੇ, ਇਸ ਕਰਕੇ ਤੁਸੀਂ ਨਹੀਂ ਕਰਾ ਰਹੇ ਇੰਸ਼ੋਰੈਂਸ, ਅਤੇ ਇਮੈਜਿਨ ਉਹ ਇਨਕਮ ਹੀ ਬੰਦ ਹੋ ਗਈ, ਅਤੇ ਫਿਰ ਕੀ ਕਰੋਗੇ ਤੁਸੀਂ, ਰਾਈਟ? ਅਤੇ ਇਸੇ ਕਰਕੇ ਇਨਕਮ ਪ੍ਰੋਟੈਕਸ਼ਨ ਦੀ ਅੱਜ ਮੈਂ ਗੱਲ ਕਰਦੀ ਹਾਂ। ਕਿਉਂ? ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿਹੜਾ ਹੈ, ਕਾਫੀ ਟਾਈਮ ਹੋ ਗਿਆ ਮੈਂ ਇਹਦੇ ਬਾਰੇ ਬੋਲਿਆ ਨਹੀਂ ਹੈ ਕਿ ਬਹੁਤ ਲੋਕਾਂ ਨੂੰ ਹੁਣ ਇਹ ਵੀ ਲੱਗਦਾ ਹੈ ਜਿਹੜੇ ਜੋਬ 'ਤੇ ਹੈਗੇ ਕਿ ਉਹਨਾਂ ਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿਹੜੀ ਹੈ ਜੋਬ ਤੋਂ ਕਵਰ ਹੈ। ਇਹ ਬਹੁਤ ਹੀ ਵੱਡੀ ਇੱਕ ਮਿਸਕਨਸੈਪਸ਼ਨ ਹੈ, ਕਿਉਂ? ਕਿਉਂਕਿ ਜਿਹੜੀ ਜੋਬ ਤਾਂ ਸਾਡੀ ਇੰਸ਼ੋਰੈਂਸ ਕਵਰ ਹੁੰਦੀ ਹੈ, ਦੈਟ ਇਜ਼ ਓਨਲੀ ਸਿਕ ਡੇਜ਼, ਕਿ ਜਦੋਂ ਤੁਸੀਂ ਇਲ ਹੁੰਦੇ ਹੋ ਅਤੇ ਉਹ ਵੀ ਤੁਹਾਡੀ ਇਹ ਦੋ ਵੀ ਤਿੰਨ ਵੀਕ ਜਾਂ ਮੈਕਸੀਮਮ, ਅਗਰ ਤੁਸੀਂ ਬਹੁਤ ਹੀ ਵਧੀਆ ਗਵਰਨਮੈਂਟ ਜੋਬ ਦੇ ਅੰਦਰ ਹੋ ਤਾਂ ਤੁਸੀਂ ਇੱਕ ਮਹੀਨਾ ਕਵਰ ਹੋ। ਉਹਦੇ ਇਲਾਵਾ ਤੁਹਾਡੇ ਖਰਚੇ ਕਿਵੇਂ ਚੱਲਣੇ ਨੇ ਉਹਨਾਂ ਨੇ, ਉਹਨਾਂ ਦਾ ਉਹਦੇ ਤੋਂ ਕੋਈ ਮਤਲਬ ਨਹੀਂ ਹੈ। ਕਿਸੇ ਬੰਦੇ ਨੂੰ ਅਗਰ ਕੋਈ ਕ੍ਰਿਟੀਕਲ ਇਲਨੈਸ ਹੋ ਜਾਂਦੀ ਹੈ, ਕੋਈ ਹਾਰਟ ਦੇ ਰਿਲੇਟਿਡ, ਕੈਂਸਰ ਤੋਂ ਰਿਲੇਟਿਡ, ਟਿਊਮਰ, ਬ੍ਰੇਨ ਦੇ ਰਿਲੇਟਿਡ, ਐਗਜ਼ਾਈਮਰ, ਇਹ ਕੋਈ ਕਿੰਨੀ ਵੱਡੀ ਬਿਮਾਰੀ ਹੈ, ਸਾਨੂੰ ਪਤਾ ਵੀ, ਅਸੀਂ ਦੇਖਦੇ ਵੀ ਹਾਂ, ਉਹਦੇ ਬਾਅਦ ਵੀ ਅਸੀਂ ਸੋਚਦੇ ਹਾਂ ਕਿ ਸਾਡੀ ਜੋਬ ਬਹੁਤ ਵਧੀਆ ਸੀ ਤਾਂ ਕਵਰ ਆ, ਲੇਕਿਨ ਉਹ ਰਿਐਲਿਟੀ ਨਹੀਂ ਹੈ। ਇਸੇ ਕਰਕੇ ਆਪਣੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ। ਮੈਨੂੰ ਬਹੁਤ ਕਾਲਸ ਆਉਂਦੇ ਨੇ ਕ੍ਰਿਟੀਕਲ ਇਲਨੈਸ ਦੇ, ਜਦੋਂ ਤੁਹਾਨੂੰ ਕੋਈ ਇਸ਼ੂ ਹੋ ਜਾਂਦਾ, ਕੋਈ ਹਾਰਟ ਦਾ ਇਸ਼ੂ ਹੁੰਦਾ, ਕਿਸੇ ਕੰਪਨੀ ਨੇ ਨਹੀਂ ਦੇਣੀ ਤੁਹਾਨੂੰ, ਸਿਰਫ ਇੱਕ
0: ਬੜੀਆਂ ਜ਼ਰੂਰੀ ਚੀਜ਼ਾਂ ਆ ਵਿਧੀ ਛਾਬੜਾ ਜੋ ਤੁਹਾਨੂੰ ਦੱਸ ਰਿਹਾ, ਇਹ ਪਲੀਜ਼ ਚੀਜ਼ਾਂ ਆਪਾਂ ਨੂੰ ਸਮਝਣੀਆਂ ਚਾਹੀਦੀਆਂ। ਜਿਵੇਂ ਕਿ ਦੱਸਿਆ ਹੈ ਕਿ ਜਿਸ ਵੇਲੇ ਸਾਡੇ ਉੱਤੇ ਕੋਈ ਇਸ਼ੂ ਆ ਜਾਂਦਾ ਹੈ ਫੈਮਿਲੀ ਦਾ, ਤੇ ਫਿਰ ਆਈ ਥਿੰਕ ਅਸੀਂ ਉਸ ਚੀਜ਼ ਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਸ ਵੇਲੇ ਪੋਸੀਬਿਲਿਟੀ ਨਹੀਂ ਹੁੰਦੀ ਕਿ ਉਹ ਪੁਰਾਣੀਆਂ ਤਰੀਕਾਂ ਉੱਤੇ ਇੰਸ਼ੋਰੈਂਸ ਕੀਤੀ ਜਾਵੇ। ਔਰ ਜਿਵੇਂ ਹੁਣ ਵਿਜ਼ਟਰ ਵੀਜ਼ੇ ਤੇ ਆਏ ਆ ਸਾਡੇ, ਦਿੱਲੀ ਤੋਂ ਹੀ ਆਏ ਆ,
1: ਹਾਂਜੀ,
0: ਰੋਜ਼ੀ ਮੇਰਾ ਬ੍ਰਦਰ ਆ, ਰੋਜ਼ੀ ਸ਼ਾਹ ਜੀ, ਇਸ ਵੇਲੇ ਹੰਸਰਾਜ ਹੰਸ ਦੇ ਸ਼ੋਅ ਤੇ ਵੀ ਆਉਣਾ, ਜ਼ਿੰਮੇਵਾਰੀ ਲਾਈ ਹੈ ਕੁਝ ਇਹਨਾਂ ਦੀ, ਪੰਜ ਸੱਤ ਹਜ਼ਾਰ ਡਾਲਰ ਲਿਆ, ਰੋਲੈਕਸ ਦੀਆਂ ਘੜੀਆਂ ਬੰਨਦਾ ਮੁੰਡਾ ਸਾਡਾ, ਤੇ 5,000 ਡਾਲਰ ਕੀ ਇਹਦੇ ਵਾਸਤੇ ਗੱਲ ਆ, ਤਿਆਰੀ ਕਰ ਲਓ ਵੀ 5,000 ਡਾਲਰ ਦੀ ਵੀਰ ਮੇਰੇ ਨੋਨੂ ਸਿੰਘ ਜੀ, ਨੋਨੂ ਸਿੰਘ ਜੀ ਦਿੱਲੀ ਵਾਲੇ, ਤੇ ਆਪਕੋ ਵੀ ਇਹ ਸ਼ੋਅ ਦਿਖਾਏਗੇ ਹੰਸਰਾਜ ਹੰਸ ਕਾ, ਆਪ ਆ ਗਏ 10 ਬੰਦੇ ਤਿਆਰ ਕਰੋ ਜਲਦੀ ਜਲਦੀ, ਰੋਜ਼ੀ ਸ਼ਾਹ ਜੀ ਆਪਕੀ ਡਿਊਟੀ ਲਗਾ ਦੀ ਔਨ ਏਅਰ ਹਮਨੇ, ਅਗਰ ਨਹੀਂ ਕੀਤਾ ਤੇ ਫਿਰ ਅਸੀਂ ਦਿੱਲੀ ਵਾਲੇ ਸਾਡੇ ਕੋਲ ਬੈਠੇ ਆ, ਅਸੀਂ ਇਹਨਾਂ ਕੋਲ ਫੋਨ ਵੀ ਕਰਾ ਦੇਣਾ ਤੁਹਾਨੂੰ, ਠੀਕ ਹੈ ਨਾ, ਵੀ ਆਪ ਆਏ ਕਿਉਂ ਨਹੀਂ। ਔਰ ਵਿਧੀ ਛਾਬੜਾ ਪਰਸਨਲੀ ਤੌਰ ਤੇ ਉੱਥੇ ਪਹੁੰਚ ਰਹੇ ਆ, ਇਹਨਾਂ ਦੀ ਪੂਰੀ ਫੈਮਿਲੀ, ਇਹਨਾਂ ਦਾ ਪੂਰਾ ਸਟਾਫ, ਜਿਵੇਂ ਕਹਿੰਦੇ ਹੋਏ ਆਫਿਸ ਦੇ ਵਿੱਚ ਇਹਨਾਂ ਦਾ ਪੂਰਾ ਫਰੈਂਡ ਸਰਕਲ ਦਿੱਲੀ ਵਾਲੇ ਬਹੁਤ ਪਹੁੰਚ ਰਹੇ ਆ, ਕਿਉਂਕਿ ਹੰਸ ਭਾਈ ਨੇ ਜਿਹੜੀਆਂ ਕਵਾਲੀਆਂ ਤੁਹਾਡੇ ਵਾਸਤੇ ਇਸ ਵਾਰੀ ਸ਼ੇਅਰ ਕਰਨੀਆਂ ਉੱਥੇ। ਔਰ ਮੈਂ ਸਮਝਦਾ ਕਿ ਨਾਈਟ ਜਿਹੜੀ ਲਿਵਿੰਗ ਆਰਟ ਸੈਂਟਰ, ਐਸਾ ਖੂਬਸੂਰਤ ਥੀਏਟਰ ਹੈ, 18 ਸਤੰਬਰ ਨੂੰ ਇਹ ਜਿਹੜਾ ਕਿ ਪ੍ਰੋਗਰਾਮ ਹੋਏਗਾ, ਔਰ ਤੁਹਾਡੇ ਸਾਰਿਆਂ ਵਾਸਤੇ ਇਹ ਨਾਈਟ ਹੈ, ਔਰ ਇੱਕ ਮਿਊਜ਼ੀਕਲੀ ਨਾਈਟ ਹੋਏਗੀ, ਤੁਸੀਂ ਇਸ ਨਾਈਟ ਦਾ ਇੰਜੋਏ ਕਰਨਾ ਹੈ। ਔਰ ਮੈਂ ਵਿਧੀ ਛਾਬੜਾ ਨੰਬਰ ਜ਼ਰੂਰ ਦਊਂਗਾ, ਇਹ ਨੰਬਰ ਬੜਾ ਜ਼ਰੂਰੀ ਹੈ, 416-524-3535, 416-524-3535 ਦੇ ਕਾਲ ਕੀਤੀ ਜਾ ਸਕਦੀ। ਵਿਧੀ ਜੀ ਕੀ ਕਰ ਰਹੇ ਸੀ, ਪਲੀਜ਼ ਕੰਟੀਨਿਊ।
1: ਕ੍ਰਿਟੀਕਲ ਇਲਨੈਸ ਦੀ ਹੀ ਗੱਲ ਕਰ ਰਹੀ ਸੀਗੀ, ਤੇ ਹੁੰਦਾ ਕੀ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਇਹ ਇੰਸ਼ੋਰੈਂਸ ਜਿਹੜੀ ਬਣੀ ਹੈ ਤੁਹਾਨੂੰ ਇੱਕ ਲੰਬਸਮ ਕਵਰੇਜ ਮਿਲਦੀ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਇੱਕ ਐਨੂਅਲ ਸੈਲਰੀ ਦੇਖੋ, ਅਗਰ ਤੁਸੀਂ $1,00,000 ਕਮਾਉਂਦੇ ਹੋ ਤੇ ਉਹਦੇ ਤੋਂ $1,00,000 ਤੋਂ ਲੈ ਕੇ 2 ਟਾਈਮਸ ਮੈਕਸੀਮਮ 9 ਟਾਈਮਸ ਤੱਕ ਤੁਸੀਂ ਅਪਰੂਵ ਕਰ ਹੋ ਸਕਦੇ ਹੋ ਇਹਦੀ ਇੰਸ਼ੋਰੈਂਸ ਲਈ। ਹੁਣ ਕਵਰੇਜ ਤੁਹਾਨੂੰ ਚਾਹੀਦੀ ਕਿਉਂ ਹੈ? ਇਹ ਕਵਰੇਜ ਤੁਹਾਨੂੰ ਇਸ ਕਰਕੇ ਚਾਹੀਦੀ ਹੈ ਕਿਉਂਕਿ ਆਫਕੋਰਸ ਤੁਹਾਨੂੰ ਕੋਈ ਕ੍ਰਿਟੀਕਲ ਇਲਨੈਸ ਅਗਰ ਹੋ ਜਾਂਦੀ ਹੈ, ਤੁਸੀਂ ਘਰ ਹੀ ਬਹਿਣਾ, ਉਹਦੇ ਬਾਅਦ ਤੁਹਾਡੀ ਰਿਕਵਰੀ ਰਹੀ, ਤੁਸੀਂ ਨਾ ਮੋਰਗੇਜ ਦੀ ਚਿੰਤਾ ਹੋਏਗੀ ਤੁਹਾਨੂੰ, ਨਾ ਤੁਹਾਡੇ ਦੂਜੇ ਬਿਲਸ ਦੀ ਚਿੰਤਾ ਹੋਏਗੀ, ਉਹ ਸਾਰੇ ਬਿਲਸ ਨੇ ਜਿਹੜੇ ਆਪਣੇ ਆਪ ਪੇ ਹੋ ਜਾਣੇ ਨੇ ਅਗਰ ਤੁਹਾਨੂੰ ਇਹ ਲੰਬਸਮ ਕਵਰੇਜ ਜਿਹੜੀ ਹੈ ਮਿਲਦੀ ਹੈ, ਅਗਰ ਤੁਹਾਡੇ ਕੋਲੋਂ ਇਹ ਇੰਸ਼ੋਰੈਂਸ ਹੈ। ਅਗਰ ਨਹੀਂ ਹੈ ਇੰਸ਼ੋਰੈਂਸ, ਤੁਹਾਡੇ ਕੋਲੋਂ ਕੀ ਪਲਾਨ ਵੀ ਹੈ? ਕਾਫੀ ਲੋਕਾਂ ਨੇ ਇਨਵੈਸਟਮੈਂਟ ਕੀਤੀ ਹੋਈ ਹੈ, ਬਟ ਇਨਵੈਸਟਮੈਂਟ ਕਿਸ ਲਈ ਹੁੰਦੀ ਹੈ? ਤੁਹਾਡੇ ਡ੍ਰੀਮਸ ਨੂੰ ਪੂਰਾ ਕਰਨ ਲਈ ਹੁੰਦੀ ਹੈ ਜਾਂ ਤੁਹਾਡੀ ਜਿਹੜੀ ਸਿਕਨੈਸ ਹੈ ਉਹਦੀ ਰਿਕਵਰੀ ਲਈ ਹੁੰਦੀ ਹੈ? ਕਿਉਂਕਿ ਇਨਵੈਸਟਮੈਂਟ ਜਿਹੜੀ ਤੁਸੀਂ ਯੂਜ਼ ਕਰੋਗੇ ਠੀਕ ਹੋਣ ਦੇ ਬਾਅਦ, ਫਿਰ ਡੇ 1 ਤੋਂ ਫਿਰ ਤੋਂ ਉਹੀ ਚੀਜ਼
0: ਕ੍ਰਿਟੀਕਲ
1: ਇਲਨੈਸ ਦੇ ਬਾਰੇ ਉਹੀ ਗੱਲ ਕਰ ਰਹੀ ਸੀਗੀ ਕਿ ਇਸ ਕਰਕੇ ਕ੍ਰਿਟੀਕਲ ਇਲਨੈਸ ਦੇ ਅੰਦਰ ਲੰਬਸਮ ਤੁਹਾਨੂੰ ਅਮਾਊਂਟ ਮਿਲਦਾ, ਨਾਲ ਨਾਲ ਰਿਟਰਨ ਆਫ ਪ੍ਰੀਮੀਅਮ ਇਹਦੇ ਅੰਦਰ ਮੈਚੋਰਿਟੀ ਦੇ ਟਾਈਮ, ਅਗਰ ਤੁਹਾਨੂੰ ਕੋਈ ਵੀ ਇਲਨੈਸ ਨਹੀਂ ਹੁੰਦੀ ਤੇ ਤੁਹਾਨੂੰ ਜਿਹੜਾ ਪ੍ਰੀਮੀਅਮ ਤੁਸੀਂ ਦਿੱਤਾ ਹੁੰਦਾ ਉਹ ਵਾਪਸ ਹੁੰਦਾ। ਹੁਣ ਮੈਨੂੰ ਬਹੁਤ ਲੋਕ ਇਹ ਵੀ ਪੁੱਛਦੇ ਨੇ ਕਿ ਉਹ ਪ੍ਰੀਮੀਅਮ ਸਾਨੂੰ ਵਾਪਸ ਲੈ ਕੇ ਕੀ ਕਰਨਾ, ਉਹਦੇ ਅੰਦਰ ਤਾਂ ਕੋਈ ਇੰਟਰਸਟ ਹੀ ਨਹੀਂ ਮਿਲਣਾ ਸਾਨੂੰ। ਅਗੇਨ, ਤੁਸੀਂ ਇਨਵੈਸਟਮੈਂਟ ਤੇ ਇੰਸ਼ੋਰੈਂਸ ਦੇ ਵਿੱਚ ਮਿਕਸ ਹੋ ਜਾਂਦੇ ਹੋ, ਤੁਸੀਂ ਕਨਫਿਊਜ਼ ਹੋ ਜਾਂਦੇ ਹੋ। ਇੰਸ਼ੋਰੈਂਸ ਤੁਹਾਨੂੰ ਪਹਿਲਾਂ ਦਿਨ ਤੋਂ ਜਿਹੜਾ ਹੈ ਉਹ ਸਿਕਿਓਰ ਕਰਦੀ ਹੈ ਤੁਹਾਡੇ ਰਿਸਕ ਨੂੰ। ਇਨਵੈਸਟਮੈਂਟ ਜਿਹੜਾ ਹੈ, ਅਗਰ ਤੁਸੀਂ $100 ਤੋਂ ਸ਼ੁਰੂ ਕਰੋਗੇ, ਇਨਵੈਸਟਮੈਂਟ ਨੇ $1,00,000 ਹੋਣ ਲਈ ਤੁਹਾਨੂੰ ਸਾਲ ਲੱਗ ਜਾਣੇ ਨੇ, ਘੱਟੋ ਘੱਟ 5 ਸਾਲ, ਕਿ ਉਹ $1,00,000 ਬਣੇਗਾ। ਬਟ ਇਹ ਜਿਹੜੀ ਇੰਸ਼ੋਰੈਂਸ ਹੈ ਜਿਹੜਾ ਤੁਸੀਂ $100 ਪ੍ਰੀਮੀਅਮ ਦਿੰਦੇ ਹੋ ਅਗਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ, ਉਹ ਤੁਹਾਨੂੰ ਪਹਿਲਾਂ ਦਿਨ ਤੋਂ ਹੀ ਕਵਰ ਕਰ ਰਹੀ ਹੈ।
0: ਠੀਕ ਹੈ।
1: ਸੋ ਦੇਰ ਇਜ਼ ਅ ਡਿਫਰੈਂਸ ਬਿਟਵੀਨ ਇੰਸ਼ੋਰੈਂਸ ਤੇ ਇਨਵੈਸਟਮੈਂਟ, ਪਹਿਲਾਂ ਇਹ ਚੀਜ਼ ਨੂੰ ਅਸੀਂ ਸਮਝਣਾ। ਤੇ ਵਿਨ ਵਿਨ ਸਿਚੁਏਸ਼ਨ ਹੁੰਦੀ ਹੈ ਕਿ ਅਗਰ ਨਹੀਂ ਕੋਈ ਇਲਨੈਸ ਹੋਈ ਤੇ ਐਟ ਦੀ ਟਾਈਮ ਆਫ ਮੈਚੋਰਿਟੀ ਤੁਹਾਨੂੰ ਉਹ ਪ੍ਰੀਮੀਅਮ ਵਾਪਸ ਮਿਲ ਜਾਂਦਾ ਹੈ। ਦੂਜੇ ਨਾਲ ਮੇਰੇ ਕੋਲੋਂ ਉਹ ਵੀ ਕੰਪਨੀ ਹੈ ਜਿਹਦੇ ਵਿੱਚ ਰੀਸੈਂਟਲੀ ਇੱਕ ਹੋਇਆ ਸੀਗਾ ਇੱਕ ਸਾਲ ਪਹਿਲਾਂ ਕੇਸ ਮੇਰੇ ਨਾਲ ਕਿ ਜਦੋਂ ਮੈਂ ਆਪਣੇ ਇੱਕ ਕਲਾਇੰਟ ਨੂੰ ਲਾਈਫ ਇੰਸ਼ੋਰੈਂਸ ਦਿੱਤੀ ਨਾਲ ਨਾਲ ਕ੍ਰਿਟੀਕਲ ਇਲਨੈਸ ਦਿੱਤੀ ਇੰਸ਼ੋਰੈਂਸ, ਉਹਨਾਂ ਨੂੰ ਜਿਹੜਾ ਹੈ 6 ਮਹੀਨੇ ਬਾਅਦ ਉਹਨਾਂ ਦੀ ਵਾਈਫ ਨੂੰ ਬ੍ਰੈਸਟ ਕੈਂਸਰ ਹੋਇਆ ਸੀਗਾ, ਕਵਰੇਜ ਉਹਨਾਂ ਨੂੰ ਮਿਲ ਗਈ। ਉਹਦੇ ਬਾਅਦ ਜਿਹੜਾ ਹੈ ਉਹਨਾਂ ਦੀ ਵਾਈਫ ਦਾ ਆਲਰੇਡੀ ਜਿਹੜਾ ਹੈ ਐਗਜ਼ਾਈਮਰ ਦਾ ਪ੍ਰੋਬਲਮ ਸ਼ੁਰੂ ਹੋ ਗਿਆ ਸੀਗਾ।
0: 6 ਮਹੀਨੇ
1: ਬਾਅਦ ਕਵਰੇਜ ਮਿਲਣ ਦੇ ਬਾਅਦ ਵੀ ਪ੍ਰੀਮੀਅਮ ਬੰਦ ਹੋ ਗਿਆ, ਪਰ 6 ਮਹੀਨੇ ਬਾਅਦ ਉਹਨਾਂ ਨੂੰ 50% ਆਫ ਦਾ ਕਵਰੇਜ ਕੰਪਨੀ ਨੇ ਫ੍ਰੀ ਆਫ ਕਾਸਟ ਦੈਟ ਕਵਰੇਜ ਵਾਸ ਇਨਕਲੂਡਡ। ਬਿਲਕੁਲ, ਸੋ ਉਹ ਵੀ ਕੰਪਨੀ ਹੈ ਜਿਹੜਾ ਤੁਹਾਨੂੰ ਇਹਨੂੰ ਕਹਿੰਦੇ ਨੇ ਸੈਕਿੰਡ ਇਵੈਂਟ, ਕਿ ਇੱਕ ਵਾਰੀ ਤਾਂ ਇੱਕ ਇਲਨੈਸ ਹੋ ਗਈ ਪਰ ਦੂਜੀ ਵਾਰੀ ਵੀ ਹੋ ਗਈ, ਉਸ ਟਾਈਮ ਤੁਸੀਂ ਕੀ ਕਰਨਾ। ਇਹੋ ਜਿਹੀ ਕੰਪਨੀਆਂ ਵੀ ਹੈਗੀ ਜਿਹੜਾ ਦੂਜਾ ਇਵੈਂਟ ਵੀ ਕੰਪਲੀਟ ਕਰਦੀ ਹੈ ਤੁਹਾਡੇ ਨਾਲ, ਉਹਨੂੰ ਕਵਰੇਜ ਤੁਹਾਨੂੰ ਮਿਲਦੀ ਹੈ। ਸੋ ਮੇਕ ਸ਼ੋਰ ਕਰੋ ਕ੍ਰਿਟੀਕਲ ਇਲਨੈਸ ਦੇ ਪਲਾਨ ਨੂੰ ਪਹਿਲਾਂ ਤੁਸੀਂ ਸਮਝੋ। ਕੋਈ ਕੋਸਟ ਨਹੀਂ ਹੈ, ਫ੍ਰੀ ਆਫ ਕੰਸਲਟੇਸ਼ਨ ਮੈਂ ਆਲਵੇਜ਼ ਕਹਿੰਦੀ ਹਾਂ, ਇੱਕ ਕਾਲ ਹੈ 15 ਮਿੰਟ ਦੀ, ਤੁਹਾਨੂੰ ਮੈਂ ਪੂਰਾ ਕ੍ਰਿਟੀਕਲ ਇਲਨੈਸ ਪਲਾਨ ਸਮਝਾਵਾਂਗੀ ਕਿ ਕਲੀਅਰ ਕਰਾਂਗੀ ਕਿ ਇਹਦੇ ਵਿੱਚ ਕੀ ਕਵਰ ਹੈ।
0: ਕਿਹੜੇ ਨੰਬਰ ਤੇ ਕਾਲ ਤੁਹਾਨੂੰ ਕਰ ਸਕਦੇ ਜੀ?
1: ਬਿਲਕੁਲ 416-524-3535 ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, 416-524-3535।
0: ਹੈਲੋ ਜੀ।
2: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਪਿਆਰੇ ਹੋ?
2: ਠੀਕ ਹੈ ਸਰ, ਬਹੁਤ ਵਧੀਆ, ਤੁਸੀਂ ਦੱਸੋ।
0: ਹੁਕਮ ਹੁਕਮ ਜੀ, ਹੁਕਮ ਬੋਬੀ ਜੀ।
2: ਬਹੁਤ ਵਧੀਆ ਸਰ, ਬਹੁਤ ਵਧੀਆ, ਬਾ ਪ੍ਰੋਗਰਾਮ ਸੁਣ ਰਹੇ ਸੀ ਤੁਹਾਡਾ, ਬੜਾ ਆਨੰਦ ਲੈ ਰਹੇ ਹਾਂ।
0: ਕੋਈ ਹੰਸ ਜੀ ਦਾ ਗੀਤ ਹੀ ਸੁਣਾ ਦੇ ਜੇ ਤੁਹਾਨੂੰ ਆਉਂਦਾ, ਤੇ ਸਰਦੂਲ ਜੀ ਦਾ ਦੀਵਾਨੇ ਆ।
2: ਮੈਂ ਬਾਹਲਾ ਸਰਦੂਲ ਜੀ ਦਾ ਦੀਵਾਨਾ ਜੀ।
0: ਮੈਂ ਤਦ ਹੀ ਕਿਹਾ ਹੰਸ ਜੀ ਦਾ ਨੀ ਕੋਈ ਚੇਤੇ?
2: ਹੰਸ ਜੀ ਦਾ ਵੀ ਹੈਗਾ ਜੀ ਚੇਤੇ।
0: ਸੁਣਾਓ ਫਿਰ ਕੋਈ ਯਾਦ ਆ ਦੇ।
2: ਜਿਨ੍ਹਾਂ ਲਈ ਤੂੰ ਪਾਪ ਕਮਾਉਣਾ।
0: ਵਾਹ ਬਈ ਵਾਹ, ਬੜਾ ਵਧੀਆ ਗੀਤ। ਹਾਂ,
2: ਅੱਜ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਓ ਵਿੱਚ ਵੇੜੇ, ਕੱਢੋ ਕੱਢੋ ਕਰ ਦੇ ਜਿਸ

0: ਬਾਣੀ ਜਿਹੜੇ ਆਏ ਮੇਲੇ ਉਹ ਬੰਦਿਆ ਅੱਜ ਉਹੀ ਉਹ ਆਏ ਮਕਾਣੀ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਹਰ ਸ਼ੈ ਨੇ ਆਖਿਰ ਮੁੱਕ ਜਾਣਾ ਹਰ ਸ਼ੈ ਨੇ ਆਖਿਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾ ਬੰਦਿਆ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ
1: ਆਹ ਕਮਾਲ ਦਾ ਗੀਤ ਮੈਨੂੰ ਤਾਂ ਯਾਦ ਹੀ ਭੁੱਲਿਆ ਸੀ ਗੀਤ ਇੰਨਾ ਵਧੀਆ ਗੀਤ ਸੀ ਇਹ ਹੰਸ ਭਾਈ ਦਾ ਨਾ
0: ਇਹਦਾ ਰੱਬ ਦੇ ਨੇੜੇ ਦੀ ਗੱਲਬਾਤ ਹੈ ਜੀ
1: ਤੁਸੀਂ ਕਲਾਕਾਰ ਹੋ ਬੋਬੀ ਜੀ ਤੁਹਾਡੇ ਖਿਆਲ ਨਾਲ ਹੰਸ ਰਾਜ ਹੰਸਰਾਂ ਨੇ ਕਿੰਨੀ ਕੁ ਕਮਾਈ ਕੀਤੀ ਹੈ ਸੰਗੀਤ ਦੇ ਵਿੱਚ ਸਰ
0: ਸੰਗੀਤ ਦੇ ਵਿੱਚ ਬੜੀ ਕਮਾਈ ਆ ਜੀ ਪਰ ਇੱਕ ਗਲਤੀ ਕਰ ਗਿਆ ਸਿਆਸਤ ਦੇ ਵਿੱਚ ਜਿਹੜਾ ਟਾਈਮ ਖਰਾਬ ਕਰ ਗਿਆ ਨਾ 5-4 ਸਾਲ ਇਹ ਇਹਨਾਂ ਨੂੰ ਇਹ ਆਪ ਕਹਿਣਗੇ ਕਿਸੇ ਦਿਨ ਇੰਟਰਵਿਊ ਦੇ ਵਿੱਚ
1: ਨਹੀਂ ਉਹਨਾਂ ਨੇ ਕਿਹਾ ਹੋਇਆ ਆਲਰੇਡੀ ਕਹਿੰਦੇ ਉਹ ਮੇਰਾ ਸਮਾਂ ਚਲੋ ਕੋਈ ਗੱਲ ਨੀ ਕਈ ਵਾਰੀ ਪਤਾ ਕੀ ਹੁੰਦਾ ਕਈ ਵਾਰੀ ਆਪਾਂ ਇੱਕ ਦੂਜੇ ਦੇ ਆਖੇ ਲਾ ਕੇ ਵੀ ਕੰਮ ਹੋ ਜਾਂਦਾ ਪਰ ਅੱਜ ਦੇ ਦਿਨ ਦੇ ਵਿੱਚ ਜੀ ਉਹ ਬੈਕ ਆਪਣੀ ਪਰਫਾਰਮੈਂਸ ਤੇ ਆ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਨੂੰ ਹੈਜ਼ ਇੱਕ ਕਲਾਕਾਰ
0: ਅਸੀਂ ਤਾਂ ਬਹੁਤ ਖੁਸ਼ ਹਾਂ ਜੀ ਦੇਖੋ ਆ ਗਏ ਦੁਬਾਰੇ ਮੁੜ ਕੇ ਆ ਗਏ ਸੰਗੀਤ ਲਾਈਨ ਦੇ ਵਿੱਚ ਇਹੋ ਜਿਹੇ ਕਲਾਕਾਰ ਸਰਦੂਲ ਜੀ ਵਰਗੇ ਹੰਸ ਜੀ ਵਰਗੇ ਕਿਤੇ ਵਾਰ ਵਾਰ ਜੰਮਦੇ ਆ ਜੀ ਇਹ ਤਾਂ ਬਹੁਤ ਅੱਛੀ ਗੱਲ ਆ ਦੁਬਾਰਾ ਆ ਗਏ ਹਲੇ ਵੀ ਟਾਈਮ ਸਾਂਭ ਲਿਆ ਉਹਨਾਂ ਨੇ ਹਲੇ ਵੀ ਅੱਛਾ ਗਾਉਣਗੇ ਉਹ
1: ਬਹੁਤ ਅੱਛੀ ਗੱਲ ਹੈ ਸਰ ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ 905-673-3337 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ ਔਰ ਇੱਕ ਨੰਬਰ ਮੈਂ ਤੁਹਾਨੂੰ ਹੋਰ ਦੇਣਾ ਚਾਹੁੰਦਾ ਲੰਡਨ ਦੇ ਵਿੱਚ ਇੰਟੈਜ ਦੇ ਵਿੱਚ ਇੱਕ ਪ੍ਰੋਪਰਟੀ ਆਈ ਹੈ ਸੇਲ ਤੇ ਤੁਹਾਡੇ ਵਾਸਤੇ ਔਰ ਇਹ ਜਿਹੜੀ ਪ੍ਰੋਪਰਟੀ ਹੈ ਬਹੁਤ ਹੀ ਜ਼ਿਆਦਾ ਕਮਾਲ ਦੀ ਪ੍ਰੋਪਰਟੀ ਹੈ ਸਾਡੇ ਬਹੁਤ ਪਿਆਰੇ ਵੀਰ ਆ ਹਰਪ੍ਰੀਤ ਜੀ ਬਣੀ ਔਰ ਮੈਂ ਸਮਝਦਾ ਕਿ ਤੁਸੀਂ ਹਰਪ੍ਰੀਤ ਨੂੰ ਕਾਲ ਕਰਨੀ ਹੈ ਔਰ ਤੁਹਾਡੇ ਵਾਸਤੇ ਇਹ ਜਿਹੜੀ ਕਿ ਪ੍ਰੋਪਰਟੀ ਹੈ ਹਰਪ੍ਰੀਤ ਘਈ ਜੀ ਅਸੀਂ ਉਹਨਾਂ ਨੂੰ ਪਿਆਰ ਨਾਲ ਕਹਿੰਦੇ ਹਾਂ ਔਰ ਵਾਕਈ ਇਹ ਪ੍ਰੋਪਰਟੀ ਕਮਾਲ ਦੀ ਪ੍ਰੋਪਰਟੀ ਆਈ ਹੈ ਲੰਡਨ ਦੇ ਵਿੱਚ ਬਹੁਤ ਸਾਡੀਆਂ ਫੈਮਲੀਜ਼ ਪੰਜਾਬੀ ਵਿਰਸਾ ਰੇਡੀਓ ਨੂੰ ਸੁਣ ਰਹੀਆਂ ਔਰ ਇਹ ਏਜੰਟ ਜਿਹੜੇ ਆ ਲੰਡਨ ਦੇ ਵਿੱਚ ਹੀ ਰਹਿੰਦੇ ਆ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਿਹੜੇ ਸਿਟੀ ਦੇ ਵਿੱਚ ਏਜੰਟ ਰਹਿੰਦਾ ਹੋਵੇ ਉਹਨੂੰ ਆਪਣੀ ਸਿਟੀ ਦਾ ਪਤਾ ਹੁੰਦਾ ਲੋਕੇਸ਼ਨ ਕਿਸ ਤਰ੍ਹਾਂ ਦੀ ਆ ਕਿਵੇਂ ਦੀ ਪ੍ਰੋਪਰਟੀ ਆ ਕੀ ਲੱਗਾ ਪ੍ਰੋਪਰਟੀ ਦੇ ਵਿੱਚ ਕਿੱਥੇ ਪ੍ਰੋਪਰਟੀ ਪੈਂਦੀ ਆ ਹਾਈਵੇ ਕਿਹੜਾ ਨੇੜੇ ਆ ਇਹ ਸਾਰੀਆਂ ਚੀਜ਼ਾਂ ਇਸ ਏਜੰਟ ਨੂੰ ਪਤਾ ਹੈ ਕਿਉਂਕਿ ਲੰਬੇ ਸਮੇਂ ਤੋਂ ਹਰਪ੍ਰੀਤ ਘਈ ਜੀ ਤੁਹਾਡੇ ਵਾਸਤੇ ਲੰਡਨ ਸ਼ਹਿਰ ਦੇ ਖੁਦ ਵਸਨੀਕ ਆ ਇਹ 4 ਬੈਡਰੂਮ ਦੀ ਇੱਕ ਪ੍ਰੋਪਰਟੀ ਆਈ ਹੈ ਔਰ ਇਹ 'ਚ 3 ਵਾਸ਼ਰੂਮ ਆ 4 ਕਾਰਾਂ ਦੀ ਪਾਰਕਿੰਗ ਹੈ ਇਹਦੇ ਵਿੱਚ ਤੁਹਾਡੇ ਵਾਸਤੇ ਤਕਰੀਬਨ 2000 ਸਕੇਅਰ ਫੁੱਟ ਦਾ ਘਰ ਹੈ ਲਾ ਡੀਟੈਚ ਹਾਊਸ ਆ ਬਈ ਵਾਹ ਸਿਰਫ 4 ਸਾਲ ਪੁਰਾਣਾ ਇਹ ਘਰ ਹੈ ਜੇ ਤੁਸੀਂ ਇਹ ਘਰ ਲੈਣਾ ਇਹ ਗੁਰਦੁਆਰਾ ਸਾਹਿਬ ਜਿਹੜਾ ਲੰਡਨ ਦਾ ਹੈ ਬਿਲਕੁਲ ਨੇੜੇ ਹੈ ਉਹਦੇ ਹਾਈਵੇ 401 ਨੇੜੇ ਹੈ ਸ਼ੋਪਿੰਗ ਮਾਲ ਨੇੜੇ ਹੈ ਇਹ ਜਿਹੜਾ ਘਰ ਹੈ ਬਿਲਕੁਲ 4 ਸਾਲ ਪੁਰਾਣਾ ਹੈ ਘਰ ਦੀ ਕੀਮਤ ਬੜੀ ਘੱਟ ਲੱਗੀ ਹੈ ਬਈ ਇਹ ਹੈਰਾਨਗੀ ਦੀ ਗੱਲ ਆ ਮੈਂ ਡੀਟੈਚ ਘਰ ਆ 7,49,000 ਦਾ ਘਰ ਇਹ ਲੰਡਨ ਦੇ ਵਿੱਚ ਮਿਲ ਰਿਹਾ ਕਈ ਵਾਰੀ ਸਾਡੇ ਟਰੈਕਿੰਗ ਲਾਈਨ ਵਾਲੇ ਵੀਰ ਹੁੰਦੇ ਆ ਉਹਨਾਂ ਦੇ ਕੋਈ ਕੰਮ ਉੱਧਰ ਹੁੰਦਾ ਹੈ ਅਤੇ ਤੁਸੀਂ ਹਰਪ੍ਰੀਤ ਦੇ ਘਈ ਯਾਰਾਂ ਨੂੰ ਕਾਲ ਕੀਤੀ ਜਾ ਸਕਦੀ ਹੈ ਬਹੁਤ ਪਿਆਰ ਵਾਲੇ ਵੀਰ ਆ ਲੰਬੇ ਸਮੇਂ ਤੋਂ ਕਮਿਊਨਿਟੀ ਦੇ ਵਿੱਚ ਇਹਨਾਂ ਨੇ ਆਪਣਾ ਲੰਡਨ ਸ਼ਹਿਰ ਦੇ ਵਿੱਚ ਆਪਣਾ ਨਾਮ ਬਣਾਇਆ ਹੈ ਮੈਂ ਤੁਹਾਨੂੰ ਫੋਨ ਨੰਬਰ ਦੇ ਦੇਣਾ ਰੇਟ ਤੁਹਾਨੂੰ ਫਿਰ ਦੱਸ ਦੇਣਾ 7,49,000 ਦਾ ਘਰ ਹੈ 2000 ਸਕੇਅਰ ਫੁੱਟ ਦਾ ਘਰ ਹੈ ਅਤੇ ਗੁਰਦੁਆਰਾ ਸਾਹਿਬ ਜਿਹੜਾ ਲੰਡਨ ਦਾ ਹੈ ਉਹਦੇ ਘਰ ਦੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਹੈ ਗੁਰੂ ਘਰ ਦੇ 519-685-6061 ਨੰਬਰ ਤੁਸੀਂ ਇੱਕ ਵਾਰੀ ਫਿਰ ਨੋਟ ਕਰ ਲਓ ਦੁਬਾਰਾ ਹਰਪ੍ਰੀਤ ਘਈ ਜੀ ਦਾ 419 ਅੱਗੇ ਹੈ ਜੀ ਤੁਹਾਡੇ ਵਾਸਤੇ 685-6061 'ਤੇ ਕਾਲ ਕੀਤੀ ਜਾ ਸਕਦੀ ਹੈ ਇਸ ਨੰਬਰ 'ਤੇ ਕਾਲ ਕਰੋ ਔਰ ਇਸ ਘਰ ਦੀ ਜਾਣਕਾਰੀ ਲਓ ਇਹ ਘਰ ਵਿਕ ਜਾਣਾ ਜਲਦੀ ਬਹੁਤ ਜ਼ਿਆਦਾ ਕਿਉਂਕਿ ਡਿਟੈਚ ਘਰ 7,49,000 ਦਾ ਨਹੀਂ ਮਿਲਦਾ 2000 ਸਕੇਅਰ ਫੁੱਟ ਦਾ ਭਾਵੇਂ ਲੰਡਨ ਹੋਵੇ ਅਤੇ ਭਾਵੇਂ ਲੰਡਨ ਦੇ ਵਿੱਚ ਕੋਈ ਪਿੰਡ ਸ਼ਿੰਡ ਹੋਵੇ ਸੱਜੇ ਖੱਬੇ ਉੱਥੇ ਵੀ ਨਹੀਂ ਮਿਲਣਾ ਪਰ ਇਹ ਤਾਂ ਲੰਡਨ ਸ਼ਹਿਰ ਦੇ ਵਿੱਚ ਹੈ ਵੀ ਡਰਾਈਵੇ ਬਹੁਤ ਵੱਡਾ ਇਹਦਾ 4 ਗੱਡੀਆਂ ਆ ਜਾਂਦੀਆਂ ਇਹਦੇ 'ਚ ਅਤੇ ਨੰਬਰ ਇੱਕ ਵਾਰੀ ਫਿਰ ਦਿਓ ਹਰਜੀਤ ਜੀ 519-685-6061 ਜਾਣਕਾਰੀ ਦਾ ਕੋਈ ਮੁੱਲ ਨਹੀਂ ਲੱਗਣਾ ਕਿਉਂਕਿ ਇਹ ਸਿਰਫ ਅਤੇ ਸਿਰਫ ਤੁਹਾਡੇ ਵਾਸਤੇ ਘਰ ਆਇਆ ਔਰ ਇਹ ਘਰ ਜਲਦੀ ਜਲਦੀ ਤੁਸੀਂ ਲੈ ਲਓ ਇਹ ਘਰ ਨਿਕਲ ਜਾਣਾ ਮੈਨੂੰ ਪਤਾ 7,49,000 ਦਾ ਘਰ ਲੰਡਨ ਦੇ ਵਿੱਚ ਹੈ ਡਿਟੈਚ ਘਰ
2: ਪੰਜਾਬੀ HK Movers का हो साथ लोकल एंड लॉन्ग डिस्टेंस के लिए टेंशन लेने की नहीं है बात. HK Movers, होम ऑफिस अपार्टमेंट्स एंड डिलीवरी, बिग और स्मॉल, वी मूव इट ऑल. वी ऑल्सो शिप कार्स, वी ऑल्सो डू स्टोरेज. 30 years एक्सपीरियंस, वी सर्व विद अ स्माइल. HK Movers, गिव अस अ कॉल. मिस्टर हरमिंदर, 416-524-6704, 416-524-6704.
3: हासल फ्री मूविंग के लिए HK Movers.
4: भाई ट्रक तो हुण मैं चंगी तरह चलाउण लग पिया, हुण सोचदा वी कोई यूज ट्रक ही लै लवां, पर समझ नहीं आउंदी वी कित्थों लवां.
5: ओए इहदे च सोचण वाली कीड़ी गल आ, ईगल ट्रक सेल्स वाले बिल सेखू नूं कॉल कर, ओए ओहदे तों वधिया कोई नहीं.
6: जी हां, जे तुहानूं यूज ट्रक दी लोड है तो तुहाडी पसंद दा मेक एंड मॉडल दा ट्रक तुसीं इहनां तों लै सकदे हो. अपना ट्रक वेचण लई वी याद रखो ईगल ट्रक सेल, 17 स्ट्रेथन एवेन्यू, ब्रैम्पटन. कॉल बिल सेखो, 416-819-6000.
7: आज दे समय विच हर मापे दी एहो इच्छा है कि मेरा बच्चा पढ़ाई विच भी अग्गे होवे ते अपनियां जड़ां, अपने संस्कारां ते अपनी पछाण नाल भी जुड़िया रहे. इस सुपने नूं साकार कर रहा है गोबिंद सरवर स्कूल. साडा मनना है कि असल सिक्ख्या ओ है जो बच्चे दे दिमाग नूं ज्ञान, दिल नूं संस्कार अते जीवन नूं मकसद देवे. बेहद खूबसूरत जिंदगियां बनाउण लई वचनबद्ध है गोविंद सरवर स्कूल. गोविंद सरवर ब्रैम्पटन की नवी लोकेशन आ रही है कॉर्नर ऑफ एयरपोर्ट रोड एट क्वीन स्ट्रीट. जेके तो ग्रेड 10 तक रजिस्ट्रेशन करने लिए संपर्क करो 905-458-6222.
8: जिंदगी एक पल दे विच बदल सकती है, पावे ए कोई बीमारी होवे या सट. ए यकीन बनाना कि तुहाडा परिवार सुरक्षित है, ए तुहाडी जिम्मेवारी है. प्लैनेट इंश्योरेंस वल्लो अपनी डिसेबिलिटी ते क्रिटिकल इंश्योरेंस नूं लेके तुसी ए जिम्मेवारी नूं पूरा कर सकदे हो. अपने ते अपने परिवारां दा फाइनेंशियल फ्यूचर सिक्योर करन लई तुसी मैनूं कॉल करना. मेरा नंबर है 416-524-3535, 416-524-3535. विधि छाबड़ा फ्रॉम प्लैनेट इंश्योरेंस.
1: ਕਾਰਾਂ, ਐਸਯੂਵੀ, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600. $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ. 416-475-6600. ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ. 416-475-6600.
9: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਸ ਵੀ ਹਾਈ ਐਂਡ ਹੀ ਲੈਣੇ ਆ.
10: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀਸ, ਸਭ ਇੱਥੋਂ ਹੀ ਲਵਾਂਗੇ. ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ. ਕੋਈ ਵੀ ਅਪਲਾਇੰਸਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ. ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ. ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ 905-400-2828-2828-905-450.
1: ਪ੍ਰੋਗਰਾਮ ਪੰਜਾਬੀ ਵਿਰਸਾ ਨਾਲ ਤੇ ਜੁੜੇ ਹੋਏ ਆ. ਮਾਸਟਰ ਜੂਲਰ ਵੱਲੋਂ ਵੀ ਅਸੀਂ ਪ੍ਰੋਗਰਾਮ ਸਪਾਂਸਰ ਕਰ ਰਹੇ ਹਾਂ. 2 ਲੋਕੇਸ਼ਨਾਂ ਮਾਸਟਰ ਜੂਲਰ ਦੀਆਂ ਤੁਹਾਡੇ ਵਾਸਤੇ ਹਾਜ਼ਰ ਹੈ. ਬਹੁਤ ਹੀ ਜ਼ਿਆਦਾ ਵਧੀਆ ਸੋਨੇ ਦੇ ਨਵੇਂ ਨਵੇਂ ਡਿਜ਼ਾਈਨ ਹੈ ਜੇ ਤੁਸੀਂ ਲੈ ਰਹੇ ਹੋ ਤੇ ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ. ਬਹੁਤ ਹੀ ਜ਼ਿਆਦਾ ਕਮਾਲ ਦੇ ਡਿਜ਼ਾਈਨ ਪਹੁੰਚੇ ਇਹਨਾਂ ਦੇ ਕੋਲ. ਔਰ ਗੋਲਡ ਤੁਹਾਨੂੰ ਪਤਾ ਕਿ ਜੇ ਲੇਡੀਜ਼ ਨੂੰ ਪਸੰਦ ਨਾ ਹੋਣ ਫਿਰ ਨਹੀਂ ਪਾਉਂਦੀਆਂ, ਪਰ ਮਾਸਟਰ ਜੂਲਰ ਦੇ ਇੱਦਾਂ ਦੇ ਡਿਜ਼ਾਈਨ ਪਹੁੰਚੇ ਆ. 2 ਲੋਕੇਸ਼ਨਾਂ ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਦੇ ਮਾਸਟਰ ਜੂਲਰ, ਔਰ ਬੋਵੇਡ ਐਂਡ ਇਸ ਦੇ ਨਾਲ ਮਾਊਂਟ ਐਸ਼ ਦੇ ਕਾਰਨਰ ਤੇ ਫਰਟੀਨੋਜ਼ ਵਾਲਾ ਪਲਾਜ਼ਾ ਹੈ, ਉਸ ਪਲਾਜ਼ਾ ਦੇ ਵਿੱਚ ਹੈ ਮਾਸਟਰ ਜੂਲਰ. ਅਮਨ ਔਰ ਗੁਰਪ੍ਰੀਤ ਜੀ ਨੂੰ ਤੁਸੀਂ ਕਾਲ ਵੀ ਕਰ ਸਕਦੇ ਹਾਂ. ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ 905-906-2424 ਦੇ ਕਾਲ ਕੀਤੀ ਜਾ ਸਕਦੀ ਹੈ. 905-906-2424 ਦੇ ਕਾਲ ਕੀਤੀ ਜਾ ਸਕਦੀ ਹੈ. ਇੱਕ ਮੈਂ ਤੁਹਾਨੂੰ ਨੰਬਰ ਹੋਰ ਦੇਣਾ ਚਾਹੁੰਦਾ, ਇਹ ਨੰਬਰ ਨੋਟ ਕਰੋ. ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਹੈ, ਔਰ ਜਿਨ੍ਹਾਂ ਨੇ ਵੀ ਕੰਮ ਦੀ ਭਾਲ ਦੇ ਵਿੱਚ ਆ, ਜਿਹੜੇ ਲੋਕ ਕੰਮ ਲੱਭ ਰਹੇ ਆ ਔਰ ਵਧੀਆ ਕੰਮ, ਕੈਸ਼ ਪੈਸੇ ਲੈਣੇ ਕੈਸ਼ ਲੈ ਲਿਓ, 100-100 ਦੇ ਮਿਲਣੇ ਆ, ਪਰ ਇਹ ਦੇਖ ਲਿਓ ਵਧੀਆ ਨੋਟ ਜਿਹੜੇ 100-100 ਦੇ ਅੱਜ ਕੱਲ੍ਹ ਚੱਲਦੇ ਆ, ਬਿਲਕੁਲ ਫਰੈਸ਼, ਖਰਾਬ ਵੀ ਨਹੀਂ ਹੁੰਦੇ. ਚੱਕ ਲਿਆ ਵੀ ਪੈਨ ਅਤੇ ਪੇਪਰ ਵੀਰ ਮੇਰੇ ਉਹ, ਅਤੇ ਲਓ ਫਿਰ ਨੰਬਰ ਲੱਗਣਾ ਦੱਸਣ, ਨੰਬਰ ਨੋਟ ਕਰ ਲਓ. ਜਿਨ੍ਹਾਂ ਨੇ ਕੰਮ ਦੀ ਭਾਲ ਦੇ ਵਿੱਚ ਹੈ, ਤੁਸੀਂ ਕੱਲ੍ਹ ਤੋਂ ਕੰਮ ਸ਼ੁਰੂ ਕਰ ਸਕਦੇ ਆ. ਜੇ ਡਰਾਈਵਿੰਗ ਤੁਹਾਨੂੰ ਆਉਂਦੀ ਹੈ, ਡਰਾਈਵਿੰਗ ਵੀ ਕਰ ਸਕਦੇ, ਪੈਸੇ ਜ਼ਿਆਦਾ ਮਿਲਣੇ ਆ. ਜੇ ਨਹੀਂ ਵੀ ਡਰਾਈਵਿੰਗ ਆਉਂਦੀ ਫਿਰ ਵੀ ਗੱਡੀ ਚੱਲ ਜਾਓ, ਠੀਕ ਹੈ, ਪਰ ਕਾਲ ਕਰਕੇ ਤੁਸੀਂ ਮੇਕ ਸ਼ੋਰ ਕਰ ਲਿਓ. ਪੈਨ ਚੱਕ ਲਓ ਜਲਦੀ ਜਲਦੀ, ਨੰਬਰ ਲੱਗਾ ਤੁਹਾਨੂੰ ਮੈਂ ਦੱਸਣ, 306-261-6743. ਕਰ ਲਿਆ ਜੀ ਨੰਬਰ ਨੋਟ, 306-261-6743. ਇਸ ਨੰਬਰ ਤੇ ਕਾਲ ਕਰਨੀ ਆ। ਜੌਬ ਤੁਹਾਡੀ ਸ਼ਾਇਦ ਅੱਜ 3 ਵਜੇ ਤੋਂ ਸਟਾਰਟ ਹੋ ਜਾਵੇ ਜਾਂ ਕੱਲ ਸਵੇਰੇ 8 ਵਜੇ ਤੋਂ ਸ਼ਾਪ ਸਟਾਰਟ ਕਰ ਲਿਓ। ਪੈਸੇ ਵਾਹਵਾ ਮਿਲਣੇ ਆ, ਕੈਸ਼ ਮਾਲ ਹੀ ਮਿਲਣਾ। 3062616743 ਦੇ ਕਾਲ ਜਲਦੀ ਜਲਦੀ ਜਲਦੀ ਜਲਦੀ ਤੁਸੀਂ ਕਰ ਲਿਓ। ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਨੰਬਰ ਇੱਕ ਵਾਰੀ ਫਿਰ ਦੱਸ ਰਹੇ ਹਾਂ, ਕੋਈ ਗੱਲ ਨਹੀਂ, ਦੁਬਾਰਾ ਦੱਸ ਦਿਓ ਹਰਜੀਤ ਜੀ। 3062616743 ਦੇ ਕਾਲ ਕਰ ਲਓ, ਜਿਹੜੇ ਸਾਡੇ ਕੰਮ ਦੀ ਤਲਾਸ਼ ਦੇ ਵਿੱਚ ਆ ਉਹਨਾਂ ਵਾਸਤੇ ਕੰਮ ਹਾਜ਼ਰ ਹੈ। ਪ੍ਰੋਗਰਾਮ ਪੰਜਾਬੀ ਵਿਰਸਾ। ਵਿਧੀ ਜੀ, ਹੋਰ ਕੀ ਕਹਿਣਾ ਚਾਹੋਗੇ ਪਲੀਜ਼?
11: ਹੋਰ ਹਰਜੀਤ ਜੀ, ਅੱਜ ਮੈਸੇਜ ਦੇਣਾ ਚਾਹਾਂਗੀ ਕਿ ਬਹੁਤ ਵਾਰੀ ਹੁੰਦਾ ਹੈ ਕਿ ਅਗਰ ਤੁਸੀਂ ਲਾਈਫ ਇੰਸ਼ੋਰੈਂਸ ਲਈ ਅਪਲਾਈ ਕੀਤਾ, ਤੁਹਾਡੀ ਡਿਕਲਾਈਨ ਹੋ ਗਈ ਹੈ ਕੋਈ ਹੈਲਥ ਹੈਲਥ ਇਸ਼ੂ ਦੇ ਵਜ੍ਹਾ ਤੋਂ, ਜਿਵੇਂ ਕਿਸੇ ਨੂੰ ਡਾਇਬਟੀਜ਼ ਹੈਗੀ, ਇੰਸੂਲਿਨ ਲੈਂਦੇ ਨੇ, ਜਾਂ ਕਿਸੇ ਨੂੰ ਕੋਈ ਹਾਰਟ ਦਾ ਇਸ਼ੂ ਹੈ, ਕਿਸੇ ਵੀ ਤਰੀਕੇ ਦੇ ਨਾਲ ਅਗਰ ਤੁਹਾਡੀ ਲਾਈਫ ਇੰਸ਼ੋਰੈਂਸ ਕਦੀ ਡਿਕਲਾਈਨ ਹੋਈ ਹੈ ਅਤੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਨਹੀਂ ਮਿਲ ਸਕਦੀ, ਤੁਸੀਂ ਮੈਨੂੰ ਕੋਂਟੈਕਟ ਕਰ ਸਕਦੇ ਹੋ। ਉਹਦੇ ਲਈ ਜਿਹੜੇ ਲਾਈਫ ਇੰਸ਼ੋਰੈਂਸ ਦੀ ਅਸੀਂ ਗੱਲ ਕਰਦੇ ਹਾਂ, ਜਦੋਂ ਕਿਸੇ ਨੂੰ ਕੋਈ ਹੈਲਥ ਇਸ਼ੂ ਹੁੰਦਾ, ਦੇਰ ਆਰ ਪਲਾਨਸ ਵਿਚ ਆਰ ਅਵੇਲੇਬਲ ਜਿਹੜੇ ਨੋਨ ਮੈਡੀਕਲ ਹੁੰਦੇ ਨੇ ਪਲਾਨ, ਉਹਦੇ ਵਿੱਚ ਮੈਡੀਕਲ ਨਹੀਂ ਕੰਸਿਡਰ ਹੁੰਦਾ, ਉਹ ਪਲਾਨਸ ਜਿਹੜੇ ਨੇ ਉਹਨੂੰ ਸਮਝਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਹਾਨੂੰ ਲੱਗਦਾ, ਜਾਂ ਤੁਸੀਂ ਕਿਸੇ ਆਪਣੇ ਫੈਮਿਲੀ ਮੈਂਬਰ ਨੂੰ ਜਾਣਦੇ ਹੋ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਲਾਈਫ ਇੰਸ਼ੋਰੈਂਸ ਡਿਕਲਾਈਨ ਹੋ ਗਈ ਹੈ ਅਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਮਿਲ ਹੀ ਨਹੀਂ ਸਕਦੀ, ਤੁਸੀਂ ਮੈਨੂੰ ਇਹਦੇ ਲਈ ਕਾਲ ਕਰ ਸਕਦੇ ਹੋ। ਨੰਬਰ ਮੇਰਾ ਤੁਸੀਂ ਨੋਟ ਕਰ ਲਓ, 416-524-3535, 416-524-3535, 416-524-3535।
1: ਨੰਬਰ ਇੱਕ ਵਾਰੀ ਫਿਰ ਦੋ ਦੁਬਾਰਾ ਪਲੀਜ਼
11: ਜੀ। ਬਿਲਕੁਲ, ਮੇਰਾ ਨੰਬਰ ਹੈ 416-524-3535। ਜੋ ਵੀ ਮੇਰੇ ਕੋਲ ਸੁਣ ਰਹੇ ਹੈ ਬਾਹਰ, ਅਗਰ ਆਪ ਹਿੰਦੀ ਮੇਂ ਵੀ ਸੁਣਨਾ ਚਾਹਤੇ ਤੋ ਮੈਂ ਆਪਕੋ ਬਤਾ ਦੇਤੀ ਹੂੰ, ਅਗਰ ਆਪਕੋ ਕੋਈ ਫੈਮਿਲੀ ਮੈਂਬਰ ਜਾਣਤੇ ਹੈ ਯਾ ਆਪਕਾ ਖੁਦ ਕਾ ਕੋਈ ਲਾਈਫ ਇੰਸ਼ੋਰੈਂਸ ਜੋ ਹੈ ਵੋ ਕਭੀ ਡਿਕਲਾਈਨ ਹੋਈ ਹੋ ਕਿਸੀ ਵੀ ਹੈਲਥ ਇਸ਼ੂਸ ਕੀ ਵਜ੍ਹਾ ਸੇ, ਯਾ ਕੋਈ ਔਰ ਵੀ ਇਸ਼ੂ ਅਗਰ ਉਸਕੀ ਵਜ੍ਹਾ ਸੇ ਡਿਕਲਾਈਨ ਹੋਈ ਹੈ, ਤੋ ਆਪ ਮੁਝੇ ਕਾਲ ਕਰ ਸਕਦੇ ਹੋ। ਨੰਬਰ ਹੈ 416-524-3535, 416-524-3535।
1: ਲਓ ਜੀ, ਦਿੱਲੀ ਲੈਂਗੁਏਜ ਆ ਗਈ ਹੈ, ਪੰਜਾਬ ਦੀ ਲੈਂਗੁਏਜ ਆ ਗਈ ਹੈ, ਤੇ ਇੰਗਲਿਸ਼ ਲੈਂਗੁਏਜ ਚਲਦੀ ਚਲਦੀ ਹੈ, ਠੀਕ ਹੈ ਨਾ। ਤੇ ਵਿਧੀ ਜੀ ਨੂੰ ਕਾਲ, ਵਿਧੀ ਜੀ ਜਾਣ ਲੱਗਿਆ ਨਾ ਤੁਸੀਂ ਮੈਨੂੰ, ਹਲੇ ਨਾ ਉੱਠੋ, ਹਲੇ ਤੁਹਾਨੂੰ ਜਾਣ ਹੀ ਦੇਣਾ ਸੀ, ਮੈਨੂੰ ਪਤਾ ਤੁਹਾਨੂੰ ਰਸ਼ ਹੈ। ਤੁਸੀਂ ਜਿਹੜੇ ਸਾਡੀਆਂ ਫੈਮਿਲੀਜ਼ ਵਿਜ਼ਟਰ ਦੇ ਇੰਡੀਆ ਤੋਂ ਆ ਰਹੀਆਂ, ਦੇਖੋ ਨਾ ਹੁਣ ਵੀ ਦਿੱਲੀ ਤੋਂ ਫੈਮਿਲੀ ਆਈ ਹੈ,
11: ਮੈਂ ਪੁੱਛਣਾ ਹੀ ਸੀਗਾ ਜਿਹੜੀ ਆਈ ਹੈ ਉਹ ਉਹਨਾਂ ਨੇ ਕੀ ਕੀਤਾ?
1: ਉਹ ਡੈਫੀਨਿਟਲੀ ਕਰਾਈ ਹੋਏਗੀ ਉਹਨਾਂ ਇੰਸ਼ੋਰੈਂਸ,
11: ਨਹੀਂ ਪੁੱਛ ਲੈਣਾ ਜ਼ਰੂਰ।
1: ਹਾਂ ਉਹ
11: ਤੁਸੀਂ ਆਪਣੇ ਬੁਲਾ ਰਹੇ ਉਹਨਾਂ ਨੂੰ, ਰਿਸਕ ਤੇ ਨਾ ਆਣ ਦੇਣਾ ਇੱਥੇ।
1: ਹਾਂ, ਵੈਸੇ ਇਹ ਬੜੀ ਅੱਛੀ ਗੱਲ ਆ, ਦੇਖੋ ਇੱਕ ਰਾਈਟ ਵੀ ਇਦਾਂ ਦਾ ਐਗਜ਼ਾਮਪਲ ਆਈ ਹੈ
11: ਜੀ,
1: ਜਿਹੜੀਆਂ ਸਾਡੀਆਂ ਫੈਮਿਲੀਜ਼ ਇੰਡੀਆ ਤੋਂ ਆ ਰਹੀਆਂ
11: ਜੀ,
1: ਇੱਥੇ ਆ ਕੇ ਬੜੇ ਕਵੀ ਇਦਾਂ ਦੇ ਕੇਸ ਆ ਜਾਂਦੇ ਆ ਕਿ ਆਉਂਦੇ ਨਾਲ ਹੀ ਜਾਂ ਦੂਸਰੇ ਦਿਨ ਇੰਸ਼ੋਰੈਂਸ ਕਰਾਈ ਨਹੀਂ ਹੁੰਦੀ, ਉਹ ਇਸ਼ੂ ਆ ਜਾਂਦੇ ਆ।
11: ਬਿਲਕੁਲ ਆਉਂਦਾ, ਮੈਂ ਤੁਹਾਨੂੰ ਦੱਸਦੀ ਹਾਂ, ਮੈਨੂੰ ਇੱਕ ਕਿਸੇ ਨੇ ਮੈਨੂੰ ਇੰਡੀਆ ਦੇ ਵਿੱਚ ਮੇਰੀ ਐਡ ਦੇਖੀ ਹੋਏਗੀ, ਸੋ ਕੋਈ ਅੰਕਲ ਹੈਗੇ ਉੱਥੇ, ਉਹਨਾਂ ਨੇ ਮੈਨੂੰ ਕੋਂਟੈਕਟ ਕੀਤਾ ਕਿ ਮੈਂ ਆਪਣੇ ਬੇਟੇ ਕੋਲੋਂ ਇੱਥੇ ਆ ਰਿਹਾ ਤੇ ਤੁਸੀਂ ਮੇਰੀ ਇੰਸ਼ੋਰੈਂਸ ਕਰ ਦਿਓ, ਠੀਕ ਹੈ। ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਇਹ ਸਾਰੀ ਚੀਜ਼ਾਂ ਚਾਹੀਦੀਆਂ ਨੇ ਤੇ ਉਹ ਸਾਰੀ ਤਾਂ ਨਹੀਂ ਮੈਨੂੰ ਪ੍ਰੋਵਾਈਡ ਕਰ ਸਕੇ, ਨਹੀਂ ਹੁੰਦੀ ਉਹਨਾਂ ਦੇ ਕੋਲੋਂ, ਪੇਰੈਂਟਸ ਦੇ ਕੋਲੋਂ ਸਾਰੀ ਇਨਫੋਰਮੇਸ਼ਨ, ਹੈ ਨਾ। ਤੇ ਉਹਨਾਂ ਨੇ ਕਿਹਾ ਕਿ ਮੇਰੇ ਬੇਟੇ ਨੇ ਤੁਹਾਨੂੰ ਕਾਲ ਕਰਨਾ, ਉਹਨਾਂ ਦੇ ਬੇਟੇ ਦਾ ਅੱਜ ਤੱਕ ਮੈਨੂੰ ਕਾਲ ਨਹੀਂ ਆਇਆ।
1: ਓ ਮਾਈ ਗੋਡ,
11: ਸੋ ਆਪ ਤੁਸੀਂ ਸੋਚੋ ਕਿ ਪੇਰੈਂਟਸ ਉਹ ਸੋਚਦੇ ਨੇ,
1: ਕਰਾ ਲਓ ਇਹ, ਪਤਾ ਕੀ ਹੈ,
11: ਉਹ ਸੋਚਦੇ ਨੇ, ਲੇਕਿਨ ਜਿਹੜੇ ਉਹ ਜਿਹੜੇ ਬੱਚੇ ਹੈਗੇ ਆ, ਜਾਂ ਤਾਂ ਉਹ ਬਿਜ਼ੀ ਹੋ ਜਾਂਦੇ ਨੇ, ਜਾਂ ਕਿਤੇ ਕਿ ਜ਼ਰੂਰਤ ਨਹੀਂ ਆ।
1: ਮੈਂ ਤਾਂ ਇੱਕ ਗੱਲ ਜਾਣਦਾ, ਜੇ ਇੱਥੇ ਆ ਕੋਈ ਇਸ਼ੂ ਕ੍ਰੀਏਟ ਹੋ ਗਿਆ, ਤੁਸੀਂ ਕੀ ਕਰੋਗੇ?
11: ਉਹ ਤਾਂ ਆਪਣੇ ਬੱਚਿਆਂ ਨੂੰ ਹੀ, ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਹੀ ਠੀਕ ਕਰਨਾ ਚਾਹੁੰਦੇ ਹੈ ਨਾ, ਕਿ ਅਗਰ ਉਹਨਾਂ ਨੂੰ ਇੱਥੇ ਆ ਕੇ ਕੋਈ ਪ੍ਰੋਬਲਮ ਹੋ ਗਈ ਤੇ ਬੱਚਿਆਂ ਨੂੰ ਨਾ ਕੋਈ ਪ੍ਰੋਬਲਮ ਹੋਏ ਫਾਈਨੈਂਸ਼ੀਅਲੀ। ਲੇਕਿਨ ਬੱਚਿਆਂ ਨੂੰ ਮੋਸਟਲੀ ਲੱਗਦਾ, ਮੈਂ ਦੇਖਿਆ ਕਿ ਨਹੀਂ, ਮੇਰੇ ਪੇਰੈਂਟਸ ਤਾਂ ਬਿਲਕੁਲ ਫਿੱਟ ਹੈ, ਕੋਈ ਕੀ ਹੋ ਗਿਆ, ਛੋਟੀ ਕੋਈ ਦਵਾਈ ਲੈ ਲੈਂਦੇ ਨੇ ਬੀਪੀ ਦੀ, ਉਹ ਡਾਇਬਟੀਜ਼ ਆ, ਬਿਲਕੁਲ ਕੰਟਰੋਲ ਆ, ਕੁਛ ਨਹੀਂ ਹੁੰਦਾ। ਮੈਂ ਸਾਰੀ ਚੀਜ਼ਾਂ ਸਮਝਦੀ ਹਾਂ, ਬਟ ਇੱਕ ਮਿੰਟ ਲੱਗਦਾ, ਠੀਕ ਹੈ,
1: ਮੇਰੇ
11: ਇੱਕ ਮਿੰਟ ਲੱਗਦਾ ਐਕਸੀਡੈਂਟ ਹੁੰਦੇ, ਕੋਈ ਵੀ ਆਪਣੇ ਘਰ ਦੇ ਅੰਦਰ ਐਕਸੀਡੈਂਟ ਹੁੰਦੇ ਇੱਕ ਮਿੰਟ ਲੱਗਦਾ, ਜਾਂ ਕੋਈ ਇਲਨੈਸ ਹੁੰਦੇ ਪਤਾ ਵੀ ਨਹੀਂ ਚੱਲਦਾ ਸਾਨੂੰ ਕੀ ਹੋ ਰਿਹਾ, ਬੈਠੇ ਬਿਠਾਏ ਕੁਛ ਵੀ ਹੋ ਜਾਂਦਾ ਅੱਜ ਦੀ ਰੇਟ ਦੇ ਵਿੱਚ। ਤੇ ਉਹ ਤੁਹਾਡੇ ਤੇ ਹੈ, ਤੁਸੀਂ ਕੀ ਕਰਨਾ, ਆਪਣੇ ਰਿਸਕ ਕਵਰ ਕਰਨਾ, ਜਾਂ ਉਹ ਰਿਸਕ ਨੂੰ ਅੱਗੇ ਜਾ ਕੇ ਤੁਸੀਂ ਆਪ ਜਿਹੜਾ ਹੈ ਮੈਨੇਜ ਕਰਨਾ, ਸੋ ਇਹ ਚੋਇਸ ਤੁਹਾਡੀ ਹੈ। ਸੋ ਇਸੇ ਕਰਕੇ ਅਗਰ ਪੇਰੈਂਟਸ ਸੁਪਰ ਵੀਜ਼ਾ ਤੇ ਨਹੀਂ ਆ ਰਹੇ, ਉਹ ਮੈਂਡੇਟੋਰੀ ਰਿਕੁਆਇਰਮੈਂਟ ਹੈ, ਵਿਜ਼ਟਰ ਵੀਜ਼ਾ ਤੇ ਆ ਰਹੇ ਉਹ ਮੈਂਡੇਟੋਰੀ ਨਹੀਂ ਹੈ, ਬਟ ਹੈ ਤਾਂ ਸੇਮ ਹੀ ਗੱਲ, ਕਿਉਂਕਿ ਤੁਹਾਡੇ ਕੋਲੋਂ ਹੈਲਥ ਕਾਰਡ ਤਾਂ ਹੈ ਹੀ ਨਹੀਂ। ਸੋ ਜੇ ਜਦੋਂ ਹੈਲਥ ਕਾਰਡ ਹੈ ਹੀ ਨਹੀਂ, ਤੇ ਤੁਸੀਂ ਜਾਂ ਤਾਂ ਆਪ ਹੀ ਇੰਨਾ ਵੱਡਾ ਤੁਸੀਂ ਬਿੱਲ ਜਿਹੜਾ ਹੈ ਉਹ ਕਰਨਾ ਕਵਰ, ਬਿਲਕੁਲ ਮੋਸਟ ਵੈਲਕਮ, ਆਲਵੇਸ ਕਰੋ ਤੁਸੀਂ, ਬਟ ਮੇਰੀ ਐਜ਼ ਐਨ ਇੰਸ਼ੋਰੈਂਸ ਐਡਵਾਈਜ਼ਰ, ਮੈਂ ਕਿਸੇ ਦੀ ਫੈਮਿਲੀ ਦਾ ਮੈਂ ਨਹੀਂ ਚਾਹਾਂਗੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਏ, ਕਦੇ ਵੀ ਤੁਸੀਂ ਰਿਸਕ ਨਹੀਂ ਲੈਣਾ, ਆਪਣੇ ਰਿਸਕ ਨੂੰ ਹਮੇਸ਼ਾ ਕਵਰ ਕਰਕੇ ਰੱਖੋ। ਅਗਰ ਤੁਹਾਨੂੰ ਕੁਐਸਚਨਸ ਹੈ, ਡਾਊਟ ਹੈ, ਕਾਲ ਕਰ ਲਓ, ਨੋ ਪ੍ਰੋਬਲਮ, ਇੱਕ ਕਾਲ ਦੀ ਤਾਂ ਹੈਗੀ, ਹੋਰ ਕੀ ਹੈ। ਕੋਈ ਕੁਐਸਚਨਸ ਕੋਈ ਡਾਊਟ ਆਪਣੇ ਕਲੀਅਰ ਕਰ ਲਓ।
1: ਥੋੜੇ ਜਿਹੇ ਪੈਸੇ ਲਾ ਕੇ ਆਪਣੀ ਕਵਰ ਹੁੰਦੇ ਆ, ਲੇਕਿਨ ਸਪੈਸ਼ਲੀ ਤੌਰ ਤੇ ਮੈਂ ਸਮਝਦਾ ਜਿਹੜੀਆਂ ਫੈਮਿਲੀਜ਼ ਓਵਰਸੀਜ਼ ਤੋਂ ਟਰੈਵਲ ਕਰਕੇ ਇੱਥੇ ਪਹੁੰਚ ਰਹੀਆਂ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਵਿਜ਼ਟਰ ਇੰਸ਼ੋਰੈਂਸ, ਕਿਉਂਕਿ ਇਹ ਮੈਂ ਤਾਂ ਇੱਕੋ ਗੱਲ ਹੀ ਕਹਿੰਦਾ ਹੁਣ ਉਹਨੇ ਜਦੋਂ ਕਿਸੇ ਨਾਲ ਬੀਤਦੀ ਆ ਪਤਾ ਉਦੋਂ ਲੱਗਦਾ ਵੀ ਜਦੋਂ 3,000-4,000 ਹੋਸਪਿਟਲ ਦਾ ਇੱਕ ਦਿਨ ਦਾ ਬੈੱਡ ਦਾ ਬਿੱਲ ਹੁੰਦਾ ਤੇ ਡਾਕਟਰ ਦੀਆਂ ਫੀਸਾਂ ਮੈਨੂੰ ਤਾਂ ਪਤਾ $900 ਫੀਸਾਂ ਹੁੰਦੀਆਂ, ਇੱਥੇ ਕਈ ਵਾਰੀ ਬਲੱਡ ਟੈਸਟ ਇੱਦਾਂ ਦੇ ਆ $800-900 ਬਲੱਡ ਟੈਸਟ ਦੀ ਫੀਸ ਹੈਗੀ।
11: ਮੇਰੀ ਆਲਰੇਡੀ ਤੁਹਾਡੇ ਹੁਣੇ ਰੇਡੀਓ ਤੇ ਗੱਲ ਕਰਦੇ ਹੀ ਕਾਲ ਆ ਰਿਹਾ ਸੀਗਾ, ਮੈਂ ਉਹਨਾਂ ਦੀ ਹੈਲਪ ਕਰ ਰਹੀ ਹਾਂ ਕਲੇਮ ਲਈ, ਤੇ ਉਹਨਾਂ ਨੇ ਮੇਰੇ ਤੋਂ 1 ਸਾਲ ਤੋਂ ਉਹਨਾਂ ਦੇ ਫਾਦਰ ਇੱਥੇ ਨੇ ਤੇ ਉਹਨਾਂ ਨੇ ਲਿੱਤੀ ਹੋਈ ਇੰਸ਼ੋਰੈਂਸ। ਹੁਣ ਫਾਦਰ ਨੂੰ ਬਹੁਤ ਹੀ ਪੇਨ ਹੋਇਆ ਤੇ ਪਤਾ ਚੱਲਿਆ ਤੇ ਉਹਨਾਂ ਦਾ ਗੋਲ ਬੈਡਰ ਦੇ ਅੰਦਰ ਇਸ਼ੂ ਆ ਤੇ ਗੋਲ ਬੈਡਰ ਦੀ ਸਰਜਰੀ ਹੋਣੀ ਹੈ। ਹੁਣ ਆਈ ਐਮ ਹੈਲਪਿੰਗ ਹਿਮ ਵਿਦ ਕਲੇਮ ਆਲਸੋ, ਤੇ ਹੋਏਗਾ ਤਾਂ ਸਹੀ ਨਾ। ਆਲਰੇਡੀ ਉਹਨਾਂ ਦਾ ਜਿਹੜਾ ਮੈਨੂੰ ਲਾਸਟ ਦੱਸਿਆ ਸੀਗਾ ਸਿਰਫ ਇੱਕ ਡਾਕਟਰ ਵਿਜ਼ਿਟ ਦਾ ਤੇ ਐਕਸਰੇ ਵਗੈਰਾ ਕਰਨ ਦਾ $1,800 ਬਿੱਲ ਸੀ।
1: ਓ ਮਾਈ ਗੋਡ, ਅੱਛਾ ਠੀਕ
11: ਹੈ। ਸੇ ਉਹਦੇ ਬਾਅਦ ਸਰਜਰੀ ਹੋਣੀ ਹੈ, ਕਿੰਨੀ ਚੀਜ਼ਾਂ ਹੋਰ ਹੈ ਉਹਦਾ ਪਤਾ ਹੀ ਨਹੀਂ। ਸੋ ਉਹ ਤਾਂ ਸੇਫ ਨੇ ਕਿਉਂਕਿ ਉਹਨਾਂ ਨੇ ਲਿੱਤੀ ਹੋਈ ਹੈ ਇੰਸ਼ੋਰੈਂਸ, ਬਟ ਤੁਸੀਂ ਸੇਫ ਹੋ ਗਏ, ਤੁਹਾਡੇ ਪੇਰੈਂਟਸ ਇੱਥੇ ਤੁਸੀਂ ਇੰਸ਼ੋਰੈਂਸ ਨਹੀਂ ਦਿੱਤੀ, ਤੁਸੀਂ ਆਪ ਆਪਣੇ ਤੋਂ ਇਹ ਕੁਐਸਚਨ ਪੁੱਛੋ।
1: ਨੰਬਰ 2 ਇੱਕ ਵਾਰ ਪਲੀਜ਼।
11: 416-524-3535 ਮੇਰਾ ਨੰਬਰ ਹੈ, 416-524-3535।
1: ਇੱਕ ਵਾਰੀ ਫਿਰ ਦੱਸ ਦਿੰਦੇ ਹਾਂ ਕਿ ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਸਤੰਬਰ 18 ਨੂੰ ਆ ਰਹੇ ਆ ਔਰ ਲਿਵਿੰਗ ਆਰਟ ਸੈਂਟਰ ਦੇ ਵਿੱਚ ਆਪਣੀਆਂ ਫੈਮਿਲੀਜ਼ ਨਾਲ ਆਪਣੇ ਸਾਰੇ ਯਾਰਾਂ ਦੋਸਤਾਂ 'ਚ ਗੱਲ ਕਰੋ। ਜਿਹੜਾ ਅੱਛਾ ਸ਼ੋਅ ਦੇਖਣਾ ਹੈ, ਕੁਆਲੀ ਨਾਈਟ ਹੋਏਗੀ, ਹੰਸ ਭਾਈ ਦੇ ਗੀਤ ਹੋਣਗੇ, ਗਜ਼ਲਾਂ ਹੋਣਗੀਆਂ ਤੁਹਾਡੇ ਵਾਸਤੇ, ਇਹ ਗੀਤ ਨਾਲ ਭਰੀ ਹੋਈ ਸ਼ਾਮ ਹੋਏਗੀ। ਫਰਾਈਡੇ ਨਾਈਟ ਲਿਵਿੰਗ ਆਰਟ ਸੈਂਟਰ ਮਿਸਿਸ ਆਗਾ ਸ਼ੋਅ ਹੋ ਰਿਹਾ ਔਰ ਟਿਕਟਾਂ ticketmaster.ca ਤੋਂ ਤੁਸੀਂ ਆਪਣੀਆਂ ਰਾਖਵੀਆਂ ਕਰ ਸਕਦੇ ਹਾਂ, ticketmaster.ca।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Hello.
2: Kataria Tours and Travel?
1: Hanji, Kataria Tours and Travel.
2: India diyan tickets chahidiyan si.
1: Oh, India ki tusi jitthon marzi diyan tickets lelo. India kithe jana?
2: Char tickets Delhi diyan te do Amritsar diyan. Mil jaangiyan?
1: Mil jaangiyan. Bilkul mil jaangiyan. Delhi, Mumbai, Amritsar. Eho ta saadi speciality hai. Bas dasso ki tickets kado diyan chahidiyan ne. Te haan, special tour packages te honeymoon packages vi saade kol available ne.
2: Parosiman service te sab to vadhiya rates le ikko ikna. Kataria Tours and Travel. Booking le aaj hi call karo 905-678-1200 905-678-1200. Kataria Tours and Travel.
3: 32-55-80 98.
4: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
3: ਉਹ ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ
5: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਐਂਸਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
4: ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828 905-450-2828.
0: This is AM 530, CHLO AM, serving Brampton,

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-10-6479-8710।
7: ਸ਼ੀਸ਼ਾ ਹੋ ਜਾਂ ਦਿਲ ਹੋ, ਟੁੱਟ ਜਾਂਦਾ ਹੈ।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੌਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
12: ਮੈਂ ਕਿਹਾ ਕਿੱਥੇ ਜਾ ਰਹੀ ਹੈ?
13: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
12: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
14: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
15: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। Indian Sweet Master to mil jiye, aaj hi chak lo.
14: Corner of McLaughlin and Ray Lawson. Call 905-450-2800.
16: Now open till 2 a.m.
17: I am Dave Tatla and you are not.
18: Indian Fruit Land, one stop for all your grocery needs.
19: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
18: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
20: ਓਏ ਤੂੰ ਆ ਦਰਖਤ ਤੇ ਉਲਟਾ ਕਿਉਂ ਲਟਕੀ ਜਾਂਦਾ?
21: ਓ ਯਾਰ, ਸਿਰ ਪੀੜ ਹੋਈ ਜਾਂਦਾ ਸੀ।
20: ਤੇ ਫਿਰ ਦਰਖਤ ਤੇ ਉਲਟਾ ਕਿਉਂ ਲਟਕਿਆ?
21: ਓ ਦਰਅਸਲ ਮੈਂ ਸਿਰ ਪੀੜ ਦੀ ਗੋਲੀ ਖਾਦੀ ਨਾ, ਮੈਂ ਸੋਚਿਆ ਕਿਤੇ ਢਿੱਡ ਚ ਹੀ ਨਾ ਰਹਿ ਜੇ।
22: ਫਿੱਟੇ ਮੁਤੇਰੇ।
23: Vision Vanities ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
24: ਕੰਡੀਸ਼ਨਸ ਅਪਲਾਈ।
0: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
1: Ladies and gentlemen, introducing from CHLO AM 530, the number

0: ਇੱਕ ਸਰਵੇ ਕੀਤਾ ਗਿਆ, ਸਰਵੇ 'ਚ ਇਹ ਪੁੱਛਿਆ ਗਿਆ ਕਿ ਤੁਸੀਂ ਯਕੀਨ ਸਮਝਦੇ ਹੋ ਕਿ ਜਿਹੜਾ ਅਮੈਰੀਕਾ ਇਸਰੇਲ ਦੀ ਲੜਾਈ ਇਰਾਨ ਨਾਲ ਚੱਲ ਰਹੀ ਛੇਤੀ ਖਤਮ ਹੋ ਜਾਏਗੀ। 17% ਕਹਿੰਦੇ ਯਾਰ, 83% ਕਹਿੰਦੇ ਨਾ ਨਾ ਬਾਈ ਇਹ ਅਜੇ ਨਹੀਂ ਖਤਮ ਹੁੰਦੀ। ਉਦੋਂ ਡੋਨਲਡ ਟਰੰਪ ਵੀ ਕਹਿੰਦਾ ਗਏ ਆਏ ਹਫ਼ਤੇ ਦੋ ਹਫ਼ਤਿਆਂ 'ਚ ਹੀ, ਤਿੰਨਾਂ ਹਫ਼ਤਿਆਂ 'ਚ ਹੀ, ਹੁਣ ਰੋਜ਼ ਹੀ ਟੈਂ ਹੋਈ ਜਾਂਦੀ ਇਹਨਾਂ ਦੀ। ਇੱਕ ਫਰਮ ਹੈ ਜਿਹਨਾਂ ਨੂੰ ਏਜ ਐਂਡ ਡਰਾਈਵਰ ਚਾਹੀਦੇ ਆ ਜੀ, ਟੋਰਾਂਟੋ ਤੋਂ ਮੋਨਟਰੀਅਲ, ਟੋਰਾਂਟੋ ਤੋਂ USA, ਬਾਈ ਵੀਕਲੀ ਪੇ ਵੀ ਟੋਪ ਦੀ ਹੈ। ਤੁਸੀਂ ਕੁਲਦੀਪ ਬਾਈ ਨਾਲ ਗੱਲ ਕਰ ਲਓ, 647-972-6455 6479726455। ਡਕ ਸਿਸਟਮ ਸਾਫ਼ ਕਰਾਉਣਾ ਹੈ ਤਾਂ ਕਰਾ ਲਓ, ਚੰਗੇ ਰਹੋਗੇ। ਜੇ ਫਰਨਸ ਦਾ ਫਿਲਟਰ 2-3 ਵਾਰ ਸਾਲ 'ਚ ਚੇਂਜ ਕਰ ਦਿਓ, ਡਕ ਸਿਸਟਮ ਕਿਉਂ ਨਹੀਂ ਸਾਫ਼ ਕਰਾਉਂਦੇ ਜਿੱਥੇ ਇੰਨਾ ਗੰਦ ਪਿਆ ਹੁੰਦਾ? ਖਾਸ ਕਰਕੇ ਬੱਚੇ ਜਾਂ ਬਜ਼ੁਰਗ ਘਰੇ ਰਹਿੰਦੇ ਆ ਜਿਹਨਾਂ ਨੂੰ, ਜਾਂ ਕਿਸੇ ਨੂੰ ਸਾਹ ਦਾ ਇਸ਼ੂ ਹੈ। ਡਕ ਸਿਸਟਮ ਕਰਾਉਣ ਲਈ 416-277-4616, 277-4616, $99 ਤੋਂ ਡਕ ਸਿਸਟਮ ਜਿਹੜਾ ਉਹ ਸਾਫ਼ ਹੋ ਜਾਂਦਾ ਹੈ। ਔਰ ਇਹਦੇ ਨਾਲ ਨਾਲ AAA ਲੈਂਡਸਕੇਪਿੰਗ ਵਾਲੇ ਸਾਡੇ ਵੀਰ, ਇੰਟਰਲੋਕਿੰਗ ਕਰਾ ਲਓ ਜਾਂ ਲੈਂਡਸਕੇਪਿੰਗ ਦਾ ਕੋਈ ਵੀ ਕੰਮ ਕਰਾਉਣਾ, ਕੋਈ ਦਰਖਤਾਂ ਮਰੇ ਹੋਏ ਆ ਪੱਟ ਕੇ ਬਾਹਰ ਨਵੇਂ ਲਵਾ ਲਓ, ਘਾਹ ਖਰਾਬ ਹੋਇਆ ਉਹਨੂੰ ਠੀਕ ਕਰਾ ਲਓ, ਇਸ ਤਰ੍ਹਾਂ ਦੀ ਸਾਰੀਆਂ ਸੁਵਿਧਾਵਾਂ ਦਿੰਦੇ ਨੇ। 647-782-1213 ਇਹਨਾਂ ਦਾ ਨੰਬਰ ਹੈ। ਆਲ ਰਾਈਟ, ਅਨੀਸ਼ਾ ਜੀ ਸਾਡੇ ਨਾਲ ਹਾਜ਼ਰ ਨੇ, ਮੈਡਮ ਵੈਲਕਮ ਟੂ ਦ ਸ਼ੋ।
1: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
2: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
2: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
4: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
5: If Rest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 3000 mile per week milange, starting from Kushawa, Etobicoke ate Bolton. Je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 9058462229 extension ਹੈ 4, ਜਾਂ ਫਿਰ 9053348222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8822 ਐਕਸਟੈਂਸ਼ਨ ਹੈ 4।
6: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
7: ਜਸ਼ਨ ਟੈਂਟਸ ਦੇ ਨਾਲ।
6: ਵਿਆਹ ਹੋਵੇ, ਬਰਥਡੇ ਪਾਰਟੀ,
7: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
6: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
7: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
6: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
7: 416-294-2857।
6: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।

0: ਗੁਰਬਾਣੀ ਰੇਡੀਓ ਲੈਣਾ ਸਿਰਫ $20 ਦਾ ਮਿਲਦਾ ਹੈ, ਕੋਸਟ ਪ੍ਰਾਈਸ ਤੇ ਮਿਲਦਾ ਹੈ, ਧਰਮ ਨੂੰ ਵੇਚਿਆ ਨਹੀਂ ਜਾਂਦਾ, ਧਰਮ ਦੇ ਨਾਂ ਤੇ ਪੈਸੇ ਨਹੀਂ ਕਮਾਏ ਜਾਂਦੇ। 416-740-8100। ਇੱਕ ਹੋਸਟ ਆਪਣਾ ਦੇਸੀ ਹੋਸਟ ਜਿਹੜਾ ਕਹਿੰਦਾ ਜੀ ਬੱਚੀਆਂ ਸ਼ਰਾਬ ਦਾ ਸੇਵਨ ਕਰਦੀਆਂ ਨੇ ਪਾਰਟੀਆਂ ਚ, ਨਾ ਬੱਚੇ ਕੀ ਕਰਦੇ ਆ, ਬੱਚੀਆਂ ਦੇ ਮਗਰ ਪਏ ਹੋਏ ਹੋ, ਫਿਰ ਇਹਦੀ ਰੇਲ ਬਣਾਈ ਕੁੜੀਆਂ ਨੇ ਟਿਕਟੋਕ ਤੇ। ਖੈਰ ਪਾਰਕ ਚ ਜਾਂਦੇ ਹੋ, ਪਿਕਨਿਕ ਕਰਦੇ ਹੋ, ਕਰੋ, ਕੁਕਿੰਗ ਕਰਦੇ ਹੋ ਜਾ ਕੇ ਕਰੋ ਜਿੱਥੇ ਅਲਾਊਡ ਹੈ ਕੁਕਿੰਗ, ਅੱਗ ਹਰੇ ਜਗ੍ਹਾ ਅਲਾਊਡ ਨਹੀਂ ਹੈਗੀ, ਪਰ ਗਰਬਜ ਨਾ ਸਿੱਟ ਕੇ ਆਓ ਯਾਰ, ਨਾਲ ਲੈ ਆਓ, ਉੱਥੇ ਗਰਬਜ ਬਿੰਨ ਪਏ ਆ ਉਹਦੇ ਸਿੱਟ ਦਿਓ। ਔਰ ਫਿਰ ਤੁਸੀਂ ਗੋਰਿਆਂ ਤੋਂ ਗਾਲਾਂ ਉਦੋਂ ਵੀ ਖਾਂਦੇ ਹੋ ਜਦੋਂ ਸੜਕਾਂ ਤੇ ਮੈਟਰੋ ਸਿੱਟ ਦਿੰਦੇ ਹੋ, ਸੋਫੇ ਸਿੱਟੇ ਆਉਂਦੇ ਹੋ, ਕੌਂਕਰੀਟ ਦਾ ਸਮਾਨ ਸਿੱਟੇ ਆਉਂਦੇ, ਡੰਪ ਬਣੇ ਹੋਏ ਆ ਸਰਕਾਰ ਨੇ ਬਣਾਏ ਉਹ ਚ ਸਿੱਟ ਦਿਆ ਕਰੋ। ਫਿਰ ਡੋਨੇਸ਼ਨ ਬਾਕਸ ਰੱਖੇ ਹੋਏ ਪਲਾਜ਼ਿਆਂ ਚ, ਉੱਤੇ ਲਿਖਿਆ ਕਲੋਥਸ ਓਨਲੀ, ਕੱਪੜੇ ਸਿਰਫ, ਸਿਰਫ ਕੱਪੜੇ ਪਾਉਣੇ ਆ। ਸਾਡੇ ਪੁਰਾਣਾ ਜਾਂ ਕੋਈ ਟੁੱਟਿਆ ਜਾਂ ਸੂਟਕੇਸ ਹੋਵੇ, ਬੱਚਿਆਂ ਦਾ ਸਟਰੋਲਰ ਹੋਵੇ, ਇੱਕ ਪਤੀਲਾ ਹੋਵੇ ਜਿਹਦਾ ਹੈਂਡਲ ਨਾ ਹੋਵੇ, ਇਹੋ ਜਿਹਾ ਕੁਛ ਉੱਥੇ ਸਿੱਟੇ ਹੁੰਦੇ ਯਾਰ, ਉੱਤੇ ਲਿਖਿਆ ਹੋਇਆ ਸਿਰਫ ਕੱਪੜੇ। ਕੈਨਟ ਯੂ ਰੀਡ? ਆਲਰਾਈਟ, ਲੁਧਿਆਣਾ ਪ੍ਰਾਪਰਟੀ ਡੀਲਰ ਹਰਜਿੰਦਰ ਸਿੰਘ ਕਤਲ ਕੇਸ, ਦੋ ਮੁਲਾਜ਼ਮ ਗਲਾਕ ਪਿਸਤੌਲ ਸਮੇਤ ਗ੍ਰਿਫਤਾਰ। ਅਮਰੀਕਾ ਕੈਨੇਡਾ ਦੇ ਦਰਵਾਜ਼ੇ ਬੰਦ ਹੋਣ ਮਗਰੋਂ ਪੰਜਾਬੀ ਸਣੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਨਾਲ ਸੰਬੰਧਿਤ ਪ੍ਰਵਾਸੀਆਂ ਨੇ ਨਵਾਂ ਟਿਕਾਣਾ ਲੱਭ ਲਿਆ ਹੈ। ਵੈਸੇ ਇੱਕ ਚੀਜ਼ ਹੈ, ਇਹਨਾਂ ਮੁਲਕਾਂ 'ਚ ਆ ਕੇ ਅਸੀਂ ਖੇਤੀ ਵੀ ਕਰਦੇ ਹਾਂ, ਫਾਰਮ ਬਣਾ ਲੈਂਦੇ ਹਾਂ, ਫਾਰਮ ਲੈ ਕੇ ਮਾਮਲੇ 'ਤੇ ਉੱਥੇ ਬੈਂਗਣ ਕੱਦੂ ਬੀਜ ਦਿੰਦੇ ਹਾਂ, ਫਿਰ ਕਹਿੰਦੇ ਹਾਂ ਆ ਕੇ ਸਾਥੋਂ ਲੈ ਜਾਓ। ਉਹ ਯਾਰ ਤੁਸੀਂ ਪਿੰਡਾਂ 'ਚ ਇਹ ਕੰਮ ਕਿਉਂ ਨਹੀਂ ਕੀਤਾ? ਇੱਥੇ ਆ ਕੇ ਅਸੀਂ ਫੈਕਟਰੀਆਂ 'ਚ ਕੰਮ ਕਰਦੇ ਹਾਂ, ਬੋਰੀਆਂ ਚੁੱਕਦੇ ਹਾਂ, ਫਾਰਮਾਂ 'ਚ ਕੰਮ ਕਰਦੇ ਹਾਂ, ਹੋਰ ਸਾਰੇ ਕੰਮ ਔਖੇ ਸੌਖੇ ਕਰਦੇ ਹਾਂ, ਰੈਸਟੋਰੈਂਟ 'ਚ ਵੇਟਰ ਦਾ ਕੰਮ ਕਰਦੇ ਹਾਂ, ਰੈਸਟੋਰੈਂਟ 'ਚ ਕੁਕਿੰਗ ਦਾ ਕੰਮ ਕਰਦੇ ਹਾਂ, ਆਪਦੇ ਮੁਲਕ 'ਚ ਅਸੀਂ ਕੀਤਾ ਨਹੀਂ ਕਦੇ। ਖੈਰ ਲੁਧਿਆਣੇ ਤੋਂ ਖਬਰ ਆਈ ਹੈ, 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ, 9054508228। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਸ਼ੋਅ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫਰਿਜ ਦੇ ਆਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1,000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1,300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2,300 ਵਾਲਾ $1,599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਇੰਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1,200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲਾ ਜੀ ਸਿਰਫ $1,899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1,799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1,000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com, ਇਹ ਵਨ ਵਰਲਡ ਹੈ ਜੀ, 9054502828, 9054502828 ਜੀ।
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਫਿਰੋਜ਼ਪੁਰ ਚ 30.5 ਕਿਲੋ ਹੈਰੋਇਨ ਸਮੇਤ 3 ਸਮਗਲਰ ਕਾਬੂ ਕਰ ਲਏ ਗਏ। युगांडा च पंजाब दे राकेश कुमार सुरेंद्र ते अवतार अगवा कर ले गए, किडनैप कर ले गए, परिवार दा रो रो होया बुरा हाल। यार युगांडा हिस्ट्री जाननी चाहिए है, हिस्ट्री बड़ी जरूरी है। एक जमाना सी युगांडा दे विच हिंदुस्तानियां दा राज हुंदा सी, सारे वड्डे वड्डे फार्म वड्डियां वड्डियां फैक्ट्रियां वड्डे वड्डे कारोबार अपने दे हुंदे सी। फिर आ गया ईदी अमीन, ओने जी रातों रात खनी महीने का खनी 15 दिन का नोट

0: Location Bicol Tia, exit 579 from Highway 401 in Napanee. Ahoji, koi appointment nahi, drive through facility. Exit 579 from Highway 401 in Napanee. Quick Truck Lube, the one stop shop. 519-622-0660, ja quicktrucklube.com. QTL, because we care.
1: Quick Truck Lube! Are you ready? ਇੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474924 4040
2: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜ ਕੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
3: ਹੈ ਓ ਤੂੰ ਰੇਫੜਾ ਓ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਬੇਲਨੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ
2: ਓ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕਿੰਡ ਮੋੜਗੇ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 4163561870 416-355-1870 ਪੈਗੀ ਪੱਲੇ
4: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ ਕੰਮ ਤੇ ਵੀ ਨਹੀਂ ਜਾ ਸਕਦੇ ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ ਤਾਂ ਦਿਲ ਨਾ ਛੱਡੋ ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ ਕਾਲ 4169915939 4169959
5: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ
6: ਰਾਈਟ ਕੋਲੰਬੀਆ ਵਿੱਚ 7.4 ਮੈਗਨੀਟਿਊਡ ਦਾ ਭੂਚਾਲ ਜਿਹੜਾ ਆਇਆ ਸੀ ਕੱਲ ਜਿਹਦੀ ਜਾਣਕਾਰੀ ਦਿੱਤੀ ਸੀ 132 ਮੌਤਾਂ ਹੋ ਚੁੱਕੀਆਂ ਨੇ 2000 ਤੋਂ ਵੱਧ ਲੋਕ ਜਿਹੜੇ ਲਾਪਤਾ ਨੇ ਤੁਹਾਨੂੰ ਲੈ ਕੇ ਚੱਲਦੇ ਗ੍ਰੈਂਡ ਗ੍ਰੈਂਡ ਗ੍ਰੈਂਡ ਫ੍ਰਿਜ ਤੇ ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ ਜਨਾਬ
7: ਬਹੁਤ ਸ਼ੁਕਰੀਆ ਧੰਨਵਾਦ ਦੇ ਭਾਜੀ ਬਿਲਕੁਲ ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਪਰਿਵਾਰਾਂ ਵਾਸਤੇ ਨਵੇਕਲੇ ਕਿਸਮ ਦੀ ਨਿਊ ਅਰਾਈਵਲ ਸਾਡੇ ਕੋਲ ਲੱਗ ਚੁੱਕੇ ਨੇ ਜਿਸ ਚ ਬਹੁਤ ਸਾਰੇ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਕਾਫੀ ਟੇਬਲ ਨਾਲ ਮਸਾਜਰ ਰਿਕਲਾਈਨਰ ਟਰਕੀ ਦੇ ਸੋਫਾ ਸੈੱਟ ਨਿਊ ਅਰਾਈਵਲ ਨਿਊ ਕਲੈਕਸ਼ਨ ਜਿਹੜੀ ਇਸ ਵੀਕਐਂਡ ਦੇ ਉੱਪਰ ਲੱਗ ਚੁੱਕੀ ਆ ਸੋ ਲੋਐਸਟ ਪ੍ਰਾਈਸ ਦੇ ਨਾਲ ਤੋਹਫੇ ਤੁਹਾਨੂੰ ਜਿਹੜੇ ਲਾਜ਼ਮੀ ਦਿੱਤੇ ਜਾਣੇ ਆ ਸੋ ਜਿਹਨਾਂ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ ਜੀ ਹਾਂ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ ਕਲਰ ਆਪਸ਼ਨ ਵੀ ਤੁਹਾਨੂੰ ਦੋ ਮਿਲਣਗੀਆਂ ਬਲੈਕ ਕਲਰ ਚਾਹੀਦਾ ਚੋਕਲੇਟ ਕਲਰ ਚਾਹੀਦਾ 3 ਸੀਟਰ ਸੋਫਾ 2 ਸੀਟਰ ਲੈਫਟ ਸਾਈਡ ਨਾਲ ਸਿੰਗਲ ਚੇਅਰ 5 ਪਾਵਰ ਵਾਲਾ ਰਿਕਲਾਈਨਰ 5 ਪਾਵਰ ਰਿਕਲਾਈਨਰ 5 ਪਾਵਰ ਰਿਕਲਾਈਨਰ ਸੋਫਾ ਲੈਫਟ ਸਾਈਡ ਐਂਡ ਚੇਅਰ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ ਬਰਾਊਨ ਕਲਰ ਬਲੈਕ ਕਲਰ ਦੋ ਕਲਰ ਆਪਸ਼ਨ ਵੀ ਮਿਲਣਗੀਆਂ ਜਿਹਦੀ ਰੈਗੂਲਰ ਕੀਮਤ $3500 ਸੀ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਪਾਵਰ ਰਿਕਲਾਈਨਰ ਸੋਫਾ ਲੈਫਟ ਸਾਈਡ ਐਂਡ ਚੇਅਰ 5 ਪਾਵਰਾਂ ਦੇ ਨਾਲ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ $3500 ਵਾਲਾ ਸਿਰਫ $1699 $1699 ਦਾ ਪੂਰਾ ਪਾਵਰ ਰਿਕਲਾਈਨਰ ਸੋਫਾ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ ਸੋ ਰਿਕਲਾਈਨਰ ਕੰਪਲੀਟ ਸੋਫਾ ਸੈੱਟ ਸੋਫਾ ਲੈਫਟ ਸਾਈਡ ਐਂਡ ਚੇਅਰ 5 ਪਾਵਰਾਂ ਦੇ ਨਾਲ $1699 ਦਾ ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਦਿੱਤਾ ਜਾਊਗਾ ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਕਿੱਥੇ ਆ ਜੀ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ 6685 ਟੋਮਗਨ ਰੋਡ ਵਧੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 6472600 6472620200 ਜਾਂ ਪਹੁੰਚ ਸਕਦੇ ਹੋ 6685 ਟੋਮਗਨ ਰੋਡ ਧੰਨਵਾਦ ਦੇ ਭਾਜੀ
6: ਥੈਂਕ ਯੂ ਸਰ ਬਠਿੰਡਾ ਤਹਿਸੀਲ ਦਫ਼ਤਰ ਵਿੱਚ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਪੈਟਰੋਲ ਦੀ ਪ੍ਰਾਈਸ ਅੱਜ ਅੱਧੀ ਰਾਤ ਤੋਂ 5 ਸੈਂਟ ਉੱਪਰ ਜਾ ਰਹੀ ਹੈ ਸੋ ਅੱਜ ਭਾਈ ਕੇਨੀਆਂ ਕੂਨੀਆਂ ਸਾਰੀਆਂ ਭਰਾ ਲਓ
8: ਬਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ।

0: ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ।
1: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
2: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਰਵੇ ਡਰਾਈਵ, ਯੂਨਿਟ CX1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 9059135256, 905-913-5556,
3: 913-5556. Indian Fruitland, one stop for all your grocery needs.
4: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
3: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
5: ਓਏ ਬੁਆ, ਚੱਕੀ ਕਿੱਧਰ ਨੂੰ ਤੁਰਿਆ ਜਾਂਦਾ?
6: ਓਏ ਇਹਦਾ ਨਾ ਆ ਜਿੰਦਰਾ ਮਾਰਿਆ ਸੀ, ਚਾਬੀ ਗਵਾਚ ਗਈ ਤੇ ਮੈਂ ਹੁਣ ਜਿੰਦਰਾ ਖਲਾਉਣ ਜਾਣਾ ਸੀ। ਮੈਂ ਕਿਹਾ ਚਲੋ ਬੁਆ ਹੀ ਲਾ ਕੇ ਲੈ ਚੱਲਦੇ ਆ।
5: ਤੇ ਜੇ ਤੇਰੇ ਘਰੇ ਚੋਰ ਚੋਰ ਆ ਗਏ ਤਾਂ?
6: ਤੂੰ ਹੀ ਖੋਤੇ ਹੀ ਰਹਿਣਾ, ਚੋਰ ਆ ਕੇ ਭੰਨਣਗੇ ਕੀ, ਦਰਵਾਜ਼ਾ ਤਾਂ ਮੇਰੇ ਕੋਲ ਆ।
7: ਫਿੱਟੇ ਮੂੰਹ ਤੇਰੇ।

0: ਡਬਲਯੂ ਤੇ 83 ਸਾਲਾ ਬਜ਼ੁਰਗ ਗਲਤ ਸਾਈਡ ਤੇ ਡਰਾਈਵ ਕਰ ਰਿਹਾ ਸੀ, ਐਕਸੀਡੈਂਟ ਹੋਇਆ ਤੇ ਮੌਤ ਹੋ ਗਈ। ਨੌਰਥ ਯਾਰਕ ਚ 63 ਸਾਲ ਔਰਤ ਲਾਪਤਾ ਹੈ, ਜਿਸ ਨੂੰ ਆਖਰੀ ਵਾਰ ਨੌਰਥ ਯਾਰਕ ਚ ਹੀ ਦੇਖਿਆ ਗਿਆ ਸੀ, ਔਰ ਜਿਹੜੇ ਮੇਨ ਸਟ੍ਰੀਮ ਦੇ ਅਖਬਾਰ ਆ ਜਾਂ ਟੈਲੀਵਿਜ਼ਨ ਆ ਉਹਨਾਂ ਤੇ ਖਬਰ ਆਈ ਹੋਈ ਹੈ, ਆਪਣੇ ਜਿਹੜੇ ਦੇਸੀ ਆ ਉਹਨਾਂ ਤੇ ਨਹੀਂ ਹੈ। ਕੈਨੇਡੀ ਅਤੇ ਸਟੀਲ ਦੇ ਨੇੜੇ ਛੁਰੇਬਾਜ਼ੀ ਹੋਈ ਬ੍ਰੈਂਪਟਨ ਚ, ਔਰ ਦੋ ਜ਼ਖਮੀ ਹੋ ਗਏ। ਕਾਰਾਂ ਦੀ ਚੋਰੀ ਆ ਜਿਹੜੀ ਅੱਗੇ ਨਾਲੋਂ ਘੱਟ ਜਾਪਦੀ ਹੈ। ਚੋਰੀ ਤੋਂ ਯਾਦ ਆਇਆ, ਕ੍ਰਾਈਮ ਕਾਫੀ ਵੱਧ ਚੁੱਕਿਆ ਹੈ ਪਿਛਲੇ 10-12 ਸਾਲਾਂ 15 ਸਾਲਾਂ ਚ, ਤੇ ਕ੍ਰਾਈਮ ਦੇ ਵਿੱਚ ਫੜੇ ਕਿਹੜੇ ਜਾ ਰਹੇ ਆ, ਮੋਸਟਲੀ ਆਪਣੇ, ਤੇ ਕ੍ਰਾਈਮ ਨੂੰ ਵਧਾਉਣ ਕੌਣ ਜਾ ਰਿਹਾ ਹੈ, ਆਪਾਂ। ਤੇ ਫਿਰ ਅਸੀਂ ਕਹਿੰਦੇ ਹਾਂ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ, ਚਾਹੇ ਉਹ ਸੋਨਾ ਚੋਰੀ ਹੋਵੇ, ਚਾਹੇ ਦੇਸੀ ਘਿਓ ਚੋਰੀ ਹੋਵੇ, ਚਾਹੇ ਬਟਰ ਚੋਰੀ ਹੋਵੇ, ਚਾਹੇ ਸ਼ਰਾਬ ਚੋਰੀ ਹੋਵੇ, ਚਾਹੇ ਗੱਡੀਆਂ ਚੋਰੀ ਹੋਣ ਜਾਂ 2000 ਲੈ ਕੇ ਗੋਲੀਆਂ ਚਲਾਉਣੀਆਂ ਹੋਣ, ਕੌਣ ਕਰਦੇ ਆ? ਤੁਹਾਡੀ ਸਿਹਤ ਦਾ ਖਾਸੋ ਖਾਸ ਧਿਆਨ ਰੱਖਦੇ ਨੇ ਮੀਤਾ ਜੀ। ਮੀਤਾ ਜੀ ਸਾਡੇ ਨਾਲ ਆਨਲਾਈਨ ਜੁੜ ਚੁੱਕੇ ਨੇ। ਮੀਤਾ ਜੀ, ਪ੍ਰੋਗਰਾਮ ਸਵਾਗਤ ਹੈ।
1: ਥੈਂਕ ਯੂ ਸੋ ਮਚ ਦੇਵ ਜੀ, ਗੁੱਡ ਆਫਟਰਨੂਨ ਐਂਡ ਸਾਰਿਆਂ ਨੂੰ ਪਿਆਰ ਭਰੀ ਤਨੇਗੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਜ ਕੀ ਸੰਦੇਸ਼ ਹੈ
1: ਜੀ? ਅੱਜ ਆਪਾਂ ਦੇਖਾਂਗੇ ਮਾਈਗ੍ਰੇਨ ਦੇ ਬਾਰੇ ਮੇਂ। ਮਾਈਗ੍ਰੇਨ ਜਾਂ ਸਰਦਰਦ, ਇਹ ਬਹੁਤ ਹੀ ਕਾਮਨ ਟਾਈਪ ਕਾ ਸਰਦਰਦ ਹੈ। ਸਰਦਰਦ ਕੀ ਕਾਫੀ ਸਾਰੀ ਟਾਈਪਸ ਹੋਤੀ ਹੈ, ਉਸਮੇਂ ਮਾਈਗ੍ਰੇਨ ਜੋ ਹੈ ਜ਼ਿਆਦਾਤਰ ਲੋਗੋ ਮੇਂ ਯੇ ਪਾਇਆ ਜਾਤਾ ਹੈ। ਜੋ ਵਨ ਸਾਈਡਡ ਸਿਰਦਰਦ ਹੋਤਾ ਹੈ, ਯੇ ਇੱਕ ਵੈਸਕੁਲਰ ਡਿਜ਼ੀਜ਼ ਹੈ, ਜਿਸਮੇ ਕਿਆ ਹੋਗਾ, ਸਿਰ ਕੀ ਕੋਈ ਵੀ ਏਕ ਸਾਈਡ ਮੇਂ ਦਰਦ ਸ਼ੁਰੂ ਹੋ ਜਾਣਾ, ਸੀਵੀਅਰ ਪੇਨ, ਥ੍ਰੋਬਿੰਗ ਪੇਨ, ਔਰ ਸਾਥ ਮੇਂ ਨੋਸ਼ੀਆ, ਵੋਮਿਟਿੰਗ, ਔਰ ਬਾਅਦ ਮੇਂ ਵੀਕਨੈਸ। ਅਬ ਕੁਛ ਲੋਗੋ ਮੇਂ ਕਿਆ ਹੋਗਾ ਕਿ ਮਾਈਗ੍ਰੇਨ ਸਟਾਰਟ ਹੋਣੇ ਸੇ ਪਹਿਲੇ ਹੀ ਪਤਾ ਲੱਗ ਜਾਣਾ ਹੈ ਕਿ ਹਾਂ ਕਿ ਅਬ ਮੁਝੇ ਮਾਈਗ੍ਰੇਨ ਕਾ ਅਟੈਕ ਹੋਗਾ, ਕਿਉਂਕਿ ਆਂਖੋਂ ਕੇ ਸਾਹਮਣੇ ਸਪੋਟਸ ਦਿਖਾਈ ਦੇਤੇ ਹੈ, ਡਿਮਨੈਸ ਆ ਜਾਤੀ ਹੈ, ਪ੍ਰੋਪਰ ਦਿਖਾਈ ਨਾ ਦੇਣਾ, ਹਾਥ ਮੇਂ ਪੈਰ ਮੇਂ ਟਿੰਗਲਿੰਗ ਸੀ ਫੀਲ ਹੋਤੀ ਹੈ, ਐਂਡ ਬੋਲਨੇ ਮੇਂ ਤਕਲੀਫ ਹੈ, ਹਾਈਪਰ ਐਕਟੀਵਿਟੀ ਬੜ ਜਾਤੀ ਹੈ, ਗਰਦਨ ਮੇਂ ਟਾਈਟਨੈਸ ਹੋ ਜਾਣਾ, ਗੁੱਸਾ ਆਨਾ, ਸੋ ਮੂਡ ਸਵਿੰਗਸ, ਯੇ ਸਾਰੇ ਸਿਮਟਮਸ ਆਤੇ ਹੈ ਤੋ ਆਪਕੋ ਪਤਾ ਲੱਗ ਜਾਤਾ ਹੈ ਕਿ ਹਾਂ ਕਿ ਅਬ ਮੇਰਾ ਮਾਈਗ੍ਰੇਨ ਸ਼ੁਰੂ ਹੋਗਾ, ਔਰ ਉਸਕੇ ਬਾਅਦ ਐਕਚੁਅਲ ਮਾਈਗ੍ਰੇਨ ਹੈਡੇਕ ਕਾ ਅਟੈਕ ਸਟਾਰਟ ਹੋਗਾ, ਜੋ ਆਪ ਕਹਿ ਲੋ ਕਿ ਕਰੀਬ ਕਰੀਬ 4 ਘੰਟੋ ਸੇ ਲੈ ਕੇ 72 ਆਵਰਸ ਤੱਕ ਆਪ ਫੀਲ ਕਰ ਸਕਤੇ ਹੈ, 3-4 ਦਿਨ ਤੱਕ ਲਗਾਤਾਰ, ਜਿਸਮੇ ਸੀਵੀਅਰ ਥ੍ਰੋਬਿੰਗ ਪਲਸੇਟਿੰਗ ਵਾਲੀ ਦਰਦ ਹੋਤੀ ਹੈ, ਤੇਜ਼ ਸੇ ਸਿਰਦਰਦ ਜੋ ਏਕ ਸਾਈਡ ਮੇਂ ਸ਼ੁਰੂ ਹੋ ਕੇ ਫਿਰ ਪੂਰੇ ਸਿਰ ਮੇਂ ਸੈਟਲ ਹੋ ਜਾਤੀ ਹੈ, ਯਾ ਫਿਰ ਉਸੀ ਸਾਈਡ ਮੇਂ, ਔਰ ਕਭੀ ਏਕ ਸਾਈਡ ਹੈ ਕਭੀ ਦੂਸਰੀ ਸਾਈਡ ਹੈ, ਕਭੀ ਦੋਨੋ ਸਾਈਡ ਟੈਂਪਲਸ ਮੇਂ ਯੇ ਪੇਨ ਹੋਤਾ ਹੈ, ਔਰ ਇਸਕੇ ਸਾਥ ਇਤਨੀ ਤੇਜ਼ ਸਿਰਦਰਦ ਕੇ ਸਾਥ ਵੋਮਿਟਿੰਗ ਵੀ ਸ਼ੁਰੂ ਹੋ ਜਾਤੀ ਹੈ, ਜੈਸੇ ਏਕਦਮ ਸੇ ਬ੍ਰਾਈਟ ਲਾਈਟ ਆਪਕੀ ਆਂਖੋਂ ਮੇਂ ਆਤੀ ਹੈ, ਉਹ ਸਹਿਨ ਨਹੀਂ ਹੋ ਪਾਨਾ, ਜ਼ਿਆਦਾ ਆਵਾਜ਼ ਹੈ ਤੋ ਵੋ ਨਹੀਂ ਸਹਿਨ ਕਰ ਪਾਤੇ, ਆਪਕੋ ਹੋਤਾ ਹੈ ਕਿ ਕੋਈ ਬੁਲਾਏ ਨਾ, ਏਕਦਮ ਸੇ ਲੇਟੇ ਰਹੇ, ਰੈਸਟ ਕਰਤੇ ਰਹੇ, ਔਰ ਇਸ ਅਟੈਕ ਕੇ ਬਾਅਦ ਫਿਰ ਆਪ ਸਲੀਪੀ ਫੀਲ ਕਰਤੇ ਹੈ, ਡਰੇਨਡ ਔਰ ਕਨਫਿਊਜ਼ਡ ਫੀਲ ਕਰਤੇ ਹੈ। ਸੋ ਮਾਈਗ੍ਰੇਨ ਹੈਡੇਕ ਕੀ ਕੁਛ ਇੱਕ ਟਾਈਪਸ ਇਸ ਤਰ੍ਹਾਂ ਕੀ ਵੀ ਹੈ, ਜਿਸਮੇ ਸਿਰਦਰਦ ਬਿਲਕੁਲ ਨਹੀਂ ਹੋਤਾ ਹੈ, ਲੇਕਿਨ ਉਸਕੀ ਬਜਾਏ ਆਪਕੋ ਵਰਟੀਗੋ ਕੀ ਪ੍ਰੋਬਲਮ, ਏਕਦਮ ਸੇ ਚੱਕਰ ਆਨੇ ਸ਼ੁਰੂ ਹੋਗੇ, ਹੀਅਰਿੰਗ ਮੇਂ ਪ੍ਰੋਬਲਮ, ਸੁਣਾਈ ਕਮ ਦੇਣਾ, ਵੀਕਨੈਸ ਸੀ ਫੀਲ ਹੋਤੀ ਹੈ। ਅਬ ਯਹਾਂ ਪੇ ਮਾਈਗ੍ਰੇਨ ਮੇਂ ਕਿਆ ਹੋਤਾ ਹੈ ਕਿ ਜੋ ਆਰਟਰੀਜ਼ ਬ੍ਰੇਨ ਤੱਕ ਬਲੱਡ ਸਪਲਾਈ ਲੈ ਕੇ ਜਾਤੀ ਹੈ, ਉਸਕਾ ਸਪੈਜ਼ਮੋਡਿਕ ਕੰਟ੍ਰੈਕਸ਼ਨ ਹੋਤਾ ਹੈ, ਔਰ ਯੇ ਵੈਸਲਸ ਜਬ ਰਿਲੈਕਸ ਹੋ ਜਾਤੇ ਹੈ ਤੋ ਉਸਸੇ ਫਿਰ ਯੇ ਸਿਰਦਰਦ ਸਟਾਰਟ ਜਬ ਰਿਲੈਕਸ ਹੋ ਜਾਤੇ ਹੈ ਤੋ ਉਸਸੇ ਫਿਰ ਯੇ ਸਿਰਦਰਦ ਸਟਾਰਟ ਹੋ ਜਾਤਾ ਹੈ, ਔਰ ਉਸਕੀ ਇੰਟੈਂਸਿਟੀ ਵੀ ਹਰੇਕ ਪੇਸ਼ੈਂਟ ਮੇਂ ਡਿਫਰੈਂਟ ਹੋਤੀ ਹੈ, ਔਰ ਟ੍ਰਿਗਰਸ ਵੀ ਕਾਫੀ ਹੋਤੇ ਹੈ ਕਿ ਐਸਿਡਿਟੀ ਹੋਈ ਤੋ ਵੋ ਮਾਈਗ੍ਰੇਨ ਕੋ ਟ੍ਰਿਗਰ ਕਰ ਦੇਗੀ, ਸਮਰ ਮੇਂ ਧੂਪ ਮੇਂ ਕਹੀਂ ਗਏ ਹੈ, ਸਨ ਐਕਸਪੋਜ਼ਰ ਕੇ ਸਾਥ ਹੀ ਸਟਾਰਟ ਹੋ ਜਾਏਗਾ, ਨੀਂਦ ਪੂਰੀ ਨਹੀਂ ਹੋਈ, ਮੀਠਾ ਖਾ ਲਿਆ, ਸਟ੍ਰੈਸ ਹੋ ਗਈ ਕਿਸੀ ਬਾਤ ਕੀ, ਯਾ ਫਿਰ ਜ਼ਿਆਦਾ ਆਂਖੋਂ ਕਾ ਸਟ੍ਰੇਨ ਹੋ ਗਿਆ, ਕੰਪਿਊਟਰ ਪੇ ਜ਼ਿਆਦਾ ਆਵਰਸ ਆਪਕੇ ਲਗੇ ਹੈ, ਤੋ ਯੇ ਸਾਰੇ ਟ੍ਰਿਗਰਸ ਕਰਕੇ ਕਬ ਯੇ ਹੈਡੇਕ ਸਟਾਰਟ ਹੋ ਜਾਤਾ ਹੈ, ਇਨੀਸ਼ੀਅਲੀ ਕਿਆ ਹੋਗਾ ਕਿ ਸਾਲ ਮੇਂ ਆਪਕੋ ਏਕ ਯਾ ਦੋ ਤਿੰਨ ਬਾਰ ਯੇ ਹੋਣਾ, ਔਰ ਫਿਰ ਜੈਸੇ ਲਗਾਤਾਰ ਇਸਕੀ ਫ੍ਰੀਕੁਐਂਸੀ ਇੰਟੈਂਸਿਟੀ ਦੋਨੋ ਬੜਤੇ ਜਾਤੇ ਹੈ, ਔਰ ਮਾਈਗ੍ਰੇਨ ਕਾ ਅਟੈਕ ਕਭੀ ਵੀ ਆਪਕੋ ਹੋ ਸਕਤਾ ਹੈ, ਤੋ ਐਸੇ ਮੇਂ ਯੇ ਟ੍ਰੀਟਮੈਂਟ ਜੋ ਹੈ ਕਾਫੀ ਇਫੈਕਟਿਵ ਹੈ, ਔਰ ਹਾਈਲੀ ਮੈਂ ਆਪਕੋ ਰੈਕਮੈਂਡ ਕਰੂੰਗੀ, ਤੋ ये मेडिकेशन लेने के साथ आप देखोगे कि जो अटैक की इंटेंसिटी फ्रीक्वेंसी वो कम होते जाएंगे। इन कुछ एक मंथ हाँ लगातार लेना होता है ये ट्रीटमेंट, जिस करके माइग्रेन जैसी परेशानी से आप छुटकारा पा सकते हैं। सो माइग्रेन हेडेक है, कई बार साइनस की प्रॉब्लम करके काफी लोगों को सिर में दर्द हो रहा है, ट्राइजेमिनल न्यूरालजिया जिसमें चेहरे की एक साइड में सिर से लेके आंखों के साइड तक जो एरिया में ये पेन जाएगा जिसको ट्राइजेमिनल न्यूरालजिया कहते हैं। तो इस तरह का सिर दर्द है या फिर किसी भी तरह के सिर दर्द से परेशान है या कोई भी नवी पुरानी बीमारी वास्ते काव्या होम्यो केयर से आप मेरा कांटेक्ट जरूर कर सकते हैं। सो साथ में है थेरेपी एज वेल, मसाज थेरेपी, जिस करके भी आपको सिर दर्द में काफी आराम मिल सकता है। बॉडी में पेन्स हो रहे हैं, आर्थराइटिस, बैक पेन, नेक पेन, साइटिका की प्रॉब्लम है, चक्कर आ रहे हैं, गर्दन आपकी अकड़ रही है बार बार, दरन की प्रॉब्लम है, स्ट्रेस डिप्रेशन वास्ते थेरेपी भी अवेलेबल है। लोकेशन है हमारी 10 कॉटरेल बुलेवार्ड, यूनिट 104 इन ब्रैम्पटन। मंडे टू सैटरडे सवेरे 10 ता लेके शाम 6 बजे तक क्लिनिक खुला है। तो ऑल ओवर कैनेडा यूएस विच मेडिकेशन हम मेल करते हैं। कुछ एक इंश्योरेंस कंपनीज हैं जो होम्योपैथी का कवरेज भी प्रोवाइड करती हैं, तो उसका बेनिफिट भी आप जरूर ले सकते हैं। फोन नंबर है मेरा 647-760-2779, दैट इज 647-760-2779।
0: इन्हों का जिहड़ा ऑफिस है एयरपोर्ट क्वार्टर के बिल्कुल कॉर्नर ते है, जिथे जनक ज्वेलर है टर्टल जाएगा उस प्लाजे च इन्हों का ऑफिस है। अपॉइंटमेंट बनाओ और जाके अपना इलाज कराओ। नंबर फिर दे दो मीता जी।
1: हाँ जी, 647-760-2779, 647-760-2779।
0: थैंक यू मीता जी, थैंक यू। ਸਕਾਰਬਰੋ ਦੇ ਰਿਹਾਇਸ਼ੀ ਇਲਾਕੇ ਵਿਚ ਚੱਲੀਆਂ ਗੋਲੀਆਂ ਰਾਤ, ਔਰ ਜਿਹੜੀ ਪੁਲਿਸ ਆ ਜਾਂਚ ਕਰ ਰਹੀ ਹੈ। ਡੋਵਰ ਦੇ ਵਿਚ ਇਕ ਟਰੱਕ ਵਿਚ 33 ਪ੍ਰਵਾਸੀ ਲੱਭੇ ਨੇ। ਜਦੋਂ ਟਰੱਕ ਨੂੰ ਰੋਕਿਆ ਗਿਆ ਉਹਦੇ ਚ ਹਿੰਦੁਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ੀ ਸਨ। ਕਿਹਨੂੰ ਫੜਿਆ ਹੈ, ਕਿਹਨੂੰ ਚਾਰਜ ਕੀਤਾ ਹੈ, ਕੀ ਹੈ ਕੀ ਨਹੀਂ, ਪੂਰੀ ਕਹਾਣੀ ਪੜ੍ਹਨ ਲਈ ਤੁਸੀਂ ਜਾ ਸਕਦੇ ਹੋ devtatla.com ਤੇ। एवरेज ट्रांसपोर्ट इन्हां नूं एज ड्राइवर चाहिए है जी। आटो पार्ट दे डेडिकेटेड रूट ने, हर रोज शाम नूं करे होवोगे 3000 मील वीक दे मिलणगे, पे टॉप दे दिंदे आ सिरे दी चोटी दी। और नाल दे नाल मिडवेस्ट अते यूएस ईस्ट लई भी ड्राइवर दी लोड़ है। 905-846-2229, 846-2229 एक्सटेंशन 4 है। खबर आई है रावलपिंडी दे माल रोड ते सुरक्षा कर्मचारियों ते गोलाबारी कारण तों बाद एक व्यक्ति की गोली मार के हत्या कर दी गई। ईरान ने अमरीका विरुद्ध जित का ऐलान तो करता, ट्रंप नीता अपमानित, कहता कहता जंग छेती मका देंगे, चक देंगे फटे, हूं भीख क्यों मंगता भी गलबात कर लो मेरे न। खैर डेल्टा विच हादसा हुआ, एक व्यक्ति की हालात काफी गंभीर दसे जा रहे ने। साढ़े मॉर्गेज क्वीन जी जुड़ चुके ने, नीलम जी। नीलम वेलकम टू द शो, सत श्रीकाल।
2: थैंक यू सर, सत्या
0: ਸਸਿਕਾਲ ਸਸਿਕਾਲ। ਪੈਸਾ ਧੇਲਾ ਜੇ ਲੈਣਾ ਹੈ, ਮੌਰਗੇਜ ਕਰਾਉਣੀ ਹੈ, ਮੌਰਗੇਜ ਘਰ ਚ ਇਕੁਇਟੀ ਕਢਾਉਣੀ ਹੈ, ਸੈਕਿੰਡ ਮੌਰਗੇਜ ਲੈਣੀ ਹੈ, ਪਹਿਲੀ ਮੌਰਗੇਜ ਲੈਣੀ ਹੈ, ਦੂਜੀ ਲੈਣੀ ਹੈ, ਚੌਥੀ, ਆਹ ਲਾਉਣਾ। ਜਦੋਂ ਪੈਸਾ ਚਾਹੀਦਾ ਨੀਲਮ ਨੂੰ ਯਾਦ ਕਰ ਲਿਆ ਕਰੋ। ਨੀਲਮ ਜੀ ਪਹਿਲਾਂ ਦਾ ਨੰਬਰ ਦਿਓ,
2: 6477398710-6477939710।
0: ਹੋਰ ਕੀ ਕਹਿਣਾ ਚਾਹੋਗੇ?
2: ਹੋਰ ਅੱਜ ਕਹਿਣਾ ਚਾਹੂੰਗੀ ਜੀ, ਦੇਖੋ ਬਹੁਤ ਟਾਈਮ ਇਹ ਹੁੰਦਾ ਕਿ ਆਪਾਂ ਕੋਲ ਇੱਕ ਮਿਸਕਨਸੈਪਸ਼ਨ ਇਸ ਚੀਜ਼ ਦੀ ਹੁੰਦੀ ਆ ਕਿ ਆਪਾਂ ਸੈਕਿੰਡ ਪ੍ਰੋਪਰਟੀ ਲੈਣੀ ਆ, ਤਾਂ ਸੈਕਿੰਡ ਪ੍ਰੋਪਰਟੀ ਲੈਣ ਵਾਸਤੇ ਸਾਡੇ ਕੋਲ ਵੀ ਹੈਵ ਟੂ ਹੈਵ 20% ਡਾਊਨ। ਦਿਸ ਇਜ਼ ਨੋਟ ਟਰੂ। ਇਸ ਆਪਾਂ ਪਹਿਲੀ ਪ੍ਰੋਪਰਟੀ ਹੈਗੀ ਆ, ਉਹਦੇ ਚ ਭਾਵੇਂ 10% ਲਾਇਆ ਹੋਇਆ ਜਾਂ 20% ਲਾਇਆ ਹੋਇਆ, ਵਟ ਐਵਰ, ਆਪਾਂ 10 ਤੋਂ 5-7 ਸਾਲ ਪਹਿਲਾਂ ਲਿੱਤੀ ਸੀਗੀ, ਆਪਾਂ ਹੁਣ ਸੈਕਿੰਡ ਪ੍ਰੋਪਰਟੀ ਲੈਣ ਦੀ ਸੋਚ ਰਹੇ ਹਾਂ। ਵਨ ਆਫ ਦਮ ਹੈਜ਼ ਟੂ ਬੀ ਇਨਵੈਸਟਮੈਂਟ ਪ੍ਰੋਪਰਟੀ, ਦੀ ਅਦਰ ਵਨ ਹੈਜ਼ ਟੂ ਬੀ ਯੂ ਵਿਲ ਬੀ ਲਿਵਿੰਗ ਇਨ। ਸੋ ਜੇ ਤੁਸੀਂ ਸੈਕਿੰਡ ਪ੍ਰੋਪਰਟੀ ਜਿਹੜੀ ਲੈਣ ਲੱਗੇ ਹੋ, ਅਗਰ ਤੁਹਾਡੀ ਉਹ ਤੁਹਾਡੀ ਆਪਣੀ ਪ੍ਰਿੰਸੀਪਲ ਪ੍ਰੋਪਰਟੀ ਬਣ ਜਾਂਦੀ ਹੈ, ਤਾਂ ਯੈਸ ਯੂ ਕੈਨ ਕਲੋਜ਼ ਇਟ ਵਿਦ 10%। ਸੋ ਇਹ ਬਹੁਤ ਵਾਰੀ ਇਹ ਵਾਲਾ ਕੁਐਸਚਨ ਸੁਣਨ ਨੂੰ ਮਿਲਦਾ। ਮੈਂ ਜਸਟ ਵਾਂਟ ਟੂ ਕਲੈਰੀਫਾਈ ਦਿਸ ਪਰਟੀਕੁਲਰਲੀ, ਮੈਨੂੰ ਕਿਉਂਕਿ ਪਿਛਲੇ ਵੀਕ ਬਹੁਤ ਸਾਰੀਆਂ ਕਾਲ ਸੀ ਕਿ ਇਸ ਵੇਲੇ ਘਰ ਸਸਤੇ ਨੇ, ਵੀ ਵਾਂਟ ਟੂ ਪੁੱਟ ਐਨ ਆਫਰ ਪਰ ਸੈਕਿੰਡ ਪ੍ਰੋਪਰਟੀ ਹੈ, 20% ਦੀ ਆਪਾਂ ਮੈਕਸੀਮਮ ਕਿੱਥੇ ਕਿਹਦੀ ਅਮਾਊਂਟ ਤੱਕ ਜਾ ਸਕਦੇ ਹਾਂ। The way I explained, I was happy ki jehde customer kehnde si ki apa 5-6 lakh da lena, at least they were able to go to 8-8.5 tak, kyunki this is now going to be the principal property. So that was one. ਸੈਕਿੰਡ ਥਿੰਗ ਆਪਾਂ ਇਹ ਕਹਿਣਾ ਚਾਹੁੰਗਾ ਕਿ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਹੀਲੋਕ, ਜੇ ਤੁਸੀਂ ਪਹਿਲੀ ਤੁਹਾਡੀ ਕੋਈ ਜਿੱਥੇ ਵੀ ਪ੍ਰੋਪਰਟੀ ਹੈਗੀ, ਤੁਸੀਂ ਜਿਹੜੇ ਵੀ ਬੈਂਕ ਨਾਲੋਂ ਆਰਬੀਸੀ, ਸੀਆਈਬੀਸੀ, ਫਲਾਣਾ ਟਿਮਕਾ, ਜਿਹੜੇ ਵੀ ਬੈਂਕ ਏ ਲੈਂਡਰ ਨਾਲ ਹੈਗੇ ਹੋ, ਯੂ ਡੋਂਟ ਨੀਡ ਟੂ ਸਵਿਚ ਦ ਬੈਂਕ, ਯੂ ਡੋਂਟ ਨੀਡ ਟੂ ਡੂ ਨਥਿੰਗ, ਕੀਪ ਦੈਟ ਮੋਰਗੇਜ ਵਿਦ ਦਮ. ਹੀਲੋਕ ਆਪਾਂ ਸੈਕਿੰਡ ਪੋਜੀਸ਼ਨ ਤੇ ਲੈ ਕੇ ਦੇ ਸਕਦੇ ਹਾਂ, ਜਿੰਨੀ ਯੂਜ਼ ਕਰੋਗੇ ਸਿਰਫ ਉਹਦੇ ਤੇ ਇੰਟਰਸਟ ਪਊਗਾ, ਅਦਰਵਾਈਜ਼ ਦੇਰ ਇਜ਼ ਨੋ ਇੰਟਰਸਟ. ਲੈ ਕੇ ਰੱਖ ਲਓ, ਆਪਣੇ ਅਕਾਊਂਟ ਪਾ ਕੇ ਰੱਖ ਲਓ. ਯੂ ਨੋ ਵਟ ਹੈਪਨਸ ਟੂਮੋਰੋ, ਪ੍ਰਾਈਜ਼ ਘੱਟ ਗਈਆਂ ਵੱਧ ਗਈਆਂ, ਨਾ ਉਹਦੇ ਚ ਐਕੁਇਟੀ ਬਚੀ, ਤਾਂ ਯੂ ਵਿਲ ਬੀ ਰਿਪੈਂਟ ਕਰੋਗੇ ਬਾਅਦ ਚ ਕਿ ਸਾਡੇ ਨਾਲ ਕੀ ਹੋ ਗਿਆ, ਵਿਸ਼ ਉਸ ਟਾਈਮ ਤੇ ਕਰਾਇਆ ਹੁੰਦਾ. ਇਫ ਯੂ ਵਾਂਟ ਇਟ, ਗਿਵ ਮੀ ਅ ਸ਼ਾਊਟ. ਵਿਲ ਡੈਫੀਨੇਟਲੀ ਜਿੰਨੀਆਂ ਤੁਹਾਡੀਆਂ ਹਾਈ ਡੈਟਸ ਨੇ ਆਪਾਂ ਉਹ ਪੇ ਆਫ ਕਰ ਸਕਦੇ ਹਾਂ. ਜੇ ਤੁਹਾਡੇ ਕੋਈ ਕਾਰ ਚਾਰ ਦੇ ਲੋਨ ਨੇ, ਕਿਸੇ ਹਾਈ ਇੰਟਰਸਟ ਤੇ ਲਿੱਤੇ ਹੋਏ ਨੇ, ਕ੍ਰੈਡਿਟ ਕਾਰਡ ਨੇ ਜਾਂ ਲਾਈਨ ਆਫ ਕ੍ਰੈਡਿਟ ਹੋਰ ਕਿਸੇ ਜਗ੍ਹਾ ਤੇ ਯੂਜ਼ ਕੀਤੀ, ਸੈਕਿੰਡ ਮੋਰਗੇਜ ਯੂਜ਼ ਕੀਤੀ, ਆਪਾਂ ਉਹ ਸਾਰੀ ਕੰਸੋਲੀਡੇਟ ਕਰਕੇ ਹੀ ਲੋਕ ਤੁਹਾਨੂੰ ਲੈ ਕੇ ਦੇ ਸਕਦੇ ਹਾਂ. 647-739-87-10, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰੋ.
0: 647-739-8710. ਪਿਛਲੇ ਮਹੀਨੇ ਤੁਰਕੀ ਵਿਚ ਨਾਟੋ ਸੰਮੇਲਨ ਤੋਂ ਬਾਹਰ ਨਿਕਲਦੇ ਸਮੇਂ ਡੋਨਲਡ ਟਰੰਪ ਨੇ ਇਰਾਨ ਤੋਂ ਖਤਰਾ ਸੀ ਕਿ ਉਹ ਸ਼ਾਇਦ ਅਟੈਕ ਨਾ ਕਰਦੇ, ਉਸ ਮੱਦੇਨਜ਼ਰ ਗੁਪਤ ਰੂਪ ਵਿਚ ਜਹਾਜ਼ ਬਦਲ ਦਿੱਤੇ ਗਏ ਸਨ, ਇੱਕ ਜਹਾਜ਼ ਚੋਂ ਦੂਜੇ ਚ ਬਦਲਿਆ, ਲੇਕਿਨ ਉਹਦੇ ਵਿਚ ਵੀ ਜਿਹੜੀ ਕੇਟਰਿੰਗ ਵਾਲਾ ਟਰੱਕ ਜਿਹਾ ਹੁੰਦਾ ਉਹਦੇ ਚ ਬਿਠਾ ਕੇ ਲੈ ਕੇ ਗਏ. ਆਸਟ੍ਰੇਲੀਆ ਭਰ ਵਿਚ ਡਿਲੀਵਰੀ ਡਰਾਈਵਰਾਂ ਨੂੰ ਘੱਟੋ ਘੱਟ $31 ਤੇ 30 ਸੈਂਟ ਘੰਟੇ ਦੇ ਭੁਗਤਾਨ ਕੀਤਾ ਜਾਵੇਗਾ. ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ. ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ. ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ. ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ C-X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ. ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5256, 905-913-5256.
3: Indian Fruitland, one stop for all your grocery needs.
4: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ.
3: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ. ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ. ਅੱਜ ਹੀ ਪਹੁੰਚੋ, ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ.
5: ਅਜੀਬ ਸੀ ਇਹ ਬਾਤ ਹੈ, ਅਜਬ ਸਾ ਇਹ ਖਿਆਲ ਹੈ, ਮਗਰ ਜੋ ਸੋਚਨੇ ਲਗੂੰ ਤੋ ਇੱਕ ਅਹਿਮ ਸਵਾਲ ਹੈ ਕਿ ਵਕਤ ਹੀ ਕਹਾਂ ਗਿਆ, ਇਹ ਉਮਰ ਸਭ ਗੁਜ਼ਾਰ ਦੀ ਔਰ ਵਕਤ ਹੀ ਮਿਲਾ ਨਹੀਂ. ਕਹਾ ਕਿਸੀ ਨੇ ਆ ਮਿਲੋ ਤੋ ਵਕਤ ਹੀ ਨਹੀਂ ਮਿਲਾ, ਕਿਸੀ ਕਾ ਦਰਦ ਬਾਂਟ ਲੋ ਤੋ ਵਕਤ ਹੀ ਨਹੀਂ ਮਿਲਾ, ਜੋ ਚਾਹਾ ਕੁਛ ਲਿਖੂੰ ਕਭੀ ਤੋ ਵਕਤ ਹੀ ਨਹੀਂ ਮਿਲਾ, ਆਰਾਮ ਕਰਨਾ ਚਾਹ ਜੋ ਤੋ ਵਕਤ ਹੀ ਨਹੀਂ ਮਿਲਾ, ਮਾਂ ਬਾਪ ਕੋ ਮੈਂ ਵਕਤ ਦੂੰ ਤੋ ਵਕਤ ਹੀ ਨਹੀਂ ਮਿਲਾ, ਬੱਚੇ ਕਹੇ ਕਿ ਵਕਤ ਦੇ ਤੋ ਵਕਤ ਹੀ ਨਹੀਂ ਮਿਲਾ, ਸ਼ੋਹਰ ਕਹੇ ਬਨੋ ਠਨੋ ਤੋ ਵਕਤ ਹੀ ਨਹੀਂ ਮਿਲਾ, ਬਹਿਨੇ ਕਹੇ ਕਿ ਬਸ ਕਰੋ ਤੋ ਵਕਤ ਹੀ ਨਹੀਂ ਮਿਲਾ. ਮੇਰੀ ਸਿਹਤ ਗਿਰ ਰਹੀ ਥੀ ਜਬ ਮੁਝਸੇ ਕਹਾ ਯੇ ਭਾਈ ਨੇ ਤਬ, ਕਿ ਸਾਰੇ ਕਾਮ ਛੋੜ ਦੋ, ਕਿਸੀ ਡਾਕਟਰ ਸੇ ਵਕਤ ਲੋ ਤੋ ਵਕਤ ਹੀ ਨਹੀਂ ਮਿਲਾ, ਕਾਮੋ ਕੀ ਇੱਕ ਕਿਤਾਰ ਹੈ ਜੋ ਜ਼ਹਿਨ ਪਰ ਸਵਾਰ ਹੈ, ਪਿਛਲੋਂ ਕੋ ਜਬ ਸਮੇਟ ਲੂੰ ਫਹਿਰਿਸਤ ਨਈ ਤਿਆਰ ਹੈ, ਇਹ ਕੈਸੇ ਸਭ ਖਤਮ ਕਰੂੰ ਕਿ ਵਕਤ ਹੀ ਨਹੀਂ ਮਿਲਾ. ਕੱਚੀ ਉਮਰ ਕਾ ਦੌਰ ਥਾ, ਦਿਲ ਨੇ ਕਹਾ ਕਿ ਪਿਆਰ ਕਰ, ਪਰ ਵਕਤ ਹੀ ਨਹੀਂ ਮਿਲਾ, ਫਿਰ ਇਸ਼ਕ ਰੱਬ ਸੇ ਹੋ ਗਿਆ ਤੋ ਇਸ਼ਕ ਦਹਿਰ ਖੋ ਗਿਆ, ਯੇ ਚਾਹ ਰੱਬ ਕੋ ਖੋਜ ਲੂੰ, ਮੈਂ ਕਿਉਂ ਜਹਾਂ ਕਾ ਬੋਝ ਲੂੰ, ਪੱਕਾ ਯੇ ਠਾਨ ਭੀ ਲਿਆ ਪਰ ਵਕਤ ਹੀ ਨਹੀਂ ਮਿਲਾ, ਯੇ ਮਾਹੋ ਸਾਲ ਸਾਰੇ ਅਬ ਹੈ ਮਾਂਗਦੇ ਜਵਾਬ ਜਬ, ਤੋ ਕਿਆ ਹੋਈ ਹਯਾਤ ਫਿਰ, ਕੈਸੇ ਬਨੇਗੀ ਬਾਤ ਫਿਰ, ਕਿ ਉਮਰ ਸਭ ਗੁਜ਼ਾਰ ਦੀ ਔਰ ਵਕਤ ਹੀ ਨਹੀਂ ਮਿਲਾ, ਤੋ ਵਕਤ ਹੀ ਕਹਾਂ ਗਿਆ.
6: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
7: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ.
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
7: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
7: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਵੈਸੇ ਵਕਤ ਦੀ ਜੇ ਗੱਲ ਕਰੀਏ, ਅੱਜ ਇੱਥੇ ਸਟੂਡੀਓ 'ਚ ਵੀ ਅਸੀਂ ਥੋੜ੍ਹੀ ਦੇਰ ਪਹਿਲਾਂ ਗੱਲ ਕਰ ਰਹੇ ਸੀ ਵੀ ਅਗਸਤ ਦੀ ਵੀ 10-11 ਤਰੀਕ ਹੋ ਗਈ, ਆਹ ਸਾਲ ਵੀ ਲੰਘ ਗਿਆ, ਐਂ ਲੰਘ ਗਿਆ। ਜੇ ਕੋਈ ਚੀਜ਼ ਕਰਨਾ ਚਾਹੁੰਦੇ ਹੋ ਨਾ, ਉਹਨੂੰ ਹੁਣ ਕਰ ਲਓ। ਜੇ ਇਹ ਉਮੀਦਾਂ ਲਾ ਲਈਆਂ ਵੀ ਜਦੋਂ 65 ਸਾਲ ਦੇ ਹੋ ਗਏ, ਰਿਟਾਇਰਮੈਂਟ ਹੋ ਗਏ, ਆਹ ਕਰਾਂਗੇ ਉਹ ਕਰਾਂਗੇ, ਉਦੋਂ 50 ਬਿਮਾਰੀਆਂ ਜੁੜੀਆਂ ਹੋਣੀਆਂ, ਉਹਦਾ ਇਲਾਜ ਕਰਾਉਂਗੇ, ਆਹ ਕਰੋਗੇ ਉਹ ਕਰੋਗੇ। ਇੰਜੋਏ ਯੋਰ ਲਾਈਫ ਵਾਈਲ ਯੂ ਕੈਨ, ਦੇਰ ਇਜ਼ ਓਨਲੀ ਵਨ ਲਾਈਫ ਟੂ ਲਿਵ। ਜਨਕ ਜੂਲਰ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਦੱਸੀਏ। ਟੋਰਾਂਟੋ ਸਟਾਕ ਚੇਂਜ, ਕਰੂਡ ਆਇਲ, ਡਾਲਰ, ਸੋਨਾ ਇਸ ਸਮੇਂ ਉੱਪਰ ਚੱਲ ਰਿਹਾ ਹੈ। ਨਾਸਡੇਕ ਤੇ ਡਾਓ ਇਹ ਇਸ ਸਮੇਂ ਥੱਲੇ ਹੈ। ਸੀਰੀਆ ਦੀ ਅਦਾਲਤ ਨੇ ਬਸ਼ਰ ਨੂੰ ਜੰਗੀ ਅਪਰਾਧਾਂ ਲਈ ਗੈਰ ਹਾਜ਼ਰੀ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਆਪ ਤਾਂ ਮਾਸਕੋ ਭੱਜ ਗਿਆ ਸੀਗਾ 14 ਸਾਲ ਉੱਥੇ ਕਤਲੇਆਮ ਤੋਂ ਬਾਅਦ। ਫੈਸਲਾ ਦੇਸ਼ ਦੇ 14 ਸਾਲਾਂ ਦੇ ਘਰੇਲੂ ਯੁੱਧ ਦੌਰਾਨ ਹੋਏ ਅਤਿਆਚਾਰਾਂ ਨਾਲ ਸੰਬੰਧਿਤ ਹੈ, ਜਿਸ ਵਿੱਚ ਲਗਭਗ 5 ਲੱਖ ਲੋਕ ਮਾਰੇ ਗਏ ਸਨ। ਆਲਰਾਈਟ, AM 530 ਡੇਵ ਟਾਲਾ ਸ਼ੋ, ਆਪਣੇ ਨੰਬਰ ਹੈ ਜੀ 416-677-0609, ਔਰ ਸਾਡੇ ਸਟੂਡੀਓ ਦੇ ਨੰਬਰ 12 ਤੋਂ 2 ਰਹਿਣਗੇ, 905-799-0999। ਅਭਿਸ਼ੇਕ ਜੀ ਵੈਲਕਮ ਟੂ ਦ ਸ਼ੋ।
8: ਸਤਿ ਸ਼੍ਰੀ ਅਕਾਲ ਦੇਵਪਾਲ ਜੀ, ਮੈਂ ਅਭਿਸ਼ੇਕ ਰਿਅਲਟਰ, ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ 10, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
0: ਥੈਂਕ ਯੂ ਸਰ, ਆਪਣੀ ਕਮਿਊਨਿਟੀ ਲਈ ਇਹ ਬੜੀ ਮਾਣ ਦੀ ਗੱਲ ਹੈ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ ਤੁਹਾਡੇ ਲਈ ਖੁੱਲ੍ਹ ਚੁੱਕਿਆ ਹੈ। ਫਿਜ਼ੀਓਥੈਰੇਪੀ ਕਰਾਉਣੀ ਹੈ, ਮਸਾਜ ਥੈਰੇਪੀ ਕਰਾਉਣੀ ਹੈ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਚਾਹੀਦੀਆਂ, ਪ੍ਰੋਫੈਸ਼ਨਲ ਲਈ ਦਿੱਤੀਆਂ ਜਾਂਦੀਆਂ ਨੇ। ਗੋਰਵੇ ਅਤੇ ਕੰਟਰੀ ਸਾਈਡ ਦੇ ਕੋਰਨਰ 'ਤੇ ਇਹਨਾਂ ਦੀ ਲੋਕੇਸ਼ਨ ਹੈ, ਔਰ ਜਿਹੜੀਆਂ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਉਹਨਾਂ ਨਾਲ ਖੁਦ ਡੀਲ ਕਰਦੇ ਨੇ, ਸੋ ਤੁਹਾਡੇ ਹੈਡਕ ਜਿਹੜੀ ਹੈ ਖਤਮ। 905-913-5556, 913-5556, 2 ਲਾਟ ਖਾਲੀ ਨੇ ਜੀ, ਜਿਹੜੀਆਂ 1.25 ਏਕੜ ਦੇ ਕਰੀਬ ਹੈ। ਸਰਵਿਸ ਵੀ ਹੈ ਆਪਣੇ ਬ੍ਰੈਂਪਟਨ ਤੋਂ 35 ਮਿੰਟ ਦੀ ਦੂਰੀ 'ਤੇ ਹੈ। ਇੱਥੇ ਤੁਸੀਂ ਆਪਣੇ ਮਨਪਸੰਦ ਦਾ ਮਕਾਨ ਪਾ ਸਕਦੇ ਹੋ, ਬਿਲਡਰ ਨੇ ਨਹੀਂ ਪਾ ਕੇ ਦੇਣਾ, ਨਾ ਨਾ ਨਾ ਨਾ, ਤੁਸੀਂ ਆਪਣਾ ਡਿਜ਼ਾਇਨ ਚੁਣੋ, ਤੁਸੀਂ ਆਪਣਾ ਬਿਲਡਰ ਹਾਇਰ ਕਰੋ, ਜਿਹੋ ਜਿਹਾ ਤੁਹਾਡਾ ਦਿਲ ਕਰਦਾ 5-7-8 ਹਜ਼ਾਰ ਸਕੁਅਰ ਫੁੱਟ ਦਾ ਮਕਾਨ ਪਾਓ, 2-3 ਪੈ ਗਏ, 2-3 ਬਣ ਰਹੇ, ਉੱਥੇ ਦੇਖ ਵੀ ਸਕਦੇ ਹੋ। ਇਹਦੀ ਜਾਣਕਾਰੀ ਜੈ ਜਤਿੰਦਰ ਗੰਧਮ ਕੋਲ ਆ, 416-265-2222। ਇੱਕ ਫਰਮ ਹੈ ਜਿਹਨਾਂ ਨੂੰ ਏਜ ਦਾ ਡਰਾਈਵਰ ਚਾਹੀਦੇ ਹੈ, ਟੋਰਾਂਟੋ ਤੋਂ ਮੋਂਟਰੀਅਲ, ਮੋਂਟਰੀਅਲ ਤੋਂ ਟੋਰਾਂਟੋ, ਟੋਰਾਂਟੋ ਤੋਂ USA, US ਤੋਂ ਟੋਰਾਂਟੋ, ਬਾਈ ਵੀਕਲੀ ਪੇ ਹੈ, ਟੋਪ ਦੀ ਪੇ ਹੈ। ਤੁਸੀਂ ਰਾਈਡ ਵਹੀਕਲ ਦੀ ਮੰਗ ਡੋਰਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਲਓ, 647-972-6455, 972-6455। ਡੱਕ ਸਿਸਟਮ ਸਾਫ਼ ਕਰਾ ਲਓ, $99 ਤੋਂ ਸ਼ੁਰੂ ਹੁੰਦਾ, 416-277-4616 ਇਹਨਾਂ ਦਾ ਨੰਬਰ ਹੈ।
9: ਆਪਣੇ ਵੀਰ ਜੇ ਜੇ ਨਿੱਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ 6472016002 647-201-6002
10: कि तुसी भी डॉक्टर, डेंटिस्ट, आईटी प्रोफेशनल या इनकॉर्पोरेटेड बिजनेस ओनर हो एंड यू हैव रिटेन्ड अर्निंग्स इन योर कॉर्पोरेशन एज वेल, द प्रॉब्लम इज के जदों भी तुसी इस पैसे नो विदड्रॉ करना है इन द फॉर्म ऑफ सैलरी और डिविडेंड्स, बोथ आर टैक्सेबल, बट द सॉल्यूशन टू दिस प्रॉब्लम इज के थोड़िया रिटेन्ड अर्निंग्स नो स्पेशलाइज्ड टैक्स एफिशिएंट स्ट्रेटजीज इन्वेस्ट किया जा सकता है, जिथे पैसा टैक्स शेल्टर ग्रो करेगा और तुसी इस पैसे नो टैक्स एफिशिएंटली यूज करना है फॉर एनी फ्यूचर गोल और फॉर योर रिटायरमेंट। नीड टू नो मोर? दिस इज उमरप्रीत चावला, डेजिग्नेटेड फाइनेंशियल advisor, and number to call is 647-446-1616 647-446-1616
11: ओए तू आज दरख्त ते उल्टा क्यों लटकी जाना है?
12: ओ यार सिर पीड़ हो जांदा सी।
11: तो फिर दरख्त ते उल्टा क्यों लटके?
12: ओ दरअसल मैं सिर पीड़ दी गोली खादी ना, मैं सोचा कि ढिड च ना रह जाए।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099-905-460-9099-460-9099 ਇਹਨਾਂ ਦਾ ਨੰਬਰ ਹੈ। ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ। ਪਿਛਲੇ ਹਫਤੇ ਡੇਢ ਹਫਤੇ ਵਿੱਚ ਤੀਜੀ ਵਾਰ ਅਮਰੀਕਾ ਨੂੰ ਮਿਲਣਗੇ ਆਪਣੇ ਕੈਨੇਡੀਅਨ ਅਧਿਕਾਰੀ, ਜਿਹੜੀ ਡੀਲ ਹੈ ਬਣਾਉਣ ਲੱਗੇ ਆਪਸ ਚ ਮੈਕਸੀਕੋ, ਅਮਰੀਕਾ ਤੇ ਕੈਨੇਡਾ। ਇਹਦੀ ਡੈਡਲਾਈਨ 1 ਅਗਸਤ 2019 ਦੱਸੀ ਜਾ ਰਹੀ ਹੈ। ਜਿਹੜੇ ਅਸੀਂ ਹੱਟੇ ਕੱਟੇ ਬੰਦੇ ਹਾਂ, ਕਿੰਨੀ ਕੁ ਵਾਰ ਖੂਨਦਾਨ ਕੀਤਾ ਆਪਾਂ? ਹੈਲੋ, ਹਾਂਜੀ, ਕਿੰਨੀ ਵਾਰ ਕੀਤਾ? ਕਿੰਨੀ ਵਾਰ ਤੁਸੀਂ ਖੂਨਦਾਨ ਕੀਤਾ ਦੱਸੋ? ਜਿੱਦਣ ਆਪਾਂ ਨੂੰ ਖੂਨ ਦੀ ਲੋੜ ਪੈ ਗਈ, ਇਸ ਤਾਂ ਭਾਲ ਦੇਣਾ ਵੀ ਸਾਨੂੰ ਖੂਨ ਫਟਾਫਟ ਮਿਲ ਜੇ, ਤੁਸੀਂ ਵੀ ਦਾਨ ਕਰ ਦਿਓ, ਕੀ ਫਰਕ ਪੈਂਦਾ? ਔਰ ਕਿੰਨੇ ਕੁ ਸੱਜਣ ਨੇ ਜਿਨ੍ਹਾਂ ਨੇ ਆਪਣੇ ਔਰਗਨ ਡੋਨੇਸ਼ਨ ਵਾਲੀ ਸ਼ੀਟ ਤੇ ਸਾਈਨ ਕੀਤੇ ਹੋਏ ਆ? ਕਿੰਨੇ ਕੁ ਨੇ? ਜੇ ਕਿਡਨੀ ਫੇਲ ਹੋ ਗਈ, ਲਿਵਰ ਫੇਲ ਹੋ ਗਿਆ, ਕੋਈ ਹੋਰ ਪੰਗਾ ਪੈ ਗਿਆ, ਫਿਰ ਅਸੀਂ ਰੰਗ ਨਹੀਂ ਦੇਖਣਾ, ਜਾਤ ਨਹੀਂ ਦੇਖਣੀ ਵੀ ਕਿਹੜੀ ਜਾਤ ਦਾ ਬੰਦਾ ਉਦੋਂ ਭਾਲਦਾ ਸਾਨੂੰ ਮਿਲ ਜੇ? ਤੁਸੀਂ ਵੀ ਦਾਨ ਕਰ ਦਿਓ। ਹੋ ਸਕਦਾ ਜਿਉਂਦੇ ਜੀ ਮੇਰੇ ਵਰਗੇ ਨੇ ਕੋਈ ਚੰਗਾ ਕੰਮ ਨਹੀਂ ਕੀਤਾ, ਮਰਨ ਲੱਗੇ ਤਾਂ ਚੰਗਾ ਕੰਮ ਹੋ ਜਾਏਗਾ ਨਾ? ਕਰ ਦਿਓ, ਚੰਗੇ ਰਹੋਗੇ।
13: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤਾਂ ਵੀ ਉੱਥੇ ਜਾਵਾਂ।
14: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
13: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040 ਟਿੱਕਾ ਜੰਕਸ਼ਨ 2958 Queen Street East, Unit 26, Brampton.
15: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
16: ਆ ਭੈਣੇ, ਖਰੀਦ ਲਿਆ ਗਹਿਣੇ?
17: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
16: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ?
17: ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
16: ਗੱਲ ਤਾਂ ਤੇਰੀ ਸਹੀ ਹੈ ਭੈਣ,
17: ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
18: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9058308800।
6: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
19: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
7: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
7: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475589999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਆਪਣੇ ਕੋਲ ਸੈਟਰਡੇ ਸੰਡੇ ਏਅਰ ਟਾਈਮ ਅਵੇਲੇਬਲ ਹੈ। ਅਗਰ ਤੁਸੀਂ ਖੁਦ ਦਾ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਨਾਲ ਸੰਪਰਕ ਕਰ ਲਓ ਜਨਾਬ 4166770609 6770609। MP ਰਾਜਸਥਾਨ ਸਮੇਤ 6 ਸੂਬਿਆਂ ਚ 48 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਹਿਮਾਚਲ ਚ ਚੱਲਦੀ ਕਾਰ ਤੇ ਡਿੱਗੇ ਪੱਥਰ, 260 ਸੜਕਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ। ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040 647-429-4040
20: ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
18: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 9054502828 9054502828
0: ਫੇਰ ਨੋਟ ਕਰੋ, ਏਅਰ ਟਾਈਮ ਸਾਡੇ ਕੋਲ ਅਵੇਲੇਬਲ ਹੈ ਸੈਟਰਡੇ ਐਂਡ ਸੰਡੇ, ਉਹਦੇ ਲਈ ਸਾਡੇ ਨਾਲ ਸੰਪਰਕ ਕਰ ਲਓ 4166770609। ਕੋਈ ਐਡਵਰਟਾਈਜ਼ ਕਰਨੀ ਹੈ 12 ਤੋਂ 2 ਦੇ ਵਿਚਕਾਰ ਤਾਂ ਵੀ ਸਾਡੇ ਨਾਲ ਸੰਪਰਕ ਕਰ ਲਓ 4166770609। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
21: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530 and their guests and do not reflect the views and opinions of the management and staff of CHLO AM 530.
22: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
23: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
22: ਦਿਸ ਇਜ਼ ਵਤਨੋਂ ਦੂਰ ਰੇਡੀਓ।

0: ਦੋਸਤੋ ਗੁੱਡ ਆਫਟਰਨੂਨ ਜੀ ਆਇਆਂ ਨੂੰ ਵੈਲਕਮ ਅਗਸਤ ਮਹੀਨੇ ਦੀ 11 ਤਰੀਕ ਤੇ ਦਿਨ ਹੈਗਾ ਟਿਊਜ਼ਡੇ ਆਪ ਸਭ ਦਾ ਨਿੱਘਾ ਸਵਾਗਤ ਹੈ 5:30 AM ਦੇ ਉੱਤੇ ਤੁਸੀਂ ਜੁੜੇ ਹੋਏ ਹੋ ਦੇਵ ਤਾਤਲਾ ਜੀ ਨੂੰ ਹੁਣੇ ਸੁਣਿਆ ਤੇ ਹੁਣ ਬਾਰੀ ਸਾਡੀ ਹੈਗੀ ਆ ਤੇ ਘੰਟਾ ਤੁਹਾਡੇ ਨਾਲ ਗੱਲਾਂ ਬਾਤਾਂ ਖੂਬ ਕਰਨੀਆਂ ਸੀ ਨਾਲ ਸਪੋਂਸਰਾਂ ਦੇ ਸੰਦੇਸ਼ ਦੇਣੇ ਆ ਕਾਫੀ ਤੁਹਾਡੇ ਪੈਸਿਆਂ ਦੀ ਬਚਤ ਵੀ ਕਰਨੀ ਆ ਰੀਅਲ ਸਟੇਟ ਦੇ ਵੀ ਕਾਫੀ ਮੈਸੇਜ ਸਾਡੇ ਕੋਲ ਨੇ ਤੇ ਖਬਰਾਂ ਵੀ ਇਸ ਟਾਈਮ ਸਟੂਡੀਓ ਦੇ ਵਿੱਚ ਕਾਫੀ ਪਹੁੰਚ ਗਈਆਂ ਨੇ ਕੁਝ ਕੈਨੇਡਾ ਦੀਆਂ ਕੁਝ ਅਮਰੀਕਾ ਦੀਆਂ ਤੇ ਕੁਝ ਭਾਰਤ ਦੀਆਂ ਉਹਨਾਂ ਦੇ ਉੱਤੇ ਵੀ ਜਿਹੜੀ ਝਾਤ ਪਾਵਾਂਗੇ ਨੰਬਰ ਹੈ ਸਾਡਾ 9057990999 ਔਰ ਤੁਹਾਡੇ ਕੋਲ ਵੀ ਕੋਈ ਖਬਰ ਹੋਵੇ ਆਸ ਪਾਸ ਦੀ ਜਾਂ ਕੋਈ ਟ੍ਰੈਫਿਕ ਦੀ ਜਾਂ ਕੋਈ ਗੱਲਬਾਤ ਸਾਂਝੀ ਕਰਨੀ ਚਾਹੋ ਕਿਸੇ ਸਬਜੈਕਟ ਦੀ ਗੱਲ ਕਰਨੀ ਚਾਹੋ ਕਿਸੇ ਵਿਸ਼ੇ ਦੇ ਉੱਤੇ ਟਾਕ ਸ਼ੋ ਕਰਨਾ ਚਾਹੋ 905-799-0999 ਤੇ ਲਾਈਨਾਂ ਸਾਡੀਆਂ ਓਪਨ ਨੇ ਤੁਸੀਂ ਹੈਲੋ ਸ਼ੈਲੋ ਕਰ ਸਕਦੇ ਹੋ ਸਾਡੇ ਨਾਲ ਸਟੂਡੀਓ ਚ ਸਾਥ ਦੇ ਰਹੇ ਨੇ ਕਿਰਨ ਜੀ
1: ਸਤਿ ਸ਼੍ਰੀ ਅਕਾਲ ਸੁਖੀ ਜੀ ਤੁਹਾਨੂੰ ਵੀ ਹੋਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ ਸਤਿ ਸ਼੍ਰੀ ਅਕਾਲ ਜੀ ਔਰ ਬਿਲਕੁਲ ਜੀ ਜਿੱਦਾਂ ਕਿ ਸੁਖੀ ਜੀ ਨੇ ਦੱਸਿਆ ਕਿ ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੋਊਗਾ ਉਹਦੇ ਵਿੱਚ ਜਿਹੜੀ ਹੈ ਜੀ ਆਪਾਂ ਗੱਲਬਾਤ ਕਰਾਂਗੇ ਗੀਤ ਸੰਗੀਤ ਦੀ ਨਾਲ ਸਾਡੇ ਸਪੋਂਸਰਸ ਨਾਲ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋਊਗੀ ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਤਰੀਕ ਹੋ ਚੁੱਕੀ ਹੈ ਔਗਸਤ 11 ਤੇ ਨਾਲ ਦੀ ਨਾਲ ਵੈਦਰ ਰਿਪੋਰਟ ਹੈਗੀ ਹੈ ਜੀ ਅੱਜ ਦਾ ਵੈਦਰ ਹੈਗਾ 21 ਡਿਗਰੀ ਸ਼ਾਮ ਨੂੰ ਹੈਗਾ 22 ਡਿਗਰੀ ਓਵਰ ਨਾਈਟ 17 ਡਿਗਰੀ ਹੈਗਾ ਜੀ ਔਰ ਨਾਲ ਦੀ ਨਾਲ ਹਵਾ ਦੀ ਸਪੀਡ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2 ਜਿੱਥੇ ਕਿ ਦਿਨ ਜਿਹੜਾ ਜੀ ਅੱਜ ਸਨਰਾਈਜ਼ ਹੋਇਆ ਸੀ 6:18 ਤੇ ਦਿਨ ਜਿਹੜਾ ਜੀ ਢਲ ਜਾਣਾ ਆ 8:28 ਤੇ ਸੋ ਇਹ ਸੀਗੀ ਕੁਸ਼ਕ ਜਿਹੜੀ ਜੀ ਅੱਜ ਦੀ ਵੈਦਰ ਰਿਪੋਰਟ ਔਰ ਨਾਲ ਦੀ ਨਾਲ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਸਪੋਂਸਰਸ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਜੀ ਇੰਨਾ ਵਧੀਆ ਰੇਡੀਓ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰਦੇ ਹਾਂ ਔਰ ਸਾਨੂੰ ਚਾਹੇ ਤੁਸੀਂ ਜਿੱਥੋਂ ਵੀ ਸੁਣ ਰਹੇ ਹਾਂ ਗੱਡੀਆਂ ਚੋਂ ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ ਤੇ ਜਿੱਥੇ ਜਿੱਥੇ ਸਾਡੀ ਆਵਾਜ਼ ਜਿਹੜੀ ਜੀ ਪਹੁੰਚ ਰਹੀ ਆ ਜ਼ਰੂਰ ਸਾਨੂੰ ਜਿਹੜਾ ਜੀ ਤੁਸੀਂ ਕਾਲ ਕਰਕੇ ਆਪਣਾ ਫੀਡਬੈਕ ਦੇ ਸਕਦੇ ਆ 905-799-0999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ
0: ਜੀ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਅਸੀਂ ਕੀਆ 427 ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ ਉਹਨਾਂ ਦੀ ਗ੍ਰੈਂਡ ਓਪਨਿੰਗ ਸੇਲ ਜਿਹੜੀ ਚੱਲ ਰਹੀ ਹੈਗੀ ਆ ਇਹ ਵੀਕਐਂਡ ਖਾਸ ਕਰਕੇ ਹਾਈਬ੍ਰਿਡ ਵੀਕਐਂਡ ਮੰਨਿਆ ਜਾ ਰਿਹਾ ਹੈਗਾ ਔਰ ਹਾਈਬ੍ਰਿਡ ਦੀਆਂ ਜਿੰਨੀਆਂ ਵੀ ਗੱਡੀਆਂ ਨੇ ਉਹਨਾਂ ਦੇ ਉੱਤੇ ਸੇਲ ਇਸ ਟਾਈਮ ਵੀ ਮੌਜੂਦ ਹੈ ਵੈਸੇ ਉਹਨਾਂ ਨੇ ਜਿਹੜਾ ਆਫੀਸ਼ੀਅਲੀ ਆ ਉਹ 7 ਤਰੀਕ ਤੋਂ ਸ਼ੁਰੂ ਹੈਗੀ ਸੀ ਔਰ 7 ਤੋਂ ਲੈ ਕੇ 10 ਤੱਕ ਚੱਲਣੀ ਸੀ ਪਰ ਇਸ ਵੀਕ ਵੀ ਜਿਹੜੀ ਹੈਗੀ ਆ ਤੁਸੀਂ ਜਾ ਕੇ ਇਹਦਾ ਫਾਇਦਾ ਲੈ ਸਕਦੇ ਹੋ ਤੇ ਨੈਕਸਟ ਵੀਕ ਜਿਹੜਾ ਹੈਗਾ ਉਦੋਂ ਵੀ ਸੇਲ ਆ 2 ਵੀਕ ਲਗਾਤਾਰ ਚੱਲੇਗੀ ਕੀ ਆ 427 ਜਿਹੜਾ ਕਿ ਜਿੱਥੇ ਜਾ ਕੇ ਤੁਹਾਡੀ ਆਪਣੀ ਭਾਸ਼ਾ ਬੋਲਦੇ ਨੇ ਸਾਰੇ ਬੰਦੇ ਔਰ ਬਹੁਤ ਵੱਡਾ ਸ਼ੋਰੂਮ ਉਹਨਾਂ ਨੇ ਬਣਾਇਆ ਉੱਥੇ ਉਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ ਢਿੱਲੋਂ ਵੀਡੀਓ ਦਾ ਨੰਬਰ ਹੈ 905-204-1313 ਸਮੋਸਾ ਸਵੀਟ ਫੈਕਟਰੀ 416-213-1165 ਵੁੱਡਬਾਈਨ ਬੈਂਕਟ ਹਾਲ 416-743-0003 ਤੇ ਡਰੀਮ ਕਨਵੈਨਸ਼ਨ ਸੈਂਟਰ 905-451-1500 ਇਸ ਦੇ ਨਾਲ ਅੱਜ ਦਾ ਪ੍ਰੋਗਰਾਮ ਮੋਨਾ ਮਹਿੰਗੀ ਹੋਰਾਂ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ ਬਹੁਤ ਜਲਦੀ ਉਹ ਵੀ ਸਟੂਡੀਓ 'ਚ ਆਉਣਗੇ ਕੁਝ ਗੱਲਾਂ ਬਾਤਾਂ ਉਹਨਾਂ ਦੇ ਨਾਲ ਵੀ ਕਰਾਂਗੇ ਤੇ ਜੋ ਜਿਹੜੀ ਸ਼ੋਪਿੰਗ ਕਰਨੀ ਚਾਹੁੰਦੇ ਹੋ ਸਿੰਗਾਪੁਰ ਜੁਵੈਲਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 905-612-1500 ਤੇ ਟਿੱਕਾ ਜੰਕਸ਼ਨ ਦਾ ਵੀ ਸਹਿਯੋਗ ਹੈ ਤੇ ਹੋਰ ਵੀ ਸਾਡੇ ਸਪੋਂਸਰਾਂ ਦਾ ਸਹਿਯੋਗ ਹੈ ਅਸੀਂ ਗਾਂਹ ਜਾ ਕੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਔਰ ਪਹਿਲੀ ਕਾਲ ਦੇਖਦੇ ਹਾਂ ਜੀ ਕਿਹੜੀ ਆਈ ਹੈ ਦੇਖ ਹੈਲੋ
2: ਹੈਲੋ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਆ ਹਾਲੋ ਫਿਰ ਗੀਤ ਸੁਣੋ ਪਹਿਲਾਂ ਤੇ ਫਿਰ ਮਿਲਦੇ ਹਾਂ 905-799-0999 ਤੇ ਤੁਸੀਂ ਕਾਲ ਕਰ ਸਕਦੇ ਹੋ ਬਹੁਤ ਜਲਦੀ ਅਸੀਂ ਪੰਜਾਬ ਨਾਲ ਵੀ ਜੁੜ ਰਹੇ ਹਾਂ

0: ਮੈਂ ਕਿਹਾ ਅੱਜ ਪ੍ਰੋਗਰਾਮ ਥੋੜਾ ਜਿਹਾ ਚੱਕਵਾਂ ਜਿਹਾ ਕਰੀਏ, ਪਰ ਗਾਣੇ ਦੇ ਬੋਲ ਹੀ ਏਦਾਂ ਦੇ ਸੀ, ਕਹਿੰਦੇ ਠੱਗ ਲਾਈਫ, ਕਿਆ ਬਾਤ! ਇਹ ਤਾਂ ਵੈਸੇ ਪਤਾ ਨੀ ਕਿਹੜੇ ਤਰੀਕੇ ਨਾਲ ਉਹਨਾਂ ਨੇ ਕਿਹਾ ਹੋਵੇਗਾ, ਪਰ ਦੁਨੀਆਂ 'ਚ ਠੱਗ ਵੀ ਬਹੁਤ ਫਿਰਦੇ
1: 100% ਜੀ 100%।
0: ਕਈ ਵਾਰ ਤੁਹਾਡੇ ਨਾਲ ਹੀ ਹੁੰਦੇ,
1: ਤੁਸੀਂ ਮੈਨੂੰ ਕਹਿ ਰਹੇ ਹੋ?
0: ਨਹੀਂ ਨਹੀਂ, ਮੈਂ ਤੈਨੂੰ ਚਲੋ ਜੋਕਸ ਇੱਕ ਸੁਣਾਉਣਾ। ਇੱਕ ਵਾਰੀ ਇੱਕ ਵਿਅਕਤੀ ਕਹਿੰਦਾ ਕਿ ਕਿਤੇ ਜਾ ਰਿਹਾ ਸੀ, ਥੋੜੇ ਜਿਹੇ ਪੁਰਾਣੇ ਸਮੇਂ ਦੀ ਗੱਲ ਹੈਗੀ, ਉਹ ਟ੍ਰੇਨ ਦੇ ਵਿੱਚ ਜਾ ਰਿਹਾ, ਉਹਦੇ ਕੋਲ ਪੈਸੇ ਸੀਗੇ, ਤੇ ਉਹਨੇ ਕਿਹਾ ਵੀ ਪੈਸੇ, ਉਹਦੇ ਨਾਲ ਦਾ ਬੰਦਾ ਕਹਿੰਦਾ ਤੈਨੂੰ ਪਤਾ ਟ੍ਰੇਨ 'ਚ ਲੋਕੀ ਚੋਰੀ ਕਰ ਲੈਂਦੇ ਹੁੰਦੇ ਆ, ਆਪਣੇ ਪੈਸੇ ਸਾਂਭ ਕੇ ਰੱਖੀ, ਇਹ ਲੋਕਾਂ ਨੇ ਕੱਢ ਲਿਆ ਤੇ ਫਿਰ ਦੇਖੇਗਾ ਤਾਂ ਠਾ। ਉਹਨੇ ਬੜੇ ਤਰੀਕੇ ਨਾਲ ਸਾਂਭ ਲਿਆ, ਤੇ ਇੱਕ ਘੰਟੇ ਦੀ ਮਤਲਬ ਟ੍ਰੇਨ ਚੱਲੀ, ਦੋ ਘੰਟੇ ਬਾਅਦ ਉਹ ਨਾਲ ਦੇ ਬੰਦੇ ਨੂੰ ਕਹਿੰਦਾ ਯਾਰ ਲੋਕੀ ਨਾ ਐਵੇਂ ਬਦਨਾਮ ਕਰਦੇ ਆ, ਕਹਿੰਦੇ ਜੀ ਟ੍ਰੇਨ 'ਚ ਚੋਰੀ ਹੋ ਜਾਂਦੀ, ਟ੍ਰੇਨ ਚੋਰੀ ਹੋ ਜਾਂਦੀ। ਕਹਿੰਦਾ ਆਪਾਂ ਨੂੰ ਦੋ ਤਿੰਨ ਘੰਟੇ ਬੈਠਿਆਂ ਨੂੰ ਹੋ ਗਿਆ, ਆਪਾਂ ਮੈਂ ਤਾਂ ਠੀਕ ਠਾਕ ਹਾਂ, ਮੈਨੂੰ ਤਾਂ ਨਹੀਂ ਕੋਈ ਇੱਦਾਂ ਦੀ ਲੱਗੀ ਗੱਲ। ਉਹ ਨਾਲ ਦਾ ਹੀ ਬੰਦਾ ਕਹਿੰਦਾ, ਕਹਿੰਦਾ ਤਿੰਨ ਵਾਰੀ ਤਾਂ ਤੇਰੀ ਜੇਬ ਮੈਂ ਫੁੱਲ ਹਟਿਆ, ਜੇਬ 'ਚ ਕੁਛ ਹੈ ਹੀ ਨਹੀਂ।
1: ਦੇਖ ਲਓ ਜੀ,
0: ਸੋ ਕਈ ਵਾਰੀ ਇੱਦਾਂ ਹੀ ਫਿਰ ਨਾਲ ਹੀ ਬੈਠੇ ਹੁੰਦੇ ਠੱਗ। ਸੋ 9057990999 ਤੇ ਕਾਲ ਕਰ ਸਕਦੇ ਹੋ। ਕੱਲ ਅਸੀਂ ਇੱਕ ਤੁਹਾਡੇ ਲਈ ਕਹਾਵਤ ਵੀ ਪਾਈ ਸੀਗੀ, ਕਹਿੰਦੇ ਖੋਜੀ ਦੀ ਜੁੱਤੀ ਤੇ ਖੋਜੀ ਦੇ ਹੀ ਸਿਰ। ਕਿਸੇ ਨੇ ਜਵਾਬ ਨਹੀਂ ਦਿੱਤਾ, ਔਰ ਈਵਨ ਮਨਪ੍ਰੀਤ ਹੋਣੀ ਵੀ ਕਹਿੰਦੇ ਜੀ ਮੈਨੂੰ ਵੀ ਨਹੀਂ ਪਤਾ ਲੱਗ ਰਿਹਾ। ਤੇ ਹੁਣ ਮਨਪ੍ਰੀਤ ਹੋਣੀ ਫਿਰ ਆ ਗਿਆ, ਅੱਜ ਫਿਰ ਇਹੀ ਕਹਾਵਤ ਤੁਹਾਡੇ ਤੱਕ ਹਾਜ਼ਰ ਹੈ, ਖੋਜੀ ਦੀ ਜੁੱਤੀ ਤੇ ਖੋਜੀ ਦੇ ਸਿਰ। ਨੰਬਰ ਹੈ 9057990999। ਮਨਪ੍ਰੀਤ ਜੀ ਜੀ ਆਨ।
1: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਔਰ ਸਾਰੇ ਲਿਸਨਰਸ ਨੂੰ ਵੀ।
0: ਬਿਲਕੁਲ, ਔਰ ਤੁਸੀਂ ਰਿਸਰਚ ਕੀਤਾ ਫਿਰ, ਲੱਭੀ ਇਹ ਕਹਾਵਤ ਦਾ ਕੋਈ ਆਨਸਰ?
1: ਨਹੀਂ ਸੁਖੀ ਜੀ, ਮੈਂ ਨਕਲ ਨਹੀਂ ਮਾਰੀ।
0: ਨਕਲ ਨਹੀਂ ਮਾਰੀ ਆ?
1: ਹਾਂਜੀ,
0: ਅੱਜ ਕੱਲ ਤਾਂ ਨਕਲ ਬੜੇ ਲਿਖੇ ਤਰੀਕੇ ਨਾਲ ਲੋਕੀ ਮਾਰ ਲੈਂਦੇ, ਕੰਪਿਊਟਰ ਨੂੰ ਹੀ ਪੁੱਛ ਲੈਂਦੇ।
1: ਬਿਲਕੁਲ ਨਹੀਂ, ਪਰ ਮੈਂ ਕਿਹਾ ਐਵੇਂ ਸਵਾਦ ਕਿਉਂ ਮਾਰਨਾ, ਆਪਾਂ ਲਿਸਨਰ ਦੇ ਵੀ ਜਵਾਬ ਜਿਹੜੇ ਸੁਣਨੇ ਨੇ ਕੀ ਆਉਂਦੇ ਨੇ, ਤੇ ਨਹੀਂ ਤਾਂ ਫਿਰ ਤੁਸੀਂ ਤਾਂ ਹੈਗੇ ਹੀ ਆ।
0: ਨਹੀਂ ਨਹੀਂ, ਚਲੋ ਮੈਂ ਦੁਬਾਰਾ ਫਿਰ ਰਿਪੀਟ ਕਰ ਦਿੰਦਾ ਜੀ, 9057990999 ਜਾਣੀ 9057990999 ਸਾਡਾ ਸਟੂਡੀਓ ਦਾ ਨੰਬਰ ਹੈ, ਆਨਲਾਈਨ ਤੁਹਾਡੀ ਕਾਲ ਆ ਸਕਦੀ ਹੈ। ਤੇ ਕਹਾਵਤ ਹੈ ਖੋਜੀ ਦੀ ਜੁੱਤੀ ਖੋਜੀ ਦੇ ਸਿਰ। ਹੁਣ ਕਈਆਂ ਨੂੰ ਤਾਂ ਮੇਰੇ ਵਰਗਿਆਂ ਨੂੰ ਖੋਜੀ ਨਹੀਂ ਪਤਾ ਹੋਣਾ ਕੀ ਆ, ਸੋ ਦੇਖਦੇ ਹਾਂ। ਨਹੀਂ ਪਰ ਫਿਰ ਵੀ ਬਹੁਤ ਇੰਟੈਲੀਜੈਂਟ ਸਾਡੇ ਲਿਸਨਰ ਨੇ, ਔਰ ਪਿੰਡਾਂ ਦੇ ਨਾਲ ਜੁੜੀ ਹੋਈ ਇਹ ਕਹਾਵਤ ਹੈ, ਪਿੰਡਾਂ ਤੋਂ ਹੀ ਆਪਾਂ ਮੋਸਟਲੀ ਇੱਥੇ ਬਹੁਤ ਲੋਕ ਆਏ ਹੋਏ ਨੇ, ਔਰ ਨੰਬਰ 9057990999 ਹੈ। ਤੇ ਮੋਨਾ ਜੀ ਵੀ ਸਟੂਡੀਓ 'ਚ ਪਹੁੰਚ ਗਏ ਨੇ, ਮੋਨਾ ਜੀ ਤੁਹਾਨੂੰ ਵੀ ਜੀ ਆਨ ਵੈਲਕਮ।
2: ਥੈਂਕ ਯੂ ਸੋ ਮਚ ਸੁਖੀ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ, ਕਿਰਨ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਤੁਹਾਡੇ ਨਾਲ ਵੀ ਕਾਫੀ ਜਿਹੜੀਆਂ ਕੰਮ ਦੀਆਂ ਗੱਲਾਂ ਬਾਤਾਂ ਕਰਨੀਆਂ। ਜੇ ਕੋਈ ਤੁਹਾਡਾ ਸਵਾਲ ਹੋਵੇ ਇੰਸ਼ੋਰੈਂਸ ਸੰਬੰਧੀ, ਜਾਂ ਇੰਸ਼ੋਰੈਂਸ ਫੀਲਡ 'ਚ ਆਉਣ ਲਈ, ਜਾਂ ਕੋਈ ਹੋਰ ਫਿਊਚਰ ਪਲਾਨ ਲਈ ਕੋਈ ਗੱਲਬਾਤ ਪੁੱਛਣੀ ਚਾਹੁੰਦੇ ਹੋ, ਮੋਨਾ ਜੀ ਨਾਲ ਗੱਲ ਕਰ ਸਕਦੇ ਹੋ 9047 4169 1509 ਦੇ ਉੱਤੇ। ਤੇ ਦੇਖੋ ਜੀ ਮਨਪ੍ਰੀਤ ਜੀ, ਹਾਲੇ ਤੱਕ ਇੱਕ ਵੀ ਰਿੰਗ ਨਹੀਂ ਦੇਖੋ ਵੱਜੀ ਮੋਨਾ ਜੀ, ਇਹਦਾ ਮਤਲਬ ਜਾਂ ਤਾਂ ਕਹਾਵਤ ਮਤਲਬ ਨਹੀਂ ਕਿਸੇ ਨੂੰ ਪਤਾ, ਤੇ ਜਾਂ ਫਿਰ ਆਪਣੀ ਆਵਾਜ਼ ਨਹੀਂ ਬਾਹਰ ਜਾ ਰਹੀ। ਟੈਕਨੀਕਲ ਪ੍ਰੋਬਲਮ ਹੋ ਸਕਦਾ ਕਈ ਵਾਰੀ, ਹੈ ਨਾ, ਕਿ ਬਾਹਰ ਆਪਾਂ ਨੂੰ ਆਪਾਂ ਰੇਡੀਓ ਸੁਣਦੇ ਨੀ, ਆਪਾਂ ਤਾਂ ਬੋਲ ਰਹੇ ਹੈਗੇ ਆ, ਤੇ ਜੇ ਆਵਾਜ਼ ਕਲੀਅਰ ਆ ਰਹੀ ਹੈ ਤਾਂ ਵੀ ਸਾਨੂੰ ਦੱਸ ਦੇਣ, ਤੇ ਜੇ ਇਸ ਕਹਾਵਤ ਦਾ ਮਤਲਬ ਪਤਾ ਖੋਜੀ ਦੀ ਜੁੱਤੀ ਖੋਜੀ ਦੇ ਸਿਰ,
2: ਜਿੰਨੇ ਵੀ ਪਤਾ
0: ਤਾਂ ਵੀ ਦੱਸ। ਨੰਬਰ ਹੈ ਬੜਾ ਸੌਖਾ 9057990999। ਸੋ ਮਨਪ੍ਰੀਤ ਜੀ, ਹੁਣ ਆਪਾਂ ਗੱਲ ਕਰਦੇ ਹਾਂ ਖਬਰਾਂ ਤੋਂ। ਤੁਹਾਨੂੰ ਪਤਾ ਕਿ ਸਮਰ ਦੇ ਵਿੱਚ ਅਮਰਨਾਥ ਦੀ ਯਾਤਰਾ ਸ਼ੁਰੂ ਹੁੰਦੀ ਹੈ, ਤੇ ਲੋਕ ਬੜੇ ਉਤਸ਼ਾਹ ਦੇ ਨਾਲ ਉੱਥੇ ਜਾਂਦੇ ਨੇ, ਤੇ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਥੋੜਾ ਜਿਹਾ ਉਹਨਾਂ ਨੇ ਇਹਨੂੰ ਪੋਸਟਪੋਨ ਕੀਤਾ।
1: ਹਾਂਜੀ ਸੁਖੀ ਜੀ, ਕਿਉਂਕਿ ਸ਼੍ਰੀ ਬਾਬਾ ਬਰਫਾਨੀ ਜੀ ਦੀ ਅਮਰਨਾਥ ਯਾਤਰਾ ਜਿਹੜੀ ਹੈ 3 ਜੁਲਾਈ ਤੋਂ ਸਟਾਰਟ ਹੋ ਗਈ ਸੀ, ਤੇ ਅਕਸਰ ਹੀ ਇਹਨਾਂ ਮਹੀਨਿਆਂ ਦੇ ਵਿੱਚ ਸਟਾਰਟ ਹੁੰਦੀ ਆ, ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਤੋਂ ਇਹ ਸ਼ੁਰੂ ਹੋਈ ਸੀ, ਔਰ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਜਿਹੜੀ ਆ 2026 ਆਪਣੇ ਅੰਤਮ ਪੜਾਅ ਤੇ ਪਹੁੰਚੀ ਆ। ਰਸਤੇ ਦੇ ਵਿੱਚ ਬਹੁਤ ਸਾਰੀਆਂ ਤੰਗੀਆਂ ਤਕਲੀਫਾਂ ਆਈਆਂ, ਇੱਕ ਯਾਤਰਾ ਦਾ ਵੱਡਾ ਜਿਹੜਾ ਜਥਾ ਕਹਿ ਸਕਦੇ ਹੋ ਉੱਥੋਂ ਚੱਲਿਆ ਸੀ, ਔਰ ਰਸਤੇ ਦੇ ਵਿੱਚ ਰੁਕਣਾ ਵੀ ਪਿਆ ਮੌਸਮ ਖਰਾਬੀ ਦਾ ਕਰਕੇ। ਸੋ ਹੁਣ ਮੀਂਹ ਦੇ ਕਰਕੇ ਜਿਹੜਾ ਆ, ਜਾਂ ਖਰਾਬ ਮੌਸਮ ਦਾ ਕਰਕੇ ਇਹਨੂੰ ਮੁਲਤਵੀ ਕਰ ਦਿੱਤਾ ਗਿਆ, ਤੇ ਵੈਸੇ ਵੀ ਜਿਹੜੀ ਆ ਅਗਸਤ ਦੇ ਵਿੱਚ ਇਹ ਯਾਤਰਾ ਜਿਹੜੀ ਸੁਖੀ ਜੀ 28 ਅਗਸਤ ਤੱਕ ਹੀ ਚੱਲਣੀ ਸੀਗੀ, ਬੰਦ ਹੋ ਜਾਣੀ ਸੀ, ਤਾਂ ਹੁਣ ਮੈਨੂੰ ਲੱਗਦਾ ਕਿ ਜਿਹੜੇ ਰਹਿ ਗਏ ਸ਼ਰਧਾਲੂ ਨੇ ਉਹ ਅਗਲੇ ਸਾਲ ਇਸ ਯਾਤਰਾ ਦੇ ਦਰਸ਼ਨ ਕਰ ਪਾਉਣਗੇ।
0: ਜੀ ਬਿਲਕੁਲ, ਤੇ ਮਨਪ੍ਰੀਤ ਜੀ ਉਧਰੋਂ ਪਤਾ ਨਹੀਂ ਇੰਡੀਆ ਦੇ ਜਹਾਜ਼ਾਂ ਨੂੰ ਕੀ ਹੋਇਆ, ਆਲਵੇਜ਼ ਹੀ ਹੁਣ ਲੋਕੀ ਵਿਚਾਰੇ ਰਿਸਕ ਦੇ ਵਿੱਚ ਜਾਂਦੇ ਨੇ, ਤੇ ਇੱਕ ਹੋਰ ਇੰਡੀਗੋ ਦੇ ਜਹਾਜ਼ ਦੇ ਵਿੱਚ 154 ਯਾਤਰੀ ਜਿਹੜੇ ਬੈਠੇ ਸੀਗੇ ਉਹ ਤਾਂ ਵਿਚਾਰੇ ਪਾਠ ਹੀ ਕਰਦੇ ਰਹੇ।
1: ਹਾਂਜੀ ਸੁਖੀ ਜੀ, ਇਹ ਅੱਜ ਦੀ ਹੀ ਖਬਰ ਹੈ। ਮੰਗਲਵਾਰ ਨੂੰ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਪਰ ਜਿਹੜਾ ਸੀਗਾ ਵਾਰਾਣਸੀ ਰਨਵੇ ਤੇ ਇੱਕ ਇੰਡੀਗੋ ਉਡਾਨ ਜਿਹੜੀ ਆਉਣ ਦੇ ਨਾਲ ਅਚਾਨਕ ਹੀ ਉੱਥੇ ਹਫੜਾ ਦਫੜੀ ਮੱਚ ਗਈ, ਕਿਉਂਕਿ ਹਾਦਸੇ ਨੇ ਮਤਲਬ ਦਹਿਸ਼ਤ ਕਹਿ ਸਕਦੇ ਉੱਥੇ ਫੈਲਾ ਦਿੱਤੀ। ਇੰਡੀਗੋ ਜਹਾਜ਼ ਰਨਵੇ ਦੀ ਸਥਿਤੀ ਨੂੰ ਸਮਝਦੇ ਹੋਏ ਦੁਬਾਰਾ ਉਡਾਨ ਉਹਨੇ ਭਰ ਲਈ, ਮਤਲਬ ਉਤਰਿਆ ਨਹੀਂ ਤੇ, ਪਰ 154 ਯਾਤਰੀ ਸੀਗੇ ਉਹਦੇ ਵਿੱਚ, ਜਿਨ੍ਹਾਂ ਦੀ ਜਾਨ ਕਹਿ ਸਕਦੇ ਹਾਂ ਦਾਅ ਤੇ ਲੱਗੀ ਹੋਈ ਸੀ। ਇੰਡੀਗੋ ਉਡਾਨ 6E5025 ਜਿਹੜੀ ਸੀ ਦੁਪਹਿਰ ਨੂੰ ਦਿੱਲੀ ਉਤਰਨ ਵਾਲੀ ਸੀਗੀ, ਤੇ ਇਹ ਜਿਹੜਾ ਉੱਥੇ ਕਹਿ ਸਕਦੇ ਹਾਂ ਅਚਾਨਕ ਜਿਹੜੀ ਇਹ ਘਟਨਾ ਵਾਪਰਦੀ ਆ। ਪਰ ਸੁਖਦ ਖਬਰ ਇਹ ਹੈ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ, 154 ਦੇ 54 ਯਾਤਰੀ ਜਿਹੜੇ ਨੇ ਵਾਲ ਵਾਲ ਬਚੇ ਨੇ, ਤੇ ਕਹਿੰਦੇ ਨੇ ਕਿ ਜੇਕਰ ਜਹਾਜ਼ ਸਮੇਂ ਸਿਰ ਨਾ ਉਡਾਇਆ ਜਾਂਦਾ ਤਾਂ ਸ਼ਾਇਦ ਇੱਕ ਵੱਡੀ ਘਟਨਾ ਉਸ ਸਮੇਂ ਉੱਥੇ ਵਾਪਰ ਜਾਂਦੀ।
0: ਬਿਲਕੁਲ ਜੀ, ਕਈ ਵਾਰੀ ਇੱਥੇ ਵੀ ਮੁੰਨਾ ਜੀ ਤੁਸੀਂ ਧਿਆਨ ਕੀਤਾ ਹੋਗਾ, ਮੈਂ ਮੇਰੇ ਇੱਥੇ ਆਪਣੇ ਟੋਰਾਂਟੋ ਏਅਰਪੋਰਟ ਤੇ ਵੀ ਬੜੀ ਵਾਰੀ ਜਦੋਂ ਆਪਾਂ ਡੈਰੀ ਰੋਡ ਲੈ ਕੇ ਜਾਂਦੇ ਹਾਂ ਤੇ ਸਾਰਾ ਰਨਵੇ ਦੇਖਦਾ,
2: ਬਿਲਕੁਲ,
0: ਤੇ ਇੱਕ ਦੋ ਵਾਰੀ ਮੈਂ ਵੀ ਦੇਖ ਰਿਹਾ ਸੀ ਬਹੁਤ ਪਲੇਨ ਜਿੱਦਾਂ ਐਨ ਉਤਰ ਰਿਹਾ ਉਤਰ ਰਿਹਾ ਉਤਰ ਰਿਹਾ ਤੇ ਜਦੋਂ ਰਨਵੇ ਦੇ ਲੱਗ ਗਿਆ ਉਹਨੇ ਤਾਂ ਚੱਕਤਾ ਉਸੇ ਟਾਈਮ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸੇਫ ਨਹੀਂ ਆ,
2: ਬਿਲਕੁਲ
0: ਹਨਾ। ਤੇ ਪਰ ਉਸ ਟਾਈਮ ਜਿਹੜੇ ਯਾਤਰੀ ਵਿੱਚ ਹੁੰਦੇ ਆ ਉਹ ਤਾਂ ਵਿਚਾਰੇ ਤੈਨੂੰ ਪਤਾ ਕੀ
2: ਹਾਲਾਤ, ਸਪੈਸ਼ਲੀ ਹੁਣ ਰੀਸੈਂਟਲੀ ਕਾਫੀ ਇੰਸੀਡੈਂਟਸ ਹੋਈ ਜਾ ਰਹੇ ਨੇ, ਬਾਰ ਬਾਰ ਹੋਈ ਜਾ ਰਹੇ ਨੇ, ਤਾਂ ਉਸ ਚੀਜ਼ਾਂ ਨੂੰ ਸੁਣ ਕੇ ਹੋਰ ਵੀ ਜ਼ਿਆਦਾ ਪਰਸਨ ਨੂੰ ਸਟ੍ਰੈਸ ਰਹਿੰਦਾ।
0: ਪਰ ਟਰੈਵਲ ਤਾਂ ਕਰਨਾ ਹੀ ਪੈਂਦਾ ਹੈ ਨਾ,
2: ਬਿਲਕੁਲ,
0: ਬਾਕੀ ਜਿੱਦਾਂ ਜਿੱਦਾਂ ਤੁਹਾਡਾ ਕਹਿੰਦੇ ਹੁੰਦੇ ਅੰਜਲ ਲਿਖਿਆ ਜਿਵੇਂ ਹੈਗਾ। ਸੋ ਨਾਲ ਹੀ ਦੱਸ ਦਈਏ ਤੁਹਾਨੂੰ ਕਿ ਅੱਜ ਦਾ ਪ੍ਰੋਗਰਾਮ ਅਸੀਂ ਟੈਲੀਟਾਈਮ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਟੈਲੀਟਾਈਮ ਦੀਆਂ ਵੈਬਸਾਈਟ ਤੇ ਜਾ ਕੇ ਤੁਸੀਂ ਉਹਨਾਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਤੁਹਾਡੇ ਆਸ ਪਾਸ 3-4 ਲੋਕੇਸ਼ਨਾਂ ਵੀ ਨੇ, ਸਮਾਨ ਸਸਤਾ ਲੈਣਾ ਚਾਹੁੰਦੇ ਹੋ ਤੇ 905-200-73-55-50 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਕਟਾਰੀਆ ਟੂਰ ਐਂਡ ਟਰੈਵਲ, ਸਸਤੀਆਂ ਹਵਾਈ ਟਿਕਟਾਂ ਦੀ ਗੱਲ ਕਰ ਰਹੇ ਹਾਂ ਤੇ ਤੁਸੀਂ ਵਧੀਆ ਜਹਾਜ਼ 'ਚ ਜਾਣਾ, ਸਸਤੀਆਂ ਹਵਾਈ ਟਿਕਟਾਂ ਲੈਣੀਆਂ, ਕਟਾਰੀਆ ਟੂਰ ਐਂਡ ਟਰੈਵਲ 905-600-78-1200 ਤੇ ਗੱਲ ਹੋ ਸਕਦੀ ਹੈ। ਔਰ ਇਸ ਦੇ ਨਾਲ ਨਾਲ ਜੀ ਪੀਜ਼ਾ ਡੀਪੂ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਪੀਜ਼ਾ ਡੀਪੂ ਦੀਆਂ 75 ਲੋਕੇਸ਼ਨਸ ਕੈਨੇਡਾ ਦੇ ਵਿੱਚ ਹੈ ਔਰ ਤੁਸੀਂ ਇਹਦਾ ਬਿਜ਼ਨਸ ਕਰਨਾ ਹੈ ਜਾਂ ਤੁਸੀਂ ਪੀਜ਼ਾ ਆਰਡਰ ਕਰਨਾ ਹੈ, pizzadepot.ca ਤੇ ਜਾਓ ਤੇ ਤੁਸੀਂ ਇਹਨਾਂ ਦਾ ਜਿਹੜਾ ਪੀਜ਼ੇ ਦਾ ਆਨੰਦ ਮਾਣ ਸਕਦੇ ਹੋ ਜੀ। ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਤੇ ਅੰਜਮ ਕਰੇਸ਼ੀ 416-570-0157 ਤੇ ਕਾਲ ਹੋ ਸਕਦੀ ਹੈ ਜੀ। ਔਰ ਖਬਰਾਂ ਤਾਂ ਆਪਣੇ ਕੋਲ ਹੋਰ ਵੀ ਨੇ ਮਨਪ੍ਰੀਤ ਜੀ, ਖਬਰਾਂ ਦੇ ਨਾਲ ਨਾਲ ਆਪਾਂ ਮੋਨਾ ਜੀ ਨਾਲ ਵੀ ਹੈਲੋ ਸ਼ੈਲੋ ਨਾਲ ਨਾਲ ਰੱਖਣੀ ਆ ਤੇ ਦੂਜੀਆਂ ਅਹਿਮ ਖਬਰਾਂ ਵੀ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ, ਪਰ ਹਾਲੇ ਤੱਕ ਬੁਝਾਰਤ ਦਾ ਲਈ ਕਾਲ ਨਹੀਂ ਆਈ। ਅੱਛਾ, ਤੁਸੀਂ ਮੋਨਾ ਜੀ ਕਿਹਾ ਸੀ ਵੀ ਜੇ ਨਹੀਂ ਪਤਾ ਤਾਂ ਵੀ ਕਰ ਲਿਓ, ਤਾਂ ਵੀ ਨਹੀਂ ਕਾਲ ਆਈ। ਦੇਖ ਲੋ, ਮੈਂ ਤਾਂ ਆਪਣਾ ਸਾਰਾ ਪਰਿਵਾਰਕ ਮੈਂਬਰ ਸਮਝਦਾ ਸਾਰਿਆਂ ਨੂੰ ਜਿਹੜੇ ਰੇਡੀਓ ਸੁਣਦੇ ਆ, ਸੋ ਉਹਨਾਂ ਦੇ ਮੇਰੇ ਘਰ ਵਾਲੇ ਹਾਲਾਤ ਹੀ ਕੀਤੇ ਵੀ ਨਾ ਮੇਰੇ ਘਰ ਚੱਲੇ ਤਾਂ ਨਾ। ਇੱਕ ਵਾਰੀ ਨਾ ਇੱਕ ਬੰਦਾ ਜਾ ਕੇ ਕਹਿੰਦਾ ਢਾਬੇ ਤੇ ਰੋਟੀ ਖਾਣ ਗਿਆ, ਉਹਨੇ ਦਾਲ ਆਰਡਰ ਕਰਕੇ ਤੇ ਉਹਨੂੰ ਕਹਿੰਦਾ ਨਾ ਦੋ ਰੋਟੀਆਂ ਲਿਆ, ਸਾੜ ਕੇ ਐਨ ਭੁੰਨ ਕੇ ਚੰਗੀ ਤਰ੍ਹਾਂ ਸੜੀਆਂ ਜਿਹਾ ਹੋਣ। ਉਹ ਨਾਲ ਦਾ ਬੰਦਾ ਕਹਿੰਦਾ ਯਾਰ ਲੋਕੀ ਤਾਂ ਕੋਈ ਵਧੀਆ ਤਰੀਕੇ ਨਾਲ ਰੋਟੀ ਖਾਂਦੇ ਆ ਤੇ ਤੂੰ ਇੰਨੀ ਸਾੜ ਕੇ ਕਾਹਤੋਂ ਜੀ, ਕੀ ਚੱਕਰ? ਕਹਿੰਦਾ ਯਾਰ ਮੈਂ ਬਾਹਰ ਆ ਕੇ ਵੀ ਨਾ ਘਰ ਵਰਗਾ ਮਾਹੌਲ ਹੀ ਸਾਂਭਦਾ, ਘਰੇ ਕਹਿੰਦਾ ਸੜੀ ਹੋਈ ਮਿਲਦੀ। ਹੁਣ ਆਪਾਂ ਮੋਨਾ ਜੀ ਥੋੜੀ ਜਿਹੀ ਗੱਲਬਾਤ ਕਰੀਏ ਤੁਹਾਡੇ ਫੀਲਡ ਦੀ, ਕਿਵੇਂ ਚੱਲ ਰਿਹਾ ਪਹਿਲਾਂ ਤੁਹਾਡਾ ਕਾਰੋਬਾਰ?
2: ਬਹੁਤ ਵਧੀਆ ਜੀ, ਪਰਮਾਤਮਾ ਦੀ ਕਿਰਪਾ ਹੈਗੀ ਆ। ਐਂਡ ਹਮੇਸ਼ਾ ਥੈਂਕਫੁਲ ਵੀ ਹੁੰਨੇ ਆ ਤੁਹਾਡੇ ਸੋਸ਼ਲ ਮੀਡੀਆ ਦਾ, ਆਪਣੇ ਸਾਰੇ ਮੀਡੀਆ ਦੇ ਪਾਰਟਨਰਸ ਦਾ, ਤੇ ਨਾਲ ਹੀ ਆਪਣੇ ਸਾਰੇ ਹੀ ਲਿਸਨਰਸ ਤੇ ਕਲਾਇੰਟਸ ਦੇ ਵੀ। ਬਿਲਕੁਲ, ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹਮੇਸ਼ਾ ਇਸੇ ਤਰੀਕੇ ਦੇ ਨਾਲ ਅਸੀਂ ਚਾਹੁੰਦੇ ਹੁੰਦੇ ਕਿ ਪਰਮਾਤਮਾ ਸਪੋਰਟ ਬਣਾਈ ਰੱਖੇ ਤੇ ਇਸੇ ਤਰੀਕੇ ਦੇ ਨਾਲ ਅਸੀਂ ਓਨਰਸ ਸਰਵਿਸਿਸ ਦਿੰਦੇ ਰਹੀਏ।
0: ਅੱਛਾ ਜੀ, ਵੈਸੇ ਤਾਂ ਇਹ ਤਾਂ ਸਾਰੀ ਇਨਸਾਨ ਦੀ ਇੱਕ ਕਹਿੰਦੇ ਹੁੰਦੇ ਫਿਤਰਤ ਆ ਕਿ ਹਰ ਫੀਲਡ ਦੇ ਵਿੱਚ ਹੀ ਲੋਕ ਜਦੋਂ ਕੋਈ ਅਗਾਂਹ ਵੱਧਦਾ ਤੇ ਦੂਜੇ ਜੈਲਸ ਕਰਦੇ, ਤੁਹਾਡੇ ਫੀਲਡ 'ਚ ਵੀ ਇਦਾਂ ਹੁੰਦਾ?
2: ਹੁੰਦਾ ਹੋਊਗਾ, ਪਰ ਇਹ ਹੈ ਕਿ ਮੈਨੂੰ ਲੱਗਦਾ ਹੁੰਦਾ ਕਿ ਮੈਂ ਜਿੰਨਾ ਜ਼ਿਆਦਾ ਦੇਖਿਆ ਕਿ ਜਿੰਨਾ ਤੁਸੀਂ ਆਪਣੇ ਕੰਮ ਵੱਲ ਕੰਸੈਂਟਰੇਟ ਕਰਦੇ ਹੈਗੇ, ਦੈਟਸ ਅ ਮੇਨ ਥਿੰਗ। ਤੁਸੀਂ ਆਪਣੇ ਕੰਮ ਵੱਲ ਫੋਕਸ ਕਰੋ ਇਨਸਟੈਡ ਕਿ ਦੂਜਿਆਂ ਦੇ ਵੱਲ ਦੇਖਣ ਉਹ ਕੀ ਕਰ ਰਿਹਾ, ਕਿੱਥੇ ਜਾ ਰਿਹਾ, ਉਹਦੇ ਵਿੱਚ ਤੁਹਾਡਾ ਉਲਟਾ ਟਾਈਮ ਹੀ ਵੇਸਟ ਹੁੰਦਾ ਤੇ ਤੁਸੀਂ ਟਾਈਮ ਵੇਸਟ ਕਰੋਗੇ, ਓਬਵੀਅਸਲੀ ਤੁਸੀਂ ਹੋਰ ਬੈਕਵਰਡ ਜਾਓਗੇ। ਉਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਆਪਣੇ ਕੰਮ ਵੱਲ ਧਿਆਨ ਦਿਓ, ਫੋਕਸ ਔਨ ਯੂਰ ਗੋਲਸ।
0: ਬਿਲਕੁਲ ਜੀ, ਤੇ ਅੱਜ ਆਪਾਂ ਕਿਹੜੇ ਮੈਸੇਜ ਦੇਣਾ ਜਿਹੜਾ ਸੁਣਨ ਵਾਲਿਆਂ ਨੂੰ
2: ਮੈਸੇਜ? ਅੱਜ ਆਪਾਂ ਥੋੜਾ ਕਾਫੀ ਵਾਰ ਨਾ ਅਸੀਂ ਇੰਸ਼ੋਰੈਂਸ ਦੀ ਜਦੋਂ ਗੱਲ ਕਰਦੇ ਹਾਂ, ਲਾਈਫ ਇੰਸ਼ੋਰੈਂਸ ਦੀ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹੁੰਦੇ ਹਾਂ, ਪਰ ਕਾਫੀ ਵਾਰ ਕਾਲਸ ਇੱਦਾਂ ਦੀਆਂ ਵੀ ਆਉਂਦੀਆਂ ਨੇ ਜਿਹੜੇ ਕਿ ਹੈਲਥ ਐਂਡ ਡੈਂਟਲ ਬਾਰੇ, ਕਿ ਅਸੀਂ ਆਪਣੀਆਂ ਮੈਡੀਕੇਸ਼ਨਸ ਕਿੱਦਾਂ ਕਵਰ ਹੋਣ, ਸਾਡੀਆਂ ਕੋਈ ਡੈਂਟਲ ਦੇ ਰਿਲੇਟਿਡ ਐਕਸਪੈਂਸਿਸ ਆ ਉਹ ਕਿੱਦਾਂ ਕਵਰ ਹੋਣ। ਐਂਡ ਬਹੁਤ ਵਾਰ ਇਹ ਜਿਹੜੇ ਕੰਸਰਨ ਹੁੰਦੇ ਨੇ ਉਹਨਾਂ ਦੇ ਵੱਲੋਂ ਸਪੈਸ਼ਲੀ ਆਉਂਦੇ ਨੇ ਜਿਹੜੇ ਪਰਸਨ ਜਿਹੜੇ ਜੋਬ ਕਰ ਰਹੇ ਨੇ ਇਸ ਟਾਈਮ, ਗਰੁੱਪ ਬੈਨੀਫਿਟਸ ਚੱਲ ਰਹੇ ਨੇ ਉਹਨਾਂ ਦੇ ਡਰੱਗ ਐਂਡ ਡੈਂਟਲ ਪਲਾਨਸ ਦੇ, ਤੇ ਹੁਣ ਇਸ ਟਾਈਮ ਕਿਸੇ ਨਾ ਕਿਸੇ ਰੀਜ਼ਨ ਕਰਕੇ ਜਾਂ ਤਾਂ ਜੋਬ ਛੱਡਣੀ ਹੈਗੀ ਹੈ, ਜਾਂ ਫਿਰ ਲੇ ਆਫ ਹੋ ਰਹੀ ਹੈਗੀ ਕੋਈ ਨਾ ਕੋਈ ਰੀਜ਼ਨ ਹੈਗਾ ਇੱਦਾਂ ਦਾ ਜਾਂ ਆਪਣਾ ਬਿਜ਼ਨਸ ਸ਼ੁਰੂ ਕਰਨ ਲੱਗਿਆ ਕੰਟਰੈਕਟ ਬੇਸ ਤੇ ਚੱਲੇ ਆ ਸੋ ਉਹਨਾਂ ਦੇ ਲਈ ਸਪੈਸ਼ਲ ਮੈਸੇਜ ਹੈਗਾ ਕਿ ਇਨ ਕੇਸ ਜੇ ਇੱਦਾਂ ਦੀ ਕੋਈ ਵੀ ਚੇਂਜਿਸ ਆ ਰਹੀਆਂ ਨੇ ਜੋਬ ਦੇ ਵਿੱਚ ਤੁਹਾਡੇ ਕਿਸ ਟਾਈਮ ਤੇ ਤੁਸੀਂ ਜੋਬ ਕੁਇਟ ਕਰ ਰਹੇ ਹੋ ਜਾਂ ਕਿਸੇ ਵੀ ਰੀਜ਼ਨ ਕਰਕੇ ਤੁਹਾਡੇ ਜਿਹੜੇ ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਹੈਗੇ ਆ ਉਹ ਖਤਮ ਹੋ ਰਹੇ ਨੇ ਤਾਂ ਉਹਨੂੰ ਇਸੇ ਤਰੀਕੇ ਦੇ ਨਾਲ ਨਾ ਜਾਣ ਦਵੋ ਕਿਉਂਕਿ ਤੁਸੀਂ ਜਿੰਨੀ ਜਲਦੀ ਸਾਨੂੰ ਕੰਟੈਕਟ ਕਰੋਗੇ ਤਾਂ ਤੁਹਾਨੂੰ ਬੈਟਰ ਆਪਸ਼ਨਸ ਮਿਲ ਸਕਦੀਆਂ ਹੁੰਦੀਆਂ ਨੇ ਰੀਜ਼ਨ ਕੀ ਹੈਗਾ ਕਿ ਮੋਸਟਲੀ ਸੁਖੀ ਜੀ ਜਿਹੜੇ ਡਰੱਗ ਐਂਡ ਡੈਂਟਲ ਪਲਾਨਸ ਲੈਂਦੇ ਕੌਣ ਲੈਂਦਾ ਹੈ ਜਿਹੜੇ ਜਿਹਨਾਂ ਨੂੰ ਆਲਰੇਡੀ ਮੈਡੀਕੇਸ਼ਨ ਚੱਲ ਰਹੀਆਂ ਨੇ ਜਿਹਨਾਂ ਦੀਆਂ ਮੈਡੀਕੇਸ਼ਨ ਚੱਲ ਰਹੀਆਂ ਨੇ ਸੋ ਉਹ ਚਾਹੁੰਦੇ ਹੁੰਦੇ ਕਿ ਜੇ ਅੱਜ ਅਸੀਂ ਪਲਾਨ ਲਈਏ ਤਾਂ ਸਾਡੀਆਂ ਉਹ ਸਾਰੀਆਂ ਮੈਡੀਕੇਸ਼ਨਸ ਕਵਰ ਕਰਨ ਤੇ 80% ਪਲਾਨਸ ਜਿਹੜੇ ਹੈਗੇ ਨਵੇਂ ਸਿਰੇ ਤੋਂ ਜਦੋਂ ਤੁਸੀਂ ਲੈਂਦੇ ਹੋ ਤਾਂ ਤੁਹਾਡੀਆਂ ਪੁਰਾਣੀਆਂ ਮੈਡੀਕੇਸ਼ਨਸ ਕਵਰ ਨਹੀਂ ਹੁੰਦੀਆਂ ਸੋ ਮੇਕ ਸ਼ੋਰ ਕਰੋ ਕਿ ਜੇ ਤੁਹਾਡਾ ਗਰੁੱਪ ਡਰੱਗ ਐਂਡ ਡੈਂਟਲ ਪਲਾਨ ਇਸ ਟਾਈਮ ਕੋਈ ਖਤਮ ਹੋ ਰਿਹਾ ਜੋਬ ਚੇਂਜ ਹੋ ਰਹੀ ਹੈ ਤਾਂ ਤੁਸੀਂ ਸਾਨੂੰ ਹੁਣੇ ਕੰਟੈਕਟ ਕਰੋ ਤਾਂ ਕਿ ਤੁਹਾਨੂੰ ਸੇਮ ਬੈਨੀਫਿਟਸ ਤੁਹਾਡੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਵੀ ਕਵਰ ਹੋਣਗੀਆਂ ਤੇ ਸੇਮ ਬੈਨੀਫਿਟਸ ਵੀ ਪ੍ਰੋਵਾਈਡ ਕੀਤੇ ਜਾਣਗੇ ਪਰ ਉਹ ਹੁੰਦੇ ਨੇ ਲਿਮਿਟਿਡ ਟਾਈਮ ਪੀਰੀਅਡ ਦੇ ਲਈ ਵਿਦ ਇਨ ਫਸਟ 60 ਡੇਜ਼ ਦੇ ਵਿੱਚ ਤੁਸੀਂ ਸਾਨੂੰ ਕੰਟੈਕਟ ਕਰੋਗੇ ਤਾਂ ਸੇਮ ਪਲਾਨ ਪ੍ਰੋਵਾਈਡ ਕੀਤਾ ਜਾ ਸਕਦਾ ਹੈ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਆਲਰੇਡੀ ਕਿਸੇ ਤਰ੍ਹਾਂ ਦੀ ਇੱਦਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਹੈ ਮੈਡੀਕੇਸ਼ਨਸ ਹੈਗੀਆਂ ਨੇ ਸਾਡੇ ਕੋਲ ਇੱਦਾਂ ਦੇ ਪਲਾਨਸ ਆਏ ਨੇ ਇਸ ਟਾਈਮ ਤੇ ਜਿਹੜੇ ਡਰੱਗ ਐਂਡ ਡੈਂਟਲ ਪਲਾਨਸ ਜਿਹਦੇ ਵਿੱਚ ਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੂੰ ਵੀ ਕਵਰ ਕੀਤੀਆਂ ਜਾਊਗੀਆਂ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ ਡਰੱਗ ਐਂਡ ਡੈਂਟਲ ਪਲਾਨਸ ਮਤਲਬ ਕਿ ਤੁਹਾਡੇ ਕੋਈ ਮੈਡੀਕੇਸ਼ਨਸ ਪ੍ਰਿਸਕ੍ਰਾਈਬਡ ਮੈਡੀਕੇਸ਼ਨਸ ਹੈ ਡੈਂਟਲ ਦੇ ਰਿਲੇਟਿਡ ਕਵਰੇਜ ਹੋ ਗਈ ਫਿਜ਼ੀਓਥੈਰੇਪੀ ਹੋ ਗਈ ਜਾਂ ਫਿਰ ਕਹਿ ਲਓ ਕਿ ਟਰੈਵਲ ਇੰਸ਼ੋਰੈਂਸ ਇਹ ਸਾਰਾ ਕੁਝ ਇਹਦੇ ਅੰਡਰ ਕਵਰ ਹੋ ਜਾਂਦਾ ਹੈਗਾ ਕੋਈ ਡਿਟੇਲ 'ਚ ਗੱਲ ਕਰਨਾ ਚਾਹੁੰਦੇ ਹੋ ਜਾਂ ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਦੇ ਬਾਰੇ ਤੁਹਾਡੀ ਆਪਣੀ ਕੋਈ ਕੰਪਨੀ ਹੈਗੀ ਹੈ ਕੋਈ ਸਮਾਲ ਬਿਜ਼ਨਸ ਹੈ ਵੱਡਾ ਬਿਜ਼ਨਸ ਹੈ ਐਂਡ ਕਾਫੀ ਵਾਰ ਇੱਦਾਂ ਦੇ ਵੀ ਬਿਜ਼ਨਸ ਹੁੰਦੇ ਆ ਜਿਵੇਂ ਕਿ ਪੀਜ਼ਾ ਸਟੋਰ ਹੈ ਜਾਂ ਕੋਈ ਇੱਦਾਂ ਦੇ ਸਟੋਰਸ ਹੈਗੇ ਆ ਜਿੱਥੇ ਤੁਸੀਂ ਐਜ਼ ਅ ਫੈਮਲੀ ਬਿਜ਼ਨਸ ਕੰਮ ਕਰ ਰਹੇ ਹੋ 4 ਜਾਣੇ ਹੈਗੇ ਹੋ 5 ਜਾਣੇ ਫੈਮਲੀ ਮੈਂਬਰਸ ਹੈਗੇ ਹੋ ਪਰ ਤੁਹਾਡਾ ਵੀ ਗਰੁੱਪ ਅਸੀਂ ਕ੍ਰੀਏਟ ਕਰ ਸਕਦੇ ਹੁੰਦੇ ਹਾਂ ਕੋਈ ਵੀ ਡਰੱਗ ਐਂਡ ਡੈਂਟਲ ਪਲਾਨਸ ਦੇ ਬਾਰੇ ਡਿਟੇਲ 'ਚ ਗੱਲ ਕਰਨਾ ਚਾਹੋ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 416-509-1509
0: Listen live Vachno Do Radio with Sukhi Nijjar. ਜੀ ਬਿਲਕੁਲ ਮੋਨਾ ਜੀ ਨਾਲ ਸਾਡੀ ਗੱਲਬਾਤ ਇਸੇ ਤਰ੍ਹਾਂ ਲਗਾਤਾਰ ਚੱਲਦੀ ਰਹੇਗੀ ਪੂਰਾ ਘੰਟਾ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣਗੇ ਅਗਰ ਤੁਸੀਂ ਸਟੂਡੀਓ 'ਚ ਵੀ ਗੱਲ ਕਰਨੀ ਹੈ ਤੇ 9057990999 ਹੈ ਤੇ ਜੇ ਇਹਨਾਂ ਨੂੰ ਡਾਇਰੈਕਟ ਕਾਲ ਕਰਨੀ ਹੈ 416-509-1509 ਦੇ ਉੱਤੇ ਗੱਲ ਹੋ ਸਕਦੀ ਹੈ ਸੋ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਜਿਹੜਾ ਹੈਗਾ ਅਸੀਂ ਉਹ ਪੇਸ਼ ਕਰ ਰਹੇ ਹਾਂ ਜੀ ਇਸ ਟਾਈਮ ਦਾ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਦੇ ਨਾਲ ਸਮੋਸਾ ਸਵੀਟ ਫੈਕਟਰੀ ਦੀਆਂ 3 ਲੋਕੇਸ਼ਨਾਂ ਨੇ ਔਰ ਮੇਨ ਲੋਕੇਸ਼ਨ ਐਲਬੀਅਨ ਰੋਡ ਦੇ ਉੱਪਰ ਹੈ ਨੰਬਰ ਹੈ 416-213-1165 ਔਰ ਜਿੱਥੋਂ ਤੁਸੀਂ ਹੋਲਸੇਲ ਦੇ ਵਿੱਚ ਵੀ ਮਠਿਆਈਆਂ ਲੈ ਸਕਦੇ ਹੋ ਔਰ ਜਲੋ ਜਾਂ ਫਿਰ ਚਲੋ ਫਰਿਸ਼ਕੋ ਦੇ ਵਿੱਚ ਵੀ ਨਵੀਆਂ ਲੋਕੇਸ਼ਨਾਂ ਨੇ ਉੱਥੋਂ ਵੀ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਨਾਲ ਦੀ ਨਾਲ ਸਹਿਯੋਗ ਹੈ ਬੁਡਬਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਇੱਕੋ ਹੀ ਮੈਨੇਜਮੈਂਟ ਹੈ ਨੰਬਰ ਹੈ 416-743-0003 ਔਰ ਦੱਸਦੀ ਹੈ ਤੁਹਾਨੂੰ ਕਿ ਤੁਹਾਨੂੰ ਵੈਸੇ ਪਤਾ ਵੀ ਹੈ ਕਿ ਸਾਡੀ ਜਿਹੜੀ ਟੀਮ ਹੈ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ ਸਾਡੇ ਕੋਲ ਕੁਝ ਐਕਸਕਲੂਸਿਵ ਲਿਸਟਿੰਗ ਹਨ ਔਰ ਜਿਨ੍ਹਾਂ ਦੇ ਵਿੱਚੋਂ ਇੱਕ ਲੰਡਨ ਦੇ ਵਿੱਚ ਬਿਲਡਿੰਗ ਹੈ ਇੱਕ ਨਾਗਰਾ ਫਾਲ ਬਿਲਡਿੰਗ ਹੈ ਇੱਕ ਮਿਸਾਗਾ ਦੇ ਵਿੱਚ ਬਿਲਡਿੰਗ ਹੈ ਔਰ ਜੇਕਰ ਤੁਸੀਂ ਕਿਸੇ ਵੀ ਬਿਜ਼ਨਸ ਦੇ ਲਈ ਉਸਨੂੰ ਲੈਣਾ ਚਾਹੁੰਦੇ ਹੋ ਜਿਹਨਾਂ ਦੇ ਵਿੱਚੋਂ ਇਨਕਮ ਆ ਰਹੀਆਂ ਨੇ ਤੇ ਤੁਸੀਂ 416-881-7070 ਤੇ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਇੱਕ ਬ੍ਰਾਂਪਟਨ ਚ ਪਲਾਜ਼ਾ ਬਣ ਜਾ ਰਿਹਾ ਹੈਗਾ ਜਿਹੜਾ 2 ਸਾਲ 'ਚ ਬਣ ਕੇ ਤਿਆਰ ਹੋਣਾ ਉੱਥੇ ਵੀ ਤੁਸੀਂ ਆਪਣਾ ਯੂਨਿਟ ਹੋਲਡ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਵੀ ਤੁਸੀਂ 416-881-7070 ਤੇ ਕਾਲ ਕਰ ਸਕਦੇ ਹੋ ਅਗਰ ਕਿਸੇ ਬਿਜ਼ਨਸ ਦੇ ਲਈ ਤੁਸੀਂ ਯੂਨਿਟ ਲੱਭ ਰਹੇ ਹੋ ਜਿਹੜਾ ਕਿ ਮੇਫੀਲਡ ਏਅਰਪੋਰਟ ਦੇ ਉੱਤੇ ਬੜਾ ਵੱਡਾ ਪਲਾਜ਼ਾ ਬਣਿਆ ਹੋਇਆ ਬਹੁਤ ਸਾਰੇ ਜਿਹੜੇ ਉੱਥੇ ਇਸ ਟਾਈਮ ਬਿਜ਼ਨਸ ਚੱਲ ਰਹੇ ਨੇ ਅਗਰ ਉਸ ਲੋਕੇਸ਼ਨ 'ਚ ਵੀ ਆਪਣਾ ਕੋਈ ਬਿਜ਼ਨਸ ਖੋਲ੍ਹਣ ਲਈ ਯੂਨਿਟ ਲੱਭ ਰਹੇ ਹੋ ਬਾਏ ਕਰਨਾ ਜਾਂ ਲੀਜ਼ ਕਰਨਾ ਉਹ ਵੀ ਸਾਡੀ ਟੀਮ ਦੇ ਕੋਲ ਹੈ ਨੰਬਰ 416-881-7070 ਤੇ ਸਾਡੇ ਕੋਲ ਕੁਝ ਗੈਸ ਸਟੇਸ਼ਨ ਨੇ ਕਿਚਨਰ ਦੇ ਵਿੱਚ ਔਰ ਬੈਰੀ ਦੇ ਵਿੱਚ ਇਸ ਤੋਂ ਇਲਾਵਾ ਜਾਰਜ ਟਾਊਨ ਦੇ ਵਿੱਚ ਇਹ ਗੈਸ ਸਟੇਸ਼ਨ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਇੱਕੋ ਹੀ ਨੰਬਰ 416-881-7070 ਤੇ ਕਾਲ ਕਰ ਲੈਣੀ ਔਰ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਵੀ ਸਾਡੇ ਕੋਲ ਕੁਝ ਆਫਿਸ ਸਪੇਸ ਜਿਹੜੇ ਨੇ ਉਹ ਅਵੇਲੇਬਲ ਨੇ ਜਾਂ ਫਿਰ ਤੁਸੀਂ ਕੋਈ ਹੋਰ ਕੋਈ ਬਿਜ਼ਨਸ ਕਰਨਾ ਚਾਹੁੰਦੇ ਹੋ ਕੋਈ ਕੱਪੜੇ ਦਾ ਬਿਜ਼ਨਸ ਕਰਨਾ ਹੈ ਕੋਈ ਰੈਸਟੋਰੈਂਟ ਖੋਲ੍ਹਣਾ ਚਾਹੁੰਦੇ ਹੋ ਜਾਂ ਕੋਈ ਲਾਅ ਫਰਮ ਖੋਲ੍ਹਣਾ ਚਾਹੁੰਦੇ ਹੋ ਰੀਅਲ ਸਟੇਟ ਦਾ ਕੰਮ ਕਰਨਾ ਚਾਹੁੰਦੇ ਹੋ ਤੇ ਤਾਂ ਵੀ ਤੁਸੀਂ ਜਿਹੜਾ ਹੈਗਾ ਸਾਡੇ ਨਾਲ ਇਸੇ ਨੰਬਰ ਤੇ ਗੱਲ ਕਰ ਲਓ 416-881-7070 ਜਿੱਥੇ ਲੀਜ਼ ਦੇ ਲਈ ਵੀ ਅਵੇਲੇਬਲ ਨੇ ਸੇਲ ਦੇ ਲਈ ਵੀ ਯੂਨਿਟ ਅਵੇਲੇਬਲ ਨੇ ਤੁਸੀਂ ਬਹੁਤ ਵਧੀਆ ਲੋਕੇਸ਼ਨ ਮਾਲਟਨ ਗੁਰੂ ਘਰ ਦੇ ਬਿਲਕੁਲ ਨਾਲ ਹੈ ਏਅਰਪੋਰਟ ਰੋਡ ਦਾ ਤੇ ਡਰੋ ਦਾ ਕਾਰਨਰ ਹੈਗਾ ਜਿੱਥੋਂ ਤੁਸੀਂ ਜਿਹੜਾ ਖੁੱਲੀ ਡੁੱਲੀ ਪਾਰਕਿੰਗ ਦਾ ਵੀ ਜਿਹੜਾ ਹੈਗਾ ਉੱਥੇ ਤੁਹਾਨੂੰ ਇੰਤਜ਼ਾਮ ਕੀਤਾ ਹੋਇਆ ਉਹਨਾਂ ਨੇ ਪਲਾਜ਼ੇ ਨੇ ਕਾਫੀ ਵੱਡਾ ਪਲਾਜ਼ਾ ਹੈਗਾ ਔਰ ਏਅਰਪੋਰਟ ਜਿਹੜੀ ਮੇਨ ਇੰਟਰਨੈਸ਼ਨਲ ਏਅਰਪੋਰਟ ਹੈ ਸਿਰਫ ਉੱਥੋਂ 5 ਮਿੰਟ ਦੀ ਦੂਰੀ ਹੈ ਨੰਬਰ
3: 7000 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ ਔਰ ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਇਹਨਾਂ ਦਾ ਮੈਸੇਜ ਵੀ ਮੈਂ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਵਾਂ ਤੁਸੀਂ ਆਪਣਾ ਭਵਿੱਖ ਜਿਹੜਾ ਹੈ ਜੀ ਪੀ ਐਸ ਡਬਲਿਊ ਦੇ ਵਿੱਚ ਜਾਂ ਤੁਸੀਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਜਾਂ ਈ ਸੀ ਏ ਈ ਸੀ ਈ ਜਾਂ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਐਂਡ ਪੇਰੋਲ ਦੇ ਵਿੱਚ ਜਿਹੜਾ ਜੀ ਕਰਨਾ ਚਾਹੁੰਦੇ ਆ ਤੇ ਇਹਨਾਂ ਕੋਲ ਬਹੁਤ ਹੀ ਰੀਜ਼ਨੇਬਲ ਪ੍ਰਾਈਜ਼ ਤੇ ਇਹ ਜਿਹੜੇ ਕੋਰਸਿਸ ਆ ਅਵੇਲੇਬਲ ਹੈਗੇ 24 ਤੋਂ 25 ਵੀਕ ਦੇ ਹੀ ਸਾਰੇ ਜਿਹੜੇ ਜੀ ਕੋਰਸਿਸ ਹੈਗੇ ਸੋ ਸ਼ਾਰਟ ਟਰਮ ਕੋਰਸਿਸ ਲਈ ਗੱਲਬਾਤ ਇਹਨਾਂ ਨਾਲ ਹੋ ਸਕਦੀ
0: 6479109 ਤੇ ਲਓ ਫਿਰ ਮਨਪ੍ਰੀਤ ਹੋਰਾਂ ਵੱਲ ਨੂੰ ਫਿਰ ਚੱਲਦੇ ਹਾਂ 2-4 ਹੋਰ ਖਬਰਾਂ ਵਧੀਆ ਜੀਆਂ ਤੁਹਾਡੇ ਤੱਕ ਸਾਂਝੀਆਂ ਕਰਦੇ ਹਾਂ ਸੋ ਮਨਪ੍ਰੀਤ ਜੀ ਇੱਕ ਵਾਰੀ ਫਿਰ ਵੈਲਕਮ
1: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ
0: ਅੱਛਾ ਜੀ ਪੰਜਾਬ ਪੁਲਿਸ ਜਿਹੜੀ ਆ ਉਹਨੇ ਐਮ ਪੀ ਹਰਭਜਨ ਸਿੰਘ ਨੂੰ ਇੱਕ ਨਸੀਹਤ ਦਿੱਤੀ ਇਹ ਕਿਹੜੀ ਨਸੀਹਤ ਹੈ ਜੀ
1: ਸੁਖੀ ਜੀ ਇੱਕ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਹੈਂਡਲਸ ਤੇ ਪਾਈ ਸੀਗੀ ਜਿਹਦੇ ਵਿੱਚ ਦੋ ਨਸ਼ੇ ਨਾਲ ਝੂਲਦੇ ਹੋਏ ਨੌਜਵਾਨ ਦਿਖਾਈ ਦਿੰਦੇ ਨੇ ਤੇ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਜਿਹੜੀ ਵੀਡੀਓ ਆ ਉਹ ਪੰਜਾਬ ਤੋਂ ਆ ਤੇ ਉਹਦੀ ਜਦੋਂ ਇਨਵੈਸਟੀਗੇਸ਼ਨ ਹੋਈ ਤੇ ਉਹ ਗੰਗਾਨਗਰ ਦੀ ਕਿਸ ਜਗ੍ਹਾ ਤੇ ਨਿਕਲੀ ਤਾਂ ਉਹਨਾਂ ਨੇ ਫਿਰ ਜਿਹੜੀ ਵੀਡੀਓ ਹਰਭਜਨ ਸਿੰਘ ਹੋਣਾ ਨੇ ਪਾਈ ਸੀ ਉਹਨਾਂ ਨੇ ਪੰਜਾਬ ਪੁਲਿਸ ਨੂੰ ਟੈਗ ਕੀਤੀ ਸੀ ਤਾਂ ਇੱਕ ਫੇਰ ਪੋਸਟ ਜਿਹੜੀ ਆ ਪ੍ਰਸ਼ਾਸਨ ਨੇ ਪਾਈ ਆ ਹਰਭਜਨ ਸਿੰਘ ਹੋਣਾ ਨੂੰ ਟੈਗ ਕਰਕੇ ਪਾਈ ਦੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਹੈ ਕਿ ਕਿਸੇ ਵੀ ਪੋਸਟ ਜਾਂ ਕਿਸੇ ਵੀ ਚੀਜ਼ ਦੀ ਬਿਨਾਂ ਪੁਸ਼ਟੀ ਦੇ ਕਿਸੇ ਵੀ ਚੀਜ਼ ਨੂੰ ਪੋਸਟ ਨਹੀਂ ਕੀਤਾ ਜਾਣਾ ਚਾਹੀਦਾ ਔਰ ਨਾ ਹੀ ਪੰਜਾਬ ਪੁਲਿਸ ਨੂੰ ਘੜੀਸਿਆ ਜਾਣਾ ਚਾਹੀਦਾ ਹੈ ਤੇ ਇਹ ਗੰਗਾਨਗਰ ਦੀ ਜਿਹੜੀ ਵੀਡੀਓ ਆ ਤੇ ਕੋਈ ਵੀ ਬੰਦਾ ਪੰਜਾਬੀ ਬੋਲਦਾ ਜਾਂ ਪਿੱਛੇ ਪੰਜਾਬੀ ਸਾਊਂਡ ਲੱਗਾ ਪੰਜਾਬੀ ਗੀਤ ਲੱਗਾ ਹੈ ਤੇ ਜ਼ਰੂਰੀ ਨਹੀਂ ਉਹ ਹਰ ਵੀਡੀਓ ਪੰਜਾਬ ਨਾਲ ਰਿਲੇਟਡ ਹੋਵੇ ਤੇ ਪੰਜਾਬ ਪੁਲਿਸ ਨੂੰ ਜਿਹੜਾ ਬਦਨਾਮ ਨਹੀਂ ਕਰਨਾ ਨਾ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨਾ ਸੋ ਇਹ ਚੇਤਾਵਨੀ ਦੇ ਕੇ ਉਹਨਾਂ ਨੇ ਬਾਕੀ ਜਿਹੜੇ ਉਪਭੋਗਤਾ ਜੋ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਉਹਨਾਂ ਨੇ ਬਾਕੀਆਂ ਨੂੰ ਵੀ ਕਿਹਾ ਕਿ ਬਿਨਾਂ ਵੀ ਕਿਸੇ ਦੀ ਇਨਵੈਸਟੀਗੇਸ਼ਨ ਦੇ ਬਿਨਾਂ ਕਿਸੇ ਚੀਜ਼ ਦੀ ਪੁਸ਼ਟੀ ਤੇ ਕਿਸੇ ਵੀ ਚੀਜ਼ ਨੂੰ ਆਪਣੇ ਸੋਸ਼ਲ ਹੈਂਡਲਸ ਤੋਂ ਤੁਸੀਂ ਜਿਹੜਾ ਪੋਸਟ ਨਾ ਕਰੋ
0: ਮਨਪ੍ਰੀਤ ਜੀ ਤੁਸੀਂ ਵੀਡੀਓ ਦੀ ਗੱਲ ਕੀਤੀ ਵੀਡੀਓ ਦੇਖੋ ਕਈ ਤਰ੍ਹਾਂ ਦੀ ਅੱਜ ਕੱਲ ਵਾਇਰਲ ਹੁੰਦੀਆਂ ਆ ਹਰ ਪੱਖਰ ਵੱਖਰੇ ਤਰ੍ਹਾਂ ਦੀਆਂ ਕਈਆਂ ਨੂੰ ਤਾਂ ਮੈਨੂੰ ਲੱਗਦਾ ਵਾਇਰਲ ਕਰਨ ਲਈ ਸ਼ਾਇਦ ਵੀਡੀਓ ਬਣਾਉਣ ਲੱਗ ਪੈਂਦੇ ਇੱਦਾਂ ਦੀਆਂ ਪੁੱਠੀਆਂ ਸਿੱਧੀਆਂ ਪਰ ਇੱਕ ਵੀਡੀਓ ਆ ਕੇ ਕਈ ਵਾਰੀ ਜਿਹੜੀਆਂ ਕੋਈ ਆਪਾਂ ਕਿਸੇ ਤੋਂ ਚੋਰੀ ਚੀਜ਼ ਰੱਖ ਲੈਂਦੇ ਹਾਂ ਤੇ ਉਹ ਨਾ ਤੁਹਾਡੇ ਕੰਮ ਦੀ ਰਹਿੰਦੀ ਤੇ ਨਾ ਕਿਸੇ ਦੇ ਹੋਰ ਪਰਿਵਾਰ

0: ਲੱਗਿਆ ਵੀ ਘਰ ਚ ਹੋਊਗਾ ਤਾਂ ਪੈਸੇ ਖਰਾਬ ਹੋਣਗੇ, ਤਾਂ ਮੈਂ ਇੱਕ ਪਲਾਸਟਿਕ ਬੈਗ ਦੇ ਵਿੱਚ ਇਹਨਾਂ ਨੂੰ ਵਲੇਟ ਕੇ ਡੂੰਘਾ ਟੋਇਆ ਪੁੱਟ ਕੇ ਤੇ ਇਹਨਾਂ ਨੂੰ ਜਿਹੜਾ ਆ ਦੱਬ ਦਿੱਤਾ ਜੀ, ਮਿੱਟੀ ਦੇ ਵਿੱਚ ਉੱਥੇ ਦੱਬ ਦਿੱਤਾ। ਤੇ ਕਿਉਂਕਿ ਕਹਿੰਦੇ ਉੱਥੇ ਜਦੋਂ ਬਰਸਾਤ ਹੁੰਦੀ ਆ ਤਾਂ ਕਈ ਵਾਰੀ ਇੰਨੀ ਜ਼ਿਆਦਾ ਹੁੰਦੀ ਕਿ ਸਾਨੂੰ ਘਰ ਵੀ ਸ਼ਿਫਟ ਕਰਨੇ ਪੈਂਦੇ ਨੇ। ਪਰ ਅਗਲੇ ਦਿਨ ਮੈਂ ਗਿਆ ਤਾਂ ਉੱਥੇ ਜਦੋਂ ਮੈਂ ਜਗ੍ਹਾ ਫਰੋਲੀ ਤਾਂ ਮੈਂ ਭੁੱਲ ਗਿਆ ਕਿ ਪੈਸੇ ਕਿੱਥੇ ਰੱਖੇ, ਤੇ ਮੈਂ ਬਹੁਤ ਪਰੇਸ਼ਾਨ ਸੀ। ਬੇਟੀ ਆਪਣੇ ਬੇਟੇ ਨੂੰ ਦੱਸਿਆ, ਪਤਨੀ ਨੂੰ ਦੱਸਿਆ, ਸਾਨੂੰ ਪੈਸੇ ਨਹੀਂ ਮਿਲੇ। ਤੇ ਇੱਕ ਸਾਲ ਬਾਅਦ ਉਹ ਟਰੈਕਟਰ ਦੇ ਨਾਲ ਉਹੀ ਜ਼ਮੀਨ ਵਾਹ ਰਹੇ ਸੀਗੇ, ਅੱਜ 6 ਤਰੀਕ ਦੀ ਹੀ ਗੱਲ ਆ, ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ। ਤੇ ਕਹਿੰਦੇ ਉਹ ਪਤਨੀ ਵੀ ਖੇਤਾਂ ਚ ਗਈ ਹੋਈ ਸੀ ਤੇ ਉਹਨਾਂ ਨੂੰ ਉਹ ਥੈਲਾ ਦਿਖਾਈ ਦਿਖਿਆ ਪੈਲੀ ਮਾਉਂਦੇ ਹੋਏ ਹੱਲਾਂ ਦੇ ਨਾਲ। ਜਦੋਂ ਦੇਖਿਆ ਤਾਂ ਸਾਰੇ ਨੋਟ ਸੁੱਖੀ ਜੀ ਸਿਉਂਕ ਨੇ ਖਾਧੇ ਹੋਏ ਸੀ, ਨੋਟਾਂ ਦਾ ਕੁਝ ਵੀ ਬਚਿਆ ਨਹੀਂ ਸੀ, ਹੋਇਆ ਅੱਧ ਪਚੱਦੇ ਸੀ। ਤੇ ਉਹ ਇਹ ਪੁੱਛ ਰਹੇ ਸੀ, ਅਪੀਲ ਕਰ ਰਹੇ ਸੀ ਵੀ ਅਸੀਂ ਕੀ ਕਰੀਏ, ਅਸੀਂ ਬੈਂਕ ਗਏ ਤਾਂ ਉਹਨਾਂ ਕਹਿੰਦੇ ਨੋਟ ਚੱਲਣੇ ਨਹੀਂ, ਪਰ ਹੁਣ ਪਾਟੇ ਹੋਏ ਨੋਟਾਂ ਦੀ ਜਗ੍ਹਾ ਸਾਨੂੰ ਕੀ ਮਿਲ ਸਕਦਾ, ਅਸੀਂ ਇਹਨਾਂ ਦਾ ਕੀ ਕਰੀਏ, ਪਰ ਉਹ ਕੁਝ ਵੀ ਪਤਾ ਨਹੀਂ। ਤੇ ਦੇਖ ਲਓ ਆਪਣੇ ਆਪ ਸੰਭਾਲੇ ਹੋਏ ਨੋਟ ਤਾਂ ਉਹਨਾਂ ਦੇ ਸ਼ਾਇਦ ਨਹੀਂ ਸੀ, ਜਾਂ ਉਹਨਾਂ ਦੇ ਹਿੱਸੇ ਨਹੀਂ ਸੀ ਰਹਿਣੇ, ਤਾਂ ਸੰਭਾਲੀ ਹੋਈ ਰਕਮ ਵੀ ਜਿਹੜੀ ਆ ਉਹ ਵੀ ਕਾਗਜ਼ ਬਣ ਗਈ, ਜਾਂ ਕਹਿ ਲਓ ਮਿੱਟੀ ਦੇ ਢੇਰ ਚ ਤਬਦੀਲ ਹੋ ਗਈ।
1: ਦੇਖੋ ਜੀ, ਇੱਥੇ ਦੋ ਗੱਲਾਂ ਹੁੰਦੀਆਂ। ਇੱਕ ਤਾਂ ਤੁਹਾਨੂੰ ਯਾਦ ਹੋਣਾ ਜਦੋਂ ਨੋਟਬੰਦੀ ਹੋਈ ਉਦੋਂ ਵੀ ਬੜੇ ਘਰਾਂ ਚ ਕਈਆਂ ਨੇ ਪੈਸੇ ਲੁਕੋਏ ਸੀ, ਉਹ ਵੀ ਕੱਢ ਕੱਢ ਮੁੜ ਕੇ ਰੱਖੀ ਜਾਣਾ, ਮੇਰੇ ਕੋਲ ਵੀ ਹੈਗੇ ਇੰਨੇ, ਮੇਰੇ ਕੋਲ ਘਰਦਿਆਂ ਤੋਂ ਚੋਰੀ
0: ਕਈਆਂ ਨੇ ਸੁੱਖੀ ਜੀ ਲੁਕੋਏ, ਕਈਆਂ ਨੇ ਲੁਕੋਏ ਤੇ ਕਈਆਂ ਨੇ ਬੋਰੇ ਭਰ ਭਰ ਕੇ ਸਾੜੇ। ਔਰ ਵੱਡੇ ਵੱਡੇ ਸ਼ਹਿਰਾਂ ਚੋਂ, ਜਲੰਧਰ ਵਰਗੇ ਸ਼ਹਿਰਾਂ ਚੋਂ ਬੋਰੀਆਂ ਨਾਲ ਨੋਟ ਜਿਹੜੇ ਸੜੇ ਹੋਏ ਜਿਹੜੇ ਨੇ ਉਹ ਲੱਭੇ ਸੀਗੇ, ਰੁੜੇ ਹੋਏ ਜਿਹੜੇ ਸੀਗੇ ਉਹ ਲੱਭੇ ਸੀ। ਮਤਲਬ ਇੰਨਾ ਪੈਸਾ ਲੋਕਾਂ, ਜਿਨ੍ਹਾਂ ਨੇ ਵਿਚਾਰਿਆਂ ਨੇ ਲੁਕਾਏ, ਜਿਨ੍ਹਾਂ ਦੇ ਹਾਸੇ ਪਏ, ਉਹਦਾ ਵਿਚਾਰੇ ਆਮ ਘਰਾਂ ਦੇ ਲੋਕ ਸੀ। ਕਿਸੇ ਬੀਬੀ ਨੇ ਕਿਸੇ ਡੱਬੇ ਚ ਲੁਕਾ ਦਿੱਤਾ ਹੋਊਗਾ 2-4 ਹਜ਼ਾਰ, ਕਿਸੇ ਕੱਪੜਿਆਂ ਦੇ ਤਹਿ ਚ, ਕਿਸੇ ਪੇਟੀ ਦੀ ਨੁੱਕਰ ਚ, ਤਾਂ ਉਹ ਉੱਥੇ ਦੇ ਉੱਥੇ ਰਹਿ ਗਏ, ਕੱਢੇ ਨੀ ਗਏ, ਜਮਾ ਨੀ ਕਰਵਾਏ ਗਏ। ਤੇ ਇੱਕ ਉਹ ਅੰਨਾ ਤੇ ਕਾਲਾ ਪੈਸਾ, ਕਾਲਾ ਧਨ, ਪਤਾ ਨੀ ਕਿੰਨਾ ਦਾ ਖੂਨ ਚੂਸਿਆ ਹੋਇਆ, ਤਾਂ ਉਹ ਮੁੜ ਕੇ ਉਹਨਾਂ ਨੂੰ ਵਗਾਹ ਕੇ ਮਾਰਨਾ ਪਿਆ।
1: ਅੱਛਾ ਮਨਪ੍ਰੀਤ ਜੀ, ਹੁਣ ਇੱਥੇ ਚਲੋ ਅੱਜ ਇੱਕ ਹੋਰ ਲਿਸਨਰ ਨੂੰ, ਚਲੋ ਕਹਾਵਤ ਦਾ ਨਹੀਂ ਹਾਲੇ ਤੱਕ ਆਪਾਂ ਦੱਸਾਂਗੇ, ਐਂਡ ਦੇ ਵਿੱਚ ਜਵਾਬ ਦੇ ਦਾਂਗੇ, ਮੈਂ ਦੁਬਾਰਾ ਫਿਰ ਰਿਪੀਟ ਕਰ ਦਿੰਦਾ ਜੇ ਕਿਸੇ ਨੂੰ ਕੁਝ ਪਤਾ ਹੋਵੇ। ਖੋਜੀ ਦੀ ਜੁੱਤੀ ਖੋਜੀ ਦੇ ਹੀ ਸਿਰ, ਇਹਦਾ ਕੀ ਮਤਲਬ ਹੈ? ਨੰਬਰ ਹੈ 9057990999। ਤੇ ਦੂਜੀ ਗੱਲ ਆ ਜਿਹੜੀ ਹੁਣ ਲੁਕਾਉਣ ਵਾਲੀ ਗੱਲ ਹੈ, ਕਈ ਵਾਰ ਹੋ ਸਕਦਾ ਕਿਸੇ ਨਾਲ ਇੱਦਾਂ ਹੋਇਆ ਹੋਵੇ, ਜੇ ਕਿਸੇ ਨਾਲ ਹੋਇਆ ਉਹ ਵੀ ਆਪਣਾ ਸ਼ੇਅਰ ਕਰ ਸਕਦਾ ਸਾਡੇ ਨਾਲ। ਕਈ ਵਾਰ ਮਨਪ੍ਰੀਤ ਜੀ ਔਰ ਮੋਨਾ ਜੀ, ਕਿਰਨ ਜੀ, ਕਈ ਵਾਰ ਤੁਹਾਡੇ ਨਾਲ ਹੋਇਆ ਇੱਦਾਂ, ਮੇਰੇ ਨਾਲ ਕਈ ਵਾਰੀ ਹੁੰਦਾ ਕਿ ਮੈਂ ਚੀਜ਼ ਘਰੇ ਇੱਕ ਜਾਂ ਆਫਿਸ ਦੇ ਵਿੱਚ ਚੰਗੀ ਤਰ੍ਹਾਂ ਸਾਂਭਣ ਲਈ ਰੱਖ ਦਿੰਦਾ ਤੇ ਮੁੜ ਕੇ ਚੇਤਾ ਭੁੱਲ ਜਾਂਦਾ ਕਿੱਥੇ ਰੱਖੀ ਹੈ। ਸਾਰਿਆਂ ਹੋਇਆ ਹੋਊਗਾ, ਤੁਹਾਡੇ ਨਾਲ ਹੋਇਆ ਮੋਨਾ ਜੀ, ਕੁਛ ਦੱਸੋ।
2: ਬਿਲਕੁਲ, ਕਾਫੀ ਵਾਰ ਹੋ ਜਾਂਦਾ ਕੋਈ ਚੀਜ਼ ਦਾ, ਜਿੱਦਾਂ
1: ਜਦੋਂ ਜ਼ਰੂਰਤ ਹੁੰਦੀ ਉਦੋਂ ਪਤਾ ਨਹੀਂ ਲੱਗਦਾ ਕਿੱਥੇ।
2: ਬਿਲਕੁਲ, ਕਾਫੀ ਵਾਰ ਇੱਦਾਂ ਦਾ, ਕਈ ਵਾਰ ਕੋਈ ਨਾ ਕੋਈ ਚੀਜ਼ ਹੁੰਦੀ ਹੈ, ਲੱਗਦਾ ਕਿ ਇਸ ਨੂੰ ਜ਼ਿਆਦਾ ਸੰਭਾਲ ਦਈਏ, ਇੱਧਰ ਉੱਧਰ ਨਹੀਂ ਰੱਖਣਾ, ਪ੍ਰੋਪਰ ਪਲੇਸ ਤੇ ਰੱਖਣਾ, ਉਹੀ ਪ੍ਰੋਪਰ ਪਲੇਸ ਭੁੱਲ ਜਾਈਦਾ। ਬਟ ਸਭ ਨਾਲੋਂ ਬੈਸਟ ਮੈਨੂੰ ਲੱਗਦਾ ਹੁਣ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਆਪਣੇ ਫੋਨ ਦੇ ਵਿੱਚ ਨੋਟ ਪੈਡਸ ਬਣੇ ਹੋਏ, ਉੱਥੇ ਲਿਖ ਲਓ ਕਿ ਹਾਂਜੀ ਮੈਂ ਆਹ ਚੀਜ਼ਾਂ ਰੱਖੀ ਹੈ।
1: ਤੇ ਨਾਲੇ ਕਹਿੰਦੇ ਕਿ ਤੁਹਾਡੇ ਫੋਨ ਦੀ ਸਾਰੀ ਰਿਪੋਰਟ ਜਿਹਦੀ ਆ ਉਹ ਗੂਗਲ ਕੋਲ ਜਾਂਦੀ ਜਾਂ ਲੋਕਾਂ ਕੋਲ, ਫਿਰ ਉਹ ਤੋਂ ਦੇਖ ਲੈਣਗੇ ਵੀ ਕਿੱਥੇ
2: ਲਿਖ ਲੱਗਦਾ ਕਿ ਉਹ ਸਾਡੀ ਚੀਜ਼ ਦੇ ਵਿੱਚ ਹੋਵੇ।
1: ਡਿਪੈਂਡ ਹੈ, ਚੀਜ਼ ਜੇ ਮਹਿੰਗੀ ਹੋਵੇ ਤਾਂ,
3: ਮਹਿੰਗੀ ਹੋਵੇ ਤਾਂ ਇੰਟਰਸਟਿਡ ਹੋ ਸਕਦੇ।
1: ਅੱਛਾ ਮਨਪ੍ਰੀਤ ਜੀ, ਤੁਹਾਡੇ ਨਾਲ ਕਦੀ ਹੋਇਆ ਇਹਦਾ ਚੀਜ਼ ਰੱਖ ਕੇ ਸਾਂਭੀ ਹੋਈ ਚੀਜ਼ ਚੰਗੀ ਤਰ੍ਹਾਂ ਹੀ ਸਾਂਭੀ ਗਈ ਹੋਵੇ?
0: ਸੁਖੀ ਜੀ, ਇਹ ਪਤਾ ਕਦੋਂ ਹੋਣ ਲੱਗਦਾ, ਜਦੋਂ ਆਪਣੇ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਹੋਣ ਜਾਂ ਆਪਾਂ ਟੈਨਸ਼ਨ ਚ ਹੋਈਏ। ਸੋ ਪਹਿਲਾਂ ਨਹੀਂ ਸੀ ਹੁੰਦਾ, ਅੱਜ ਕੱਲ ਮੇਰੇ ਨਾਲ ਵੀ ਹੁੰਦਾ, ਮੈਂ ਤਾਂ ਸਵੇਰੇ ਕੋਈ ਗੱਲ ਕਹੀ ਹੋਵੇ ਮੈਨੂੰ ਤਾਂ ਸ਼ਾਮ ਨੂੰ ਵੀ ਚੇਤਾ ਭੁੱਲ ਜਾਂਦਾ ਕੋਈ ਚੀਜ਼ ਰੱਖੀ ਹੋਵੇ। ਤੇ ਮੇਰੇ ਮਦਰ ਨੂੰ ਤਾਂ ਬਹੁਤ ਜ਼ਿਆਦਾ ਭੁੱਲਦਾ, ਉਹਨਾਂ ਇੰਨੇ ਟਿਕਾਣੇ ਤੇ ਚੀਜ਼ ਸੰਭਾਲਣੀ ਆ, ਮੁੜ ਕੇ ਲੱਭ ਲੱਭ ਕੇ ਖੱਪ ਜਾਣਾ, ਉਹ ਚੀਜ਼ ਨੀ ਲੱਭਦੀ ਸਾਨੂੰ। ਤੇ ਮੇਰੇ ਡੈਡੀ ਨੂੰ ਕੋਈ ਚੀਜ਼ ਨਾ ਲੱਭੇ, ਅਕਸਰ ਮੰਮੀ ਦਾ ਨਾਂ ਲਾਉਂਦਾ ਵੀ ਇਸੇ ਨੀ ਰੱਖੀ ਹੋਣੀ, ਇਹਨੂੰ ਹੁਣ ਚੇਤਾ ਨੀ।
1: ਚਲੋ ਦੇਖਦੇ ਆ, ਕਾਲ ਇੱਕ ਕਾਲ ਆਈ ਸੁੱਖ ਨਾਲ ਅੱਜ ਦੇ ਪ੍ਰੋਗਰਾਮ ਚ ਦੇਖ ਲਈਏ ਜੀ। ਆਇਆਂ ਨੂੰ ਜੀ
4: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
4: ਮੈਂ ਅੱਗੇ ਇੱਕ ਦਿਨ ਫੋਨ ਕਰਿਆ, ਮੈਂ ਵੀ ਕਾਸਕੋ ਜਾ ਰਹੀ, ਮੈਂ ਤੁਹਾਨੂੰ ਫੋਨ ਦੇ ਸੀ।
1: ਅੱਛਾ ਜੀ,
4: ਕਈ ਵਾਰ ਕੋਈ ਚੀਜ਼ ਗੁਆ ਚ ਆਉਂਦੀ ਹੈ ਨਾ, ਤੁਸੀਂ ਘੁੰਮਦੇ ਰਹੋ ਘੁੰਮਦੇ ਰਹੋ, ਕਿਚਨ ਚ ਤੇ ਫਰਿੱਜ ਪਈ ਹੁੰਦੀ ਹੈ।
1: ਅੱਛਾ ਜੀ, ਨਹੀਂ ਇਹ ਤਾਂ ਹੁੰਦਾ ਜੀ, ਕਈ ਵਾਰੀ ਵੈਸੇ ਬੰਦਾ ਸਾਂਭ ਲੈਂਦਾ ਚੀਜ਼, ਜੋ ਜ਼ਰੂਰਤ ਹੁੰਦੀ ਚੇਤਾ ਭੁੱਲ ਜਾਂਦਾ ਕਿੱਥੇ ਰੱਖੀ ਗਈ।
4: ਨਹੀਂ ਪਤਾ ਕੀ, ਤੁਸੀਂ ਵਾਪਸ ਉੱਥੇ ਜਾਓ ਜਿੱਥੇ ਤੁਹਾਨੂੰ ਲੱਗਦਾ ਵੀ ਜਿਹੜੀ ਚੀਜ਼ ਰੂਮ ਚ ਇੱਥੇ ਹੋਊਗੀ, ਰਾਈਟ, ਤੁਸੀਂ ਵਾਪਸ ਘੁੰਮਦੇ ਰਹੋ, ਉੱਥੇ ਤੁਹਾਨੂੰ ਚੇਤਾ ਆਜੂਗਾ ਵੀ ਹਾਂ ਇੱਥੇ ਰੱਖੀ ਸੀ। ਇੰਗਲੈਂਡ ਕੀ ਕਰਦੇ ਹੁੰਦੇ ਸੀ ਨਾ, ਲੇਡੀਜ਼ ਗੋਲਡ ਦੀਆਂ ਜਿਹੜੀਆਂ ਬੰਗਾਂ ਵਗੈਰਾ ਜਾਂ ਉਹ ਰੱਖ ਦਿੰਦੀਆਂ ਸੀ, ਸੋਰੀ
1: ਹਾਂਜੀ,
4: ਬੰਗਾਂ ਵਗੈਰਾ ਰੱਖ ਦਿੰਦੀਆਂ ਸੀ, ਦਾਲ ਵਾਲੇ ਜਿਹੜੇ ਮਹਾਤਮਾ ਛੋਟੇ ਛੋਟੇ ਉੱਥੇ ਹੁੰਦੇ
1: ਸੀ।
4: ਤੇ ਜਦੋਂ ਆਪਣੇ ਮੁੰਡਿਆਂ ਨੂੰ ਪਤਾ ਲੱਗਿਆ, ਇੱਕ ਦੋ ਹੋਰ ਲੈ ਲੈਂਦੇ ਸੀ ਨਾਲ, ਤੇ ਉਹ ਨਾ ਉਹਨਾਂ ਨੂੰ ਪਤਾ ਹੁੰਦਾ ਸੀ ਤੇ ਸਿਰਾਣਿਆਂ ਚ ਪੈਸੇ ਆ ਇਹਨਾਂ ਦੇ।
1: ਅੱਛਾ ਜੀ,
4: ਉਹ ਦਾਲ ਵਾਲੇ ਸਾਰਿਆਂ ਤੋਂ ਪਹਿਲਾਂ ਮਹਾਤਮਾ ਚ ਜੂਲੀ ਲੈ

0: ਆਉਂਦੇ ਕਿਉਂਕਿ ਉਹ ਸੋਚਦੀਆਂ ਵੀ ਇਹ ਸੇਫ ਪਲੇਸ ਆ ਤੇ ਸਭ ਤੋਂ ਪਹਿਲਾਂ ਸੋਫਿਆਂ ਦੇ ਥੱਲੇ ਉਹ ਪੈਸੇ ਖੜ ਦਿੰਦੇ ਪਹਿਲਾਂ ਰੱਖ ਦਿੰਦੇ ਸੀ ਲੋਕ ਕੈਸ਼
1: ਸੇਫ ਜਗ੍ਹਾ ਰੱਖੀ ਹੁੰਦੀ ਪਰ ਲੋਕਾਂ ਨੂੰ ਪਤਾ ਹੁੰਦਾ ਕਿ ਨਹੀਂ ਇੱਥੇ ਦਾਲਾਂ ਚ ਵੀ ਪੈਸੇ ਸੋਨਾ ਪਿਆ ਸੋ
0: ਪੇਪਰ ਲੈ ਲੋ ਛੋਟਾ ਜਿਹਾ ਲੈ ਕੇ ਹੁਣ ਜਿੱਦਾਂ ਆਪਾਂ ਤਾਂ ਲਿਖਦੇ ਹੀ ਨੀ ਅੱਜ ਕੱਲ ਕਿਉਂਕਿ ਆਪਾਂ ਨੂੰ ਤਾਂ ਆਪ ਨੂੰ ਫੋਨ ਦਾ ਹੀ ਨੀ ਪਤਾ ਹੈ
1: ਬਿਲਕੁਲ ਜੀ ਰਿਸ਼ਤਿਆਂ ਨੂੰ ਸ਼ੌਕ ਨੀ ਉਹਨਾਂ ਨੂੰ ਘਣ ਲੱਗ ਗਿਆ ਕਹਿੰਦੇ ਹੁੰਦੇ ਆ ਕਈ ਵਾਰੀ ਕਿ ਇਹੋ ਜਿਹਾ ਕਿ ਪਤਾ ਨੀ ਕਹਿ ਹੀ ਨੀ ਸਕਦੇ ਜੀ ਕੁਛ ਲਫ਼ਜ਼ ਹੀ ਹੈ ਨੀ
0: ਹਾਂਜੀ ਕਿਉਂਕਿ ਮੈਂ ਸੁਣਿਆ ਤੁਹਾਡਾ ਮੈਂ ਅੱਗੇ ਵੀ ਸੁਣਿਆ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਸੀਂ ਕਈਆਂ ਦਾ ਮੇਲਾ ਨੀ ਕਰਾਉਂਦੇ ਪਹਿਲਾਂ ਕਰਾਉਂਦੇ ਹੁੰਦੇ
1: ਕਰਾਉਂਦੇ ਸੀ ਜੀ ਐਕਟਿਵ ਵੀ ਕਰਾਇਆ ਤੁਸੀਂ ਆਏ ਨੀ ਮਿਸ ਕਰ ਗਏ ਨਾ ਲੱਗਦਾ ਮਈ ਚ ਕਰਵਾਈ ਦਾ ਇਸ ਵਾਰ ਥੋੜਾ ਲੇਟ ਜੂਨ ਚ ਕਰਵਾਇਆ ਸੀ ਤੇ ਕੋਈ ਗੱਲ ਨੀ ਠੀਕ ਹੈ ਜੀ ਕੋਈ ਗੱਲ ਨੀ ਨੈਕਸਟ ਈਅਰ ਪਹਿਲਾਂ ਦੱਸ ਦਾਂਗੇ
0: ਥੈਂਕ
1: ਯੂ ਨਹੀਂ ਜਰੂਰ ਜਰੂਰ ਜੀ ਅਸੀਂ ਦੁਆ ਕਰਾਂਗੇ ਤੁਸੀਂ ਹਜ਼ਾਰਾਂ ਸਾਲ ਜੀਓ
0: ਥੈਂਕ ਯੂ
1: ਬਿਲਕੁਲ ਜੀ ਉਹਨਾਂ ਥੈਂਕ ਯੂ ਬੜੀ ਵੱਡੀ ਗੱਲ ਕਹਿ ਗਿਆ ਜਿਹੜੇ ਰਿਸ਼ਤੇ ਗਵਾਚ ਗਏ ਜੇ ਚੀਜ਼ ਗਵਾਚੀ ਤਾਂ ਕੋਈ ਗੱਲ ਨੀ ਕਹਿੰਦਾ ਮਨ ਸਮਝਾ ਲਾਂਗੇ
2: ਬਿਲਕੁਲ
1: ਹੱਥ ਪੈਰ ਨਾ ਚੱਲੇ ਤੇ ਕਿੱਥੋਂ ਨੋਟ ਕਮਾ ਲਾਂਗੇ ਹਾਂ ਸੋ ਮਨਪ੍ਰੀਤ ਜੀ ਇੱਕ ਦਿਨ ਕਿਰਨ ਹੈ ਨਾ ਕਿਰਨ ਨਾਲ ਵੀ ਹੈਪਨ ਹੋਇਆ ਕਿਰਨ ਦੱਸਦਾ ਔਨ ਏਅਰ ਕਿਰਨ ਨਾ ਇੱਕ ਦਿਨ
2: ਕਿਰਨ ਕਹਿੰਦੇ ਪਹਿਲਾਂ ਮੈਨੂੰ ਆਫ ਦੀ ਏਅਰ ਦੱਸ
1: ਹੈਲੋ
3: ਹੈਲੋ
1: ਸਤਿ ਸ੍ਰੀ ਅਕਾਲ ਜੀ
3: ਕੀ ਹਾਲ ਆ ਆ ਭੈਣੇ ਸਾਨੂੰ ਗੱਲ ਪੁਰਾਣੀ ਗੱਲ ਚੇਤੇ ਕਰਾਤੀ
1: ਹਾਂ
3: ਮੈਂ ਕਿਹਾ ਆਦੀ ਵੀ ਦਾਦੀ ਦੇ ਪੈਸੇ ਬੜੇ ਕੱਢੇ ਆ
1: ਕਿਆ ਬਾਤ ਵਧੀਆ ਗੱਲ ਹੈ ਜੀ ਦੇਖੋ ਇਹ ਵੀ ਇੱਕ ਇਹਨੂੰ ਚੋਰੀ ਨਹੀਂ ਕਹਿ ਸਕਦੇ ਇਹ ਤਾਂ ਕਹਿ ਸਕਦੇ ਵੀ ਬਚਪਨ ਦੇ ਵਿੱਚ ਹਰ ਬੱਚਾ ਇੱਦਾਂ ਦੀਆਂ ਸ਼ਰਾਰਤਾਂ ਕਰਦਾ ਵੀ ਮੈਂ ਉੱਥੇ ਚੀਜ਼ ਪਈ ਇਹ ਤਾਂ ਤੁਸੀਂ ਪੈਸਿਆਂ ਦੀ ਗੱਲ ਕੀਤੀ ਔਰ ਮੈਂ ਦੇਖਿਆ ਵਿਆਹਾਂ ਚ ਲੋਕੀ ਜਿਹੜੀ ਭਾਜੀ ਹੁੰਦੀ ਮਠਿਆਈ ਉਹਨੂੰ ਜਿੰਦਾ ਲਾ ਕੇ ਰੱਖਦਾ ਉਹ ਵੀ ਚੋਰੀ ਕਰ ਲੈਂਦੇ ਸੀ ਲੋਕੀ ਵਾਹ ਥੈਂਕ ਯੂ ਜੀ
3: ਉਹ ਵਾਲੀ ਉਹ ਹੁਣ ਤੁਸੀਂ ਕਦੇ ਖੋਜੀ ਦੀਆਂ ਜੁੱਤੀਆਂ ਖੋਜੀ ਵਾਲੇ ਹੁੰਦਾ ਨਾ ਗੱਲ ਕਹਿ ਕੇ ਆਪੇ ਫਸ ਜਾਂਦਾ ਆਪੇ ਉਹ ਵਾਪਸ ਜੁੱਤੀਆਂ ਲੈ ਜਾਂਦੀਆਂ ਉਹਦੇ
1: ਕਿੱਦਾਂ ਜੀ
3: ਖੋਜੀ ਜਿਹੜੇ ਗੱਲ ਕਹਿੰਦਾ ਕਿਸੇ ਦੇ ਗੱਲ ਕਰਦਾ ਨਾ ਖੋਜ ਕਰਦਾ ਕਿਸੇ ਚੀਜ਼ ਦੇ ਉਹਨੇ ਕਹਿੰਦਾ ਗੱਲ ਕਹਿੰਦਾ ਉਹਨੂੰ ਉਹ ਮਤਲਬ ਕਿ ਉਹੋ ਜੁੱਤੀਆਂ ਮੁੜ ਕੇ ਉਹਦੇ ਪੈ ਜਾਂਦੀਆਂ ਕਿ ਗਲਤ ਗੱਲ ਕਹਿ ਕੇ ਉਹਦੇ ਸਿਰ ਤੇ ਆ ਜਾਂਦੀ
1: ਚਲੋ ਦੇਖਦੇ ਆ ਹੋਰ ਕੋਈ ਇਹਦਾ ਜਵਾਬ ਦਿੰਦੇ ਕਿਦਾਂ ਚਲੋ ਤੁਹਾਡੇ ਹਿਸਾਬ ਨਾਲ ਬਾਕੀਆਂ ਦੇ ਵੀ ਆਪਾਂ ਸੁਣ ਲੈਂਦੇ ਹਾਂ ਦੇਖ ਲੈਂਦੇ ਜੇ ਕੀ ਆਨਸਰ ਹੈ ਪਰ ਮੇਰੇ ਖਿਆਲ ਚ ਇਹ ਨਹੀਂ ਹੈਗਾ ਚਲੋ ਦੇਖ ਲੈ ਹਾਂਜੀ 9057990999 ਤੇ ਕਾਲ ਕਰ ਸਕਦੇ ਹੋ ਤੇ ਲਓ ਫਿਰ ਕਿਰਨ ਉਹਨਾਂ ਨਾਲ ਇੱਕ ਦਿਨ ਹੈਪਨ ਹੋਇਆ ਮੈਂ ਦੱਸਾਂ
2: ਹਾਂਜੀ ਜ਼ਰੂਰ ਦੱਸੋ
1: ਤੇ ਉਹ ਲਾਈਟ ਇਹਨਾਂ ਦੇ ਘਰੇ ਚਲੇਗੀ ਇੱਕ ਦਿਨ ਲਾਈਟ ਚਲੇਗੀ ਤੇ ਇਹਨਾਂ ਨੇ ਫੋਨ ਦੀ ਲਾਈਟ ਜਗਾ ਕੇ ਨਾ ਤੇ ਆਪਣਾ ਫੋਨ ਲੱਭਣ ਲੱਗ ਗਈ
4: ਬਹੁਤ ਜਿਆਦਾ ਸਾਂਭਤੀ ਵੀ ਸੁਖੀ ਜੀ ਪੁੱਛੋ ਭਾਜੀ ਇੱਥੇ ਰੱਖੀ ਸੀ ਲੱਗੀ ਤਾਂ ਇੱਥੇ ਸੀ ਰੱਖੀ ਸੀ ਪਰ ਹੁਣ ਚੇਤਾ ਨੀ ਆ ਰਿਹਾ ਮੇਰਾ ਕਈ ਵਾਰੀ ਇਦਾਂ ਫਾਈਲਾਂ ਦੇ ਨਾਲ ਬਹੁਤ ਇੰਸੀਡੈਂਟ ਹੁੰਦੇ ਆ
2: ਸੋ ਹੁਣ ਡੋਂਟ ਵਰੀ ਹੁਣ ਸੁਖੀ ਜੀ ਨੇ
4: ਫੋਨ ਲੱਭੀ ਮੈਂ ਕਿਹਾ ਫੋਨ ਤਾਂ ਕੰਨ ਨੂੰ ਲਾਇਆ ਤੁਸੀਂ
1: ਸੋ ਬੜੇ ਹੈਪਨ ਇੱਦਾਂ ਦੇ ਹੋ ਜਾਂਦੇ ਆ। ਔਰ ਉਧਰੋਂ ਮਨਪ੍ਰੀਤ ਵੀ ਕਹਿੰਦੇ ਅੱਜ ਕੱਲ ਇਹਨਾਂ ਨਾਲ ਤਾਂ ਬਾਹਲੇ ਹੋ ਰਹੇ। ਅੱਛਾ ਮਨਪ੍ਰੀਤ ਜੀ, ਜਿੱਦਾਂ ਉਹ ਭਾਈ ਸਾਹਿਬ ਗੱਲ ਦੱਸ ਕੇ ਗਏ ਕਿ ਔਰ ਉਹ ਭੈਣ ਜੀ ਵੀ ਦੱਸ ਕੇ ਗਏ ਕਿ ਕਿਹੜੇ ਕਿਹੜੇ ਜਗ੍ਹਾ ਤੇ ਬਾਹਰਲੇ ਮੁਲਕਾਂ ਚ ਪੈਸੇ ਜਾਂ ਗਹਿਣੇ ਲੁਕਾਉਂਦੇ ਆ, ਤੇ ਇੰਡੀਆ ਚ ਵੀ ਕਿੱਦਾਂ ਕਿੱਥੇ ਕਿੱਥੇ ਲੁਕਾਉਂਦੇ ਅੱਜ ਕੱਲ, ਤੇ ਕਦੀ ਤੁਹਾਨੂੰ ਮੌਕਾ ਮਿਲਿਆ ਜਿੱਦਾਂ ਸ਼ਰਾਰਤ ਕਰਨ ਦਾ ਘਰ ਚੋਂ?
5: ਨਹੀਂ ਸੁਖੀ ਜੀ, ਸ਼ਰਾਰਤ ਕਰਨ ਦਾ ਮੌਕਾ ਨੀ ਮਿਲਿਆ। ਛੋਟੀ ਹੁੰਦੀ ਸੀ, ਇੱਕ ਵਾਰੀ ਤੇ ਕਿਸੇ ਘਰ ਦੇ ਕਿਸੇ ਕੋਲੋਂ ਝਿੜਕ ਦਿੱਤਾ ਸੀ। ਉਹ ਸਾਡੀ ਇੱਕ ਭੂਆ ਹੁੰਦੇ ਸੀ ਤੇ ਉਹ ਸਾਡੇ ਪਿੰਡ ਹੀ ਆ ਕੇ ਰਹਿੰਦੇ ਹੁੰਦੇ ਸੀ, ਤੇ ਉਹਨਾਂ ਨੇ ਦੁਕਾਨ ਪਾਈ ਹੁੰਦੀ ਸੀ ਜਦੋਂ ਅਸੀਂ ਨਿੱਕੇ ਹੁੰਦੇ ਸੀ। ਮੈਂ ਗੁੱਸੇ ਚ ਆਣ ਕੇ ਇੱਕ ਰੁਪਈਏ ਦੀ ਜਗ੍ਹਾ 100 ਰੁਪਈਆ ਕੱਢਿਆ, ਤੇ ਮੈਂ ਘਰਦਿਆਂ ਨੂੰ ਕਿਹਾ ਵੀ ਲਲਕਾਰਿਆ ਵੀ ਤੁਸੀਂ ਮੈਨੂੰ ਕੁੱਟਿਆ ਨਾ ਤੇ ਹੁਣ ਮੈਂ ਚੀਜ਼ੀ ਲੈ ਕੇ ਜਾਊਂਗੀ। ਉਹ ਮੇਰਾ ਪਹਿਲਾ ਇੰਸੀਡੈਂਟ ਸੀਗਾ। ਮੈਂ ਹੱਟੀ ਗਈ ਤੇ ਮੈਂ ਜਾ ਕੇ ਭੂਆ ਦੇ ਮੁੰਡੇ ਨੂੰ ਕਿਹਾ ਵੀ ਮਾਣੀ ਮੈਨੂੰ ਨਾ ਟੋਫੀਆਂ ਦੇ ਦੇ। ਉਹ ਕਹਿੰਦਾ ਕਿੰਨੀਆਂ? ਮੈਂ ਕਿਹਾ 4। ਕਹਿੰਦਾ ਪੈਸੇ ਕਿੰਨੇ ਲੈ ਕੇ? ਮੈਂ ਕਿਹਾ 1 ਰੁਪਈਆ। ਉਹ ਕਹਿੰਦਾ ਓਕੇ, ਤੂੰ ਨਾ ਆਹ ਜਿਹੜਾ 1 ਰੁਪਈਆ ਜਾ ਕੇ ਗੁਰਜੀਤ ਨੂੰ ਦੇ ਦੇਣਾ, ਮੇਰੇ ਬ੍ਰਦਰ ਦਾ ਨਾਮ ਲੈ ਕੇ ਕਹਿੰਦਾ, ਤੇ ਟੋਫੀਆਂ ਤੂੰ ਉਵੇਂ ਹੀ ਲੈ ਜਾ। ਤੇ ਮੈਂ ਰੋਂਦੀ ਰੋਂਦੀ ਘਰ ਨੂੰ ਆਈ ਟੋਫੀਆਂ ਲੈ ਕੇ, ਮੈਂ ਖੁਸ਼ ਵੈਸੇ। ਤੇ ਉਹਨੂੰ ਮੈਂ ਨਾ ਪੈਸੇ ਫੜਾ ਤੇ ਬ੍ਰਦਰ ਨੂੰ। ਉਹ ਕਹਿੰਦਾ ਕਿੱਥੋਂ ਲਏ ਸੀ? ਮੈਂ ਕਿਹਾ ਡੈਡੀ ਦੇ ਪਰਸ ਚੋਂ। ਤੇ ਕਹਿੰਦਾ ਲੜਕੇ ਲੈ, ਮਤਲਬ ਤੂੰ ਗੁੱਸੇ ਸੀ ਤੈਨੂੰ ਝਿੜਕਿਆ ਤੂੰ ਤਾਂ ਲੈ। ਮੈਂ ਕਿਹਾ ਹਾਂ। ਉਹਨੇ ਮੈਂ ਏਦਾਂ ਖੜੀ, ਮੈਨੂੰ ਕੁਛ ਨੀ ਪਤਾ, ਮੈਨੂੰ ਉਦੋਂ ਪਤਾ ਲੱਗਾ ਪਤਲੀ ਜਿਵੇਂ ਹੁੰਦੀ ਸੀ, ਇੱਕੇ ਹੀ ਹੱਥ ਨਾਲ ਮੇਰੇ ਦੋਨੇ ਗਿੱਟੇ ਉਹਨੇ ਫੜ ਲਏ ਤੇ ਮੈਨੂੰ ਪੁੱਠੀ ਲਮਕਾ ਤਾ। ਤੇ ਸਾਡੇ ਘਰ ਚ ਖੂਹ ਸੀ, ਉਹਨੂੰ ਥੱਲੇ ਉਤਰ ਕੇ ਪਟਾ ਪਾਉਂਦੇ ਸੀ, ਉਹਦੇ ਨਾਲ ਟੋਕਾ ਵੀ ਚੱਲਦਾ ਸੀ, ਮੋਟਰ ਵੀ। ਉਹ ਮੈਨੂੰ ਖੂਹ ਚ ਹੀ ਲਮਕਾਈ ਗਿਆ, ਖੂਹ ਚ ਹੀ। ਕਹਿੰਦਾ ਜਿੰਨੀ ਦੇਰ ਇਹ ਨੀ ਕਹੂੰਗੀ ਵੀ ਦੁਬਾਰਾ ਇਹ ਗਲਤੀ ਨਹੀਂ ਕਰਦੀ, ਉਹਨੇ ਤੇ ਮੈਨੂੰ ਬਾਹਰ ਨੀ ਕੱਢਣਾ। ਇਹ ਤੇ ਕਿਹਾ ਨਾ ਜਾਵੇ ਪਰ ਸਾਹ ਉੱਤੇ ਦਾ ਥੱਲੇ ਤੇ ਬਸ ਚੀਕਾਂ ਮਾਰੀ ਜਾਵਾਂ, ਰੋਈ ਜਾਵਾਂ, ਪਰ ਮੈਨੂੰ ਕਹਿਣਾ ਪਿਆ ਤੇ ਮੇਰਾ ਫਿਰ ਛੁਟਕਾਰਾ ਹੋਇਆ।
1: ਕੀ ਬਾਤ! ਔਰ ਨਹੀਂ ਤਾਂ ਫਿਰ ਜੇ ਤੁਸੀਂ ਖੂਹ ਚ ਤੁਹਾਨੂੰ ਸਿੱਟ ਦਿੰਦੇ, ਖਬਰਾਂ ਕੌਣ ਦਿੰਦਾ?
5: ਜਿਹੜੀਆਂ
1: ਦੋ ਕਾਲ ਆਈਆਂ ਉਹਨਾਂ
5: ਨੇ ਵੀ ਇਹ ਕਿਹਾ ਵੀ ਅਸੀਂ ਸੁਣ ਰਹੇ ਆ ਪ੍ਰੋਗਰਾਮ। ਸੋ ਕਈ ਵਾਰੀ ਕੋਈ ਇੰਟਰਸਟ ਨਾਲ ਸਾਡੇ ਨਾਲ ਜੁੜਿਆ ਹੁੰਦਾ ਤੇ ਉਹ ਬਸ ਉਹਨਾਂ ਨੂੰ ਹੁੰਦਾ ਚਲੋ ਕਿਹੜਾ ਕਾਲਰ ਕਾਲ ਕਰਦਾ, ਅਸੀਂ ਦੂਜੇ ਦੀ ਗੱਲ ਸੁਣਦੇ ਆ। ਪਰ ਜੇ ਤੁਸੀਂ ਏਦਾਂ ਹੀ ਇੱਕ ਦੂਜੇ ਦੇ ਭੁਲੇਖੇ ਚ ਰਹੋਗੇ ਤੇ ਅਸੀਂ ਗੱਲਾਂ ਕਿਹਦੇ ਨਾਲ ਕਰਾਂਗੇ?
1: ਬਿਲਕੁਲ ਜੀ, ਕਿਉਂਕਿ ਬਾਤਾਂ ਪਾਉਣ ਵਾਲੇ ਨੂੰ ਹੰਗਾਰੇ ਦੀ ਲੋੜ ਹੁੰਦੀ ਹੈ,
2: ਬਿਲਕੁਲ,
1: ਤੇ ਪੀਂਗ ਝੂਟਣ ਵਾਲੇ ਨੂੰ ਹਲਾਰੇ ਦੀ ਲੋੜ ਹੁੰਦੀ ਹੈ। ਮੈਂ ਅਕਸਰ ਗੱਲ ਕਰਦਾ ਹੁੰਦਾ। ਸੋ ਇੱਕ ਵਾਰੀ ਨੰਬਰ ਕਈ ਵਾਰੀ ਨਹੀਂ ਪਤਾ ਹੁੰਦਾ, ਆਪਾਂ ਦੱਸ ਦਿੰਦੇ ਹਾਂ 905-799-0999 905-799-0999 ਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਤਦ ਤੱਕ ਦੇ ਲਈ ਥੋੜ੍ਹੀ ਜਿਹੀ ਆਪਾਂ ਕਿਰਨ ਜੀ ਕਮਰਸ਼ੀਅਲ ਚਲਾਏ ਨੇ, ਰਿਕਾਰਡਡ ਉਹ ਚਲਾ ਦਈਏ।
2: ਬਿਲਕੁਲ ਜੀ, ਬਿਲਕੁਲ।
1: ਲਓ ਜੀ, ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਵਾਪਸ ਆ ਰਹੇ ਹਾਂ।

0: ਮੌਸਮ ਤੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ 2026। 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਆਜ ਖੁਸ਼ ਤਾਂ ਬਾਤ ਹੋ ਗਈ
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
3: ਹਾਂ, ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ
2: ਸਾਡੇ ਕੋਲ। ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
4: ਚੱਲ ਕੇ ਰਹੇ ਆ ਪਰ
2: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ, 905-204-13 ਜਾਂ ਢਿੱਲੋਂ। ਹੋਰ ਕੋਈ ਸੇਵਾ?
6: ਜੀ ਬਿਲਕੁਲ, ਔਰ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਨੂੰ ਅਸੀਂ ਪੇਸ਼ ਕਰ ਰਹੇ ਹੈਗੇ। ਮੋਨਾ ਜੀ ਵੀ ਸਟੂਡੀਓ 'ਚ ਨੇ, ਇਹਨਾਂ ਦਾ ਵੀ ਸਹਿਯੋਗ ਹੈ, ਔਰ ਤੁਹਾਡੀਆਂ ਕਾਲਸ ਵੀ ਹੁਣ ਆਉਣ ਲੱਗ ਪਈਆਂ। ਦੇਖਦੇ ਹਾਂ ਜੀ ਅਗਲੀ ਕਾਲ ਤੇ ਕੌਣ। ਜੀ ਆਇਆਂ ਨੂੰ ਜੀ।
7: ਹਾਂਜੀ, ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ।
7: ਹਾਂਜੀ, ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਗੱਲਾਂ ਬਾਤਾਂ ਸੁਣ ਰਹੇ ਹਾਂ
6: ਤੁਹਾਡੀਆਂ। ਅੱਛਾ ਜੀ।
7: ਹਾਂਜੀ,
6: ਤੁਸੀਂ ਆਪ
7: ਜਿਵੇਂ ਕਹਿੰਦੇ ਸੁਣੋ।
6: ਗਿਆਨ ਵੰਡਣ ਨਾਲ ਗਿਆਨ ਵਧਦਾ ਤੇ ਉਹ ਕਹਾਵਤ ਸੀ ਜੀ, ਕਹਿੰਦੇ ਕਿ ਖੋਜੀ ਦੀ ਜੁੱਤੀ ਖੋਜੀ ਦੇ ਸਿਰ। ਤੁਹਾਨੂੰ ਕੋਈ ਹੈ ਆਂਸਰ ਉਹਦਾ? ਨਹੀਂ ਨਹੀਂ। ਅੱਛਾ ਚਲੋ, ਆਪਾਂ ਇੱਕ ਗੱਲ ਹੁਣੇ ਬੋਲੀ ਕਿ ਕਹਿੰਦੇ ਵੀ ਗਿਆਨ ਵੰਡਣ ਨਾਲ ਗਿਆਨ ਵੱਧਦਾ। ਆਪਾਂ ਪਿਛਲੇ ਹਫ਼ਤੇ ਗੱਲ ਬੋਲੀ ਸੀ ਕਿ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵੱਧਦੀਆਂ ਨੇ, ਪਰ ਕਹਿੰਦੇ ਅੱਜ ਦੇ ਜ਼ਮਾਨੇ 'ਚ ਵੱਧਦੀਆਂ ਨਹੀਂ, ਅੱਜ ਦੇ ਜ਼ਮਾਨੇ 'ਚ ਉਹ ਜੈਲਸਾਂ ਵੱਧਦੀਆਂ ਨੇ, ਤੁਹਾਡੇ ਦੁਸ਼ਮਣ ਵੱਧ ਜਾਂਦੇ ਉਨੀਆਂ ਜਿੰਨੇ ਜਿੰਨੇ ਤੁਸੀਂ ਖੁਸ਼ੀ ਕਿਸੇ ਨੂੰ ਸਾਂਝੀ ਕਰਦੇ ਹੋ।
7: ਦੇਖੋ ਭਾਜੀ, ਆਪਦਾ ਆਪਦਾ ਨੇਚਰ ਹੈ, ਉਹ ਤੁਸੀਂ ਕਹਾਵਤ ਸੁਣੀ ਹੋਣੀ ਹੈ ਨਾ, ਉਹ ਬਿੱਛੂ ਦੀ ਤੇ ਸੰਤ ਦੀ। ਤੁਹਾਡਾ ਨੇਚਰ ਖੁਸ਼ੀਆਂ ਵੰਡਣ ਦਾ, ਤੁਸੀਂ ਵੰਡੀ ਜਾਓ, ਜਿਹਨੇ ਜਲਣਾ ਜਲੀ ਜਾਵੇ। ਮੈਂ ਤਾਂ ਕਹਿੰਦਾ ਜਲਣ ਵਾਲੇ ਦਾ ਬਲੱਡ ਘੱਟਦਾ, ਜਿਹੜਾ ਖੁਸ਼ ਰਹਿੰਦਾ ਖੁਸ਼ੀਆਂ ਵੰਡਦਾ ਉਹਦਾ ਬਲੱਡ ਵੱਧਦਾ।
6: ਕੀ ਬਾਤ ਜੀ, ਬਲੱਡ ਬਲੱਡ ਪ੍ਰੈਸ਼ਰ ਵਧਣਾ ਵੀ ਮਾੜੀ ਗੱਲ ਹੈ? ਨੰਬਰ ਜਿੱਥੇ ਸਾਡਾ 905-799-0999 ਹੈ, ਜੇ ਤੁਹਾਡਾ ਕੋਈ ਬਿਜ਼ਨਸ ਹੈ, ਵਪਾਰ ਹੈ, ਤੁਹਾਡਾ ਕੋਈ ਕੰਸਟਰਕਸ਼ਨ ਦਾ ਕੰਮ ਕਰ ਰਹੇ ਹੋ, ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਹੋ, ਤੁਸੀਂ ਲਾਅ ਦਾ ਕੰਮ ਕਰ ਰਹੇ ਹੋ, ਸਾਡੇ ਕੋਲ ਕੁਝ ਜਿਹੜੇ ਸਪੋਟ ਨੇ ਉਹ ਅਵੇਲੇਬਲ ਨੇ, ਅਸੀਂ ਤੁਹਾਨੂੰ ਪ੍ਰਮੋਟ ਕਰਨ 'ਚ ਸਾਨੂੰ ਬੜੀ ਖੁਸ਼ੀ ਹੋਵੇਗੀ। ਨੰਬਰ ਹੈ 905-799-0999 ਤੇ ਤੁਸੀਂ ਜਿਹੜਾ ਹੈਗਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਮਨਪ੍ਰੀਤ ਜੀ, ਕੁਝ ਕਹਿਣਾ ਚਾਹੋਗੇ ਕਿ ਨੀਂਦ ਆਉਂਦੀ ਹੁਣ?
8: ਸੁਖੀ ਜੀ, ਕੀ ਕਹਿਣਾ ਚਾਹਵਾਂ, ਇੱਕ ਨਾ ਦੁਖਤ ਖਬਰ ਮਿਲੀ ਆ, ਚਲੋ ਸ਼ੇਅਰ ਕਰ ਦਿੰਦੇ ਆ। ਵੈਸੇ ਤਾਂ ਹਾਸੇ ਠੱਠੇ ਵਾਲਾ ਆਪਾਂ ਪ੍ਰੋਗਰਾਮ ਕਰ ਰਹੇ ਆ
6: ਜੀ।
8: ਗੁਰਜੀਤ ਸਿੰਘ ਤੂਤ ਹੋਣੀ ਕਬੱਡੀ ਦੇ ਖਿਡਾਰੀ ਨੇ, ਔਰ ਉਹਨਾਂ ਦੀ ਸ਼ਾਮੀ ਜੀ ਅੱਜ ਖਬਰ ਮਿਲੀ ਆ ਕਿ ਉਹ ਇਸ ਦੁਨੀਆਂ ਤੇ ਨਹੀਂ ਰਹੇ। ਕਈ ਦਿਨਾਂ ਤੋਂ ਕਹਿੰਦੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ ਤੇ ਮੰਗਲਵਾਰ ਸ਼ਾਮੀ ਫਰੀਦਕੋਟ ਦੇ ਇੱਕ ਹਸਪੀਟਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ, ਤੇ ਉਹਨਾਂ ਦੇ ਫੈਨਸ ਜਿਹੜੇ ਨੇ ਕਾਫੀ ਉਦਾਸ ਦੇਖੇ ਜਾ ਰਹੇ ਨੇ ਔਰ ਸਾਰੇ ਸੋਸ਼ਲ ਮੀਡੀਆ ਤੇ ਦੁੱਖ ਪ੍ਰਗਟਾ ਰਹੇ ਨੇ। ਸੰਸਕਾਰ ਜਿਹੜਾ ਹੈ ਉਹਨਾਂ ਦਾ ਕੱਲ ਨੂੰ ਕੀਤਾ ਜਾਣਾ ਹੈ ਉਹਨਾਂ ਦੇ ਜੱਦੀ ਪਿੰਡ ਤੂਤ ਫਿਰੋਜ਼ਪੁਰ ਦੇ ਵਿਖੇ। ਔਰ ਤੂਤ ਪਿੰਡ ਦਾ ਹੀ ਇਹ ਖਿਡਾਰੀ ਰਹਿਣ ਵਾਲਾ ਸੀ ਸੁੱਖੀ ਜੀ, ਸਕੂਲ ਪੱਧਰ ਤੇ ਬਾਸਕਟਬਾਲ ਖੇਡਦਾ ਸੀ ਤੇ 1996 ਤੋਂ ਕਬੱਡੀ ਦੇ ਵਿੱਚ ਆਇਆ ਸੀ। 2007 ਦੇ ਵਿੱਚ ਕਹਿੰਦੇ ਕੈਨੇਡਾ ਕਬੱਡੀ ਕੱਪ ਦਾ ਉਹਨਾਂ ਨੇ ਖੇਡਿਆ ਸੀ ਤੇ ਜਿਹਦੇ ਵਿੱਚ ਉਹ ਬੈਸਟ ਰੇਡਰ ਰਹੇ ਸੀਗੇ ਤੇ ਲੋਕ ਉਹਨਾਂ ਨੂੰ ਬੁਰਜ ਖਲੀਫਾ ਵੀ ਕਹਿੰਦੇ ਸੀ। ਸੋ ਇਹੋ ਜਿਹੇ ਖਿਡਾਰੀਆਂ ਦੀ ਜਿਹੜੀ ਆ ਸਮਾਜ ਨੂੰ ਬਹੁਤ ਦੇਣ ਹੁੰਦੀ ਆ, ਪਰ ਪਤਾ ਨੀ ਲੱਗਦਾ ਬਿਮਾਰੀਆਂ ਘੁਣ ਵਾਂਗੂ ਕਦੋਂ ਖਾਂਦੀਆਂ। ਸੋ ਖਿਡਾਰੀ ਨੂੰ ਸਾਡਾ ਸਲਿਊਟ ਆ ਜੀ, ਤੇ ਰਾਹ ਦਸੇਰਾ ਹੁੰਦੇ ਨੇ ਇਹੋ ਜਿਹੇ ਲੋਕ, ਪਰ ਅੱਜ ਦੁਖਦ ਖਬਰ ਦੇ ਨਾਲ ਉਹਨਾਂ ਦੇ ਫੈਨਸ ਦੇ ਵਿੱਚ ਸੋਗ ਪਾਇਆ ਜਾ ਰਿਹਾ।
6: ਬਹੁਤ ਮਾੜੀ ਖਬਰ ਹੈ ਜੀ, ਤੇ ਮਨਪ੍ਰੀਤ ਜੀ ਬਹੁਤ ਬਹੁਤ ਧੰਨਵਾਦ, ਪਰਮਾਤਮਾ ਨੇ ਚਾਹਿਆ ਕੱਲ ਫਿਰ ਆਵਾਜ਼ ਦੇ ਰਾਹੀਂ ਆਪਣੀਆਂ ਮੁਲਾਕਾਤਾਂ ਹੋਣਗੀਆਂ ਜੀ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਇੱਕ ਵਾਰੀ ਫਿਰ ਦੱਸਦੀ ਹੈ ਤੁਹਾਨੂੰ ਕਿ ਰੀਅਲ ਸਟੇਟ ਦੇ ਵਿੱਚ ਸਾਡੀ ਟੀਮ ਕੰਮ ਕਰਦੀ ਹੈ, ਔਰ ਪਹਿਲਾਂ ਵੀ ਦੱਸ ਕੇ ਗਿਆ ਸੀ ਕਿ ਅਗਰ ਤੁਸੀਂ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਕੋਈ ਵੀ ਜਗ੍ਹਾ ਬਾਏ ਕਰਨ ਲਈ ਆਫਿਸ ਜਾਂ ਫਿਰ ਤੁਸੀਂ ਰੈਂਟ ਲਈ ਲੀਜ਼ ਲਈ ਲੱਭ ਰਹੇ ਹੋ, ਸਾਡੇ ਕੋਲ ਸਪੇਸ ਅਵੇਲੇਬਲ ਹੈ। ਨੰਬਰ ਹੈ 416-881-7070, ਔਰ ਮਿਸਾਗਾ ਦੇ ਵਿੱਚ ਹੀ ਹਾਈਵੇ 403 ਦੇ ਬਿਲਕੁਲ ਨਜ਼ਦੀਕ, ਉੱਥੇ ਵੀ ਕੁਝ ਯੂਨਿਟ ਸਾਡੇ ਕੋਲ ਅਵੇਲੇਬਲ ਨੇ ਕਿਰਾਏ ਵਾਸਤੇ ਵੀ ਤੇ ਵੇਚਣ ਵਾਸਤੇ ਵੀ। ਅਗਰ ਤੁਸੀਂ ਲੀਜ਼ ਕਰਨਾ ਜਾਂ ਖਰੀਦਣਾ ਤੇ 416-881-7070 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਲੈਣੀ। ਔਰ ਇੱਕ ਪਲਾਜ਼ਾ ਬਣਨ ਜਾ ਰਿਹਾ ਹੈਗਾ ਬ੍ਰਮਟਨ ਦੇ ਵਿੱਚ, ਜਿੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਵਪਾਰ ਖੋਲਣ ਲਈ ਤੁਸੀਂ ਆਪਣਾ ਯੂਨਿਟ ਹੋਲਡ ਕਰਵਾ ਸਕਦੇ ਹੋ। ਨੰਬਰ ਇਹੀ ਹੈ 416-881-7070। ਤੇ ਦੂਸਰਾ ਜੀ ਮੇਫੀਲਡ ਅਤੇ ਏਅਰਪੋਰਟ ਦੇ ਵਿੱਚ, ਤੁਹਾਨੂੰ ਪਤਾ ਏਅਰਪੋਰਟ ਏਰੀਆ ਦੇ ਇਲਾਕੇ 'ਚ ਕਾਫੀ ਵੱਡਾ ਪਲਾਜ਼ਾ ਬਣਿਆ ਹੋਇਆ, ਉੱਥੇ ਵੀ ਸਾਡੇ ਕੋਲ ਕੁਝ ਯੂਨਿਟ ਆਏ ਨੇ ਉਹ ਸੈੱਲ ਲਈ ਤੇ ਰੈਂਟ ਲਈ ਲੀਜ਼ ਲਈ। ਤੁਸੀਂ ਕੋਈ ਵੀ ਵਪਾਰ ਕਰਨ ਲਈ ਉਹਨੂੰ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ, ਲੀਜ਼ ਕਰਨਾ ਚਾਹੁੰਦੇ ਹੋ ਲੀਜ਼ ਕਰ ਸਕਦੇ ਹੋ। ਨੰਬਰ ਹੈ 416-881-7070।
4: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਿਆ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਿਹਾ ਕਿ ਤੁਸੀਂ ਕੰਪ੍ਰੈਸਿਵ ਆਈ ਗਲਾਸਿਸ ਲੈਣੇ ਜਾਂ ਰੂਟੀਨ ਆਈ ਚੈੱਕਅਪ ਕਰਾਉਣਾ, ਅੱਖਾਂ ਦਾ ਇਲਾਜ ਕਰਾਉਣਾ, ਜਾਂ ਤੁਸੀਂ ਬੱਚਿਆਂ ਦਾ ਜਿਹੜਾ ਜੀ ਆਈ ਟੈਸਟ ਕਰਾਉਣੇ ਆ, ਤੇ ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ ਜਿਹੜਾ ਜੀ ਗੱਲਬਾਤ ਕਰਕੇ ਅਪੁਆਇੰਟਮੈਂਟ ਬਣਾ ਸਕਦੇ। ਇਹਨਾਂ ਦਾ ਨੰਬਰ 9054608888, ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਜਿੱਥੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਮੋਨਾ ਮਹਿੰਗੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ, ਮੋਨਾ ਜੀ ਸਟੂਡੀਓ ਦੇ ਵਿੱਚ ਆਏ ਹੋਏ ਆ ਤੇ ਇੰਸ਼ੋਰੈਂਸ ਸੰਬੰਧੀ ਹਮੇਸ਼ਾ ਉਹ ਜਿਹੜੀ ਜੀ ਅਵੇਅਰਨੈਸ ਦਿੰਦੇ ਆ ਕਿ ਠੀਕ ਆ ਤੁਸੀਂ ਕਿੱਦਾਂ ਜਿਹੜਾ ਹੈ ਜੀ ਇੰਸ਼ੋਰੈਂਸ, ਭਾਵੇਂ ਤੁਸੀਂ ਟਰੈਵਲ ਕਰ ਰਹੇ ਕਿਤੇ ਤਾਂ ਇੰਸ਼ੋਰੈਂਸ ਲੈ ਸਕਦੇ ਆ, ਜਾਂ ਤੁਸੀਂ ਜਿਹੜਾ ਹੈ ਜੀ ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਇੱਥੇ ਆ ਰਹੇ ਨੇ ਸੁਪਰਵੀਜ਼ਾ ਵਿਜ਼ਿਟਰ, ਤੇ ਤੁਸੀਂ ਉਹ ਵੀ ਇੰਸ਼ੋਰੈਂਸ ਦੀ ਗੱਲਬਾਤ ਕਰ ਸਕਦੇ। ਉੱਦਾਂ ਕੋਈ ਇਨਵੈਸਟਮੈਂਟ ਆਪਸ਼ਨਸ ਦੀ ਜਾਂ ਕੋਈ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਦੀ ਗੱਲ ਕਰਨੀ ਹੈ ਤਾਂ ਕਰ ਸਕਦੇ ਆ। ਸੋ ਮੋਨਾ ਜੀ, ਹੁਣ ਆਪਾਂ ਅਗਲੇ ਕਿਹੜੇ ਟੋਪਿਕ ਤੇ ਜਿਹੜੀ ਹੈ ਜੀ ਗੱਲਬਾਤ ਕਰਨੀ ਹੈ?
9: ਬਿਲਕੁਲ ਕਿਰਨ, ਥੋੜ੍ਹੀ ਜਿਹੀ ਗੱਲ ਆਪਾਂ ਆਰ ਈ ਐਸ ਪੀ ਤੇ ਜ਼ਰੂਰ ਕਰਦੇ ਹਾਂ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਸਾਨੂੰ ਕਲਾਇੰਟਸ ਮਿਲਦੇ ਨੇ, ਸੋ ਉਹਨਾਂ ਦੇ ਬਾਰੇ ਅਸੀਂ ਇਨਫੋਰਮੇਸ਼ਨ ਜ਼ਰੂਰ ਥੋੜ੍ਹੀ ਬਹੁਤ ਜੋ ਰੀਅਲ ਸਿਨੇਰੀਓਸ ਹੋ ਜਾਂਦੇ ਨੇ ਉਹਨਾਂ ਦੀ ਗੱਲਬਾਤ ਜ਼ਰੂਰ ਕਰੀਏ, ਤਾਂ ਕਿ ਆਪਣੀ ਅੱਗੇ ਜਿਹੜੇ ਵੀ ਆਪਣੇ ਕਲਾਇੰਟਸ ਹੈਗੇ, ਆਪਣੇ ਲਿਸਨਰਸ ਹੈਗੇ ਆ, ਉਹ ਜ਼ਰੂਰ ਅਵੇਅਰਨੈਸ ਆਵੇ ਉਹਨਾਂ ਦੇ ਮਾਇੰਡ ਦੇ ਵਿੱਚ। ਇਸੇ ਤਰੀਕੇ ਦੇ ਨਾਲ ਮੈਂ ਜ਼ਰੂਰ ਆਰ ਈ ਐਸ ਪੀ ਦੀ ਗੱਲ ਇਸ ਕਰਕੇ ਕਰਨ ਲੱਗੀ ਹਾਂ ਕਿਉਂਕਿ ਮੈਂ ਜਿੱਦਾਂ ਪਿਛਲੇ ਕੁਛ ਟਾਈਮ ਤੋਂ ਦੱਸ ਰਹੀ ਹਾਂ, ਕਾਫੀ ਫੈਮਲੀਜ਼ ਪੇਰੈਂਟਸ ਇਸ ਟਾਈਮ ਤੇ ਸਾਨੂੰ ਕੰਟੈਕਟ ਕਰ ਰਹੇ ਨੇ ਜਿਨ੍ਹਾਂ ਦੇ ਆਰ ਈ ਐਸ ਪੀ ਦੇ ਵਿਦਡਰੋਲਸ ਹੋਏ ਨੇ ਇਸ ਟਾਈਮ ਤੇ। ਸਪਤੰਬਰ ਦੇ ਵਿੱਚ ਬੱਚਿਆਂ ਨੇ ਵਾਪਸ ਜਾਣਾ ਹੈਗਾ, ਆਪਣਾ ਯੂਨੀਵਰਸਿਟੀ ਜਾਣਾ, ਕਿਸੇ ਨੇ ਕਾਲਜ ਸ਼ੁਰੂ ਕਰਨਾ ਹੈਗਾ, ਸੋ ਉਸ ਟਾਈਮ ਤੇ ਸਭ ਨਾਲੋਂ ਜ਼ਿਆਦਾ ਜ਼ਰੂਰੀ ਜੋ ਚੀਜ਼ ਆ ਜਾਂਦੀ ਫੰਡਿੰਗ, ਕਿ ਫੰਡਿੰਗ ਚਾਹੀਦੀ ਹੈਗੀ। ਓਬਵੀਅਸਲੀ ਜੇ ਐਜੂਕੇਸ਼ਨ ਸੇਵਿੰਗਸ ਪਲਾਨ ਕੀਤਾ ਹੁੰਦਾ ਤਾਂ ਬਹੁਤ ਈਜ਼ੀ ਹੋ ਜਾਂਦਾ ਹੈ। ਹੁਣੇ ਅੱਜ ਮੈਂ ਕਿਸੇ ਨਾਲ ਗੱਲ ਕਰ ਰਹੀ ਸੀਗੀ ਜਿਨ੍ਹਾਂ ਦੀ ਮੈਂ ਆਰ ਈ ਐਸ ਪੀ ਅਪਰੋਕਸੀਮੇਟਲੀ 10 ਕੁ ਸਾਲ ਪਹਿਲਾਂ ਕੀਤੀ ਸੀਗੀ, ਐਂਡ ਹੁਣ ਇਸ ਟਾਈਮ ਤੇ ਓਬਵੀਅਸਲੀ ਹੈ ਕਿ ਜਦੋਂ ਮੈਚਿਓਰਿਟੀ ਦਾ ਟਾਈਮ ਆਉਂਦਾ, ਉਹ ਦੱਸ ਰਹੇ ਸੀਗੇ ਕਿ ਸ਼ੀ ਇਜ਼ ਅ ਸਿੰਗਲ ਪੇਰੈਂਟ ਰਾਈਟ ਨਾਓ, ਤੇ ਇਸ ਲਈ ਉਹਨਾਂ ਨੇ ਉਹੀ ਗੱਲ ਕੀਤੀ ਕਿ ਕਿੰਨੇ ਟਾਈਮ ਦੇ ਵਿੱਚ ਆਜੂਗੀ ਮਨੀ। ਸੋ ਕਿਉਂਕਿ ਓਬਵੀਅਸਲੀ ਹੈ ਜਦੋਂ ਪਰਸਨ ਸਿੰਗਲ ਹੋ ਜਾਂਦਾ ਇਸ ਟਾਈਮ ਤੇ, ਅਨਫੋਰਚੁਨੇਟਲੀ ਕਈ ਵਾਰ ਕੋਈ ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈ, ਤਾਂ ਉਸ ਟਾਈਮ ਤੇ ਹੋਰ ਵੀ ਜ਼ਿਆਦਾ ਸਟ੍ਰੈਸਫੁਲ ਹੋ ਜਾਂਦਾ। ਸੋ ਇਸੇ ਕਰਕੇ ਹਮੇਸ਼ਾ ਹੀ ਕਹਿੰਦੇ ਹਾਂ ਕਿ ਆਪਣੀ ਪਲੈਨਿੰਗ ਜ਼ਰੂਰ ਹੋਣੀ ਚਾਹੀਦੀ ਹੈ, ਰੱਬ ਨਾ ਕਰੇ ਕੋਈ ਇੱਦਾਂ ਦੀਆਂ ਚੇਂਜਿਸ ਵੀ ਆਉਂਦੀਆਂ ਨੇ ਤਾਂ ਆਪਣੇ ਕੋਲ ਕਾਫੀ ਸਹਾਰਾ ਹੋ ਜਾਂਦਾ ਕਿ ਸਾਡੇ ਕੋਲ ਫਾਈਨੈਂਸ਼ੀਅਲ ਸਪੋਰਟ ਹੈਗੀ ਹੈ। ਸੋ ਉਹਨਾਂ ਨਾਲ ਉਹੀ ਮੈਂ ਗੱਲ ਕਰ ਰਹੀ ਸੀਗੀ ਕਿ ਵਿਦਇਨ 2 to 3 ਬਿਜ਼ਨਸ ਡੇਜ਼ ਕਿ ਮਨੀ ਟ੍ਰਾਂਸਫਰ ਹੋ ਜਾਣੀ ਹੈ, ਤਾਂ ਉਹਨਾਂ ਨੂੰ ਬਹੁਤ ਵੱਡਾ ਰਿਲੀਫ ਲੱਗਿਆ ਕਿ ਓਬਵੀਅਸਲੀ ਕਿ ਬੱਚੇ ਨੇ ਜਾਣਾ ਹੈਗਾ ਯੂਨੀਵਰਸਿਟੀ, ਕਿ ਉਹਦੀ ਸਟੱਡੀਜ਼ ਦੇ ਵਿੱਚ ਕੋਈ ਰੁਕਾਵਟ ਨਾ ਆਊਗੀ। ਸੋ ਇਹ ਚੀਜ਼ ਹੈ ਕਿ ਉਹਨਾਂ ਨੂੰ ਵੀ ਮੈਂ ਮੈਸੇਜ ਦੇਣਾ ਚਾਹੂੰਗੀ ਜਿਹੜੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਹਜੇ ਤੱਕ ਆਰ ਈ ਐਸ ਪੀ ਨਹੀਂ ਕਰਵਾਈ। ਕਈ ਵਾਰ ਸੋਚਦੇ ਹਾਂ ਕਿ ਹਾਂਜੀ ਨਿਊ ਬੋਰਨ ਹੈ ਜਾਂ 1-2 ਸਾਲ ਦਾ ਬੱਚਾ, ਹਜੇ ਰੁਕ ਕੇ ਕਰਵਾ ਲਵਾਂਗੇ, ਪਰ ਜਿੰਨਾ ਤੁਸੀਂ ਰੁਕ ਰਹੇ ਹੈਗੇ ਉਹਦੇ ਵਿੱਚ ਤੁਹਾਡਾ ਨੁਕਸਾਨ ਹੈ। ਰੀਜ਼ਨ ਕੀ ਹੈਗਾ ਕਿ ਚਾਹੇ ਲੇਟਰ ਔਨ ਤੁਸੀਂ ਉਸਦੇ ਡਬਲ ਅਮਾਊਂਟ ਕਰਕੇ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਹੋ, ਤੁਹਾਨੂੰ ਕੰਪਾਊਂਡਿੰਗ ਇੰਟਰਸਟ ਉਨਾ ਨਹੀਂ ਗਰੋ ਕਰ ਪਾਉਂਦਾ ਜਿੰਨਾ ਤੁਹਾਨੂੰ ਪਹਿਲੇ ਦਿਨ ਤੋਂ ਜਦੋਂ 0 ਏਜ ਬੱਚਾ ਹੈਗਾ ਉਨੀ ਉਸ ਟਾਈਮ ਤੇ ਜਿੰਨੀ ਜ਼ਿਆਦਾ ਗਰੋਥ ਮਿਲਣੀ ਹੈ ਉਹੀ ਬੈਸਟ ਰਹਿਣਾ। ਜੇ ਬੱਚਾ 5 ਸਾਲ ਦਾ 7 ਸਾਲ ਦਾ ਹੋ ਜਾਂਦਾ, ਓਬਵੀਅਸਲੀ ਚਾਹੇ ਡਬਲ ਤੁਸੀਂ ਕੰਟਰੀਬਿਊਸ਼ਨ ਕਰ ਲਈ ਹੈ ਪਰ ਟਾਈਮ ਫਰੇਮ ਘੱਟ ਰਹਿ ਗਿਆ, ਤਾਂ ਉਨੀ ਗਰੋਥ ਕੰਪਾਊਂਡਿੰਗ ਇੰਟਰਸਟ ਦੇ ਨਾਲ ਤੁਹਾਡੀ ਨਹੀਂ ਹੋ ਪਾਉਂਦੀ, ਗਰੋਥ ਘੱਟ ਮਿਲਦੀ ਹੈਗੀ ਹੈ। ਮੇਕ ਸ਼ੋਰ ਕਰੋ ਕਿ ਇਹ ਜਿਹੜੇ ਬੈਨੀਫਿਟਸ ਤੁਹਾਨੂੰ ਗੌਰਮੈਂਟ ਦੀਆਂ ਗ੍ਰਾਂਟਸ ਮਿਲ ਰਹੇ ਨੇ, ਇੰਟਰਸਟ ਕੰਪਾਊਂਡਿੰਗ ਇੰਟਰਸਟ ਮਿਲ ਰਿਹਾ, ਉਹਦਾ ਪੂਰਾ ਬੈਨੀਫਿਟ ਲੈ ਸਕਦੇ ਹੁੰਦੇ ਹੋ ਜਿੰਨੀ ਜਲਦੀ ਐਜੂਕੇਸ਼ਨ ਸੇਵਿੰਗਸ ਪਲਾਨ ਕਰਵਾਉਂਦੇ ਹੋ। ਬਾਕੀ ਤੁਹਾਡੇ ਕੋਈ ਵੀ ਮਾਇੰਡ ਦੇ ਵਿੱਚ ਕੰਸਰਨ ਹੈਗਾ, ਕਾਫੀ ਵਾਰ ਇਹ ਵੀ ਕਿਰਨ ਮਾਇੰਡ ਦੇ ਵਿੱਚ ਆਉਂਦਾ ਕਿ ਸਾਨੂੰ ਲਿਸਨਰਸ ਵੱਲੋਂ ਕੰਸਰਨ ਆਉਂਦੇ ਨੇ ਕਿ ਬੱਚਿਆਂ ਦੀ ਅਸੀਂ ਪਹਿਲਾਂ ਆਰ ਈ ਐਸ ਪੀ ਕਰਵਾਈਏ ਜਾਂ ਲਾਈਫ ਇੰਸ਼ੋਰੈਂਸ ਕਰਵਾਈਏ। ਸੋ ਉਹਦੇ ਵਿੱਚ ਜ਼ਰੂਰ ਇਹ چیز آ جاندی ہے کہ آر ای ایس پی ضرور تسی فل کنٹریبیوشن کرو جی اودے وچ کنٹریبیوشن کر رہے ہو اس تو بعد جے تہاڈا مائنڈ بندا ہے کہ ہاں جی ساڈے کول ہور ایکسٹرا فنڈز ہیگے ہیں کہ اسی بچیاں دے لئی کچھ انویسٹمنٹ کچھ سیونگز کرنا چاہندے ہیگے ہاں تاں ڈیفینیٹلی ہور آپشنز وی اویلیبل ہوندیاں نے پر ایجوکیشن سیونگز پلان از مسٹ کیونکہ پہلا پرائیورٹی انہاں دی ایجوکیشن دی ہو جاندی ہے باقی ساڈے لسنرز نو کوئی وی کنسرن ہے بچیاں دے بارے کوئی وی پلاننگ کرنا چاہندے ہو آر ای ایس پی پلانز انہاں دی لائف انشورنس ود انویسٹمنٹ آپشنز یا کرٹیکل ایلنس انشورنس جنہاں دے وچ کی پیڈ اپ آپشنز وی اویلیبل ہون گیا نال دی نال تھانوں نال دی نال اودا گروتھ وی ملدی ہیگی ہے چاہے اسی جیندے جیو گروتھ لے لئیے یا پھر تھوڑی جڑی کوریج جڑی ہیگی لیٹر سٹیجز تے ہول لائف چلدی رہندی ہے سو جدوں وی کوئی وی تھانوں کنسرن ہووے اس دے بارے ضرور کال کر سکدے ہو جی
4: 4091501090 جی آرڈر کر سکتے ہیں اس ٹائم بہت ساری اسپیشل ڈیلس جڑے ہے جی انہوں نے ہر ایک سائز کے پیزے تے چل رہی ہیں سو ضرور جڑا جی ٹرائی کرنا پیزا ڈپو اور نال دی نال جڑا ہے جی ایک بار پھر دس دیں کہ اج دا پروگرام جڑا ہے جی اسی پرائم انٹرنیشنل کالج دے سوگنا پیش کر رہے ہیں اے اسی بار بار میسج اس کر کے دے رہے ہیں کہ ساڈے کوئی وی جننے وی بچے سانو اس ٹائم سن رہے یا کسی دا جڑا ہے جی ورک پرمٹ ایکسپائر ہو رہا یا وہ سٹڈی دے وچ دوبارہ جڑا ہے جی اپنی فیلڈ دیکھنا چاہتے ہیں سو بالکل جی بہت شارٹ ٹرم کورسز جڑے جی پارٹ ٹائم کورسز آپ کہہ سکتے ہیں 24 to 25 ویکس کے ہے جہد کی پی ایس ڈبلیو کا جی تھی کوئی کورس کرنا ہے تو تھی وہ کر سکتے ہیں کوئی میڈیکل آفس اسسٹنٹ یا فارمیسی ریلیٹڈ کورس کرنا وہ کر سکتے ہیں یا تھی کمپیوٹرائز اکاؤنٹنگ ٹیکس اینڈ پے رول ریلیٹڈ تو وہ بھی انہوں کے نال جی جی گل بات ہو سکتی ہے پرائم انٹرنیشنل کالج کے نال 6474991009
6: کیا 427 والے نے اپنی گرینڈ اوپننگ کیتی ہے تے اتھے اس ٹائم سیل چل رہی ہے آ ویک جڑا سارے دا سارا ہائبرڈ ویکینڈ ہے ویکینڈ تک ہائبرڈ ویک سیل ہے اور کوئی بھی ہائبرڈ گڈی تسی انہاں کولوں لینی چاہنے ہو جنہاں دے وچوں سرینٹو سپورٹز اور ہور کنیاں گڈیاں انہاں دے کول پہنچیاں نے نائرو اور تسی لیز کر سکدے ہو نویاں جاں بائی کر سکدے ہو کافی ڈسکاؤنٹ تھانوں مل سکدا ہے کیا 427 تے جا کے تسی تہاڈی اپنی بھاشا بول دے نے سیلز مین انہاں نال گل بات کر سکدے ہو تے انہاں دا نمبر وی تہانوں دے دنے جی جے پنجابی وچ تسی گل بات کرنی آ تے تہانوں انہاں دا بڑا ایزی نمبر ہے گا وہ دے دنے آ 6474615001 تے تسی جڑی ہے گیا انہاں نال گل ہو سکدی ہے جی تے ساڈے نال گل کرنی ہے 9057990999 ساڈا نمبر ہے 9057990999 جی
10: Kataria Tours and Travels located near 2883 Derry Road East Upper Airport and Derry the intersection upper tusi cheap flight tickets nepal de vichon Toronto to Delhi Delhi to Amritsar de route options sunu chahide ne ja tusi visa services nepal de vichon puri family vacation upper jaan di soch rahe ne jithe tuhanu all inclusive vacation packages bhi milde ne pahunchna waji Kataria Tours and Travels Airport and Derry the intersection upper call kar sakde ho 905-678-1200 9056781200 Kataria Tours and Travels Airport and Derry the intersection over
11: نظر بدلو نظارے بدل جائیں گے آپ بھی اپنی زندگی کی خوبصورتی کو دیکھیں سپیکس ایکسپریس کے ساتھ جہاں ہے ورلڈ کلاس کوالٹی ڈیزائنر سن گلاسز آئی گلاس فریمز اینڈ لارج سلیکشن آف کانٹیکٹ لینسز
12: گیٹ سلیکٹڈ فریم ریگولر سنگل ویژن لینسز فار جسٹ $129 35 ریزولوشن ڈرائیو برامپٹن ان والمارٹ پلازا کال 9054608888 دیٹس 9054608888
11: سرونگ فرام ٹو لوکیشنز بیسٹ سروس بیسٹ پرائس سپیکس ایکسپریس کے ساتھ
13: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
14: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 905-358-0864
13: 905-358-0864 ढाबा ऑन द फॉल्स।
15: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956
16: ਮਿੱਤਰਾਂ ਦੇ ਜੰਕਸ਼ਨ ਤੇ।
17: ਉਹ ਕਿਹੜੇ ਜੰਕਸ਼ਨ ਤੇ?
16: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
18: ਰਾਤ ਲੱਗੀਆਂ ਮਹਿਫਲਾਂ ਨਾਰੇ
16: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ।
17: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
16: ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ।
17: ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% off।
16: ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 647-429-4040, 6 ਜੰਕਸ਼ਨ ਬ੍ਰੈਂਪਟਨ।

0: ਜੀ ਵਾਕਿਆ ਕਈ ਵਾਰੀ ਏਦਾਂ ਹੁੰਦਾ ਨਾ ਬੰਦੇ ਨੂੰ ਮਜਬੂਰ ਜਿੱਦਾਂ ਦੇ ਬੰਦੇ ਟੱਕਰ ਪੈਂਦੇ ਫਿਰ ਉਦਾਂ ਦੇ ਕਈ ਵਾਰੀ ਕੰਮ ਕਰਨੇ ਪੈਂਦੇ ਬੰਦੇ ਨੂੰ ਸੋ ਇਹ ਅਸਲੀਅਤ ਆ ਸਮਾਜ ਨਾਲ ਚੱਲਣਾ ਪੈਂਦਾ ਤੇ ਆਲਮੋਸਟ ਸਮਾਂ ਸਮਾਪਤੀ ਵੱਲ ਨੂੰ ਜਾ ਰਿਹਾ 3 ਮਿੰਟ 4 ਮਿੰਟ ਹੋਰ ਰਹਿੰਦੇ ਨੇ ਬਾਕੀ ਮੋਨਾ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ
1: ਹਾਂ ਜਾਂਦੇ ਜਾਂਦੇ ਸੁਖੀ ਜੀ ਮੈਂ ਬਸ ਇੰਨਾ ਹੀ ਕਹਿਣਾ ਚਾਹੂੰਗੀ ਕਿ ਕਾਫੀ ਵਾਰ ਸਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਕੰਸਰਨਸ ਆਉਂਦੇ ਹੈਗੇ ਆ। ਡੈਫੀਨੇਟਲੀ ਉਹਨਾਂ ਦੀਆਂ ਪਾਲਿਸੀਜ਼ ਵੀ ਈਜ਼ੀਲੀ ਹੋ ਜਾਂਦੀਆਂ ਨੇ, ਪਰ ਸੀਨੀਅਰਸ ਦੇ ਲਈ ਇੱਕ ਮੈਸੇਜ ਜ਼ਰੂਰ ਦੇਣਾ ਚਾਹੂੰਗੀ। ਜਿੰਨੇ ਵੀ ਸੀਨੀਅਰਸ ਕਾਫੀ ਵਾਰ ਹੁੰਦਾ ਹੈ ਕਿ ਫਾਈਨਲ ਐਕਸਪੈਂਸ ਕਵਰੇਜ ਕਰਵਾਉਣਾ ਚਾਹੁੰਦੇ ਹੁੰਦੇ ਆ, ਫਿਊਨਰਲ ਕੋਸਟ ਐਕਸਪੈਂਸ ਕਵਰੇਜ ਚਾਹੁੰਦੇ ਹੁੰਦੇ ਨੇ, ਪਰ ਕਾਫੀ ਵਾਰ ਉਹਨਾਂ ਨੂੰ ਲੱਗਦਾ ਕਿ ਏਜ ਜ਼ਿਆਦਾ ਹੋ ਗਈ ਹੈ, ਕੋਈ ਨਾ ਕੋਈ ਹੈਲਥ ਇਸ਼ੂਜ਼ ਹੈ ਤਾਂ ਸ਼ਾਇਦ ਸਾਨੂੰ ਪਾਲਿਸੀਜ਼ ਨਹੀਂ ਮਿਲਣੀਆਂ। ਸੋ ਉਹਨਾਂ ਨੂੰ ਜ਼ਰੂਰ ਕਲੀਅਰ ਕਰਨਾ ਚਾਹੂੰਗੀ ਕਿ ਡੈਫੀਨੇਟਲੀ ਉਹਨਾਂ ਦੇ ਲਈ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਹੁੰਦੀਆਂ ਨੇ, ਈਵਨ ਕਿ ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਉਹ ਆਪਣੀ ਕਵਰੇਜ ਕਰਵਾ ਸਕਦੇ ਹੁੰਦੇ ਨੇ। ਬੈਨੀਫਿਟ ਇਹ ਰਹਿੰਦਾ ਹੈਗਾ ਕਿਉਂਕਿ ਵਰਲਡ ਵਾਈਡ ਪਰਸਨ ਕਿਤੇ ਵੀ ਜਾਵੇ ਹਰ ਜਗ੍ਹਾ ਉਹ ਪਾਲਿਸੀ ਕਵਰ ਕਰਦੀ ਹੈ, ਐਂਡ ਜੋ ਵੀ ਪ੍ਰੀਮੀਅਮ ਤੁਸੀਂ ਅੱਜ ਲੌਕ ਇਨ ਕਰ ਲੈਂਦੇ ਹੋ ਉਹ ਕਦੇ ਵੀ ਇਨਕਰੀਜ਼ ਨਹੀਂ ਹੋਏਗਾ, ਸੇਮ ਹਮੇਸ਼ਾ ਉਹੀ ਰਹੇਗਾ। ਪਰ ਮੇਕ ਸ਼ੋਰ ਕਰੋ ਕਿ ਤੁਸੀਂ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹੋ, ਚਾਹੇ ਫਾਈਨਲ ਐਕਸਪੈਂਸ ਕਵਰੇਜ ਦੀ ਗੱਲ ਕਰੀਏ, ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਇੱਕ ਐਡਵਾਈਜ਼ਰ ਦੇ ਨਾਲ ਜ਼ਰੂਰ ਡੀਲ ਕਰੋ। ਕਾਫੀ ਵਾਰ ਮੈਨੂੰ ਕੰਸਰਨਸ ਆਉਂਦੇ ਨੇ ਕਿ ਕੋਈ ਐਡ ਦੇਖੀ ਸੀ ਆਨਲਾਈਨ ਕਿ ਉਹ $10 ਦੇ ਵਿੱਚ, $15 ਦੇ ਵਿੱਚ, ਪਰ ਮੋਸਟਲੀ ਜਦੋਂ ਉਹਨਾਂ ਦੀਆਂ ਪਾਲਿਸੀਜ਼ ਬਣ ਕੇ ਆਉਂਦੀਆਂ ਉਹ ਸਿਰਫ ਐਕਸੀਡੈਂਟਲ ਡੈਥ ਨੂੰ ਕਵਰ ਕਰ ਰਹੀਆਂ ਹੁੰਦੀਆਂ ਨੇ। ਸੋ ਤੁਹਾਨੂੰ ਕਲੈਰਿਟੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਪਫਰੰਟ ਕੋਈ ਵੀ ਡਿਟੇਲ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ 416-509-1509, ਜਾਂ ਇੰਸ਼ੋਰੈਂਸ ਫਾਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ। ਥੈਂਕ ਯੂ,
0: ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ, ਔਰ ਬਹੁਤ ਬਹੁਤ ਧੰਨਵਾਦ ਸਾਰੇ ਲਿਸਨਰ ਦਾ ਜੀ। ਟਾਈਮ ਆਲਮੋਸਟ ਜਿਹੜਾ ਹੁਣ ਖਤਮ ਹੋਇਆ, ਔਰ ਇਸ ਤੋਂ ਬਾਅਦ ਰਾਜਵੀਰ ਹੋਣੀ ਆਉਣਗੇ ਇਸੇ ਚੈਨਲ ਦੇ ਉੱਤੇ, ਔਰ ਸਾਡੇ ਨਾਲ ਕੋਈ ਗੱਲ ਕਰਨੀ ਆ ਜਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਆ ਜਾਂ ਕਿਸੇ ਸਬਜੈਕਟ ਤੇ ਕੱਲ ਨੂੰ ਚਾਹੁੰਦੇ ਹੋ ਕਿ ਅਸੀਂ ਕੋਈ ਟਾਕ ਸ਼ੋਅ ਕੀਤਾ ਜਾਵੇ, 9057990999 ਤੇ ਗੱਲ ਕਰ ਸਕਦੇ ਹੋ। ਰੀਅਲ ਸਟੇਟ ਸੰਬੰਧੀ ਜੋ ਜੋ ਤੁਹਾਨੂੰ ਦੱਸ ਕੇ ਗਏ ਐਕਸਕਲੂਸਿਵ, ਉਹਦੇ ਲਈ ਹੈ 416-881-7070। ਇੱਥੇ ਬੈਠੇ ਬਿਠਾਏ ਇੰਡੀਆ 'ਚ ਵੀ ਕੋਈ ਪ੍ਰੋਪਰਟੀ ਵੇਚਣੀ ਆ, ਖਰੀਦਣੀ ਆ, ਕੋਈ ਡਿਸਪਿਊਟ ਹੈ, ਕੋਈ ਕੁਛ ਸਲਾਹ ਮਸ਼ਵਰਾ ਲੈਣਾ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਉਸ 'ਚੋਂ ਨਿਕਲਣਾ, ਤਾਂ ਵੀ 416-881-7070 ਤੇ ਗੱਲ ਹੋ ਸਕਦੀ। ਕਿਰਨ ਜੀ ਚੱਲੀਏ ਫਿਰ।
2: ਬਿਲਕੁਲ ਜੀ, ਜਾਂਦੇ ਜਾਂਦੇ ਇੱਕ ਨੰਬਰ ਆਪਾਂ ਜਿਹੜਾ ਜੀ ਪੰਡਿਤ ਨੰਦਾ ਜੀ ਦਾ ਵੀ ਦੇ ਦਈਏ। ਤੁਸੀਂ ਆਪਣੀ ਕੋਈ ਜਨਮ ਕੁੰਡਲੀ ਦਿਖਾਉਣੀ ਆ ਜਾਂ ਕੋਈ ਤੁਸੀਂ ਜਿਹੜੇ ਜੀ ਬਣਵਾਉਣੀ ਆ ਜਾਂ ਕੋਈ ਹੋਰ ਜਿਹੜੇ ਜੀ ਪੂਜਾ ਪਾਠ ਦੇ ਬਾਰੇ ਗੱਲਬਾਤ ਕਰਨੀ ਆ ਤੇ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਆ 6478229607 ਤੇ ਗੱਲਬਾਤ ਜਿਹੜੀ ਹੈ ਜੀ ਹੋ ਸਕਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ।

0: 530. CHLO AM. Serving Brampton, Mississauga, Toronto, the GTA, and the world at am530.ca.
1: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
0: The opinions expressed in the following program are those of the host and their guests and do not reflect the views and opinions of the management and staff of CHLO AM 530
3: ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬ

0: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 9054569900
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
2: ਚੱਲ ਕੇ ਰਹੇ ਆਪਰ
1: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
3: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
4: ਜੀ ਦੋਸਤੋ ਤੁਸੀਂ ਜੁੜ ਚੁੱਕੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ ਬਾਈ ਜੀ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਪਹਿਲਾਂ ਸੁੱਖੀ ਨਜ਼ਰ ਹੋਣਾ ਤਾਂ ਪ੍ਰੋਗਰਾਮ ਸੁਣਿਆ ਤੁਸੀਂ ਵਤਨ ਦੂਰ ਉਸ ਤੋਂ ਬਾਅਦ ਬਾਰੀ ਰੇਡੀਓ ਪ੍ਰੋਗਰਾਮ ਸਾਰੰਗ ਦੀ ਫਿਰ ਸੁਣੋਗੇ ਦੇਸ਼ ਪ੍ਰਦੇਸ਼ ਉਸ ਤੋਂ ਬਾਅਦ ਫਿਰ ਪੰਜਾਬੀ ਲਹਿਰਾਂ ਏਮ 530 ਦੀ ਟੀਮ ਨਾਲ ਜੁੜੇ ਰਹਿਣੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਗੀਤ ਸੰਗੀਤ ਹੋਏਗਾ ਗੱਡੀ ਚੜ੍ਹ ਗਈ ਆ ਤੇ ਹੱਥ ਪਾ ਲਓ ਤੇ ਭੱਜੀਆਂ ਦੀ ਗੱਡੀ ਦੇ ਵਿੱਚ ਜਿਹਨੇ ਜਿਹਨੇ ਚੜ੍ਹਨਾ ਅੱਜ ਟਹਿਣਾ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਕੁਝ ਪਲਾਂ ਤੱਕ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਵਾਂਗੇ ਸੋ ਨਾਗਪਾਲ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ ਨਾਗਪਾਲ ਸਾਹਿਬ ਨੂੰ ਵੀ ਆਪਾਂ ਜੀਆਂ ਆਖਦੇ ਨਾਗਪਾਲ ਸਾਹਿਬ ਨੂੰ ਬੁਲਾਇਆ ਸਪੈਸ਼ਲੀ ਤੌਰ ਤੇ ਅੱਜ ਕਿਉਂਕਿ ਗੱਲਾਂ ਬੜੀਆਂ ਕਰਨ ਵਾਲੀਆਂ ਸੀਗੀਆਂ ਢਿੱਡ ਦੇ ਵਿੱਚ ਉਹ ਗੋਲੇ ਬਣੀ ਜਾਂਦੇ ਸੀਗੇ ਵੀ ਯਾਰ ਐਂ ਗੱਲ ਬਣਦੀ ਨਹੀਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਦੋਂ ਗੱਲ ਕਰੋਗੇ ਤੇ ਪਤਾ ਲੱਗ ਜਾਂਦਾ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ ਨਾਗਪਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ
5: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਭੀ ਨੂੰ
4: ਕੀ ਹਾਲ ਚਾਲ ਹੈ
5: ਵਧੀਆ ਜੀ ਤੁਸੀਂ ਦੱਸੋ ਜੀ
4: ਅੱਛਾ ਤੁਸੀਂ ਕਹਿ ਦੋ ਵੀ ਜੋ ਮੈਂ ਅੱਜ ਬੋਲੂੰਗਾ ਮੈਂ ਸੱਚ ਬੋਲੂੰਗਾ ਸੱਚ ਕੇ ਸਿਵਾਏ ਕੁਛ ਨਹੀਂ ਬੋਲੂੰਗਾ
5: ਬਿਲਕੁਲ ਜੀ ਜੋ ਪਹਿਲੇ ਵੀ ਐਸੇ ਥੇ ਆਜ ਵੀ ਐਸੇ ਆਗੇ ਵੀ ਐਸੇ ਰਹੇਗੇ
4: ਅੱਛਾ ਅੱਛਾ ਲਓ ਜੀ ਨਾਗਪਾਲ ਸਾਹਿਬ ਦਾ ਨੰਬਰ ਸਭ ਤੋਂ ਪਹਿਲਾਂ ਤਾਂ ਨੋਟ ਕਰਕੇ ਰੱਖ ਲਓ ਇਸ ਨੰਬਰ ਦੇ ਨਾਲ ਤੁਹਾਨੂੰ ਜ਼ਰੂਰਤ ਪੈਣੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਨੰਬਰ ਤੇ ਕਾਲ ਕਰਨ ਦੀ ਕਿਉਂਕਿ ਅੱਜ ਇਹਨਾਂ ਨੇ ਐਸੀ ਪਟਾਰੀ ਖੋਲਣੀ ਹੈ ਕਿ ਤੁਹਾਡੇ ਗਿਲੇ ਸ਼ਿਕਵੇ ਚੱਕ ਦੇਣੇ ਆ ਜੇ ਤੁਹਾਡਾ ਕੋਈ ਮਨ ਦੇ ਵਿੱਚ ਕੁਐਸਚਨ ਸਵਾਲ ਹੋਊਗਾ ਉਹ ਵੀ ਦੱਸ ਦਿਓ ਸੋ ਜਿਹੜੇ ਜਿਹੜੇ ਵੀਰ ਸੋਚਦੇ ਸੀ ਕਿ ਭਾਈ ਗੱਡੀ ਲੈਣੀ ਆ ਪਰ ਹਜੇ ਕੰਮ ਘੱਟ ਹੈ
6: ਜੀ
4: ਕੋਈ ਨਾ ਜਿਹੜੇ ਕਹਿੰਦੇ ਸੀ ਬੇਸਮੈਂਟ ਬਣਾਉਣੀ ਹੈ ਹਜੇ ਯਾਰ ਆਮਦਨ ਘੱਟ ਹੈ ਹਨਾ ਮਾਲ ਸਾਹਿਬ ਆਜੋ ਨੇੜ ਨੂੰ ਤੁਸੀਂ ਵੀ ਤੇ ਮਾਲ ਸਾਹਿਬ ਵੀ ਸਾਡੇ ਨਾਲ ਜੀ ਆਇਆਂ ਨੂੰ
6: ਜੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ
4: ਜਿਹੜੇ ਸਤਿ ਸ਼੍ਰੀ ਅਕਾਲ ਜੀ ਤੇ ਜਿਹੜੇ ਕਹਿੰਦੇ ਸੀਗੇ ਹਜੇ ਕਈ ਕੰਮ ਕਰਨ ਵਾਲੇ ਪਏ ਆ ਤੇ ਹਜੇ ਕੰਮ ਘੱਟ ਹੈ
6: ਜੀ
4: ਉਹਨਾਂ ਦੇ ਲਈ ਸੌਖਾ ਕੰਮ ਆ ਇੱਕ ਤਾਂ ਇੱਕ ਤੀਰ ਦੋ ਨਿਸ਼ਾਨੇ ਹੋ ਜਾਣੇ ਆ
6: ਗੱਲ ਆ ਵੀ ਜਿਹੜੇ ਪੈਸੇ ਕਰਕੇ ਕੰਮ ਰੁਕੇ ਹੋਏ ਸੀਗੇ
4: ਹਾਂ
6: ਵੀ ਉਹਨਾਂ ਦਾ ਹੱਲ ਹੋਊਗਾ
4: ਹਾਂ ਜਿਹੜੇ ਕਹਿੰਦੇ ਸੀ ਮੈਂ ਪੈਸੇ ਕਰਕੇ ਤੰਗ ਹੁਣ ਉਹਨੂੰ ਕਹਿਣਾ ਜਮਾ ਭੋਰਾ ਨਾ ਸੰਗ
6: ਜੀ
4: ਸਾਰੀ ਉਡਾ ਦੇਣੀ ਅੱਜ ਤੇਰੀ ਖੰਘ
6: ਖੰਘ
4: ਤੇ ਖੁਸ਼ ਕੀਤੇ ਖੰਘ ਕਿਉਂਕਿ ਨੰਬਰ ਤੁਹਾਨੂੰ ਦੇ ਦੇਣਾ ਸੀ 437-264-3175 ਇਹਨਾਂ ਦਾ ਨੰਬਰ ਆ ਇਸ ਨੰਬਰ ਤੇ ਇੱਕ ਘੰਟੀ ਤੁਹਾਡੀ ਜਾਣੀ ਹੈ ਤੇ ਤੁਹਾਡੀ ਮੁਸੀਬਤ ਦਾ ਹੱਲ ਹੋ ਜਾਣਾ ਸੋ ਨਾਲੇ ਇੱਕ ਤੀਰ ਦੋ ਨਿਸ਼ਾਨੇ ਘਰੇ ਬੈਠੇ ਬਿਠਾਏ ਕੋਰਸ ਵੀ ਕਰੋਗੇ ਸਰਟੀਫਿਕੇਸ਼ਨ ਵੀ ਆ ਜਾਣੀ ਹੈ ਸਰਟੀਫਿਕੇਟ ਤੁਹਾਡੇ ਕੋਲ ਆ ਜਾਣਾ ਜਾਣ ਦੀ ਕਿਤੇ ਜ਼ਰੂਰਤ ਨਹੀਂ ਪੈਣੀ ਘਰ ਦੇ ਕੰਮ ਵੀ ਕਰੋ ਤੇ ਜਿਹੜੇ ਬਹੁਤ ਸਾਰੀਆਂ ਭੈਣਾਂ ਐਸੀਆਂ ਹੁੰਦੀਆਂ ਨੇ ਉਹ ਕਹਿੰਦੇ ਕਿ ਮੈਂ ਜਾ ਨਹੀਂ ਸਕਦੀ ਬੱਚਿਆਂ ਕਰਕੇ ਬਾਹਰ ਉਹਨਾਂ ਨੂੰ ਜਾਣ ਦੀ ਲੋੜ ਹੀ ਨਹੀਂ
6: ਜੀ
4: ਘਰੇ ਬੈਠੋ ਘਰੇ ਬੈਠੇ ਬਿਠਾਏ ਤੁਹਾਨੂੰ ਕੋਰਸ ਵੀ ਤੁਸੀਂ ਕਰ ਲੈਣਾ
6: ਬਿਲਕੁਲ
4: ਆਨਲਾਈਨ ਕੋਰਸ ਆ ਪਾਸਵਰਡ ਦੀ ਵੀ ਬਾਹਲੀ ਟੈਨਸ਼ਨ ਰਹੇ ਨੇਗੀ ਖੋਲ੍ਹ ਕੇ ਗੱਲਾਂ ਕਰਾਂਗੇ ਜਿਹਨਾਂ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਾਂਗੇ
6: ਜੀ
4: ਤੁਹਾਨੂੰ ਕੋਈ ਹੈ ਤਾਂ ਨਹੀਂ ਜੀ ਅਸੀਂ ਕਰ ਸਕਦੇ ਹਾਂ
6: ਬਿਲਕੁਲ
4: ਹਾਂ ਨੰਬਰ ਪਹਿਲਾਂ ਇੱਕ ਵਾਰ ਦੇ ਦਿਓ
5: ਨੰਬਰ ਹੈ ਜੀ ਸਾਡਾ 437-264-3175
4: 437-264-3175 ਤੇ ਤੁਸੀਂ ਕਾਲ ਕਰ ਲੈਣੀ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਭਾਈ ਤੁਹਾਨੂੰ ਵੀ ਜਿਹੜਾ ਲੋਨ ਆ ਜਿਹਦਾ ਤੁਸੀਂ ਇੱਕ ਵੀ ਡਾਲਰ 2.5 ਸਾਲ ਨਹੀਂ ਕੋਈ ਕਿਸ਼ਤ ਦੇਣੀ ਬਾਅਦ 12-15-20% ਤੇ ਨਹੀਂ ਹੋਣਾ ਉਹ ਵੀ 2.5% ਤੇ ਹੋਣਾ 13-14 ਸਾਲਾਂ ਦੇ ਲਈ ਕੋਈ ਨਹੀਂ ਦਿੰਦਾ
6: ਬਿਲਕੁਲ
4: ਕੋਈ ਗਰੰਟੀ ਨਹੀਂ ਚਾਹੀਦੀ ਉਹਦੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਆਪਾਂ ਕਰਨੀ ਆ 437-264-3175 ਇਹਨਾਂ ਦਾ ਨੰਬਰ ਹੈ ਸੋ ਟਹਿਣਾ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
7: ਬੜੀ ਮਿਹਰਬਾਨੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ
4: ਸਤਿ ਸ਼੍ਰੀ ਅਕਾਲ ਟਣਾ ਸਾਹਿਬ ਸੋ ਪਹਿਲੀ ਖਬਰ ਵੱਲ ਚੱਲਾਂਗੇ ਵਾਰਸ ਪੰਜਾਬ ਦੇ ਆ ਜਿਹੜੀ ਕਿਵੇਂ ਆ ਹਾਲਾਤ, ਕੀ ਹਾਲ ਚਾਲ ਨੇ ਉਹਨਾਂ ਦੇ? ਉਹਨਾਂ ਨੇ ਪਾਰਟੀ ਦੇ ਵਿੱਚੋਂ ਉਮੀਦਵਾਰ ਐਲਾਨਣਾ ਸ਼ੁਰੂ ਕਰਤੇ ਜਾਂ ਹਜੇ ਕਹਿੰਦੇ ਰੋਕ ਕੇ ਕਰਾਂਗੇ, ਕੀ ਕਹਿੰਦੇ ਆ ਜੀ?
7: ਦੇਖੋ ਜੀ, ਉਹਨਾਂ ਨੇ ਪਾਰਟੀ ਦੇ ਉਮੀਦਵਾਰ ਜਿਹੜੇ ਆ ਉਹਨਾਂ ਨੇ ਸ਼ੁਰੂ ਕਰਤੇ ਤੇ ਕਹਿ ਦਈਏ ਬੋਹਣੀ ਕਰ ਲਈ ਆ। ਉਹਨਾਂ ਨੇ ਹੁਣ ਬੋਹਣੀ ਕਿਵੇਂ ਕੀਤੀ ਜੀ? ਉਹਨਾਂ ਨੇ ਇਹ ਕੀਤਾ ਜੀ ਕਿ ਇੱਕ ਉਮੀਦਵਾਰ ਬੱਸੀ ਪਠਾਣਾ ਤੋਂ ਆਪਦਾ ਐਲਾਨ ਦਿੱਤਾ, ਉਹਦਾ ਨਾਂ ਹੈ ਜੀ ਸਤਵੰਤ ਸਿੰਘ, ਕੇਹਰ ਸਿੰਘ ਦਾ ਪੋਤਾ, ਤੇ ਜਿਹਦੇ ਕਰਕੇ ਹੁਣ ਕਈ ਤਰ੍ਹਾਂ ਦੀ ਚਰਚਾ ਵੀ ਚੱਲੀ ਆ। ਕੁੱਝ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇਹ ਤਰੀਕਾ ਗਲਤ ਆ, ਕੁੱਝ ਲੋਕ ਇਹ ਗੱਲ ਕਹਿੰਦੇ ਵੀ ਬਿਲਕੁਲ ਸਹੀ ਗੱਲ ਆ, ਤੋ ਦੇਖਦੇ ਭਾਈ ਕੀ ਬਣਦਾ। ਪਰ ਕੁੱਲ ਮਿਲਾ ਕੇ ਗੱਲ ਇਹ ਆ ਬਈ ਵਾਰਸ ਪੰਜਾਬ ਦੇ ਧਿਰ ਦੇ ਵੱਲੋਂ ਲਗਾਤਾਰ ਹੁਣ ਇਸ ਗੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਅਸੀਂ ਅੱਗੇ ਤੋਂ ਅੱਗੇ ਵਧੀਏ ਤੇ ਅਸੀਂ ਅੱਗੇ ਤੋਂ ਅੱਗੇ ਆਪਦੇ ਉਮੀਦਵਾਰਾਂ ਦਾ ਐਲਾਨ ਕਰੀਏ। ਸੋ ਦੇਖਦੇ ਭਾਈ ਕੀ ਬਣਦਾ ਉਹਦੇ ਸਮੇਂ 'ਚ।
4: ਬਿਲਕੁਲ ਜੀ ਸੁਟਣਾ ਸਾਹਿਬ, ਅੱਗੇ ਜਿਹੜੀਆਂ ਚਿੱਠੀਆਂ ਨੇ ਜਿਹੜੇ ਸੁਨੇਹੇ ਆ ਉਹ ਕੱਲੇ ਜਾਂਦੇ ਸੀ ਕਬੂਤਰਾਂ ਦੇ ਰਾਹੀਂ, ਪਹਿਲੇ ਪਿਆਰ ਕੀ ਪਹਿਲੀ ਚਿੱਠੀ ਸਾਜਨ ਕੋ ਦੇ ਆ, ਕਬੂਤਰ ਜਾ ਜਾ ਜਾ ਇੱਦਾਂ ਹੁੰਦਾ ਸੀਗਾ। ਤੇ ਇੱਧਰ ਹੁਣ ਸਾਜਨ ਨੂੰ ਤਾਂ ਪਹਿਲੀ ਚਿੱਠੀ ਜਾਣੀ ਆ ਜਾਂ ਨਹੀਂ ਜਾਣੀ, ਰਾਹੁਲ ਗਾਂਧੀ ਸਾਹਿਬ ਨੂੰ ਇੱਕ ਚਿੱਠੀ ਗਈ ਆ ਜਿਹੜੀ ਬਾਜਵਾ ਸਾਹਿਬ ਤੇ 15 ਵਿਧਾਇਕਾਂ ਨੇ ਭੇਜੀ ਆ, ਉਹ ਚਿੱਠੀ ਭਲਾ ਕਿਹੜੀ ਹੈ, ਕੀ ਸੁਨੇਹਾ?
7: ਦੇਖੋ ਜੀ, 15 ਵਿਧਾਇਕਾਂ ਨੇ ਜਿਹੜੀ ਚਿੱਠੀ ਬਣਾ ਕੇ ਭੇਜੀ ਆ ਨਾ, ਇਹਦੇ ਵਿੱਚ ਇੱਕ ਗੱਲ ਕਹੀ ਆ ਵੀ ਭਾਈ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਸਾਨੂੰ ਤੁਸੀਂ ਮਿਲਣ ਦਾ ਸਮਾਂ ਦਿਓ। ਜਦੋਂ ਹੁਣ ਭੁਪੇਸ਼ ਬਘੇਲ ਹੋਰੀ ਪੰਜਾਬ ਦੇ ਵਿੱਚ ਆਏ ਸੀ ਉਹ ਕਹਿੰਦੇ ਜੀ ਉਸ ਵੇਲੇ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ, ਜਿਹਦੇ ਕਰਕੇ ਅਸੀਂ ਮਿਲ ਨਹੀਂ ਸਕੇ, ਤੇ ਅਸੀਂ ਮਿਲ ਨਹੀਂ ਸਕੇ ਜਦੋਂ ਤੇ ਹੁਣ ਅਸੀਂ ਮਿਲਣਾ ਚਾਹੁੰਦੇ ਹਾਂ ਤੇ ਸਾਨੂੰ ਤੁਸੀਂ ਮੌਕਾ ਦਿਓ, ਤੇ ਵੈਸੇ ਵੀ ਤੁਹਾਨੂੰ ਮਿਲਿਆ ਨੂੰ ਉਹ ਕਹਿੰਦੇ ਜੀ ਖਾਸਾ ਟਾਈਮ ਹੋ ਗਿਆ। ਸੋ ਉਹਨਾਂ ਨੇ ਮੰਗ ਕੀਤੀ ਜੀ ਕਿ ਹੁਣ ਸਾਨੂੰ ਸਮਾਂ ਦੇਣਾ ਚਾਹੀਦਾ, ਆਪਾਂ ਪੰਜਾਬ ਦੇ ਲਈ ਕੁਝ ਗੱਲ ਕਰੀਏ। ਯਾਨੀ ਕਿ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਧੜਾ ਪੈਦਾ ਹੋ ਰਿਹਾ, ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਨਵੇਂ ਧੜੇ ਦੇ ਵੱਲੋਂ ਆਪਦੇ ਕੋਲ ਵਿਚਾਰ ਰੱਖੇ ਜਾ ਰਹੇ ਆ। ਸੋ ਇਸ ਤਰੀਕੇ ਦੀ ਜਾਣਕਾਰੀ ਆ, ਪਰ ਸੋਹ ਸਰਸਾ ਤੇ ਸਿਰੇ ਤੇ ਗੰਢ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਪਹਿਲਾਂ ਦੋ ਧੜੇ ਸੀ ਤੇ ਹੁਣ ਇੱਕ ਤੀਜਾ ਧੜਾ ਹੋ ਗਿਆ, ਤੇ ਵਿਹਨੇ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਇਹ ਧੜੇ ਕਿਹੜੇ ਕਿਹੜੇ ਮੋੜ ਕੱਟਦੇ ਆ, ਕੌਣ ਪੰਜਾਬ ਦਾ ਪ੍ਰਧਾਨ ਰਹਿੰਦਾ, ਕੌਣ ਕਿਹਦੇ ਪੈਰ ਮਿੱਝਦਾ, ਕੌਣ ਅੱਗੇ ਵਧਣ 'ਚ ਕਾਮਯਾਬ ਹੁੰਦਾ ਤੇ ਕੌਣ ਕਿਹਦੀਆਂ ਜੜਾਂ 'ਚ ਬਹਿੰਦਾ ਜੀ।
4: ਅੱਛਾ, ਗੱਲ ਤੁਸੀਂ ਜਿਵੇਂ ਕਿਹਾ ਕਿ ਕੌਣ ਕੌਣ ਕਿਹਦੇ ਪੈਰ ਮਿੱਧਦਾ, ਕੀ ਗੱਲਬਾਤ ਬਣਦੀ ਆ, ਕਿਆ ਸਰਾਈਆਂ ਕੀ ਹੋਣਗੀਆਂ, ਲੋਕ ਗੱਲਾਂ ਬਾਤਾਂ ਦੇ ਵਿੱਚ ਸੋਚੀ ਜਾਂਦੇ ਆ ਕਿ ਭਾਈ ਉਧਰੋਂ ਸੁਖਬੀਰ ਬਾਦਲ ਹੁਣੀ ਮਿਲ ਕੇ ਆਏ ਆ, ਗੱਲਬਾਤ ਬਣ ਸਕਦੀ ਆ। ਪਰ ਕੇਵਲ ਢਿੱਲੋਂ ਹੁਣੀ ਕਹਿੰਦੇ ਟੈਨਸ਼ਨ ਨਾ ਲਾਓ, ਹੁਣ ਹੀ ਨਹੀਂ ਗੱਲਬਾਤ, ਭਾਜਪਾ ਸਾਰੀਆਂ ਸੀਟਾਂ ਇਕੱਲਿਆਂ ਲੜੂਗੀ। ਹੁਣ ਕੇਵਲ ਢਿੱਲੋਂ ਉਹਨਾਂ ਦੀ ਮੰਨੀਏ ਜਾਂ ਲੋਕਾਂ ਦੀ ਜਿਹੜੀ ਆਪਣੀ ਰਾਏ ਆ ਉਹਦੀ ਮੰਨੀਏ?
7: ਦੇਖੋ ਬਾਈ ਜੀ, ਗੱਲ ਇਹ ਵੀ ਕੇਵਲ ਸਿੰਘ ਢਿੱਲੋਂ ਹੋਰਾਂ ਨੂੰ ਨਾ ਤਾਂ ਉਹਨਾਂ ਨੇ ਗੱਠਜੋੜ ਕਰਨ ਵੇਲੇ ਪੁੱਛਣਾ, ਨਾ ਕਰਨ ਵੇਲੇ ਪੁੱਛਣਾ, ਇਹ ਕੇਵਲ ਸਿੰਘ ਢਿੱਲੋਂ ਦੇ ਪਹੁੰਚ ਦੀ ਗੱਲ ਨਹੀਂ ਆ, ਕਿਉਂਕਿ ਹਾਈਕਮਾਂਡ ਨੇ ਫੈਸਲੇ ਕਰਨੇ ਆ ਵੀ ਕਿਹਨੂੰ ਆਪਾਂ ਮੂਹਰੇ ਰੱਖਣਾ ਤੇ ਕਿਹਨੂੰ ਆਪਾਂ ਪਿੱਛੇ ਕਰ ਦੇਣਾ। ਫਿਲਹਾਲ ਜਾਣਕਾਰੀ ਇਹੀ ਹੈ ਜੀ ਕਿ ਅੱਜ ਕੇਵਲ ਸਿੰਘ ਢਿੱਲੋਂ ਨੇ ਗੱਲ ਕਹੀ ਆ, ਉਹ ਕਹਿੰਦੇ ਵੀ ਦੇਖੋ ਬੜੀ ਸਾਫ਼ ਤੇ ਸਪਸ਼ਟ ਗੱਲ ਆ ਬਈ ਅਸੀਂ ਐਤਕੀ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਦੇ ਉੱਤੇ ਇਕੱਲੇ ਹੀ ਚੋਣ ਲੜਾਂਗੇ, ਸਾਨੂੰ ਕਿਸੇ ਦੀ ਵੀ ਉਹ ਕਹਿਣ ਦੀ ਜ਼ਰੂਰਤ ਨਹੀਂ ਆ। ਦੂਜੀ ਗੱਲ ਇਹਦੀ ਜ਼ਰੂਰਤ ਹੈਗੀ ਵੀ ਆ, ਕੋਈ ਮੰਨੇ ਜਾਂ ਨਾ ਮੰਨੇ, ਬਿਨਾਂ ਜਮੀਤ ਤੋਂ ਤਾਂ ਇੱਥੇ ਕੋਈ ਰਾਜਨੀਤਿਕ ਬੰਦਾ ਇੱਕ ਦੂਜੇ ਨੂੰ ਬੁਲਾਉਂਦਾ ਤੱਕ ਨਹੀਂ ਗਾ। ਸੋ ਜਾਣਕਾਰੀ ਇਹ ਮਿਲੀ ਜੀ ਕਿ ਇੱਧਰ ਹਾਈਕਮਾਨ ਆ ਜਿਹੜੀ ਉਹ ਜਿਹੜੇ ਸੁਖਬੀਰ ਬਾਦਲ ਦੇ ਨਾਲ ਗੱਠਜੋੜ ਕਰਨ ਦੀ ਇੱਛੁਕ ਵੀ ਹੈਗੀ ਆ, ਦੋਵੇਂ ਪਾਰਟੀਆਂ ਨੂੰ ਇੱਕੋ ਜਿਹੀ ਲੋੜ ਵੀ ਹੈਗੀ ਆ, ਦੋਵੇਂ ਪਾਰਟੀਆਂ ਮੌਕੇ ਦੇ ਉੱਤੇ ਆ ਕੇ ਜਾਣਕਾਰੀ ਦੇਣਗੀਆਂ ਕਿ ਸਾਡਾ ਗੱਠਜੋੜ ਹੋ ਗਿਆ ਜਾਂ ਅਸੀਂ ਗੱਠਜੋੜ ਕਰ ਲਿਆ ਜਾਂ ਕਿਵੇਂ ਕਰਨਾ ਸੀ। ਪਰ ਫਿਲਹਾਲ ਪ੍ਰਗਟਾਵਾ ਇਹੀ ਆ ਵੀ ਭਾਈ ਅਸੀਂ ਇਕੱਲੇ ਹੀ ਬਹੁਤ ਆ, ਸਾਨੂੰ ਲੋੜ ਹੀ ਨਹੀਂ ਹੁੰਦੀ, ਅਸੀਂ ਛਾਈ ਜਾਂਦੇ ਹੁੰਦੇ ਹਾਂ, ਸਾਨੂੰ ਪੰਜਾਬ 'ਚ ਇਕੱਲਿਆਂ ਨੂੰ ਪਿਆਰ ਬਹੁਤ ਮਿਲ ਰਿਹਾ। ਜਦ ਕਿ ਐਡੀ ਗੱਲ ਕੋਈ ਨਹੀਂ ਕਿ ਲੋੜ ਕਾਢ ਦੀ ਮਾਂ ਤੇ ਇਹਨਾਂ ਦੇ ਵੱਲੋਂ ਗੱਠਜੋੜ ਕੀਤੇ ਜਾਣਾ ਤੇ ਇਹਦੀ ਪੂਰੀ ਪੂਰੀ ਸੰਭਾਵਨਾ ਹੈਗੀ ਹੈ ਜੀ।
4: ਬਿਲਕੁਲ ਜੀ, ਲੱਗ ਲੋਕਾਂ ਨੂੰ ਵੀ ਇਹੀ ਰਿਹਾ ਕਿ ਇਹਦੀ ਸੰਭਾਵਨਾ ਕਾਫੀ ਹੈਗੀ ਹੈ, ਤੇ ਬਾਕੀ ਚਲੋ ਦੇਖੋ ਆਉਣ ਵਾਲਾ ਟਾਈਮ ਦੱਸੇਗਾ। ਤੇ ਅੱਛਾ, ਹਰਪਾਲ ਚੀਮਾ ਤੇ ਹਰਭਜਨ ਸਿੰਘ ਹੁਣੀ ਜਿਹੜੇ, ਉਹਨਾਂ ਦੇ ਦਰਮਿਆਨ ਵੀ ਸ਼ਬਦਿਕ ਜੰਗ ਆ ਜਿਹੜੀ ਉਹ ਕਾਫੀ ਤੇਜ਼ ਆ। ਅੱਛਾ, ਇੱਕ ਚੀਜ਼ ਹੋਰ ਦੱਸਿਓ ਕਿ ਜਦੋਂ ਇਲੈਕਸ਼ਨ ਹੁੰਦੀਆਂ ਨੇ ਕੋਈ ਇੱਦਾਂ ਦਾ ਨਹੀਂ ਹੁੰਦਾ ਕਿ ਭਾਈ ਚਲੋ ਪਹਿਲਾਂ ਬਹੁਤ ਹੁੰਦਾ ਸੀ ਕਿ ਮੈਂ ਖੁੰਡਾ ਲੈ ਕੇ ਖੜ੍ਹ ਜਾਣਾ, ਮੈਂ ਤੇਰੀ ਪਜਾਮੀ 'ਚ ਚੂਹੇ ਛੱਡ ਦੇਣੇ ਆ, ਸੋ ਇੱਦਾਂ ਦੇ ਸ਼ਬਦ ਆ ਜਿਹੜੇ ਉਹ ਵਰਤੇ ਜਾਂਦੇ ਸੀ ਇਲੈਕਸ਼ਨ ਵੇਲੇ ਇੱਕ ਦੂਜੇ 'ਤੇ, ਕੋਈ ਇਹਨਾਂ ਦਾ ਹੁੰਦਾ ਨਹੀਂ ਕਿ ਭਾਈ ਰੋਕ ਟੋਕ ਵੀ ਆਹ ਤੁਸੀਂ ਮਰਿਆਦਾ ਪਾਰ ਨਾ ਕਰੋ, ਤੁਸੀਂ ਆਪਣੀ ਲਾਈਨ ਨੂੰ ਵੱਡਾ ਕਰੋ, ਦੂਜੇ ਨੂੰ ਛੋਟਾ ਨਾ ਕਰੋ? ਹਾਂ, ਸ਼ਬਦਾਂ 'ਤੇ ਫੈਕਟਸ ਦੇ ਆਧਾਰ 'ਤੇ ਇੱਕ ਦੂਜੇ ਨਾਲ ਗੱਲਬਾਤ ਸਵਾਲ ਜਵਾਬ ਕਰ ਸਕਦੇ ਹੋ, ਪਰ ਕਿਸੇ ਨੂੰ ਪਰਸਨਲੀ ਤੌਰ 'ਤੇ ਅਟੈਕ ਕਰਕੇ ਸ਼ਬਦਾਂ ਦੀ ਕੋਈ ਮਰਿਆਦਾ ਹੋਣੀ ਚਾਹੀਦੀ ਹੈ? ਕੋਈ ਹੁੰਦਾ ਨਹੀਂ ਜੀ ਇਹ 'ਚ ਇਲੈਕਸ਼ਨ 'ਚ?
7: ਬਈ ਜੀ, ਹੋਣਾ ਤਾਂ ਚਾਹੀਦਾ, ਸਿਧਾਂਤਕ ਬੰਦੇ ਨੂੰ ਤਾਂ ਇਹ ਗੱਲਾਂ ਚੰਗੀਆਂ ਲੱਗਦੀਆਂ, ਪਰ ਰਾਜਨੀਤੀ ਵਿੱਚ ਸਿਧਾਂਤ ਹੈ ਕਿੱਥੇ ਆ? ਆਪਾਂ ਤਾਂ ਉਹਨਾਂ ਰਾਜਨੀਤਿਕ ਲੋਕਾਂ ਨੂੰ ਵੀ ਜਾਣਦੇ ਜਿਹੜੇ ਕਿ ਇੱਕ ਦੂਜੇ ਨੂੰ ਕੁੱਤਾ ਬਿੱਲਾ ਕਹਿੰਦੇ ਆ, ਜਿਹੜੇ ਕਿ ਬਾਂਦਰ ਕਹਿੰਦੇ ਆ ਵੀ ਇਹ ਤਾਂ ਬਾਂਦਰ, ਇਹ ਤਾਂ ਸੂਰ ਆ, ਇਹ ਤਾਂ ਫਲਾਣਾ, ਇਹ ਤਾਂ ਢੀਂਗੜਾ, ਇੱਦਾਂ ਦੀਆਂ ਗੱਲਾਂ ਕਰਨ ਵਾਲੇ ਨੇਤਾ ਵੀ ਹੈਗੇ ਆ, ਪਰ ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅਗਲੀ ਜਾਣਕਾਰੀ ਇਹ ਆ ਵੀ ਹੁਣ ਰਾਜਾ ਵੜਿੰਗ ਤੇ ਚੰਨੀ ਹੋਰਾਂ ਦੀ ਗਰਮਾ ਗਰਮੀ ਘਟੀ ਆ, ਕਿਉਂਕਿ ਹੁਣ ਭੁਪੇਸ਼ ਬਘੇਲ ਹੋਰੀ ਨੌਜਵਾਨ ਪੰਜਾਬ ਦੇ ਵਿੱਚ ਲਾ ਕੇ ਵਾਪਸ ਚਲੇ ਗਏ ਆ। ਹੁਣ ਜਿਹੜੀ ਗੇਮਾਂ ਗਰਮੀਆਂ ਨਵੇਂ ਸਿਰੇ ਤੋਂ ਵੇਹਨੇ ਵੀ ਪਾਈਕੀ ਦੀ ਸ਼ੁਰੂ ਹੁੰਦੀ ਆ, ਪਰ ਫਿਲਹਾਲ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਬਹੁਤ ਕੁਝ ਹੋਊਗਾ। ਤੇ ਜਿਹੜੇ ਤੁਸੀਂ ਸ਼ਬਦ ਵਰਤੇ ਆ ਨਾ, ਸ਼ਾਇਦ ਇਹਨਾਂ ਨਾਲ ਵੀ ਕੁਛ ਨਾ ਕੁਛ ਅੱਗੇ ਦੀ ਗੱਲਾਂ ਕੀਤੀਆਂ ਜਾਣ। ਅੱਗੇ ਹੁੰਦਾ ਸੀਗਾ ਬਾਈ ਜੀ, ਕੁਝ ਕੁ ਦਹਾਕੇ ਪਹਿਲਾਂ ਤੱਕ ਅਖਬਾਰਾਂ ਦੇ ਸਫ਼ੇ ਲੱਗਦੇ ਹੁੰਦੇ ਸੀ ਵੀ ਭਾਈ ਇੱਕ ਦੂਜੇ ਨੂੰ ਨੰਗਾ ਕਰਨ ਵਾਲੇ ਵੀ ਕੈਪਟਨ ਨੇ ਬਾਦਲ ਦੇ ਕਾਰਟੂਨ ਬਣਵਾਤੇ, ਬਾਦਲਾਂ ਨੇ ਕੈਪਟਨ ਦੇ ਕਾਰਟੂਨ ਬਣਵਾਤੇ। ਹੁਣ ਜ਼ਮਾਨਾ ਹੈਗਾ AI ਦਾ, ਹੁਣ ਹੈਗਾ ਜੀ ਇੱਕ ਦੂਜੇ ਨੂੰ ਹੋਰ ਤਰੀਕੇ ਨਾਲ ਨੰਗਾ ਕਰਨ ਦਾ। ਇਹ ਲੱਗੇ ਪਏ ਜੀ, ਹਾਲੇ ਵੀ ਬੜੀ ਮਿਹਨਤ ਕਰ ਰਹੇ ਜੀ,
4: ਇਹਦੇ 'ਚ ਵੀ ਖਾਸੀ ਮਿਹਨਤ ਇਹਨਾਂ ਨੂੰ ਕਰਨੀ ਪੈਂਦੀ ਹੈ। ਸੋ ਚਲੋ ਪਰਮਾਤਮਾ ਸਮਰਥ ਬਖਸ਼ੇ ਜੀ ਸਭ ਨੂੰ। ਸੋ ਟਾਣਾ ਸਾਹਿਬ ਜਾਂਦੇ ਜਾਂਦੇ ਕੁਛ ਹੋਰ ਐਡ ਕਰਨਾ ਚਾਹੁੰਦੇ ਜੀ?
7: ਪੰਜਾਬ ਦਾ ਮੌਸਮ ਦੱਸ ਦਿੰਦੇ ਜੀ, ਪੰਜਾਬ ਦੇ ਵਿੱਚ ਗਰਮੀ ਅੱਜ ਵੀ ਪੂਰੀ ਸੀ, ਤੜਕੇ ਤੋਂ ਲੈ ਕੇ ਤੇ ਆਥਣ ਤੱਕ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਰਹੀ ਆ। ਮੌਸਮ ਵਿਭਾਗ ਨੇ ਅੰਦਾਜ਼ਾ ਇਹ ਪੇਸ਼ ਕੀਤਾ ਵੀ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਣੀਆਂ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਆ, ਬਾਕੀ ਵਹਿਨੇ ਵੀ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ। ਪਰ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਗਰਮੀ ਵੀ ਆ ਤੇ ਅੱਜ ਕਈ ਥਾਵਾਂ ਤੇ ਮੀਂਹ ਵੀ ਪੈ ਗਿਆ, ਪਰ ਫਿਰ ਵੀ ਹੁਮਸ ਜੀ ਹੈਗੀ ਆ।
4: ਬਿਲਕੁਲ ਜੀ, ਸੋ ਬਹੁਤ ਬਹੁਤ ਸ਼ੁਕਰੀਆ ਟੰਡਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ,
7: ਬਹੁਤ ਮਿਹਰਬਾਨੀ ਮਿਹਰਬਾਨੀ,
4: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਸੋ ਦੋਸਤੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।
2: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
8: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, LED TVs ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828।
9: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
10: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
9: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
10: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
11: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
10: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
11: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
10: 416-509-1509
11: ਔਰ ਵਿਜ਼ਿਟ insuranceforyou.ca।
12: ਸਹੀ
13: ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ, ਡੋਮਿਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
14: ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ, ਤੇਰੇ ਵੇ ਟਿਕਟਾਂ ਦੋ ਲੈ ਲਈ।
15: ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 905-678-1200।
16: ਪੁੱਤ ਹੋ ਗਿਆ ਪੱਕਾ ਤੇਰਾ, ਮੈਨੂੰ ਭੇਜਣ ਲਈ ਕਨੇਡਾ, ਤੂੰ ਚੱਕਿਆ ਸੀ

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਨਰਦੇਵ ਸਿੱਧੂ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕਿਆ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਧੰਨਵਾਦ ਬੋਪਾ ਰਾਏ ਸਾਹਿਬ, ਤੁਹਾਨੂੰ ਤੇ ਸਾਰੰਗ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਥੋੜਾ ਜਿਹਾ ਇਹ ਦੱਸੋ ਕਿ ਜਿਹੜੇ ਫਸਟ ਟਾਈਮ ਬਾਹਰ ਨੇ ਉਹਨਾਂ ਦੇ ਲਈ ਗੌਰਮੈਂਟ ਦੇ ਜਿਹੜੇ ਪਲਾਨ ਆ, ਗੌਰਮੈਂਟ ਵੀ ਚਾਹੁੰਦੀ ਹੈ ਕਿ ਫਸਟ ਟਾਈਮ ਬਾਹਰ ਨਿਕਲਣ, ਥੋੜੀ ਜਿਹੀ ਮਾਰਕੀਟ ਆ ਤੁਰੇ, ਉਹਨਾਂ ਨੂੰ ਕਿਹੜੀ ਕਿਹੜੀ ਆ ਜਿਹੜੀ ਇਨਸੈਂਟਿਵਸ ਨੇ ਦੇ ਰਹੀ ਹੈ ਗੌਰਮੈਂਟ?
1: ਗੋਪਾਲ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ ਜੀ, ਗੌਰਮੈਂਟ ਦੀ ਆਲਵੇਜ਼ ਇੰਟੈਂਸ਼ਨ ਹੁੰਦੀ ਹੈਗੀ ਆ ਕਿ ਮਾਰਕੀਟ ਨੂੰ ਚਲਾਉਣ ਦੀ, ਆਪਣੇ ਫਸਟ ਟਾਈਮ ਹੋਮ ਬਾਇਰਸ ਦੀ ਹੈਲਪ ਕਰਨ ਦੀ, ਕਿਉਂਕਿ ਕਈ ਪ੍ਰੋਗਰਾਮ ਜਿਹੜੇ ਪੁਰਾਣੇ ਚੱਲੇ ਆਉਂਦੇ, ਕਈ ਜਿਹੜੇ ਨਵੇਂ ਐਡ ਕੀਤੇ ਹੈਗੇ ਆ ਜੀ। ਪਲੱਸ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਘਰਾਂ ਦੇ ਭਾਅ ਹੈ ਕਾਫੀ ਘਟੇ ਹੋਏ ਹੈਗੇ ਆ, ਕਾਫੀ ਰੀਜਨੇਬਲ ਪ੍ਰਾਈਸ ਤੇ ਜਿਹੜੀ ਪ੍ਰਾਪਰਟੀਜ਼ ਮਿਲ ਰਹੀਆਂ ਹੈਗੀਆਂ। ਸੋ ਸੋਹਣੀ ਓਪਰਚੁਨਿਟੀ ਹੋ ਸਕਦੀ ਹੈ ਫਸਟ ਟਾਈਮ ਹੋਮ ਬਾਇਰਸ ਵਾਸਤੇ, ਜੇਕਰ ਉਹ ਨਵਾਂ ਘਰ ਲੈਂਦੇ ਆ ਤੇ ਉਹਨਾਂ ਨੂੰ ਹੋਰ ਵੀ ਜਿਹੜਾ ਹੈਗਾ ਜੀ ਬੈਨੀਫਿਟ ਹੋ ਸਕਦਾ ਹੈਗਾ। ਉਹਦੇ ਚ ਐਚ ਐਸ ਟੀ ਰੀਬੇਟ ਹੈਗਾ ਜੀ, ਅਗਰ ਤੁਸੀਂ ਮਿਲੀਅਨ ਡਾਲਰ ਤੱਕ ਘਰ ਲੈਂਦੇ ਹੋ, ਜਿਹੜਾ 13% ਐਚ ਐਸ ਟੀ ਹੈਗਾ ਤੁਹਾਨੂੰ, ਉਹ ਆਪਣਾ ਨਵੇਂ ਘਰ ਤੇ ਤੁਹਾਨੂੰ ਉਹ ਰੀਬੇਟ ਮਿਲ ਸਕਦਾ 13%। ਮਿਲੀਅਨ ਤੋਂ ਲੈ ਕੇ 1.5 million dollars ਤੱਕ ਲੈਂਦੇ ਹੋ ਤਾਂ ਜਿਹੜਾ ਫਲੈਟ 1,30,000 ਤੱਕ ਦਾ ਤੁਹਾਨੂੰ ਐਚ ਐਸ ਟੀ ਦਾ ਰੀਬੇਟ ਮਿਲ ਸਕਦਾ ਹੈਗਾ। ਨਾਲ ਦੀ ਨਾਲ ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ ਜੀ, ਬੜਾ ਸੋਹਣਾ ਇਹ ਪ੍ਰੋਗਰਾਮ ਹੈਗਾ, ਇਹ ਆਰ ਆਰ ਐਸ ਪੀ ਤੇ ਟੀ ਐਫ ਐਸ ਏ ਦਾ ਸੁਮੇਲ ਹੈਗਾ। ਜਿਹੜੇ ਪੈਸੇ ਤੁਸੀਂ ਇਹਦੇ 'ਚ ਕੰਟਰੀਬਿਊਟ ਕਰਦੇ ਹੋ ਉਹ ਬੇਸਿਕਲੀ ਤੁਹਾਡੇ ਟੈਕਸ ਡਿਡਕਟੇਬਲ ਹੁੰਦੇ ਆ, ਭਾਵ ਕਿ ਤੁਹਾਨੂੰ ਉਹਨਾਂ 'ਤੇ ਰਿਫੰਡ ਆ ਜਾਂਦਾ ਜਦੋਂ ਤੁਸੀਂ ਆਪਣੀ ਟੈਕਸ ਦੀ ਰਿਟਰਨ ਭਰਦੇ ਹੋ। ਅਤੇ ਜਿਹੜੀ ਇਹ 'ਤੇ ਗਰੋਥ ਹੁੰਦੀ ਹੈਗੀ ਉਹ ਸਾਰੀ ਦੀ ਸਾਰੀ ਤੁਹਾਡੀ ਜਿਹੜੀ ਉਹ ਟੈਕਸ ਫਰੀ ਹੁੰਦੀ ਹੈਗੀ। ਸੋ ਉਹ ਟੀ ਐਫ ਐਸ ਏ ਦੇ ਵਾਂਗ ਕੰਮ ਕਰਦੀ ਹੈ, ਪਹਿਲਾ ਜਿਹੜਾ ਪੋਰਸ਼ਨ ਇਹਦਾ ਜਿਹੜਾ ਹੈਗਾ ਜਦੋਂ ਕੰਟਰੀਬਿਊਟ ਕਰਨਾ ਤੁਸੀਂ ਉਦੋਂ ਆਰ ਆਰ ਐਸ ਪੀ ਵਾਂਗੂ ਕੰਮ ਕਰਦਾ। ਸੋ ਦੋਨੋਂ ਹੀ ਬੋਥ ਐਂਡਸ 'ਤੇ ਤੁਹਾਨੂੰ ਬੈਨੀਫਿਟ ਹੈਗਾ ਇਹਦੇ ਵਿੱਚ। ਅਤੇ ਈਚ ਸਪਾਊਸ ਅਪ ਟੂ $8,000 ਮੈਕਸੀਮਮ ਪਰ ਈਅਰ, ਜਾਂ ਲਾਈਫ ਟਾਈਮ $40,000 ਈਚ ਸਪਾਊਸ ਇਹਦੇ ਵਿੱਚ ਕੰਟਰੀਬਿਊਟ ਕਰ ਸਕਦਾ ਹੈਗਾ। ਅਤੇ ਤੀਸਰਾ ਜਿਹੜਾ ਪ੍ਰੋਗਰਾਮ ਹੈਗਾ ਜੀ ਉਹ ਹੈਗਾ ਆਰ ਆਰ ਐਸ ਪੀ ਦਾ ਪ੍ਰੋਗਰਾਮ। ਉਹ ਕੀ ਹੈ, ਈਚ ਸਪਾਊਸ ਆਪਣੇ ਆਰ ਆਰ ਐਸ ਪੀ ਦੇ ਅਕਾਊਂਟ ਦੇ ਵਿੱਚੋਂ ਪੈਸੇ ਕਢਾ ਕੇ ਅਪ ਟੂ $60,000 ਉਹਨੂੰ ਆਪਣੇ ਡਾਊਨ ਪੇਮੈਂਟ ਦੇ ਵਿੱਚ ਪਾ ਸਕਦੇ ਹੈਗੇ। ਤੁਸੀਂ ਹਾਲੇ ਇਹਦੇ 'ਚ ਪੈਸੇ ਨਹੀਂ ਪਾਏ ਆਪਣੇ ਆਰ ਆਰ ਐਸ ਪੀ ਹੋਮ ਬਾਇਰ ਪਲਾਨ ਦੇ ਵਿੱਚ, ਤੁਸੀਂ ਪਾ ਸਕਦੇ ਹੋ। ਹੋ ਸਕਦਾ ਤੁਹਾਨੂੰ ਉੱਥੇ ਜਿਹੜਾ ਹੈਗਾ ਜੀ ਆਪਣਾ 60,000 ਤੁਸੀਂ ਅਗਰ ਕੰਟਰੀਬਿਊਟ ਕਰਦੇ ਹੋ, ਹੋ ਸਕਦਾ ਤੁਹਾਨੂੰ ਉੱਥੇ $20,000 ਤੱਕ ਦਾ ਰੀਫੰਡ ਵੀ ਆ ਜਾਵੇ। ਸੋ ਉਹ ਵੀ ਕਾਫੀ ਵਧੀਆ ਜਿਹੜਾ ਪ੍ਰੋਗਰਾਮ ਹੈਗਾ। ਨਾਲ ਦੀ ਨਾਲ ਓਨਟੈਰੀਓ ਲੈਂਡ ਟਰਾਂਸਪੋਰਟ ਟੈਕਸ ਕ੍ਰੈਡਿਟ ਹੈਗਾ ਹੀ ਹੈਗਾ। ਤੇ ਇਹ ਜਿਹੜਾ ਐਚ ਐਸ ਟੀ ਪ੍ਰੋਗਰਾਮ ਹੈ ਜੀ, ਜਿਹੜੇ ਭੈਣ ਭਰਾਵਾਂ ਕੋਲ ਆਲਰੇਡੀ ਘਰ ਹੈਗਾ ਉਹਨਾਂ ਵਾਸਤੇ ਵੀ ਬੈਨੀਫਿਸ਼ੀਅਲ ਇਹ ਹੈਗਾ, ਉਹਨਾਂ ਨੂੰ ਇਹਦਾ ਬੈਨੀਫਿਟ ਮਿਲ ਸਕਦਾ ਹੈਗਾ। ਤੁਸੀਂ ਘਰ ਖਰੀਦਣ ਦਾ ਮਨ ਬਣਾ ਲਿਆ ਹੈਗਾ ਆਪਣੇ ਬਿਲਡਰ ਕੋਲੇ, ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਤਾਂ ਕਿ ਸਮੇਂ ਸਿਰ ਸਾਰਾ ਤੁਹਾਡਾ ਪੇਪਰ ਵਰਕ ਰਿਵਿਊ ਕਰਕੇ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਮੌਰਗੇਜ ਹੋ ਸਕਦੀ ਹੈ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ,
0: ਬਿਲਕੁਲ
1: ਕੀ ਇੰਟਰਸਟ ਰੇਟ ਮਿਲ ਸਕਦਾ ਹੈ, ਕਿੰਨੀ ਕੁ ਤੁਹਾਡੀ ਕਿਸ਼ਤ ਹੋਏਗੀ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ, ਤੁਸੀਂ ਆਪਣੇ ਵਾਸਤੇ ਇਨਫੋਰਮਡ ਡਿਸੀਜਨ ਬਣਾ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਤੁਹਾਨੂੰ ਤੁਹਾਡੀ ਮੌਰਗੇਜ ਹੋ ਜਾਣੀ, ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ, ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ ਉਹ ਵੀ ਤੁਹਾਨੂੰ ਦੱਸ ਦਾਂਗੇ, ਹੈਲਪ ਕਰ ਦਾਂਗੇ, ਗਾਈਡ ਕਰ ਦਾਂਗੇ
0: ਤੇ ਕਰਨਾ ਚਾਹੀਦਾ ਕੀ ਨਹੀਂ ਕਰਨਾ। ਮੈਂ ਹੋਰ ਵਿੱਚ ਪੁੱਛਣਾ ਚਾਹੁੰਦਾ ਕਿ ਜਿਹੜੀ ਬਹੁਤ ਵਾਰ ਸਿਕਿਉਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਆ
1: ਜੀ,
0: ਉਹ ਕਿਵੇਂ ਹੈਲਪ ਹੁੰਦੀ ਆ ਉਹ 'ਚ, ਉਹ ਕਿਵੇਂ ਬਣਦੀ ਆ ਜੀ, ਉਹ ਕਿਵੇਂ ਹੈਲਪ ਕਰ ਸਕਦੇ?
1: ਜਿੰਨਾ ਭੈਣ ਭਰਾਵਾਂ ਕੋਲ ਆਪਣਾ ਪਹਿਲਾਂ ਘਰ ਹੈਗਾ ਜੀ, ਉਹਨਾਂ ਦੇ ਘਰ ਦੇ ਉੱਪਰ ਆਪਾਂ ਸਿਕਿਉਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ। ਸੋਹਣਾ ਇਹ ਪ੍ਰੋਡਕਟ ਹੈਗਾ, ਕਿਉਂਕਿ ਜਦੋਂ ਤੁਹਾਨੂੰ ਲੋੜ ਹੈਗੀ ਤੁਸੀਂ ਪੈਸਾ ਵਰਤ ਸਕਦੇ ਹੋ, ਜੇ ਨਹੀਂ ਲੋੜ ਹੈਗੀ ਉਸ ਕੇਸ ਦੇ ਵਿੱਚ ਤੁਹਾਡੇ ਬਣਿਆ ਪਿਆ ਰਹਿੰਦਾ ਹੈਗਾ, ਫਿਰ ਤੁਹਾਨੂੰ ਕੋਈ ਇਹਦੀ ਕੋਈ ਕਿਸ਼ਤ ਨਹੀਂ ਆਉਂਦੀ, ਕੋਈ ਤੁਹਾਨੂੰ ਵਿਆਜ ਨਹੀਂ ਪੈਂਦਾ। ਜਿਹੜੀ ਤੁਹਾਡੀ ਐਗਜਿਸਟਿੰਗ ਮੌਰਗੇਜ ਆ ਉਹ ਚੱਲੀ ਜਾਂਦੀ, ਉਸੇ ਤਰ੍ਹਾਂ ਉਹਦੇ ਨਾਲ ਨਾਲ ਤੁਹਾਨੂੰ ਜਿਹੜੀ ਸਿਕਿਉਰ ਲਾਈਨ ਆਫ ਕ੍ਰੈਡਿਟ ਆ ਬਣਾ ਕੇ ਦੇ ਦਿੰਦੇ ਹਾਂ। ਤੁਸੀਂ ਬੇਸ਼ੱਕ ਸੈਲਫ ਇੰਪਲਾਇਡ ਹੋ, ਬੇਸ਼ੱਕ ਪੇਰੋਲ ਤੇ ਕੰਮ ਕਰਦੇ ਹੋ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਦੇ ਵਾਸਤੇ ਐਲੀਜੀਬਲ ਹੋ ਸਕਦੇ ਹੈਗੇ ਆ। ਤੇ ਐਜ ਐ ਸੈਡ ਕਿ ਜਿਹੜੀ ਐਗਜਿਸਟਿੰਗ ਮੌਰਗੇਜ ਆ ਬੇਸ਼ੱਕ ਕਿਸੇ ਬੈਂਕ ਤੋਂ ਜਾਂ ਕਿਸੇ ਬੀ ਲੈਂਡਰ ਤੋਂ ਉਸੇ ਤਰ੍ਹਾਂ ਚੱਲੀ ਜਾਏਗੀ, ਉਹਦੇ ਨਾਲ ਨਾਲ ਤੁਹਾਨੂੰ ਸਿਕਿਉਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਦਾਂਗੇ। ਜਦੋਂ ਲੋੜ ਆ ਤੁਸੀਂ ਵਰਤ ਸਕਦੇ ਹੋ, ਕਿਸੇ ਵੀ ਆਪਣੇ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਹੈ, ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਆ, ਉਹਨਾਂ ਨੂੰ ਪੇ ਆਫ ਕਰਨਾ ਹੈ, ਜਾਂ ਤੁਸੀਂ ਕੋਈ ਇਨਵੈਸਟਮੈਂਟ ਵਾਸਤੇ ਪ੍ਰੋਪਰਟੀ ਖਰੀਦੀ ਸੀਗੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਆ, ਜਾਂ ਹੁਣ ਉਸ ਪ੍ਰੋਪਰਟੀ ਦੀ ਵੈਲਿਊ ਘੱਟ ਆਈ ਹੈਗੀ, ਉਹਨੂੰ ਡਾਊਨ ਪੇਮੈਂਟ ਨੂੰ ਟੌਪ ਅਪ ਕਰਨਾ ਹੈਗਾ, ਘਰ 'ਚ ਰੈਨੋਵੇਸ਼ਨ ਕਰਨੀ ਹੈ, ਬਿਜ਼ਨਸ ਵਾਸਤੇ ਪੈਸੇ ਚਾਹੀਦੇ ਆ। ਗੱਲ ਕੀ, ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਸਿਕਿਉਰ ਲਾਈਨ ਆਫ ਕ੍ਰੈਡਿਟ ਤੋਂ ਆਪਣੀ ਮਰਜ਼ੀ ਮੁਤਾਬਕ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲ ਘਰ ਹੈਗਾ, ਘਰ ਚੈੱਕ ਵੀ ਹੈਗੀ ਆ, ਸਿਕਿਉਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਨਵੇਂ ਆਏ ਹੋ, ਫਸਟ ਟਾਈਮ ਬਾਇਰ ਹੋ, ਸੈਲਫ ਇੰਪਲਾਇਡ ਹੋ, ਕ੍ਰੈਡਿਟ ਦਾ ਕੋਈ ਇਸ਼ੂ ਹੈਗਾ, ਜਾਂ ਤੁਹਾਡੀ ਮੌਰਗੇਜ ਆਲਰੇਡੀ ਚੱਲ ਰਹੀ ਹੈ, ਰਿਨਿਊਅਲ ਵਾਸਤੇ ਆਈ ਹੈ, ਉਹਨੂੰ ਰੀਫਾਈਨੈਂਸ ਕਰਨਾ ਹੈ, ਕੋਈ ਵੀ ਮੌਰਗੇਜ ਦਾ ਸਵਾਲ ਹੈ, ਮੌਰਗੇਜ ਦੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-55-053

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਤਾਰੰਗ ਨਾਲ, ਤੇ ਕੀ ਹਾਲ ਚਾਲ ਹੈ ਮਾਲ ਸਾਹਿਬ?
1: ਬਹੁਤ ਵਧੀਆ ਜੀ, ਆਪਣਾ ਦੱਸੋ।
0: ਤੁਸੀਂ ਚੁੱਪ ਚੁੱਪ ਬੈਠੇ ਹੋ?
1: ਨਹੀਂ ਨਹੀਂ ਨਹੀਂ, ਦੇਖ ਰਿਹਾ ਸੀ।
0: ਅੱਛਾ, ਤੁਸੀਂ ਮੈਨੂੰ ਲੱਗਦਾ ਤਿਆਰੀ ਕਰ ਰਹੇ ਹੋ ਨਾ?
1: ਹਾਂ ਬਿਲਕੁਲ, ਆਪਾਂ ਦੇਖ ਰਹੇ ਸੀ ਤੁਹਾਨੂੰ ਵੀ ਤੁਸੀਂ ਕਿਵੇਂ ਪ੍ਰੋਗਰਾਮ ਪੇਸ਼ ਕਰਦੇ ਹੋ, ਵੀ ਤੁਹਾਡੇ 'ਚ ਇੰਨੀ ਐਨਰਜੀ ਕਿੱਥੋਂ ਆਉਂਦੀ ਹੈ।
0: ਜਿੰਨੇ ਵਾਕਿਆ ਹੀ ਬਾਤ ਕਰਨਾ ਆਤਾ ਹੈ ਉਹ ਲੋਕ ਖਾਮੋਸ਼ ਰਹਿਤੇ ਹੈ। ਇੱਥੇ ਰੱਖ, ਇੱਥੇ ਰੱਖ, ਕਿਉਂ ਜੀ ਨਾਗਪਾਲ ਸਾਹਿਬ, ਗੱਲ ਇੱਦਾਂ ਹੀ ਹੈ?
1: ਬਿਲਕੁਲ ਜੀ ਬਿਲਕੁਲ,
0: ਹੈ ਨਾ, ਉਹ ਖਾਮੋਸ਼ ਰਹਿੰਦੇ ਹੈ ਜਿਹਨਾਂ ਨੂੰ ਸੱਚੀ ਗੱਲ ਕਰਨੀ ਆਉਂਦੀ ਹੁੰਦੀ ਹੈ। ਜਿਹੜੇ ਮੇਰੇ ਵਰਗੇ ਉਹ ਬੋਲੀ ਜਾਂਦੇ ਹਨਾ, ਬੜਬੋਲੇ ਹੁੰਦੇ, ਉਹਨਾਂ ਨੂੰ ਕਹਿੰਦੇ। ਅੱਛਾ ਨਾਗਪਾਲ ਸਾਹਿਬ, ਇਹ ਚੀਜ਼ ਦੱਸੋ, ਮੇਰੇ ਦਿਲ ਤੋਂ ਪੁੱਛ ਸਜਣਾ, ਅਸੀਂ ਕਿੰਜ ਪਰਦੇਸੀ ਹੋਏ, ਪਰਦੇਸੀ ਹੋ ਗਏ ਆ, ਉਹ ਤੋਂ ਬਾਅਦ ਇੱਥੇ ਆ ਕੇ ਇੱਥੋਂ ਦੀ ਜਿਹੜੀ ਗੌਰਮੈਂਟ ਆ, ਇਹਦੀ ਇਹ ਗੱਲ ਚੰਗੀ ਵੀ ਲੱਗਦੀ ਆ ਕਿ ਉਹ ਇਕੁਅਲ ਸਮਝਦੀ ਆ ਸਾਰਿਆਂ ਨੂੰ। ਇੱਥੇ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ ਉਹ 'ਚ ਕੋਈ ਵਿਤਕਰਾ ਨਹੀਂ ਕਰਦੇ ਹੈ ਵੀ ਨਹੀਂ ਭਾਈ ਇਹਨੂੰ ਆ ਵਾ। ਆਹ ਜਿਹੜੀ ਹੁਣ ਤੁਸੀਂ ਲੋਨ ਦੀ ਗੱਲ ਕਰਦੇ ਹੋ, ਇਹ ਲੋਨ ਐਂ ਨਹੀਂ ਹੈ ਇਕੱਲੇ ਪੰਜਾਬੀਆਂ ਲਈ ਆ, ਇਹ 'ਚ ਚਾਈਨੀਜ਼ ਵੀ ਲੈਂਦੇ ਹੋਣਗੇ, ਇਹ ਤਾਂ ਕੈਨੇਡੀਅਨਸ ਲਈ ਆ, ਸਾਰਿਆਂ ਲਈ, ਜਿਹੜੇ ਪਰਮਾਨੈਂਟ ਰੈਜੀਡੈਂਟਸ ਨੇ ਉਹਨਾਂ ਲਈ ਆ, ਜਿਹੜੇ ਸਿਟੀਜ਼ਨ ਨੇ ਉਹਨਾਂ ਲਈ ਆ। ਵਰਕ ਪਰਮਿਟ ਵਾਲਿਆਂ ਲਈ ਨਹੀਂ ਹੈਗਾ?
1: ਨਹੀਂ,
0: ਵਰਕ ਪਰਮਿਟ ਵਾਲਿਆਂ ਲਈ ਨਹੀਂ। ਰਿਫਿਊਜੀ ਲਈ ਹੈਗਾ?
1: ਰਿਫਿਊਜੀ ਅਗਰ ਕੇਸ ਅਪਰੂਵ ਹੋ ਗਿਆ ਹੈ
0: ਉਹਨਾਂ ਲਈ ਹੈਗਾ।
1: ਯੈਸ,
0: ਉਹਨਾਂ ਲਈ ਹੈਗਾ ਜੇ ਕੇਸ ਅਪਰੂਵ ਹੋ ਗਿਆ। ਅੱਛਾ, ਇਹਦੇ 'ਚ ਕਿੰਨੇ ਵੱਧ ਤੋਂ ਵੱਧ ਕਿੰਨੇ ਦਾ ਲੋਨ ਆ ਜਿਹੜਾ ਉਹ ਮਿਲ ਸਕਦਾ, ਕਿੰਨੇ ਦਾ ਮਿਲ ਸਕਦਾ ਵੱਧ ਤੋਂ ਵੱਧ?
1: ਹਮਨੇ $170,000 ਦੇਖਾ ਹੈ,
0: 1,70,000 ਤੱਕ।
1: ਹਾਂਜੀ, ਫੈਮਿਲੀ ਆਫ 5 ਮੈਂ ਹਸਬੈਂਡ ਵਾਈਫ ਦੋਨੋਂ 2 ਸਾਲ ਕਾ ਕੋਰਸ ਕਰ ਰਹੇ ਥੇ,
0: 1,70,000 ਉਹਨਾਂ ਨੂੰ ਮਿਲ
1: ਗਿਆ। ਆ ਗਏ। ਯੈਸ।
0: ਅੱਛਾ, ਜਿਹੜੀਆਂ ਚੀਜ਼ਾਂ ਆਪਾਂ ਪਹਿਲਾਂ ਕਹਿੰਦੇ ਸੀ ਕਿ ਭਾਈ ਗ੍ਰਾਂਟ ਬੰਦ ਹੋ ਜਾਣੀਆਂ, ਗ੍ਰਾਂਟ ਬੰਦ ਹੋ ਜਾਣੀਆਂ, ਗ੍ਰਾਂਟ ਬੰਦ ਹੋ ਜਾਣੀਆਂ, ਉਹ ਸੱਚੀ ਬੰਦ ਹੋ ਗਈ ਹੁਣ?
1: ਬਿਲਕੁਲ ਜੀ, ਲੇਕਿਨ ਲੋਨ ਡਬਲ ਹੋ ਗਿਆ।
0: ਲੋਨ ਡਬਲ ਹੋ ਗਿਆ, ਗ੍ਰਾਂਟ ਬੰਦ ਹੋ ਗਈ।
1: ਬਿਲਕੁਲ।
0: ਚੱਲ, ਇਹਦਾ ਇੱਕ ਚੀਜ਼ ਦਾ ਮੈਨੂੰ ਇਹਦਾ ਫਾਇਦਾ ਇਹ ਵੀ ਲੱਗਦਾ ਕਿ ਹੁਣ ਸਪੋਜ਼ ਕਰੋ ਉਦੋਂ ਬੰਦੇ ਬਹੁਤ ਸਾਰੇ ਐਸੇ ਵੀ ਸੀਗੇ ਜਿਹਨਾਂ ਨੂੰ ਚਾਹੀਦੇ ਸੀ ਕਿ ਪੈਸੇ ਜ਼ਿਆਦਾ ਨਹੀਂ ਮਿਲ ਸਕਦੇ, ਉਹ ਨਹੀਂ ਮਿਲ ਰਹੇ, ਉਹ ਕਹਿੰਦੇ ਗ੍ਰਾਂਟ ਕੋਈ ਗੱਲ ਨਹੀਂ ਬਾਈ, ਗ੍ਰਾਂਟ ਤਾਂ ਹੁਣ ਜਿਵੇਂ ਜੇ ਗ੍ਰਾਂਟ 20,000 ਮਿਲ ਰਹੀ, ਕਿਸੇ ਨੂੰ 20,000 ਮਿਲੀ, ਕਿਸੇ ਨੂੰ 25 ਮਿਲੀ, ਕਿਸੇ ਨੂੰ 50 ਵੀ ਮਿਲੀ ਹੋਣੀ ਆ, ਉਹ ਗ੍ਰਾਂਟ ਵਾਪਸ ਨਹੀਂ ਕਰਨੀ। ਪਰ ਅਗਲਾ ਕਹਿੰਦਾ ਕੋਈ ਗੱਲ ਨਹੀਂ ਯਾਰ, ਜਦ ਤੱਕ ਸਾਡਾ ਘਰ ਵਿਕ ਜਾਣਾ ਅਸੀਂ ਵਾਪਸ ਕਰ ਦਾਂਗੇ।
1: ਬਿਲਕੁਲ,
0: ਹੁਣ ਸਾਨੂੰ ਡਾਊਨ ਪੇਮੈਂਟ ਚਾਹੀਦੀ ਆ, ਹੁਣ ਸਾਨੂੰ ਜ਼ਰੂਰੀ ਹੈ, ਇਸ ਟਾਈਮ 'ਤੇ ਹੱਥ ਤੰਗ ਹੈ
1: ਤੇ
0: ਉਦੋਂ ਉੱਪਰ ਲੋਨ ਥੋੜ੍ਹਾ ਸੀਗਾ, ਹੁਣ ਲੋਨ ਡਬਲ ਕਰਤਾ ਜਿਵੇਂ ਤੁਸੀਂ ਕਹਿੰਦਾ
1: ਡਬਲ,
0: ਤੇ ਬਹੁਤੇ ਲੋਕ ਉਦੋਂ ਇਹ ਵੀ ਰਹਿ ਗਏ ਜਿਹਨਾਂ ਦੀ ਇਨਕਮ 70,000 ਤੋਂ ਵੱਧ ਸੀਗੀ।
1: ਬਿਲਕੁਲ,
0: ਕਿਸੇ ਦੀ 72,000 ਸੀ, 75,000 ਸੀ, ਉਹ ਨਹੀਂ ਸੀ ਉਹ ਲੈ ਸਕਦਾ ਉਹ 'ਚ।
1: 10 ਮੈਂ ਸੇ 3 ਕਾਲ ਹਮਾਰੇ ਲਾਇਕ ਕੀ ਥੀ, 7 ਕਾਲ ਹਮਾਰੇ ਲਈ ਨਹੀਂ ਥੀ, ਕਿਉਂਕਿ ਉਨਕੀ ਇਨਕਮ ਜ਼ਿਆਦਾ ਹੁੰਦੀ ਸੀ,
0: ਜ਼ਿਆਦਾ ਹੁੰਦੀ ਸੀਗੀ। ਹੁਣ ਉਹ ਵੀ ਵਿੱਚ ਇਹਦੇ ਕੁਆਲੀਫਾਈ ਕਰਦੇ
1: ਆ,
0: ਜੇ ਇਨਕਮ ਜ਼ਿਆਦਾ ਹੈ ਤਾਂ ਵੀ ਕੋਈ ਦਿੱਕਤ ਨਹੀਂ ਹੈ, ਤੁਹਾਨੂੰ ਪੈਸੇ ਜ਼ਿਆਦਾ ਚਾਹੀਦੇ ਸੀ ਡਾਲਰ, ਤਾਂ ਵੀ ਕੋਈ ਦਿੱਕਤ ਨਹੀਂ ਹੈ, ਉਹ ਵੀ ਮਿਲ ਜੂਗੀ। ਤੇ ਬਾਕੀ ਜਿਹੜੇ ਕੋਰਸ ਨੇ ਉਹ ਸੇਮ ਨੇ, ਤੁਹਾਡੀ ਫੀਸ ਸੇਮ ਆ, ਡਾਕੂਮੈਂਟ ਸੇਮ ਨੇ,
1: ਬਿਲਕੁਲ
0: ਸਟੇਟਸ ਸੇਮ ਆ, ਉਹ 'ਚ ਕੋਈ ਹੋਰ ਦਿੱਕਤ ਨਹੀਂ ਹੈ,
1: ਔਰ ਕੋਈ ਚੇਂਜ ਨਹੀਂ ਹੈ, ਬਸ ਲੋਨ ਡਬਲ ਹੋਇਆ।
0: ਇੰਟਰਸਟ ਰੇਟ ਆ ਉਹ 'ਚ ਕੋਈ ਫਰਕ ਆ ਕਿ ਨਹੀਂ?
1: ਨਹੀਂ ਜੀ, 0%, ਜਬ ਤੱਕ ਐਨਰੋਲਡ ਹੈ ਤਬ ਤੱਕ 0%, 2 ਸਾਲ ਕਾ ਕੋਰਸ ਹੈ ਤਾਂ 0% ਵਿਆਜ, ਔਰ ਇੰਸਟਾਲਮੈਂਟ ਵੀ 2.5 ਸਾਲ ਬਾਅਦ ਸਟਾਰਟ ਹੈ।
0: ਨਹੀਂ ਮਤਲਬ ਵਿਆਜ 0% ਆ, ਇਹ ਤਾਂ ਨਹੀਂ ਕਹਿਣਗੇ ਕਿ ਤੁਸੀਂ ਹੁਣ 2 ਸਾਲ, ਅੱਜ ਸਪੋਜ਼ ਕਰੋ ਹੁਣ ਉਹਨਾਂ ਨੇ ਤੁਸੀਂ ਅਪਲਾਈ ਕਰਤਾ, ਉਹਨਾਂ ਨੂੰ 30 ਦਿਨਾਂ 'ਚ ਆ ਗਏ ਜੀ, 30 ਦਿਨਾਂ 'ਚ ਆ ਗਏ, ਫਿਰ ਉਹ ਬਾਅਦ 'ਚ ਕਹਿਣਗੇ ਹੁਣ ਤੁਸੀਂ ਕਿਸ਼ਤ ਸ਼ੁਰੂ ਕਰ ਲਓ ਇਹਦੀ, ਚਾਹੇ ਪ੍ਰਿੰਸੀਪਲ, ਕੁਛ ਨਹੀਂ ਉਤਰਨਾ।
1: ਦੇਖੀ ਜੀ, ਗਵਰਨਮੈਂਟ ਕੀ ਪਾਲਿਸੀ ਹੈ, ਪਾਲਿਸੀ ਥੋੜ੍ਹੀ ਚੇਂਜ ਕਰੇਂਗੇ ਇੱਕ ਬੰਦੇ ਕੋ ਤੰਗ ਕਰਨੇ ਕੇ ਲੀਏ, ਤੋ ਇਟਸ ਬਾਈ, ਇਟਸ ਬਾਈ ਦਾ ਬੁੱਕਸ।
0: ਪਰ ਜਿਹੜੇ ਹੁਣ ਇਨਰੋਲ ਹੋ ਗਏ, ਕਈ ਵਾਰ ਪਾਲਿਸੀ ਚੇਂਜ ਹੋ ਜਾਂਦੀਆਂ ਨੇ, ਹਾਂ ਹੁਣ ਚੇਂਜ ਹੋਈ ਹੋਈ ਆ, ਹੁਣ ਗ੍ਰਾਂਟ ਚੇਂਜ ਕਰਤੀ ਉਹਨਾਂ
1: ਬਿਲਕੁਲ ਹੋਈ ਹੈ,
0: ਪਰ ਜਿਹੜੇ ਅਪਲਾਈ ਕਰ ਗਏ ਉਹਨਾਂ ਨੂੰ ਤਾਂ ਮਿਲੀ ਆ।
1: ਬਿਲਕੁਲ ਸਹੀ ਬੋਲਾ ਆਪਨੇ, ਤਾਂ ਆਖਰੀ ਵਿੱਚ ਕਿਤਨਾ ਜ਼ੋਰ ਲਗਾ, ਕਿਤਨੇ ਲੋਕਾਂ ਕਾ ਮਸਲਾ,
0: ਬਹੁਤ ਸਾਰੇ ਲੋਕਾਂ ਨੇ ਲਈ ਆ।
1: ਬਿਲਕੁਲ ਬਿਲਕੁਲ,
0: ਹੁਣ ਜਿਹੜੇ ਰਹਿ ਗਏ ਉਹਨਾਂ ਨੂੰ ਨਹੀਂ ਮਿਲੀ ਤਾਂ ਗੱਲ ਵੱਖਰੀ ਹੈ, ਪਰ ਜਿੰਨਾ ਤੱਕ ਜਿਹੜੀ ਪਾਲਿਸੀ ਤੱਕ ਜੇ ਅੱਜ ਇਨਰੋਲ ਕਰਦੇ ਆ ਆਪਾਂ, ਤਾਂ ਉਹਨੂੰ ਤੇ ਉਹੀ ਲਾਗੂ ਹੋਊਗੀ ਜਿਹੜੀ ਹੁਣ ਚੱਲ ਰਹੀ ਹੈ ਕਰੰਟਲੀ।
1: ਬਿਲਕੁਲ ਸਹੀ ਕਹਾ ਆਪਨੇ,
0: ਹੁਣ ਕਰੰਟਲੀ ਇਹ ਚੱਲ ਰਹੀ ਹੈ ਤੁਹਾਡੇ ਕਹਿਣ ਦੇ ਮੁਤਾਬਕ ਕਿ 70,000, 80,000, 1,00,000, 1,50,000, 1,70,000 ਤੱਕ ਤੁਸੀਂ ਦੱਸਿਆ ਕਿ ਉਹ ਲੋਨ ਅਪਰੂਵ ਹੋਇਆ।
1: ਬਿਲਕੁਲ,
0: ਤੇ ਉਹਦੇ ਵਿੱਚ 2.5 ਸਾਲ ਇੱਕ ਡੱਕਾ ਨਹੀਂ ਦੇਣਾ, ਕੋਈ ਪੈਸਾ ਨਹੀਂ ਦੇਣਾ।
1: ਬਿਲਕੁਲ ਸਹੀ,
0: ਸਹੀ ਹੈ ਨਾ?
1: ਬਿਲਕੁਲ ਸਹੀ, 100%,
0: ਕੋਈ ਵਿਆਜ ਨਹੀਂ, ਕੋਈ ਕੁਛ ਨਹੀਂ, ਕੁਛ ਵੀ ਨਹੀਂ ਦੇਣਾ ਹੈਗਾ।
1: ਬਿਲਕੁਲ,
0: $0
1: ਤੁਸੀਂ ਵੀ ਖਰਚ ਕਰੋ,
0: ਤੁਸੀਂ ਵਰਤ ਲਿਆ ਆਪਦੇ,
1: ਕਈ ਵੀ ਪੈਸੇ ਖਰਚ,
0: ਤੁਸੀਂ ਆਪਦੇ ਕਿਤੇ ਵੀ ਵਰਤ ਲਏ, ਤੁਸੀਂ ਕੋਈ ਕਰਜ਼ਾ ਲਾਉਣਾ ਸੀ, ਕੋਈ ਸੀਆਰਏ ਦਾ ਲਾਉਣਾ ਸੀ, ਕਿਸੇ ਦਾ ਕੁਛ ਵੀ ਕਰਨਾ ਸੀ, ਤੁਸੀਂ ਉਹ ਜਿੰਨਾ ਤੁਹਾਨੂੰ ਮਿਲਿਆ ਤੁਸੀਂ ਵਰਤ ਲਿਆ, ਤੁਸੀਂ ਵਾਪਸ ਕੁਛ ਨਹੀਂ ਕੀਤਾ।
1: ਯੈਸ,
0: ਨਾ 1 ਸਾਲ ਕੀਤਾ, ਨਾ 2 ਸਾਲ ਕੀਤਾ, ਨਾ 2.5 ਸਾਲ ਕੀਤਾ।
1: ਯੈਸ,
0: 2.5 ਸਾਲ ਬਾਅਦ ਜਿਹੜਾ ਕਰਨਾ ਉਹਦਾ ਵਿਆਜ ਕਿੰਨਾ ਪੈਣਾ?
1: 2.5% ਪੂਰੇ ਸਾਲ ਦਾ,
0: ਪੂਰੇ ਸਾਲ ਦਾ 2.5% ਪੈਣਾ।
1: ਰੀਜ਼ਨ ਕਿਆ ਹੈ? ਗਵਰਨਮੈਂਟ ਪਹਿਲੇ ਪੈਸੇ ਦੇਤੀ ਹੈ ਬੈਂਕ ਕੋ, ਬੈਂਕ ਕੋ 2.5% ਪੇ, ਔਰ ਆਪਕੋ ਵੋ ਪੈਸਾ ਮਿਲਤਾ ਹੈ ਬੈਂਕ ਸੇ 10-12% ਪੇ, ਠੀਕ
0: ਮਿਲਦਾ ਮਿਲਦਾ।
1: ਅਭੀ ਆਪੇ ਗਵਰਨਮੈਂਟ ਆਪਕੋ ਡਾਇਰੈਕਟ ਦੇ ਰਹੀ ਹੈ,
0: ਗਵਰਨਮੈਂਟ
1: ਆਪਕੋ 2.5% ਪੇ ਦੇ ਰਹੀ ਹੈ, ਮਤਲਬ ਆਪ ਵਿਚੋਲੀ ਹਟ ਗਿਆ ਨਾ, ਇਤਨਾ ਬੜਾ ਬੈਂਕ ਜਿਹਨਾਂ ਨੇ ਇਤਨਾ ਬੜਾ ਮਾਰਜਿਨ ਰੱਖਣਾ ਹੈ, ਹਾਂ, ਤੋ ਇਸ ਲਈ ਆਪਕਾ ਇੰਟਰਸਟ

0: ਆਹ ਵਧੀਆ ਗੱਲ ਕੀਤੀ ਵੀ ਜੋਬ ਕਈ ਵਾਰ ਹੁਣ ਬੰਦਾ ਕਹਿੰਦਾ ਮੈਂ ਤਾਂ ਕੰਮ ਹੀ ਨਹੀਂ ਕੋਈ ਕਰਦਾ ਮੈਨੂੰ ਉਹਨੂੰ ਵੀ ਮਿਲ ਜਾਣਗੇ ਉਹਨੇ
1: ਬਿਲਕੁਲ 100% ਨੋ ਡਿਸਕ੍ਰਿਮੀਨੇਸ਼ਨ ਗਵਰਨਮੈਂਟ ਕੀ ਪਾਲਿਸੀ ਹੈ ਡਿਸਕ੍ਰਿਮੀਨੇਸ਼ਨ ਨਹੀਂ ਨਾ ਏਜ ਨਾ ਸੈਕਸ ਨਾ ਜੈਂਡਰ ਪੇ
0: 2 ਮਹੀਨੇ ਪਹਿਲੇ ਹੀ ਹੋਇਆ ਹੋਵੇ
1: ਕੱਲ ਨੂੰ ਆਵੇ
0: ਅੱਛਾ ਚਾਹੇ ਕੱਲ ਹੀ ਪੀਆਰ ਉਹਦੇ ਕੋ ਹੈਗੀ ਆ
1: ਪੀਆਰ ਕਾਰਡ ਆਇਆ ਹੋਇਆ ਪੀਆਰ ਕਾਰਡ ਆਨੇ ਮੈਂ ਟਾਈਮ ਲੱਗ ਜਾਂਦਾ ਹੈ ਪੀਆਰ ਕਾਰਡ ਹੈ ਐਲੀਜੀਬਲ
0: ਹੋ ਸਕਦਾ ਉਹ ਜਿਹੜਾ ਨਵਾਂ ਉਤਰਿਆ ਭਰਾਵਾ ਤੁਹਾਨੂੰ ਉਹਨਾਂ ਨੂੰ ਕਰਦੇ ਨੂੰ ਕਹਾ ਚੱਕੋ ਕਰਾ ਆਉਣ ਸਾਰ ਉਹਨੇ ਵੈਸੇ ਵੀ ਪਹਿਲਾਂ ਤਾਂ ਕੰਮ ਲੱਭਣਾ ਹੀ ਹੁੰਦਾ
1: ਇੱਕ ਪੰਜ ਦੋ ਕਾਜ ਸਕਿੱਲ ਵੀ ਆ ਗਈ ਔਰ ਫੰਡਿੰਗ ਵੀ ਆ ਗਈ
2: ਜੀ
0: ਇਹ ਇਹ ਕੰਮ ਵਧੀਆ ਨੰਬਰ ਦਿਓ ਪਹਿਲਾਂ ਤਾਂ ਆਪਦਾ
1: ਨੰਬਰ ਹੈ ਜੀ 437-264-31754-317-5
0: 437-264-31754 437-264-31-75 ਇਹਨਾਂ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰ ਲਿਓ ਐਦੋਂ ਸੌਖਾ ਤਾਂ ਕੁਛ ਨਹੀਂ ਹੋ ਸਕਦਾ ਬਾਈ
2: ਬਿਲਕੁਲ ਜੀ
0: ਤੁਸੀਂ ਸੱਚੇ ਦਿਲੋਂ ਦੱਸੋ ਤੁਸੀਂ ਦੱਸੋ ਵੀ
2: ਬਿਲਕੁਲ
0: ਇਹ ਨਾ ਪੁੱਛੋ ਇਹ ਨਾ ਸੋਚੋ ਵੀ ਸਾਹਮਣੇ ਬੈਠੇ ਨੇ ਸੱਚੇ ਦਿਲੋਂ ਦੱਸੋ ਵੀ ਤੁਹਾਨੂੰ ਲੱਗਦਾ ਵੀ ਯਾਰ ਬੰਦਾ ਕਹਿੰਦਾ ਵੀ ਆਹ ਲਓ ਲੱਖ ਡਾਲਰ ਆਹ ਲਓ ਡੇਢ ਲੱਖ ਡਾਲਰ ਆਹ ਲਓ 70,000 50,000 ਜਿੰਨਾ ਵੀ ਆ ਢਾਈ ਸਾਲ ਕੁਛ ਨਾ ਮੋੜਿਓ ਢਾਈ ਸਾਲ ਬਾਅਦ 2.5% ਪੂਰੇ ਸਾਲ ਦਾ ਕਮਾਲ ਨਹੀਂ ਆਇਆ
2: ਬਿਲਕੁਲ
0: ਕੋਈ ਡਾਕੂਮੈਂਟ ਨਹੀਂ ਕੋਈ ਗਰੰਟਰ ਨਹੀਂ ਚਾਚੀ ਮਾਸੀ ਭੂਆ ਕਿਸੇ ਨੂੰ ਨਹੀਂ ਕਹਿਣਾ ਸਾਈਨ ਕਰ ਦੋ
2: ਬਿਲਕੁਲ
0: ਤੁਸੀਂ ਆਪਦੇ ਪੈਸੇ ਜਿਹੜੇ ਜਿੱਥੇ ਮਰਜ਼ੀ ਵਰਤ ਲਓ ਪਲੱਸ ਜਿਹੜੀ ਕਰੀਮ ਹੁਣ ਔਨ ਟੋਪ ਆਫ ਦੈਟ ਜਿਹੜੀ ਗੱਲ ਕਰਨ ਵਾਲੀ ਹੈ ਉਹ ਇਹ ਆ ਕਿ ਇਕੱਲੇ ਪੈਸੇ ਨਹੀਂ ਦੇ ਰਹੇ ਉਹ ਤੁਹਾਨੂੰ ਸਕਿੱਲ ਦੇ ਰਹੇ ਨਾਲ ਜਿਹੜੇ ਲੋਕ ਪੈਸੇ ਖਰਚ ਕੇ ਕਾਲਜਾਂ ਦੇ ਵਿੱਚ ਜਾਂਦੇ ਆ ਉਹ ਕਹਿੰਦੇ ਕਾਲਜ ਦੇ ਵਿੱਚ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਘਰੇ ਬੈਠੇ ਬਿਠਾਏ 3 ਘੰਟੇ ਦੀ ਕਲਾਸ 3 ਦੀ ਹੁੰਦੀ
1: ਕੁਛ ਮੈਂ ਟੀਚਰ ਹੈ ਕੁਛ ਮੈਂ ਟੀਚਰ ਹੀ ਨਹੀਂ ਆਪਕੇ ਹਿਸਾਬ ਸੇ ਆਪਕੇ ਹਿਸਾਬ ਸੇ ਨਹੀਂ ਤਾਂ 3 ਘੰਟੇ ਕਲਾਸ ਲਗਾਏ ਨਹੀਂ ਤਾਂ ਆਪਣੇ ਸੈਲਫ ਸਟੱਡੀ ਮਾਡਲ ਪੇ ਪੜ੍ਹੇ ਆਪ ਆਸਾਨ ਨੋ ਐਗਜ਼ਾਮੀਨੇਸ਼ਨ
0: ਹਾਂ
1: ਆਸਾਨ ਸੇ ਕੋਰਸਿਸ
0: ਪੇਪਰ ਨਹੀਂ ਹੋਣਾ
1: ਫੁੱਲੀ ਆਨਲਾਈਨ ਹੈ ਬਿਲਕੁਲ ਨੋ ਪੇਪਰ
0: ਤੁਹਾਨੂੰ ਗਾਹ ਪੈ ਜਾਣਾ ਕੱਲ੍ਹ ਦਾ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਸਮਝ ਨਹੀਂ ਜਾਣੀਆਂ ਗੱਲਾਂ ਤੁਸੀਂ
1: ਹਮਾਰੇ ਪਾਸ ਆਪਸ਼ਨ ਦੇ ਰਹੇ 1000 ਸਕੁਅਰ ਫੀਟ ਕਾ ਆਫਿਸ ਹੈ ਹਰ ਇੰਟਾਰੀ ਡੈਰੀ ਪੇ 7 ਬੰਦੋ ਕਾ ਸਟਾਫ ਹੈ ਇਸੀਲਿਏ 8 ਸਾਲ ਸੇ ਕਾਮ ਕਰ ਰਹੇ ਹੈ
0: ਕੀ ਬਾਤ ਹੈ ਯਾਰ ਉੱਥੇ ਆਪਦੇ ਸਟਾਫ ਨੂੰ ਕਹੋ ਸੰਭੋ ਕਾਲਾਂ 437-264-3175 437-264-3175 ਇਸ ਨੰਬਰ ਤੇ ਬਾਈ ਜੀ ਕਾਲ ਕਰ ਲਿਓ ਇਹ ਤਾਂ ਕਮਾਲ ਦੀ ਗੱਲ ਆ ਅੱਜ ਹੋਰ ਵੀ ਇਹਨਾਂ ਨੂੰ ਕਈ ਸਵਾਲ ਆ ਜਿਹੜੇ ਮੇਰੇ ਪੁੱਛਣ ਵਾਲੇ ਆ ਵਕਾਰ ਖਾਨ ਸਾਹਿਬ ਸਾਡੇ ਨਾਲ ਆ ਗਏ ਖਾਨ ਸਾਹਿਬ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ ਕਿਉਂਕਿ ਰੋਜਰ ਵਾਲੇ ਆ ਨਾ ਜਿਹੜੇ ਕਈ ਵਾਰ ਮਾਡਰਨ ਚੱਲਦੇ ਚੱਲਦੇ ਖਰਾਬ ਹੋ ਜਾਂਦੇ ਆ ਮਾਡਰਨ ਦੇ ਮਾਡਲ ਪੁਰਾਣੇ ਹੋ ਜਾਂਦੇ ਆ ਆਪਾਂ 2.5-5 ਸਾਲ ਪਹਿਲਾਂ ਲਵਾਇਆ ਹੁੰਦਾ ਤੇ ਆਪਾਂ ਚੇਂਜ ਨਹੀਂ ਕਰਦੇ ਹੈ ਘਰ ਦੇ ਵਿੱਚ ਆਪਾਂ ਕਹਿੰਦੇ ਉਹ ਦੱਸਦੇ ਵੀ ਤੁਹਾਡੇ ਘਰ ਦੇ ਵਿੱਚ ਇੰਨੀਆਂ ਡਿਵਾਈਸਿਸ ਚੱਲ ਰਹੀਆਂ ਬਾਈ ਜੀ ਹਰ ਜੀ ਦੇ ਕੋਲ ਤਾਂ ਫੋਨ ਆ ਹਰੇਕ ਦੇ ਜੀ ਦੇ ਕੋਲ ਫੋਨ ਆ ਕੋਈ ਟੈਬਲੇਟ ਬੱਚੇ ਉਹ ਵੀ ਕਰੀ ਫਿਰਦੇ ਆ ਵਾਈਫਾਈ ਤੇ ਬੇਸਮੈਂਟ ਥੋੜੀ ਰੈਂਟ ਤੇ ਆ ਬੇਸਮੈਂਟ ਵਾਲੇ 4 ਬੰਦੇ ਰਹਿੰਦੇ ਉਹ 4 ਕੋਲ ਫੋਨ ਹੋਣੇ ਆ ਤੇ ਉਹਨਾਂ ਦੇ ਫਿਰ ਫੋਨਾਂ ਦੇ ਨਾਲ ਕੋਈ ਨਾ ਕੋਈ ਟੈਬਲੇਟ ਬੱਚਿਆਂ ਦੀ ਵੀ ਹੋਣੀ ਆ ਸੋ ਮਤਲਬ ਇੱਕ ਇੱਕ ਘਰ ਦੇ ਵਿੱਚ 20-25 ਚੀਜ਼ਾਂ ਮੈਂ ਦੇਖੀਆਂ ਨੇ ਕਿ ਉਹ ਕਨੈਕਟ ਹੋਈਆਂ ਹੋਈਆਂ ਵਾਈਫਾਈ ਦੇ ਨਾਲ ਵਾਈਫਾਈ ਉੱਥੇ ਕੀ ਕਰੂਗਾ ਦਿਖਾਈ ਨਹੀਂ ਪਾਊਗਾ ਆਪੇ ਉਹਨੇ ਭਮੀਆਂ ਘਮਾਉਣੀਆਂ ਨੇ ਫਿਰ ਇਹ ਵਕਾਰ ਖਾਨ ਸਾਹਿਬ ਕਹਿੰਦੇ ਉਹਦਾ ਹੱਲ ਲੱਭ ਦਾਂਗੇ ਟੈਨਸ਼ਨ ਨਾ ਲਓ ਫਿਰ ਤੁਸੀਂ ਕਹਿੰਦੇ ਰੂਮਾਂ 'ਚ ਨਹੀਂ ਚੱਲਦਾ ਚਲਾ ਦਿੰਦੇ ਆ ਰੋਜ਼ਾਨਾ ਨਾਲ ਕੰਮ ਕਰਦੇ ਆ ਖਾਨ ਸਾਹਿਬ ਜੀ ਇਹਨੂੰ ਸਤਿ ਸ਼੍ਰੀ ਅਕਾਲ
3: ਜੀ ਥੈਂਕ ਯੂ ਸੋ ਮੱਚ ਰਾਜਵੀਰ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਜਵੀਰ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਦੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ ਨੰਬਰ ਅਗੇਨ 6478000
0: ਤੇ ਵਕਾਰ ਖਾਨ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ

ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਨਾਲ ਦੀ ਨਾਲ ਦੱਸ ਦਈਏ ਕਿ ਦੁਆਬਾ ਟੂਰ ਐਂਡ ਟਰੈਵਲ ਵੱਲੋਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਦੁਆਬਾ ਟੂਰ ਐਂਡ ਟਰੈਵਲ 'ਤੇ। ਤੁਸੀਂ ਨੰਬਰ ਨੋਟ ਕਰਕੇ ਰੱਖ ਲਓ, ਜੇਕਰ ਤੁਸੀਂ ਹਲਵਾਰੇ ਵਾਲੀਆਂ ਟਿਕਟਾਂ ਲੈਣੀਆਂ ਚਾਹੁੰਦੇ ਹੋ ਬਾਜੀ, ਬਹੁਤ ਵਾਜਬ ਰੇਟ 'ਤੇ ਤੁਹਾਨੂੰ ਮਿਲ ਜਾਣੀਆਂ ਨੇ। ਸੋ ਵਰਲਡ ਵਾਈਡ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਟੂ ਕਾਲ 905-673-1400 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 905-673-1400 ਡਕਟ ਕਲੀਨ ਕਰਵਾਉਣਾ ਚਾਹੁੰਦੇ ਹੋ ਘਰ ਦੇ, ਡਕਟ ਕਲੀਨਿੰਗ ਲਈ ਤੁਹਾਨੂੰ ਇੱਕ ਨੰਬਰ ਦੇਵਾਂਗੇ ਅਮੇਜ਼ ਡਕਟ ਕਲੀਨਿੰਗ ਵਾਲਿਆਂ ਦਾ। ਅਮੇਜ਼ ਡਕਟ ਕਲੀਨਿੰਗ ਵਾਲੇ ਕਹਿੰਦੇ ਬਾਜੀ, ਇੱਕ ਵਾਰ ਸੇਵਾ ਦਾ ਮੌਕਾ ਦਿਓ ਸਾਨੂੰ, ਫਿਰ ਤੁਸੀਂ ਦੇਖਿਓ ਘਰ ਦੇ ਡਕਟ ਐਨ ਚੰਗੀ ਤਰ੍ਹਾਂ ਤੁਹਾਡੇ ਸੋਫੇ ਸਾਈਡਾਂ 'ਤੇ ਕਰ ਕਰਕੇ, ਚੱਕ ਚੱਕ ਕੇ, ਇੱਧਰ ਵਾਸ਼ਿੰਗ ਮਸ਼ੀਨ ਆ, ਇੱਧਰ ਉੱਧਰ ਕਰ ਕਰਕੇ, ਉਹ 'ਚੋਂ ਲੂਣ ਲਾ ਕੱਢ ਕੇ ਐਨ, ਫਿਰ ਬੰਦਾ ਕਹਿੰਦਾ ਵਾਸ਼ਿੰਗ ਮਸ਼ੀਨ ਖਰਾਬ ਆ। ਵਾਸ਼ਿੰਗ ਮਸ਼ੀਨ ਨਹੀਂ ਖਰਾਬ ਹੈ, ਘਰ ਦੇ ਏਅਰ ਖਰਾਬ ਕੀਤੀ ਪਈ ਆ, ਡਕਟ ਖਰਾਬ ਨੇ, ਭਰੇ ਪਏ ਆ, ਉਹਦੇ ਲੂਣ ਲਾ ਸਾਰੇ ਕੱਢ ਕੇ ਦੇਣਗੇ। ਸੋ ਡਕਟ ਕਲੀਨਿੰਗ ਦਾ ਨੰਬਰ ਤੁਹਾਨੂੰ ਅਮੇਜ਼ ਡਕਟ ਕਲੀਨਿੰਗ ਵਾਲਿਆਂ ਦਾ ਦਿੰਦੇ ਹਾਂ, ਨੰਬਰ ਨੋਟ ਕਰੋ 647-264-6666 647-249-6667 647-249-6667 647-249-6667 'ਤੇ ਕਾਲ ਕਰ ਲੈਣੀ ਹੈ। ਨਾਲ ਸੈਨੇਟਾਈਜ਼ ਕਰਕੇ ਜਾਣਗੇ, ਫਰਨਸ ਕਲੀਨ ਕਰਕੇ ਜਾਣਗੇ। ਨਹੀਂ ਬੰਦਾ ਫਰਨਸ ਕਲੀਨ ਕਰਵਾਉਣੀ ਹੋਵੇ ਬਾਈ ਜੀ, $70-80 ਉਹਦੇ ਲੈ ਲੈਂਦੇ ਆ, ਇਹ ਸਾਰਾ ਕੁਝ ਵਿੱਚ ਹੀ ਆ ਇਹਨਾਂ ਦਾ, ਅਤੇ 20% ਡਿਸਕਾਊਂਟ ਤੁਹਾਨੂੰ ਮਿਲੂਗਾ। ਅਮੇਜ਼ ਡਕਟ ਕਲੀਨਿੰਗ 647-249-6667 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-249-6667 ਕਿਮ ਹੀਰਾ ਨਾਲ ਮੇਰੀ ਐਪ

0: ਨਾਗਪਾਲ ਸਾਹਿਬ, ਉਹਦੀ ਜਿਹੜੀ ਤੁਸੀਂ ਕਹਿੰਦੇ ਵੀ ਬਾਅਦ 'ਚ 2.5 ਸਾਲ ਬਾਅਦ ਕਿਸ਼ਤ ਸ਼ੁਰੂ ਕਰਨੀ ਆ 2.5% 'ਤੇ, ਅਤੇ ਮਤਲਬ ਚਲੋ ਤੁਸੀਂ 1,70,000 ਕਿਹਾ, ਜੇ ਬੰਦੇ ਨੇ 1,00,000 ਵੀ ਮਿਲਿਆ ਲੋਨ, ਜੇ 1,00,000 ਦੀ ਉਹਦੀ ਜਾਂ ਉਹਦੀ ਕਿਸ਼ਤ ਕਿੰਨੀ ਕੁ, ਮਤਲਬ ਪ੍ਰਿੰਸੀਪਲ 'ਤੇ ਉਹ ਜਿਹੜਾ ਇੰਟਰਸਟ ਪਾ ਕੇ ਕਿੰਨੀ ਕੁ ਉਹਦੀ ਕਿਸ਼ਤ ਬਣ ਜਾ ਕਰੋ, ਇੱਕ ਤਾਂ ਇਹ ਦੱਸ ਦਿਓ, ਅਤੇ ਇੱਕ ਇਹ ਦੱਸ ਦਿਓ ਬਈ ਉਹ ਕਿੰਨੇ ਸਾਲਾਂ ਦੀ ਬਣਾ ਸਕਦੇ ਹਾਂ ਆਪਾਂ, ਵੱਧ ਤੋਂ ਵੱਧ ਕਿੰਨੇ ਸਾਲਾਂ ਦੀ ਬਣਾ ਸਕਦੇ ਹਾਂ? ਐਂ ਤਾਂ ਨਹੀਂ ਹੈ ਵੀ ਬੰਦੇ ਨੇ ਕੱਲ੍ਹ ਨੂੰ ਕੋਈ ਹੋਰ ਕੋਈ ਲੋਨ ਲੈਣਾ ਹੋਵੇ ਜਾਂ ਉਹ ਕਹਿਣਾ ਪਹਿਲਾਂ ਤੇਰਾ ਪਹਿਲਾਂ ਲੋਨ ਲਿਆ ਹੈ ਇਹ ਲਾ, ਫਿਰ ਬੰਦੇ ਕੋਲ ਪੈਸੇ ਹੋਣ ਉਹ ਲਾਉਣਾ ਵੀ ਚਾਹੇ ਲਾ ਦੇਵੇ? ਅਤੇ ਇਹ ਦੋ ਸਵਾਲ ਮੇਰੇ ਇਹ ਆ। ਤੀਜਾ ਇਹ ਆ ਵੀ ਜੇ ਹੁਣ ਬਹੁਤ ਸਾਰੇ ਫੈਮਿਲੀਜ਼ ਨੇ ਜਿਹੜੀਆਂ ਉਹ ਮੂਵ ਵੀ ਹੋ ਜਾਂਦੀਆਂ ਨੇ ਜੀ, ਫਿਰ ਉਹ ਕੀ ਕਰਨਗੇ? ਫਿਰ ਉਹਨਾਂ ਲਈ ਸਵਾਲ ਹੀ ਨਿਸ਼ਾਨ ਨਹੀਂ ਹੋਜੂਗਾ ਜੇ ਹੁਣ ਬੰਦਾ ਮੂਵ ਵੀ ਹੋ ਗਿਆ ਕਿਤੇ? ਉਹ ਤਾਂ ਫਿਰ ਫੈਮਿਲੀ ਜਾਣੇ ਜਾਓ ਜਾਣਨ, ਹੈ ਨਾ?
1: ਲੋਨ ਤੋਂ ਓਪਨ ਹੈ,
0: ਲੋਨ ਮਤਲਬ ਵਾਪਸ ਕੀਤਾ ਜਾ ਸਕਦਾ।
1: ਮੈਨੇ ਆਪਣਾ 3 ਸਾਲ ਮੈਂ ਪੇ ਆਫ ਕਰ ਦਿਆ ਥਾ, ਬਟ ਮੈਕਸਿਮਮ ਟਾਈਮ 15 ਸਾਲ ਹੈ। ਅਬ ਐਸਾ ਵੀ ਹੈ, ਆਪਕੋ ਜੈਸਾ ਆਪਕੋ ਗਵਰਨਮੈਂਟ ਸੇ $1,00,000 ਮਿਲਾ,
0: ਅੱਛਾ,
1: ਉਸੀ ਪਹਿਲੇ ਕਿਸ਼ਤ ਬਣੇਗੀ ਅਪਰੋਕਸੀਮੇਟਲੀ ਮੰਨ ਕੇ ਚੱਲੇ $1,000 ਪਰ ਮੰਥ,
0: ਅੱਛਾ,
1: ਉਸਮੇ ਸੇ ਵਿਆਜ ਹੈ $150 ਪਰ ਮੰਥ,
0: ਅੱਛਾ,
1: 10 ਸਾਲ ਕੇ ਲਈ। ਅਗਰ 15 ਸਾਲ ਕੀ ਬਣਾਏਂਗੇ ਤੋ ਇਹ 800 ਤੱਕ ਚਲੀ ਜਾਏਗੀ,
0: ਓਕੇ,
1: ਠੀਕ ਹੈ। ਪਹਿਲੀ ਬਾਤ, ਨੋ ਕ੍ਰੈਡਿਟ ਚੈੱਕ, ਨੋ ਸਿਕਿਉਰਿਟੀ, ਕ੍ਰੈਡਿਟ ਸਕੋਰ ਆਪਕੋ 0 ਵੀ ਅਪੈਲੀਜੀਬਲ ਹੈ,
0: ਅੱਛਾ,
1: ਔਰ ਆਪਕੀ ਅਗਰ ਜੋਬ ਨਹੀਂ ਲੱਗੀ ਮੰਨ ਲਓ 2 ਸਾਲ ਬਾਅਦ,
0: ਹਾਂ, ਬੰਦਾ ਕਹਿੰਦਾ ਮੇਰੇ ਕੋਲ ਕੰਮ ਨਹੀਂ ਹੈਗਾ ਯਾਰ,
1: ਕਿਆ ਅਬ ਗਾੜੀ ਵਾਲਾ ਲੋਨ ਵਾਲਾ ਗਾੜੀ ਉਠਾ ਲੇਗਾ, ਹਾਂ, ਘਰ ਲੋਨ ਵਾਲਾ ਅਗਰ ਲੋਨ ਪਿਆ ਤੋ ਘਰ ਵਾਲੇ ਬੈਂਕ ਵਾਲਾ ਲੋਨ ਘਰ ਉਠਾ ਲੇਗਾ,
0: ਲੀਨ ਪਾ ਦੇਣਗੇ, ਹਾਂ,
1: ਅਬ ਯਹਾਂ ਪੇ ਆਪਕੀ ਕਾ ਐਜੂਕੇਸ਼ਨ ਉਠਾ ਲੇਂਗੇ,
0: ਉਹ ਤਾਂ ਦੇ ਦੇ,
1: ਆਪਾਂ ਸਰਟੀਫਿਕੇਟ ਉਠਾ ਲੇਂਗੇ, ਕਿਉਂ ਉਠਾਏਂਗੇ ਉਹ, ਗਵਰਨਮੈਂਟ ਹੈ
0: ਤੋ ਉਹ ਤਾਂ ਫਿਰ ਜੇ ਸਰਟੀਫਿਕੇਟ ਚੱਕ ਲਿਆ ਉਹਨਾਂ ਕਹਿੰਦਾ ਜਿਹੜਾ ਕੰਮ ਮੇਰੇ ਕਰਨਾ ਸੀ ਉਹ ਵੀ ਨਹੀਂ ਕਰਨਾ,
1: ਲੋਨ ਡੈਫਰ ਹੋ ਜਾਂਦਾ ਹੈ,
0: ਅੱਛਾ,
1: 1 ਸਾਲ ਮੋਰਗੇਜ ਡੈਫਰ ਹੋ ਜਾਂਦੀ ਹੈ, ਮੋਰਗੇਜ ਡੈਫਰ ਤੋਂ ਤਬ ਹੋਤੇ ਜੋ ਪ੍ਰੂਡੋ ਸਭ ਹੋਤੇ ਹੈ,
0: ਹਾਂ,
1: ਅਬ ਪ੍ਰੂਡੋ ਤਾਂ ਹੈ ਨਹੀਂ, ਅਬ ਤਾਂ ਨੋਚਨੇ ਪੇ ਲਗੇ ਹਰ ਚੌਥਾ ਘਰ ਬ੍ਰੈਂਪਟਨ ਮੇ ਪਾਵਰ ਸਭ ਲਗਾ ਹੋਇਆ ਹੈ,
0: ਹਾਂ,
1: ਅਬ ਕਿਉਂਕਿ ਅਬ ਦੇਖੀ ਜੀ ਕਿਉਂਕਿ ਬੰਦਾ ਜਾਂਦਾ ਹੈ ਇੱਕ ਰੀਫਾਈਨੈਂਸਿੰਗ ਮੈਂ ਇਕਵਿਟੀ ਕਰਾ ਦੋ, ਇਕਵਿਟੀ ਵਾਲੇ ਕਹਤੇ ਜੀ ਆਪਕਾ 15% ਮੇਰਾ ਹੈ, ਮਤਲਬ ਔਰ ਫਿਰ ਉੱਪਰ ਸੇ ਸਾਰੇ ਨਕਲੀ ਕਾਗਜ਼ ਵਾਲਾ ਕੰਮ ਰਹਿ ਨਹੀਂ ਗਿਆ,
0: ਹਾਂ,
1: ਇਸ ਲਈ ਹਮ ਸਾਫ ਕੰਮ ਸਾਫ ਤਰੀਕੇ ਸੇ ਕਰਤੇ ਹੈ, ਗਵਰਨਮੈਂਟ ਆਪਕੋ ਸਕਿੱਲ ਡਿਵੈਲਪਮੈਂਟ ਕੇ ਲਈ ਫੰਡਿੰਗ ਦੇ ਰਹੀ ਹੈ, ਕਹੀਂ ਵੀ ਯੂਜ਼ ਕਰੇ,
0: ਹਾਂ,
1: 50,000 to 1,00,000
0: ਤੁਹਾਨੂੰ ਚਾਹੀਦਾ ਇੱਕ ਤਾਂ ਜੇ ਬੱਚੇ ਆ, ਬੱਚੇ ਦੇ ਬਰਥ ਸਰਟੀਫਿਕੇਟ, ਤੁਹਾਡਾ ਮੈਰਿਜ ਸਰਟੀਫਿਕੇਟ, ਤੁਹਾਡੇ ਨੋਟਿਸ ਆਫ ਅਸੈਸਮੈਂਟ 2025 ਦੀ ਦੇਖਿਆ, ਤੇ ਸੈਨ ਨੰਬਰ
1: ਚਾਹੀਦਾ,
0: ਕੋਈ ਜੋਬ ਲੈਟਰ ਕੁਛ ਨਹੀਂ ਚਾਹੀਦਾ?
1: ਨਹੀਂ, ਐਸਾ ਨਹੀਂ ਹੈ, ਹਮ 8 ਸਾਲ ਸੇ ਬਿਜ਼ਨਸ ਕਰ ਰਹੇ ਹਾਂ, ਹਮਨੇ ਦੇਖਿਆ ਹਰ 2 ਸਾਲ ਮੇਂ ਗਵਰਨਮੈਂਟ ਕੀ ਪਾਲਿਸੀ ਚੇਂਜ ਕਰਤੀ ਹੈ,
0: ਗਵਰਨਮੈਂਟ ਦੇ ਰਹੀ ਹੈ,
1: ਬਿਲਕੁਲ ਗਵਰਨਮੈਂਟ ਦੇ ਰਹੀ ਹੈ, ਹਰ 2 ਸਾਲ ਮੇਂ ਗਵਰਨਮੈਂਟ ਕੀ ਪਾਲਿਸੀ ਐਜੂਕੇਸ਼ਨ ਮੇਂ ਚੇਂਜ ਹੋਤੀ ਹੈ, ਜੈਸੇ ਅਭੀ ਲਾਸਟ ਮੰਥ ਹੋਈ, ਰਾਈਟ,
0: ਉਹਨਾਂ ਨੇ ਚੇਂਜ ਕਰਤੀ,
1: ਹਾਂ, ਤੋ ਅਭੀ ਜੋ 2 ਸਾਲ ਕਾ ਐਨਰੋਲ ਕਰੇਂਗੇ,
0: ਹਾਂ, ਇਹ ਤਾਂ ਹੈ,
1: ਉਨਕੋ ਆਜ ਇਹ ਫਾਇਦਾ ਹੈ, ਕਿਉਂਕਿ ਉਨਕੋ ਪੂਰੇ 2 ਸਾਲ ਮੇਂ ਉਤਨਾ ਹੀ ਸਮਾਨ ਮਿਲੇਗਾ ਜਿਤਨਾ ਬੋਲ ਰਹੇ ਹਾਂ,
0: ਹਾਂ,
1: ਅਗਰ ਆਪ 6 ਮਹੀਨੇ ਬਾਅਦ ਐਨਰੋਲ ਕਰੇਂਗੇ ਹਮਾਰੇ ਸਾਥ, ਤਬ ਗਵਰਨਮੈਂਟ ਕਾ ਵੋ ਜੋ 1 ਅਗਸਤ ਟਪ ਜਾਏਗਾ ਸੈਕੰਡ ਈਅਰ ਵਾਲਾ, ਪਾਲਿਸੀ ਚੇਂਜ ਹੋ ਸਕਤੀ ਹੈ, ਤੋ ਅਭੀ ਹੀ ਫਾਇਦਾ ਆਪਕੋ,
0: ਕੋਰਸ ਹੈ ਇਹਦੇ ਲਈ, ਤੁਸੀਂ ਇਹਦੇ ਚ ਕਿੰਨੀਆਂ ਸੀਟਾਂ ਹੁੰਦੀਆਂ ਬਾਈ ਜੀ, ਇੱਕ ਇਹ ਚ ਕਲਾਸ ਦੇ ਵਿੱਚ
1: ਜਿਹੜੀ, ਯਾਨੀ ਕਿ ਹਮਾਰੇ ਪਾਸ ਅਭੀ ਕੁਝ ਹੈ,
0: ਹੈਗੇ ਹਜੇ,
1: ਹਾਂ, 20 ਸੇ 30 ਸੀਟਸ ਹੈ,
0: ਹੈਗੇ, ਮਤਲਬ ਮਿਲ ਸਕਦੀਆਂ,
1: ਹਾਂਜੀ ਹਾਂਜੀ,
0: ਪਰ ਇਹ ਵਧੀਆ ਚੀਜ਼ ਹੈ ਜਿਹੜੀ, ਹਨਾ,
1: ਹਾਂਜੀ, ਇਹ ਬੜੀ ਹੈ, ਠਾਠਾ ਕਰਕੇ ਪੈਸੇ ਆ ਜਾਂਦੇ ਆ ਇਧਰ,
0: ਚਲੋ ਪੈਸੇ ਦਾ ਬੰਦਾ ਨਾਲੇ, ਕਈ ਵਾਰ ਬੰਦਾ ਨਾ ਸੰਗਦਾ ਅਗਲਾ ਕਹਿੰਦਾ ਯਾਰ ਹੁਣ ਆਹ ਕਿਤੇ ਉਮਰ ਆ ਪੜ੍ਹਨ ਦੀ, ਬਈ ਉਹਦੇ ਟੀਚਰ ਤੋਂ ਮੈਨੂੰ ਸਮਝ ਨਹੀਂ ਲੱਗਣੀ ਉਹ ਕੀ ਬੋਲਦਾ ਮੈਨੂੰ ਪਤਾ ਨਹੀਂ ਲੱਗਣਾ, ਤੇ ਇਹ ਤਾਂ ਟੀਚਰ ਹੈ ਹੀ ਨਹੀਂ, ਤੁਸੀਂ ਕਹਿੰਦੇ ਕੋਈ ਕੋਰਸ,
1: ਬਿਲਕੁਲ ਜੀ, ਬਹੁਤ ਈਜ਼ੀ ਹੈ, ਔਰ ਬਾਕੀ ਕਹਤੇ ਸੈਲਫ ਸਟੱਡੀ ਮਾਡਲ ਪੇ ਹੈ, ਔਰ ਹਮਾਰੇ ਲਾਈਕ ਕਹਤੇ ਹੈ ਹਮਾਰੇ ਵਾਈਡ ਰੇਂਜ ਆਫ ਕਲਾਇੰਟੇਲ ਹੈ, 50 ਈਅਰਸ ਕੇ ਵੀ ਹੈ, 75 ਈਅਰਸ ਕੇ ਵੀ ਹੈ, ਸਿੰਗਲ ਮਦਰ ਵੀ ਹੈ, ਅਨਇੰਪਲੋਇਡ ਵੀ ਲੋਕ ਬਹੁਤ
0: ਹੈ, ਜਿਹੜੇ ਅੱਗੇ ਕਹੀ ਜਾਂਦੇ ਸੀਗੇ ਵੀ ਇਹ ਤਾਂ ਬੰਦ ਹੋ ਜਾਣਾ, ਇਹ ਐਂ ਨਹੀਂ ਜੀ, ਉਹ ਨਹੀਂ ਹੈ, ਇਹ ਚੀਜ਼ਾਂ ਨਹੀਂ ਹੈਗੀਆਂ, ਤੁਸੀਂ ਸਹੀ ਤਰੀਕੇ ਨਾਲ ਸਹੀ ਕੰਮ ਕਰ ਦਿਓ ਫਿਰ ਤਾਂ ਕੋਈ ਗਲਤ ਨਹੀਂ,
1: ਬਿਲਕੁਲ ਸਹੀ ਬੋਲਾ ਆਪਨੇ,
0: ਹੈ ਨਾ,
1: ਲੋਕ ਆਤੇ ਹਮੇ ਕਹਤੇ ਸਰ ਦੂਸਰੇ ਬੰਦੇ ਨੇ ਪਰਸੈਂਟੇਜ ਲਿਆ, ਔਰ ਜਬ ਹਮ ਐਸਾ ਦੇਖੇ ਜੀ ਜੋ ਮੈਂ ਸੁਣ ਰਿਹਾ
0: ਹਾਂ, ਕੋਈ ਪਰਸੈਂਟੇਜ
1: ਨਹੀਂ, ਹਮਾਰੀ ਪਰਸੈਂਟੇਜ
0: ਨਹੀਂ, ਸੱਚ ਬੋਲੇ ਹੋ,
1: ਬਿਲਕੁਲ ਨਹੀਂ ਹੈ ਜੀ, ਠਾ ਏਅਰ ਪੇ ਕੋਈ ਬੰਦਾ ਆਪਣੀ ਫੀਸ ਬਤਾਤਾ ਨਹੀਂ,
0: ਤੁਸੀਂ $200 ਜਿਹੜੀ ਕਹਿੰਦੇ ਹੋ ਫੀਸ 200 ਲੈਣੀ ਆ
1: ਕੰਮ ਕੇ ਬਾਅਦ,
0: ਜਦੋਂ ਪੈਸੇ ਆ ਗਏ,
1: ਬਸ 1 ਟਾਈਮ,
0: ਦੈਟਸ ਇਟ, ਪੈਸੇ ਨਹੀਂ ਦੇਣਾ ਆਏ, ਕੋਈ ਗੱਲ ਨਹੀਂ,
1: ਕੋਈ ਪੈਸਾ ਆਟਾ ਛੋੜੇ ਪਤਾ ਆਏਗੇ, ਹਮ ਵੀ ਬਾਅਦ ਦੇ ਪੈਸੇ ਲੈਤੇ ਹੈ, ਉਲਟਾ ਆਪ ਕੀ ਇਮਾਨਦਾਰੀ ਚੈੱਕ ਹੁੰਦੀ, ਕਲਾਇੰਟਸ ਕੀ ਹਮਾਰੀ ਨਹੀਂ ਹੁੰਦੀ, ਹਮਨੇ ਸਾਫ ਰੱਖਾ ਐਂਡ ਟੂ ਐਂਡ ਸਾਰਾ ਕੰਮ,
0: ਇਹ ਜੇ ਮੈਂ ਇਹਨਾਂ ਦੀ ਇੱਕ ਇਹਨੂੰ ਮੈਂ ਸੈਕੰਡ ਕਰਦਾ, ਮੈਨੂੰ ਪਰਸੋਂ 'ਚ ਉੱਥੇ ਫੋਨ ਆਇਆ ਕੋਈ ਆਪਣੇ ਰੇਡੀਓ ਤੋਂ, ਕੋਈ ਇਹਨਾਂ ਨੇ ਕਰਵਾਇਆ ਹੋਣਾ, ਉਹਨਾਂ ਨੇ ਇੱਕ ਈਮੇਲ ਮੈਨੂੰ ਭੇਜੀ, ਕਹਿੰਦੇ ਜੀ ਉਹਨਾਂ ਦੀ ਅਸੀਂ ਫੀਸ 499 ਸਮਥਿੰਗ ਸੀਗੀ ਅਤੇ ਉਹ ਭੇਜਣੀ ਸੀਗੀ, ਵੀ ਅਸੀਂ ਡਿਲੇ ਹੋ ਗਏ ਸੀਗੇ, ਵੀ ਆਹੀ ਈਮੇਲ ਆ। ਮੈਂ ਕਿਹਾ ਜੀ ਉਹਨਾਂ ਨੇ ਤੁਹਾਨੂੰ ਭੇਜੀ ਤਾਂ ਇਹੀ ਹੋਣੀ ਆ, ਮੈਨੂੰ ਕੀ ਪਤਾ ਨਹੀਂ, ਤਾਂ ਮੈਂ ਆਪਦੇ ਲਈ ਭੇਜ, ਮੈਂ ਕਿਹਾ ਜੀ ਮੈਂ ਆਪਦੇ ਲਈ ਭੇਜਦਾ ਨਹੀਂ ਤਾਂ ਇੱਧਰ ਉਹ ਮਤਲਬ ਉਹ ਉਹਨਾਂ ਦੇ ਉਹ ਕਹਿੰਦੇ ਸਾਡੇ ਤਾਂ ਆਇਆਂ ਨੂੰ ਹੋ ਗਿਆ ਜੀ ਮਤਲਬ 2.5 ਮਹੀਨੇ। ਬਹੁਤ ਸਾਰੇ ਮੈਸੇਜ ਆ ਜਾਂਦੇ ਆ ਪਰਸੋਂ ਜੋ, ਫਿਰ ਆਇਆ ਵੀ ਈਮੇਲ ਇਹੀ ਹੈ ਜੀ। ਮੈਂ ਕਾਹਦੀ ਈਮੇਲ? ਕਹਿੰਦੇ ਜੀ ਉਹਨਾਂ ਨੂੰ ਪੈਸੇ ਭੇਜਣਾ ਸੀ। ਮੈਂ ਕਿਹਾ ਤੁਸੀਂ ਉਹਨਾਂ ਨੂੰ ਫੋਨ ਕਰੋ, ਉਹਨਾਂ ਨੇ ਜੇ ਤੁਹਾਨੂੰ ਉਹਨਾਂ ਨੇ ਭੇਜੀ ਹੈ ਤਾਂ ਇਹੀ ਈਮੇਲ ਹੋਣੀ ਆ। ਸੋ ਇਸ ਤਰੀਕੇ ਦਾ ਤੁਹਾਡੇ ਬਾਈ ਜੀ, ਇਹ ਇਹ ਗੱਲ ਦੀ ਤੁਹਾਡੀ ਗੱਲ ਸਹੀ ਆ ਵੀ ਅਗਲਾ ਕਾਲ ਕਰ ਸਕਦਾ, ਤੁਸੀਂ ਨਹੀਂ ਕਰਦੇ।
1: ਬਿਲਕੁਲ ਜੀ, ਸਾਹਮਣੇ ਸਾਫ਼ ਰੱਖਿਆ ਐਂਡ ਟੂ ਐਂਡ, ਕੋਈ ਚਲਾਕੀ ਕੋਈ ਮਿੱਠੀ ਬਾਤ ਨਹੀਂ।
0: ਅੱਛਾ, ਉਹਨਾਂ ਦਾ ਦੂਜਾ ਕੁਐਸਚਨ ਇਹ ਵੀ ਸੀਗਾ ਵੀ ਹੁਣ ਦੂਜੀ ਕਿਸ਼ਤ ਕਦੋਂ ਹੋਣੀ ਆ। ਮੈਂ ਕਿਹਾ ਉਹ ਵੀ ਉਹਨਾਂ ਨੂੰ ਪਤਾ ਹੋਊਗਾ, ਦੋ ਕਿਸ਼ਤਾਂ ਚਾਹੁੰਦੇ
1: ਹਨਾ। ਅਗਰ ਇੱਕ ਸਾਲ ਦਾ ਕੋਰਸ ਹੈ, ਦੋ ਕਿਸ਼ਤ ਮੈਂ ਆਤੇ ਹੈ, ਦੋ ਸਾਲ ਦਾ ਕੋਰਸ ਹੈ, ਚਾਰ ਕਿਸ਼ਤ।
0: ਹੁਣ ਉਹਨਾਂ ਨੇ ਸੁਣ ਲਿਆ ਉਧਰ ਤੁਹਾਨੂੰ ਆਹ ਬੋਲਦੇ ਆ ਨੂੰ, ਮੈਨੂੰ ਕਹਿੰਦੇ ਭਾਜੀ ਸਾਨੂੰ ਤਾਂ ਉਦੋਂ ਹਨਾ, ਉਹਨਾਂ ਨੂੰ ਮੇਰੇ ਖਿਆਲ 80,000 ਦੇ ਰਾਊਂਡ ਆਉਣਾ ਸੀਗਾ ਹਨਾ ਦੋਨਾਂ ਜਣੇ। ਕਹਿੰਦੇ ਹੁਣ ਉਹ 1.5 ਕਹੀ ਜਾਂਦੇ ਨੇ। ਮੈਂ ਕਿਹਾ ਜੀ ਹੁਣ ਉਹ ਇਕੱਲਾ ਲੋਨ ਆ, ਗ੍ਰਾਂਟ ਹੈ ਨਹੀਂ ਗੀ ਹਨਾ, ਫਿਰ ਉਹ ਵੀ ਦਵਾ ਦਿਓ। ਮੈਂ ਕਿਹਾ ਨਹੀਂ, ਹੁਣ ਤੁਸੀਂ ਆਪ ਪੂਰਾ ਕਰੋ ਪਹਿਲਾਂ,
1: ਜੋ ਕੋਰਸ ਕਰ ਰਹੇ ਹੋ ਕਹਿੰਦੇ ਸੈਕਿੰਡ ਸ਼ੁਰੂ ਕਰਾ ਦਿਓ।
0: ਉਹ ਹੁਣ ਇਹਨੂੰ ਕਹਿੰਦੇ ਆ ਛੇਤੀ, ਵੀ ਇਹ ਕਦੋਂ ਸ਼ੁਰੂ ਕਰਾਂਗੇ ਅਸੀਂ ਉਹ। ਮੈਂ ਕਿਹਾ ਪਹਿਲਾਂ ਤੁਸੀਂ ਆਹ। ਅੱਛਾ, ਇਹ ਹੋ ਸਕਦਾ ਜੇ ਉਹਨਾਂ ਦਾ ਉਹ ਖਤਮ ਹੋ ਜਾਵੇ ਫਿਰ ਇਹ 'ਚ ਹੋ ਸਕਦੇ?
1: ਬਿਲਕੁਲ ਜੀ, जो पहले से कहीं करके कोर्स खत्म कर चुके हैं, शो सुना, ईमानदारी से काम कर, कोई कमीशन नहीं है, ठा करके आए, एंट्री कराई, नेक्स्ट सेकंड कोर्स स्टार्ट,
0: ठा करके पैसे छोड़ देते हैं, ठा करके बंदा ना घूमता,
1: साफ काम कर रहे हैं, कोई चलाकी नहीं, कोई मीठी बातें नहीं।
0: नंबर दे दो, नंबर ना कि
1: नंबर नंबर नंबर 50,000 से 1,70,000 का लोन हासिल करे 0% क्रेडिट चेक पे, नो क्रेडिट चेक 0% पे। नंबर 437-264-31-75, 437-264-31-75, हुणे कॉल करो, एस्टीमेट लो, जिन्ना ज्यादा फैमिली साइज उन्नी ज्यादा फंडिंग। 437-264-31-75,
0: 437-264-31-75, 437-264-31-75, लो जी इस नंबर ते कर लो कॉल।

0: ਫਿਰੋਜ਼ੀ ਕੋਕਾ ਹੁੰਦਾ, ਮੈਂ ਦੇਖਿਆ,
1: ਮੈਂ ਵੀ ਅੱਜ ਸੁਣਿਆ, ਅੱਜ ਹੀ ਸੁਣਿਆ।
0: ਆ ਸੁੱਖ ਨੂੰ ਪੁੱਛਦੇ ਆ, ਸੁੱਖ ਦਾ ਇਹਦਾ ਵਿਆਹ ਹੋਣ ਵਾਲਾ ਅਜੇ ਪਹਿਲਾਂ ਨਿਕਲਿਆ, ਮੈਨੂੰ ਕੀ ਪਤਾ ਬਾਈ ਜੀ। ਸੁੱਖ ਜੀ ਜੀ ਆਇਆਂ ਨੂੰ
2: ਧੰਨਵਾਦ ਬੋਪਰਾ ਸਾਹਿਬ। ਇਹਦਾ ਜਵਾਬ ਸਰ ਮੇਰੇ ਕੋਲ ਵੀ ਹੈ ਨੀ ਜੀ।
0: ਇਹਦਾ ਜਵਾਬ ਇਹਦੇ ਕੋਲ ਹੈ ਨੀ ਹਜੇ, ਥੋੜੇ ਮਹੀਨੇ, ਹਾਂ ਥੋੜੇ ਮਹੀਨੇ ਬਾਅਦ ਆ ਸਕਦਾ ਜਵਾਬ ਹੈ, ਹਜੇ ਨੀ ਇਹਦੇ ਕੋਲ ਜਵਾਬ ਹੈਗਾ। ਫਿਰ ਇਹਨੇ ਕਹਿੰਦਾ ਫਿਰੋਜ਼ੀ ਕੋਕਾ ਵੀ ਹੈ ਵੀਰੇ, ਲਾਲ ਕੋਕਾ ਵੀ ਹੈ, ਨੀਲਾ ਕੋਕਾ ਵੀ ਹੈ, ਚਿੱਟਾ ਕੋਕਾ, ਜਿਹੜਾ ਤੁਸੀਂ ਕਹਿ ਦਵੋ ਬਸ ਹੈਗੇ ਆ, ਸਾਰੇ ਕੋਕੇ ਹੈਗੇ ਆ
2: ਜੀ।
0: ਅੱਛਾ ਲੋਟਨ ਤਾਂ ਹੁੰਦੇ ਆ, ਲੁੱਟ ਲੈਂਦੇ ਨੇ ਲੋਟਨ ਜਦ ਬਣ ਠਣ ਕੇ ਐਵੇਂ ਨੀ, ਹਨਾ। ਲੋਟਨ ਦੇ ਵਿੱਚ ਫਿਰੋਜ਼ੀ ਰੰਗ ਵੀ ਹੁੰਦਾ। ਲੋਟਨ ਪਤਾ ਕਿਹੜੇ ਹੁੰਦੇ ਹੁਣ ਤੁਸੀਂ ਕਹਿੰਦਾ ਮੈਨੂੰ ਲੋਟਨ
1: ਪਤਾ,
0: ਲੋਟਨ ਪਤਾ ਤੁਹਾਨੂੰ?
1: ਸੁੱਖ ਜੀ ਨੂੰ ਪੁੱਛਦੇ
0: ਆ, ਸੁੱਖ ਨੂੰ ਤਾਂ ਉਹੀ ਨੀ ਪਤਾ, ਸੁੱਖ ਲੋਟਨ ਪਤਾ
2: ਨਹੀਂ ਪਤਾ
0: ਸੁੱਖ ਨੂੰ ਤਾਂ ਉਹ ਸੋਫੇ ਦਾ ਪਤਾ। ਲੋਟਨ ਲੁੱਟ ਲੈਂਦੇ ਨੇ ਲੋਟਨ ਜਦ ਬਣ ਠਣ ਕੇ ਐਵੇਂ ਨੀ। ਸਾਡੇ ਜਿਹੜੇ ਲਿਸਨਰ ਨੇ, ਲੈ ਵੀ ਲੋਟਨ ਦੱਸਿਓ, ਕਿਸੇ ਨੂੰ ਪਤਾ ਹੋਇਆ ਤਾਂ ਦੱਸਿਓ ਯਾਰ, ਇਹ ਤਾਂ ਕਮਾਲ ਦਾ। ਅੱਛਾ ਇਹਦਾ ਮਤਲਬ ਇਹ ਚੀਜ਼ਾਂ ਵੀ ਗਾਇਬ ਹੋਣ ਲੱਗ ਗਈਆਂ
1: ਜੀ,
0: ਫਿਰ ਆਉਣ ਵਾਲੀ ਪੀੜ੍ਹੀ ਨੂੰ ਤਾਂ ਜਮਾਂ ਨੀ ਪਤਾ ਲੱਗਣਾ ਬਾਈ,
1: ਨਹੀਂ ਪਤਾ ਲੱਗਣਾ।
0: ਸਾਡੇ ਜਿਹੜੇ ਲਿਸਨਰ ਦੇਖਦੇ ਉਹਨਾਂ ਨੂੰ ਤਾਂ ਪਤਾ ਹੋਊਗਾ ਯਾਰ, ਡੈਫੀਨੇਟਲੀ ਪਤਾ ਹੋਊਗਾ। ਇਹ ਤਾਂ ਮੈਂ ਗੀਤ ਲਿਖਿਆ ਸੀ, ਗੀਤ ਦੇ ਵਿੱਚ ਇਹ ਸ਼ਬਦ ਵਰਤਿਆ ਸੀ, ਲੁੱਟ ਲੈਂਦੇ ਨੇ, ਹਾਂ ਲੁੱਟਣ
1: ਲੁੱਟਣ
0: ਲੁੱਟ ਲੈਂਦੇ ਨੇ ਲੁੱਟਣ ਜਦ ਬਣ ਠਣ ਕੇ ਐਵੇਂ ਨੀ। ਕੋਈ ਆਈਡੀਆ ਤੁੱਕਾ ਲਾ ਕੇ ਦੇਖੋ ਵੀ ਲੁੱਟਣ ਕੀ ਹੋ ਸਕਦਾ, ਲੁੱਟ ਲੈਂਦੇ ਨੇ। ਹੁਣ ਗੀਤ ਤੋਂ ਹੀ ਲਾ ਲਓ ਆਈਡੀਆ ਵੀ ਲੁੱਟ ਲੈਂਦੇ ਨੇ ਲੁੱਟਣ ਜਦ ਬਣ ਠਣ ਕੇ ਐਵੇਂ
1: ਨੀ। ਕੰਨਾਂ ਚ ਪਾਉਣ ਵਾਲੇ ਤਾਂ ਨੀ ਹੁੰਦੇ,
0: ਕੰਨਾਂ ਚ ਪਾਉਣ ਵਾਲੇ ਕਿਵੇਂ? ਉਹ ਤਾਂ ਆਪਣੇ ਬਾਲੀਆਂ ਹੁੰਦੀਆਂ
1: ਨੇ, ਕੰਨਾਂ ਚ ਵੱਡੇ ਸਾਈਜ਼ ਦੇ,
0: ਬਾਲੀ ਨੂੰ ਵੱਡਾ ਕਰਦੀ ਹੈ, ਫਿਰ ਤਾਂ ਵੱਡੀ ਬਾਲੀ ਹੋ ਗਈ।
1: ਏਦਾਂ ਦੇ ਕੁਛ ਹੋ ਸਕਦਾ
0: ਪਰ ਉਹ ਅਲੱਗ ਅਲੱਗ ਸੂਟਾਂ ਦੇ ਨਾਲ ਦੇ ਰੰਗ ਹੁੰਦੇ ਆ ਉਹ ਚ, ਜਿਵੇਂ ਧਾਗੇ ਜੇ ਨਾਲ ਲਟਕਦੇ ਹੁੰਦੇ ਆ, ਯੈਸ, ਜਿਹੜੀ ਝੂਮਰ ਜੀ ਲਟਕਦੀ ਹੁੰਦੀ ਹੈ,
1: ਝੂਮਰ ਜੀ ਲਟਕਦੀ ਹੁੰਦੀ,
0: ਲੱਗ ਗਿਆ ਹੁਣ ਪਤਾ ਲੱਗ ਗਿਆ, ਉਹ ਲੋਟਨ ਇਹ ਪਤਾ ਲੱਗ ਜਾਣਾ ਸੁੱਖ ਨੂੰ ਥੋੜੇ ਟਾਈਮ ਬਾਅਦ, ਕੋਈ ਚੱਕਰ ਨੀ ਹੈ। ਸੁੱਖ ਜੀ ਦਿਓ ਫਿਰ ਕੋਈ 86 ਵਾਲੀ ਡੀਲ ਘੰਟੇ ਜੀ ਕੱਢ ਕੇ,
2: ਬਿਲਕੁਲ ਬੋਪਰਾ ਸਾਹਿਬ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਦਾ, 86 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਬੋਪਰਾ ਸਾਹਿਬ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਾ ਤੁਸੀਂ ਆ ਕੇ ਦੇਖੋਗੇ ਫਰਾਈਡੇ ਵਾਲੇ ਦਿਨ, ਨਵੇਕਲੇ ਕਿਸਮ ਦੀ ਨਿਊ ਰਾਈਬਲ ਕਲੈਕਸ਼ਨ ਸਾਡੇ ਕੋਲ ਆ ਚੁੱਕੀ ਆ, ਪੂਰੀ ਫਲੋਰ ਹੀ ਅਸੀਂ ਚੇਂਜ ਕਰ ਦਿੱਤੀ, ਜਿਹ 'ਚ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਮਸਾਜਰ, ਰਿਕਲਾਈਨਰ, ਮੈਟਰਸ, ਜਿਹੜੇ ਨਾਲ ਦੀ ਨਾਲ ਟਰਕੀ ਸੈੱਲ ਦੇ ਸੋਫਾ ਸੈੱਟ, ਬਹੁਤ ਸਾਰੀ ਇਨਵੈਂਟਰੀ ਨਵੀਂ ਆ ਚੁੱਕੀ ਆ। ਫਰਾਈਡੇ ਵਾਲੇ ਦਿਨ ਪਰਿਵਾਰ ਪਹੁੰਚਣ ਇਸ ਵੀਕਨ ਦੇ ਉੱਪਰ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਹੈ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਜਿਹਦੀ ਰੈਗੂਲਰ ਕੀਮਤ $4,500 ਸੀ, ਸਿਰਫ $99 ਦਾ ਕੁਈਨ ਸਾਈਜ਼ ਦਾ ਮੈਟਰਸ ਆਰਥੋਪੈਡਿਕ ਡੀਲੈਕਸ, ਸਿਰਫ $99 ਦਾ ਮੈਟਰਸ ਮਿਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ 6685 ਟੋਮਕਨ ਰੋਡ, 6685 ਟੋਮਕਨ ਰੋਡ ਬੋਪਰਾ ਸਾਹਿਬ,
0: 6685 ਟੋਮਕਨ ਰੋਡ ਤੇ ਆ ਜਾਇਓ। ਬਹੁਤ ਸਾਰੀਆਂ ਅਲੱਗ ਦੀਆਂ ਜਿਹੜੀਆਂ ਡਿਜ਼ਾਈਨਰ ਡੀਲਾਂ ਨੇ ਉਹ ਤੁਹਾਨੂੰ ਮਿਲਣਗੀਆਂ, 6685 ਟੋਮਕਨ ਰੋਡ ਤੁਹਾਨੂੰ ਲੱਗੂਗੀ ਯਾਰ। ਅੱਛਾ ਆ ਵੀ ਇਹਨੇ ਦੀ ਅਸੀਂ ਟਾਈਮ ਨਾਲ ਪਹੁੰਚ ਜਾਣਾ, 6685 ਟੋਮਕਨ ਰੋਡ ਤੇ ਆਉਣਾ ਨਾ ਭੁੱਲਿਓ। ਬਹੁਤ ਬਹੁਤ ਧੰਨਵਾਦ ਬਾਈ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਜਿੱਥੇ ਜੇ ਬੰਦੇ, ਅੱਛਾ ਜੇ ਕਹਿੰਦਾ ਯਾਰ ਫਰਨੀਚਰ ਲੈਣਾ ਹਜੇ ਪੈਸੇ ਦੀ ਘਾਟ, ਉਹ ਨਾਗਪਾਲ ਸਾਹਿਬ ਕਹਿੰਦੇ ਟੈਨਸ਼ਨ ਨਹੀਂ ਲੈ, ਚਿੰਤਾ ਨਹੀਂ ਕਰਨੀ ਹੈ, ਟੈਨਸ਼ਨ ਲੈਣੀ ਨਹੀਂ ਜਦੋਂ ਇਹ ਬੈਠੇ ਆ
1: ਜੀ, ਬਿਲਕੁਲ ਠਾ ਕਰਕੇ ਇਹਨਾਂ ਕੋਲ ਜਾਓ,
0: ਠਾ ਕਰਕੇ ਇਹਨਾਂ ਦੇ ਕੋਲ ਨਾ ਠਾ ਕਰਕੇ ਜਾਓ ਭਰਾਵਾ, ਗੱਡੀ ਮਰਵਾਏ ਕਹਿੰਦੇ ਠਾ ਕਰਕੇ ਜਾਓ ਨਾਗਪਾਲ ਸਾਹਿਬ,
1: ਠਾ ਕਰਕੇ
0: ਉਹ ਕਹਿੰਦੇ ਠਾ ਕਰਕੇ, ਤੁਸੀਂ ਨੀ ਆਪਾਂ ਨੀ ਕਹਿਣਾ ਠਾ ਕਰਕੇ,
1: ਠੀਕ ਆ,
0: ਹਾਂ ਓਕੇ,
1: ਹਾਂ ਹੌਲੀ ਹੌਲੀ ਜਾਓ,
0: ਹਾਂ ਨਾਗਪਾਲ ਸਾਹਿਬ ਠਾ ਕਰਕੇ
1: ਜਾਓ ਹੌਲੀ ਹੌਲੀ, ਕਿਵੇਂ ਟਾਈਮ ਨਿਕਲ ਜਾਂਦਾ,
3: ਠਾ ਕਰਕੇ ਵੇਟ ਕਰਨੀ ਪੜੇਗੀ ਥੋੜੀ।
0: ਅੱਛਾ ਤੁਸੀਂ ਨੋਟ ਕੀਤਾ ਵੀ ਤੁਹਾਨੂੰ ਆਦਤ ਪੈ ਗਈ ਹੈ ਠਾ ਕਰਕੇ? ਚੱਲ ਠੀਕ ਹੈ ਯਾਰ, ਚੱਲ ਥੋੜੀ ਤਾਂ ਫੀਸ ਚਾਹੇ $200 ਹੀ ਆ, ਪਰ ਕਦੇ ਕਦੇ ਮਨ ਚ ਆਉਂਦਾ ਵੀ ਯਾਰ ਇਹਨਾਂ ਦਾ ਤਾਂ ਆ ਗਿਆ 1.5 ਲੱਖ, ਇਦੂ ਦਾ ਫੀਸ ਹੀ ਵੱਧ ਕਹਿ ਦਿੰਦੇ, ਠੀਕ ਸੀਗੀ 1000 ਕਹਿ ਦਿੰਦੇ ਘੱਟੋ ਘੱਟ।
3: ਇਸਮੇ ਹਮੇ ਹਮਾਰੀ ਗੁੱਲਕ ਪੇ ਨਜ਼ਰ ਹੈ, ਆਪਕੀ ਫੰਡਿੰਗ ਪੇ ਨਹੀਂ ਹੈ,
0: ਇਹ ਵਧੀਆ ਗੱਲ ਹੈ ਯਾਰ, ਨਹੀਂ ਤਾਂ ਦੂਜੇ ਦੀ ਥਾਲੀ ਦੇ ਵਿੱਚ ਬੰਦਾ ਝਾਕੀ ਜਾਂਦਾ ਵੀ ਲੈ ਇਹਨੂੰ ਆਹ ਮਿਲ ਗਿਆ, ਆਹ ਬਹੁਤ ਦਿੱਕਤ ਆ ਸਾਡੀ ਆਪਣੀ ਸਾਰਿਆਂ ਦੀ, ਆ ਪਤਾ ਨਹੀਂ ਅਸੀਂ ਦੇਖਦੇ ਵੀ ਯਾਰ ਉਹਨੂੰ ਉਹ ਕਿਵੇਂ ਮਿਲ ਗਿਆ।
3: ਕਲਾਇੰਟਸ ਆ ਕੇ ਬਤਾਤੇ ਹੈ, ਦੇਖੋ ਸਹੀ ਕੰਮ ਕਰੋਗੇ ਨਾ ਲੋਕ ਦੂਸਰੇ ਕੋ ਛੋੜ ਕੇ ਤੁਹਾਡੇ ਪਾਸ ਆ ਜਾਏਗੇ, ਮੈਂ ਨੋਟਿਸ ਕਰਿਆ ਹਮਾਰੇ ਪਾਸ ਸ਼ਾਇਦ ਕੀ ਤਰ੍ਹਾਂ ਲੋਕ ਆ ਜਾਤੇ ਹੈ
0: ਆਪਣੇ ਆਪ,
3: ਯੈਸ। ਅਬ ਇਸਮੇ ਸਟੋਰੀ ਬਤਾਤੇ ਸਟੋਰੀਜ਼, ਸਰ ਪਹਿਲੇ ਹਮਨੇ ਵਹਾਂ ਸੇ ਕਰਾ 15% 20% ਕਮਿਸ਼ਨ ਦੀਆ, ਅਲੱਗ ਅਲੱਗ ਸਕੀਮੇ ਬਤਾਤੇ ਭਾਈ ਸਾਹਿਬ, ਹਮਾਰੇ ਦਿਮਾਗ ਕੇ ਪਾਰ ਹੈ, ਕੁਛ ਐਸੇ ਵੀ ਜੋ ਕਹਤੇ ਜੋ ਇਸਕੋ ਗ੍ਰਾਂਟ ਕੀ ਤਰ੍ਹਾਂ ਵੇਚ ਰਿਹਾ ਹੈ।
0: ਅੱਛਾ,
3: ਤੋ ਫਿਰ ਜਬ ਹਮਸੇ ਫੋਨ ਬਾਤ ਕਰਤੇ ਹੈ, ਫਿਰ ਵੋ ਹਮ ਦੇਖਤੇ ਜੀ ਯੇ ਗਵਰਨਮੈਂਟ ਕੀ ਸੁਣੋਗੇ, ਆਪਣੇ ਬੰਦੇ ਕੀ ਸੁਣੋਗੇ ਜਿਸਕੇ ਪਾਸ ਗਏ ਹੋ, ਹੈ ਨਾ, ਤੋ ਕਹਤੇ ਆਪ ਕੀ ਸੁਣੇਗੇ, ਮਤਲਬ ਹਮ ਸਹੀ ਸਹੀ ਹਮ ਪ੍ਰੈਕਟੀਕਲ ਦਿਖਾਤੇ ਹੈ ਨਾ।
0: ਅੱਛਾ, ਕਈ ਲੋਕ ਘਰਾਂ ਚੋਂ ਵੀ ਕਰੀ ਜਾਂਦੇ ਇੱਦਾਂ ਵੀ ਜਿਹੜੇ ਕਹਿੰਦੇ ਕਿ ਇੱਥੇ ਟਾਈਮ ਤੇ ਆਪਾਂ ਮਿਲ ਲੈਣਾ ਜੀ,
3: ਹਾਂ ਇਹ ਵੀ ਸੁਣਨੇ ਮੈਂ ਕਿ ਲੋਕ ਟਿਮ ਹਾਰਟਨ ਮੇਂ ਮਿਲਤੇ ਹੈ, ਕੋਟ ਪੈਂਟ ਪਹਿਨ ਕੇ ਜਾਤੇ ਹੈ, टिम हॉर्टन में, और मतलब ऐसे डीलिंग करते हैं फिर, मतलब क्योंकि उनके पास खुद को ऑफिस नहीं है, वो तो कुछ भी बेच देंगे, कुछ भी बोल देंगे। अगर आप उनकी बातों में आ रहे हो तो आपकी गलती है, उनकी तो है नहीं।
0: हाँ ये तो है, बाज काट दे कसूर अगले दे, है ना।
3: बिल्कुल बिल्कुल, फिर बोलते ये हो गया वो हो गया, कुछ ऐसे चीखे मारते हैं, सब ऐसे वो भी करते हैं, वो बड़ी पॉपुलेशन हमारी।
0: हाँ, पर नहीं फिर उन्होंने की फायदा, अच्छा लोन वो भी दवा देते हैं
3: लोन, लेकिन उसमें फिर कैच होते हैं।
0: अच्छा,
3: जैसे कुछ कुंडियां होती हैं वो जो उन्होंने खुद ही पैदा कर रखी होती है कि बस बाकी साइड इफेक्ट वाली दवाई देते हैं फिर वो।
0: अच्छा,
3: हमारी होम्योपैथिक दवाई है, कोई साइड इफेक्ट नहीं है उनकी दवाई में, साइड इफेक्ट होता है। तभी तो वो खुल के एडवर्टाइज नहीं कर सकते ना, मन में चोरी है। हम साफ काम साफ तरीके से कर रहे हैं,
0: ये कहंदे मेरा काम क्लियर कट्टा। ਤੁਸੀਂ ਜਿਹੜੇ ਇਹਨਾਂ ਦੇ ਇਹ ਖਾਸੀਅਤ ਹੈ, ਇਹ ਕਹਿੰਦੇ ਭਾਈ ਜੀ ਰੇਡੀਓ ਤੇ ਮੈਂ, ਤੁਸੀਂ ਜੇ ਤੁਹਾਡੇ ਸਵਾਲ ਦਾ ਕੋਈ ਜਵਾਬ, ਤੁਹਾਡੇ ਸਵਾਲ ਆਉਂਦਾ ਨਾ ਮਨ ਚ ਮੇਰੇ ਕੋਲ ਆਓ ਬੈਠੋ, ਵਨ ਔਨ ਵਨ ਤੁਸੀਂ 2 ਘੰਟੇ ਮੈਨੂੰ ਸਵਾਲ ਪੁੱਛੀ ਜਾਓ।
3: ਬਿਲਕੁਲ,
0: ਮੈਂ ਕੱਲੇ ਕੱਲੇ ਜੋ ਸਵਾਲ ਦਾ ਤੁਹਾਡਾ ਜਵਾਬ ਦਊਂਗਾ ਆਫਿਸ ਦੇ ਵਿੱਚ ਬੈਠ ਕੇ। ਇਹ ਹੁੰਦੀ ਸਵਾਲ ਵਾਲੀ ਗੱਲ, ਐ ਨਹੀਂ ਹੈ ਵੀ ਮੈਂ ਤੁਹਾਨੂੰ ਕਹਿਤਾ ਇੱਥੋਂ ਕਹਿ ਕੇ ਚਲੇ ਗਿਆ ਤੇ ਬਾਅਦ ਜਵਾਬ ਹੀ ਨਹੀਂ ਦੇਣਾ ਹੈਗਾ। ਜਿੰਨੇ ਮਰਜ਼ੀ ਸਵਾਲ ਤੁਸੀਂ ਲੈ ਕੇ ਆਓ, ਤੁਹਾਡਾ ਕੋਈ ਵੀ ਸਵਾਲ ਹੈ ਮੈਨੂੰ ਕਰੋ,
3: ਪ੍ਰੋਪਰ ਆਫਿਸ ਆਓ, ਫੋਨ ਕਰੋ। आपको सूट करता है पहले हम चेक कर लें, इनिशियल सूट करता है नहीं करता आपको, इनिशियल क्विक कंसल्टेशन फ्री में देंगे आपको 5-10 मिनट में। देन हमारे ऑफिस आओ, एनरोल करो, 2 साल आज पॉलिसी फेवरेबल है, 2 साल में कोर्स में।
0: अच्छा, उन्होंने लोन बता था पहला था ना, इसे लोन आया हुंदा
3: नहीं, बहुत कम था पहले,
0: पहले इन्ना नहीं सी,
3: बहुत कम था। यस,
0: अब महीना पहला भी है नहीं सी इन्ना था।
3: बिल्कुल,
0: जो अगस्त तो पहला ना जो बैच सी उन्हें जो लोन इन्ना नहीं सी,
3: अब डायरेक्ट डबल हो गया। लेकिन कब तक, 2 साल, ये साल 1 अगस्त 2028 के बाद पॉलिसी चेंज होगी एडुकेशन की, उसमें शायद लोन कम कर दें
0: भाई। जिम्मे
3: अभी शुरू करने का फायदा
0: है, आप बच्चे की फीस भी पे करनी है, कुछ भी करना तो ये मनी तो थोड़ा, ये तो फिर 3 महीने तक कहें, उस तक कई महीने महीने भी आ गए थे।
3: बिल्कुल जी, अब मीडिया वाले हैं वो भी हमारे, उनके बच्चे यूके में लॉ कर रहा है, तो कहते जी पैसे तो है नहीं हमारे पास इतने, तो फिर वो सेकेंड ईयर भी कंटिन्यू कर रहे हैं।
0: अच्छा,
3: पहले से एनरोल थे 1 साल से, सेकेंड ईयर भी कंटिन्यू कर रहे हैं, चाहे लोन आ रहा है।
0: okay.
3: कहते इतना लोन ही कहीं से नहीं आना हमें।
0: नहीं, मैंने कहा था भाई
3: वो भी 0% पे, तो मैंने कहा अच्छा ये भी एक सेंस है, मतलब ये भी तरीका है, मतलब लोग करते हैं।
0: अच्छा, मेन वड्डी गल है कि 2 साल का तुसी कोर्स चूज करते हो, तो 2 साल तुसी कुछ नहीं देना, तो तुसी कम करना, कम नहीं छड़ना है। ये नहीं तुसी आपका कम छड़ के भाई मैनू कम छड़ना पेगा, जे मैनू 50,000 मिलिया जां लख मिलिया जां 1.5 लख मिलिया मैं तो फिर स्टक हो गया। स्टक तो होना नहीं, कहते तुसी इंडिया जाना चाहो इंडिया जाओ, जिथे जाना चाहो जाओ, कम ट्रक चलाने ट्रक चलाओ, अमेरिकन चलाने अमेरिकन चलाओ, जिथे मर्जी जिथे है उथो ही ऑनलाइन क्लास ला लो।
3: यही कर रहे हैं इतने सालों से लोग,
0: है ना,
3: और फंडिंग हासिल करते
0: हैं ना भाई। आए नहीं बंदा कहता यार नहीं नहीं मैनू तो हुण काम छड़ना पैना, फिर मैनू कॉलेज जाना पिया करना, ये तो ऑनलाइन क्लास तुसी, ये मैनू तो लगता जी ऑनलाइन टाइम जिन्होंने ऑनलाइन वाला काम बंदी कर देना।
3: अब देखो इसका बड़ा अच्छा क्वेश्चन है,
0: जिम्मे ग्रांट बंद हो सकता है।
3: बिल्कुल, इसका एक बहुत बड़ा आंसर है, कॉलेजेस ने अप्रूवल ले रखा गवर्नमेंट से ऑनलाइन कोर्सेज का। अब गवर्नमेंट ने जो चीज अप्रूव कर दी है उसको वो मना नहीं कर सकते।
0: अच्छा,
3: कोविड के टाइम से अप्रूव्ड कर दी थी उन्होंने ऑनलाइन क्लासेस, तो सही चल रहा है 2 साल तक तो गुड है आप। इसलिए अभी एनरोल करेंगे तो 1.5 लाख आएगा, 2 लाख आएगा, जितना भी आपका फैमिली साइज है उसके हिसाब से 0% पे लोन कहीं भी खर्च कर सकते हैं। और बाकी लाइक कोई
0: उन्होंने कुछ नहीं पूछना, पढ़ाई लाया या नहीं लाया
3: पूछना ही नहीं है। There is no question.
0: Document
3: government आपको
0: कोई job नहीं चाहिए, कोई job letter नहीं चाहिए, कोई एक document नहीं चाहिए, कोई कुछ नहीं, कोई credit score नहीं चाहिए, कोई credit history नहीं चाहिए।
3: बिल्कुल,
0: तुहाडे कोल PR card चाहे तुसी परसों मिलिया तुहानू PR card।
3: बिल्कुल, चाहे protected person refugee का case approve हो गया है, no age limit, no credit check।
0: क्या बात है यार,
3: कहीं भी वर्तो पैसे नू।
0: आ चको नंबर कॉल नोट करके एनरोलमेंट करवा लो। आज ना नवा इन्होंने कोर्स दसा है, ये भी मैंने वधिया लगे भी इहदे विच ये है कदा भाई, ये कोर्स
3: जिहड़ा ऑनलाइन जिहड़ा तुसीं कर हेल्थ केयर से रिलेटेड है।
0: अच्छा, हेल्थ केयर नाल रिलेटेड है, होर भी वधिया वा।
3: बिल्कुल, और बढ़िया
0: है, नॉलेज भी हो बंदे
3: नू।
0: ते तुसीं पढ़ना ही है, तुसीं टीचर कोई नहीं उत्थे।
3: हां, सेल्फ स्टडी मॉडल पे है वो वाला
0: कोर्स। सेल्फ स्टडी मॉडल यार, ये सेल्फ स्टडी मॉडल दा ये उदों भी वधिया काम है।
3: बिल्कुल,
0: है ना, ते इहदे फिर घंटे जिवें सपोज करो कि उहदे ते हुण सेल्फ स्टडी दा जे उत्थे कोई टीचर नहीं तो फिर तो जे मैनूं मेरे को सवेरे टाइम है मैं सवेरे पढ़ लिया
3: लोगों को इतने लोगों को असिस्ट कर चुके, लोग मिठाई के डब्बे लेके आते, इतना आशीर्वाद देते, बूढ़े बूढ़े लोग आते हैं, आशीर्वाद देते
0: हैं। बिल्कुल, चल दे, नंबर नोट 437 264-3175 464-3175 ਇਹ ਕੋਰਸ ਤਾਂ ਤੁਹਾਡਾ ਇੱਕ ਦੋ ਦਿਨਾਂ ਦੇ ਵਿੱਚ ਡਨ ਆ ਬਾਜੀ, ਇਹਦੀਆਂ ਸੀਟਾਂ ਸੁੱਟਾਂ ਤਾਂ ਭਰ ਜਾਣੀਆਂ ਨੇ ਮੁੜ ਕੇ ਅਗਲੇ ਬਾਈ ਜੀ 16 ਤਰੀਕ ਨੂੰ ਕੋਰਸ ਸ਼ੁਰੂ ਹੋਣਾ ਵਾ
4: ਬਾਜੀ,
0: ਇਹ ਤਾਂ ਤੁਸੀਂ ਹਫ਼ਤਾ ਚਾਹੇ ਹਫ਼ਤਾ ਪੜ੍ਹੋ ਨਾ, ਇਹ ਤਾਂ ਇਹ ਕਰ ਸਕਦਾ ਬਾਈ ਜੀ, ਇਹ ਤਾਂ ਕਿਤੇ ਰਹਿ ਨਾ ਜਾਇਓ, ਕਰਾ ਲਓ ਐਨਰੋਲ ਆਪਣੇ ਕੋਲ।

0: ਕਿੰਨੇ ਬੋਰ ਦਾ ਤੇਰੇ ਕੋਲ ਅਸਲਾ, ਕਹਿੰਦਾ ਜਿੰਨੇ ਤੇਰੇ ਦੰਦ ਜੱਟੀਏ, ਦੰਦ ਉਹਦੇ ਜੇ ਹੁਣ ਉਹ ਤਾਂ 32 ਦੰਦ ਦੀ ਗੱਲ ਕਰਦਾ ਹੁੰਦਾ 32 ਬੋਰ ਦਾ, ਪਰ ਜੇ ਦੰਦ ਉਹ ਕਹਿੰਦੇ ਮੇਰੇ ਭਾਜੀ ਮੇਰੇ 3 ਦਿਨ ਟੁੱਟੇ ਹੋਏ ਸੀਗੇ
1: ਜਿੰਨੇ
0: ਤੇਰੇ ਅਸਲੀ ਦੰਦ ਜੱਟੀਏ ਸ਼ਬਦ ਵਿੱਚ ਪਾਲਣਾ ਚਾਹੀਦਾ ਸੀਗਾ
2: ਜੀ ਬਿਲਕੁਲ।
0: ਸਾਡਾ ਕਹਿੰਦਾ ਰੌਲਿਆਂ ਚ ਪੈਰ ਆ ਤੇਰਾ ਹੀਲ ਦੇ ਵਿੱਚ, ਤੇ ਉਹਦਾ ਹੀਲ ਚ ਹੋਣਾ ਮਾਮਾ ਉਹਨੂੰ, ਉਹਦਾ ਵੀ ਤੇਰਾ ਰੌਲੇ ਚ ਪੈਰ ਆ ਤੇ ਉਹਦਾ ਵੀ ਰੌਲਾ ਪਾਉਣ ਜਾਣਦੇ ਯਾਰ। ਕਿੰਨੇ ਬੋਰ ਦਾ ਲਿਆ ਜਾਂਦਾ ਸਾਰਾ ਦਿਨ ਜਿੰਨੇ ਤੇਰੇ ਦੰਦ ਜਿਹੜੀ। ਚਲੋ ਐਨੀ ਵੇਜ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲੇ ਤਾਂ ਆਪਾਂ ਹੱਸਦੇ ਸੀਗੇ ਲਾਈਟ ਮੋਡ 'ਤੇ। ਅਤੇ ਜੇ ਤੁਸੀਂ ਇੰਡੀਆ ਨੂੰ ਜਾਣਾ ਚਾਹੁੰਦੇ ਹੋ ਜਾਂ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ, ਆਲਿੰਗ ਟਰੈਵਲ ਤੋਂ ਬੱਲਾ ਸਾਂਝ ਅਤੇ ਉਹਨਾਂ ਦੀ ਟੀਮ ਤੁਹਾਡੇ ਲਈ ਹਮੇਸ਼ਾ ਤਤਪਰ ਰਹਿੰਦੀ ਆ ਕਿ ਵਧੀਆ ਵਧੀਆ ਡੀਲਾਂ ਕੱਢ ਕੇ ਲੈ ਕੇ ਦੇਵੇ ਤਾਂ ਕਿ ਤੁਹਾਡੀ ਸੇਵਿੰਗ ਵੱਡੇ ਲੈਵਲ 'ਤੇ ਹੋ ਸਕੇ। ਕਈ ਵਾਰ 5 ਬੰਦਿਆਂ ਨੇ ਜਾਣਾ ਹੁੰਦਾ, ਇਹਨਾਂ ਨੇ ਰੇਟ ਹੀ ਇਹੋ ਜਿਹਾ ਦੇ ਦੇਣਾ, ਇੱਕ ਅੱਧਾ ਵਿੱਚ ਫ੍ਰੀ ਵੀ ਚਲੇ ਜਾਂਦਾ ਵਾ। ਹਾਂ ਵਿਚਾਰਾਂ ਦੇ ਪੈਸੇ ਲੱਗਣੇ, ਜੇ ਦੂਜੇ ਪਾਸੇ ਤੁਸੀਂ ਲੈਣੀ ਮਹਿੰਗੀ ਪੈਂਦੀ ਟਿਕਟ। ਆਪਾਂ ਪੁੱਛਦੇ ਵੀ ਕਿਹੜੇ ਬੈਸਟ ਰੇਟ ਆਇਆ। ਸਤਿ ਸ਼੍ਰੀ ਅਕਾਲ ਭੈਣ ਜੀ, ਜੀ ਆਇਆਂ ਨੂੰ ਜੀ, ਦਿਓ ਤਾਂ ਥੋੜੇ ਜਿਹੇ ਰੇਟ ਦੱਸਿਓ ਤਾਂ ਕਿਹੜੇ ਕਿਹੜੇ ਆਪਣੇ ਕੋਲ ਬੈਸਟ ਪ੍ਰਾਈਸ ਆਇਆ ਹੋਇਆ।
3: ਹਾਂਜੀ ਭਾਜੀ, ਮੇਰੇ ਕੋਲ ਕਾਫੀ ਚੰਗੀਆਂ ਡੀਲਸ ਨੇ ਰਾਈਟ ਨਾਓ। ਸਪਟੰਬਰ ਦੇ ਵਿੱਚ ਡਿਪਾਰਚਰ ਜੇ ਤੁਸੀਂ ਕਰਨਾ, ਆਪਾਂ ਸਪਟੰਬਰ ਅਕਤੂਬਰ ਅਗਸਤ ਆਲਰੇਡੀ ਆਪਣਾ ਡਨ ਹੋ ਗਿਆ ਰਾਈਟ। ਤੁਸੀਂ ਸਪਟੰਬਰ ਚ ਡਿਪਾਰਚਰ ਕਰਦੇ ਹੈਗੇ ਹੋ, ਅਕਤੂਬਰ ਚ ਅਰਾਈਵਲ ਕਰਦੇ ਆ ਭਾਜੀ, $1781 ਦੀ ਮੇਰੇ ਕੋਲ ਵਿਥ 2 ਪੀਸ ਆਫ ਲਗੇਜ ਟਿਕਟ ਅਵੇਲੇਬਲ ਹੈਗੀ ਹੈ ਸਪਟੰਬਰ ਟੂ ਅਕਤੂਬਰ $1781। ਇਸ ਤੋਂ ਬਾਅਦ ਸਪਟੰਬਰ ਤੋਂ ਨਵੰਬਰ, ਕਿਸੇ ਨੇ ਸਪਟੰਬਰ ਤੋਂ ਨਵੰਬਰ ਲਈ ਟਰੈਵਲ ਕਰਨਾ ਤਾਂ ਸੇਮ ਪ੍ਰਾਈਸ ਮੇਰੇ ਕੋਲ $1700। ਸਪਟੰਬਰ ਜਾ ਕੇ ਨਵੰਬਰ ਦੋ ਮਹੀਨਿਆਂ ਦੇ ਰਾਊਂਡ ਟ੍ਰਿਪ ਵਾਸਤੇ ਵੀ ਪ੍ਰਾਈਸ ਅਵੇਲੇਬਲ ਹੈਗਾ। ਇਸ ਤੋਂ ਇਲਾਵਾ ਦੀਵਾਲੀ ਸਪੈਸ਼ਲ ਪ੍ਰਾਈਸ ਜਿਹੜੇ ਹੈਗੇ ਨੇ ਸਾਡੇ ਜੀ, ਉਹ ਹੈਗੇ ਨੇ 19 ਅਕਤੂਬਰ ਤੋਂ ਲੈ ਕੇ 16 ਨਵੰਬਰ ਤੱਕ, ਇਹ 'ਚ ਦੀਵਾਲੀ ਕਵਰ ਅਪ ਹੋ ਜਾਏਗੀ। ਇਹਦੇ 'ਚ $1499 ਦਾ ਪ੍ਰਾਈਜ਼ ਆ। ਦੇਖੋ ਜੀ, ਅਕਤੂਬਰ ਜਾ ਕੇ ਨਵੰਬਰ ਵਾਪਸੀ ਵਿਦ 2 ਪੀਸ ਆਫ ਲਗੇਜ $1499। ਇਹ ਵੀ ਟਿਕਟ ਤੁਸੀਂ ਸਪਟੰਬਰ ਅਕਤੂਬਰ ਕਰਨੀ ਹੈ ਤਾਂ ਸਟਿਲ $1435 ਦੀ ਟਿਕਟ ਹੈਗੀ। ਸਾਰੇ ਦੀਵਾਲੀ ਦੇ ਸਪੈਸ਼ਲ ਪ੍ਰਾਈਜ਼ ਨੇ ਜੀ। ਇਸ ਤੋਂ ਇਲਾਵਾ ਨਵੰਬਰ ਦਸੰਬਰ, ਨਵੰਬਰ ਜਾ ਕੇ ਆਪਾਂ ਪੀਕ ਸੀਜ਼ਨ ਹੈਗਾ ਇਹ, ਦਸੰਬਰ ਚ ਵਾਪਸੀ ਕਰਨੀ ਹੈ, ਅੰਮ੍ਰਿਤਸਰ ਜਾਣਾ ਜਾਂ ਹਲਵਾਰੇ ਜਾਣਾ ਕਿਤੇ ਵੀ ਜਾਣਾ, 2000 ਦੀ ਟਿਕਟ ਜਿਹੜੀ ਹੈਗੀ ਅਵੇਲੇਬਲ ਹੈਗੀ ਹੈ ਜੀ ਸਾਡੇ ਕੋਲ। ਜਨਵਰੀ, ਫੈਬਰਰੀ ਔਰ ਮਾਰਚ, ਇਹ ਵਾਲੇ ਪ੍ਰਾਈਜ਼ ਵੀ ਰਾਈਟ ਨਾਓ ਸਾਡੇ ਕੋਲ ਆ ਗਏ ਨੇ ਜੀ। ਇਹਨਾਂ ਦਿਨਾਂ ਦੇ ਵਿੱਚ $1800 ਦੀ ਟਿਕਟ ਮਿਲ ਜਾਏਗੀ ਜੀ ਰਾਊਂਡ ਟ੍ਰਿਪ। ਇਹ ਸਾਰੇ ਜਿਹੜੇ ਪ੍ਰਾਈਜ਼ ਹੈਗੇ ਨੇ ਵਿਦ 2 ਪੀਸ ਆਫ ਲਗੇਜ ਦੇ ਨਾਲ ਨੇ। ਇਸ ਤੋਂ ਇਲਾਵਾ ਆਪਣਾ ਰੇਡੀਓ ਸੁਣਨ ਤੋਂ ਬਾਅਦ ਸਾਨੂੰ ਜਿਹੜੀ ਵੀ ਕਾਲ ਆਏਗੀ ਉਹਨਾਂ ਨੂੰ ਅਸੀਂ ਇੰਸ਼ੋਰੈਂਸ ਜਿਹੜਾ ਹੈਗਾ, ਟਿਕਟ ਟ੍ਰਿਪ ਕੈਂਸਲੇਸ਼ਨ ਇੰਸ਼ੋਰੈਂਸ ਜਿਹੜਾ ਹੈਗਾ, ਫ੍ਰੀ ਆਫ ਕੋਸਟ ਦੇਵਾਂਗੇ ਜੀ। ਇਸ ਤੋਂ ਇਲਾਵਾ ਪੈਕੇਜ ਵੀ ਤੁਸੀਂ ਬੁੱਕ ਕਰ ਸਕਦੇ ਹੋ ਸਾਡੇ ਨਾਲ। ਤੁਸੀਂ ਆਲ ਇਨਕਲੂਸਿਵ ਪੈਕੇਜ ਬੁੱਕ ਕਰਨਾ ਹੈਗਾ ਜੀ, ਸਪਟੰਬਰ ਦੇ ਵਿੱਚ ਪੁਨਤਾ ਕਾਨਾ ਦਾ ਪੈਕੇਜ ਜਿਹੜਾ ਹੈਗਾ $900 ਦਾ ਸਾਡੇ ਕੋਲ ਅਵੇਲੇਬਲ ਹੈ ਜੀ। ਸਪਟੰਬਰ ਤੋਂ ਇਲਾਵਾ ਤੁਸੀਂ ਮੈਕਸੀਕੋ ਦਾ ਪੈਕੇਜ ਬੁੱਕ ਕਰਨਾ ਹੈਗਾ, ਪੁਨਤਾ ਕਾਨਾ ਜਾਣਾ ਤਾਂ ਮੈਕਸੀਕੋ ਦਾ ਪੈਕੇਜ ਕਰਨਾ ਤਾਂ ਸਟਿਲ $900 ਦੇ ਵਿੱਚ ਆਲ ਇਨਕਲੂਸਿਵ ਪੈਕੇਜ ਹੈਗੇ ਨੇ। ਇੱਥੇ ਕੁਝ ਪੈਕੇਜ 5 ਡੇਜ਼ ਦੇ ਹੁੰਦੇ ਨੇ, ਕੁਝ ਪੈਕੇਜਸ 7 ਡੇਜ਼ ਦੇ ਹੁੰਦੇ ਨੇ। ਉਹ ਡਿਪੈਂਡ ਕਰਦਾ ਕਿ ਇਹਨਾਂ ਦੇ ਵਿੱਚੋਂ ਆਪਾਂ ਕਿਹੜੀਆਂ ਡੇਟਸ ਸਿਲੈਕਟ ਕਰ ਰਹੇ ਹੈਗੇ ਨੇ। ਇਹਦੇ 'ਚ ਥੋੜਾ ਏਅਰਪੋਰਟ ਪਿਕ ਐਂਡ ਡਰੋਪ, ਹੋਟਲ ਬ੍ਰੇਕਫਾਸਟ, ਐਵਰੀਥਿੰਗ ਇਨਕਲੂਸਿਵ ਹੋਏਗਾ ਜੀ। ਟੋਟਲ ਇਹ ਤੁਹਾਡਾ ਆਲ ਇਨਕਲੂਸਿਵ ਹੈਗਾ, ਤੁਸੀਂ ਇੱਕ ਵਾਰੀ ਹੀ ਪੇ ਕਰਨਾ $900। ਇਸ ਤੋਂ ਇਲਾਵਾ ਬਾਅਦ ਤੁਹਾਡਾ ਜਿਹੜਾ ਪੈਕੇਜ ਦੇ ਵਿੱਚ ਰੈਸਟ ਤੁਹਾਡਾ ਕੋਈ ਜਿਹੜਾ ਹੈਗਾ ਚਾਰਜਿਸ ਨਹੀਂ ਹੈਗੇ। ਇਸ ਵਾਸਤੇ ਤੁਸੀਂ ਕਾਲ ਕਰਨੀ ਹੈ ਜੀ ਆਲ ਲਿੰਕ ਟਰੈਵਲਸ ਨੂੰ ਮੰਡੇ ਤੋਂ ਸੈਟਰਡੇ ਐਨੀ ਟਾਈਮ 416-293-8700 ਸਕਾਰਬਰੋ ਲੋਕੇਸ਼ਨ ਦੇ ਉੱਪਰ।
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ, ਥੈਂਕ ਯੂ ਵੈਰੀ ਮੱਚ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਲਓ ਜੀ, ਸਮਾਂ ਆਪਣਾ ਬਿਲਕੁਲ ਸਮਾਪਤੀ 'ਤੇ ਚਲੇ ਗਿਆ
1: ਜੀ।
0: ਸੋ ਜੇਕਰ ਆਟੋ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਜਗਜੀਤ ਮਾਲ ਸਾਹਿਬ ਦਾ ਨੰਬਰ ਦੇ ਦਿਓ। ਮਾਲ ਸਾਹਿਬ
1: ਜੀ ਬਿਲਕੁਲ, ਤੁਹਾਨੂੰ ਆਟੋ ਦੇ ਇੰਸ਼ੋਰੈਂਸ ਦੀ ਜ਼ਰੂਰਤ ਹੈ ਤਾਂ 647-627-8820-647-627-8820 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ
0: ਹੋ। ਬਾਜੀ ਤੁਸੀਂ ਜਾਂਦੇ ਜਾਂਦੇ ਨਾਗਪਾਲ ਸਾਹਿਬ, ਤੁਹਾਡਾ ਤਾਂ ਫੋਨ ਮੈਂ ਕਹਿੰਦਾ ਤੱਤਾ ਹੋ ਗਿਆ, ਜਿਵੇਂ ਬੁਖਾਰ 104 ਜਿਹੜੇ ਹੁੰਦਾ ਗਰਮ ਹੋ ਗਿਆ ਫੋਨ, ਕਿਉਂਕਿ ਤੁਸੀਂ ਕਮਾਲ ਦੀ ਇਹ ਇਨਫੋਰਮੇਸ਼ਨ ਦੇ ਗਏ ਹੋ। ਵਧੀਆ ਗੱਲ ਆ, ਨੌਲੇਜ ਰੱਖਦੇ ਹੋ, ਇਨਫੋਰਮੇਸ਼ਨ ਦਿੰਦੇ ਹੋ, ਕਲੀਅਰ ਕੱਟ ਦਿੰਦੇ ਹੋ
1: ਜੀ ਬਿਲਕੁਲ।
0: ਹਿਡਨ ਏਰੀਆ ਨਹੀਂ, ਕੋਈ ਗ੍ਰੇ ਏਰੀਆ ਨਹੀਂ ਕਰਦੇ ਹੈ ਵੀ ਬਾਈ ਘੁੰਡੇ ਘੰਡੀਆਂ ਨਹੀਂ ਪਾਉਂਦੇ ਹੈਗੇ। ਇਹ ਚੰਗੀ ਚੀਜ਼ ਆ ਨੰਬਰ।
1: ਬਿਲਕੁਲ ਜੀ, ਸੋ ਲਾਈਕ ਨੋ ਚਲਾਕੀ ਨੋ ਮਿੱਠੀ ਬਾਤੇ 50,000 ਸੇ 1,70,000 ਕੀ ਫੰਡਿੰਗ ਹਾਸਿਲ ਕਰੇ, ਸਾਥ ਮੇਂ ਸਕਿੱਲ ਡਿਵੈਲਪ ਕਰੇ, ਔਰ ਲਾਈਕ ਹਮਾਰੀ ਫੀਸ ਕਮ ਹੋਣੇ ਕੇ ਬਾਅਦ $199, ਕੋਈ ਕੁੰਡੀ ਨਹੀਂ ਹੈ।
0: ਨੋ ਚਲਾਕੀ ਨੋ ਮਿੱਠੀ ਬਾਤੇ, ਇਸ ਲਈ ਸਾਰੰਗ ਰੇਡੀਓ ਪੇ ਆਤੇ।
1: बिल्कुल सही
0: नंबर टू कॉल,
1: साफ काम साफ तरीके से नंबर 437-264-31-75 437-264-31-75 हुणे कॉल करो एस्टीमेट लो 437-264-31-75
0: आ जिहड़े शेयर सुनाए दे पैसे अडलने में लो जी सानू दे दे जाए तो हुण तो सुनोगे देश परदेश दियो जाए तरफ रखा सत श्री अकाल भाई जी।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: ਮਹੀਨੇ ਦੀ ਅੱਜ 11 ਤਾਰੀਖ ਹੋ ਚੁੱਕੀ ਹੈ ਔਰ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਨਿੱਘੀ ਜੀਆਂ ਨੂੰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜ ਚੁੱਕੇ ਹੋ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ ਲੇਕਿਨ 1 ਘੰਟਾ ਮੁਲਾਕਾਤ ਸਾਡੀ ਹੋਏਗੀ ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰੇ ਆਉਣਗੇ ਸਭ ਤੋਂ ਪਹਿਲਾਂ ਸਾਰੇ ਹੀ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀਆਂ ਨੂੰ ਅੱਜ ਹੈਗੀ 11 ਅਗਸਤ ਅਤੇ ਦਿਨ ਹੈ ਮੰਗਲਵਾਰ ਅਤੇ ਜੀ ਆਇਆਂ ਨੂੰ ਸਾਡਾ ਨਿੱਘਾ ਸਵਾਗਤ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੋਰ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਜੇ ਦਿਨਾਂ ਨੂੰ ਅਤੇ ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ 3 ਘੰਟੇ ਦਾ ਹੈਗਾ ਆ ਉਹਦੇ ਵਿੱਚੋਂ 1 ਘੰਟਾ ਤੁਹਾਡਾ ਅਤੇ ਮੇਰਾ ਅਤੇ ਸਿੱਧੂ ਸਰ ਦਾ ਸਾਥ ਹੋਏਗਾ ਅਤੇ ਬਿਲਕੁਲ ਕਾਫੀ ਸਾਰੇ ਗੀਤ ਸੰਗੀਤ ਕੋਈ ਗੱਲਾਂ ਬਾਤਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ ਸਟੂਡੀਓ ਦਾ ਨੰਬਰ 905-564-4444 ਸਟੂਡੀਓ ਦਾ ਨੰਬਰ ਹੈ ਜਿਹਦੇ 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਨਾਲ ਹੀ ਤੁਸੀਂ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ www.desh-radio.com ਜਾਂ ਫਿਰ www.desh-tv.com ਤੁਸੀਂ ਗੂਗਲ 'ਤੇ ਸਰਚ ਕਰੋ ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ ਅਤੇ ਜਿਨ੍ਹਾਂ ਦੇ ਘਰਾਂ 'ਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ ਅਤੇ ਸਾਡੇ ਨਾਲ ਜੁੜ ਕੇ ਰਹੋ ਪੂਰੇ 6 ਵਜੇ ਤੱਕ
0: ਦੋਸਤੋ ਪ੍ਰੋਗਰਾਮ ਦੇ ਵਿੱਚ ਬਹੁਤ ਕੁਝ ਹੋਏਗਾ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਹੋਣਗੀਆਂ ਪਲੱਸ ਕੈਨੇਡਾ ਦੇ ਬਹੁਤ ਸਾਰੇ ਕੀ ਕੀ ਹੋ ਰਿਹਾ ਸਾਡੇ ਦੇਸ਼ ਦੇ ਵਿੱਚ ਅਮਰੀਕਾ 'ਚ ਕੀ ਕੁਝ ਹੋ ਰਿਹਾ ਆਮਨਵੀ ਕਿੱਧਰ ਨੂੰ ਜਾ ਰਹੀ ਹੈ ਸਭ ਕੁਛ ਹੋਏਗਾ ਠੀਕ ਸ਼ਾਮ ਦੇ 6 ਵਜੇ ਤੱਕ ਬਹੁਤ ਕੁਛ ਆ ਗੀਤ ਸੰਗੀਤ ਵੀ ਬਹੁਤ ਆ ਗੱਲਾਂ ਬਾਤਾਂ ਵੀ ਬਹੁਤ ਨੇ ਹਰ ਚੀਜ਼ ਹੋਏਗੀ ਯਾਨੀ ਕਿ ਖਾਸ ਕਰਕੇ ਗੀਤ ਸੰਗੀਤ ਵੀ ਵਧੀਆ ਹੋਏਗਾ ਅਤੇ ਖਬਰਾਂ ਵੀ ਕਾਫੀ ਹੋਣਗੀਆਂ ਅੱਗੇ ਜਾ ਕੇ ਅਤੇ ਉਹ ਵੀ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਕੈਨੇਡਾ ਦੀਆਂ ਖਬਰਾਂ ਹੋਣਗੀਆਂ ਕੈਨੇਡਾ 'ਚ ਕੀ ਬਚਣ ਰਿਹਾ ਅੱਗੇ ਜਾ ਕੇ 2-4 ਵਜੇ ਤੋਂ ਬਾਅਦ ਸਮਰਾਜ ਸਦੂਰੀ ਤੁਹਾਡੇ ਲਈ ਲੈ ਕੇ ਆਉਣਗੇ ਸਾਰਾ ਗੱਲਾਂ ਬਾਤਾਂ ਅੱਛਾ ਅੱਜ ਨਾ ਬਹੁਤ ਪਿਆਰਾ ਦਿਨ ਹੈ ਬਾਹਰ ਉਹਨਾਂ ਪਰ ਸਭ ਤੋਂ ਪਹਿਲਾਂ ਆਪਾਂ ਯਾਦ ਕਰੀਏ ਅਕਾਲ ਪੁਰਖ ਵਾਹਿਗੁਰੂ ਨੂੰ ਅਤੇ ਜ਼ਰੂਰੀ ਹੈ ਉਹਦੀ ਅਲਈ ਆਸ਼ੀਰਵਾਦ ਅਤੇ ਕਰੀਏ ਪ੍ਰੋਗਰਾਮ ਨੂੰ ਸ਼ੁਰੂ ਅਤੇ ਕਹਿੰਦੇ ਨੇ ਵੀ ਜੇ ਸਿਰ ਝੁਕਾਉਣਾ ਹੋਵੇ ਤਾਂ ਜਾ ਕੇ ਬਾਬਾ ਜੀ ਅੱਗੇ ਸਿਰ ਝੁਕਾਓ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਪਣਾ ਮੱਥਾ ਟੇਕੋ ਫਿਕਰਪੁਰ ਨੂੰ ਛੱਡ ਦਿਆ ਕਰੋ ਜੇ ਕੋਈ ਹੁੰਦਾ ਵੀ ਹੈ ਤਾਂ ਫਿਰ ਤੁਸੀਂ ਬਾਬਾ ਜੀ ਨਾਲ ਸਾਂਝਾ ਕਰ ਸਕਦੇ ਹੋ ਆਮ ਬੰਦਾ ਤਾਂ ਕੋਈ ਸਲੂਸ਼ਨ ਘੱਟ ਹੀ ਘੱਟ ਸਕਦਾ ਲੇਕਿਨ ਵਾਹਿਗੁਰੂ ਤੁਹਾਡੀਆਂ ਕਦਰ ਦਾ ਕਾਫੀ ਪ੍ਰੋਬਲਮ ਸੋਲਵ ਕਰਨ ਦਾ ਅਤੇ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਓਟ ਆਸਰਾ ਲਈਏ ਅਤੇ ਬਾਕੀ ਗੱਲਾਂ ਚੱਲਦੀਆਂ ਰਹਿਣੀਆਂ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ
1: ਜੀ

0: ਹਾਲ ਚਾਲ ਨੇ ਤੁਹਾਡੇ? ਉਮੀਦ ਆ ਕਿ ਤੁਹਾਡੇ ਹਾਲ ਚਾਲ ਠੀਕ ਹੋਣਗੇ। ਕੰਮਾਂ ਕਰਦੇ ਹੋ ਗਏ ਇਸ ਸਮੇਂ, ਔਰ ਜਿੱਥੇ ਵੀ ਤੁਸੀਂ ਹੋ ਸਭ ਵਾਸਤੇ ਸ਼ੁਭ ਸ਼ਾਮਾਂ ਦੇਸ਼ ਪ੍ਰਦੇਸ਼ ਦੀ ਟੀਮ ਵੱਲੋਂ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-64-44। ਜਦੋਂ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ ਉਦੋਂ ਫਿਰ ਇਹ ਨੰਬਰ ਤੁਸੀਂ ਯੂਜ਼ ਕਰ ਸਕਦੇ, 905-564-6444। ਜਾਣਕਾਰੀ ਦਿਆਂ ਮੈਂ ਤੁਹਾਨੂੰ, ਬਹੁਤ ਹੀ ਅੱਛੇ ਲੋਇਰ ਨੇ ਗਿਰੀ ਲੀਗਲ ਸਰਵਿਸਿਜ਼ ਤੋਂ, ਮਨੀਤ ਗਿਰੀ ਹੋ ਰਹੀ। ਉਹ ਕਹਿੰਦੇ ਕਿ ਤੁਸੀਂ ਅੱਜ ਕੱਲ੍ਹ ਕਾਫੀ ਲੋਕਾਂ ਦੇ ਪੈਸੇ ਫਸੇ ਹੋਣਗੇ ਜੇ ਰੀਅਲ ਸਟੇਟ ਦੇ ਵਿੱਚ ਤੁਸੀਂ ਕਿਤੇ ਘਰ ਕੋਈ ਲਿਆ, ਕਲੋਜ਼ਿੰਗ ਨਹੀਂ ਹੁੰਦੀ, ਕਿਤੇ ਘਬਰਾਉਣ ਦੀ ਲੋੜ ਨਹੀਂ ਤੁਸੀਂ, ਕਿਉਂਕਿ ਤੁਹਾਡੇ ਪੈਸੇ ਜਿੰਨੇ ਵੀ ਤੁਸੀਂ ਡਾਊਨ ਦਿੱਤੇ ਹੋਣਗੇ ਉਹ ਵਾਪਸ ਮੁੜਾਉਣ ਨਹੀਂ ਮੁੜਨੇ ਆ, ਬਿਲਡਰ ਨੂੰ ਦੇਣੇ ਹੀ ਪੈਂਦੇ ਆ ਬਾਏ ਲਾਅ। ਅਤੇ ਕਹਿੰਦੇ ਕਿ ਅਸੀਂ ਤੁਹਾਡੇ ਪੈਸੇ ਇੱਕ ਦੋ ਦਿਨ ਅਸੀਂ ਦਵਾ ਦਿਆਂਗੇ,
1: ਹਾਂਜੀ
0: ਬਹੁਤੀ ਫੀ ਵੀ ਹੈ ਨਹੀਂ ਸਾਡੇ ਕਹਿੰਦੇ, ਹੈ ਨਾ। ਅਤੇ ਜੇਕਰ ਤੁਸੀਂ ਕਿਤੇ ਵੀ ਰੀਅਲ ਸਟੇਟ ਕਿਤੇ ਤੁਹਾਡੇ ਪੈਸੇ ਫਸੇ ਨੇ ਸਾਡੇ ਨਾਲ ਸੰਪਰਕ ਕਰੋ, ਜਾਂ ਤੁਹਾਡੇ ਬਿਲਡਰ ਨੇ ਕੰਸਟਰਕਸ਼ਨ ਡਿਲੇ ਕਰਤੀ ਆ, ਡਿਮਾਂਡ ਕਰ ਰਿਹਾ ਹੁਣ ਜਲਦੀ ਜਲਦੀ ਕਲੋਜ਼ਿੰਗ ਕਰਾ ਲਓ, ਹੈ ਨਾ। ਅਤੇ ਬਿਲਡਰ ਨੂੰ ਇਹ ਹੁੰਦਾ ਕਈ ਵਾਰੀ ਉਹ ਕਹਿੰਦਾ ਵੀ ਛੇਤੀ ਛੇਤੀ ਪੈਸੇ ਦਿੰਦੇ ਨਹੀਂ, ਕਾ ਤਾਂ ਕਿ ਉਹ ਤੁਹਾਨੂੰ ਕਹਿਣਗੇ ਅਗਲੀ ਪ੍ਰੋਪਰਟੀ 'ਚ ਲੈ ਲਓ ਜੀ, ਉੱਥੇ ਸਵਿੱਚ ਕਰ ਲਓ, ਉੱਥੇ ਸਵਿੱਚ ਕਰ ਲਓ, ਪਰ ਜੇ ਪੈਸੇ ਹੀ ਲੈਣੇ ਆ ਫਿਰ ਕਹਿੰਦੇ ਕੋਈ ਨਹੀਂ, ਫਿਰ ਮਨਮੀਤ ਗਿਰੀ ਨਾਲ ਗੱਲ ਕਰ ਲਓ
1: ਜੀ।
0: ਅੱਜ ਇਹ ਵੀ ਚਿੱਠੀ ਭੇਜਣਗੇ ਅਤੇ ਕੱਲ੍ਹ ਨੂੰ ਚੈੱਕ ਤੁਹਾਡੇ ਘਰ ਕੋਲ ਆ ਜਾਣਾ, ਇੰਨੇ ਫਾਸਟ ਨਾ। ਅਤੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ, ਜਾਂ ਤੁਹਾਡੀ ਮੌਰਗੇਜ ਇੱਥੋਂ ਦੀ ਨਹੀਂ ਹੋ ਰਹੀ, ਤੁਸੀਂ ਕੋਈ ਘਰ ਬੁੱਕ ਕਰਾਇਆ, ਪੈਸੇ ਡਾਊਨ ਦਿੱਤੇ ਨੇ, ਕਿਤੇ ਨਹੀਂ ਜਾਂਦੇ ਪੈਸੇ, ਤੁਹਾਡੇ ਪੈਸੇ ਤੁਹਾਡੇ ਜਿੰਨੇ ਵੀ ਦਿੱਤੇ ਆ ਬਾਏ ਲਾ ਵਾਪਸ ਮੁੜਨੇ ਮੁੜਨੇ ਆ। ਕਲੋਜ਼ਿੰਗ ਕਰਾਓ ਨਾ ਕਰਾਓ, ਤੁਸੀਂ ਕਹਿ ਸਕਦੇ ਭਾਈ ਮੇਰੀ ਮੌਰਗੇਜ ਨਹੀਂ ਹੋਈ, ਹੁਣ ਹਾਊਸ ਦੀ ਵੈਲਿਊ ਡਰੋਪ ਹੋ ਗਈ ਆ, ਕੁਛ ਵੀ ਕਹਿ ਸਕਦੇ ਹੋ ਜਦੋਂ ਨਾ। ਅਤੇ ਨਾਲ ਦੀ ਨਾਲ ਉਹ ਕਹਿੰਦੇ ਸਿਵਲ ਕੇਸ ਜਿਹੜੇ ਹੈਗੇ ਨੇ ਜਿਹਦੇ ਵਿੱਚ ਤੁਹਾਡਾ ਕਿਤੋਂ ਕਿਸੇ ਨੇ ਮਨੀ ਤੁਸੀਂ ਪੇ ਕੀਤੇ ਆ, ਦੁਬਾਰਾ ਤੁਹਾਨੂੰ ਪੈਸੇ ਨਹੀਂ ਦੇ ਰਹੇ, ਬਿਜਨਸ ਕਿਸੇ ਤੋਂ ਤੁਹਾਡੇ ਪੈਸੇ ਨਹੀਂ ਵਾਪਸ ਆ ਰਹੇ, ਉਹ ਵੀ ਵਾਪਸ ਕਰਾਉਣਗੇ। ਇੰਪਲਾਇਮੈਂਟ ਲਾਅ ਦੇ ਵਿੱਚ ਉਹ ਕੰਮ ਕਰਦੇ ਨੇ, ਜਿਵੇਂ ਕਿ ਤੁਹਾਡੇ ਕੰਮ ਤੋਂ ਕਿਸੇ ਨੇ ਤੁਹਾਨੂੰ ਕੱਢਤਾ ਬਿਨਾਂ ਨੋਟਿਸ ਤੋਂ, ਹੈ ਨਾ, ਇੰਪਲਾਇਰ ਨੇ ਕੋਈ ਨੋਟਿਸ ਦਿੱਤਾ ਜਾਂ ਕੋਈ ਜੋ ਕੱਢਿਆ ਹੈਗਾ ਤੁਹਾਨੂੰ ਉਹ ਪੈਸੇ, ਤੁਹਾਡੀ ਵੇਜਿਸ ਜਿਹੜੀਆਂ ਹੈਗੀਆਂ, ਬਹੁਤ ਸਾਰੇ ਟ੍ਰੇਨਿੰਗ ਇੰਡਸਟਰੀ 'ਚ ਹੁੰਦਾ ਇਸ ਤਰ੍ਹਾਂ, ਪੈਸੇ ਮਾਰੇ ਜਾਂਦੇ ਨੇ, ਪਰ ਤੁਸੀਂ ਲੈ ਸਕਦੇ ਹੋ ਵਾਪਸ, ਕਿਉਂਕਿ ਇੰਪਲਾਇਰ ਨੂੰ ਪੇ ਕਰਨੇ ਪੈਣਗੇ ਸਾਰੇ ਓਵਰ ਟਾਈਮ ਵਗੈਰਾ ਬਾਏ ਲਾਅ। ਅਤੇ ਤੁਸੀਂ ਕੰਮ 'ਤੇ ਤੁਹਾਨੂੰ ਹਰਾਸ ਕੀਤਾ ਜਾਂਦਾ, ਡਿਸਕ੍ਰੀਮੀਨੇਸ਼ਨ ਹੁੰਦਾ, ਤਾਂ ਵੀ ਇਹਨਾਂ ਨਾਲ ਤਾਲਮੇਲ ਕਰ ਲਓ। ਮਨੀਤ ਗਿਰੀ ਹੋ ਰਹੀ, ਗਿਰੀ ਲੀਗਲ ਸਰਵਿਸ ਤੋਂ ਹੈਗੇ ਨੇ, ਨੰਬਰ ਇਹਨਾਂ ਦਾ 4-3-7-5-5-1-8000 ਟੈਲੀਫੋਨ ਨੰਬਰ ਹੈ
1: ਜੀ।
0: ਜੇ ਕਮਰਸ਼ੀਅਲ ਲਈ ਹੈ, ਮੇਰੇ ਫੋਨ ਵੀ ਰਿੰਗ ਕਰ ਰਿਹਾ, ਮੈਂ ਇਹ ਵੀ ਲੈਣਾ ਕੱਲਾ ਹੀ, ਅਤੇ ਮਿਹਰਬਾਨੀ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ 'ਤੇ ਹੋਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ, 905-239-7711, 905-239-7711, ਕੋਮਲ ਟਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਟਲ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਬੁਰਡ ਪਾਰਕਵੇ, ਕੈਨੇਡੀ ਦੇ ਸੈਂਟਰਬੁਰਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ

0: ਜੀ
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਜੀ
0: ਜੀ ਬਿਲਕੁਲ
1: ਤੁਹਾਨੂੰ ਜਾਣਕਾਰੀ ਦੇ ਉਹਦਾ ਪਤਾ ਕੀ ਹੋ ਗਿਆ ਪਹਿਲੇ ਆਪ ਤੇ ਗਾੜੀ ਨਾ ਨਿਕਲ ਜਾਏ
0: ਗਾੜੀ ਨਾ ਨਿਕਲ ਜਾਏ ਬਿਲਕੁਲ ਬਿਲਕੁਲ
1: ਉਹ ਮੇਰੇ ਨਾਲ ਲਿਖਦੇ ਆ ਵੀ ਤੁਸੀਂ ਬੋਲੋਗੇ ਮੈਂ ਤੁਹਾਡੇ ਨਾਲ
0: ਆਨ ਲਿੰਕ ਟ੍ਰੈਵਲ ਮੇਸੀ ਸਾਗਰ ਦੀ ਤੁਹਾਨੂੰ ਜਾਣਕਾਰੀ ਦੇ ਦਈਏ ਜੇ ਤੁਸੀਂ ਆਪਣੀ ਏਅਰ ਟਿਕਟਸ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲੋਂ ਕਰਾਓ ਬਹੁਤ ਵਧੀਆ ਇਹਨਾਂ ਨੇ ਸਪੈਸ਼ਲ ਫੇਅਰ ਤੁਹਾਡੇ ਲਈ ਲਗਾਏ ਨੇ ਏਅਰ ਟਿਕਟਸ ਦੇ ਸੈਪਟੈਂਬਰ ਸਪੈਸ਼ਲ ਫੇਅਰ ਹੈਗਾ ਆ ਦਿੱਲੀ ਤੋਂ ਟੋਰਾਂਟੋ ਦਾ ਕਿਸੇ ਨੇ ਵਨ ਵੇ ਟਿਕਟ ਲੈ ਕੇ ਆਉਣਾ ਹੋਵੇ ਡਾਇਰੈਕਟ ਫਲਾਈਟ ਦੇ ਨਾਲ ਦਿੱਲੀ ਤੋਂ ਟੋਰਾਂਟੋ ਸੈਪਟੈਂਬਰ ਮਹੀਨੇ ਦੇ ਵਿੱਚ ਤਾਂ$790 ਦੀ ਟਿਕਟ ਹੈ $790 ਦੀ ਟਿਕਟ ਜੇ ਕਿਸੇ ਨੇ ਆ ਕੇ ਤੁਸੀਂ ਵਾਪਸੀ ਵੀ ਕਰਨੀ ਹੋਵੇ ਰਿਟਰਨ ਟਿਕਟ ਦੇਖ ਰਹੇ ਹੋ ਤਾਂ ਸਪਟੈਂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਵਾਪਸੀ ਹੋ ਸਕਦੀ ਹੈ ਫੈਬਰੀ ਜਾਂ ਮਾਰਚ ਦੀ ਅਤੇ ਰਿਟਰਨ ਟਿਕਟ ਦੀ ਪ੍ਰਾਈਸ ਹੋਏਗੀ $1490 ਦੀ $1490 ਦੀ ਟਿਕਟ ਹੈ ਆਲ ਲਿੰਕ ਟਰੈਵਲ ਮਿਸ ਸਾਗਾ ਤੋਂ ਰਿਤੂ ਧਾਲੀਵਾਲ ਜੀ ਨਾਲ ਤੁਸੀਂ ਗੱਲਬਾਤ ਕਰ ਲਓ ਦਿਵਾਲੀ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਟੋਰਾਂਟੋ ਤੋਂ ਦਿੱਲੀ ਅਕਤੂਬਰ ਦੇ ਵਿੱਚ ਜਾ ਕੇ ਦਿੱਲੀ ਤੋਂ ਟੋਰਾਂਟੋ ਦਸੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ $1790 ਦੀਆਂ ਟਿਕਟਸ ਹੋਣਗੀਆਂ $1790 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਇੰਡੀਆ ਤੋਂ ਕਿਸੇ ਵੀ ਆਈਲੈਂਡ ਘੁੰਮਣ ਜਾਣਾ ਹੋਵੇ ਮੈਕਸੀਕੋ ਘੁੰਮਣ ਜਾਣਾ ਤਾਂ ਇਹਨਾਂ ਦੇ ਕੋਲ ਪੈਕੇਜ ਸਟਾਰਟ ਹੋ ਜਾਂਦੇ ਨੇ $1000 ਤੋਂ $1000 ਤੋਂ ਪੈਕੇਜ ਸਟਾਰਟ ਹੁੰਦੇ ਨੇ ਅਤੇ ਤੁਹਾਡੇ 5-star ਹੋਟਲਸ ਦੇ ਵਿੱਚ ਸਟੇਅ ਹੋਏਗੀ ਆਲ ਲਿੰਕ ਟਰੈਵਲ ਮਿਸਿਸ ਸਾਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ ਅਤੇ ਆਪਣੀ ਟਿਕਟਸ ਬੁੱਕ ਕਰਵਾਓ ਨੰਬਰ 905-565-8704 905-565-8704 ਆਲ ਲਿੰਕ ਟਰੈਵਲ ਮਿਸਿਸ ਸਾਗਾ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਸਾਉਣ ਦਾ ਮਹੀਨਾ ਚੱਲ ਰਿਹਾ ਅਤੇ 3 ਦਿਨ ਰਹਿ ਗਏ ਨੇ ਹੋਰ ਠੀਕ ਹੈ ਜੀ ਸਾਉਣ ਦੇ ਮਹੀਨੇ ਦੇ ਉਮੀਦ ਆ ਕਿ ਤੁਸੀਂ ਪੂਰਾ ਬਾਰਿਸ਼ ਬੀਜ ਪੈ ਰਹੀ ਹੈ ਕਿਉਂਕਿ ਮੌਸਮ ਜਿਸ ਤਰ੍ਹਾਂ ਦਾ ਵੀ ਹੈ ਇੰਜੋਏ ਕਰ ਰਹੇ ਹੋਗੇ ਲੇਕਿਨ ਹੁਣ ਤੱਕ ਤਕਰੀਬਨ ਗਰਮੀ ਹੈ ਥੋੜ੍ਹਾ ਜਿਹਾ ਟੈਂਪਰੇਚਰ ਆਪ ਹੀ ਰਹੇਗਾ ਸੈਟਰਡੇ ਤੱਕ ਵੀਕਐਂਡ ਥੋੜ੍ਹੇ ਸਾਰ ਰਹਿ ਗਏ ਨੇ ਕਿ ਥੋੜ੍ਹੀ ਬੜੀ ਬਾਰਿਸ਼ ਦੇ ਜੀ
0: ਬਿਲਕੁਲ ਚਲੋ ਫਿਰ ਆਪਾਂ ਗਾਣਾ ਸੁਣੀਏ ਪਹਿਲਾਂ ਨਵਾਂ ਹੀ ਗਾਣਾ ਇੱਕ
1: ਬਿਲਕੁਲ ਅਸੀਂ ਕੋਸ਼ਿਸ਼ ਕਰਨੀ ਆ ਕਿ ਜਿਹੜਾ 1 ਘੰਟਾ ਤੁਹਾਡੇ ਨਾਲ ਅਸੀਂ ਬਿਤਾਈਏ ਉਹਦੇ ਵਿੱਚ ਤੁਹਾਡੇ ਨਾਲ ਅਸੀਂ ਗੱਲਾਂ ਬਾਤਾਂ ਕਰੀਏ ਤੁਹਾਨੂੰ ਥੋੜ੍ਹਾ ਜਿਹਾ ਅਪਬੀਟ ਰੱਖੀਏ ਵਧੀਆ ਵਧੀਆ ਗੀਤ ਸੰਗੀਤ ਹੋਵੇ ਅਤੇ ਅੱਗੇ ਜਾ ਕੇ ਫਿਰ 2 ਤੋਂ ਲੈ ਕੇ 4 ਵਜੇ ਤੱਕ ਸਮਰਾਜ ਸਦੂਰ ਤਿਆਰੀ ਕਰਕੇ ਲਿਆਉਂਦੇ ਨੇ ਤੁਹਾਡੇ ਲਈ ਕੈਨੇਡਾ ਦੀਆਂ ਪੂਰੀਆਂ ਖਬਰਾਂ ਕੀ ਹੋ ਰਿਹਾ ਕਿੱਧਰ ਕੀ ਕੁਛ ਹੋ ਰਿਹਾ ਅਤੇ ਪੂਰਾ ਉਹ ਵਿਸਥਾਰ ਪੂਰਵਕ ਤੁਹਾਡੇ ਨਾਲ ਸਾਂਝ ਪਾਉਣਗੇ ਅਸੀਂ ਤੁਹਾਡੇ ਨਾਲ ਹਲਕਾ ਫੁਲਕਾ ਜਿਹਾ ਰੱਖਾਂਗੇ ਪ੍ਰੋਗਰਾਮ ਠੀਕ 4 ਵਜੇ ਤੱਕ
0: ਜੀ
1: ਲਓ ਆਉਣ ਦੇ
0: ਬਿਲਕੁਲ ਜੀ

0: ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਹੋਰੀ ਅੱਜ ਸਾਡੇ ਮਹਿਮਾਨ ਹੁੰਦੇ ਪਹਿਲੇ ਘੰਟੇ ਦੇ ਵਿੱਚ
1: ਜੀ।
0: ਤੁਸੀਂ ਆਪਣੀ ਇੰਸ਼ੋਰੈਂਸ ਕਰਾਉਣੀ ਹੈਗੀ ਆ ਕੋਈ ਵੀ, ਜਾਂ ਸੁਪਰ ਬਿਜ਼ਨਸ ਦੇ ਕਿਸੇ ਪੇਰੈਂਟਸ ਨੂੰ ਇੰਡੀਆ ਤੋਂ ਮੰਗਾਉਣਾ, ਤਾਂ ਨੰਬਰ ਨੋਟ ਕਰ ਲਓ 416-457-3381 416-457-3381। ਸਾਡੇ ਮੁਲਾਕਾਤ ਠੀਕ ਸ਼ਾਮ ਦੇ 4 ਵਜੇ ਤੱਕ, 4:05 ਵੀ ਹੋ ਸਕਦੇ ਨੇ
1: ਜੀ,
0: ਤੇ ਗੀਤ ਲੱਗ ਛੱਡ ਕੇ ਜਾਵਾਂਗੇ। ਉਸ ਤੋਂ ਬਾਅਦ ਸਮਰਾਜ ਦੋਹਰੇ ਆਉਣਗੇ 4-6 ਲੈ ਕੇ ਪ੍ਰੋਗਰਾਮ, ਅਤੇ ਰੇਡੀ ਪ੍ਰੋਗਰਾਮ ਦੇ ਇਸ ਪਰਦੇ ਨੇ ਜੁੜੇ ਰਹੋ। ਆਪਾਂ ਸਮਰਾਜ ਸਿੱਧੂ ਹੋਰਾਂ ਦਾ ਮੈਸੇਜ ਲੈ ਲਈਏ
2: ਜਾਂਕਾਰੀ ਚਾਹੀਦੀ ਹੋਵੇ ਜਾਂ ਫਿਰ ਮਿਲਣਾ ਹੀ ਚਾਹੁੰਦੇ ਹੋ, ਤੁਸੀਂ ਮੈਨੂੰ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ 416-457-3381 ਤੇ ਅਪੋਇੰਟਮੈਂਟ ਬੁੱਕ ਕਰਕੇ ਤੁਸੀਂ ਮੇਰੇ ਨਾਲ 7 ਦਿਨ ਮਿਲ ਸਕਦੇ ਹੋ। ਬ੍ਰੈਂਪਟਨ ਦੇ ਵਿੱਚ ਏਅਰਪੋਰਟ ਦੇ ਕੁਈਨ ਦੇ ਬਿਲਕੁਲ ਲਾਗੇ, ਏਅਰਪੋਰਟ ਤੇ ਡੈਲਟਾ ਪਾਰਕ ਤੇ 70 ਡੈਲਟਾ ਪਾਰਕ ਬੁਲਵਾਰਡ ਬ੍ਰੈਂਪਟਨ ਟੌਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ। ਤੇ ਅੱਜ ਮੈਂ ਗੱਲਬਾਤ ਕਰਨਾ ਚਾਹੁੰਦਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ, ਕਿਉਂਕਿ ਇਹ ਸਭ ਤੋਂ ਜ਼ਰੂਰੀ ਇੰਸ਼ੋਰੈਂਸ ਹੈ ਹਰੇਕ ਪਰਸਨ ਦੇ ਲਈ, ਕਿਉਂਕਿ ਤਕਰੀਬਨ ਹਰੇਕ ਸਾਲ ਹਰੇਕ ਮੇਜਰ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਦੇ ਕਲੇਮਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਲੇਮਸ ਕੀਤੀਆਂ ਜਾਂਦੀਆਂ ਹਨ ਇਸ ਹੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ, ਕਿਉਂਕਿ ਇਹ ਇੱਕ ਜੀਂਦੇ ਜੀ ਲਿਵਿੰਗ ਬੈਨੀਫਿਟ ਹੈ। ਜਦੋਂ ਤੁਹਾਨੂੰ ਪੈਸਿਆਂ ਦੀ ਸਖਤ ਲੋੜ ਹੈ ਉਦੋਂ ਤੁਹਾਨੂੰ ਪੈਸੇ ਦਿੱਤੇ ਜਾਂਦੇ ਹਨ ਇੰਸ਼ੋਰੈਂਸ ਕੰਪਨੀ ਤੋਂ, ਸੋ ਤੁਸੀਂ ਆਪਣੇ ਪਸੰਦ ਦੀ ਇੱਕ ਬੈਨੀਫਿਟ ਅਮਾਊਂਟ ਚੂਜ਼ ਕਰਦੇ ਹਾਂ। ਆਮ ਤੌਰ ਤੇ ਲੋਕੀ ਐਟਲੀਸਟ 1 ਜਾਂ 2 ਟਾਈਮਸ ਜਾਂ ਈਵਨ 3 ਟਾਈਮਸ ਸਾਲ ਦੀ ਜਿੰਨੀ ਵੀ ਇਨਕਮ ਹੈਗੀ ਆ ਉਸ ਅਮਾਊਂਟ ਨੂੰ ਚੂਜ਼ ਕਰਦੇ ਹਨ। ਸੋ 1 ਲੱਖ 2 ਲੱਖ 3 ਲੱਖ ਜੋ ਕਿ ਤੁਸੀਂ ਈਜ਼ੀਲੀ ਅਫੋਰਡ ਕਰ ਸਕਦੇ ਹੋ ਆਪਣੇ ਬਜਟ ਦੇ ਵਿੱਚ, ਉਸ ਅਮਾਊਂਟ ਨੂੰ ਚੂਜ਼ ਕਰੋ। ਅਲੱਗ ਅਲੱਗ ਬੈਨੀਫਿਟ ਪੀਰੀਅਡਸ ਹਨ, ਤੁਸੀਂ ਆਪਣੇ ਆਪ ਨੂੰ ਹੋਲ ਲਾਈਫ ਲਈ ਵੀ ਕਵਰ ਕਰ ਸਕਦੇ ਹੋ, 20 ਸਾਲ, 30 ਸਾਲ, 40 ਸਾਲ ਜਾਂ ਫਿਰ ਈਵਨ ਏਜ 65 ਜਾਂ ਏਜ 75 ਤੱਕ ਵੀ ਕਵਰ ਕਰ ਸਕਦੇ ਹੋ। ਫਲੈਕਸੀਬਿਲਿਟੀ ਕਾਫੀ ਜ਼ਿਆਦਾ ਹੈ ਇਸ ਪਲਾਨ ਦੇ ਵਿੱਚ। ਜਿਹੜੀ ਸਭ ਤੋਂ ਫਾਇਦੇਮੰਦ ਤੇ ਸਭ ਤੋਂ ਅਫੋਰਡੇਬਲ ਆਪਸ਼ਨ ਹੈ ਉਹ ਹੈ ਕਿ ਅੱਜ ਜੋ ਵੀ ਤੁਹਾਡੀ ਉਮਰ ਹੋਵੇ ਤੁਸੀਂ ਆਪਣੇ ਆਪ ਨੂੰ ਏਜ 65 ਤੱਕ ਯਾਨੀ ਕਿ 65 ਸਾਲ ਦੀ ਉਮਰ ਤੱਕ, ਰਿਟਾਇਰਮੈਂਟ ਦੀ ਉਮਰ ਤੱਕ ਕਵਰ ਕਰਦੇ ਹੋ। ਕਿਉਂਕਿ ਜੇਕਰ ਦੇਖਿਆ ਜਾਏ ਜਿੰਨੀ ਚਿਰ ਤੁਸੀਂ ਕੰਮ ਕਰਨਾ ਹੈ ਏਜ 65 ਤੱਕ ਉਨੀ ਚਿਰ ਤੁਹਾਡੀ ਇਨਕਮ ਆਉਣੀ ਹੈ। ਆਲ ਆਫ ਅ ਸਡਨ ਜੇਕਰ ਕੋਈ ਵੀ ਬਿਮਾਰ ਹੋ ਜਾਂਦਾ ਹੈ ਤੇ ਉਹਨਾਂ ਦੀ ਇਨਕਮ ਨਹੀਂ ਆਉਂਦੀ ਹੈ ਫਿਰ ਤਾਂ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਸੋ ਏਜ 65 ਤੱਕ ਤੁਹਾਡੀ ਫੁੱਲ ਪ੍ਰੋਟੈਕਸ਼ਨ ਹੋਊਗੀ। ਜੇਕਰ ਰੱਬ ਨਾ ਕਰੇ ਕੋਈ ਵੀ ਕੈਂਸਰ, ਹਾਰਟ ਅਟੈਕ, ਸਟ੍ਰੋਕ, ਐਲਜ਼ਾਈਮਰ, ਪਾਰਕਿੰਸਨਸ, ਔਰਗਨ ਫੇਲੀਅਰ, ਬਾਈਪਾਸ ਸਰਜਰੀ, ਬੰਦਾ ਕੋਮਾ ਚ ਚਲ ਜਾਵੇ, ਬਲਾਈਂਡਨੈਸ ਹੋ ਜਾਵੇ, ਡੈਫਨੈਸ ਹੋ ਜਾਵੇ, ਸਵੀਅਰ ਬਰਨਸ ਹੋ ਜਾਣ, ਕੋਈ ਵੀ ਡਾਇਗਨੋਸਿਸ ਹੋਵੇ ਫਿਰ ਤੁਸੀਂ ਐਲੀਜੀਬਲ ਹੋਵੋਗੇ ਕਲੇਮ ਕਰਨ ਦੇ ਲਈ। ਆਬਵੀਅਸਲੀ ਕੋਈ ਵੀ ਚਾਹੁੰਦਾ ਤਾਂ ਹੈ ਹੀ ਨਹੀਂ ਕਿ ਕੋਈ ਵੀ ਸੀਰੀਅਸ ਬਿਮਾਰੀ ਹੋਵੇ। ਸੋ ਜੇ ਤੁਸੀਂ ਐਨ

0: ਦੋਨਾਂ ਜਾਣੇ ਦੀ ਇਨਕਮ ਗਈ। ਤੁਸੀਂ ਉਹਨਾਂ ਪੈਸੇ ਨਾਲ ਜਿੰਦੇ ਜੀ ਜੋ ਕੁਝ ਮਰਜ਼ੀ ਕਰ ਸਕਦੇ ਹੋ। ਜੇਕਰ ਕੋਈ ਵੀ ਕਲੇਮ ਕਰਨ ਦੀ ਲੋੜ ਨਹੀਂ ਪੈਂਦੀ ਫਿਰ ਐਟਲੀਸਟ ਤੁਹਾਡਾ ਪੈਸਾ ਸੇਵ ਤਾਂ ਹੋ ਰਿਹਾ, ਉਹ ਤੁਹਾਨੂੰ ਪੂਰਾ ਤਾਂ ਪੂਰਾ 100% ਗਾਰੰਟੀ ਵਾਪਸ ਆਉਣਾ ਹੀ ਆਉਣਾ ਹੈ। ਇਹਦੇ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਕਾਲ, ਟੈਕਸਟ ਔਰ ਵਟਸਐਪ, ਟਾਈਮ ਸੈੱਟ ਕਰੋ 416-457-3381, 416-457-3381, 416-457-3381। ਥੈਂਕ ਯੂ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ। ਬਿਲਕੁਲ, ਤੁਸੀਂ ਗੱਲਬਾਤ ਕਰ ਸਕਦੇ ਹੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ। ਹਰ ਟਿਊਜ਼ਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ। 416-457-3381, 416-457-3381 ਦੇ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ, ਟੈਕਸਟ ਵੀ ਕਰ ਸਕਦੇ ਹੋ, ਐਂਡ ਵਟਸਐਪ 'ਤੇ ਵੀ ਮੈਸੇਜ ਛੱਡ ਸਕਦੇ ਹੋ, ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਸਿਮਰਾਜ ਸਿੱਧੂ ਜੀ ਦੇ ਨਾਲ।
2: ਆਓ ਤੁਹਾਨੂੰ ਲੈ ਕੇ ਚੱਲੀਏ ਵਤਨ ਇੰਡੀਆ। ਦੀ ਓਲਡ ਟਰੈਵਲ ਵਾਲੇ ਕਹਿ ਰਹੇ ਨੇ ਕਿ ਟੋਰਾਂਟੋ ਟੂ ਦਿੱਲੀ ਜੋ ਜਾਣਾ ਹੈਗਾ ਅਗਸਤ ਦੇ ਵਿੱਚ, ਅਕਤੂਬਰ ਦੇ ਵਿੱਚ ਰਾਊਂਡ ਟ੍ਰਿਪ ਹੈ ਨਾ, ਅਤੇ $1,720 ਹੈਗਾ ਟੈਕਸ ਇਨਕਲੂਡ ਹੈ
1: ਜੀ।
2: ਦਿੱਲੀ ਟੂ ਟੋਰਾਂਟੋ ਵਨ ਵੇ ਲੈਣੀ ਹੈਗੀ ਹੈ, ਕਹਿੰਦੇ ਕਿ ਮਿਡ ਅਗਸਤ ਦੇ ਵਿੱਚ ਡਾਇਰੈਕਟ ਫਲਾਈਟ ਆ $890 ਪਲੱਸ। ਟੋਰਾਂਟੋ ਟੂ ਹੈਦਰਾਬਾਦ ਜਾਣਾ ਹੈਗਾ, ਨਾਲੇ ਹੈਦਰਾਬਾਦ ਦੀ ਬਿਰਿਆਨੀ ਖਾਇਆ ਉੱਥੇ ਜਾ ਕੇ। ਸਤੰਬਰ ਜਾ ਕੇ ਅਕਤੂਬਰ 'ਚ ਜਾਣਾ ਹੈਗਾ, $1,450 ਦੀ ਟਿਕਟ ਹੈਗੀ ਦੋ ਬੈਗੇਜ ਦੇ ਨਾਲ। ਟੋਰਾਂਟੋ ਟੂ ਦਿੱਲੀ ਅਕਤੂਬਰ ਦੇ ਵਿੱਚ ਵਨ ਵੇ ਹੈਗੀ ਆ $1,050 ਦੋ ਬੈਗੇਜ ਦੇ ਨਾਲ। ਟੋਰਾਂਟੋ ਟੂ ਬੋਂਬੇ ਹੈ ਜੀ ਫੈਬਰੀ ਵਿੱਚ ਜਾਣਾ ਅਤੇ ਅਪ੍ਰੈਲ 'ਚ ਵਾਪਸੀ ਕਰਨੀ, ਰਾਊਂਡ ਟ੍ਰਿਪ $1,450 ਦੋ ਬੈਗੇਜ ਦੇ ਨਾਲ। ਇਹ ਹੈਗੀ ਆ ਟਿਕਟ ਬੋਂਬੇ ਦੀ। ਦਿੱਲੀ ਟੂ ਟੋਰਾਂਟੋ ਮਿਡ ਸਤੰਬਰ ਜਾ ਕੇ ਵਨ ਵੇ ਹੈਗੀ $900 ਦੋ ਬੈਗੇਜ ਨਾਲ ਨੇ। ਟੋਰਾਂਟੋ ਟੂ ਨਵੀਂ ਦਿੱਲੀ ਫੈਬਰੀ 'ਚ ਆ ਕੇ ਮਾਰਚ ਵਿੱਚ ਵਾਪਸੀ ਕਰਨੀ ਆ, ਰਾਊਂਡ ਟ੍ਰਿਪ $1,390 ਇਹ ਬੜੀ ਵਧੀਆ ਟਿਕਟ ਹੈ। ਟੋਰਾਂਟੋ ਟੂ ਲੁਧਿਆਣਾ ਜਾਣਾ ਹੈ ਜੀ, ਲੁਧਿਆਣਾ ਜੀ ਡੀ ਰੋਡ 'ਤੇ ਹੈ, ਅਤੇ ਤੁਸੀਂ ਪਹੁੰਚਣਾ ਸਤੰਬਰ 'ਚ ਜਾ ਕੇ ਅਕਤੂਬਰ ਜਾ ਕੇ ਰਾਊਂਡ ਟ੍ਰਿਪ ਕਰਨਾ, ਜਾਂ ਅਕਤੂਬਰ ਵੀ ਜਾਣਾ ਹੈਗਾ, ਪ੍ਰਾਈਸ ਸੇਮ ਹੀ ਰਹੂਗੀ। ਰਾਊਂਡ ਟ੍ਰਿਪ ਹੈਗਾ ਇਹ ਹੈਗਾ $1,660।
1: ਹਲਵਾਰੇ ਤੱਕ ਇਹ ਟਿਕਟਸ ਉਹ ਫਲਾਈਟਸ ਜਾਂਦੀਆਂ,
2: ਹਲਵਾਰੇ ਕਹਿੰਦੇ ਉਹਨੂੰ, ਜਿਹੜਾ ਇੰਟਰਨੈਸ਼ਨਲ ਏਅਰਪੋਰਟ ਬਣਿਆ।
1: ਬਿਲਕੁਲ ਬਿਲਕੁਲ,
2: ਕਨੈਕਟਡ ਵੀ ਹੈਗੀ ਹੈ, ਕਿ ਦਿੱਲੀ ਜਾਂਦੇ ਉੱਥੋਂ ਫਿਰ ਕਨੈਕਟ ਚਲੇ ਜਾਂਦੇ।
1: ਹਾਂਜੀ ਹਾਂਜੀ,
2: ਈਜ਼ੀ ਹੋ ਗਿਆ ਜਾਣਾ। ਹੌਲੀ ਹੌਲੀ ਥੋੜ੍ਹੀਆਂ ਜਾਂ ਡਾਇਰੈਕਟ ਫਲਾਈਟ ਵੀ ਜਾਣਗੀਆਂ ਏਅਰ ਇੰਡੀਆ ਨੇ ਨਵੇਂ।
1: ਬਿਲਕੁਲ ਬਿਲਕੁਲ, ਹਾਂਜੀ ਹਾਂਜੀ,
2: ਉਹ ਵੀ ਸ਼ੁਰੂ ਹੋ ਜਾਣਗੀਆਂ ਡਾਨਾ।
1: ਹਾਂਜੀ,
2: ਰੇਡੀਓ ਪ੍ਰੋਗਰਾਮ ਬੇਸ ਪਰਦੇਸ ਨਾਲ ਜੁੜੇ ਹੋਏ। ਨੰਬਰ ਹੈ ਸਟੂਡੀਓ ਦਾ 905-564-6444 ਸਟੂਡੀਓ ਦੇ ਟੈਲੀਫੋਨ ਨੰਬਰ ਨੇ।
1: ਟਰੈਵਲਸ ਦੇ ਨੰਬਰਸ ਦੇ ਦਿਓ,
2: ਨੰਬਰ ਦੇ ਦਿੱਤਾ ਤੁਹਾਨੂੰ, ਇੱਕ ਵਾਰ ਫਿਰ ਦੇ ਦਈਏ। ਲਓ ਜੀ ਨੰਬਰ ਇੱਕ ਵਾਰ ਫਿਰ ਦੇ ਦਿੰਦੇ, 905-585-5100 ਦੇ ਟਰੈਵਲ ਦੇ ਨੰਬਰ 905-588-5100। ਇੱਕ ਨੰਬਰ ਆ 905-588-4200, 905-588-4200। ਬਹੁਤ ਸਾਰੇ ਲੋਕ ਕਹਿੰਦੇ ਮੈਂ ਤਾਂ ਚੀਜ਼ ਰੱਖ ਕੇ ਭੁੱਲ ਜਾਂਦਾ, ਮੈਂ ਤਾਂ ਨੰਬਰ ਹੀ ਭੁੱਲਣ ਲੱਗ ਗਿਆ, ਨੰਬਰ ਸਾਰੇ ਭੁੱਲ ਗਏ। ਕਹਿੰਦੇ ਨੰਬਰ ਹੈਗਾ 905-588, ਜਿਹੜਾ
1: ਆਪਾਂ ਗੱਲ 'ਚ ਗੱਲ ਕਰਨ ਲੱਗ ਗਏ ਨਾ।
2: ਹਾਂ, ਗੱਲ ਦੇ ਵਿੱਚ 900 ਟਰੈਵਲ ਦਾ ਨੰਬਰ 905-588-4200। ਐਨੀਵੇ
1: ਅਗਲੇ ਕਾਲਰ ਜੁੜ ਰਹੇ,
2: ਅਗਲੇ ਕਾਲਰ ਜੁੜ ਲੈ ਲਓ ਨਾਲ ਉਹਨਾਂ ਨੂੰ ਜੀ।
1: ਹਾਂਜੀ, 5094 ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਕੱਲ ਮੇਰਾ ਰੇਡੀਓ ਖਰਾਬ ਸੀਗਾ ਤਾਂ ਕਰ ਤੁਹਾਨੂੰ ਕਲੀਅਰ ਆਵਾਜ਼ ਨਹੀਂ ਗੱਲ ਕਰ ਸਕਿਆ ਮੈਂ।
1: ਹਾਂਜੀ ਸਤਿ ਸ਼੍ਰੀ ਅਕਾਲ।
3: ਬਰਥਡੇ ਸੀਗਾ ਮੈਨੂੰ, ਕੱਲ ਪਤਾ ਲੱਗ ਗਿਆ ਮੈਨੂੰ,
2: ਅੱਜ
3: ਮੈਂ ਬੈਠਾ, ਅੱਜ ਮੈਂ ਕਾਲ ਕਰਕੇ ਬਰੇਡੀ ਬਰਥਡੇ ਕਹਿ ਦੀ ਉਹਨੂੰ, ਮਹਾਰਾਜ ਕਹਿ ਦੀ
2: ਗਲਤੀ ਕੀਤੀ, ਰੇਡੀਓ ਖਰਾਬ ਸੀ ਤਾਂ ਮੇਰੇ ਸੈੱਲ ਤੇ ਗੱਲ ਕਰ ਲੈਂਦੇ, ਕੋਈ ਗੱਲ ਨਹੀਂ ਸੀ।
3: ਉਹ ਸੈੱਲ ਮੇਰਾ ਫੋਨ ਦੂਜਾ ਕਰ ਰਹੇਗਾ, ਉਹ ਤੇ ਤੁਹਾਡਾ ਨੰਬਰ ਸੇਵ ਹੈਗਾ, ਨੰਬਰ ਫੋਨ ਦੂਜਾ ਸੈੱਲ ਦੂਜਾ ਚੇਂਜ ਕੀਤਾ ਮੈਂ,
2: ਕੋਈ ਗੱਲ ਨਹੀਂ, ਅੱਜ ਵੀ ਕਰ ਲੈ ਕੋਈ ਨੰਬਰ ਜਦੋਂ ਮਰਜ਼ੀ।
3: ਵੈਰੀ ਵੈਰੀ ਹੈਪੀ ਬਰੇਡੀ ਬਰਥਡੇ ਜੀ ਤੁਹਾਨੂੰ, ਚੜ੍ਹਦੀ ਕਲਾ ਰਹੋ, ਪਰਮਾਤਮਾ ਹਮੇਸ਼ਾ ਚੜ੍ਹਦੀ ਰੱਖੇ, ਆਲਵੇ ਹੈਪੀ ਐਂਡ ਹੈਲਥੀ ਆਲਵੇਸ।
2: ਤੁਹਾਨੂੰ ਕੀ ਸੁਣਾਈ ਅੱਜ, ਤੁਹਾਡਾ ਕੋਈ ਫੇਵਰਟ ਸੌਂਗ ਸੁਣਾਈ ਹੈ ਨਾ, ਮੈਨੂੰ ਲੱਗਦਾ
3: ਇਧਰ ਗਾਣਾ ਤੁਹਾਡੀ ਵਾਰੀ ਦੋਸਤ ਵੀ ਸਲਾਮਤ ਰਹੇ, ਗਾਣਾ ਜੋ ਸਲਾਮਤ ਰਹੇ, ਦੋਸਤਾਨਾ ਮਾਰਾ ਤੁਹਾਡਾ ਮੇਰਾ ਫੋਰਐਵਰ।
2: ਮਿਹਰਬਾਨੀ ਮਿਹਰਬਾਨੀ, ਰਣ ਪ੍ਰਾਮ ਦੇਸ ਪਰਦੇਸ ਨਾਲ ਜੁੜੇ ਹੋਏ ਹਾਂ। ਟੈਲੀਫੋਨ ਨੰਬਰ ਹੈ ਜੀ 905-564-6444। ਲਓ ਇੱਕ ਗੀਤ ਸੁਣਾਉਂਦੇ ਹਾਂ ਅਤੇ ਫਿਰ ਆਉਂਦੇ ਹਾਂ ਅਸੀਂ ਵਾਪਸ, ਬਾਕੀ ਫਰਮਾਇਸ਼ੀ ਗੀਤ ਵੀ ਤੁਹਾਡੇ ਕਰਾਂਗੇ। ਸੁਣਦੇ ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ ਅਤੇ ਅੱਜ ਮੰਗਲਵਾਰ ਦਾ ਦਿਨ ਹੈ। ਠੀਕ ਸ਼ਾਮ ਦੇ 6 ਵਜੇ ਤੱਕ ਟੋਪ ਗੇਅਰ ਵਿੱਚ ਗੱਡੀ ਰਹੇਗੀ ਅਤੇ ਖਬਰਾਂ ਵੀ ਆਉਣੀਆਂ ਬਹੁਤ ਕੁਝ ਹੋਏਗਾ ਅਤੇ ਤੁਹਾਡੇ ਨਾਲ ਹੀ ਹਾਂ ਅਸੀਂ ਠੀਕ ਸ਼ਾਮ ਦੇ 6 ਵਜੇ ਤੱਕ। ਅੱਛਾ ਦੋਸਤੋ, ਮੈਂ ਰੋਇਲ ਡਿਜੀਟਲ ਦੀ ਜਾਣਕਾਰੀ ਤੁਹਾਨੂੰ ਦਿਆਂ। ਜੇਕਰ ਤੁਸੀਂ ਹਾਈ ਸਪੀਡ ਇੰਟਰਨੈਟ ਲਗਾਉਣਾ ਚਾਹੁੰਦੇ ਹੋ, ਇੱਕ ਇਹਦੇ ਵਿੱਚ ਹੈਗੀ ਡਾਊਨਲੋਡ ਸਪੀਡ ਹੈਗੀ 1.5 GB, ਕਾਫੀ ਫਾਸਟ ਆ ਇਹ ਅਤੇ ਅਪਲੋਡ ਵੀ ਕਾਫੀ ਹੈ, ਅਤੇ $55 ਦੇ ਵਿੱਚ ਡੀਲ ਮਿਲ ਰਹੀ ਹੈ। ਇਹ ਇੰਨੀ ਸਸਤੀ ਡੀਲ ਨਹੀਂ ਮਿਲਣੀ, ਉਹ ਵੀ ਨੇਮ ਬ੍ਰੈਂਡ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਦਾ ਤੁਹਾਨੂੰ ਨੈੱਟ ਦੇਣਗੇ ਇਹ ਰੋਇਲ ਡਿਜੀਟਲ ਵਾਲੇ, ਹਾਈ ਸਪੀਡ ਇੰਟਰਨੈਟ। ਇਸ ਤੋਂ ਇਲਾਵਾ ਤੁਸੀਂ ਕੋਈ IPTV ਬੋਕਸ ਲੈਣਾ ਹੈਨੀ, ਔਰ ਤੁਸੀਂ ਪਹੁੰਚਣਾ ਹੈਗਾ ਏਅਰਪੋਰਟ 'ਤੇ ਕੋਈਨ ਅਤੇ AD ਮੈਰਾਟਾਈਮ ਹੋਮ ਡਿਪੋ ਵਾਲੇ ਪਲਾਜ਼ੇ ਦੇ ਵਿੱਚ। ਇਸੇ ਪਲਾਂ ਜਿਵੇਂ ਡਾਕਟਰ ਕੁਲਦੀਪ ਦਾ ਵੀ ਹੈਗਾ, ਹੋਮਪੇਥੀ ਦਾ ਹੈਗਾ, ਉੱਥੇ ਹੈਗੇ ਨੇ ਰੋਇਲ ਡਿਜੀਟਲ ਵਾਲੇ। ਨੰਬਰ ਹੈ 6472011313, ਦੇ ਤੁਸੀਂ ਕਾਲ ਕਰਨੀ ਆ ਹਾਂਜੀ ਅਮਨੋਰਾ ਨੂੰ 6472011313
1: ਜੀ। ਗਿਲਸ ਸਵੀਟ ਫੈਕਟਰੀ ਦੀ ਤੁਹਾਨੂੰ ਜਾਣਕਾਰੀ ਦੇ ਦਈਏ, ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ, ਤੁਸੀਂ ਇਹਨਾਂ ਦੇ ਕੋਲੋਂ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਇਹਨਾਂ ਦੇ ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਅਤੇ ਇਹਨਾਂ ਦਾ ਲਾਜਵਾਬ ਵੈਜੀਟੇਰੀਅਨ ਖਾਣਾ ਜਿਹੜਾ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਇਆ ਜਾਂਦਾ, ਤੁਸੀਂ ਇਹਨਾਂ ਦੀ ਹਰ ਲੋਕੇਸ਼ਨ 'ਤੇ ਜਾ ਕੇ ਇੰਜੋਏ ਕਰ ਸਕਦੇ ਹੋ। ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ ਕੋਸ ਦੇ ਵਿੱਚ ਨੇ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ, ਅਤੇ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਸ਼ੁੱਧ ਖੋਏ ਦੀਆਂ ਨੇ ਅਤੇ ਸਾਰੀਆਂ ਮੇਡ ਇਨ ਕੈਨੇਡਾ ਮਿਠਾਈਆਂ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਜ਼ਰੂਰ ਤੁਸੀਂ ਪਹੁੰਚੋ। ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ, ਅਤੇ ਨੰਬਰ ਗਿਲਸ ਸਵੀਟ ਫੈਕਟਰੀ ਦਾ 9057992616, 9057992616। ਗਿਲਸ ਸਵੀਟ ਫੈਕਟਰੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ।
0: ਦੋਸਤੋ ਇਹ ਦੱਸੋ ਕਿ ਬਾਹਰ ਮੌਸਮ ਕਿਸ ਤਰ੍ਹਾਂ ਦਾ, ਸਲਾਬਿਆ ਜਾਂਦਾ ਨਹੀਂ, ਤੁਸੀਂ ਵੀ ਸਲਾਬੇ ਜੇ ਲੱਗਦੇ ਮੈਨੂੰ ਨਾ, ਕਾਲਾਂ ਘੱਟ ਆ ਰਹੀ ਹੈ। ਮੈਂ ਤਾਂ ਕਿਹਾ ਵੀ ਅੱਗੇ ਤਾਂ ਕਾਲ ਕੁਲ ਕਰਦੇ ਰਹੇ ਨਾ ਤੁਸੀਂ, ਅੱਜ ਕੀ ਗੱਲ ਕੀ ਹੈ ਨਾ, ਕਿੱਟੀ ਉਸਦੇ ਆ 905-564-6446 ਕਾਲ ਕੋਲ ਕਰੋ, ਅਤੇ ਫਿਰ ਹਾਈ ਸ਼ਾਏ ਮਾਰੀ ਹੁੰਦੀ ਹੈ, ਫਿਰ ਅਸੀਂ ਵੀ ਕਾਇਮ ਜੇ ਰਹਿੰਦੇ ਹਾਂ 905-564-6446। ਮੈਂ ਇਹ ਸੋਚ ਰਿਹਾ ਸ਼ਾਇਦ ਤੁਸੀਂ ਇਹਦਾ ਬਈ ਖਾਸ ਕਰਕੇ ਦੁਪਹਿਰੇ ਰੋਟੀ ਜ਼ਿਆਦਾ ਖਾ ਲਈ ਹੁੰਦੀ ਹੈ, ਲੰਚ ਟਾਈਮ ਹੈ, ਫਿਰ ਕਈ ਵਾਰੀ ਭੁੱਖੀ ਚੜ੍ਹ ਜਾਂਦੀ ਹੁੰਦੀ ਹੈ, ਮੰਦਰ ਡੀਨ ਜੀ ਆਉਂਦੀ ਆ, ਚਾਹ ਜੋ ਪੀਓ, ਕੜਾਕੇਦਾਰ 90 ਮਿਲ ਰਹੇ ਆ, ਅਤੇ ਸਾਨੂੰ ਕਾਲ ਕਰੋ ਹਾਂਜੀ 905-564-6446। ਮੈਂ ਜਾਣਕਾਰੀ ਦਿਆਂ ਤੁਹਾਨੂੰ ਕੋਮਲ ਔਨਲਾਈਨ ਟਰੈਵਲ ਦੇ, ਕੋਮਲ ਹੋਰ ਜਿਹੜੇ ਹੈਗੇ ਨੇ ਉਹ ਤੁਹਾਨੂੰ ਬੜੀਆਂ ਅੱਛੀਆਂ ਪ੍ਰਾਈਸਾਂ ਦੇ ਰਹੇ ਨੇ। ਇੱਕ ਤਾਂ ਉਹ ਕਹਿੰਦੇ ਜੇਕਰ ਤੁਸੀਂ ਆਈਲੈਂਡ 'ਤੇ ਜਾਣਾ ਤਾਂ ਅਸੀਂ ਸਾਰਾ ਅਰੇਂਜਮੈਂਟ ਕਰਾਂਗੇ, ਤੁਸੀਂ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਬੱਚੇ ਦੀ ਤਾਂ ਸਾਨੂੰ ਸੰਪੋ ਸਾਰਾ ਜੀ, ਅਤੇ ਅਸੀਂ ਸਾਂਭਾਂਗੇ ਸਾਰਾ ਕੰਮ ਤੁਹਾਡੇ ਡੈਸਟੀਨੇਸ਼ਨ ਬੈਡਿੰਗ ਦਾ। ਅਤੇ ਨੰਬਰ ਦੇ ਦੀ ਉਹਨਾਂ ਦਾ ਹੈਗਾ ਜੀ 905-239-7711, ਨੰਬਰ ਇੱਕ ਵਾਰ ਦੇ ਦੀ 9052397711 ਕਾਲਰ ਨੂੰ ਲੈ ਲਓ ਅਤੇ ਜੀ ਆ ਕੇ
1: 1848 ਜੀ, ਸਤਿ ਸ਼੍ਰੀ ਅਕਾਲ।
0: ਚਾਹੀਦੀ ਵੀ ਆ ਕਿਉਂਕਿ ਬਾਹਰ ਵਿੰਟਰ ਹੀ ਹੋਣੀ ਆ ਨਾ,
1: 31 ਡਿਗਰੀ ਆ ਨਾ,
0: 31 ਡਿਗਰੀ ਅੱਜ ਨਾ, ਹੋਰ ਸਾਰਾ ਠੀਕ ਠਾਕ ਹੋ, ਲਿਖ ਲੋ ਜੀ ਹਾਂਜੀ
1: ਹਾਂਜੀ।
0: ਤੁਰ ਜਾਏਗੀ ਸੋਹਣੀਆਂ ਨੇ ਕਾਲਜ ਸੁਣਨਾ ਕਰਕੇ, ਗਾਇਕ ਕੌਣ ਨੇ?
2: ਕੁਲਦੀਪ
0: ਪਾਰਤੀ ਨੇ ਕਾਫੀ ਵਧੀਆ ਗੀਤ ਗਾਇਆ, ਜਿੰਨੇ ਵੀ ਗਾਇਆ ਜਿਹੜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਆ। ਅਗਲੇ ਕਾਲਰ 28
2: ਬੰਦਾ ਚਲਾ ਗਿਆ ਬਾਹਰ ਕਿਤੇ, ਉਹਨਾਂ ਨੇ ਖੁਸ਼ੀ ਮਨਾਈ ਹੋਊਗੀ, ਕੱਲ ਆਉਣ ਦਾ ਗੇਅਰ ਪਾਤਾ, ਵਧੀਆ ਲੱਗਿਆ, ਖਬਰਾਂ ਬਹੁਤ ਵਧੀਆ ਹੁਣ ਬੇਟੇ ਦੀਆਂ,
0: ਮਿਹਰਬਾਨੀ ਮਿਹਰਬਾਨੀ, ਗੇਅਰ ਤਾਂ ਬਹੁਤ ਚਾਹੀਦਾ। ਅੱਛਾ 2100 ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ ਜੀ, ਸਿੱਧੂ ਸਾਹਿਬ
0: ਹੁਣ ਸਾਹਿਬ ਬੋਲਦੇ ਨੇ,
2: ਜਸਵੀਰ ਸਿੰਘ ਗਿੱਲ ਬੋਲਦਾ ਜੀ।
0: ਹਾਂ ਮੈਂ ਕਿਹਾ ਯਾਰ ਆਵਾਜ਼ ਤਾਂ ਜਾਣੀ ਪਹਿਚਾਣੀ ਆ, ਤੇ ਤੁਹਾਡੇ ਵੀਰ ਨੇ ਕਾਫੀ ਦੇਰ ਬਾਅਦ ਗੱਲ ਕੀਤੀ ਹੈ ਨਾ।
2: ਹਾਂਜੀ ਹਾਂਜੀ ਸਰ, ਹੋਰ ਠੀਕ ਹੋ ਜੀ?
0: ਬਹੁਤ ਚੜ੍ਹਦੀ ਕਲਾ, ਤੁਸੀਂ ਸੁਣਾਓ ਕੀ ਹਾਲ ਚਾਲ ਨੇ? ਠੀਕ ਹੋ,
2: ਕਿਰਪਾ ਪਰਮਾਤਮਾ ਜੀ, ਇੱਕ ਰਾਹੀ ਸਾਹਿਬ ਦਾ ਗਾਣਾ ਲਾ ਦੋ, ਸਾਡਾ ਤਾਂ ਉਹੀ ਹੁੰਦੀ ਆ ਫਰਮਾਇਸ਼।
0: ਮਨਜੀਤ ਕੰਠੇ ਵਾਲਾ ਬਾਈ ਤੇਰਾ ਕੀ ਲੱਗਦਾ ਹੈ ਨਾ, ਜਿਹਨੇ ਕੁਲਫੀ ਖਵਾਈ ਉਹ ਤੇਰਾ ਕੀ ਲੱਗਦਾ? ਆ ਗਿਆ ਆ ਗਿਆ ਸਮਝੋ, ਹਾਂਜੀ ਲਿਖਾ ਲੈ 8361 ਜੀ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਮੌਸਮ ਬਹੁਤ ਵਧੀਆ ਜੀ, ਬਾਹਰ ਵਧੀਆ ਧੁੱਪ ਐਨ ਨਿਕਲੀ ਪਈ ਹੈ ਜੀ।
0: ਕੀ ਸ਼ੁਭ ਨਾਮ ਆਪਣਾ?
2: ਮੇਰਾ ਨਾਮ ਜੀ ਕਮਲਜੀਤ ਸਿੰਘ ਜੀ।
0: ਕਮਲਜੀਤ ਸਿੰਘ, ਅੱਛਾ ਪੂਰਾ ਵਧੀਆ ਇੰਜੋਏ ਕਰਨ ਵਾਲਾ ਮੌਸਮ ਹੈ, ਮਤਲਬ ਇਹ ਹੋ ਗਿਆ ਨਾ?
2: ਹਾਂਜੀ ਹਾਂਜੀ, ਵਧੀਆ ਐਨ ਇੰਜੋਏ ਕਰਨ ਵਾਲਾ ਜੀ। ਵੀ ਥੋੜੇ ਚਿਰ ਨੂੰ ਹੁਣ ਵਿੰਟਰ ਆ ਜਾਣੇ ਨੇ, ਆਹੀ ਦਿਨ ਨਹੀਂ।
0: ਹਾਂਜੀ ਹਾਂਜੀ,
2: ਬਾਹਰ ਕੱਢ ਲਈਏ
0: ਥੋੜਾ ਜਿਹਾ, ਚਿੱਕੜ ਜਿਹਾ ਹੋ ਜਾਂਦਾ ਜਦੋਂ ਸਨੋਹ ਜੀ ਪੈਂਦੀ ਹੈ
2: ਨਾ। ਉਹ ਤਾਂ ਜੀ ਫਿਰ ਘਰੇ ਘਰ ਚ ਦੜਕੇ ਰੱਖਣ ਵਾਲੀ ਗੱਲ ਹੋ ਜਾਂਦੀ।
0: ਨਹੀਂ ਦੜਕੇ ਕੇ ਬਣਾ, ਉਹਦੇ ਚ ਬਾਲ ਬੂਲ ਚ ਜਿੰਨਾ ਜਾ ਸਕਦਾ ਉੱਥੇ ਤੱਕ ਘੱਟ ਜਾਂਦੀ ਸਨੋਹ। ਛੱਡੋ ਯਾਰ, ਕਿੱਥੇ ਬਾਹਰ ਤੁਰੇ ਫਿਰ ਆਏ ਸਨੋਹ ਜੀ ਚ ਨਾ, ਘਰੇ ਬਹਿ ਜਾ, ਟੀਵੀ ਟੀਵੀ ਲਾ ਲਓ, ਕੁਛ ਹੋਰ ਦੇਖ ਲਓ,
2: ਬਸ ਏਦਾਂ ਹੀ, ਬਸ ਕਦੇ ਯਾਰਾਂ ਮਿੱਤਰਾਂ ਕੋਲ ਬਹਿ ਲੈ।
0: ਮਿਹਰਬਾਨੀ
2: ਕਰ ਲਈ।
0: ਗੀਤ ਸੁਣਾਇਆ ਕੋਈ?
2: ਹਾਂ ਜੀ, ਗੀਤ ਸੁਣਾ ਦੇ ਜੀ, ਆਪਣਾ ਕੁਲਵਿੰਦਰ ਢਿੱਲੋਂ ਦਾ ਜੀ, ਕਾਲਾ ਸੱਪ ਰੰਗਾ ਸੂਟ ਤੇ ਸੁਣਾ
0: ਲਿਆ। ਹਾਂ ਹਾਂ, ਕੀ ਬਾਤ ਹੈ, ਚਲੋ ਜੀ ਅਗਲੇ ਕਾਲ ਨੂੰ ਲੈ ਲਓ। 4839 ਜੀ।
3: ਜੀ ਗੁੱਡ ਈਵਨਿੰਗ।
0: ਗੁੱਡ ਈਵਨਿੰਗ ਜੀ,
3: ਔਰ ਰਾਦਰ ਗੁੱਡ ਆਫਟਰਨੂਨ। ਮੌਸਮ ਬੜਾ ਹੀ ਪਿਆਰਾ ਹੈ ਸੰਧੂ ਸਾਹਿਬ, ਤੇ ਇੱਕ ਸਾਡੇ ਵੱਡਿਆਂ ਦੇ ਜ਼ਮਾਨੇ ਦਾ ਗਾਣਾ ਹੁੰਦਾ ਸੀ, ਸਪੀਕਰਾਂ ਦੇ ਲੱਗਦੇ ਹੁੰਦੇ ਸਨ ਉਦੋਂ, ਅਗਰ ਉਹ ਲਾ ਦਿਓ
0: ਮੰਜੇ ਜੋੜ ਕੇ ਦੋ ਸਪੀਕਰ ਲਾ ਜਾਂਦਾ ਸੀ।
3: ਨਹੀਂ ਉਹ ਸੀ, ਉਹ ਗਾਣਾ ਸੀ ਬਾਬਾ ਵੇ ਕਲਾਮ ਰੋਡ।
0: ਬਿਲਕੁਲ, ਉਹ ਬਾਬਾ ਵੇ ਕਲਾਮ ਰੋਡ ਨੀ ਨਕੀਏ ਲਾ ਦਿਓ
3: ਗਾਣਾ, ਸਾਡੇ ਵੱਡਿਆਂ ਦੇ ਜ਼ਮਾਨੇ ਨਾਲ ਇਹ ਸੁਣਦੇ ਹਾਂ।
0: ਬਿਲਕੁਲ
3: ਲੱਗਦਾ ਹੁੰਦਾ ਸੀ।
0: ਤੁਸੀਂ ਲੈਂਦੇ ਪੰਜਾਬ ਤੋਂ ਕਿ ਦੂਜੇ ਪਾਸਿਓਂ?
3: ਜੀ ਲਾਹੌਰ ਤੋਂ।
0: ਲਾਹੌਰ ਤੋਂ ਤੁਹਾਡੇ ਵਿੱਚ ਲਾਉਣੇ ਹੋਣਗੇ ਸਪੀਕਰ? ਪਹਿਲਾਂ ਸਾਡੇ ਨਾ ਮੰਜੇ ਜੋੜ ਕੇ ਉੱਪਰ ਲਗਾਇਆ ਜਾਂਦਾ ਸੀ ਜਾਂ ਕੋਈ ਦਰਖਤ ਹੁੰਦਾ ਸੀ।
3: ਬਿਲਕੁਲ, ਇੰਜ ਮੰਜੇ ਜੋੜ ਕੇ ਉਹਦੇ ਉੱਤੇ ਸਪੀਕਰ ਠੋਕਦੇ ਹੁੰਦੇ ਨਾ, ਉਹਦਾ ਵਿਆਹ ਸ਼ਾਦੀ ਹੋਣਾ ਤੇ ਸਾਰਾ
0: ਚਾਬੀ ਘੱਟ ਜਾਂਦੀ ਸੀ ਨਾ, ਉਹ ਫਿਰ ਆਵਾਜ਼ ਭਾਰੀ ਹੋ ਜਾਂਦੀ ਸੀ।
3: ਚਾਬੀ ਭਰ ਕੇ ਫਿਰ ਚਾਬੀ ਭਰ ਉੜਿਆ, ਫਿਰ ਚੱਲਣਾ ਸ਼ੁਰੂ ਹੋ ਜਾਣਾ,
0: ਤੇ ਸੂਈ ਵੀ ਚੇਂਜ ਕਰਨੀ ਪੈਂਦੀ ਸੀ। ਰਿਕਾਰਡ
3: ਸੂਈ ਵੀ ਚੇਂਜ ਕਰ ਦਿੰਦੇ ਹਾਂ, ਜੇ ਰਿਕਾਰਡ ਨਾ ਚੱਲਣਾ ਸੂਈ ਚੇਂਜ ਕਰ ਵੀ ਇਹਦੀ।
0: ਠੀਕ ਠੀਕ ਠੀਕ,
3: ਬਿਲਕੁਲ ਸਹੀ ਕਿਹਾ।
0: ਲਾਉਣੇ ਜੀ ਲਾਉਣੇ, ਪੁਰਾਣੀ ਯਾਦਾਂ ਤਾਜ਼ਾ ਕਰਾਉਂਦੀ ਹੈ, ਸੂਈ ਵਾਲੀ ਪੁਰਾਣੀਆਂ ਹਨ। ਤੇ ਕਈ ਵਾਰੀ ਉਹਦਾ ਨਾ ਅਮਰਪ੍ਰੀਤ, ਜਿਹੜੀ ਗ੍ਰਾਮੋਫੋਨ ਹੁੰਦੀ ਸੀ ਨਾ, ਵੱਡੇ ਲਾਊਡ ਸਪੀਕਰ ਤੇ ਲਾਈ ਜਾਂਦਾ ਸੀ ਨਾ, ਰਿਕਾਰਡ ਲੱਗਦੇ ਹੁੰਦੇ ਸੀ, ਚਾਬੀ ਦੇਣ ਲੱਗੇ ਨਾ, ਉਹਦੇ ਵਿੱਚ ਇੱਕ ਫਨਰ ਪੈਂਦਾ ਹੁੰਦਾ ਸੀ, ਇੱਕ ਫਨਰ ਕਹਿੰਦੇ ਆ ਗ੍ਰਾਮੋਫੋਨ ਦੇ ਵਿੱਚ ਨਾ, ਇੱਕ ਪਾਠ ਹੁੰਦਾ ਸੀਗਾ। ਤੇ ਉਹ ਕਈ ਵਾਰੀ ਨਾ ਜਿਹੜੇ ਬੱਚੇ ਬੁੱਚੇ ਨੂੰ ਬਹਾ ਦੇਣਾ ਉਹਨਾਂ ਨੇ ਗ੍ਰਾਮੋਫੋਨ ਵਾਲੇ ਨੇ, ਆਪ ਚਾਹ ਚੁ ਪੀਣ ਚਲੇ ਜਾਣਾ, ਖਾਣਾ ਖਾਣ ਚਲੇ ਜਾਣਾ, ਉਹ ਕਾਕਾ ਚਾਬੀ ਦੇ ਦੀ। ਪਰ ਬੱਚਿਆਂ ਨੂੰ ਸ਼ੌਂਕ ਹੁੰਦਾ ਨਵੀਂ ਚੀਜ਼ ਫੜੀ ਆ, ਉਹ ਜ਼ਿਆਦਾ ਦਿੰਦੇ ਸੀ, ਉਹ ਟੁੱਟ ਜਾਂਦਾ ਸੀਗਾ। ਫਿਰ ਉਹਨਾਂ ਨੇ ਸ਼ਹਿਰ ਜਾਣਾ, ਦੋ ਤਿੰਨ ਘੰਟੇ ਜਿੰਨੇ ਘੰਟੇ ਸ਼ਹਿਰ ਚ, ਉਹ ਬੰਦਰ ਵਾਪਸ ਨਹੀਂ ਸੀ ਆਉਂਦਾ, ਪਾਠ ਪਹੁੰਚਦੇ ਨਹੀਂ ਸੀ, ਉਹ ਲਾਊਡ ਸਪੀਕਰ ਚੁੱਪ ਰਹਿੰਦਾ ਸੀਗਾ। ਫਿਰ ਬਾਅਦ 'ਚ ਇਲੈਕਟ੍ਰਿਕ ਨੂੰ ਕਾ ਗਈਆਂ ਨਾ ਸਿਰ ਸਾਰੀਆਂ, ਤੇ ਯੁੱਗ ਸਾਰੇ ਵਧੀਆ ਦੇਖੇ ਹੋਏ ਨੇ। ਤੇ ਰੋਟੀ ਪੜਾ ਲਓ, ਪਹਿਲਾਂ ਗੀਤ ਸੁਣਾਉਂਦੇ ਹਾਂ, ਕੁਲਦੀਪ ਭਾਰਤ ਦਾ, ਤੁਹਾਨੂੰ ਪਰਮਾਸ਼ਾ ਕਰ ਦਿੰਦੇ ਪੂਰੀਆਂ ਪਸੰਦ ਨਹੀਂ।
1: ਹਾਂਜੀ ਹਾਂਜੀ,
0: ਲਾ ਲਿਓ ਲਾ ਲਿਓ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਰਿਹਾ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਦੁਆਰੇ। ਇੰਸ਼ੋਰੈਂਸ ਕਰਾਉਣੀ ਆ ਤੁਸੀਂ, ਬੱਚਿਆਂ ਦੀ ਆਪਣੇ ਐਜੂਕੇਸ਼ਨ ਪਲਾਨ ਕਰਾਉਣੀ ਹੈਗੀ ਆ, ਜਾਂ ਫਿਰ ਤੁਸੀਂ ਸੁਪਰਵਿਜ਼ਰ ਤਾਂ ਆਪਣੇ ਪੇਰੈਂਟਸ ਨੂੰ ਇੰਨੀ ਤਾਂ ਮੰਗਾਉਣਾ, ਉਹਦੇ ਵਾਸਤੇ ਤੁਹਾਨੂੰ ਕੋਈ ਲੋੜ ਹੈਗੀ ਆ ਕਿਸੇ ਸਲਾਹ ਮਸ਼ਵਰੇ ਦੀ, ਤਾਂ ਨੰਬਰ ਹੈ 4167433381 416-453-8381 ਸਮਰਾਜ ਸੁਧਰਨ ਦਾ ਟੈਲੀਫੋਨ ਨੰਬਰ ਜੀ।
1: ਜੀ, ਤੇ ਸੋਫਾ ਮਾਰਟਨ ਕੈਸਲ ਲੈਦਰ ਲਾਈਨ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਨ੍ਹਾਂ ਦੇ ਕੋਲ ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ ਤੇ ਪਹੁੰਚ ਕੇ ਇਹਨਾਂ ਦੇ ਕੋਲੋਂ ਬਹੁਤ ਹੀ ਕਮਾਲ ਦੇ ਕੈਨੇਡੀਅਨ ਮੇਡ ਸੋਫਾ ਸੈਟਸ, ਬੈਡਰੂਮ ਸੈਟਸ, ਮੈਟਰਸਿਸ, ਸਾਰਾ ਕੁਝ ਤੁਸੀਂ ਬਹੁਤ ਹੀ ਵਧੀਆ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਲੈ ਕੇ ਆ ਸਕਦੇ ਹੋ। ਇਹਨਾਂ ਦੇ ਕੋਲ ਤੁਹਾਨੂੰ ਫੈਬਰਿਕ ਦੇ ਸੋਫਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਕਲੈਕਸ਼ਨ ਮਿਲੂਗੀ, ਕਾਊਂਟਲੈਸ ਕਲਰ ਆਪਸ਼ਨਸ ਮਿਲਣਗੀਆਂ। ਤੇ ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ, 100% ਜੈਨੂਇਨ ਲੈਦਰ ਦੇ ਸੋਫੇ 50+ ਕਲਰ ਚੋਇਸਿਸ ਦੇ ਵਿੱਚ ਮਿਲਣਗੇ। ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈਟਸ ਤੁਹਾਨੂੰ ਟੌਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ। ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਅੰਡਰ ਵਨ ਰੂਫ ਲੈਣ ਦੇ ਲਈ ਪਹੁੰਚੋ ਤੇ ਡੀਲਸ ਦਾ ਫਾਇਦਾ ਲਓ। ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, 24 ਰੀਗਨ ਰੋਡ ਪਹਿਲੀ ਲੋਕੇਸ਼ਨ ਹੈ, 120 ਡੈਲਟਾ ਪਾਰਕ ਬੁਲੇਵਰਡ ਦੂਸਰੀ ਲੋਕੇਸ਼ਨ ਹੈ, ਤੇ ਨੰਬਰ 905-803-8056, 905-803-8056 ਜਾਂ 905-791-8056, 905-791-8056। ਪਰਮਜੀਤ ਕੌਰ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਤੋਂ।
0: ਅਗਲਾ ਇਨਫੋਰਮੇਸ਼ਨ ਕੀਤਾ ਮਨਜੀਤ ਰਾਹੀ ਤੇ ਨਾਲ ਹੈਗੇ ਨੇ ਦਲਜੀਤ ਕੌਰ
1: ਜੀ।

ਮਾਨ ਸਾਹਿਬ ਉਹਨਾਂ ਦਾ ਲਿਖੇ ਮਰਾਣਾ ਵਾਲਿਆਂ ਦਾ ਤੁਸੀਂ ਬਹੁਤ ਪਸੰਦ ਕੀਤਾ ਉਹਦੇ ਨਾਲ ਤੁਸੀਂ ਗੀਤ ਦੇ ਨਾਲ ਨਾਲ ਸਾਨੂੰ ਵੀ ਬਹੁਤ ਮਾਣ ਸਤਿਕਾਰ ਦਿੱਤਾ ਲਓ ਗੀਤ ਪੇਸ਼ ਕਰਨ ਲੱਗਿਆਂ ਤੁਹਾਡਾ ਆਪਣਾ ਗੀਤ ਕੈਂਠੇ ਵਾਲਾ ਬਾਈ ਤੇਰਾ।

0: ਰੋਜ਼ਾਨਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਟਾਟ ਟਰਾਂਸਫਰਾਈਟ ਵਾਲਿਆਂ ਨੂੰ ਏ ਜ਼ੈਡ ਡਰਾਈਵਰ ਚਾਹੀਦੇ ਨੇ ਯੂ ਐੱਸ ਏ ਵਾਸਤੇ। ਸੇਮ ਡੇ ਤੁਸੀਂ ਘਰ ਆਉਣਾ ਸ਼ਾਮ ਨੂੰ, ਮੰਡੇ ਟੂ ਫਰਾਈਡੇ ਕੰਮ ਹੈ, ਅਤੇ 2 ਸਾਲ ਦਾ ਤੁਹਾਡਾ ਹੋਣਾ ਚਾਹੀਦਾ ਪੁਰਾਣਾ ਲਾਇਸੈਂਸ ਵੈਰੀਫਾਈ, 23 ਸਾਲ ਦੀ ਤੁਹਾਡੀ ਉਮਰ ਹੋਣੀ ਚਾਹੀਦੀ, ਕਲੀਨ ਡਰਾਈਵਿੰਗ ਰੈਕੋਰਡ ਐਬਸਟ੍ਰੈਕਟ ਜਿਵੇਂ ਆਪਾਂ ਕਹਿੰਦੇ ਹਾਂ ਹੋਣਾ ਚਾਹੀਦਾ। ਵੀਕ ਦਾ 1600 ਤੋਂ ਲੈ ਕੇ $2200 ਬਣਾਓਗੇ। ਜੇਕਰ ਤੁਸੀਂ ਰੋਇਲ ਇਨਫੀਲਡ ਬੁਲਟ ਦੇ ਸ਼ੌਕੀਨ ਹੋ, ਸੁੱਖੀ ਢਾਠੋਰੀ ਇਹ ਵੀ ਵੇਚਦੇ ਨੇ 1951 ਤੋਂ ਮਾਡਲ ਤੋਂ ਲੈ ਕੇ 2020 ਤੱਕ। ਜੇ ਮੋਟਰਸਾਈਕਲ ਵੀ ਖਰੀਦਣਾ ਤਾਂ ਵੀ ਨੰਬਰ ਦੇ ਦਈਏ ਸੁੱਖੀ ਢਾਠ ਦਾ 416-666-9520 ਤੇ ਕਾਲ ਕਰ ਲਓ
3: ਜੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਐਵਰੀ ਡੇ ਬਹੁਤ ਵਧੀਆ ਡੀਲਸ ਲੱਗਦੀਆਂ ਨੇ। ਇਹਨਾਂ ਦੇ ਕੋਲੋਂ ਫਰੈਸ਼ ਐਂਡ ਫਲੇਵਰਫੁਲ ਫੂਡ, ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਖਾਓ। ਅੱਜ ਤੁਸੀਂ ਟਿਊਜ਼ਡੇ ਵਾਲੇ ਦਿਨ ਚਨਾ ਭਟੂਰਾ ਬਾਏ ਵਨ ਗੈਟ ਵਨ ਫ੍ਰੀ ਲੈ ਕੇ ਆਓ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਤੇ ਪਹੁੰਚ ਕੇ। ਪਹਿਲੀ ਲੋਕੇਸ਼ਨ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ ਹੈ, 275 ਗਾਰਡਨ ਬਰੁੱਕ ਟ੍ਰੇਲ। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ। ਸਾਰੀਆਂ ਲੋਕੇਸ਼ਨ ਤੁਹਾਡੇ ਲਈ ਰਾਤ ਦੇ 2 ਵਜੇ ਤੱਕ ਓਪਨ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀਆਂ।
2: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, 6 ਵਜੇ ਤੱਕ ਸਾਡੀ ਮੁਲਾਕਾਤ ਆ। 2 ਘੰਟੇ ਹੋਰ ਤੁਹਾਡੇ ਨਾਲ ਅਸੀਂ ਠੀਕ ਸ਼ਾਮ ਦੇ 6 ਵਜੇ ਤੱਕ। ਲਓ ਫਿਰ ਅਗਲਾ ਫਰਮਾਇਸ਼ੀ ਗੀਤ ਹੋ ਜਾਏ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ ਜੀ। ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਕਲੀਅਰ ਵਿਊ ਆਈ ਕੇਅਰ 'ਤੇ ਇੱਕ ਚੁੱਕ ਲਗਾਓ, ਡਾਕਟਰ ਉੱਥੇ ਅਵੇਲੇਬਲ ਹੁੰਦੇ ਨੇ, ਇੱਕ ਦਿਨ ਹੀ ਛੁੱਟੀ ਕਰਦੇ ਨੇ, ਮੰਡੇ ਔਫ ਹੁੰਦਾ ਇਹਨਾਂ ਦਾ, ਬਾਕੀ ਸਾਰਾ ਦਿਨ ਟਿਊਜ਼ਡੇ ਤੋਂ ਮੰਗਲਵਾਰ ਤੋਂ ਲੈ ਕੇ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਡਾਕਟਰ ਆਪ ਹੀ ਡਾਕਟਰ ਨੇ, ਡਾਕਟਰ ਰਮਦੀਪ ਹੇਰ ਅਤੇ ਡਾਕਟਰ ਹਰਪ੍ਰੀਤ ਹੇਰ, ਅਤੇ ਸੈਚਰਡੇ ਖੁੱਲ੍ਹਦੇ ਨੇ 11 ਤੋਂ 6, ਸੰਡੇ 12 ਤੋਂ 5
1: ਜੀ,
0: ਇੱਕ ਦਿਨ ਮੰਡੇ ਛੁੱਟੀ ਕਰਦੇ ਨੇ। ਇਹ ਹੈਗੇ ਨੇ 11615 ਮਕਵੀਨ ਡਰਾਈਵ, ਮਕਵੀਨ ਅਤੇ ਮੇਫੀਲਡ ਕੋਲ, ਜਿਹੜਾ ਨੰਬਰ 34, ਨੰਬਰ ਨੋਟ ਕਰ ਲਓ। ਕੰਪਲੀਟ ਪੇਅਰ ਤੁਸੀਂ ਬਣਾਉਣਾ ਹੈਗਾ ਆਈ ਐਗਜ਼ਾਮ ਕਰਾਬ ਵਿੱਚ, ਅਤੇ ਨਾਲ ਸਿੰਗਲ ਵਿਜ਼ਨ ਲੈਂਸ ਨੇ, ਨਾਲ ਨੇਮ ਬ੍ਰੈਂਡ ਆਈ ਫਰੇਮ ਆ, $99 ਦੇ ਵਿੱਚ ਬਣਾ ਕੇ ਦੇ ਰਹੇ ਨੇ। ਇਸ ਦੇ ਨਾਲ 25% ਹੈਗਾ ਜੀ ਡਿਜ਼ਾਈਨਰ ਫਰੇਮਾਂ 'ਤੇ, ਅਤੇ ਡਾਇਰੈਕਟ ਇੰਸ਼ੋਰੈਂਸ ਤੋਂ ਪੈਸੇ ਲੈਂਦੇ ਨੇ, ਤੁਹਾਡੇ ਕੋਲ ਪੈਸਾ ਨਹੀਂ ਲੈਣਾ। ਨੰਬਰ ਨੋਟ ਕਰ ਲਓ, ਡਾਕਟਰ ਰਮਨਦੀਪ ਹੇਅਰ ਔਰ ਡਾਕਟਰ ਹਰਪ੍ਰੀਤ ਹੇਅਰ, 905-913-4545 ਟੈਲੀਫੋਨ ਨੰਬਰ ਹੈ, ਔਰ ਕਾਲਰ ਆ ਗਏ ਸਾਡੇ ਨਾਲ, ਇਹਨਾਂ ਨੂੰ ਤੁਸੀਂ ਨਾਲ ਲੈ ਲਓ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਜੀ।
1: ਜੀ 1000, ਸਤਿ ਸ਼੍ਰੀ ਅਕਾਲ ਜੀ।
2: ਮਨਪ੍ਰੀਤ, ਸਤਿ ਸ਼੍ਰੀ ਅਕਾਲ ਵੀਰ ਜੀ ਨੂੰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ,
2: ਹੈਪੀ ਬਰਥਡੇ ਵੀਰ ਜੀ।
0: ਥੈਂਕ ਯੂ ਵੈਰੀ ਮੱਚ, ਕੱਲ੍ਹ ਨਿਕਲ ਗਿਆ ਕੋਈ ਨਹੀਂ।
2: ਹਾਂਜੀ, ਨਹੀਂ ਮੈਨੂੰ ਪਤਾ ਨਹੀਂ ਸੀ ਤੁਸੀਂ 6 ਵਜੇ ਤੱਕ ਹੁੰਦੇ ਹੋ ਨਾ, ਮੈਨੂੰ ਵੀ ਉਹ ਟਾਈਮ ਬਣ ਚੁੱਕੇ ਮੈਨੂੰ ਪਤਾ।
0: ਨਹੀਂ ਅਸੀਂ ਫਰਾਈਡੇ ਹੁੰਦੇ 6 ਵਜੇ ਤੱਕ,
1: ਨਹੀਂ ਨਿਊ ਲਾਸਟ ਵੀਕ ਤਾਂ ਫਿਰ ਸਿਮਰਾਲ ਛੁੱਟੀਆਂ ਤੇ ਗਏ ਹੋਏ ਸੀ ਨਾ, ਇਸ ਕਰਕੇ ਫਿਰ ਮੈਂ ਕਰ ਰਹੀ ਸੀ।
0: ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਅੱਜ ਕਹਿਤਾ ਤੁਸੀਂ ਬਸ ਨੋ ਪ੍ਰੋਬਲਮ, ਠੀਕ ਹੀ ਆ।
1: ਨਹੀਂ ਕੱਲ ਵੀ ਇਹਨਾਂ ਨੇ ਕੀਤਾ ਸੀ ਨਾ ਲਾਸਟ ਵਿੱਚ,
2: ਮਨਪ੍ਰੀਤ ਦੂਰ ਕੀ ਆਵਾਜ਼,
1: ਕੱਲ ਵੀ ਇਹਨਾਂ ਨੇ ਲਿਖਵਾਇਆ ਸੀਗਾ।
0: ਅੱਛਾ, ਹੈਪੀ ਬਰਥਡੇ, ਥੈਂਕ ਯੂ।
1: ਹਾਂਜੀ
2: ਹਾਂਜੀ, ਦੂਰ ਕੀ ਆਵਾਜ਼ ਫਿਲਮ ਦਾ।
1: ਹਾਂਜੀ, ਕੱਲ ਵੀ ਇਹਨਾਂ ਨੇ ਲਿਖਵਾਇਆ ਸੀਗਾ, ਪਰ ਟਾਈਮ ਘੱਟ ਕਰਕੇ ਫਿਰ ਨਹੀਂ ਲਗਾ ਸਕੇ ਸੀਗੇ।
0: ਅੱਜ ਵੀ ਪ੍ਰੋਮੋਸ਼ਨ ਕਾਫੀ ਆ ਗਈਆਂ।
1: ਹਾਂਜੀ ਹਾਂਜੀ,
0: ਕੋਈ ਵੀ ਬਰਥਡੇ ਚੱਲਦਾ ਰਹਿੰਦਾ,
1: ਅੱਜ ਵੀ ਸ਼ਾਰਟ
0: ਸ਼ਾਰਟ ਲੱਗਦਾ, ਪੂਰਾ ਬਿਗ ਚੱਲਦਾ ਰਹਿੰਦਾ, ਕੱਲ ਨੂੰ ਵੀ ਚੱਲਦਾ।
1: ਠੀਕ ਹੈ, ਚਲੋ ਜਾਂਦੇ ਹੁੰਦੇ ਇੱਕ ਮੈਸੇਜ ਦੇ ਦਾ ਮੈਂ SS ਲੋਨ ਕੇਅਰ ਦਾ। ਤੁਸੀਂ ਇਹਨਾਂ ਦੇ ਕੋਲੋਂ ਆਪਣੇ ਘਾਹ ਜਿਹੜਾ ਘਰ ਦੇ ਫਰੰਟ ਦੇ ਉੱਪਰ ਜਾਂ ਬੈਕ ਯਾਰਡ 'ਚ ਜਿੰਨਾ ਵੀ ਘਾਹ ਉਹਨੂੰ ਪ੍ਰੋਪਰਲੀ ਕਟਵਾ ਸਕਦੇ
0: ਹੋ। ਮੈਨੂੰ ਯਾਦ ਆ ਗਈ ਤੁਹਾਡੇ ਵਾਸਤੇ ਨਾ, ਮੈਨੂੰ ਯਾਦ ਆ ਕੇਕ ਮੈਂ ਰੱਖਿਆ ਸੀਗਾ ਪੇਂਡਿੰਗ ਪਿਆ, ਕਿਉਂਕਿ ਕੱਲ ਅਸੀਂ ਕੇਕ ਕੱਟਿਆ ਰਾਤੀ ਫੈਮਿਲੀ 'ਚ, ਤੇ ਤੁਹਾਡਾ ਹਿੱਸਾ ਅਸੀਂ ਰੱਖਤਾ ਸਾਈਡ ਤੇ।
1: ਚਲੋ ਠੀਕ ਹੈ, ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ SS ਲੋਨ ਕੇਅਰ ਵਾਲੇ, ਤੇ ਤੁਸੀਂ ਇਹਨਾਂ ਦੇ ਕੋਲੋਂ ਨਵੀਂ ਸੋਡਿੰਗ ਕਰਵਾ ਸਕਦੇ ਹੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਨਗੇ, ਤੁਹਾਡਾ ਯਾਰਡ ਪੂਰਾ ਮੇਨਟੇਨ ਕਰਕੇ ਤੁਹਾਨੂੰ ਦੇਣਗੇ। ਲੋਨ ਦੀ ਮੁਰੰਮਤ ਕਰਵਾਉਣੀ ਹੈ, ਲੋਨ ਦੀ ਕੇਅਰ ਕਰਵਾਉਣਾ ਚਾਹੁੰਦੇ ਹੋ, SS ਲੋਨ ਕੇਅਰ ਨੂੰ ਯਾਦ ਰੱਖੋ। ਇਹਨਾਂ ਦੀ ਟੀਮ ਬਹੁਤ ਹੀ ਪ੍ਰੋਫੈਸ਼ਨਲ ਹੈ, ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ, ਔਨ ਟਾਈਮ ਸਾਰਾ ਕੰਮ ਕਰਦੇ ਆ। ਨੰਬਰ ਤੁਸੀਂ ਨੋਟ ਕਰ ਲਓ, ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, 4376551984, 437-655-1984 ਦੇ ਉੱਪਰ ਤੁਹਾਡੀ ਗੱਲ ਹੋਏਗੀ SS ਲੋਨ ਕੇਅਰ ਦੇ ਨਾਲ।
0: ਉੱਪਰ ਜਾਂਦੇ ਜਾਂਦੇ ਇੱਕ ਦੁਕਾਨੇ ਨਾਲ ਛੱਡ ਕੇ ਜਾਂਦੇ, ਅਗਲਾ ਪ੍ਰੋਮ ਲੈ ਕੇ ਆ ਰਹੇ ਨੇ ਸਮਰਾਜ ਉੱਧਰ ਬੇਟਾ ਜੀ, ਉੱਥੇ ਠੀਕ ਸ਼ਾਮ ਦੇ 6 ਵਜੇ ਤੱਕ ਖਬਰਾਂ ਹੋਣਗੀਆਂ, ਬਹੁਤ ਕੁਛ ਹੋਏਗਾ, ਅਤੇ ਅਸੀਂ ਤੁਹਾਡੇ ਨਾਲ ਸਾਈਨ ਅਪ ਕਰਾਂਗੇ, ਅਤੇ ਸਾਡੇ ਮੁਲਾਕਾਤ 3 ਵਜੇ ਸ਼ਾਮ ਕੱਲ੍ਹ ਨੂੰ ਫਿਰ ਹੋਏਗੀ
1: ਜੀ।
0: ਅਤੇ ਸ਼ਾਮ ਬੜੀ ਸੋਹਣੀ ਅਤੇ ਮਨਮੋਹਣੀ ਆ, ਬੜਾ ਸੋਹਣਾ ਵੈਦਰ ਹੈ, ਇਹਨੂੰ ਇੰਜੋਏ ਕਰੋ, ਕਿਉਂਕਿ ਬਾਅਦ ਦੇ ਵਿੱਚ ਇੱਕਦਮ ਫਿਰ ਫਾਲ ਸੀਜ਼ਨ ਸ਼ੁਰੂ ਹੋ ਜਾਂਦਾ, ਫਿਰ ਆਪਾਂ ਵਿੰਟਰ ਚਲੇ ਜਾਂਦੇ ਹਾਂ। ਜਿੰਨਾ ਵੀ ਆਪਾਂ ਨੂੰ ਵਕਤ ਮਿਲਦਾ ਵਧੀਆ ਢੰਗ ਨਾਲ ਇਹਨੂੰ ਸੈਰ ਸੂਰ ਕਰਨੀ, ਪਾਰਕ ਜਾਣਾ, ਇਹ ਚੀਜ਼ਾਂ ਇਸੇ ਮੌਸਮ 'ਚ ਹੋ ਸਕਦੀਆਂ।
1: ਹੋ ਸਕਦੀਆਂ, ਬਿਲਕੁਲ ਸਹੀ ਗੱਲ ਹੈ। ਕੁਛ ਕੁ ਫਰਮਾਇਸ਼ੀ ਗਾਣੇ ਰਹਿ ਗਏ ਨੇ, ਆਪਾਂ ਕੱਲ੍ਹ ਨੂੰ ਸੁਣਾਵਾਂਗੇ ਕਿਉਂਕਿ ਟਾਈਮ ਘੱਟ ਹੈ, ਅਤੇ ਬਟ ਜਗਮੋਹਨ ਕੌਰ ਅਤੇ ਕੁਲਦੀਪ ਕੇ ਦੀਪ ਦੇ ਵਾਸਤੇ ਤੁਸੀਂ ਗਾਣਾ ਇੰਜੋਏ ਕਰੋ, ਅਤੇ ਸਾਨੂੰ ਇਜਾਜ਼ਤ ਦਿਓ, ਕੱਲ੍ਹ ਨੂੰ ਮਿਲਾਂਗੇ, ਸਤਿ ਸ਼੍ਰੀ ਅਕਾਲ।
3: ਬਾਬਾ ਗੱਡੀ ਕਿਉਂ ਰੋਕੀ ਆ?
4: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

0: ਹੋ ਗਿਆ ਕੰਘਾ,
1: ਝੂਠਾ
0: 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਬਾਰ ਹੀ ਸਵਾਰੀ ਕੱਲੀ ਕਲੈਣੀ।

ਲੱਖ ਦੇ ਇੱਕ ਸੁਣਾਵਾਂ, ਮੈਨੂੰ ਦਫ਼ਤਰ ਹੁਣੇ ਪਹੁੰਚਾਵਾਂ, ਕਿਸੇ ਬੁੱਢੜੇ ਡਰਾਈਵਰ ਤਾਈ, ਕਿਸੇ ਬੁੱਢੜੇ ਡਰਾਈਵਰ ਤਾਈ, ਨਾ ਬਾਬਾ ਆਖ ਸੁਣਾਈ, ਤੈਨੂੰ ਲੱਖ ਦੇ ਇੱਕ।

0: ਜੈਰੋ ਟਾਇਰ ਸੈਂਟਰ
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, takeout and catering also available. Call at 905-794-8111. Simply delicious. Matlab, simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
4: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
4: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
0: 9057935050 9057935 Sanu Maan hai Canadian Honda te Canadian Honda na te sofa mart te kaisa leather jade ke iko owner ne aur custom made sofa taiyar kar dene Canadian made apne ghar de living room di ganti minti karke leke jao te har saal sofa taiyar karwao 4 seat wala 5 seat wala tadi apni marzi hai 11 by 11 10 by 10 da sofa set taiyar karwa sakde ho inna di factory hai 120 delta park utthe bahut bada showroom hai te pehla showroom hai 24 regan road brampton number hai paramjit kaur khuranda 905 792 8053 sofa mart aur kaisa leather iko hi company da naam
6: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਟੈਂਬਰ ਪਰਸਨਲ ਇੰਜਰੀ ਲਾਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 416-991-5939 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਟੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਆਂ ਤੋਂ ਹੁਣ ਤੱਕ ਬਰਾਡ ਟੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ
7: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਕਿਲ ਸਵੀਟ ਫੈਕਟਰੀ ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਹੈ ਸਾਰਾ ਜ਼ਮਾਨਾ ਸਿਰਫ ਇਹ ਨਹੀਂ ਉਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ ਇੱਥੇ ਅਵੇਲੇਬਲ ਹੈ 100% ਵੈਜ ਖਾਣਾ ਜਿਸ ਕਰਕੇ ਤੁਸੀਂ ਲੰਗਰ ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ ਗਿਲ ਸਵੀਟ ਫੈਕਟਰੀ 2131 ਵਿਲੀਅਮਸ ਪਾਰਕਵੇ ਯੂਨਿਟ ਨੰਬਰ 3 ਯੂ ਕੈਨ ਕੰਟੈਕਟ ਔਨ 905-799-2616 905-799-2616
8: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ਼ ਪਰਦੇਸ਼
9: ਦੇਸ਼ ਪਰਦੇਸ਼ ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
8: ਇਨਫੋਰਮੇਸ਼ਨ
9: ਕਾਲ ਅਸ ਨਾਓ 416-457-3381 416-457-3381 या फिर 416-725-2551 416-725-2551
10: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
10: 905 56

ਸੁਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁਣ ਠੀਕ 6 ਵਜੇ ਤੱਕ ਜੁੜੇ ਰਹੋ, ਅਤੇ 6 ਵਜੇ ਤੱਕ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ ਜੀ ਟੀ ਏ ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ ਨਿਊਜ਼ ਅਤੇ ਵਿਊਜ਼ ਨਾਲ ਅਪਡੇਟ ਕਰਦੇ ਰਹੀਏ। ਇਹ ਸਾਡਾ ਅੱਜ ਦਾ ਇੱਕ ਮੇਨ ਮਕਸਦ ਹੋਊਗਾ। ਨਾਲ ਦੀ ਨਾਲ ਤੁਹਾਨੂੰ ਕਾਫੀ ਜ਼ਿਆਦਾ ਇਨਫੋਰਮੇਸ਼ਨ ਵੀ ਪ੍ਰੋਵਾਈਡ ਕੀਤੀ ਜਾਊਗੀ ਸਿੱਧੇ ਮੇਰੇ ਵੱਲੋਂ ਵੀ, ਪਰ ਨਾਲ ਦੀ ਨਾਲ ਸਾਡੇ ਅਲੱਗ ਅਲੱਗ ਸਪਾਂਸਰ ਦੇ ਵੱਲੋਂ ਵੀ। ਅੱਜ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਕੁਛ ਇਮੀਗ੍ਰੇਸ਼ਨ ਰਿਲੇਟਡ, ਨਾਲ ਦੀ ਨਾਲ ਕੁਛ ਐਜੂਕੇਸ਼ਨ ਪੜ੍ਹਾਈ ਦੇ ਨਾਲ ਜਿਹੜੀ ਹੋਈ ਗੱਲਬਾਤ, ਕੁਛ ਮੋਰਗੇਜ ਰਿਲੇਟਡ ਅਤੇ ਹੋਰਾਂ ਵੀ ਇੰਡਸਟਰੀਜ਼ ਦੇ ਸਾਡੇ ਹੋਰਾਂ ਵੀ ਖਾਸ ਸਪਾਂਸਰ ਭੈਣ ਭਰਾ ਦੇ ਕੁਛ ਬਿਜ਼ਨਸਿਸ ਦੇ ਵੀ ਮੈਸੇਜਸ ਤੁਹਾਨੂੰ ਪੇਸ਼ ਕਰਦੇ ਰਵਾਂਗੇ। ਨਾਲ ਦੀ ਨਾਲ ਅਸੀਂ ਤੁਹਾਨੂੰ ਐਂਟਰਟੇਨ ਵੀ ਕਰਦੇ ਰਵਾਂਗੇ, ਐਂਟਰਟੇਨ ਕਰਾਂਗੇ ਤੁਹਾਡੇ ਹੀ ਵੱਧ ਤੋਂ ਵੱਧ ਫਰਮੈਸ਼ੀ ਔਨ ਰਿਕੁਐਸਟ ਔਨ ਡਿਮੈਂਡ ਗੀਤ ਸੰਗੀਤ ਤੁਹਾਡੇ ਤੱਕ ਹੀ ਲਾਈਵ ਟੂ ਏਅਰ ਪੇਸ਼ ਕਰਕੇ ਸਟ੍ਰੀਟ ਤੋਂ 6 PM। ਸੋ ਅੱਜ ਸਮਥਿੰਗ ਫੋਰ ਐਵਰੀਵਨ, ਕੰਮ ਦੀਆਂ ਗੱਲਾਂ ਵੀ, ਖਬਰਾਂ ਵੀ, ਵਿਚਾਰ ਵੀ, ਗੀਤ ਸੰਗੀਤ ਵੀ, ਇਨਫੋਰਮੇਸ਼ਨ ਵੀ, ਐਂਟਰਟੇਨਮੈਂਟ ਵੀ, ਸਭ ਕੁਛ ਹੀ ਅਸੀਂ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੋਵੇ, ਤੁਸੀਂ ਨੰਬਰ ਡਾਇਰੈਕਟ ਸਟੂਡੀਓ ਦਾ ਘੁਮਾ ਸਕਦੇ ਹੋ, ਜੋ ਹੈ 905-564-6444 905-564-6444 905-564-6444 905-564-6444 905-564-6444 905-564-6444 905-564-6464 905-564-6464 905-564-464 905-564-6464 905-564-6464 905-564-6464 905-564-6464 905-564-6464 905-564-6464 905-564-6464 905-564-6464 905-564-6464 905-564-6464 905-564-6464 905-564-6464 905-564-6464 905-564-6464 905-564-6464 905-564-6464 ਜਾਂ ਕਿਸੇ ਵੀ ਟਾਈਮ 'ਤੇ ਕੋਈ ਵੀ ਸਵਾਲ ਹੋਵੇ ਸਾਡੇ ਸਪਾਂਸਰ ਦਾ, ਕੋਈ ਫੋਨ ਨੰਬਰ, ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ, ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਸਰਵਿਸ ਭਾਲ ਦੇ ਵਿੱਚੋਂ ਹਾਏ ਹੈਲੋ ਮੈਸੇਜ ਹੀ ਤੱਕ ਬਸ ਭੇਜਣਾ ਹੋਵੇ, ਯੂ ਕੈਨ ਟੈਕਸਟ, ਯੂ ਕੈਨ ਵਟਸਐਪ, ਅਲੱਗ ਨੰਬਰ 'ਤੇ ਆਪਦਾ ਮੈਸੇਜ ਭੇਜ ਸਕਦੇ ਹੋ। ਮੈਸੇਜ ਭੇਜਣ ਲਈ ਤੁਸੀਂ ਟੈਕਸਟ ਜਾਂ ਵਟਸਐਪ ਕਰ ਸਕਦੇ ਹੋ 416-457-3381 416-457-3381 416-457-3381 416-457-3381 'ਤੇ ਸਾਨੂੰ ਟੈਕਸਟ ਜਾਂ ਵਟਸਐਪ ਮੈਸੇਜ ਵੀ ਲਾਈਵ 6 PM ਤੱਕ ਭੇਜ ਸਕਦੇ ਹੋ। ਸੋ ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਜਿਵੇਂ ਕਿ ਕੱਲ੍ਹ ਵੀ ਤੁਹਾਨੂੰ ਕਾਫੀ ਡੀਟੇਲ ਦੇ ਵਿੱਚ ਦੱਸਿਆ ਸੀ ਕਿ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਕੌਨਫੀਡੈਂਸ਼ੀਅਲ ਸੋਰਸਿਸ ਨੇ ਹੁਣ ਤੱਕ ਕੀ ਦੱਸਿਆ ਹੈ, ਕੈਨੇਡੀਅਨ ਸਰਕਾਰ ਦੇ ਵੱਲੋਂ US ਸਰਕਾਰ ਨੂੰ ਕੀ ਕੁਛ ਕੰਸੈਸ਼ਨਸ ਪੇਸ਼ ਕੀਤੇ ਜਾਣਗੇ ਅਗਲੇ ਹਫ਼ਤੇ ਵੈਨਸਡੇ August 19, 2026 ਨੂੰ ਨਵੇਂ ਬਹੁਤ ਹੀ ਵੱਡੇ ਸਾਡੇ ਕੈਨੇਡਾ ਦੇ 5% ਆਫ ਐਕਸਪੋਰਟਸ ਸੈਂਟ ਟੂ ਅਮੈਰੀਕਾ, ਲਗਭਗ $28 billion ਆਫ ਐਕਸਪੋਰਟ ਸੈਂਟ ਟੂ ਅਮੈਰੀਕਾ, ਈਵਨ USMCA ਕੰਪਲਾਇੰਟ ਗੁੱਡ ਸੈਂਟ ਟੂ ਅਮੈਰੀਕਾ, ਅਤੇ ਨਵੇਂ 50% ਟੈਰਿਫਸ ਨੂੰ ਰੋਕਣ ਦੇ ਲਈ ਹੁਣ ਕੀ ਕੁਛ ਕਨਸੈਸ਼ਨਸ ਨੇ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਾਫੀ ਡਿਟੇਲ ਵਿੱਚ ਦੱਸਿਆ ਸੀ, ਪਰ ਅੱਜ ਇਹਦੇ ਨਾਲ ਹੀ ਹੁਣ ਜੁੜੀ ਹੋਈ ਕੁਛ ਨਵੀਂ ਵੱਡੀ ਬ੍ਰੇਕਿੰਗ ਅਤੇ ਡਿਵੈਲਪਿੰਗ ਸਟੋਰੀ ਇਹ ਹੈ। ਹੁਣ ਮਲਟੀਪਲ ਹੋਰ ਡਿਫਰੈਂਟ ਕੌਨਫੀਡੈਂਸ਼ੀਅਲ ਸੋਰਸ ਦੱਸ ਰਹੇ ਨੇ, ਜੋ ਕਿ ਪ੍ਰਿਵੀ ਹਨ ਟੂ ਦੀਸ ਕਨਵਰਸੇਸ਼ਨਸ ਐਂਡ ਨੈਗੋਸ਼ੀਏਸ਼ਨਸ, ਕਿ ਮੰਡੇ ਨੂੰ ਜਿਹੜੀ US ਦੇ ਨਾਲ ਦੇ ਕੈਨੇਡੀਅਨ ਹਾਈਐਸਟ ਰੈਂਕਿੰਗ ਟ੍ਰੇਡ ਰੈਪ੍ਰਜੈਂਟੇਟਿਵਸ ਦੇ ਮਿਨਿਸਟਰਸ ਦੇ ਰੈਪ੍ਰਜੈਂਟੇਟਿਵਸ ਹਨ, ਉਹ ਇਕੱਠੇ ਹੋ ਕੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਸੋ ਕਾਲਡ ਪਾਥ ਫੋਰਵਰਡ, ਪਲਾਨ ਫੋਰਵਰਡ ਟੂ ਐਨ ਇਕਨੋਮਿਕ ਡੀਲ ਪੇਸ਼ ਕਰਨਗੇ। ਮੰਡੇ ਨੂੰ 17 ਤਰੀਕ ਨੂੰ ਇਹ ਪਲਾਨ ਪੇਸ਼ ਕਰਨਗੇ ਡੋਮਿਨਿਕ ਲਬਲਾਂਕ ਐਂਡ ਜੇਮਸਨ ਗ੍ਰੀਅਰ, ਜਿਹਦੇ ਰਾਹੀਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਕਨਵਿੰਸ, ਯਾਨੀ ਕਿ ਮਨਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਉਸ ਤੋਂ 2 ਦਿਨਾਂ ਬਾਅਦ 19 ਤਰੀਕ ਨੂੰ US ਦੇ ਵੱਲੋਂ ਕੈਨੇਡਾ ਦੇ ਖਿਲਾਫ ਨਵੇਂ ਟੈਰਿਫਸ ਨਹੀਂ ਲਾਉਣੇ ਚਾਹੀਦੇ। ਨਾਲੇ US ਦੇ ਵੱਲੋਂ ਕੈਨੇਡੀਅਨ ਗੱਡੀਆਂ 'ਤੇ, ਲੰਬਰ 'ਤੇ, ਸਟੀਲ 'ਤੇ, ਅਲੂਮੀਨੀਅਮ 'ਤੇ ਟੈਰਿਫਸ ਘਟਾਉਣੇ ਵੀ ਚਾਹੀਦੇ ਹਨ। ਬਦਲੇ ਦੇ ਵਿੱਚ ਮਲਟੀਪਲ ਐਟਲੀਸਟ 4 ਵੱਡੀਆਂ, ਬਹੁਤ ਹੀ ਵੱਡੀਆਂ ਕਨਸੈਸ਼ਨਸ ਸਾਡੀ ਕੈਨੇਡੀਅਨ ਸਰਕਾਰ ਦੇ ਵੱਲੋਂ ਦੇਣੀਆਂ ਪੈਣਗੀਆਂ। ਇਸ ਹੁਣ ਨਵੇਂ ਡਿਵੈਲਪਿੰਗ ਪਲਾਨ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਪੇਸ਼ ਕਰਦੇ ਹਾਂ। ਹੈਰਾਨੀ ਵਾਲੀ ਗੱਲ ਇਹ ਹੈ ਦੋਸਤੋ ਕਿ ਹੁਣ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤਾਂ ਨੋਵਰ ਟੂ ਬੀ ਫਾਊਂਡ, ਉਹ ਇਮੈਜਿਨ ਕਿੰਨਾ ਵੱਡਾ ਹੁਣ ਲੂਮਿੰਗ ਡੈਡਲਾਈਨ ਹੈ ਅਗਲੇ ਹਫ਼ਤੇ ਵੈਨਸਡੇ 19 ਤਰੀਕ ਨੂੰ, ਅਤੇ ਇੱਥੇ ਲੋਕ ਲੜੀ ਮਰ ਵੀ ਚੁੱਕੇ ਨੇ,
ਇੱਥੇ ਲੋਕੀ ਲੜੀ ਭੱਜ ਵੀ ਚੁੱਕੇ ਨੇ, ਬਿਨਾਂ ਕੋਈ ਵੀ ਐਮਰਜੈਂਸੀ ਸਰਵਿਸਿਸ ਤੋਂ ਐਸਕੇਪ ਵੀ ਕਰ ਚੁੱਕੇ ਨੇ, ਹਜ਼ਾਰਾਂ ਹੀ ਘਰ ਤਬਾਹ ਵੀ ਹੋ ਚੁੱਕੇ ਨੇ, ਵਾਇਲਡ ਫਾਇਰਸ ਨਾਲ ਬੁਰਾ ਹਾਲ ਹੀ ਹੈ ਅੰਟੇਰੀਓ ਦੇ ਵਿੱਚ ਵੀ, ਬੀ ਸੀ ਦੇ ਵਿੱਚ ਵੀ, ਲਿਟਰਲੀ ਡੈਥਸ ਹੈਵ ਬੀਨ ਰਿਪੋਰਟ, ਮੌਤਾਂ ਵੀ ਰਿਪੋਰਟ ਤੱਕ ਹੋ ਗਈਆਂ ਹਨ, ਅਤੇ ਇਸ ਇੰਨੇ ਸਿਆਣੇ ਬੰਦੇ ਨੂੰ ਲੱਗਦਾ ਹੈ ਕਿ ਇਹਨੂੰ ਵਕੇਸ਼ਨ 'ਤੇ ਜਾਣਾ ਚਾਹੀਦਾ ਹੈ। ਸੋ ਕੱਲ੍ਹ ਹੀ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਇੱਥੇ ਕੈਨੇਡਾ ਤੋਂ ਲੈ ਕੇ ਇਟਲੀ ਤੱਕ ਪਹੁੰਚ ਗਿਆ, ਅਤੇ ਹੁਣ ਵਾਪਸ ਕਦੋਂ ਆਊਗਾ? ਅਮੇਜ਼ਿੰਗ ਟਾਈਮਿੰਗ, ਮੰਡੇ ਨੂੰ ਹੀ ਵਾਪਸ ਆਊਗਾ, ਅਗਲੇ ਮੰਡੇ 17 ਤਰੀਕ ਨੂੰ ਹੀ ਵਾਪਸ ਆਊਗਾ, ਜਦੋਂ ਇਹ ਪਲਾਨ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਪੇਸ਼ ਕੀਤਾ ਜਾਊਗਾ, ਅਤੇ ਕੋਸ਼ਿਸ਼ ਕੀਤੀ ਜਾਊਗੀ ਕਿ ਇਸ ਮਲਟੀਪਲ ਕੈਨੇਡੀਅਨ ਕਨਸੈਸ਼ਨਸ ਦੇ ਨਾਲ, ਐਲਬੋਜ਼ ਅਪ ਤੋਂ ਲੈ ਕੇ ਗੋਡੇ ਡਾਊਨ ਹੋਣ ਦੇ ਨਾਲ, ਕੈਨੇਡੀਅਨ ਸਰਕਾਰ ਅਤੇ ਕੈਨੇਡੀਅਨ ਲੋਕਾਂ ਨੂੰ ਝੁਕਾਉਣ ਦੇ ਨਾਲ, ਹੋਪਫੁਲੀ USMCA ਨੂੰ ਜ਼ਿਆਦਾ ਛੇਤੀ ਹੀ ਰੀਨੈਗੋਸ਼ੀਏਟ ਕੀਤਾ ਜਾ ਸਕਦਾ ਹੈ। USMCA ਦੇ ਨਾਲ ਹੀ ਇੱਕ ਜੁੜੀ ਹੋਈ ਨਵੀਂ ਰਿਪੋਰਟ ਵੀ ਅੱਜ ਪੇਸ਼ ਕੀਤੀ ਗਈ ਆ ਆਕਸਫੋਰਡ ਇਕਨੋਮਿਕਸ ਦੇ ਵੱਲੋਂ, ਜਿਨ੍ਹਾਂ ਨੇ ਇੱਕ ਔਰਗਨਾਈਜੇਸ਼ਨ ਦੇ ਬਿਹਾਫ 'ਤੇ ਸਟੱਡੀ ਕੀਤਾ ਹੈ, ਦੇਖਿਆ ਹੈ ਕਿ ਜੇਕਰ ਹੁਣ ਅਗਲੇ ਸਾਲ ਤੱਕ USMCA ਨੂੰ ਰਿਨਿਊ ਕੀਤਾ ਹੀ ਨਹੀਂ ਜਾਂਦਾ, ਫਿਰ ਤਾਂ ਕੈਨੇਡਾ ਦੇ ਵਿੱਚ ਐਜ਼ ਅ ਡਾਇਰੈਕਟ ਰਿਜ਼ਲਟ 1 ਲੱਖ ਤੋਂ ਵੀ ਜ਼ਿਆਦਾ ਹੋਰ ਜੋਬ ਲਾਸਿਸ ਰਿਪੋਰਟ ਹੋਣਗੀਆਂ, ਅਮੈਰੀਕਾ ਦੇ ਵਿੱਚ ਉਸ ਤੋਂ ਦੁੱਗਣਾ 2 ਲੱਖ ਤੋਂ ਵੀ ਜ਼ਿਆਦਾ ਜੋਬ ਲਾਸ ਰਿਪੋਰਟ ਹੋਣਗੀਆਂ। ਪਰ ਉਲਟਾ, ਜੇਕਰ ਅਗਲੇ ਸਾਲ ਤੱਕ ਜਾਂ ਫਿਰ ਜਲਦ ਤੋਂ ਜਲਦ USMCA ਨੂੰ ਰੀਨੈਗੋਸ਼ੀਏਟ ਕੀਤਾ ਜਾਂਦਾ ਹੈ, ਅਤੇ ਲਗਭਗ 10 ਤੋਂ ਲੈ ਕੇ ਜਾਂ 16 ਸਾਲਾਂ ਤੱਕ ਵੀ ਵਧਾਇਆ ਜਾਂਦਾ ਹੈ, ਫਿਰ ਤਾਂ ਦੋਸਤੋ ਇੱਥੇ ਕੈਨੇਡਾ ਦੇ ਵਿੱਚ ਲਗਭਗ under just about 100,000 brand new jobs add kitiyan jaan gaya, te America de vich lagbhag 140,000 naviyan jobs add kitiyan jaan gaya। So is Oxford Economics de nave report de bare vich tuhanu puri jaan ke bahut hi jald pesh karange। Kal nu kafi baddi spike, kafi baddi increase gas price de vich pesh hon wali aa, unfortunately double digit price increase pesh hon wali aa diesel de vich, te kyunki hun baba Trump ਕਾਫੀ ਚੁੱਪ ਚਾਪ ਬੈਠਾ ਹੈ ਇਰਾਨ ਅਤੇ ਸਟ੍ਰੇਟ ਆਫ ਹਰਮੂਜ਼ ਦੇ ਬਾਰੇ, ਬਹੁਤ ਹੀ ਘੱਟ ਹੁਣ ਅਪ ਐਂਡ ਡਾਊਨ ਫਲਕਚੁਏਸ਼ਨ ਪੇਸ਼ ਹੋ ਰਹੇ ਨੇ ਐਨਰਜੀ ਐਨਲਿਸਟ ਦੇ ਨਾਲ ਦੇ ਮਾਰਕੀਟਸ ਦੇ ਵਿੱਚ। ਸੋ ਪ੍ਰਾਈਸਿਸ ਇੱਕੋਦਮ ਨਹੀਂ ਘੱਟ ਰਹੀਆਂ ਹਨ ਜਿਵੇਂ ਕਿ ਪਹਿਲਾਂ ਬਾਬਾ ਟਰੰਪ ਅਚਾਨਕ ਹੀ ਕਹਿ ਦਿੰਦਾ ਸੀ, ਗੱਲ ਛੇੜ ਲੈਂਦਾ ਸੀ ਕਿ ਮੈਨੂੰ ਲੱਗਦਾ ਹੈ ਕਿ ਡੀਲ ਬਹੁਤ ਜਲਦ ਸ਼ੁਰੂ ਹੋਣ ਲੱਗੀ ਆ, ਮੈਨੂੰ ਲੱਗਦਾ ਕਿ ਫਾਈਨਲਾਈਜ਼ ਕਰ ਲਾਂਗੇ, ਹੁਣ ਤਾਂ ਘੱਟ ਹੀ ਬੋਲ ਰਿਹਾ ਹੈ। ਸੋ ਹੁਣ ਜਿਹੜੇ ਫਲਕਚੁਏਸ਼ਨ ਸੀ ਅਪ ਐਂਡ ਡਾਊਨ ਉਹ ਤਾਂ ਘੱਟ ਹੀ ਨੇ, ਹੁਣ ਤਾਂ ਅਪ ਹੀ ਪ੍ਰਾਈਸ ਜਾਣਗੀਆਂ। ਇਹ ਅੱਜ ਇੱਕ ਕੈਨੇਡੀਅਨ ਐਨਲਿਸਟ ਨੇ ਕਿਹਾ ਹੈ, ਇਹਦੇ ਬਾਰੇ ਤੁਹਾਨੂੰ ਬਹੁਤ ਹੀ ਜਲਦ ਦੱਸਾਂਗੇ। ਨਾਲ ਦੇ ਨਾਲ ਦੋਸਤੋ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਯੋਰਕ ਰੀਜਨ ਦੇ ਵਿੱਚ ਕਈ ਮਹੀਨਿਆਂ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਲੱਖਾਂ ਹੀ ਡਾਲਰ ਦੇ ਨਸ਼ੇ ਅਤੇ ਕੈਸ਼ ਸੀਜ਼ ਕੀਤਾ ਗਿਆ ਹੈ। ਨਸ਼ੇ ਕੋਈ ਗੈਰ ਕਾਨੂੰਨੀ ਨਹੀਂ, ਪਰ ਕੰਟਰੋਲਡ ਸਬਸਟੈਂਸਿਸ, ਜਾਂ ਤਾਂ ਸਟਿਮੂਲੈਂਸ, ਜਾਂ ਤਾਂ ਐਮਫੈਰਾਮੀਨਸ, ਜਾਂ ਤਾਂ ਓਪੀਓਇਡਸ, ਪ੍ਰਸਕ੍ਰਿਪਸ਼ਨ ਗ੍ਰੇਡ, ਕਾਫੀ ਵੱਡੀ ਗਿਣਤੀ ਦੇ ਵਿੱਚ ਨਸ਼ੇ ਟ੍ਰੈਫਿਕ ਕੀਤੇ ਜਾ ਰਹੇ ਸੀ, ਅਤੇ ਹੁਣ ਇੱਕ ਬੰਦਾ ਕਾਫੀ ਲੰਬੀ ਲਿਸਟ ਆਫ ਕ੍ਰਿਮੀਨਲ ਚਾਰਜਸ ਫੇਸ ਕਰ ਰਿਹਾ ਹੈ। ਇੱਕ ਬੰਦੇ ਨੂੰ ਹੁਣ ਅਰੈਸਟ ਅਤੇ ਚਾਰਜ ਕੀਤਾ ਗਿਆ ਹੈ, ਜਿਹਨੇ ਮਲਟੀਪਲ ਈਮੇਲਸ ਈਵਨ ਕੈਨੇਡੀਅਨ ਸੈਨੇਟਰਸ ਤੱਕ ਵੀ ਭੇਜੀਆਂ, ਜਿਹਦੇ ਵਿੱਚ ਉਹਨੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦਾ ਕਤਲ ਕਰਨ ਦੀਆਂ ਧਮਕੀਆਂ ਪੇਸ਼ ਕੀਤੀਆਂ। ਆਈ ਵੰਡਰ ਵਟ ਕੁੱਡ ਹੈਵ ਬੀਨ ਦ ਰੀਜ਼ਨ, ਪਰ ਨੋਬਡੀ ਸਪੋਰਟਸ ਪੋਲੀਟੀਕਲ ਵਾਇਲੈਂਸ, ਚਾਹੇ ਜਿੰਨਾ ਭੈੜਾ, ਜਿੰਨਾ ਮਾੜਾ, ਜਿੰਨਾ ਬੇਕਾਰ ਵੀ ਕੋਈ ਪੋਲੀਟੀਸ਼ੀਅਨ ਹੋਵੇ, ਵੀ ਸ਼ੁੱਡ ਨਾਟ ਸਪੋਰਟ ਪੋਲੀਟੀਕਲ ਵਾਇਲੈਂਸ। ਪਰ ਇਸ ਬੰਦੇ ਨੇ ਪੋਲੀਟੀਕਲ ਵਾਇਲੈਂਸ ਹੀ ਥਰੈਟਨ ਕੀਤਾ, ਅਤੇ ਨਾਲੇ ਇਹਨੇ ਪੂਰੇ ਮੁਲਕ ਦੇ ਹੀ ਪੁਲਿਸ ਆਫਿਸਰਸ ਨੂੰ ਵੀ ਥਰੈਟਨ ਕੀਤਾ, ਅਤੇ ਹੁਣ ਪਤਾ ਲੱਗ ਗਿਆ ਹੈ ਕਿ ਆਹ ਜਿਹੜਾ ਬੰਦਾ ਹੈ, ਆਮ ਤੌਰ 'ਤੇ ਤਾਂ ਇਸ ਤਰ੍ਹਾਂ ਦੇ ਨਮੂਨੇ ਨੂੰ ਸੇਮ ਡੇ ਹੀ ਬੇਲ ਮਿਲ ਜਾਂਦੀ ਹੁੰਦੀ ਆ। ਜੇ ਇਹਨੇ ਮੈਨੂੰ ਜਾਂ ਤੁਹਾਨੂੰ, ਤੁਹਾਡੇ ਗੁਆਂਢੀ ਨੂੰ, ਤੁਹਾਡੇ ਮਾਸੀ ਦੇ ਮੁੰਡੇ ਨੂੰ, ਜਿਹਨੂੰ ਮਰਜ਼ੀ ਹੀ ਧਮਕੀ ਪੇਸ਼ ਕੀਤੀ ਹੁੰਦੀ ਬਾਏ ਈਮੇਲ, ਆਮ ਗਣਾ ਖੇਲ ਯੂ, ਮੈਂ ਤੇਰੀ ਜਾਨ ਲੈ ਲੈਣੀ ਆ, ਮੇ ਬੀ ਸੇਮ ਡੇ, ਮੇ ਬੀ ਨੈਕਸਟ ਡੇ ਬੇਲ ਮਿਲ ਜਾਂਦੀ। ਪਰ ਦੇਖੋ ਦੋਸਤੋ, ਰੂਲਸ ਫਰ ਦੀ ਨਾਟ ਫਰ ਮੀ। ਹੁਣ ਜਦੋਂ ਗੱਲ ਆਉਂਦੀ ਆ ਸਾਡੇ ਮੁਲਕ ਦੇ ਲੀਡਰ ਤੱਕ, ਲਿਬਰਲ ਸਰਕਾਰ ਤੱਕ, ਜੋ ਕਿ ਬੇਕਾਰ ਹੀ ਕਾਨੂੰਨ ਬਣਾਉਂਦੇ ਨੇ, ਕ੍ਰਿਮੀਨਲ ਕੋਡ ਰਿਫੋਰਮ ਚੱਜ ਦੇ ਪੇਸ਼ ਕਰਦੇ ਨਹੀਂ ਹੈਗੇ, ਹਰੇਕ ਹੀ ਖਤਰਨਾਕ ਬੰਦੇ ਨੂੰ ਬੇਲ ਦੇ ਹੀ ਦਿੰਦੇ ਆ, ਇਸ ਕੇਸ ਦੇ ਵਿੱਚ ਇਸ ਬੰਦੇ ਨੂੰ ਬੇਲ ਦੇਣਾ ਹੀ ਕੀਤੀ ਗਈ ਆ। ਵਾਓ, ਵਾਟ ਅ ਸਰਪ੍ਰਾਈਜ਼! ਪਰ ਆਮ ਬੰਦਾ ਹੁੰਦਾ, ਜਿਹਨੂੰ ਥਰੈਟਨ ਕੀਤਾ ਹੁੰਦਾ, ਉਹਨੂੰ ਤਾਂ ਜੱਜ ਨੇ ਕਹਿਣਾ ਸੀ ਕਿ ਭਾਈ $1,000 ਵੀ ਨਹੀਂ ਚਾਹੀਦੇ, ਬਸ ਤੂੰ ਹਾਜ਼ਰ ਹੋ ਜਾਈਂ ਆਪਦੇ ਕੋਰਟ ਕੇਸ ਤਰੀਕ 'ਤੇ, ਅਤੇ ਦਫਾ ਹੋ, ਨਿਕਲ ਬਾਹਰ, ਕਰ ਜੋ ਮਰਜ਼ੀ ਕਰਨਾ, ਤੈਨੂੰ ਬੇਲ ਹੁਣੇ ਦਿੰਦੇ ਹਾਂ।
ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਅਤੇ ਇਹ ਇੱਕ ਪੁਰਾਣਾ ਪਾਪੀ ਹੈ, ਇਹਨੇ ਪਹਿਲਾਂ ਵੀ ਟੋਰਾਂਟੋ ਦੇ ਵਿੱਚ ਇੱਕ ਚਰਚ ਨੂੰ ਅੱਗ ਲਾਈ ਸੀ, ਉਹਦੇ 'ਤੇ ਬਾਹਰ ਪ੍ਰੋਬੇਸ਼ਨ 'ਤੇ ਸੀ ਅਤੇ ਇਸ ਟਾਈਮ 'ਤੇ ਫਿਰ ਤੋਂ ਚਾਰਜ ਕੀਤਾ ਗਿਆ ਹੈ।

ਪਹਿਲੇ 6 ਮਹੀਨੇ ਜੇ ਅਸੀਂ ਈਅਰ ਓਵਰ ਈਅਰ ਕੰਪੇਰੀਜ਼ਨ ਕਰਦੇ ਹਾਂ, ਫਿਰ ਤਾਂ ਕੈਨੇਡਾ ਵਾਈਡ ਰਿਪੋਰਟਡ ਗੱਡੀਆਂ ਦੀਆਂ ਜਿਹੜੀਆਂ ਚੋਰੀਆਂ ਨੇ ਉਹ ਹੁਣ 10% ਦੇ ਨਾਲ ਘੱਟ ਚੁੱਕੀਆਂ ਨੇ. Almost 10% reduction in reported auto theft has been reported from last year compared to this year. Of course, haje ta akhirle 6 mahine de data rehnda hai, par kafi positive sign hai. Hun sab to vadh fark pesh hoya hai Alberta province de vich, par sab to ghat fark pesh hoya hai Atlantic Canada de vich. Exact numbers tonu agge jaake zarur dassange. Naal di naal ek nove report de mutabik pichle saal 2025 de jehde dooja quarter hai, ਯਾਨੀ ਕਿ ਮਾਰਚ ਅਪ੍ਰੈਲ ਮਈ ਹੈ, ਸੋਰੀ ਅਪ੍ਰੈਲ ਮਈ ਜੂਨ ਹੈ, ਸੋ 25 ਦੇ ਵਿੱਚ ਕੁਆਰਟਰ 2 ਅਪ੍ਰੈਲ ਮਈ ਜੂਨ ਕੰਪੇਅਰ ਟੂ 26 ਦੇ ਵਿੱਚ ਅਪ੍ਰੈਲ ਮਈ ਜੂਨ. ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 130% ਦੇ ਨਾਲ ਨਵੇਂ ਬੁੱਕ ਕੀਤੇ ਜਾਂਦੇ ਖਰੀਦੇ ਜਾਂਦੇ ਘਰਾਂ ਅਤੇ ਕਾਂਡੋਸ ਦੇ ਵਿੱਚ ਸੇਲ ਦੇ ਵਿੱਚ ਫਰਕ ਪੇਸ਼ ਹੋਇਆ. ਹੁਣ ਆਬਵੀਅਸਲੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਦੇ ਵਿੱਚ ਤਾਂ ਹਿਸਟੋਰਿਕਲੀ ਲੋ, ਰੈਕਰਡ ਲੋ, ਗਾਰਬੇਜ, ਅਬਿਸਮਲ, ਰੀਅਲੀ ਰੀਅਲੀ ਬੈਡ ਸੇਲਸ ਰਿਪੋਰਟ ਹੋਈਆਂ. ਸੋ ਐਨੀਥਿੰਗ ਇਜ਼ ਬੈਟਰ ਦੈਨ ਲਾਸਟ ਈਅਰ, ਇਹ ਤਾਂ ਪੱਕਾ ਹੀ ਪਤਾ ਹੈ. ਪਰ ਫਿਰ ਵੀ ਦੋਸਤੋ, ਇੱਕੋ ਹੀ ਸਾਲ ਦੇ ਵਿੱਚ 130% ਵੱਧ ਨਵੇਂ ਘਰ ਬੁੱਕ ਕੀਤੇ ਗਏ ਆ, ਖਰੀਦੇ ਗਏ ਆ. ਇਹਦੇ ਪਿੱਛੇ ਕਾਰਨ ਕੀ ਦੱਸਿਆ ਗਿਆ ਹੈ ਇਸ ਰਿਪੋਰਟ ਦੇ ਵਿੱਚ? ਆਲਮੋਸਟ ਇੰਟਾਇਰਲੀ ਇੱਕੋ ਇੱਕ ਕਾਰਨ ਹੈ ਕਿ ਫੈਡਰਲ ਅਤੇ ਪ੍ਰੋਵਿੰਸ਼ਲ ਸਰਕਾਰ ਨੇ ਫਸਟ ਟਾਈਮ ਹੋਮ ਬਾਇਰਸ ਨੂੰ ਵੀ ਅਤੇ ਨਾਲ ਦੇ ਨਾਲ ਇਨਵੈਸਟਰਸ ਨੂੰ ਵੀ 13% ਦਾ ਇਨਹੈਂਸਡ HST ਰੀਬੇਟ ਦਿੱਤਾ ਹੋਇਆ ਹੈ, ਜਿਹਦੇ ਨਾਲ ਇੱਕ ਇੱਕ ਬੰਦਾ, ਇੱਕ ਇੱਕ ਪਰਿਵਾਰ, ਚਾਹੇ ਇਨਵੈਸਟਰ ਤੱਕ ਵੀ ਹੋਵੇ, $1,30,000 ਤੱਕ ਬਚਾ ਸਕਦਾ ਹੈ, ਜੋ ਕਿ ਪਹਿਲਾਂ ਉਹ ਨਹੀਂ ਬਚਾਉਂਦੇ ਸੀ. ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ. ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਰਿਵਿਊਜ਼ ਪੇਸ਼ ਕਰਦੇ ਰਵਾਂਗੇ. ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਹੁਣ ਨੰਬਰ ਘੁਮਾ ਸਕਦੇ ਹੋ, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,
416-457-3381. 416-457-3381. Send your text or WhatsApp message. Ace number te. Te jure ro radio program days per days. Naan vapas honne. Ace geet to baad.

0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
0: 905 561

0: AM530 ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ, ਜੋ ਕਿ ਮਲਟੀਪਲ ਡੈਕੇਡਸ ਤੋਂ ਤੁਹਾਨੂੰ ਹੁਣ ਇੰਡੀਆ, ਪਾਕਿਸਤਾਨ, ਦੁਨੀਆ ਦੇ ਜਿਹੜੇ ਮਰਜ਼ੀ ਏਅਰਪੋਰਟ ਤੱਕ ਜਾਣ ਦੇ ਲਈ ਜਾਂ ਜਿਹੜੇ ਮਰਜ਼ੀ ਏਅਰਪੋਰਟ ਲੈ ਕੇ ਇੱਥੇ YYZ ਤੱਕ ਕਿਸੇ ਨੂੰ ਸੱਦਣ ਲਈ ਸਭ ਤੋਂ ਘੱਟ ਰੇਟ, ਸਭ ਤੋਂ ਅਫੋਰਡੇਬਲ ਰੇਟ ਪ੍ਰੋਵਾਈਡ ਕਰਦੇ ਆ ਰਹੇ ਨੇ। ਪਰ ਇਕੱਲਾ ਸਭ ਤੋਂ ਘੱਟ ਰੇਟ ਨਹੀਂ, ਆਫਟਰ ਕੇਅਰ। ਕੱਲ੍ਹ ਨੂੰ ਅਚਾਨਕ ਤੁਹਾਨੂੰ ਲੋੜ ਪੈਂਦੀ ਆ ਕਿ ਟਿਕਟ ਐਕਸਟੈਂਡ ਕਰ ਦਈਏ, ਕੈਂਸਲ ਕਰ ਦਈਏ, ਬਦਲ ਦਈਏ ਤਰੀਕ, ਸਾਨੂੰ ਹੁਣ ਅਚਾਨਕ ਕਿਤੇ ਹੋਰ ਜਾਣਾ ਪੈ ਰਿਹਾ ਹੈ, ਸਾਰੇ ਤੇ ਸਾਰੇ ਕੰਮ ਤੁਹਾਡੇ ਆਪ ਹੀ ਕਰਨਗੇ। ਤੁਹਾਨੂੰ ਪਿੰਡ ਬੈਠੇ ਹੋਏ ਕੋਈ ਵੀ ਫਿਕਰ ਹੋਣੀ ਨਹੀਂ ਹੈਗੀ, ਬਸ ਫੋਨ ਹੀ ਘੁਮਾਉਣਾ ਹੈ ਅਤੇ ਕੰਮ ਤੁਹਾਡੇ ਕੀਤਾ ਜਾਊਗਾ। ਅਤੇ ਅੱਜ ਹੀ ਆਲ ਲਿੰਕ ਟਰੈਵਲ ਵਾਲਿਆਂ ਨੇ ਸਾਨੂੰ ਕੁਛ ਨਵੇਂ ਬ੍ਰੈਂਡ ਨਿਊ ਸਪੈਸ਼ਲ ਫੇਅਰ ਭੇਜੇ ਨੇ। ਜੇਕਰ ਤੁਸੀਂ ਸਪਟੈਂਬਰ ਦੇ ਵਿੱਚ, ਯਾਨੀ ਕਿ ਨੈਕਸਟ ਮੰਥ ਸਪਟੈਂਬਰ ਦੇ ਵਿੱਚ ਚਾਹੁੰਦੇ ਹੋ ਕਿ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਨਾਨ ਸਟਾਪ ਫਲਾਈਟ 'ਤੇ ਵਨ ਵੇ ਸੱਦਿਆ ਜਾਵੇ, ਆਪਦੇ ਲਵਡ ਵਨ ਨੂੰ ਨੈਕਸਟ ਮੰਥ ਸੱਦੋ ਸਿਰਫ $790 ਦੇ ਵਿੱਚ। ਸੋ ਨੈਕਸਟ ਮੰਥ ਦਿੱਲੀ ਟੂ ਟੋਰਾਂਟੋ ਨਾਨ ਸਟਾਪ ਫਲਾਈਟ ਓਨਲੀ $790, $790 ਦੇ ਵਿੱਚ, ਜੇ ਤੁਸੀਂ ਰਾਊਂਡ ਟ੍ਰਿਪ ਹੀ ਬੁੱਕ ਕਰਨੀ ਆ। ਸੋ ਸੱਦੋ ਅਗਲੇ ਮਹੀਨੇ, ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਨਾਨ ਸਟਾਪ ਡਾਇਰੈਕਟ ਫਲਾਈਟ ਹੋਊਗੀ, ਅਤੇ ਵਾਪਸੀ ਤੁਸੀਂ ਬੁੱਕ ਕਰ ਸਕਦੇ ਹੋ ਅਗਲੇ ਸਾਲ ਫੈਬਰੀ ਔਰ ਮਾਰਚ ਇਨ 2027, ਅਤੇ ਕੁੱਲ ਮਿਲਾ ਕੇ ਇਹ ਰਾਊਂਡ ਟ੍ਰਿਪ ਹੋਣੀ ਆ $1400 ਦੇ ਵਿੱਚ, ਕਾਲ ਆਲ ਲਿੰਕ ਟਰੈਵਲ ਐਟ 905-565-8704 ਓਬਵੀਅਸਲੀ ਜੇਕਰ ਤੁਹਾਨੂੰ ਕਿਸੇ ਹੋਰ ਤਰੀਕ ਲਈ ਟਿਕਟਾਂ ਚਾਹੀਦੀਆਂ ਨੇ, ਨੰਬਰ ਤਾਂ ਉਹੀ ਆ, 4-5 ਮਿੰਟ ਗੱਲਬਾਤ ਕਰੋ ਫੋਨ 'ਤੇ, ਤੁਹਾਡੇ $400-$500 ਇੱਕ ਇੱਕ ਟਿਕਟ ਦੇ ਇਹ ਬਚਾ ਸਕਦੇ ਆ। ਕੁਛ ਹੋਰ ਸਪੈਸ਼ਲ ਫੇਅਰ ਦੱਸ ਦਿੰਦਾ ਤੁਹਾਨੂੰ, ਦਿਵਾਲੀ ਸਪੈਸ਼ਲ ਫੇਅਰ ਅੱਜ ਇਹਨਾਂ ਨੇ ਪੇਸ਼ ਕੀਤਾ ਹੈ। ਜੇਕਰ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਅਕਤੂਬਰ ਮਹੀਨੇ ਵਿੱਚ ਜਾਣਾ ਚਾਹੁੰਦਾ ਹੈ, ਜਾਂ ਫਿਰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕੋਈ ਵੀ ਆਪਦੇ ਲਵਡ ਵਨ ਨੂੰ ਅਕਤੂਬਰ ਦੇ ਵਿੱਚ ਸੱਦਣਾ ਚਾਹੁੰਦਾ ਹੈ, ਇਹ ਕਹਿੰਦੇ ਨੇ ਕਿ ਹੁਣੇ ਕਾਲ ਕਰ ਲਓ ਅਤੇ ਤੁਹਾਨੂੰ ਕਾਫੀ ਜ਼ਿਆਦਾ ਪੈਸਾ ਬਚਾ ਦੇਵਾਂਗੇ। ਇੱਕ ਤਾਂ ਇਹਨਾਂ ਨੇ ਸਪੈਸ਼ਲ ਫੇਅਰ ਭੇਜਿਆ ਹੈ, ਸੋ ਆਹ ਜਿਹੜਾ ਹੁਣ ਤੁਹਾਨੂੰ ਰੇਟ ਦੱਸਣ ਲੱਗੇ ਆ, ਧਿਆਨ ਨਾਲ ਸੁਣੋ। ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਅਕਤੂਬਰ ਮਹੀਨੇ ਵਿੱਚ, ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਾਪਸ ਆਓ ਡਿਸੰਬਰ ਮਹੀਨੇ ਦੇ ਵਿੱਚ, ਅਤੇ ਇਹ 2 bags ਇੰਕਲੂਡਿਡ, 2 attaches ਵਿੱਚ ਹੀ ਨੇ। ਦਿਵਾਲੀ ਸਪੈਸ਼ਲ $1890 ਦੇ ਵਿੱਚ, $1890 ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹਾਂ। ਨਾਲੇ ਜੇ ਤੁਸੀਂ ਮੈਕਸੀਕੋ ਦਾ ਪੂਰਾ ਨਜ਼ਾਰਾ ਲੈਣਾ ਚਾਹੁੰਦੇ ਹੋ, 3 nights 4 days, ਤੁਸੀਂ ਟੋਰਾਂਟੋ ਤੋਂ ਲੈ ਕੇ ਮੈਕਸੀਕੋ ਤੱਕ ਜਿਹੜੀ ਤੁਹਾਡੀ ਫਲਾਈਟ ਹੈ, ਨਾਲੇ ਉੱਥੇ ਜਿਹੜਾ 5-star ਰਿਜ਼ੋਰਟ ਦਾ ਰਹਿਣਾ ਹੈ, ਖਾਣਾ ਹੈ, ਪੀਣਾ ਹੈ, ਸੋਣਾ ਹੈ, ਨਹਾਉਣਾ ਹੈ, ਸਾਰਾ ਕੁਛ ਹੈ, ਅਤੇ ਵਾਪਸੀ ਇਹ ਕੁੱਲ ਮਿਲਾ ਕੇ $890 ਦੇ ਵਿੱਚ, 3 nights 4 days ਤੁਸੀਂ ਮੈਕਸੀਕੋ ਦਾ ਲਗਜ਼ਰੀ ਆਲ ਇਨਕਲੂਸਿਵ ਪੈਕੇਜ, ਕੈਨ ਯੂ ਬਿਲੀਵ ਇਟ, $890, ਇਹ ਤਾਂ ਕੋਈ 20 ਸਾਲ ਪੁਰਾਣੀ ਪ੍ਰਾਈਸ ਹੋਣੀ ਆ, $890 ਦੇ ਵਿੱਚ ਤੁਸੀਂ ਆਲ ਇਨਕਲੂਸਿਵ ਪੈਕੇਜ ਬੁੱਕ ਕਰ ਸਕਦੇ ਹੋ। ਕਾਲ ਆਲ ਲਿੰਕ ਟਰੈਵਲ ਐਟ 905-565-8704 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗਿਰੀ ਲੀਗਲ ਸਰਵਿਸ ਦੇ ਵੱਲੋਂ। ਮਨੀਤ ਗਿਰੀ ਬਹੁਤ ਹੀ ਤਕੜੇ ਵਕੀਲ ਹਨ, ਜੋ ਕਿ ਵੱਖੋ ਵੱਖ ਡਿਫਰੈਂਟ ਫੀਲਡਸ ਵਿੱਚ ਸਪੈਸ਼ਲਾਈਜ਼ ਕਰਦੇ ਨੇ। ਖਾਸ ਤਾਂ ਜੇਕਰ ਤੁਹਾਡੇ ਪੇ ਨੂੰ, ਤੁਹਾਡੇ ਪੈਸਿਆਂ ਨੂੰ, ਤੁਹਾਡੀ ਤਨਖਾਹ ਨੂੰ, ਤੁਹਾਡੇ ਚੈੱਕ ਨੂੰ ਕਿਸੇ ਵੀ ਇੰਪਲੋਇਰ ਨੇ ਜਾਂ ਟਰੱਕਿੰਗ ਕੰਪਨੀ ਨੇ ਮਾਰਿਆ ਹੈ, ਤੁਹਾਨੂੰ ਠੱਗਿਆ ਗਿਆ ਹੈ, ਜਾਂ ਹੁਣ ਲਾਰੇ ਲਾਏ ਜਾ ਰਹੇ ਨੇ ਕਿ ਦੇ ਦੇਵਾਂਗੇ, ਜਾਂ ਫੋਨ ਹੀ ਨਹੀਂ ਚੱਕਿਆ ਜਾ ਰਿਹਾ, ਜਵਾਬ ਹੀ ਨਹੀਂ ਤੁਹਾਨੂੰ ਮਿਲ ਰਿਹਾ, ਹੁਣ ਇੱਕੋ ਹੀ ਚਾਰਾ ਰਹਿ ਗਿਆ ਹੈ, ਲੀਗਲ ਚਾਰਾ, ਜਿਹਦੇ ਰਾਹੀਂ ਤੁਹਾਡੀ ਪੂਰੀ ਦੀ ਪੂਰੀ ਪ੍ਰੋਫੈਸ਼ਨਲ ਲੀਗਲ ਮਦਦ ਕਰਨਗੇ। ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸਿਸ, ਬਸ ਨੰਬਰ ਘੁਮਾਓ, ਦੱਸੋ ਕਿਹੜੇ ਮਹੀਨੇ ਕਿੱਥੇ ਕੰਮ ਕੀਤਾ ਹੈ, ਕਿਹੜੀ ਟਰੱਕਿੰਗ ਕੰਪਨੀ ਦਾ, ਕਿਹੜੇ ਰੈਸਟੋਰੈਂਟ ਦਾ, ਜੋ ਵੀ ਹੈਗਾ, ਅਤੇ ਕਿੰਨੇ ਪੈਸੇ ਨੂੰ ਉਹ ਕੀਤੇ ਜਾਂਦੇ ਨੇ, ਅਤੇ ਤੁਹਾਡੇ ਲਈ ਜਲਦ ਤੋਂ ਜਲਦ ਤੁਹਾਡੇ ਹੱਕ ਦੀ ਕਮਾਈ ਨੂੰ ਇਹ ਵਾਪਸ ਦਿਲਵਾਉਣਗੇ। 437-551-8000 ਦੇਸ ਪ੍ਰਦੇਸ ਦਾ ਹਵਾਲਾ ਜ਼ਰੂਰ ਦਿਓ। ਇਹਨਾਂ ਦੇ ਬਰੈਂਪਟਨ ਦੇ ਵਿੱਚ ਵੀ, ਓਕਵਿਲ ਦੇ ਵਿੱਚ ਵੀ ਮਲਟੀਪਲ ਡਿਫਰੈਂਟ ਦਫ਼ਤਰ ਨੇ, ਤੁਸੀਂ ਇਨ ਪਰਸਨ ਬਿਲਕੁਲ ਫ੍ਰੀ ਕੰਸਲਟੇਸ਼ਨ ਲਈ ਮਿਲ ਵੀ ਸਕਦੇ ਹੋ, ਫੋਨ 'ਤੇ ਵੀ ਗੱਲਬਾਤ ਕਰ ਸਕਦੇ ਹੋ, ਅਤੇ ਪੇ ਮਾਰਨ ਤੋਂ ਇਲਾਵਾ ਜੇ ਹੁਣ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਕਈ ਸਾਲ ਪਹਿਲਾਂ ਕੋਈ ਘਰ ਜਾਂ ਕੋਈ ਕਾਂਡੋ ਬੁੱਕ ਕੀਤਾ ਸੀ, ਹੁਣ ਬਿਲਡਰ ਨਾ ਤਾਂ ਕਲੋਜ਼ਿੰਗ ਕਰ ਰਿਹਾ ਹੈ, ਨਾ ਤਾਂ ਤੁਹਾਡਾ ਡਿਪੋਜ਼ਿਟ ਵਾਪਸ ਮੋੜ ਰਿਹਾ ਹੈ, ਜਾਂ ਤਾਂ ਤੁਸੀਂ ਕਲੋਜ਼ ਕਰ ਹੀ ਨਹੀਂ ਸਕਦੇ ਕਿਉਂਕਿ ਖਰੀਦਣ ਵਾਲੀ ਪ੍ਰਾਈਸ ਤੋਂ ਲੈ ਕੇ ਹੁਣ ਅਪਰੇਜ਼ ਵਾਲੀ ਪ੍ਰਾਈਸ ਤੱਕ ਲੱਖਾਂ ਦਾ ਫਰਕ ਪੇਸ਼ ਹੋ ਗਿਆ। ਤੁਹਾਡੀ ਮੋਰਗੇਜ ਨਹੀਂ ਹੋ ਰਹੀ ਹੈ, ਹੋ ਹੀ ਨਹੀਂ ਸਕਦੀ ਹੈ। ਇਹ ਕਹਿੰਦੇ ਨੇ ਕਿ ਤੁਹਾਨੂੰ ਤੁਹਾਡੇ ਕੰਟਰੈਕਟ ਦੇ ਵਿੱਚੋਂ ਬਹੁਤ ਆਸਾਨੀ ਨਾਲ ਇਹ ਕੱਢ ਸਕਦੇ ਆ, ਬਿਲਡਰ ਨਾਲ ਨੈਗੋਸ਼ੀਏਟ ਕਰ ਸਕਦੇ ਆ, ਤੁਹਾਡਾ ਡਿਪੋਜ਼ਿਟ ਤੱਕ ਵੀ ਤੁਹਾਨੂੰ ਵਾਪਸ ਦਿਲਵਾ ਸਕਦੇ ਆ। ਅਤੇ ਅੱਜ ਹੀ ਇਹਨਾਂ ਨਾਲ ਸੰਪਰਕ ਕਰੋ, ਮਨੀਤ ਗਿਰੀ ਫਰੋਮ ਗਿਰੋ ਲੀਗਲ ਸਰਵਿਸਿਜ਼ ਐਟ 437-551-8000। ਜੇ ਤੁਹਾਨੂੰ ਕਿਸੇ ਵੀ ਇੰਪਲੋਇਰ ਨੇ ਕਿਸੇ ਵੀ ਕਾਰਨ ਦੇ ਲਈ, ਕਿਸੇ ਵੀ ਬਹਾਨੇ ਲਈ ਜਾਂ ਬਿਨਾਂ ਹੀ ਕਾਰਨ ਦੇ ਲਈ ਕੋਈ ਲੜਾਈ ਝਗੜਾ ਹੋਇਆ ਹੈ, ਕੋਈ ਬਹਿਸ ਹੋਈ ਹੈ ਅਤੇ ਤੁਹਾਨੂੰ ਚੱਕ ਕੇ ਮਾਰਿਆ ਬਾਹਰ ਕੰਮ ਤੋਂ ਹੀ ਕੱਢ ਦਿੱਤਾ, ਇਹ ਤੁਹਾਨੂੰ ਕਾਫੀ ਜ਼ਿਆਦਾ ਪੈਸਾ ਸੈਵਰੈਂਸ ਦੇ ਰਾਹੀਂ ਦਿਲਵਾ ਸਕਦੇ ਨੇ। ਅੱਜ ਹੀ ਇਹਨਾਂ ਨਾਲ ਸੰਪਰਕ ਕਰੋ, 437-551-8000, 437-551-8000, ਗਿਰੀ ਲੀਗਲ ਸਰਵਿਸਿਜ਼। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ANJ ਆਟੋ ਰਿਪੇਅਰ। ANJ ਆਟੋ ਰਿਪੇਅਰ ਵਾਲੇ ਬਹੁਤ ਲੰਬੇ ਸਮੇਂ ਤੋਂ ਤਸੱਲੀ ਬਖਸ਼ ਗੱਡੀਆਂ ਦੀ ਮੁਰੰਮਤ ਕਰਦੇ ਆ ਰਹੇ ਨੇ। ਜਿਹੜੀ ਮਰਜ਼ੀ ਗੱਡੀ ਦੀ ਮੇਕ ਐਂਡ ਮਾਡਲ ਹੋਵੇ, ਚਾਹੇ ਫੈਂਸੀ ਯੂਰੋਪੀਅਨ ਗੱਡੀ ਹੋਵੇ, ਚਾਹੇ ਕੋਈ ਹਾਂਡਾ, ਕੋਈ ਟਾਇਓਡਾ, ਚਾਹੇ ਕੋਈ ਟੈਸਲਾ, ਜਿਹੜੀ ਮਰਜ਼ੀ ਹੋਵੇ ਯਾਰ, ਚਾਹੇ ਏਸ਼ੀਅਨ ਗੱਡੀ ਹੋਵੇ, ਚਾਹੇ ਡੋਮੈਸਟਿਕ ਗੱਡੀ ਹੋਵੇ, ਚਾਹੇ ਇਲੈਕਟ੍ਰੀਕਲ ਹੋਵੇ, ਚਾਹੇ ਰੈਗੂਲਰ ਕੰਬਸ਼ਨ ਇੰਜਨ ਹੋਵੇ, ਚਾਹੇ ਡੀਜ਼ਲ ਹੋਵੇ, ਜਿਹੜੀ ਮਰਜ਼ੀ ਮੇਕ ਐਂਡ ਮਾਡਲ ਗੱਡੀ ਹੋਵੇ, ਤੁਸੀਂ ਜੇਕਰ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਹੈ ਫਿਰ ਅਸੀਂ ਰੈਕਮੈਂਡ ਕਰਦੇ ਹਾਂ ਕਿ ਆਪਦੀ ਗੱਡੀ ਨੂੰ ਲੈ ਕੇ ਜਾਓ ANJ ਆਟੋ ਰਿਪੇਅਰ, ਜੋ ਕਿ ਹਾਈਵੇ 50 ਅਤੇ ਮੇਫੀਲ ਦੇ ਨੇੜੇ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹਾਈਵੇ 50 ਅਤੇ ਮੇਫੀਲ 'ਤੇ, ਉਹਦੇ ਬਿਲਕੁਲ ਲਾਗੇ ਹੀ ਆ, 91 ਹੀਲੀ ਰੋਡ ਇਨ ਬੋਲਟਨ, 91 ਹੀਲੀ ਰੋਡ ਬੋਲਟਨ, ANJ ਆਟੋ ਰਿਪੇਅਰ, ਆਪਣੇ ਹੀ ਬਾਈਆਂ ਦੀ ਦੁਕਾਨ ਹੈ। ਬਹੁਤ ਲੰਬੇ ਸਮੇਂ ਤੋਂ ਇਹ ਤਸੱਲੀ ਬਖਸ਼ ਰਿਪੇਅਰ ਕਰਦੇ ਆ ਰਹੇ ਨੇ। ਜੇ ਨਵੇਂ ਟਾਇਰ ਪਾਉਣੇ ਆ ਗੱਡੀ ਦੇ, ਕਹਿੰਦੇ ਨੇ ਕਿ ਅਸੀਂ ਜਿਹੜੇ ਮਰਜ਼ੀ ਰੇਟ ਰਿਪੀਟ ਕਰ ਦੇਵਾਂਗੇ, ਗੱਡੀ ਦਾ ਇੰਜਨ ਦਾ ਕੰਮ, ਬ੍ਰੇਕਾਂ ਦਾ ਕੰਮ, ਸਸਪੈਂਸ਼ਨ ਦਾ, ਐਗਜ਼ਾਸਟ ਦਾ, ਓਇਲ ਚੇਂਜ ਹੀ ਇਕੱਲਾ ਕਰਵਾਉਣਾ ਹੋਵੇ, ਜਾਂ ਫਿਰ ਲਾਈਟ ਟੀ ਕਰ ਰਹੀ ਹੈ ਕਿ ਭਾਈ ਮੇਰਾ ਸਰਵਿਸ ਕਰਵਾ ਦਿਉ, ਜਿਹੜਾ ਮਰਜ਼ੀ ਕੰਮ ਹੋਵੇ ਗੱਡੀ ਦਾ, ANJ ਆਟੋ ਰਿਪੇਅਰ, 905-857-7596, 905-857-7596, ਜਾਂ ਗੱਡੀ ਨੂੰ ਲੈ ਕੇ ਜਾਓ ਡਾਇਰੈਕਟਲੀ ਟੂ ਹਾਈਵੇ 50 ਇਨ ਮੇਫੀਲਡ, ਕਲੋਜ਼ ਟੂ ਦ ਹੋਮ ਡੀਪੋ ਪਲਾਜ਼ਾ, 91 ਹੀਲੀ ਰੋਡ ਇਨ ਬੋਲਟਨ। ਅਤੇ ਇਸ ਹੀ ਜਗ੍ਹਾ ਜਿੱਥੇ 91 ਹੀਲੀ ਰੋਡ ਬੋਲਟਨ ਹੈ, ਉਹਦੇ ਬਿਲਕੁਲ ਨੇੜੇ ਹੀ ਬ੍ਰੈਂਡ ਨਿਊ, ਹਜ਼ਾਰਾਂ ਹੀ ਨਵੇਂ ਘਰਾਂ ਦੀ ਇੱਕ ਮਾਸਟਰ ਪਲਾਨ ਕਮਿਊਨਿਟੀ ਲੈ ਕੇ ਆਏ ਨੇ ਟੀਮ ਸਿੱਧੂ, ਕੈਲਡਨ ਸ਼ਹਿਰ ਦੇ ਵਿੱਚ, ਮੇਫੀਲਡ ਰੋਡ ਅਤੇ ਹਜ਼ਾਰਾਂ ਹੀ ਨਵੇਂ ਘਰਾਂ ਦੀ ਮਾਸਟਰ ਪਲਾਨ ਕਮਿਊਨਿਟੀ, ਸੈਂਕੜੇ ਹੀ ਨਵੇਂ ਸਕੂਲਸ, ਕਮਿਊਨਿਟੀ ਸੈਂਟਰ, ਸ਼ਾਪਿੰਗ ਸੈਂਟਰਸ, ਪਲਾਜ਼ੇ ਪਲੂਜ਼ੇ, ਸਭ ਕੁਛ ਹੀ ਇਹ ਤਿਆਰ ਹੋ ਰਿਹਾ ਹੈ। ਨਵੇਂ ਫਰੀ ਹੋਲ ਟਾਊਨ ਹਾਊਸਿਸ ਅਤੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਅੰਡਰ 1 ਮਿਲੀਅਨ, 2027 ਦੇ ਐਂਡ ਤੋਂ ਲੈ ਕੇ 28 ਤੱਕ ਵੀ ਤਿਆਰ ਹੋ ਰਹੇ ਨੇ। ਸੋ 1+ ਈਅਰ, ਆਲਮੋਸਟ 1.5+ ਈਅਰਸ ਦਾ ਟਾਈਮ ਪਿਆ ਹੈ ਕਲੋਜ਼ਿੰਗ ਤੱਕ। 2-ਫਲੋਰ ਟ੍ਰੈਡੀਸ਼ਨਲ ਫਰੀ ਹੋਲਡ ਟਾਊਨ ਹਾਊਸਿਸ ਸਿਰਫ 749, 7.5 ਲੱਖ ਤੋਂ ਵੀ ਘੱਟ ਦੀ ਪ੍ਰਾਈਸ ਸ਼ੁਰੂ ਹੁੰਦੀ ਆ, 749, ਅਤੇ ਇਹ ਚਾਹੇ ਇਨਵੈਸਟਰ ਹੋ, ਚਾਹੇ ਫਸਟ ਟਾਈਮ ਹੋਮ ਬਾਇਰ ਹੋ, ਸਾਰਿਆਂ ਲਈ ਪ੍ਰਾਈਸ ਹੈ 749। ਅਪ ਟੂ 2300 ਸਕੁਆਇਰ ਫੁੱਟ, 3-4 ਬੈਡਰੂਮਸ, 2.5-3.5 ਬਾਥਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਬਿਗ ਬੈਕ ਯਾਰਡ, ਨਾਲੇ ਅਨਫਿਨਿਸ਼ਡ ਬੇਸਮੈਂਟ, ਨਾਲੇ ਇਹ ਫੁੱਲੀ ਫਰੀ ਹੋਲਡ ਹੈ, ਮਤਲਬ ਕੋਈ ਵੀ 0 ਮੰਥਲੀ ਮੇਨਟੇਨੈਂਸ ਫੀ ਹੈ। ਕੁੱਲ ਮਿਲਾ ਕੇ 1 ਸਾਲ ਦੇ ਵਿੱਚ ਇਕੱਲਾ 10% ਡਿਪੋਜ਼ਿਟ ਕਿਸ਼ਤਾਂ ਦੇ ਵਿੱਚ ਪੇ ਕਰਨਾ ਹੈ। ਨਾਲੇ 32-ਫੁੱਟ ਲਾਟ 'ਤੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ 9.5 ਲੱਖ ਤੋਂ ਵੀ ਘੱਟ ਪ੍ਰਾਈਸ ਤੋਂ ਪ੍ਰਾਈਸ ਸ਼ੁਰੂ ਹੁੰਦੀ ਆ, 949। ਸੋ 949,000 ਡਬਲ ਕਾਰ ਗਰਾਜ, 32-ਫੁੱਟ ਲਾਟ, ਡੀਟੈਚਡ ਹੋਮ, ਇਹ 2345 ਸਕੁਆਇਰ ਫੁੱਟ ਤੱਕ, 4 ਬੈਡਰੂਮ ਤੱਕ, 3.5 ਬੈਥਰੂਮ ਤੱਕ, ਡਬਲ ਕਾਰ ਗਰਾਜ, ਵੱਡੀ ਬੈਕਯਾਰਡ, ਅਨਫਿਨਿਸ਼ ਬੇਸਮੈਂਟ, ਅਤੇ ਇਕੱਲਾ 10% ਡਿਪੋਜ਼ਿਟ ਪੂਰਾ ਕਰਨਾ ਹੈ 1 ਸਾਲ ਦੇ ਵਿੱਚ। ਜ਼ਿਆਦਾ ਵੱਡੇ 36-ਫੁੱਟ ਲਾਟ 'ਤੇ double car garage detached homes from only 1 million. Under 1.1 million, 1 million the price shuru hundi aa 2600 plus square foot tak 5 bedroom tak 3.5 bathroom tak double car garage hai unfinished basement hai baddi backyard vi hai te kalla 10% deposit hai eh Mayfield and the Gore Road te 27 de end to leke 28 tak taiyar hone aa 1 to 1.5 plus years time hai closing tak call team Sidhu 416-302-0016 416-302-0016 ਇਸ ਪ੍ਰੋਜੈਕਟ ਵਿੱਚ ਅੱਜ ਹੀ ਬ੍ਰੈਂਡ ਨਿਊ ਲੋਟਸ ਰਿਲੀਜ਼ ਹੋਏ ਨੇ 416-302 416-302-0016 ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਤੁਹਾਨੂੰ ਅੱਜ ਹੀ ਖਾਸ ਤਾਂ ਸ਼ਾਮ 6 ਵਜੇ ਤੋਂ ਬਾਅਦ ਹੀ ਆਪਦੀ ਗੱਡੀ ਦੇ ਵਿੱਚ ਗੈਸ ਭਰ ਲੈਣੀ ਚਾਹੀਦੀ ਹੈ ਜਾਂ ਡੀਜ਼ਲ ਭਰ ਲੈਣੀ ਚਾਹੀਦੀ ਹੈ ਕਿਉਂਕਿ ਕੱਲ੍ਹ ਨੂੰ entire southern ontario de vich sare te sare gas stations te ek kafi baddi price jump pesh hon wali hai canadians for affordable energy to petroleum analyst dan McTeague ne kiya hai ke ohde hun inne dahakiyan de tajrube de vich 2026 tayar ajuba warga is saal reha hai te sab to wildest ride in energy prices pesh hoya hai is expert de mutabik kal sveer nu tuhade nedle gas station te price at the pumps 6 ਜਾਂ 7 ਸੈਂਟ ਪਰ ਲੀਟਰ ਨਾਲ ਵਧਣੀ ਆ 168.9 ਜਾਂ 169.9 ਸੈਂਟ ਪਰ ਲੀਟਰ ਤੱਕ ਨਾਲੇ ਡੀਜ਼ਲ ਪ੍ਰਾਈਸਿਸ ਤਾਂ 12 ਸੈਂਟ ਪਰ ਲੀਟਰ ਨਾਲ ਵਧਣਗੀਆਂ ਕੱਲ੍ਹ ਨੂੰ 220.9 ਸੈਂਟ ਪਰ ਲੀਟਰ ਤੱਕ ਪਰ ਇਸ ਐਕਸਪਰਟ ਨੇ ਵਾਰਨ ਕੀਤਾ ਹੈ ਕਿਉਂਕਿ ਹੁਣ US ਪ੍ਰੈਜ਼ੀਡੈਂਟ ਡੋਨਲਡ ਟਰੰਪ ਘੱਟ ਹੀ ਬੋਲ ਰਿਹਾ ਹੈ ਸਟ੍ਰੇਟ ਆਫ ਹਰਮੂਜ਼ ਖੋਲ੍ਹਣ ਦੇ ਬਾਰੇ ਇਰਾਨ ਦੇ ਨਾਲ ਪੀਸ ਡੀਲ ਫਾਈਨਲਾਈਜ਼ ਕਰਨ ਦੇ ਬਾਰੇ ਇਹਦੇ ਬਾਰੇ ਘੱਟ ਹੀ ਦਿਲਚਸਪੀ ਦਿਖਾ ਰਿਹਾ ਹੈ ਕੋਈ ਵੀ ਖਾਸ ਅਪ ਐਂਡ ਡਾਊਨ ਪ੍ਰਾਈਸ ਰੋਲਰ ਕੋਸਟਰ ਹੁਣ ਨਹੀਂ ਪੇਸ਼ ਹੋ ਰਿਹਾ ਹੈ ਮਤਲਬ ਕਿ ਰਿਲੀਫ ਘੱਟ ਸਿਰਫ ਪੇਨ ਜ਼ਿਆਦਾ ਅਪ ਅਪ ਅਪ ਹੀ ਪੇਸ਼ ਹੋਣ ਦੀ ਹੁਣ ਪ੍ਰਾਈਸਿਸ ਦੀ ਐਕਸਪੈਕਟੇਸ਼ਨ ਹੈ ਇਸ ਐਕਸਪਰਟ ਨੇ ਅੰਦਾਜ਼ਾ ਲਾਇਆ ਹੈ ਕਿ ਕੱਲ੍ਹ ਨੂੰ ਜਿੱਥੇ 6 ਜਾਂ 7 ਸੈਂਟ ਦੇ ਨਾਲ ਗੈਸ ਦੀ ਪ੍ਰਾਈਸ ਵਧਣੀ ਆ ਪਰਸੋਂ ਨੂੰ 2 ਜਾਂ 3 ਸੈਂਟ ਹੋਰ ਮਿਨੀਮਮ ਅਗਲੇ ਦਿਨ 2 ਤੋਂ ਲੈ ਕੇ 3 ਸੈਂਟ ਹੋਰ ਮਿਨੀਮਮ ਲਿਟਰਲੀ ਐਵਰੀ ਡੇ ਪਰ ਡੇ ਪ੍ਰਾਈਸਿਸ ਘੱਟ ਤੋਂ ਘੱਟ 2 ਤੋਂ ਲੈ ਕੇ 3 ਸੈਂਟ ਪਰ ਲੀਟਰ ਨਾਲ ਵਧਣੀਆਂ ਹੀ ਵਧਣੀਆਂ ਹਨ ਐਵਰੀ ਸਿੰਗਲ ਡੇ ਪਰ ਡੇ ਫੋਰ ਦ ਨੈਕਸਟ ਮਲਟੀਪਲ ਡੇਜ਼ ਕਿਉਂਕਿ ਐਨਰਜੀ ਐਨਲਿਸਟ ਅਤੇ ਮਾਰਕੀਟਸ ਨੂੰ ਹੁਣ ਲੱਗਦਾ ਹੈ ਕਿ ਸਟ੍ਰੇਟ ਆਫ ਹਰਮੂਜ਼ ਕਾਫੀ ਚਿਰ ਦੇ ਲਈ ਬੰਦ ਰਹਿਣੀ ਹੀ ਰਹਿਣੀ ਹੈ ਜ਼ਿਆਦਾ ਵੱਡੀ ਪਿਕਚਰ Canadians for Affordable Energy to Dan McTeague ne kiya ke globally takriban 2 billion barrels of oil di kami hai strategic reserves de vich te demand de hisab naal could you believe it 2 billion tel diyan baltiyan di kami hai shortage hai te US de vich ta strategic petroleum reserve oh hun America de vich 300 million baltiyan ਤੋਂ ਵੀ ਘੱਟ ਹੁਣ ਨੰਬਰ ਰਿਪੋਰਟ ਕੀਤਾ ਗਿਆ ਹੈ ਜੋ ਕਿ ਉਹਨਾਂ ਦੇ ਸਟੇਟਡ ਆਪਰੇਸ਼ਨਲ ਮਿਨੀਮਮ ਤੋਂ ਵੀ ਘੱਟ ਨੰਬਰ ਹੈ ਗਲੋਬਲ ਓਇਲ ਸ਼ੋਰਟੇਜ ਹੋਣ ਕਰਕੇ ਇਕੱਲੇ ਫਿਊਲ ਪ੍ਰਾਈਸਿਸ ਨਹੀਂ ਪਰ ਅੱਗੇ ਫਿਰ ਜਿਹੜੇ ਪੈਟਰੋਕੈਮੀਕਲਸ ਤਿਆਰ ਕੀਤੇ ਜਾਂਦੇ ਆ ਉਹਦੇ ਖਰਚੇ ਫੂਡ ਪ੍ਰੋਡਕਟਸ ਦੇ ਖਰਚੇ ਟਰਾਂਸਪੋਰਟੇਸ਼ਨ ਦੇ ਖਰਚੇ ਸਭ ਕੁਝ ਹੀ ਐਲੋਵੇਟਡ ਯਾਨੀ ਕਿ ਜ਼ਿਆਦਾ ਮਹਿੰਗਾ ਰਹਿਣਾ ਹੈ ਇਸ ਸਾਲ ਦੇ ਵਿੱਚ ਤਾਂ ਗੱਲ ਪੱਕੀ ਆ ਪਰ ਇਸ ਐਨਲਿਸਟ ਨੇ ਕਿਹਾ ਕਿ 2027 ਦੇ ਵਿੱਚ ਵੀ ਤੁਸੀਂ ਦੇਖ ਲਿਓ ਐਲੋਵੇਟਡ ਪ੍ਰਾਈਸਿਸ ਹਾਇਰ ਕਾਸਟ ਆਫ ਲਿਵਿੰਗ ਰਹਿਣੀ ਹੀ ਰਹਿਣੀ ਹੈ ਵੈਰੀ ਅਨਫੋਰਚੁਨੇਟ ਸੋ ਦੋਸਤੋ ਅੱਜ ਕਈ ਗਵਰਨਮੈਂਟ ਇਨਸਾਈਡਰ ਸੋਰਸਿਸ ਨੇ ਮੇਨ ਸਟ੍ਰੀਮ ਮੀਡੀਆ ਆਊਟਲੈਟਸ ਨੂੰ ਦੱਸਿਆ ਹੈ ਕਿ ਕੈਨੇਡਾ ਐਂਡ US ਟ੍ਰੇਡ ਰੈਪ੍ਰੈਜ਼ੈਂਟੇਟਿਵਸ ਨੇ ਅੱਜ ਇਨ ਪਰਸਨ ਮਿਲ ਕੇ ਕਿਹਾ ਹੈ ਫੈਸਲਾ ਲਿਆ ਹੈ ਕਿ ਉਹ ਅਗਲੇ ਹਫ਼ਤੇ ਹੀ ਸ਼ਾਇਦ ਮੰਡੇ ਅਗਸਤ 17, 2026 ਨੂੰ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਪੋਟੈਂਸ਼ੀਅਲ ਟ੍ਰੇਡ ਡੀਲ ਤੱਕ ਪਾਸ ਪੇਸ਼ ਕਰਨਗੇ ਇੱਕ ਰਾਹ ਦਿਖਾਉਣਗੇ ਜਿਹਦੇ ਰਾਹੀਂ ਇੱਕ ਜ਼ਿਆਦਾ ਵੱਡੀ ਇਕਨੋਮਿਕ ਡੀਲ ਤਿਆਰ ਕੀਤੀ ਜਾ ਸਕਦੀ ਆ ਅਤੇ ਨਾਲ ਦਾ USMCA ਰੀਨੈਗੋਸ਼ੀਏਸ਼ਨ ਸ਼ੁਰੂ ਕੀਤੇ ਜਾ ਸਕਦੇ ਆ ਕੋਸ਼ਿਸ਼ ਕਰਨਗੇ ਕੈਨੇਡੀਅਨ ਐਂਡ ਅਮੈਰੀਕਨ ਕਾਊਂਟਰਪਾਰਟਸ ਕਿ ਕੈਨੇਡੀਅਨ ਗੁੱਡਸ ਦੇ ਖਿਲਾਫ ਨਵੇਂ 50% ਦੇ ਟੈਰਿਫਸ ਨਾ ਹੀ ਸ਼ੁਰੂ ਕੀਤੇ ਜਾਣ ਇਹ ਰੋਕੇ ਹੀ ਜਾਣ ਅਤੇ ਟਾਈਮਿੰਗ ਹੀ ਇਹਦੀ ਬੜੀ ਕਮਾਲ ਦੀ ਆ ਕਿਉਂਕਿ ਉਸ ਹੀ ਦਿਨ ਨੂੰ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵਾਪਸ ਕੈਨੇਡਾ ਆ ਰਿਹਾ ਹੈ ਆਪਦੇ ਇਟਲੀ ਦੇ ਵਕੇਸ਼ਨ ਤੋਂ ਸੋ ਵਕੇਸ਼ਨ ਦੀ ਵੀ ਟਾਈਮਿੰਗ ਬੜੀ ਕਮਾਲ ਦੀ ਆ ਅੱਜ ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲੈਬਲਾਂਕ ਨੇ ਇਨ ਪਰਸਨ ਮੀਟਿੰਗ ਰੱਖੀ ਵਾਸ਼ਿੰਗਟਨ DC ਦੇ ਵਿੱਚ ਆਪਦੇ ਕਾਊਂਟਰ ਪਾਰਟ US ਟ੍ਰੇਡ ਰੈਪਰਜ਼ੈਂਟੇਟਿਵ ਜੇਮਸਨ ਗਰੀਰ ਦੇ ਨਾਲ ਤੇ ਇਹ ਹੁਣ ਦੋਸਤੋ 3 ਹਫ਼ਤਿਆਂ ਦੇ ਵਿੱਚ ਇਹਨਾਂ ਦੀ ਤੀਜੀ ਮੀਟਿੰਗ ਹੋਈ ਹੈ ਥਿੰਗਸ ਆਰ ਗੈਟਿੰਗ ਪ੍ਰੀਟੀ ਸੀਰੀਅਸ ਇਸ ਮੀਟਿੰਗ ਤੱਕ ਜਿਹੜੇ ਪ੍ਰੀਵੀ ਸੋਰਸਿਸ ਨੇ ਯਾਨੀ ਕਿ ਗਵਰਨਮੈਂਟ ਇਨਸਾਈਡਰ ਸੋਰਸਿਸ ਨੇ ਉਹਨਾਂ ਨੇ ਹੁਣ ਤੱਕ ਤਕਰੀਬਨ ਕੈਨੇਡੀਅਨ ਪ੍ਰੈਸ ਦੇ ਸਾਰੇ ਮੇਨ ਸਟ੍ਰੀਮ ਮੀਡੀਆ ਆਊਟਲੈਟ ਨੂੰ ਦੱਸ ਹੀ ਦਿੱਤਾ ਹੈ ਕਿ ਦੋਨਾਂ ਮੁਲਕਾਂ ਦੇ ਟਾਪ ਟ੍ਰੇਡ ਰੈਪਰਜ਼ੈਂਟੇਟਿਵ ਹੁਣ ਤਿਆਰ ਹਨ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਜੁਆਇੰਟ ਪਾਥ ਕਹਿ ਲਓ ਜੁਆਇੰਟ ਪਲਾਨ ਫੋਰਵਰਡ ਕਹਿ ਲਓ ਪੇਸ਼ ਕਰਨ ਦੇ ਲਈ ਜਿਹਦੇ ਰਾਹੀਂ ਸਾਰੀਆਂ ਮੋਟੀਆਂ ਮੋਟੀਆਂ ਗੱਲਾਂ ਤਾਂ ਹੁਣ ਫਾਈਨਲਾਈਜ਼ ਹੋ ਗਈਆਂ ਨੇ ਪਰ ਮੇਨ ਮਕਸਦ ਹੈ ਕਿ ਇੱਕ ਜ਼ਿਆਦਾ ਵੱਡੀ ਟ੍ਰੇਡ ਡੀਲ ਹਾਸਲ ਕੀਤੀ ਜਾਵੇ ਫਿਊਚਰ ਦੇ ਵਿੱਚ ਹੁਣ ਤਰੀਕ ਸੈੱਟ ਕੀਤੀ ਗਈ ਆ ਅਗਲੇ ਮੰਡੇ ਲਈ ਅਗਸਤ 17, 2026 ਲਈ ਉਸ ਹੀ ਦਿਨ ਜਦੋਂ ਸਾਡਾ ਬੜਾ ਮਿਹਨਤੀ PM ਮਿਸਟਰ ਕਾਰਨੀ ਇਟਲੀ ਦੇ ਨਜ਼ਾਰੇ ਲੈ ਕੇ ਵਕੇਸ਼ਨ ਕਰਕੇ ਵਾਪਸ ਮੁੜੂਗਾ ਕੈਨੇਡਾ ਤੱਕ ਜਿੱਥੇ ਨਵਾਂ ਟੈਰਿਫ ਹੁਣ ਟਾਈਮਿੰਗ ਹੀ ਇੰਪੈਕਬਲ ਹੈ ਈਵਨ ਜਿਹੜੇ ਲਿਬਰੋ ਪੋਲੀਟੀਕਲ ਪੰਡਿਤ ਨੇ ਅਤੇ ਕਾਮੈਂਟੇਟਰ ਨੇ CBC 'ਤੇ ਵੀ CTV 'ਤੇ ਵੀ ਉਹ ਕਹਿ ਰਹੇ ਨੇ ਦਿਸ ਇਜ਼ ਅ ਰੁਕੀ ਮਿਸਟੇਕ ਇਹ ਇੱਕ ਪੋਲੀਟੀਕਲ ਗਲਤੀ ਹੀ ਹੈ ਇਹਦੇ ਨਾਲ ਜਿਹੜੇ ਇਹਦੇ ਕੁਛ 1% ਦੇ ਸਪੋਰਟਰ ਨੇ ਉਹ ਵੀ ਆਪਦਾ ਸਿਰ ਸਕਰੈਚ ਕਰਕੇ ਕਹਿਣਗੇ ਕਿ ਇਹ ਬੰਦੇ ਦੇ ਦਿਮਾਗ ਕਿੱਥੇ ਆ ਇੰਨਾ ਔਖਾ ਟਾਈਮ ਹੈ ਜਦੋਂ ਸਾਨੂੰ ਪਤਾ ਹੈ ਕਿ 19 ਤਰੀਕ ਨੂੰ 5% of all Canadian goods exported to the US, lagpag $28 billion of goods, even USMCA compliant goods, ode te 50% da tariff lagan di deadline. Our country is literally burning in multiple provinces. Wildfires karke mottan tak ho gaye ne, ਹਜ਼ਾਰਾਂ ਲੋਕ ਆਪਦੇ ਘਰਾਂ ਤੋਂ ਡਿਸਪਲੇਸ ਹੋ ਗਏ ਨੇ ਘਰ ਹੀ ਬਰਨ ਡਾਊਨ ਟੂ ਅ ਕ੍ਰਿਸਪ ਹੋ ਗਏ ਨੇ ਅਤੇ ਇਹਨੂੰ ਵਕੇਸ਼ਨ ਦੀ ਪਈ ਆ ਲੱਖ ਲਾਨਤ ਹੈ ਇਸ ਤਰ੍ਹਾਂ ਦੇ ਲੀਡਰ 'ਤੇ ਟਾਈਮਿੰਗ ਇਜ਼ ਹੋਰਬਲ ਇਹਨਾਂ ਗਵਰਨਮੈਂਟ ਇਨਸਾਈਡਰ ਸੋਰਸਿਸ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਹੈ ਕਿ ਇਸ ਪਲਾਨ ਨੂੰ ਮੰਡੇ ਪੇਸ਼ ਕਰਕੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਕੋਲ ਪੂਰਾ ਟਿਊਜ਼ਡੇ ਦਾ ਵੀ ਦਿਨ ਹੋਣਾ ਹੈ ਉਹਦੇ ਬਾਰੇ ਸੋਚਣ ਦੇ ਲਈ ਅਤੇ ਉਹ ਫਿਰ ਵੈਂਸਡੇ ਨੂੰ ਕਹਿ ਸਕਦਾ ਹੈ ਕਿ ਅਸੀਂ ਨਵੇਂ ਟੈਰਿਫਸ ਨਹੀਂ ਲਾਵਾਂਗੇ ਕੈਨੇਡਾ ਦੇ ਖਿਲਾਫ ਜਾਂ ਲਾਉਣ ਤੋਂ ਡਿਲੇ ਕਰ ਰਹੇ ਹਾਂ ਪੈਂਡਿੰਗ ਏ ਫਾਈਨਲਾਈਜ਼ ਟ੍ਰੇਡ ਅਗਰੀਮੈਂਟ ਸੋ ਮੇ ਬੀ ਡੀਲ ਫਾਈਨਲਾਈਜ਼ ਕੀਤੀ ਜਾਵੇ ਵੈਂਸਡੇ ਤੱਕ ਜਾਂ ਫਿਰ ਜ਼ਿਆਦਾ ਟਾਈਮ ਖਰੀਦਿਆ ਜਾਵੇ ਮਹੀਨਾ ਕੁ ਉਹਨੂੰ ਫਾਈਨਲਾਈਜ਼ ਕਰਨ ਦੇ ਲਈ ਹੁਣ ਇਸ ਡੀਲ ਦੇ ਵਿੱਚ ਕੀ ਸ਼ਾਮਲ ਕੀਤਾ ਜਾਣਾ ਹੈ ਕੈਨੇਡਾ ਕਿਹੜੇ ਹੋਰ ਵੱਡੇ ਕਨਸੈਸ਼ਨਸ ਦੇਣ ਦੇ ਲਈ ਤਿਆਰ ਹੈ ਵੈਸੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਡੀਟੇਲ ਵਿੱਚ ਦੱਸਿਆ ਸੀ ਪਰ ਫਿਰ ਤੋਂ ਮੈਂ ਸਮਰਾਈਜ਼ ਕਰ ਦਿੰਦਾ ਸੋ ਪਿਛਲੇ ਕਈ ਦਿਨਾਂ ਤੋਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ ਗਵਰਨਮੈਂਟ ਇਨਸਾਈਡਰ ਸੋਰਸਿਸ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਹੈ ਕਿ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਬਹੁਤ ਹੀ ਜਲਦ ਤਿਆਰ ਹੋ ਰਹੀ ਹੈ ਪ੍ਰੋਵਿੰਸਿਸ ਐਂਡ ਟੈਰੀਟੋਰੀਜ਼ ਦੇ ਵਿੱਚ ਗਵਰਨਮੈਂਟ ਓਨ ਠੇਕਿਆਂ ਦੇ ਵਿੱਚ ਯਾਨੀ ਕਿ LCBO ਉੱਥੇ ਫਿਰ ਤੋਂ ਅਮਰੀਕਨ ਦਾਰੂ ਨੂੰ ਵੇਚਣ ਦੇ ਲਈ ਭਾਵੇਂ ਮਾਰਕ ਕਾਰਨੀ ਨੇ ਆਪ ਹੀ ਕਿਹਾ ਕਿ ਇਹ ਫੈਡਰਲ ਨਹੀਂ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਹੈ ਅਸੀਂ ਦਖਲਅੰਦਾਜ਼ੀ ਨਹੀਂ ਕਰਾਂਗੇ ਅਤੇ ਭਾਵੇਂ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਅਤੇ BC ਪ੍ਰੀਮੀਅਰ ਡੇਵਿਡ ਈਬੀ ਤਾਂ ਚੀਕਾਂ ਮਾਰ ਰਹੇ ਨੇ ਕਿ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਅਮੈਰੀਕਨ ਦਾਰੂ ਵੇਚਣੀ ਵੀ ਨਹੀਂ ਹੈਗੀ ਹੁਣ ਦੇਖਣਾ ਪਊਗਾ ਕਿ ਮਾਰਕ ਕਾਰਨੀ ਇਹਨਾਂ ਨੂੰ ਕਿਵੇਂ ਬਣਾਉਂਦਾ ਹੈ ਕੁਬੈਕ ਦੀ ਜਿਹੜੀ ਇੰਟਰਮ ਪ੍ਰੀਮੀਅਰ ਹੈ ਅਕਟੋਬਰ ਦੀਆਂ ਚੋਣਾਂ ਤੋਂ ਪਹਿਲਾਂ ਉੱਥੇ ਤਾਂ ਉਹਨੂੰ ਬਾਹਰ ਕੱਢਿਆ ਜਾਊਗਾ ਹੁਣ ਤਾਂ ਕਹਿ ਦਿੱਤਾ ਹੈ ਵੇਅਰ ਓਪਨ ਟੂ ਇਟ ਵੀ ਆਰ ਓਪਨ ਟੂ ਦਾ ਆਈਡੀਆ ਪਰ ਸਾਨੂੰ ਬਦਲੇ ਦੇ ਵਿੱਚ ਕੁਛ ਨਾ ਕੁਛ ਅਮੈਰੀਕਾ ਤੋਂ ਮਿਲਣਾ ਚਾਹੀਦਾ ਹੈ ਸੋ ਦੇਖਣਾ ਪਊਗਾ ਜੇਕਰ ਫੋਰਡ ਅਤੇ EB ਆਪਣਾ ਮਨ ਬਦਲਦੇ ਹਨ ਜਾਂ ਨਹੀਂ ਇਹੀ ਕੰਫੀਡੈਂਸ਼ੀਅਲ ਸੋਰਸਿਸ ਨੇ ਦੱਸਿਆ ਹੈ ਦੂਜਾ ਕਨਸੈਸ਼ਨ ਹੋ ਸਕਦਾ ਹੈ ਕੈਨੇਡੀਅਨ ਗਵਰਨਮੈਂਟ ਅਮੈਰੀਕਨ ਗਵਰਨਮੈਂਟ ਨੂੰ ਐਨਰਜੀ ਅਤੇ ਕ੍ਰਿਟੀਕਲ ਐਕਸਪੋਰਟਸ 'ਤੇ ਟਾਪ ਪ੍ਰਾਇਓਰਿਟੀ ਦੇਣ ਮਾਰੋ ਗੋਲੀ ਚਾਈਨਾ ਨੂੰ ਰਾਈਟ ਆਫ ਫਰਸਟ ਰਿਫਿਊਜ਼ਲ ਇੱਕ ਨਵਾਂ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਜਿਹਦੇ ਰਾਹੀਂ ਕੈਨੇਡੀਅਨ ਸਰਕਾਰ ਕੋਈ ਵੀ ਤੇਲ ਕੋਈ ਵੀ ਯੂਰੇਨੀਅਮ ਕੋਈ ਵੀ ਕੀਮਤੀ ਮਿਨਰਲ ਐਕਸਪੋਰਟ ਕਰਨਾ ਚਾਹੁੰਦੇ ਨੇ ਯਾਨੀ ਕਿ ਕਿਸੇ ਨੂੰ ਵੀ ਵੇਚਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਹੀ ਉਹਨੂੰ ਆਫਰ ਕਰਨਾ ਪਊਗਾ US ਸਰਕਾਰ ਤੱਕ ਅਤੇ ਜੇ ਉਹ ਉਹਨੂੰ ਖਰੀਦਦੇ ਨੇ ਗ੍ਰੇਟ ਸਾਰਿਆਂ ਦਾ ਫਾਇਦਾ ਹੋ ਗਿਆ ਪਰ ਜੇਕਰ ਉਹ ਜਵਾਬ ਦਿੰਦੇ ਨੇ ਕਹਿੰਦੇ ਨੇ ਕਿ ਨਹੀਂ ਭਾਈ ਸਾਨੂੰ ਆਹ ਯੂਰੇਨੀਅਮ ਨਹੀਂ ਚਾਹੀਦਾ ਆਹ ਤੇਲ ਨਹੀਂ ਚਾਹੀਦਾ ਫਿਰ ਹੀ ਕੈਨੇਡੀਅਨ ਗਵਰਨਮੈਂਟ ਕਿਸੇ ਵੀ ਹੋਰ ਮੁਲਕ ਨੂੰ ਉਹ ਐਕਸਪੋਰਟਸ ਈਵਨ ਆਫਰ ਕਰ ਸਕਦੀ ਆ ਬੇਸਿਕਲੀ ਐਨੀ ਐਕਸਪੋਰਟ ਆਫ ਕ੍ਰਿਟੀਕਲ ਮਿਨਰਲਸ ਔਰ ਕ੍ਰਿਟੀਕਲ ਪ੍ਰੋਡਕਟਸ ਔਰ ਐਨਰਜੀ ਫਰੋਮ ਕੈਨੇਡਾ ਟੂ ਐਨੀਵੇਅਰ ਆਊਟਸਾਈਡ ਨੰਬਰ 1 ਪਹਿਲਾਂ ਹੀ ਪ੍ਰਾਇਓਰਿਟੀ ਅਤੇ ਪੁੱਛਣਾ ਹੀ ਪਊਗਾ ਆਫਰ ਕਰਨਾ ਹੀ ਪਊਗਾ ਅਮਰੀਕਾ ਨੂੰ ਨਾ ਕਿ ਕਿਸੇ ਹੋਰ ਤੀਜੇ ਮੁਲਕ ਨੂੰ ਪੁੱਛਿਆ ਵੀ ਨਹੀਂ ਜਾ ਸਕਦਾ ਹੈ ਜਿੰਨੀ ਚਿਰ ਇਹ ਮਨਾ ਨਹੀਂ ਕਰਦੇ ਨੇ। ਸੋ ਜਿੱਥੇ ਸਾਨੂੰ 18 ਮਹੀਨਿਆਂ ਤੋਂ ਇਹ ਬੰਦਾ ਕਾਰਨੀ ਲਾਰੇ ਲਾਉਂਦਾ ਆ ਰਿਹਾ ਹੈ, ਵੀ ਨੀਡ ਟੂ ਡਾਈਵਰਸਫਾਈ। ਅਮੈਰੀਕਾ ਤੋਂ ਟ੍ਰੇਡ ਰਿਲਾਇੰਸ ਘਟਾਉਣੀ ਚਾਹੀਦੀ ਆ, ਤੇਲ ਰਿਲਾਇੰਸ ਘਟਾਉਣੀ ਚਾਹੀਦੀ ਆ। ਕਰ ਤਾਂ ਉਹੀ ਕੰਮ ਕਿ ਨਹੀਂ ਭਰਾਵੋ, ਹੁਣ ਤਾਂ ਇਹ ਕਹਿੰਦੇ ਨੇ ਕਿ ਬਸ ਤੁਹਾਡੀ ਲੋੜ ਆ, ਤੁਸੀਂ ਸਭ ਕੁਝ ਖਰੀਦ ਲਓ। ਕਮਾਲ ਦੀ ਗੱਲ ਆ ਯਾਰ। ਫੋਰਮਰ ਕੁਬੈਕ ਪ੍ਰੀਮੀਅਰ ਐਂਡ ਫਿਲਹਾਲ ਮਾਰਕ ਕਾਰਨੀ ਦੇ ਐਡਵਾਈਜ਼ਰੀ ਕਮੇਟੀ ਔਨ ਕੈਨੇਡਾ ਯੂਐਸ ਇਕਨੋਮਿਕ ਰਿਲੇਸ਼ਨਸ ਜਾਨ ਸ਼ਰੇ, ਉਹਨੇ ਵੀ ਕਨਫਰਮ ਕੀਤਾ ਹੈ ਕਿ ਕੈਨੇਡਾ ਦੀ ਜਿਹੜੀ ਡੇਅਰੀ ਸਪਲਾਈ ਮੈਨੇਜਮੈਂਟ ਹੈ, ਉਹਦੇ ਵਿੱਚ ਵੀ ਡੇਅਰੀ ਕੋਟਾ ਕਨਸੈਸ਼ਨਸ ਆਫਰ ਕੀਤੀਆਂ ਜਾਣਗੀਆਂ, ਜੋ ਕਿ ਬਹੁਤ ਹੀ ਵੱਡੀ ਟ੍ਰੇਡ ਏਰਟਨ ਰਹੀ ਹੈ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਲਈ, ਜੋ ਕਿ ਚਾਹੁੰਦਾ ਹੈ ਕਿ ਅਮੈਰੀਕਨ ਫਾਰਮਰਸ ਨੂੰ ਦੁੱਧ, ਉਹਦੇ ਨਾਲ ਬਣਾਏ ਜਾਂਦੇ ਚੀਜ਼ ਵਰਗੇ ਪ੍ਰੋਡਕਟਸ, ਆਂਡੇ ਵੀ ਅਤੇ ਪੂਰੇ ਮੁਰਗੇ ਹੀ, ਉਹਦੇ ਲਈ ਵੱਧ ਓਵਰਆਲ ਮਾਰਕੀਟ ਐਕਸੈਸ ਹੋਣਾ ਚਾਹੀਦਾ ਹੈ ਕੈਨੇਡਾ ਦੇ ਵਿੱਚ, ਵਿਚ ਇਜ਼ ਨਾਟ ਅ ਬੈਡ ਥਿੰਗ। ਹੁਣ ਜੇ ਮੈਂ ਤੁਹਾਨੂੰ ਇੱਕ ਆਪਸ਼ਨ ਦੇਵਾਂ, ਪੰਜ ਆਪਸ਼ਨ ਦੇਵਾਂ ਜਾਂ 10 ਆਪਸ਼ਨ ਦੇਵਾਂ ਖਾਣ ਦੇ ਲਈ, ਵਿਚ ਵੁੱਡ ਯੂ ਪ੍ਰੀਫਰ? ਇੱਕ, ਪੰਜ, ਦਸ? ਮੈਂ ਤਾਂ ਕਹੂੰਗਾ 10 ਦੇ ਦੇ ਯਾਰ, ਉਹਦੇ ਵਿੱਚੋਂ ਜੋ ਵੀ ਮੈਂ ਚਾਹੁੰਦਾ ਮੈਂ ਚੂਜ਼ ਕਰ ਲੈਂਦਾ। ਕੋਈ ਧੱਕਾ ਤਾਂ ਹੈ ਨਹੀਂ ਕਿ ਮੈਨੂੰ ਕਨੇਡੀਅਨ ਜਾਂ ਅਮੈਰੀਕਨ ਹੀ ਖਰੀਦਣਾ ਪਊਗਾ, ਪਰ ਇਹਨਾਂ ਨੂੰ ਵੱਧ ਮਾਰਕੀਟ ਐਕਸੈਸ ਦੇ ਕੇ ਆਬਵੀਅਸਲੀ ਲੋਕਾਂ ਨੂੰ ਜ਼ਿਆਦਾ ਅਫੋਰਡੇਬਲ ਆਪਸ਼ਨ ਮਿਲ ਸਕਦੀਆਂ ਨੇ। ਇਹ ਕਾਮਨ ਸੈਂਸ ਦੀ ਗੱਲ ਆ, ਮੋਰ ਆਪਸ਼ਨਸ, ਮੋਰ ਕੰਪੀਟੀਸ਼ਨ, ਬੈਟਰ ਪ੍ਰਾਈਸਿਸ, ਮੋਰ ਅਫੋਰਡੇਬਿਲਿਟੀ। ਸੋ ਜਿਹੜੇ ਲੋਕ ਫਿਰ ਵੀ ਅਮੈਰੀਕਨ ਪ੍ਰੋਡਕਟਸ ਬੋਇਕਾਟ ਕਰਨਾ ਚਾਹੁੰਦੇ ਨੇ, ਇੰਜੋਏ। ਤੁਸੀਂ ਸਿਆਣੇ ਹੋ, ਫਿਰ ਵੀ ਜਾਈ ਜਾਂਦੇ ਹੋ ਕਾਸਕੋ, ਫਿਰ ਵੀ ਜਾਈ ਜਾਂਦੇ ਹੋ ਵਾਲਮਾਰਟ, ਫਿਰ ਵੀ ਵੱਡੇ ਵੱਡੇ ਅਮੈਰੀਕਨ ਕਾਰਪੋਰੇਸ਼ਨ ਨੂੰ ਵੀ ਸਪੋਰਟ ਕਰੀ ਜਾਂਦੇ ਹੋ। ਬੋਇਕਾਟ ਦਾ ਕੋਈ ਫਾਇਦਾ ਤੱਕ ਵੀ ਹੈਗਾ, ਪਰ ਵਟਐਵਰ ਮੇਕਸ ਯੂ ਫੀਲ ਗੁੱਡ ਐਟ ਨਾਈਟ, ਵਟਐਵਰ ਹੈਲਪਸ ਯੂ ਸਲੀਪ ਐਟ ਨਾਈਟ, ਸਿੰਪਲ ਜੀ ਗੱਲ ਆ। ਨਾਲੇ ਗਵਰਨਮੈਂਟ ਇਨਸਾਈਡਰ ਸੋਰਸਿਸ ਦੱਸ ਰਹੇ ਨੇ ਕਿ ਐਜ਼ ਅਰਲੀ ਐਜ਼ ਨੈਕਸਟ ਵੀਕ ਕੈਨੇਡੀਅਨ ਗਵਰਨਮੈਂਟ ਸ਼ਾਇਦ US ਦੇ ਖਿਲਾਫ ਲਾਏ ਹੋਏ ਕਾਊਂਟਰ ਟੈਰਿਫਸ ਔਨ ਗੱਡੀਆਂ, ਆਟੋਮੋਬਾਈਲਸ ਐਕਸਪੋਰਟ ਇਨ ਟੂ ਕੈਨੇਡਾ ਵੀ ਹਟਾ ਜਾਂ ਘਟਾ ਸਕਦੇ ਨੇ। ਅਤੇ ਇਹਨਾਂ ਚਾਰ ਕਾਫੀ ਵੱਡੀਆਂ ਕਨਸੈਸ਼ਨਸ ਦੇ ਬਦਲੇ ਦੇ ਵਿੱਚ ਪ੍ਰਪੋਜ਼ ਕੀਤਾ ਗਿਆ ਹੈ ਕਿ US ਫਿਰ August 19, 2026 ਨੂੰ, ਨੈਕਸਟ ਵੈਨਸਡੇ, ਨਵਾਂ 50% ਦਾ ਟੈਰਿਫ ਨਹੀਂ ਠੋਕਣਗੇ ਸਾਡੇ 'ਤੇ, ਅਤੇ ਲੱਗੇ ਹੋਏ ਕੈਨੇਡੀਅਨ ਗੱਡੀਆਂ 'ਤੇ, ਸਟੀਲ 'ਤੇ, ਅਲੂਮੀਨੀਅਮ 'ਤੇ, ਕਾਪਰ 'ਤੇ ਅਤੇ ਲੰਬਰ 'ਤੇ ਜਿਹੜੇ ਸੈਕਟੋਰਲ ਟੈਰਿਫ ਹਨ, ਉਹਨਾਂ ਨੂੰ ਕੁਛ ਹੱਦ ਤੱਕ, ਸਿਰਫ ਕੁਛ ਪ੍ਰਸੈਂਟੇਜ ਪੁਆਇੰਟ ਦੇ ਨਾਲ ਸਿਰਫ ਘਟਾਉਣਗੇ, ਨਾਟ 0%, ਮਤਲਬ ਕਿ ਪੱਕੇ ਤੌਰ 'ਤੇ ਹਟਾਉਣਗੇ ਨਹੀਂ, ਸਿਰਫ ਘਟਾਉਣਗੇ। ਸੋ ਇੰਨੇ ਵੱਡੇ ਕਨਸੈਸ਼ਨਸ ਸਾਨੂੰ ਦੇਣੇ ਪੈਣਗੇ, ਜਸਟ ਮੇਕ ਬਾਬਾ ਟਰੰਪ ਹੈਪੀ, ਅਤੇ ਉਹਦੇ ਨਾਲ ਸਾਨੂੰ ਮਾੜੀ ਮੋਟੀ ਰਿਲੀਫ ਮਿਲੂਗੀ, ਨਵੇਂ ਟੈਰਿਫਸ ਲੱਗਣ ਤੋਂ ਵੀ ਰੋਕਿਆ ਜਾ ਸਕਦਾ ਹੈ। ਸੋ ਇਹ ਹੁਣ ਪਲਾਨ Jameson Greer and Dominic LeBlanc ਵੱਲੋਂ ਮੰਡੇ ਨੂੰ ਪੇਸ਼ ਕੀਤਾ ਜਾਊਗਾ, ਟਰੰਪ ਉਹ ਮਲਡ ਓਵਰ ਮੰਡੇ ਟਿਊਜ਼ਡੇ, ਅਤੇ ਜਾ ਕੇ ਵੈਨਸਡੇ ਨੂੰ ਹੋਪਫੁਲੀ ਉਹ ਇਸ ਪਲਾਨ ਨੂੰ ਐਕਸੈਪਟ ਹੀ ਕਰ ਲਵੇ। ਅਤੇ ਮੇਨ ਗੱਲ ਇਹ ਦੋਸਤੋ, ਆਹੀ ਆਲਮੋਸਟ ਆਈਡੈਂਟੀਕਲ 100% ਆਲਮੋਸਟ ਸਿਮਲਰ ਡੀਲ ਅਕਤੂਬਰ ਦੇ ਵਿੱਚ ਵੀ ਸਾਡੀ ਸਰਕਾਰ ਨੂੰ ਆਫਰ ਕੀਤੀ ਗਈ ਸੀ, ਉਦੋਂ ਮਾਰਕ ਕਾਰਨੀ ਨੇ ਕਿਹਾ ਮਾੜੀ ਡੀਲ ਆ, ਅਸੀਂ ਮਾੜੀ ਡੀਲ ਬਣਾਉਣ ਦੇ ਖਾਤਰ ਇੱਕ ਡੀਲ ਨਹੀਂ ਐਕਸੈਪਟ ਕਰਾਂਗੇ। ਕਰਤਾ ਉਹੀ ਕੰਮ, ਹੁਣ ਤਾਂ ਉਹੀ ਮਾੜੀ ਡੀਲ ਹੁਣ ਤਾਂ ਬਹੁਤ ਚੰਗੀ ਲੱਗਣ ਲੱਗ ਗਈ ਆ, ਬਸ ਸਮਾਂ ਹੀ ਬਰਬਾਦ ਕੀਤਾ ਗਿਆ, ਪੈਸਾ ਬਰਬਾਦ ਕੀਤਾ ਗਿਆ, ਕਾਸਟ ਆਫ ਲਿਵਿੰਗ ਵਧਾਈ ਗਈ, ਇੰਪਲੋਇਮੈਂਟ ਘਟਾਈ ਗਈ, ਇਕਾਨਮੀ ਘਟਾਈ ਗਈ, ਇਨਵੈਸਟਮੈਂਟ ਘਟਾਈ ਗਏ, 10 ਮਹੀਨੇ ਲੰਘੇ ਨੇ, ਅਤੇ ਹੁਣ ਤਾਂ ਕਹਿੰਦੇ ਨੇ ਕਿ ਜਿਹੜੀ ਮਾੜੀ ਡੀਲ ਸੀ ਤਾਂ ਲੱਗਦਾ ਆਹੀ ਇੱਕੋ ਹੀ ਡੀਲ ਮਿਲਣੀ ਆ ਭਰਾਵੋ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਸਟੇਸ਼ਨ ਆਈਡੀ ਲੱਗਣ ਲੱਗੀ ਆ, ਵਾਪਸ ਆਉਂਦੇ ਹਾਂ ਕੁਛ ਇੱਕ ਮਿੰਟਾਂ ਦੇ ਵਿੱਚ। ਸਟੂਡੀਓ ਫੋਨ ਨੰਬਰ ਤੁਸੀਂ ਹੁਣ ਘੁਮਾ ਸਕਦੇ ਹੋ, ਧਿਆਨ ਨਾਲ ਸੁਣੋ।
1: ਚਲੋ AM 530 ਤੋਂ

0: ਪੰਸੋਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਸਾਡੇ ਨਾਲ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ ਸਾਡੇ ਇੰਨੇ ਪਿਆਰੇ ਇੰਨੇ ਡੈਡੀਕੇਟਡ ਲਿਸਨਰਸ ਵਿਊਅਰਸ 3 ਵਜੇ ਦੇ ਹੀ ਜੁੜੇ ਹੋਏ ਹੋ, 4 ਵਜੇ ਦੇ ਜੁੜੇ ਹੋਏ ਹੋ, ਹੁਣ 5 ਤੋਂ ਵੀ ਬਾਅਦ ਜੁੜੇ ਹੋ, ਜਦੋਂ ਮਰਜ਼ੀ ਜੁੜਦੇ ਹੋ ਯਾਰ, ਜੁੜੇ ਹੀ ਰਹੋ ਸਾਡੇ ਨਾਲ AM 530 ਦੇ ਇਸ ਪ੍ਰਦੇਸ਼ ਨਾਲ, ਜੋ ਕਿ ਇਸ ਫ੍ਰੀਕੁਐਂਸੀ 'ਤੇ ਸਭ ਤੋਂ ਪਹਿਲਾਂ, ਸਭ ਤੋਂ ਪੁਰਾਣਾ ਅਤੇ ਸਭ ਤੋਂ ਲੰਬੇ ਸਮੇਂ ਤੋਂ ਲਗਾਤਾਰ ਪੇਸ਼ ਹੋ ਰਿਹਾ ਪ੍ਰੋਗਰਾਮ ਹੈ। ਦੋਸਤੋ, ਸਾਡੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਬਾਰੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਆਪਣੇ ਬਿਜ਼ਨਸ ਨੂੰ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਜਾਂ ਫਿਰ ਸਾਡੇ ਕਿਸੇ ਵੀ ਐਡਵਰਟਾਈਜ਼ਰਸ ਦਾ ਤੁਹਾਨੂੰ ਫੋਨ ਨੰਬਰ ਜਾਂ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ 7 ਹੀ ਦਿਨ ਮੇਰੇ ਨਾਲ ਸਿਮਰਾਜ ਸਿੰਘ ਸਿੱਧੂ ਨਾਲ ਸੰਪਰਕ ਕਰ ਸਕਦੇ ਹੋ ਬਾਏ ਕਾਲ, ਟੈਕਸਟ ਔਰ ਵਟਸਐਪ ਐਟ 416-457-3381 ਕਦੇ ਵੀ ਸਾਡੇ ਕੋਈ ਸਪਾਂਸਰ ਭੈਣ ਭਰਾ ਦਾ ਕੋਈ ਨੰਬਰ ਚਾਹੀਦਾ ਹੋਵੇ, ਜਾਂ ਤੁਸੀਂ ਆਪਦੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ ਐਟ ਦਿਸ ਨੰਬਰ 416-457-3381 416-457-3381 416-457-3381 416-457-3381 'ਤੇ। ਸਾਡੇ ਕੁਛ ਇੱਕ ਸਪਾਂਸਰਸ ਫੋਨ ਲਾਈਨ 'ਤੇ ਹੋਲ 'ਤੇ ਸਾਡੇ ਨਾਲ ਜੁੜ ਚੁੱਕੇ ਨੇ। ਪਹਿਲਾਂ ਹੀ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਅੱਜ ਦੇ ਖਾਸ ਸਪਾਂਸਰ ਨੇ, ਕੁਈਨਜ਼ਵੁੱਡ ਕਾਲਜ ਬ੍ਰੈਂਪਟਨ, ਜੋ ਕਿ ਹੁਣ ਬਹੁਤ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਲੋਕਾਂ ਨੂੰ, ਖਾਸ ਸਾਡੀਆਂ ਭੈਣਾਂ ਨੂੰ ਪੜ੍ਹਾ ਕੇ, ਐਜੂਕੇਟ ਕਰਕੇ, ਵਧੀਆ ਹੁਣ ਵੈਲ ਪੇਇੰਗ, ਰਿਸੈਸ਼ਨ ਪਰੂਫ, ਟੈਰਿਫ ਪਰੂਫ ਕਰੀਅਰਸ ਦੇ ਵਿੱਚ ਇਸਟੈਬਲਿਸ਼ ਕਰ ਚੁੱਕੇ ਨੇ। ਖਾਸ ਤਾਂ ਮੈਡੀਕਲ ਫੀਲਡ ਦੇ ਵਿੱਚ PSW ਪ੍ਰੋਗਰਾਮਸ, ਮੈਡੀਕਲ ਆਫਿਸ ਪ੍ਰੋਗਰਾਮਸ, ਹਾਸਪਿਟਲ ਪ੍ਰੋਗਰਾਮਸ, ਇਹ ਤੁਹਾਨੂੰ ਜਮਾ ਸਕ੍ਰੈਚ ਤੋਂ ਹੀ ਇੰਗਲਿਸ਼ ਬੋਲਣੀ, ਪੜ੍ਹਨੀ, ਰੀਡ ਕਰਨੀ, ਰਾਈਟ ਕਰਨੀ ਸਭ ਕੁਝ ਹੀ ਸਿਖਾ ਦੇਣਗੇ। ਕੰਪਿਊਟਰ ਚਲਾਉਣਾ ਤੁਹਾਨੂੰ ਆਨ ਨਹੀਂ ਕਰਨਾ ਆਉਂਦਾ, ਤੁਹਾਨੂੰ ਪ੍ਰੋਫੈਸ਼ਨ ਬਣਾ ਦੇਣਗੇ। ਅੱਜ ਹੀ ਜੇ ਤੁਸੀਂ ਇੱਕ ਕਰੀਅਰ ਚੇਂਜ ਚਾਹੁੰਦੇ ਹੋ, ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਨਾਲ ਸੰਪਰਕ ਕਰੋ। ਇਹਨਾਂ ਦੇ ਐਕਡੈਮਿਕ ਕਾਉਂਸਲਰਸ ਤੁਹਾਡੀ ਬੋਲੀ ਬੋਲਦੇ ਨੇ, ਤੁਹਾਨੂੰ ਐਕਸਪਰਟਲੀ ਗਾਈਡ ਕਰਨਗੇ। ਫੋਨ ਨੰਬਰ ਹੈ 905-872-0088 905-872-0088। ਸਤਿ ਸ਼੍ਰੀ ਅਕਾਲ ਜੀ। ਜੀ ਅੱਜ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣਾ ਫੋਨ ਨੰਬਰ ਰਿਪੀਟ ਕਰ ਦਿਓ ਜੀ, ਕੈਂਪਸ ਦਾ ਐਡਰੈਸ ਵੀ ਦੱਸ ਦਿਓ, ਤੇ ਦੱਸੋ ਜੀ ਕਿਹੜੇ ਕਿਹੜੇ ਨਵੇਂ ਕੋਰਸ ਸ਼ੁਰੂ ਹੋਣ ਲੱਗੇ ਨੇ।
1: ਹਾਂਜੀ, ਕੁਈਨਜ਼ਵੁੱਡ ਕਾਲਜ ਦਾ ਫੋਨ ਨੰਬਰ ਹੈ 905-872-0088 ਤੇ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰੈਂਪਟਨ, ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਕੋਰਸਿਸ ਦੀ ਗੱਲ ਕਰਦੇ ਹਾਂ ਸਮਰਾਟ, ਕੁਈਨਜ਼ਵੁੱਡ ਕਾਲਜ ਦਾ ਮੇਨ ਫੋਕਸ ਹੈ ਕਿ ਸਟੂਡੈਂਟ ਨੂੰ ਐਸੇ ਪ੍ਰੈਕਟੀਕਲ ਕੋਰਸਿਸ ਦਿੱਤੇ ਜਾਣ ਜੋ ਕੈਨੇਡਾ ਵਿੱਚ ਜੋਬ ਅਪੋਰਚੁਨਿਟੀ ਨਾਲ ਡਾਇਰੈਕਟਲੀ ਕਨੈਕਟਡ ਆ। ਇਸ ਕਰਕੇ ਅਸੀਂ ਹੈਲਥ ਕੇਅਰ, ਚਾਈਲਡ ਕੇਅਰ, ਫਾਰਮੇਸੀ, ਅਕਾਊਂਟਿੰਗ ਤੇ ਲੈਂਗੁਏਜ ਟ੍ਰੇਨਿੰਗ ਵਰਗੇ ਪ੍ਰੋਗਰਾਮਸ ਆਫਰ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ, ਜਿਨ੍ਹਾਂ ਵਿੱਚ ਮੁੱਖ ਪ੍ਰੋਗਰਾਮ ਪਰਸਨਲ ਸਪੋਰਟ ਵਰਕਰ, ਫਾਰਮੇਸੀ ਅਸਿਸਟੈਂਟ, ਮੈਡੀਕਲ ਆਫਿਸ ਅਸਿਸਟੈਂਟ ਸ਼ਾਮਿਲ ਨੇ। ਗੱਲ ਕਰਦੇ ਹਾਂ ਜੀ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਆ, ਕਿਉਂਕਿ ਇਹ ਇੱਕ ਸ਼ਾਰਟ 10 ਹਫ਼ਤਿਆਂ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਤੁਸੀਂ ਫਾਰਮੇਸੀ ਵਿੱਚ ਜਿਵੇਂ ਕਿ ਸ਼ੋਪਰਸ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ ਵਿੱਚ ਜੋਬ ਕਰ ਸਕਦੇ ਹੋ। ਇਹਨਾਂ ਦਾ ਨਵਾਂ ਬੈਚ, ਈਵਨਿੰਗ ਬੈਚ, 18 ਅਗਸਤ ਤੋਂ ਸ਼ੁਰੂ ਹੋਣ ਲੱਗਿਆ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਹੋਣ ਜਾ ਰਿਹਾ ਨੇ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ। ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਈਨਜ਼ਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੀ ਫੁੱਲ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਹਾਂ। ਹੈਲਥ ਕੇਅਰ ਵਿੱਚ ਮੈਡੀਕਲ ਆਫਿਸ ਦਾ ਡਿਪਲੋਮਾ ਵੀ ਵਧਾ ਹਾਈ ਡਿਮਾਂਡ ਵਿੱਚ ਆ। ਜੋ ਲੋਕ ਡਾਕਟਰ ਆਫਿਸ, ਹੋਸਪਿਟਲ ਜਾਂ ਫਿਰ ਕਿਸੇ ਵੀ ਮੈਡੀਕਲ ਆਫਿਸ ਵਿੱਚ ਇੱਕ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ ਆ, ਇਹ ਕੋਰਸ ਉਹਨਾਂ ਵਾਸਤੇ ਹੈ। ਮੈਡੀਕਲ ਆਫਿਸ ਅਸਿਸਟੈਂਟ ਡਿਪਲੋਮਾ ਪ੍ਰੋਗਰਾਮ ਦੇ ਵਿੱਚ 240 ਘੰਟੇ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਜੋ ਕਿ ਕਾਲਜ ਅਰੇਂਜ ਕਰਦਾ ਹੈ ਡਾਕਟਰ ਆਫਿਸ ਵਿੱਚ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ੋਰਟ ਕੋਰਸ ਫੁੱਲੀ ਆਨਲਾਈਨ ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਨਾਲ ਕੰਮ ਕਰਨਾ ਚਾਹੁੰਦੇ ਨੇ, ਡੇ ਕੇਅਰ ਵਿੱਚ ਹੀ ਆਪਣੇ ਘਰੋਂ ਡੇ ਕੇਅਰ ਰਨ ਕਰਨਾ ਚਾਹੁੰਦੇ ਨੇ, ਅਗਰ ਤੁਸੀਂ ਆਲਰੇਡੀ PSW ਹੋਇਆ, PSW ਦਾ ਕੋਰਸ ਕੀਤਾ ਹੋਇਆ ਹੋ, ਅਰਲੀ ਚਾਈਲਡ ਕੇਅਰ ਏਡ ਦਾ ਕੋਰਸ ਕਰਕੇ ਸਪੈਸ਼ਲ ਨੀਡਸ ਕਿੱਟ ਦੇ ਨਾਲ ਵੀ ਕੰਮ ਕਰ ਸਕਦੇ ਹੋ। ਸਭੀ ਡਿਪਲੋਮਾ ਪ੍ਰੋਗਰਾਮ ਦੇ ਲਈ ਪ੍ਰੀ ਰਿਕੁਐਸਟ ਹੈ ਮਿਨੀਮਮ ਗ੍ਰੇਡ 12th ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋ ਜਾਂ ਫਿਰ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋ ਐਜ਼ ਅ ਮੈਚੁਰ ਸਟੂਡੈਂਟ ਡਿਪਲੋਮਾ ਕੋਰਸ ਕਰਨ ਲਈ। ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ ਜਿਨ੍ਹਾਂ ਵਿੱਚ ਕੁਇੰਸ ਕਾਲਜ ਸਟਾਰਟ ਕਰਨ ਜਾ ਰਿਹਾ ਨੇ ਫ੍ਰੈਂਚ ਲੈਂਗੁਏਜ ਕਲਾਸਿਸ ਲੈਵਲ A1, A2, B1, B2 ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ, ਲੈਂਗੁਏਜ ਐਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ IELTS, CELPIP, PT, TEF, TCP ਪ੍ਰਿਪਰੇਸ਼ਨ। ਵੀਕਐਂਡ ਤੇ ਕੰਪਿਊਟਰ ਕੋਰਸਿਸ ਸ਼ੁਰੂ ਹੋਣ ਜਾ ਰਹੇ ਨੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਬਿਲਕੁਲ ਵੀ ਕੰਪਿਊਟਰ ਨਹੀਂ ਆਉਂਦਾ ਜਾਂ ਫਿਰ ਆਪਣੇ ਕੰਪਿਊਟਰ ਸਕਿੱਲਸ ਅਪਗ੍ਰੇਡ ਕਰਨਾ ਚਾਹੁੰਦੇ ਨੇ। ਇੰਟਰਮੀਡੀਏਟ ਤੇ ਐਡਵਾਂਸ ਲੈਵਲ ਕੰਪਿਊਟਰ ਕਲਾਸਿਸ ਵੀਕਐਂਡ, ਵੀਕਡੇਜ, ਇਨ ਪਰਸਨ ਤੇ ਆਨਲਾਈਨ ਕਲਾਸਿਸ ਵੀ ਅਵੇਲੇਬਲ ਨੇ। ਕੁਇੰਸਵੁੱਡ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰਨ ਜਾ ਰਹੇ ਨੇ ਜਿਵੇਂ ਕਿ ਕੰਪਿਊਟਰਾਈਜ਼ਡ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਏਡ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ kuinswoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪਾਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਸੰਪਰਕ ਕਰੋ। ਕਾਲਜ ਦਾ ਫੋਨ ਨੰਬਰ ਹੈ 905-872-0088, 905-872-0088। ਵੋਕਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ। ਸਾਡਾ ਮਕਸਦ ਸਿਰਫ ਕੋਰਸ ਕਰਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ, ਸਕਿੱਲ ਤੇ ਕਰੀਅਰ ਅਪਰਚੁਨਿਟੀ ਦੇਣਾ ਹੈ। ਧੰਨਵਾਦ।
0: ਥੈਂਕ ਯੂ ਵੈਰੀ ਮੱਚ। ਤੁਸੀਂ ਆਪ ਜੀ ਕੁਇੰਸਵੁੱਡ ਕਾਲਜ ਬ੍ਰੈਂਪਟਨ ਨਾਲ ਸੰਪਰਕ ਕਰੋ ਜੇ ਤੁਸੀਂ ਆਡ ਜੌਬਸ, ਫੈਕਟਰੀ ਜੌਬਸ, ਜਨਰਲ ਲੇਬਰ ਜੌਬਸ, ਵੇਅਰਹਾਊਸ ਜੌਬਸ ਤੋਂ ਛੁਟਕਾਰਾ ਚਾਹੁੰਦੇ ਹੋ। ਤੁਸੀਂ ਚਾਹੁੰਦੇ ਹੋ ਕਿ ਯਾਰ ਇਹ ਧੱਕੇ ਨਾ ਖਾਈਏ, ਵਧੀਆ ਅਸੀਂ ਵਾਈਟ ਕਾਲਰ ਆਫਿਸ ਜੌਬ ਦੇ ਵਿੱਚ ਕੰਮ ਕਰੀਏ, ਇਹ ਤੁਹਾਨੂੰ ਐਕਸਪਰਟਲੀ ਗਾਈਡ ਕਰ ਸਕਦੇ ਨੇ। ਫੋਨ ਨੰਬਰ ਹੈ 905-872-0088, ਕੁਇੰਸਵੁੱਡ ਕਾਲਜ ਬ੍ਰੈਂਪਟਨ, 905-872-0088। ਨਾਲ ਦੀ ਨਾਲ ਸਾਡੇ ਨਾਲ ਸਾਡੇ ਅਗਲੇ ਸਪਾਂਸਰ ਹੁਣ ਜੁੜ ਚੁੱਕੇ ਨੇ, ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ ਤੇ ਉਹਨਾਂ ਦੀ ਟੀਮ 17 ਤੋਂ ਵੀ ਵੱਧ ਸਾਲ ਲਗਾਤਾਰ ਇਮੀਗ੍ਰੇਸ਼ਨ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 17 ਸਾਲਾਂ ਦੇ ਵਿੱਚ ਇਹਨਾਂ ਨੇ ਕਿੰਨੇ ਜ਼ਿਆਦਾ ਕੇਸਿਸ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੋਣੀ ਹੈ। ਜਿਹੜਾ ਮਰਜ਼ੀ ਤੁਹਾਡਾ ਇਮੀਗ੍ਰੇਸ਼ਨ ਦਾ ਕੰਮ ਹੋਵੇ, ਸਵਾਲ ਹੋਵੇ, ਬਿਲਕੁਲ ਫਰੀ ਕੰਸਲਟੇਸ਼ਨ ਹੋਊਗੀ, ਤੁਹਾਨੂੰ ਸਾਰਾ ਕੁਛ ਹੀ ਓਵਰ ਦਾ ਫੋਨ ਔਰ ਇਨ ਦਰ ਆਫਿਸ ਇਹ ਦੱਸ ਦੇਣਗੇ, ਪਿਆਰ ਨਾਲ ਸਮਝਾ ਦੇਣਗੇ। ਅਤੇ ਨੰਬਰ ਤੁਸੀਂ ਇੱਕੋ ਇੱਕ ਘੁਮਾਉਣਾ ਹੈ, ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ, 905-673-9000, 905-673-9000.
2: Aman ji, Sat Shri Akal ji. Thank you so much, Samraj, to all the listeners. Sat Shri Akal and very good evening.
0: Aman ji, hun immigration ta obviously ek bahut hi badi field hai. ਤੁਸੀਂ ਇਹ ਅੱਜ ਪਲੀਜ਼ ਸਾਡੇ ਸਾਰੇ ਲਿਸਨਰ ਤੇ ਵਿਊਜ਼ ਨੂੰ ਦੱਸੋ ਕਿ ਸਪੈਸੀਫਿਕਲੀ ਇਮੀਗ੍ਰੇਸ਼ਨ ਦੇ ਵਿੱਚ ਤੁਸੀਂ ਕਿਹੜੀਆਂ ਕਿਹੜੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਹੋ, ਕਿਹੜੇ ਫੀਲਡ ਦੇ ਵਿੱਚ ਤੁਸੀਂ ਮਾਹਰ ਹੋ, ਇਹ ਤੁਸੀਂ ਦੱਸੋ ਜੀ।
2: ਜੀ, ਬਹੁਤ ਸਾਰੇ ਜਿਹੜੇ ਨਵੇਂ ਲਿਸਨਰਸ ਨੇ ਉਹ ਐਡ ਹੁੰਦੇ ਹੈਗੇ ਆ। ਸੋ ਅਸੀਂ ਜਿੰਨੀਆਂ ਵੀ ਕੈਨੇਡੀਅਨ ਇਕਨੋਮਿਕ ਕੈਟੇਗਰੀਜ਼ ਹੈਗੀਆਂ, ਚਾਹੇ ਉਹ ਫੈਡਰਲ ਹੈ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਨੇ ਜਿਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ, ਫੋਰਨ ਵਰਕਰਸ, ਜਿਹੜੇ ਬੈਕ ਹੋਮ ਤੋਂ ਸਕਿੱਲਡ ਵਰਕਰਸ ਆਉਂਦੇ ਆ, ਸਾਰੇ ਪਰਮਾਨੈਂਟ ਰੈਜੀਡੈਂਸ ਲੈਂਦੇ ਹੈਗੇ ਆ। ਸਸਕੈਚੂਨ ਇਮੀਗ੍ਰੇਸ਼ਨ ਦੀ ਵੀ ਮੈਂ ਰਿਕਰੂਟਰ ਹੈਗੀ ਹਾਂ ਤਕਰੀਬਨ ਪਿਛਲੇ 9-10 ਸਾਲ ਤੋਂ। ਸੋ ਇਮੀਗ੍ਰੇਸ਼ਨ ਦੀਆਂ ਜਿੰਨੀਆਂ ਵੀ ਇਕਨੋਮਿਕ ਪਾਥਵੇਜ਼ ਨੇ ਉਹਨਾਂ ਨਾਲ ਅਸੀਂ ਤਕਰੀਬਨ 17-18 ਸਾਲਾਂ ਤੋਂ ਡੀਲ ਕਰ ਰਹੇ ਹੈਗੇ ਹਾਂ। ਇਸ ਤੋਂ ਇਲਾਵਾ ਜਿੰਨੀਆਂ ਵੀ ਬਿਜ਼ਨਸ ਇਮੀਗ੍ਰੇਸ਼ਨ ਕੈਟੇਗੋਰੀਜ਼, ਫਾਰਮਿੰਗ ਇਮੀਗ੍ਰੇਸ਼ਨ ਹੋ ਗਈ, ਇਮੀਗ੍ਰੇਸ਼ਨ ਅਪੀਲ ਦੇ ਵਿੱਚ ਵੀ ਸਾਡੀ ਮਹੱਤਤਾ ਹੈਗੀ ਹੈ, ਚਾਹੇ ਉਹ ਸਪਾਊਸਲ ਸਪੌਂਸਰਸ਼ਿਪ ਰਿਜੈਕਸ਼ਨ ਹੈ, ਫੈਮਿਲੀ ਕਲਾਸ ਰਿਜੈਕਸ਼ਨ ਹੈਗੀ ਹੈ, ਇਮੀਗ੍ਰੇਸ਼ਨ ਡਿਵੀਜ਼ਨ, ਇਮੀਗ੍ਰੇਸ਼ਨ ਅਪੀਲ ਡਿਵੀਜ਼ਨ, ਰਿਫਿਊਜੀ ਕਲੇਮਸ। ਸੋ ਕਿਸੇ ਵੀ ਲਿਸਨਰ ਨੂੰ ਇਸ ਰਿਗਾਰਡਿੰਗ ਕੋਈ ਵੀ ਹੈਲਪ ਚਾਹੀਦੀ ਹੈਗੀ ਹੈ, ਉਹਦੇ ਵਿੱਚ ਅਸੀਂ ਹੰਡਰਡ ਆਫ ਐਪਲੀਕੇਸ਼ਨ ਸਕਸੈਸਫੁਲ ਕਰ ਚੁੱਕੇ ਹੈਗੇ ਹਾਂ। ਐਂਡ ਖਾਸ ਕਰਕੇ ਜਿਹੜੇ ਹੁਣ ਕਾਫੀ ਇਸ਼ੂਜ਼ ਆ ਰਹੇ ਆ, ਰਿਮੂਵਲ ਆਰਡਰਸ, ਇਨਐਡਮਿਸਿਬਿਲਿਟੀ, ਉਸ ਤਰੀਕੇ ਦੇ ਜਿਹੜੇ ਇਸ਼ੂਜ਼ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਡੀਲ ਕਰਦੇ ਹੈਗੇ ਹਾਂ। ਸੋ ਇਸ ਤੋਂ ਇਲਾਵਾ ਵਿਜ਼ਿਟਰ ਵੀਜ਼ਾ, ਸੁਪਰ ਵੀਜ਼ਾ, ਵਰਕ ਵੀਜ਼ਾ, ਇਮੀਗ੍ਰੇਸ਼ਨ ਦੀ ਓਵਰਆਲ ਕੋਈ ਵੀ ਕੰਪਲੀਕੇਸ਼ਨ, ਕੋਈ ਵੀ ਪ੍ਰੋਬਲਮ, ਰਿਫਿਊਜ਼ਲਸ ਜਿਹੜੇ ਨੇ, ਮਲਟੀਪਲ ਟਾਈਮ ਰਿਫਿਊਜ਼ ਜਿਹੜੀਆਂ ਫਾਈਲਸ ਨੇ, ਹੰਡਰਡਸ ਆਫ ਹਾਲਸ ਅਸੀਂ ਸਕਸੈਸਫੁਲ ਕੀਤੀਆਂ ਹੈਗੀਆਂ ਪਿਛਲੇ 17 ਈਅਰਸ ਦੇ ਵਿੱਚ। ਸੋ ਲਿਸਨਰਸ ਨੂੰ ਕਿਸੇ ਵੀ ਤਰੀਕੇ ਦੀ ਕੈਨੇਡੀਅਨ ਇਮੀਗ੍ਰੇਸ਼ਨ ਦੀ ਕੋਈ ਵੀ ਕੰਪਲੀਕੇਸ਼ਨ ਹੈ, ਪਹਿਲੀ ਵਾਰੀ ਅਪਲਾਈ ਕਰਨਾ, ਰਿਫਿਊਜ਼ਲ ਹੋਈ ਹੈਗੀ ਹੈ, ਜਾਂ ਫਿਰ ਕੋਈ ਇਮੀਗ੍ਰੇਸ਼ਨ ਦੀ ਸਲਾਹ ਚਾਹੀਦੀ ਹੈ, ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ਼ 905-673-9000।
0: ਏਮਜ਼ ਇਮੀਗ੍ਰੇਸ਼ਨ, ਅਮਨ ਬਾਜਵਾ, ਫੋਨ ਨੰਬਰ ਹੈ 905-673-9000। ਬਿਲਕੁਲ ਫਰੀ ਕੰਸਲਟੇਸ਼ਨ ਹੋਊਗੀ, ਚਾਹੇ ਫੋਨ 'ਤੇ ਚਾਹੇ ਦੇ ਦਫ਼ਤਰ ਦੇ ਵਿੱਚ। ਇਮੀਗ੍ਰੇਸ਼ਨ ਦਾ ਬਹੁਤ ਵੱਡਾ ਕੰਮ ਹੈ, ਇਹਨੂੰ ਲਾਈਟਲੀ ਨਾ ਲਓ, ਨੰਬਰ ਕਮਾਓ 905-673-9000। ਅਮਨ ਜੀ, ਜਿਹੜੇ ਵੀ ਇੱਥੇ ਇੰਟਰਨੈਸ਼ਨਲ ਸਟੂਡੈਂਟ ਆਏ ਸੀ, ਹੁਣ ਪੀ ਆਰ ਦੇ ਰਾਹ ਦੇ ਵਿੱਚ ਵਿਚਾਲੇ ਹੁਣ ਫਸੇ ਹੋਏ ਨੇ, ਕੰਪਲੀਕੇਸ਼ਨ ਦੇ ਬਥੇਰੇ ਨੇ, ਹੋਰ ਕੋਈ ਤਰੀਕਾ ਹੈ, ਕੋਈ ਅਲਟਰਨੇਟਿਵ ਹੈ ਕਿ ਉਹ ਜ਼ਿਆਦਾ ਆਸਾਨੀ ਨਾਲ ਇੱਥੇ ਹੁਣ ਪੱਕੇ ਹੋ ਸਕਦੇ ਕਿ ਨਹੀਂ ਜੀ?
2: ਜੀ ਬਿਲਕੁਲ, ਬਹੁਤ ਵੱਡੀ ਅੱਜ ਕੱਲ੍ਹ ਪ੍ਰੋਬਲਮ ਆਈ ਹੋਈ ਹੈ ਕਿੰਨੇ ਹੀ ਸਾਲਾਂ ਤੋਂ। ਐਕਚੁਲੀ ਆਪਾਂ ਪਿਛਲੇ 1-2 ਸਾਲ ਨੂੰ ਦੇਖੀਏ ਤਾਂ ਡੈਫੀਨੇਟਲੀ ਖਾਸ ਕਰਕੇ ਉਹ ਸਟੂਡੈਂਟ ਜਿਨ੍ਹਾਂ ਕੋਲ ਬੈਕ ਹੋਮ ਤੋਂ ਜ਼ਿਆਦਾ ਐਜੂਕੇਸ਼ਨ ਨਹੀਂ ਹੈ, ਗ੍ਰੇਡ 12 ਤੋਂ ਬਾਅਦ ਇੱਥੇ ਡਿਪਲੋਮਾ ਵਗੈਰਾ ਕਰਨ ਆਏ ਹੈਗੇ ਹੈ, ਸੋ ਉਹਨਾਂ ਲਈ ਡੈਫੀਨੇਟਲੀ ਬਹੁਤ ਹੀ ਮੇਜਰ ਕੰਪਲੀਕੇਟਿਡ ਸਿਚੁਏਸ਼ਨ ਹੁਣ ਚੱਲ ਰਹੀ ਹੈਗੀ ਹੈ। ਸੋ ਜੇ ਆਪਾਂ ਗੱਲ ਕਰੀਏ ਪ੍ਰੋਵਿੰਸ਼ੀਅਲ ਪ੍ਰੋਗਰਾਮ, ਜਿਵੇਂ ਅਸੀਂ ਕਿਹਾ ਕਿ ਸਪੈਸ਼ਲਾਈਜ਼ ਕਰਦੇ ਹੈਗੇ ਹਾਂ, ਸੋ ਇਹ ਖਾਸ ਕਰਕੇ ਉਹ ਸਟੂਡੈਂਟ ਜਿਹੜੇ ਬੈਚਲਰਸ ਮਾਸਟਰਸ ਕਰਕੇ ਆਏ ਹੈ, ਬਹੁਤ ਸਾਰੇ ਐਸੇ ਵੀ ਹੁੰਦੇ ਆ ਜਿਨ੍ਹਾਂ ਦਾ ਐਕਸਪੀਰੀਅੰਸ ਹੈਗਾ ਬੈਕ ਹੋਮ ਤੋਂ, ਹਰ ਪ੍ਰੋਵਿੰਸ ਦੀ ਆਪਣੀ ਪ੍ਰਾਇਓਰਿਟੀ ਆਕੂਪੇਸ਼ਨ ਦੀ ਲਿਸਟ ਹੈਗੀ ਹੈ। ਸੋ ਐਜੂਕੇਟਡ ਜਿਹੜੇ ਬੈਕ ਹੋਮ ਤੋਂ ਸਟੂਡੈਂਟ ਨੇ, ਉਹਨਾਂ ਲਈ ਕਈ ਵਾਰੀ ਸਿਰਫ ਐਕਸਪ੍ਰੈਸ ਆਂਟਰੀ 'ਚ ਵੇਟ ਕਰਦੇ ਰਹਿੰਦੇ ਹੈਗੇ। ਰੋਜ਼ ਵਾਂਗੂ ਸਾਡੇ ਕੋਲ ਕਈ ਐਸੇ ਸਟੂਡੈਂਟ ਆਉਂਦੇ ਆ ਜਿਹੜੇ ਕਿਤੇ ਨਾ ਕਿਤੇ ਕੁਆਲੀਫਾਈ ਕਰਦੇ ਹੁੰਦੇ ਆ, ਬਟ ਦੇ ਆਰ ਨੋਟ ਅਵੇਅਰ। ਹੁਣ ਅੰਟਾਰੀਓ ਨੇ ਵੀ ਆਪਣੀ ਵਰਕਪਲੇਸ ਸਟ੍ਰੀਮ ਜਿਹੜੀ ਹੈਗੀ ਉਹਨੂੰ ਓਪਨ ਕਰ ਦਿੱਤਾ ਹੈਗਾ, ਸੋ ਅੰਟਾਰੀਓ ਵੀ ਆਪਸ਼ਨ ਹੋ ਸਕਦਾ ਅਗਰ ਤੁਹਾਡੇ ਜਿਹੜੇ ਇੰਪਲੋਇਰ ਹੈਗੇ ਹੈਲਪ ਕਰਨ ਲਈ ਰੈਡੀ ਹੈਗੇ ਹੈ। ਹੋਰ ਵੀ ਜਿਹੜੀਆਂ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਨੇ, ਚਾਹੇ ਉਹ ਸਸਕੈਚੂਨ ਹੈ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਸੋ ਦੇ ਹੈਵ ਡਿਫਰੈਂਟ ਸਟ੍ਰੀਮਸ ਫਾਰ ਡਿਫਰੈਂਟ ਇੰਡੀਵਿਜੁਅਲਸ, ਆਕੂਪੇਸ਼ਨ ਡਿਪੈਂਡ ਕਰਦਾ ਤੁਹਾਡੀ ਕਿਹੜੀ ਹੈਗੀ ਹੈ। ਸੋ ਜ਼ਰੂਰ ਤੁਸੀਂ ਕੰਸਲਟ ਕਰੋ, ਇੱਕ ਵਾਰੀ ਆਪਣੀ ਅਸੈਸਮੈਂਟ ਕਰਵਾਓ। ਐਂਡ ਇਸ ਤੋਂ ਵੱਡਾ ਵੀ ਇਸ਼ੂ ਉਹਨਾਂ ਲਈ ਹੈਗਾ ਜਿਹਨਾਂ ਦਾ ਸਟੇਟਸ ਐਕਸਪਾਇਰ ਹੋ ਰਿਹਾ, ਹੁਣ ਕਮਿੰਗ ਮੰਥਸ ਦੇ ਵਿੱਚ ਐਕਸਪਾਇਰ ਹੋ ਰਿਹਾ, ਕਈ ਐਕਸਪਾਇਰ ਹੋਏ ਤੋਂ ਬਾਅਦ ਸਾਨੂੰ ਕੰਟੈਕਟ ਕਰਦੇ ਹੈਗੇ ਹੈ। ਸੋ ਸਟੇਟਸ ਨੂੰ ਲੈ ਕੇ ਕੋਈ ਵੀ ਇਸ਼ੂਜ਼ ਨੇ, ਜ਼ਰੂਰ ਸਹੀ ਤੁਹਾਨੂੰ ਸਲਾਹ ਮਿਲਣੀ ਜ਼ਰੂਰੀ ਹੈਗੀ ਹੈ। ਜਿਹੜੇ ਆਊਟ ਆਫ ਸਟੇਟਸ ਵੀ ਹੋ ਚੁੱਕੇ ਹੈਗੇ, ਉਹਨਾਂ ਲਈ ਵੀ ਜੋ ਵੀ ਆਲਟਰਨੇਟਿਵ ਹੋ ਸਕਦੇ ਆ ਕੇ ਤੁਸੀਂ ਡਿਸਕਸ ਕਰ ਸਕਦੇ ਹੋ। ਸੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੋਈ ਵੀ ਹੈਲਪ ਚਾਹੀਦੀ ਹੈ, ਨੰਬਰ ਸੇਮ 905-673-9000।
0: 905-673-9000, 905-673-9000, Ames Immigration, Amin Bajwa, ਤੇ ਬਹੁਤ ਹੀ ਕਮਾਲ ਦੀ 17 ਈਅਰਸ ਐਕਸਪੀਰੀਅੰਸ ਇਮੀਗ੍ਰੇਸ਼ਨ ਦੀ ਟੀਮ ਦਾ ਫੋਨ ਨੰਬਰ ਹੈ। ਤੇ ਅਮਨ ਜੀ, ਮੰਨ ਲਓ ਕਿ ਕਿਸੇ ਨੇ ਕੋਈ ਵੀ ਟੈਂਪਰੇਰੀ ਵੀਜ਼ਾ ਅਪਲਾਈ ਕੀਤਾ ਸੀ, ਵਿਜ਼ਟਰ ਵੀਜ਼ਾ ਹੋਵੇ, ਜਿਹੜਾ ਮਰਜ਼ੀ ਹੋਵੇ, ਤੇ ਉਹਨੂੰ ਹੁਣ ਰਿਜੈਕਟ ਕੀਤਾ ਗਿਆ, ਕਾਰਨ ਤਾਂ ਬਥੇਰੇ ਹੋ ਸਕਦੇ ਆ, ਪਰ ਕੀ ਉਹੀ ਸੇਮ ਵੀਜ਼ਾ ਫਿਰ ਤੋਂ ਅਪਲਾਈ ਕੀਤਾ ਜਾ ਸਕਦਾ ਕਾਮਯਾਬੀ ਨਾਲ, ਜਾਂ ਕੋਈ ਹੋਰ ਹੀ ਵੀਜ਼ਾ ਅਪਲਾਈ ਕਰਨਾ ਪਊਗਾ?
2: ਜੀ, ਵਿਜ਼ਿਟਰ ਦੀ ਗੱਲ ਕਰੀਏ ਤਾਂ ਸਮਰਾਜ ਕਈ ਵਾਰੀ 6-6, 7-7 ਵਾਰੀ ਰਿਫਿਊਜ਼ਲ ਹੋਈਆਂ ਫਾਈਲਸ ਅਸੀਂ ਸੋਲਵ ਕਰੀਆਂ ਹੈਗੀਆਂ। ਸੋ ਡਿਪੈਂਡ ਕਰਦਾ ਤੁਹਾਡੀ ਪਹਿਲੀ ਫਾਈਲ ਕਿਵੇਂ ਸਬਮਿਟ ਹੋਈ ਹੈ, ਜੋ ਵੀ ਤੁਹਾਡੇ ਕੋਲ ਡਾਕੂਮੈਂਟਰੀ ਐਵੀਡੈਂਸ ਨੇ, ਜੋ ਤੁਹਾਡੀ ਸਿਚੁਏਸ਼ਨ ਹੈਗੀ ਉਹਨੂੰ ਕਿਵੇਂ ਰਿਪ੍ਰਜੈਂਟ ਕੀਤਾ ਗਿਆ ਹੈਗਾ। ਸੋ ਡੈਫੀਨੇਟਲੀ ਜਿਹੜੀ ਵੀ ਫਾਈਲ ਰਿਫਿਊਜ਼ ਹੋਈ ਹੈਗੀ, ਅਗਰ ਉਹਨਾਂ ਰੀਜ਼ਨਸ ਨੂੰ ਆਪਾਂ ਐਡਰੈਸ ਕਰ ਸਕਦੇ ਹੈਗੇ ਹਾਂ, ਆਪਣੇ ਕੋਲ ਐਵੀਡੈਂਸਿਸ ਹੈਗੇ ਆ, ਸਪੋਰਟਿੰਗ ਡਾਕੂਮੈਂਟਸ ਹੈਗੇ ਆ, ਉਹਨਾਂ ਨੂੰ ਐਕਸਪਲੇਨ ਕਰਨ ਦੇ ਲਈ, ਪ੍ਰੂਫ ਕਰਨ ਦੇ ਲਈ, ਤਾਂ ਜਿਹੜਾ ਵੀਜ਼ਾ ਹੈਗਾ ਦੁਆਰਾ ਅਪਲਾਈ ਹੋ ਸਕਦਾ ਹੈਗਾ। ਸੋ ਵਿਜ਼ਿਟਰ ਵੀਜ਼ਾ ਬਹੁਤ ਵਾਰੀ ਹੁੰਦਾ ਪੇਰੈਂਟਸ ਦਾ, ਸਿਬਲਿੰਗਸ ਦਾ ਰਿਫਿਊਜ਼ ਹੋਇਆ ਹੁੰਦਾ, ਐਂਡ ਬਹੁਤ ਚਾਹਵਾਨ ਹੁੰਦੇ ਆ ਜਿਹੜੇ ਇੱਥੇ ਇਨਵਾਈਟਡ ਹੁੰਦੇ ਆ ਕਿ ਇੱਕ ਵਾਰੀ ਸਾਡੀ ਫੈਮਿਲੀ ਨੂੰ ਜ਼ਰੂਰ ਵੀਜ਼ਾ ਮਿਲੇ, ਆ ਕੇ ਵਿਜ਼ਿਟ ਕਰਨ। ਇਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ ਤਾਂ ਜ਼ਰੂਰ ਤੁਸੀਂ ਰਿਫਿਊਜ਼ਲ ਲੈਟਰਸ ਦੇ ਨਾਲ ਸਾਡੀ ਟੀਮ ਦੇ ਨਾਲ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ। ਸੁਪਰ ਵੀਜ਼ਾ ਦੇ ਲਈ ਵੀ ਅਫਕੋਰਸ ਹੰਡਰਡ ਆਫ ਐਪਲੀਕੇਸ਼ਨ ਅਸੀਂ ਹੁਣ ਤੱਕ ਸਕਸੈਸਫੁਲ ਕਰ ਚੁੱਕੇ ਹਾਂ, ਸਿਰਫ ਇੱਕ ਸਾਲ ਦੀ ਇਨਕਮ ਚਾਹੀਦੀ, ਹੁਣ ਤਾਂ ਉਹਦੇ ਵਿੱਚ ਵੀ ਫਲੈਕਸੀਬਿਲਿਟੀ ਹੈ, ਲਾਸਟ ਟੂ ਲਾਸਟ ਈਅਰ ਦੀ ਵੀ ਤੁਸੀਂ ਸ਼ੋਅ ਕਰ ਸਕਦੇ ਹੈਗੇ ਹੋ। ਸੋ ਸੁਪਰ ਵੀਜ਼ਾ ਅਪਲਾਈ ਕਰਨਾ, ਸੁਪਰ ਵੀਜ਼ਾ ਇੰਸ਼ੋਰੈਂਸ ਵੀ ਸਾਡੇ ਆਫਿਸ ਦੇ ਵਿੱਚੋਂ ਅਵੇਲੇਬਲ ਹੈਗੀ ਹੈ। ਸੋ ਇਹਨਾਂ ਪ੍ਰੋਗਰਾਮਸ ਤੋਂ ਇਲਾਵਾ ਵੀ ਇਮੀਗ੍ਰੇਸ਼ਨ ਦੀ ਕੋਈ ਵੀ ਨੀਡ, ਕਿਸੇ ਵੀ ਤਰ੍ਹਾਂ ਦੀ ਕੰਪਲੀਕੇਸ਼ਨ ਜਾਂ ਇਸ਼ੂ ਫੇਸ ਕਰ ਰਹੇ ਹੈਗੇ ਹੋ, ਯੂ ਕੈਨ ਕੰਟੈਕਟ ਏਮਸ ਆਫਿਸ। ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ, ਯੂਨਿਟ 44। ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਲਰਮ, ਐਂਡ ਫੋਨ ਨੰਬਰ 905-673-9000। ਥੈਂਕ ਯੂ ਸੋ ਮਚ ਸਮਰਾਜ।
0: ਥੈਂਕ ਯੂ ਵੈਰੀ ਮਚ। ਤੁਸੀਂ ਵੀ ਏਮਸ ਇਮੀਗ੍ਰੇਸ਼ਨ ਨਾਲ ਹੁਣ ਖੁੱਲ ਕੇ ਗੱਲਬਾਤ ਕਰ ਸਕਦੇ ਹੋ, ਬਿਲਕੁਲ ਫਰੀ ਕੰਸਲਟੇਸ਼ਨ ਹੈ, ਇਮੀਗ੍ਰੇਸ਼ਨ ਦਾ ਜਿਹੜਾ ਮਰਜ਼ੀ ਸਵਾਲ ਹੋਵੇ, ਕੰਮ ਹੋਵੇ, ਇਹਨਾਂ ਦਾ 17 ਸਾਲ ਦਾ ਤਜਰਬਾ ਹੈ। ਨੰਬਰ ਹੈ 905-673-9000, 905-673-9000। ਦੋਸਤੋ, ਇੱਕ ਨਵੀਂ ਰਿਪੋਰਟ ਪੇਸ਼ ਹੋਈ ਹੈ ਜਿਸ ਦੇ ਮੁਤਾਬਕ ਜੇਕਰ USMCA, CUSMA, whatever you want to call it, ਮਤਲਬ ਕਿ ਨੌਰਥ ਅਮੈਰੀਕਨ ਫ੍ਰੀ ਟ੍ਰੇਡ ਡੀਲ ਜੇਕਰ ਅਗਲੇ ਸਾਲ ਤੱਕ ਨਹੀਂ ਰਿਨਿਊ ਕੀਤੀ ਜਾਂਦੀ ਹੈ ਫਿਰ ਨੁਕਸਾਨ ਕੈਨੇਡਾ ਦਾ ਵੀ ਅਮੈਰੀਕਾ ਦਾ ਵੀ ਬਹੁਤ ਜ਼ਿਆਦਾ ਹੋਣਾ ਹੈ ਕੈਨੇਡਾ ਦੇ ਵਿੱਚ ਤਾਂ ਘੱਟ ਤੋਂ ਘੱਟ ਡਾਇਰੈਕਟ ਅਸਰ ਪੈਣਾ ਹੈ ਲੱਖ ਤੋਂ ਵੀ ਜ਼ਿਆਦਾ ਜੋਬ ਲਾਸ ਪੇਸ਼ ਹੋਣੀਆਂ ਹਨ ਅਤੇ ਸਾਊਥ ਆਫ ਦਾ ਬੋਰਡਰ ਤਾਂ ਦੁੱਗਣਾ ਤੋਂ ਵੀ ਜ਼ਿਆਦਾ 200,000 ਤੋਂ ਵੀ ਜ਼ਿਆਦਾ ਜੋਬ ਲਾਸ ਪੇਸ਼ ਹੋਣੀਆਂ ਹਨ ਬੇਅਰ ਇਨ ਮਾਇੰਡ ਕਿ ਉਹਨਾਂ ਦੀ ਜਨਤਾ ਹੀ ਸਾਡੇ ਨਾਲੋਂ ਸ਼ਾਇਦ ਕੋਈ 10 ਗੁਣਾ ਵੱਧ ਹੀ ਹੈ ਸੋ ਇਨ ਕੰਪੇਰੀਸਨ 1-2 ਲੱਖ ਇੰਨਾ ਵੱਡਾ ਫਰਕ ਤਾਂ ਫਿਰ ਵੀ ਨਹੀਂ ਹੈਗਾ ਸਾਡੇ ਪਾਪੂਲੇਸ਼ਨ ਦੇ ਹਿਸਾਬ ਨਾਲ ਫਿਰ ਵੀ ਜ਼ਿਆਦਾ ਹੀ ਨੁਕਸਾਨ ਹੈ ਕਿਉਂ ਕਿਉਂਕਿ ਅਸੀਂ ਜ਼ਿਆਦਾ ਸਮਾਨ ਵੇਚਦੇ ਹਾਂ US ਨੂੰ ਸਾਡੇ ਓਵਰਆਲ ਇੰਟਾਇਰ GDP ਦੇ ਹਿਸਾਬ ਦੇ ਨਾਲ ਅਤੇ ਅਮੈਰੀਕਾ ਘੱਟ ਹੀ ਸਾਨੂੰ ਵੇਚਦਾ ਹੈ ਆਪਦੇ ਇੰਟਾਇਰ GDP ਦੇ ਹਿਸਾਬ ਦੇ ਨਾਲ ਆਕਸਫਰਡ ਇਕਨੋਮਿਕਸ ਇਹਨਾਂ ਨੇ ਦ ਕੈਨੇਡੀਅਨ ਅਮੈਰੀਕਨ ਬਿਜ਼ਨਸ ਕਾਉਂਸਲ ਦੇ ਲਈ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਹਦੇ ਵਿੱਚ ਇਹਨਾਂ ਨੇ ਯੂਨਾਈਟਿਡ ਸਟੇਟਸ ਮੈਕਸੀਕੋ ਐਂਡ ਕੈਨੇਡਾ ਅਗਰੀਮੈਂਟ ਯਾਨੀ ਕਿ USMCA ਨੂੰ ਟਰਮੀਨੇਟ ਕਰਨ ਦੇ ਲਈ ਜਾਂ ਇਹਨੂੰ ਰਿਨਿਊ ਕਰਨ ਦੇ ਲਈ ਅਲੱਗ ਅਲੱਗ ਇਕਨੋਮਿਕ ਨਤੀਜੇ ਹੁਣ ਸਟੱਡੀ ਕੀਤੇ ਨੇ ਇਸ ਰਿਪੋਰਟ ਦੇ ਮੁਤਾਬਕ ਜੇਕਰ USMCA ਨੂੰ ਬਿਲਕੁਲ ਵੀ ਨਹੀਂ ਰਿਨਿਊ ਕੀਤਾ ਜਾਂਦਾ ਹੈ ਅਗਲੇ ਸਾਲ ਤੱਕ ਫਿਰ ਤਾਂ 2027 ਦੇ ਵਿੱਚ ਨੈਕਸਟ ਈਅਰ ਕੈਨੇਡਾ ਦੇ ਵਿੱਚ 102,000 1,02,000 ਡਾਇਰੈਕਟ ਜੋਬ ਲਾਸਿਸ ਪੇਸ਼ ਹੋਣਗੀਆਂ ਅਤੇ ਸਾਊਥ ਆਫ ਦਾ ਬੋਰਡਰ ਡਾਇਰੈਕਟਲੀ 214,000 ਜੋਬ ਲਾਸਿਸ ਪੇਸ਼ ਹੋਣਗੀਆਂ ਇਸ ਰਿਪੋਰਟ ਦੇ ਮੁਤਾਬਕ ਤਾਂ ਆਬਵੀਅਸਲੀ ਕਾਫੀ ਕਾਮਨ ਸੈਂਸ ਦੀ ਗੱਲ ਆ ਬੇਸਡ ਔਨ ਕਿ ਕੰਮ ਕਾਰ ਕਿੱਥੇ ਹੈ ਮੈਨੂਫੈਕਚਰਿੰਗ ਕਿੱਥੇ ਹੈ ਅੰਟੇਰੀਓ ਫਿਰ ਕੁਬੈਕ ਮੈਨਿਟੋਬਾ ਅਤੇ ਨਿਊ ਬ੍ਰੰਜ਼ਵਿਕ ਸਭ ਤੋਂ ਜ਼ਿਆਦਾ ਨੁਕਸਾਨ ਹੋਊਗਾ ਸਾਡੇ ਮੁਲਕ ਦੇ ਵਿੱਚ ਸਾਊਥ ਆਫ ਦਾ ਬੋਰਡਰ ਮਿਸ਼ਿਗਨ ਫਿਰ ਇੰਡੀਆਨਾ ਵਾਸ਼ਿੰਗਟਨ ਐਂਡ ਆਇਓਵਾ ਦੇ ਵਿੱਚ ਹੀ ਸਭ ਤੋਂ ਵੱਡੇ ਜੋਬ ਲਾਸਿਸ ਪੇਸ਼ ਹੋਣਗੇ ਕਿਉਂ ਕਿਉਂਕਿ ਅੰਟੇਰੀਓ ਕੁਬੈਕ ਮੈਨਿਟੋਬਾ ਨਿਊ ਬ੍ਰੰਜ਼ਵਿਕ ਮਿਸ਼ਿਗਨ ਇੰਡੀਆਨਾ ਵਾਸ਼ਿੰਗਟਨ ਆਇਓਵਾ ਇਹ ਦੋਨੇ ਮੁਲਕਾਂ ਦੇ ਵਿੱਚ ਹੀ ਦੋਨੇ ਮੁਲਕ ਦੇ ਨਾਲ ਹੀ ਇਸ ਤਰ੍ਹਾਂ ਦੇ ਲੋਕੇਸ਼ਨਸ ਹਨ ਜਿੱਥੇ ਸਭ ਤੋਂ ਜ਼ਿਆਦਾ ਇੰਟੀਗ੍ਰੇਟਿਡ ਇਕਾਨਮੀਜ਼ ਹਨ ਅਤੇ ਇੰਡਸਟਰੀਜ਼ ਹਨ ਅਤੇ ਮੈਨੂਫੈਕਚਰਿੰਗ ਹੈ ਸੋ ਇਸ ਰਿਪੋਰਟ ਦੇ ਮੁਤਾਬਕ ਦੋਸਤੋ ਉਲਟਾ ਜੇਕਰ ਹੁਣ USMCA ਨੂੰ ਅਗਲੇ ਸਾਲ ਤੱਕ ਸਕਸੈਸਫੁਲੀ ਰੀਨੈਗੋਸ਼ੀਏਟ ਕਰਕੇ ਰਿਨਿਊ ਕੀਤਾ ਜਾਂਦਾ ਹੈ ਲੌਂਗ ਟਰਮ ਦੇ ਲਈ ਮਤਲਬ 10 ਸਾਲ ਜਾਂ ਹੋਪਫੁਲੀ ਜਿਵੇਂ ਹੋਣਾ ਚਾਹੀਦਾ ਸੀ 16 ਸਾਲ 10-16 ਸਾਲ ਅਸ਼ੋਰੈਂਸਿਸ ਦੇ ਨਾਲ ਕਿ ਇਹਨੂੰ ਇੱਦਾਂ ਹੀ ਰੱਖਿਆ ਜਾਊਗਾ ਕਿ ਅਚਾਨਕ ਬਾਬੇ ਟਰੰਪ ਦਾ ਮਨ ਬਦਲਦਾ ਹੈ ਇਹਨੂੰ ਕੈਂਸਲ ਨਹੀਂ ਕੀਤਾ ਜਾਊਗਾ ਫਿਰ ਇਸ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ ਐਜ਼ ਅ ਡਾਇਰੈਕਟ ਰਿਜ਼ਲਟ ਅਤੇ ਅਸ਼ੋਰੈਂਸਿਸ ਇਕਾਨਮੀ ਵਿੱਚ ਹੋਣ ਕਰਕੇ ਇਨਵੈਸਟਮੈਂਟਸ ਵਧਣ ਕਰਕੇ 98,000 ਨਵੀਆਂ ਜੋਬਸ ਐਡ ਕੀਤੀਆਂ ਜਾਣਗੀਆਂ ਅਤੇ US ਦੇ ਵਿੱਚ ਤਾਂ 1,37,000 ਨਵੀਆਂ ਜੋਬਸ ਐਡ ਕੀਤੀਆਂ ਜਾਣਗੀਆਂ ਪਰ ਦੋਸਤੋ ਗੱਲ ਇਕੱਲੀ ਜੋਬਸ ਦੀ ਨਹੀਂ ਹੈ ਟ੍ਰਿਲੀਅਨਸ ਆਫ ਡਾਲਰਸ ਆਫ ਇਕਨੋਮਿਕ ਲਾਸ ਦੀ ਗੱਲ ਹੈ ਇਹ ਇੱਕ ਮਿਊਚੁਅਲੀ ਅਸ਼ੋਰਡ ਡਿਸਟਰਕਸ਼ਨ ਹੈ ਜੇਕਰ ਕੈਨੇਡਾ ਅਮੈਰੀਕਾ ਮੈਕਸੀਕੋ ਅਮੈਰੀਕਾ ਕਰਕੇ ਇਹਨੂੰ ਸਕਸੈਸਫੁਲੀ ਨਹੀਂ ਰੀਨੈਗੋਸ਼ੀਏਟ ਕਰਦੇ ਹਨ ਹੁਣ 2035 ਤੱਕ ਬਾਈ 2035 ਇਸ ਰਿਪੋਰਟ ਦੇ ਵਿੱਚ ਆਕਸਫਰਡ ਇਕਨੋਮਿਕਸ ਨੇ ਰਿਪੋਰਟ ਕੀਤਾ ਹੈ ਕਿ US ਇਕਾਨਮੀ ਦੇ ਵਿੱਚ ਜੇਕਰ ਇਹ USMCA ਨਹੀਂ ਰਿਨਿਊ ਕੀਤੀ ਜਾਂਦੀ $1.04 trillion with a T, not a M, not a B, T, $1.04 trillion ਦਾ US ਇਕਾਨਮੀ ਦਾ ਨੁਕਸਾਨ ਹੋਊਗਾ 2035 ਤੱਕ ਅਤੇ ਸਾਡਾ ਕੈਨੇਡੀਅਨ ਇਕਾਨਮੀ ਦਾ 2035 ਤੱਕ ਕਿੰਨਾ ਨੁਕਸਾਨ ਹੋਊਗਾ $271 billion ਅਤੇ ਨਾਲ ਦੀ ਨਾਲ ਜੇਕਰ ਇਹਨੂੰ ਅਗਲੇ ਸਾਲ ਤੱਕ ਨਹੀਂ ਰਿਨਿਊ ਕੀਤਾ ਜਾਂਦਾ ਹੈ ਵੱਡੀਆਂ ਵੱਡੀਆਂ ਕੰਪਨੀਜ਼ ਈਵਨ ਛੋਟੀਆਂ ਕੰਪਨੀਜ਼ ਨੂੰ ਅਸ਼ੋਰੈਂਸ ਨਹੀਂ ਮਿਲਦੀ ਹੈ ਕਿ ਸਾਨੂੰ ਪੈਸੇ ਇਨਵੈਸਟ ਕਰਨੇ ਚਾਹੀਦੇ ਨੇ ਸਾਨੂੰ ਮੈਨੂਫੈਕਚਰਿੰਗ ਵਧਾਉਣੀ ਚਾਹੀਦੀ ਹੈ ਸਾਨੂੰ ਆਟੋਮੇਸ਼ਨ ਕਰਨੀ ਚਾਹੀਦੀ ਹੈ ਸਾਨੂੰ AI ਡਾਟਾ ਸੈਂਟਰਸ ਵਗੈਰਾ ਸਭ ਕੁਝ ਖੋਲ੍ਹਣਾ ਚਾਹੀਦਾ ਹੈ ਜੇਕਰ ਇਹ ਫ੍ਰੀ ਟ੍ਰੇਡ ਡੀਲ ਨਾਲ ਅਸ਼ੋਰੈਂਸਿਸ ਨਹੀਂ ਮਿਲਦੀਆਂ ਨੇ ਫਿਰ ਤਾਂ ਦੋਨੇ ਹੀ ਮੁਲਕਾਂ ਦੇ ਵਿੱਚ ਇਮੀਡੀਏਟਲੀ ਐਂਡ ਈਵਨ ਲੌਂਗ ਟਰਮ ਦੇ ਲਈ ਇਨਫਲੇਸ਼ਨ ਵੱਧਦੀ ਹੀ ਜਾਣੀ ਹੈ ਕੋਸਟ ਆਫ ਲਿਵਿੰਗ ਮਹਿੰਗਾਈ ਵੱਧਦੀ ਹੀ ਜਾਣੀ ਹੈ ਬੁਰਾ ਹਾਲ ਹੀ ਪੇਸ਼ ਹੋਣਾ ਹੈ ਅਤੇ ਜਿਹੜੀ ਸਾਡੀ ਆਮ ਬੰਦੇ ਦੀ ਆਮ ਪਰਿਵਾਰ ਦੀ ਰੀਅਲ ਡਿਸਪੋਜ਼ਬਲ ਇਨਕਮ ਹੈ ਕਿ ਮੋਰਗੇਜ ਤੋਂ ਇਲਾਵਾ, ਕਿਰਾਏ ਤੋਂ ਇਲਾਵਾ, ਖਾਣ ਪੀਣ ਤੋਂ ਇਲਾਵਾ, ਸਿਰ ਦੇ ਉੱਪਰ ਛੱਤ ਤੋਂ ਇਲਾਵਾ, ਰੋਟੀ ਕੱਪੜਾ ਮਕਾਨ, ਬੇਸਿਕ ਨੈਸੈਸਰੀਜ਼ ਤੋਂ ਇਲਾਵਾ ਜਿਹੜੀ ਸਾਡੀ ਬਾਕੀ ਡਿਸਪੋਜ਼ਬਲ ਇਨਕਮ ਹੈ, ਵਾਧੂ ਘਾਟੂ ਚੀਜ਼ਾਂ 'ਤੇ ਖਰਚ ਸਕਦੇ ਹਾਂ, ਇਟ ਵਿਲ ਬੀ ਸਟੰਟਡ, ਵੈਰੀ ਬੈਡਲੀ ਸਟੰਟਡ, especially on the Canadian side. ਇਸ ਰਿਪੋਰਟ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਹਾਂ ਆਫਕੋਰਸ ਅਮੈਰੀਕਨ ਲੋਕ ਵੀ ਧੱਕੇ ਖਾਣਗੇ, ਪਰ ਕੈਨੇਡਾ ਦਾ ਜ਼ਿਆਦਾ ਹੀ ਬੁਰਾ ਹਾਲ ਹੋਊਗਾ। ਜੇਕਰ ਯੂ ਐਸ ਐਮ ਸੀ ਏ ਨੂੰ ਅਗਲੇ ਸਾਲ ਤੱਕ ਸਕਸੈਸਫੁਲੀ ਰੀਨੈਗੋਸ਼ੀਏਟ ਕੀਤਾ ਜਾਂਦਾ ਹੈ, ਫਿਰ ਤਾਂ ਆਪੋਸਿਟ ਪਿਕਚਰ ਪੇਸ਼ ਹੋਊਗੀ। ਇਸ ਆਕਸਫਰਡ ਇਕਨੋਮਿਕਸ ਰਿਪੋਰਟ ਦੇ ਮੁਤਾਬਕ ਆਮ ਲੋਕਾਂ ਕੋਲ ਬੋਥ ਸਾਈਡਸ ਆਫ ਦ ਬੋਰਡਰ ਜ਼ਿਆਦਾ ਹੀ ਡਿਸਪੋਜ਼ਬਲ ਇਨਕਮ ਹੋਊਗੀ। ਜਾ ਕੇ ਚੱਕੋ ਨਵਾਂ ਆਈਫੋਨ, ਜਾ ਕੇ ਚੱਲੋ ਵਕੇਸ਼ਨ, ਵਾਧੂ ਘਾਟੂ ਚੀਜ਼ਾਂ 'ਤੇ ਵੱਧ ਪੈਸੇ ਹੋਣਗੇ ਖਰਚਣ ਦੇ ਲਈ, ਸਿੰਪਲੀ ਫੁੱਟ, ਨਾਲੇ ਮੱਚ ਸਲੋਅਰ ਰੇਟ ਆਫ ਇਨਫਲੇਸ਼ਨ ਹੋਊਗਾ, ਯਾਨੀ ਕਿ ਕਾਸਟ ਆਫ ਲਿਵਿੰਗ ਇੰਨੀ ਤੇਜ਼ੀ ਨਾਲ ਨਹੀਂ ਵਧੂਗੀ, ਅਤੇ ਜੀ ਡੀ ਪੀ ਗੇਨਸ ਇਨ ਦ ਬਿਲੀਅਨਸ ਹੋਣਗੀਆਂ ਦੋਨੇ ਸਾਈਡਸ ਆਫ ਦ ਬੋਰਡਰ। ਨਾਲ ਦੇ ਦੋਸਤ ਦੱਸ ਦਈਏ ਕਿ ਕੱਲ੍ਹ ਰਾਤ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਡਬਲ ਸਟੈਬਿੰਗ ਹੋਣ ਤੋਂ ਬਾਅਦ ਦੋ ਜਵਾਕਾਂ ਨੂੰ ਸਟੈਬ ਕੀਤਾ ਗਿਆ ਹੈ, ਅਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਵੀ ਸ਼ੁਰੂ ਕੀਤੀ ਗਈ ਹੈ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਮੰਡੇ ਅਗਸਤ 10, 2026 ਰਾਤ 10:45 ਉਹਨਾਂ ਦੇ ਆਫਿਸਰਸ ਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਸਟੀਲਸ ਐਂਡ ਕੈਂਡੀ ਦੇ ਨੇੜੇ ਗਲਿਡਨ ਰੋਡ 'ਤੇ ਸੱਦਿਆ ਗਿਆ ਇੱਕ ਅਪਾਰਟਮੈਂਟ ਕੰਪਲੈਕਸ ਤੱਕ, ਜਿੱਥੇ ਉਹਨਾਂ ਨੇ ਦੋ ਜਵਾਕਾਂ ਨੂੰ, ਦੋਨੇ ਜੋ ਕਿ 18 ਸਾਲ ਤੋਂ ਘੱਟ ਉਮਰ ਦੇ ਨੇ, ਉਹਨਾਂ ਨੂੰ ਸਟੈਬ ਵੂਨਸ ਨਾਲ ਲੱਭਿਆ। ਸੋ ਐਮਰਜੈਂਸੀ ਕਰੂਜ਼ ਨੇ ਇੱਕ ਇੰਡੀਵਿਜੁਅਲ ਨੂੰ, ਇੱਕ ਜਵਾਕ ਨੂੰ ਟਰਾਮਾ ਸੈਂਟਰ ਤੱਕ ਰਸ਼ ਕੀਤਾ ਲਾਈਫ ਥਰੈਟਨਿੰਗ ਇੰਜਰੀਜ਼ ਨਾਲ, ਅਤੇ ਦੂਜੇ ਨੂੰ ਸੀਰੀਅਸ ਇੰਜਰੀਜ਼ ਨਾਲ ਟ੍ਰੀਟ ਕੀਤਾ ਗਿਆ

100% ਦੇ ਨਾਲ ਵਧੀਆਂ ਹਨ. A whopping 130% increase in new homes and condos booked and sold in the Greater Toronto area. The cost is almost entirely karan ki hai federal to provincial government da 13% da HST rebate program. So Building Industry and Land Development Association, BILD. BILD de valon, that's the every single month, ਹਰੇਕ ਮਹੀਨੇ ਦੇ ਜੀ ਟੀ ਏ ਐਂਡ ਜੀ ਟੀ ਐਚ ਏ ਦੇ ਵਿੱਚ ਜਿੰਨੇ ਵੀ ਨਵੇਂ ਬਿਲਡਰਾਂ ਦੇ ਘਰ ਬੁੱਕ ਕੀਤੇ ਜਾਂਦੇ ਆ, ਕਾਊਂਟੋ ਬੁੱਕ ਕੀਤੇ ਜਾਂਦੇ ਆ, ਉਹਦਾ ਇੱਕ ਇੱਕ ਸੇਲ ਦਾ ਡਾਟਾ ਰਿਪੋਰਟ ਤਾਂ ਕੀਤਾ ਹੀ ਜਾਂਦਾ ਹੈ. ਅਕਸਰ ਹੀ ਤੁਹਾਨੂੰ ਆਲਮੋਸਟ ਐਵਰੀ ਸਿੰਗਲ ਮੰਥ ਹੀ ਰਿਪੋਰਟ ਕਰਦੇ ਹੁੰਦੇ ਹਾਂ ਕਿ ਪਿਛਲੇ ਸਾਲ ਨਾਲੋਂ ਕਿੰਨਾ ਕੁ ਵਾਧਾ ਘਾਟਾ ਫਰਕ ਪੇਸ਼ ਹੋਇਆ ਹੈ. ਅੱਜ ਉਹਨਾਂ ਨੇ ਇਸ ਸਾਲ ਦੇ ਦੂਜੇ ਕੁਆਰਟਰ ਯਾਨੀ ਕਿ ਅਪ੍ਰੈਲ 1 2026 ਤੋਂ ਲੈ ਕੇ ਜੂਨ 30 2026 ਤੱਕ ਪੂਰੇ ਸੈਕਿੰਡ ਕੁਆਰਟਰ ਆਫ ਦ ਈਅਰ ਦੇ ਇੰਟਾਇਰ ਡਾਟਾ ਨੂੰ ਪੇਸ਼ ਕੀਤਾ ਹੈ ਅਤੇ ਕੰਪੇਅਰ ਕੀਤਾ ਹੈ ਫਰੋਮ ਲਾਸਟ ਈਅਰ ਐਟ ਦੀ ਐਗਜੈਕਟ ਸੇਮ ਟਾਈਮ. ਇਸ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਦੇ ਦੂਜੇ ਕੁਆਰਟਰ ਦੇ ਵਿੱਚ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਮਸਾਂ 3645 ਤਿੰਨ ਮਹੀਨਿਆਂ ਦੇ ਵਿੱਚ ਜੀ ਟੀ ਏ ਦੇ ਵਿੱਚ ਲਾਸਟ ਈਅਰ ਇਨ ਅਪ੍ਰੈਲ ਮਈ ਐਂਡ ਜੂਨ. ਇਮੈਜਿਨ ਜਨਤਾ ਕਿੰਨੀ ਹੈ, ਘਰਾਂ ਦੀ ਸ਼ੋਰਟੇਜ ਕਿੰਨੀ ਹੈ, ਡਿਮਾਂਡ ਕਿੰਨੀ ਹੈ, ਅਤੇ ਮਸਾਂ 3645 ਨਵੇਂ ਘਰ ਅਤੇ ਕਾਂਡੋ ਵੇਚੇ ਗਏ ਸੀ ਜਿਹਦੇ ਵਿੱਚੋਂ 2582 ਸਿੰਗਲ ਫੈਮਿਲੀ ਹੋਮ ਸੀ ਅਤੇ 1063 ਕਾਂਡੋ ਸੀ. ਪਰ ਹੁਣ ਇਸ ਸਾਲ ਦੇ ਵਿੱਚ ਆਪਾਂ ਉਹੀ ਸੇਮ ਟਾਈਮ ਫਰੇਮ ਕੰਪੇਅਰ ਕਰ ਲਈਏ, ਅਪ੍ਰੈਲ 1 2026 ਤੋਂ ਲੈ ਕੇ ਜੂਨ 30 2026 ਤੱਕ ਉਹੀ ਸੇਮ ਸੈਕਿੰਡ ਕੁਆਰਟਰ ਕੰਪੇਅਰ ਕਰ ਲਈਏ, 8410 ਨਵੇਂ ਘਰ ਅਤੇ ਕਾਂਡੋ ਸੇਲਸ ਪੇਸ਼ ਹੋਈਆਂ ਹਨ, ਜਿਹਦੇ ਵਿੱਚੋਂ 7215 ਤਾਂ ਸਿੰਗਲ ਫੈਮਿਲੀ ਹੋਮਸ ਹਨ ਅਤੇ ਬਾਕੀ 1195 ਕਾਂਡੋਜ਼ ਹੀ ਹਨ. ਸੋ ਇਸ ਈਅਰ ਓਵਰ ਈਅਰ ਸੈਕਿੰਡ ਕੁਆਰਟਰ ਟੂ ਸੈਕਿੰਡ ਕੁਆਰਟਰ ਕੰਪੇਰਿਸਨ ਦੇ ਮੁਤਾਬਕ ਬਹੁਤ ਵੱਡਾ 130% ਦਾ ਸੇਲ ਇਨਕਰੀਸ ਰਿਪੋਰਟ ਕੀਤੀ ਗਈ ਹੈ ਨਵੇਂ ਘਰਾਂ ਅਤੇ ਕਾਂਡੋਜ਼ ਦੇ ਵਿੱਚ. ਪਰ ਬੇਅਰ ਇਨ ਮਾਇੰਡ ਕਿ ਲਾਸਟ ਈਅਰ ਤਾਂ ਹਿਸਟੋਰਿਕਲੀ ਲੋ, ਰੀਅਲੀ ਰੀਅਲੀ ਰਫ, ਰੀਅਲ ਇਸਟੇਟ ਇੰਡਸਟਰੀ ਦੇ ਵਿੱਚ ਕੋਈ 20-30-40% ਕੰਮ ਛੱਡਣ ਵਾਲੇ, ਵਾਪਸ ਉਬਰ ਟਰੱਕ 'ਤੇ ਚੜ੍ਹਨ ਵਾਲੇ, ਇਸ ਤਰ੍ਹਾਂ ਦਾ ਬੁਰਾ ਹਾਲ ਪੇਸ਼ ਹੋਇਆ ਸੀ ਲਾਸਟ ਈਅਰ. ਸੋ ਯੂਅਰ ਕੰਪੇਅਰਿੰਗ ਆਲ ਟਾਈਮ ਰੈਕਰਡ ਲੋਜ਼, ਆਲ ਟਾਈਮ ਹਿਸਟੋਰਿਕਲੀ ਲੋ ਸੇਲਸ. ਆਬਵੀਅਸਲੀ ਫਰਕ ਤਾਂ ਪੇਸ਼ ਹੋਣਾ ਹੀ ਹੋਣਾ ਸੀ, ਪਰ ਫਰਕ ਵੀ ਕਾਫੀ ਵੱਡਾ ਪਰਸੈਂਟੇਜ 130% ਪੇਸ਼ ਹੋਇਆ ਹੈ. ਅਤੇ ਇਹਦੇ ਪਿੱਛੇ ਬਿਲਡ ਨੇ ਕੀ ਕਿਹਾ ਹੈ, ਸਭ ਤੋਂ ਵੱਡਾ ਕਾਰਨ ਹੈ first time home buyer nale investor hun 13% enhanced hst rebate de liye haqdar ho gaye ne april pehli to hi jehde naal oh hun home purchase price te $130,000 tak bacha sakde ne jo ke pehla bachda hunda hi nahi si. Build de coo justin sherwood ne kiya ke pichle saal de dooje quarter naalon is saal de dooje quarter naal lagbhag 5000 ਵੱਧ ਅੰਟੇਰੀਓ ਪਰਿਵਾਰਾਂ ਨੇ ਆਪਰਚੁਨਿਟੀ ਦੇਖੀ ਹੈ ਨਵਾਂ ਘਰ ਖਰੀਦਣ ਲਈ, ਬੁੱਕ ਕਰਨ ਲਈ, ਇਸ ਇਨਹੈਂਸਡ ਐਚ ਐਸ ਟੀ ਪ੍ਰੋਗਰਾਮ ਕਰਕੇ ਜੋ ਕਿ ਹੁਣ ਐਕਸਪਾਇਰ ਹੋਣਾ ਹੈ March 31, 2027 ਨੂੰ. ਮਤਲਬ ਕਿ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਫਸਟ ਟਾਈਮ ਹੋਮ ਬਾਇਰ ਬਣ ਜਾਈਏ, ਨਵਾਂ ਘਰ ਹੀ ਜਾਂ ਕਾਂਡੋ ਬੁੱਕ ਕਰ ਲਈਏ, ਜਾਂ ਤੁਸੀਂ ਵੀ ਸੋਚ ਰਹੇ ਹੋ ਕਿ ਆਪਣੇ ਆਪ ਲਈ, ਫਿਊਚਰ ਲਈ, ਆਪਣੇ ਜਵਾਕਾਂ ਦੇ ਨਾਮ 'ਤੇ, ਜਿਹਦੇ ਮਰਜ਼ੀ ਲਈ ਆਪਾਂ ਇਨਵੈਸਟਮੈਂਟ ਪ੍ਰਾਪਰਟੀ ਕੋਈ ਬੁੱਕ ਕਰ ਲਈਏ, ਤੁਹਾਡੇ ਕੋਲ ਹੁਣ ਅੰਟੇਰੀਓ ਦੇ ਵਿੱਚ ਨਵਾਂ ਘਰ ਜਾਂ ਕਾਂਡੋ ਬੁੱਕ ਕਰਨ ਦੇ ਲਈ ਹੁਣ 13% ਐਚ ਐਸ ਟੀ ਵੀ ਬਚਾਉਣ ਦੇ ਲਈ ਟਾਈਮ ਰਹਿ ਗਿਆ ਹੈ ਸਿਰਫ ਹੁਣ ਅੱਜ ਤੋਂ ਲੈ ਕੇ March 31, 2027 ਤੱਕ. ਉਸ ਤੋਂ ਪਹਿਲਾਂ ਹੀ ਕੰਟਰੈਕਟ ਯਾਨੀ ਕਿ ਏ ਪੀ ਐਸ ਸਾਈਨ ਕਰਨਾ ਪਊਗਾ ਜੇ ਤੁਸੀਂ 13% ਐਚ ਐਸ ਟੀ ਰੀਬੇਟ ਲਈ ਐਲੀਜੀਬਲ ਹੋਣਾ ਚਾਹੁੰਦੇ ਹੋ. ਬੇਸਿਕਲੀ 7.5 months, 7.5 ਮਹੀਨੇ ਰਹਿ ਗਏ ਨੇ, ਉਸ ਟਾਈਮ ਫਰੇਮ ਦੇ ਅੰਦਰ ਅੰਦਰ ਹੀ ਤੁਹਾਨੂੰ ਇੱਕ ਬ੍ਰੈਂਡ ਨਿਊ ਹੋਮ ਰਕਾਂਡੋ ਹੀ ਬੁੱਕ ਕਰਨਾ ਪਊਗਾ ਜੇ ਤੁਸੀਂ ਲੌਂਗ ਟਰਮ ਦੇ ਵਿੱਚ ਇਹ 13% ਜਦੋਂ ਵੀ ਘਰ ਤਿਆਰ ਹੁੰਦਾ, ਕਾਂਡੋ ਤਿਆਰ ਹੁੰਦਾ ਹੈ, ਜੇ 13% ਬਚਾਉਣਾ ਚਾਹੁੰਦੇ ਹੋ ਤੁਹਾਨੂੰ 7.5 ਮਹੀਨਿਆਂ ਦੇ ਅੰਦਰ ਅੰਦਰ ਹੀ ਇਹ ਕੰਮ ਕਰਨਾ ਪਊਗਾ ਕਿਉਂਕਿ ਰੀਅਲਿਸਟਿਕਲੀ ਸਪੀਕਿੰਗ ਉਸ ਤੋਂ ਬਾਅਦ ਤਾਂ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਵਧਾਉਣਾ ਹੀ ਨਹੀਂ ਹੈਗਾ ਕਿਉਂਕਿ ਸਰਕਾਰ ਨੂੰ ਵੀ $1 million ਦੇ ਘਰ 'ਤੇ 1,30,000 ਦਾ ਘਾਟਾ ਹੀ ਪੇਸ਼ ਹੋ ਰਿਹਾ ਹੈ ਥਰੂ ਟੈਕਸ ਰੈਵਨਿਊ ਨਾ ਕਲੈਕਟਿਡ. ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰ ਮਾੜੇ ਮੋਟੇ ਹੀ ਟੈਂਪਰੇਰੀ ਟਾਈਮ ਲਈ ਇਹ ਪ੍ਰੋਗਰਾਮ ਆਫਰ ਕਰ ਰਹੀ ਆ. ਕੋਈ ਵੀ ਸਰਕਾਰ ਦੁਨੀਆ ਦੇ ਵਿੱਚ ਹਜੇ ਪੇਸ਼ ਹੋਈ ਨਹੀਂ ਹੈਗੀ ਜਿਹਨਾਂ ਨੂੰ ਇੰਨਾ ਜ਼ਿਆਦਾ ਪੈਸਾ

0: ਕਰਦਾ ਹੋਵੇ ਤੇ ਅਚਾਨਕ ਕਹਿ ਦੇਣ ਕਿ ਚਲੋ ਵੋ ਰਿਲਿੰਕੁਇਸ਼ ਪੱਕੇ ਤੌਰ ਤੇ ਮਾਫ ਕਰ ਦਿੰਨੇ ਆ, ਕਦੇ ਹੁੰਦਾ ਹੀ ਨਹੀਂ ਹੈਗਾ ਇਸ ਮੁਲਕ ਦੇ ਵਿੱਚ, ਤਾਂ ਕਦੇ ਵੀ ਨਹੀਂ ਹੁੰਦਾ ਹੈਗਾ। ਵੀ ਆਰ ਵਨ ਆਫ ਦ ਮੋਸਟ ਹੈਵਲੀ ਟੈਕਸਡ ਕੰਟਰੀਜ਼ ਇਨ ਦੀ ਇੰਟਾਇਰ ਵਰਲਡ। ਸੋ ਦੋਸਤੋ, ਜੇ ਤੁਸੀਂ ਵੀ ਇੱਕ ਆਪਰਚੁਨਿਟੀ ਲੱਭ ਰਹੇ ਹੋ ਆਪ ਰਹਿਣ ਦੇ ਲਈ, ਫਸਟ ਟਾਈਮ ਹੋਮ ਬਾਇਰ ਬਣਨ ਦੇ ਲਈ ਜਾਂ ਫਿਰ ਇਨਵੈਸਟਮੈਂਟ ਦੇ ਲਈ, ਫਿਰ ਧਿਆਨ ਨਾਲ ਸੁਣੋ, ਕਿਉਂਕਿ ਟੀਮ ਸਿੱਧੂ ਲੈ ਕੇ ਆਏ ਨੇ ਕਾਫੀ ਹਾਟ ਸੈਲਿੰਗ ਪ੍ਰੋਜੈਕਟ। ਕੈਲਟਨ ਸ਼ਹਿਰ ਦੇ ਵਿੱਚ ਮੇਫੀਲਡ ਰੋਡ ਐਂਡ ਦ ਗੋਰ ਰੋਡ ਤੇ ਹਜ਼ਾਰਾਂ ਹੀ ਨਵੇਂ ਘਰ, ਥਾਊਜ਼ੈਂਡਸ ਐਂਡ ਥਾਊਜ਼ੈਂਡਸ ਆਫ ਨਿਊ ਘਰ ਇੱਥੇ ਤਿਆਰ ਹੋਣੇ ਆ। ਫਰੀ ਹੋਲ ਟਾਊਨ ਹਾਊਸਿਸ ਵੀ, ਡੀਟੈਚ ਘਰ ਵੀ 2027 ਦੇ ਐਂਡ ਤੋਂ ਲੈ ਕੇ 2028 ਤੱਕ, ਸਪਰਿੰਗ ਸਮਰ ਤੱਕ ਵੀ ਤਿਆਰ ਹੋਣੇ ਆ। ਸੋ ਵਨ ਪਲੱਸ ਈਅਰ ਆਲਮੋਸਟ, ਵਨ ਐਂਡ ਹਾਫ ਟੂ ਈਅਰਸ ਆਲਮੋਸਟ ਦਾ ਟਾਈਮ ਤੱਕ ਪਿਆ ਹੈ ਇਹਨਾਂ ਨੂੰ ਤਿਆਰ ਹੋਣ ਤੱਕ। ਟੂ ਫਲੋਰ ਟ੍ਰੈਡੀਸ਼ਨਲ ਫਰੀ ਹੋਲ ਟਾਊਨ ਹਾਊਸਿਸ ਸਿਰਫ 7.5 lakh ton, chai first time home buyer, chai investor, 749,000 the price hai, up to 2300 square foot, 3 to 4 bedrooms, 2.5 to 3.5 bathrooms, single car garage plus driveway parking, backyard bhi hai, unfinished basement bhi hai, te kalla 10% the deposit tusi kishton pay karna pure 1 saal de vich, nale 32 foot lot te double car garage detached kar ਗੋਰ ਮੇਫੀਲਡ ਤੇ ਫਰੋਮ ਓਨਲੀ 949,000, 9.5 lakh ਦੀ ਪ੍ਰਾਈਸ ਦੇ ਵਿੱਚ ਤੁਸੀਂ ਡਬਲ ਕਾਰ ਗਰਾਜ ਡੀਟੈਚ ਘਰ ਬੁੱਕ ਕਰ ਸਕਦੇ ਹੋ, ਉਹ ਵੀ 2345 ਸਕੁਆਇਰ ਫੁੱਟ ਤੱਕ, 3 ਤੋਂ ਲੈ ਕੇ 4 ਬੈਡਰੂਮ, 2.5 ਟੂ 3.5 ਬਾਥਰੂਮਸ, ਡਬਲ ਕਾਰ ਗਰਾਜ, ਅਨਫਿਨਿਸ਼ ਬੇਸਮੈਂਟ ਐਂਡ ਬਿਗ ਬੈਕਯਾਰਡ। ਇਕੱਲਾ 10% ਡਿਪੋਜ਼ਿਟ ਹੈ 1 ਸਾਲ ਦੇ ਵਿੱਚ। ਜ਼ਿਆਦਾ ਵੱਡੇ 36 foot lot double car garage detached homes from $1 million, low 1 million, 1.1 to bhi 11 lakh to bhi ghat di price ha, 1 million to basically shuru hundi ha, 2600 plus square foot, 5 bedroom tak, 3.5 bathroom tak, double car garage, unfinished basement, vaddi backyard, te kalla 10% deposit hai 1 saal de vich। Call Team Sidhu 416-302-0016, 416-302-0016, 416-302-0016, 416-302-0016। ਘਰ ਜੇ ਬੁੱਕ ਕਰਨਾ, ਮੋਰਗੇਜ ਦਾ ਵੀ ਪ੍ਰਬੰਧ ਕਰਨਾ ਹੀ ਕਰਨਾ ਪੈਣਾ ਹੈ, ਅਤੇ ਮੋਰਗੇਜ ਐਕਸਪਰਟ, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਬਹੁਤ ਹੀ ਜਾਣਿਆ ਪਛਾਣਿਆ ਅਤੇ ਪ੍ਰੋਫੈਸ਼ਨਲ ਅਤੇ ਬਹੁਤ ਹੀ ਸਮਝਦਾਰ ਸਾਡੇ ਇਸ ਫੀਲਡ ਦੇ ਵਿੱਚ ਹਨ, ਨੀਲਮ ਸਹਿਦੋਵ, ਜਿਹਨਾਂ ਦਾ ਫੋਨ ਨੰਬਰ ਹੈ 647-739-8710, 647-739-8710। ਜੇ ਤੁਸੀਂ ਇੱਕ ਵਾਰੀ ਨੀਲਮ ਸਹਿਦੋਵ ਨਾਲ ਗੱਲਬਾਤ ਕਰੋਗੇ, ਸਲਾਹ ਕਰੋਗੇ, ਪਹਿਲੇ ਇੱਕ ਦੋ ਮਿੰਟ ਦੇ ਵਿੱਚ ਹੀ ਤੁਹਾਨੂੰ ਪੱਕਾ ਪਤਾ ਲੱਗ ਹੀ ਜਾਣਾ ਹੈ ਕਿ ਇਹਨਾਂ ਨੇ ਕੰਮ ਕਰਵਾ ਹੀ ਦੇਣਾ ਹੈ, ਵੱਡੀ ਬੈਂਕ ਤੋਂ ਹੀ, ਟਾਪ ਦੇ ਏ ਲੈਂਡਰ ਤੋਂ ਹੀ ਕਰਵਾ ਦੇਣਾ ਹੈ, ਅਤੇ ਟਾਈਮ ਸਿਰ ਹੀ ਕਰਵਾ ਦੇਣਾ ਹੈ। ਚਾਹੇ ਤੁਹਾਡੇ ਕੋਲ 5% ਡਿਪੋਜ਼ਿਟ ਹੈ, ਚਾਹੇ 10 ਹੈ, ਚਾਹੇ 15 ਹੈ, ਚਾਹੇ 20 ਹੈ, ਚਾਹੇ ਘੱਟ ਇਨਕਮ ਦਿਖਾਉਂਦੇ ਹੋ, ਚਾਹੇ ਘੱਟ ਇਨਕਮ ਕਮਾਉਂਦੇ ਹੋ, ਇਹ ਜੇ ਇੱਕ ਵਾਰੀ ਹਾਂ ਕਹਿ ਦਿੰਦੇ ਨੇ ਫਿਰ ਕਰਕੇ ਵੀ ਦਿਖਾਉਂਦੇ ਨੇ। ਸਿੰਪਲ ਐਜ਼ ਦੈਟ। 647-739-8710, 647-739-8710। ਨੀਲਮ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ, ਹਾਊ ਆਰ ਯੂ?
0: ਮੈਂ ਤਾਂ ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਤੁਸੀਂ ਕਿੱਥੇ ਗੁਆਚੇ ਹੋਏ? ਮੈਂ ਤੁਹਾਨੂੰ ਲਾਸਟ 2 weeks ਆਈ ਹੈਵਨ ਹਰਡ।
0: 2 ਹਫ਼ਤੇ ਹੋ ਗਏ ਨੇ, ਪੁੱਛੋ ਨਾ, ਵਿਆਹ ਵਿਉਹ ਤੇ ਬਿਜ਼ੀ ਸੀ, ਆਊਟ ਆਫ ਪ੍ਰੋਵਿੰਸ ਸੀ, ਤੇ ਫਿਰ ਘੁੰਮਣ ਫਿਰਨ ਚੱਲ ਗਏ। ਮੈਂ ਕਿਹਾ ਸਾਨੂੰ ਵੀ ਯਾਰ ਛੁੱਟੀ ਚਾਹੀਦੀ ਚਾਹੀਦੀ ਆ।
1: 100%
0: ਸਾਰਾ ਦਿਨ ਮੱਥਾ ਮਾਰੀ ਜਾਂਦੇ ਆ ਪੋਲਿਟਿਕਸ ਨਾਲ, ਖਬਰਾਂ ਦੇ ਨਾਲ, ਮੈਂ ਕਿਹਾ ਸਾਨੂੰ ਵੀ ਬ੍ਰੇਕ ਦੇ ਦਿਓ ਭਰਾਵੋ। I want to BC for my cousin's wedding, ਤੇ ਉਸ ਤੋਂ ਬਾਅਦ ਫਿਰ ਘੁੰਮਣ ਫਿਰ ਅੱਗੇ ਚੱਲ ਗਏ ਸੀ ਅਸੀਂ।
1: ਹੁਣ
0: ਤਾਂ ਪੂਰਾ ਕੈਮੋ ਕੈਮ ਹੋ ਕੇ ਤਾਂ ਹੁਣ ਤਾਂ ਬੈਕ ਟੂ ਨੋਰਮਲ, ਬੈਕ ਟੂ ਬਿਜ਼ਨਸ ਹੋਣਾ ਹੀ ਪੈਣਾ ਹੈ। ਤੇ ਬੈਕ ਟੂ ਬਿਜ਼ਨਸ ਦੀ ਗੱਲਬਾਤ ਕਰੀਏ, ਤੁਹਾਨੂੰ ਪਤਾ ਹੀ ਆ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਇਸ ਟਾਈਮ ਤੇ ਮੋਰਗੇਜ ਲੋਨਸ ਐਂਡ ਰਿਨਿਊਅਲਸ ਦੀ ਜ਼ਰੂਰਤ ਪੈਣੀ ਪੈਣੀ ਹੈ। ਸੋ ਉਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਗੱਲਬਾਤ ਪੁੱਛਣਾ ਚਾਹੁੰਦਾ, ਜੇਕਰ ਕੋਈ ਵੀ ਮੰਨ ਲਓ ਹੁਣ ਕੋਈ ਘਰ ਬੁੱਕ ਕਰਦਾ ਹੈ ਬ੍ਰੈਂਡ ਨਿਊ, ਜਾਂ ਰੀਸੇਲ ਦੇ ਵਿੱਚ ਵੀ ਖਰੀਦਣਾ ਚਾਹੁੰਦਾ ਹੈ, ਕੀ ਜ਼ਰੂਰਤ ਹੈ ਕਿ ਮੈਨੂੰ 20% ਡਾਊਨ ਦੇਣਾ ਹੀ ਦੇਣਾ ਪੈਣਾ, ਜਾਂ ਉਹ ਤੋਂ ਘੱਟ ਨਾਲ ਵੀ ਸਰ ਸਕਦਾ ਹੈ? ਉਹਦੇ ਕੋਈ ਪ੍ਰੋਜ਼ ਐਂਡ ਕੌਨਸ ਵੀ ਦੱਸ ਦਿਓ ਕਿ ਜੇ ਮੈਂ ਮੰਨ ਲਓ 5 ਜਾਂ 10 ਜਾਂ 15 ਵੀ ਦਿੰਦਾ ਪਰਸੈਂਟ ਡਾਊਨ, ਉਹਦਾ ਫਾਇਦਾ ਕੀ ਆ, ਘਾਟਾ ਕੀ ਆ, ਇਹ ਵੀ ਸਮਝਾ ਦਿਓ ਪਲੀਜ਼।
1: ਠੀਕ ਹੈ, ਪਹਿਲੀ ਗੱਲ ਤੁਹਾਨੂੰ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਸੁਣਿਆ ਹੋ ਤੁਹਾਡੇ ਕੁਐਸਚਨ ਮੁਤਾਬਕ, ਜੇ ਤਾਂ ਤੁਹਾਡੀ ਪਹਿਲੀ ਪ੍ਰੋਪਰਟੀ ਹੈ, ਜਸਟ ਫਸਟ ਟਾਈਮ ਬਾਇਰ ਹੋ, ਛੋਟਾ ਜਿਹਾ ਘਰ ਹੈ, 5 ਨਹੀਂ ਤਾਂ 6 ਲੱਖ, 6 ਨਹੀਂ ਤਾਂ 7 ਲੱਖ ਮਿਲੀਅਨ ਤੋਂ ਥੱਲੇ ਆ, ਉਹਦੇ ਥੋੜੇ ਜਿਹੇ ਰੂਲਸ ਹੈ ਕਿ ਜੇ ਤੁਹਾਡੇ ਕੋਲ ਪਹਿਲਾਂ 5 ਲੱਖ ਤਾਂ ਉਹਦੇ 5% ਨਾਲ ਮੈਂ ਕਲੋਜਿੰਗ ਕਰਵਾਉਣ ਦੇ ਕਾਬਲ ਹਾਂ, ਐਜ ਲੌਂਗ ਐਜ ਤੁਹਾਡੇ ਕ੍ਰੈਡਿਟ ਸਕੋਰ ਬਹੁਤ ਵਧੀਆ ਨੇ, ਬਹੁਤ ਵਧੀਆ ਮੀਨਸ 680 ਤੋਂ ਉੱਪਰ ਨੇ, ਸਟੱਡੀ ਜੋਬ ਹੈ, ਸਮਝੋ ਕੰਮ ਹੋ ਗਿਆ ਡਨ। ਜੇ ਤੁਸੀਂ ਮੋਰਗੇਜ ਮੰਨ ਲਓ ਚਾਹੀਦੀ ਹੈ ਤੁਹਾਨੂੰ 7 ਲੱਖ ਦਾ, ਤੁਸੀਂ ਘਰ ਦੇਖਦੇ ਪਏ ਹੋ, ਪਹਿਲੇ 5 ਲੱਖ ਤੇ ਤੁਹਾਨੂੰ 5% ਚਾਹੀਦਾ ਤੇ ਉਤਲੇ ਤੇ 10%, ਸੋ 7 ਲੱਖ ਦੇ ਤੋਂ 25-35-45 ਹਜ਼ਾਰ ਦੇ ਨਾਲ ਤੁਸੀਂ ਉਹ ਉਸ ਪ੍ਰੋਪਰਟੀ ਨੂੰ ਬੁੱਕ ਕਰ ਸਕਦੇ ਹੋ, ਵਿਚ ਇਜ਼ ਅ ਮਿਨੀਮਮ ਡਾਊਨ ਪੇਮੈਂਟ, ਤੁਹਾਡੇ ਕ੍ਰੈਡਿਟ ਸਕੋਰ ਵਧੀਆ ਨੇ, ਸਮਝੋ ਇਹ ਵੀ ਡਨ। ਲਾਸਟ ਕੁਐਸਚਨ ਇਹ ਆਉਂਦਾ ਕਿ ਆਪਾਂ ਤਾਂ ਘਰ ਚ ਰਹਿ ਰਹੇ ਹਾਂ ਇਸ ਵੇਲੇ, ਆਪਾਂ ਸੈਕਿੰਡ ਪ੍ਰੋਪਰਟੀ ਖਰੀਦਣੀ ਆ, ਹੁਣ ਜਦੋਂ ਸੈਕਿੰਡ ਪ੍ਰੋਪਰਟੀ ਖਰੀਦਣੀ ਆ ਤਾਂ ਸਾਰੇ ਕਹਿੰਦੇ ਜੀ ਕਿਉਂਕਿ ਸੈਕਿੰਡ ਪ੍ਰੋਪਰਟੀ ਆ ਤਾਂ ਉਹ ਯੂ ਹੈਵ ਟੂ ਹੈਵ 20% ਡਾਊਨ ਪੇਮੈਂਟ, ਨੋ ਦੈਟਸ ਨੋਟ ਟਰੂ। ਹਾਓ ਦਿਸ ਵਰਕਸ, ਜੇ ਤਾਂ ਤੁਸੀਂ ਉਸ ਪ੍ਰੋਪਰਟੀ ਜਿਸ ਚ ਪਹਿਲੇ ਵਾਲੀ ਚ ਰਹਿ ਰਹੇ ਹੋ, ਉਹ ਮੰਨ ਲਓ ਤੁਸੀਂ ਉਹਨੂੰ ਕਿਰਾਏ ਤੇ ਦਿੰਦੇ ਹੋ ਤਾਂ ਦੂਜੀ ਚ ਮੂਵ ਹੁੰਦੇ ਹੋ, ਆਈ ਕੈਨ ਗੈਟ ਦੈਟ ਪ੍ਰੋਪਰਟੀ, ਦੈਟ ਨਵੀਂ ਪ੍ਰੋਪਰਟੀ ਕੈਨ ਗੈਟ ਇਟ ਕਲੋਜ਼ਡ ਬੇਸਡ ਔਨ 10% ਡਾਊਨ ਪੇਮੈਂਟ ਨੋ ਮੈਟਰ ਵਟ, ਐਸ ਲੌਂਗ ਐਸ ਤੁਸੀਂ ਉਹਦੇ ਚ ਮੂਵ ਹੋਣ ਲੱਗੇ ਹੋ। ਤਾਂ ਵਟ ਐਵਰ, ਆਪਾਂ ਜ਼ਿਆਦਾ ਡਿਸਕਸ ਸਾਰਾ ਕੁਛ ਫੋਨ ਤੇ ਨਹੀਂ ਕਰ ਸਕਦੇ, ਸਾਹਮਣੇ ਬੈਠ ਕੇ ਆਪਾਂ ਤੁਹਾਨੂੰ ਸਮਝਾ ਸਕਦੇ ਹੁੰਦੇ ਹਾਂ ਕਿ ਹਾਓ ਦਿਸ ਗੋਨਾ ਵਰਕ। ਸੋ ਡੈਫੀਨੇਟਲੀ ਇਫ ਇਟ ਇਜ਼ ਸੈਕਿੰਡ ਪ੍ਰੋਪਰਟੀ, ਇਟਸ ਡੈਫੀਨੇਟਲੀ ਕੈਨ ਬੀ ਕਲੋਜ਼ ਅੰਡਰ 20%, ਡਜ਼ਨਟ ਹੈਵ ਟੂ ਬੀ। ਬਾਕੀ ਦੇ ਫਾਇਦੇ ਨੁਕਸਾਨ ਐਵਰੀਬਡੀ ਨੋਜ਼, ਜੇ ਥੋੜ੍ਹੀ ਜਿਹੀ ਘੱਟ ਕਰਾਂਗੇ 20% ਤੋਂ ਤਾਂ ਯੂ ਨੋ ਸੀ ਐਮ ਐਸ ਸੀ ਫੀ ਲੱਗਦੀ ਹੈ, ਸੀ ਐਮ ਐਸ ਸੀ ਫੀ ਆਲਸੋ ਇਟ ਗੈਟਸ ਐਡਿਡ ਇਨ ਦੀ ਮੋਰਗੇਜ, ਬਟ ਉਹਦੇ ਤੇ ਥੋੜ੍ਹੀ ਜਿਹੀ ਸੀ ਐਮ ਐਸ ਸੀ ਪੀ ਐਸ ਟੀ ਪੈਂਦੀ ਹੈ 8%, ਜਿੰਨੇ ਦੀ ਸੀ ਐਮ ਐਸ ਸੀ ਫੀ ਲੱਗੂਗੀ ਉਹਦਾ 8% ਤੁਹਾਨੂੰ ਅਪ ਫਰੰਟ ਦੇਣਾ ਪੈਂਦਾ, ਬਾਕੀ ਦਾ ਸਾਰਾ ਮੋਰਗੇਜ ਐਡ ਹੋ ਜਾਂਦਾ। Any other question related to this, you can always call Mortgage Broker, Mortgage Queen, Neelam Sarov, 647-739-8710. Or quick question, Samraji.
0: Number mein pehla repeat kar dena, Neelam Sarov, Mortgage Broker, Mortgage Queen, 647-739-8710. 647-739-8710. Neelam ji, aaj kal bahut log ne, chahe aam ਕੰਮ ਕਰਨ ਵਾਲਾ ਹੀ ਬੰਦਾ ਹੈ, ਕੋਈ ਬਿਜ਼ਨਸ ਓਨਰ ਵੀ ਹੈ, ਜਿਹੜਾ ਮਰਜ਼ੀ ਹੈ, ਕੈਸ਼ ਫਲੋ ਪ੍ਰੋਬਲਮ ਫੇਸ ਕਰ ਰਹੇ ਨੇ। ਮੰਨ ਲਓ ਕਿ ਕਰਜ਼ੇ ਵੀ, ਕਿਸ਼ਤਾਂ ਵੀ, ਸਭ ਕੁਛ ਹੀ, ਮਹਿੰਗਾਈ ਹੀ ਇੰਨੀ ਜ਼ਿਆਦਾ ਵੱਧ ਗਈ ਆ, ਹੁਣ ਬਚਦਾ ਘਾਟਾ ਪੱਲਿਓਂ ਜ਼ਿਆਦਾ ਪੈਂਦਾ। ਸੋ ਜੇਕਰ ਹੁਣ ਕੋਈ ਕਹਿੰਦਾ ਹੈ ਕਿ ਅੱਜ ਨਹੀਂ, ਮੇ ਬੀ ਕੱਲ੍ਹ ਨੂੰ, ਮੇ ਬੀ ਡਾਊਨ ਦ ਰੋਡ, ਜੇ ਮੈਨੂੰ ਜ਼ਰੂਰਤ ਪੈਂਦੀ ਆ ਕਿ ਮੈਂ ਪੈਸੇ ਚੱਕਣੇ ਆ, ਮੇ ਬੀ 10,000, 50,000, 1,00,000, 2,00,000, 5,00,000, ਐਨ ਮੌਕੇ ਤੇ ਖੜੇ ਪੈਰ ਮੈਨੂੰ ਬੰਦੋਬਸਤ ਨਾ ਕਰਨਾ ਪਵੇ, ਫਿਊਚਰ ਦੇ ਵਿੱਚ ਮੈਂ, ਸੋਰੀ, ਇਸ ਟਾਈਮ 'ਤੇ ਮੈਂ ਫਿਊਚਰ ਦੇ ਲਈ ਹੀ ਪਹਿਲਾਂ ਹੀ ਪ੍ਰਬੰਧ ਕਰ ਲਵਾਂ, ਇਸ ਤਰ੍ਹਾਂ ਦਾ ਕੋਈ ਤਰੀਕਾ ਹੈਗਾ ਕਿ ਸਿੰਪਲੀ ਫਿਊਚਰ ਡਾਊਨ ਦ ਰੋਡ ਇਫ ਆਈ ਨੀਡ ਟੇਕ ਸਮ ਮਨੀ, ਐਕਸੈਸ ਹੈਗਾ ਰਾਈਟ ਅਵੇ ਕਿ ਨਹੀਂ?
1: ਬਿਲਕੁਲ, ਮੈਂ ਤੁਹਾਨੂੰ ਇਹਦੇ ਬੜੇ ਈਜ਼ੀ ਤਰੀਕੇ ਨਾਲ ਸਮਝਾਉਂਦੀ ਹਾਂ। ਮੰਨ ਲਓ ਤੁਹਾਡੇ ਕੋਲ ਘਰ ਹੈਗਾ 1 ਮਿਲੀਅਨ ਦਾ, ਤੁਹਾਡੀ ਬੈਂਕ ਦੇ ਨਾਲ ਮੋਰਗੇਜ ਹੈ ਵਿਚ ਇਜ਼ ਏ ਲੈਂਡਿੰਗ, ਉਹਦੇ ਨਾਲ 5-6 ਲੱਖ ਦੀ ਤੁਹਾਡੀ ਮੋਰਗੇਜ ਚੱਲ ਰਹੀ ਆ, ਫਿਕਸ ਰੇਟ ਲਿੱਤਾ ਹੋਇਆ, ਯੂ ਡੋਨਟ ਵਾਂਟ ਟੂ ਬ੍ਰੇਕ ਇਟ ਕਿਉਂਕਿ ਤੁਹਾਨੂੰ ਪੈਨਲਟੀ ਪੈ ਜਾਣੀ ਆ। ਹੁਣ ਪੈਨਲਟੀ ਪੈਣ ਨੂੰ ਉਹਨੂੰ ਬਚਾ ਲਓ, ਜਿੱਥੇ ਹੈਗੀ ਮੋਰਗੇਜ ਰਹਿਣ ਦਿਓ। ਔਨ ਦੀ ਅਦਰ ਹੈਂਡ ਸਾਈਡ ਤੁਹਾਡੇ ਕ੍ਰੈਡਿਟ ਕਾਰਡ ਭਰੇ ਹੋਏ ਨੇ, ਤੁਸੀਂ ਸੈਕਿੰਡ ਮੋਰਗੇਜ ਵੀ ਚੱਕੀ ਹੋਈ ਆ, ਕਾਰਡਾਂ ਦੀਆਂ ਜਿਹੜੀਆਂ ਤੁਸੀਂ ਮਿਨੀਮਮ ਪੇਮੈਂਟ ਕਰਦੇ ਹੋ ਵਿਚ ਇਜ਼ ਜਸਟ ਦੀ ਇੰਟਰਸਟ, ਸੋ ਐਸ ਦੀ ਸੈਕਿੰਡ ਮੋਰਗੇਜ ਜਸਟ ਦੀ ਇੰਟਰਸਟ ਭਰੀ ਜਾਂਦੇ ਪਏ ਹੋ, ਲਾਈਨ ਆਫ ਕ੍ਰੈਡਿਟ ਭਰੀ ਹੋਈ ਹੈ, ਕ੍ਰੈਡਿਟ ਸਕੋਰ ਥੱਲੇ ਨੂੰ ਡਿੱਗਣਾ ਸ਼ੁਰੂ ਹੋ ਗਿਆ ਬਿਕੋਜ਼ ਆਫ ਦੀ ਯੂਟੀਲਾਈਜੇਸ਼ਨ, ਆਪਾਂ ਵਿਦਆਊਟ ਟੱਚਿੰਗ ਦ ਫਸਟ ਮੋਰਗੇਜ, ਵਿਦਆਊਟ ਪੇਇੰਗ ਪੈਨਲਟੀਜ਼ ਟੂ ਦ ਫਸਟ ਮੋਰਗੇਜ, ਆਈ ਕੈਨ ਗੈਟ ਯੂ ਦੀ ਹੀਲੋਕ, ਜਿਹੜੀ ਤੁਹਾਡੀ ਸੈਕਿੰਡ ਪੇ ਕਰ ਦੋਗੇ, ਜਿਹੜੇ ਤੁਹਾਡੇ ਕ੍ਰੈਡਿਟ ਕਾਰਡ ਪੇ ਕਰ ਦੋਗੇ, ਜਿਹੜੀ ਤੁਹਾਡੀ ਲਾਈਨ ਆਫ ਕ੍ਰੈਡਿਟ ਵੀ ਉਹ ਵੀ ਪੇ ਕਰ ਦੋਗੇ, ਉਹ ਸਾਰਾ ਕੁਛ ਪੇ ਕਰਕੇ ਜਿੰਨੇ ਕੁ ਪੈਸੇ ਬਚਦੇ ਆ ਉਹਨੂੰ, ਮੰਨ ਲਓ ਮਿਲੀਅਨ ਦਾ ਘਰ ਸੀ, 5 ਦੀ ਮੋਰਗੇਜ ਸੀ, ਆਪਾਂ 3 ਲੱਖ ਲੈ ਕੇ ਸਾਰਾ ਕੁਛ ਪੇ ਆਊਟ ਕਰਕੇ ਜਿੰਨੇ ਪੈਸੇ ਬਚਦੇ ਉਹਨੂੰ ਸੰਭਾਲ ਕੇ ਤਾਲਾ ਲਾ ਕੇ ਰੱਖ ਲਓ ਫੋਰ ਫਿਊਚਰ, ਜਦੋਂ ਜ਼ਰੂਰਤ ਪਈ ਉਦੋਂ ਕੱਢੇ, ਉਦੋਂ ਉਹਦੇ ਤੇ ਇੰਟਰਸਟ ਦੇ ਤਾ, ਜਿੰਨੇ ਨਹੀਂ ਵਰਤੇ ਉਹਦੇ ਤੇ ਕੋਈ ਇੰਟਰਸਟ ਨਹੀਂ, ਯੂ ਕੈਨ ਸੇਵ ਥਾਊਜ਼ੈਂਡਸ ਆਫ ਡਾਲਰਸ ਪਰ ਮੰਥ। ਸੋ ਇਹ ਤਾਂ ਸੀ ਹੀ ਲੋਕ ਦੇ। ਮੈਂ ਸਮਾਜ ਲਾਸਟ ਜਾਂਦੇ ਜਾਂਦੇ ਤੁਹਾਨੂੰ ਇੱਕ ਬੜੀ ਛੋਟੀ ਜਿਹੀ ਅੱਜ ਦਾ ਸਨੇਰੀਓ ਸੁਣਾਉਣ ਲੱਗੀ ਹਾਂ। ਆਪਾਂ ਕੋਲ ਰੀਸੈਂਟਲੀ ਕਲਾਇੰਟ ਸੀ ਜਿਹੜਾ ਕਿ ਇੱਕ ਵਾਰੀ ਸਾਡੇ ਕੋਲ ਓਰੀਜਨਲੀ ਜਨਵਰੀ ਚ ਆਏ ਸੀਗੇ, ਜਨਵਰੀ ਲਾਈਕ ਦਿਸ ਈਅਰ ਜਨਵਰੀ ਚ, ਕਾਫੀ ਮੰਥਸ ਪਹਿਲਾਂ, ਜਿੰਨੇ ਵੀ 6-7 ਮਹੀਨੇ ਹੋ ਗਏ ਉਸ ਚੀਜ਼ ਨੂੰ, ਆ ਕੇ ਕੇਸ ਡਿਸਕਸ ਕਰਕੇ ਦੇ ਵਰ ਗੋਨ, ਦੇ ਵਰ ਗੋਨ ਟੂ ਅ ਵੈਰੀ ਵੈਲ ਨੋਨ ਬ੍ਰੋਕਰੇਜ। ਸੋ ਉਹਨਾਂ ਨੇ ਮੈਨੂੰ ਕਿਹਾ ਆਪਾਂ ਕਿਸੇ ਹੋਰ ਨਾਲ ਕੰਮ ਕਰਦੇ ਪਏ, ਵੀ ਆਰ ਫਾਈਨ, ਦੈਟਸ ਪੁਆਇੰਟ, ਅਸੀਂ ਫਿਰ ਉਸ ਤੋਂ ਬਾਅਦ ਫੋਲੋ ਅਪ ਨਹੀਂ ਕਰਦੇ ਕਿਉਂਕਿ ਦੇ ਆਰ ਗੋਨ ਸਮਵੇਅਰ ਐਲਸ, ਦੇ ਆਰ ਗੋਨ ਸਮਵੇਅਰ ਐਲਸ। ਮੈਨੂੰ ਉਹਨਾਂ ਦਾ ਪਿਛਲੇ ਵੀਕ ਫਿਰ ਤੋਂ ਦੀ ਫੋਨ ਆਇਆ ਕਿ ਨੀਲਮ ਜੀ ਆਪਾਂ ਨਾਲ ਬਹੁਤ ਕੰਮ ਮਾੜਾ ਹੋਇਆ, ਸਾਡੇ ਕੋਲ 2 ਘਰ ਸੀ, ਇੱਕ ਤੇ ਤਾਲਾ ਲੱਗ ਗਿਆ, ਓਕੇ ਹੁਣ ਉਹਦਾ ਛੋਟਾ ਜਿਹਾ ਸਿਨੇਰੀਓ ਸੁਣਿਓ, ਦੋ ਪ੍ਰਾਪਰਟੀਆਂ, ਇੱਕ ਮਿਲੀਅਨ ਦੀ ਪਹਿਲੀ, ਦੂਜੀ ਮਿਲੀਅਨ ਉਹ ਵਾਲੀ, ਦੂਜੀ ਵੀ ਮਿਲੀਅਨ ਦੀ, ਸੋ ਮਿਲੀਅਨ ਮਿਲੀਅਨ ਦੀ ਇਚ ਪ੍ਰਾਪਰਟੀ, ਦੋਨਾਂ ਦੇ ਉੱਤੇ ਪੰਜ ਪੰਜ ਲੱਖ ਦੀ ਮੌਰਗੇਜ ਦੋਨਾਂ ਏ ਲੈਂਡਰ ਦੇ ਨਾਲ, ਦੇ ਨੀਡਿਡ ਦਾ ਮਨੀ 3 ਲੱਖ ਉਹਨਾਂ ਨੇ ਪ੍ਰਾਈਵੇਟ ਚੁੱਕਿਆ ਸੀ, ਪ੍ਰਾਈਵੇਟ ਵਾਲੇ ਨੇ ਦੋਨਾਂ ਦੇ ਕਲੈਟਰਲ ਪਾਤੀ ਦੋਨੋਂ ਪ੍ਰਾਪਰਟੀ ਦੇ ਉੱਤੇ, ਬਿਕਾਜ਼ ਮਾਰਕੀਟ ਕੈਨੇਡੀਅਨ ਮਾਰਕੀਟ ਜਿਹੜੀ ਹਾਊਸਿੰਗ ਮਾਰਕੀਟ ਸੀ ਵੈਰੀ ਫਲਕਚੁਏਟ ਹੋਈ, ਕੰਮ ਘੱਟ ਗਏ, ਦਿਸ ਦੈਟ ਵਟ ਐਵਰ ਦ ਕਾਰਨ, ਇਹਨਾਂ ਨੇ ਫਿਊ ਪੇਮੈਂਟਸ ਮਿਸ ਕਰਤੀਆਂ ਉਹ ਵੀ ਪ੍ਰਾਈਵੇਟ ਲੈਂਡਰ ਦੀਆਂ, ਪ੍ਰਾਈਵੇਟ ਵਾਲਾ ਐਟ ਦੀ ਐਂਡ ਇਹਨਾਂ ਨੂੰ ਕੋਰਟ ਲੈ ਗਿਆ, ਕੋਰਟ ਨੇ ਆਰਡਰ ਦਿੱਤੇ ਚਲੋ ਠੀਕ ਪਾਵਰ ਆਫ ਸੇਲ ਤੇ ਕਰ ਲਓ ਆਣਾ ਡਨ, ਨਾਉ ਜਿਹੜੇ ਜਿਨ੍ਹਾਂ ਕੋਲ ਟਿਕੇ ਹੋਏ ਸੀ ਫਰਵਰੀ ਤੋਂ ਲੈ ਕੇ ਲਾਸਟ ਵੀਕ ਤੱਕ, ਨਾ ਤਾਂ ਇਹਦਾ ਫੋਨ ਚੱਕਦੇ ਸੀ, ਹਰ ਵਾਰੀ ਜਦੋਂ ਕਿਤੇ ਇਹ ਆਪ ਜਾਂਦੇ ਸੀ ਉਹਨਾਂ ਕੋਲ ਕਹਿੰਦੇ ਸੀ ਓਕੇ ਇਹਨੂੰ ਕੰਮ ਹੋ ਗਿਆ ਸਮਝੋ, ਬਸ ਅਗਲੇ ਮਹੀਨੇ, ਬਸ ਅਗਲੇ ਹਫਤੇ, ਦੋ ਹਫਤੇ ਹੋਰ ਦੇ ਦੋ, ਫੋਨ ਚੱਕਦੇ ਨਹੀਂ ਸੀ, ਦੇ ਹੈਡ ਟੂ ਐਕਚੁਲੀ ਗੋ ਟੂ ਦੀ ਲੋਕੇਸ਼ਨ ਐਂਡ ਆਸਕ ਦੈਮ ਕਿ ਵਾਟਸ ਦੀ ਨੈਕਸਟ ਸਿਚੁਏਸ਼ਨ, ਤੇ ਸਾਡੀ ਕੀ ਸਿਚੁਏਸ਼ਨ ਆ, ਲਾਸਟ ਵੀਕ ਉਹਨਾਂ ਨੇ ਮਨਾ ਕਰਤਾ ਸੋਰੀ ਵੀ ਇਹ ਸਾਡੇ ਵੱਸੋਂ ਬਾਹਰ ਹੈ, ਸੋ ਹੁਣ ਤਾਂ ਵੱਸੋਂ ਬਾਹਰ ਤਾਂ ਹੀ ਹੋ ਗਿਆ, ਪਾਵਰ ਆਫ ਸੇਲ ਤੇ ਆ ਗਿਆ ਘਰ, ਹੁਣ ਤਾਂ ਦੇਰ ਇਜ਼ ਨਥਿੰਗ ਟੂ ਡੂ, ਆਈ ਗੋਟ ਦੈਮ ਐਨ ਐਕਸਟੈਂਸ਼ਨ ਫਰੋਮ ਮੇਰੇ ਓਨ ਲਾਇਰ ਤੋਂ, ਮੈਂ ਤੈਨੂੰ ਐਕਸਟੈਂਸ਼ਨ ਲੈ ਦੋ, ਜਿਹੜੀ ਕਿ ਅਗੇਂਸਟ ਦੀ ਕੋਰਟ ਤੇ ਜਾ ਕੇ ਉਹਨਾਂ ਨੇ ਉਹਦੀ ਐਕਸਟੈਂਸ਼ਨ ਲਿੱਤੀ, ਅਸੀਂ ਦੋਨੋਂ ਦੀ ਦੋਨੋਂ ਮੌਰਗੇਜ ਜਿਹੜੀਆਂ ਯੈਸ ਇਹ ਤੇ ਸੀਗੀਆਂ ਐਂਡ ਪ੍ਰਾਈਵੇਟ ਸਾਰੀਆਂ ਨੂੰ ਲਾ ਕੇ ਦੋਨੋਂ ਈਚ ਮਕਾਨ ਦੀ ਲੈਂਡਰ ਤੇ ਵਨ ਮੌਰਗੇਜ ਈਚ ਸਟਾਰਟ ਫਰੋਮ ਫਰੈਸ਼ ਸਲੇਟ, ਉਹਨਾਂ ਦੀ ਦੋਨਾਂ ਨੂੰ ਮੌਰਗੇਜ ਲੈ ਕੇ ਘਰ ਬਚਾ ਤੇ, ਇਦੋਂ ਜ਼ਿਆਦਾ ਬੈਟਰ ਸਰਵਿਸ ਔਰ ਵਧੀਆ ਸਰਵਿਸ ਹੋ ਹੀ ਨਹੀਂ ਸਕਦੀ, ਜਿਹੜਾ ਬੰਦਾ ਵਾਜ਼ ਰੈਡੀ ਟੂ ਲੂਜ਼ ਦੋਨੋਂ ਘਰ, ਦੋ ਘਰ ਪਾਵਰ ਆਫ ਸੇਲ ਤੇ ਆ ਗਏ, ਅਸੀਂ ਉਹਨਾਂ ਨੂੰ ਬਚਾ ਤੇ, ਇਦੋਂ ਜ਼ਿਆਦਾ ਵਧੀਆ ਕੰਮ ਕੋਈ ਹੋ ਹੀ ਨਹੀਂ ਸਕਦਾ, ਨੋ ਮੈਟਰ ਵਟ, ਜਿੰਨੇ ਕਰੋਲ ਕਰਨਾ ਕਰ ਲਿਓ, ਜਿੰਨੇ ਖਰਾਬ ਕਹਿਣਾ ਕਹਿ ਲਿਓ, ਡਜ਼ਨਟ ਮੈਟਰ, ਇਟ ਡਜ਼ਨਟ ਬਾਦਰ ਮੀ, I did my job. I saved the customer's life. ਉਹਨਾਂ ਦੀ ਲਾਈਫ ਪਰ ਦੀ ਸੇਵਿੰਗ ਸੀਗੀ, ਜਿਹਨਾਂ ਦੇ ਕਰਕੇ ਉਹ ਬਿਮਾਰ ਹੋਣ ਨੂੰ ਫਿਰਦਾ ਸੀ, ਕਹਿੰਦੇ ਸਾਨੂੰ ਸਟ੍ਰੈਸ ਇੰਨਾ ਜ਼ਿਆਦਾ ਹੋ ਗਿਆ ਸੀਗਾ, ਤੁਸੀਂ ਇਸ ਸਿਚੁਏਸ਼ਨ 'ਚ ਹੈਗੇ ਹੋ, ਵੈਦਰ ਆਮ ਏਬਲ ਟੂ ਡੂ ਇਟ ਔਰ ਨੋਟ ਏਬਲ ਟੂ ਡੂ ਇਟ, ਇੱਕ ਵਾਰੀ ਡਿਸਕਸ ਕਰਕੇ ਜ਼ਰੂਰ ਦੇਖ ਲਓ, ਕਿਉਂਕਿ ਡਿਸਕਸ਼ਨ 'ਚ ਤੁਹਾਡਾ ਕੁਛ ਕੋਈ ਨੁਕਸਾਨ ਨਹੀਂ ਹੁੰਦਾ, ਜੇ ਹੋ ਸਕਦਾ ਹੋਏਗਾ ਕੰਮ ਤਾਂ ਮੈਂ ਤੁਹਾਨੂੰ ਰਾਈਟ ਵੇ ਵਿਦ ਇਨ ਪਹਿਲੇ 5 ਮਿੰਟਾਂ 'ਚ ਦੱਸੂ ਇਹ ਹੋ ਜੂਗਾ, ਜੇ ਨਾ ਹੋਣਾ ਹੋਇਆ ਔਰ ਥੈਲ ਯੂ ਇਹਦਾ ਇਹਦਾ ਇਲਾਜ ਕੀ ਹੈ ਐਂਡ ਕਿੰਨੀ ਦੇਰ 'ਚ ਇਹਦਾ ਇਲਾਜ ਤੁਸੀਂ ਕਰ ਸਕਦੇ ਹੋ. ਸੋ ਮੌਰਗੇਜ ਬ੍ਰੋਕਰ, ਮੌਰਗੇਜ ਕੁਈਨ, ਮੌਰਗੇਜ ਅਲਾਇੰਸ, ਨੀਲਮ ਸਰਾ, 6477398710. Any type of mortgage, any kind of mortgage, anything to do with a mortgage, Neelam. 647-739-8710. Thank you, Samraj.
0: Thank you very much. Hone inna naal sampark karo. Phone number hai 647-739-8710. 647-739-8710.

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਦੋਸਤੋ, ਜੇ ਤੁਸੀਂ ਆਪਦੀ ਆਟੋ ਇੰਸ਼ੋਰੈਂਸ ਰਿਨਿਊਅਲ ਦੀ ਚਿੱਠੀ ਹੁਣ ਪੜ੍ਹ ਲਈ ਹੈ, ਪਤਾ ਲੱਗ ਗਿਆ ਰੇਟ ਕਿੰਨਾ ਵੱਧ ਰਿਹਾ ਘੱਟ ਰਿਹਾ, ਜਾਂ ਤੁਹਾਨੂੰ ਪਤਾ ਹੀ ਹੈ ਕਿ ਅਗਲੇ ਮਹੀਨੇ ਉਸ ਤੋਂ ਅਗਲੇ ਮਹੀਨੇ ਗੱਡੀ ਦੀ ਇੰਸ਼ੋਰੈਂਸ ਰਿਨਿਊ ਹੋਣੀ ਆ, ਫਿਰ ਸਾਡੇ ਕਹਿਣ 'ਤੇ ਅੱਜ ਇੱਕ ਵਾਰੀ 5 ਮਿੰਟ ਕੱਢ ਕੇ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਮਨੂ ਸ਼ਰਮਾ ਆਰੋ ਇੰਸ਼ੋਰੈਂਸ ਬ੍ਰੋਕਰ ਨਾਲ ਗੱਲਬਾਤ ਕਰੋ ਅਤੇ ਕਿਸੇ ਵੀ ਹੋਰ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਪੈਣੀ ਨਹੀਂ ਹੈਗੀ। ਕਿਉਂ? ਕਿਉਂਕਿ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਆ ਇਹ ਡਾਇਰੈਕਟਲੀ ਡੀਲ ਕਰਦੇ ਨੇ। ਮਤਲਬ ਕਿ ਜਦੋਂ ਤੁਸੀਂ ਆਪਣੀ ਇਨਫੋਰਮੇਸ਼ਨ ਇਹਨੂੰ ਦਿੰਦੇ ਹੋ, ਗੱਡੀ ਦੀ ਮੇਕ ਅਤੇ ਮਾਡਲ ਐਕਸੈਟਰਾ ਐਕਸੈਟਰਾ, ਡਰਾਈਵਰਸ ਲਾਇਸੈਂਸ ਵਗੈਰਾ ਭੇਜਦੇ ਹੋ, ਉਹਦੇ ਨਾਲ ਹੀ ਇਹਨਾਂ ਨੂੰ ਏ ਟੂ ਜ਼ੈਡ ਐਵਰੀ ਸਿੰਗਲ ਮੇਜਰ ਕੰਪਨੀ ਦਾ ਪ੍ਰਾਈਸ ਦਾ ਪਤਾ ਲੱਗ ਜਾਂਦਾ ਹੈ ਅਤੇ ਜਿਹੜੀ ਵੀ ਕੰਪਨੀ ਦੇ ਵਿੱਚ ਸਭ ਤੋਂ ਘੱਟ ਰੇਟ ਹੈ, ਘੱਟ ਪ੍ਰਾਈਸ ਹੈ, ਘੱਟ ਪ੍ਰੀਮੀਅਮ ਹੈ, ਇਹਨਾਂ ਨੇ ਤੁਹਾਨੂੰ ਟਾਈਮ ਸਿਰ ਸਵਿੱਚ ਕਰ ਦੇਣਾ ਹੈ ਅਤੇ ਪੱਕੇ ਤੌਰ 'ਤੇ ਤੁਹਾਡੇ ਪੈਸੇ ਬਚਾ ਦੇਣੇ ਆ। ਹੁਣ ਜੇ ਮਲਟੀਪਲ ਡਰਾਈਵਰ ਨੇ, ਮਲਟੀਪਲ ਗੱਡੀਆਂ ਨੇ, ਤੁਸੀਂ ਸੇਮ ਟਾਈਮ 'ਤੇ ਸਾਰੀਆਂ ਨੂੰ ਇੱਕੋ ਹੀ ਕੰਪਨੀ ਤੱਕ ਸਵਿੱਚ ਕਰਦੇ ਹੋ, ਕਿਸ਼ਤਾਂ ਵੀ ਅੱਡ ਅੱਡ ਰੱਖੀ ਰੱਖੋ, ਕਿਸ਼ਤਾਂ ਕਾਰ ਏ ਲਈ ਅਲੱਗ ਬੰਦਾ ਪੇ ਕਰੇ, ਕਾਰ ਬੀ ਲਈ ਅਲੱਗ ਪੇ ਕਰੇ, ਕੋਈ ਟੈਨਸ਼ਨ ਨਹੀਂ। ਪਰ ਕੰਪਨੀ ਸਾਰਿਆਂ ਦੀ ਜੇਕਰ ਇੱਕ ਹੋਵੇ ਤੁਹਾਨੂੰ ਬਹੁਤ ਵੱਡਾ ਡਿਸਕਾਊਂਟ ਮਿਲ ਜਾਂਦਾ ਹੈ। ਸੋ ਫੋਰ ਕਾਰ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ਲ ਬਿਜ਼ਨਸ ਇੰਸ਼ੋਰੈਂਸ, ਮਨੂ ਸ਼ਰਮਾ ਸਾਰੀਆਂ ਹੀ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਨੇ, ਤੁਹਾਨੂੰ ਬੈਸਟ ਪ੍ਰਾਈਸ ਪਹਿਲਾਂ ਹੀ ਦੇਣਗੇ। ਕਾਲ 289-952-9532 ਮਨੂ ਸ਼ਰਮਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਤੁਹਾਨੂੰ ਕਿਸੇ ਵੀ ਸਪੈਸ਼ਲ ਇਵੈਂਟ ਲਈ ਪਿਓਰ ਵੈਜੀਟੇਰੀਅਨ, ਸ਼ੁੱਧ ਵੈਜੀਟੇਰੀਅਨ ਕੇਟਰਿੰਗ ਚਾਹੀਦੀ ਹੈ, ਚਾਹੇ ਇਕੱਲੇ ਸਨੈਕਸ ਐਪਟਾਈਜ਼ਰ ਦੀ ਕੇਟਰਿੰਗ ਹੋਵੇ, ਚਾਹੇ ਫੁੱਲ ਫਲੈਸ਼ਡ ਪੂਰੀ ਦੀ ਪੂਰੀ ਦਾਲ ਸਬਜ਼ੀ ਡਿਜ਼ਰਟ ਤੱਕ ਵੀ ਕੇਟਰਿੰਗ ਹੋਵੇ, ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਗਿਲਸ ਸਵੀਟ ਫੈਕਟਰੀ ਤੋਂ ਹੀ ਪਿਓਰ ਵੈਜੀਟੇਰੀਅਨ ਫੂਡ ਔਡਰ ਕਰੋ। ਹਾਂ, ਇਹਦੇ ਲਾਈਵ ਟਰੱਕ ਕੇਟਰਿੰਗ ਦੇ ਬਹੁਤ ਕਮਾਲ ਦੇ ਬੰਦੋਬਸਤ ਕੀਤੇ ਹੋਏ ਨੇ, ਪ੍ਰਬੰਧ ਕੀਤੇ ਹੋਏ ਨੇ। ਜਿਹੜਾ ਮਰਜ਼ੀ ਸਪੈਸ਼ਲ ਇਵੈਂਟ ਹੋਵੇ, ਚਾਹੇ ਕੋਈ ਧਾਰਮਿਕ ਇਵੈਂਟ ਵੀ ਹੋਵੇ, ਚਾਹੇ ਕੋਈ ਵਿਆਹ ਸ਼ਾਦੀ ਵੀ ਹੋਵੇ, ਚਾਹੇ ਜਿੱਥੇ ਮਰਜ਼ੀ ਕੋਈ ਇਵੈਂਟ ਹੋਵੇ, ਇਹ ਸ਼ੁੱਧ ਵੈਜੀਟੇਰੀਅਨ ਕੇਟਰਿੰਗ ਹੀ ਕਰਦੇ ਨੇ। ਅਤੇ ਐਵਰੀ ਸਿੰਗਲ ਡੇ ਆਪਣੀ ਬ੍ਰੈਂਪਟਨ ਫੈਕਟਰੀ ਦੇ ਵਿੱਚ 21-31 ਵਿਲੀਅਮਸ ਪਾਰਕਵੇ ਐਂਡ ਸਨ ਪੈਕ 'ਤੇ ਗਿਲ ਸਵੀਟ ਫੈਕਟਰੀ ਵਾਲੇ ਥਾਊਜ਼ੈਂਡਸ ਐਂਡ ਥਾਊਜ਼ੈਂਡਸ ਐਂਡ ਥਾਊਜ਼ੈਂਡਸ ਆਫ ਸਮੋਸੇ, ਆਲੂ ਟਿੱਕੀਆਂ, ਪਕੌੜੇ, ਪਨੀਰ ਵਾਲੇ ਪਕੌੜੇ, ਸ਼ੁੱਧ ਖੋਏ ਦੀਆਂ ਮਿਠਾਈਆਂ, ਦੇਸੀ ਘਿਓ ਦੀਆਂ ਜਲੇਬੀਆਂ ਅਤੇ ਦਾਲ ਸਬਜ਼ੀ ਪੂਰਾ ਤੋਂ ਪੂਰਾ ਇਹ ਐਵਰੀ ਡੇ ਇੰਨੀ ਵੱਡੀ ਗਿਣਤੀ 'ਚ ਤਿਆਰ ਕਰਦੇ ਆ ਕਿ ਅੱਗੇ ਹੋਰਾਂ ਰੈਸਟੋਰੈਂਟਸ ਤੱਕ, ਬੈਂਕਟ ਹਾਊਸ ਤੱਕ ਅਤੇ ਨਾਲ ਦਾ ਗਰੋਸਰੀ ਸਟੋਰਸ ਤੱਕ ਵੀ ਡੇਲੀ ਇਹ ਸਪਲਾਈ ਕਰਦੇ ਨੇ ਆਪਣੇ ਪਿਓਰ ਵੈਜੀਟੇਰੀਅਨ ਫੂਡ। ਸੋ ਚਾਹੇ ਤੁਹਾਨੂੰ ਕੋਈ 50 ਸਮੋਸੇ ਚਾਹੀਦੇ ਆ, 500 ਚਾਹੀਦੇ ਆ, 5000 ਚਾਹੀਦੇ ਆ, ਚਾਹੇ ਤੁਸੀਂ ਫੁੱਲ ਲਾਈਵ ਕੇਟਰਿੰਗ ਕਰਵਾਉਣੀ ਹੈ, ਪਿਓਰ ਵੈਜੀਟੇਰੀਅਨ ਨੰਬਰ 1 ਗਿਲਸ ਸਵੀਟ ਫੈਕਟਰੀ, 905-799-2616 905-799-2616 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ ਗਿਲਸ ਸਵੀਟ ਫੈਕਟਰੀ ਵਾਲੇ ਲੋਕੇਟਡ ਹਨ। ਅਤੇ ਜੇ ਤੁਸੀਂ ਆਪਦੇ ਘਰ ਨੂੰ ਐਨ ਨਵਾਂ ਨਕੋਰ ਬਣਾਉਣਾ, ਘਰ ਦੀ ਪੂਰੀ ਟੌਰ ਕੱਢਣੀ ਆ, ਫਿਰ ਸੰਦੋ ਪੇਂਟਿੰਗ ਦੀ ਬਹੁਤ ਐਕਸਪੀਰੀਅੰਸ ਅਤੇ ਪ੍ਰੋਫੈਸ਼ਨਲ ਅਤੇ ਅਫੋਰਡੇਬਲ ਪੇਂਟਿੰਗ ਟੀਮ ਨੂੰ ਅੱਜ ਹੀ ਸੱਦੋ ਬਿਲਕੁਲ ਫਰੀ ਐਸਟੀਮੇਟ ਲਈ। ਇਹ ਕਹਿੰਦੇ ਕਿ ਚਾਹੇ ਜੀ ਟੀ ਏ ਦੇ ਵਿੱਚੋਂ, ਚਾਹੇ ਤੁਸੀਂ ਨਾਇਗਰਾ ਰੀਜਨ ਵਿੱਚੋਂ, ਚਾਹੇ ਲੰਡਨ ਦੇ ਵਿੱਚੋਂ, ਚਾਹੇ ਤੁਸੀਂ ਕੇ ਡਬਲਯੂ ਸੀ ਰੀਜਨ ਦੇ ਵਿੱਚੋਂ, ਜਿੱਥੇ ਮਰਜ਼ੀ ਹੋ, ਇੰਨੀ ਜ਼ਿਆਦਾ ਮੈਨ ਪਾਵਰ ਹੈ ਕਿ ਆਪਣੀ ਪ੍ਰੋਫੈਸ਼ਨਲ ਟੀਮ ਇਹ ਭੇਜ ਦੇਣਗੇ ਅਤੇ ਘਰ ਨੂੰ ਇਹ ਨਵਾਂ ਨਕੋਰ ਬਣਾ ਦੇਣਗੇ। ਸੰਦੋ ਪੇਂਟਿੰਗ ਵਾਲੇ ਤੁਹਾਡੇ ਲਈ ਬਹੁਤ ਹੀ ਅਫੋਰਡੇਬਲ ਅਤੇ ਪ੍ਰੋਫੈਸ਼ਨਲ ਰੈਜ਼ੀਡੈਂਸ਼ੀਅਲ ਪੇਂਟਿੰਗ ਕਰਦੇ ਨੇ, ਯਾਨੀ ਕਿ ਘਰ ਦੇ ਅੰਦਰ ਵੀ, ਘਰ ਦੇ ਬਾਹਰ ਵੀ, ਫੈਂਸ ਫੂਨਸ ਵੀ, ਫਰੰਟ ਡੋਰ ਵੀ, ਗਰਾਜ ਡੋਰਸ ਵੀ, ਸਭ ਕੁਝ ਹੀ ਪੂਰਾ ਪੈਕੇਜ ਦੇ ਵਿੱਚ ਬਹੁਤ ਹੀ ਵਧੀਆ ਪ੍ਰਾਈਸ ਵਾਲੇ ਤਿਆਰ ਕਰ ਦਿੰਦੇ ਨੇ ਅਤੇ ਨੇਮ ਬ੍ਰੈਂਡ ਪੇਂਟ ਹੀ ਯੂਜ ਕਰਦੇ ਨੇ, ਜੋ ਕਿ ਤੁਹਾਨੂੰ ਥਾਊਜ਼ੈਂਡਸ ਆਫ ਡਿਫਰੈਂਟ ਕਲਰਸ ਕੈਟਲੋਗ ਦੇ ਵਿੱਚੋਂ ਚੂਜ਼ ਕਰਨ ਦਾ ਮੌਕਾ ਦਿੰਦੇ ਨੇ। ਅੱਜ ਹੀ ਸੁਖਜੀਤ ਨਾਲ ਸੰਪਰਕ ਕਰੋ ਫਰੋਮ ਸੰਦੋ ਪੇਂਟਿੰਗ, 647-822-3313 647-822-3313 ਸੰਦੋ ਪੇਂਟਿੰਗ ਨਾਲ ਸੰਪਰਕ ਕਰੋ। ਨਾਲੇ ਜੇ ਤੁਸੀਂ ਦੋਸਤੋ ਸਿਰੀ ਬ੍ਰੈਂਪਟਨ 'ਚ ਰਹਿੰਦੇ ਹੋ, ਫਿਰ ਧਿਆਨ ਨਾਲ ਸੁਣੋ, ਇਹ ਸਿਰੀ ਬ੍ਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ। ਸਿਰੀ ਬ੍ਰੈਂਪਟਨ 'ਚ ਕਹਿਣਾ ਹੈ, ਗੁੱਡ ਨੇਬਰਸ ਮੇਕ ਸਟਰੋਂਗਰ ਕਮਿਊਨਿਟੀਜ਼, ਅਤੇ ਤੁਸੀਂ ਵੀ ਆਪਣਾ ਪਾਰਟ ਕਰੋ ਸ਼ਹਿਰ ਨੂੰ ਸਾਫ਼, ਸੇਫ ਅਤੇ ਵੈਲਕਮਿੰਗ ਰੱਖਣ ਲਈ ਜਾਂ ਬਣਾਉਣ ਲਈ।
ਮੇਨਟੇਨ ਯੂਰ ਯਾਰਡ, ਘਾਹ ਕੱਟੋ, ਫਰੰਟ ਯਾਰਡ ਵੀ ਬੈਕ ਯਾਰਡ ਵੀ, ਚਾਹੇ ਰੈਂਟ 'ਤੇ ਰਹਿੰਦੇ ਹੋ, ਚਾਹੇ ਤੁਸੀਂ ਆਪ ਓਨ ਕਰਦੇ ਹੋ, ਕਿਸੇ ਨਾ ਤਾਂ ਘਾਹ ਕੱਟਣਾ ਹੀ ਪੈਣਾ ਹੈ, ਨਹੀਂ ਤਾਂ ਟਿਕਟ ਮਿਲਣੀ ਆ ਭਾਰੀ, ਅਤੇ ਬਾਅਦ 'ਚੋਂ ਕੋਈ ਬਹਾਨਾ ਨਹੀਂ ਹੋਣਾ ਕਿ ਸਾਨੂੰ ਪਤਾ ਨਹੀਂ ਸੀ. ਇਹ ਕਾਮਨ ਸੈਂਸ ਦੀ ਗੱਲ ਹੈ. ਬਾਇਲਾਸ ਤਾਂ ਐਵਰੀ ਸਿੰਗਲ ਸ਼ਹਿਰ ਦੇ ਵਿੱਚ ਨੇ, ਬ੍ਰੈਂਪਟਨ ਕੋਈ ਅਲੱਗ ਨਹੀਂ ਹੈਗਾ. ਬ੍ਰੈਂਪਟਨ ਦੇ ਵਿੱਚ ਮੇਨਟੇਨ ਯੂਰ ਯਾਰਡ, ਜ਼ਿਆਦਾ ਐਕਸੈਸਿਵ ਨੋਇਜ਼ ਡਾਊਨ ਰੱਖੋ, ਸਾਈਡ ਵਾਕਸ ਕਲੀਅਰ ਰੱਖੋ. ਮੈਂ ਅੱਜ ਹੀ ਇੰਸਟਾਗ੍ਰਾਮ 'ਤੇ ਸਵੇਰੇ ਇੱਕ ਵੀਡੀਓ ਦੇਖ ਰਿਹਾ ਸੀ, ਕੋਈ ਅੰਕਲ ਸੀ ਬ੍ਰੈਂਪਟਨ ਦੇ ਵਿੱਚ, ਸ਼ਿਕਾਇਤਾਂ ਕਰ ਰਿਹਾ ਸੀ ਕਿ ਪੂਰੇ ਅਤੇ ਪੂਰੇ ਸੜਕ 'ਤੇ ਹੀ ਇੱਕ ਇੱਕ ਘਰ 'ਤੇ ਹੀ ਟਿਕਟਾਂ ਲਾ ਗਏ ਬਾਇਲਾ ਵਾਲੇ, ਕਿਉਂਕਿ ਡਰਾਈਵੇ ਹੀ ਇੰਨੇ ਘੱਟ ਸਾਈਜ਼ ਦੇ ਨੇ, ਬਣਦੇ ਹੀ ਇੱਦਾਂ ਦੇ ਨੇ. ਅਤੇ ਐਵਰੀ ਸਿੰਗਲ ਕਾਰ ਦੇ ਜਿਹੜੇ ਟਾਇਰ ਨੇ ਉਹ ਸਾਈਡ ਵਾਕ 'ਤੇ ਹੀ ਸੀ. ਤੁਹਾਨੂੰ ਪਤਾ ਤਾਂ ਹੈ, ਅੱਜ ਨਹੀਂ ਤਾਂ ਕੱਲ੍ਹ ਨੂੰ ਆਹ ਕੰਮ ਕਰਨ ਦੇ ਟਿਕਟ ਮਿਲਣੀ ਮਿਲਣੀ ਆ. ਸੋ ਕੀਪ ਯੂਰ ਸਾਈਡ ਵਾਕ ਕਲੀਅਰ, ਕੀਪ ਯੂਰ ਬਾਈਕ ਲੇਨਸ ਕਲੀਅਰ. ਗਾਰਬੇਜ ਨੂੰ ਰੱਬ ਦਾ ਵਾਸਤਾ ਹੈ, ਪਲੀਜ਼ ਫੋਰ ਦਾ ਲਵ ਆਫ ਗਾਡ, ਐਵਰੀ ਸਿੰਗਲ ਡੇ, ਚਾਹੇ ਬੀ ਸੀ ਹੋਵੇ, ਚਾਹੇ ਅਲਬਰਟਾ ਹੋਵੇ, ਚਾਹੇ ਅੰਟੇਰੀਓ ਹੋਵੇ, ਨਵੀਂ ਤੇ ਨਵੀਂ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਆਪਣੇ ਹੀ ਦੇਸੀ ਟਰੱਕ ਭਰ ਕੇ, ਗੱਡੀ ਭਰ ਕੇ, ਪਿਕਅਪ ਟਰੱਕ ਭਰ ਕੇ ਗਾਰਬੇਜ, ਪੁਰਾਣੇ ਸੋਫੇ, ਲੱਕੜਾਂ ਲੁੱਕੜਾਂ ਸਿੱਟੀ ਜਾਂਦੇ ਆ, ਈਵਨ ਕੰਸਟਰਕਸ਼ਨ ਸਾਈਟ ਦਾ ਗਾਰਬੇਜ ਸਿੱਟੀ ਜਾਂਦੇ ਆ, ਪਾਰਕਾਂ ਪੁਰਕਾਂ ਪਬਲਿਕ ਥਾਵਾਂ ਦੇ ਵਿੱਚ. ਫਿਰ ਲੋਕ ਗਾਲਾਂ ਕੱਢਦੇ ਆ, ਬੇਇੱਜ਼ਤੀ ਹੁੰਦੀ ਆ, ਅਤੇ ਫਿਰ ਅਸੀਂ ਸੋਚਦੇ ਹਾਂ ਕਿ ਨਿੱਤ ਰੋਜ਼ ਹੀ ਆਪਣੇ ਦੇਸੀ ਨੂੰ ਕਿਉਂ ਕੁੱਟੇ ਜਾਂਦਾ ਹੈ ਵਾਲਮਾਰਟ ਅਤੇ ਹੋਰਾਂ ਥਾਵਾਂ ਦੇ ਵਿੱਚ. ਇਟਸ ਗਨਾ ਹੈਪਨ. ਸੋ ਗਾਰਬੇਜ ਨੂੰ ਸਹੀ ਤਰ੍ਹਾਂ ਡਿਸਪੋਜ਼ ਕਰੋ. Don't throw your garbage in a random area or a park or a plaza de vich kise garbage bin de vich. Oh, tuhanda garbage bin nahi hega. Je jyada garbage yaar chak ke city of Brampton de kai different site ne. One is off Bovaird her interior. Utthe lagge ek badda dump hai. Bahut sasta kam hai, jehda marzi garbage sit lo. Bada koi khas kharcha nahi hega. Naale baki sare Brampton shehar de bylaws padhan de layi te janan de layi. ਬਰੈਂਪਟਨ ਸ਼ਹਿਰ ਦਾ ਇਹ ਇੱਕ ਫੇਡ ਮੈਸੇਜ ਹੈ ਤੁਹਾਡੇ ਤੱਕ. ਵਿਜ਼ਿਟ ਕਰੋ www.brampton.ca/bylaws, www.brampton.ca/bylaws. ਵੈਰੀ ਸਿੰਪਲ ਜੀ ਗੱਲ ਹੈ, ਸਾਰੇ ਬਾਇਲਾਸ ਫਾਲੋ ਕਰੋ, www.brampton.ca/bylaws. ਇਹ ਸਿਰੀ ਆ ਬਰੈਂਪਟਨ ਦੇ ਵੱਲੋਂ ਇੱਕ ਫੇਡ ਮੈਸੇਜ ਹੈ ਤੁਹਾਡੇ ਤੱਕ. ਨਾਲ ਦੇ ਦੋਸਤੋ, ਜਾਂਦੇ ਜਾਂਦੇ ਤੁਹਾਨੂੰ ਕਹਿ ਦੇਵਾਂ ਕਿ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ, ਫਿਰ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ, ਉਹ ਵੀ 3 ਡਿਫਰੈਂਟ ਬ੍ਰੈਂਪਟਨ ਲੋਕੇਸ਼ਨ. ਹੁਣ ਕੰਮ ਤੋਂ ਬਾਹਰ ਨਿਕਲੇ ਹੋ, ਘਰ ਤੱਕ ਜਾ ਰਹੇ ਹੋ, ਰਾਹ ਦੇ ਵਿੱਚ ਹੀ ਜੇ ਬ੍ਰੈਂਪਟਨ ਦੇ ਵਿੱਚੋਂ, 3 ਲੋਕੇਸ਼ਨ ਨੇ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, 85 ਮਾਂ ਫੈਲੀਏ ਸਟਰੀਟ ਜੋ ਕਿ ਮਿਸਿਸਾਗਾ ਰੋਡ 'ਤੇ ਫਾਈਨੈਂਸ਼ੀਅਲ 'ਤੇ ਹੈ, ਅਤੇ 15 ਫੈਂਡਰ ਵੇ ਜੋ ਕਿ ਬੋਵੇਰਡ ਅਤੇ ਚਿੰਕੂਜ਼ੀ ਦੇ ਬਿਲਕੁਲ ਲਾਗੇ ਹੈ. ਤਿੰਨੇ ਲੋਕੇਸ਼ਨਸ ਸਵੇਰੇ 2 ਵਜੇ ਤੱਕ ਓਪਨ ਹਨ. ਯੋਗੇ ਫਰੈਸ਼ ਫੂਡ 2 o'clock ਇਨ ਦਾ ਮੋਰਨਿੰਗ ਤੱਕ, ਵੈੱਜ ਨਾਨ ਵੈੱਜ. 15 ਕਿਸਮ ਦੇ ਡੋਸੇ ਤਿਆਰ ਕਰਦੇ ਆ, 3-4 ਡਿਫਰੈਂਟ ਕਿਸਮ ਦੇ ਫਿਸ਼ ਟਿੱਕੇ ਵੀ, ਫਿਸ਼ ਪਕੌੜਾ ਵੀ, ਅੰਮ੍ਰਿਤਸਰੀ ਫਿਸ਼ ਵੀ ਤਿਆਰ ਕਰਦੇ ਆ. ਨਾਲ ਦੀ ਨਾਲ ਬਟਰ ਚਿਕਨ, ਸ਼ਾਹੀ ਪਨੀਰ, ਦਾਲ ਮੱਖਣੀ, ਸਾਗ, ਮੱਕੀ ਦੀ ਰੋਟੀ, ਚਨਾ ਭਟੂਰਾ, ਆਲੂ ਟਿੱਕੀ, ਚਾਟ ਪਾਪੜੀ, ਜੋ ਮਰਜ਼ੀ ਖਾਣਾ, ਤੁਹਾਨੂੰ ਪਤਾ ਹੀ ਹੈ ਮੈਨਿਊ 'ਚ ਕੀ ਹੁੰਦਾ ਹੈ, ਪਰ ਬਹੁਤ ਹੀ ਸਵਾਦ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਪਕਵਾਨ ਖਾਓ. ਪਹੁੰਚੋ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਔਰ 85 ਮਾਂ ਫੈਲੀਏ ਸਟਰੀਟ ਵਿੱਚ ਹੈ, ਮਿਸਿਸਾਗਾ ਰੋਡ ਫਾਈਨੈਂਸ਼ੀਅਲ, ਕੈਲਸੀਜ਼ ਦੇ ਬਿਲਕੁਲ ਨਾਲ ਵਾਲੇ ਪਲਾਜ਼ੇ ਵਿੱਚ, ਅਤੇ ਨਾਲ ਦੀ ਨਾਲ 15 ਫੈਂਡਰ ਵੇ ਬੋਵੇਰਡ ਅਤੇ ਚਿੰਕੂਜ਼ੀ 'ਤੇ. ਜੇ ਤੁਸੀਂ ਕਿਸੇ ਵੀ ਸਪੈਸ਼ਲ ਇਵੈਂਟ ਲਈ ਸਪੈਸ਼ਲ ਲਾਈਵ ਕੇਟਰਿੰਗ ਚਾਹੁੰਦੇ ਹੋ, ਕਾਲ 905-794-8111. ਕੱਲ੍ਹ ਨੂੰ ਫਿਰ 3 ਤੋਂ ਲੈ ਕੇ ਸ਼ਾਮ 6 ਵਜੇ ਤੱਕ ਹਾਜ਼ਰ ਹੋਵਾਂਗੇ. ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਸਪਾਂਸਰ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਕਾਲ ਟੈਕਸਟ ਵਟਸਐਪ 416-453-3811, 416-453-3811. ਪ੍ਰੋਗਰਾਮ ਤੋਂ ਬਾਅਦ ਜੇਕਰ ਤੁਸੀਂ ਮੇਰੇ ਨਾਲ ਸਮਰਾਜ ਸਿੱਧੂ ਨਾਲ ਆਪਦੇ ਪਰਿਵਾਰ ਦੇ ਲਈ ਆਪਦੀਆਂ ਸਾਰੀਆਂ ਰਿਸਕਸ ਕਵਰ ਕਰਨ ਦੇ ਲਈ, ਆਪਦੇ ਫਾਈਨੈਂਸ਼ੀਅਲ ਬੈਟਰ ਫਿਊਚਰ ਦੇ ਲਈ, ਲਾਈਫ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਸਹੀ ਅਤੇ ਅਫੋਰਡਬਲ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਜਾਂ ਤੁਹਾਨੂੰ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਵਿਜ਼ਿਟਰ ਵੀਜ਼ਾ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਕੋਈ ਪੁਰਾਣੀ ਪਾਲਿਸੀ ਕੀਤੀ ਆ ਉਹਨੂੰ ਬਿਲਕੁਲ ਫਰੀ ਦੇ ਵਿੱਚ ਰਿਵਿਊ ਕਰਵਾਉਣਾ ਚਾਹੁੰਦੇ ਹੋ, ਸਮਝਣਾ ਚਾਹੁੰਦੇ ਹੋ ਕੋਈ ਰੱਖਣ ਦਾ ਫਾਇਦਾ ਹੈ ਕਿ ਨਹੀਂ, ਗਿਵ ਮੀ ਅ ਕਾਲ ਟੈਕਸਟ ਵਟਸਐਪ 416-453-3811, 416-453-3811. ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ.

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T.Water ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T.Water ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789

ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਤੁਹਾਡੀ ਸਾਡੀ ਮੁਲਾਕਾਤ ਰਹੇਗੀ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਹਾਂ, ਤੁਹਾਨੂੰ ਗੀਤ ਸੰਗੀਤ ਸੁਣਾਉਂਦੇ ਹਾਂ, ਕੁਝ ਕੁ ਤੁਹਾਡੀਆਂ ਫਰਮਾਇਸ਼ਾਂ, ਕੁਝ ਕੁ ਸਾਡੀਆਂ ਫਰਮਾਇਸ਼ਾਂ ਇਕੱਠੇ ਮਨਾਉਂਦੇ ਹਾਂ ਯਾਰ ਇਸ ਈਵਨਿੰਗ ਨੂੰ। ਦੇਖੋ ਇਕੱਠਿਆਂ ਦਾ ਹੀ ਹੁੰਦਾ ਸਾਰਾ ਕੁਛ, ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਨਾ ਕਿ ਇਕੱਠਿਆਂ ਦਾ ਜਿਹੜਾ ਇੱਕ ਫਨ ਹੈ, ਇਕੱਠਿਆਂ ਦੀ ਇੱਕ ਇੰਜੋਇਮੈਂਟ ਹੈ, ਇਕੱਠਿਆਂ ਦੀ ਇੱਕ ਸਕਸੈਸ ਹੈ ਨਾ, ਉਹਦੇ ਵਰਗੀ ਰੀਸ ਸੀ ਕੋਈ ਨਹੀਂ। ਐਵੇਂ ਤਾਂ ਨਹੀਂ ਆਪਾਂ ਕਹਿੰਦੇ ਯਾਰ ਕਿ ਇੱਕ ਦੂਜੇ ਦੀ ਸਪੋਰਟ ਕਰਿਆ ਕਰੀਏ, ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਅੱਗੇ ਵਧੀਏ। ਆਪਾਂ ਲੱਤਾਂ ਖਿੱਚਣ ਨੂੰ ਜ਼ਿਆਦਾ ਤੇਜ਼ ਹਾਂ ਅਤੇ ਇੱਕ ਦੂਜੇ ਦੀ ਇੱਕ ਹੈਲਪ ਸਪੋਰਟ ਜਿੰਨੀ ਕਰਨੀ ਚਾਹੀਦੀ ਉਨੀ ਆਪਾਂ ਨਹੀਂ ਕਰਦੇ। ਮੈਂ ਕਹਿੰਦਾ ਯਾਰ ਜੇ ਆਪਾਂ ਇੱਕ ਦੂਜੇ ਦੀ ਸਪੋਰਟ ਅਤੇ ਹੈਲਪ ਕਰਨ ਲੱਗ ਗਏ ਨਾ, ਉਹਦੇ ਵਰਗੀ ਰੀਸ ਹੀ ਕੋਈ ਨਹੀਂ। ਕਿਆ ਤਰੱਕੀ ਸਾਰੇ ਕਰ ਸਕਦੇ ਨੇ ਅਤੇ ਕਿਆ ਆਪਣਾ ਹੋਰ ਵੀ, ਚਲੋ ਆਪਣਾ ਇੱਕ ਯੂਨੋ ਕਮਿਊਨਿਟੀ ਦਾ ਨਾਮ ਬੜਾ ਅਪ ਹੈ ਅਤੇ ਬਹੁਤ ਸਾਰੇ ਲੋਕ ਜਾਣਦੇ ਨੇ ਯਾਰ ਕਿ ਇਹ ਜੋ ਕਮਿਊਨਿਟੀ ਹੈ ਕਿਆ ਮਦਦ ਕਰਦੀ ਹੈ, ਕਿਆ ਇੱਕ ਦੂਜੇ ਦੀ ਸਪੋਰਟ ਕਰਦੀ ਹੈ। ਬਹੁਤ ਸਾਰੇ ਆਪਣੇ ਲੋਕ ਚਲੋ ਬੜੇ ਵੱਡੇ ਵੱਡੇ ਮੁਕਾਮ 'ਤੇ ਪਹੁੰਚੇ ਵੀ ਨੇ, ਬੜੇ ਸਕਸੈਸਫੁਲ ਨੇ, ਬਟ ਜੇ ਆਪਾਂ ਥੋੜ੍ਹਾ ਜਿਹਾ ਹੋਰ ਇੱਕ ਦੂਜੇ ਦੀ ਸਪੋਰਟ ਕਰਨ ਲੱਗ ਜਾਈਏ ਫਿਰ ਮੈਂ ਕਹਿੰਦਾ ਕਮਾਲ ਹੀ ਹੈ। ਸੋ ਗੱਲਾਂ ਬਾਤਾਂ ਮਾਰਦੇ ਤੁਹਾਡੇ ਨਾਲ, ਅਤੇ ਨੰਬਰ ਹੈ ਆਪਣਾ 9056733337, ਆਪਣਾ ਇੱਕੋ ਇੱਕ ਫੋਨ ਨੰਬਰ ਹੈ 9056733337, 9056733337, ਅਤੇ ਆ ਜਾਓ ਫਿਰ ਕਰੀਏ ਕੁਝ ਗੱਲਾਂ ਬਾਤਾਂ ਤੁਹਾਡੀਆਂ, ਕੁਝ ਇੱਕ ਰਿਕੁਐਸਟ ਜ਼ਰੂਰ ਲਾਉਂਦੇ ਹਾਂ ਅਤੇ ਤੁਹਾਡੇ ਨਾਲ ਬਸ ਇੱਕ ਸ਼ਾਮ ਯਾਰ ਬੜੀ ਪਿਆਰੀ ਬੜੀ ਮਿੱਠੀ ਜੀ ਇੰਜੋਏ ਕਰਦੇ ਹਾਂ ਇਕੱਠੇ ਹੋ ਕੇ, ਗੀਤ ਸੰਗੀਤ ਅਤੇ ਗੱਲਾਂ ਬਾਤਾਂ ਅਤੇ ਕੁਝ ਸਾਡੇ ਬੜੇ ਪਿਆਰੇ ਜਿਹੇ ਮੈਸੇਜਸ ਹੋਣਗੇ, ਅਤੇ ਆ ਜਾਓ ਫਿਰ, ਲੈਟਸ ਹੈਵ ਅ ਗੁੱਡ ਟਾਈਮ। 905-673-3337 ਇਜ਼ ਦੀ ਨੰਬਰ ਟੂ ਕਾਲ, ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਵਨ ਐਂਡ ਓਨਲੀ ਪੰਜਾਬੀ ਲਹਿਰਾਂ।

0: ਸੋਹਣਿਆਂ ਵੀ ਜਗ ਜੀ ਆਉਂਦੇ ਨੇ ਮੇਲੇ ਵਾ। ਸੋ ਬੜਾ ਖੂਬਸੂਰਤ ਮੌਸਮ ਹੈ ਯਾਰ, ਬਾਹਰ ਬੰਦਾ ਨਿਕਲਦਾ ਤੇ ਜੀ ਕਰਦਾ ਕਿ ਇੱਥੇ ਹੀ ਕੁਰਸੀ ਡਾ ਕੇ ਆਰਾਮ ਨਾਲ ਵਾਈਟਮਿਨ ਡੀ ਸਨਸ਼ਾਈਨ ਦਾ ਇੱਕ ਮਜ਼ਾ ਲਈਏ। ਤੇ ਬਾਹਰ ਅੱਜ ਕੱਲ੍ਹ ਤੁਸੀਂ ਨਿਕਲੋ ਨਾ ਸ਼ਾਮ ਜੇ ਨੂੰ ਤੇ ਕਿਆ ਬਾਰਬੀਕਿਊ ਦੀ ਸਮੈਲ ਆਉਂਦੀ ਆ, ਕੋਈ ਚਿਕਨ ਬਣਾ ਰਿਹਾ, ਕੋਈ ਮੱਛੀ ਬਣਾ ਰਿਹਾ, ਕੋਈ ਲੈਮ ਚੌਪਾਂ ਬਣਾ ਰਿਹਾ, ਕੋਈ ਕੁਝ ਕੋਈ ਕੁਝ। ਤੇ ਚਲੋ ਕਈ ਥਾਵਾਂ ਤੇ ਜਾਈਦਾ ਤਾਂ ਸਾਗ ਦੀ ਵੀ ਖੁਸ਼ਬੂ ਆ ਜਾਂਦੀ ਹੈ, ਸਬਜ਼ੀਆਂ ਦੀ ਵੀ ਖੁਸ਼ਬੂ ਆ ਜਾਂਦੀ ਹੈ। ਤੇ ਬ੍ਰੈਂਪਟਨ ਦੇ ਵਿੱਚ ਰਹਿੰਦੇ ਹੋਏ ਯਾਰ ਇਹ ਤਾਂ ਫਿਰ ਸਮੈਲਾਂ ਆਉਣੀਆਂ ਨੇ, ਤੇ ਵਧੀਆ ਗੱਲ ਹੈ। ਦੇਖੋ ਤੁਸੀਂ ਕਿਸੇ ਗੋਰੇ ਗੋਰੇ ਨੂੰ ਲਿਆ ਕੇ ਖੜਾ ਦਿਓ ਨਾ ਆਪਣੇ ਕਿਸੇ ਪੰਜਾਬੀਆਂ ਦੀ ਸਟਰੀਟ ਦੇ ਉੱਤੇ, ਉਹ ਕਹਿਣਗੇ ਬੱਲੇ ਯਾਰ ਇਹ ਤਾਂ ਬੜੀ ਸੋਹਣੀ ਖੁਸ਼ਬੂ ਹੈ, ਤਾਂ ਕੋਈ ਇੰਡੀਅਨ ਰੈਸਟੋਰੈਂਟ ਦਾ ਬਿਲਕੁਲ ਫਲੇਵਰ ਲੱਗ ਰਿਹਾ ਸਾਨੂੰ। ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਯਾਰ ਕਿ ਨਹੀਂ ਲੋਕੀ ਲਾਈਕ ਨਹੀਂ ਕਰਦੇ, ਬਟ ਆਪਣਾ ਖਾਣਾ ਦੁਨੀਆ ਭਰ ਦੇ ਵਿੱਚ ਇੰਨਾ ਮਸ਼ਹੂਰ ਹੈ, ਮੈਨੂੰ ਲੱਗਦਾ ਵਰਲਡਸ ਮੋਸਟ ਫੇਮਸ ਫੂਡਸ ਦੇ ਵਿੱਚੋਂ ਆਪਣਾ ਜਿਹੜਾ ਇੰਡੀਅਨ ਫੂਡ ਹੈ ਉਹ ਯਾਰ ਬੜਾ ਟੌਪ 'ਤੇ ਆਉਂਦਾ। ਮੈਂ ਕਿਤੇ ਦੇਖ ਰਿਹਾ ਸੀਗਾ, ਮੈਂ ਨਾ ਅਸੀਂ ਕਿਤੇ ਜਾਣਾ ਛੁੱਟੀਆਂ 'ਤੇ, ਅਤੇ ਮੈਂ ਸਰਚ ਕਰ ਰਿਹਾ ਸੀ ਬੈਸਟ ਰੈਸਟੋਰੈਂਟ, ਅਤੇ ਟੌਪ 10 ਦੇ ਵਿੱਚ ਨਾ ਇੰਡੀਅਨ ਰੈਸਟੋਰੈਂਟ, ਜਿੱਥੇ ਵੀ ਤੁਸੀਂ ਸਰਚ ਕਰੋ ਜਿਹੜੀ ਵੀ ਕੰਟਰੀ ਦੇ ਵਿੱਚ, ਜ਼ਿਆਦਾਤਰ ਟੌਪ 10-20 ਦੇ ਵਿੱਚ ਇੰਡੀਅਨ ਰੈਸਟੋਰੈਂਟ ਕੋਈ ਨਾ ਕੋਈ ਆਉਂਦਾ ਜ਼ਰੂਰ ਹੈ। ਸੋ ਵਧੀਆ ਯਾਰ, ਆਪਣੇ ਆਪਾਂ ਥੋੜ੍ਹੇ ਜਿਹੇ ਸਪੋਇਲਡ ਹਾਂ ਕਿਉਂਕਿ ਬ੍ਰੈਂਪਟਨ ਦੇ ਵਿੱਚ ਤਾਂ ਥਾਂ ਥਾਂ 'ਤੇ ਇੰਡੀਅਨ ਰੈਸਟੋਰੈਂਟ ਨੇ, ਪਰ ਜਿਹੜੇ ਲੋਕਾਂ ਨੂੰ ਨਹੀਂ ਨਾ ਮਿਲਦਾ ਇੰਡੀਅਨ ਫੂਡ, ਉਹਨਾਂ ਨੂੰ ਪੁੱਛ ਕੇ ਦੇਖੋ ਕਿੰਨਾ ਤਰਸਦੇ ਨੇ। 7274 ਹੈਲੋ ਜੀ, ਵੈਲਕਮ।
1: ਵੀਰੇ ਕੀ ਹਾਲ ਨੇ ਜੀ?
0: ਵਧੀਆ ਵੀਰੇ, ਕੀ ਹਾਲ?
1: ਵੀਰੇ ਵਧੀਆ ਵਧੀਆ, ਮੈਨੂੰ ਇੱਕ ਨੰਬਰ ਚਾਹੀਦਾ ਸੀਗਾ
0: ਜੀ,
1: ਜਿਹੜੇ ਆਪਣੇ ਰੀਅਲ ਸਟੇਟ ਲਾਅ ਫਰਮ ਦਾ ਤੁਸੀਂ ਨੰਬਰ ਦੇ ਰਹੇ ਹੁੰਦੇ ਨਾ ਇੱਕ।
0: ਹਾਂਜੀ ਹਾਂਜੀ, ਲਿਖੋ ਜੀ।
1: ਹਾਂਜੀ,
0: 416-416-655-655-2000
1: ਥੈਂਕ ਯੂ ਵੈਰੀ ਮਚ। ਕਿੰਨਾ ਇਹਨਾਂ
0: ਦਾ? ਇੱਥੇ ਤਜਿੰਦਰ ਹੋਣਗੇ, ਤਜਿੰਦਰ।
1: ਓਕੇ ਜੀ,
0: ਤੁਸੀਂ ਕਿਹੋ ਕਿ ਮੈਂ ਤਜਿੰਦਰ ਨਾਲ ਗੱਲ ਕਰਨੀ ਹੈ, ਤੇ ਫਿਰ ਤਜਿੰਦਰ ਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ, ਠੀਕ ਹੈ?
1: ਓਕੇ ਵੀਰੇ, ਥੈਂਕ ਯੂ ਸੋ ਮਚ।
0: ਓਕੇ ਵੀਰੇ, ਨੋ ਪ੍ਰੋਬਲਮ, ਸ਼ੀ ਇਜ਼ ਵੈਰੀ ਗੁੱਡ, ਤੇ ਥੋੜੀ ਪੂਰੀ ਮਦਦ ਕਰਨਗੇ। ਤੇ ਇਹਨਾਂ ਦਾ ਫਰਮ SNS ਲਾਇਰਸ, 416-655-2000 SNS ਲਾਇਰਸ, 416-655-2000 ਤੇ ਕਾਲ ਕਰੋ। ਇੰਡੀਆ ਹੈ ਮਿੱਟੀ ਵਾਜਾਂ ਮਾਰਦੀ, ਹੁਣ ਤਾਂ ਹਰੇਕ ਕਹਿ ਰਿਹਾ ਕਿ ਯਾਰ ਚਲੋ ਕਰੀਏ ਟਿਕਟਾਂ ਬੁੱਕ ਤੇ ਲਾਏ ਗੇੜਾ। ਦੇਖੋ ਜਾਇਆ ਹੋਣਾ ਚਾਹੀਦਾ, ਬਹੁਤ ਸਾਰੇ ਲੋਕ ਪਤਾ ਨਹੀਂ ਕਿੰਨੇ ਕਿੰਨੇ ਸਾਲ ਜਾਂਦੇ ਨਹੀਂ। ਤੁਸੀਂ ਦੁਆਬਾ ਟਰੈਵਲ ਨੂੰ ਕਾਲ ਕਰ ਲਓ, ਅਕਟੂਬਰ ਦੇ ਵਿੱਚ ਵਨ ਵੇ ਦੀ ਟਿਕਟ 995 ਦੇ ਵਿੱਚ, ਟੋਰਾਂਟੋ ਟੂ ਦਿੱਲੀ ਵਨ ਵੇ 995, ਕੁਝ ਕੁ ਸੀਟਾਂ ਬਾਕੀ ਨੇ। ਦੁਆਬਾ ਟਰੈਵਲ ਐਂਡ ਟੂਰ, ਦੁਆਬਾ ਟਰੈਵਲ ਦਾ ਨੰਬਰ ਹੈ 905-796-7800 ਦੁਆਬਾ ਦੁਆਬਾ ਦੁਆਬਾ ਟਰੈਵਲ ਨੂੰ ਯਾਦ ਰੱਖੋ। ਜੇ ਤੁਸੀਂ ਅੰਮ੍ਰਿਤਸਰ ਜਾਣਾ ਤਾਂ ਟੋਰਾਂਟੋ ਟੂ ਅੰਮ੍ਰਿਤਸਰ ਇੱਕ ਸਟੋਪ ਹੈ, ਦੋ ਟੈਚੀ, ਉਹ ਵੀ ਕਤਰ ਏਅਰਵੇਜ਼, 1295 ਦੇ ਵਿੱਚ। ਦੁਆਬਾ ਟਰੈਵਲ 905-796-7800 ਲੋਐਸਟ ਪ੍ਰਾਈਸ ਤੁਹਾਨੂੰ ਪੱਕੀ ਮਿਲੇਗੀ, ਤੇ ਸਰਵਿਸ ਇਹਨਾਂ ਦੀ ਬਾਕਮਾਲ ਹੈ, ਇਹਨਾਂ ਦੀ ਸਰਵਿਸ ਵੀ ਨਹੀਂ ਕੋਈ ਬੀਟ ਕਰ ਸਕਦਾ। ਦੁਆਬਾ ਟਰੈਵਲ 905-796-7800 ਤੇ ਦੁਆਬਾ ਟਰੈਵਲ ਨਾਲ ਗੱਲਬਾਤ ਕਰੋ, 905-796-7800 ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦਾ ਇੱਕੋ ਇੱਕ ਫੋਨ ਨੰਬਰ ਹੈ, ਤੇ ਕਰੋ ਗੱਲਬਾਤ, ਲਓ ਟਿਕਟਾਂ। ਹੁਣ ਤਾਂ ਵਿਆਹਾਂ ਸ਼ਾਦੀਆਂ ਦੇ ਜਿਹੜੇ ਸੱਦੇ ਨੇ ਉਹ ਵੀ ਇੰਡੀਆ ਤੋਂ ਆਉਣੇ ਸ਼ੁਰੂ ਹੋ ਗਏ, ਵੀ ਜਨਵਰੀ ਸਾਡਾ ਇਹ ਫੰਕਸ਼ਨ ਹੈ, ਫਰਵਰੀ ਸਾਡਾ ਇਹ ਫੰਕਸ਼ਨ ਹੈ, ਕੋਈ ਲੋਹੜੀ ਮਨਾਉਣ ਜਾ ਰਿਹਾ, ਕੋਈ ਇੰਗੇਜਮੈਂਟ ਕਰਾਉਣ ਜਾ ਰਿਹਾ, ਕੋਈ ਵਿਆਹ ਕਰਾਉਣ ਜਾ ਰਿਹਾ। ਕਿਆ ਬਾਤ, ਵਧੀਆ ਗੱਲ ਹੈ ਯਾਰ। ਦੇਖੋ ਇਹ ਦਿਨ ਤਿਉਹਾਰ ਜਿਹੜੇ ਨੇ ਨਾ ਇਹ ਮਸਾਂ ਮਸਾਂ ਆਉਂਦੇ ਨੇ, ਇੰਜੋਏ ਕਰ ਲਿਆ ਕਰੋ ਤੇ ਵਿਜ਼ਿਟ ਜ਼ਰੂਰ ਕਰੋ। ਮੈਂ ਨਾ ਹੈਰਾਨ ਹੁੰਦਾ ਕਈ ਵਾਰ ਦੇਖ ਕੇ, ਜਦੋਂ ਕੁਝ ਕੁ ਲੋਕ ਇੱਕ ਦੂਜੇ ਨੂੰ 9-10-10-15-15 ਸਾਲ ਨਹੀਂ ਮਿਲਦੇ, ਤੇ ਪਤਾ ਲੱਗਿਆ ਕਿ ਕਈਆਂ ਦਾ ਰਿਸ਼ਤਾ ਵੀ ਹੋ ਗਿਆ ਤੇ 10-12 ਸਾਲ ਇੱਕ ਦੂਜੇ ਨੂੰ ਮਿਲੇ ਹੀ ਨਹੀਂ। ਪਤਾ ਨਹੀਂ ਯਾਰ, ਮੈਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਹੈ ਕਿ ਲੌਂਗ ਡਿਸਟੈਂਸ ਤੁਸੀਂ ਇੰਨਾ ਲੰਬਾ ਸਮਾਂ ਕਿਵੇਂ ਕੱਟ ਲੈਂਦੇ ਹੋ ਇੱਕ ਦੂਜੇ ਨੂੰ ਦੇਖੇ ਬਿਨਾਂ। ਚਲੋ ਮੈਨੂੰ ਪਤਾ ਕਿ ਹਰੇਕ ਦਾ ਸਿਚੁਏਸ਼ਨ ਬੜਾ ਅਲੱਗ ਅਲੱਗ ਹੈ, ਬਟ ਤੁਸੀਂ ਸੋਚੋ ਰਿਸ਼ਤਾ ਤੁਹਾਡਾ ਹੋਇਆ ਹੋਇਆ ਤੇ ਤੁਸੀਂ 10 ਸਾਲ ਨਾ ਦੇਖੋ। ਆਪਾਂ ਤਾਂ ਆਪਣੇ ਯੂਨੋ ਵਾਈਫ ਨੂੰ ਜੇ 10 ਦਿਨ ਨਾ ਦੇਖੀ ਤਾਂ ਬੰਦੇ ਨੂੰ ਹੋਣ ਲੱਗ ਜਾਂਦੇ ਯਾਰ ਕਿ ਬੜਾ ਲੰਬਾ ਸਮਾਂ। ਮੈਂ ਕੁਝ ਇੱਕ ਸਟੋਰੀ ਸੁਣੀ ਆ, ਕੋਈ ਕਹਿੰਦਾ ਯਾਰ ਅਸੀਂ ਘਰ ਵਾਲੀ ਨੂੰ 10 ਸਾਲ ਨਹੀਂ ਮਿਲੇ, ਕੋਈ ਕਹਿੰਦਾ ਸਾਡਾ ਹਜੇ ਵਿਆਹ ਹੋਣਾ, ਰਿਸ਼ਤਾ ਹੋਇਆ ਹੋਇਆ ਤੇ ਅਸੀਂ ਨਹੀਂ 10 ਸਾਲ ਮਿਲੇ। ਪਤਾ ਨਹੀਂ ਇੰਨਾ ਲੰਬਾ ਸਮਾਂ ਦੂਰ ਰਹਿਣਾ ਇੱਕ ਦੂਜੇ ਤੋਂ, ਆਈ ਡੋਂਟ ਨੋ ਜੇ ਵਰਥ ਇਟ ਹੈ ਜਾਂ ਨਹੀਂ। ਮੈਂ ਤਾਂ ਕਹਿੰਦਾ ਜੇ ਇਕੱਠੇ ਹੋ ਤਾਂ ਚਲੋ ਠੀਕ ਹੈ, ਪਰ ਹੁਣ ਤੁਸੀਂ ਜਿਹੜੀ ਕੁੜੀ ਹੈ ਪਿੱਛੇ ਉਹ ਵੀ ਵਿਚਾਰੀ ਤਰਸ ਰਹੀ ਹੈ ਕਿ ਮੈਂ ਆਪਣੇ ਘਰ ਵਾਲੇ ਨੂੰ ਮਿਲਾਂ, ਜਿਹੜਾ ਬੰਦਾ ਉਹ ਵੀ ਤਰਸ ਰਿਹਾ। ਅਤੇ 10 ਈਅਰਸ ਇਜ਼ ਟੂ ਲੋਂਗ ਯਾਰ, ਹੁਣ ਜੇ ਤੁਸੀਂ ਤੁਹਾਡੀ 25 ਸਾਲ ਦੀ ਉਮਰ ਹੈ, 35 ਸਾਲ ਤੱਕ ਤੁਸੀਂ ਮਿਲੋਗੇ ਨਹੀਂ ਇੱਕ ਦੂਜੇ ਨੂੰ, ਉਹ ਤਾਂ ਬੜੇ ਤੁਹਾਡੇ ਜ਼ਿੰਦਗੀ ਦੇ ਪ੍ਰਾਈਮ ਅਤੇ ਬਹੁਤ ਹੀ ਖਾਸ ਸਾਲ ਹੁੰਦੇ ਆ। ਕੋਈ ਹੈ ਯਾਰ ਜਿਹੜਾ ਵੀ ਇੰਨੇ ਸਾਲ ਤੁਸੀਂ ਨਹੀਂ ਮਿਲੇ ਇੱਕ ਦੂਜੇ ਨੂੰ? ਨੰਬਰ ਹੈ ਆਪਣਾ 9056733337। ਕੋਈ ਹਸਬੈਂਡ ਵਾਈਫ ਜਿਹੜੇ 10, 8, 5 ਸਾਲ ਬਹੁਤ ਹੈ ਯਾਰ, ਮੈਂ ਕਹਿੰਦਾ 2 ਸਾਲ ਵੀ ਬਹੁਤ ਹੁੰਦੇ ਨੇ। ਬਟ ਜੇ ਕਿਸੇ ਦਾ ਹੈ ਕੋਈ ਐਕਸਪੀਰੀਅੰਸ ਜਾਂ ਤੁਹਾਡੇ ਯਾਰ ਦੋਸਤ ਦਾ ਕਿਸੇ ਦਾ ਹੈ, ਇੰਨਾ ਲੰਬਾ ਸਮਾਂ ਯਾਰ ਇਟਸ ਵੈਰੀ ਟਫ। ਮੈਨੂੰ ਪਤਾ ਮਜਬੂਰੀਆਂ ਨੇ, ਮੈਨੂੰ ਪਤਾ ਕਿ ਬਹੁਤ ਸਾਰੇ ਲੋਕ ਚਲੋ ਕਰ ਵੀ ਕੁਛ ਨਹੀਂ ਸਕਦੇ ਜਸਟ ਬਿਕਾਜ਼ ਉਹਨਾਂ ਦੇ ਕੋਈ ਫਾਈਲਸ ਨੂੰ ਲੈ ਕੇ ਇਸ਼ੂ ਹੈ ਜਾਂ ਐਕਸ ਵਾਈ ਜ਼ੈਡ ਜੋ ਵੀ ਸਿਚੁਏਸ਼ਨ ਹੈ, ਬਟ ਬਹੁਤ ਔਖਾ। ਨੰਬਰ ਹੈ ਆਪਣਾ 9056733337। ਜੇ ਕਿਸੇ ਦਾ ਕੋਈ ਹੈ ਇੱਦਾਂ ਦੀ ਸਟੋਰੀ ਯਾਰ, ਕਿਵੇਂ ਹੁਣ ਫੇਸ ਟਾਈਮਾਂ ਉੱਤੇ ਵੀਡੀਓ ਕਾਲਾਂ ਉੱਤੇ ਬੰਦਾ ਕਹਿੰਦਾ ਕਿ ਯੂ ਨੋ ਤੁਸੀਂ ਹੁਣ ਇੱਥੇ ਵੀ ਕੰਮ 'ਤੇ ਬਿਜ਼ੀ ਹੋ, ਤੁਹਾਡੇ ਟਾਈਮ ਜ਼ੋਨਸ ਦਾ ਵੀ ਬਹੁਤ ਜ਼ਿਆਦਾ ਫਰਕ ਹੈ। ਅਤੇ ਖੈਰ ਅਗੈਨ ਸਾਰਿਆਂ ਦੀ ਜ਼ਿੰਦਗੀ ਦਾ ਸਿਚੁਏਸ਼ਨ ਬੜਾ ਡਿਫਰੈਂਟ, ਬੜਾ ਅਲੱਗ ਅਤੇ ਬੜਾ ਯੂ ਨੋ ਇਟਸ ਨੋਟ ਈਜ਼ੀ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ GTA ਕ੍ਰੈਡਿਟ ਦਾ ਨੰਬਰ ਜ਼ਰੂਰ ਦੇਵਾਂ। ਕਰਜ਼ੇ ਦੀ ਕੋਈ ਵੀ ਪ੍ਰੋਬਲਮ ਫੇਸ ਕਰ ਰਹੇ ਹੋ, ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਟੈਨਸ਼ਨ ਨਾ ਲਓ, GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰੋ। ਪਿਛਲੇ 25-30 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਆ, ਕੋਈ ਸਟੂਡੈਂਟ ਲੋਨ ਨੇ, ਕ੍ਰੈਡਿਟ ਕਾਰਡ ਦੇ ਬਿੱਲ ਨੇ, ਲਾਈਨ ਆਫ ਕ੍ਰੈਡਿਟ ਆਦਿ ਹੈ, ਤਾਂ 416-650-1100
2: ਜੀ। ਮੈਂ ਨਵੀਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਕੀ ਹਾਲ ਚਾਲ ਹੈ?
0: ਬਹੁਤ ਜੀ, ਕਿਵੇਂ ਹੋ?
2: ਲੋਕੀ ਅਸੀਂ ਠੀਕ ਹੈ ਜੀ। ਲੋਕੀ ਪਿਕਨਿਕ ਤਾਂ ਜਾਂਦੇ ਨੀ, ਸਾਡੀ ਪਿੱਛੇ ਜੇ ਪਿਛਲੇ ਵੀਕ ਰੋਪੜ ਜ਼ਿਲ੍ਹੇ ਦੀ ਪਿਕਨਿਕ ਹੋ ਕੇ ਹਟੀ ਹੈ।
0: ਅੱਛਾ।
2: ਅਸੀਂ ਉੱਥੇ 4 ਮਿੱਤਰ, ਇੱਕ ਤਾਂ 37 ਸਾਲਾਂ ਬਾਅਦ ਮਿਲਿਆ, ਬਹੁਤ ਵਧੀਆ ਮਿੱਤਰ, ਉਹ ਅਮੈਰੀਕਾ ਤੋਂ ਆਏ ਸੀ ਪਿਕਨਿਕ ਦਾ ਨਾਂ ਸੁਣ ਕੇ।
0: ਅੱਛਾ।
2: ਤੇ ਇੱਕ ਸਾਡੇ ਨਾਲ ਦਾ ਹੀ ਬੰਦਾ, ਉਹ ਕਾਲਜ ਚ ਪੜ੍ਹਦਾ ਸੀ, ਅੱਜ ਕੱਲ ਪੋਤੇ ਪੋਤੀਆਂ ਵਾਲਾ ਹੋਇਆ ਹੈ, ਉਹ ਵੀ ਮਿਲਿਆ ਮੈਨੂੰ ਉੱਥੇ।
0: ਅੱਛਾ।
2: 4 ਬੰਦੇ ਇੰਡੀਆ ਦੇ ਮਿਲੇ ਜਿਹੜੇ ਅਸੀਂ 30 ਸਾਲ ਤੋਂ ਜ਼ਿਆਦਾ ਦੇ ਕਾਲਜ ਸਕੂਲਾਂ ਚ ਇਕੱਠੇ ਪੜ੍ਹਦੇ ਸੀ।
0: ਅੱਛਾ, ਕਿਆ ਬਾਤ ਹੈ, ਨਹੀਂ ਵਧੀਆ।
2: ਮੇਰੇ ਕਹਿਣ ਦਾ ਮਤਲਬ ਲੋਕਾਂ ਨੂੰ ਪਿਕਨਿਕਾਂ ਤੇ ਵੀ ਜਾਣਾ ਚਾਹੀਦਾ।
0: ਚਲੋ, ਪਿਕਨਿਕਾਂ ਤੇ ਤੁਸੀਂ ਕੋਈ ਤੁਹਾਡੇ ਪੁਰਾਣੇ ਯਾਰ ਦੋਸਤ ਉਹ ਮਿਲ ਜਾਂਦੇ ਆ, ਬਟ ਮੈਂ ਗੱਲ ਕਰ ਰਿਹਾ ਵੀ ਜਿਹੜੇ ਘਰ ਵਾਲੇ ਘਰ ਵਾਲੀਆਂ ਇੱਕ ਦੂਜੇ ਨੂੰ 10-10 ਸਾਲ ਨਹੀਂ ਮਿਲਦੇ, ਇੰਨਾ ਲੰਬਾ ਸਮਾਂ ਕਿਵੇਂ ਰਹਿ ਹੋ ਜਾਂਦਾ ਕਿਸੇ ਤੋਂ ਬਗੈਰ?
2: ਉਹ ਤਾਂ ਨਵੀਂ ਜੀ ਬਹੁਤ ਔਖਾ, ਇਹਦੇ ਵਿੱਚ ਕੋਈ ਸ਼ੱਕ ਨਹੀਂ,
0: ਪਰ ਰਹਿੰਦੇ ਆ ਬਹੁਤ ਸਾਰੇ ਲੋਕ,
2: ਉਹ ਫਿਰ ਪਤਾ ਨੀ ਕਿਵੇਂ ਰਹੀ ਜਾਂਦੇ ਨੇ ਇੱਥੇ, ਤਾਂ 2 ਦਿਨ ਨਾ ਮਿਲੀਏ ਉਹ ਫਿਰ ਉਹ ਅਪਸੈਟ ਹੋ ਜਾਈਦਾ।
0: ਹਾਂ, ਨਹੀਂ ਉਹੀ ਤਾਂ ਮੈਂ ਕਹਿੰਦਾ
2: ਜੀ। ਹਾਂਜੀ ਹਾਂਜੀ ਹਾਂਜੀ,
0: ਪਰ ਚਲੋ ਮਜਬੂਰੀਆਂ ਨੇ, ਤੇ ਮਜਬੂਰੀਆਂ ਚ ਕੁਛ ਨਾ ਕੁਛ,
2: ਕਈਆਂ ਦੀ ਮਜਬੂਰੀਆਂ ਵੀ ਹੋ ਸਕਦੀਆਂ ਨੇ ਜੀ।
0: ਪਰ ਮੈਂ ਸੋਚਦਾ ਕਿ ਇਹ ਜਿਹੜੀਆਂ ਮਜਬੂਰੀਆਂ ਨੇ ਇਹਨਾਂ ਦਾ ਕੋਈ ਹੈ ਫਾਇਦਾ? ਇਦੋਂ ਤਾਂ ਬਿਹਤਰ ਹੈ ਕਿ ਇੰਡੀਆ ਹੀ ਰਹੋ, ਹੁਣ 10 ਸਾਲ ਤੁਸੀਂ ਗਵਾ ਬੈਠੇ ਕਿਸਮ ਦਾ, ਉਹਦਾ ਵੀ ਕੀ ਫਾਇਦਾ?
2: ਨਵੀਂ ਜੀ, ਕਈਆਂ ਦੀ ਇੱਦਾਂ ਦੀਆਂ ਮਜਬੂਰੀਆਂ ਨੇ, ਮੇਰੇ ਦੋਸਤ ਸੀਗੇ ਇੱਥੇ ਸਾਡੇ ਨਾਲ ਹੀ ਸੀਗੇ, ਉਹ ਸਾਰੀ ਉਮਰ ਉਹਨਾਂ ਦੀ ਵਾਈਫ ਇੱਧਰ ਆ ਹੀ ਨਹੀਂ ਸਕੀ, ਉਹ ਅਖੀਰ ਉਹਨਾਂ ਨੂੰ ਹੀ ਵਾਪਸ ਜਾਣਾ ਪਿਆ।
0: ਨਹੀਂ ਫਿਰ ਠੀਕ ਹੈ, ਹੁਣ ਤੁਸੀਂ ਅਲੱਗ ਅਲੱਗ ਕਿੰਨਾ ਚਿਰ ਰਹਿ ਲਓਗੇ?
2: ਜੀ ਜੀ ਜੀ ਜੀ, ਪਰ ਹੁਣ ਜਿਹਨਾਂ ਦੇ ਬੱਚੇ ਨੇ ਜੀ, ਉਹ ਤਾਂ ਫਿਰ ਹੁਣ ਕੀ ਕਰ ਸਕਦੇ, ਉਹ ਬੱਚੇ ਥੋੜਾ ਛੱਡ ਦੇਣਗੇ।
0: ਨਹੀਂ ਮੈਂ ਤਾਂ ਕਹਿੰਦਾ ਜੇ ਇੱਦਾਂ ਦਾ ਸਿਚੁਏਸ਼ਨ ਹੈ ਤਾਂ ਸਾਰੇ ਉੱਥੇ ਚਲ ਜਾਓ ਤੇ ਉੱਥੇ ਹੀ ਰਹੋ। ਹੁਣ ਦੇਖੋ, ਘੱਟ ਖਾ ਲਓ, ਘੱਟ ਕਮਾ ਲਓ, ਬਟ ਕਮ ਸੇ ਕਮ ਇਕੱਠੇ ਤਾਂ ਹੈਗੇ ਹੋ ਨਾ।
2: ਪਰ ਨਵੀਂ ਜੀ, ਇਹ ਆਪਾਂ ਸਾਰਿਆਂ ਦੀ ਸਿਚੁਏਸ਼ਨ ਇੱਕ ਨਹੀਂ ਨਾ ਹੈਗੀ ਆ, ਕਈ ਬੰਦਿਆਂ ਨੂੰ ਜ਼ਰੂਰਤ ਹੈ, ਪੈਸੇ ਦੀ ਵੀ ਜ਼ਰੂਰਤ ਹੈ,
0: ਚਿੱਠੀਆਂ
2: ਪੱਤਰਾਂ ਨਾਲੇ। ਅੱਜ ਹੁਣ ਤਾਂ ਆਪਾਂ, ਤੁਸੀਂ ਬਹੁਤ ਐਡਵਾਂਸ ਹੋ ਗਏ, ਜਾਂ ਤੁਹਾਡੇ ਪੁਰਾਣੇ ਡੈਡੀ ਉਹਨਾਂ ਦੇ ਟਾਈਮਾਂ ਦੇ ਵਿੱਚ ਬਹੁਤ ਲੋਕੀ ਇੱਦਾਂ ਦੇ ਸੀ ਜਿਹੜੇ ਇੱਧਰ ਆ ਗਏ, ਪਿੱਛੋਂ ਦੂਜੇ ਉਹਨਾਂ ਦੇ ਪਾਰਟਨਰ ਜਾਂ ਬੱਚੇ ਨਹੀਂ ਆ ਸਕੇ, ਉਹ ਬਹੁਤ ਬਹੁਤ ਸਾਲਾਂ ਬਾਅਦ ਆਏ ਨੇ।
0: ਜੀ ਜੀ ਜੀ,
2: ਹਾਂਜੀ,
0: ਨਹੀਂ ਇਹ ਵੀ ਗੱਲ ਤੁਹਾਡੀ ਠੀਕ ਹੈ। ਚਲੋ, ਨਹੀਂ ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ। ਨਹੀਂ ਹਰੇਕ ਦਾ ਸਿਚੁਏਸ਼ਨ ਮੈਂ ਸਮਝਦਾ ਕਿ ਅਲੱਗ ਅਲੱਗ ਹੈ, ਬਟ ਉਹੀ ਸਵਾਲ ਹੈ ਮੇਰਾ ਤੁਹਾਨੂੰ ਸਾਰੇ ਨੂੰ ਕਿ ਕੀ ਇਸ ਦਾ ਫਾਇਦਾ ਹੈ, ਇਜ਼ ਇਟ ਵਰਥ ਇਟ। ਮੈਂ ਸਿੰਪਲ ਜੀ ਗੱਲ ਤੁਹਾਨੂੰ ਪੁੱਛ ਰਿਹਾ ਵੀ ਅਲੱਗ ਰਹਿਣਾ 10 ਸਾਲ ਤਾਂ ਕਿ ਸਾਰੇ ਇੱਥੇ ਆ ਸਕਣ, ਕੀ ਉਹਦਾ ਇੰਨਾ ਬੈਨੀਫਿਟ ਹੈ, ਜਾਂ ਅਲੱਗ ਰਹਿਣ ਨਾਲੋਂ ਉਹੀ ਗੱਲ ਕਿ ਘੱਟ ਖਾ ਲਓ, ਘੱਟ ਕਮਾ ਲਓ, ਬਟ ਇਕੱਠੇ ਰਹੋ, ਤੁਸੀਂ ਉਸ ਦੇ ਹੱਕ ਦੇ ਵਿੱਚ ਹੋ। ਮੈਨੂੰ ਪਤਾ ਕਿ ਹਰੇਕ ਬੰਦੇ ਦਾ ਸਿਚੁਏਸ਼ਨ ਅਲੱਗ ਅਲੱਗ ਹੈ, ਤਾਂ ਹੀ ਮੈਂ ਤੁਹਾਡੀ ਇੱਕ ਰਾਏ, ਇੱਕ ਤੁਹਾਡਾ ਓਪੀਨੀਅਨ ਸੁਣ ਰਿਹਾ। ਸੋ ਨੰਬਰ ਹੈ ਆਪਣਾ 905-673-3337, 9056733337 ਆਪਣਾ ਫੋਨ ਨੰਬਰ ਹੈ। HK Movers ਨੂੰ ਯਾਦ ਰੱਖੋ, ਜੇ ਤੁਸੀਂ ਨਵਾਂ ਘਰ ਲਿਆ ਮੁਬਾਰਕਾਂ, ਹੁਣ ਮੂਵ ਹੋ ਰਹੇ ਹੋ, HK Movers ਨੰਬਰ 1 ਤੁਹਾਡੇ ਸ਼ਹਿਰ ਦੀ ਮੂਵਿੰਗ ਕੰਪਨੀ ਹੈ। ਪਿਛਲੇ 30 ਸਾਲਾਂ ਤੋਂ ਇਹਨਾਂ ਕੋਲ 30 ਸਾਲ ਦਾ ਐਕਸਪੀਰੀਅੰਸ ਹੈ, ਬਹੁਤ ਸੇਫ, ਸਿਕਿਓਰ ਅਤੇ ਇੱਕ ਧਿਆਨ ਦੇ ਨਾਲ ਤੁਹਾਡੀ ਮੂਵਿੰਗ ਕਰਦੇ ਨੇ। 416-524-6604 416-524-6704 ਦੇ ਉੱਤੇ ਤੁਸੀਂ ਕਾਲ ਕਰੋ HK Movers। ਇੱਕ ਤੁਸੀਂ ਯਾਦ ਰੱਖਣਾ, ਫੈਸ਼ਨ IQ ਨੂੰ ਬਹੁਤ ਹੀ ਵੱਡੀ ਸੇਲ ਅਗਸਤ ਦੇ ਮੰਥ ਦੇ ਵਿੱਚ ਲੱਗ ਚੁੱਕੀ ਹੈ ਲੇਡੀਜ਼ ਦੇ ਲਈ, ਲੇਡੀਜ਼ ਰੱਖੜੀ ਸਪੈਸ਼ਲ। ਇੱਕ ਸੂਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਸੈੱਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ, ਦੂਜੀ ਅੱਧੀ ਪ੍ਰਾਈਸ 'ਚ, ਵੀਰਾਂ ਲਈ ਕੁੜਤੇ ਪਜਾਮੇ, ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ, ਦੂਜੀ 25% ਆਫ, 3 ਪੀਸ ਸਟੈਚੀ ਲੈਣੇ ਇੰਡੀਆ ਲਈ 149 'ਚ, 6 ਬੈੱਡਸ਼ੀਟਾਂ ਲੈਣੀਆਂ 99 'ਚ, ਫੈਸ਼ਨ IQ ਕੁਈਨ ਕੈਨੇਡੀ ਏਅਰਪੋਰਟ ਡੇਰੀ ਮਕਵੀਨ ਮੇਫੀਲਡ ਅਤੇ ਕਿਚਨਰ 9054532529257 ਹੈਲੋ
1: ਹੈਲੋ
0: ਜੀ
1: ਸਤਿ ਸ਼੍ਰੀ
0: ਅਕਾਲ ਵਧੀਆ ਜੀ ਤੁਸੀਂ ਸੁਣਾਓ
1: ਠੀਕ ਆ ਜੀ ਟੌਪਿਕ ਤੁਸੀਂ ਭਾਈ ਬੜਾ ਨਾਜ਼ੁਕ ਜਿਹਾ ਚੁਣਿਆ
0: ਲੋਕਾਂ
1: ਦੀਆਂ ਮਜਬੂਰੀਆਂ ਭਾਜੀ ਬਹੁਤ ਹੁੰਦੀਆਂ ਹਨਾ ਬੰਦੇ ਨੇ ਇੱਕ ਦਿਨ ਤਾਂ ਭਾਜੀ ਕੁਰਬਾਨੀ ਕਰਨੀ ਪੈਂਦੀ ਆ ਆਪਣੇ ਪਰਿਵਾਰ ਲਈ ਬਾਹਰ ਬੰਦੇ ਨੂੰ ਕਈ ਵਾਰੀ ਸਿਚੁਏਸ਼ਨਾਂ ਇੱਦਾਂ ਪੈਦਾ ਹੋ ਜਾਂਦੀਆਂ ਬੰਦੇ ਦੀਆਂ
0: ਕੀ ਤੁਹਾਡੀ ਵੀ ਭਾਜੀ ਕੋਈ ਹੱਡ ਬੀਤੀ ਹੈ
1: ਹੱਡ ਬੀਤੀਆਂ ਦਾ ਬਹੁਤ ਆ ਜੀ ਨਾਲ ਫਰੈਂਡਾਂ ਦੀਆਂ ਬਹੁਤ ਆਏ
0: ਹਾਂਜੀ ਕੀ ਉਹੀ ਮੈਂ ਪੁੱਛ ਰਿਹਾ ਫਿਰ ਦੱਸੋ ਥੋੜ੍ਹਾ ਜਿਹਾ ਵੀ ਕੀ ਐਸੀ ਮਜਬੂਰੀ ਵੀ ਉਹ ਇੱਕ ਦੂਜੇ ਨੂੰ ਮਿਲੀ ਨਹੀਂ ਪਾਏ ਇੰਨੇ ਸਾਲ ਕਿੰਨੇ ਸਾਲ ਨਹੀਂ ਮਿਲੇ
1: ਬਸ ਕਹਿੰਦੇ ਹੁੰਦੇ ਆ ਉੱਥੇ ਹੁਣ ਤੁਹਾਨੂੰ ਪਤਾ ਹੀ ਆ ਆਪਣੇ ਕੰਟਰੀ ਦੀਆਂ ਸਿਚੁਏਸ਼ਨਾਂ ਹਨਾ ਜੀ ਮਸੀ ਬੰਦਾ ਨਿਕਲਦਾ ਤੇ ਉਦੋਂ ਬਾਅਦ ਜੇ ਬੰਦਾ ਸੈੱਟ ਨੀ ਹੁੰਦਾ ਇੱਧਰ ਆ ਕੇ ਉਹ ਬਸ ਉਸੇ ਚ ਫਸਿਆ ਤੁਰ ਜਾਂਦਾ ਇਹ ਤਾਂ ਨੀ ਹੈਗਾ ਵੀ ਬੰਦੇ ਦਾ ਕਿਹਦਾ ਨੀ ਜੀ ਕਰਦਾ ਆਪਣੇ ਪਰਿਵਾਰ ਨੂੰ ਮਿਲਣੋ
0: ਜੀ ਜੀ ਜੀ ਉਹ ਤਾਂ ਹੈ
1: ਮਜਬੂਰੀ ਹੈ ਏਦਾਂ ਹੀ ਹੁਣ ਤੁਸੀਂ ਆਪਣੇ ਪਾਪਾ ਨੂੰ ਪੁੱਛੋ ਹਨਾ ਜੀ ਇਹ ਗੱਲਾਂ ਬਾਤਾਂ ਫੜ ਕੇ ਚੰਗੀ ਤਰ੍ਹਾਂ
0: ਜਿਹੜੇ
1: ਬੰਦੇ ਦੀਆਂ ਕੀ ਮਜਬੂਰੀਆਂ ਹੁਣ ਤੁਸੀਂ ਇੱਥੇ ਦੇ ਬੋਰਨ ਹੋ ਤੁਸੀਂ ਨਹੀਂ
0: ਹੈ ਨਹੀਂ ਅਸੀਂ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਸਾਨੂੰ ਅਸੀਂ ਨਹੀਂ ਸਮਝ ਸਕਦੇ ਇਹ ਗੱਲ ਤੁਹਾਡੀ ਠੀਕ ਹੈ
1: ਨਹੀਂ ਭਾਜੀ ਤੁਸੀਂ ਨਹੀਂ ਸਮਝ ਸਕਦੇ ਕਿਉਂਕਿ ਬੱਚੇ ਆਪਣੇ ਮੇਰੇ ਬੋਰ ਨਾ ਇੱਥੇ ਅਸੀਂ ਹੁਣ 40-40 ਸਾਲ ਹੋ ਗਏ ਜਿਹੜੀ ਬੋਰ ਦੇ ਤੁਰੇ ਫਿਰਦੇ ਹਾਂ
0: 14-14 ਸਾਲ ਆਪਣੇ ਘਰਦਿਆਂ ਨੂੰ ਮਿਲੇ ਨੀ ਹੈ ਕੀ ਉਹ ਫਿਰ ਫਾਈਨੈਂਸ਼ੀਅਲ ਇਸ਼ੂ ਕਰਕੇ ਸੀ ਵੀ ਪਿੱਛੇ ਜਾਣ ਨੂੰ ਪੈਸਾ ਹੀ ਨਹੀਂ ਸੀ
1: ਕੋਈ ਨਹੀਂ ਹੈ ਜੀ ਪਿੱਛੇ ਜਾਣ ਨੂੰ ਪੈਸਾ ਨੀ ਹੈਗਾ ਇਹ ਨੀ ਹੈਗਾ ਜਿਹੜਾ ਹੁਣ ਪੇਪਰ ਵਰਕ ਇੱਧਰ ਬੰਦਾ ਕਈ ਵਾਰੀ ਫਸਿਆ ਤੁਰਿਆ ਜਾਂਦਾ ਜੀ ਪੜ੍ਹਾਈ ਕੀਤਾ ਹੁੰਦਾ ਬੰਦੇ ਨੇ
0: ਜੀ
1: ਉਹੀ ਬਸ ਐਵੇਂ ਕਈ ਬੰਦਿਆਂ ਦੀਆਂ ਮਾੜੀਆਂ ਮੋਟੀਆਂ ਛੋਟੀਆਂ ਮੋਟੀਆਂ ਚੈੱਕ ਰਿਪੋਰਟਾਂ ਹਨਾ
0: ਜੀ
1: ਕਿਸੇ ਨੇ ਬਸ ਏਦਾਂ ਹੀ ਤੁਰਿਆ ਜਾਂਦਾ ਜੀ ਬਸ
0: ਬੰਦਾ
1: ਅੱਜ ਮਿਲ ਜੂ ਕੱਲ ਮਿਲ ਜੂ ਆਹ ਹੋ ਜੂ ਸਿਕਿਉਰਟੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ
0: ਠੀਕ ਹੈ ਭਾਜੀ ਥੈਂਕ ਯੂ ਤੁਹਾਡਾ ਵੀ ਬਹੁਤ ਧੰਨਵਾਦ ਨਹੀਂ ਸਾਰਿਆਂ ਦੀਆਂ ਮੈਂ ਗੱਲਾਂ ਸੁਣਦਾ ਚਲੋ ਨਹੀਂ ਤੁਹਾਡੀ ਗੱਲ ਠੀਕ ਹੈ ਵੀ ਸਾਨੂੰ ਯੂ ਨੋ ਅੰਡਰਸਟੈਂਡ ਕਰਨਾ ਔਖਾ 6262 ਹੋਲਡ ਕਰੋ 1922 ਹੋਲਡ ਕਰੋ ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਭਾਜੀ ਜੁੜ ਚੁੱਕੇ ਨੇ ਸੁੱਖ ਭਾਜੀ ਵੈਲਕਮ ਸਰ
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਪਰਿਵਾਰਾਂ ਤੱਕ ਮੈਸੇਜ ਦੇਵਾਂਗੇ ਜੀ ਜਿਹਨਾਂ ਪਰਿਵਾਰਾਂ ਨੇ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਬਣਾਉਣਾ ਇਸ ਵੀਕਐਂਡ ਦੇ ਉੱਪਰ ਸਪੈਸ਼ਲ ਪ੍ਰਾਈਜ਼ ਦੇਣ ਲੱਗਿਆਂ ਕੈਨੇਡੀਅਨ ਮੇਡ ਸੋਫਾ ਸੈੱਟ 3 ਸੀਟਰ ਸੋਫਾ 2 ਸੀਟਰ ਲਾਪਸਿਟ ਸੋਲਿਡ ਵੁੱਡ ਫਰੇਮ ਦੇ ਨਾਲ ਤੁਸੀਂ ਜਿਹੜਾ ਮਰਜ਼ੀ ਕਲਰ ਚੂਜ਼ ਕਰ ਸਕਦੇ ਹੋ ਹਾਰਡ ਫੋਮ ਪਵਾ ਸਕਦੇ ਹੋ ਕੈਨੇਡੀਅਨ ਮੇਡ ਸੋਫਾ ਐਂਡ ਲਾਪਸਿਟ ਚੋਇਸ ਆਫ ਕਲਰ ਦੇ ਨਾਲ ਜਿਹਦੀ ਰੈਗੂਲਰ ਕੀਮਤ $2000 ਸੀ ਇਸ ਵੀਕਐਂਡ ਸਪੈਸ਼ਲ ਸਿਰਫ 799 ਦਾ 799 ਦੇ ਵਿੱਚ ਕੈਨੇਡੀਅਨ ਮੇਡ ਸੋਫਾ ਐਂਡ ਲਾਪਸਿਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇਣਾ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਆਪਣੇ ਘਰ ਲੈ ਕੇ ਜਾਣਾ ਸੋ ਕੈਨੇਡੀਅਨ ਮੇਡ ਸੋਫਾ ਐਂਡ ਲਾਪਸਿਟ ਚੋਇਸ ਆਫ ਕਲਰ ਦੇ ਨਾਲ 799 ਦਾ ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਫ੍ਰੀ ਮਿਲਣਾ ਸੋ ਪਹੁੰਚਣਾ ਕਿੱਥੇ ਜੀ ਸਾਰੀਆਂ ਡੀਲਾਂ ਲੈਣ ਵਾਸਤੇ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਨਵੀਂ ਬਾਜੀ
0: 6685 ਟੋਮਕਨ ਰੋਡ ਗ੍ਰੈਂਡ ਹੋਮ ਫਰਨੀਚਰ 1922 ਹੈਲੋ
4: ਹਾਂਜੀ ਨਵੀਂ ਕੀ ਹਾਲ ਹੈ ਬਾਈ
0: ਬਹੁਤ ਵਧੀਆ ਕਿਵੇਂ
4: ਆਪਣੇ ਵਿਚਾਰੇ ਆਉਂਦੇ ਆ ਡੋਂਕੀ ਲਾ ਕੇ ਕਹਿ ਲੋ ਹਨਾ ਮਜਬੂਰੀ ਹੁੰਦੀ ਆ ਹਰ ਬੰਦੇ ਦੀ ਬੈਟਰ ਬੈਟਰ ਲਾਈਫ ਵਾਸਤੇ ਹਰ ਕੋਈ ਆਉਂਦਾ ਭਜਦਾ ਇੱਧਰ ਉੱਧਰ ਆਪਾਂ ਹੀ ਭਜਦੇ ਬੈਟਰ ਲਾਈਫ ਵਾਸਤੇ ਭਜਦੇ ਆ
0: ਪਛਤਾਵਾ ਹੋਇਆ ਯਾਰ ਕਿ ਵੀ ਯਾਰ ਮਜਬੂਰੀ ਸਟਰਗਲ ਦਾ ਕੋਈ ਫਾਇਦਾ ਨਹੀਂ ਸੀਗਾ
4: ਨਵੀਂ ਭਾਈ ਵਕਤ ਲੰਘਣ ਦੇ ਬਾਅਦ ਕੀ ਪਛਤਾਵਾ ਤੇ ਕੀ ਨਹੀਂ ਪਛਤਾਵਾ ਵਕਤ ਹੀ ਲੰਘ ਗਿਆ
0: ਤੁਹਾਡੇ ਦੋਸਤ ਨੂੰ ਕਦੇ ਲੱਗਿਆ ਨੀ ਕਿ ਯਾਰ ਨਹੀਂ ਮੈਂ ਫੈਮਿਲੀ ਤੋਂ ਬਿਨਾਂ ਨਹੀਂ ਰਹਿ ਸਕਦਾ ਮੈਂ ਉੱਥੇ ਹੀ ਠੀਕ ਹਾਂ
4: ਮੈਂ ਨੀ ਮੁੜ ਸੁਣਿਆ ਨੀ ਉਹਦੇ ਬਾਰੇ ਉਹਨੇ ਜੋ ਦਾ ਤੈਨੂੰ ਮੈਂ ਜ਼ਰੂਰ ਮਜਬੂਰੀ ਹੁੰਦੀ ਆ ਕੋਈ ਨੀ ਹੁੰਦੀ ਵੀਰੇ
0: ਹੁਣ
4: ਆਪਣੇ ਇੱਥੇ ਮੁੰਡੇ ਚਲਾਉਂਦੇ ਆ ਟਰੱਕ ਵੀ ਬਾਹਰ ਵੀ ਚਲਾਉਂਦੇ ਆ ਸਭ ਮਜਬੂਰੀਆਂ ਸਿਟੀ ਚ ਕਹਿੰਦੇ ਆ ਕਿਵੇਂ ਔਖਾ ਪੈਂਦਾ ਰਹਿ ਲੈਂਦੇ ਹਾਂ ਹੁਣ ਬਾਹਰ ਕਿਵੇਂ ਰਹਿ ਲੈਂਦੇ ਹੋ ਲੇਕਿਨ ਮਜਬੂਰੀ ਹੁੰਦੀ ਆ
0: ਜੀ ਜੀ
4: ਡਾਲਰ ਤੋਂ ਬਿਲੀਅਨ ਬਣਾ ਲੈਣੇ ਨੇ ਬਿਲੀਅਨ ਨੂੰ ਡਾਲਰ ਹੋਣ ਲੱਗੇ ਮਿੰਟ ਨੀ ਲੱਗਣਾ ਗੋਰਿਆਂ ਦੀ ਨੀਤੀ ਚੰਗੀ ਵਾਸਤੇ ਜਾਓ ਨੋ ਪ੍ਰੋਬਲਮ ਆ ਵਧੀਆ ਗੱਲ ਆ ਬਾਕੀ ਮਜਬੂਰੀਆਂ ਬੰਦ
0: ਠੀਕ ਹੈ ਭਾਜੀ ਬਹੁਤ ਧੰਨਵਾਦ ਤੁਹਾਡਾ ਵੀ ਸ਼ੁਕਰੀਆ ਪਰ ਦੇਖ ਲਓ 17 ਸਾਲ ਬੱਚਿਆਂ ਨੂੰ ਵੀ ਤੇ ਤੁਸੀਂ ਆਪਣੀ ਵਾਈਫ ਨੂੰ ਨਾ ਮਿਲੋ

0: ਗਿੱਲ ਫਾਰਮ ਤੇ ਗੇੜਾ ਮਾਰ ਕੇ ਆਓ। ਗਿੱਲ ਫਾਰਮ ਤੇ ਹਰ ਰੋਜ਼ ਫਰੈਸ਼ ਤਾਜ਼ੀਆਂ ਸਬਜ਼ੀਆਂ ਪਿਕ ਕੀਤੀਆਂ ਜਾਂਦੀਆਂ ਨੇ, ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਫਲੀਆਂ, ਦੇਸੀ ਖੀਰੇ, ਕੋਰਨ, ਕੈਬੇਜ, ਇਹਨਾਂ ਕੋਲ ਮਿੱਠੇ ਵਾਟਰਮੈਲਨ ਵੀ ਨੇ, ਖਰਬੂਜੇ ਵੀ ਨੇ, ਦੇਸੀ ਫਾਰਮ ਦੇ ਆਂਡੇ ਵੀ ਨੇ। ਗਿੱਲ ਫਾਰਮ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਐਂਡ ਦੇਸੀ ਫਰੈਸ਼ ਇਹਨਾਂ ਕੋਲ ਸ਼ਹਿਦ ਵੀ, ਇਹਨਾਂ ਦਾ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਆਟਾ, ਬਹੁਤ ਹੀ ਕਮਾਲ ਦੀ ਕੁਆਲਿਟੀ ਦਾ ਹੋਲ ਵੀਟ ਬੇਸਣ ਮੱਕੀ ਦਾ ਆਟਾ। 905-925-2300, 905-925-2300, ਗਿੱਲ ਫਾਰਮ ਤੇ ਜ਼ਰੂਰ ਮਾਰੋ ਗੇੜਾ ਇੱਕ। 6262, ਹੈਲੋ।
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
1: ਬਹੁਤ ਵਧੀਆ ਭਾਜੀ। ਇਹ ਤਾਂ ਮੇਨ ਟੌਪਿਕ ਹੈ ਆਪਣੇ ਕੈਨੇਡਾ ਦਾ, ਜਿੰਨੇ ਆਪਾਂ ਪ੍ਰਵਾਸੀ ਕਹਿੰਦੇ ਹਾਂ। ਪਰ ਮੇਰੇ ਹਿਸਾਬ ਨਾਲ ਮੈਂ ਜਿੰਨੇ ਵੀ ਕੇਸਿਸ ਦੇਖੇ ਨੇ ਨਾ, ਜਿੰਨੇ ਵੀ 15-20 ਸਾਲ ਨਹੀਂ ਫੈਮਿਲੀ ਨੂੰ ਮਿਲੇ, ਉਹਨਾਂ ਨੂੰ ਮੁੜ ਕੇ ਕੋਈ ਉਸ ਚੀਜ਼ ਦੀ ਬੁੱਕਤ ਨਹੀਂ ਮਿਲੀ, ਨਾ ਕੋਈ ਰਿਸਪੈਕਟ ਮਿਲੀ ਹੈ। ਤੇ ਉਹ ਲੈਸਨ ਲੈਣਾ ਚਾਹੀਦਾ ਆਪਾਂ ਨੂੰ ਕਿ ਉਹ ਸਿਰਫ ਤੁਸੀਂ ਇੱਕ ਨੋਟਾਂ ਦੀ ਮਸ਼ੀਨ ਬਣਨਾ ਹੈ, ਬਾਅਦ ਵਿੱਚ ਵੀ ਐਡਜਸਟਮੈਂਟ ਤੁਹਾਡੀ ਹੋਣੀ ਨੀ, ਤੇ ਤੁਸੀਂ ਫਿਰ ਰੋਣਾ ਯਾਰ ਅਸੀਂ ਇਹ ਗਲਤੀ ਕਰ ਲਈ। ਮੈਂ ਇਹ ਕਹਿਣਾ ਕਿ ਜਿਹੜਾ ਪੁਰਾਣਾ ਸਮਾਂ ਸੀ ਉਦੋਂ ਲਾਇਲਟੀ ਸੀਗੀ, ਰਿਸਪੈਕਟ ਸੀਗੀ, ਪਰ ਜਿਹੜਾ ਹੁਣ ਦਾ ਟਾਈਮ ਹੈ, 1975 ਬੋਰਨ ਹੈ ਜਿਹੜਾ, ਉਸ ਤੋਂ ਬਾਅਦ ਦਾ ਬਿਲਕੁਲ ਨਾ ਇਹ ਸਟੈਪ ਚੱਕੋ, ਫਿਰ ਜਾਂ ਫਿਰ ਵਿਆਹ ਹੀ ਨਾ ਕਰਾਓ, ਇਕੱਲੇ ਰਹੋ ਇੱਥੇ, ਫਿਰ ਕੋਈ ਪ੍ਰੋਬਲਮ ਨਹੀਂ ਹੈ। ਜੇ ਤੁਹਾਡੀ ਉੱਥੇ ਫੈਮਿਲੀ ਹੈ, ਫਿਰ ਇਹ ਕੋਈ ਰਿਫੂਜੀ ਵਾਲਾ ਸਟੈਪ ਬਿਲਕੁਲ ਨਾ ਚੱਕੋ, ਬਾਅਦ ਚੋਂ ਤੁਹਾਨੂੰ ਬਹੁਤ ਵੱਡੀ ਪ੍ਰੋਬਲਮ ਹੋਣੀ ਹੈ। ਮੈਂ ਤਾਂ ਇਹ ਮੰਨਦਾ ਵੀ ਇਹ ਲੈਸਨ ਲਓ, ਇਹਦਾ ਫਾਇਦਾ ਕੋਈ ਨਹੀਂ ਹੈ।
0: ਸੋ ਨਹੀਂ, ਹੁਣ ਕੁਝ ਲੋਕ ਕਹਿੰਦੇ ਯਾਰ ਮਜਬੂਰੀਆਂ ਨੇ, ਕਈ ਵਾਰ ਕਰਨਾ ਪੈਂਦਾ।
1: ਭਾਜੀ ਮਜਬੂਰੀ ਮੰਨਦੇ ਆ, ਮਜਬੂਰੀ ਹੈ ਤੁਹਾਡੀ, ਪਰ ਤੁਸੀਂ ਫੈਮਿਲੀ ਤੋਂ ਉੱਤੇ ਤਾਂ ਕੁਝ ਵੀ ਨਹੀਂ ਹੁੰਦਾ ਭਾਜੀ। ਜੇ ਤੁਸੀਂ ਫੈਮਿਲੀ ਵਿੱਚ ਮਜਬੂਰੀ ਦੇ ਵਿੱਚ ਤੁਸੀਂ ਇੱਥੇ 20 ਸਾਲ ਰਹਿ ਰਹੇ ਹੋ, ਤੇ ਕੱਲ ਨੂੰ ਤੁਹਾਡੀ ਫੈਮਿਲੀ ਤੁਹਾਡੇ ਨਾਲ ਨਹੀਂ ਹੈ, ਲੋਇਲ ਨਹੀਂ ਰਹੇਗੀ, ਰਿਸਪੈਕਟ ਨਹੀਂ ਕਰੇਗੀ, ਤੁਹਾਡੇ ਬੱਚੇ ਜੇ ਹੈਗੇ ਨੇ ਕੱਲ ਨੂੰ ਤੁਹਾਡੇ ਨਾਲ ਸੈਟ ਹੀ ਨਹੀਂ, ਫਿਰ ਇਹ ਜੀ ਮਜਬੂਰੀ ਦਾ ਵੀ ਕੀ ਫਾਇਦਾ ਭਾਜੀ। ਫਿਰ ਉਸ ਤੋਂ ਬੈਟਰ ਹੈ ਜਾਂ ਤਾਂ ਉੱਤੇ ਤੁਸੀਂ ਥੋੜੀ ਖਾ ਲਓ
0: ਜੀ,
1: ਠੀਕ ਹੈ ਨਾ, ਤੇ ਜਾਂ ਫਿਰ ਇਕੱਲੇ ਰਹੋ ਇੱਥੇ, ਤੇ ਫੈਮਿਲੀ ਨਾ ਹੋਵੇ ਤੁਹਾਡੀ। ਮੈਂ ਕਹਿੰਦਾ ਫੈਮਿਲੀ ਤੋਂ ਬਗੈਰ ਕੋਈ ਲਾਈਫ ਨਹੀਂ ਹੈ ਭਾਜੀ ਤੁਹਾਡੀ।
0: ਨਹੀਂ ਉਹੀ ਹੈ ਨਾ, ਦੇਖੋ ਆਪਾਂ ਜੇ ਜੀ ਰਹੇ ਹਾਂ, ਆਪਾਂ ਬਸ ਫੈਮਿਲੀ ਕਰਕੇ ਜੀ ਰਹੇ ਹਾਂ ਯਾਰ, ਕਿ ਸਾਡੇ ਬੱਚੇ ਵੱਡੇ ਹੋ ਰਹੇ ਆ, ਉਹਨਾਂ ਨੂੰ ਦੇਖੀਏ ਕਿਵੇਂ ਉਹ ਵੱਡੇ ਹੁੰਦੇ, ਉਹਨਾਂ ਨੂੰ ਪਾਲੀਏ, ਵਾਈਫ ਦੇ ਨਾਲ ਵਧੀਆ ਮੈਮਰੀਜ਼ ਕ੍ਰੀਏਟ ਕਰੀਏ, ਇੱਕ ਦੂਜੇ ਦੇ ਨਾਲ ਵੀ ਨੋ ਹੱਥ ਨਾਲ ਹੱਥ ਪਾ ਕੇ ਚੱਲੀਏ, ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧੀਏ। ਜੇ ਉਹੀ ਨਹੀਂ ਹੈਗੀ ਤੁਹਾਡੇ ਕੋਲ, ਫਿਰ ਲਾਈਫ ਥੋੜੀ ਜਿਹੀ ਅਧੂਰੀ ਜੀ ਹੈ।
1: ਹਾਂਜੀ, ਉਹ ਮਜਬੂਰੀ ਤਾਂ ਫਾਇਦਾ ਹੀ ਨਹੀਂ ਹੈ ਭਾਜੀ ਕੋਈ। ਮੈਂ ਨਹੀਂ ਮੰਨਦਾ ਕਿ, ਮੈਂ ਕਹਿੰਦਾ ਥੋੜੀ ਖਾ ਲਓ, ਪਰ ਪਰਿਵਾਰ ਚ ਰਹੋ, ਭਾਵੇਂ ਇੱਥੇ ਰਹੋ ਭਾਵੇਂ ਉੱਥੇ ਰਹੋ
0: ਜੀ,
1: ਤੁਹਾਡਾ ਪਾਰਟਨਰ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ, ਜਾਂ ਫਿਰ ਪਾਰਟਨਰ ਬਣਾਓ ਨਾ, ਇਕੱਲੇ ਰਹੋ ਕੋਈ ਗੱਲ ਨਹੀਂ, ਫੌਜੀ ਵੀ ਰਹਿੰਦੇ ਹੀ ਨੇ।
0: ਚਲੋ ਠੀਕ ਹੈ ਵੀਰੇ, ਕੋਈ ਨਾ, ਦੇਖਦੇ ਹਾਂ ਯਾਰ ਕਿੰਨੀਆਂ ਕਿੰਨੀਆਂ ਮਜਬੂਰੀਆਂ ਨੇ। ਸੋ ਨੰਬਰ ਹੈ ਆਪਣਾ ਸਟੂਡੀਓ ਦਾ 9056733337 ਤੇ ਗੱਲਬਾਤ ਹੋ ਰਹੀ ਹੈ, 905-673-3337, 905-673-3337। ਉਹੀ ਮੇਰਾ ਸਵਾਲ ਹੀ ਹੈ। ਦੇਖੋ ਮੈਂ ਹੁਣ ਕੁਛ ਆਏ ਥੋੜ੍ਹਾ ਵੀ ਕਿਸੇ ਨੂੰ ਕਹਿ ਸਕਦੇ ਵੀ ਕੋਈ ਗਲਤ ਕਰ ਰਿਹਾ ਜੋ ਵੀ ਹੈ, ਬਟ ਕੀ ਮਜਬੂਰੀਆਂ ਏਡੀਆਂ ਵੀ ਹੁੰਦੀਆਂ ਕਿ ਆਪਾਂ 15-15 ਸਾਲ ਘਰਦਿਆਂ ਨੂੰ ਨਾ ਮਿਲੀਏ, ਘਰ ਵਾਲੀ ਨੂੰ ਨਾ ਮਿਲੀਏ, ਬੱਚਿਆਂ ਨੂੰ ਨਾ ਮਿਲੀਏ? ਇਹ ਜਸਟ ਤੁਹਾਨੂੰ ਇੱਕ ਕੁਐਸਚਨ ਹੈ ਤੇ ਆਨਸਰ ਤੁਸੀਂ ਦੇ ਸਕਦੇ ਹੋ, ਰਾਈਟ? ਕਿਉਂਕਿ ਜਿਹੜਾ ਬੰਦਾ ਲੰਘਿਆ, ਤੁਹਾਡੇ ਕੋਈ ਯਾਰ ਦੋਸਤ ਲੰਘੇ ਨੇ, ਉਹ ਦੱਸ ਸਕਦੇ ਨੇ। ਰੋਇਲ ਪਰਫਿਊਮਸ ਵਾਲੇ ਨੇ, ਤੇ ਕਿਆ ਯਾਰ ਕਮਾਲ ਦੇ ਪਰਫਿਊਮ ਤਿਆਰ ਕਰਦੇ ਅਗਲੇ। ਰੋਇਲ ਪਰਫਿਊਮਸ ਕੋਲ ਤੁਸੀਂ ਪਹੁੰਚੋ, 1 Regan Road, ਸਿੱਖ ਸੰਗਤ ਗੁਰੂ ਘਰ ਦੇ ਬਿਲਕੁਲ ਨਾਲ, ਬਵੇੜ ਮੈਕਲੋਗਲਿਨ। ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਚ $500-500 ਦੇ ਮਿਲਦੇ ਨੇ, ਉਹੀ ਫਰੈਗਰੈਂਸ, ਉਹੀ ਖੁਸ਼ਬੂ $50 ਚ ਮਿਲ ਰਹੀ ਹੈ। ਇਹ ਆਪਣੇ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿੱਥੋਂ ਸ਼ਨੈਲ, ਡੀਓਰ ਵਰਗੀਆਂ ਕੰਪਨੀਆਂ ਇੰਪੋਰਟ ਕਰਦੀਆਂ ਨੇ। royalperfumes.co ਤੇ ਨੰਬਰ ਇਹਨਾਂ ਦਾ 4373150701, ਸਾਡਾ ਨਾਂ ਲੈ ਦਿਓ, ਦੋ ਪਰਫਿਊਮ ਖਰੀਦੋ ਤੇ ਤੀਜਾ ਪਰਫਿਊਮ ਬਿਲਕੁਲ ਫਰੀ, 4373150701, 8221। ਹੈਲੋ,
2: ਹਾਂਜੀ,
0: ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ। ਅਸੀਂ ਅਜੇ ਤੁਹਾਡਾ ਅੱਜ ਦਾ ਟੋਪਿਕ ਬੜਾ ਸੋਹਣਾ ਹੈ, ਕਿ ਮੈਂ ਵੀ ਇਹ ਮੰਨਦੀ ਕਿ ਫੈਮਿਲੀ ਦੇ ਨਾਲ ਹੀ ਰਹਿਣਾ ਚਾਹੀਦਾ। ਪੈਸਾ ਵੀ ਬਹੁਤ ਇੰਪੋਰਟੈਂਟ ਆ, ਪੈਸੇ ਤੋਂ ਬਿਨਾਂ ਵੀ ਦੁਨੀਆ ਨਹੀਂ, ਮਤਲਬ ਜ਼ਿੰਦਗੀ ਨਹੀਂ ਚੱਲਦੀ, ਬਟ ਪੈਸੇ ਤੋਂ ਇਲਾਵਾ ਫੈਮਿਲੀ ਇੱਕ ਬਹੁਤ ਹੀ ਇੰਪੋਰਟੈਂਟ ਆਸਪੈਕਟ ਹੈਗਾ, ਉਹਦੇ ਨਾਲ ਹੀ ਰਹਿਣਾ। ਜਿੱਦਾਂ ਪਿਛਲੇ ਵੀਰ ਜੀ ਕਹਿ ਕੇ ਗਏ ਕਿ ਥੋੜੀ ਖਾ ਲਓ ਬਟ ਫੈਮਿਲੀ ਚ ਰਹੋ, ਫੈਮਲੀ

0: ਜਾਂਦੇ ਹਾਂ, ਅਸੀਂ ਕੁਝ ਨਾਲ ਜੁੜ ਜਾਂਦੇ ਹਾਂ, ਵੱਧ ਜਾਂਦੇ ਹਾਂ, ਸਾਡੀਆਂ ਪ੍ਰਾਇਓਰਿਟੀ ਚੇਂਜ ਹੋ ਜਾਂਦੀਆਂ, ਰਿਸਪੋਂਸੀਬਿਲਿਟੀ ਆ ਜਾਂਦੀਆਂ ਨਾ, ਉਹਦੇ ਚ ਸਾਡਾ ਪੈਸਾ ਵੀ ਰਿਸਪੋਂਸੀਬਿਲਿਟੀ ਚ ਹੀ ਆਉਂਦਾ, ਬਟ ਉਹਦੇ ਨਾਲ ਕੋਈ ਇਮੋਸ਼ਨਲ ਬਹੁਤ ਸਾਰੀਆਂ ਹੋਰ ਚੀਜ਼ਾਂ ਆਉਂਦੀਆਂ ਜਿਹੜੀਆਂ ਇੱਕ ਲਾਈਫ ਪਾਰਟਨਰ ਨੂੰ ਦੂਜੇ ਲਾਈਫ ਪਾਰਟਨਰ ਨੂੰ ਚਾਹੀਦੀਆਂ, ਉਹਦੇ ਦੋਨਾਂ ਨੂੰ ਹੀ, ਨੋਟ ਓਨਲੀ ਗਰਲ, ਮੇਲ ਦੀ ਵੀ ਬਹੁਤ ਇਮੋਸ਼ਨਲ ਨੀਡਸ ਹੈਗੀਆਂ ਨੇ, ਹਨਾ. ਸੋ ਆਈ ਥਿੰਕ ਫੈਮਿਲੀ ਇਜ਼ ਮਚ ਮਚ ਮਚ ਇੰਪੋਰਟੈਂਟ, ਆਪਾਂ ਨੂੰ ਇਕੱਠੇ ਰਹਿਣਾ ਚਾਹੀਦਾ.
1: ਹੁਣ ਦੇਖੋ ਬੜੇ ਦੁਨੀਆਂ ਤੇ ਨਾ ਜਿਹੜੇ ਲੋਕ ਬੜੇ ਸਟਰਗਲ ਕਰ ਰਹੇ ਆ, ਗਰੀਬੀ ਦੇ ਵਿੱਚ ਫਸੇ ਹੋਏ ਆ, ਮੈਂ ਕਹਿ ਰਿਹਾ ਜਿਹਨਾਂ ਨੂੰ ਅਲਟੀਮੇਟ ਬਹੁਤ ਜ਼ਿਆਦਾ ਗਰੀਬੀ ਆ, ਉਹ ਇਕੱਠੇ ਨੇ, ਉਹ ਫਿਰ ਵੀ ਹੱਸ ਲੈਂਦੇ ਆ. ਜੇ ਤੁਸੀਂ ਪੈਸਾ ਕਮਾ ਰਹੇ ਹੋ, ਪੈਸੇ ਦੇ ਚੱਕਰ ਦੇ ਵਿੱਚ ਬਾਹਰ ਹੋ, ਫੈਮਿਲੀ ਹੈ ਨੀ ਗੀ, ਭਾਵੇਂ ਜਿੰਨਾ ਮਰਜ਼ੀ ਪੈਸਾ ਹੋ ਜਾਵੇ, ਬੰਦਾ ਕਦੇ ਹੱਸਦਾ ਹੀ ਨਹੀਂ. ਹਰਮਨ ਬੱਤਾ ਜੁੜ ਚੁੱਕੇ ਨੇ, ਨਵਾਂ ਘਰ ਲਿਆ, ਬਹੁਤ ਮੁਬਾਰਕਾਂ. ਹੁਣ ਮੋਰਗੇਜ ਕਰਾਉਣੀ ਹੈ, ਟੈਨਸ਼ਨ ਨਾ ਲਓ ਤੁਸੀਂ. ਮੋਰਗੇਜ ਲਈ ਯਾਦ ਰੱਖੋ ਟੀਮ ਹਰਮਨ ਬੱਤਾ, ਬੜੀ ਟੌਪ ਦੀ ਟੀਮ ਹੈ. ਤੇ ਹਰਮਨ ਦਾ ਨੰਬਰ ਹੈ 647-985-9000. ਹਰਮਨ ਵੈਲਕਮ.
2: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ. ਨਵੀ, ਇੱਕ ਕੁਇਕ ਇੰਟਰਸਟ ਰੇਟ ਅਪਡੇਟ ਆਪਣੇ ਲਿਸਨਰਸ ਲਈ. ਜਿਹੜਾ ਵੇਰੀਏਬਲ ਰੇਟ ਆ ਉਹ 3.49 ਤੋਂ ਸਟਾਰਟ ਹੋ ਰਿਹਾ ਇਨਸ਼ੋਰਡ ਫਾਈਲਸ ਲਈ, ਮੀਨਿੰਗ ਜਿਹੜੇ ਕਲਾਇੰਟਸ ਲੈਸ ਦੈਨ 20% ਡਾਊਨ ਕਰਨਾ ਚਾਹੁੰਦੇ ਨੇ ਉਹਨਾਂ ਲਈ ਇਹ 3.49 ਰੇਟ ਪਰਸੈਂਟ ਤੋਂ ਰੇਟ ਸਟਾਰਟ ਹੋ ਰਿਹਾ. ਬੜਾ ਹੀ ਵਧੀਆ ਰੇਟ ਆ. ਤੇ ਜੇ ਤੁਸੀਂ ਫਿਕਸ ਰੇਟ ਦੀ ਗੱਲ ਕਰਦੇ ਆ ਉਹ 3.69 ਤੋਂ ਸਟਾਰਟ ਹੋ ਰਿਹਾ ਇਨਸ਼ੋਰਡ ਫਾਈਲਸ. ਕਨਵੈਨਸ਼ਨਲੀ ਜਿਹੜਾ ਇੰਟਰਸਟ ਰੇਟ ਆ 3.6% ਵੇਰੀਏਬਲ ਐਂਡ 3.9 ਦੇ ਕਰੀਬ ਫਿਕਸਡ ਰੇਟ ਹੋ ਰਿਹਾ. ਫਿਕਸਡ ਰੇਟ ਥੋੜਾ ਜਿਹਾ ਅਪਵਰਡ ਟ੍ਰੈਂਡ ਹੋ ਰਿਹਾ, ਬਿਕਾਜ਼ ਉਹ ਆਪਣੇ ਜਿਹੜੇ ਗਵਰਨਮੈਂਟ ਬੌਂਡਸ ਨੇ ਉਹ ਕਾਫੀ ਟਾਈਮ ਤੋਂ ਲਗਾਤਾਰ ਅਪ ਹੀ ਜਾ ਰਹੇ ਨੇ. ਹਲੇ ਥੱਲੇ ਫਿਕਸਡ ਰੇਟ ਆਉਣ ਦੇ ਇਨ ਦਾ ਨੀਅਰ ਫਿਊਚਰ ਕੋਈ ਚਾਂਸ ਲੱਗ ਨਹੀਂ ਰਹੇ, ਬਟ ਜੇ ਕੋਈ ਆਉਂਦਾ, ਕਾਫੀ ਕਲਾਇੰਟ ਨੇ ਜਿਹੜੇ ਸਾਨੂੰ ਰੀਚ ਆਊਟ ਕਰਦੇ, ਜਿਹੜੇ ਕਹਿੰਦੇ ਨੇ ਕਿ ਹਰਮਨ ਜਦੋਂ ਵੀ ਫਿਕਸਡ ਰੇਟ ਤੁਹਾਡਾ ਥੱਲੇ ਆਇਆ ਤਾਂ ਜ਼ਰੂਰ ਸਾਨੂੰ ਅਪਡੇਟ ਕਰ ਦਿਓ, ਅਸੀਂ ਵੇਰੀਏਬਲ ਟੂ ਫਿਕਸਡ ਰੇਟ ਕਨਵਰਟ ਕਰਾ ਲਾਂਗੇ. ਨਾ ਵੀ ਇੱਕ ਹੋਰ ਗੱਲ, ਜਿਹੜੇ ਕਲਾਇੰਟਸ ਵੇਰੀਏਬਲ ਤੇ ਨੇ, ਜਦੋਂ ਤੁਸੀਂ ਫਿਕਸਡ ਰੇਟ ਕਨਵਰਟ ਕਰਾਉਣਾ ਉਹ 'ਚ ਕੋਈ ਫੀਸ ਨਹੀਂ ਹੁੰਦੀ ਬੈਂਕ ਦੀ, ਕੋਈ ਪੈਨਲਟੀ ਨਹੀਂ ਪੈਂਦੀ ਹੈਗੀ. ਐਸ ਲੌਂਗ ਐਸ ਤੁਸੀਂ ਉਹਨਾਂ ਨੂੰ ਕਾਲ ਕਰਕੇ ਦੱਸ ਦਿੰਦੇ ਹੋ ਕਿ ਜੀ ਅਸੀਂ ਫਿਕਸਡ ਰੇਟ ਕਰਾਉਣਾ ਐਂਡ ਤੁਸੀਂ ਵੇਰੀਏਬਲ ਰੇਟ ਤੇ ਹੋ, ਓਵਰ ਦਾ ਫੋਨ ਕਾਲ ਤੁਹਾਡਾ ਰੇਟ ਆ ਜਿਹੜਾ ਉਹ ਚੇਂਜ ਕਰ ਦਿੰਦੇ ਨੇ ਵਿਦਆਊਟ ਐਨੀ ਕ੍ਰੈਡਿਟ ਚੈੱਕ, ਵਿਦਆਊਟ ਐਨੀ ਪ੍ਰੋਸੈਸਿੰਗ ਆਫ ਨਿਊ ਐਪਲੀਕੇਸ਼ਨ. ਸੋ ਜੇ ਹੁਣ ਤੁਹਾਡੀ ਨਵੀਂ ਫਾਈਲ ਆ ਜਾਂ ਤੁਸੀਂ ਘਰ ਲੈਣ ਦਾ ਪਲਾਨ ਕਰ ਰਹੇ ਹੋ, ਮਾਈ ਸੁਜੈਸ਼ਨ ਇਜ਼ ਟੂ ਗੋ ਵਿਦ ਵੇਰੀਏਬਲ ਰੇਟ. ਇੱਕ ਤਾਂ ਵੇਰੀਏਬਲ ਰੇਟ ਫਿਕਸ ਤੋਂ ਬਹੁਤ ਘੱਟ ਮਿਲ ਜਾਂਦਾ, ਸੈਕਿੰਡ ਤੁਹਾਡੇ ਕੋਲ ਹਮੇਸ਼ਾ ਡਿਸੀਜ਼ਨ ਰਹਿੰਦਾ ਹਾਉ ਟੂ ਗੋ ਟੂ ਫਿਕਸਡ ਰੇਟ. ਜਦੋਂ ਫਿਕਸਡ ਰੇਟ 3.5 ਤੋਂ ਥੱਲੇ ਆ ਗਏ, ਮਾਈ ਸੁਜੈਸ਼ਨ ਇਜ਼ ਕਿ ਉਦੋਂ ਤੁਸੀਂ 3 ਸਾਲ ਦਾ ਫਿਕਸਡ ਰੇਟ ਲੈ ਸਕਦੇ ਹੋ. ਇਸ ਤੋਂ ਇਲਾਵਾ ਕੋਈ ਮੋਰਗੇਜ ਦੇ ਰਿਲੇਟਡ ਕੁਐਸਚਨ ਆ, ਬੈਂਕ ਤੋਂ ਮੋਰਗੇਜ ਘੱਟ ਅਪਰੂਵ ਹੋ ਰਹੀ ਹੈ ਜਾਂ ਕੋਈ ਇਸ਼ੂਜ਼ ਆ ਰਹੇ ਨੇ, ਸਾਡੀ ਟੀਮ ਨਾਲ ਜ਼ਰੂਰ ਗੱਲ ਕਰੋ. ਅਸੀਂ ਤੁਹਾਨੂੰ ਵਧੀਆ ਰੇਟ ਤੇ ਪਹਿਲੇ ਦਿਨ ਹੀ ਦੱਸ ਦਾਂਗੇ ਕਿਹੜੇ ਬੈਂਕ ਤੋਂ ਫਾਈਲ ਅਪਰੂਵ ਹੋਣੀ ਆ ਤੇ ਕੀ ਰੇਟ ਮਿਲਣਾ ਤੇ ਕਿੰਨੀ ਮੋਰਗੇਜ ਅਮਾਊਂਟ ਲਈ ਤੁਸੀਂ ਅਪਰੂਵ ਹੋ ਜਾਓਗੇ. ਟੀਮ ਹਰਮਨ ਬੱਤਾ 647-685-9000,
3: 647-685-9000. ਤੇ ਉਦੋਂ ਬਾਅਦ ਚੋਂ ਅਮਰੀਕਾ ਨਿਕਲ ਗਏ ਸੀਗੇ ਜੀ, ਉਹ ਆਪਣੀ ਫੈਮਿਲੀ ਨੂੰ 18 ਸਾਲ ਬਾਅਦ ਮਿਲੇ ਆ. ਤੇ ਜਦੋਂ ਉਹ ਆਏ ਸੀਗੇ ਜੀ, ਤੇ ਉਹਨਾਂ ਦੀ 40 ਸਾਲ ਦੇ ਕਰੀਬ ਉਮਰ ਸੀਗੀ, ਤੇ ਪਿੱਛੇ 2 ਕੁੜੀਆਂ ਸੀਗੀਆਂ ਤੇ 2 ਮੁੰਡੇ ਸੀਗੇ. ਤੇ ਉਹਨਾਂ ਦੇ ਵਿਆਹ ਵੀ 2 ਭੈਣਾਂ ਤੇ ਭਰਾ ਦਾ ਇੱਕ ਦਾ ਵਿਆਹ ਹੋ ਗਿਆ ਸੀਗਾ ਉਹਨਾਂ ਦੇ ਬਾਹਰ ਹੁੰਦੇ ਹੁੰਦੇ. ਤੇ ਜਦੋਂ ਜੀ ਉਹ ਪਿੰਡੋਂ ਨਿਕਲੇ ਸੀਗੇ ਤਾਂ ਮੰਨ ਲਓ ਵੀ ਇੱਕ ਤਿੰਨ ਭਰਾ ਸੀਗੇ ਉਹ ਤਾਂ ਉਹ ਦਿਹਾੜੀ ਲਾਉਣ ਵਾਲਾ ਪਰਿਵਾਰ ਸੀਗਾ ਇੱਕ ਉਹਨਾਂ ਨੇ ਜਾਣੀ ਕਿ ਮਿਹਨਤ ਇੰਨੀ ਆਪਦੀ ਕੀਤੀ ਉਹਨਾਂ ਨੇ ਆਪਦੇ ਭਰਾਵਾਂ ਦੇ ਜਵਾਕਾਂ ਉਹਨਾਂ ਨੂੰ ਵੀ ਸਟੈਂਡ ਕੀਤਾ ਤੇ ਆਪਦੇ ਪਰਿਵਾਰ ਨੂੰ ਵੀ ਅੱਜ ਦੀ ਘੜੀ ਫੁੱਲ ਸਟੈਂਡ ਕਰਤਾ ਸਾਰੇ ਵੈਲ ਸੈਟਲ ਨੇ ਪੂਰੇ ਜਾਣੀ ਕਿ ਉਹ ਇੱਕ ਬੰਦੇ ਦੀ ਕੁਰਬਾਨੀ ਮੰਨਦੇ ਆ ਵੀ ਇੱਕ ਬੰਦੇ ਨੇ ਆਪਦੇ 18 ਸਾਲ ਦਿੱਤੇ ਤਾਂ ਉਹਨੇ ਆਪਦੇ ਪਿੱਛੇ ਪਰਿਵਾਰ ਭਰਾਵਾਂ ਦੇ ਪਰਿਵਾਰ ਨੂੰ ਵੀ ਦੇਖਿਆ ਤੇ ਆਪਦੇ ਪਰਿਵਾਰ ਨੂੰ ਵੀ ਪੂਰਾ ਵਧੀਆ ਸੈੱਟ ਕੀਤਾ ਤੇ ਜਦੋਂ ਉਹ ਚਲੇ ਉਦੋਂ ਬਾਅਦ 18 ਸਾਲ ਬਾਅਦ ਇੰਡੀਆ ਚਲੇ ਜਾਂਦੇ ਆ ਜੀ ਉਹ ਤੇ 4 ਸਾਲ ਉੱਥੇ ਰਹਿੰਦੇ ਆ ਵਧੀਆ ਛੋਟੇ ਮੁੰਡੇ ਦਾ ਵਿਆਹ ਕਰਦੇ ਆ ਉਦੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ ਜੀ
1: ਅੱਛਾ
3: ਤੇ ਜਦੋਂ ਉਹਨਾਂ ਦੀ ਡੈਥ ਹੁੰਦੀ ਆ ਤਾਂ ਸਾਡੀ ਜਿਹੜੀ ਮਾਸੀ ਆ ਉਹਨਾਂ ਦੀ ਵੀ ਉਦੋਂ ਤੀਜੇ ਦਿਨ ਡੈਥ ਹੋ ਜਾਂਦੀ ਆ ਜੀ ਉਹ ਬਿਲਕੁਲ ਜਾਣੀ ਕਿ ਤੰਦਰੁਸਤ ਹੁੰਦੇ ਆ ਦੋਨੇ ਜਾਣੇ ਤਾਂ ਜਾਣੀ ਕਿ ਵੀ ਦੇਖ ਲਓ ਤੁਸੀਂ ਵੀ ਉਹ ਪਹਿਲਾਂ ਇੰਨਾ ਟਾਈਮ ਉਹ ਮਿਲੇ ਨੀ ਤਾਂ ਐਂਡ ਤੇ ਜਾ ਕੇ ਉਹਨਾਂ ਨੇ ਆਪਦਾ ਭੋਗ ਇਕੱਠਿਆਂ ਦਾ ਪਾਇਆ ਇੱਕੋ ਦਿਨ ਭੋਗ ਪਿਆ ਸੀਗਾ ਜੀ
1: ਨਹੀਂ ਉਹੀ ਹੈ ਨਾ ਤੁਸੀਂ ਦੇਖੋ ਸਾਰੀ ਉਮਰ ਚਲੋ ਮਿਹਨਤ ਕਰਦੇ ਹੋ ਪਰਿਵਾਰ ਨੂੰ ਸੈੱਟ ਕਰਦੇ ਕਰਦੇ ਲਾ ਦਿੰਦੇ ਹੋ ਫਿਰ ਇਹ ਨੀ ਪਤਾ ਕਿ ਕਦੋਂ ਬਸ ਅਖੀਰਲਾ ਦਿਨ ਹੋਣਾ
3: ਹਾਂਜੀ ਜਾਣੀ ਕਿ ਐਂਡ ਵੀ ਉਹਨਾਂ ਦਾ ਇੱਦਾਂ ਹੋਇਆ ਵੀ ਜਿਹੜੇ ਉਹ ਪਹਿਲਾਂ ਨਹੀਂ ਮਿਲੇ ਸੀ ਤਾਂ ਐਂਡ ਤੇ ਭੋਗ ਵੀ ਇੱਕੋ ਦਿਨ ਦਾ ਪਿਆ ਉਹਨਾਂ
1: ਸੋ ਤੁਸੀਂ ਵੀ ਕਿਤੇ ਨਾ ਕਿਤੇ ਕਹੋਗੇ ਕਿ ਨਹੀਂ ਫਾਇਦਾ ਹੈ ਤੁਸੀਂ ਇਹੀ ਕਹਿੰਦੇ ਹੋ
3: ਚਲੋ
1: ਚਲੋ ਉਹਨਾਂ ਨੇ ਇੰਨਾ ਕਹਿ ਕੇ ਆਪਣੇ ਪਰਿਵਾਰ ਨੂੰ ਸੈੱਟ ਕਰ ਦਿੱਤਾ ਬਟ ਉਹਨਾਂ ਦੀ ਆਪਦੀ ਕੋਈ ਲਾਈਫ ਨਹੀਂ ਰਹੀ ਆਪਣੇ ਬਾਰੇ ਨੀ ਸੋਚਦੇ ਆਪਾਂ ਹੋਰਾਂ ਬਾਰੇ ਸੋਚਦੇ ਆਪਣੇ ਪਰਿਵਾਰ ਬਾਰੇ ਹਨਾ ਹੁਣ ਜਿਹੜੇ ਬੰਦੇ ਨੇ ਉਹ ਕਿਹੜਾ ਚਾਹੁੰਦੇ ਯਾਰ ਕਿ ਅਸੀਂ ਪਰਿਵਾਰ ਤੋਂ ਦੂਰ ਰਹੀਏ ਕਿਹੜਾ ਚਾਹੁੰਦਾ ਕਿ ਮਾਂ ਬਾਪ ਨੂੰ ਮੈਂ 15 ਸਾਲ ਨਾ ਮਿਲਾਂ ਪਰ
3: ਮਜਬੂਰੀਆਂ
1: ਕੁਝ ਹਾਲਾਤ ਇਦਾਂ ਤੁਸੀਂ ਗੱਲ ਕੀਤੀ 18 ਸਾਲ ਪਰਿਵਾਰ ਨੂੰ ਨੀ ਮਿਲੇ ਜੇ ਨਾ ਇਹ ਸਟਰਗਲ ਕਰਦੇ ਚਲੋ ਘੱਟ ਖਾ ਲੈਂਦੇ ਸਾਰੇ ਬਟ ਇਕੱਠੇ ਤਾਂ ਰਹਿੰਦੇ
3: ਹਾਂਜੀ ਇਹ ਤਾਂ ਹੈ ਜੀ ਹੁਣ ਕੀ ਪਤਾ ਜੀ ਹੁਣ ਆਪਾਂ ਅੱਜ ਦੇ ਹਾਲਾਤ ਦੇਖਦੇ ਹਾਂ ਤੇ ਰੌਲਾ ਵੀ ਪੈਸਿਆਂ ਦਾ ਹੀ ਨੇ ਜਿਹਦੇ ਘਰ ਚ ਗਰੀਬੀ ਜ਼ਿਆਦਾਤਰ ਪੈਸੇ ਦੇ ਰੌਲੇ ਨੇ ਜੇ ਹੁਣ ਇੱਕ ਬੰਦੇ ਦੇ ਨਾਲ ਪਿੱਛੇ ਸਾਰਾ ਕੁਛ ਠੀਕ ਆ ਜੀ ਕੋਈ ਇਹ ਵੀ ਜੀ ਮਾੜੀ ਗੱਲ ਵੀ ਹੈ ਨੀ ਜੀ ਤੇ ਪਰ ਕੁਛ ਚੀਜ਼ਾਂ ਹੋ ਜਾਂਦੀਆਂ ਆਪਾਂ ਲਾਲਚ ਬਸ ਥੋੜਾ ਜਿਹਾ ਇੰਨਾ ਪੈ ਜਾਂਦੇ ਹਾਂ ਵੀ ਆਪਾਂ ਹੋਰ ਇਕੱਠਾ ਕਰਨ ਲੱਗ ਜਾਂਦੇ
1: ਹਾਂ
3: ਲਿਖਣ ਲੱਗ ਜਾਂਦਾ
1: ਉਹੀ ਹੈ ਨਾ ਆਪਾਂ ਨੂੰ ਜਦੋਂ ਨਾ ਬੰਦਾ ਉਸ ਭੱਜ ਦੌੜ ਦੇ ਵਿੱਚ ਪੈ ਜਾਂਦਾ ਫਿਰ ਉਹ ਕਹਿੰਦਾ ਨਹੀਂ ਯਾਰ ਹੁਣ ਤਾਂ ਮੈਂ ਪੈ ਗਿਆ ਹੁਣ ਨਹੀਂ ਮੈਂ ਨਿਕਲਣਾ
3: ਫਿਰ ਜੀ ਚੀਜ਼ ਇੱਦਾਂ ਹੋ ਜਾਂਦੀ ਆ ਬਾਈ ਜੀ ਜਿਵੇਂ ਉਹਨਾਂ ਨੇ ਦੱਸਣ ਦੀਆਂ ਗੱਲਾਂ ਸੀਗੀਆਂ ਵੀ ਅਸੀਂ ਪਹਿਲਾਂ ਸੋਚਿਆ ਵੀ ਚਲੋ ਸੈੱਟ ਹੋ ਜਾਈਏ ਚਲੋ ਸੈੱਟ ਹੁੰਦਾ ਫਿਰ ਐਂ ਹੋ ਜਾਂਦਾ ਵੀ ਚਲੋ ਯਾਰ ਹੁਣ ਮੈਂ ਇੱਥੇ ਰਹਿੰਦਾ ਮੇਰਾ ਪਰਿਵਾਰ ਵੀ ਆ ਜਾਵੇ ਪਰਿਵਾਰ ਦੇ ਲਈ ਕਾਗਜ਼ ਲਾ ਲੈਂਦੇ ਆ ਕਾਗਜ਼ ਦੀ ਸੈੱਟ ਬਹੁਤ ਵੇਟ ਕਰਨੀ ਪੈ
1: ਜਾਂਦੀ ਹੈ ਬੜੇ ਕੁਰਬਾਨੀ ਦਿੰਦੇ ਆ ਹੋਰ ਤਾਂ ਚਲੋ ਕੀ ਹੁੰਦਾ ਬਟ ਹੈ ਔਖਾ ਯਾਰ ਦੇਖੋ ਕਿਸੇ ਤੁਸੀਂ ਸੁਣੋ ਕਹਾਣੀਆਂ ਹੈ ਕੋਈ 17 ਸਾਲ ਨੀ ਮਿਲਿਆ ਘਰ ਵਾਲੀ ਨੂੰ ਬੱਚਿਆਂ ਨੂੰ ਕੋਈ 18 ਸਾਲ ਨੀ ਫੈਮਿਲੀ ਨੂੰ ਮਿਲਿਆ ਬੱਲੇ ਯਾਰ ਸੱਚੀ ਇਟਸ ਐਡੀ ਵੱਡੀ ਸੈਕਰੀਫਾਈਸ ਕਿਹੜਾ ਕਰਦਾ ਓਕੇ ਇੱਕ ਤਾਂ ਤੁਸੀਂ 5 ਰਿਵਰਸ ਡਕਟ ਕਲੀਨਿੰਗ ਵਾਲਿਆਂ ਨੂੰ ਯਾਦ ਰੱਖੋ ਡਕਟ ਕਲੀਨਿੰਗ ਹਜੇ ਵੀ ਨਹੀਂ ਕਰਾਈ ਕਰਾ ਲਓ ਯਾਰ ਹੁਣ ਤਾਂ ਸਮਰ ਖਤਮ ਹੋਣ ਵਾਲੀ ਹੈ ਅਤੇ ਏਸੀ ਇੰਨਾ ਚੱਲਿਆ ਤੁਹਾਡੇ ਵੈਂਟਸ ਦੇ ਵਿੱਚ ਡਸਟੀ ਬਹੁਤ ਹੋਣੀ ਹੈ ਸੋ 5 ਰਿਵਰਸ ਡਕਟ ਕਲੀਨਿੰਗ 4375-6780 5 ਰਿਵਰਸ ਡਕਟ ਕਲੀਨਿੰਗ ਨੂੰ ਯਾਦ ਰੱਖੋ ਇੱਕ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਹੁੰਦੇ ਹਾਂ ਰਾਜਵੰਤ ਕੌਰ ਦੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਰਾਜਵੰਤ ਕੌਰ ਇਜ਼ ਨੰਬਰ 1 ਆਟੋ ਹੋਮ ਕਮਰਸ਼ੀਅਲ ਤੁਹਾਡੀ ਇੰਸ਼ੋਰੈਂਸ ਰਾਜਵੰਤ ਨੂੰ ਕਾਲ ਕਰਨ ਦਾ ਇਹ ਫਾਇਦਾ ਇੱਕ ਤਾਂ ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਅਤੇ 30% ਤੋਂ ਵੱਧ ਤੱਕ ਦਾ ਡਿਸਕਾਊਂਟ ਲਿਖ ਦਿੰਦੇ ਆ ਨੰਬਰ ਹੈ ਰਾਜਵੰਤ ਦਾ 6476744735 ਇੱਕ ਵਾਰ ਕਾਲ ਕਰ ਲਓ 6476744735 ਰਾਜਵੰਤ ਕੌਰ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਤੁਹਾਡੇ ਮਾਹਰ 7734 ਹੈਲੋ ਜੀ ਵੈਲਕਮ 9390 ਹਾਂਜੀ ਵੀਰੇ ਕੀ ਹਾਲ ਆ
4: ਬਹੁਤ ਜਨਾ ਵੀਰੇ ਤੁਸੀਂ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਜੀ
1: ਵਧੀਆ ਲੱਗਦਾ ਤੁਹਾਡੇ ਨਾਲ ਗੱਲ ਹੀ ਨਹੀਂ ਹੋਈ ਇੰਨਾ ਚਿਰ ਹੋ ਗਿਆ ਜਾਂ ਤਾਂ ਮੈਂ ਦੂਰ ਰਿਹਾ ਬਾਹਰ ਰਿਹਾ ਜਾਂ ਤੁਸੀਂ ਨਹੀਂ ਕਾਲ ਕੀਤੀ
4: ਨਹੀਂ ਮੈਂ ਵੀਰੇ ਹੋ ਗਿਆ 10-12 ਦਿਨ ਗਿਆ ਘੁੰਮਣ
1: ਉਹ ਬੱਲੇ ਕਿਹਨੂੰ
4: ਕਾਲ ਕਰ ਰਹੀ
1: ਕਿੱਥੇ ਜਾ ਕੇ ਆਏ ਹੋ
4: ਮੈਂ ਇੱਧਰ ਵੈਸਟ ਜਾ ਕੇ ਆਇਆ ਜੀ ਇੱਧਰੋਂ ਕਹਿ ਲਓ ਕੈਲਗਰੀ ਤੋਂ BC ਤੱਕ ਸਾਰਾ ਉਹ ਇੱਕ ਬੰਨੇ ਜਾ ਕੇ ਦੂਜੇ ਬੰਨੇ ਕੋਲ ਬਾਏ ਰੋਡ ਹੀ ਸਾਰਾ ਟ੍ਰਿਪ ਕੱਟਿਆ
1: ਅੱਛਾ ਲੈ BC ਮੈਂ ਵੀ BC ਗਿਆ ਹੋਇਆ ਸੀ
4: ਲੈ ਜੀ ਪਹਿਲਾਂ ਪਤਾ ਹੁੰਦਾ ਆਪਾਂ
1: ਚਲੋ ਵਧੀਆ ਯਾਰ ਐਵੇਂ ਨਹੀਂ ਕਹਿੰਦੇ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਹੈ ਵਾਕਈ ਬਿਊਟੀਫੁਲ
4: ਐਵੇਂ ਵਾਕਈ ਐਵੇਂ ਨਹੀਂ ਨੰਬਰ ਪਲੇਟ ਨਾਲ ਲਿਖਿਆ ਭਾਈ ਦੇ ਲਈ ਬਿਊਟੀਫੁਲ ਹੈਗਾ ਮੈਂ ਤਾਂ ਰੈਕਮੈਂਡ ਕਰਦਾ ਬੰਦਾ ਜਿਹੜਾ ਵੀ ਲਾਈਵ ਦੇ ਵਿੱਚ ਨਾ ਕੋਈ ਦੋ ਟ੍ਰਿਪ ਜ਼ਰੂਰ ਕੱਟ ਕੇ ਆਵੇ ਇੱਧਰ
1: ਨੂੰ ਨਹੀਂ ਜਿਹੜੀ ਨਾ ਇਹ ਕੈਲਗਰੀ ਟੂ BC ਦੀ ਜਿਹੜੀ ਡਰਾਈਵ ਹੈ ਉਹ ਬਹੁਤ ਖੂਬਸੂਰਤ ਹੈ
4: ਬਹੁਤ ਜ਼ਿਆਦਾ ਮਤਲਬ ਤੁਸੀਂ ਕਹਿ ਲੋ ਥੱਕਦੇ ਨੀ ਮਤਲਬ 10 ਘੰਟੇ ਡਰਾਈਵ ਆ ਨਾ ਚਲੋ ਆਪਾਂ ਰੁਕ ਰੁਕ ਕੇ ਗਏ ਆ ਮਤਲਬ ਬੰਦਾ ਥੱਕਦਾ ਨੀ ਇੰਨੇ ਸਿਨਕ ਵੀ ਆਉਂਦੇ ਆ ਮਤਲਬ ਓਦਾਂ 2-3 ਵਾਰੀ ਗਏ ਅੱਗੇ ਵੀ ਬਾਏ ਏਅਰ ਪਰ ਜਿਹੜਾ ਬਾਏ ਰੋਡ ਮੈਂ ਫਸਟ ਟਾਈਮ ਐਕਸਪੀਰੀਅੰਸ ਕੀਤਾ ਮਤਲਬ ਬਿਊਟੀਫੁਲ ਜਿਹੜੀ ਬਿਊਟੀ ਆ ਲੇਕਾਂ ਦੀ ਹਨਾ ਪਲੱਸ ਜਿਹੜੇ ਕਹਿ ਲੋ ਰੋਕੀ ਮਾਊਂਟੇਨ ਪਲੱਸ ਉਹ ਕੋਕੇਲਾ ਹਿੱਲ ਜਿਹੜੇ ਪਹਾੜ ਹੁੰਦੇ ਆ ਮਤਲਬ ਵਿਸਲਰ ਦੀ ਜਿਹੜੀ ਕਹਿ ਲੋ ਵੀ ਡਰਾਈਵ ਆ ਕਿਆ ਨਜ਼ਾਰਾ ਆ ਗਿਆ ਜੀ
1: ਕਿਆ ਬਾਤ ਹੈ
4: ਥੋੜਾ ਜਿਹਾ ਕਿਉਂਕਿ ਜਦੋਂ ਵਿਸਲਰ ਤੱਕ ਗਏ ਨਾ ਪੂਰਾ ਵੈਦਰ ਕਲੀਅਰ ਸੀ ਜਿੱਦਣ ਵਿਸਲਰ ਤੋਂ ਵਾਪਸੀ ਸੀ ਆਪਣੀ ਕਲੋਨਾ ਥਾਣੀ ਆਏ ਆ ਤੋਂ ਜਿਹੜੀ ਆਪਣੀ ਅੱਗ ਜੀ ਲੱਗ ਗਈ ਫੀਲ ਸੋਰੀ ਫੋਰ ਪੀਪਲ ਜਿਹੜੇ ਵਿਚਾਰੇ ਉੱਥੇ ਸਟਕ ਆ ਚਲੋ ਆਪਣਾ ਤਾਂ ਕਹਿੰਦਾ ਵੀ ਵੀ ਭਰਿਆ ਨਾ ਪਰ ਲੋਕੀ ਵਿਚਾਰੇ ਜਿਹੜੇ ਰਹਿ ਰਹੇ ਜਿਹਨਾਂ ਦੇ ਘਰ ਸੜ ਗਏ ਉੱਥੇ ਹਨਾ ਫੀਲ ਵੈਰੀ ਸੋਰੀ ਫੋਰ ਦੈਮ ਚਲੋ ਆਪਣਾ ਕੋਈ ਗੱਲ ਨੀ ਇੱਕ ਵਾਰੀ ਵਿਊ ਨਹੀਂ ਬੈਂਬ ਦਾ ਵੇਖਿਆ ਅਗਲੀ ਵਾਰੀ ਜਾ ਕੇ ਫੇਰ ਦੇਖ ਲਾਂਗੇ ਬੈਂਬ ਵਾਲਾ ਵਿਊ ਥੋੜਾ ਜਿਹਾ ਮਰ ਗਿਆ ਬਾਕੀ ਆ ਵੀ ਜਿਹੜੀ ਡਰਾਈਵ ਆ ਵੈਰੀ ਬਿਊਟੀਫੁਲ
1: ਬਹੁਤ ਸੋਹਣੀਆਂ ਬਿਲਕੁਲ ਬਹੁਤ ਵੈਲਕਮ ਬੈਕ ਵੀਰੇ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਹੋਰ
4: ਹਾਂਜੀ ਤੁਹਾਨੂੰ ਵੀ ਤੇ ਵੀਰ ਜੀ ਵੇਖੋ ਅਸਲੀ ਮੋਲੀ ਵਿਚਾਰੇ ਇਹ ਲੋਕ ਪਾਉਂਦੇ ਜਿਹੜੇ ਪਰਿਵਾਰ ਦੂਰ ਰਹਿੰਦੇ ਆ ਨਾ ਪੇਪਰਾਂ ਕਰਕੇ ਕਿਉਂਕਿ ਬੰਦਾ ਮਜਬੂਰੀ ਦਾ ਮਾਰਿਆ ਉੱਥੋਂ ਆ ਜਾਂਦਾ ਕਿਉਂਕਿ ਤੁਹਾਨੂੰ ਪਤਾ ਕੋਈ ਪਹਿਲੀ ਗੱਲ ਤੇ ਪੈਂਡਾ ਹੀ ਬੜਾ ਮਾੜਾ ਤੁਹਾਨੂੰ ਪਤਾ ਆਪਾਂ ਸੁਣੀਦਾ ਹੀ ਆ ਆ ਜਿਹੜੇ ਜੰਗਲਾਂ ਥਾਣੀ ਆਉਂਦੇ ਆ ਨਾ ਤੇ ਕਿੰਨਾ ਟਫ ਟਾਈਮ ਆ ਜਿਹੜਾ ਵਿੱਚੋਂ 30 ਕਹਿ ਲੋ ਵੀ ਦਿਨ ਜਾਂ ਮਹੀਨਾ ਮਹੀਨਾ ਪਹਿਲਾਂ ਟਰੈਵਲ ਹੀ ਕਰਦੇ ਰਹਿੰਦੇ ਆ ਜੰਗਲਾਂ ਥਾਣੀ ਮਹਾਂ ਪਹੁੰਚਦੇ ਆ ਜਿਹੜੇ ਟਿਕਾਣੇ ਫਿਰ ਉਹਨਾਂ ਨੂੰ ਪੇਪਰ ਨਹੀਂ ਮਿਲਦੇ ਫਿਰ ਆਪਣੇ ਸੈਲਮ ਭਰ ਦਿੰਦੇ ਆ ਉੱਥੋਂ ਫਿਰ 15-15 16-16 ਸਾਲ ਉਹਨਾਂ ਲੱਗ ਜਾਂਦੇ ਆ ਚਾਹੇ ਕੈਨੇਡਾ ਇੱਥੇ ਰਿਫਿਊਜੀ ਅਪਲਾਈ ਕਰ ਦਿੰਦੇ ਜਾਂ ਅਮੈਰੀਕਾ ਦੇ ਵਿੱਚ ਅਸਲੀ ਮੁੱਲ ਇਹ ਲੋਕ ਹੀ ਪਾਉਂਦੇ ਆ PR ਦਾ ਬਾਕੀ ਤੇ ਤੁਹਾਡੇ ਮੇਰੇ ਵਰਗੇ ਤੇ ਭੰਡਦੇ ਹੀ ਆਪਾਂ ਵੀ ਭਾਈ ਏਦਾਂ ਨੀ ਤੇ ਓਦਾਂ ਨਾ ਅਸਲੀ ਮੁੱਲ ਇਹ ਲੋਕ ਹੀ ਪਾਉਂਦੇ ਆ ਜਦੋਂ ਇਹਨਾਂ ਨੂੰ ਪੇਪਰ ਮਿਲਦੇ ਆ ਜਦੋਂ ਪਰਿਵਾਰਾਂ ਦੂਰ ਰਹਿੰਦੇ ਆ
1: ਤੇ ਬਾਕੀ ਉਹੀ ਉਹੀ ਮੇਰਾ ਸਵਾਲ ਹੈ ਕਿ ਕੀ ਵਰਥ ਹੈ ਜਾਂ ਨਹੀਂ
4: ਦੇਖੋ ਬੈਟਰ ਫਿਊਚਰ ਲਈ ਬੰਦੇ ਨੂੰ ਆਉਣਾ ਪੈਣਾ ਬੰਦੇ ਨੂੰ ਜਦੋਂ ਬੰਦਾ ਘਰੋਂ ਤੁਰਦਾ ਨਾ ਉਦੋਂ ਉਹਨੂੰ ਪਤਾ ਨੀ ਹੁੰਦਾ ਵੀ ਉਹਨੂੰ ਕਿੰਨੇ ਟਾਈਮ ਲੱਗਣੇ ਸਾਲ ਲੱਗਣਾ 2 ਸਾਲ ਲੱਗਣੇ ਪਰ ਇਹ ਤੇ ਪ੍ਰੋਸੈਸ ਇਹ ਵੀ ਨੀ ਪਤਾ ਹੁੰਦਾ ਵੀ ਉਹਨੇ ਡੈਸਟੀਨੇਸ਼ਨ ਤੇ ਪਹੁੰਚਣਾ ਕਿ ਨਹੀਂ ਪਹੁੰਚਣਾ ਮੇਰੇ ਬ੍ਰਦਰ ਦਾ ਫਰੈਂਡ ਆ ਤੇ ਉਹ ਵਿਚਾਰਾ ਇੱਦਾਂ ਹੀ ਤੁਰਿਆ ਸੀ ਜੰਗ ਸੀ ਮੁੰਡਾ 24 ਸਾਲ ਦੀ ਏਜ ਤੁਰਿਆ ਸੀ ਅਮਰੀਕਾ ਨੂੰ ਉਹ ਵਿਚਾਰਾ ਪਹੁੰਚੇ ਨੀ ਆਪਣੀ ਡੈਸਟੀਨੇਸ਼ਨ ਤੇ ਪਤਾ ਹੀ ਲੱਗਾ ਅਜੇ ਤੱਕ ਉਹਦਾ ਕਿੱਥੇ ਆ ਕਿੱਥੇ ਨਹੀਂ
1: ਅੱਛਾ
4: ਵਿਚਾਰਾ ਹਾਂਜੀ ਮੁੜਿਆ ਨੀ ਘਰ ਆਪਣੇ ਵਾਪਸ ਕਿਉਂਕਿ ਉਹ ਜਿਹੜੇ ਰਾਹ ਥਾਣੀ ਆਉਣਾ ਹੀ ਪਤਾ ਨੀ ਡੋਂਗੀ ਲਾਉਂਦੇ ਪਤਾ ਨੀ ਡੋਂਗੀ ਡੁੱਬ ਡੁੱਬ ਗਈ ਜਾਂ ਜਿਹੜੇ ਏਜੰਟ ਉਹਨਾਂ ਨੇ ਮਾਰ ਮੂਰ ਦਿੱਤਾ ਮੁੰਡੇ ਜੰਗ ਮੁੰਡਾ 24 ਸਾਲ ਦਾ ਦੱਸੋ ਹੁਣ ਉਹਨਾਂ ਭਰਾ ਉਹਦਾ ਵੱਡਾ ਭਰਾ ਇੰਗਲੈਂਡ ਸੀ ਰਾਈਨਾ ਹੁਣ ਇੱਥੇ ਆ ਗਿਆ ਆਪਣੇ ਕੈਨੇਡਾ ਪਰ ਹੁਣ ਉਹਨਾਂ ਲਈ ਤਾਂ ਸਾਰਾ ਟਾਈਮ ਉਹ ਭੁੱਲਣੀ ਨੀ ਉਹਨਾਂ ਨੂੰ ਉਹਨਾਂ ਨੇ ਆਪਣਾ ਭਰਾ ਗਵਾ ਲਿਆ ਮਾਂ ਨੇ ਆਪਣਾ ਪੁੱਤ ਗਵਾ ਲਿਆ ਪਿਓ ਫਾਦਰ ਉਹਨਾਂ ਨੇ ਪਹਿਲਾਂ ਚੱਲ ਵਸੇ ਸੀ ਤੇ ਉਹਨਾਂ ਨੂੰ ਟਾਈਮ ਭੁੱਲਣਾ ਹੀ ਨੀ ਉਹਨਾਂ ਨੇ ਕਹਿਣਾ ਭਾਈ ਨਾ ਜਾਓ ਪਰ ਲੋਕੀ ਨਹੀਂ ਮੰਨਦੇ ਲੋਕੀ ਆਉਂਦੇ ਆ ਔਖੇ ਦੱਸਿਆ ਸਾਨੀ ਡੋਂਗੀਆਂ ਲਾ ਕੇ ਜੇ ਕੋਈ ਕਹੂ ਕਿਸੇ ਨੂੰ ਤੇ ਉਹਨੇ ਕਹਿਣਾ ਨਹੀਂ ਮੇਰਾ ਬ੍ਰਦਰ ਹੀ ਲਾ ਇੱਥੇ ਮੇਰੀ ਵਾਈ ਦੇ ਮਾਮੇ ਦਾ ਮੁੰਡਾ ਉਹ ਕੈਲੀਫੋਰਨੀਆ ਆਇਆ ਉਹਦੀ ਮੈਂ ਸਟੋਰੀ ਸੁਣੀ ਸਾਰੀ 40 ਦਿਨ ਲਾ ਕੇ ਆਇਆ ਕਹਿੰਦਾ ਭਾਜੀ ਵੀ ਤੁਸੀਂ ਜੇ ਕਿਸੇ ਨੂੰ ਕਹਾਂਗੇ ਨਾ ਭਾਈ ਇੱਧਰੋਂ ਨਾ ਆਓ ਕਹਿੰਦਾ ਉਹਨੇ ਕਹਿਣਾ ਲੈ ਤੂੰ ਪਹੁੰਚ ਗਿਆ ਤੂੰ ਸਾਨੂੰ ਸਲਾਹਾਂ ਦਿੰਦਾ ਜਦੋਂ ਮੇਰੀ ਸਟੋਰੀ ਸੁਣੀ ਨਾ ਸਾਰੀ ਤੇ ਮੇਰਾ ਰੂਹ ਕੰਡੇ ਖੜੇ ਹੋ ਗਏ ਮੈਂ ਕਹਿੰਦਾ ਉਹ ਜਿਹਾ ਤੋਂ ਕੀ ਰੱਖਿਆ
1: ਨਹੀਂ ਮੈਂ ਤੇ ਉਹ ਤਾਂ ਚਲੋ ਹੋ ਗਿਆ ਜਿਹੜੇ ਡੋਂਕੀ ਲੋਕ ਲਾ ਕੇ ਆਉਂਦੇ ਆ ਵੈਸੇ ਹੋਰ ਬਹੁਤ ਸਾਰੇ ਸੱਜਣ ਮਿੱਤਰ ਨੇ ਜਿਹੜੇ ਆਉਂਦੇ ਆ ਤੇ ਮੈਂ ਗੱਲ ਕਰ ਰਿਹਾ ਸੀ ਵੀ ਕੋਈ ਆਪਣੇ ਵਾਈਫ ਤੋਂ ਕੋਈ ਆਪਣੇ ਹਸਬੈਂਡ ਤੋਂ 10-10, 15-15 ਸਾਲ ਦੂਰ ਰਹਿੰਦੇ ਨੇ ਕੋਈ ਪੇਰੈਂਟਸ ਨੂੰ ਨਹੀਂ 5-10 ਸਾਲ ਮਿਲਦੇ ਇਹਦਾ ਮੈਂ ਕਹਿ ਰਿਹਾ ਵੀ ਕੀ ਇੰਨਾ ਜਿਹੜਾ ਸੈਕਰੀਫਾਈਸ ਹੈ ਇੰਨੀ ਕੁਰਬਾਨੀ ਕਰਨੀ ਕੀ ਇਹਦਾ ਫਾਇਦਾ ਹੈ ਵੀ ਤੁਸੀਂ ਹੁਣ ਕਿਸੇ ਦਾ ਫੋਨ ਹੈ ਵੀ 15 ਸਾਲ ਨਹੀਂ ਘਰ ਵਾਲੀ ਨੂੰ ਮਿਲੇ ਇਹਦਾ ਕਿੰਨਾ ਕੁ ਬੈਨੀਫਿਟ ਹੈ ਕੀ ਵਰਥ ਹੈ ਕੈਨੇਡਾ ਇੰਨਾ ਆਉਣਾ
4: ਦੇਖੋ ਜੇ ਤੇ ਤੁਹਾਡਾ ਕੋਈ ਜੇ ਤੇ ਤੁਸੀਂ ਓਦਾਂ ਹੀ ਨੀ ਗਏ ਇੱਕ ਤਾਂ ਹੈ ਨਾ ਤੁਸੀਂ ਪੇਪਰਾਂ ਦੀ ਮਜਬੂਰੀ ਕਰਕੇ ਨਹੀਂ ਜਾ ਸਕੇ ਉੱਥੇ ਤੇ ਫਿਰ ਤੁਹਾਡਾ ਕੋਈ ਕੰਟਰੋਲ ਹੀ ਨਹੀਂ ਨਾ
1: ਨਹੀਂ ਉਹੀ ਮੈਂ ਕਹਿ ਰਿਹਾ ਵੀ ਕੀ ਇੰਨਾ ਜ਼ਿਆਦਾ ਪੇਪਰ ਲਾਉਣ ਦਾ ਕੋਈ ਫਾਇਦਾ ਹੈ ਉੱਥੇ ਹੀ ਬੰਦਾ ਚੱਲ ਜਾਵੇ ਉੱਥੇ ਐਟਲੀਸਟ ਫੈਮਿਲੀ ਤਾਂ ਹੈਗੀ ਹੈ ਨਾਲ
4: ਨਹੀਂ ਜਦੋਂ ਬੰਦਾ ਭਾਜੀ ਆਉਂਦਾ ਨਾ ਇੱਦਾਂ ਨਵੀਂ ਵੀਰੇ, ਜਦੋਂ ਲੈਸੇ ਮੈਂ ਆਇਆ ਫੋਰ ਐਗਜ਼ਾਮਪਲ, ਮੈਂ ਆ ਕੇ ਆਪਣਾ ਇੱਥੇ ਰਿਫਿਊਜੀ ਅਪਲਾਈ ਕਰਤਾ, ਮੇਰੇ ਕੋਲ ਹੁਣ ਕੋਈ ਡਾਕੂਮੈਂਟ ਵੀ ਨੀ ਵਾਪਸ ਜਾਣ ਨੂੰ, ਉਹ ਫਿਰ ਬੰਦਾ ਫਸ ਜਾਂਦਾ ਨਾ ਇਹ ਦਲਦਲ ਬਣ ਜਾਂਦੀ ਬੰਦੇ ਲਈ, ਕਿਉਂਕਿ ਬੰਦਾ ਫਿਰ ਚਾਹੁੰਦਾ ਵਾਪਸ ਨੀ ਜਾ ਸਕਦਾ, ਕਿਉਂਕਿ ਹੁਣ ਕਿਉਂਕਿ ਤੁਹਾਡੇ ਕੋਲ ਪੇਪਰ ਹੀ ਨੀ ਹੈਗੇ, ਤੁਸੀਂ ਕਿੱਦਾਂ ਜਾਓਗੇ, ਤੁਸੀਂ ਰਿਫਿਊਜੀ ਅਪਲਾਈ ਕਰਕੇ ਬੈਠੇ ਹੋਏ ਜੇ।
1: ਹਾਂ ਨਹੀਂ ਪਰ ਫਿਰ ਉਹ ਜਿਹੜੇ ਬੰਦੇ ਜਾਂਦੇ ਆ ਇੱਦਾਂ, ਉਹਨਾਂ ਨੂੰ ਪਤਾ ਹੀ ਹੈ ਕਿ ਯਾਰ ਮੈਨੂੰ ਇਹ ਪੰਗਾ ਪੈ ਸਕਦਾ, ਬਟ ਫਿਰ ਵੀ ਜਾਂਦੇ ਆ।
4: ਬਸ ਉਦੋਂ ਫਿਰ ਬੰਦਾ ਪਛਤਾਉਂਦਾ ਵੀ, ਮੈਂ ਕਈ ਮੈਂ ਦੇਖੇ ਵੀ ਪਛਤਾਉਂਦੇ ਵੀ ਭਾਈ ਆ ਕੀ ਆਪਾਂ ਪੰਗਾ ਲੈ ਬੈਠੇ ਹਨਾ, ਤੇ ਤੁਸੀਂ ਪਰਿਵਾਰ ਤੋਂ ਦੂਰ ਤੁਹਾਡੇ ਮਗਰ ਤੁਹਾਡੇ ਸੱਜਣ ਪ੍ਰੇਮੀ ਚੱਲ ਵਸਦੇ ਆ, ਕਿਸੇ ਦੀ ਮਾਂ ਚੱਲ ਵਸਦੀ, ਕਿਸੇ ਦਾ ਪਿਓ ਚੱਲ ਵਸਦਾ, ਬੰਦਾ ਜਾ ਨੀ ਸਕਦਾ, ਫਿਰ ਬੰਦਾ ਰੋਂਦਾ ਵੀ ਭਾਈ ਮੈਂ ਹੁਣ ਕੀ ਕਰ ਬੈਠਾ।
1: ਚਲੋ ਨਹੀਂ ਹੈ ਬਹੁਤ ਔਖਾ, ਚਲੋ ਹਮਦਰਦੀ ਹੈ ਉਹਨਾਂ ਲੋਕਾਂ ਨਾਲ ਜਿਹੜੇ ਏਦਾਂ ਜ਼ਿੰਦਗੀ ਕੱਟ ਰਹੇ ਨੇ, ਬਟ ਇਟਸ ਵੈਰੀ ਹਾਰਡ ਯਾਰ, ਬੱਚਿਆਂ ਵੀ ਨੂੰ ਨਹੀਂ ਮਿਲਣਾ, 15-15, 17-17 ਸਾਲ। ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ।
4: ਥੈਂਕ ਯੂ,
1: ਥੈਂਕ ਯੂ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਸੋ ਹੈ, ਮੈਂ ਸਮਝਦਾ ਮਜਬੂਰੀਆਂ ਨੂੰ, ਬਟ ਮਜਬੂਰੀਆਂ ਕਿੰਨੀਆਂ ਮਹਿੰਗੀਆਂ ਪੈ ਜਾਂਦੀਆਂ ਹੈ ਇਹ ਵੀ ਤੁਸੀਂ ਦੇਖੋ, ਰਾਈਟ? ਇਟਸ ਵੈਰੀ ਹਾਰਡ ਲਾਈਫ ਜਿਹੜੇ ਇੱਦਾਂ ਜ਼ਿੰਦਗੀ ਆਪਣੀ ਜੀ ਰਹੇ ਨੇ। ਇੱਕ ਮੈਂ ਤੁਹਾਨੂੰ ਮੈਸੇਜ ਜ਼ਰੂਰ ਜ਼ਰੂਰ ਦੇਵਾਂ ਅਤੇ ਫਿਰ ਅਗਲੀ ਕਾਲ ਲਵਾਂਗੇ। 1982153 0777 ਸਾਰੇ ਪਿਆਰ ਨਾਲ ਪਲੀਜ਼ ਹੋਲਡ ਕਰੋ, ਤੁਹਾਡੀਆਂ ਸਭ ਦੀਆਂ ਕਾਲਸ ਲੈਂਦੇ ਹਾਂ। ਮੈਨੂੰ ਤੁਸੀਂ ਪਿਆਰੇ ਜੇ 2 ਮਿੰਟ ਦਿਓ ਅਤੇ ਫਿਰ ਆਉਂਦੇ ਹਾਂ ਵਾਪਸ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-7169-1987 ਨੰਬਰ ਹੈ।

0: locations in GTA. For more information, visit rajdhanisweets.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डियां नु लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे आ कोई भी रिपेयर किसी भी मेक एंड मॉडल सेफ्टी सर्टिफिकेशन ऊबर लिफ्ट दी सेफ्टी करवानी है स्पेशलाइज करदे ने इलेक्ट्रिकल अते कंप्यूटराइज्ड डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
2: ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ?
3: ਵਧੀਆ ਵਧੀਆ ਵੀਰੇ, ਕੀ ਬਣਦਾ?
2: ਬਸ ਵਧੀਆ ਵਧੀਆ ਵੀਰੇ, ਮੈਂ ਕਮੈਂਟ ਕਰਨਾ ਚਾਹੁੰਦਾ ਬਈ ਆਪਣੀ ਫੈਮਿਲੀ ਨਾਲ ਹੀ ਰਹਿਣਾ ਚਾਹੀਦਾ, ਤੇ ਬਟ ਅਲੱਗ ਅਲੱਗ ਰਹਿ ਕੇ ਇਟਸ ਨੋਟ ਅ ਵਰਥ ਹਨਾ, ਆਪਾਂ ਲਾਈਫ ਜਿਉਣ ਆਏ ਆ ਕਿਤੇ ਵੀ ਆ ਵਰਲਡ ਚ, ਇੱਕ ਲਾਈਫ ਕੱਟਣੀ ਹੁੰਦੀ, ਇੱਕ ਲਾਈਫ ਜਿਉਣੀ ਹੁੰਦੀ, ਲਾਈਫ ਜਿਉਣਾ ਚਾਹੀਦਾ ਲਾਈਫ ਨੂੰ, ਲਾਈਫ ਇਜ਼ ਟੂ ਸ਼ਾਰਟ ਹਨਾ, ਤੇ ਇਹੀ ਚੀਜ਼ ਮੈਂ ਕਮੈਂਟ ਕਰਨਾ ਚਾਹੂੰਗਾ ਬਈ ਘੱਟੋ ਨਾ ਲਾਈਫ ਯਾਰ, ਇੱਕ ਚੀਜ਼ ਪਿੱਛੇ ਭੱਜ ਕੇ ਹਮੇਸ਼ਾ ਬੈਲੈਂਸ ਬਣਾ ਕੇ ਚੱਲੋ। ਪੈਸਾ ਲੋਕੀ ਬਾਹਲਾ ਮੁੱਖ ਰੱਖ ਲੈਂਦੇ, ਹਾਏ ਪੈਸਾ ਹਾਏ ਪੈਸਾ, ਉਹ ਪੈਸੇ ਬਣਾਉਣ ਦੇ ਚੱਕਰ ਵਿੱਚ ਆਪਦੀ ਲਾਈਫ ਇੰਨੇ ਸਾਲ ਖਰਾਬ ਕਰ ਲੈਂਦੇ ਨਾ, ਪਰ ਉਹ ਪੂਰੇ ਨੀ ਹੋ ਸਕਦੇ ਹੁੰਦੇ
3: ਲਾਈਫ। ਤੁਹਾਨੂੰ ਲੱਗਦਾ ਕਿ ਪਰਿਵਾਰ ਨੂੰ ਸੈੱਟ ਕਰਦੇ ਕਰਦੇ ਬੰਦੇ ਜ਼ਿੰਦਗੀ ਆਪਣੀ ਕਿਤੇ ਨਾ ਕਿਤੇ ਖਰਾਬ ਕਰ ਲੈਂਦੇ ਆ?
2: ਹਾਂਜੀ ਹਾਂਜੀ, ਲੋਕੀ ਨਾ ਜਿਵੇਂ ਇੱਕ ਚੀਜ਼ ਤੇ ਫੋਕਸ ਨੀ ਕਰਦੇ ਗੇ, ਹੁਣ ਜਿਹੜੇ ਮਰਜ਼ੀ ਵਰਲਡ ਜਿਹੜੇ ਮਰਜ਼ੀ ਚੱਲ ਜਾਓ, ਬੰਦਾ ਮਿਹਨਤੀ ਹੋਣਾ ਚਾਹੀਦਾ। ਮੈਨੂੰ ਨੀ ਲੱਗਦਾ ਕੋਈ ਕੰਮ ਨਾ ਮਿਲੇ, ਜਿਹੜਾ ਬੰਦਾ ਮਿਹਨਤੀ ਹੈ ਉਹ ਕੁਛ ਵੀ ਕਰਕੇ ਰੋਟੀ ਚੁੱਕਾ ਤਾਂ ਕਰ ਲੂਗਾ ਨਾ। ਇੱਕ ਚੀਜ਼ ਨੂੰ ਤੁਸੀਂ ਲਗਾਤਾਰ ਕਰੋਗੇ ਨਾ, ਆਉਣ ਵਾਲੇ 5-4 ਸਾਲ ਲਗਾਤਾਰ ਕਰੋਗੇ, ਉਹ ਤੁਹਾਨੂੰ ਕੰਮ ਆਪੇ ਗਰੋ ਕਰਦਾ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ, ਮਿਹਨਤ ਨਾਲ ਕਰ ਰਹੇ ਹੋ। ਕਿਸੇ ਪਿੱਛੇ ਲੱਗ ਕੇ ਉਹ ਤੁਸੀਂ ਬਾਹਰ ਜਾ ਵੜੋ, ਇਹ ਕਰ ਲਓ, ਉਹ ਡਿਸੀਜ਼ਨ ਨਹੀਂ ਲੈਣਾ ਚਾਹੀਦਾ। ਤੁਸੀਂ ਹਮੇਸ਼ਾ ਆਪਣੀ ਉਮਰ ਦੇਖੋ, ਆਪਣੀ ਫੈਮਿਲੀ ਦੇਖੋ, ਉਸ ਤੋਂ ਬਾਅਦ ਡਿਸੀਜ਼ਨ ਲਓ।
3: ਤੁਸੀਂ ਫੈਮਿਲੀ ਨੂੰ ਹੁਣ ਪੇਰੈਂਟਸ ਨੂੰ ਮਿਲਣ ਕਿੰਨਾ ਚਿਰ ਹੋ ਗਿਆ ਤੁਹਾਨੂੰ?
2: ਮੈਨੂੰ 2 ਸਾਲ ਹੋਏ, ਮੈਂ ਲਾਈਕ 2 ਸਾਲ ਪਹਿਲਾਂ ਹੀ ਆਇਆ ਸੀ ਕੈਨੇਡਾ।
3: ਅੱਛਾ, 2 ਸਾਲ ਹੀ ਹੋਏ ਇੱਥੇ, ਠੀਕ ਹੈ।
2: ਹਾਂਜੀ ਹਾਂਜੀ, ਬਟ ਮੈਂ ਇੱਦਾਂ ਜਦੋਂ ਪੀਆਰ ਹੋ ਗਿਆ, ਮੈਂ ਰਾਈਟ ਵਿੱਚ ਜਿੱਦੇ ਪੀਆਰ ਹੋਇਆ ਉਸ ਦਿਨ ਹੀ ਮੈਂ ਡਾਕੂਮੈਂਟ ਘਰਦਿਆਂ ਦੇ ਲਾ ਕੇ ਮੈਂ ਉਹਨੂੰ ਘਰਦਿਆਂ ਨੂੰ ਹੀ ਬੁਲਾਉਣਾ, ਮੈਂ ਇੰਡੀਆ ਜਾਣਾ ਇੰਨੀ ਛੇਤੀ ਹੈ ਚ।
3: ਅੱਛਾ,
2: ਤੇ ਹੁਣ ਘਰਦਿਆਂ ਨਾਲ ਮੇਰੀ ਡੇਲੀ ਹੀ ਗੱਲ ਹੁੰਦੀ ਆ, ਲਾਈਕ ਇੱਕ ਦਿਨ ਹਨਾ ਰਾਤ ਨੂੰ ਹੀ ਗੱਲ ਹੁੰਦੀ, ਸੁਬਹ ਵੀ ਗੱਲ ਹੁੰਦੀ ਆ, ਉਹਨੂੰ ਆਹੀ ਹੁੰਦਾ ਸਾਡੇ ਕੋਲੇ ਵੀਡੀਓ ਕਾਲ ਤੇ ਅੱਧੇ ਲੱਗਦਾ ਸਾਡੇ ਮੇਰੇ ਹਰ ਪੁੱਤ ਸਾਡੇ ਕੋਲੇ ਆ। ਤੇ ਫੈਮਿਲੀ ਮੇਨ ਆ ਜੀ, ਕੰਮ ਕਾਰ ਚੱਲੀ ਜਾਣੇ ਆ, ਬੇਸ਼ੱਕ ਮੈਂ 10 ਘੰਟੇ ਕੰਮ ਕਰਦਾ, 12 ਘੰਟੇ ਕੰਮ ਕਰਦਾ, ਤੇ ਡੇਲੀ ਘਰੇ ਜਾਣਾ ਮੈਂ, ਮੈਂ ਫਰੈਂਡ ਸਰਕਲ ਬਣਾਇਆ ਹੀ ਨੀ ਉਸ ਅਕੋਰਡਿੰਗਲੀ, ਕਿਉਂਕਿ ਮੈਂ ਆਪਣੀ ਵਾਈਫ ਨੂੰ ਪ੍ਰਾਇਓਰਟੀ ਦਿੰਦਾ, ਤੇ ਕਿਤੇ ਵੀ ਜਾਣਾ ਹੁੰਦਾ ਈਵਨ ਮੈਂ ਕਸੀਨੋ ਵੀ ਆਪਣੀ ਵਾਈਫ ਨਾਲ ਜਾ ਵੜਦਾ। ਤੇ
3: ਤੁਹਾਡੇ ਨਾਲ ਆਈ ਥਿੰਕ ਉਹ ਉਸ ਚੀਜ਼ ਦਾ ਕੋਈ ਮੁੱਲ ਨੀ ਹੈਗਾ। 2153 ਹੈਲੋ ਮੋਦੀ ਜੀ, ਕਿਵੇਂ? ਸਿਸਟਮ ਤੋਂ ਬਾਅਦ ਤੁਹਾਡੀ ਆਵਾਜ਼ ਕੱਟੀ ਗਈ। ਅੱਛਾ, ਸਿਸਟਮ ਤੋਂ
4: ਕਹਿ ਲੋ ਜਾਂ ਜੋਬਸ ਤੋਂ ਕਹਿ ਲੋ ਜਾਂ ਕਿਸੇ ਚੀਜ਼ ਤੋਂ ਅੱਕੇ ਹੀ ਆਉਂਦੇ ਸਾਰੇ। ਜੇ ਮੈਂ ਆਪਦੀ ਗੱਲ ਕਰਾਂ, ਮੈਂ ਬੈਚਲਰਸ ਕੀਤੀ, ਗਵਰਨਮੈਂਟ ਜਿਹੜੇ ਉੱਥੇ ਐਗਜ਼ਾਮ ਹੁੰਦੇ ਆ ਉਹ ਵੀ ਕਲੀਅਰ ਕਰ ਲਏ, ਰੈਂਕ ਵੀ ਆ ਗਿਆ, ਠੀਕ ਹੈ ਜੀ, ਪਰ ਜੋਬ ਫੇਰ ਨੀ ਮਿਲਦੀ। ਜੋਬ ਫੇਰ ਨੀ ਮਿਲੀ ਉਦੋਂ ਕਿ ਨਵਾਂ ਸਿਸਟਮ ਚੱਲਿਆ ਸੀ, ਰੇਟ ਦਾ ਕਿਸੇ ਨੇ ਰੇਟ ਰੁੱਟ ਪਾ ਤੀ, ਚਲੋ ਜੀ ਉਹ ਸਾਰਾ ਕਹਿੰਦੇ ਸੀ ਸਾਰਾ ਕੁਛ ਕੈਂਸਲ ਹੋ ਗਿਆ। ਹੁਣ ਮੇਰੇ ਵਰਗਾ ਜਿਹੜਾ ਕੋਈ ਪੜ੍ਹਦਾ ਵੀ ਆ ਕਿਸੇ ਜੋਬ ਲੈਣ ਨੂੰ, ਉਹ ਵੀ ਕਰਦਾ ਨੀ ਕਰਦਾ, ਫਿਰ ਜੇ ਨੰਬਰ ਵੀ ਆ ਜਾਂਦਾ ਫਿਰ ਵੀ ਬੰਦੇ ਦਾ ਕੁਛ ਨੀ ਬਣਦਾ, ਫਿਰ ਕਹਿੰਦਾ ਯਾਰ ਇੱਥੇ ਕੁਛ ਨੀ ਬਣਦਾ, ਬਾਹਰ ਚੱਲਦੇ ਸ਼ਾਇਦ ਉੱਥੇ ਜਾ ਕੇ ਕੁਛ ਬਣਦੀ, ਕਿਉਂ ਕਿਉਂਕਿ ਉੱਥੇ ਜਿਹੜੇ ਆ ਉਹਨਾਂ ਨੂੰ ਨੀ ਪਤਾ ਵੀ ਇੱਥੇ ਕੁਛ ਆ ਕੇ ਬਣਨਾ ਕਿ ਨਹੀਂ ਬਣਨਾ, ਉਹ ਸਾਰਿਆਂ ਨੂੰ ਬਾਅਦ ਚ ਇੱਥੇ ਆ ਕੇ ਪਤਾ ਲੱਗਦਾ ਵੀ ਉੱਥੇ ਵੀ ਮਿਹਨਤ ਸੀ ਇੱਥੇ ਵੀ ਮਿਹਨਤ ਹੀ ਆ, ਕੋਈ ਫਰਕ ਨੀ ਗਾ ਜਦੋਂ ਇੱਥੇ। ਪਰ ਕਹਿ ਲੋ ਵੀ ਜਿੰਨੀ ਦੇਰ ਤੱਕ ਮੱਛੀ ਪੱਥਰ ਨੀ ਚੱਟਦੀ ਉਨੀ ਦੇਰ ਤਾਂ ਮੁੜਨਾ ਨੀ
3: ਜੀ,
4: ਕਈ ਇਹ ਮੈਂ ਇਹੀ ਕਹਿਣਾ ਚਾਹੁੰਦਾ। ਬਾਕੀ
3: ਨਹੀਂ ਨਹੀਂ ਬਹੁਤ ਸ਼ੁਕਰੀਆ ਵੀਰੇ, ਨਹੀਂ ਮੈਂ ਸਮਝਦਾ ਤੁਹਾਡੀ ਗੱਲ ਨੂੰ, ਲੋਕ ਅੱਕੇ ਥੱਕੇ ਹੰਭੇ ਸਿਸਟਮ ਤੋਂ ਜਾਂ ਸਟਰਗਲਸ ਤੋਂ, ਫਿਰ ਕਹਿੰਦੇ ਯਾਰ ਹੋਰ ਕੁਛ ਨਹੀਂ ਚੱਲਦਾ ਤਾਂ ਚੱਲੀਏ ਬਾਹਰ।

0: Views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ। ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
1: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
0: ਵੈਰੀ ਗੁੱਡ ਜੀ। 0777 ਹੈਲੋ।
2: ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰੇ।
2: ਹਾਂਜੀ ਵੀਰੇ, ਮੇਰਾ ਪਰਸਨਲ ਸਾਡੇ ਫੈਮਿਲੀ ਦਾ ਐਕਸਪੀਰੀਅੰਸ ਹੈ, ਜਿੱਦਾਂ ਮੇਰੇ ਫਾਦਰ ਸਾਹਿਬ 15 ਸਾਲ ਦੂਰ ਰਹੇ ਸੀਗੇ ਸਾਡੇ ਤੋਂ।
0: 15 ਸਾਲ? ਅੱਛਾ, ਤੁਹਾਡੀ ਸਾਰੀ ਫੈਮਿਲੀ ਤੋਂ। ਓਕੇ।
2: ਹਾਂਜੀ, ਤੇ ਉਹ ਪਹਿਲਾਂ ਚਲੋ ਆਰਮੀ ਜੀ, ਫਿਰ ਉਦੋਂ ਚਲੋ ਫੈਮਿਲੀ ਦੇ ਹਾਲਾਤ ਇੰਨੇ ਵਧੀਆ ਨਹੀਂ ਫਾਈਨੈਂਸ਼ਲੀ, ਉਹ ਫਿਰ ਉਦੋਂ ਯੂਕੇ ਚਲ ਗਏ ਡੋਂਕੀ ਥਰੋ, ਹਨਾ, ਤੇ ਉੱਥੇ ਚਲੋ ਕੇਸ ਕੁਸ ਲਾਇਆ, ਨਹੀਂ ਪਾਸ ਹੋਇਆ। ਪਰ ਉਹ ਇਹ ਗੱਲ ਮੈਂ ਕਹਿ ਸਕਦਾ ਵੀਰੇ ਕਿ ਉਹਨਾਂ ਨੇ ਸਟਰਗਲ ਕੀਤੀ ਤੇ ਸਾਡੇ ਨਾ ਜਿੱਦਾਂ ਨੂੰ ਫੈਮਿਲੀ ਫਾਈਨੈਂਸ਼ਲੀ ਸਾਨੂੰ ਸਟਰੋਂਗ ਕਰਤਾ ਕਿ ਇੰਨਾ ਕਿ ਆਪਾਂ ਚਲੋ ਹੁਣ ਆਪਾਂ ਪੜ੍ਹ ਪੁੜ ਲਿਆ ਵਧੀਆ, ਬੈਚਲਰ ਕਰਕੇ ਫਿਰ ਮੈਂ ਸਟੱਡੀ ਵੀਜ਼ੇ ਤੇ ਇੱਥੇ ਆਇਆ ਨਾ, ਤੇ ਬਾਅਦ ਆ ਕੇ ਮੈਂ ਪੀ ਆਰ ਲਿੱਤੀ ਤੇ ਹੁਣ ਚਲੋ ਉੱਥੇ ਸਾਰੇ ਮੰਮੀ ਪਾਪਾ ਚਲੋ ਇਕੱਠੇ ਨੇ। ਮੈਂ ਵੀ ਟਰਾਈ ਕਰਦਾ ਹੁੰਦਾ ਕਿ ਹਰ ਦੂਜੇ ਸਾਲ ਮੈਂ ਗੇੜਾ ਮਾਰ ਹੀ ਆਵਾਂ ਤੇ ਜੇ ਨਹੀਂ ਤੇ ਮੰਮਾ ਨੂੰ ਇੱਥੇ ਬੁਲਾ ਲੈਂਦਾ, ਤੇ ਉਹ ਮੈਨੂੰ, ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਬਈ ਫੈਮਿਲੀ ਨਾਲ ਤੁਸੀਂ ਜਿੰਨਾ ਟਾਈਮ ਸਪੈਂਡ ਕਰ ਲੋਗੇ ਉਹੀ ਬੈਸਟ ਹੈ, ਤੇ ਮੇਰੇ ਫਿਊਚਰ ਚ ਵੀ ਜੇ ਮੈਂ ਬਈ ਘਰ ਘੁਰ ਵੀ ਲਊਂਗਾ ਤੇ ਮੈਂ ਇੰਨਾ ਕੀ ਲਊਂਗਾ ਕਿ ਬਾਅਦ ਮੈਂ ਹਰ ਸਾਲ ਜਾਂ ਹਰ ਦੂਜੇ ਸਾਲ ਗੇੜਾ ਵੱਜ ਜਾਵੇ, ਇਹ ਨਾ ਹੋਵੇ ਕਿ ਮੇਰੀ 8-9 ਹਜ਼ਾਰ ਮੋਰਗੇਜ ਹੋਵੇ ਤੇ ਮੈਂ ਇੱਥੇ ਬੈਠਾ ਵੇਖੀ ਜਾਵਾਂ ਕਿ ਹੁਣ ਫੈਮਿਲੀ ਤੋਂ ਦੂਰ।
0: ਸੋ ਤੁਹਾਡੇ ਡੈਡੀ ਬਾਹਰ ਰਹੇ, ਬਟ ਤੁਸੀਂ ਇਹ ਜ਼ਰੂਰ ਨੋਟਿਸ ਕੀਤਾ ਕਿ ਨਹੀਂ ਯਾਰ ਮੈਂ ਚੱਲ ਬਾਹਰ ਹਾਂ ਬਟ ਮੈਂ ਇੰਨਾ ਲੰਬਾ ਗੈਪ ਨਹੀਂ ਪਾਉਣਾ?
2: ਹਾਂਜੀ ਭਾਜੀ, ਇਹੀ ਚੀਜ਼ ਆਪਾਂ ਸਿੱਖੀ ਨਾ ਆਪਣੀ ਮੰਮਾ ਨੂੰ, ਕੱਲ ਸਾਰਾ ਕੁਛ ਕਰਦੇ ਤੇ ਕਿੰਨਾ ਔਖਾ ਉਹਨਾਂ ਨੇ ਕੀਤਾ। ਮੈਂ ਸੋਚਦਾ ਕਿ ਚਲੋ ਹੁਣ ਉਹਨਾਂ ਨੇ ਸਾਨੂੰ ਇੰਨਾ ਸੈਟਲ ਕਰਤਾ ਕਿ ਹੁਣ ਇਹ ਤੇ ਸਾਡਾ ਕੋਈ ਓਦਾਂ ਹੀ ਬਹਾਨਾ ਹੀ ਹੋਊਗਾ ਜੇ ਮੈਂ ਹੁਣ ਵੀ ਕਹਾਂ ਕਿ ਨਹੀਂ ਜੀ ਮੇਰੇ ਕੋਲ ਨੀ ਜਾਇਆ ਜਾਣਾ ਨਾ, ਤੇ ਹੁਣ ਤਾਂ ਚਲੋ ਸਾਰਾ ਕੁਛ ਹੈਗਾ, ਪੀ ਆਰ ਵੀ ਹੈਗੀ, ਜੇ ਨਹੀਂ ਜਿਆਦਾ ਤੇ ਇੱਕ ਮਹੀਨਾ ਤੇ ਆਪਾਂ ਕੱਢ ਹੀ ਸਕਦੇ ਆ, ਤੇ ਮੈਂ ਇੱਦਾਂ ਸੋਚਿਆ ਕਿ ਉਹਨਾਂ ਨੇ ਇੰਨੀ ਸਟਰਗਲ ਕੀਤੀ ਕਿ ਚੱਲ ਫਿਰ ਮੇਰੀ ਫੈਮਿਲੀ ਇਕੱਠੀ ਰਵੇ ਤੇ ਜੇ ਉਹ ਨਾਮ ਆਪਾਂ ਫਿਰ ਵੀ ਇਕੱਠੇ ਹੋਈਏ ਤੇ ਫਿਰ ਉਹਨਾਂ ਨੇ 15 ਸਾਲ ਤੱਕ ਖੁਸ਼ੀ।
0: ਤੁਹਾਡੇ

0: ਖੁਸ਼ ਸੀਗੇ ਆਪਣੇ ਡਿਸੀਜਨ ਤੋਂ ਜਾਂ ਨਹੀਂ?
1: ਨਹੀਂ ਐਕਚੁਅਲੀ ਖੁਸ਼ ਸੀਗੇ ਵੀ ਕਿਤੇ ਨਾ ਕਿਤੇ ਕਿ ਮੇਰੇ ਬੱਚੇ ਸੈਟਲ ਹੋ ਗਏ ਨਾ, ਕਿ ਮੈਂ ਜੇ ਉੱਥੇ ਰਹਿੰਦਾ ਤੇ ਇੰਨਾ ਨਹੀਂ ਕਰ ਸਕਦਾ ਆਪਣੇ ਬੱਚਿਆਂ ਸੈਟਿੰਗ ਹੈ ਨਾ, ਕਿਉਂਕਿ ਉਸ ਟਾਈਮ ਤੇ ਇੰਨੇ ਆਪਾਂ ਨਹੀਂ ਸੀਗੇ ਕਿ ਆਪਾਂ ਬੈਚਲਰ ਵੀ ਕਰ ਲੈਂਦੇ. ਇੱਥੇ ਸਟੱਡੀ ਤੁਹਾਨੂੰ ਪਤਾ ਬਹੁਤ ਮਹਿੰਗੀ ਹੈ, ਤੇ ਉਹ ਹੁਣ ਵੀ ਆਏ ਨੂੰ ਇੰਨੇ ਸੈਟਿਸਫਾਈਡ ਜਿਹੇ ਲੱਗਦੇ ਨੇ ਕਿ ਹਾਂ ਵੀ ਮੈਂ 15 ਸਾਲ ਲਾਏ ਹੈ ਤੇ ਮੇਰੇ ਵਰਥ ਨੇ, ਕਿ ਹਾਂ ਮੇਰੇ ਬੱਚੇ ਵਧੀਆ
0: ਦੇਖਿਆ ਨਾ ਉਹਨਾਂ ਨੇ ਸਮਾਂ ਦੇਖਿਆ ਫੈਮਿਲੀ ਤੋਂ ਬਿਨਾਂ, ਹੁਣ ਉਹ ਚਾਹੁੰਦੇ ਆ ਸਾਰੇ ਇਕੱਠੇ ਰਹਿਣ, ਇੰਨਾ ਇੰਨੀ ਦੂਰੀ ਨਾ ਪਵੇ.
1: ਬਿਲਕੁਲ ਬਿਲਕੁਲ ਭਾਜੀ ਬਿਲਕੁਲ,
0: ਵੱਡੀ ਭੈਣ ਦੇ ਵਿਆਹ ਲਈ ਵੀ ਡੈਡੀ ਹੈ ਨੀ ਸੀ, ਹੈ
1: ਡੈਡੀ ਆ ਨੀ ਸਕੇ ਸੀ ਭਾਜੀ. ਉਹਨਾਂ ਨੇ ਦੇਖ ਲੋ ਇੱਡੀ ਵੱਡੀ ਜਵਾਨੀ, ਉਹ ਉੱਥੇ ਫੜੇ ਗਏ ਸੀਗੇ. ਉੱਥੋਂ ਜਿੱਦਣ ਮੇਰੀ ਸਿਸਟਰ ਦੀ ਮੈਰਿਜ ਨਾ, ਉੱਥੇ 2-3 ਦਿਨ ਪਹਿਲਾਂ ਰੇਡ ਪੈ ਗਈ ਇਮੀਗ੍ਰੇਸ਼ਨ ਦੀ, ਉਹ ਫੜੇ ਗਏ. ਉਹਨਾਂ ਨੇ ਸਾਨੂੰ ਪਤਾ ਹੀ ਨੀ ਲੱਗਣ ਦਿੱਤਾ ਕਿ ਮੈਂ ਫੜਿਆ ਗਿਆ. ਉਹਨਾਂ ਨੇ ਘੱਟੋ ਘੱਟ ਵੀ 2-3 ਹਫ਼ਤੇ ਬਾਅਦ ਦੱਸਿਆ ਕਿ ਮੈਂ ਉੱਥੇ ਸੀਗਾ ਜੇ, ਹੁਣ ਮੈਨੂੰ ਵਕੀਲ ਨੇ ਕਢਾਇਆ. ਤੇ ਮੈਂ ਇੱਧਰ ਆਪਾਂ ਸੋਚ ਰਹੇ ਕਿ ਚਲੋ ਬਾਪੂ ਦੀ ਦੇਖ ਰਹੇ ਨੇ ਵਿਆਹ ਭੇਜਿਆ.
0: ਚਲੋ ਯਾਰ ਸਲੂਟ ਹੈ ਤੁਹਾਡੇ ਡੈਡੀ ਨੂੰ, ਥੈਂਕ ਯੂ ਵੀਰੇ, ਤੇ ਥੈਂਕ ਯੂ ਬਹੁਤ ਬਹੁਤ ਧੰਨਵਾਦ. ਇਹੀ ਗੱਲਾਂ ਨੇ ਦੇਖੋ ਕਿਵੇਂ ਫੈਮਿਲੀ ਹੈ, ਪੇਰੈਂਟਸ ਹੈ, ਉਹ ਯਾਰ ਆਪਣੀ ਸਾਰੀ ਇੱਕ ਖੁਸ਼ੀ, ਸਾਰੀ ਇੱਕ ਆਪਣੀ ਯੂ ਨੋ ਲਾਈਫ ਲਾ ਦਿੰਦੇ ਆ ਬਸ ਵੀ ਯਾਰ ਬੱਚੇ ਪੜ੍ਹ ਲਿਖ ਜਾਣ, ਬੱਚਿਆਂ ਨੂੰ ਪੈਸੇ ਪੱਖੋਂ ਕੋਈ ਤੰਗੀ ਨਾ ਆਵੇ. ਹੁਣ ਇਹਨਾਂ ਦੇ ਡੈਡੀ ਨੇ ਘਰੇ ਕਿੰਨਾ ਪੈਸਾ ਭੇਜਿਆ ਹੋਊਗਾ ਯਾਰ ਆਪਣੀ ਬੇਟੀ ਦਾ ਵਿਆਹ ਕਰਨ ਦੇ ਲਈ. So it's a very big sacrifice. ਇਹ ਹਰ ਬੰਦਾ ਨਹੀਂ ਕਰ ਸਕਦਾ, ਨਾ ਹਰ ਕਮਿਊਨਿਟੀ ਕਰ ਸਕਦੀ ਹੈ. ਹੋਰ ਕਿਸੇ ਕਮਿਊਨਿਟੀ ਨੂੰ ਦੱਸ ਕੇ ਦੇਖੋ ਕਿ ਯਾਰ ਸਾਡੇ ਫੈਮਿਲੀਜ਼ ਐਂ ਕਰਦੇ ਐਂ ਕਰਦੇ, ਉਹਨਾਂ ਨੇ ਮੰਨਣਾ ਹੀ ਨਹੀਂ. ਉਹਨਾਂ ਨੇ ਕਹਿਣਾ ਨਹੀਂ ਯਾਰ, ਐਂ ਕਿਵੇਂ ਹੋ ਸਕਦਾ ਵੀ ਬੰਦਾ ਐਡੀ ਵੱਡੀ ਸੈਕਰੀਫਾਈਸ ਕਰ ਦੇਵੇ. ਸੋ ਯਾਰ ਸਲੂਟ ਹੈ ਇਹਨਾਂ ਬੰਦਿਆਂ ਨੂੰ ਜਿਹੜੇ ਐਂ ਕਰਦੇ ਨੇ. ਸੋ 2 ਮੈਸੇਜ ਨੇ ਤੁਹਾਡੇ ਲਈ. ਇੱਕ ਤਾਂ ਤੁਸੀਂ ਸਾਰੇ ਯਾਦ ਰੱਖੋ ਏਰਨ ਮਿਲਸ ਐਕਿਰਾ ਨੂੰ, ਗੱਡੀਆਂ ਲੈਣੀਆਂ ਐਕਿਰਾ ਦੀਆਂ ਲਓ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ. 9058285800 ਕਰਨ ਸ਼ਰਮਾ. ਤੇ ਇਹਨਾਂ ਨੂੰ ਨਾ ਕੁਝ ਲਾਇਸੈਂਸਡ ਗੱਡੀਆਂ ਦੇ ਟੈਕਨੀਸ਼ੀਅਨ ਚਾਹੀਦੇ ਆ, ਹਾਇਰਿੰਗ ਕਰ ਰਹੇ ਆ. ਬਹੁਤ ਟੌਪ ਦੀ ਯਾਰ ਡੀਲਰਸ਼ਿਪ ਹੈ ਏਰਨ ਮਿਲਸ ਐਕਿਰਾ, ਮੇਪਲ ਐਕਿਰਾ ਅਤੇ ਮਿਸਿਸਾਗਾ ਵੋਲਕਸ ਵੈਗਨ ਵਾਲੇ ਲਾਇਸੈਂਸ ਟੈਕਨੀਸ਼ੀਅਨ ਦੀ ਹਾਇਰਿੰਗ ਕਰ ਰਹੇ ਆ. ਕਰਨ ਸ਼ਰਮਾ ਨੂੰ ਫੋਨ ਕਰੋ 9058285800 9058285800. ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਸਬਜ਼ੀ ਮਾਰਕੀਟ ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ ਸਬਜ਼ੀ ਮਾਰਕੀਟ. ਇੱਥੇ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ ਤੁਹਾਨੂੰ. ਤੇ ਨਾਲ ਇੱਥੇ ਚਿਕਨ ਲੈਗ, ਬਿਰਿਆਨੀ ਤੇ ਫਿਸ਼ ਪਕੌੜਾ 1 ਲਓ ਦੂਜਾ ਫ੍ਰੀ. ਸਬਜ਼ੀ ਮਾਰਕੀਟ 10 ਲੋਰ ਮੈਲ ਗੇਟ, ਸੈਂਡਲਵੁੱਡ ਮਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, 24 ਘੰਟੇ ਓਪਨ ਸਬਜ਼ੀ ਮਾਰਕੀਟ. 2696 ਹੈਲੋ, ਵਧੀਆ ਜੀ, ਕਿਵੇਂ ਹੋ?
2: ਆਪਣੇ
0: ਬਾਰੇ ਵੀ ਦੱਸ ਦੀ ਤਾਂ ਕਦੇ ਕਦੇ
2: ਨਹੀਂ, ਫੇਰ ਵੀ ਯਾਨੀ ਕਿ ਤੁਸੀਂ ਸਾਰਿਆਂ ਦਾ ਯਾਨੀ ਕਿ ਕੰਮ ਜਾਣ ਤੇ ਸੁਣ ਕੇ ਵੀਰੇ ਫੇਰ ਵੀ ਹੱਸਦੇ ਖੇਡਦੇ ਰਹਿੰਦੇ ਆ, ਧੰਨਾ ਵੀਰੇ ਤੁਹਾਨੂੰ.
0: ਸਾਡਾ ਦੇਖੋ ਹੁਣ ਸਾਡਾ ਤਾਂ ਮੈਂ ਇਹੀ ਗੱਲ ਕਰਦਾ ਹੁੰਦਾ ਕਿ ਸਾਡਾ ਤਾਂ ਕੰਮ ਹੈ ਕਿ ਅਸੀਂ ਹਮੇਸ਼ਾ ਤੁਹਾਡੇ ਲਈ ਹੱਸਦੇ ਖੇਡਦੇ ਰਹੀਏ. ਹੁਣ ਮੇਰੀ ਜ਼ਿੰਦਗੀ ਦੇ ਵਿੱਚ ਵੀ ਜੇ ਕੋਈ ਐਸੀ ਗੱਲ ਹੋ ਰਹੀ ਹੈ ਤਾਂ ਮਾਈਕ 'ਤੇ ਆ ਕੇ ਸ਼ੋਅ ਨਹੀਂ ਨਾ ਕਰ ਸਕਦੇ. ਹੁਣ ਅਸੀਂ ਤਾਂ ਹੋਸਟ ਹਾਂ, ਅਸੀਂ ਤਾਂ ਹਰ ਵਕਤ ਹੱਸਦੇ ਖੇਡਦੇ ਹੋਣੇ ਚਾਹੀਦੇ ਹਾਂ
2: ਜੀ. ਜੀ ਜੀ ਬਾਈ ਜੀ, ਪਰ ਫੇਰ ਵੀ ਵਾਹਿਗੁਰੂ ਤੈਨੂੰ ਬਹੁਤ ਵੀਰੇ ਚੜ੍ਹਦੀ ਕਲਾ ਰੱਖੇ ਤੇ ਤਰੱਕੀਆਂ ਦੇਵੇ.
0: ਥੈਂਕ ਯੂ ਵੀਰੇ, ਥੈਂਕ ਯੂ
2: ਵੀਰੇ. ਤੇ ਮਾਲਕ ਨੇ ਚਾਹਿਆ ਨਾ ਵੀਰੇ ਜੇ ਇੰਡੀਆ ਦੀ ਗਵਰਨਮੈਂਟ 5 ਸਾਲ ਲਈ ਕੋਈ ਵਧੀਆ ਆ ਜਾਵੇ ਨਾ ਵੀਰੇ, ਟਾਪ ਦੀ ਗਵਰਨਮੈਂਟ ਆ ਜਾਵੇ ਜਿਹੜੀ ਬੰਦਿਆਂ ਨਾਲ ਸੋਚੇ, ਉੱਥੋਂ ਬਾਈ ਜੀ ਕਿਸੇ ਮਾਂ ਦੇ ਪੁੱਤ ਨੂੰ ਕਿਸੇ ਮਾਂ ਦੀ ਧੀ ਨੂੰ ਦੂਰ ਨੀ ਹੋਣਾ ਪੈਣਾ ਵੀਰੇ, 5 ਸਾਲ ਚਾਹੀਦੇ, 5 ਸਾਲ ਚ ਇੰਡੀਆ ਓਵਰਨਾਈਟ ਚੇਂਜ ਹੋ ਸਕਦਾ ਜੀ, ਏਦਾਂ ਕੀ ਕਹਿਣਾ ਸਰ ਵੀਰੇ,
0: ਧਿਆਨ ਰੱਖਿਓ ਬਾਈ ਜੀ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ, ਬਹੁਤ ਪਿਆਰ। ਤੇ ਨਹੀਂ ਦੇਖੋ ਠੀਕ ਹੈ, ਗਵਰਨਮੈਂਟ ਦੇ ਵੀ ਬਹੁਤ ਇਸ਼ੂਜ ਨੇ, ਪਰ ਹੁਣ ਬਹੁਤ ਸਾਰੇ ਲੋਕ ਫਿਰ ਵੀ ਛੱਡ ਕੇ ਜਾ ਰਹੇ ਆ ਨਾ, ਇੱਥੇ ਵੀ ਛੱਡ ਕੇ ਜਾ ਰਹੇ ਆ, ਸਾਰੇ ਨਹੀਂ, ਚਲੋ ਇੰਨਾ ਕੁ ਜ਼ਰੂਰ ਹੈ ਕਿ ਕਮਾਈ ਕਰਕੇ ਜਾ ਰਹੇ ਆ, ਅਤੇ ਹੁਣ ਪੈਸਾ ਆ ਗਿਆ ਅਤੇ ਅਗਲਾ ਕਹਿੰਦਾ ਯਾਰ ਹੁਣ ਠੀਕ ਹੈ ਸਾਨੂੰ ਇੱਥੇ ਰਹਿਣ ਦੀ ਲੋੜ ਨਹੀਂ, ਉੱਥੇ ਜਾ ਕੇ ਸੈੱਟ ਹੋ ਜਾਂਦੇ ਆ। ਮਨਪ੍ਰੀਤ ਢੀਂਡਸਾ, ਤੁਹਾਡੇ ਆਟੋ ਹੋਮ ਇੰਸ਼ੋਰੈਂਸ ਦੇ ਸਭ ਤੋਂ ਖਾਸ ਡਿਸਕਾਊਂਟ ਲਈ ਮਨਪ੍ਰੀਤ ਢੀਂਡਸਾ ਜੀ ਹਾਜ਼ਰ ਨੇ। ਅਤੇ ਮਨਪ੍ਰੀਤ ਢੀਂਡਸਾ ਇਹਨਾਂ ਨੇ ਨਾ ਸਾਡੇ ਬਹੁਤ ਸਾਰੇ ਤਕਰੀਬਨ ਸਾਡੇ ਮੈਂ ਕਹਿੰਦਾ ਹੰਡਰਡਸ ਆਫ ਲਿਸਨਰਸ ਦੀ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਵਿੱਚ ਡਿਸਕਾਊਂਟ ਲੈ ਕੇ ਦਿੱਤਾ। ਸੋ ਤੁਸੀਂ ਮਨਪ੍ਰੀਤ ਨੂੰ ਫੋਨ ਕਰ ਲਓ 416-516-18-18 ਮਨਪ੍ਰੀਤ ਢੀਂਡਸਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਐਕਸਪਰਟ ਨੇ। ਅਤੇ ਮਿਸਟਰ ਸਿੰਘ ਪੀਜ਼ਾ ਆਦਿ ਬਹਿ ਜਾ ਅਤੇ ਬੱਲੇ ਬੱਲੇ ਹੈ। 2 ਲਾਰਜ ਪੀਜ਼ੇ, 4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ ਮਿਸਟਰ ਸਿੰਘ ਪੀਜ਼ਾ। ਮਾਰੋ ਗੇੜਾ ਯਾਰ ਤੁਸੀਂ ਮਿਸਟਰ ਸਿੰਘ 'ਤੇ। ਇਹਨਾਂ ਦੀਆਂ 30 ਲੋਕੇਸ਼ਨਾਂ ਨੇ, 905-500-4000 ਇੱਕ ਨੰਬਰ ਹੈ, 9055004000 ਫੋਨ ਨੰਬਰ ਹੈ, 5600। ਹੈਲੋ
3: ਹੈਲੋ
0: ਜੀ,
3: ਸਤਿ ਸ਼੍ਰੀ ਅਕਾਲ, ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ। ਤੇ ਦੇਖੋ ਆਪਣੇ ਨਵੀਂ ਨਾ ਗੱਲ ਇਸ ਤਰ੍ਹਾਂ ਆ ਵੀ ਮਜ਼ਬੂਰੀ ਵੀ ਹੁੰਦੀ ਕਈ ਵਾਰੀ, ਜ਼ਿਆਦਾਤਰ ਤੇ ਮੈਂ ਇਹੀ ਸਮਝੂਗਾ ਮਜ਼ਬੂਰੀ ਹੁੰਦੀ ਆ, ਕਿਉਂਕਿ ਮੈਂ ਖੁਦ ਮੈਂ ਵੀ ਪਹਿਲਾਂ US ਆਇਆ ਸੀਗਾ, ਰਾਈਟ, ਆਪਾਂ ਆਖਿਆ ਡੋਂਕੀ ਲਾ ਕੇ ਨੀ ਆਏ, ਸਾਡੀਆਂ ਡਾਇਰੈਕਟ ਫਲਾਈਟ ਹੁੰਦੀਆਂ ਸੀਗੀਆਂ ਬ੍ਰਾਜ਼ੀਲ ਤੋਂ, ਨਿਊਯਾਰਕ ਸਿਟੀ ਦੀਆਂ, ਰਾਈਟ। ਤੇ ਪਰ ਉਹ ਤੋਂ ਬਾਅਦ ਫਿਰ ਮਸਲਾ ਇਹ ਹੋ ਜਾਂਦਾ, ਦੇਖੋ ਵੀ ਅਸੀਂ ਜਿੱਥੋਂ ਜਿੱਦਾਂ ਪਹਿਲਾਂ ਇੱਕ ਕੋਲਰ ਕਹਿ ਕੇ ਗਏ ਨਾ, ਅਸੀਂ ਅੱਕੇ ਹੋਏ ਆਏ ਹੁੰਦੇ ਆ, ਤੇ ਕੁਛ ਕੁ ਬਹੁਤ ਘੱਟ ਬੰਦੇ ਮਜ਼ਬੂਰੀਆਂ ਵੀ ਹੋਣੀ ਆ, ਫਿਰ 90 ਤੋਂ ਬਾਅਦ 90 ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਕੀ ਹਾਲਾਤ ਕੀ ਸੀਗੇ ਉੱਥੇ ਰਾਉਂਡ 84 ਤੋਂ ਬਾਅਦ, ਉਹਦੇ ਵਿੱਚ ਵੀ ਬਹੁਤ ਕੁਛ ਮਤਲਬ ਦੂਜਾ ਹੋਇਆ ਨਿਕਲਣਾ ਹੋਇਆ, ਪਰ ਉਹਦੇ ਬਾਅਦ ਗੱਲ ਇਹ ਵੀ ਹੋ ਜਾਂਦੀ ਆ, ਇੱਕ ਬੰਦਾ ਸਰਵਾਈਵ ਕਰ ਲੈਂਦਾ ਤਾਂ ਬਾਕੀ ਸਾਰੇ ਪਰਿਵਾਰ ਦੀ ਜ਼ਿੰਦਗੀ ਵੀ ਬਣ ਜਾਂਦਾ,
0: ਬਣ ਜਾਂਦੀ ਆ।
3: ਗਰੀਬੀ ਜਿਹੜੀ ਆ ਨਵੀਂ ਵੀਰੇ ਬਹੁਤ ਭੈੜੀ ਚੀਜ਼ ਆ, ਆਮ ਕਹਿ ਲਈ ਗਰੀਬੀ, ਗਰੀਬੀ ਤੇ ਮਰਾ ਢਿੱਡ ਪੜਵਾਉਂਦੀ ਆ, ਹਾਂ, ਕਿਉਂਕਿ ਤੁਸੀਂ ਕੁੜ ਕੁੜ ਕੇ ਹਮੇਸ਼ਾ ਹੀ ਬੰਦਾ ਦੇਖਦਾ ਯਾਰ ਮੇਰਾ ਕੁਛ ਹੋ ਨੀ ਰਿਹਾ, ਉਹ ਕਈਆਂ ਨੂੰ ਤਾਂ ਚਾਂਸ ਹੀ ਨੀ ਮਿਲਦਾ ਫਿਰ ਉੱਥੇ, ਉਹਨਾਂ ਨੂੰ ਮੌਕਾ ਨੀ ਮਿਲਦਾ ਉੱਥੇ।
0: ਤੁਸੀਂ ਵੈਸੇ ਤੁਸੀਂ ਫੈਮਿਲੀ ਤੋਂ ਕਿੰਨਾ ਚਿਰ ਦੂਰ ਰਹੇ ਹੋ?
3: ਨਹੀਂ ਮੈਂ ਤਾਂ ਉਦੋਂ ਦੀ ਤਕਰੀਬਨ 10-11 ਸਾਲ,
0: 10-11 ਸਾਲ ਤੁਸੀਂ ਫੈਮਿਲੀ ਨੂੰ ਮਿਲੇ ਹੀ ਨੀ?
3: ਮੈਂ ਆਇਆ ਨਹੀਂ, ਮੈਂ ਮੈਰਿਡ ਦੈਟ ਟਾਈਮ, ਮੈਂ ਜੰਗ ਹੀ ਸੀਗਾ ਨਾ, ਮੈਂ ਨਾ ਜੀ ਪੁਰਾਣੀ 89 ਦੀ ਗੱਲ ਕਰ ਰਿਹਾ ਜਦੋਂ ਮੈਂ ਉੱਥੇ ਆਇਆ ਸੀਗਾ, ਤੇ ਮਸਲਾ ਇਹ ਸੀਗਾ। ਪਰ ਕਈ ਵਾਰੀ ਹੁਣ ਮੈਂ ਹੁਣ ਵੀ ਬੰਦੇ ਜਾਣਦਾ ਜਿਹੜੇ US ਦੇ ਵਿੱਚ ਹੈਗੇ ਨੇ, 30-30 ਸਾਲ ਹੋ ਗਏ ਅਜੇ ਉਹਨਾਂ ਦਾ ਕੁਛ ਗਏ ਨੀ ਫਿਰ ਵਾਪਸ, ਮੈਂ ਆਪਣੇ ਪਰਿਵਾਰ ਨੂੰ ਨੀ ਮੈਂ ਏਦਾਂ ਦੀ ਜ਼ਿੰਦਗੀ ਜਿਉਣ ਦੇਣੀ ਹੈ, ਸੋਕੇ
0: ਕੋਈ
3: ਗੱਲ ਨੀ, ਸ਼ਾਇਦ ਮੇਰੀ ਮਤਲਬ ਕਿਸਮਤ ਰੱਬ ਨੇ ਏਦਾਂ ਲਿਖੀ ਸੀ ਜਾਂ ਮੈਂ ਆਪਣੀ ਲਾਈਫ ਚੂਜ਼ ਕੀਤੀ ਹੈ, ਮੈਂ ਸਰਵਾਈਵ ਕਰ ਲਾਂਗਾ, ਲੇਕਿਨ ਮੈਂ ਆਪਣੀ ਫੈਮਿਲੀ ਨੂੰ ਨਹੀਂ ਆਉਣ ਦੇਣਾ। ਤਰ੍ਹਾਂ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਬਾਤਾਂ ਨੇ, ਬਾਕੀ ਸਾਰੇ ਮੁਲਕ ਬਹੁਤ ਵਧੀਆ ਆ ਤੇ ਸਾਨੂੰ ਹਮੇਸ਼ਾ ਬੁਕਲ ਚ ਰੱਖਿਆ ਇਹਨਾਂ ਨੇ,
0: ਜੇ
3: ਇੰਗਲੈਂਡ ਨਾ ਹੁੰਦਾ, ਕੈਨੇਡਾ, ਅਮਰੀਕਾ ਨਾ ਹੁੰਦਾ, ਸਰ ਪੰਜਾਬ ਦੇਖ ਲਓ ਕੀ ਹੁੰਦਾ।
0: ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ। ਨਹੀਂ ਤੁਹਾਡੀ ਗੱਲ ਠੀਕ ਹੈ ਵੀ ਗਰੀਬੀ ਜਿਹੜੀ ਹੈ ਉਹ ਵਾਕਈ ਕਿਸੇ ਤੇ ਨਾ ਆਵੇ, ਤੇ ਗਰੀਬੀ ਜਿਵੇਂ ਬਾਈ ਜੀ ਨੇ ਕਿਹਾ ਕਿ ਢਿੱਡ ਪੜਵਾ ਦਿੰਦੀ ਹੈ, ਇਹ ਵੀ ਤੁਹਾਡੀ ਗੱਲ ਠੀਕ ਹੈ। ਸੋ ਨਹੀਂ, ਵੈਰੀ ਨਾਈਸ ਯਾਰ, ਤੁਸੀਂ ਆਪਣੇ ਓਪੀਨੀਅਨਸ ਤੇ ਵਿਊਜ਼ ਸਾਰੇ, ਤੇ ਕਈ ਸੱਜਣ ਮਿੱਤਰ ਆਪਣੀ ਹੱਡ ਬੀਤੀਆਂ ਵੀ ਸ਼ੇਅਰ ਕਰ ਰਹੇ ਆ, ਤੇ ਥੈਂਕ ਯੂ ਫੋਰ ਦੈਟ। ਆਪਣੀ ਹੱਡ ਬੀਤੀ ਸ਼ੇਅਰ ਕਰਨੀ ਕੋਈ ਸੌਖੀ ਗੱਲ ਨਹੀਂ ਹੁੰਦੀ, ਬਟ ਤੁਸੀਂ ਆਉਂਦੇ ਹੋ, ਸ਼ੇਅਰ ਕਰਦੇ ਹੋ ਤੇ ਸਾਰਿਆਂ ਨਾਲ ਸਾਂਝ ਪਾਉਂਦੇ ਹੋ, ਇਟਸ ਅ ਵੈਰੀ ਬਿਗ ਥਿੰਗ। ਹੁਣ ਮੈਨੂੰ ਬਾਈ ਜੀ ਨੇ ਕਿਹਾ ਕਿ ਨਵੀਂ ਆ, ਤੁਸੀਂ ਸਾਰਿਆਂ ਦੀਆਂ ਗੱਲਾਂ ਸੁਣਦੇ ਹੋ, ਤੇ ਫਿਰ ਵੀ ਤੁਸੀਂ ਚਲੋ ਜੋ ਵੀ ਹੈ ਆਲਵੇਜ਼ ਆਪਟੀਮਿਸਟਿਕ ਰਹਿੰਦੇ ਹੋ। ਮੈਨੂੰ ਚਲੋ ਇਹ ਦੇਖੋ, ਹੁਣ ਇੱਕ ਵੀਰ ਨੇ ਸ਼ੇਅਰ ਕੀਤਾ ਆਪਣੇ ਡੈਡ ਦੀ ਸਟੋਰੀ। ਪਤਾ ਕੀ ਹੈ, ਆਪਣੇ ਪ੍ਰੋਗਰਾਮ 'ਚ ਇਹ ਗੱਲ ਹੈ ਕਿ ਲੋਕ ਆ ਕੇ ਆਪਣੇ ਇਮੋਸ਼ਨਸ ਸ਼ੇਅਰ ਕਰ ਦਿੰਦੇ ਆ, ਅਤੇ ਸ਼ੇਅਰ ਕਰਨ ਦੇ ਨਾਲ ਨਾਲ ਚਲੋ ਤੁਹਾਡਾ ਮਨ ਵੀ ਹੌਲਾ ਹੋ ਜਾਂਦਾ। ਸੋ ਅਗਲੀ ਕਾਲ ਲੈਣ ਤੋਂ ਪਹਿਲਾਂ ਸਾਡੇ ਨਾਲ ਕੈਲੇਡਨ ਮਿਤਸੂਬਿਸ਼ੀ ਤੋਂ CEO ਜੀਵਨ ਸਿੱਧੂ ਜੀ ਜੁੜ ਚੁੱਕੇ ਨੇ। ਗੱਡੀ ਲੈਣੀ ਹੈ ਮਿਤਸੂਬਿਸ਼ੀ ਦੇ ਵਿੱਚ ਬਹਿ ਗਏ ਨਾ ਤੁਸੀਂ ਕਹੋਗੇ ਬਾਕੀ ਗੱਡੀਆਂ ਛੱਡੋ ਲੈਣੀ ਹੈ ਤਾਂ ਇਹੀ ਲੈਣੀ ਹੈ। ਸੋ ਜੀਵਨ ਕੀ ਬਣਦਾ?
4: ਬਹੁਤ ਵਧੀਆ ਚੜ੍ਹਦੀ ਗੱਲ ਹੈ ਜੀ, ਤੁਸੀਂ ਦੱਸੋ।
0: ਬਹੁਤ ਵਧੀਆ ਬਹੁਤ ਵਧੀਆ, ਬਹਿ ਜਾ ਬਹਿ ਜਾ। ਸੋ ਕੀ ਫਿਰ ਸਪੈਸ਼ਲ ਚੱਲ ਰਹੇ ਆ?
4: ਸੋ ਸਪੈਸ਼ਲ ਜੀ ਸਾਡੇ ਕੋਲ ਹਰੇਕ ਮੇਕ ਐਂਡ ਮਾਡਲ ਹੈਗਾ ਵਾ, ਸੋ ਇਨਵੈਂਟੋਰੀ ਦੀ ਕੋਈ ਟੈਨਸ਼ਨ ਨਹੀਂ ਗੀ। ਸੋ ਲਾਰਜੈਸਟ ਇਨਵੈਂਟੋਰੀ ਹੈਗੀ ਅੰਟਾਰੀਓ ਦੇ ਵਿੱਚ, ਐਂਡ ਸੇਲਸ ਦੇ ਵਿੱਚ ਵੀ ਆਪਾਂ ਨੰਬਰ 1 ਤੇ ਚੱਲ ਰਹੇ ਹਾਂ ਪੂਰੇ ਅੰਟਾਰੀਓ ਦੇ ਵਿੱਚ। ਸੋ ਸਾਰਿਆਂ ਦਾ ਇੱਕ ਤਾਂ ਦਿਲੋਂ ਧੰਨਵਾਦ ਆ ਜੀ, ਬੰਦੇ ਕਾਫੀ ਦੂਰੋਂ ਦੂਰੋਂ ਆ ਕੇ ਗੱਡੀ ਲੈ ਰਿਹਾ, ਵਿੰਡਜ਼ਰ ਤੋਂ ਵੀ ਆ ਰਿਹਾ, ਵਿਨੀਪੈਗ ਤੋਂ ਵੀ ਆ ਰਿਹਾ, ਮੌਂਟਰੀਅਲ, ਓਟਾਵਾ, ਸਾਰੇ ਪਾਸਿਓਂ ਆ ਰਿਹਾ ਜੀ। ਸੋ ਸਾਰਿਆਂ ਤੋਂ ਬੈਟਰ ਪ੍ਰਾਈਸ ਮਿਲੂਗੀ ਤੁਹਾਨੂੰ ਪੂਰੇ ਕੈਨੇਡਾ ਦੇ ਵਿੱਚ, ਸਾਰੀਆਂ ਗੱਡੀਆਂ ਮੇਡ ਇਨ ਜਪਾਨ ਹੈਗੀਆਂ ਜੀ। ਸੋ ਵਾਰੰਟੀ ਦੀ ਗੱਲ ਕਰੀਏ, ਹਰੇਕ ਗੱਡੀ ਦੇ ਉੱਤੇ ਤੁਹਾਨੂੰ 10 ਸਾਲ ਦੀ 1,60,000 ਕਿਲੋਮੀਟਰ ਦੀ ਤੁਹਾਨੂੰ ਵਾਰੰਟੀ ਮਿਲ ਰਹੀ ਆ। ਇੰਨੀ ਵਾਰੰਟੀ ਤੁਹਾਨੂੰ ਕਿਸੇ ਬ੍ਰਾਂਡ ਚ ਨਹੀਂ ਮਿਲ ਰਹੀ ਜੀ। ਨਾਲ ਦੀ ਨਾਲ 5 ਸਾਲ ਅਨਲਿਮਿਟਡ ਕਿਲੋਮੀਟਰ ਰੋਡ ਸਾਈਡ ਅਸਿਸਟੈਂਸ ਬਿਲਕੁਲ ਫ੍ਰੀ ਮਿਲਦੀ ਆ ਅਨਲਿਮਿਟਡ ਕਿਲੋਮੀਟਰ ਲਈ। ਸੋ ਜਿੰਨੀ ਤੁਹਾਨੂੰ ਪ੍ਰਾਈਸ ਦੇ ਵਿੱਚ ਮਿਟਸੂਬਿਸ਼ੀ ਮਿਲ ਰਹੀ ਆ, ਜਿੰਨੀ ਵਾਰੰਟੀ ਮਿਲ ਰਹੀ ਆ, ਜਿੰਨਾ ਇੰਟਰਸਟ ਰੇਟ ਮਿਲ ਰਿਹਾ, ਜਿੰਨੀ ਤੁਹਾਡੀ ਇੰਸ਼ੋਰੈਂਸ ਸਸਤੀ ਹੋ ਰਹੀ ਆ, ਕਿਸੇ ਬ੍ਰਾਂਡ ਦੇ ਵਿੱਚ ਤੁਹਾਡੀ ਇੰਨੀ ਜ਼ਿਆਦਾ ਸੇਵਿੰਗ ਨਹੀਂ ਹੋ ਰਹੀ। ਜੇ 5-ਸੀਟਰ ਕੰਪੈਕਟ ਐਸਯੂਵੀ ਦੀ ਗੱਲ ਕਰੀਏ, ਸਿਰਫ 24,998 ਤੋਂ ਸ਼ੁਰੂ ਹੋ ਜਾਂਦਾ 2026 ਦਾ ਮਾਡਲ। ਸੋ ਬ੍ਰੈਂਡ ਨਿਊ ਗੱਡੀ ਆ, 7 ਸਾਲ ਦਾ ਜੇ ਕਿਸੇ ਨੇ ਲੋਨ ਵੀ ਕਰਾਉਣਾ ਸਿਰਫ 1.99 ਆ, ਤੇ 36 ਮਹੀਨੇ ਤੇ 0% ਆ। ਸੋ ਯੂਜ਼ਡ ਕਾਰ ਨਾਲ ਕੰਪੈਰੀਜ਼ਨ ਕਰ ਲਓ, ਚਾਹੇ ਨਵੇਂ ਬੰਦੇ ਲਈ ਕਰ ਲਓ ਵੀ ਪਹਿਲੀ ਗੱਡੀ ਲੈਣੀ ਹੈ ਕੈਨੇਡਾ ਦੇ ਵਿੱਚ, ਸਾਰਿਆਂ ਤੋਂ ਅਫੋਰਡੇਬਲ ਆਪਸ਼ਨ ਹੈਗੀ ਆ ਜੀ। ਤੇ ਜੇ ਤੁਹਾਡੀ ਕੈਨੇਡਾ ਦੀ ਪਹਿਲੀ ਗੱਡੀ ਆ ਤਾਂ ਤੁਹਾਨੂੰ $500 ਅਸੀਂ ਐਕਸਟਰਾ ਇਹਦੇ ਤੇ ਆਫ ਵੀ ਦੇਵਾਂਗੇ। ਇਹਦੇ ਤੋਂ ਬਾਅਦ ਆਪਣਾ 5-ਸੀਟਰ ਜੇ ਕਿਸੇ ਨੇ ਖੁੱਲਾ ਡੁੱਲਾ ਐਸਯੂਵੀ ਲੈਣਾ, ਉਹਦਾ ਨਾਮ ਹੈਗਾ ਜੀ ਇਕਲਿਪਸ ਕ੍ਰੋਸ। ਪ੍ਰਾਈਸ ਸ਼ੁਰੂ ਹੋ ਜਾਂਦੀ ਹੈ ਸਿਰਫ 29,798 ਤੋਂ। ਸੋ ਹੋਂਡਾ ਦੇ ਨਾਲ ਕੰਪੈਰੀਜ਼ਨ ਕਰ ਲਓ, ਟਿਓਟਾ ਦੇ ਨਾਲ ਕੰਪੈਰੀਜ਼ਨ ਕਰ ਲਓ, ਸੀਆਰਵੀ ਤੇ ਰੈਵ4 ਨਾਲੋਂ $13,000 ਸਸਤੀ ਗੱਡੀ ਆ, ਤੇ ਆਲ ਵੀਲ ਡਰਾਈਵ ਗੱਡੀ ਆ,
0: ਤੇ ਫੀਚਰ ਵੀ ਉਹਨਾਂ ਗੱਡੀਆਂ ਤੋਂ ਜ਼ਿਆਦਾ ਨੇ,
4: ਉਹਨਾਂ ਤੋਂ ਜ਼ਿਆਦਾ ਮਿਲਣਗੇ। ਸੋ ਪ੍ਰਾਈਸ 13,000 ਬਹੁਤ ਜ਼ਿਆਦਾ ਡਿਫਰੈਂਸ ਆ, ਕੋਈ 2-3,000 ਦਾ ਡਿਫਰੈਂਸ ਨਹੀਂ ਹੈਗਾ। ਐਂਡ ਵਾਰੰਟੀ ਵੀ ਤੁਹਾਨੂੰ ਉਹਨਾਂ ਤੋਂ ਡਬਲ ਮਿਲਦੀ ਆ। ਹੋਂਡਾ ਦੇ ਟਿਓਟਾ ਦੀ ਜਿਹੜੀ ਇੰਜਨ ਤੇ ਟਰਾਂਸਮਿਸ਼ਨ ਦੀ ਵਾਰੰਟੀ ਆ ਉਹ ਸਿਰਫ 5 ਸਾਲ ਤੇ 1,00,000 ਕਿਲੋਮੀਟਰ ਦੀ ਹੁੰਦੀ ਆ। ਸੋ ਆਪਣੀ ਤੁਹਾਨੂੰ 10 ਸਾਲ ਤੇ 1,60,000 ਕਿਲੋਮੀਟਰ ਦੀ ਮਿਲ ਰਹੀ ਹੈ ਜੀ। ਸੋ ਇੰਟਰਸਟ ਰੇਟ ਦੀ ਵੀ ਗੱਲ ਕਰ ਲਓ ਤੁਸੀਂ, ਹੋਂਡਾ ਤੇ ਟਿਓਟਾ ਤੋਂ ਤੁਹਾਨੂੰ 2-3% ਇੰਟਰਸਟ ਰੇਟ ਵੀ ਘੱਟ ਮਿਲ ਰਿਹਾ ਵਾ।
0: ਵੈਰੀ ਗੁੱਡ।
4: ਸੋ ਇਹਦੇ ਤੋਂ ਬਾਅਦ ਜੇ ਕਿਸੇ ਨੇ 7-ਸੀਟਰ ਐਸਯੂਵੀ ਲੈਣਾ, ਆਪਣਾ ਆਊਟਲੈਂਡਰ ਪੂਰੀ ਚਰਚਾ ਚ ਚੱਲ ਰਿਹਾ, ਨੰਬਰ 1 ਕਹਿ ਸਕਦੇ ਹੋ ਤੁਸੀਂ, ਚਾਹੇ ਉਹਨੂੰ ਪ੍ਰਾਈਸ ਚ ਕੰਪੈਰੀਜ਼ਨ ਕਰ ਲਓ, 36,400 ਤੋਂ ਸ਼ੁਰੂ ਹੋ ਜਾਂਦਾ। ਸੋ 36,400 ਦੇ ਵਿੱਚ ਤੁਹਾਨੂੰ 7-ਸੀਟਰ ਐਸਯੂਵੀ ਮਿਲ ਰਿਹਾ ਜਿਹੜਾ ਜਪਾਨ ਤੋਂ ਸਿੱਧਾ ਬਣ ਕੇ ਆਇਆ, ਡਬਲ ਵਾਰੰਟੀ ਆ ਉਹਦੇ ਨਾਲ, ਚਾਹੇ ਸੀਆਰਵੀ ਖੜਾ ਕੇ ਦੇਖ ਲਓ, ਚਾਹੇ ਰੈਵ4 ਖੜਾ ਕੇ ਦੇਖ ਲਓ, ਸ਼ੇਪ ਦੀ ਗੱਲ ਕਰ ਲਓ, ਫੀਚਰ ਦੀ, ਬਿਲਟ ਕੁਆਲਿਟੀ ਦੀ, ਸਾਰੇ ਪਾਸਿਓਂ ਤੁਹਾਨੂੰ ਆਊਟਲੈਂਡਰ ਹੀ ਪਸੰਦ ਆਉਣਾ ਜੀ। ਸੋ ਇਹਦੇ ਵਿੱਚ ਸਾਡੇ ਕੋਲ ਪਲੱਗ ਇਨ ਹਾਈਬ੍ਰਿਡ ਵੀ ਆਉਂਦਾ ਵਾ, ਜਿਹਦੀ ਫਿਊਲ ਦੀ ਮਾਈਲੇਜ ਹੈਗੀ ਆ ਸਿਰਫ 3.2 ਲੀਟਰ ਦੇ ਵਿੱਚ 100 ਕਿਲੋਮੀਟਰ ਚੱਲ ਸਕਦੀ ਆ। ਸੋ ਉਹ ਗੱਡੀ ਦੀ ਪ੍ਰਾਈਸ ਸ਼ੁਰੂ ਹੁੰਦੀ ਆ 50,000 ਤੋਂ, ਉਹਦੇ ਉੱਤੇ ਤੁਹਾਨੂੰ 2,500 ਦੀ ਫੈਡਰਲ ਅਸੀਂ ਰਿਬੇਟ ਵੀ ਲੈ ਕੇ ਦਿੰਦੇ ਹਾਂ, ਤੇ ਉਹਦਾ ਇੰਟਰਸਟ ਰੇਟ ਜੇ ਆਪਾਂ ਗੱਲ ਕਰੀਏ ਸਿਰਫ 2.5% ਆ 7 ਸਾਲਾਂ ਲਈ। ਐਂਡ ਜੇ ਤੁਹਾਡੇ ਕੋਲ ਸੇਮ ਐਡਰੈਸ ਤੇ ਮਿਟਸੂਬਿਸ਼ੀ ਹੈਗੀ ਆ, ਤੁਹਾਡਾ ਇੰਟਰਸਟ ਰੇਟ 1.5% ਹੋ ਜੂਗਾ ਜੀ 7 ਸਾਲਾਂ ਤੇ। ਸੋ ਇਹ ਉਹ ਗੱਡੀ ਆ ਜਿਹੜੀ ਪੂਰੇ ਕੈਨੇਡਾ ਦੇ ਵਿੱਚ ਪਿਛਲੇ 3 ਸਾਲਾਂ ਚ ਨੰਬਰ 1 ਤੇ ਚੱਲ ਰਹੀ ਹੈ। ਟਿਓਟਾ ਦਾ ਰੈਵ4 ਪ੍ਰਾਈਮ ਵੀ ਇਹਦੇ ਤੋਂ ਘੱਟ ਵੇਖਦਾ, ਉਹਦੇ ਤੋਂ ਵੀ ਵੱਧ ਗੱਡੀ ਇਹ ਵੇਖਦੀ ਆ। ਸੋ ਸਰਵਿਸ ਦੇ ਵਿੱਚ ਆਪਾਂ ਕਹਿ ਲਈਏ ਨੰਬਰ 1 ਤੁਹਾਨੂੰ ਸਰਵਿਸ ਮਿਲੂਗੀ, ਜਦੋਂ ਮਰਜ਼ੀ ਆ ਜਾਓ, 7 ਡੇਜ਼ ਓਪਨ ਆ। ਸੋ ਸੇਲਸ ਟੀਮ ਆਪਣੀ ਬਹੁਤ ਮਿਹਨਤੀ ਹੈ ਜੀ, ਸੇਲਸ ਮੈਨੇਜਰ ਪੂਰੇ ਕੈਨੇਡਾ ਚ ਨੰਬਰ 1 ਤੇ ਆ, ਆਪਣਾ ਫਾਈਨੈਂਸ ਮੈਨੇਜਰ ਉਹ ਵੀ ਕੈਨੇਡਾ ਚ 1 ਤੇ ਆ, ਤੇ ਜਿਹੜੇ ਆਪਣੇ ਇੱਕ ਸੇਲਸ ਪਰਸਨ ਹੈਗੇ ਆ ਉਹ ਵੀ ਪੂਰੇ ਕੈਨੇਡਾ ਚ 1 ਤੇ ਆ। ਸੋ ਇੰਨੀ ਨੌਲੇਜ, ਜਿੰਨੀ ਸਾਡੀ ਹਾਰਡ ਵਰਕਿੰਗ ਟੀਮ ਆ ਨਾ, ਉਹ ਤਾਂ ਹੀ ਉਹਨਾਂ ਦੀ ਰੈਂਕਿੰਗ ਟੌਪ ਤੇ ਚੱਲ ਰਹੀ ਹੈ, ਉਹਨਾਂ ਨੂੰ ਜਿਹੜੇ ਕਸਟਮਰ ਸਰਵੇ ਦਿੰਦੇ ਆ ਉਹਦੇ ਵਿੱਚ ਅਸੀਂ ਟੌਪ ਤੇ ਚੱਲ ਰਹੇ ਹਾਂ ਜੀ। ਸੋ ਨੰਬਰ ਮੇਰਾ ਸੈੱਲ ਨੰਬਰ ਦਿੰਦਾ, ਡਾਇਰੈਕਟ ਨੰਬਰ ਆ, ਜਦੋਂ ਮਰਜ਼ੀ ਕਾਲ ਕਰ ਲਓ, 6478-2754-647-678-2754-6478-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754-6787-2754 ਨਾਲ ਤੁਹਾਨੂੰ ਮਾਰਕੀਟ ਤੋਂ ਬੈਟਰ ਅਸੀਂ ਪ੍ਰਾਈਸ ਵੀ ਦੇਵਾਂਗੇ ਐਂਡ ਬਾਕੀ ਕਿਸੇ ਨੇ ਕੰਪਨੀ ਤੇ ਲੀਜ਼ ਕਰਨੀ ਆ, ਖਰਚੇ ਬਚਾਉਣੇ ਆ, ਮਤਲਬ ਖਰਚਿਆਂ ਚ ਪਾਉਣੀ ਆ, ਉਹ ਵੀ ਚੀਜ਼ਾਂ ਆਪਾਂ ਸਾਰੀਆਂ ਕਰਦੇ ਹਾਂ ਐਂਡ ਜੇ ਕਿਸੇ ਨੇ ਕੈਸ਼ ਲੈਣੀ ਆ ਕੈਸ਼ ਤੇ ਸਾਡੇ ਕੋਲ ਹੋਰ ਵੀ ਐਕਸਟਰਾ ਡਿਸਕਾਊਂਟ ਹੁੰਦੇ ਆ।
0: ਵੈਰੀ ਗੁੱਡ।
4: ਐਂਡ ਜੇ ਕੋਈ ਬੰਦਾ ਪੰਜਾਬੀ ਲਹਿਰਾਂ ਦੀ ਰੈਫਰੈਂਸ ਤੇ ਸਾਡੇ ਕੋਲ ਆਊਗਾ ਉਹਨੂੰ ਵਿੰਟਰ ਟਾਇਰ ਸੈੱਟ ਅਸੀਂ ਫ੍ਰੀ ਦੇਵਾਂਗੇ, ਜਿਹੜੀ ਮਰਜ਼ੀ ਬ੍ਰੈਂਡ ਨਿਊ ਗੱਡੀ ਸਾਡੇ ਤੋਂ ਲੈ ਲਓ ਅਗਸਤ ਦੇ ਮਹੀਨੇ ਦੇ ਵਿੱਚ। ਸੋ ਨੰਬਰ ਫਿਰ ਦੱਸ ਦਿੰਦਾ ਜੀ, 6477-2754-647-2787-2758-2754-2757 ਪ੍ਰਾਈਸ ਤੇ ਕਸਟਮਰ ਸਰਵਿਸ ਦੇ ਵਿੱਚ ਕੈਲਟਨ ਮਿਟਸੁਬਿਸ਼ੀ ਦਾ ਕੋਈ ਕੰਪੈਰੀਜ਼ਨ ਨਹੀਂ ਹੈ।
0: ਵੈਰੀ ਗੁੱਡ। ਨੰਬਰ ਕੁਇਕ ਹੈ 6476782754-6476782754। ਥੈਂਕ ਯੂ ਸੋ ਮਚ ਈਵਨ।
4: ਥੈਂਕ ਯੂ ਜੀ।
0: ਥੈਂਕ ਯੂ ਜੀ। 4883 ਹੈਲੋ।
5: ਹਾਂਜੀ ਨਵੀਂ ਭਾਜੀ ਕੀ ਹਾਲ ਹੈ ਜੀ?
0: ਵਧੀਆ ਵੀਰੇ, ਕੀ ਹਾਲ ਹੈ?
5: ਹਾਂਜੀ ਵਧੀਆ ਵਧੀਆ ਸਰ, ਵਧੀਆ ਜੀ। ਮੈਂ ਨਾ ਆਪਣਾ ਓਪੀਨੀਅਨ ਰੱਖਣਾ ਚਾਹੁੰਦਾ ਸੀ, ਬਾਕੀ ਮੁੱਦਾ ਬਹੁਤ ਵਧੀਆ ਚੁਣਿਆ ਅੱਜ ਦਾ ਭਾਜੀ। ਪਤਾ ਗੱਲ ਕੀ ਆ, ਮੈਂ ਨਵੀ ਜਿਆਦਾ ਸਮਾਂ ਨੀ ਲਊਂਗਾ ਤੁਹਾਡਾ, ਜਿੰਨਾ ਚਿਰ ਨਵੀ ਜੀ ਇੱਕ ਭਾਈ ਦੀ ਮੈਂ ਗੱਲ ਸੁਣ ਕੇ ਆਇਆ ਸੀ ਹਨਾ, ਕੋਈ ਚੰਗੀ ਸਰਕਾਰ ਆਵੇ ਤੇ ਭਾਜੀ ਜਿੰਨਾ ਚਿਰ ਨਾ ਸਰਕਾਰ ਨੂੰ ਆਪਾਂ ਸਵਾਲ ਨੀ ਨਾ ਕਰਾਂਗੇ, ਜਦੋਂ ਤੱਕ ਆਪਾਂ ਰਿਸ਼ਤੇਦਾਰੀ ਨਿਭਾਉਂਦੇ ਰਹਾਂਗੇ ਸਰਕਾਰਾਂ ਨਾਲ। ਮੇਰਾ ਮਨ
0: ਚਲੋ ਆਪਾਂ ਨਾ ਸਰਕਾਰਾਂ ਦੀ ਗੱਲ ਤੋਂ ਥੋੜੇ ਹਟ ਕੇ ਅੱਜ ਰਹੀ ਹੈ, ਜੋ ਬਾਹਰ ਆਉਣ ਦੀ ਪਰਿਵਾਰ ਤੋਂ ਦੂਰ ਰਹਿਣ ਦੀ ਗੱਲ ਕਰ ਰਹੇ ਨਾ ਆਪਾਂ, ਉਹ ਤੇ ਸਟਿਕ ਰਹੀ ਹੈ।
5: ਮੈਂ ਉਹੀ ਦੱਸ ਰਿਹਾ ਨਵੀਂ ਜੀ, ਕਿਉਂਕਿ ਨਾ ਆਮ ਨੂੰ ਮਨ ਵਾਕਈ ਕਿਸਦਾ ਨੇ ਘਰ ਪਰਿਵਾਰ ਛੱਡ ਕੇ ਆਮ ਕਿਸਦਾ ਮਨ ਨੀ ਹੈਗਾ। ਦੂਜੀ ਗੱਲ ਫੂਕਾਂ ਨਵੀਂ ਜੀ, ਆਪਣੇ ਨਾਲ ਆਪਣੇ ਪੰਜਾਬੀਆਂ ਦੇ ਵਿੱਚ ਮੇਨ ਮੇਨ ਜਿਹੜੀ ਇੱਕ ਦਿੱਕਤ ਆ, ਆਪਾਂ ਫੂਕ ਚ ਬਹੁਤ ਜਲਦੀ ਆਉਂਦੇ ਹਾਂ ਤੇ ਲੜਦੇ ਬਹੁਤ ਜਲਦੀ ਆ ਜੀ। ਫਲਾਣਾ ਉੱਥੇ ਚਲਾ ਕੇ ਤਰੱਕੀ ਕਰਕੇ ਮੈਂ ਵੀ ਜਾ ਕੇ ਦਿਖਾਉਂਦਾ, ਵੀ ਕਰਕੇ ਦਿਖਾਉਂਦਾ ਵਾ ਜੀ ਉਹ, ਭਾਵੇਂ ਆਪਾਂ ਉਸ ਚੀਜ਼ ਦੀ ਐਲੀਜੀਬਿਲਟੀ ਆਪਣੀ ਬਣਦੀ ਨਾ ਹੋਵੇ ਹਨਾ ਨਵੀਂ ਜੀ, ਬੇਸ਼ੱਕ ਮੇਰੇ ਕੋਲ ਪੈਸਾ ਹੋਵੇ ਇੰਡੀਆ ਦੇ ਵਿੱਚ ਲੱਖਾਂ ਕਰੋੜ ਰੁਪਇਆ ਹੋਵੇ, ਫਿਰ ਵੀ ਇੱਕ ਫੂਕ ਛਕਾ ਕੇ ਨਾ ਭਾਵੇਂ ਅਸੀਂ ਡੋਂਕੀ ਲਾ ਕੇ ਬਾਹਰ ਜਾਈਏ, ਇੱਕ ਇਹ ਵੀ ਆਪਣੀ ਬਹੁਤ ਵੱਡੀ ਭੈੜ ਆ ਨਵੀਂ ਜੀ। ਮਜਬੂਰੀ ਚ ਆਉਣਾ ਇੱਕ ਅਲੱਗ ਚੀਜ਼ ਆ, ਆਏ ਨੇ 90 ਦੇ ਦਹਾਕੇ ਚ ਬਹੁਤ ਸਾਰੇ ਬੰਦਾ ਭੈਣ ਭਰਾ ਮਜਬੂਰੀ ਚ ਆਏ ਨੇ, ਉਹ ਇੱਕ ਜੈਨੂਇਨ ਰੀਜ਼ਨ ਸੀਗਾ। ਪਰ ਹੁਣ ਬਹੁਤ ਸਾਰੇ ਭੈਣ ਭਰਾ ਨਵੀਂ ਜੀ ਇੱਦਾਂ ਦੇ ਵੀ ਆ ਰਹੇ, ਮੈਂ ਖੁਦ ਬੰਦੇ ਦੇ ਕਈ ਵਾਰ ਰਾਈਡਾਂ ਕਰਦਾ ਨਾ ਬੰਦੇ ਨੂੰ ਸੁਣਦਾ ਗੱਲਾਂ, ਦੁਬਈ ਚ ਚੰਗਾ ਵਾਲਾ ਬੰਦਾ ਕੰਮ ਕਰਦਾ ਸੀਗਾ ਜੀ, ਉਹ ਬੰਦਾ ਨਾ ਪੰਜਾਬੀ ਬੰਦਾ ਦੁਬਈ ਚੰਗਾ ਵਾਲਾ ਕੰਮ ਕਰਦਾ, 1.5-2 ਲੱਖ ਰੁਪਏ ਵਧੀਆ ਕਮਾ ਰਿਹਾ ਸੀਗਾ ਜੀ, ਉੱਥੇ ਖਰਚਾ ਕੋਈ ਨੀ ਸੀ, ਰਹਿਣ ਸਹਿਣ ਉਹਦਾ ਫ੍ਰੀ ਸੀਗਾ, ਲਾਇਸੈਂਸ ਉਹਦੇ ਕੋਲ ਸੀ ਵੱਡੇ ਵੱਡੀ ਕਰੇਨ ਦਾ, ਫੂਕ ਚਾ ਕੇ ਕੈਨੇਡਾ ਆ ਗਿਆ, ਕਿਸੇ ਏਜੰਟ ਨੇ ਕਹਿੰਦਾ ਤੂੰ ਕੈਨੇਡਾ ਆ ਜਾ ਤੇ ਮੈਂ ਤੇਰੀ ਵਧੀਆ ਸੈਟਿੰਗ ਕਰਾ ਦੂੰਗਾ, ਕਲੋਜ਼ LMI ਦਵਾ ਤਾਂ ਨਵੀਂ ਜੀ ਉਸ ਬੰਦੇ ਨੂੰ ਫਸਾ ਤਾਂ ਵਿਚਾਰੇ ਨੂੰ ਚੰਗੇ ਭਲੇ ਨੂੰ, ਉਹ ਵਿਚਾਰਾ ਖੁਦ ਕਲ ਪਿਆ ਕਹਿੰਦਾ ਭਾਜੀ ਮੈਂ ਫੂਕ ਚਾ ਕੇ ਮੈਂ ਮਾਰਿਆ ਗਿਆ। ਇਹ ਵੀ ਚੀਜ਼ਾਂ ਨਵੀਂ ਜੀ ਬਹੁਤ ਨੇ, ਸਰਕਾਰ ਤੋਂ ਵਾਕਈ ਸਾਡੀ ਨਕਮੀਆਂ ਹੈਗੀ ਆ ਜੀ, ਕਿਉਂਕਿ ਆਪਾਂ ਸਵਾਲ ਹੀ ਨਾ ਕਰਦੇ ਜੀ, ਗੱਲ ਆਪਾਂ
0: ਦੇਖੋ ਦਿਖਾਈ ਬਹੁਤ ਹੈ, ਵੀਡੀਓ ਦੇਖ ਲਈ ਬੱਲੇ ਯਾਰ, ਇਹਨੇ ਤਾਂ ਡੋਜ ਚੈਲੰਜਰ ਲੈ ਲਈ, ਇਹਨੇ ਤੇ ਜਾ ਕੇ ਕੱਪੜੇ ਕੁੱਪੜੇ ਬੜੇ ਅਪਗ੍ਰੇਡ ਕਰ ਲਏ, ਚੱਲ ਯਾਰ ਆਪਾਂ ਵੀ ਬਾਹਰ ਚੱਲਦੇ, ਆਪਣੇ ਲਈ ਵੀ ਸੌਖਾ, ਬਟ ਆ ਕੇ ਫਿਰ ਫਸ ਜਾਂਦਾ ਬੰਦਾ, ਫਿਰ ਵਾਪਸ ਨਹੀਂ ਜਾ ਪਾਉਂਦਾ, ਦੇਅਰ ਇਜ਼ ਮੈਨੀ ਪ੍ਰੋਬਲਮਸ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਵਧੀਆ ਮਨਪਸੰਦ ਦੀ ਗਰੋਸਰੀ ਕਰੋ, 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ ਤੇ ਤੁਸੀਂ ਜ਼ਰੂਰ ਜਾਓ। 5909 ਹੈਲੋ,
6: ਜਾਣਾ ਚਾਹੀਦਾ, ਮਿਲਣਾ ਚਾਹੀਦਾ, ਇੰਨਾ ਦੂਰ ਨੀ ਰਹਿਣਾ ਚਾਹੀਦਾ, ਪੈਸਾ ਸਾਰਾ ਕੁਛ ਨੀ ਹੁੰਦਾ ਹੈਗਾ, ਇੱਧਰ ਆ ਕੇ ਬੰਦਾ ਸਟੱਕ ਹੋ ਜਾਂਦਾ ਇੱਕ ਤਰ੍ਹਾਂ, ਕਈ ਵਾਰੀ ਹੁੰਦਾ ਵੀ ਨਵਾਂ ਕੰਮ ਲੱਭਾਂਗੇ ਜਾਂ ਕੋਈ ਵੀ ਐਵੇਂ ਹੋ ਜਾਂਦਾ, ਮੈਂ ਕਦੇ ਬਾਹਰ ਨੀ ਰਿਹਾ ਹੈਗਾ ਹਨਾ, ਰਿਸ਼ਤੇਦਾਰੀ ਚ ਵੀ ਨੀ ਰਿਹਾ ਹੈਗਾ, ਮੈਨੂੰ 3 ਸਾਲ ਬਾਅਦ ਮੈਂ ਪਹਿਲੀ ਵਾਰੀ ਗਿਆ ਸੀਗਾ ਇੱਥੋਂ ਆ ਕੇ ਕੈਨੇਡਾ ਤੋਂ ਵਾਪਸ, 3 ਮਹੀਨੇ ਉਦੋਂ ਲਾ ਕੇ ਆਇਆ, ਮੈਨੂੰ 3 ਸਾਲ ਬਾਅਦ ਵੀ ਬਹੁਤ ਚੇਂਜ ਲੱਗਿਆ, ਉੱਪਰ ਉੱਪਰ ਹੀ ਲੱਗੀ ਜਾਵੇ ਆਪਣਾ ਲੱਗਦਾ ਨੀ ਹੈਗਾ, ਤੇ ਧੰਨ ਨੇ ਉਹ ਲੋਕ ਜਿਹੜੇ 10-10-15-15 ਸਾਲ ਲਈ ਜਾਂਦੇ, ਮੇਰੇ ਨਾਲ ਦੇ ਵੀ ਨੇ ਹਨਾ 7-7 ਸਾਲ ਲਈ ਜਾਂਦੇ ਹੈਗੇ, ਪਤਾ ਨੀ ਕਿਵੇਂ ਕੱਢ ਲੈਂਦੇ ਨੇ।
0: ਜਿਹੜੇ
6: ਲੋਕ ਬੈਠੇ ਨੇ ਉਹਨਾਂ ਨੇ ਮਿਲਣਾ ਦੁਬਾਰਾ, ਤਾਂ ਇਸ ਲਈ ਮੈਂ ਤਾਂ ਕਹਿਣਾ ਵੀ ਕਦਰ ਕਰੋ ਹਨਾ, ਵੀ ਜਿੰਨਾ ਆਪਣੇ ਨਾਲ ਟਾਈਮ ਸਪੈਂਡ ਹੁੰਦਾ ਕਰੋ, ਹਰੇਕ ਸਾਲ ਹੀ ਜਿਹਨਾਂ ਦੀ ਉਧਰ ਫੈਮਿਲੀ ਆ ਉਹਨਾਂ ਨੂੰ ਹਰੇਕ ਸਾਲ ਹੀ ਗੇੜਾ ਮਾਰਨਾ ਚਾਹੀਦਾ।
0: ਬਿਲਕੁਲ ਨਹੀਂ, ਕੋਸ਼ਿਸ਼ ਤਾਂ ਜ਼ਰੂਰ ਕਰਨੀ ਚਾਹੀਦੀ ਹੈ, ਐਂਡ ਅਗੇਨ ਹੁਣ ਬਹੁਤ ਸਾਰੇ ਸੱਜਣ ਮਿੱਤਰ ਕਹਿੰਦੇ ਆ ਯਾਰ ਮਜਬੂਰੀਆਂ ਨੇ, ਨਹੀਂ ਜਾ ਹੁੰਦਾ, ਪੈਸੇ ਪੱਖੋਂ ਕੋਈ ਪ੍ਰੋਬਲਮ ਹੈ ਜਾਂ ਜੋਬਸ ਦਾ ਕੋਈ ਇਸ਼ੂ ਹੈ, ਸੋ ਜਾਣਾ ਜ਼ਰੂਰ ਚਾਹੀਦਾ, ਬਟ ਕਹਿਣਾ ਸੌਖਾ ਕਰਨਾ ਔਖਾ।
6: ਹਾਂਜੀ, ਮੈਂ ਹੁਣ ਜਿਵੇਂ ਹਰੇਕ ਸਾਲ ਜਾਂਦਾ, ਮੇਰੇ ਪੱਲੇ ਮੈਨੂੰ ਪਤਾ ਵੀ ਕੀ ਪੈਂਦਾ, ਕੱਖ ਨੀ ਪੈਂਦਾ ਹੈਗਾ ਹਨਾ, ਜਦੋਂ ਆਪਾਂ ਜਾਂਦੇ ਹਾਂ ਆਪਣਾ ਘੱਟੋ ਘੱਟ 15,000-15,000 ਦਾ ਖਰਚਾ, 10-15,000 ਦਾ ਹੋ ਜਾਂਦਾ, ਇੱਧਰੋਂ ਕੰਮ ਵੀ ਛੱਡ ਕੇ ਜਾਂਦੇ ਹਾਂ, ਟਿਕਟਾਂ ਟੁਕਟਾਂ ਹੋ ਗਈਆਂ, ਪਰ
7: ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਨਵੇਂ ਡਿਜ਼ਾਈਨ ਦੇ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਦਾ ਬਿਲਟ ਫਰਿਜ ਹੈ, 36 ਇੰਚ ਦਾ ਬਿਲਟ ਇਨ ਕੁੱਕਟੋਪ ਹੈ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਹੈ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਪੂਰਾ ਬਿਲਟਿਨ ਅਪਲਾਈਸਿਸ ਦਾ ਬੰਡਲ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਾ ਸਕਦੇ ਆ। ਜਿਹੜੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਟੋਪ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $10.99 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $14.99 ਦੀ ਪ੍ਰਾਈਸ ਤੋਂ ਘਟਾ ਕੇ ਐਕਸਕਲੂਸਿਵ ਪ੍ਰਾਈਸਿੰਗ ਹੈ ਸਿਰਫ $8.99 ਚ ਸੈਮਸੰਗ ਦਾ 75 ਇੰਚ ਦਾ ਮਿੰਨੀ ਐਲਈਡੀ 4K ਟੀਵੀ ਅਪਲਾਈਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਪੇਮੈਂਟ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀਨ।
0: ਥੈਂਕ ਯੂ ਮਨੀਤ। 905-450-0054 ਅਪਲਾਈਸ ਜੰਕਸ਼ਨ। ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ਾਪ, ਇੰਡੀਅਨ ਫਰੂਟਲੈਂਡ ਨੰਬਰ 1 ਟੌਪ ਦਾ ਰੈਸਟੋਰੈਂਟ ਤੇ ਗਰੋਸਰੀ ਸਟੋਰ। ਬਹੁਤ ਹੀ ਖੂਬਸੂਰਤ ਗਰੋਸਰੀ ਸਟੋਰ ਹੈ ਯਾਰ, ਤੁਸੀਂ ਜਾਓਗੇ ਇਹਨਾਂ ਦੇ ਹਰ ਇੱਕ ਸਟੋਰ ਦੇ ਨਾਲ ਰੈਸਟੋਰੈਂਟ ਹੈ ਤੰਦੂਰੀ ਗ੍ਰਿਲ। ਸੋ ਇੰਡੀਅਨ ਫਰੂਟਲੈਂਡ ਤੇ ਪਹੁੰਚੋ, ਵਧੀਆ ਟੌਪ ਦੀ ਗਰੋਸਰੀ ਕਰੋ, ਟੌਪ ਦੀਆਂ ਡੀਲਾਂ ਲਓ। ਇੰਡੀਅਨ ਫਰੂਟਲੈਂਡ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਬਿਯੋਂਡ ਆਈ ਵੇਅਰ, ਬਿਯੋਂਡ ਆਈ ਵੇਅਰ ਤੇ ਰੋਮੀ ਨੇ ਮੈਸੇਜ ਕੀਤਾ, ਕਹਿੰਦੇ ਨਵੀਂ ਬੈਕ ਟੂ ਸਕੂਲ ਸਪੈਸ਼ਲਸ ਬਹੁਤ ਸਾਰੀਆਂ ਚੱਲ ਪਈਆਂ ਨੇ, ਸਨ ਗਲਾਸਿਸ ਦੀ ਲੋੜ ਹੈ, ਤੁਹਾਨੂੰ ਆਪਣੀਆਂ ਪ੍ਰਿਸਕ੍ਰਿਪਸ਼ਨ ਨਿਗਾਹ ਦੀ ਐਨਕਾਂ ਦੀ ਲੋੜ ਹੈ, ਤਾਂ ਯਾਦ ਰੱਖੋ ਇੱਕੋ ਇੱਕ ਟੀਮ ਬਿਯੋਂਡ ਆਇਓਰ, ਹੰਬਰ ਵੈਸਟ ਐਂਡ ਗੋਰਵੇ। 9057933937 ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ। 9057933937 ਬਿਯੋਂਡ ਆਇਓਰ, ਬੈਕ ਟੂ ਸਕੂਲ ਸਪੈਸ਼ਲਸ ਸ਼ੁਰੂ ਨੇ ਬਈ। 7742 ਹੈਲੋ, ਨਾਰਾਜ਼ ਨੇ,
8: ਉਸ ਤੋਂ ਕਿਹੜਾ ਹੁੰਦਾ ਵੀ, ਲੇਕਿਨ ਜਾ ਨਹੀਂ ਸਕਦਾ ਜੀ ਕਿਉਂਕਿ ਰਿਫਿਊਜ ਫਾਈਲ ਕੀਤਾ ਸੀ।
0: ਬੜਾ ਔਖਾ ਯਾਰ, ਨਾਟ ਈਜ਼ੀ ਹੈ। ਸੋ ਚਲੋ, ਥੈਂਕ ਯੂ ਵੈਰੀ, ਬਹੁਤ ਸ਼ੁਕਰੀਆ। ਇਟਸ ਹਾਰਡ ਹੈ, ਔਖਾ। ਸੋ ਕੁਝ ਕੁ ਲੋਕ ਕਹਿੰਦੇ ਨਾ ਵੀ ਚਲੋ ਬੈਨੀਫਿਟ ਹੋ ਜਾਂਦਾ ਜੇ ਅਸੀਂ ਗਰੀਬੀ 'ਚ ਰਹੇ, ਐਟਲੀਸਟ ਅਸੀਂ ਬਾਹਰ ਆ ਗਏ ਅਤੇ ਬੱਚੇ ਸਾਡੇ ਵਧੀਆ ਜ਼ਿੰਦਗੀ ਜੀ ਸਕਣਗੇ। ਬਟ ਅਗੈਨ ਨਾਟ ਈਜ਼ੀ ਯਾਰ, ਬੜੀ ਹਾਰਡ, ਬੜੀ ਸਟਰਗਲ ਵਾਲੀ ਜ਼ਿੰਦਗੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਤੁਸੀਂ ਸਭ ਨੇ ਜ਼ਰੂਰ ਗੇੜਾ ਮਾਰਨਾ। ਸਿੰਪਲੀ ਇੰਡੀਅਨ, ਸਿੰਪਲੀ ਦਾ ਬੈਸਟ, ਸਿੰਪਲੀ ਇੰਡੀਅਨ ਤੇ ਫਰੈਸ਼ ਗਰਮਾ ਗਰਮ ਗੋਲ ਗੱਪੇ ਅਨਲਿਮਿਟਡ ਜਿੰਨੇ ਮਰਜ਼ੀ 9.99 ਚ, ਤੇ ਉਸ ਦੇ ਨਾਲ ਨਾਲ ਆਈਸ ਗੋਲਾ 3.99 ਦੇ ਵਿੱਚ, ਦਹੀਂ ਟਿੱਕੀ ਚਾਟ 5.99 ਚ, 275 ਗੋਲਡਨ ਬਰੁੱਕ ਟ੍ਰੇਲ, ਗੋਲਡਨ ਬਰੁੱਕ ਕੈਸਲ ਮੋਰ ਸਿੰਪਲੀ ਇੰਡੀਅਨ, ਜਾਂ 85 ਮੌਂਟਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਸਿੰਪਲੀ ਇੰਡੀਅਨ। ਸਿੰਪਲੀ ਇੰਡੀਅਨ ਤੇ ਜਾਓ ਤੇ ਤੁਸੀਂ ਇੰਜੋਏ ਕਰੋ ਆਪਣੇ ਨੰਬਰ 1 ਫੂਡਸ, ਉਹ ਵੀ ਲਾਈਵ ਸਟੇਸ਼ਨ ਦੇ ਨਾਲ ਐਟ ਸਿੰਪਲੀ ਇੰਡੀਅਨ, ਸਿੰਪਲੀ ਦਾ ਬੈਸਟ। ਇੱਕ ਅਸੀਂ ਤੁਹਾਨੂੰ ਅਕਸਰ ਹੀ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ ਪ੍ਰਦੀਪ ਭਾਅ ਜੀ ਦੀ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਅਪਲਾਈਸਿਸ, ਅਪਲਾਈਸਿਸ ਦੀ ਰਿਪੇਅਰ ਹੋਣ ਵਾਲੀ ਹੈ, ਤਾਂ ਪ੍ਰਦੀਪ ਜੀ ਨੂੰ ਫੋਨ ਘੁਮਾ ਲਓ 6472302-3203। ਮਿਸਟਰ ਪ੍ਰਦੀਪ ਜੀ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। ਆਪਣੀ ਯਾਰ ਡਰੀਮ ਕਿਚਨ ਤਿਆਰ ਕਰਾ ਲਓ, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਨੂੰ ਫੋਨ ਕਰੋ। ਜਸਪਾਲ ਭਾਅ ਜੀ ਬਹੁਤ ਸੋਹਣਾ ਕੰਮ ਕਰਦੇ ਆ, ਕਿਚਨ ਬਣ ਗਈ ਨਾ, ਤੁਸੀਂ ਕਹੋਗੇ ਬੱਲੇ ਯਾਰ ਨਵੀਂ ਤਾਂ ਸਾਡੀ ਡਰੀਮ ਕਿਚਨ ਹੈ, ਡਰੀਮ ਕਿਚਨ। ਸੋ 416-859-1920 ਨੰਬਰ ਇਹਨਾਂ ਦਾ, 416-859-1920, ਨਿਊ ਹਾਈਟਸ ਕਿਚਨ ਤੇ ਤੁਸੀਂ ਇੱਕ ਵਾਰ ਮਾਰੋ ਗੇੜਾ, ਤੇ ਕਿਚਨ ਬਾਰ ਕੋਈ ਆਪਣੇ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਆਦਿ ਹੋ ਗਿਆ, ਰੈਡੀ ਕਰਾ ਲਓ। ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ, ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੈ ਤਾਂ ਪੈਸ਼ਨ ਰੂਫਿੰਗ ਤੇ ਇੱਕ ਵਾਰ ਤੁਸੀਂ ਗੇੜਾ ਮਾਰਿਆ ਹੋ, ਜਾਂ ਸੋਰੀ ਇਹਨਾਂ ਦਾ ਗੇੜਾ ਮਰਾਓ ਆਪਣੇ ਘਰ, ਕਿਉਂਕਿ ਇਹ ਦੇਖ ਕੇ ਜਾਣਗੇ ਛੱਤ ਦਾ ਕੀ ਹਾਲ ਹੈ। ਨਵੀਂ ਰੂਫ ਲਗਵਾ ਲਓ, ਰੂਫ ਦੀ ਰਿਪੇਅਰ ਕਰਾ ਲਓ, ਫਲੈਟ ਰੂਫ ਸ਼ਿੰਗਲ ਰੂਫ ਦਾ ਕੋਈ ਵੀ ਕੰਮ ਹੈ ਤਾਂ ਪੈਸ਼ਨ ਰੂਫਿੰਗ 647-919-9413 6479-919-9413 ਪੈਸ਼ਨ ਰੂਫਿੰਗ। ਵਿਲ ਬੀ ਰਾਈਟ ਬੈਕ ਉਹਨੇ ਵਾਪਸ, ਤੇ ਪਹਿਲਾਂ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ। ਸੁੱਖ ਭਾਅ ਜੀ ਸਾਡੇ ਨਾਲ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਭਾਜੀ ਵੈਲਕਮ ਅਗੇਨ।
9: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ, ਪਰਿਵਾਰਾਂ ਨੇ ਇਸ ਵੀਰ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੇਕਲੇ ਕਿਸਮ ਦੀ ਨਿਊ ਅਰਾਈਵਲ ਲੱਗ ਚੁੱਕੀ ਹੈ, ਜਿਸ 'ਚ ਬਹੁਤ ਸਾਰੇ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਪਾਵਰ ਰਿਕਲਾਈਨਰ, ਕੈਨੇਡੀਅਨ ਮੇਡ ਸੋਫਾ ਸੈੱਟ, ਡਾਇਨਿੰਗ ਟੇਬਲ, ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਬਹੁਤ ਸਾਰੀ ਇਨਵੈਂਟਰੀ ਨਵੀਂ ਆ ਚੁੱਕੀ ਆ ਡਿਸਕਾਊਂਟਡ ਪ੍ਰਾਈਸ ਦੇ ਉੱਪਰ, ਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਆ। ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਆਪਣੇ ਕਿਚਨ ਦੇ ਲਈ ਲੈਣਾ, ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ, ਸਿਰਫ 499 ਦਾ। ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ 499 499 ਦਾ ਮਿਲੂਗਾ, ਤੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ, ਮਾਈਕ੍ਰੋਵੇਵ ਬਿਲਕੁਲ ਫ੍ਰੀ ਤੋਹਫਾ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡੇ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਨਵੀਂ ਭਾਜੀ।
0: ਕੀ ਬਾਤ ਹੈ, ਜ਼ਰੂਰ ਪਹੁੰਚੋ ਬਈ, ਐਂਡ 6685 ਟੋਮਗਨ ਰੋਡ। ਸੁਣੀਏ ਰਣਜੀਤ ਬਾਵੇ ਦਾ ਗੀਤ ਯਾਰ, ਅੱਜ ਦੀ ਆਪਣੀ ਗੱਲਬਾਤ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ, ਸੋ ਸੁਣਦੇ ਹਾਂ ਦੋ ਕੁ ਬੋਲ।

0: ਪਰਿਵਾਰਾਂ ਤੋਂ ਦੂਰ ਹੋ ਨਹੀਂ ਉਹ ਗੱਲ ਬਣਦੀ ਸੋ ਜੇ ਜਾ ਸਕਦੇ ਹਾਂ ਚਲੋ ਮੈਨੂੰ ਪਤਾ ਮਜਬੂਰੀਆਂ ਨੇ ਬਟ ਜੇ ਜਾ ਸਕਦੇ ਹਾਂ ਤਾਂ ਜ਼ਰੂਰ ਓਕੇ ਇੱਕ ਨਾ P&J ਰੈਨੋਵੇਸ਼ਨ ਵਾਲੇ ਨੇ ਸੋਲਿਡ ਕੰਮ ਕਰਦੇ ਆ ਕੋਈ ਸ਼ੋਰਟਕੱਟ ਨਹੀਂ ਲੀਗਲ ਬੇਸਮੈਂਟ ਤਿਆਰ ਕਰਾ ਲਓ ਵਾਸ਼ਰੂਮ ਰੈਨੋਵੇਟ ਕਰਾ ਲਓ ਕੋਈ ਵੀ ਨਿੱਕੀ ਮੋਟੀ ਰੈਨੋਵੇਸ਼ਨ ਦਾ ਕੰਮ ਹੈ ਨਾ ਇੱਕ ਵਾਰ ਕਾਲ ਕਰ ਲਓ ਫ੍ਰੀ ਐਸਟੀਮੇਟ ਹੈ ਪ੍ਰਸ਼ਾਂਤ ਨੂੰ ਫੋਨ ਕਰੋ 4370318 0400 4370318 0400 ਤੇ ਘੁਮਾਓ ਫੋਨ ਤੇ ਕਰੋ ਬਈ ਇਹਨਾਂ ਨਾਲ ਗੱਲਬਾਤ ਜ਼ਰੂਰ
1: This is AM 530, CHLO AM, and Evanoff Community.

0: and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ। ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ। ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ

0: ਦਾ ਕੋਈ ਕਾਸਟ ਨਹੀਂ, ਨੰਬਰ ਹੈ 647-716-1987 647-716-1987 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987 ਨੰਬਰ ਹੈ।
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ

0: Neil Brijmohan. Contact us at brijmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਵੈਰੀ ਗੁੱਡ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਐਂਡ ਬੜੀ ਵਧੀਆ ਟੀਮ ਹੈ ਯਾਰ ਸਾਡੇ ਕੁਝ ਲਿਸਨਰਸ ਨੇ ਇਹਨਾਂ ਤੋਂ ਸਰਜਰੀ ਕਰਾਈ ਹੈ ਮੇਰੇ ਡੈਡ ਨੇ ਖੁਦ ਕਰਾਈ ਹੈ ਤੇ ਉਹ ਕਹਿੰਦੇ ਨਵੀਂ ਯਾਰ ਹੁਣ ਤਾਂ ਐਨ ਨਿਗਾਹ ਕਿਆ ਕਮਾਲ ਹੈ ਸੋ ਇੱਕ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਯਾਦ ਰੱਖੋ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਰਿਪੇਅਰ ਟਰੱਕ ਦੀ ਅਲਾਈਨਮੈਂਟ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਮਿਲਟਨ ਦੇ ਵਿੱਚ ਲੋਕੇਟਡ ਹੈ ਇਹਨਾਂ ਨੇ ਨਵੀਂ ਲੋਕੇਸ਼ਨ ਖੋਲ੍ਹੀ ਆਪਣੀ ਦੂਜੀ ਇਨ ਮਿਲਟਨ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਹੈ ਗੇੜਾ ਮਾਰਿਓ ਤੁਸੀਂ ਐਟ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 401 ਤੋਂ ਐਨ ਬਿਲਕੁਲ ਉੱਤਰ ਅਨੁਸਾਰ ਤੁਹਾਡੇ ਲਈ ਲੋਕੇਟਡ ਨੇ ਜ਼ਰੂਰ ਜ਼ਰੂਰ ਜ਼ਰੂਰ ਵਿਜ਼ਿਟ ਕਰੋ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਯਾਰ ਫੈਸ਼ਨ ਆਈ ਕਿਊ ਦੀਆਂ ਡੀਲਾਂ ਨਵੀਆਂ ਸੁਣ ਲਓਗੇ ਨਾ ਤੁਸੀਂ ਆਪ ਗੱਡੀਆਂ ਘੁੰਮਾ ਕੇ ਹੁਣੇ ਜਾਓਗੇ ਸੋ ਲੇਡੀਜ਼ ਰੱਖੜੀ ਸਪੈਸ਼ਲ ਸੁਣੋ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਜੁਐਲਰੀ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਸਾਡੇ ਵੀਰਾਂ ਲਈ ਕੁੜਤਾ ਪਜਾਮਾ ਕੋਟ ਪੈਂਟ ਜਾਂ ਕੋਈ ਵੀ ਜੁੱਤੀਆਂ ਇੱਕ ਲਓ ਦੂਜੀਆਂ 25% ਆਫ ਜੁੱਤੀਆਂ ਖਾਣੀਆਂ ਨਹੀਂ ਜੁੱਤੀਆਂ ਤੁਸੀਂ ਖਰੀਦਣੀਆਂ ਇੱਕ ਲਓ ਦੂਜੀ 25% ਆਫ ਬਾਕੀ ਇੰਡੀਆ ਜਾਣ ਦਾ ਹੁਣ ਸੀਜ਼ਨ ਸ਼ੁਰੂ ਹੋ ਗਿਆ ਅਤੇ 3 ਪੀਸ ਟੈਚੀਆਂ ਦਾ ਸੈੱਟ 149 ਦਾ 3 ਕੁਇਲਟ ਅਤੇ ਕੰਫਰਟਰ ਸੈੱਟ $99 'ਚ 6 ਬੈੱਡਸ਼ੀਟ ਦਾ ਸੈੱਟ $99 'ਚ ਟੇਲਰਿੰਗ ਯਾਨੀ ਕਿ ਇਹਨਾਂ ਦੇ ਇਨ ਹਾਊਸ ਟੇਲਰ ਬੈਠੇ ਆ ਸਟੋਰ 'ਚ 258 ਕੁਈਨ ਸਟਰੀਟ ਈਸਟ ਕੁਈਨ ਕੈਨੇਡੀ 7071 ਏਅਰਪੋਰਟ ਰੋਡ ਐਂਡ ਡੇਰੀ 11655 ਮਕਵੀਨ ਡਰਾਈਵ ਮਕਵੀਨ ਐਂਡ ਮੇਫੀਲਡ ਜਾਂ 509 ਵਿਲਸਨ ਐਵਨਿਊ ਇਨ ਕਿਚਨਰ ਫੈਸ਼ਨ ਆਈ ਕਿਊ ਅਤੇ ਜ਼ਰੂਰ ਇੱਕ ਗੇੜਾ ਮਾਰੋ ਅਤੇ ਇੱਕ ਗੇੜਾ ਤੁਹਾਡਾ ਬਹੁਤ ਫਾਇਦੇਮੰਦ ਹੋਵੇਗਾ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਅਤੇ ਆਪ ਕਹੋਗੇ ਨਵੀਂ ਯਾਰ ਇਹ ਤਾਂ ਬੱਲੇ ਬੱਲੇ ਕਰਾਤੀ ਤੁਸੀਂ ਐਮੀ ਵਰਕ ਆ ਰਿਹਾ ਵੀ 9 ਤਰੀਕ ਨੂੰ ਗੇਟ ਰੈਡੀ ਐਮੀ ਵਰਕ ਵੁੱਡਬਾਈਨ ਥੀਏਟਰ ਯਾਨੀ ਕਿ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਵਾਲੇ ਥੀਏਟਰ 'ਚ ਜਦੋਂ ਐਮੀ ਵਰਕ ਪਾਊਗਾ ਨਾ ਧਮਾਲਾ ਤੁਸੀਂ ਕਹੋਗੇ ਬੱਲੇ ਯਾਰ ਮੈਨ ਕਮਾਲ ਦੀ ਪਰਫੋਰਮੈਂਸ

0: ਵਾਹ ਬਈ ਵਾਹ, ਜ਼ਰੂਰ ਤੁਸੀਂ ਇੱਕ ਯੂ ਨੋ ਟਿਕਟ ਮਾਸਟਰ .ca ਤੇ ਜਾਓ, ਆਪਣੇ ਮਨਪਸੰਦ ਦੀਆਂ ਟਿਕਟਾਂ ਲਓ। ਅਮੇਜ਼ਿੰਗ ਟੌਪ ਟੌਪ ਟੌਪ ਦਾ ਸ਼ੋਅ ਹੋਵੇਗਾ, ਗਾਰੰਟੀਡ। 9409 ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
1: ਮੈਂ ਤੁਹਾਡੇ ਤੋਂ ਇੱਕ ਟੈਂਟ ਵਾਲਿਆਂ ਦਾ ਨੰਬਰ ਲੈਣਾ ਸੀ।
0: ਟੈਂਟ ਵਾਲਿਆਂ ਦਾ?
1: ਹਾਂਜੀ
0: ਹਾਂਜੀ, 647
1: ਲਿਖੀ, 647
0: 999
1: 70-80
0: ਬੰਦਿਆਂ ਦਾ ਫੰਕਸ਼ਨ ਹੈ। ਤੁਸੀਂ ਨਾ ਇੱਕ ਨੰਬਰ ਲਿਖੋ, 416
1: 9 3 7 ਹਾਂਜੀ
0: 2061
1: 2061
0: ਠੀਕ ਹੈ। ਇਹਨਾਂ ਕੋਲ ਬੈਂਕਟ ਹਾਲ ਵੀ ਨੇ, ਰੈਸਟੋਰੈਂਟ ਵੀ ਨੇ, ਇਹਨਾਂ ਨੂੰ ਪੁੱਛ ਲਓ ਤੇ ਕਹਿ ਦਿਓ ਨਵੀਂ ਤੋਂ ਮਿਲਿਆ ਨੰਬਰ।
1: ਠੀਕ ਹੈ ਜੀ,
0: ਨੋ ਪ੍ਰੋਬਲਮ ਜੀ, ਗੁੱਡ ਲੱਕ ਟੂ ਯੂ ਤੇ ਬਹੁਤ ਮੁਬਾਰਕਾਂ ਤੁਹਾਡੇ ਫੰਕਸ਼ਨ ਦੇ ਲਈ ਤੇ ਵਧੀਆ ਟੌਪ ਦਾ ਫੰਕਸ਼ਨ ਕਰੋ। ਤੇ ਯਾਰ ਫੰਕਸ਼ਨ ਹੀ ਹੁੰਦੇ ਆ, ਖੁਸ਼ੀਆਂ ਲੱਗਦੇ ਰਹਿਣ, ਖੁਸ਼ੀ ਦੇ ਮੇਲੇ। ਇੱਕ ਤੁਸੀਂ ਗਲੋਬਲ ਕੰਫਰਟ ਏਅਰ ਨੂੰ ਯਾਦ ਰੱਖੋ, ਨਵਾਂ ਏਸੀ ਲਵਾਓ, ਗਲੋਬਲ ਕੰਫਰਟ ਏਅਰ, ਬ੍ਰੈਂਡ ਨਿਊ ਏਸੀ ਜਾਂ ਏਸੀ ਦੀ ਕੋਈ ਰਿਪੇਅਰ ਹੈ, ਫਰਨਿਸ ਦੀ ਕੋਈ ਰਿਪੇਅਰ ਹੈ, 905-790-90-80 9057909080 ਗਲੋਬਲ ਕੰਫਰਟ ਏਅਰ ਦੀ ਟੀਮ ਦੇ ਨਾਲ ਸੰਪਰਕ ਕਰ ਲਓ। ਗਲੋਬਲ ਕੰਫਰਟ ਏਅਰ ਤੁਹਾਡੇ ਲਈ ਹਾਜ਼ਰ ਹੈ। ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਲਈ ਤੁਸੀਂ ਯਾਦ ਜ਼ਰੂਰ ਰੱਖਣਾ ਇੱਕ ਮੈਸੇਜ, ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਲਈ ਇੱਕੋ ਇੱਕ ਟੀਮ ਹੈ, ਬਰੈਂਪਟਨ ਕ੍ਰੈਮੇਟੋਰੀਅਮ। ਸੋ ਜ਼ਰੂਰ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਹੁਣ ਕਰੋ, ਫਿਊਨਰਲ ਤਾਂ ਹੋਣੇ ਹੀ ਨੇ ਆਪਣੇ। ਫਾਇਦਾ ਇਹ ਹੈ ਕਿ ਅੱਜ ਦਾ ਰੇਟ ਲੋਕ ਹੋ ਜਾਊਗਾ, ਬੈਨੀਫਿਟ ਤੁਹਾਨੂੰ

ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਜੀ ਆਇਆਂ ਨੂੰ, ਕੀ ਹਾਲ ਚਾਲ, ਠੀਕ ਠਾਕ ਹੋਏ ਜਿਹੜੇ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ, ਅਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਸੋ ਇੱਥੋਂ ਤੁਹਾਡਾ ਸਾਡਾ ਸਾਥ ਬਣਿਆ ਰਹਿਣਾ ਹੁਣ ਮੇਰੇ ਨਾਲ।

ਅੱਛਾ ਮੈਨੂੰ ਨਾ ਮੈਂ ਪੁੱਛ ਰਿਹਾ ਸੀਗਾ ਨਵੀਂ ਵੀਰੇ ਤੋਂ, ਦੇਖਦਾ ਕਿ ਆਪਾਂ ਜਿਹੜੇ ਟੋਪਿਕ ਨੂੰ ਕੈਰੀ ਔਨ ਰੱਖਣਾ ਹੈ, ਪਰ ਮੈਨੂੰ ਇਸ ਗਾਣੇ ਤੋਂ ਨਾ ਇੱਕ ਬੜੀ ਖੂਬਸੂਰਤ ਗੱਲ ਯਾਦ ਆਈ ਕਿ ਯਾਰ ਆਪਣੇ ਬਾਪੂ ਨਾਲ ਕਿਹੜਾ ਕਿਹੜਾ ਬੰਦਾ ਸੁਹਾਗੇ 'ਤੇ ਬੈਠਾ, ਆਪਣੇ ਬਾਪੂ ਨਾਲ ਪਿੱਛੇ ਸੁਹਾਗੇ 'ਤੇ ਕੋਈ ਬੰਦਾ ਬੈਠਾ। ਮੈਨੂੰ ਗਾਣੇ ਦੇ ਵਿੱਚੋਂ ਹੀ ਉਹ ਚੀਜ਼ਾਂ ਯਾਦ ਆ ਰਹੀਆਂ, ਕਿਉਂਕਿ ਗਾਣੇ ਦੇ ਬੋਲ ਤੁਹਾਨੂੰ ਪੰਜਾਬ ਨਾਲ, ਮਿੱਟੀ ਨਾਲ, ਪਿੰਡਾਂ ਨਾਲ, ਖੇਤਾਂ ਨਾਲ ਜੋੜਦੇ ਹੋਏ ਬੋਲਿਆ। ਸੋ ਇੱਦਾਂ ਹੀ ਬਸ ਉਹ ਖਿਆਲ ਚਲਾ ਗਿਆ। ਸੋ ਵੈਸੇ ਤੁਸੀਂ ਸਾਰੇ ਪੰਜਾਬ ਪਹੁੰਚ ਜਾਂਦੇ ਹੋ ਜਦੋਂ ਜਦੋਂ ਇਹ ਗਾਣਾ ਸੁਣਦੇ ਹਾਂ ਨਾ, ਆਪਾਂ ਸਾਰੇ ਪੰਜਾਬ ਦਾ ਗੇੜਾ ਲਾ ਆਉਂਦੇ ਹਾਂ। ਸੋ ਕੌਣ ਕੌਣ ਬੈਠਾ ਆਪਣੇ ਬਾਪੂ ਨਾਲ? ਅੱਜ ਦੇ ਨਿਆਣਿਆਂ ਨੂੰ ਤਾਂ ਖੈਰ ਇਹ ਚੀਜ਼ਾਂ ਨਸੀਬ ਨਹੀਂ ਹੋਣੀਆਂ, ਜੈਨਜ਼ੀਆਂ ਨੂੰ ਖਾਸ ਕਰਕੇ, ਪਰ 90s 80s ਵਾਲੇ ਤਾਂ ਬਹੁਤ ਕਿਸਮਤ ਵਾਲੇ ਆ, ਉਹਨਾਂ ਨੇ ਸਾਰੇ ਦੌਰ ਵੇਖ ਲਏ, ਮਾਡਰਨ ਵੀ ਅਤੇ ਥੋੜ੍ਹੇ ਜਿਹੇ ਜਿਹੜੇ ਉਸ ਦੌਰ ਦੇ ਜਿਹੜੇ ਡਿਜੀਟਲ ਨਹੀਂ ਸੀ ਉਹ ਵੀ ਦੌਰ ਵੇਖ ਲਏ, ਜਿਨ੍ਹਾਂ ਦੇ ਵਿੱਚ ਜ਼ਿਆਦਾ ਮੋਹ ਮੁਹੱਬਤ ਪਿਆਰ ਜ਼ਿਆਦਾ ਭਰਿਆ ਸੀ। ਸੋ ਬਾਪੂ ਨਾਲ ਸੁਹਾਗੇ ਦੀ ਗੱਲਬਾਤ ਕਰਦੇ, ਯਾਰ ਕਿਹੜੇ ਕਿਹੜੇ ਬੰਦੇ, ਕਿਹੜੇ ਕਿਹੜੇ ਖੁਸ਼ਨਸੀਬ ਆ ਜਿਨ੍ਹਾਂ ਨੇ ਬਾਪੂ ਦੇ ਨਾਲ ਸੁਹਾਗੇ 'ਤੇ ਝੂੰਟਾ ਲਿਆ। 905-673-33-37 ਬੈਲੈਂਸ ਕਰਨਾ ਬੜਾ ਮੁਸ਼ਕਿਲ ਹੁੰਦਾ ਸੁਹਾਗੇ 'ਤੇ, ਜਦੋਂ ਥੱਲੋਂ ਫਿਰ ਉਹ ਕੱਚੀ ਮਿੱਟੀ ਦਾ ਕੋਈ ਰੋੜਾ ਜਿਹਾ ਆ ਸੁਹਾਗਾ ਚੱਕਿਆ ਜਾਂਦਾ, ਫਿਰ ਉਦੋਂ ਬਾਪੂ ਬਾਂਹ ਫੜ ਕੇ ਸਾਂਭਦਾ ਵੀ ਨਹੀਂ ਮੈਂ ਹੈਗਾ ਤੇਰੇ ਨਾਲ। ਉਹ ਜ਼ਿੰਦਗੀ ਦੇ ਵਿੱਚੋਂ ਬੜਾ ਤਗੜਾ ਫਲਸਫਾ ਵੀ ਨਿਕਲਦਾ ਉਹਦੇ ਵਿੱਚੋਂ ਨਾ। ਸੋ 905-673-33-37 ਜੁੜਿਆ ਪੰਜਾਬੀ ਲਹਿਰਾਂ ਦੇ ਨਾਲ।

ਅੱਛਾ, ਆਪਣੀ ਮਿੱਟੀ ਨਾਲ, ਆਪਣੇ ਮੁਲਕ ਨਾਲ, ਆਪਣੇ ਪਿੰਡ ਨਾਲ, ਆਪਣੇ ਦੇਸ਼ ਨਾਲ ਮੁਹੱਬਤ ਹੋਣੀ ਤਾਂ ਲਾਜ਼ਮੀ ਆ, ਪਰ ਕੋਈ ਵਾਕਿਆ ਹੀ ਇੱਦਾਂ ਸੋਚਦਾ ਹੋਊਗਾ ਕਿ ਮੇਰਾ ਜੇ ਜਨਮ ਹੋਵੇ ਤਾਂ ਉਸੇ ਮਿੱਟੀ 'ਤੇ ਹੋਵੇ? ਕਿੰਨੇ ਕੁ ਜਾਣੇ ਸੋਚਦੇ ਆ? ਅਤੇ ਸੁਹਾਗੇ ਵਾਲੀ ਗੱਲ ਅਜੇ ਵੀ ਕੈਰੀ ਆਉਣੀ ਆ, 905-673-33-37। ਬਹੁਤ ਘੱਟ ਹੋਣਗੇ ਜਿਨ੍ਹਾਂ ਨੇ ਆਪਣੇ ਬਾਪੂ ਦੇ ਨਾਲ ਸੁਹਾਗੇ ਦੇ ਹੂੰਟੇ ਦਾ ਆਨੰਦ ਮਾਣਿਆ।

0: 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ। ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਸੋ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ ਪੂਰੇ 10 ਵਜੇ ਤੱਕ ਬਣਿਆ ਰਹਿਣਾ। 8:45 'ਤੇ ਅਸੀਂ ਪੰਜਾਬ ਦੀ ਧਰਤੀ ਤੋਂ ਰਮੇਸ਼ ਸ਼ਰਪੂ ਜੀ ਨਾਲ ਖਬਰਾਂ ਨਾਲ ਜੁੜਾਂਗੇ, ਅਤੇ ਨਾਲ ਦੀ ਨਾਲ ਸਿਮਰਨ ਸੈਣੀ ਜੀ ਜੁੜ ਚੁੱਕੇ ਨੇ, ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਦਿੰਦੇ ਨੇ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਵੇਅਰਨੈਸ ਦੀਆਂ ਤੁਹਾਡੇ ਨਾਲ ਕਰਦੇ ਹਾਂ। ਜਾਣਦੇ ਹਾਂ ਸਿਮਰਨ ਸੈਣੀ ਜੀ ਅੱਜ ਇੰਸ਼ੋਰੈਂਸ ਦੇ ਕਿਹੜੇ ਵਿਸ਼ੇ 'ਤੇ ਗੱਲਬਾਤ ਕਰਨਾ ਚਾਹੁੰਦੇ ਨੇ। ਸਿਮਰਨ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਪੰਜਾਬੀ ਲਹਿਰਾਂ 'ਚ ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਬਹੁਤ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ।
1: ਜੀ ਬਿਲਕੁਲ, ਅੱਜ ਮੈਂ ਸਪੈਸ਼ਲੀ ਗੱਲ ਕਰੂੰਗੀ ਇੱਕ ਬੜੀ ਕਾਮਨ ਜੀ ਇੰਸ਼ੋਰੈਂਸ ਹੈ ਜਿਹਨੂੰ ਅਸੀਂ ਸੁਣ ਕੇ ਇਗਨੋਰ ਕਰ ਦਿੰਦੇ ਹੈਗੇ ਹਾਂ, ਜਿਹਨਾਂ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਸ ਇੰਸ਼ੋਰੈਂਸ ਦੀ ਸਾਨੂੰ ਜ਼ਰੂਰਤ ਨਹੀਂ ਹੈ। ਸਾਡੇ ਕੋਲ ਤਾਂ ਹੈਲਥ ਕਾਰਡ ਹੈਗਾ, ਅਸੀਂ ਤਾਂ ਇੱਥੇ ਪਰਮਾਨੈਂਟ ਹੈ, ਸਾਡਾ ਤਾਂ ਮੈਡੀਕਲ ਫ੍ਰੀ ਹੈਗਾ, ਸੋ ਅਸੀਂ ਇਸ ਇੰਸ਼ੋਰੈਂਸ ਬਾਰੇ ਸੁਣਦੇ ਜ਼ਰੂਰ ਹਾਂ, ਬਟ ਅਸੀਂ ਸੋਚਦੇ ਨਹੀਂ ਔਰ ਗੌਰ ਨਹੀਂ ਕਰਦੇ ਕਿ ਇਹ ਜ਼ਰੂਰੀ ਕਿਉਂ ਹੈ। ਸੋ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀਜ਼ ਨੇ ਜਿਹਦੇ 'ਚ ਮੇਜਰ ਡਿਜ਼ੀਜ਼ ਕਵਰ ਹੁੰਦੀਆਂ ਨੇ, ਹੁਣ ਅਸੀਂ ਹੁਣ ਕਹਿ ਰਹੇ ਹਾਂ ਕਿ ਮੇਜਰ ਡਿਜ਼ੀਜ਼, ਬਟ ਅੱਜ ਕੱਲ੍ਹ ਇਹ ਬੜੀਆਂ ਕਾਮਨ ਨੇ, ਚਾਹੇ ਅਸੀਂ ਹਾਰਟ ਕੰਡੀਸ਼ਨ ਦੀ ਗੱਲ ਕਰ ਲਈਏ, ਕੈਂਸਰ ਹੈ, ਸਟ੍ਰੋਕ ਹੈ, ਕੋਈ ਔਰਗਨ ਫੇਲੀਅਰ, ਔਰਗਨ ਟ੍ਰਾਂਸਪਲਾਂਟ ਜਾਂ ਇੱਦਾਂ ਦੀਆਂ ਕੋਈ ਮੇਜਰ ਇਸ਼ੂਸ ਜਿਹੜੇ ਆਪਾਂ ਆਲੇ ਦੁਆਲੇ ਆਪਣੇ ਰਿਸ਼ਤੇਦਾਰਾਂ 'ਚ, ਫਰੈਂਡ ਸਰਕਲ 'ਚ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਹਾਂ ਇਹਨਾਂ ਪ੍ਰੋਬਲਮਸ ਦੇ ਨਾਲ, ਉਹ ਹੌਸਪਿਟਲਾਈਜ਼ ਹੁੰਦੇ ਨੇ, ਰਿਕਵਰ ਕਰਦੇ ਨੇ, ਉਸ ਤੋਂ ਬਾਅਦ ਵਾਪਸ ਕੰਮਾਂ ਕਾਰਾਂ 'ਤੇ ਜਾਂਦੇ ਹਾਂ। ਸੋ ਇਹ ਚੀਜ਼ਾਂ ਅਸੀਂ ਦੇਖੀਆਂ ਹੋਈਆਂ ਨੇ, ਬਟ ਬਿਹਾਈਂਡ ਦਾ ਸੀਨ ਜਦੋਂ ਬੰਦਾ ਬਿਮਾਰ ਹੁੰਦਾ ਹੈ, ਜਦੋਂ ਰਿਕਵਰੀ ਫੇਜ਼ ਦੇ ਵਿੱਚ ਹੁੰਦਾ ਹੈ, ਉਹਦੇ ਫਾਈਨੈਂਸ਼ੀਅਲ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਨੇ ਉਹ ਸਿਰਫ ਜਿਹੜੇ ਕਰੀਬੀ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਦੋਂ ਪਰਸਨ ਬਿਮਾਰ ਹੋ ਗਿਆ, ਇਨਕਮ ਰੁਕ ਗਈ ਜਾਂ ਇਨਕਮ ਘੱਟ ਗਈ, ਉਸ ਟਾਈਮ ਤੇ ਜਾ ਕੇ ਮੈਡੀਕੇਸ਼ਨ ਦੇ ਖਰਚੇ, ਉਹ ਚੀਜ਼ਾਂ ਐਕਸਟਰਾ ਐਡ ਆਨ ਹੋ ਗਈਆਂ, ਉਹਨਾਂ ਚੀਜ਼ਾਂ ਨੂੰ ਉਸ ਫੈਮਲੀ ਨੇ ਕਿੱਦਾਂ ਟੈਕਲ ਕੀਤਾ, ਉਸ ਚੀਜ਼ਾਂ ਦੇ ਵਿੱਚ ਕਿੰਨੀ ਸਟਰਗਲ ਹੋਈ, ਕਿਸ ਤਰ੍ਹਾਂ ਉਹ ਫੈਮਲੀ ਉਹਦੇ ਚੋਂ ਬਾਹਰ ਨਿਕਲੀ, ਕਿੰਨਾ ਉਹਨਾਂ ਨੂੰ ਫਾਈਨੈਂਸ਼ੀਅਲ ਲੋਸ ਹੋਇਆ, ਇਹ ਚੀਜ਼ਾਂ ਬਾਰੇ ਅਸੀਂ ਜਿਹੜਾ ਹੈਗਾ ਉਹ ਨਹੀਂ ਜਾਣਦੇ, ਸਿਰਫ ਔਰ ਸਿਰਫ ਉਹਨਾਂ ਦੇ ਕਰੀਬੀ ਲੋਕ ਜਾਣਦੇ ਨੇ। ਸੋ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਕ੍ਰਿਟੀਕਲ ਇਲਨੈਸ ਦੀ ਤਾਂ ਜ਼ਰੂਰਤ ਨਹੀਂ ਹੈਗੀ, ਬਿਕੋਜ਼ ਹੈਲਥ ਕਾਰਡ ਹੈਗਾ, ਟ੍ਰੀਟਮੈਂਟ ਕਵਰ ਹੋ ਜੂਗਾ, ਬਟ ਕਈ ਚੀਜ਼ਾਂ ਨੇ ਜਿਹੜਾ ਹੈਲਥ ਕਾਰਡ ਵੀ ਕਵਰ ਨਹੀਂ ਕਰਦਾ। ਇਹਨਾਂ ਕ੍ਰਿਟੀਕਲ ਪ੍ਰੋਬਲਮ ਦੇ ਨਾਲ ਰਿਲੇਟਡ ਕਈ ਮੈਡੀਕੇਸ਼ਨ ਹੁੰਦੀਆਂ ਨੇ, ਕੈਂਸਰ ਦੀਆਂ ਮੈਡੀਕੇਸ਼ਨਸ ਨੇ, ਕਈ ਚੀਜ਼ਾਂ ਨੇ ਜਿਹੜੀਆਂ ਕਾਫੀ ਕੋਸਟਲੀ ਨੇ ਔਰ ਸਾਨੂੰ ਆਊਟ ਆਫ ਪੋਕਟ ਪੇ ਕਰਨੀਆਂ ਪੈਂਦੀਆਂ ਹੈਗੀਆਂ। ਹੁਣ ਇਸੇ ਕਰਕੇ ਇੰਸ਼ੋਰੈਂਸ ਇੰਨੀ ਇੰਪੋਰਟੈਂਟ ਹੈ। ਡਜ਼ਨਟ ਮੈਟਰ ਤੁਸੀਂ ਸੈਲਫ ਇੰਪਲੋਇਡ ਹੋ ਜਾਂ ਇੰਪਲੋਈ ਹੋ, ਸੈਲਫ ਇੰਪਲੋਇਡ ਪਰਸਨ ਕੋਲ ਤਾਂ ਆਪਾਂ ਨੂੰ ਪਤਾ ਹੈ ਕਿ ਬਿਲਕੁਲ ਹੀ ਕੋਈ ਆਪਸ਼ਨ ਨਹੀਂ ਹੈ, ਜਿਹਨਾਂ ਨੂੰ ਕਿਤੇ ਵੀ ਬੈਨੀਫਿਟ ਨਹੀਂ ਮਿਲਣਾ, ਕੋਈ EI ਦੀ ਪੇਮੈਂਟ ਨਹੀਂ ਆਉਣੀ, ਕੋਈ ਗਵਰਨਮੈਂਟ ਬੈਨੀਫਿਟ ਕੁਛ ਨਹੀਂ ਹੈਗਾ। ਜਿਹਨਾਂ ਕੋਲ ਹੈ ਵੀ ਨੇ ਉਹ ਬੈਨੀਫਿਟ, ਅਗਰ ਅਸੀਂ EI ਦੀ ਵੀ ਗੱਲ ਕਰ ਲਈਏ, ਤੁਹਾਡੀ ਇਨਕਮ ਦਾ 55% ਔਰ ਅਪ ਟੂ ਅ ਸਰਟਨ ਲਿਮਿਟ ਉਹਨਾਂ ਨੇ ਕਵਰ ਕਰਨਾ ਹੈਗਾ। ਸੋ ਜਿਹੜੀ ਤੁਹਾਡੀ ਇਨਕਮ ਸੀਗੀ ਉਹ ਪਹਿਲਾਂ ਹੀ 50% ਜਿਹੜੀ ਆ ਹੋ ਜਾਣੀ ਹੈਗੀ, ਪਲੱਸ ਤੁਹਾਡੇ ਹੋਰ ਜਿਹੜੇ ਖਰਚੇ ਆਪਾਂ ਨੂੰ ਉਸ ਲਈ ਐਕਸਟਰਾ ਪੈਣੇ ਨੇ। ਸਾਨੂੰ ਲੱਗਦਾ ਕਿ ਆਪਾਂ ਸਰਵਾਈਵ ਕਰ ਪਾਵਾਂਗੇ ਅਗਰ ਇਸ ਤਰ੍ਹਾਂ ਦਾ ਕੋਈ ਮੇਜਰ ਹੈਲਥ ਇਸ਼ੂ ਆਉਂਦਾ। ਦੂਸਰਾ, ਰਿਕਵਰੀ ਟਾਈਮ ਪੀਰੀਅਡ ਹੁੰਦਾ ਹੈ ਨੋਰਮਲੀ 6 ਮਹੀਨੇ ਤੋਂ ਸਾਲ ਦਾ। ਹੁਣ 6 ਮਹੀਨੇ ਸਾਲ ਬਿਨਾਂ ਇਨਕਮ ਤੋਂ ਜਾਂ ਰਿਡਿਊਸ ਇਨਕਮ ਦੇ ਨਾਲ, ਆਪਾਂ ਸਾਰਿਆਂ ਨੂੰ ਪਤਾ ਕਿ ਅਸੀਂ ਕਿੰਨੇ ਕੁ ਲੋਕ ਆ ਜਿਹੜੇ ਸਰਵਾਈਵ ਕਰ ਜਾਂਗੇ, ਸਾਡੇ ਕਿੰਨਿਆਂ ਕੁ ਕੋਲ ਸਾਲ ਦਾ ਐਮਰਜੈਂਸੀ ਫੰਡ ਹੈਗਾ ਕਿ ਹਾਂ ਸਾਲ ਇੱਕ ਨਹੀਂ ਕੰਮ ਕੀਤਾ ਆਪਾਂ ਸਰਵਾਈਵ ਕਰ ਜਾਂਗੇ। ਸੋ ਇਸ ਕਰਕੇ ਇਹ ਜਿਹੜਾ ਹੈਲਥ ਕਾਰਡ ਵਾਲਾ ਸਾਡੇ ਮਨ ਦੇ ਵਿੱਚ ਭਰਮ ਹੈਗਾ ਕਿ ਹੈਲਥ ਕਾਰਡ ਹੈਗਾ, ਠੀਕ ਹੈ, ਹੈਲਥ ਕਾਰਡ ਨੇ ਹੋਸਪਿਟਲ ਕੋਸਟ ਕਵਰ ਕਰ ਦਿੱਤੀ, ਬਸ ਹੈਲਥ ਕਾਰਡ ਨੇ ਸਾਡੇ ਬਿੱਲ ਪੇ ਕਰਨ ਨਹੀਂ ਆਉਣਾ ਹੈਗਾ। ਸੋ ਉੱਥੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਹੈ। ਸੋ ਸਾਨੂੰ ਇਹ ਪ੍ਰੋਬਲਮ ਆਉਣੀ ਜਾਂ ਨਹੀਂ ਆਉਣੀ, ਇਸ ਚੀਜ਼ ਦੀ ਗਰੰਟੀ ਕੋਈ ਨਹੀਂ ਹੈ ਕਿ ਹਾਂ ਮੇਰੇ ਪੇਰੈਂਟਸ ਨੂੰ ਇਹ ਪ੍ਰੋਬਲਮ ਹੈ, ਮੈਨੂੰ ਇਹ ਪ੍ਰੋਬਲਮ ਆਉਣ ਦੇ ਚਾਂਸਿਸ ਹੋ ਸਕਦਾ ਹੈ ਜ਼ਿਆਦਾ ਹੈ, ਬਟ ਹਰ ਇੱਕ ਪਰਸਨ ਨੂੰ ਚਾਂਸਿਸ ਓਨੇ ਨਹੀਂ, ਔਰ ਜਿਸ ਹਿਸਾਬ ਨਾਲ ਅਸੀਂ ਸਟੈਟਸ ਦੇਖ ਰਹੇ ਹਾਂ, ਜਿਸ ਹਿਸਾਬ ਨਾਲ ਇਹ ਜਿਹੜੀਆਂ ਪ੍ਰੋਬਲਮਸ ਨੇ ਜ਼ਿਆਦਾ ਆ ਰਹੀਆਂ ਨੇ, ਚਾਹੇ ਉਹ ਹਾਰਟ ਅਟੈਕ ਹੈ, ਕੈਂਸਰ ਹੈ, ਤੁਸੀਂ ਇਹ ਦੇਖੋ ਕਿ ਹਰ ਪਰਸਨ ਕਿਸੇ ਨਾ ਕਿਸੇ ਨੂੰ ਜਾਣਦਾ ਹੈ ਜਿਹਨਾਂ ਨੂੰ ਇਹ ਪ੍ਰੋਬਲਮ ਹੈ। ਇਹ ਨੰਬਰ ਬਹੁਤ ਵੱਡਾ ਔਰ ਡੇ ਬਾਏ ਡੇ ਇਹ ਨੰਬਰ ਇਨਕਰੀਜ਼ ਹੋ ਰਿਹਾ। ਹੁਣ ਗਰੰਟੀ ਕਿਸੇ ਚੀਜ਼ ਦੀ ਨਹੀਂ ਹੈ, ਹੋ ਸਕਦਾ ਪ੍ਰੋਬਲਮ ਆਏ, ਹੋ ਸਕਦਾ ਨਹੀਂ ਪ੍ਰੋਬਲਮ ਆਏ, ਬਟ ਇੱਕ ਚੀਜ਼ ਸਾਡੇ ਹੱਥ ਦੇ ਵਿੱਚ ਹੈਗੀ ਹੈ ਕਿ ਅਸੀਂ ਇਸ ਚੀਜ਼ ਦੇ ਲਈ ਪ੍ਰਿਪੇਅਰ ਹੋ ਸਕਦੇ ਹਾਂ ਕਿ ਅਗਰ ਕੋਈ ਪ੍ਰੋਬਲਮ ਆਉਂਦੀ ਹੈ, ਤੁਹਾਡੇ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਹੈ, ਕੰਪਨੀ ਨੇ ਤੁਹਾਨੂੰ ਲੰਬਸਮ ਪੇਮੈਂਟ ਪੇ ਕਰ ਦਿੱਤੀ, ਤੁਸੀਂ ਉਸ ਪੈਸੇ ਨੂੰ ਜਿੱਦਾਂ ਮਰਜ਼ੀ ਯੂਜ਼ ਕਰੋ, ਉਹਨਾਂ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਤੁਸੀਂ ਮੋਰਗੇਜ ਪੇ ਕਰ ਰਹੇ ਹੋ, ਆਪਣੀ ਮੈਡੀਕੇਸ਼ਨ ਕੋਸਟ ਪੇ ਕਰ ਰਹੇ ਹੋ, ਉਹਦੇ 'ਚ ਹਰ ਚੀਜ਼ ਕਵਰ ਹੋਏਗੀ ਉਸ ਲੰਬਸਮ ਪੇਮੈਂਟ ਦੇ ਨਾਲ, ਜੋ ਤੁਹਾਡਾ ਦਿਲ ਕਰਦਾ ਉਸ ਪੈਸੇ ਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਬਟ ਇਹਦੇ 'ਚ ਇੱਕ ਪਲੱਸ ਪੁਆਇੰਟ ਇਹ ਹੈ ਕਿ ਇਹਦੇ 'ਚ ਮਨੀ ਬੈਕ ਆਪਸ਼ਨ ਵੀ ਅਵੇਲੇਬਲ ਹੈ, ਨਹੀਂ ਪ੍ਰੋਬਲਮ ਆਉਂਦੀ ਤੁਸੀਂ ਆਪਣੇ ਸਾਰੇ ਪੈਸੇ ਵੀ ਵਾਪਸ ਲੈ ਸਕਦੇ ਹੋ, ਉਹ ਆਪਸ਼ਨ ਨੂੰ ਤੁਸੀਂ ਐਪਲੀਕੇਸ਼ਨ ਦੇ ਟਾਈਮ ਚੂਜ਼ ਕਰ ਸਕਦੇ ਹੋ, ਉਹ ਤੁਹਾਡੇ ਤੇ ਹੈ ਕਿ ਤੁਸੀਂ ਮੰਥਲੀ ਕਿੰਨਾ ਪ੍ਰੀਮੀਅਮ ਰੱਖਣਾ ਚਾਹੁੰਦੇ ਹੈਗੇ ਹੋ। ਸੋ ਮੈਂ ਸਾਰੇ ਲਿਸਨਰਸ ਨੂੰ ਰਿਕੁਐਸਟ ਕਰੂੰਗੀ, ਔਰ ਸਪੈਸ਼ਲੀ ਜਿਹੜੇ ਬਿਲਕੁਲ ਹੀ ਸੈਲਫ ਇੰਪਲੋਇਡ ਨੇ, ਜਿਹਨਾਂ ਕੋਲ ਕੋਈ ਵੀ ਬੈਨੀਫਿਟ ਨਹੀਂ ਹੈ, ਟਰਕਿੰਗ ਇੰਡਸਟਰੀ, ਕੰਸਟਰਕਸ਼ਨ ਦਾ ਕੰਮ ਕਰਦੇ ਹੋ ਤੁਸੀਂ, ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਉਬਰ ਚਲਾ ਰਹੇ ਹੋ, ਜਿੰਨੇ ਵੀ ਸੈਲਫ ਇੰਪਲੋਇਡ ਨੇ, ਉਹ ਜ਼ਰੂਰ ਥੋੜ੍ਹੀ ਬਹੁਤੀ ਆਪਣੀ ਕਵਰੇਜ ਲੈ ਕੇ ਰੱਖਣ, ਚਾਹੇ ਕੋਈ ਬੇਸਿਕ ਟਰਮ ਪਾਲਿਸੀ ਹੀ ਲੈ ਲੈਣ, ਬਟ ਆਪਣੇ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਜ਼ਰੂਰ ਰੱਖਣ। ਅਗਰ ਤੁਹਾਡੇ ਮਨ 'ਚ ਕੁਐਸਚਨ ਕੰਸਰਨ ਨੇ, ਤੁਸੀਂ ਕੋਟੇਸ਼ਨ ਲੈਣਾ ਚਾਹੁੰਦੇ ਹੈਗੇ ਹੋ, ਤਾਂ ਤੁਸੀਂ ਮੈਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ, ਕਾਲ ਵੀ ਕਰ ਸਕਦੇ ਹੋ, ਨੰਬਰ ਹੈ ਜੀ 416-994-7272, 416-994-7272। ਕੋਈ ਵੀ ਕੁਐਸਚਨ ਹੁੰਦਾ ਤੁਹਾਡਾ ਕ੍ਰਿਟੀਕਲ ਇਲਨੈਸ ਤੋਂ ਇਲਾਵਾ, ਪਰਸਨਲ ਲਾਈਫ, ਕ੍ਰਿਟੀਕਲ ਡਿਸੇਬਿਲਿਟੀ, ਕੋਈ ਵੀ ਕੁਐਸਚਨ ਨੇ, ਔਰ ਈਵਨ ਅਗਰ ਕੋਈ ਕ੍ਰਿਟੀਕਲ ਪ੍ਰੋਬਲਮ ਆ ਵੀ ਚੁੱਕੀ ਹੈ, ਤਾਂ ਸਾਡੇ ਕੋਲ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਵੀ ਆਪਸ਼ਨ ਅਵੇਲੇਬਲ ਹੈਗੀ ਹੈ। ਸੋ ਤਾਂ ਵੀ ਤੁਸੀਂ ਜਿਹੜਾ ਕਵਰ ਕਰ ਸਕਦੇ ਹੋ ਆਪਣੇ ਆਪ ਨੂੰ ਵੀ, ਔਰ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆਈ ਹੋਈ ਹੈ, ਉਸ ਚੀਜ਼ ਨੂੰ ਵੀ ਅਸੀਂ ਕਵਰ ਕਰ ਸਕਦੇ ਹੁੰਦੇ ਹਾਂ। ਸੋ ਕੋਈ ਵੀ ਕੁਐਸਚਨ, ਚਾਹੇ ਉਹ ਇਨਵੈਸਟਮੈਂਟ ਨੇ, ਚਾਹੇ ਉਹ ਇੰਸ਼ੋਰੈਂਸ ਹੈ, ਤੁਹਾਡੀ ਸਟੇਟ ਪਲੈਨਿੰਗ ਹੈ, ਰਿਟਾਇਰਮੈਂਟ ਪਲੈਨਿੰਗ ਹੈ, ਜਾਂ ਤੁਹਾਡੀ ਕਾਰਪੋਰੇਸ਼ਨ 'ਚ ਪੈਸੇ ਪਏ ਹੋਏ ਨੇ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਆਪਣੀ ਫੈਮਿਲੀ ਨੂੰ ਟ੍ਰਾਂਸਫਰ ਕਰਨਾ ਹੈਗਾ, ਬਹੁਤ ਸਾਰੇ ਕੁਐਸਚਨ ਹੁੰਦੇ ਨੇ। ਕੋਈ ਵੀ ਕੁਐਸਚਨ ਇੰਸ਼ੋਰੈਂਸ, ਇਨਵੈਸਟਮੈਂਟ ਜਾਂ ਸਟੇਟ ਪਲੈਨਿੰਗ ਬਾਬਤ, ਤਾਂ ਮੇਰਾ ਨੰਬਰ ਸੇਮ ਜੀ 416-994-7272, ਔਰ ਆਲ ਕੈਂਡ ਇੰਸ਼ੋਰੈਂਸ ਆਫਿਸ ਲੋਕੇਟਡ ਹੈ ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ, ਔਰ ਨੰਬਰ ਅਗੇਨ ਸੇਮ ਜੀ 416-994-7272, 416-994-7272।
0: ਸੋ ਬਿਲਕੁਲ ਜੀ 416-994-7272 ਸਿਮਰਨ ਸੈਣੀ ਹੋਣਾ ਨੂੰ ਤੁਸੀਂ ਗੱਲਬਾਤ ਕਰ ਲਿਓ। ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਨਕੁਆਇਰੀ, ਤਾਂ 416-994-7272 ਸਿਮਰਨ ਸੈਣੀ। ਬਹੁਤ ਸ਼ੁਕਰੀਆ ਸਿਮਰਨ ਜੀ, ਥੈਂਕ ਯੂ ਸੋ ਮਚ।
1: ਥੈਂਕ ਯੂ ਸੋ ਮਚ।
0: ਸੋ 905-673-3337 ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ, ਔਰ ਗੱਲਾਂ ਬਾਤਾਂ ਇਸ ਤੋਂ ਪਹਿਲਾਂ ਚੱਲ ਰਹੀਆਂ ਸੀ। ਬੜਾ ਇੱਕ ਨਾ ਕਨਫਿਊਜ਼ਨ ਵੀ ਹੁੰਦਾ, ਔਰ ਜਦੋਂ ਆਪਾਂ ਇਹ ਸੋਚਦੇ ਹਾਂ ਕਿ ਕੀ ਵਾਕਈ ਵਰਥ ਇਟ ਹੈਗਾ। ਬੜੇ ਬੜੇ ਸਾਲ ਅਸੀਂ ਆਪਣੇ ਮਾਂ ਬਾਪ ਤੋਂ ਦੂਰ ਰਹਿੰਦੇ ਹਾਂ। ਜਿਵੇਂ ਮੈਂ ਹੀ ਕਿਸੇ ਦਿਨ ਪਿਛਲੇ ਦਿਨ ਹੀ ਗੱਲਬਾਤ ਕਰ ਰਿਹਾ ਸੀ, ਮੈਂ ਹੁਣੇ ਪ੍ਰੋਗਰਾਮ ਸੁਣ ਰਿਹਾ ਸੀਗਾ, ਅਤੇ ਕੀ ਇਹ ਵਾਕਈ ਵਰਥ ਆ ਕਿ ਅਸੀਂ ਜਦੋਂ ਕਿਸੇ ਵੀ ਪ੍ਰਦੇਸ਼ ਦੀ ਧਰਤੀ 'ਤੇ ਜਾਂਦੇ ਹਾਂ, ਜਾਂ ਤੁਸੀਂ ਕੈਨੇਡਾ ਆਏ ਹੋ ਅਤੇ ਤੁਸੀਂ 10-10 ਸਾਲ ਆਪਣੇ ਪੇਰੈਂਟਸ ਨੂੰ ਨਹੀਂ ਮਿਲੇ, ਆਪਣੀ ਵਾਈਫ ਤੋਂ ਦੂਰ ਰਹਿੰਦੇ ਹੋ ਸਾਲਾਂ ਬਾਅਦ ਦੀ, ਕਈ ਵਾਰ ਤੁਸੀਂ ਕੈਨੇਡਾ ਦੀ ਧਰਤੀ 'ਤੇ ਆਉਂਦੇ ਹੋ ਪਰ ਤੁਹਾਡੇ ਬੱਚੇ ਪਿੱਛੇ ਰਹਿ ਜਾਂਦੇ ਆ। ਮੈਂ ਬਹੁਤ ਸਾਰੇ ਨਹੀਂ ਮੈਂ 3-4 ਐਸੇ ਕਲੋਜ਼ ਫੈਮਿਲੀ ਮੈਂਬਰ ਨੂੰ ਜਾਣਦਾ ਜਿਹੜੇ ਕੋਵਿਡ ਤੋਂ ਬਾਅਦ 19 'ਚ ਇੱਥੇ ਆਏ, ਅਤੇ ਉਹ ਫਿਰ ਇੱਥੇ ਆ ਕੇ ਉਹਨਾਂ ਨੂੰ ਰਹਿਣਾ ਪੈ ਗਿਆ, ਕਿਸੇ ਨੇ ਅਸਾਲਮ ਲਾਇਆ, ਕਿਸੇ ਨੇ ਕਿਸ ਤਰ੍ਹਾਂ ਦੇ ਪੇਪਰ ਬਣੇ, ਪਰ ਉਹ ਉਹਨਾਂ ਦੇ ਬੱਚੇ ਨਹੀਂ ਆ ਪਾਏ। ਜਦੋਂ ਤੁਸੀਂ ਕਈ ਵਾਰ ਵਿਜ਼ਟਰ ਵੀਜ਼ਾ ਇਸ ਤਰੀਕੇ ਨਾਲ ਲਾਉਣੇ ਹੋ ਅਤੇ ਫਿਰ ਬੱਚਿਆਂ ਨੂੰ ਇਨਕਲੂਡ ਨਹੀਂ ਕਰਦੇ, ਬਹੁਤ ਸਾਰੀਆਂ ਐਸੀਆਂ ਤੁਹਾਡੀਆਂ ਪਰਸਨਲ ਚੀਜ਼ਾਂ ਹੋ ਸਕਦੀਆਂ। ਅੱਜ ਤੱਕ ਬਹੁਤ ਸਾਰੀਆਂ ਫੈਮਿਲੀਆਂ ਐਸੀਆਂ ਨੇ ਜਿਨ੍ਹਾਂ ਨੇ 10-10 ਸਾਲ ਹੋ ਗਏ, 12-12 ਸਾਲ ਹੋ ਗਏ, ਉਹ ਵਾਪਸ ਨਹੀਂ ਜਾ ਪਾਏ। ਤੁਸੀਂ ਜੇ ਕੈਲਕੂਲੇਸ਼ਨ ਕਰਨੀ ਹੋਵੇ, ਮੈਨੂੰ ਇੱਕ ਦਿਨ ਇੱਕ ਸੱਜਣ ਬੜਾ ਈਜ਼ੀਲੀ ਪੁੱਛ ਰਿਹਾ ਸੀ ਕਿ ਭਾਈ ਜਾਨ ਜੇ ਤੁਸੀਂ ਮੈਨੂੰ ਇਹ ਦੱਸੋ, ਪਾਕਿਸਤਾਨ ਤੋਂ ਨਵੀਰ ਕਹਿੰਦੇ ਕਿ ਜੇ ਤੁਸੀਂ ਪਿਛਲੇ 10 ਸਾਲ ਦਾ ਕੈਲਕੂਲੇਸ਼ਨ ਕਰਨੀ ਹੋਏ ਤਾਂ ਕੀ ਖੋਇਆ ਅਤੇ ਕੀ ਪਾਇਆ। ਪੈਸਾ ਬੜਾ ਕਮਾ ਲਿਆ ਹੋਣਾ, ਹੋ ਸਕਦਾ, ਪਰ ਕਈਆਂ ਨੇ ਉਹ ਵੀ ਨਹੀਂ ਕਮਾਇਆ, ਅਸੀਂ ਵੀ ਉਹਨਾਂ 'ਚੋਂ। ਸੋ ਜਦੋਂ ਜਦ ਜਾਰੀ ਆ, ਪਰ ਕੀ ਅਸੀਂ ਜੇ ਖੋਇਆ ਪਾਇਆ ਵਾਲੀ ਜੇ ਅਸੀਂ ਕੈਲਕੂਲੇਸ਼ਨ ਕਰਨੀ ਹੋਵੇ ਤਾਂ ਕੀ ਤੁਸੀਂ ਇਹ ਵਰਥ ਇਟ ਮੰਨਦੇ ਹੋ ਕਿ ਰਿਸ਼ਤਿਆਂ ਤੋਂ ਅਸੀਂ ਦੂਰੀ ਬਣਾ ਲੈਂਦੇ, ਉਹ ਵੀ ਉਹ ਰਿਸ਼ਤੇ ਜਿਨ੍ਹਾਂ ਨਾਲ ਅਸੀਂ ਇੱਕ ਇੱਕ ਪਲ, ਇੱਕ ਇੱਕ ਮਿੰਟ, ਇੱਕ ਇੱਕ ਘੜੀ ਬਿਤਾਉਣ ਦਾ ਵਾਅਦਾ ਕੀਤਾ ਹੋਵੇ, ਜਿਨ੍ਹਾਂ ਤੋਂ ਬਿਨਾਂ ਅਸੀਂ ਰਿਸ਼ਤੇ ਸੋਚ ਵੀ ਨਹੀਂ ਸਕਦੇ ਪਾਸੇ ਰਹਿਣਾ, ਉਹਨਾਂ ਤੋਂ ਸਾਲਾਂ ਬੱਧੀ ਦੂਰ ਰਹਿਣਾ, ਚਾਹੇ ਮਾਂ ਪਿਓ, ਬੱਚੇ, ਭੈਣ ਭਰਾ, ਕਿਸੇ ਤਰ੍ਹਾਂ ਦੇ ਰਿਸ਼ਤੇ ਹੋ ਸਕਦੇ ਆ, ਕੀ ਤੁਹਾਨੂੰ ਲੱਗਦਾ ਕਿ ਇਹ ਵਰਥ ਇਟ ਆ? ਇੱਦਾਂ ਸਾਨੂੰ ਰਿਸ਼ਤਿਆਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਸਿਰਫ ਇਸ ਕਰਕੇ ਕਿ ਅਸੀਂ ਇੱਕ ਚੰਗੇ ਫਿਊਚਰ ਦੀ ਭਾਲ ਦੇ ਵਿੱਚ ਗਏ ਹਾਂ ਅਤੇ ਉਹਦੇ ਨਾਲ ਜਦੋਂ ਜਦ ਕਰ ਰਹੇ ਹਾਂ, ਅਤੇ ਕੋਈ ਨਹੀਂ ਜੇ 5-7 ਸਾਲ, 20 ਸਾਲ ਲੱਗ ਵੀ ਗਏ, 10 ਸਾਲ। ਅੱਛਾ, ਕਈਆਂ ਨੂੰ ਵਾਕਈ ਇੱਕ ਦਿਨ ਮੈਂ ਪ੍ਰੋਗਰਾਮ ਕੀਤਾ ਸੀ 9-10 ਰੇਡੀਓ ਪ੍ਰੋਗਰਾਮ ਲਾਉਣ 'ਚ, ਮੈਂ ਗੱਲਬਾਤ ਕਰ ਰਿਹਾ ਸੀ, ਇੱਕ ਪਿਆਰੇ ਦੀ ਕੌਲ ਆਈ ਅਤੇ 16 ਸਾਲ ਹੋ ਚੁੱਕੇ ਸੀ ਉਹਨੂੰ ਵਾਪਸ ਭਾਰਤ ਗਿਆ ਨੂੰ, ਔਰ ਹੁਣ ਵੀ ਉਹ ਦੋਸਤ ਬਹੁਤ ਸਾਰੇ ਸੁਣ ਰਹੇ ਹੋਣੇ ਆ ਜਿਨ੍ਹਾਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਆਪਣੀ ਧਰਤੀ ਨੂੰ ਛੱਡਿਆ, ਅਤੇ ਬਹੁਤ ਸਾਰੇ ਰਿਸ਼ਤੇ ਜਿਨ੍ਹਾਂ ਨੇ ਛੱਡੇ ਹੋਏ ਆ, ਚਲੇ ਮਿਲਿਆ ਨਹੀਂ ਗਿਆ, ਬਹੁਤ ਸਾਰੇ ਪਰਿਵਾਰਾਂ ਦੇ ਜੀ ਇਸ ਦੁਨੀਆਂ ਤੋਂ ਰੁਖਸਤ ਹੋ ਗਏ, ਹਰ ਸਾਲ ਨਵੇਂ ਜੀ ਆਉਂਦੇ ਆ, ਕੁਝ ਚਲੇ ਜਾਂਦੇ ਇਸ ਦੁਨੀਆਂ ਤੋਂ, ਉਹਨਾਂ ਨੇ ਬਹੁਤ ਸਾਰੇ ਰਿਸ਼ਤਿਆਂ ਨੂੰ ਅਲਵਿਦਾ ਨਹੀਂ ਕਹਿ ਪਾਏ, ਬੜਿਆਂ ਰਿਸ਼ਤਿਆਂ ਨੂੰ ਜੀਆਂ ਨਹੀਂ ਕਿ ਤੁਹਾਡੇ ਪਰਿਵਾਰਾਂ ਦੇ ਵਿੱਚ ਨਵੇਂ ਬੱਚੇ ਜਨਮ ਲੈਂਦੇ ਆ ਜਾਂ ਆਪਣੀ ਉਮਰ ਭੋਗ ਕੇ ਜਦੋਂ ਤੁਹਾਡੇ ਨਾਨੇ ਦਾਦੇ ਚਲੇ ਜਾਂਦੇ ਆ, ਅਸੀਂ ਉਹਨਾਂ ਨੂੰ ਮਿਲ ਨਹੀਂ ਪਾਉਂਦੇ ਆਖਰੀ ਟਾਈਮ। ਔਰ ਬੜੇ ਐਸੇ ਲੋਕ ਨੇ ਜਿਨ੍ਹਾਂ ਨੇ ਆਪਣੇ ਮਾਂ ਬਾਪ ਦੇ ਦਰਸ਼ਨ ਤੱਕ ਨਹੀਂ ਕੀਤੇ। ਸੋ ਤੁਹਾਨੂੰ ਕੀ ਲੱਗਦਾ, ਜਿਹੜੀ ਇੰਨੀ ਲੰਬੀ ਸਮੇਂ ਦੀ ਦੂਰੀ ਆ ਉਹ ਵਰਥ ਇਟ ਆ, ਜੇ ਅਸੀਂ ਇੱਕ ਧਰਤੀ 'ਤੇ ਆਪਣਾ ਪੈਰ ਜਮਾਉਣ ਮਿਹਨਤ ਕਰਨ ਆਏ ਹਾਂ ਤਾਂ ਸਮਾਂ ਲੱਗਦਾ, ਨੋ ਡਾਊਟ, ਪਰ ਕੀ ਇਹ ਵਰਥ ਆ ਰਿਸ਼ਤਿਆਂ ਤੋਂ ਇੰਨਾ ਇੰਨਾ ਸਮਾਂ ਦੂਰੀ ਬਣਾ ਕੇ ਰੱਖਣਾ? ਜ਼ਰੂਰ ਦੱਸਿਓ 905-673-3337 ਨਾਲ ਹੀ ਇਹ ਦੱਸਿਓ ਕਿ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਵਾਪਸ ਆਪਣੇ ਪਰਿਵਾਰ, ਆਪਣੇ ਪਿੰਡ, ਆਪਣੇ ਧਰਤੀ 'ਤੇ ਗਿਆ ਨੂੰ ਕਿੰਨਾ ਸਮਾਂ ਹੋ ਗਿਆ। 905-673-3337 ਅਤੇ ਨਾਲ ਦੀ ਨਾਲ ਜੇ ਤੁਹਾਡੇ ਆਸ ਪਾਸ ਕੋਈ ਐਸੇ ਦੋਸਤ ਸੱਜਣ ਮਿੱਤਰ ਹੈ ਨੇ ਜਿਨ੍ਹਾਂ ਨੂੰ ਸਾਲਾਂ ਬੱਧੀ ਹੋ ਗਿਆ ਕਿ ਵਾਪਸ ਆਪਣੇ ਘਰ ਨਹੀਂ ਗਏ, ਆਪਣੇ ਪਿੰਡ ਨਹੀਂ ਗਏ, ਕੈਲਕੂਲੇਸ਼ਨ ਵੀ ਕਰੀਏ ਨਾ ਕਿ ਅਸੀਂ ਕਿੰਨਾ ਕੁ ਗਵਾਇਆ, ਕਿੰਨਾ ਕੁ ਪਾਇਆ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ, ਜੁੜਿਓ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਜੀ ਸਤਿ ਸ੍ਰੀ ਅਕਾਲ ਜੌਨ ਜੀ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਜੀ?
1: ਹਾਂਜੀ ਪ੍ਰਭ, ਉਹ ਕੀ ਹਾਲ ਹੈ? ਠੀਕ ਹੈ
0: ਜੀ, ਬੜਾ ਸ਼ੁਕਰ ਹੈ ਜੀ, ਤੁਸੀਂ ਸੁਣਾਓ, ਠੀਕ ਹੋ?
1: ਜੀ ਚੜ੍ਹਦੀ ਕਲਾ ਤੇ ਬਹੁਤ ਹੀ ਅੱਛਾ ਟਾਪਿਕ ਹੈ, ਬਹੁਤ ਹੀ ਅੱਛਾ
0: ਜੀ।
1: ਆਈ ਹੋਪ ਬਹੁਤ ਸਾਰੇ ਲੋਕੀ ਸੁਣਦੇ ਹੋ ਤੇਰਾ ਇਹ ਟਾਪਿਕ। ਅਗਰ ਤੁਸੀਂ ਇਸ ਮੁਲਕ 'ਚ ਆਏ ਹੋ, ਕਿਉਂ ਆਏ? ਕਿ ਆਪਣੇ ਬੱਚਿਆਂ ਦੀ, ਆਪਣੀ ਫੈਮਿਲੀ ਦੀ ਜ਼ਿੰਦਗੀ ਵਧੀਆ ਬਣਾਉਣ ਵਾਸਤੇ
0: ਜੀ।
1: ਅਗਰ ਤੁਸੀਂ ਇੱਥੇ 10 ਸਾਲ, 15 ਸਾਲ, 20 ਸਾਲ ਲਾ ਦਿੱਤੇ, ਤੇ ਉੱਥੇ ਜਿਹੜੇ ਬੱਚੇ ਨੇ ਤੁਹਾਡੇ ਜਾਂ ਤੁਹਾਡੇ ਭੈਣ ਭਰਾ ਨੇ ਛੋਟੇ, ਤੇ ਉਹਨਾਂ ਦੀ ਤੇ ਉਹ ਤੇ ਉੱਥੇ ਡਨ ਹੋ ਗਿਆ, ਕਿਉਂਕਿ ਪੈਸੇ ਤੁਸੀਂ ਝੱਲੀ ਆਉਂਦੇ ਹੋ, ਤੇ ਉਹ ਜਦੋਂ ਪੈਸਾ ਵਾਫਰ ਆਉਂਦਾ ਨਾ, ਤੇ ਬੱਚੇ ਨੀ ਸਕੂਲਾਂ ਕਾਲਜਾਂ 'ਚ ਜਾਂਦੇ, ਯੂਨੀਵਰਸਿਟੀਆਂ 'ਚ ਜਾਂਦੇ। ਗਰੰਟਿਡ, ਮੈਂ ਦੱਸਦਾ ਪਰਸਨਲੀ ਮੇਰਾ ਤਜਰਬਾ ਹੈ, ਤੇ ਬਿਹਤਰ ਹੈ ਕਿ ਅਗਰ ਤੁਸੀਂ ਯਾਰ ਮਿਲ ਗਿਆ ਤੇ ਤੁਸੀਂ ਉਹਨਾਂ ਨੂੰ ਇੱਥੇ ਬੁਲਾ ਲਵੋ। ਇੱਕ ਪੇਰੈਂਟਸ ਆਪਣੇ ਬੱਚਿਆਂ ਵਾਸਤੇ ਜਾਂ ਭੈਣਾਂ ਭਰਾਵਾਂ ਲਈ